ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖਾਖਾ ਜੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਦੋਸਤੋ ਸਭ ਤੋਂ ਪਹਿਲਾਂ ਆਪਾਂ ਮੰਨਤ ਨੂਰ ਹੋਣਾ ਦਾ ਗੁਰਮੀਤ ਸਿੰਘ ਲੌਂਗਲੈਂਡ ਜੀ ਉਹ ਗੀਤ ਪੇਸ਼ ਕਰਦੇ ਹਾਂ ਉਸ ਤੋਂ ਬਾਅਦ ਆਪਣਾ ਅਗਲਾ ਗੀਤ ਸਤਿੰਦਰ ਸਰਤਾਜ ਹੋਣਾ ਦਾ ਹੋਏਗਾ ਫਿਰ ਹੰਸਰਾਜ ਜੀ ਹੋਣਾ ਦਾ ਹੋਏਗਾ ਤੇ ਫਿਰ ਰਾਜਵੀਰ ਜੀਵਨ ਦਾ ਹੋਣਾ ਦਾ ਚਾਰ ਗੀਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਆਓ ਸੁਣਦੇ ਹਾਂ ਜੀ ਇਹਨਾਂ ਗੀਤਾਂ ਨੂੰ ਤੇ ਆਨੰਦ ਮਾਣਦੇ ਹਾਂ ਗੀਤਾਂ ਦਾ

0: સાથીઓ, દોસ્તો, મિત્રો, પ્યાર્યો, પ્રોગ્રામમાં ગાણ્યા દા આનંદ માણ રહ્યા સી ਤੇ ਹੁਣ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ। ਖਬਰਾਂ ਕੀ ਹੁੰਦੀਆਂ, ਇਹ ਕਿੱਦਾਂ ਬਣਦੀਆਂ, ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਆਪਣੇ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਜੀ, ਤੇ ਉਹਨਾਂ ਦੇ ਨਾਲ ਆਪਾਂ ਅੱਜ ਦੀਆਂ ਖਬਰਾਂ ਬਾਰੇ ਝਾਤ ਮਾਰਦੇ ਹਾਂ। ਕੀ ਹੈਗਾ ਦੁਨੀਆਂ ਦੇ ਉੱਪਰ ਹੋ ਰਿਹਾ, ਜਿਸ ਤਰ੍ਹਾਂ ਰੋਜ਼ ਤੋਂ ਨਵੀਆਂ ਨਵੀਆਂ ਗੱਲਾਂ ਬਾਤਾਂ ਆਉਂਦੀਆਂ ਦੁਨੀਆਂ ਦੇ ਉੱਪਰ, ਅੱਜ ਕੱਲ ਕੀ ਹੋਇਆ ਸੀ ਤੇ ਅੱਜ ਕੀ ਹੋਣਾ, ਉਹਦੇ ਬਾਰੇ ਜਾਣਕਾਰੀਆਂ ਭਰਪੂਰ ਉਹ ਰੱਖਦੇ ਨੇ ਤੇ ਆਪਾਂ ਉਹਨਾਂ ਦੇ ਕੋਲੋਂ ਹੀ ਪੁੱਛਦੇ ਹਾਂ ਕਿ ਚੀਮਾ ਸਾਹਿਬ ਜੀ ਦੱਸੋ ਜੀ ਕੀ ਹੋਇਆ। ਸਤਿ ਸ੍ਰੀ ਅਕਾਲ ਚੀਮਾ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਤੇ ਸਾਡੀ ਜਿਹੜੀ ਸਮੁੱਚੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਖਾਕ ਸਾਹਿਬ ਜੀ, ਅੱਜ ਤੁਹਾਨੂੰ ਪਤਾ ਪਈ ਮਦਰਸ ਡੇ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿਚ, ਤੇ ਜਿਹਦੇ ਵਿਚ ਖਾਕ ਸਾਹਿਬ ਜੀ ਤੁਹਾਨੂੰ ਪਤਾ ਪਈ ਬਹੁਤ ਲੋਕਾਂ ਨੇ ਉਹ ਆਪਣੇ ਜਿਹੜੇ ਬਹੁਤ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਨੂੰ ਕੁਲਦੀਪ ਮਾਨਕ ਨੇ, ਉਹਨਾਂ ਨੇ ਵੀ ਗਾਣਾ ਗਾਇਆ ਸੀ। ਗੁਰਦਾਸ ਮਾਨ ਸਾਹਿਬ ਨੇ ਵੀ ਗਾਏ ਆ ਤੇ ਹੋਰ ਜਿਨ੍ਹਾਂ ਦੇ ਆਪਾਂ ਨਾਂ ਤਾਂ ਸਾਰਿਆਂ ਦੇ ਮੇਰਾ ਖਿਆਲ ਯਾਦ ਵੀ ਨਹੀਂ ਹੋਣੇ। ਤੇ ਸਮੇਂ ਸਮੇਂ ਤੇ ਖਾਕ ਸਾਹਿਬ ਜੀ ਮਾਂ ਆ ਜਿਹੜੀ ਉਹਦੇ ਸੋਲੇ ਜਿਹੜੇ ਗਾਏ ਜਾਂਦੇ ਆ ਤੇ ਚਾਹੀਦੀ ਵੀ ਆ। ਬਿਲਕੁਲ, ਜਿਹੜਾ ਕੁਛ ਮਾਂ ਆਪਣੇ ਧੀਆਂ ਪੁੱਤਾਂ ਲਈ ਕਰਦੀ ਆ ਉਹ ਮੇਰਾ ਖਿਆਲ ਤੇ ਹੋਰ ਕੋਈ ਨਹੀਂ ਕਿਸੇ ਲਈ ਕਰਦਾ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ ਆਪਣੇ ਕੋਲ ਹੈਗਾ। ਜੰਨੀ ਨੂੰ ਮਾਂ ਦਿਵਸ ਦੀਆਂ ਲੱਖ ਲੱਖ ਵਧਾਈਆਂ। ਤੇਰਾ ਸੁੱਚਾ ਨਾਂ ਤੂੰ ਹੀ ਸ਼ਕਤੀ ਹੋ, ਉੱਚਾ ਤੇਰਾ ਰੁਤਬਾ ਉੱਚਾ ਤੇਰਾ ਥਾਂ, ਬੜਾ ਮਹਾਨ ਮਾਂ ਦਾ ਨਾਮ ਆਸ਼ੀਰਵਾਦ ਦੇਵੇ ਸਦਾ, ਸੁਵਰ ਸੁਵਰ ਹੋਵੇ ਸੁਬਹ ਹੋਵੇ ਜਾਂ ਸ਼ਾਮ।
0: ਬਿਲਕੁਲ,
1: ਮਾਂ ਦਿਵਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ, ਹੈਪੀ ਮਦਰਸ ਡੇ। ਮਨਮੋਹਨ ਸਿੰਘ ਜੀ
0: ਰੇਡੀਓ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਸਾਰੇ ਸਾਡੇ ਸਤਿਕਾਰਯੋਗ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮਦਰ ਡੇਜ਼ ਦੀਆਂ ਜਿਹੜੀਆਂ ਉਹ ਮੁਬਾਰਕਾਂ ਅਸੀਂ ਪੇਸ਼ ਕਰਦੇ ਹਾਂ ਜੀ। ਸਾਡੀਆਂ ਵੀ ਮਾਵਾਂ ਸੀ, ਹੁਣ ਤਾਂ ਚਲੋ ਨਹੀਂ ਵਿਚਾਰੀਆਂ ਚਲ ਗਈਆਂ, ਪਰ ਜਿੰਨਾ ਚੀਮਾ ਸਾਹਿਬ ਮਾਵਾਂ ਨੂੰ ਫਿਕਰ ਹੁੰਦਾ ਨਾ ਆਪਣੀ ਔਲਾਦ ਦਾ,
1: ਬਿਲਕੁਲ ਬਿਲਕੁਲ,
0: ਕੋਈ ਹੋਰ ਬੰਦਾ ਜਾਂ ਇਨਸਾਨ ਜਾਂ ਭੈਣ ਭਰਾ ਜਾਂ ਬਾਪ ਵੀ ਚਲੋ ਕਰਦਾ, ਪਰ ਮਾਂ ਨੂੰ ਬਹੁਤਾ ਜਿਆਦਾ ਹੁੰਦਾ ਕਿ ਮੇਰਾ ਪੁੱਤਰ,
1: ਫਿਕਰ ਮਾਂ ਨੂੰ ਜਿਆਦਾ ਹੁੰਦਾ। ਬਿਲਕੁਲ,
0: ਬਾਹਰ ਗਏ ਬੱਚੇ ਉਹਨਾਂ ਦਾ ਹਰ ਵੇਲੇ ਫਿਕਰ, ਰੋਟੀ ਖਾਧੀ ਹੋਊ ਕਿ ਨਹੀਂ, ਕੀ ਕੀਤਾ ਹੋਊ, ਕੰਮ ਤੋਂ ਆ ਗਿਆ ਕਿ ਨਹੀਂ, ਮਤਲਬ ਹਰ ਟਾਈਮ ਉਹਨੂੰ ਆਪਣੇ ਔਲਾਦ ਬਾਰੇ ਹੀ ਸੋਚੀ ਜਾਂਦੀ ਹੁੰਦੀ ਹੈ। ਤੇ ਇਹ ਇੱਕ ਬਹੁਤ ਵੱਡਾ ਰੁਤਬਾ ਮਾਂ ਦਾ, ਇਹਨੂੰ ਵਿਸਾਰੋ ਨਾ, ਰਿਸਪੈਕਟ ਕਰੋ ਜਿੰਨੀ ਵੀ ਕਰ ਸਕਦੇ ਆ, ਪੈਰਾਂ ਦੇ ਥੱਲੇ ਗਿਰ ਕੇ, ਕਹਿੰਦੇ ਨੀ ਮਾਂ ਦੇ ਪੈਰਾਂ ਚ ਜੰਨਤ ਆ,
1: ਤੇ
0: ਬਿਲਕੁਲ ਮਾਂ ਦੇ ਪੈਰਾਂ ਚ ਜੰਨਤ ਆ ਜੀ। ਇਹਦੇ ਬਾਰੇ ਆਪਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਪਰ ਵਧਾਈਆਂ ਦਿੰਦੇ ਆ, ਤੇ ਇਹ ਵੀ ਆਸ ਕਰਦੇ ਆ ਕਿ ਆਪਣੀਆਂ ਮਾਵਾਂ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਜਦੋਂ ਚਲੇ
1: ਜਾਂਦੀ
0: ਚਲੇ ਜਾਂਦੀਆਂ ਨਾ, ਤੇ ਬਾਅਦ ਦੇ ਵਿਚ ਅਹਿਸਾਸ ਹੁੰਦਾ ਬੰਦੇ ਨੂੰ, ਹੈ ਮੇਰੀ ਮਾਂ ਵਿਚਾਰੀ ਇਹ ਕੁਛ ਕਰਦੀ ਸੀ, ਹੁਣ ਹੈ ਨੀ ਦੁਨੀਆਂ ਤੇ, ਤੇ ਉਹਦੇ ਦੁਆਵਾਂ ਆਈਆਂ ਜੀ ਸਾਰਿਆਂ ਨੂੰ ਜੀ।
1: ਬਿਲਕੁਲ ਖਾਕ ਸਾਹਿਬ ਜੀ, ਮੈਨੂੰ ਯਾਦ ਆ ਜਦੋਂ ਮੇਰੀ ਮਾਤਾ ਹੋਸਪਿਟਲ ਦੇ ਵਿਚ ਸੀਗੀ, ਪਤਾ ਸੀ ਤੇ ਹੁਣ ਮੇਰੇ ਦਿਨ ਥੋੜੇ ਆ, ਉਦੋਂ ਵੀ ਜਦੋਂ ਮੈਂ 2 ਮਹੀਨੇ ਤਾਂ ਜਾਣਾ ਹੀ ਜਾਣਾ ਕੰਮ ਤੋਂ ਹਟ ਕੇ ਵੀ, ਤੇ ਕੰਮ ਤੇ ਜਾਣ ਤੋਂ ਪਹਿਲਾਂ ਵੀ, ਤੇ ਉਹ ਦੇਖੋ ਉਸ ਵੇਲੇ ਵੀ ਉਹ ਕਹਿੰਦੀ ਸੀ ਵੀ ਕਾਕਾ ਤੂੰ ਕੋਈ ਗੱਲ ਨੀ, ਉਹਨੂੰ ਮੇਰੀ ਇੱਥੇ ਦੇਖੀ ਜਾਂਦੇ ਆ, ਤੂੰ ਆਪਣਾ ਕੰਮ ਕਰਕੇ ਆਰਾਮ ਕਰਿਆ ਕਰ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖਾਕ ਸਾਹਿਬ ਦੀ ਮਾਂ ਜਿਹੜੀ ਹੁੰਦੀ ਆ, ਉਹਨੂੰ ਆਪਣਾ ਫਿਕਰ ਘੱਟ ਤੇ ਤੁਹਾਡਾ ਫਿਕਰ ਆ ਜਿਹੜਾ ਉਹ ਜ਼ਿਆਦਾ ਹੁੰਦਾ, ਤੇ ਇਸੇ ਤਰ੍ਹਾਂ ਸਾਨੂੰ ਵੀ ਜਿਹੜਾ ਉਹਦੇ ਬਦਲੇ ਦੇ ਵਿਚ ਆਪਣੀ ਮਾਂ ਨੂੰ ਜਿਹੜੀ ਆ ਉਹ ਉਹਦੀ ਜਦੋਂ ਬੁੱਢੇ ਬਾਰੇ ਹੁੰਦਾ ਹੈ ਉਹਦੀ ਸੇਵਾ ਕਰਨੀ ਚਾਹੀਦੀ ਹੈ। ਪਰ ਜਮਾਨਾ ਖਾਕ ਸਾਹਿਬ ਜੀ ਬਹੁਤ ਬਦਲ ਰਿਹਾ, ਅੱਜ ਕੱਲ ਦੀ ਜਿਹੜੀ ਪੀੜੀ ਆ ਕੱਲੇ ਇਹ ਪੱਛਮੀ ਸਭਿਅਤਾ ਦੇ ਵਿਚ ਨਹੀਂ ਹੈਗੀ, ਇਹ ਅੱਜ ਕੱਲ ਜਿਹੜਾ ਭਾਰਤ ਵਰਸ਼ ਹੈ ਜਿੱਥੇ ਮਾਂ ਨੂੰ ਰੱਬ ਸਮਝਿਆ ਜਾਂਦਾ ਸੀਗਾ, ਰੱਬ ਨਾਲੋਂ ਵੀ ਵੱਡਾ ਦਰਜਾ, ਅੱਜ ਉਸ ਦੇਸ਼ ਦੇ ਵਿਚ ਵੀ ਹੈ ਜਿਹੜੀ ਮਾਂ ਬਾਪ ਦੀ ਕਦਰਾਂ ਜਿਹੜੀਆਂ ਘੱਟ ਰਹੀਆਂ। ਖਾਕ ਸਾਹਿਬ ਜਿਹੜੇ ਸਮਾਜ ਦੇ ਵਿਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹ ਸਮਾਜ ਬਹੁਤਾ ਚਿਰ ਖਾਕ ਸਾਹਿਬ ਜੀ ਉਹ ਚੱਲਦੇ ਨਹੀਂ ਹੁੰਦੇ। ਸੋ ਇਹ ਸਾਨੂੰ ਜਿਹੜਾ ਆ ਆਪਣੇ ਸਰੋਤੇ ਵੀਰ ਆ ਜਿਹੜੇ ਸੁਣਦੇ ਆ ਉਹਨਾਂ ਵਾਸਤੇ ਇਹ ਅਸੀਂ ਤਾਂ ਇੱਕ ਜਿਹੜਾ ਸੁਝਾਅ ਹੀ ਦੇ ਸਕਦੇ ਹਾਂ ਖਾਕ ਸਾਹਿਬ ਜੀ, ਹੋਰ ਆਪਾਂ ਉਹਨਾਂ ਦੀ ਮਾਂ ਤਾਂ
0: ਇਹੀ ਨਾ ਚੀਮਾ ਸਾਹਿਬ, ਸਾਡਾ ਫਰਜ਼ ਵੀ ਇਹੀ ਆ ਕਿ ਜੋ ਕੋਈ ਸੱਚੀ ਗੱਲ ਆ, ਕੋਈ ਵਧੀਆ ਗੱਲ ਆ, ਅਸੀਂ ਤੁਹਾਡੇ ਤੱਕ ਕੋਸ਼ਿਸ਼ ਕਰੀ ਦੀ ਹੈ। ਅਸੀਂ ਬਹੁਤੇ ਸਿਆਣੇ ਤੇ ਨਹੀਂ, ਚਲੋ ਤੁਹਾਡੇ ਵਰਗੇ ਹੀ ਆ, ਫਿਰ ਵੀ ਇੱਕ ਮਕਸਦ ਹੁੰਦਾ ਕਿ ਅਸੀਂ ਸੱਚ ਦੇ ਆਧਾਰ ਦੇ ਉੱਪਰ ਗੱਲ ਕਰੀਏ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਚੰਗੀ ਲੱਗੇ। ਜੀ
1: ਬਿਲਕੁਲ। ਤੇ ਇਹਦੇ ਨਾਲ ਖਾਕ ਸਾਹਿਬ ਜੀ ਆਪਾਂ ਖਬਰਾਂ ਸਾਰਾਂ ਵੱਲ ਨੂੰ ਚੱਲਦੇ ਆ। ਆਪਾਂ ਬਿਲਕੁਲ ਜੀ ਗੱਲ ਕੀਤੀ ਸੀ ਪਿਛਲੀ ਵਾਰੀ ਖਬਰ ਦੇ ਵਿੱਚ, ਹੰਟਾ ਵਾਇਰਸ ਆ ਜਿਹੜੀ, ਇਹ ਖਾਕ ਸਾਹਿਬ ਜੀ ਬੜੀ ਖਤਰਨਾਕ ਆ ਜਿਹੜੀ ਆ, ਇਹ ਕੋਰੋਨਾ ਵਾਇਰਸ ਨਾਲੋਂ ਵੀ ਜ਼ਿਆਦਾ ਜਿਹੜੀ ਇਹ ਖਤਰਨਾਕ ਸਾਬਤ ਹੋ ਸਕਦੀ ਆ। ਤੇ ਜਿਹੜਾ ਉਹ ਕਰੂਜ਼ ਸ਼ਿਪ ਖਾਕ ਸਾਹਿਬ ਜਿੱਥੋਂ ਇਹ ਸ਼ੁਰੂ ਹੋਈ ਸੀ, ਉਹ ਕਰੂਜ਼ ਸ਼ਿਪ ਆ ਹੁਣ ਜਿਹੜਾ ਐਮਵੀ ਹਾਂਡੀਅਸ ਉਹਦਾ ਨਾਂ ਹੈਗਾ, ਇਹ ਸਪੇਨ ਦੀ ਇੱਕ ਛੋਟਾ ਜਿਹਾ ਟਾਪੂ ਹੈਗਾ ਆ, ਕੈਨਰੀ ਆਈਲੈਂਡ ਉਹਨੂੰ ਕਹਿੰਦੇ ਆ। ਤੇ ਇਹ ਜਿਹੜਾ ਜਹਾਜ਼ ਸੀਗਾ ਪਹਿਲਾਂ, ਇਹਨੂੰ ਕੋਈ ਦੇਸ਼ ਨਹੀਂ ਸੀ ਚੱਲਦਾ ਪਈ, ਇਹਨੂੰ ਬਾਹਰ ਹੀ ਰੱਖੋ ਸਮੁੰਦਰ ਚ ਰਹਿਣ ਦਿਓ, ਕਿਉਂਕਿ ਸਾਡੇ ਆ ਕੇ ਖੜੂਗਾ ਤਾਂ ਉਥੋਂ ਸਾਡੇ ਵੀ ਦੇਸ਼ ਦੇ ਵਿੱਚ ਇਹਦਾ ਇਹ ਫੈਲੂਗਾ। ਤੇ ਫੇਰ ਹੁਣ ਅਖੀਰੀ ਇਹ ਕਾਕ ਸਾਹਿਬ ਜੀ, ਉਹ ਜਿਹੜਾ ਸਪੇਨ ਦਾ ਇੱਕ ਟਾਪੂ ਆ ਛੋਟਾ ਜਿਹਾ, ਮੈਂ ਉੱਥੇ ਬਹੁਤ ਵਾਰੀ ਗਿਆ, ਤੇ ਉਹਦੇ ਉੱਤੇ ਇਹ ਬੰਦਰਗਾਹ ਦੇ ਉੱਤੇ ਜਾ ਕੇ ਪਹੁੰਚ ਗਿਆ ਆ। ਤੇ ਉਥੋਂ ਖਾਕ ਸਾਹਿਬ ਜੀ ਹੁਣ ਕੀ ਆ ਕਿ ਇਹਦੇ ਜਿਹੜੇ ਸਵਾਰ ਇਹਦੇ ਉੱਤੇ ਹੈਗੇ ਆ ਖਾਕ ਸਾਹਿਬ ਜੀ, ਉਹਨਾਂ ਸਾਰਿਆਂ ਨੂੰ ਉਹਨਾਂ ਉਹਨਾਂ ਮੁਲਕਾਂ ਦੇ ਜਿੱਥੇ ਜਿੱਥੇ ਉਹ ਹੈਗੇ ਆ, ਉਥੋਂ ਸਪੈਸ਼ਲ ਚਾਰਟਰ ਹਵਾਈ ਜਹਾਜ਼ ਆ ਜਿਹੜੇ ਉਹ ਲਏ ਜਾਣਗੇ। ਤੇ ਉਹਨਾਂ ਦੇ ਨਾਲ ਇੱਕ ਇੱਕ ਕਰਕੇ ਇੱਕ ਦੇਸ਼ ਦੇ ਹੁਣ ਚਲੇ ਗਏ, ਇੱਕ ਦੇਸ਼ ਦੇ ਉਦੋਂ ਬਾਅਦ ਫਿਰ ਤੀਸਰੇ ਦੇਸ਼ ਦੇ ਜਿੰਨੇ ਦੇਸ਼ਾਂ ਦੇ ਲੋਕ ਆ ਜਿਹੜੇ, ਉਹਨਾਂ ਨੂੰ ਫਿਰ ਹੌਲੀ ਹੌਲੀ ਇੱਥੋਂ ਉਹ ਜਹਾਜ਼ਾਂ ਦੇ ਵਿੱਚ ਚਾਰਟਰ ਜਹਾਜ਼ ਆ ਜਿਹੜੇ ਉਹਨਾਂ ਦੇ ਵਿੱਚ ਬਿਠਾ ਕੇ ਤੇ ਆਪਣੇ ਆਪਣੇ ਦੇਸ਼ਾਂ ਨੂੰ ਜਿਹੜਾ ਵਾਪਸ ਲਗਾਇਆ ਜਾਣਾ ਆ। ਤੇ ਬਾਕੀ ਜਿਹੜਾ ਉਹਨਾਂ ਦਾ ਸਮਾਨ ਆ ਖਾਕ ਸਾਹਿਬ ਜੀ ਸਾਹਿਬ ਦੇ ਸਮਾਨ ਜਿਹੜੇ ਅਟੈਚੀ ਕੇਸ ਹੁੰਦੇ ਆ ਵੱਡੇ, ਉਹ ਆ ਜਿਹੜੇ ਉਹ ਨਹੀਂ ਜਾਣ ਦਿੱਤੇ ਜਾਣਗੇ, ਉਹਨਾਂ ਨੂੰ ਪਹਿਲਾਂ ਉੱਥੇ ਹੀ ਸੈਨੀਟਾਈਜ਼ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਿਪ ਕੀਤਾ ਜਾਊਗਾ। ਤੇ ਜਿਹੜਾ ਉਹਨਾਂ ਦਾ ਛੋਟਾ ਮੋਟਾ ਬੈਗ ਜਿਹੜਾ ਆਪਣੇ ਕੋਲ ਹੁੰਦਾ ਕੈਰੀ ਆਨ ਜਿਹੜਾ, ਉਹ ਉਹਨਾਂ ਦੇ ਨਾਲ ਜਾਣ ਦਿੱਤਾ ਜਾਵੇਗਾ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇਸ ਜਹਾਜ਼ ਦੇ ਵਿੱਚ ਆ ਜਿਹੜੀਆਂ ਦੋ ਮੌਤਾਂ ਹੋ ਚੁੱਕੀਆਂ, ਤੇ ਤੀਸਰੀ ਜਿਹੜੀ ਆ ਉਹਦੇ ਵਿੱਚ ਅਜੇ ਸ਼ੱਕੀ ਗੱਲ ਹੈ ਕਿ ਉਹਦੀ ਮੌਤ ਹੋ ਗਈ ਆ ਕਿ ਨਹੀਂ ਹੋ ਗਈ। ਤੇ ਇਸ ਜਹਾਜ਼ ਦੇ ਵਿੱਚ ਖਾਕ ਸਾਹਿਬ ਜੀ 17 ਜਿਹੜੇ ਅਮਰੀਕਨ ਸਵਾਰ ਵੀ ਆ, ਤੇ ਉਹਨਾਂ ਨੂੰ ਵੀ ਇਹ ਜਿਹੜੀ ਵਾਇਰਸ ਆ ਇਹਨਾਂ ਤੋਂ ਸ਼ਾਇਦ ਉਹਨਾਂ ਦੇ ਉੱਤੇ ਅਜੇ ਕੋਈ ਪ੍ਰਭਾਵ ਨਹੀਂ ਹੈਗਾ, ਪਰ ਅਮਰੀਕਾ ਬਹੁਤ ਸਾਂਭੀਦਾਰ ਜਿਹੜੀ ਸਾਵਧਾਨੀ ਵਰਤ ਕੇ ਇਹਨਾਂ ਨੂੰ ਜਿਹੜੀ ਆ ਉਹ ਲੈ ਕੇ ਆ ਰਿਹਾ ਅਮਰੀਕਾ। ਤੇ ਇਹਨਾਂ ਦੇ ਵਿੱਚੋਂ 17 ਜਿਹੜੇ ਉਹ ਅਮਰੀਕਨ ਸਿਟੀਜ਼ਨ ਆ, ਤੇ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਉਹ ਬ੍ਰਿਟਿਸ਼ ਸਿਟੀਜ਼ਨ ਆ ਪਰ ਉਹ ਅਮਰੀਕਨ ਰੈਜੀਡੈਂਸੀ ਉਹਦੇ ਕੋਲ ਹੈਗੀ ਆ। ਸੋ ਇਹਨਾਂ 18 ਬੰਦਿਆਂ ਨੂੰ ਟੋਟਲ ਜਿਹੜੇ ਆ ਉਹ ਲਿਆ ਕੇ ਇੱਥੇ ਪਹਿਲਾਂ ਉਹਨਾਂ ਦੀ ਛਾਣਬੀਨ ਕੀਤੀ ਜਾਊਗੀ ਕਿ ਇਹਨਾਂ ਦੇ ਵਿੱਚ ਕੋਈ ਵਾਇਰਸ ਜਿਹੜੀ ਆ ਉਹ ਮਾੜੀ ਮੋਟੀ ਵੀ ਹੈ ਤੇ ਨਹੀਂ, ਤੇ ਫੇਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਨੂੰ ਭੇਜਿਆ ਜਾਣਾ ਆ। ਸੋ ਇਹ ਬਿਮਾਰੀ ਸੀ, ਮੇਰਾ ਖਿਆਲ ਆ ਵੀ ਇਹ ਇੰਨੀ ਵਧਣੀ ਨੀ ਕਿਉਂਕਿ ਇਹਦੇ ਤੇ ਛੇਤੀ ਜਿਹੜਾ ਕੰਟਰੋਲ ਉਹ ਹੋ ਗਿਆ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ, ਟਰੰਪ ਵੱਲੋਂ ਇਰਾਨ ਅੱਗੇ ਇੱਕ ਨਵੀਂ ਯੋਜਨਾ ਰੱਖੀ ਗਈ ਸੀ ਤਾਂ ਕਿ ਜਿਹੜੀ ਆ ਜੰਗ ਬੰਦੀ ਹੋ ਸਕੇ, ਪਰ ਜਿਹੜਾ ਇਰਾਨ ਸੀਗਾ ਉਹਨੇ ਜਵਾਬ ਦੇ ਵਿੱਚ ਕਿਹਾ ਕਿ ਜਿਹੜੀ ਸਟੇਟ ਆਫ ਹਰਮੂਸ ਆ ਉਹਨੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜਾ ਕਹਿੰਦੇ ਆ ਮੂੰਹ ਤੋੜਨਾ ਜਵਾਬ ਤਾਂ ਨਹੀਂ ਦਿੱਤਾ, ਉਹਨਾਂ ਨੇ ਕਿਹਾ ਕਿ ਇਹ ਸਟੇਟ ਆਫ ਹਰਮੂਸ ਆ ਅਸੀਂ ਖੋਲ ਦਿਆਂਗੇ ਪਰ ਇਹ ਕਿਸ਼ਤਾਂ ਵਿੱਚ ਖੋਲੀ ਜਾਊਗੀ, ਜਾਣੀ ਕਿ ਹੌਲੀ ਹੌਲੀ ਕਰਕੇ। ਤੇ ਨਾਲ ਉਹਨੇ ਇਹ ਸ਼ਰਤ ਰੱਖ ਦਿੱਤੀ ਆ ਜਿਵੇਂ ਜਿਵੇਂ ਅਮਰੀਕਾ ਇਰਾਨੀ ਜਹਾਜ਼ਾਂ ਅਤੇ ਉਸ ਦੇਸ਼ ਦੀਆਂ ਬੰਦਰਗਾਹਾਂ ਤੋਂ ਨਾਕਾ ਆ ਜਿਹੜਾ ਉਹਨੂੰ ਹਟਾਏਗਾ। ਸੋ ਜਿੰਨਾ ਕੁ ਤੂੰ ਸਾਨੂੰ ਬਿਲਕੁਲ ਬਿਲਕੁਲ ਉਹ ਇਸੇ ਗੱਲ ਤੋਂ ਤਾਂ

0: ਬਹੁਤ ਵੱਡਾ ਗੀਤ ਗਾ ਗਏ ਹੋ ਅਸਲੀਅਤ ਦੇ ਤੌਰ ਦੇ ਉੱਪਰ ਬਹੁਤ ਕੁਛ ਕਹਿ ਗਏ ਚੀਮਾ ਸਾਹਿਬ ਇੱਕ ਮਿੰਟ ਤਾਰ ਲਾ ਲੈਂਦੇ ਜੀ ਬਹੁਤ ਕੁਛ ਕਹਿ ਗਏ ਮਾਣਕ ਸਾਹਿਬ ਸਾਨੂੰ ਫਿਰ ਵੀ ਉਹਦੇ ਤੇ ਅਮਲ ਕਰਨ ਦੀ ਜ਼ਰੂਰਤ ਹੈ ਜੀ ਚੀਮਾ ਸਾਹਿਬ ਆਓ ਕਰੋ ਚਾਲੂ ਤੁਸੀਂ
1: ਸਾਹਿਬ ਜੀ ਦੇਖੋ ਬਹੁਤੀਆਂ ਸਾਰੀਆਂ ਗੱਲਾਂ ਜਦੋਂ ਮਾਂ ਪੇ ਤੁਹਾਡੇ ਜੀਂਦੇ ਹੁੰਦੇ ਉਦੋਂ ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ ਤੇ ਮੈਂ ਆਪਣਾ ਜਿਹੜਾ ਮੇਰਾ ਨਿੱਜੀ ਤਜਰਬਾ ਹੈ ਕਾਕ ਸਾਹਿਬ ਜੀ ਦੇਖੋ ਮੇਰੀ ਮਦਰ ਜਿਹੜੀ ਸੀਗੀ ਨਾ ਉਹ ਤਕਰੀਬਨ ਸਾਡਾ ਛੋਟਾ ਜਿਹਾ ਪਿੰਡ ਸੀ ਤਕਰੀਬਨ ਪਿੰਡ ਦੇ ਜਦੋਂ ਤੋਂ ਉਹ ਪਿੰਡ ਦੇ ਵਿੱਚ ਵਿਆਹੀ ਆਈ ਸੀ ਉਦੋਂ ਤੋਂ ਲੈ ਕੇ ਪਿੰਡ ਦੇ ਵਿੱਚ ਜਿੰਨੇ ਵੀ ਬੱਚੇ ਜੰਮੇ ਸੀ ਖਾਕ ਸਾਹਿਬ ਜੀ ਉਹਨੂੰ ਕੱਲੇ ਕੱਲੇ ਦੀ ਦੇਸੀ ਮਹੀਨਿਆਂ ਦੇ ਵਿੱਚ ਅੰਗਰੇਜ਼ੀ ਮਹੀਨਿਆਂ ਚ ਨਹੀਂ ਦੇਸੀ ਮਹੀਨਿਆਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਬੱਚੇ ਦੀ ਜਿਹੜੀ ਜਨਮ ਤਰੀਕ ਉਹਨੂੰ ਯਾਦ ਸੀ ਔਰ ਮੇਰੇ ਨਾਨਕਿਆਂ ਦਾ ਜਿਹੜਾ ਬਹੁਤ ਵੱਡਾ ਟੱਬਰ ਖਾਕ ਸਾਹਿਬ ਜੀ ਮੇਰੇ 13 ਮਾਮੇ ਮਾਸੀਆਂ ਸੀ ਸਾਰਿਆਂ ਦੇ ਬੱਚੇ ਜਿਹੜੇ ਆ ਮੇਰਾ ਖਿਆਲ ਹੋਣੇ ਆ ਕੋਈ 30-40 ਤਾਂ ਹੋਣੇ ਆ ਸਾਰਿਆਂ ਦੀ ਕੱਲੇ ਕੱਲੇ ਦੀ ਇਹ ਨਹੀਂ ਕਿ ਦਿਨ ਕੱਲਾ ਯਾਦ ਆ ਇਹ ਵੀ ਪਤਾ ਸੀ ਤੇ ਕਿਹੜਾ ਤੜਕੇ ਜੰਮਿਆ ਤੜਕੇ ਦੇ ਕਿਹੜੇ ਪਹਿਰ ਜੰਮਿਆ ਜਾਂ ਤਕਾਲ ਨਹੀਂ ਜੰਮੇ ਇੱਥੋਂ ਤੀਕਰ ਉਹਨੂੰ ਯਾਦ ਸੀ ਸਾਰਾ ਕੁਛ ਹਾਂਜੀ ਤੇ ਖਾਕ ਸਾਹਿਬ ਜੀ ਇੱਥੇ ਜਦੋਂ ਨਾ ਉਹ ਆਪਾਂ ਤੁਹਾਨੂੰ ਪਤਾ ਵੀ ਜਦੋਂ ਬਜ਼ੁਰਗ ਹੋ ਗਿਆ ਤੇ ਉਹ ਡਾਕਟਰ ਜਾ ਕੇ ਪੁੱਛਦੇ ਆ ਪੇ ਦੀ ਉਹ ਸਵਾਲ ਪੁੱਛਦੇ ਹੁੰਦੇ ਪਿਆ ਦਿਨ ਕੀ ਆ ਜੇ ਉਹ ਪੁੱਛਦੇ ਨੀ ਸਵਾਲ ਤੁਹਾਡੀ ਮੈਂਟਲ ਸਟੇਟਸ ਜਿਹੜਾ ਦਿਮਾਗੀ ਉਹ ਦੇਖਣੀ ਹੁੰਦੀ ਉਹਨਾਂ ਨੇ ਕਿ ਦਿਮਾਗ ਚ ਨੀ ਇਹਦਾ ਫੇਲ ਹੋ ਰਿਹਾ ਤੇ ਉਹ ਜਦੋਂ ਪੁੱਛਦੇ ਸੀਗੇ ਕਿ ਤੈਨੂੰ ਫਲਾਣਾ ਪਤਾ ਉਹ ਕਹਿੰਦੀ ਮੈਨੂੰ ਅੰਗਰੇਜ਼ੀ ਮੈਨੂੰ ਕਹਿੰਦੀ ਹੁੰਦੀ ਸੀ ਅੰਗਰੇਜ਼ੀ ਚ ਨੀ ਪਤਾ ਉਹ ਕਹਿੰਦੀ ਮੈਨੂੰ ਕੱਲੇ ਕੱਲੇ ਪਿੰਡ ਦੇ ਨਿਆਣੇ ਦੀ ਤਰੀਕ ਜਾ ਰਿਹਾ ਹਜੇ ਤੀਕਰ ਵੀ ਦੱਸ ਦਿੱਤੀ ਹਜੇ ਹੋ ਗਿਆ ਤਾਂ ਮਤਲਬ ਯਾਦਾਸ਼ਤ ਸੀ ਜਿਹੜੀ ਉਹਦੀ ਇੰਨੀ ਤੇਜ਼ ਸੀ ਤੇ ਹੁਣ ਖਾਕ ਸਾਹਿਬ ਜੀ ਜਦੋਂ ਉਹ ਚਲੇ ਗਏ ਇਸ ਦੁਨੀਆਂ ਤੋਂ ਫੇਰ ਨਾ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਨਹੀਂ ਤਾਂ ਪਹਿਲਾਂ ਜਦੋਂ ਕੋਈ ਪਿੰਡ ਦੇ ਵਿੱਚ ਸਵਾਲ ਹੋਣਾ ਜਾਂ ਨਾਨਕਿਆਂ ਵੱਲੋਂ ਫਲਾਣਾ ਕਿੱਦਾਂ ਉਹ ਤੋਂ ਝੱਟ ਜਾ ਕੇ ਪੁੱਛ ਲਈਦਾ ਸੀ ਜਿੱਦਣ ਉਹ ਇਸ ਦੁਨੀਆਂ ਤੋਂ ਚਲੇ ਗਏ ਖਾਕ ਸਾਹਿਬ ਜੀ ਤੇ ਮੈਨੂੰ ਪਹਿਲੀ ਵਾਰੀ ਲੋੜ ਪਈ ਕੁਛ ਪੁੱਛਣ ਦੀ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕੱਲੀ ਮਾਂ ਨਹੀਂ ਗਈ ਇੱਕ ਡਿਕਸ਼ਨਰੀ ਵੀ ਚਲੇ ਗਈ
0: ਪਰ ਲੋਕ ਸਮਝਦੇ ਨੀ ਹੈ ਘੱਟ ਸਮਝਦੇ ਬਹੁਤ ਲੋਕ ਸਮਝਦੇ ਵੀ ਹੈ ਬਹੁਤ ਆਪਣੀਆਂ ਮਾਵਾਂ ਦੀ ਕਦਰ ਵੀ ਕਰਦੇ ਆ ਕੁਛ ਅੱਜ ਕੱਲ ਦੀ ਜਨਰੇਸ਼ਨ ਦੇ ਵਿਚ ਬੋਲ ਚਾਲ ਵਿਗੜ ਗਿਆ ਬੱਚਿਆਂ ਦਾ
1: ਬਿਲਕੁਲ
0: ਬਦਤਮੀਜ਼ੀ ਨਾਲ ਗੱਲ ਕਰਨਗੇ ਮਾਂ ਨਾਲ
1: ਬਦਤਮੀਜ਼ੀ
0: ਨਾਲ ਗੱਲ ਕਰਨਗੇ ਜਿਦਾਂ ਮੈਂ ਅੱਜ ਮੈਂ ਥੋੜਾ ਜਿਹਾ ਦੂਰ ਗਿਆ ਸੀ ਫਿਲਾਡੈਲਫੀਆ ਮੈਂ ਅੱਜ ਪ੍ਰੋਗਰਾਮ ਸੁਣਦਾ ਆਇਆ ਆਪਣਾ ਰੇਡੀਓ ਤੇ ਡਾਕਟਰ ਸਾਹਿਬ ਦਾ ਉਹ ਮੈਨੂੰ ਗੱਲ ਅੱਜ ਵੀ ਯਾਦ ਆ ਕਹਿੰਦਾ ਬੰਦਾ ਕਾਹਦੀਆਂ ਸ਼ੇਖੀਆਂ ਮਾਰਦਾ ਉੱਠ ਕੇ 9 ਮਹੀਨੇ ਪੁੱਠਾ ਲੜਕਿਆ ਹੁੰਦਾ ਮਾਂ ਦੇ ਪੇਟ ਵਿੱਚ
1: ਬਿਲਕੁਲ
0: ਮਤਲਬ ਬੰਦੇ ਨੂੰ ਆਪਣੀ ਆਕਾਰ ਦੇ ਵਿੱਚ ਰਹਿਣਾ ਚਾਹੀਦਾ ਸਿੱਧੀ ਗੱਲ
1: ਬਿਲਕੁਲ
0: ਨਹੀਂ ਚਾਹੀਦਾ ਆਪਣੀ ਜਿਹੜੀ ਆ ਤੁਹਾਡਾ ਬੈਕਗ੍ਰਾਉਂਡ ਹੈ ਨਾ ਉਹਨੂੰ ਨੀ ਭੁੱਲਣਾ ਚਾਹੀਦਾ ਤੁਸੀਂ ਕਿੱਥੋਂ ਉੱਠੇ ਆ ਕਿੱਥੋਂ ਆਏ ਆ ਕੀ ਸੀ ਸਾਡੇ ਕੋਲ ਆਪ ਸਾਨੂੰ ਪਤਾ ਹੀ ਹੈ ਚੀਮਾ ਸਾਹਿਬ ਉੱਥੇ ਦੇ ਹਾਲਾਤ ਕਿੱਦਾਂ ਦੇ ਹੁੰਦੇ ਸੀ ਮਾੜੀਆਂ ਜ਼ਮੀਨਾਂ ਸੀ ਜਾਂ ਉਸ ਵੇਲੇ
1: ਬਿਲਕੁਲ
0: ਜ਼ਮੀਨਾਂ ਸੀ ਖਾਦਾਂ ਖੁਦਾਂ ਹੁੰਦੀਆਂ ਨਹੀਂ ਸੀ ਦਵਾਈਆਂ ਨਹੀਂ ਸੀ ਹੁੰਦੀਆਂ ਤੇ ਇਹੋ ਜਿਹੇ ਹਾਲਾਤ ਉਦੋਂ ਵਿੱਚ ਮਾਂ ਬਾਪ ਨੇ ਬਹੁਤ ਔਖੇ ਮਾਤਾ ਦਾ ਰੋਲ ਬਰਾਬਰ ਦਾ ਹੁੰਦਾ ਸੀ
1: ਖਾਕ ਸਾਹਿਬ ਜੀ ਜਿਹੜੇ ਮਾਂ ਹੁੰਦੀ ਸੀ ਮੈਂ ਦੇਖਦਾ ਰਿਹਾ ਅਸੀਂ 6 ਭੈਣ ਭਰਾ ਸੀ ਸਾਡਾ ਬਾਬਾ ਸੀ ਸੱਤਵਾਂ ਤੇ ਸਾਡਾ ਫਾਦਰ ਸੀ ਉਹ ਆਪ ਸੀ ਦੇਖ ਲੋ ਪਈ ਉਹਨੇ ਕੱਲੀ ਨਹੀਂ ਕੱਲੀ ਸੀ ਉਹ ਕੱਲੀ ਨੇ ਉਹਨੇ ਦੇਖ ਲੋ ਪਈ ਸਾਰੇ ਟੱਬਰ ਦੀ ਰੋਟੀ ਵੀ ਪਕਾਉਣੀ ਆ ਤੇ ਛੱਲੀਆਂ ਵੀ ਕੱਢਣੀਆਂ ਫੇਰ ਉਹ ਛੱਲੀਆਂ ਨੂੰ ਲਿਆਉਣਾ ਵੀ ਆ ਧੋਣਾ ਵੀ ਆ ਇਹ ਕਰਨਾ ਕਪਾਹਾਂ ਵੀ ਚੁਗਣੀਆਂ ਚੁੱਕ ਕੇ ਫੇਰ ਵੇਲਣੀ ਵੀ ਆ ਫੇਰ ਉਹਨੂੰ ਜਿਹੜਾ ਆ ਵੇਲ ਕੇ ਫੇਰ ਉਹ ਦੂਜੇ ਨੇ ਪਿੰਜੇ ਨੇ ਆਉਣਾ ਫੇਰ ਉਹਦਾ ਉਹ ਰੂਹ ਪਿੰਜ ਕੇ ਜਾਣਾ ਫੇਰ ਉਹਨੂੰ ਕੱਟਣਾ
0: ਗੋਹਾ
1: ਕੂੜਾ ਵੀ ਕਰਨਾ ਸਭ ਕੁਛ ਜਿਹੜਾ ਉਹ ਖਾਕ ਸਾਹਿਬ ਜੀ ਕਰਦੀ ਸੀਗੀ ਤੇ ਮੈਂ ਹੈਰਾਨ ਹੁੰਦਾ ਹੁਣ ਵੀ ਸੋਚ ਕੇ ਤੇ ਕੱਲੀ ਉਹ ਜਿਹੜੀ ਸੀ ਉਹਨੇ ਕਿਉਂ ਉਹ ਕੱਲੀ ਨੀ ਸੀ ਪਿੰਡ ਦੇ ਵਿੱਚ ਸਾਰੀਆਂ ਔਰਤਾਂ ਏਦਾਂ ਹੁੰਦੀਆਂ ਸੀ ਤੇ ਬੜੇ ਮਿਹਨਤੀ ਉਹ ਲੋਕ ਸੀਗੇ ਖਾਕ ਸਾਹਿਬ ਜੀ ਹੁਣ ਤਾਂ ਉੱਥੇ ਜਿਹੜੇ ਆ ਖਾ ਖਾ ਕੇ ਢਿੱਡ ਵਧਾਏ ਆ ਚਾਹੇ ਉਹ ਮਰਦੇ ਆ ਚਾਹੇ ਉਹ ਔਰਤਾਂ ਆ ਤੇ ਕੰਮ ਜੋਗੇ ਉਹ ਹੈ ਨੀ ਬਸ ਐਵੇਂ ਇੱਧਰ ਉੱਧਰ ਤੁਰੇ ਫਿਰਦੇ ਆ ਤੇ ਉਹ ਦੇਸ਼ ਆ ਜਿਹੜਾ ਉਹ ਉੱਜੜ ਰਿਹਾ ਸਮਾਜ ਆ ਖਾਕ ਸਾਹਿਬ ਜੀ ਮੈਨੂੰ ਤਾਂ ਬਹੁਤ
0: ਚੀਮਾ ਸਾਹਿਬ ਵਧ ਗਈਆਂ ਇੰਨੀਆਂ ਜ਼ਿਆਦੀਆਂ ਬੰਦੇ ਉੱਠਦੇ 10-11 ਮੁੰਡੇ ਅੱਜ ਕੱਲ ਦੇ ਉੱਠਦੇ 10-11-12 ਵਜੇ ਆ ਫਿਰ ਮੂੰਹ ਹੱਥ ਧੋ ਕੇ ਚੱਲ ਵੀ ਨਾਲ ਮੋਟਰਸਾਈਕਲ ਤੇ ਕਿੱਕ ਮਾਰੀ ਗੱਡੀ ਚੱਕੀ ਚੱਲ ਪਤਾ ਨੀ ਕਿੱਥੇ ਜਾ ਵੜਿਆ
1: ਹਾਂਜੀ ਉਹ ਜਲੰਧਰ ਚਾਹ ਪੀਣ ਜਾਂਦੇ ਆ ਜੀ
0: ਰਿਸਪੈਕਟ ਕੋਈ ਨੀ ਮਾਂ ਬਾਪ ਦੀ ਮੈਂ ਪੁੱਛ ਕੇ
1: ਰਿਸਪੈਕਟ
0: ਹੁੰਦੀ ਹੋਰ ਕੁਛ ਨੀ ਹੁੰਦਾ
1: ਹਾਂਜੀ ਹੋਰ ਕੁਛ ਨੀ ਹੁੰਦਾ
0: ਮੈਂ ਚੱਲਿਆ ਵਾ ਮੈਂ ਘੰਟੇ ਕੁ ਤੱਕ ਮੁੜੇ ਹੋਣਾ ਮਾਂ ਨੂੰ ਇੰਨਾ ਹੋ ਜਾਂਦਾ ਕਿ ਚੱਲ ਮੈਨੂੰ
1: ਹਾਂਜੀ ਬਿਲਕੁਲ ਬਿਲਕੁਲ
0: ਸੁਧਾਰਨ ਦੀ ਲੋੜ ਆ ਸਾਡੇ ਸਮਾਜ ਦੇ ਵਿਚ ਬਹੁਤ ਕ੍ਰਿਤੀਆਂ ਆ ਗਈਆਂ ਇਹਨੂੰ ਥੋੜਾ ਜਿਹਾ ਸੋਚਣਾ ਪਏਗਾ ਸਾਨੂੰ ਆਪਣੀ ਮੈਂ ਯੰਗ ਜਨਰੇਸ਼ਨ ਦੀ ਗੱਲ ਕਰਦਾ ਕਿ ਤੁਸੀਂ ਇਹਦੇ ਬਾਰੇ ਗੌਰ ਕਰੋ ਔਰ ਧਿਆਨ ਦਿਓ ਕਿ ਇਹ ਰੱਬ ਵਾ ਤੁਹਾਡੇ ਰੱਬ ਮਾਂ ਬਾਪ ਤੇ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਪੈਸੇ ਪਤਾ ਨੀ ਕਿੱਥੋਂ ਫੜ ਫੜ ਕੇ ਬਹੁਤੇ ਮੁੰਡੇ ਇੱਦਾਂ ਵੀ ਆਏ ਨਾ
1: ਜਿਹੜੇ
0: ਘਰ ਹੁੰਦੇ ਨੀ ਸੀ ਪੈਸੇ ਕਦੇ ਸ਼ਾਹ ਕੋ ਫੜ ਲਿਆ ਤੇਰੇ ਅਗਲੇ ਲਾ ਦਾਂਗੇ ਉਹਦੇ ਕਰਦਾ ਕਿੱਲਾ ਕਿਸੇ ਨੇ ਜ਼ਮੀਨ ਦਾ ਵੇਚਿਆ ਕਿਸੇ ਨੇ ਬਾਲ ਦਵੇਈ ਦਿੱਤਾ
1: ਬਿਲਕੁਲ
0: ਜੀ ਨਾਲ ਯਾਰ ਅਸੀਂ ਕਿੱਦਾਂ ਭੁੱਲ ਸਕਦੇ ਉਹਨਾਂ ਨਾਲ ਜੀ
1: ਬਿਲਕੁਲ ਹੱਕ ਸਾਹਿਬ ਜੀ ਇਸੇ ਤਰ੍ਹਾਂ ਆ ਇਹ ਦੇਖੋ ਸਿਲਸਿਲਾ ਜਿਹੜਾ ਚੱਲਦਾ ਹੌਲੀ ਹੌਲੀ ਜਿਹੜਾ ਉਹ ਵੈਸਟਰਨ ਸਿਵਿਲਾਈਜੇਸ਼ਨ ਹੈ ਜਿਹੜੀ ਇਹਦੇ ਵਿੱਚ ਹੱਕ ਸਾਹਿਬ ਜੀ ਜਿਹੜੇ ਰਿਸ਼ਤੇ ਨਾਲ ਪੇਰ ਨੂੰ ਤੋੜਨ ਦੀ ਜਿਹੜੀ ਉਹ ਜ਼ਿਆਦਾ ਹੁੰਦੀ ਆ ਤੇ ਪਰ ਏਦਾਂ ਹੋਣੀ ਨਹੀਂ ਚਾਹੀਦੀ ਜਿਹੜੇ ਸਮਾਜ ਆ ਜਿਹੜੇ ਉਹ ਦੇਖੋ ਹੱਕ ਸਾਹਿਬ ਜੀ ਹੁਣ ਇਰਾਨ ਦੇ ਵਿੱਚ ਕੀ ਹਾਲ ਆ ਕਿੰਨਾ 47 ਸਾਲ ਹੋ ਗਏ ਉਸ ਮੁਲਕ ਨੂੰ ਬਾਹਰ ਰਾਸ਼ਨ ਪਾਣੀ ਬੰਦ ਕੀਤਾ ਆ ਪਰ ਕਿਉਂਕਿ ਉਹ ਲੋਕ ਬੰਦਰਾਂ ਦੇ ਪੱਕੇ ਉਹ ਅਜੇ ਤੀਕਰ ਵੀ ਵਧੀਆ ਜੀਂਦੇ ਆ ਉਹਨਾਂ ਦੇ ਵਿੱਚ ਕੋਈ ਸਟ੍ਰੈਸ ਨਹੀਂ ਕੋਈ ਕਿਸੇ ਦੀ ਕੇਅਰ ਨਹੀਂ ਕੋਈ ਡਾਕਾ ਨਹੀਂ ਕੋਈ ਚੋਰੀ ਨਹੀਂ ਕੁਛ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਰਹਿਣੀਆਂ ਚਾਹੀਦੀਆਂ
0: ਚੀਮਾ ਸਾਹਿਬ ਮੈਂ ਦੇਖਦਾ ਗੋਰਿਆਂ ਦੇ ਨਿਆਣੇ ਚੰਗੇ
1: ਬਿਲਕੁਲ
0: ਮਾੜਾ ਮੋਟਾ ਖਾਫ ਕਰਦੇ ਆ ਉਹ ਪੈਸਾ ਉਹ ਜਦੋਂ 18 ਸਾਲਾਂ ਦਾ ਹੋ ਜਾਂਦਾ ਕਹਿੰਦੇ ਪੁੱਤ ਕਮਾ ਦਿਖਾ ਹੁਣ ਤੈਨੂੰ ਪਾਲ ਪੂਲ ਦਿੱਤਾ ਵਾ ਨਾ ਉਹ
1: ਬਿਲਕੁਲ ਬਿਲਕੁਲ
0: ਸਾਡੇ ਵਾਲੇ ਜਾਨ ਨੀ ਛੱਡਦੇ ਜਦੋਂ ਤੱਕ ਉਹ ਜਾਣੇ ਬਾਪੂ ਦਹੀਂ 100, 200 ਦਹੀਂ, 500 ਦਹੀਂ ਮੈਂ ਅੱਜ ਮੇਰੀ ਪਾਰਟੀ ਆ ਮੈਂ ਯਾਰਾਂ ਦੋਸਤਾਂ ਨਾਲ ਜਾਣਾ ਬਾਪੂ ਫੇਰ ਵੀ ਦੇ ਦਿੰਦਾ ਖੁਸ਼
1: ਹੋਇਆ
0: ਲੈ ਕਾਕਾ ਜਾ ਪਰ ਇਹ ਹੈ ਕਿ ਸਾਨੂੰ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਇਹਦੇ ਬਾਰੇ ਸਾਨੂੰ ਸੋਚਣਾ ਪਏਗਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ
1: ਬਿਲਕੁਲ ਖੱਕ ਸਾਹਿਬ ਜੀ ਗੱਲ ਤਾਂ ਛੋਟੀ ਜਿਹੀ ਹੁੰਦੀ ਆ ਸਵੇਰੇ ਉੱਠ ਕੇ ਤੁਸੀਂ ਜੇ ਤੁਸੀਂ ਮਾਂ ਦੇ ਪੈਰੀਆਂ ਤਲਾਤਾ ਤਾਂ ਸਮਝ ਲਓ ਭਾਈ ਮਾਂ ਆ ਜਿਹੜੀ ਨਾ ਉਹਨੂੰ ਦੁਨੀਆਂ ਦੀ ਹਰ ਇੱਕ ਚੀਜ਼ ਆ ਜਿਹੜੀ ਮਿਲ ਜਾਂਦੀ
0: ਬਿਲਕੁਲ
1: ਤੇ ਲਓ ਆਪਾਂ ਇੱਕ ਦੋ ਖਬਰਾਂ ਹੋਰ ਕਰਦੇ ਹਾਂ ਜਿਹੜਾ ਆਪਣੇ ਕੋਲ ਸਮਾਂ ਵੱਧਦਾ ਹੈ ਖੱਕ ਸਾਹਿਬ ਜੀ ਤੇ ਆਪਾਂ ਉਹ ਗੱਲ ਕਰਦੇ ਸੀਗੇ ਕਿ ਜਿਹੜੇ ਟਰੰਪ ਸਾਹਿਬ ਸੁਣ ਕੇ ਅੱਛਾ ਪੂਰੀ ਤਰ੍ਹਾਂ ਲੋਹੇ ਲਾ ਕੇ ਹੋਏ ਇਹ ਗੱਲ ਇਸ ਤਰ੍ਹਾਂ ਸੀ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਇਰਾਨ ਨੂੰ ਉਹ ਦਿੱਤਾ ਸੀ 14 ਦਿਨ ਦਾ ਉਹ 14 ਪੁਆਇੰਟ ਵਾਲਾ ਸੋਰੀ 14 ਨੁਕਤੇ ਰੱਖੇ ਸੀਗੇ ਕਿ ਇਹਨਾਂ ਤੇ ਤੁਸੀਂ ਮੰਨ ਲਓ ਤੇ ਆਪਾਂ ਸਮਝੌਤਾ ਕਰ ਲੈਂਦੇ ਹਾਂ ਪਰ ਉਹਨਾਂ ਤੇ ਸ਼ਾਇਦ ਉਹ ਨਹੀਂ ਬੰਨੇ ਜਿਹਦੇ ਕਾਰਨ ਟਰੰਪ ਸਾਹਿਬ ਥੋੜੇ ਲੋਹੇ ਲਾ ਕੇ ਹੋਏ ਆ ਕੋਈ ਨਾ ਉਹ ਲੋਹੇ ਲਾ ਕੇ ਉਪਰੋਂ ਉਪਰੋਂ ਇੱਕ ਖੱਕ ਸਾਹਿਬ ਜੀ ਟਰੰਪ ਦੇ ਵਿੱਚ ਇਹ ਬਹੁਤ ਵੱਡਾ ਗੁਣ ਵੀ ਆ ਉਹ ਨਾ ਲੋਹੇ ਲਾਸੇ ਜਿਹੜੇ ਉੱਤੋਂ ਉੱਤੋਂ ਹੁੰਦੇ ਹੁੰਦੇ ਵਿੱਚੋਂ ਨੀ ਉਹ ਫੇਰ 2 ਮਿੰਟ ਬਾਅਦ ਫੇਰ ਉਦਾਂ ਦੇ ਠੰਡੇ ਹੋ ਜਾਂਦੇ ਆ ਸਪੀਚ ਕਰਦੇ ਕਰਦੇ ਕਈ ਵਾਰੀ ਤੁਸੀਂ ਦੇਖਦੇ ਹੋਵੋਗੇ ਇੱਕ ਪਹਿਲਾਂ 20 ਸਕਿੰਟ ਪਹਿਲਾਂ ਉਹ ਪੂਰੇ ਲੋਹੇ ਲਾਕੇ ਹੁੰਦੇ ਆ ਤੇ ਮਗਰੋਂ ਐਂ ਠੰਡੇ ਸੀਟ ਵਰਗੇ ਵੀ ਹੋ ਜਾਂਦੇ ਆ ਇਹ ਵੀ ਸ਼ਾਇਦ ਉਹਨਾਂ ਦੇ ਵਿੱਚ ਬਹੁਤ ਵੱਡਾ ਇੱਕ ਗੁਣ ਹੈਗਾ ਆ ਤੇ ਜਿਹੜਾ ਉਹ ਦਿੱਤਾ ਸੀ 14 ਪੁਆਇੰਟ ਵਾਲਾ ਉਹਨਾਂ ਨੂੰ ਇਰਾਨ ਨੂੰ ਭੇਜਿਆ ਸੀਗਾ ਉਹਦੇ ਵਿੱਚ ਖੱਕ ਸਾਹਿਬ ਦੀ ਹੁਣ ਜਿਹੜੀ ਮੁਸੀਬਤ ਆ ਉਹਨਾਂ ਨੇ ਉਹ ਉੱਥੇ ਸਲਾਹ ਮਸ਼ਵਰਾ ਕੀਤਾ ਆ ਪਰ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਜਿਹੜੇ ਉਹਨਾਂ ਦੇ ਲੀਡਰ ਆ ਮੁਸਤਫਾ ਖਮੀਨੀ ਉਹ ਕਿਤੇ ਨਜ਼ਰ ਨਹੀਂ ਆ ਰਹੇ ਕਹਿੰਦੇ ਆ ਤੇ ਉਹ ਹੁਣ ਤੁਹਾਨੂੰ ਪਤਾ ਭਈ ਉਹਨਾਂ ਦੇ ਸੱਟਾਂ ਤਾਂ ਵੱਜੀਆਂ ਸੀ ਨਾ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਸੱਟਾਂ ਇਹਨਾਂ ਦੇ ਵੀ ਵੱਜੀਆਂ ਸੀ ਤੇ ਜਾਂ ਤਾਂ ਉਹ ਫਿਰ ਜਿੱਦਾਂ ਇੱਥੇ ਬੰਕਰ ਬੁੰਕਰ ਵਗੈਰਾ ਰਸ਼ੀਆ ਚ ਯੂਕਰੇਨ ਚ ਹੈਗੇ ਆ ਬੰਕਰ ਬਣਾ ਲਏ ਹੋਣੇ ਆ ਉਹਨਾਂ ਨੇ ਵੀ ਤੇ ਉੱਥੇ ਕਿਤੇ ਮਤਲਬ ਰਹਿੰਦੇ ਹੋਣਗੇ ਪਰ ਉਹ ਸਾਹਮਣੇ ਨੀ ਆਏ ਤੇ ਇਹਦੇ ਕਰਕੇ ਜਿਹੜੀ ਉਹ ਅਟਕਿਆ ਹੋਇਆ ਹਜੇ ਜਿਹੜਾ ਉਧਰੋਂ ਜਵਾਬ ਆਉਣਾ ਸੀਗਾ ਇਰਾਨ ਵੱਲੋਂ ਤੇ ਇਹਦੇ ਨਾਲ ਖੱਕ ਸਾਹਿਬ ਜੀ UAE ਆ ਜਿਹੜੀ ਯੂਨਾਈਟਿਡ ਅਰਬ ਐਮੀਰੇਟ ਤੇ ਉਹਦੇ ਨਾਲ ਕੁਵੈਤ ਇਹ ਦੋਹਾਂ ਦੇਸ਼ਾਂ ਵੱਲੋਂ ਸ਼ਿਕਾਇਤ ਆਈ ਆ ਕਿ ਉਹਨਾਂ ਦੇ ਉੱਪਰ ਡਰੋਨਾਂ ਦੇ ਹਮਲੇ ਜਿਹੜੇ ਹੋਏ ਆ ਤੇ ਜਿਹੜਾ ਕਟਰ ਹੈਗਾ ਉਹਦੇ ਵਿੱਚ ਖੱਕ ਸਾਹਿਬ ਜੀ ਜਿਹੜੀ ਆ ਸਮੁੰਦਰ ਦੇ ਵਿੱਚ ਜਿਹੜਾ ਉਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਸਮੁੰਦਰ ਦਾ ਕੰਢਾ ਉਹ ਤੱਟ ਉਹਨੂੰ ਕਹਿ ਦੇਈਦਾ ਆਮ ਕਰਕੇ ਪੰਜਾਬੀ ਦਾ ਜਿਹੜਾ ਸ਼ਬਦ ਆ ਤੇ ਉੱਥੇ ਖੱਕ ਸਾਹਿਬ ਜੀ ਇੱਕ ਜਹਾਜ਼ ਉੱਪਰ ਆ ਜਿਹੜਾ ਡਰੋਨ ਦੇ ਨਾਲ ਹਮਲਾ ਵੀ ਜਿਹੜਾ ਹੋਇਆ ਤੇ ਵਾਸ਼ਿੰਗਟਨ ਵਿੱਚ ਅਗਲੇ ਹਫ਼ਤੇ ਇਜ਼ਰਾਇਲ ਅਤੇ ਲਿਬਨਾਨ ਦੇ ਵਿੱਚ ਜਿਹੜਾ ਆ ਉਹਦੇ ਫੈਸਲੇ ਬਾਰੇ ਵੀ ਗੱਲਬਾਤ ਇੱਥੇ ਉਹ ਦੋਨਾਂ ਨੂੰ ਮੇਰਾ ਖਿਆਲ ਇੱਥੇ ਹੋਣਗੇ ਉਹ ਤੇ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਈ ਜਾਊਗੀ ਕਿ ਸ਼ਾਇਦ ਫੈਸਲਾ ਹੋ ਜਾਵੇ ਕਿਉਂਕਿ ਇਰਾਨ ਖੱਕ ਸਾਹਿਬ ਵੀ ਉਨਾ ਚਿਰ ਨਹੀਂ ਮੰਨਦਾ ਜਿੰਨਾ ਚਿਰ ਉਹ ਕਹਿੰਦਾ ਤੁਸੀਂ ਲਿਬਨਾਨ ਦਾ ਫੈਸਲਾ ਨਹੀਂ ਕਰਦੇ ਮੈਂ ਕੋਈ ਫੈਸਲਾ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਵੀ ਦੇਖੋ ਖੱਕ ਸਾਹਿਬ ਜੀ ਹੁਣ ਜਿਹੜਾ ਹੈਜ਼ਬੁੱਲਾ ਆ ਲਿਬਨਾਨ ਦਾ ਉਹ ਵੀ ਆ ਕੇ ਇਰਾਨ ਦੇ ਬਰਾਬਰ ਖੜ ਗਿਆ ਜਦੋਂ ਹਾਂਜੀ ਸੋ ਉਹ ਇਰਾਨ ਨੇ ਵੀ ਆ ਜਿਹੜਾ ਉਹ ਵੀ ਇਸ ਗੱਲ ਤੇ ਅੜਿਆ ਹੈ ਕਿ ਮੈਂ ਉਸ ਤੋਂ ਬਿਨਾਂ ਫੈਸਲਾ ਨਹੀਂ ਕਰਨਾ ਤੇ ਤੁਸੀਂ ਕੁਛ ਕਹਿਣ ਲੱਗੇ ਸੀ
0: ਇੱਕ ਸੈਕਿੰਡ ਦਿਓ ਜੀ ਮੈਂ ਇੱਕ ਛੋਟੀ ਜਿਹੀ ਅਨਾਊਂਸਮੈਂਟ ਕਰਨੀ ਹੈ ਨਵਦੀਪ ਰਿੱਕੀ ਬਾਜਵਾ ਜੇ ਕੋਈ ਸਾਡੇ ਸਰੋਤੇ ਸਰੀ ਕੈਨੇਡਾ ਤੋਂ ਸੁਣਦੇ ਆ ਤੇ ਕੌਂਸਲਰ ਕੈਂਡੀਡੇਟ ਨੇ ਬਹੁਤ ਇਮਾਨਦਾਰ ਤੇ ਬੜਾ ਮਿਹਨਤੀ ਬੇਟਾ ਹੈਗਾ ਤੇ ਇਹਨੂੰ ਵੋਟਾਂ ਪਾਇਓ ਜੇ ਉੱਥੇ ਤੁਸੀਂ ਸਾਰੇ ਦੇਖ ਚੈੱਕ ਕਰ ਲਓ ਫੋਨ ਨੰਬਰ ਵੀ ਮੈਂ ਅਨਾਊਂਸ ਕਰ ਦੇਣਾ 604-306-5266 ਸੋ ਰਿਕੁਐਸਟ ਆ ਕਿ ਆਪਣੇ ਜਿੰਨੇ ਵੀ ਉੱਥੇ ਸਰੀ ਦੇ ਏਰੀਏ ਦੇ ਵਿੱਚ ਵੀਰ ਭੈਣ ਭਰਾ ਹੈਗੇ ਆ ਤੇ ਜਿਹੜਾ ਇਹਨਾਂ ਦਾ ਵੀ ਖਿਆਲ ਰੱਖਿਓ, ਆਪਣੇ ਪੰਜਾਬੀ ਮੁੰਡਾ ਹੈਗਾ ਤੇ ਸਾਡਾ ਜਵਾਈ ਵੀ ਆ ਜੀ।
1: ਵੈਰੀ ਗੁੱਡ, ਬਹੁਤ ਵਧੀਆ ਖਾਕ ਸਾਹਿਬ ਜੀ। ਤੇ ਖਾਕ ਸਾਹਿਬ ਜੀ, ਤੁਸੀਂ ਆ ਗਿਆ, ਮੈਨੂੰ ਲੱਗਦਾ ਵੀ ਅਮਰੀਕਾ ਦੀ ਗੌਰਮੈਂਟ ਦੇ ਵਿੱਚ ਵੀ ਤੁਸੀਂ ਹੁਣ ਰੱਖਦੇ ਆ ਤੇ ਕੈਨੇਡਾ ਦੀ ਗੌਰਮੈਂਟ ਦੇ ਵਿੱਚ ਵੀ, ਤੇ ਕੋਈ ਨਾ ਆਪਾਂ
0: ਨਿਆਣਿਆਂ ਨੂੰ ਨਾ ਬੱਚਿਆਂ ਨੂੰ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਅੱਜ ਤੋਂ 2 ਸਾਲ ਪਹਿਲਾਂ ਕਿ ਅੱਜ ਦੀ ਜਿਹੜੀ ਵਧੀਆ ਜਨਰੇਸ਼ਨ ਜਿਹੜੀ ਧਰਮ ਦੇ ਨਾਂ ਦੇ ਉੱਪਰ ਸਿੱਖ ਧਰਮ ਦੇ ਵਿੱਚ ਬੜੇ ਕੱਟੜ ਮੁੰਡੇ ਹੈਗੇ ਆਪਣੇ ਇੱਥੇ ਸਾਊਥ ਅਮਰੀਕਾ ਵਿੱਚ, ਉਹਨਾਂ ਨੂੰ ਹੌਲੀ ਹੌਲੀ ਗੁਰਦੁਆਰਿਆਂ ਦੀ ਸਿਆਸਤ ਵਿੱਚ ਆਉਣਾ ਚਾਹੀਦਾ, ਪਰ ਜਿਹੜੇ ਸਾਡੇ ਬੁੱਢੇ ਖੁੰਗੜ ਬੈਠੇ ਆ ਉਹ ਲਾਗੇ ਨਹੀਂ ਲੱਗਦੇ।
1: ਬਿਲਕੁਲ ਲਾਗੇ ਨਹੀਂ ਲੱਗਣ ਦਿੰਦੇ।
0: ਆਪਣਾ ਅਗਲੀ ਵਾਰੀ ਮੈਂ ਤਾਏ ਦਾ ਮੁੰਡਾ ਬਣਾਇਆ ਜਾਂ ਕਿ ਚਾਚੇ ਦਾ, ਅਗਲੀ ਵਾਰੀ ਮਾਸੀ ਦਾ ਮੁੰਡਾ ਪ੍ਰਧਾਨ ਬਣਾਉਣਾ। ਬੈਟਰ ਆ ਕਿ ਤੁਸੀਂ ਵੀ ਵੱਡੀ ਸਿਆਸਤ ਚ ਆਓ, ਛੱਡੋ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਿਆ,
1: ਛੱਡ
0: ਦਿਓ ਤੇ
1: ਬਿਲਕੁਲ
0: ਅਮਰੀਕਾ ਦੀ ਸਿਆਸਤ ਦੇ ਵਿੱਚ ਕੋਸ਼ਿਸ਼ ਕਰੋ। ਹੁਣ ਸਾਡੇ ਇੱਥੇ ਇੱਕ ਹੋਰ ਸਿੰਘ ਸਾਹਿਬ ਹੈਗੇ ਆ, ਉਹ ਆਪਣਾ ਕਾਂਗਰਸਮੈਨ ਦੀ ਇਲੈਕਸ਼ਨ ਲੜ ਰਹੇ ਸਾਡੇ ਏਰੀਏ ਦੇ ਵਿੱਚੋਂ, ਆਪਣੇ ਸਰਦਾਰ, ਤੇ ਇੱਦਾਂ ਹੌਲੀ ਹੌਲੀ ਆਪਾਂ ਨੂੰ ਇਹਦੇ ਵਿੱਚ ਆਉਣਾ ਪਏਗਾ, ਸਿਆਸਤ
1: ਆਉਣਾ ਪਏਗਾ। ਬਿਲਕੁਲ ਬਿਲਕੁਲ,
0: ਜ਼ਿਆਦਾ ਟਰਾਈ ਕਰੋ, ਬੜਾ ਕੁਝ ਹੈਗਾ ਇਹਦੇ ਨਾਲ, ਇਮਾਨਦਾਰੀ ਵੀ ਤੁਹਾਡੀ ਪਰਖੀ ਜਾਂਦੀ ਹੈ, ਕਿਉਂਕਿ ਇਹ ਵਧੀਆ ਪੋਲੀਟਿਕਸ ਆ ਅਮਰੀਕਾ ਦੀ ਸਿਆਸਤ ਦੇ ਵਿੱਚ, ਨਾ ਕਰਪਸ਼ਨ ਆ, ਛੋਟੇ ਵੱਡੇ ਤੇ ਹੋਏਗੀ ਉਹ ਤਾਂ ਛੋਟੇ ਮੋਟੇ ਤੁਹਾਨੂੰ ਪਤਾ ਹੁੰਦਾ, ਪਰ ਆਓ ਜਰੂਰ ਇਹਦੇ ਵਿੱਚ, ਬੜਾ ਬਹੁਤ ਸਾਰਿਆਂ ਨੂੰ ਰਿਕੁਐਸਟ ਆ, ਜਿੰਨੀ ਵੀ ਯੰਗ ਜਨਰੇਸ਼ਨ ਪੜ੍ਹੀ ਲਿਖੀ ਆ, ਕੋਸ਼ਿਸ਼ ਕਰੋ ਕੋਈ ਨਾ ਕੋਈ ਕੌਂਸਲਰ ਦੀ ਜਾਂ ਕੋਈ ਕਾਂਗਰਸਮੈਨ ਜਾਂ ਕੋਈ ਅਸੈਂਬਲੀਮੈਨ, ਤੇ ਇਹ ਸਾਰੇ ਅਹੁਦੇ ਹੁੰਦੇ ਤੁਹਾਡੇ ਏਰੀਏ ਚ ਹੀ ਹੁੰਦੇ ਆ, ਤੁਸੀਂ ਕੋਸ਼ਿਸ਼ ਕਰੋ, ਹਰ ਵੀ ਜਾਓਗੇ ਇੱਕ ਵਾਰੀ ਸ਼ਾਇਦ, ਕੋਸ਼ਿਸ਼ ਕਰਦੇ ਰਹੋ ਇੱਕ ਦੋ ਵਾਰੀ ਹੋਰ ਕਰ।
1: ਬਿਲਕੁਲ ਬਿਲਕੁਲ
0: ਜੀ,
1: ਹਰ ਵੀ ਜਾਓ ਖਾਕ ਸਾਹਿਬ ਜੀ, ਉਹਦੇ ਨਾਲ ਉਤਸ਼ਾਹ ਮਿਲਦਾ, ਹੋਰ ਜੇ ਤੁਸੀਂ ਨਹੀਂ ਵੀ ਜਿੱਤਦੇ ਤਾਂ ਉਹ ਕਈ ਹੋਰ ਵੀ ਫਿਰ ਉਹ ਕਰਦੇ ਆ, ਮੈਂ ਜਿੱਤ ਸਕਦਾ ਉਹਦੇ ਨਾਲ, ਉਤਸ਼ਾਹ ਮਿਲਦਾ। ਬਿਲਕੁਲ, ਹਾਂ,
0: ਆਮ ਲੋਕਾਂ ਚ ਤੁਹਾਡਾ ਉਸ ਏਰੀਏ ਦੇ ਵਿੱਚ ਨਾ ਆ ਜਾਂਦਾ ਕਿ ਮੁੰਡਾ
1: ਨਾ ਆ ਜਾਂਦਾ। ਬਿਲਕੁਲ ਬਿਲਕੁਲ, ਗਾਂ ਵੀ ਜਿਹੜੀ ਆ ਉਹਨਾਂ ਨੂੰ ਸੇਧ ਮਿਲਦੀ ਹੈ, ਹੋਰ ਲੋਕਾਂ ਨੂੰ ਵੀ, ਗਾਂ ਦੀ ਜਨਰੇਸ਼ਨ ਨੂੰ, ਗਾਂ ਦੀਆਂ ਪੀੜੀਆਂ ਨੂੰ। ਕਈ ਵਾਰੀ ਖਾਕ ਸਾਹਿਬ ਜੀ ਏਦਾਂ ਹੁੰਦਾ, ਜਿਹੜੀ ਅਗਲੀ ਪੀੜੀ ਜਿਹੜੇ ਬਾਹਰ ਦੇਖਦੇ ਹੁੰਦੇ ਆ ਨਾ, ਉਹ ਜਦੋਂ ਬੰਦਾ ਹਾਰ ਨਹੀਂ
0: ਚੱਕਰ ਹੈ ਚੀਮਾ ਸਾਹਿਬ, ਪਿੱਛੇ ਮੇਰਾ ਬੇਟਾ ਵੀ, ਉਹਦੀ ਵਿਚਾਰੀ ਕੁੜੀ ਇੱਕ ਬਹੁਤ ਪਿਆਰੀ ਜੀ ਆ, ਡੈਡੀ ਉਹਦਾ ਜੈਲੋ ਚਲਾਉਂਦਾ ਸੀ, ਉਹ ਕੌਂਸਲਰ ਨਿਊਯਾਰਕ ਸਿਟੀ ਦੀ ਕੌਂਸਲਰ ਤੇ ਖੜੀ ਹੋ ਗਈ, ਤੇ ਜਗਪ੍ਰੀਤ ਨੇ ਵੀ ਕਾਫੀ ਮਤ ਕੀਤੀ, ਉਹਦੀ ਕੰਪੇਨ ਕੀਤੀ, ਤੇ ਉਹ ਸਾਡੇ ਉਹ ਹੋਇਆ ਕਿ ਤਿੰਨ ਪੰਜਾਬੀ ਜਿਹੜੇ ਮੈਂ ਕੀ ਕਵਾਂ ਉਹਨਾਂ ਨੂੰ, ਉਹ ਖੜੇ ਹੋ ਗਏ ਉੱਥੇ ਉਹਦੇ ਅਗੇਂਸਟ ਖੜੇ ਹੋ ਗਏ, ਉਹ ਫਿਰ ਇਹ ਤਿੰਨੇ ਹੀ ਹਰ ਗਏ, ਤੇ ਕੋਈ ਸਪੈਨਿਸ਼ ਜਾਂ ਗੋਰਾ ਸੀ ਉਹ ਜਿੱਤ ਗਿਆ ਸੀਟ,
1: ਜਿੱਤਣਾ ਸੀ।
0: ਮਤਲਬ ਇਹਨਾਂ ਦੀ ਲਾਗਤ ਵੀ ਨਹੀਂ ਕਰਨੀ ਚਾਹੀਦੀ, ਜੇ ਤੁਸੀਂ
1: ਨਹੀਂ ਕਰਨੀ ਚਾਹੀਦੀ,
0: ਪੜ੍ਹਿਆ ਲਿਖਿਆ ਇਮਾਨਦਾਰ ਆ, ਗ੍ਰੈਜੂਏਟ ਆ, ਚੰਗੀ ਉਹਦੀ ਪੜ੍ਹਾਈ ਆ, ਉਹਨੂੰ ਆਉਣ ਦੇ।
1: ਬਿਲਕੁਲ ਬਿਲਕੁਲ,
0: ਇਹ ਵੀ ਹੁੰਦਾ, ਇਹ ਵੀ ਨਹੀਂ ਕਰਨਾ ਚਾਹੀਦਾ ਸਾਨੂੰ, ਥੋੜਾ ਜਿਹਾ ਖਿਆਲ ਰੱਖੋ, ਇਹ ਗੁਰਦੁਆਰਾ ਨਹੀਂ ਹੈਗਾ, ਇਹ ਬੜੀਆਂ ਵੱਡੀਆਂ ਇਲੈਕਸ਼ਨਾਂ, ਤੁਹਾਡਾ ਫਾਇਦਾ ਹੀ ਹੋਣਾ ਜੀ।
1: ਬਿਲਕੁਲ, ਤੇ ਇਹਦੇ ਨਾਲ ਆਪਣੇ ਕੋਲ ਅਗਲੀ ਛੋਟੀ ਜਿਹੀ ਖ਼ਬਰ ਇੱਕ ਹੈਗੀ ਆ, ਉਹ ਕਹਿੰਦੇ ਐਸਟੋਨੀਆ ਇੱਕ ਨਿੱਕਾ ਜਿਹਾ ਕੰਟਰੀ ਆ ਖਾਕ ਸਾਹਿਬ ਜੀ, ਇਹਨਾਂ ਨੂੰ ਬਾਲਟਿਕ ਸਟੇਟਸ ਕਹਿੰਦੇ, ਉਹਦੇ ਨਾਲ ਲੱਗਦਾ ਬਾਲਟਿਕ ਸੀ ਆ ਜਿਹੜਾ, ਤੇ ਇਹਦੇ ਬਾਰਡਰ ਦੇ ਉੱਤੇ ਖਾਕ ਸਾਹਿਬ ਜੀ, ਜਿਹੜਾ ਤੁਹਾਨੂੰ ਪਤਾ ਵੀ ਬਾਰਡਰ ਉਹ ਰੂਸ ਦੇ ਨਾਲ ਲੱਗਦਾ ਇਹ, ਤੇ ਇਹ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਵੀ ਸੀਗਾ, ਤੇ ਹੁਣ ਇੱਥੇ ਰੌਲਾ ਜਿਹੜਾ ਉਹ ਇਸ ਗੱਲ ਦਾ ਆ ਕਿ ਉੱਥੇ ਇੱਕ ਛੋਟਾ ਜਿਹਾ ਪਿੰਡ ਕਹਿ ਲਓ ਜਾਂ ਨਿੱਕਾ ਜਿਹਾ ਸ਼ਹਿਰ ਆ ਜਿਹੜਾ, ਇਹਦਾ ਨਾਂ ਹੈਗਾ ਨਾਰਵਾ।
0: ਅੱਛਾ ਜੀ,
1: ਤੇ ਇਹ ਜਿਹੜਾ ਸ਼ਹਿਰ ਆ ਇਹ ਐਸਟੋਨੀਆ ਦੀ ਹੱਦ ਦੇ ਅੰਦਰ ਆ, ਤੇ ਹੁਣ ਇਹ ਨੇਟੋ ਦਾ, ਤੁਹਾਨੂੰ ਪਤਾ ਐਸਟੋਨੀਆ ਨੇਟੋ ਦਾ ਮੈਂਬਰ ਆ, ਤੇ ਇਹ ਜਿਹੜਾ ਸ਼ਹਿਰ ਹੈਗਾ ਜਾਂ ਪਿੰਡ ਕਹਿ ਲਓ, ਇਹਦੇ ਵਿੱਚ ਖਾਕ ਸਾਹਿਬ ਜੀ 98% ਲੋਕ ਆ ਜਿਹੜੇ ਉਹ ਰੂਸ ਰਸ਼ੀਅਨ ਭਾਸ਼ਾ ਬੋਲਦੇ,
0: ਰਸ਼ੀਅਨ ਪੱਖੀ ਵੀ ਆ,
1: ਰਸ਼ੀਅਨ ਪੱਖੀ ਵੀ ਆ ਬਿਲਕੁਲ, ਤੇ ਰਸ਼ੀਅਨ ਭਾਸ਼ਾ ਵੀ ਬੋਲਦੇ ਆ, ਔਰ ਇਹ ਜਿਹੜਾ ਆ ਇੱਥੇ ਹੁਣ ਪੁਟਿਨ ਕਹਿੰਦਾ ਭਾਈ ਇਹ ਮੇਰਾ ਜਿਹੜਾ ਸ਼ਹਿਰ ਆ ਤੇ ਇਹ ਮੈਂ ਲੈਣਾ ਆ, ਤੇ ਹੁਣ ਹਾਂਜੀ ਰਸ਼ੀਆ ਕਹਿੰਦਾ ਆ, ਤੇ ਇਹਦੇ ਵਿੱਚ ਹੁਣ ਜਿਹੜਾ ਇਹ ਐਸਟੋਨੀਆ ਨਿੱਕਾ ਜਿਹਾ ਕੰਟਰੀ ਆ, ਇਹ ਹੁਣ ਖਾਕ ਸਾਹਿਬ ਜੀ ਜਿਹੜੇ ਹੈਗੇ ਆ ਦੋ ਪੋੜਾਂ ਦੇ ਵਿਚਾਲੇ ਪੀਸਿਆ ਜਾ ਰਿਹਾ, ਇੱਕ ਪਾਸੇ ਨੇਟੋ ਆ ਤੇ ਦੂਸਰੇ ਪਾਸੇ ਹੈਗਾ ਰਸ਼ੀਆ, ਤੇ
0: ਪਿੰਡ ਹੀ ਆ ਉਹਨਾਂ ਦੀ ਲੈਂਗੁਏਜ ਆ, ਉਹਨਾਂ ਦਾ
1: ਪਿੰਡ ਹੀ ਆ, ਹਾਂਜੀ,
0: ਜਾਂ ਉਹਨਾਂ ਨੂੰ ਮੁਲਕ ਹੀ, ਪਿੰਡ ਨੂੰ ਮੁਲਕ ਹੀ ਵੱਖਰਾ ਬਣਾ ਦਿਓ,
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਵੀ ਹੋ ਸਕਦਾ ਬਿਲਕੁਲ, ਤੇ ਜਿਹੜੇ ਪ੍ਰੈਜੀਡੈਂਟ ਪੁਟਿਨ ਨੇ
0: ਸਰਪੰਚ ਜਿਹੜਾ ਉਹ ਚੀਫ ਮਿਨਿਸਟਰ, ਬਾਕੀ ਕਹਿੰਦੇ ਪ੍ਰਧਾਨ ਮੰਤਰੀ ਬਣ ਜਾਏ,
1: ਪ੍ਰਧਾਨ ਮੰਤਰੀ ਬਿਲਕੁਲ ਬਿਲਕੁਲ, ਤੇ ਹਾਂਜੀ ਹਾਂਜੀ, ਤੇ ਪ੍ਰੈਜੀਡੈਂਟ ਪੁਟਿਨ ਨੇ ਪਿੰਡ ਦਾ ਨਾਂ ਆ ਜਿਹੜਾ ਉਹ ਖਾਸ ਕਰਕੇ ਸਾਹਮਣੇ ਲਿਆਂਦਾ, ਤੇ ਇਤਿਹਾਸ ਦੇ ਪੰਨਿਆਂ ਉੱਪਰ ਇਸ਼ਾਰਾ ਕਰਦੇ ਕਿਹਾ ਕੇ ਇਹ ਜਿਹੜਾ ਪਿੰਡ ਆ ਇਹ ਰੂਸ ਦਾ ਆ ਕਿਉਂਕਿ ਇਹ ਪੀਟਰ ਦੀ ਗ੍ਰੇਟ ਜਿਹੜਾ ਸੀਗਾ 1704 ਦੇ ਵਿਚ ਓਹਨੇ ਵਾਪਸ ਜਿੱਤਿਆ ਸੀ ਇਹ ਦੂਸਰੇ ਕੰਟਰੀਆਂ ਤੋਂ ਪਹਿਲਾਂ ਇਹਨਾਂ ਨੇ ਖੋਇਆ ਹੋਇਆ ਸੀ ਤੇ ਉਹਨੇ ਵਾਪਸ ਜਿੱਤ ਲਿਆ 1704 ਦੇ ਵਿਚ ਤੇ ਉਦੋਂ ਤੋਂ ਇਹ ਜਿਹੜੀ ਆ ਰੂਸ ਦੀ ਟੈਰੀਟਰੀ ਆ ਤੇ ਹਾਂਜੀ ਰਸ਼ੀਆ ਕਹਿੰਦਾ ਆ ਤੇ ਇਹਦੇ ਵਿਚ ਹੁਣ ਜਿਹੜਾ ਇਹ ਐਸਟੋਨੀਆ ਨਿੱਕਾ ਜਿਹਾ ਕੰਟਰੀ ਆ ਇਹ ਹੁਣ ਕਾਕ ਸਾਹਿਬ ਜੀ ਜਿਹੜੇ ਹੈਗੇ ਆ ਦੋ ਪੋਰਾਂ ਦੇ ਵਿਚਾਲੇ ਪਿਛਿਆ ਜਾ ਰਿਹਾ ਇੱਕ ਪਾਸੇ ਨੇਟੋ ਆ ਤੇ ਦੂਜੇ ਪਾਸੇ ਹੈਗਾ ਰਸ਼ੀਆ
0: ਤੇ ਪਿੰਡ ਹੀ ਆ ਉਹਨਾਂ ਦੀ ਲੈਂਗੁਏਜ ਆ ਉਹਨਾਂ ਦਾ
1: ਪਿੰਡ ਹੀ ਆ ਹਾਂਜੀ
0: ਜਾਂ ਉਹਨਾਂ ਨੂੰ ਮੁਲਕੀ ਪਿੰਡ ਨੂੰ ਮੁਲਕੀ ਵੱਖਰਾ ਬਣਾ ਦਿਓ
1: ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਬਿਲਕੁਲ ਤੇ ਜਿਹੜੇ ਪ੍ਰੈਜੀਡੈਂਟ ਪੁਟਿਨ ਨੇ
0: ਸਰਪੰਚ ਜਿਹੜਾ ਉਹ ਚੀਫ ਮਿਨਿਸਟਰ ਬਾਕੀ ਕਹਿੰਦੇ ਪ੍ਰਧਾਨ ਮੰਤਰੀ ਬਣ ਜਾਏ
1: ਪ੍ਰਧਾਨ ਮੰਤਰੀ ਬਿਲਕੁਲ ਬਿਲਕੁਲ ਤੇ ਹਾਂਜੀ ਹਾਂਜੀ ਤੇ ਪ੍ਰੈਜੀਡੈਂਟ ਪੁਟਿਨ ਨੇ ਪਿੰਡ ਦਾ ਨਾਂ ਆ ਜਿਹੜਾ ਉਹ ਖਾਸ ਕਰਕੇ ਸਾਹਮਣੇ ਲਿਆਂਦਾ ਤੇ ਇਤਿਹਾਸ ਦੇ ਪੰਨਿਆਂ ਉਪਰ ਇਸ਼ਾਰਾ ਕਰਦੇ ਕਿਹਾ ਕਿ ਇਹ ਜਿਹੜਾ ਪਿੰਡ ਆ ਇਹ ਰੂਸ ਦਾ ਆ ਕਿਉਂਕਿ ਇਹ ਪੀਟਰ ਦੀ ਗ੍ਰੇਟ ਜਿਹੜਾ ਸੀਗਾ 1704 ਦੇ ਵਿਚ ਉਹਨੇ ਵਾਪਸ ਜਿੱਤਿਆ ਸੀ ਇਹ ਦੂਸਰੇ ਕੰਟਰੀਆਂ ਤੋਂ ਪਹਿਲਾਂ ਇਹਨਾਂ ਨੇ ਖੋਇਆ ਹੋਇਆ ਸੀ ਤੇ ਉਹਨੇ ਵਾਪਸ ਜਿੱਤ ਲਿਆ 1704 ਦੇ ਵਿਚ ਤੇ ਉਦੋਂ ਤੋਂ ਇਹ ਜਿਹੜੀ ਆ ਰੂਸ ਦੀ ਟੈਰੀਟਰੀ ਆ ਤੇ ਇਹ ਨਿੱਕਾ ਗਿਆ ਪਿੰਡ ਆ ਇੱਥੇ ਹੁਣ ਹੋਣਾ ਤਾਂ ਕੀ ਆ

0: ਹਾਂਜੀ ਹਾਂਜੀ ਤੇ ਪ੍ਰੈਜ਼ੀਡੈਂਟ ਪੁਟਿਨ ਨੇ ਪਿੰਡ ਦਾ ਨਾਂ ਆ ਜਿਹੜਾ ਉਹ ਖਾਸ ਕਰਕੇ ਸਾਹਮਣੇ ਲਿਆਂਦਾ ਤੇ ਇਤਿਹਾਸ ਦੇ ਪੰਨਿਆਂ ਉੱਪਰ ਇਸ਼ਾਰਾ ਕਰਦੇ ਕਿਹਾ ਕਿ ਇਹ ਜਿਹੜਾ ਪਿੰਡ ਆ ਇਹ ਰੂਸ ਦਾ ਆ ਕਿਉਂਕਿ ਇਹ ਪੀਟਰ ਦੀ ਗ੍ਰੇਟ ਜਿਹੜਾ ਸੀਗਾ 1704 ਦੇ ਵਿਚ ਉਹਨੇ ਵਾਪਸ ਜਿੱਤਿਆ ਸੀ ਇਹ ਦੂਸਰੇ ਕੰਟਰੀਆਂ ਤੋਂ ਪਹਿਲਾਂ ਇਹਨਾਂ ਨੇ ਖੋਇਆ ਹੋਇਆ ਸੀ ਤੇ ਉਹਨੇ ਵਾਪਸ ਜਿੱਤ ਲਿਆ 1704 ਦੇ ਵਿਚ ਤੇ ਉਦੋਂ ਤੋਂ ਇਹ ਜਿਹੜੀ ਆ ਰੂਸ ਦੀ ਟੈਰੀਟਰੀ ਆ ਤੇ ਇਹ ਨਿੱਕਾ ਗਿਆ ਪਿੰਡ ਆ ਇੱਥੇ ਹੁਣ ਹੋਣਾ ਤਾਂ ਕੀ ਆ ਪਰ ਉਹ ਤੁਹਾਨੂੰ ਪਤਾ ਪਏ ਹੁਣ ਇਹ ਜਿਹੜਾ ਸਾਰਾ ਦੇਸ਼ ਵੀ ਆ ਆਸਟ੍ਰੇਲੀਆ ਨਾ ਖਾਸ ਕਰ ਵੀ ਇਹ ਤੇ ਸਾਰੇ ਦੇਸ਼ ਦੀ ਜੇ ਆਪਾਂ ਐਵਰੇਜ ਲਈਏ ਉਹਦੇ ਵਿਚ ਵੀ 20% ਲੋਕ ਆ ਜਿਹੜੇ ਉਹ ਰਸ਼ੀਅਨ ਭਾਸ਼ਾ ਬੋਲਦੇ ਆ ਤੇ ਇਸ ਪਿੰਡ ਦੇ ਵਿਚ 98% ਬੋਲਦੇ ਆ ਸੋ ਇਸ ਕਰਕੇ ਉਹ ਕਹਿ ਰਿਹਾ ਹੁਣ ਰੋਲਾ ਰੱਪਾ ਪਊਗਾ ਤੇ ਡਾਕਟਰ ਸਾਹਿਬ ਅੱਜ ਲੇਟ ਹੋ ਗਿਆ ਉਹਨੇ ਆਉਣਾ ਕਿ ਨਹੀਂ ਆਉਣਾ
1: ਪਤਾ ਨਹੀਂ ਜੀ
0: ਤੇ ਫੋਨ ਦਾ ਮੈਨੂੰ ਪਤਾ ਨਹੀਂ ਉਹਨਾਂ ਦਾ ਕਿ ਉਹ ਮੈਸੇਜ ਆਪਾਂ ਦੇਖ ਲੈਂਦੇ ਜੇ ਨਹੀਂ ਆਇਆ ਤਾਂ ਫਿਰ ਆਪਾਂ ਥੋੜਾ ਚਿਰ ਹੋਰ ਗੱਲਬਾਤ ਕਰ ਲੈਂਦੇ ਹਾਂ ਠੀਕ ਆ ਤੇ ਇਹਦੇ ਨਾਲ ਅਗਲੀ ਖਬਰ ਖੱਖ ਸਾਹਿਬ ਜੀ ਹੈਗੀ ਆ ਜਿਹੜੀ ਉਹ ਭਾਰਤ ਜਿਹੜਾ ਦੇਸ਼ ਆ ਸਾਡਾ ਇੱਥੇ ਖੱਖ ਸਾਹਿਬ ਜੀ ਜਿਹੜਾ ਆਹ ਪਰਸ਼ੀਅਨ ਗਲਫ ਦੇ ਵਿਚ ਤੁਹਾਨੂੰ ਪਤਾ ਬਈ ਬੰਦ ਹੋਇਆ ਕਈ ਕੁਛ ਤੇ ਇਹਦੇ ਕਾਰਨ ਜਿਹੜੇ ਭਾਰਤੀ ਲੋਕ ਆ ਇਹ ਮੈਨੂੰ ਪਤਾ ਨਹੀਂ ਕਿ ਉਹਨਾਂ ਨੂੰ ਏਡਾ ਇਹਦੇ ਤੋਂ ਬਿਨਾਂ ਕਿੰਨੀ ਕੁ ਉਹ ਤਕਲੀਫ ਤੇ ਉਹਨਾਂ ਨੇ ਲੱਤਾਂ ਬਾਹਾਂ ਤਾਂ ਉਹਨਾਂ ਦੀਆਂ ਟੁੱਟਣੀ ਆਣੀਆਂ ਇਸ ਚੀਜ਼ ਤੋਂ ਬਿਨਾਂ ਪਰ ਤੁਹਾਨੂੰ ਪਤਾ ਭਾਈ ਜਿਹੜੀ ਚੀਜ਼ ਹੁੰਦੀ ਆ ਉਹ ਫਿਰ ਪਰਜਾ ਜਿਹੜੀ ਆ ਉਹ ਕਈ ਏਦਾਂ ਦੇ ਹੁੰਦੇ ਆ ਕਿ ਅਸੀਂ ਪਤਾ ਨਹੀਂ ਹੁਣ ਬਚਣਾ ਹੀ ਨਹੀਂ ਤੇ ਇਹ ਮੁਸੀਬਤ ਆ ਜਿਹੜੀ ਇਸ ਗੱਲ ਦੀ ਆ ਕਿ ਭਾਰਤ ਦੀ ਜਿਹੜੀ ਆ ਡਾਇਟ ਕੋਕ ਆ ਨਾ ਉੱਥੇ ਪੀਣ ਦੇ ਸ਼ੌਕੀਨ ਆ ਜਿਹੜੇ ਉਹਨਾਂ ਨੂੰ ਆ ਜਿਹੜੀ ਹੁਣ ਪਰਸ਼ੀਅਨ ਗਲਫ ਦੇ ਵਿਚ ਲੜਾਈ ਲੱਗਣ ਕਾਰਨ ਬੰਦ ਹੋ ਗਿਆ ਬਹੁਤ ਕੁਛ ਆਉਣਾ ਜਾਣਾ ਇਹਦੇ ਕਾਰਨ ਅਲੂਮੀਨੀਅਮ ਦੀ ਘਾਟ ਆ ਗਈ ਆ ਉੱਥੇ ਅਲੂਮੀਨੀਅਮ ਦੀਆਂ ਕੈਨਾਂ ਹੁੰਦੀਆਂ ਨਾ ਡਾਇਟ ਕੋਕ ਦੀਆਂ ਅੱਛਾ ਇੱਥੇ ਅਮਰੀਕਾ ਵਿਚ ਤਾਂ ਉਹ ਬੋਤਲਾਂ ਚ ਵੀ ਆਉਣ ਲੱਗ ਪਿਆ ਪਲਾਸਟਿਕ ਦੀਆਂ ਚ ਡਾਇਟ ਕੋਕ ਪਰ ਇੰਡੀਆ ਦੇ ਵਿਚ ਹੈ ਨੀ ਇੰਡੀਆ ਦੇ ਵਿਚ ਸਿਰਫ ਕੈਨਾਂ ਹੀ ਵਿਕਦੀਆਂ ਉਹਦੀਆਂ ਪਰ ਖਬਰ ਦੇ ਹਿਸਾਬ ਦੇ ਨਾਲ ਇੱਦਾਂ ਇਹ ਉਹਨਾਂ ਨੇ ਦੱਸਿਆ ਕਿ ਇੰਡੀਆ ਦੇ ਵਿਚ
1: ਨਹੀਂ ਇਹ ਗਲਤ ਖਬਰ ਆ ਮੈਂ ਆਪ ਉੱਥੇ ਲੈਂਦਾ ਰਿਹਾ ਵੱਡੀਆਂ ਬੋਤਲਾਂ ਛੋਟੀਆਂ ਬੋਤਲਾਂ ਸਾਰਾ ਕੁਛ ਕੋਕ ਦੀਆਂ ਬੋਤਲਾਂ ਕੈਨ ਵੀ ਹੈਗੇ ਆ
0: ਕੋਕ ਦੀਆਂ ਨਹੀਂ ਕੱਲੇ ਡਾਇਟ ਕੋਕ ਦੀ ਗੱਲ ਕਰਦੇ ਆ
1: ਡਾਇਟ ਕੋਕ ਦੀ ਗੱਲ ਕਰਦੇ ਹਾਂ ਡਾਇਟ ਕੋਕ ਹੋ ਸਕਦਾ ਕਿਉਂਕਿ ਡਾਇਟ ਕੋਕ ਉੱਥੇ ਮਿਲਦਾ ਬਹੁਤ ਘੱਟ ਆ
0: ਇਹ ਡਾਇਟ ਕੋਕ ਦੀ ਗੱਲ ਕਰਦੇ ਆ ਬਾਕੀ ਕੋਕ ਆ ਜਿਹੜਾ ਉਹ ਕਿੰਨਾ ਬੋਤਲਾਂ ਚ ਆਉਂਦਾ ਆ ਤੇ ਕਿੰਨਾ ਚ ਵੀ ਆਉਂਦਾ ਪਰ ਜਿਹੜਾ ਡਾਇਟ ਕੋਕ ਆ ਇਹ ਕਿੰਨਾ ਚ ਨਹੀਂ ਆਉਂਦਾ
1: ਇਹ ਫਰਮ ਵੀ ਇਹ ਕੰਪਨੀ ਵੀ ਤੇ ਇਸਰਾਇਲ ਦੀ ਆ
0: ਹਾਂ ਬਸ ਫਿਰ ਇਸੇ ਕਰਕੇ ਹੋਣਾ ਆ ਇਹੀ ਗੱਲ ਹੋਣੀ ਆ ਇਹੀ ਗੱਲ ਹੋਣੀ ਆ ਤੇ ਇਹਦੇ ਕਰਕੇ ਹੁਣ ਉਹ ਜਿਹੜਾ ਆ ਨਾਲ ਨਾਲ ਤੁਹਾਨੂੰ ਪਤਾ ਜਿਹੜਾ ਪੈਟਰੋਲ ਆ ਉਹ ਵੀ ਮਹਿੰਗਾ ਤੇ ਡੀਜ਼ਲ ਵੀ ਮਹਿੰਗਾ ਆ ਤੇ ਨਾਲ ਨਾਲ ਹੁਣ ਇਹ ਜਿਹੜਾ ਕੋਕ ਆ ਇਹ ਵੀ ਜਿਹੜਾ ਉੱਥੇ ਮਿਲਣੋ ਦੀ ਜਿਹੜੀ ਆ ਮਿਲਦਾ ਤਾਂ ਹੋਣਾ ਆ ਫਿਰ ਬਲੈਕ ਵੇਚਣ ਲੱਗ ਪੈਣਗੇ ਉਹ ਮਹਿੰਗਾ ਕਰ ਦੇਣਗੇ ਉਹਨਾਂ ਪੈਸੇ ਜ਼ਿਆਦਾ ਵੱਟ ਲੈਣਗੇ
1: ਪੈਟਰੋਲ ਜਿਹੜਾ ਇੰਡੀਆ ਨੇ ਕੋਈ ਬਹੁਤ ਥੋੜਾ ਜਿਹਾ ਪ੍ਰਾਈਸ ਚੇਂਜ ਕੀਤਾ ਸੀ
0: ਹਾਂਜੀ ਉਹਨਾਂ ਨੇ ਉਹ ਸਬਸਿਡਾਈਜ਼ ਕਰ ਦਿੱਤਾ ਬਿਲਕੁਲ
1: ਨਹੀਂ ਕੀਤਾ ਪਾਕਿਸਤਾਨ ਤੇ ਇਸ ਵੇਲੇ 400 ਰੁਪਇਆ ਤੇ ਖਰੇ 442 ਰੁਪਏ ਲੀਟਰ ਆ
0: ਬਹੁਤ ਮਹਿੰਗਾ
1: ਮਹਿੰਗਾ ਕੀ ਹੋ ਸਕਦਾ
0: ਕਿਉਂਕਿ
1: ਉੱਥੇ ਪੈ ਗਈ ਆ ਭੁੱਖ
0: ਬਿਲਕੁਲ ਬਿਲਕੁਲ
1: ਗੌਰਮੈਂਟ ਦੇ ਕੋਲ ਹੈ ਨੀਗਾ ਕੋਈ ਪੈਸਾ ਉਹ ਮੰਗਦੇ ਫਿਰਦੇ ਆ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ ਸਾਡੀ ਗਰੰਟੀ ਦੇ ਦਿਓ ਕਦੀ ਸਾਊਦੀ ਅਰਬ ਨੇ ਵੀ ਆਪਣੇ ਇਹਨੇ ਦੁਬਈ ਨੇ ਪੈਸੇ ਮੰਗ ਲੈ
0: ਹਾਂਜੀ
1: ਸਾਡੇ ਪੈਸੇ ਵਾਪਸ ਕਰ ਇਹਨੇ ਬਿਲੀਅਨ ਡਾਲਰ ਸੀ ਇਹਨਾਂ ਨੂੰ ਇਹਨਾਂ ਨੇ ਕਦੇ ਹੋਰ ਫੜ ਕੇ ਤੇ ਉਹਨੂੰ ਦੇ ਤੇ
0: ਬਿਲਕੁਲ
1: ਸਿੱਧਾ ਫੜੇ ਫੜਾਈ ਵਾਲਾ ਕੰਮ ਹੋ ਰਿਹਾ ਉੱਥੇ ਕਿਉਂਕਿ ਜਦੋਂ ਤੱਕ ਜਿਸ ਮੁਲਕ ਦੇ ਵਿਚ ਲੋਟੂ ਸਰਕਾਰਾਂ ਤੇ ਲੋਟੂ ਆਰਮੀ ਹੋਏਗੀ ਨਾ
0: ਬਿਲਕੁਲ
1: ਮੁਲਕ ਕਦੀ ਵੀ ਪਾਕਿਸਤਾਨ ਦੀ ਹਾਲਾਤ ਖਰਾਬ ਕਿਹਨੇ ਕੀਤੀ ਆਰਮੀ ਨੇ ਕੀਤੀ ਸਰਕਾਰ ਚੱਲਣ ਨੀ ਦੇਣੀ
0: ਜਦੋਂ ਦਾ ਬਣਿਆ ਖਾਲਸਾ ਸਾਹਿਬ ਜੀ ਉੱਥੇ ਰਾਜ ਇਹਦਾ ਰਿਹਾ ਆਪਣੀ
1: ਜਦੋਂ ਦਾ ਇਹ ਆਜ਼ਾਦ ਹੋਇਆ ਮੈਨੂੰ ਇੰਨਾ ਪਤਾ ਕਿ ਇਹ ਪਾਕਿਸਤਾਨ ਦੇ ਵਿਚ 5 ਸਾਲ ਕਿਹਦੀ ਸਰਕਾਰ ਨਹੀਂ ਚੱਲੀ
0: ਬਿਲਕੁਲ
1: ਹਾਂ ਉੱਥੇ ਇਹੀ ਹਾਲ ਰਿਹਾ ਤੋੜ ਦਿੱਤੀ ਉਹਨੂੰ ਫੜ ਲਿਆ ਜਿੱਦਾਂ ਇਮਰਾਨ ਖਾਨ ਨੂੰ ਅੰਦਰ ਦਿੱਤਾ ਕਦੀ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਭੁੱਟੋ ਨੂੰ ਫੜ ਕੇ ਦੇ ਦਿੱਤਾ ਮਤਲਬ ਭੁੱਟੋ ਅੱਸੀ ਤੱਕ ਲਾਤਾ ਜਰਨਲ ਸੀ
0: ਮਤਲਬ ਬਿਲਕੁਲ ਬਿਲਕੁਲ
1: ਕਿਹੜਾ ਸਿਆਸਤ ਕਰੇਗਾ ਨਵਾਜ਼ ਸ਼ਰੀਫ ਭੱਜਾ ਹੋਇਆ ਉਥੋਂ ਉਹਦੇ ਤੇ ਕੇਸ ਬਣਾਏ ਆ ਉਹ ਆ ਕੇ ਇੰਗਲੈਂਡ ਬੈਠਾ ਬਹਾਨੇ ਉਹਦਾ ਭਰਾ ਜਿਹੜਾ ਹੈਗਾ ਉਹ ਝੱਲਾ ਜਿਹਾ ਹੈਗਾ ਉਹਨੂੰ ਸਮਝ ਸਮਝ ਕੁਛ ਨੀ ਹੁੰਦੀ ਕਦੀ ਕਿਤੇ ਬਾਟਾ ਲੈ ਕੇ ਤੁਰ ਪੈਂਦਾ ਕਦੀ ਕਿਸੇ ਮੁਲਕ ਤੁਰ ਪੈਂਦਾ ਮੈਨੂੰ ਦਿਓ ਜੀ ਮੈਂ ਮੰਗਣ ਵਾਲਾ ਨਹੀਂ ਗਾ ਨਾਲੇ ਵੀ ਕਹਿੰਦਾ ਮੈਂ ਮੰਗਣ ਵਾਲਾ ਨਹੀਂ ਗਾ ਮੈਨੂੰ ਸਾਡੀ ਹਾਲਾਤ ਥੋੜੀ ਜੀ ਖਰਾਬ ਆ ਥੋੜੇ ਜੇ ਪੈਸੇ ਦਿਓ

0: ਮਤਲਬ ਇਹ ਤੋਂ ਇਹ ਮੰਗਣ ਵਾਲਾ ਹੀ ਹੋ ਗਿਆ, ਹੋਰ ਕੀ ਹੁੰਦਾ?
1: ਬਿਲਕੁਲ ਬਿਲਕੁਲ। ਤੇ ਅਗਲੀ ਤੁਸੀਂ ਕਹਿਣਾ ਸੀ ਕੁਛ ਕਿ ਮੈਂ ਅਗਲੀ ਖਬਰ
0: ਬੋਲੋ।
1: ਅਗਲੀ ਖਬਰ ਜਿਹੜੀ ਹੈਗੀ ਖਾਕ ਸਾਹਿਬ ਜੀ, ਉਹ ਹੈਗੀ ਆ ਭੀ ਅਮਰੀਕਾ ਦਾ ਜਿਹੜਾ ਫਲੋਰੀਡਾ ਸੂਬਾ ਆ, ਇਹਦੇ ਵਿਚ ਇਕ ਡਾਕਟਰ ਜਿਹਨਾਂ ਨੂੰ ਸਰਜਨ ਕਹਿੰਦੇ ਜਿਹੜੇ ਸਰਜਰੀ ਕਰਦੇ ਆ, ਉਹਨਾਂ ਨੇ ਖਾਕ ਸਾਹਿਬ ਜੀ ਇਕ 70 ਸਾਲ ਦਾ ਬੰਦਾ ਸੀਗਾ ਤੇ ਵਿਲੀਅਮ ਬਰਾਇਨ ਉਹ ਬੰਦੇ ਦਾ ਨਾਂ ਦੱਸਿਆ ਗਿਆ ਤੇ ਉਹਦੀ ਸਰਜਰੀ ਉਹਨੇ ਕੀਤੀ ਤੇ ਕਰਨੀ ਵੀ ਸੀ। ਪਰ ਖਾਕ ਸਾਹਿਬ ਜੀ ਹੋਇਆ ਕਿ ਉਹਨੇ ਉਹਦੀ ਜਿਹੜੀ ਸਪਲੀਨ ਸੀ ਉਹ ਕੱਢਣੀ ਸੀ।
0: ਅੱਛਾ ਜੀ।
1: ਕੱਢਣੀ ਸਪਲੀਨ ਸੀ ਤੇ ਗਲਤੀ ਦੇ ਨਾਲ ਉਹਨੇ ਲਿਵਰ ਕੱਢ ਦਿੱਤਾ ਉਹਦਾ।
0: ਓ ਮਾਈ ਗੋਡ।
1: ਤੇ ਉਹਦੀ ਫੇਰ ਓਪਰੇਟਿੰਗ ਟੇਬਲ ਜਿਹੜਾ ਹੁੰਦਾ ਜਿਹਦੇ ਤੇ ਉਹ ਪਾ ਕੇ ਸਰਜਰੀ ਕਰਦੇ ਉਹਨੂੰ ਓਪਰੇਟਿੰਗ ਟੇਬਲ ਕਹਿ ਦਿੰਦੇ ਆ, ਉਹਦੇ ਉੱਤੇ ਹੀ ਉੱਥੇ ਉਹਦੀ ਮੌਤ ਹੋ ਗਈ। ਤੇ ਡਾਕਟਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਆ ਕਿ ਮੇਰੇ ਕੋਲੋਂ ਇਹ ਗਲਤੀ ਹੋ ਗਈ ਤੇ ਉਸ ਬੰਦੇ ਦੀ ਜਿਹੜੀ ਆ ਜਾਨ ਚਲੇ ਗਈ। ਮੇਰਾ ਮਨ ਬਹੁਤ ਦੁਖੀ ਆ, ਮੈਨੂੰ ਮੇਰੇ ਮਨ ਨੂੰ ਬਹੁਤ ਸੜਮਾ ਲੱਗਿਆ, ਠੇਸ ਵੱਜੀ ਆ, ਪਰ ਹੁਣ ਮੈਂ ਪਛਤਾ ਕਰ ਰਿਹਾ ਆ, ਪਰ ਇਹਦੇ ਵਿਚ ਉਹਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਤੇ ਮੈਂ ਬਹੁਤ ਸੋਰੀ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹ ਡਾਕਟਰ ਜਿਹੜਾ 44 ਸਾਲ ਦੀ ਇਹਦੀ ਉਮਰ ਸੀਗੀ, ਟੋਮਸ ਸ਼ੈਂਕੋਸ ਵੀ ਇਹਦਾ ਨਾਂ ਸੀਗਾ, ਤੇ ਇਹਨੇ ਇਹਨੂੰ ਹੁਣ ਖਾਕ ਸਾਹਿਬ ਜੀ ਜਿਹੜੀ ਗ੍ਰੈਂਡ ਜੂਰੀ ਸੀਗੀ ਉਹਨੇ ਇਹਨੂੰ ਇੰਡਾਇਟ ਕਰ ਲਿਆ ਆ ਤੇ ਹੁਣ ਇਹਦੇ ਉੱਤੇ ਉਹਨਾਂ ਨੇ ਮੈਨ ਸਲੋਟਰ ਦਾ ਜਿਹੜਾ ਉਹ ਹਾਂਜੀ ਬਿਲਕੁਲ ਤੇ ਉਹਦੇ ਉੱਤੇ ਹੁਣ ਕੇਸ ਚੱਲੂਗਾ।
0: ਕੇਸ ਚੀਮਾ ਸਾਹਿਬ ਇੰਡੀਆ ਜਾਂ ਪਾਕਿਸਤਾਨ ਚ ਹੁੰਦਾ ਨਾ,
1: ਕਿਸੇ ਨੇ ਪੁੱਛਣਾ ਹੀ ਨਹੀਂ ਸੀ,
0: ਕਹਿਣਾ ਇਹਦੇ ਹੈ ਹੀ ਗੁਰਦਾ ਖਰਾਬ ਸੀ।
1: ਹਾਂਜੀ ਹਾਂਜੀ ਬਿਲਕੁਲ ਹੈ ਹੀ, ਉਹ ਲਿਵਰ ਖਰਾਬ ਸੀ, ਉਹਨਾਂ ਨੇ ਕਹਿ ਦੇਣਾ ਸੀ ਇਹਦੇ ਲਿਵਰ ਹੀ ਖਰਾਬ। ਹਾਂਜੀ ਹਾਂਜੀ,
0: ਉਹਨਾਂ ਨੇ ਪੈਸੇ ਬਣਾਉਣ ਦੀਆਂ ਮਾਰਿਆ ਨੇ, 4 ਦਿਨ ਓਦਾਂ ਹੀ ਰੱਖੀ ਰੱਖਣਾ ਸੀ,
1: ਓਦਾਂ ਹੀ ਰੱਖੀ ਰੱਖਣਾ ਸੀ। ਬਿਲਕੁਲ ਬਿਲਕੁਲ ਬਿਲਕੁਲ,
0: ਬਹੁਤ ਕੁਛ ਹੁੰਦਾ ਜੀ, ਪਰ ਇਸ ਮੁਲਕ ਚਲੋ ਇੱਥੇ ਇੰਨੀ ਇਮਾਨਦਾਰੀ ਹੈ ਨਾ, ਕੋਈ ਬੰਦਾ ਮੰਨਿਆ ਕਿ ਗਲਤੀ ਹੋ ਸਕਦਾ ਉਹਦੀ ਇਸ ਬੇਸਿਸ ਦੇ ਉੱਪਰ ਥੋੜੀ ਜਿਹੀ ਸਜ਼ਾ ਜਿਹੜੀ ਆ ਉਹ ਘੱਟ ਜਾਏ।
1: ਹਾਂ ਥੋੜੀ ਨਰਮਾਈ, ਕਈ ਵਾਰੀ ਜੱਜ ਆ ਜਿਹੜੇ ਉਹ ਥੋੜੀ ਨਰਮਾਈ ਵੀ ਵਰਤ ਲੈਂਦੇ ਆ ਜੇ ਤੁਸੀਂ ਉਹਦੀ ਮੰਨ ਲੈਂਦੇ ਆ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ, ਤਾਇਵਾਨ ਦਾ ਜਿਹੜਾ ਹੈਗਾ ਮੁਲਕ ਤੁਹਾਨੂੰ ਪਤਾ ਪਈ ਉਹ ਚੀਨ ਕਹਿੰਦਾ ਪਈ ਇਹ ਮੇਰਾ ਹੀ ਆ, ਤੇ ਇਹ ਜਦੋਂ ਉੱਥੇ ਕ੍ਰਾਂਤੀ ਆਈ ਸੀਗੀ ਮੇਰਾ ਖਿਆਲ 1948 ਦੀ ਗੱਲ ਆ ਇਹ ਮੈਨੂੰ ਲੱਗਦਾ ਜੇ ਮੈਂ ਗਲਤ ਨਾ ਹੋਵਾਂ, ਕ੍ਰਾਂਤੀ ਆਈ ਸੀਗੀ ਉੱਥੇ ਖਾਕ ਸਾਹਿਬ ਜੀ, ਸੋਸ਼ਲਿਜ਼ਮ ਆਇਆ ਸੀਗਾ। ਜਦੋਂ ਸੋਸ਼ਲਿਜ਼ਮ ਕਹਿ ਲਓ ਜਾਂ ਕਮਿਊਨਿਜ਼ਮ ਕਹਿ ਲਓ ਗੱਲ ਤਾਂ ਇੱਕੋ ਹੀ ਆ, ਥੋੜਾ ਬਹੁਤਾ ਫਰਕ ਹੁੰਦਾ ਇਹਦੇ ਚ। ਤੇ ਉੱਥੇ ਜਦੋਂ ਕ੍ਰਾਂਤੀ ਆਈ ਸੀ ਖਾਕ ਸਾਹਿਬ ਜੀ ਤੇ ਜਦੋਂ ਫਿਰ ਮਾਓ ਜਿਹੜਾ ਸੀਗਾ ਉਹਨੇ ਉਹ ਜਿੱਤ ਗਿਆ, ਤੇ ਜਿਹੜੇ ਉੱਥੇ ਦੇ ਧਨਾੜ ਲੋਕ ਸੀਗੇ ਨਾ ਜਿਨ੍ਹਾਂ ਦੇ ਕੋਲ ਸਰਮਾਇਆ ਸੀਗਾ ਬਹੁਤ ਜ਼ਿਆਦਾ, ਉਹ ਫਿਰ ਉੱਥੋਂ ਭੱਜ ਕੇ ਜਾ ਕੇ ਉਹਨਾਂ ਨੇ ਇਹ ਜਿਹੜਾ ਤਾਇਵਾਨ ਹੈ ਇਹਦਾ ਪੁਰਾਣਾ ਨਾਂ ਫਾਰਮੋਸੀ ਨੂੰ ਕਹਿੰਦੇ ਹੁੰਦੇ ਸੀ, ਤੇ ਉਹ ਫਿਰ ਭੱਜ ਕੇ ਉੱਥੇ ਚਲੇ ਗਏ ਤੇ ਉਹ ਜਾ ਕੇ ਆਪਣਾ ਰਾਜ ਫਿਰ ਉੱਥੇ ਤੁਹਾਨੂੰ ਪਤਾ ਪਏ ਇੰਗਲੈਂਡ ਅਮਰੀਕਾ ਇਹਨਾਂ ਨੇ ਮਦਦ ਕਰ ਦਿੱਤੀ ਭਾਈ ਕੋਈ ਨਾ ਤੁਸੀਂ ਕਰੋ ਤੇ ਅਸੀਂ ਤੁਹਾਡੇ ਨਾਲ ਖੜੇ ਆ, ਤੇ ਫਿਰ ਉਹ ਵੱਖਰਾ ਮੁਲਕ ਬਣ ਗਿਆ। ਤੇ ਪਰ ਚੀਨ ਆ ਜਿਹੜਾ ਉਹ ਦਿਨੋ ਦਿਨ ਜਿੱਦਾਂ ਜਿੱਦਾਂ ਉਹਦੀ ਪਾਵਰ ਵੱਧਦੀ ਜਾਂਦੀ ਆ ਉਹ ਕਹਿੰਦਾ ਭਾਈ ਇਹ ਮੇਰਾ ਆ ਤੇ ਮੈਂ ਲੈ ਕੇ ਰਹਿਣਾ ਆ। ਤੇ ਹੁਣ ਉੱਥੇ ਖਾਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਭਾਈ ਟਰੰਪ ਸਾਹਿਬ ਨੇ ਜਿਹੜੇ ਫੰਡ ਆ ਉਹ ਨੇਟੋ ਦੇ ਸਿਰ ਬੋਝ ਪਾਤਾ ਬਹੁਤ, ਤੇ ਨੇਟੋ ਹੁਣ ਕਹਿੰਦੀ ਆ ਭਾਈ ਚੰਗਾ ਭਾਈ ਤੂੰ ਜੇ ਸਾਨੂੰ ਸਾਤੋਂ ਹੀ ਪੈਸੇ ਲੈਣੇ ਆ ਤੇ ਫਿਰ ਅਸੀਂ ਆਪਣੀ ਰੱਖਿਆ ਆਪੇ ਕਰ ਲੈਣੇ ਆ, ਤੇਰੀ ਲੋੜ ਕੀ ਆ ਉਹਦੇ ਨਾਲ।
0: ਤੁਹਾਡਾ ਇੱਕ ਪ੍ਰੋਗਰਾਮ ਮੈਂ ਸੁਣ ਰਿਹਾ ਸੀ ਰੇਡੀਓ ਤੇ ਬੀ ਚੀਮਾ ਸਾਹਿਬ ਉਹ ਆਪਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦੇ ਜਿਹੜਾ ਉਹਨੇ ਉੱਥੇ ਯੂਰਪ ਚ ਜਾ ਕੇ ਲੈਕਚਰ ਦਿੱਤਾ ਸੀ, ਉਹਨੇ ਪੜਦੇ ਖੋਲਤੇ ਫੜ ਕੇ ਸਾਰੇ ਐਡੇ ਪੜਦੇ ਖੋਲੇ ਉਹਨੇ, ਮੈਂ ਉਹ ਸਾਰਾ ਪ੍ਰੋਗਰਾਮ ਸੁਣਿਆ ਜੀ, ਮਜ਼ਾ ਆ ਗਿਆ ਜੀ।
1: ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜੇ ਤਾਇਵਾਨ ਦੇ ਵਿਚ ਇਸ ਵੇਲੇ ਮਸਲਾ ਕੀ ਆ ਕਿ ਉੱਥੇ ਜਿਹੜੀ ਆ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੈਗਾ ਉਹਨੇ ਖਾਕ ਸਾਹਿਬ ਜੀ $40 ਬਿਲੀਅਨ ਆ ਜਿਹੜਾ ਪ੍ਰੈਜੀਡੈਂਟ ਲਾਈ ਚਿੰਗ ਤੇ ਉਹਦਾ ਨਾਂ ਹੈਗਾ ਆ, ਤੇ $40 ਬਿਲੀਅਨ ਉਹਨੇ ਮੰਗ ਕੀਤੀ ਸੀ ਕਿ ਇਹ ਹਥਿਆਰਾਂ ਵਾਸਤੇ ਸਾਨੂੰ ਇਹ ਚਾਹੀਦਾ ਆ ਜੇ ਆਪਾਂ ਚੀਨ ਤੋਂ ਜਿਹੜਾ ਬਚਣਾ ਆ ਨਹੀਂ ਤਾਂ ਚੀਨ ਨੇ ਆਪਾਂ ਨੂੰ ਦੱਬ ਲੈਣਾ। ਤੇ ਪਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਸੀ ਉਹਨੇ ਇਹ ਗੱਲ ਨਹੀਂ ਮੰਨੀ ਤੇ ਉਹਨਾਂ ਨੇ ਇਹ ਜਿਹੜੇ $40 ਬਿਲੀਅਨ ਆ ਇਹਦੇ ਵਿੱਚੋਂ ਕੁਛ ਪ੍ਰੋਗਰਾਮ ਜਿਹੜੇ ਸੀਗੇ ਉਹ ਕੱਟ ਦਿੱਤੇ, ਇਹਨਾਂ ਦੇ ਵਾਸਤੇ ਸਾਡੇ ਕੋਲ ਪੈਸਾ ਨਹੀਂ, ਅਸੀਂ ਤੈਨੂੰ ਪੈਸਾ ਨਹੀਂ ਦੇਣਾ। ਤੇ ਓਹਦੇ ਨਾਲ ਖੱਕ ਸਾਹਿਬ ਜੀ ਹੁਣ ਜਿਹੜੀ ਤੁਹਾਨੂੰ ਪਤਾ ਪਾਰਲੀਮੈਂਟ ਹੈ ਵਿਰੋਧੀ ਪਾਰਟੀ ਦੀ ਮੈਜੋਰਟੀ ਆ ਉੱਥੇ, ਉਹਨਾਂ ਨੇ ਇਹ ਜਿਹੜਾ ਨਾ ਕਰ ਦਿੱਤੀ ਕਿ ਜਿਹਦੇ ਕਾਰਨ ਖੱਕ ਸਾਹਿਬ ਜੀ ਹੁਣ ਉਹ ਜਾਂ ਤਾਂ ਹੁਣ ਅਮਰੀਕਾ ਕਹੂਗਾ ਵੀ ਸਾਥੋਂ ਹੋਰ ਲੈ ਲਓ ਕਰਜ਼ਾ, ਤੇ ਜਾਂ ਫਿਰ ਉਹ ਹੋਰ ਕਿਸੇ ਤੋਂ ਕਰਜ਼ਾ ਲੈਣਗੇ, ਤੇ ਜਾਂ ਫਿਰ ਕਹਿੰਦੇ ਆ ਵੀ ਇਹਦੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆ ਹੋ ਸਕਦਾ ਕਿ ਚੀਨ ਜਾ ਕੇ ਉਹਨੂੰ ਦੱਬ ਲਵੇ. ਫਰਕ ਤਾਂ ਉਹਦੇ ਨਾਲ ਸਾਨੂੰ ਅਮਰੀਕਾ ਨੂੰ ਤਾਂ ਕੋਈ ਫਰਕ ਨੀ ਪੈਣਾ, ਉਹ ਤਾਂ ਮਾੜਾ ਜਿਹਾ ਉੱਥੇ ਅੱਡਾ ਬਣਿਆ ਹੋਇਆ ਚੱਕ ਲਿਆਉਣਗੇ ਆਪਣਾ, ਹੋਰ ਤਾਂ ਉੱਥੇ ਕੀ ਹੋਣਾ. ਤੇ ਪਰ ਖੱਕ ਸਾਹਿਬ ਜੀ ਫੇਰ ਹੁਣ ਤੁਹਾਨੂੰ ਪਤਾ ਭਈ ਬੰਦੇ ਨੂੰ ਨਾ ਜਿਹੜਾ ਅਮਲ ਆ ਨਾ ਉਹ ਅਮਲ ਵੀ ਕਈ ਤਰ੍ਹਾਂ ਦੇ ਹੁੰਦੇ ਆ ਨਾ. ਤੇ ਹੁਣ ਇਹ ਜਿਹੜੀ ਵੈਸਟਰਨ ਸਿਵਿਲਾਈਜੇਸ਼ਨ ਆ ਵਿੱਚ ਅਮਰੀਕਾ ਇੰਗਲੈਂਡ ਫਰਾਂਸ ਜਰਮਨੀ ਜਿੰਨੇ ਵੀ ਹੈਗੇ ਆ, ਇਹ ਇਹਨਾਂ ਨੂੰ ਵੀ ਉਹ ਨਸ਼ੇ ਦੇ ਆਦੀ ਹੋ ਗਏ ਵਾ ਕਿ ਅਸੀਂ ਜਦੋਂ ਕਿਸੇ ਚੀਜ਼ ਦੀ ਮਾੜੀ ਤੰਗੀ ਆਈ ਪੈਸੇ ਘਟੇ ਜਾ ਕੇ ਅਸੀਂ ਕਿਸੇ ਨਾ ਕਿਸੇ ਨੂੰ ਲੁੱਟ ਲਿਆਉਣਾ ਹੁੰਦਾ, ਤੇਲ ਲੁੱਟ ਲਿਆਓ ਉਹਨਾਂ ਦਾ ਜਾਂ ਹੋਰ ਜਿਹੜੀ ਚੀਜ਼ ਉੱਥੇ ਹੈਗੀ ਆ ਉਹ ਜਾ ਕੇ ਲੁੱਟ ਲਿਆਓ, ਤੇ ਉਹ ਹੋਣਿਆ ਜਿਹੜਾ ਇਹਦੇ ਨਾਲ
0: ਇਹਨਾਂ ਨੂੰ ਆਦਤਾਂ ਹੁਣ ਛੱਡ ਦੇਣੀਆਂ ਚਾਹੀਦੀਆਂ ਹੁਣ.
1: ਹਾਂਜੀ ਹਾਂਜੀ ਹਾਂ, ਇਹ ਆਦਤਾਂ
0: ਉਹ ਜ਼ਮਾਨਾ ਨਹੀਂ ਰਿਹਾ ਹੁਣ, ਕੰਟਰੀਆਂ ਸਟਰੋਂਗ ਹੋ ਗਈਆਂ.
1: ਹਾਂਜੀ ਹਾਂਜੀ,
0: ਇਹਨਾਂ ਨੂੰ ਪਤਾ ਨਹੀਂ ਸੀ ਕਿ ਇਰਾਨ ਦੇ ਕੋਲ ਕੀ ਸਮਝਦੇ ਸੀ, ਇੱਕ ਅੱਧੇ ਦਿਨ ਦਾ ਕੰਮ ਅਸੀਂ ਢਾ ਕੇ
1: ਇੱਕ ਅੱਧੇ ਦਿਨ ਦਾ ਕੰਮ ਬਿਲਕੁਲ ਇਸੇ ਤਰ੍ਹਾਂ ਸੀਗੀ. ਤੇ ਉਹ ਹੁਣ ਪੰਗਾ ਉੱਥੇ ਪੈ ਗਿਆ ਕਿ ਉਹ ਹੁਣ ਟਰੰਪ ਨਾ ਤਾਂ ਛੱਡਣ ਜੋਗਾ ਤੇ ਨਾ ਜੇ ਛੱਡਦਾ ਉਹਦੇ ਕਹਿਣਗੇ ਤਾਂ ਕੋਲੀ ਆ, ਤੇ ਜੇ ਨਿਕਲਦਾ ਤਾਂ ਕਲੰਕੀ ਆ ਦੋਨੋਂ ਪਾਸੇ
0: ਛੱਡ ਦੇਣਾ ਉਹਨੇ, ਤੇ ਮੁਨਮਦ ਉਹਨੇ ਆਪਣੇ ਜਹਾਜ਼ ਪਿੱਛੇ ਕਰ ਲੈਣੇ ਹੁਣ
1: ਕਰ ਲੈਣੇ. ਹਾਂਜੀ ਲੱਗ ਜਾਂਦਾ ਹੀ ਰਿਹਾ
0: ਲੈਣਾ ਕਿ ਅਸੀਂ ਚਲੋ ਕਰੋ ਪਿੱਛੇ, ਇਹਨਾਂ ਨੇ ਕਿਹਾ ਉਹਨਾਂ ਨੇ ਕਰ ਲੋ ਪਿੱਛੇ ਅਸੀਂ ਵੀ ਖੋਲ ਦਿੰਨੇ ਆ, ਮਤਲਬ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ.
0: ਹਾਰ ਦਾ ਕੋਈ ਨੀ ਹੁੰਦਾ ਇਹਦੇ ਚ ਕਿ ਮੈਂ ਜਿੱਤ ਗਿਆ ਤੇ ਉਹ ਜਿੱਤ ਗਿਆ, ਇਹਦਾ ਕੋਈ ਫਰਕ ਨੀ ਪੈਂਦਾ. ਇੰਨਾ ਪਤਾ ਲੱਗ ਗਿਆ ਦੁਨੀਆ ਨੂੰ ਕਿ ਇਰਾਨ ਕੋਈ ਛੋਟੀ ਮੋਟੀ ਪਾਵਰ ਨਹੀਂ ਹੈ,
1: ਪਾਵਰ ਨਹੀਂ ਹੈਗੀ ਬਿਲਕੁਲ ਬਿਲਕੁਲ. ਹਾਂਜੀ ਹਾਂਜੀ, ਤੇ ਇਹਦੇ ਨਾਲ ਖੱਕ ਸਾਹਿਬ ਜੀ ਹੋਰ ਮੈਂ ਇੱਕ ਦੇਖਦਾ ਸੀਗਾ ਕਿ ਜਿਹੜਾ ਹੈਗਾ ਇਜ਼ਰਾਇਲ, ਇਹ ਖੱਕ ਸਾਹਿਬ ਜੀ ਇਜ਼ਰਾਇਲ ਨੇ ਜਿਹੜਾ ਇਰਾਕ ਹੈ ਨਾ ਉਹਦਾ ਉਹਦੇ ਵਿੱਚ ਮਾਰੂ ਥਲ ਲਿਆ ਬਹੁਤ ਵੱਡਾ, ਉੱਥੇ ਤੁਹਾਨੂੰ ਪਤਾ ਰੇਤਾ ਰੁਤਾ ਉੜਦਾ ਆ ਉਹ ਹੈਗਾ ਇਲਾਕਾ ਕੁਛ ਨਾ. ਤੇ ਉੱਥੇ ਅੱਜ ਦੀ ਖਬਰ ਦੇ ਮੁਤਾਬਕ ਉੱਥੇ ਇਹਨਾਂ ਨੇ ਜਾ ਕੇ ਇੱਕ ਸੀਕਰੇਟ ਜਿੱਦਾਂ ਚੋਰੀ ਛੱਪੀ ਇੱਕ ਬੇਸ ਬਣਾ ਲਿਆ ਆਪਣਾ
0: ਅਮਰੀਕਾ ਨੇ,
1: ਇਜ਼ਰਾਇਲ ਨੇ.
0: ਇਜ਼ਰਾਇਲ ਨੇ ਉੱਥੇ
1: ਜਾ, ਹਾਂਜੀ ਇਰਾਕ ਦੇ ਵਿੱਚ, ਇਰਾਕ ਦੇ ਵਿੱਚ.
0: ਇਰਾਕ ਚ ਕਿੱਦਾਂ ਵੜ ਗਏ ਹੈਗਾ ਪਿਆਰ ਮੁਹੱਬਤ ਉਹਨਾਂ ਨਾਲ?
1: ਨਹੀਂ ਨਹੀਂ ਪਿਆਰ ਮੁਹੱਬਤ ਕਿੱਥੇ ਹੈ, ਚੋਰੀ ਬਣਾ ਲਿਆ ਨਾ ਤਾਂ ਹੀ ਤਾਂ ਉਹ ਸੀਕਰੇਟ ਬਣਾ ਲਿਆ ਨਹੀਂ ਜਾ ਕੇ ਉੱਥੇ ਉਹਨਾਂ ਨੂੰ ਨਹੀਂ ਪਤਾ ਲੱਗਾ ਹੁਣ ਤਾਂ ਹੀ ਹੋਣਾ, ਹੁਣ ਪਤਾ ਲੱਗਾ ਤਾਂ ਖਬਰ ਬਾਅਦ ਤਾਂ ਹੀ ਆਈ ਹੈ ਨਾ. ਤੇ ਉਹ ਜਿਹੜਾ ਹੈਗਾ ਤਾਂ ਉੱਥੇ ਮਾਰੂ ਥੱਲੇ ਰੇਤਾ ਉੜਦਾ ਉੱਥੇ, ਹੋਰ ਤਾਂ ਕੁਛ ਹੈ ਨੀ ਰੇਤੇ ਦੀਆਂ ਹਨੇਰੀਆਂ. ਤੇ ਉਹ ਇਹਨਾਂ ਨੇ ਜਾ ਕੇ ਰਾਤ ਬਰਾਤੇ ਤੁਹਾਨੂੰ ਪਤਾ ਭਾਈ ਹੌਲੀ ਹੌਲੀ ਜਾ ਕੇ ਉਹ ਥੱਲੇ ਬਣਾ ਲਿਆ ਹੋਣਾ ਕਿਤੇ. ਤੇ ਇਹਦੇ ਕਾਰਨ ਫਿਰ ਇਹ ਕਹਿੰਦੇ ਆ ਵੀ ਇੱਥੋਂ ਇਹ ਜਿਹੜਾ ਬੇਸ ਹੀ ਚੋਰੀ ਬਣਾ ਲਿਆ ਇੱਥੋਂ ਹੁਣ ਉਹ ਇਰਾਨ ਦੇ ਉੱਪਰ ਉਹ ਅਟੈਕ ਜਿਹੜੇ ਆ ਉਹ ਕਰਿਆ ਕਰਨਗੇ ਤੇ ਨਾਲੇ ਉਹਦੀ ਸਰਵੇਲੈਂਸ ਰੱਖਣਗੇ. ਤੇ ਇਹਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਜਦੋਂ ਉਹਨੂੰ ਪਤਾ ਲੱਗ ਗਿਆ ਇਰਾਕ ਦੇ ਜਿਹੜੀ ਹੈਗੀ ਆ ਫੌਜ ਆ ਉਹਦੇ ਉੱਤੇ ਵੀ ਨੀ ਉੱਥੋਂ ਬੇਸ ਤੋਂ ਉੱਤੋਂ ਹਮਲਾ ਕੀਤਾ, ਮੇਰਾ ਖਿਆਲ ਹੈ ਇਸੇ ਕਰਕੇ ਸ਼ਾਇਦ ਇਹ ਖਬਰ ਜਿਹੜੀ ਬਾਹਰ ਉਹ ਆਉਣ ਦਾ ਹੋ ਸਕਦਾ ਕਾਰਨ ਹੀ ਇਹ ਹੋਗੀ. ਤੇ ਇਜ਼ਰਾਇਲ ਖੱਕ ਸਾਹਿਬ ਜੀ ਇਹ ਹੱਟਦਾ ਹੀ ਨੀ, ਦੇਖੋ ਉਧਰ ਲਿਬਨਾਨ ਚੋਂ ਨੀ ਹਟਦਾ, ਉਧਰ ਹੁਣ ਇਰਾਕ ਚ ਪੰਗਾ ਪਾ ਰਿਹਾ ਆ, ਉਧਰ ਗਾਜ਼ਾ ਚ ਪਾਇਆ ਹੋਇਆ, ਉਧਰ ਆਪਣੇ ਈਸਟ ਜਰੂਸਲਮ ਦੇ ਵਿਚ ਵੀ, ਤੇ ਉਹ ਜਿਹੜਾ ਹੈਗਾ ਹੋਰ ਇੱਕ ਜਿਹੜਾ ਇਹ ਪਾਲਸਤੀਨ ਦਾ ਹਿੱਸਾ ਵੈਸਟ ਬੈਂਕ ਆ ਉੱਥੇ ਵੀ ਮਾਰੀ ਤੁਰ ਜਾਂਦਾ ਖੱਕ ਸਾਹਿਬ ਜੀ, ਇਹਨੂੰ ਕੋਈ ਰੋਕਣ ਵਾਲਾ ਹੈ ਹੀ ਨਹੀਂ.
0: ਸਪੋਰਟ ਆ ਨਾ, ਸਪੋਰਟ ਨਾ ਹੋਵੇ ਉਹਨੂੰ ਤੇ ਫਿਰ ਤੇ ਉਹ ਕਦੇ ਬੋਲੇ ਨਾ ਉੱਠ ਕੇ, ਹੁਣ ਉਹਨੂੰ ਸਪੋਰਟ ਮੇਰੇ ਮਗਰ ਵੱਡਾ ਬਾਦਸ਼ਾਹ ਬੈਠਾ.
1: ਬਸ ਬਸ ਬਸ ਇਹੀ ਗੱਲ ਆ ਜੀ, ਉਹ ਤਾਂ ਖਾ ਜਾਣਗੇ ਇਹਨੂੰ ਖੱਕ ਸਾਹਿਬ ਜੀ, ਉਹ ਅਰਪਿਆ ਜਿਹੜੇ ਜੇ ਉਹਨਾਂ ਨੂੰ
0: ਨੁਕਸਾਨ ਤੁਸੀਂ ਦੇਖ ਲਿਓ ਕਿ ਨੁਕਸਾਨ ਤੇ ਇਸਰਾਇਲ ਦਾ ਵੀ ਬਹੁਤ ਹੋਇਆ ਜੀ, ਇਰਾਨ ਦਾ ਹੋਇਆ ਨਾ, ਤੇ ਬਹੁਤ ਵੱਡਾ ਨੁਕਸਾਨ ਹੋਇਆ. ਇਹ ਜਿਹੜੀ ਰੇਤਾ ਚ ਬੇਸ ਬੂਸ ਬਣਾਈ ਆ, ਮੈਨੂੰ ਜੇ ਉਹਨਾਂ ਨੂੰ ਟਾਰਗੇਟ ਲੱਗ ਗਿਆ ਤੇ ਉਹਨਾਂ ਨੇ ਮਿੰਟਾਂ ਚ ਉਡਾ ਦੇਣੀ ਆ ਫਿਰ.
1: ਹਾਂਜੀ ਬਿਲਕੁਲ ਬਿਲਕੁਲ,
0: ਸਹੀ ਗੱਲ ਆ ਨਾ, ਆਪਣੇ ਬੰਦੇ ਮਤਲਬ ਤੁਸੀਂ ਸੇਫਲੀ ਰਹੋ ਯਾਰ, ਕੀ ਹੋ ਗਿਆ ਉਹਨਾਂ ਨੂੰ ਵੀ ਜੀਣ ਦਿਓ, ਆਪ ਵੀ ਜੀਓ, ਜਿੰਦਗੀ
1: ਆਪ ਵੀ ਜੀਓ, ਬਸ ਬਸ ਬਿਲਕੁਲ.
0: ਹੈਗੀ ਆ ਕੋਈ ਜ਼ਰੂਰਤ ਥੋੜਾ ਕਿ ਤੁਸੀਂ ਹੁਣ ਸਾਰਾ ਕੁਛ ਹੀ ਲੁੱਟਣਾ, ਉਹ ਵੀ ਖੋਲਣੇ, ਇਹ ਵੀ ਖੋਲਣਾ ਸੀ, ਇਹਨੂੰ ਵੀ ਨੀ ਛੱਡਣਾ ਸੀ, ਉਹਨੂੰ ਵੀ ਨੀ ਛੱਡਣਾ.
1: ਉਹ ਸਾਰੇ ਉੱਥੇ ਅਰਬਾਂ ਤੇ ਸਾਰੇ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਨਾ, ਲੇਕਿਨ ਉਹ ਰਿਵਰ ਦਰਿਆ ਆ ਜਿਹੜਾ ਉੱਥੇ ਤੱਕ ਲਿਬਨਾਨ ਦੇ ਉਹ ਕਾਫੀ ਦੂਰ ਜਾ ਗਿਆ ਵਿੱਚ, ਉੱਥੇ ਤੱਕ ਉਹ ਕਹਿੰਦੇ ਇਹ ਸਾਡਾ ਆ ਇਜ਼ਰਾਈਲੀ ਕਹਿੰਦੇ ਆ. ਦੇਖੋ ਦੇਖੋ ਉਹਨਾਂ ਨੇ ਖੱਕ ਸਾਹਿਬ ਜੀ ਉਹ ਕਹਿੰਦੇ ਆ ਵੀ ਉਹਨਾਂ ਨੇ ਜਦੋਂ ਇਹ ਇੱਥੋਂ ਨਿਕਲੇ ਆ ਨਾ ਜਰਮਨ ਦੇ ਵਿੱਚੋਂ ਜਿਹੜੇ ਸੀਗੇ ਆਪਣੇ ਯਹੂਦੀ, ਇਹਨਾਂ ਨੂੰ ਕੱਢਿਆ ਗਿਆ ਉੱਥੋਂ, ਉਹ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਖੱਕ ਸਾਹਿਬ ਜੀ ਅਸਲੀਅਤ ਦਾ ਕਿਸੇ ਨੂੰ ਨੀ ਪਤਾ ਹੁੰਦਾ ਕਿਉਂਕਿ ਗੌਰਮੈਂਟ ਦੱਬੀ ਰੱਖਦੀਆਂ ਅਸਲੀਅਤ ਨੂੰ, ਤੇ ਉਹ ਕਦੇ ਕੋਈ ਆ ਸ਼ੋਸ਼ਾ ਛੱਡ ਦਿੰਦਾ, ਕਦੇ ਆ ਸ਼ੋਸ਼ਾ ਛੱਡ ਦਿੰਦਾ। ਇਹ ਵੀ ਖਬਰ ਮੈਂ ਪੜ੍ਹੀ ਆ ਕਿ ਜਿਹੜਾ ਉਹ ਜਰਮਨ ਦੇ ਲੋਕ ਸੀਗੇ ਜਾਂ ਯੂਰੋਪੀਅਨ ਸੀਗੇ, ਕੱਲਾ ਜਰਮਨ ਨਹੀਂ ਬਾਕੀ ਦੇ ਵੀ ਯੂਰੋਪੀਅਨ ਜਿਹੜੇ ਸੀਗੇ, ਉਹ ਇਹਨਾਂ ਨੂੰ ਨਹੀਂ ਚਾਹੁੰਦੇ ਸੀ, ਉਹ ਇਹਨਾਂ ਨੂੰ ਕੱਢਣਾ ਚਾਹੁੰਦੇ ਸੀ ਯੂਰਪ ਦੇ ਵਿੱਚੋਂ। ਅੱਛਾ, ਯੂਰਪ ਦੇ ਵਿੱਚੋਂ ਕੱਢਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹਨੂੰ ਕਿਹਾ ਵੀ ਅਸੀਂ ਤੁਹਾਨੂੰ ਉੱਥੇ ਜਗ੍ਹਾ ਦੇ ਦਿੰਦੇ, ਉੱਥੇ ਜਾ ਕੇ ਰਹੋ। ਜਗ੍ਹਾ ਉਹਨਾਂ ਨੇ ਜਿਹੜੇ ਪਾਲਸਤੀਨੀ ਸੀਗੇ ਉਹਨਾਂ ਨੂੰ ਜਾ ਕੇ ਪਤਿਆ ਲਿਆ ਵੀ ਯਾਰ ਤੁਸੀਂ ਕੀ ਕਰਨੀ ਇਹ ਸਾਰਾ, ਇੱਥੇ ਥੋੜਾ ਜਿਹਾ ਉਹਨਾਂ ਨੂੰ ਦੇ ਦਿਓ, ਉਹ ਵੀ ਆ ਕੇ ਇੱਥੇ ਰਹਿ ਲੈਣਗੇ, ਪਹਿਲਾਂ ਇੱਥੋਂ ਹੀ ਗਏ ਉਹ। ਏਦਾਂ ਕਰ ਕੁਰ ਕੇ ਪਤਿਆ ਕੇ ਤੇ ਉਹਨਾਂ ਤੋਂ ਥੋੜੀ ਜਿਹੀ ਜਗ੍ਹਾ ਦਵਾ ਦਿੱਤੀ ਸੀ, ਜਗ੍ਹਾ ਦਵਾ ਕੇ ਤੇ ਫੇਰ ਇਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਜਾ ਕੇ ਰਹੋ। ਹੁਣ ਖੱਕ ਸਾਹਿਬ ਜੀ, ਆਪਾਂ ਇੱਥੋਂ ਅਮਰੀਕਾ ਚੋਂ ਜਾਂ ਜਿਹੜੇ ਆਪਣੇ ਲੋਕ ਪੰਜਾਬ ਤੋਂ ਆ ਕੇ ਕੈਨੇਡਾ ਦੇ ਵਿੱਚ ਇਸਟੈਬਲਿਸ਼ ਹੋ, ਉਹ ਕਿਉਂ ਜਾਣਗੇ ਮੁੜ ਕੇ ਭੁੱਖ ਦੇ ਵਿੱਚ? ਇਹੀ ਸਿਚੁਏਸ਼ਨ ਸੀ ਜਿਹੜੀ ਇਹਨਾਂ ਦੀ ਸੀ, ਇਹ ਕਹਿੰਦੇ ਅਸੀਂ ਉੱਥੇ ਜਾ ਕੇ ਰੇਤਾ ਫੱਕੀਏ, ਅਸੀਂ ਕਿਉਂ ਜਾਈਏ ਉੱਥੇ? ਅੱਛਾ, ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਇਤਿਹਾਸ ਤੁਸੀਂ ਵੱਖਰੇ ਵੱਖਰੇ ਦੇਸ਼ਾਂ ਤੋਂ ਜਾਂ ਖਬਰਾਂ ਸੁਣਦੇ ਆ ਤੇ ਉਹਦੇ ਵਿੱਚ ਕਈ ਪਾਸਿਆਂ ਤੋਂ ਜਿਹੜੀ ਤੁਹਾਨੂੰ ਖਬਰ ਆਉਂਦੀ ਵੱਖਰੀ ਵੱਖਰੀ, ਤੇ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਆ ਕਿ ਇਹ ਉੱਥੋਂ ਨਿਕਲਦੇ ਨਹੀਂ ਸੀ ਯੂਰਪ ਚੋਂ, ਇਹਨਾਂ ਨੂੰ ਧਰਤੀ ਤਾਂ ਉੱਥੇ ਲੈ ਤੀ ਇਹਨਾਂ ਨੇ ਰਲ ਕੇ ਵੀ ਤੁਸੀਂ ਇੱਥੇ ਚਲੇ ਜਾਓ, ਪਰ ਇਹ ਜਾਂਦੇ ਨਹੀਂ ਸੀ, ਜਾਂਦੇ ਨਹੀਂ ਸੀ। ਇਸ ਕਰਕੇ ਇਹਨਾਂ ਨੂੰ ਫਿਰ ਉਹ ਹਿਟਲਰ ਨੇ ਤੇ ਉਦੋਂ ਖਾਲਸਾ ਜੀ 200 ਕੰਟਰੀ ਵੀ ਨਾਲ ਹੋਣੇ ਆ ਛੋਟੇ ਮੋਟੇ, ਹਾਂ ਹਾਂ, ਤੇ ਇਹਨਾਂ ਨੇ ਫਿਰ ਇਸ ਕਰਕੇ ਇਹਨਾਂ ਨੂੰ ਉੱਥੇ ਭੱਠੀਆਂ ਚ ਦੁਆ ਦਿੱਤਾ ਸੀਗਾ, ਝੋਕਿਆ ਸੀਗਾ, ਗੈਸ ਦੀਆਂ ਚੈਂਬਰ ਜਿਹੜੇ ਬਣਾਏ ਸੀਗੇ ਉੱਥੇ ਜਾ ਕੇ, ਤਾਂ ਕਿ ਇਹਨਾਂ ਦੇ ਅੰਦਰ ਦਹਿਸ਼ਤ ਵਧਾ ਕੇ ਇਹ ਉੱਥੋਂ ਜਾਣ ਤੇ ਉੱਥੇ ਵਸਣ। ਇਸ ਤਰ੍ਹਾਂ ਇਹਨਾਂ ਨੂੰ ਉੱਥੇ ਵਸਾਇਆ ਗਿਆ ਸੀਗਾ ਤੇ ਇਹ ਹੁਣ ਜਾ ਕੇ ਉੱਥੇ ਗੱਪ ਸਾਹਿਬ ਜੀ, ਉਹ ਸਾਰਾ ਆਸਾ ਪਾਸਾ ਹੀ ਡੱਬਣ ਨੂੰ ਫਿਰਦੇ
0: ਦੇ ਵਿੱਚ ਬਹੁਤ ਜੂਸ਼ ਹੈਗੇ ਆ, ਆਸਟ੍ਰੇਲੀਆ ਦੇ ਭਰਿਆ ਪਿਆ ਜੂਸ਼ਾ ਨਾਲ।
1: ਹਾਂਜੀ ਹਾਂਜੀ,
0: ਹਰ ਮੁਲਕ ਦੇ ਪਰ ਜਿਹੜੀ ਇੱਥੇ ਰਹਿ ਗਏ ਨਾ ਚੀਮਾ ਸਾਹਿਬ, ਮੈਂ ਇੱਥੇ ਸੁਣ ਦੇਖਦਾ ਸਾਡੇ ਇੱਥੇ ਬਹੁਤ ਆ, ਯੂਨੀਵਰਸਿਟੀ ਬਹੁਤ ਆ, ਪਰ ਬਹੁਤ ਅੱਛੇ ਲੋਕ ਆ ਯਾਰ। ਉਹ ਤਾਂ ਅਗੇਂਸਟ ਯਾਹੂ ਦੇ ਵੀ ਅਗੇਂਸਟ ਹੈਗੇ ਆ, ਉਹਨਾਂ ਨੇ
1: ਹਾਂਜੀ ਨੇਤਾ ਯਾਹੂ ਦੇ ਵੀ ਖਿਲਾਫ ਹੈਗੀ ਆ, ਪਰ ਜਾ ਬਹੁਤ ਜ਼ਿਆਦਾ ਬਿਲਕੁਲ
0: ਵੱਡੇ ਦਾੜੀ ਰੱਖਦੇ ਜਿਹੜੇ ਕੋਟ ਪਾ ਕੇ ਰੱਖਦੇ ਆ
1: ਭਾਈ,
0: ਹਾਂ ਉਹ ਬਹੁਤ ਵਧੀਆ ਲੋਕ ਹੈਗੇ ਆ, ਬੜੇ ਕੁਆਇਟਲੀ ਉਹਨੂੰ ਤੁਸੀਂ ਤੁਰੇ ਤੁਰੇ ਜਾਂਦੇ, ਗਾਲ ਵੀ ਕੋਈ ਕੱਢ ਦਿੰਦਾ ਨਾ ਗੱਡੀ ਚਲਾਉਂਦੇ ਆ,
1: ਹਾਂਜੀ
0: ਉਹਨਾਂ ਨੇ ਤੁਹਾਨੂੰ ਜਵਾਬ ਦੇਣਾ।
1: ਬਿਲਕੁਲ ਬਿਲਕੁਲ, ਇਸੇ ਤਰ੍ਹਾਂ
0: ਬਹੁਤ ਅੱਛੇ ਲੋਕ ਆ, ਬਹੁਤ ਅੱਛੇ ਇੱਥੇ ਜਿਹੜੇ ਮੈਂ ਨਿਊਯਾਰਕ ਦੇਖਿਆ।
1: ਬਿਲਕੁਲ, ਤੇ ਇਹ ਖੱਕ ਸਾਹਿਬ ਜੀ ਹਰ ਇੱਕ ਦੂਜੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਕਾਂਗਿਆਰੀ ਤਾਂ ਖੱਕ ਸਾਹਿਬ ਜੀ ਉਹ ਕਹਿੰਦੇ ਹੁੰਦੇ ਵਿੱਚੋਂ ਪੈਦਾ ਹੋ ਜਾਂਦੀ ਆ ਨਾ, ਇਸੇ ਗੱਲ ਦਾ ਤਾਂ ਉਹ ਰੌਲਾ ਆ, ਕਾਂਗਿਆਰੀ ਵਿੱਚੋਂ ਨਿਕਲ ਆਉਂਦੀ ਆ, ਮਾੜਾ ਇੱਕ ਅੱਧਾ ਹੁੰਦਾ ਤੇ ਬਦਨਾਮ ਸਾਰੀ ਕੌਮ ਹੋ ਜਾਂਦੀ ਆ, ਤੇ ਚੰਗੇ ਮਾੜੇ ਹਰ ਇੱਕ ਦੇ ਵਿੱਚ ਹੁੰਦੇ ਆ। ਤੇ ਖੱਕ ਸਾਹਿਬ ਜੀ ਇਹਦੇ ਨਾਲ ਇੱਕ ਆਪਣੇ ਕੋਲ ਹੋਰ ਆਹ ਸੁਨੇਹਾ ਛੋਟਾ ਜਿਹਾ ਹੈਗਾ ਆ, ਇਹ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਆ। ਕਹਿੰਦੇ ਆ ਭਈ ਮੂੰਹ ਇੱਕ ਦਰਵਾਜਾ, ਨੱਕ ਦੋ ਦਰਵਾਜੇ, ਕੰਨ ਦੋ ਦਰਵਾਜੇ, ਅੱਖਾਂ ਦੋ ਦਰਵਾਜੇ, ਪਿਸ਼ਾਬ ਕਰਨ ਲਈ ਇੱਕ ਦਰਵਾਜਾ, ਮਲ ਮੂਤਰ ਦਾ ਸੁੱਟਣ ਦਾ ਇੱਕ ਦਰਵਾਜਾ, ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ।
0: ਕੋਈ ਸ਼ੱਕ ਨਹੀਂ, ਬਹੁਤ ਵਧੀਆ
1: ਜੀ। ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ, ਜਿਸ ਨੂੰ ਬੌਧਿਕ ਵਿਚਾਰਧਾਰਾ ਵਿੱਚ ਦਸਵਾਂ ਦਵਾਰ ਦਰਵਾਜਾ ਜਾਂ ਦਵਾਰ ਕਿਹਾ ਜਾਂਦਾ ਹੈ, ਉਹ ਹੈ ਦਿਮਾਗ, ਜਿਸ ਤੱਕ ਪਹੁੰਚਣ ਲਈ ਅਣਗਿਣਤ ਨਾੜਾਂ ਰੂਪੀ ਰਾਹ ਹਨ ਅਤੇ ਜਿਨ੍ਹਾਂ ਦੀ ਲੰਬਾਈ ਨੂੰ ਮਾਪਣ ਲਈ ਖੋਜੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ। ਕਿੰਨੀ ਡੂੰਘੀ ਗੱਲ ਲਿਖੀ ਹੈ ਕਾਕ ਸਾਹਿਬ ਜੀ। ਪਰ ਸਮਾਜਿਕ ਭਟਕਣਾ ਜ਼ਿਆਦਾ ਹੋਣ ਕਾਰਨ ਟੇਢੇ ਰਸਤਿਆਂ ਵਿੱਚ ਹੀ ਸਮੇਂ ਦਾ ਛੋਟਾ ਮਨੁੱਖੀ ਜੀਵਨ ਮੁੱਕ ਜਾਂਦਾ ਹੈ। ਇਸ ਭੇਦ ਨੂੰ ਜਾਣਨ ਲਈ ਸਰੀਰ ਦੁਆਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੱਗਿਆ ਚਿੱਕੜ ਉਤਰਨਾ ਜ਼ਰੂਰੀ ਹੈ, ਜੋ ਬਿਨਾ ਤਿਆਗ ਦੇ ਸੰਭਵ ਨਹੀਂ ਹੋ ਸਕਦਾ। ਖੁਸ਼ਹਾਲ ਜੀਵਨ ਜਿਉਣ ਲਈ ਬਹੁਤ ਕੁਝ ਕਹਿਣ ਸੁਣਨ ਦੀ ਇੱਛਾ ਰੱਖਣ ਵਾਲੇ ਸੁਗੜ ਸਿਆਣੇ ਲੋਕਾਂ ਨੂੰ ਸਿਰ ਜੋੜ ਕੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਮਨਮੋਹਨ ਪੂਨੀ 5 ਮਈ 1926 ਨੂੰ ਇਹ ਜਿਹੜਾ ਲਿਖਿਆ ਗਿਆ।
0: ਕਿਆ ਬਾਤ, ਬੜੇ ਡੂੰਘੇ ਬੰਦੇ ਆ, ਮਤਲਬ ਬਹੁਤ ਵਧੀਆ ਨੇਚਰ ਆ ਉਹਨਾਂ ਦੀ, ਲਿਖਣ ਦਾ ਅੰਦਾਜ਼ ਵੀ ਉਹਨਾਂ ਦਾ ਬੜਾ,
1: ਅੰਦਾਜ਼ ਬਹੁਤ ਵਧੀਆ ਜੀ, ਅੰਦਾਜ਼ ਬਹੁਤ ਵਧੀਆ,
0: ਬਹੁਤ ਬਹੁਤ ਵੱਡੀਆਂ ਗੱਲਾਂ ਉਹ ਕਹਿ ਜਾਂਦੇ ਆ।
1: ਬਿਲਕੁਲ
0: ਚਲੋ ਚੀਮਾ ਸਾਹਿਬ ਆਪਾਂ ਮੈਂ ਗਾਣੇ ਲਾਉਣਾ ਇੱਕ ਦੋ ਫਿਰ ਆਪਾਂ ਪ੍ਰੋਗਰਾਮ ਨੂੰ ਕਰਦੇ ਹਾਂ ਸਮਾਪਤ ਤੇ ਤੁਸੀਂ ਸੁਣਨੇ ਆ ਤੇ ਬੇਸ਼ੱਕ ਸੁਣ ਲਓ ਨਹੀਂ ਤੇ ਤੁਸੀਂ ਕਰ ਲਓ ਆਰਾਮ ਠੀਕ ਓਕੇ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚਲੋ ਦੋਸਤੋ ਅੱਜ ਮਾਵਾਂ ਦਾ ਦਿਨ ਹੈ ਤੇ ਫਿਰ ਮਾਵਾਂ ਨੂੰ ਹੀ ਆਪਾਂ ਜਿਹੜਾ ਸਮਰਪਿਤ ਹੋ ਰਿਹਾ ਹੋਵੇ ਅੱਜ ਮਾਵਾਂ ਦੇ ਗੀਤ ਹੀ ਆਪਾਂ ਸੁਣਾਂਗੇ।

ਤਾਂ ਦੋਸਤੋ ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ। ਅੱਜ ਦਾ ਪ੍ਰੋਗਰਾਮ ਮਾਵਾਂ ਨੂੰ ਸਮਰਪਿਤ ਸੀ ਜੀ। ਮਾਵਾਂ ਜਿਹਨਾਂ ਦੀਆਂ ਹੈਗੀਆਂ ਉਹ ਜੀਂਦੀਆਂ ਬਸਤੀਆਂ ਰਹਿਣ, ਉਹ ਜਿਹੜੀਆਂ ਵਿਚਾਰੀਆਂ ਚਲੇ ਗਈਆਂ ਉਹਨਾਂ ਦਾ ਅਫਸੋਸ ਹੀ ਹੋ ਸਕਦਾ। ਯਾਦਾਂ ਰਹਿ ਜਾਂਦੀਆਂ, ਬਸ ਯਾਦਾਂ ਰੱਖਣੀਆਂ ਚਾਹੀਦੀਆਂ ਮਾਵਾਂ ਦੀਆਂ, ਹਰ ਵੇਲੇ ਯਾਦ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਦੋਸਤੋ, ਧੰਨਵਾਦ। ਫਿਰ ਮਿਲਦੇ ਜੀ ਪਰਸੋਂ ਨੂੰ ਅਗਲੇ ਪ੍ਰੋਗਰਾਮ ਦੇ ਵਿਚ। ਦਿਓ ਇਜਾਜ਼ਤ ਮੇਰੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ।

آواز دی دنیا دے مہربان دوستو تے پرواز ریڈیو فرینکفرٹ دے خوبصورت سروتیو، اے دوستانہ لہجے وچ ہواواں اتے فضاواں وچ محبت دا پیغام دین والا، دوستی اتے پراتری بھاو دیاں خوشبواں کھلاردا، واہ واہ، آپ دی سوچ دیاں کھڑکیاں کھڑکا کے آ سجنوں دلاں تے دستک دین والا، تہاڈے دلاں دی دھڑکن وداؤن والا، پاکدے مسئلے لیاؤن والا، پنجاب دی سیر کرواؤن والا تے حق سچ دے ڈھول وجاؤن والا، کئیاں متھیاں تے پیوڑیاں پائی جدوں کھڑیاں کھڑیاں سوننیاں نے تے پھر متھیاں تے پیوڑیاں تے پہنیاں ہی نے، کئیاں متھیاں تے پیوڑیاں لباں تے ہاسے لیاؤن والا، تہاڈی سوچ چ پرتھو پاؤن والا تے کھڑیاں کھڑیاں سناؤن والا، پنجاب اتے پنجابیت دا پہرے دا میٹھے بولاں نال لے آپ دے دلاں تے راج کرن والا، اے ہے جی پرواز ریڈیو فرینکفرٹ جی، بالکل پرواز ریڈیو فرینکفرٹ از ون اینڈ اونلی ون پنجابی ریڈیو اسٹیشن ان جرمنی، آف کورس پرواز ریڈیو بالکل یور اون ریڈیو اسٹیشن، ایکسپوز یور سیلف، ہاؤ ڈو یو سی دس فنی لولی اور سویٹ ورلڈ with your own watching eyes and experience. We respect you and your views. That's the beauty of your lovely radio station. Bilkul dosto, assi hamesha hi tuhade vicharan da satkar kita hai te karde rahange. Sade satkar yog sab log jadon aunde ne khoobsurat gallan baatan karde ne oh saru gal baat karde ne jide naal sada samaj agge vadh sake, soch badal sake. Dosto, ajj pehle hour vich main gal baat karanga ke dosh is samaj vich jo kritiyan aa chukiyan ne, rajneetik kritiyan aa chukiyan ne, har portfolio ya matlab ki har subject de vich eh doshi kaun hai. ਅਸੀ ਨਿਰਾ ਸਰਕਾਰਾਂ ਨੂੰ ਕੋਸਦੇ ਰਹਿੰਦੇ ਹਾਂ ਪਰ ਦੋਸ਼ੀ ਅਸੀਂ ਸਰਕਾਰ ਤੋਂ ਵੀ ਵੱਡੇ ਹਾਂ, ਅਸੀਂ ਪਬਲਿਕ 90% ਪਬਲਿਕ ਬੁੱਧੂ ਹੈ, ਇਹ ਮੈਂ ਨਹੀਂ ਕਹਿ ਰਿਹਾ, ਸਾਡੇ ਚੀਫ ਜਸਟਿਸ ਕਹਿ ਰਹੇ ਨੇ ਕਾਰਜੀ ਸਾਹਿਬ, ਤੇ ਗੱਲ ਹੈ ਵੀ ਠੀਕ ਹੈ, ਤੁਸੀਂ ਇਹਨਾਂ ਸ਼ੁਰੂਆਤ ਤੋਂ ਤੁਹਾਡੇ ਤੋਂ ਹੁੰਦੀ ਹੈ, ਤੁਸੀਂ ਇਹਨਾਂ ਲੱਠ ਮਾਰਾਂ ਸਮਗਲਰਾਂ ਅਨਪੜ੍ਹਾਂ ਗੁੰਡਿਆਂ ਲੋਕਾਂ ਨੂੰ ਬਲਾਤਕਾਰੀ ਲੋਕਾਂ ਨੂੰ ਜਦੋਂ ਪਾਰਲੀਮੈਂਟ ਚ ਭੇਜੋਗੇ ਸ਼ੁਰੂਆਤ ਤੇ ਫਿਰ ਪਬਲਿਕ ਨਹੀਂ ਕੀਤੀ ਹੋਈ ਤੇ ਇਹੋ ਹੀ ਪਬਲਿਕ ਚੀਖ ਚੀਖ ਕੇ ਸਰਕਾਰ ਵੱਲ ਉਂਗਲਾਂ ਕਰੇਗੀ, ਸਾਰਾ ਕਸੂਰ ਹੀ ਤੁਹਾਡਾ ਸਾਡਾ ਦੋਸਤੋ। ਅਗਰ ਅਗਲੇ ਆਵਰ ਵਿਚ ਬਲਬੀਰ ਬੱਬੀ ਜੀ ਹੋਈ ਬੜੇ ਮਸ਼ਹੂਰ ਪੱਤਰਕਾਰ ਪੰਜਾਬ ਤੇ ਪੰਜਾਬੀਅਤ ਤੇ ਗੱਲਬਾਤ ਕਰਨਗੇ। ਦੋਸਤੋ ਅਗਰ ਤੁਸੀਂ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ ਯੂ ਮੋਸਟ ਵੈਲਕਮ, ਇੰਡੀਆ ਚ ਕੰਟੈਕਟ ਕਰ ਸਕਦੇ ਹੋ, ਜਰਮਨੀ ਚ ਕੰਟੈਕਟ ਕਰ ਸਕਦੇ ਹੋ, ਸਾਡੇ ਨਾਲ ਅਮਰੀਕਾ ਚ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਦਿਆਂਗੇ, ਤੁਹਾਡੇ ਵਿਚਾਰ ਸਾਡੇ ਵਾਸਤੇ ਬਹੁਤ ਕੀਮਤੀ ਵਿਚਾਰ ਨੇ, ਆਓ ਸਾਰੇ ਰਲ ਮਿਲ ਕੇ ਕਿਸੇ ਤਰ੍ਹਾਂ ਕੋਸ਼ਿਸ਼ ਕਰੀਏ ਕਿ ਸਾਡੇ ਲੋਕਾਂ ਦੀ ਸੋਚ ਥੋੜੀ ਜਿਹੀ ਬਦਲ ਜਾਵੇ।
ਆਪਣੇ ਦੇਸ਼ ਨੂੰ ਪਿਆਰ ਕਰਨਾ ਸ਼ੁਰੂ ਕਰਦੇ ਹਨ, ਆਪਣੇ ਕਲਚਰ ਨੂੰ ਪਿਆਰ ਕਰਨ। ਸਾਰੀਆਂ ਸਟੇਟਾਂ ਮਲਟੀ ਕਲਚਰ ਲੋਕ ਨੇ, ਅਸੀਂ ਸਾਰੇ ਇੰਡੀਅਨ ਹਾਂ। ਇਸ ਤਰ੍ਹਾਂ ਮਤ ਸੋਚੋ ਕਿ ਕੋਈ ਹਰਿਆਣਵੀ ਹੈ, ਕੋਈ ਮਦਰਾਸੀ ਹੈ, ਕੋਈ ਬੰਗਾਲੀ ਹੈ, ਕੋਈ ਮਹਾਰਾਸ਼ਟਰ ਤੇ ਪੰਜਾਬੀ ਹੈ, ਨਹੀਂ, ਅਸੀਂ ਇੰਡੀਅਨ ਹਾਂ ਸਾਰੇ ਦੇ ਸਾਰੇ। ਭਾਰਤ ਵਰਸ਼ ਸਾਡਾ ਮੁਲਕ ਹੈ, ਅਸਾਂ ਰਲ ਕੇ ਇਹਨੂੰ ਜੰਨਤ ਬਣਾਉਣਾ। ਤੇ ਜਦੋਂ ਸਵਾਦ ਦੇ ਬੰਦੇ ਚੁਣ ਕੇ ਭੇਜਾਂਗੇ ਅਸਾਂ ਅਸੈਂਬਲੀਆਂ ਦੇ ਵਿੱਚ, ਤੇ ਫਿਰ ਸਵਾਦ ਦੀਆਂ ਗੱਲਾਂ ਹੋਣਗੀਆਂ। ਦੋਸਤੋ, ਦੁਨੀਆਂ ਵੱਲ ਵੇਖੋ, ਦੁਨੀਆਂ ਕਿੱਥੇ ਹੈ, ਸਿਵਲਾਈਜ ਕੰਟਰੀ ਕਿੱਥੇ ਪਹੁੰਚੇ ਨੇ। ਤੁਸੀਂ ਆਪਣੇ ਖੂਹ ਦੇ ਡੱਡੂਓ ਘਰ ਦੇ ਵਿੱਚ ਹੀ ਜਗਤ ਗੁਰੂ ਬਣ ਕੇ ਬੈਠੇ ਹੋ, ਮੁਬਾਰਕ ਹੈ ਤੁਹਾਨੂੰ। ਕਿਤੇ ਬਾਹਰ ਨਿਕਲ ਕੇ ਵੇਖੋ,

So दोस्तों, that's the beauty of your lovely radio station. To listen us worldwide, log on www.pravasradio.com. शाला मार मछियां कंडे तड़प रहीयां और मगर मछ जे साडी ढा दे अंदर. शाला मार मछियां कंडे तड़प रहीयां मगर मछ जे साडी ढा दे अंदर. फुल ते कलियां सब कुमला गए और भूंड वड़ गया साडे बाग अंदर. वेरी गुड आफ्टरनून. ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ. ਸਵੀਕਾਰ ਕਰੋ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਲਾਮ ਅਲੈਕੁਮ ਨਮਸਕਾਰ ਐਂਡ ਆ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ. ਦੋਸਤੋ, ਪਹਿਲਾਂ ਤੇ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ. ਭਾਈ ਮੈਂ ਤੇ ਉਦੋਂ ਹੀ ਮੁਬਾਰਕਾਂ ਦਿਆਂਗਾ ਨਾ ਜਦੋਂ ਮੈਂ ਆਪਣੀ ਡਿਊਟੀ ਤੇ ਆਵਾਂਗਾ. ਹਾਂਜੀ, ਸਾਰੀ ਦੁਨੀਆ ਵਾਸਤੇ, ਸਾਰੀ ਦੁਨੀਆ ਨੂੰ ਮੁਬਾਰਕਾਂ. ਹਾਂਜੀ, ਪਰ ਨਿਰੀਆਂ ਮੁਬਾਰਕਾਂ ਨਾਲ ਹੀ ਨਹੀਂ ਗੱਲ ਬਣਨੀ ਇੱਕ ਦੂਜੇ ਨੂੰ, ਉਹਦੇ ਵਾਸਤੇ ਸਾਨੂੰ ਵਰਕ ਕਰਨਾ, ਵਰਕਆਊਟ ਕਰਨਾ ਪੈਣਾ. ਨੇਚਰ ਨਾਲ ਸਹਿਯੋਗ, ਆਪਣੀ ਕੰਟਰੀ ਨਾਲ ਸਹਿਯੋਗ, ਆਪਣੀ ਸੋਸਾਇਟੀ ਨਾਲ ਸਹਿਯੋਗ ਕਰਨਾ ਪੈਣਾ. ਹਾਂਜੀ, ਆਪਣੇ ਆਪ ਬਾਰੇ ਸੋਚਣਾ ਤੇ ਤਾਂ ਹੀ ਮਤਲਬ ਕਿ ਜਿਹੜਾ ਨਵਾਂ ਸਾਲ ਹੈ ਇਹ ਬੈਟਰ ਆਏਗਾ ਜੇ ਅਸੀਂ ਕੋਸ਼ਿਸ਼ ਨਾ ਕਰਾਂਗੇ. ਤੇ ਦੱਸੋ, ਹਰ ਆਉਣ ਵਾਲਾ ਸਾਲ ਪਹਿਲੇ ਨਾਲੋਂ ਮਾੜਾ ਹੀ ਆਇਆ? ਮਹਿੰਗਾਈ ਆਈ, ਗੁੰਡਾਗਰਦੀ ਵਧੀ ਆ, ਜਾਂ ਹਰ ਤਰ੍ਹਾਂ ਦਾ ਕ੍ਰਾਈਮ ਜਿਹੜਾ ਉਹ ਜ਼ਿਆਦਾ ਵਧਿਆ? ਜਿਹੜੀ ਜੌਬਾਂ ਸਾਡੀਆਂ ਜਾਂਦੀਆਂ ਰਹੀਆਂ ਨੇ, ਲੋਕੀ ਬਾਹਰ ਨੂੰ ਭੱਜਣ ਰਹੇ ਨੇ, ਤੇ ਕਾਹਦੀਆਂ ਮੁਬਾਰਕਾਂ ਯਾਰ? ਇੱਕ ਫਾਰਮੈਲਿਟੀ ਕਰ ਦੇਣੀ ਆ ਨਾ, ਕਰਨ ਰਹੇ ਆ. ਇਹਦੇ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਪਏਗੀ, ਸਾਨੂੰ ਵੀ ਤੇ ਸਾਡੀਆਂ ਸਰਕਾਰਾਂ ਨੂੰ ਵੀ, ਕਿ ਆਉਣ ਵਾਲਾ ਸਮਾਂ, ਆਉਣ ਵਾਲਾ ਸਾਲ ਮੁਬਾਰਕ ਹੋਵੇ. ਗੱਲਾਂ ਦੇ ਭਗਾਨੇ ਉਡਾਉਣ ਨਾਲ ਕਦੀ ਮੁਬਾਰਕਾਂ ਨਹੀਂ ਆਉਣੀਆਂ, ਹੱਥੀ ਹੱਥ ਹਿਲਾਉਣੇ ਪੈਂਦੇ ਨੇ ਉਹਦੇ ਵਾਸਤੇ. ਸੋ ਗੱਲ ਇਸ ਤਰ੍ਹਾਂ ਦੋਸਤੋ, ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 3 ਜਨਵਰੀ, ਵਾਹ, 1926 ਚੜ ਗਿਆ ਜੀ. ਹਾਂਜੀ, ਇਹ ਸਮਾਂ ਆਪਣੀ ਸਪੀਡ ਨਾਲ ਭੱਜਦਾ ਜਾਣਾ. ਸਾਨੂੰ ਸਮੇਂ ਦੀ ਸਪੀਡ ਨਾਲ ਭੱਜ ਕੇ ਹੀ ਆਪਣੀ ਦੇਸ਼ ਦੀ, ਸੋਸਾਇਟੀ ਦੀ ਤਰੱਕੀ ਹੋ ਸਕਦੀ ਹੈ. ਸਾਨੂੰ ਵੀ ਸਪੀਡ ਫੜਨੀ ਚਾਹੀਦੀ ਹੈ. ਜਿਸ ਤਰ੍ਹਾਂ ਦੇਖੋ, ਕੋਈ 30 ਸਾਲ ਦਾ, ਕੋਈ 35 ਸਾਲ ਦਾ, ਕੋਈ 60 ਸਾਲ ਦਾ, ਕੋਈ 70 ਸਾਲ ਦਾ, ਜਿਹੜਾ ਉਹ ਜ਼ਿਆਦਾ ਵਧਿਆ. ਜਿਹੜੀ ਜੌਬਾਂ ਸਾਡੀਆਂ ਜਾਂਦੀਆਂ ਰਹੀਆਂ ਨੇ, ਲੋਕੀ ਬਾਹਰ ਨੂੰ ਭੱਜਣ ਰਹੇ ਨੇ, ਤੇ ਕਾਹਦੀਆਂ ਮੁਬਾਰਕਾਂ ਯਾਰ? ਇੱਕ ਫਾਰਮੈਲਿਟੀ ਕਰ ਦੇਣੀ ਆ ਨਾ, ਕਰਨ ਰਹੇ ਆ. ਇਹਦੇ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਪਏਗੀ, ਸਾਨੂੰ ਵੀ ਤੇ ਸਾਡੀਆਂ ਸਰਕਾਰਾਂ ਨੂੰ ਵੀ, ਕਿ ਆਉਣ ਵਾਲਾ ਸਮਾਂ, ਆਉਣ ਵਾਲਾ ਸਾਲ ਮੁਬਾਰਕ ਹੋਵੇ. ਗੱਲਾਂ ਦੇ ਭਗਾਨੇ ਉਡਾਉਣ ਨਾਲ ਕਦੀ ਮੁਬਾਰਕਾਂ ਨਹੀਂ ਆਉਣੀਆਂ, ਹੱਥੀ ਹੱਥ ਹਿਲਾਉਣੇ ਪੈਂਦੇ ਨੇ ਉਹਦੇ ਵਾਸਤੇ. ਸੋ ਗੱਲ ਇਸ ਤਰ੍ਹਾਂ ਦੋਸਤੋ, ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 3 ਜਨਵਰੀ, ਵਾਹ, 1926 ਚੜ ਗਿਆ ਜੀ. ਹਾਂਜੀ, ਇਹ ਸਮਾਂ ਆਪਣੀ ਸਪੀਡ ਨਾਲ ਭੱਜਦਾ ਜਾਣਾ. ਸਾਨੂੰ ਸਮੇਂ ਦੀ ਸਪੀਡ ਨਾਲ ਭੱਜ ਕੇ ਹੀ ਆਪਣੀ ਦੇਸ਼ ਦੀ, ਸੋਸਾਇਟੀ ਦੀ ਤਰੱਕੀ ਹੋ ਸਕਦੀ ਹੈ. ਸਾਨੂੰ ਵੀ ਸਪੀਡ ਫੜਨੀ ਚਾਹੀਦੀ ਹੈ. ਜਿਸ ਤਰ੍ਹਾਂ ਦੇਖੋ, ਕੋਈ 30 ਸਾਲ ਦਾ, ਕੋਈ 35 ਸਾਲ ਦਾ, ਕੋਈ 60 ਸਾਲ ਦਾ, ਕੋਈ 70 ਸਾਲ ਦਾ, ਸਮਾਂ ਕਿਤਨਾ ਭੱਜ ਗਿਆ ਪਤਾ ਹੀ ਨਹੀਂ ਲੱਗਾ. ਤੇ ਜਿਹੜਾ

3 ਜਨਵਰੀ ਵਾਹ 1926 ਚੜ ਗਿਆ ਜੀ ਹਾਂਜੀ ਇਹ ਸਮਾਂ ਆਪਣੀ ਸਪੀਡ ਨਾਲ ਭੱਜਦਾ ਜਾਣਾ ਸਾਨੂੰ ਸਮੇਂ ਦੀ ਸਪੀਡ ਨਾਲ ਭੱਜ ਕੇ ਹੀ ਆਪਣੀ ਦੇਸ਼ ਦੀ ਸੋਸਾਇਟੀ ਦੀ ਤਰੱਕੀ ਹੋ ਸਕਦੀ ਹੈ ਸਾਨੂੰ ਵੀ ਸਪੀਡ ਫੜਨੀ ਚਾਹੀਦੀ ਹੈ ਜਿਸ ਤਰ੍ਹਾਂ ਦੇਖੋ ਕੋਈ 30 ਸਾਲ ਦਾ ਕੋਈ 35 ਸਾਲ ਦਾ ਕੋਈ 60 ਸਾਲ ਦਾ ਕੋਈ 70 ਸਾਲ ਦਾ ਸਮਾਂ ਕਿਤਨਾ ਭੱਜ ਗਿਆ ਪਤਾ ਹੀ ਨਹੀਂ ਲੱਗਾ ਤੇ ਜਿਹੜਾ ਰਹਿ ਗਿਆ ਥੋੜਾ ਜਿਹਾ ਸਮਾਂ ਉਹਦਾ ਵੀ ਨਹੀਂ ਜੇ ਪਤਾ ਲੱਗਣਾ ਇਸ ਕਰਕੇ ਤੁਸੀਂ ਵੀ ਸਪੀਡ ਫੜੋ ਜਿਸ ਤਰ੍ਹਾਂ ਸਮੇਂ ਨੇ ਫੜੀ ਆ ਤੁਹਾਡੇ ਦੇਸ਼ ਪ੍ਰਤੀ ਬੜੇ ਫਰਜ਼ ਬਣਦੇ ਨੇ ਦੋਸਤੋ ਅੱਜ ਟੈਂਪਰੇਚਰ ਹੈ ਜੀ 12 ਤੇ ਕਲਾਉਡੀ ਬੜਾ ਉਹ ਡਿਪਰੈਸ਼ਨ ਜਿਹਾ ਹੈਗਾ ਸੀ ਵੀ ਅੰਦਰ ਬੜੇ ਰਹੋ ਬਾਹਰ ਠੰਡ ਹੈ ਯਾਰ ਕੋਈ ਨਾ ਜਿਸ ਤਰ੍ਹਾਂ ਲੇਜ਼ੀ ਜਿਹਾ ਦਿਨ ਸੀ ਐਨੀ ਹਾਓ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਐਸ ਵੱਜ ਕੇ ਐਸ ਵਜੇ ਵੱਜ ਕੇ ਨਹੀਂ ਐਸ ਵਕਤ ਦੋਸਤੋ 7 ਵੱਜ ਕੇ ਤੇ 47 ਮਿੰਟ ਤਕਰੀਬਨ ਹੋਣ ਲੱਗੇ ਨੇ ਸਾਡਾ ਟੈਲੀਫੋਨ ਹੈ ਜੀ ਸਟੂਡੀਓ ਦਾ 00491769514 00491748469514 ਤੇ ਸੱਜਣੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ ਕੱਲ ਨੂੰ ਸ਼ਾਇਰੋ ਸ਼ਾਇਰੀ ਗੱਲਾਂ ਬਾਤਾਂ ਦਾ ਪ੍ਰੋਗਰਾਮ ਹੈ ਯੂ ਮੋਸਟ ਵੈਲਕਮ ਆਣ ਕੇ ਗੱਲਬਾਤ ਕਰੋ ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ ਠੀਕ ਹੈ ਜੀ ਤੇ ਕੱਲ ਨੂੰ ਅਸੀਂ ਤੁਹਾਡੇ ਦਿਲ ਦੀ ਗੱਲਬਾਤ ਸੁਣਨੀ ਹੈ ਸ਼ਾਇਰ ਸੱਜਣਾ ਅੱਗੇ ਬੇਨਤੀ ਹੈ ਕਿ ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਉਣ ਆਣ ਕੇ ਠੀਕ ਹੈ ਜੀ ਤੇ ਅੱਗੇ ਆ ਜੀ ਮੈਂ ਆਪਣਾ ਕੋਈ ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਵਪਾਰਕ ਸੁਨੇਹੇ ਇੱਕ ਦੋ ਦੇ ਦਿਆਂ ਵਨ ਉਮਸ ਆਟੋ ਗੇਟ ਫਰਗੈਸਨ ਜੀ ਨਿਕਸ ਆਟੋ ਰਾਈਫਨ ਆ ਐਪਸੀਲੋਨ ਓਨ ਅਸਿਜ ਇਨ ਫਰੀਡਨ ਸਟਰਾਸ 106 6365 ਮਿਲ ਹੈ ਰੈਪਰਾਟੂਰਨ ਆਲਾ ਫਾਬਰੀਕਾਟ ਰਾਈਫਨ ਉਨ ਰੇਡ ਕੰਸ ਮਾਡਰਨ ਰੇਡ ਉਨ ਵਿੰਟਰ ਉਨ ਸਮਰ ਰਾਈਫਨ ਫਰਸ਼ੀਦਨ ਆਰਟ ਆਕਸ ਫਰਮੈਸਨ ਕਲਿਮਾ ਸਰਵਿਸ ਟੋਫ ਉਨ ਆ ਊ ਜੀ ਮੈਨੂੰ ਕੋਈ ਹਾਂ ਠੀਕ ਹੈ ਜੀ ਬਬੀ ਜੀ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੱਲ ਇਸ ਤਰ੍ਹਾਂ ਦੋਸਤੋ ਵਰਕਸਟਾਪ ਦਾ ਸਾਡੇ ਮਿਊਲਹਾਈਮ ਦੇ ਵਿਚ ਫਰੀਡਨ ਸਟਰਾਸੇ 146 ਦੇ ਵਿਚ 63-165 ਮਿਊਲਹਾਈਮ ਠੀਕ ਹੈ ਜੀ ਉਹਦੇ ਵਿਚ ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ ਤੁਸੀਂ ਉਹਦੀ ਰਿਪੇਅਰ ਪੋਸੀਬਲ ਹੈ ਤੇ ਉਹਨਾਂ ਦੇ ਕੋਲ ਸਮਰ ਤੇ ਵਿੰਟਰ ਵਾਲੇ ਇਕੱਠੇ ਇੱਕ ਹੀ ਰਾਈਫਲ ਜਿਹੜਾ ਹੁੰਦਾ ਉਹ ਚੱਲਦਾ ਜੀ ਵਿੰਟਰ ਚ ਵੀ ਤੇ ਸਮਰ ਵਿਚ ਵੀ ਤੇ ਰੇਡ ਜਿਹੜੇ ਰੇਡੇ ਨੂੰ ਕੀ ਕਹਿੰਦੇ ਨੇ ਜਿਹੜੇ ਹੁੰਦੇ ਨੇ ਰਿਮ ਬੜੀ ਤਰ੍ਹਾਂ ਦੇ ਤੇ ਬੜੇ ਮਾਡਰਨ ਪਤਾ ਲੱਗਦਾ ਕਾਰ ਲਾਗੋ ਦੀ ਨਾ ਕੇ ਗਈ ਹੈ ਅਕਸ ਫਰਮੈਸਨ ਕਲਿਮਾ ਸਰਵਿਸ ਹਾਂਜੀ ਅਸਲ ਸਟਾਈਲ ਟੋਫ ਉਦ ਆਉ ਸਾਰਾ ਕੁਛ ਜੀ ਬੈਸਟ ਸਰਵਿਸ ਗਿਨਸਟਿਕ ਪ੍ਰਾਈਸ ਤੇ ਜੇ ਤੁਸੀਂ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲਓਗੇ ਤੇ ਦੋਸਤੋ 10% ਲੈਸ ਠੀਕ ਹੈ ਜੀ ਸੋ ਫਰਗੈਸਨ ਜੀ ਨੇਕਸ ਆਟੋ ਰਾਈਫਨ ਆ ਐਪਸੀਲੋਨ ਫਰੀਡਮ ਸਟਰਾਸ 106 6365 ਦੋਸਤੋ ਮੈਂ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਸੁਣਾ ਦਿਆਂ ਤੇ ਫੇਰ ਅਸੀਂ ਕਰਦੇ ਹਾਂ ਜੀ ਗੱਲਬਾਤ ਆਲਵਾ

ਫਿਲਮ ਹੈ ਜੀ ਆਇਆ ਸਾਵਨ ਨਹੀਂ ਆਏ ਦਿਨ ਬਹਾਰ ਕੇ, ਲਤਾ ਮੰਗੇਸ਼ਕਰ ਤੇ ਮਹਿੰਦਰ ਕਪੂਰ ਜੀ ਗਾਣਾ ਗਾ ਰਹੇ ਨੇ। ਲਓ ਜੀ ਇੰਜੋਏ ਕਰੋ ਘੁੰਮਣ ਸਾਹਿਬ ਤੁਹਾਡੇ ਨਾਲ ਗਾਣਾ।

0: भाई दोस्त खूबसूरत गाना ते धर्मिंदर भी हैंडसम बल्कि एक किस तरह मैं तुहानू दसा भी धर्मिंदर की भी ब्यूटी कख नहीं बेशक ओहदे नाल बड़िया बड़िया हीरोइना ते ओहदा आर्ट जिस तरीके नाल ओहदे काम भी कीता ओहनू याद रखेगी फिल्म इंडस्ट्री का एक ही मैन रहा वंडरफुल आदमी हां जी ते परमात्मा ओनू अपने चरणा च स्थान बख्श। लो जी हुण आउने आ दोस्तों अपनी गलबात वल। गल इस तरह के भारती लोकां दियां गैर जुम्मेवाराना हरकतां वेख के जिवें हेरा फेरी करके भी पैरां ते पानी नहीं पैण देना कन्ना नूं हाथ ला के झूठ बोलना ते कहना लो जी रब झूठ ना मरवाए झूठियां कसमां खानियां सानू कुफर तोलदियां वेख के शर्म भी शर्मा के दौड़ जांदी है सज्जनो बिलकुल उस तरह ही जिदा साडे गुआंढी मुल्क पाकिस्तान विचों हर 10-15 साल बाद डेमोक्रेसी शर्मा के दौड़दी है ते आत्मा दा कतल असी पहला ही कर चुके हैं क्योंकि परम पिता परमात्मा जिन्हें सानू पैदा कीता है जिदा असी रात दिन ना लेने हैं है वासी लैण लगे भी घड़ी मुड़ी खंगन लगे भी और असी ते ओनू भी धोखा देने हैं अपने घर गलियां ते बाजारां विच गंद पाउण वाली कौम आ असीं जिथे चाहिए नुक्कर वल मूंह करके पेशाब कर दिंदे आ थुक दिंदे आ वड्डियां बिल्डिंगां सरकारी बिल्डिंगां जिथे ऑफिस हुंदे ने चिट्टे संगमरमर दियां बनियां थुक थुक के पान मूंहां च साडे ओहदा एडा सोहणा संगमरमर चिट्टा ते ओह पान दे दाग ही नहीं लैंदे कोई चीज खा के लफाफा जां गत्ते दी प्लेट जिहड़ी जिहदे विच आ खादी आ हैं सड़क जां गली विच चलदी कार चों वगा के मारदे आ भावें किसे दे मूंह ते ही वजे जाके खूबसूरत बसां विच जदों केले संतरे वेचण वाले नहीं आउंदे ओए अहीं ओहदे कोलों लै के इन्हां लोकां कोलों ते केलियां संतरियां दे छिल्लड़ मूंगफली दे ढेर हां जी सुट सुट के बस दे विच ते रूगली बस च ला देने आ ते कोई नाल दा बंदा भरी बस दे विच उच्ची उच्ची टेलीफोन कर रहा हुंदा सानू कदों मैनर्स आउणगे उच्ची उच्ची टेलीफोन दे विच गालां कड्ढण रहा हुंदा सारी बस सुणदी आ ते हसदी आ हर थां चलाकी चोरी करन दी अहीं कोशिश करदे आ है हलाल दी कमाई ना साथों हुंदी है ते ना ही असी पसंद करदे हां ते ना ही उहदे नाल साडा गुजारा हुंदा घटिया तों घटिया नलायक अनपढ़ लठमार ते बलात्कारी लोकां नूं अहीं वोटां वी पाउने हां इह वी क्वालिटी है साडे विच हांजी अपने मुल्क नूं मुल्क ना समझना अपने तो उपर वाला जिहड़ा ना साडे तो वड्डा है ओहदे तलवे चटने आदे है ते माड़ा माड़े दा असीं शोषण करदे हां टका के गरीबां नूं घट तों घट पैसे मजदूर नूं घट तों घट पैसे देने है रिश्के वाला करके साध तक जाना है लफंगे बलात्कारी साध तक रिश्के वाले नूं उन्हें 300 मंगया है 300 आ 150 ले लै जे लैने ते नहीं ते जा ओ बेचारा 150 ही लैके बोझी च पालेगा ते ओ बाबे ते खुरां दे उत्ते 2100 रुपया धर के मत्था टेकण आए अकल ना दी चीज है नहीं साडे को अखां मत्थे ते धर के विचरना जिहदे बोझे च किते 4 पैसे आ जाण हमदर्दी प्यार नूं सुला भी नहीं मारनी
1: ਓਏ ਕੰਮ ਤੋਂ ਜਾਣ ਤੋਂ ਪਹਿਲਾਂ ਪਖੰਡੀਓ ਤੁਸੀਂ ਪ੍ਰਭੂ ਭਗਤੀ ਕਰਦੇ ਹੋ ਟਕਾ ਕੇ ਦਿਨੇ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਰੱਬ ਰੱਬ ਦਫ਼ਤਰ ਤੇ ਦੁਕਾਨਾਂ ਚ ਵੀ ਤੁਸੀਂ ਇੱਕ ਛੋਟਾ ਜਿਹਾ ਮੰਦਰ ਜਾਂ ਜੋ ਵੀ ਜਿਹਨੂੰ ਵੀ ਪੂਜਦੇ ਉਹ ਜਿਹਾ ਬਣਾਇਆ ਹੁੰਦਾ ਉਸੇ ਦਫ਼ਤਰ ਚ ਬਹਿ ਕੇ ਸਾਰੀ ਦਿਹਾੜੀ ਰਿਸ਼ਵਤ ਲੈਂਦੇ ਹੋ ਤੁਸੀਂ ਕਿੱਦਾਂ ਦੀ ਕਿੱਦਾਂ ਦੇ ਬੰਦੇ ਹੋ ਤੁਸੀਂ ਹਰਾਮ ਖਾਣਾ ਤੇ ਬੱਚਿਆਂ ਨੂੰ ਹਰਾਮ ਖਵਾਉਣਾ ਇਹ ਜੇ ਸਾਡੇ ਕੰਮ ਧੰਦੇ ਹਾਂਜੀ ਸਾਡੀ ਦਸਾਂ ਨੌਵਾਂ ਦੀ ਮਿਹਨਤ ਦੁਨੀਆਂ ਕਹਿੰਦੀ ਏ ਸਾਰੇ ਹੀ ਕਹਿੰਦੇ ਹਾਂ ਜੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦੇ ਹਾਂ ਸਾਡੀ ਦਸਾਂ ਨੌਵਾਂ ਦੀ ਮਿਹਨਤ ਦੁਨੀਆਂ ਕਹਿੰਦੀ ਏ ਪਰ ਟਾਵੇਂ ਟਾਵੇਂ ਮੂੰਹ ਹਲਾਲ ਦੀ ਪੈਂਦੀ ਏ ਓਏ ਦਿਲ ਵਿਚ ਵਸਦੇ ਰੱਬ ਦੇ ਸਾਰੇ ਕਾਤਲ ਨੇ ਦੁਨੀਆਂ ਮੰਦਰ ਮਸਜਿਦ ਸਜਦੇ ਕਰਦੀ ਰਹਿੰਦੀ ਹੈ ਓਏ ਵਾਹ ਓਏ ਪਖੰਡੀਓ ਕਾਨੂੰਨ ਨੂੰ ਅਸੀਂ ਜੁੱਤੀ ਤੇ ਲਿਖਿਆ ਹੋਇਆ ਉਹਦੀਆਂ ਧੱਜੀਆਂ ਡਾਉਂਦੇ ਆ ਪ੍ਰੋਫੈਸਰਾਂ ਤੇ ਇੰਟੈਲੀਜੈਂਟ ਲੋਕਾਂ ਦਾ ਅਸੀਂ ਮਜ਼ਾਕ ਉਡਾਉਂਦੇ ਆ ਸਮਗਲਰਾਂ ਨੂੰ ਸਲੂਟ ਮਾਰਦੇ ਆ ਤੇ ਕਹਿੰਦੇ ਆ ਓ ਅੰਕਲ ਜੀ ਤੁਹਾਨੂੰ ਕਾਫੀ ਦੇਈਏ ਤਾਂ ਹੀ ਤਾਂ ਸਾਡੇ ਸਮਾਜ ਵਿਚ ਅਕਲ ਅਨਪੜਾਂ ਅੱਗੇ ਕੁਰਸੀਆਂ ਡਾਉਂਦੀ ਹੈ ਅਕਲ ਵਾਲੇ ਇਨ੍ਹਾਂ ਨੇ ਪੀ ਏ ਰੀਟਰ ਰੱਖੇ ਨੇ ਆਇਆ ਜਿਹੜੇ ਅੱਠ ਅੱਠ ਜਮਾਤਾਂ ਵੀ ਨਹੀਂ ਪੜੇ ਹੈਗੇ ਇਨ੍ਹਾਂ ਨੇ ਮਨਿਸਟਰ ਨੇ ਇਹ ਲੋਕ ਉਹ ਇੰਟੈਲੀਜੈਂਟ ਲੋਕ ਇਨ੍ਹਾਂ ਦੇ ਮੇਹ ਚ ਸਾਫ਼ ਕਰਦੇ ਨੇ ਸਾਡੀ ਜਨਤਾ ਰੌਲਾ ਪਾਉਂਦੀ ਹੈ ਕਿ ਸਭ ਅਫਸਰ ਰਿਸ਼ਵਤ ਲੈਂਦੇ ਨੇ ਇਹਦੇ ਚ ਸ਼ੱਕ ਵੀ ਕੋਈ ਨੀ ਕੋਈ ਦੋ ਚਾਰ ਹੈ ਵੀ ਨੇ ਨੇਕ ਪਰ ਉਹਨਾਂ ਨੂੰ ਕਿਹੜੀ ਲਿਸਟ ਚ ਉਹਨਾਂ ਦਾ ਨਾਂ ਲਿਖੀਏ ਜਿਹੜੇ ਕਿਹੜੇ ਕੋਈ ਦਸ ਜਿਹੜੇ ਹੋਣਗੇ ਤੇ ਪਿੱਟਣਗੇ ਓਏ ਅੱਜ ਕੱਲ ਸਾਡਾ ਕੋਈ ਕੰਮ ਰਿਸ਼ਵਤ ਦੇ ਬਗੈਰ ਨਹੀਂ ਹੁੰਦਾ ਮਰ ਗਏ ਲੁੱਟੇ ਗਏ ਔਰ ਤੁਸੀਂ ਖੁਦ ਰਿਸ਼ਵਤ ਦੇਣ ਵਾਸਤੇ ਸਿਫਾਰਿਸ਼ਾਂ ਲੱਭਦੇ ਫਿਰਦੇ ਹੋ ਕਿ ਕੋਈ ਵਿੱਚ ਵਿਚੋਲਾ ਪਾ ਕੇ ਇਹਨੂੰ ਰਿਸ਼ਵਤ ਦਈਏ ਅਸੀਂ ਆਪ ਤੁਸੀਂ ਕੋਸ਼ਿਸ਼ ਕਰਦੇ ਹੋ ਅਗਲੇ ਨੇ ਤੇ ਅਜੇ ਤੁਹਾਡੇ ਕੋਲੋਂ ਮੰਗੀ ਵੀ ਨਹੀਂ ਅਗਰ ਤੁਹਾਡੇ ਇਲਾਕੇ ਵਿਚ ਨਾ ਕੋਈ ਅਫਸਰ ਫਰਜ਼ ਕਰ ਲਓ ਚਲੋ ਡੀ ਐਸ ਪੀ ਜਾਂ ਐਸ ਪੀ ਆ ਜਾਏ ਜਿਹੜਾ ਕਾਨੂੰਨ ਨਾਲ ਚੱਲਦਾ ਹੋਵੇ ਤੇ ਸਾਰਾ ਇਲਾਕਾ ਕਹੇਗਾ ਓਏ ਐਸ ਪੀ ਬਹੁਤ ਕੁੱਤਾ ਕਿਉਂ ਉਹ ਕੁੱਤਾ ਕਹਿੰਦੇ ਨੇ ਨਾ ਇਹ ਸਿਫਾਰਿਸ਼ ਮੰਨਦਾ ਤੇ ਨਾ ਹੀ ਇਹ ਵੱਡੀ ਲੈਂਦਾ ਦੱਸੋ ਆਹ ਲਫ਼ਜ਼ ਮੈਂ ਇਹੋ ਜਿਹੇ ਨਹੀਂ ਵਰਤਣੇ ਚਾਹੁੰਦਾ ਕਿਉਂਕਿ ਮੀਡੀਆ ਦੇ ਵਿਚ ਇਹੋ ਜਿਹੇ ਪਰ ਮੈਂ ਪ੍ਰਾਪਰ ਜੋ ਇਹ ਲੈਂਗੁਏਜ ਬੋਲਦੇ ਨੇ ਉਹ ਤੁਹਾਨੂੰ ਦੱਸ ਆਹ ਕੁੱਤਾ ਜਿਹੜਾ ਸ਼ਰੀਫ਼ ਤੇ ਕਾਨੂੰਨ ਨਾਲ ਚੱਲਦਾ ਇਹ ਅਸੀਂ ਕਰਦੇ ਹਾਂ ਨਾ ਸਾਡਾ ਹੀ ਯੋਗਦਾਨ ਹੈ ਨਾ ਇਹ ਸਾਰਾ ਕੁਛ ਸਮਾਜ ਵਿਚ ਇਖਲਾਕੀ ਮੈਨਰਜ਼ ਨਾ ਹੋਣ ਦੇ ਬਰਾਬਰ ਨੇ ਰਾਜਨੀਤਿਕ ਤੇ ਧਾਰਮਿਕ ਲੋਕ ਜਿਹੜੇ ਨੇ ਨਾ ਗੁਕਰਾਈਏ ਨੇ ਫੇਰ ਮੈਂ ਕਹਾਂ ਉਹ ਜੇ ਕੋਈ ਦੋ ਚਾਰ ਹੈਗੇ ਨੇ ਚੰਗੇ ਬੰਦੇ ਤੇ ਉਹਨਾਂ ਦਾ ਕੀ ਕਰੀਏ ਅਸੀਂ ਉਹ ਤੇ ਆਟੇ ਚ ਲੂਣ ਵੀ ਨਹੀਂ ਰਾਜਨੀਤਿਕ ਤੇ ਧਾਰਮਿਕ ਗੁਕਰਾਈਏ ਅੰਧ ਵਿਸ਼ਵਾਸੀ ਝੂਠ ਦੀਆਂ ਤੋਪਾਂ ਪੜ੍ਹੇ ਲਿਖੇ ਵਿਦੇਸ਼ੀ ਦੌੜ ਰਹੇ ਨੇ ਇੰਜੀਨੀਅਰ ਭੁੱਖੇ ਮਰਨ ਡਏ ਨੇ ਸਾਧ ਪਤਾ ਹੀ ਨਹੀਂ ਉਹਨਾਂ ਕੋਲ ਕਿੰਨਾ ਕੁ ਪੈਸਾ ਆਪਣੀਆਂ ਸਟੇਟਾਂ ਕਾਇਮ ਕਰਨ ਡਏ ਨੇ ਅਨਪੜ੍ਹ ਸਕੂਲੋਂ ਭੱਜੇ ਗੁਮਰਾਹ ਕਰਨ ਵਾਲੇ ਇੰਜੀਨੀਅਰ ਸਾਡੇ ਭੁੱਖੇ ਮਰਦੇ ਨੇ ਹੈ ਪੀਐਨ ਦੀ ਨੌਕਰੀ ਵਾਸਤੇ ਸਾਰਿਆਂ ਨੂੰ ਪਤਾ ਕਈ ਐਮ ਏ ਤੇ ਪੀ ਐਚ ਡੀ ਆਏ ਪੀ ਐਨ ਦੀ ਇੰਟਰਵਿਊ ਦੇਣ ਵਾਸਤੇ ਹਾਂਜੀ ਕਿਸੇ ਦੇਸ਼ ਵਾਸਤੇ ਡੁੱਬ ਕੇ ਮਰਨ ਵਾਲੀ ਇਹ ਗੱਲ ਹੈ ਕਿਸੇ ਸੁਸਾਇਟੀ ਵਾਸਤੇ ਪਰ ਤੁਸਾਂ ਤੇ ਅਸਾਂ ਤੋਂ ਮਤਲਬ ਕਿ ਸਾਡੀ ਸੁਸਾਇਟੀ ਦੀ ਹੁਣ ਮੈਂ ਗੱਲ ਕਰ ਰਿਹਾ ਲੀਡਰਾਂ ਦੀ ਨਹੀਂ ਹਾਲੀ ਕੋਈ ਗੱਲ ਚੱਲਣ ਡਈ ਉਹਦਾ ਦੀ ਕੋਈ ਵਿੱਚ ਗੱਲ ਆਏਗੀ ਹੈ ਪੀ ਐਨ ਦੀ ਨੌਕਰੀ ਵਾਸਤੇ ਪੀ ਐਚ ਡੀ ਔਰ ਅਕਲ ਦੇ ਮੂੰਹ ਤੇ ਚਪੇੜ ਵੀ ਨਹੀਂ ਛਿੱਤਰ ਸ਼ਰਮ ਵਾਲੀ ਗੱਲ ਡੁੱਬ ਕੇ ਮਰਨ ਵਾਲੀ ਗੱਲ ਹੈ ਹਾਂਜੀ ਸ਼ਰਮ ਮਰਦੇ ਤੇ ਯਾਰ ਸ਼ਰਮ ਵਾਲੇ ਨੇ ویسے بھی شرم آن جان والی چیز ہے، بندہ بھی شرم ہونا چاہیے. گوٹھا ٹھوک تے لچے ساد ویکھو کنیاں کنیاں جائیدادوں دے مالک نے، کنی دنیا انہاں نوں پیروکار کنے نے انہاں دے، انہاں چ کوالٹی کی ہے، ایتھوں پتا لگتا جی اسی کنے جاہل ہاں. ٹھیک ہی جج نے کیا کہ 90% واگ ہے جڑے انہیں لفظ ورتے نے، تھانوں ہی پتا کارجو صاحب انہوں نے. ساڈیاں کچہریاں تھانے تے عدالتاں جھوٹ دے کارخانے نے، تھانوں ہی پتا وکیل ساڈے جڑے نے نا، اے جھوٹ آزاد کرن والے سائنسدان نے ساڈے وکیل. لڑائی کچھ تے کسے طرح دی ہور طرح دی ہو جائے گی، وکیل سمجھائے گا گواہاں نوں توں آ کہنا عدالت سے جا کے اپنی، تو پھر رٹا لوا لواؤندے نے انہاں نوں کچہریاں دے وچ، اے تو انہیں انہوں ماریا، انہیں آ کیا سی، وہ بھجیا سی، انہیں جپا مار، یہ اپنے کولوں کہانی مطلب کی سنا رہے ہوں دینے. تے جنتا کیڑی جنتا، میں جنتا کی گل رہی، جنتا کیڑی گلوں کٹ ہے، ساریاں خامیاں سادے جنے سرکاراں والے تو ہی بڑیاں انگلا کر دے، سرکاراں بھی کڑے کوئی بندے بیٹھے نے، حالی میں تہاڈی گل کر رہا. اور جتھے ساد رب بنے ہون بلاتکاری تے ڈاکٹر ڈاکو ہون، مرے بندے نو وینٹیلیٹر تے لا کے اگلے دے پیسہ اپنا بناؤن ڈے ہے، تے پیسے دی انہاں کو پہلا بھی کوئی کاٹ دی، انہاں نے نا بندے دی جان بچاؤن دی منکھتا دی سیوا کرن دا حلف چکیا، حلف تے سارے لیڈر نے بھی چکیا ہے. چلو چھڈو انہاں دی گل نہ کی ہے، ہر کوئی ہر ایک نال دھوکا تے فراڈ کر رہا ہے، جاں کرن دی کوشش کر رہا ہے، ہاں جی کوشش وچ سکیما لا رہا جاں، اے سارا کچھ ویکھ کے کوئی بھی شریف آدمی کہن تے مجبور ہو جائے گا کہ بھارتی لوگ جتی دے یار نے، ڈنڈا پیر ہے وگڑیاں تگڑیاں دا. اے لوگ صرف ڈنڈے دی بھاشا سمجھدے نے، کیونکہ وہ سدھا لک چ ہی وجدا ہے آن کے، تے ہدایتاں سلاواں یہ مذاق اڑاؤندے نے انہاں دا. ہاں جی وارے شاہ بھی لکھتے نے کہ وارے شاہ جے تکلے وال پی جائے سدھا ہوئے نا باج ہٹولیے دے. ویکھیا جدو جنانیاں کتدیاں نے تکلے چ وال پی جاندا تے وہ اپنا سلیپر لا کے تے تکلے تے مار دیاں نے کما کما کے بھی کدھر نوں ونگا تے وہ سدھا کر دیاں. اے ہوئی علاج، اے ہوئی انہاں دا جے سدیاں بھر دے غلاماں جاہلاں نے تے ان پڑھاں نوں سدھا ڈیموکریسی دے وچ وار دتا ساڈیاں سرکاراں نے. ذرا گنو تے صحیح، کوئی 9, 10, 11, 100 سال ساڈیاں کنیاں ودن، سانوں کی پتا ڈیموکریسی کی ہندی ہے. اتوں ان پڑھ، اتوں ایک جات نے چھوٹیاں جاتاں نوں پڑھ نہیں دتا تے وڈیاں چھوٹیاں جاتاں کتھوں آ گئیاں؟ وہ ساری دنیا تے اکو جہی ہے، سارے اسی راہ آدھے نے. یہ میرا مطلب کہ کوئی اج وشا نہیں، ویسے میرے میں گل کی ہے تے نا، سدیاں بھر دے جہلوں نو ڈائریکٹ ڈیموکریسی چ وار دتا. باندر دے ہاتھ رفل فڑاؤن والی گل ہے دوستو. ہاں جی جڑے ہاں چلو اگے جا کے میں گل کرنا، سانو سیدھا ڈیموکریسی وار دتا انہوں نے. یہ کہہ لو کہ گدے جا گدے گاجراں چ وار دتے. وی سبھاش چندر بوس جی انہوں نے فرمایا سی کہ پہلا اسی 20 سال سیمی ڈیموکریسی جا سیمی ڈکٹیٹرشپ رکھا گے، اودے وچ لوکاں نوں ٹریننگ دیاں گے کہ ڈیموکریسی کی ہندی ہے، پر ساڈے لیڈراں نوں تے بےکوف جنتا پسند سی. تے جدوں بھارت آزاد ہویا جڑے پہلے لیڈر بنے نے ساڈے، انہاں چوں تھوڑے اک دا چھڈ دیو، وہ انگریزاں دے ٹاؤٹ سن سارے، پیسہ تے انہاں کول سی، الیکشن تے انہاں ہی لڑدیاں سن، وہ پہلا بھی دیش دے دشمن سن تے وفاداری انہاں نے. وہ ویکھو جڑے دیش دے دشمن سن وہ راج بھاگ سانبھیا انہاں نے آن کے. اتوں ریزرویشن، کیونکہ سارا کچھ سرکار دے حق چ جاندا ہے، ਸੱਜਣੋ ਮੈਂ ਰਿਜ਼ਰਵੇਸ਼ਨ ਦੇ ਖਿਲਾਫ ਨਹੀਂ, ਬਿਲਕੁਲ ਨਹੀਂ, ਪਰ ਰਿਜ਼ਰਵੇਸ਼ਨ ਦੇਣ ਦਾ ਤਰੀਕਾ ਗਲਤ ਹੈ, ਬਹੁਤ ਹੀ ਗਲਤ ਹੈ। ਭਾਈ ਇਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ ਮੁਫ਼ਤ, ਤੇ ਹੋਰ ਵੀ ਮਦਦ ਇਹਨਾਂ ਦੀ ਹੋਣੀ ਚਾਹੀਦੀ ਹੈ ਜਿੰਨੀ ਕੀਤੀ ਜਾ ਸਕੇ, ਠੀਕ ਹੈ। ਤੇ ਨੌਕਰੀਆਂ ਉਹਨਾਂ ਨੂੰ ਮਿਲਣ ਜਿਹੜੇ ਮੈਰਿਟ ਚ ਆਉਣ, ਜਿਹੜੇ ਹੱਕਦਾਰ ਹੋਣ ਨੌਕਰੀ ਦੇ, ਇਹਨਾਂ ਨੂੰ ਮੌਕੇ ਦਿਓ ਪੜ੍ਹਨ ਦੇ ਪੂਰੇ, ਹਾਂਜੀ। ਤੇ ਕੋਈ ਇੰਨੇ ਪਰਸੈਂਟ ਇਹ ਲੈਣੇ ਨੇ, ਇੰਨੇ ਪਰਸੈਂਟ ਉਹ, ਇਹ ਛੱਡੋ। ਜਦੋਂ ਅਸੀਂ ਨਲਾਇਕ ਲੋਕਾਂ ਨੂੰ ਉੱਚੀਆਂ ਪੋਸਟਾਂ ਤੇ ਪਾ ਦਿਆਂਗੇ, ਇਹ ਦੇਸ਼ ਦਾ ਗੱਡਾ ਛੱਪੜ ਚ ਲੈ ਕੇ ਵੜ ਜਾ, ਕਿਉਂਕਿ ਨਲਾਇਕ, ਮੈਂ ਕਿਸੇ ਕੌਮ ਨੂੰ ਨਲਾਇਕ ਨਹੀਂ ਕਹਿ ਰਿਹਾ, ਜਿਹੜੇ ਨਲਾਇਕ ਲੋਕੀ ਤੁਸੀਂ ਬਦੋ ਬਦੀ ਲੈਂਦੇ ਹੋ। ਇੱਕ ਬੱਚਾ ਇੰਨੇ ਨੰਬਰ ਲੈ ਰਿਹਾ 90% ਤੋਂ ਵੀ ਉੱਪਰ, ਹੈ ਦੱਸੋ ਉਹਨੂੰ ਪਿਓ ਪਿੱਛੇ ਰਹਿ ਗਿਆ, ਉਹਦੇ ਦਿਲ ਤੇ ਕੀ ਬੀਤਦੀ ਹੋਏਗੀ? ਉਹ ਬਾਹਰ ਨੂੰ ਦੌੜੇਗਾ ਕਿ ਮੈਨੂੰ ਇੰਡੀਆ ਦੇ ਵਿੱਚ ਕੁਝ ਲੱਭਾ ਹੀ ਨਹੀਂ। ਕਿੰਨੀ ਜਾਤੀ ਹੈ, ਹਰ ਇੱਕ ਨੂੰ ਇੱਕੋ ਜਿਹੇ ਮੌਕੇ ਦਿਓ, ਲੇਕਿਨ ਨੌਕਰੀ ਉਹਨੂੰ ਮਿਲਣੀ ਚਾਹੀਦੀ ਜਿਹੜਾ ਨੌਕਰੀ ਦੇ ਕਾਬਲ ਹੈ, ਗੱਲ ਮੁੱਕੀ। ਪਰ ਰਾਜਨੀਤਿਕ ਲੋਕਾਂ ਵਾਸਤੇ ਠੀਕ ਨੇ, ਇਹ ਪਖੰਡੀ ਰਾਜਨੀਤਿਕ ਲੋਕਾਂ ਦੀ ਅੱਜ ਮੈਂ ਇਹਨਾਂ ਦੇ ਉੱਤੇ ਲੰਮੀ ਚੌੜੀ ਜਿਹੀ ਗੱਲ ਕੀਤੀ ਜਾ ਸਕਦੀ ਹੈ, ਪਰ ਅੱਜ ਮੈਂ ਪਬਲਿਕ ਦੀ ਗੱਲ ਕਰਾਂਗਾ, ਹੈ ਨਾ। ਇਹ ਜਿਹੜੇ ਰਾਜਨੀਤਿਕ ਲੋਕ ਨੇ ਨਾ, ਇਹ ਦੇਸ਼ ਵਿੱਚ ਹਮੇਸ਼ਾ ਹੀ ਚੋਣਾਂ ਦਾ ਮਾਹੌਲ ਬਣਾ ਕੇ ਰੱਖਣਗੇ, ਹੈ, ਕਿਉਂਕਿ ਕਿਤੇ ਨਾ ਕਿਤੇ ਤੇ ਚੋਣ ਹੁੰਦੀ ਰਹਿੰਦੀ ਹੈ। ਉੱਤੋਂ ਧਾਰਮਿਕ ਦੰਗੇ ਅੰਧ ਭਗਤ ਭੁੜਕਣ ਡਏ ਨੇ, ਕਿਉਂਕਿ ਆਮ ਭਾਰਤੀ ਅਕਲੋਂ ਪੈਦਲ ਨੇ। ਸਾਡੀ ਟ੍ਰੈਫਿਕ ਦਾ ਸਿਸਟਮ ਵੇਖ ਲਓ, ਕਿਸੇ ਵਿਦਵਾਨ ਨੇ ਕਿਹਾ ਕਿ ਅਗਰ ਤੁਸੀਂ ਪਤਾ ਕਰਨਾ ਨਾ ਕਿ ਕੋਈ ਮੁਲਕ ਕਿੰਨਾ ਕੁ ਸਿਵਲਾਈਜ਼ਡ ਸੱਭਿਅਕ ਹੈ, ਤੇ ਉਹਦੀ ਟ੍ਰੈਫਿਕ ਵੇਖ ਲਓ, ਤੇ ਆਓ ਫਿਰ ਸਾਡੀ ਵੀ ਟ੍ਰੈਫਿਕ ਵੇਖ ਲਓ। ਭਾਰਤੀ ਟ੍ਰੈਫਿਕ ਦੇ ਨਜ਼ਾਰੇ ਵੇਖਣ ਵਾਲੇ ਨੇ, ਤੇ ਮੈਨੂੰ ਡਿਟੇਲ ਚ ਜਾ ਕੇ ਦੱਸਣ ਦੀ ਲੋੜ ਨਹੀਂ, ਕਿਉਂਕਿ ਤੁਸੀਂ ਉਸੇ ਟ੍ਰੈਫਿਕ ਚੋਂ ਲੰਘਦੇ ਆਉਂਦੇ ਜਾਂਦੇ ਹੋ, ਤੇ ਤੁਸੀਂ ਹਿੱਸਾ ਹੋ। ਐਡੀ ਮੁਸਕਰਾਉਣ ਦੀ ਕੋਈ ਲੋੜ ਨਹੀਂ, ਇਹ ਤੁਸੀਂ ਰਲ ਕੇ ਇਹੋ ਜਿਹੀ ਟ੍ਰੈਫਿਕ ਕੀਤੀ ਹੈ, ਦੂਜਿਆਂ ਤੇ ਹੱਸਣ ਦੀ ਕੋਈ ਲੋੜ ਨਹੀਂ। ਤੁਸੀਂ ਇਸ ਟੀਮ ਦੇ ਮੈਂਬਰ ਹੋ। ਜਿਨ੍ਹਾਂ ਸ਼ਹਿਰਾਂ ਵਿਚ ਪੁਲਿਸ ਦੀ ਸਖਤੀ ਹੈ ਨਾ, ਉੱਥੇ ਕੋਈ 70% ਤੱਕ ਠੀਕ ਹੈ, ਇਹਨਾਂ ਇਹਦਾ ਡਰਦੇ ਤੇ ਠੀਕ ਹੋਏ, ਡੰਡਿਆਂ ਤੋਂ ਡਰਦੇ, ਜੁਰਮਾਨੇ ਤੋਂ। ਜਿਸ ਤਰ੍ਹਾਂ ਇਹਦਾ ਮਤਲਬ ਇਹ ਹੈ ਕਿ ਸ਼ਹਿਰਾਂ ਵਿਚ ਪੁਲਿਸ ਦੀ ਜਿੱਥੇ ਸਖਤੀ ਹੈ ਉੱਥੇ ਹੈ, ਅਸੀਂ ਸਿਰਫ ਜੁੱਤੀ ਤੇ ਜੁਰਮਾਨੇ ਤੋਂ ਡਰਦੇ ਹਾਂ। ਕਿੰਨੇ ਢੀਠ ਲੋਕ ਹਾਂ ਅਸੀਂ। ਜੇ ਪੁਲਿਸ ਤੁਹਾਡੇ ਨਾਲ ਜਾਤੀ ਟ੍ਰੈਫਿਕ ਦੇ ਪੁਆਇੰਟ ਆਫ ਵਿਊ ਤੋਂ ਕਰੇ, ਜੇ ਪੁਲਿਸ ਜਾਤੀ ਕਰੇ, ਤੇ ਯਾਰ ਬਹਿਸ ਬਸਾਈ ਥੋੜੀ ਜਾਇਜ਼ ਹੈ। ਪਰ ਜੇ ਤੁਸੀਂ ਸ਼ਰੇਆਮ ਟ੍ਰੈਫਿਕ ਦੀ ਉਲੰਘਣਾ ਕਰ ਰਹੇ ਹੋ, ਸ਼ਰਾਬਾਂ ਤੁਹਾਂ ਪੀਤੀਆਂ ਨੇ, ਪੁਰਾਣਾ ਮਨਿਸਟਰ ਮੇਰਾ ਵਾਕਫ ਹੈ, ਤੂੰ ਮੈਨੂੰ ਮੇਰਾ ਟੈਲੀਫੋਨ ਮੈਨੂੰ ਕਰ ਲੈਣ ਦੇ, ਡੁੱਠਾ ਟ੍ਰੈਫਿਕ ਪੁਲਿਸ ਦੇ ਤੁਸੀਂ ਗਲ ਪੈ ਰਹੇ ਹੋ, ਖਾਮ ਖਾ ਆਪਣਾ ਰੋਹਬ ਵੀ ਦੱਸਣ ਡੇ ਹੋ, ਪੁਲਿਸ ਨੂੰ ਧਮਕੀਆਂ ਦੇਣ ਡੇ ਹੋ, ਹੈਂ? ਇਹ ਨਜਾਇਜ਼ ਤੇ ਬੇਸ਼ਰਮੀ ਹੈ। ਆਹ ਕੋਈ ਯੂਰਪ ਵਿਚ ਪੁਲਿਸ ਨੂੰ ਧਮਕੀ ਦੇ ਕੇ ਵਿਖਾਲੇ, ਕੋਈ ਰਿਸ਼ਵਤ ਦੇ ਕੇ ਵਿਖਾਲੇ, ਕੋਈ ਯੇ ਵੋ ਕਰਕੇ ਵਿਖਾਲੇ। ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਜਿਆਦਤੀ ਨਹੀਂ ਕਰਦੀ, ਪੁਲਿਸ ਨਾਲ, ਪੁਲਿਸ ਆਮ ਪਬਲਿਕ ਨਾਲ ਬਹੁਤ ਕੁਝ ਕਰਦੀ ਹੈ। ਹਾਲੀ ਤੇ ਮੈਂ ਪਬਲਿਕ ਦੀ ਗੱਲ, ਅੱਜ ਤੇ ਮੈਂ ਪਬਲਿਕ ਦੀ ਗੱਲ ਕਰ ਰਿਹਾ ਕਿ ਅਸੀਂ ਕਿੰਨੇ ਕੁ ਚੰਗੇ ਹਾਂ। ਅਜੇ ਥੋੜੀ ਦੇਰ, ਕੁਛ ਦੇਰ ਪਹਿਲਾਂ ਨਾ, ਕੋਈ ਮਿਨਿਸਟਰ ਸੀ, ਉਹਦਾ ਦੂਰ ਦਾ ਰਿਸ਼ਤੇਦਾਰ ਹੋਏਗਾ, ਕੋਈ ਯਾਰ ਦੋਸਤ, ਹੈ, ਸਰਕਾਰੀ ਅਫਸਰ ਨੂੰ ਧਮਕੀਆਂ ਦੇਣ ਦਿਆ ਸੀ, ਔਰ ਮੈਂ ਤੈਨੂੰ ਛੜਕਦੇ ਨੰਗਿਆਂ ਕਰਾਂਗਾ। ਇਹੋ ਜਿਹਾ ਬੰਦਿਆਂ ਨੂੰ ਫੜ ਕੇ ਅੰਦਰ ਦਿਓ, ਨਹੀਂ ਦਿੱਤਾ, ਕਿਉਂ ਨਹੀਂ ਇਹਨਾਂ ਲੋਕਾਂ ਨੂੰ ਅੰਦਰ ਦਿੱਤਾ ਜਾ ਸਕਦਾ? ਮਿਨਿਸਟਰ ਉਹਦਾ ਕੋਈ ਰਿਸ਼ਤੇਦਾਰ ਸੀ ਤੇ ਧਮਕੀਆਂ ਦੇਣ ਡਿਆ ਕਿਸੇ ਅਫਸਰ ਨੂੰ, ਹੈ? ਇਹੋ ਜਿਹੇ ਕੌਣ ਨੇ ਇਹ ਲੋਕ? ਨਾ ਤਿੰਨਾਂ ਚੋਂ, ਨਾ ਤੇਰਾਂ ਚੋਂ, ਨਾ ਟੋਕਰੀ ਚੋਂ, ਨਾ ਬੇਰਾਂ ਚੋਂ, ਨਾ ਹਾਂਡੀ ਚੋਂ, ਨਾ ਢੇਰਾਂ ਚੋਂ, ਨਾ ਗਿੱਦੜਾਂ ਚੋਂ, ਨਾ ਸ਼ੇਰਾਂ ਚੋਂ, ਨਾ ਵਾੜੇ ਚੋਂ, ਨਾ ਹੇੜਾਂ ਚੋਂ, ਓਏ ਨਾ ਰਾਗਾਂ ਚੋਂ, ਨਾ ਲੇਰਾਂ ਚੋਂ, ਇਹ ਕੌਣ ਨੇ ਇੰਨੀ ਹੈਂਕੜ ਵਿਖਾਲਣ ਵਾਲੇ? ਉਹ ਸਰਕਾਰੀ ਆਦਮੀ ਆ, ਕਾਨੂੰਨ ਦਾ ਰਖਵਾਲਾ ਵਾ, ਤੂੰ ਉਹਨੂੰ ਧਮਕੀਆਂ ਦੇਣ ਦਿਆਂ। ਤੇ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਆਪਣੇ ਕੁਝ ਮੂੰਹ ਫੱਟ MLA ਤੇ ਬਾਕੀ ਉਹਨਾਂ ਨੂੰ ਪਤਾ ਹੀ ਹੈ ਮੈਂ ਕੀ ਕਹਿਣਾ ਚਾਹੁੰਦਾ ਵਾਂ। ਤੁਸੀਂ ਇਹਦੇ ਦੁੱਧ ਧੋਤੇ ਨਹੀਂ ਤੁਸੀਂ ਵੀ, ਅਗਰ ਨਹੀਂ ਤੇ ਤੁਹਾਡੇ ਵਿਚ ਅਕਾਲੀਆਂ, ਤੁਹਾਡੇ ਚ ਤੇ ਅਕਾਲੀਆਂ ਚ ਤੇ ਕਾਂਗਰਸੀਆਂ ਵਿਚ ਫਰਕ ਕੀ ਰਹਿ ਜਾਏਗਾ? ਪੰਜਾਬੀਆਂ ਨੇ ਤੁਹਾਨੂੰ ਸਿਰ ਮੱਥੇ ਤੇ ਬਾਇਆ, ਲੋਕਾਂ ਨੇ ਤੁਹਾਡੀਆਂ ਉਮੀਦਾਂ ਤੋਂ ਜ਼ਿਆਦਾ ਤੁਹਾਨੂੰ ਵੋਟਾਂ ਪਾਈਆਂ ਸਨ। ਭਾਵੇਂ ਪੰਜਾਬੀਆਂ ਤੁਹਾਨੂੰ ਬਹੁਤ ਤਕੜਾ ਬਹੁਮਤ ਦਿੱਤਾ, ਪਰ ਜਿਤਾਇਆ ਤੁਹਾਨੂੰ ਅਕਾਲੀਆਂ ਤੇ ਕਾਂਗਰਸੀਆਂ ਨੇ ਸੀ। ਜੇ ਉਹ ਲੁੱਟ ਮਾਰ ਦੀ ਆਤਨਾ ਨਾ ਚੁੱਕਦੇ ਤੇ ਤੁਹਾਨੂੰ ਕਿੰਨੇ ਪੁੱਛਣਾ ਸੀ ਹੈ? ਪਰ ਸਾਨੂੰ ਪਤਾ ਤੁਹਾਡੇ ਕੋਲ ਵੀ ਕੋਈ ਕਿੰਨਾ ਵਾਲੀ ਤੋਪ ਹੈ ਉਹ ਯਾਰ, ਪੰਗੀਆਂ ਵਾਲੀ, ਕਿ ਤੁਸੀਂ ਰਾਤੋ ਰਾਤ ਸਾਰਾ ਕੁਝ ਠੀਕ ਕਰ ਦਿਓਗੇ। ਨਹੀਂ, ਪਰ ਇਹ ਵੇਖ ਲਓ ਕਿ ਵਿਕਾਸ ਮੰਨ ਲੈਂਦੇ ਆ ਅਸੀਂ ਕਿ ਜਿਹੜੇ ਜੜਾਂ ਵਾਲੇ ਫੋੜੇ ਨੇ ਉਹਨਾਂ ਨੂੰ ਟਾਈਮ ਲੱਗਦਾ, ਪਰ ਤੁਸੀਂ ਕੀ ਤੁਹਾਡੇ ਤੇ ਕਦਮ ਨਿਕਲ ਚੱਲੀ ਹੈ? ਹੁਣ ਇਲੈਕਸ਼ਨ ਵਿਚ ਥੋੜੀ ਦੇਰ ਹੀ ਰਹਿ ਗਈ ਹੈ, ਬੜੇ ਵਾਅਦੇ ਤੁਹਾਂ ਵੀ ਕੀਤੇ ਨੇ, ਹਾਂਜੀ, ਐਡੇ ਦੁੱਧ ਧੋਤੇ ਤੁਹਾਡੇ ਵੀ ਮਨਿਸਟਰ ਨਹੀਂ ਹੈਗੇ। ਸਾਡੇ ਸਮਾਜ ਵਿਚ ਇਕ ਦੂਜੇ ਨੂੰ ਬਦਤਮੀਜ਼, ਝੂਠਾ, ਪਖੰਡੀ ਖਾਣ ਦਾ ਰਿਵਾਜ ਕੁਝ ਜ਼ਿਆਦਾ ਹੀ ਹੈ। ਹੋਵੇ ਵੀ ਕਿਉਂ ਨਾ, ਹਰ ਦੂਜਾ ਚੋਰ ਤੇ ਪਖੰਡੀ ਵੀ ਹੈ। ਜਿਸ ਖਿੱਤੇ ਵਿਚ ਜ਼ਿਆਦਾ ਡਾਕਟਰ ਤੇ ਹਸਪਤਾਲ ਹੋਣ ਸੱਜਣੋ, ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਉੱਥੇ ਸਿਹਤ ਸੁਵਿਧਾਵਾਂ ਜ਼ਿਆਦਾ ਨੇ ਤੇ ਵਧੀਆ ਨੇ। ਨਹੀਂ, ਉੱਥੇ ਮਰੀਜ਼ ਤੇ ਬਿਮਾਰੀਆਂ ਜ਼ਿਆਦਾ ਨੇ। ਸਾਡੇ ਸਮਾਜ ਵਿਚ ਝੂਠ, ਚਲਾਕੀ, ਭ੍ਰਿਸ਼ਟਾਚਾਰ, ਅਰਾਜਕਤਾ, ਆਬਾਦੀ ਲੋੜੋਂ ਜ਼ਿਆਦਾ ਵਧੀ ਹੈ ਤੇ ਇਹ ਸਾਰਾ ਕੁਝ ਆਹਾਂ ਹੀ ਵਧਾਇਆ ਰਲ ਕੇ। ਜ਼ਿਆਦਾ ਆਬਾਦੀ ਗਰੀਬੀ ਦੀ ਉਹ ਗੁਥਲੀ ਹੈ ਜਿਹਦੇ ਵਿਚ ਜਿੰਨੀ ਵਾਰੀ ਹੱਥ ਪਾਓਗੇ ਸਮੱਸਿਆਵਾਂ ਹੀ ਨਿਕਲਣਗੀਆਂ। ਥੋੜੀ ਜੀ ਪੁਰਾਣੀ ਗੱਲ ਹੈ ਇਹ, ਵੈਸੇ ਬਹੁਤ ਬੁਰੀ ਗੱਲ ਹੈ। ਕੀੜਿਆਂ ਕਾਢਿਆਂ ਵਾਂਗੂ ਸਾਡੀਆਂ ਯਾਰ, ਕਿਤੇ ਖਲੋਣ ਨੂੰ ਵੀ ਥਾਂ ਨਾ ਹੋਏ, ਕਿਤੇ ਸਕੂਟਰ ਕਾਰਾਂ ਤੇ ਕਿਤੇ ਨਹੀਂ ਸਕੂਟਰ ਖੜਾ ਕਰਨ ਨੂੰ ਜਗ੍ਹਾ ਨਾ ਹੋਵੇ ਹੈ। ਦੁਕਾਨ ਤੇ ਸੌਦਾ ਲੈਣ ਜਾਓ, ਲਾਈਨ ਚ ਲੱਗਣਾ ਪੈਂਦਾ, ਕਰਿਆਨੇ ਦੀ ਦੁਕਾਨ ਚ ਜਾਣਾ, ਜਿਹੜੀਆਂ ਜਰਾ ਵਧੀਆ ਦੁਕਾਨਾਂ ਨੇ ਹੈ। ਥੋੜੀ ਪੁਰਾਣੀ ਗੱਲ ਹੈ, ਟੀਵੀ ਤੇ ਐਂਕਰ ਲੜਕੀ ਖਬਰਾਂ ਦਿੰਦੀ ਹੋਈ, ਹਾਂਜੀ, ਬੜੀ ਮਾਣ ਨਾਲ, ਚਿਹਰੇ ਤੇ ਖੁਸ਼ੀ ਵੀ ਸੀ, ਅੱਖਾਂ ਵਿਚ ਜੇਤੂ ਚਮਕ ਵੀ ਸੀ ਤੇ ਕਹਿ ਰਹੀ ਸੀ ਅਗਲੇ ਸਾਲ ਅਸੀਂ ਆਬਾਦੀ ਵਿਚ ਚਾਈਨਾ ਨੂੰ ਪਛਾੜ ਦੇਵਾਂਗੇ। ਮੇਰੇ ਖਿਆਲ ਵਿਚ ਇਹ ਗੱਲ ਮਾਣ ਵਾਲੀ ਨਹੀਂ, ਸ਼ਰਮ ਵਾਲੀ ਗੱਲ ਹੈ। ਉਹ ਤੇ ਸੁਧਰ ਰਿਹਾ, ਤੁਸੀਂ ਉਹਨੂੰ ਸੁਧਰ ਚ ਪਛਾੜ ਕੇ ਆਪ ਗੰਦ ਚ ਛਾਲ ਮਾਰਨ ਲੱਗੇ ਹੋ ਨਾ। ਪਰ ਸ਼ਰਮ ਤੇ ਫਿਰ ਮੈਂ ਉਹੀ ਗੱਲ ਕਹਾਂਗਾ ਕਿ ਆਉਣ ਜਾਣ ਵਾਲੀ ਚੀਜ਼ ਹੈ। ਮੌਸਮ ਬਦਲਦੇ ਰਹਿੰਦੇ ਨੇ, ਰੁੱਖ ਆਪਣੀ ਜਗ੍ਹਾ ਖੜੇ ਰਹਿੰਦੇ ਨੇ, ਪਰ ਬੇਸ਼ਰਮੀ ਵਿਚ ਵੀ ਯਾਰ ਇਕ ਮਾਣ ਜਿਹਾ ਤੇ ਨਸ਼ਾ ਹੁੰਦਾ ਜੇ। ਕਿਤੇ ਬੇਸ਼ਰਮਾ ਨੂੰ ਪੁੱਛ ਕੇ ਤੇ ਵੇਖੋ, ਕੋਈ ਨਸ਼ਾ ਹੁੰਦਾ ਜੀ ਇਹਦੇ ਵਿਚ ਵੀ। ਭਾਰਤੀ ਗਰੀਬੀ ਵੇਖੋ, ਝੁੱਗੀਆਂ ਝੌਂਪੜੀਆਂ ਦਾ ਹਿਸਾਬ ਲਾਓ, ਮੰਗਤਿਆਂ ਦਾ ਹਿਸਾਬ ਲਾਓ, ਸਾਡੇ 40 ਕਰੋੜ ਦਰਿਆ ਨਹਿਰਾਂ ਸਾਡੀਆਂ ਸੁੱਕਣ ਡਈਆਂ ਨੇ, ਗਰੀਬ ਗੁਰਬਾ ਪੁਲਾਂ ਦੇ ਥੱਲੇ ਸੌਂਦੇ ਨੇ ਗਰਮੀਆਂ ਨੂੰ, ਤੇ ਜਦੋਂ ਵਿਦੇਸ਼ੀ ਸੈਲਾਨੀ ਭਾਰਤ ਆਉਂਦੇ ਨੇ ਨਾ ਘੁੰਮਣ ਫਿਰਨ ਵਾਸਤੇ, ਆਲੇ ਦੁਆਲੇ ਘੇਰਾ ਘੱਤ ਲੈਂਦੇ ਨੇ, ਕੋਈ ਉਹਦੀ ਪੈਂਟ ਖਿੱਚਦਾ, ਕੋਈ ਸਵੈਟਰ ਖਿੱਚਣ ਡਿਆ, ਕੋਈ ਟਾਈ ਖਿੱਚਣ ਡਿਆ, ਆਲੇ ਦੁਆਲੇ ਗੱਡੀ ਚੋਂ ਜੇ ਨਿਕਲੇਗਾ, ਬੱਸ ਚੋਂ ਕਿਤੇ ਉਤਰੇਗਾ, ਹਾਂਜੀ, ਮੰਗਤੀ ਬੱਚਿਆਂ ਵੱਲ ਹੱਥ ਕਰ ਕਰਕੇ ਦੱਸ ਰਹੀ ਹੁੰਦੀ ਹੈ ਇਹ ਭੁੱਖੇ ਨੇ। ਇਕ ਮਸੂਮ ਜਿਹਾ ਬੱਚਾ ਉਛੜ ਚੁੱਕਿਆ ਹੋਏਗਾ ਉਹ ਜਨਾਨੀ ਨੇ, ਸ਼ਾਇਦ ਪ੍ਰੈਗਨੈਂਟ ਵੀ ਹੋਵੇ ਇਹ ਜਨਾਨੀ ਹੈ। ਸਾਡੇ ਨਰਿੰਦਰ ਮੋਦੀ ਜੀ MA ਪੋਲੀਟੀਕਲ ਸਾਇੰਸ, ਭਾਰਤ ਮਹਾਨ ਹੋਣ ਦੀਆਂ ਫੜਾਂ ਮਾਰ ਕੇ ਜਗਤ ਗੁਰੂ ਹੋਣ ਦੇ ਦਾਅਵੇ ਕਰ ਰਹੇ ਨੇ। ਵਾਹ ਵਾਹ, ਕਮਾਲ ਹੈ ਬਈ, ਖੂਹ ਦੇ ਡੱਡੂ। ਸਾਡੀ ਤਰੱਕੀ ਏਦਾਂ ਦੀ ਹੈ ਜਿਵੇਂ ਕੋਈ ਮੰਗਣ ਵਾਲਾ ਵਧੀਆ ਗਾਉਂਦਾ ਵੀ ਹੋਵੇ। ਦੋਸਤੋ, ਜਰਮਨ ਵਿਚ ਨਾ ਇਕ ਫੈਮਿਲੀ ਮੇਰੀ ਵਾਕਫ ਹੈ, ਸਾਡੇ ਉਨ੍ਹਾਂ ਨਾਲ ਦੋਸਤਾਨਾ ਰਿਲੇਸ਼ਨ ਨੇ, ਤੇ ਉਹ ਗੱਲਾਂ ਬਾਤਾਂ ਕਰਦਿਆਂ ਹੋਇਆ ਕਹਿੰਦਾ ਮੈਂ ਇੱਕ ਵਾਰੀ ਗਿਆ ਸੀ ਇੰਡੀਆ ਤੇ ਮੈਂ ਤੂੰ ਇੰਡੀਆ ਸਸਤਾ ਜਦੋਂ ਤੁਸੀਂ ਇਧਰੋਂ ਜਾਂਦੇ ਹੋ ਤੇ ਤੂੰ ਇੰਜੋਏ ਕੀਤਾ ਸੀ ਕਿੱਥੇ ਗਿਆ ਸੀ ਉਹਨੇ ਮੈਨੂੰ ਲਿਆ ਦੋ ਤਿੰਨ ਸ਼ਹਿਰਾਂ ਦੇ ਨਾਂ ਤੇ ਮੈਂ ਮੁੜ ਕੇ ਨੀ ਤੂੰ ਗਿਆ ਕਹਿੰਦਾ ਨਹੀਂ ਨਹੀਂ ਨਾ ਮੈਂ ਕਿਉਂ ਕੀ ਗੱਲ ਕਹਿੰਦਾ ਮੈਂ ਇੰਨੀ ਗਰੀਬੀ ਪਾਵਰਟੀ ਤੇ ਭੁੱਖੇ ਤੇ ਚੀਥੜੇ ਲੰਘਦੇ ਲੋਕ ਮੈਂ ਇੰਜੋਏ ਨੀ ਕਰ ਸਕਦਾ ਜੇ ਮੈਂ ਜਿੱਥੇ ਜਾਵਾਂਗਾ ਕਿਤੇ ਵੇਖਣ ਤੇ ਮੈਂ ਕਿਹਾ ਉੱਥੇ ਸੋਹਣੇ ਇਲਾਕੇ ਵੀ ਹੈਗੇ ਨੇ ਅਮੀਰ ਵੀ ਹੈਗੇ ਨੇ ਤੇ ਕਹਿੰਦਾ ਕਿ ਉਹ ਜਿਹੜੇ ਅਮੀਰ ਨੇ ਸਾਨੂੰ ਪਤਾ ਉਹ ਕਿੱਦਾਂ ਅਮੀਰ ਬਣੇ ਹੈਗੇ ਨੇ ਇਹ ਗਰੀਬ ਨੇ ਇਹਨਾਂ ਦੇ ਹਿੱਸੇ ਦਾ ਵੀ ਉਹ ਖਾ ਗਏ ਨੇ ਸਾਰਾ ਤੇ ਮੈਂ ਇਹੋ ਜਿਹੇ ਥਾਂ ਤੇ ਇੰਜੋਏ ਹੀ ਨਹੀਂ ਕਰ ਸਕਦਾ ਮੇਰੀ ਵਾਈਫ ਵੀ ਕਹਿੰਦੀ ਸੀ ਮੈਂ ਨਹੀਂ ਜਾਣਾ ਦੁਬਾਰਾ ਮੈਂ ਚਣਕਿਆ ਨੀਤੀ ਵਿੱਚ ਪੜਿਆ ਸੀ ਜਿਸ ਰਾਜ ਕੀ ਪ੍ਰਜਾ ਲਾਲਚੀ ਹੈ ਵਹਾਂ ਸਿਰਫ ਠੱਗ ਸ਼ਾਸਨ ਕਰਤੇ ਹੈ ਬਿਲਕੁਲ ਠੀਕ ਭਾਰਤ ਨੇ ਵੀ ਤਰੱਕੀ ਕੀਤੀ ਹੈ ਵੈਸੇ ਤੇ ਉਹ ਤਰਾਈ ਨੀ ਕੋਈ ਗੱਲ ਥੋੜੀ ਬਹੁਤੀ ਹੈ 79-80 ਸਾਲ ਹੋਣ ਲੱਗੇ ਨੇ ਤੇ ਇਹ ਸੁਭਾਵਕ ਹੈ ਕੋਈ ਮਾਰਕਾ ਨਹੀਂ ਮਾਰਿਆ ਉਹ ਇੰਨਿਆਂ ਸਾਲਾਂ ਵਿੱਚ ਤੇ ਫੱਤੋ ਵੀ ਕਿੱਕਲੀ ਪਾਉਣਾ ਸਿੱਖ ਜਾਂਦੀ ਹੈ ਕੀਤਾ ਕੀ ਹੈ ਤੁਸਾਂ ਅੱਜ ਤੱਕ ਹੈ ਪਰ ਇੱਥੇ ਮੈਂ ਕਿਸੇ ਇੱਕ ਇੰਸਟੀਟਿਊਸ਼ਨ ਨੂੰ ਦਾ ਦੋਸ਼ ਨਹੀਂ ਕੱਢ ਰਿਹਾ ਸਾਡਾ ਜਲੂਸ ਜੋ ਨਿਕਲ ਰਿਹਾ ਅਸਾਂ ਸਾਰਿਆਂ ਰਲ ਕੇ ਕੱਢਿਆ ਅਕਲਮੰਦ ਲੋਕਾਂ ਦੇ ਪੜ੍ਹੇ ਲਿਖੇ ਲੋਕਾਂ ਦੇ ਅਮੀਰ ਲੋਕਾਂ ਦੇ ਤੇ ਦੋ ਦੋ ਬੱਚੇ ਨੇ ਉਹਨਾਂ ਨੂੰ ਵਧੀਆ ਐਜੂਕੇਸ਼ਨ ਵੀ ਮਿਲਦੀ ਹੈ ਕੱਲ ਨੂੰ ਉਹਨਾਂ ਨੇ ਉਹਨਾਂ ਦੇ ਕਾਰੋਬਾਰ ਵੀ ਵਧੀਆ ਹੋਣਗੇ ਜਾਂ ਅਫਸਰ ਵੀ ਬਣ ਸਕਦੇ ਨੇ ਬਣਦੇ ਨੇ ਅਕਸਰ ਹਾਂਜੀ ਹੁਣ ਤੇ ਜਿਹੜੇ ਗਰੀਬ ਨੇ ਵੇਖੋ ਉਹਨਾਂ ਦੇ ਬੱਚੇ ਕਿੰਨੇ ਕਿੰਨੇ ਨੇ ਫਿਰ ਉਹਨਾਂ ਦੇ ਕੋਲ ਇੱਕ ਕਮਰਾ ਹੋਏਗਾ ਤੇ 6-6, 7-7, 8-8, 9-9 ਆ ਸਾਡੇ ਇੱਕ ਨਾ ਮੈਂ ਘਰ ਦੇ ਵਿੱਚ ਕੋਈ ਰਿਪੇਅਰ ਹੋਣ ਵਾਲੀ ਸੀ ਅੱਜ ਇੰਡੀਆ ਦੀ ਗੱਲ ਕਰਨਾ ਉਹ ਹਸਬੈਂਡ ਵਾਈਫ ਸਾਰਾ ਦਿਨ ਕੰਮ ਕਰਦੇ ਤੇ ਉਹਨਾਂ ਦੇ 9 ਬੱਚੇ ਉਹਨੂੰ ਮੈਂ ਕਿਹਾ ਇੱਕ ਕੁੜੀ ਜਿਹੜੀ ਹੈ ਨਾ ਉਹ ਮੈਂ ਮਤਲਬ ਕਿ ਉਹਨੂੰ ਉਹਦੀ ਐਜੂਕੇਸ਼ਨ ਦਾ ਜੁੰਮਾ ਮੇਰੇ ਸਿਰ ਰਿਹਾ ਉਹ ਉਹਨੂੰ ਮੇਰੇ ਘਰ ਭੇਜ ਦੇ ਤੇ ਮੈਂ ਜਿੰਨੀਆਂ ਵੀ ਪੜ੍ਹੇਗੀ ਮੈਂ ਉਹਨੂੰ ਪੜ੍ਹਾਵਾਂਗਾ ਤੇ ਉਹ ਮੈਨੂੰ ਕਹਿੰਦਾ ਨਹੀਂ ਬਾਬੂ ਜੀ ਇਹ ਨਹੀਂ ਹੋ ਸਕਦਾ ਉਹ ਮੇਰੀ ਲੜਕੀ ਜੋ ਹੈ ਨਾ ਉਹ ਕਿਸੀ ਪ੍ਰੈਗਨੈਂਟ ਔਰਤ ਕੀ ਕੇਅਰ ਕਰਤੀ ਹੈ ਤੋ ਇੱਕ ਮਹੀਨੇ ਕਾ 4,000 ਲੇਤੀ ਹੈ ਹਵੇ ਤੋ ਉਹ ਘਾਟਾ ਪੜ ਜਾਏਗਾ 4,000 ਉਹਨਾਂ ਨੂੰ ਪਤਾ ਹੀ ਨਹੀਂ ਸੈਂਸ ਹੀ ਹੈ ਨਹੀਂ ਉਹਨਾਂ ਕੋ ਗਾਂ ਅੱਗੇ ਤੇ ਇਹਨਾਂ ਦੇ ਬੱਚਿਆਂ ਨੇ ਪੜ੍ਹਨਾ ਲਿਖਣਾ ਕਿੱਥੇ ਹੈ ਚੋਰੀ ਚਕਾਰੀ ਜਾਂ ਦਿਹਾੜੀ ਕਰਨਗੇ ਹੈ ਗੌਰਮੈਂਟ ਨੇ ਇਹਨਾਂ ਨੂੰ ਪੜ੍ਹਾਉਣਾ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਅਨਪੜ੍ਹ ਅੰਧ ਵਿਸ਼ਵਾਸੀ ਭਾਰਤੀ ਨਾਗਰਿਕ ਜ਼ਿਆਦਾ ਹੋਣਗੇ ਜਦੋਂ ਕਿ ਸਾਨੂੰ ਇੰਟੈਲੀਜੈਂਟ ਨਾਗਰਿਕ ਟੈਲੈਂਟਡ ਨਾਗਰਿਕ ਜਿਹੜੇ ਹੁਨਰਮੰਦ ਨਾਗਰਿਕ ਸਾਨੂੰ ਚਾਹੀਦੇ ਨੇ ਹਾਂਜੀ ਤੇ ਇਹਨਾਂ ਦੇ ਬੱਚਿਆਂ ਨੇ ਅੱਗੋਂ ਬੱਚੇ ਪੈਦਾ ਕਰਨ ਚ ਕੋਈ ਨਹੀਂ ਛੱਡਣੀ ਕੋਈ ਕਸਰ ਹਰ ਜਿਹੜਾ ਜਿਹਦੇ ਕੋਲ ਅਕਲ ਜਾਂ ਅਕਲ ਦਾ ਘੱਟ ਹੈ ਉਹਨਾਂ ਦੇ ਚੰਗੇ ਠੀਕ ਠਾਕ ਬੱਚੇ ਤੇ ਗਵਰਨਮੈਂਟ ਨੂੰ ਚਾਹੀਦੇ ਨੇ ਨਾਗਰਿਕ ਅਕਲਮੰਦ ਨੂੰ ਤੇ ਵੈਸੇ ਹੀ ਸਾਡੀ ਗਵਰਨਮੈਂਟ ਲਾਈਕ ਨਹੀਂ ਕਰਦੀ ਇਹਨਾਂ ਦੇ ਅੱਗੇ ਜਿਹੜੇ ਉਹ ਯਾਰ ਹੱਦ ਹੋ ਗਈ ਅਸੀਂ ਏਦਾਂ ਦੇ ਨਲਾਇਕ ਹੈ ਹੀ ਆ ਵਾਕਿਆ ਵਾਗਾ 90% ਤੇ ਸਾਡੇ ਸਾਹਮਣੇ ਆ ਕੇ ਕਬੱਡੀ ਖੇਡਣ ਵਾਲਿਆਂ ਨੂੰ ਬਾਹਾਂ ਖੜੀਆਂ ਕਰਕੇ ਵੱਡੇ ਵੱਡੇ ਝੂਠ ਬੋਲ ਜਾਂਦੇ ਨੇ ਤੇ ਅਸੀਂ ਤਾੜੀਆਂ ਮਾਰਦੇ ਹਾਂ ਯਾਰ ਹੱਦ ਹੋ ਗਈ ਅਕਲ ਦਾ ਖਾਨਾ ਹੈ ਨਹੀਂ ਫਿਰ ਸਾਡੇ ਕੋਲ ਸਾਡੇ ਸਾਰਿਆਂ ਕੋਲ 205-7 ਭਾਰਤੀ ਸਟੇਟਾਂ ਛੱਡ ਕੇ ਬਾਕੀਆਂ ਸਟੇਟਾਂ ਚ ਬੁਰਾ ਹਾਲ ਜੇ ਬਹੁਤ ਗਰੀਬੀ ਛੰਨਾ ਜਿਹੀਆਂ ਇੱਕ ਬੱਕਰੀ ਬੱਜੀ ਆ 3-4 ਕੁਕੜੀਆਂ ਤੁਰੀਆਂ ਫਿਰਨ ਡਈਆਂ ਨੇ ਛੰਨ ਜਈ ਦੇ ਵਿੱਚ ਹੈ ਇੱਕ ਬੁੱਢਾ ਬੁੱਢੀ ਖੰਘਣ ਡਏ ਪੰਜਾਬੀ ਕਲਪ ਰਹੇ ਨੇ ਕਿ ਪੰਜਾਬ ਚ ਭਈਏ ਬਹੁਤ ਆ ਗਏ ਨੇ ਓਏ ਜਦੋਂ ਤੁਹਾਡੇ ਧੀਆਂ ਪੁੱਤਰਾਂ ਨੇ ਕੰਮ ਹੀ ਨਹੀਂ ਕਰਨਾ ਕੰਮ ਹੀ ਕਰਨੋਂ ਹਟ ਗਏ ਨੇ ਬਾਹਰ ਨੂੰ ਦੌੜਨ ਲੱਗੇ ਨੇ ਦੌੜ ਗਏ ਨੇ ਤੁਹਾਡੇ ਮੁੰਡਿਆਂ ਨੇ ਸਾਡੇ ਪੰਜਾਬੀਆਂ ਦੇ ਮੁੰਡਿਆਂ ਨੇ ਜੱਟਾਂ ਦੇ ਮੁੰਡਿਆਂ ਨੇ ਸਹੁੰ ਹੀ ਪਾਤੀ ਸੀ ਕਿ ਬਾਹਰ ਜਾ ਕੇ ਭਾਵੇਂ ਅਸੀਂ ਮਾਂਜਾ ਮਾਰੀਏ ਚੈਰੀ ਤੋੜੀਏ ਆਲੂ ਪੁੱਟੀਏ ਸੇਬ ਪੈਕ ਭਰੀਏ ਪੈਕ ਕਰੀਏ ਓਏ ਪਲੇਟਾਂ ਸਾਫ ਕਰੀਏ ਪਰ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਚਲਾਉਣਾ 18-20 ਕਿੱਲੇ 25 ਕਿੱਲੇ ਜ਼ਮੀਨ ਛੱਡ ਕੇ ਬਾਹਰ ਬਾਹਰ ਨੂੰ ਦੌੜ ਰਹੇ ਹੋ ਹੈ ਤੁਹਾਡੀਆਂ ਬੱਚਿਆਂ ਨੇ ਕੰਮ ਕਰਨੋਂ ਹਟ ਗਏ ਨੇ ਪੰਜਾਬੀ ਓ ਤੁਹਾਡੀਆਂ ਆਮ ਔਰਤਾਂ ਜਿਹੜੀਆਂ ਨੇ ਉਹਨਾਂ ਨੇ ਘਰਾਂ ਵਿਚ ਸਫਾਈ ਕਰਨੀ ਛੱਡ ਦਿੱਤੀ ਹੈ, ਭਾਂਡੇ ਮਾਂਜਣੇ ਛੱਡ ਦਿੱਤੇ ਨੇ, ਕੱਪੜੇ ਧੋਣੇ ਛੱਡ ਦਿੱਤੇ ਨੇ, ਫਿਰ ਬਈਏ ਤੇ ਬਈਆਣੀਆਂ ਨੇ ਆਉਣਾ ਹੀ ਹੈ। ਕੁਦਰਤ ਦਾ ਅਸੂਲ ਵੀ ਹੈ, ਜਿੱਥੋਂ ਹਵਾ ਗਰਮ ਹੋ ਕੇ ਸੱਜਣੋਂ ਉੱਪਰ ਨੂੰ ਉੱਠ ਜਾਏ, ਫਿਰ ਚਾਰੇ ਪਾਸਿਓਂ ਹਵਾਵਾਂ ਹਨੇਰੀ ਬਣ ਕੇ ਉਹ ਜਗ੍ਹਾ ਲੈਣ ਵਾਸਤੇ ਆਉਂਦੀਆਂ, ਹਵਾ ਆਉਂਦੀ ਹੈ ਉੱਥੇ। ਹੈ ਹੁਣ ਤੇ ਬਈਏ ਤੁਹਾਡੇ ਪਿੰਡਾਂ ਦੇ ਸਰਪੰਚ ਵੀ ਬਣ ਰਹੇ ਨੇ। ਆ ਆ ਮੱਝਾਂ ਵਾਲੇ ਗੁੱਜਰ ਜਿਨ੍ਹਾਂ ਨੂੰ ਤੁਸੀਂ ਹੱਥੋਂ ਕਹਿੰਦੇ ਹੋ ਜਾਂ ਸਮਥਿੰਗ ਲਾਈਕ ਦਿਸ, ਇਹ ਟਾਈਪ ਲੋਕ ਜਿਹੜੇ ਨੇ, ਪੰਜ ਪੰਜ ਸੌ ਹਜ਼ਾਰ ਹਜ਼ਾਰ ਮੱਝਾਂ ਦੇ ਕਾਫਲੇ ਲੈ ਕੇ ਤੁਹਾਡੀਆਂ ਸੜਕਾਂ ਦੇ ਆਲੇ ਦੁਆਲੇ ਤੇ ਨਹਿਰਾਂ ਦੇ ਆਲੇ ਦੁਆਲੇ ਪਟੜੀਆਂ ਦੇ ਉੱਤੇ ਤੇ ਇਹ ਟੱਪਰੀਆਂ ਜਿਹੜੀਆਂ ਇਹਨਾਂ ਨੇ ਪਾਈਆਂ ਨੇ ਇਹ ਪੱਕੀਆਂ ਪੈ ਗਈਆਂ ਨੇ, ਇਹਨਾਂ ਨੇ ਪੰਜਾਬ ਛੱਡ ਕੇ ਨਹੀਂ ਜਾਣਾ ਤੇ ਸਾਡੇ ਲੀਡਰਾਂ ਨੇ ਇਹਨਾਂ ਨੂੰ ਇੱਥੇ ਹੀ ਵਸਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਸਾਨੂੰ ਵੋਟਾਂ ਦਿਓ, ਅਸੀਂ ਤੁਹਾਨੂੰ ਇੱਥੋਂ ਕੋਈ ਪੰਜਾਬ ਚੋਂ ਨਹੀਂ ਕੱਢ ਸਕਦਾ। ਇਹ ਰਾਜਨੀਤਿਕ ਲੋਕਾਂ ਦੀਆਂ ਵੋਟਾਂ ਨੇ, ਇਹਨਾਂ ਨੇ ਸਾਰੀ ਖਾਲੀ ਥਾਂ ਜਿੱਥੇ ਜਿੱਥੇ ਮਿਲੇਗੀ ਘੇਰ ਲੈਣੀ ਹੈ। ਇਹ ਆਪ ਵੀ ਅਨਪੜ੍ਹ ਸਨ ਤੇ ਇਹਨਾਂ ਦੇ ਅੱਗੋਂ ਬੱਚਿਆਂ ਨੇ ਵੀ ਸਕੂਲੇ ਨਹੀਂ ਜਾਣਾ। ਇਹਨਾਂ ਦੀ ਆਬਾਦੀ ਵਧਣੀ ਹੈ ਅੱਗੇ ਪੰਜਾਬ ਦੇ ਵਿਚ, ਪੰਜਾਬ ਮਾੜੀ ਮੋਟੀ ਰੋਟੀ ਖਾਂਦਾ ਤੇ ਉਹ ਤਾਂ ਹੀ ਇੱਧਰ ਨੂੰ ਆਉਣ ਰਹੇ ਨੇ ਜਿਸ ਤਰ੍ਹਾਂ ਸਾਡੇ ਮੁੰਡੇ ਬਾਹਰ ਨੂੰ ਦੌੜ ਰਹੇ ਨੇ। ਹੁਣ ਦੱਸੋ ਪੰਜਾਬੀ ਭਰਾਓ, ਕਦੀ ਕਹਿੰਦੇ ਹੋ ਪੰਜਾਬ ਨੂੰ ਖਤਰਾ, ਕਦੀ ਪੰਜਾਬੀਅਤ ਨੂੰ ਖਤਰਾ, ਕਦੀ ਮਾਂ ਬੋਲੀ ਨੂੰ ਖਤਰਾ, ਇਹ ਲੱਭੋ ਇਹਦੇ ਵਿਚ ਬਹੁਤਾ ਕਸੂਰ ਕਿਹਦਾ ਹੈ ਤੇ ਦੱਸੋ ਤੁਸੀਂ ਪੰਜਾਬ ਨੂੰ ਕਿੰਨਾ ਕੁ ਪਿਆਰ ਕਰਦੇ ਹੋ, ਔਰ ਤੁਹਾਡੀ ਪੰਜਾਬ ਨੂੰ ਕੀ ਦੇਣ ਹੈ ਇਹ ਵੀ ਦੱਸੋ। ਤੁਸੀਂ ਦੂਸਰੇ ਵੱਲ ਉਂਗਲ ਕਰਕੇ ਉਹਦਾ ਪਸਤੌਲ ਬਣਾ ਲੈਂਦੇ ਹੋ ਤੇ ਚਾਰ ਉਂਗਲਾਂ ਤੇ ਤੁਹਾਡੇ ਵੱਲ ਵੀ ਹੋਈਆਂ ਹੁੰਦੀਆਂ ਨੇ, ਹੈਂ ਤੁਹਾਡੇ ਵੱਲ ਨੇ, ਉਹਨਾਂ ਦੀ ਤੁਸੀਂ ਪਰਵਾਹ ਨਹੀਂ ਕਰਦੇ। ਝੂਠ, ਬੇਈਮਾਨੀ, ਕ੍ਰਾਈਮ, ਨਸ਼ੇ, ਪਾਣੀ ਤੇ ਹਵਾ ਵਿਚ ਪੋਲਿਊਸ਼ਨ, ਥਾਂ ਥਾਂ ਗਲੀਆਂ ਬਾਜ਼ਾਰਾਂ ਚ ਗੰਦ, ਹਾਂਜੀ ਵਾਤਾਵਰਣ ਪ੍ਰੇਮੀਆਂ ਵੱਲੋਂ ਬਥੇਰਾ ਜ਼ੋਰ ਵੀ ਲਾਇਆ ਜਾਂਦਾ ਭਾਈ ਪਰਾਲੀ ਨੂੰ ਅੱਗ ਨਾ ਲਾਓ। ਇਹ ਵੈਸੇ ਹੁਣ ਪਰਾਲੀ ਨੂੰ ਅੱਗ ਬਹੁਤ ਘੱਟ ਲੱਗਦੀ ਹੈ, ਥੋੜੀ ਤਕਰੀਬਨ ਬਹੁਤ ਘੱਟ। ਸਰਕਾਰ ਵੱਲੋਂ ਜਾਂ ਨਗਰ ਪਾਲਿਕਾਵਾਂ ਵੱਲੋਂ ਜੋ ਗਲੀਆਂ ਬਾਜ਼ਾਰਾਂ ਚ ਦਰਖਤ ਲਾਏ ਜਾਂਦੇ ਨੇ, ਸ਼ਹਿਰਾਂ ਦੇ ਵਿਚ ਗਲੀਆਂ ਦੇ ਵਿਚ ਬਹੁਤ ਸੋਹਣੇ ਖੂਬਸੂਰਤ ਦਰਖਤ ਲਾਏ ਜਾਂਦੇ ਨੇ, ਹੈ ਉਹਨਾਂ ਦੇ ਦੁਆਲੇ ਉਹ ਜੰਗਲਾ ਜਿਹਾ ਵੀ ਹੁੰਦਾ, ਕਈਆਂ ਦੇ ਦੁਆਲੇ ਨਹੀਂ ਵੀ ਹੁੰਦਾ। ਹੁਣ ਉਹਨਾਂ ਨੇ ਤੇ ਲਾ ਤੇ ਨਗਰ ਪਾਲਿਕਾ ਨੇ, ਉਹ ਤੁਹਾਡੇ ਘਰ ਦੇ ਬੂਹੇ ਅੱਗੇ ਜਿਹੜਾ ਦਰਖਤ ਲੱਗਿਆ ਤੂੰ ਦੇਖਭਾਲ ਕਰਨੀ ਤੁਹਾਡਾ ਫਰਜ਼ ਨਹੀਂ ਬਣਦਾ? ਉਹਨੂੰ ਪਾਣੀ ਪਾਉਣ ਦਾ ਕਿਹਦਾ ਫਰਜ਼ ਬਣਦਾ? ਉਹ ਮੋਦੀ ਆਣ ਕੇ ਪਾਣੀ ਪਾਏ ਜਾਂ ਨਗਰ ਪਾਲਿਕਾ ਦਾ ਮੇਅਰ ਆਣ ਕੇ ਪਾਣੀ ਪਾਏ ਜਿਹੜਾ ਦਰਖਤ ਤੁਹਾਡੇ ਘਰ ਅੱਗੇ ਲੱਗਿਆ, ਹੈਂ ਤੁਹਾਡਾ ਧਿਆਨ ਰੱਖਣਾ ਉਹਦਾ ਫਰਜ਼ ਨਹੀਂ ਬਣਦਾ? ਭਾਵੇਂ ਛੋਟੇ ਦਰਖਤ ਜਿਹੜੇ ਲੱਗੇ ਨੇ ਗਲੀਆਂ ਚ ਖੂਬਸੂਰਤ, ਉਹਨਾਂ ਨੂੰ ਭੰਨਣ ਵਿਚ ਅਵਾਰਾ ਗਊਆਂ ਦੇ ਸਾਨਾਂ ਦਾ ਕਾਫ਼ੀ ਯੋਗਦਾਨ ਹੈ। ਸਾਰੀਆਂ ਜ਼ਿੰਮੇਵਾਰੀਆਂ ਗੌਰਮੈਂਟ ਦੀਆਂ, ਤੁਸੀਂ ਲੱਤ ਤੇ ਲੱਤ ਧਰ ਕੇ ਬੈਠੇ ਰਹੋ। ਜਿਹੜਾ ਦਰਖਤ ਤੁਹਾਡੇ ਘਰ ਦੇ ਬੂਹੇ ਅੱਗੇ ਆ ਤੁਸਾਂ ਬਚਾਉਣਾ ਹੈ ਉਹਨੂੰ, ਗਰਮੀਆਂ ਚ ਉਹਨੂੰ ਪਾਣੀ ਪਾਉਣਾ ਤੁਸੀਂ। ਜਿੱਥੋਂ ਤੱਕ ਗਲੀਆਂ ਬਾਜ਼ਾਰਾਂ ਚ ਗੰਦ ਦਾ ਸਵਾਲ ਹੈ, ਇੱਕ ਬਾਜ਼ਾਰ ਵਿਚ ਭਾਵੇਂ 10 ਦੀ ਥਾਂ ਤੁਸੀਂ 20-30 ਕਰਮਚਾਰੀ ਲਾ ਦਿਓ, ਸਫਾਈ ਫਿਰ ਵੀ ਨਹੀਂ ਹੋ ਸਕੇਗੀ। ਉਹ ਜਿੰਨੀ ਦੇਰ ਗੰਦ ਪਾਉਣ ਵਾਲੇ ਗੰਦ ਪਾਉਣੋਂ ਨਹੀਂ ਹਟਣਗੇ, ਉਨੀ ਦੇਰ ਕਾਮਯਾਬੀ ਨਹੀਂ। ਸਿੱਖੋ ਤੁਸੀਂ ਗੰਦ ਇੱਕ ਡਸਟਬੈਨ ਦੇ ਵਿਚ ਸੁੱਟੋ, ਹਾਂ ਸਾਰਾ ਕੁਛ ਗੰਦ ਪਾਉਣ ਵਾਲੇ ਤੁਸੀਂ ਉਹ ਤੇ ਆਣ ਕੇ ਕਹਿੰਦੇ ਹੋ ਸ਼ਹਿਰ ਬਾਜ਼ਾਰ ਗੰਦਾ ਹੈ, ਗਲੀ ਗੰਦੀ ਹੈ। ਅਗਰ ਯੂਰਪ ਦੇਖੋ ਜਿਹੜਾ ਇੰਨਾ ਸ਼ਹਿਰ ਗੰਦਾ, ਉਹ ਅੱਧੇ ਘੰਟੇ ਚ ਸਾਫ਼ ਹੋ ਸਕਦਾ ਜਾਂ 15 ਮਿੰਟਾਂ ਸਾਰਾ ਸ਼ਹਿਰ, ਤੁਸੀਂ ਹੈਰਾਨ ਹੋ ਰਹੇ ਕਿ 15 ਮਿੰਟਾਂ ਚ ਸ਼ਹਿਰ ਗੰਦਾ। ਸਾਡੇ ਯੂਰਪ ਵਿਚ ਸਾਡੇ ਘਰ ਦੇ ਬੂਹੇ ਅੱਗੇ ਜਿਹੜੀ ਸੜਕ ਹੁੰਦੀ ਹੈ ਉਹਦੇ ਸੱਜੇ ਤੇ ਖੱਬੇ ਤੁਰਨ ਵਾਸਤੇ ਜਗ੍ਹਾ ਹੁੰਦੀ ਹੈ, ਜਿਹੜੀ ਮੇਰਾ ਖਿਆਲ ਹੈ ਕਿ ਮੀਟਰ ਨਾਲੋਂ ਜ਼ਿਆਦਾ ਚੌੜੀ ਹੁੰਦੀ ਹੈ। ਉਹ ਸਾਰੇ ਲੋਕ ਉਹ ਸੜਕ ਜਿਹੜੀ ਸਾਡੇ ਘਰ ਅੱਗੇ ਆ ਉਹ ਆਪ ਸਾਫ਼ ਕਰਦੇ, ਹਾਂਜੀ। ਤੇ ਅਗਰ ਆਪਣੇ ਘਰ ਅੱਗੇ ਜਦੋਂ ਅਸੀਂ ਸਾਫ਼ ਕਰਦੇ ਹਾਂ ਸਾਨੂੰ 5 ਮਿੰਟ ਲੱਗਦੇ ਨੇ, 10 ਮਿੰਟ ਲੱਗਦੇ ਨੇ ਨਾ ਸੜਕ ਸਾਫ਼ ਕਰਨ ਵਾਸਤੇ। ਤੇ 10 ਮਿੰਟਾਂ ਚ ਜਦੋਂ ਮਾਂਜਾ ਵੱਜ ਗਿਆ ਤੇ ਸਾਰਾ ਸ਼ਹਿਰ ਨਾ ਸਾਫ਼ ਹੋ ਗਿਆ, ਜਦੋਂ ਹਰ ਇੱਕ ਨੇ ਆਪਣੇ ਬੂਹੇ ਅੱਗੇ ਸਾਫ਼ ਕੀਤਾ। ਪਰ ਇੰਨੀ ਅਕਲ ਤੇ ਡਿਸਿਪਲਿਨ ਸਾਡੇ ਕੋਲ ਕਿੱਥੇ? ਹਾਂਜੀ, ਇਹ ਗੱਲਾਂ ਤਾਂ ਸਾਡੇ ਸਿਰ ਤੋਂ ਦੀ ਲੰਘਣ ਵਾਲੀਆਂ ਨੇ ਸਾਰੀਆਂ। ਅਸੀਂ ਪਹਿਲਾਂ ਗੰਦ ਦੇ ਭਰੇ ਲਿਫਾਫੇ ਗਲੀ ਚ ਸੁੱਟਣੇ ਤੇ ਮੀਂਹ ਆ ਜਾਣਾ ਤੇ ਉਹ ਫਸ ਜਾਂਦੇ ਨੇ ਫਿਰ ਪਾਈਪਾਂ ਦੇ ਵਿੱਚ, ਤੇ ਫੇਰ ਪਜਾਮੇ ਤਾਂ ਨੂੰ ਖਿੱਚੇ, ਸੁਥਣਾ ਤਾਂ ਨੂੰ ਟੰਗੀਆਂ ਜਨਾਨੀਆਂ। ਇਹ ਮਾਰਗਾਂ ਨੇ ਨਗਰ ਪਾਲਿਕਾ ਵਾਲੇ ਮੁਫ਼ਤ ਦੀਆਂ ਤਨਖਾਹਾਂ ਲੈਂਦੇ ਨੇ, ਕੁਛ ਨਹੀਂ ਕਰਦੇ। ਉਹ ਲਿਫਾਫੇ ਤਹਾਂ ਸੁੱਟੇ ਨੇ, ਉਹ ਫਸੇ ਨੇ ਵਿੱਚ ਜਾ ਕੇ। ਤੇ ਵੇਖਿਓ ਜਿੱਥੇ ਕਿਤੇ ਵੱਡੇ ਵੱਡੇ ਹੈਗੇ ਨੇ ਨਾ ਗੰਦ ਸੁੱਟਣ ਵਾਲੇ, ਕੂੜਾ ਸੁੱਟਣ ਵਾਲੇ, ਉਹਨਾਂ ਦੇ ਲਾਗੇ ਕੂੜਾ ਸੁੱਟਿਆ ਹੁੰਦਾ ਪਰ ਵਿੱਚ ਨਹੀਂ। ਪੰਜਾਬ ਦੇ ਮਿਹਨਤ ਕਸ਼ ਕਿਸਾਨੋ ਹੈ, ਗਰੀਬਾਂ ਨੂੰ ਛੱਡ ਕੇ ਸਾਰੇ ਦੇਸ਼ ਦੇ ਮੂੰਹ ਵਿੱਚ ਅੰਨ ਪਾਉਣ ਵਾਲੇ ਹੋ ਕਿਸਾਨੋ। ਤੁਹਾਡੀ ਵੈਸੇ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਨਾ ਭੁੱਖ ਨੰਗ ਸੀ, ਅਸੀਂ ਬੜੀ ਘਟੀਆ ਜੀ ਕਣਕ ਪੀਲੀ 18 ਅਮਰੀਕਾ ਤੋਂ ਲੈਂਦੇ ਹੁੰਦੇ ਹਾਂ। ਹੈ ਤੁਸੀਂ ਦੇਸ਼ ਚੋਂ ਭੁੱਖਾ ਨੰਗਾਂ ਕੱਢੀਆਂ, ਜਿਹੜੇ ਚੌਲਾਂ ਤੇ ਕਣਕ ਦੇ ਢੇਰ ਅੰਬਰੀ ਚਾੜ ਦਿੱਤੇ ਤੁਸਾਂ, ਤੁਹਾਡੀ ਸਾਡੀ ਦਾਤ ਦੇਣੀ ਬਣਦੀ ਹੈ। ਪਰ ਭਾਰਤ ਦੀਆਂ ਭੁੱਖਾਂ ਕੱਢਣ ਵਾਲੇ ਹੋ ਤੁਸੀਂ, ਨੀਤ ਦੇ ਇੰਨੇ ਭੁੱਖੇ ਕਿਉਂ ਹੋ ਗਏ? ਤੁਹਾਨੂੰ ਸਰਕਾਰ ਕੋਲੋਂ ਬਹੁਤ ਕੁਝ ਚਾਹੀਦਾ, ਹੁਣ ਪਤੇ ਚਾਹੀਦਾ ਵੀ ਸਾਰਾ ਕੁਝ ਮੁਫ਼ਤ ਹੈ ਤੁਹਾਨੂੰ। ਹਾਂਜੀ, ਤੁਹਾਨੂੰ ਸਾਰਾ ਕੁਝ ਮੁਫ਼ਤ ਚਾਹੀਦਾ ਸਰਕਾਰ ਕੋਲੋਂ। ਤੁਸੀਂ ਇਹ ਬਹੁਤ ਬਹੁਤ ਖਤਰਨਾਕ ਹੈ। ਹਾਂਜੀ, ਅਰੇ ਪਰਾਲੀ ਨੂੰ ਅਸੀਂ ਅੱਗ ਲਾਉਣੀ ਹੈ, ਜੇਦ ਚ ਆ ਕੇ 500 ਰੁਪਈਆ ਨਹੀਂ ਸਾਨੂੰ 1000 ਰੁਪਈਆ ਦਿਓ। ਯਾਰ, ਪਰਾਲੀ ਦਾ ਪੋਲਿਊਸ਼ਨ ਤੁਹਾਡੇ ਵਾਸਤੇ ਵੀ ਤਾਂ ਹਾਨੀਕਾਰਕ ਹੈ, ਬੱਚਿਆਂ ਵਾਸਤੇ, ਤੁਹਾਡੇ ਹੀ ਬੱਚਿਆਂ ਵਾਸਤੇ ਹਾਨੀਕਾਰਕ ਹੈ, ਵਾਤਾਵਰਣ ਵਾਸਤੇ ਹਾਨੀਕਾਰਕ ਹੈ। ਪਰ ਇੰਨੀ ਤਾਂ ਸੋਚ ਹੀ ਹੈ ਨਹੀਂ ਸਾਡੇ ਲੋਕਾਂ ਦੀ, ਤੁਸੀਂ ਕੋਪਰੇਟ ਕਿਉਂ ਨਹੀਂ ਕਰਦੇ? ਫਿਰ ਅਮੀਰ ਕਿਸਾਨ ਵੀ ਗਰੀਬਾਂ ਵਾਲੇ ਰਾਸ਼ਨ ਕਾਰਡ ਬਣਾਏ ਨੇ ਤੇ ਗਰੀਬਾਂ ਵਾਂਗੂ ਆਟਾ ਚੌਲ ਤੇ ਦਾਲ ਲੈਣ ਜਾਂਦੇ ਨੇ ਪੰਜਾਬੀ। ਉਹ 24 ਲੱਖ ਦੀ ਕਾਰ ਤੇ ਤੁਹਾਨੂੰ ਖਰਾਤ ਦਾ ਆਟਾ ਲਿਆਉਂਦਿਆਂ ਸ਼ਰਮ ਨਹੀਂ ਆਉਂਦੀ? ਇੱਕ ਬਹੁਤ ਮਹਿੰਗੀ ਕਾਰ ਦੇ ਉੱਤੇ ਮਰਸੀਡੀਜ਼ ਜੀ ਸ਼ਾਇਦ ਖਰਾਤ ਦਾ ਆਟਾ ਲਿਆਉਂਦਾ, ਉਹਦੀ ਕਿਸੇ ਨੇ ਵੀਡੀਓ ਬਣਾਈ ਤੇ ਨੈਟ ਤੇ ਪਾਈ ਸੀ। ਹਾਂਜੀ ਪੰਜਾਬੀਓ, ਤੁਹਾਡੀਆਂ ਲਿਖਤਾਂ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਨੇ, ਲਿਖਤਾਂ ਦੇ ਵਿੱਚ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਨੇ ਕਿ ਸਿੱਖਾਂ ਚ ਮੰਗਤੇ ਨਹੀਂ ਹੁੰਦੇ, ਇਹ ਮੁਫ਼ਤ ਦੀ ਰੋਟੀ ਸਿਰਫ ਗੁਰੂ ਦੇ ਲੰਗਰ ਚੋਂ ਛਕਦੇ ਨੇ। ਨੋ ਡਾਊਟ ਕਾਰਾਂ ਵਿੱਚ ਖੈਰਾਤ ਦਾ ਆਟਾ ਖੜਨ ਵਾਲੇ ਹੋ ਤੁਸੀਂ, ਪੰਜਾਬ ਅਤੇ ਪੰਜਾਬੀਅਤ ਦੇ ਸਵੈ ਮਾਣ ਉੱਤੇ ਧੱਬੇ ਹੋ, ਤੇ ਰੱਬ ਕਰੇ ਤੁਸੀਂ ਕਾਰਾਂ ਤੋਂ ਖੋਤਿਆਂ ਤੇ ਆ ਜਾਓ ਤੇ ਫਿਰ ਖੋਤੇ ਦੇ ਉੱਤੇ ਆਟਾ ਖੜਦੇ ਤੁਸੀਂ ਸੋਹਣੇ ਨਹੀਂ ਲੱਗੋਗੇ, ਤੇ ਲੋਕ ਤੁਹਾਡੇ ਤੇ ਤਰਸ ਵੀ ਕਰਨਗੇ ਵਿਚਾਰਾ ਹੋਰ ਕੀ ਕਰੇ ਹੁਣ ਖਰਾਬ ਦਾ ਆਟਾ। ਲੋਕਾਂ ਨੇ ਏਦਾਂ, ਗੌਰਮੈਂਟਾਂ ਨੇ ਤੁਹਾਨੂੰ ਭਿਖਾਰੀ ਬਣਾ ਛੱਡਿਆ, ਤੁਸੀਂ ਭਿਖਾਰੀ ਨਹੀਂ। ਪੂਰਾ ਬਿਜਲੀ ਪੂਰੀ ਤੁਹਾਨੂੰ ਦਿੱਤੀ ਜਾਏ, ਤੁਹਾਨੂੰ ਸਹੂਲਤਾਂ ਦਿੱਤੀਆਂ ਜਾਣ, ਪੂਰਾ ਟੈਕਸ ਤੁਹਾਡੇ ਕੋਲ ਆ ਜਾਏ। ਪਿਛਲੀ ਵਾਰੀ ਨਹੀਂ, ਥੋੜੀ ਪੁਰਾਣੀ ਗੱਲ ਹੈ, ਸੈਂਟਰ ਸਰਕਾਰ ਨੇ 1100 ਕਰੋੜ ਰੁਪਏ ਦਿੱਤੇ ਸਨ ਵੀ ਕੋਈ ਇੰਤਜ਼ਾਮ ਕਰੋ, ਪਰਾਲੀ ਨਾ ਸਾੜੋ, ਪਰ ਤੁਹਾਡੇ ਲੀਡਰ ਤੇ ਪਹਿਲਾਂ ਹੀ ਠੱਗ ਸਨ, ਉਨ੍ਹਾਂ ਨਾਲ ਕੁਝ ਹੋਰ ਬੇਈਮਾਨ ਪੰਜਾਬੀ ਮਿਲ ਗਏ, ਸਾਰੇ ਪੈਸੇ ਆਪਸ ਚ ਵੰਡ ਲਏ। ਤੁਸੀਂ ਸਾਰੇ ਰਲ ਕੇ ਪੰਜਾਬ ਦੇ ਕਿੰਨੇ ਕੁ ਮਿੱਤਰ ਹੋ, ਗੱਲ ਗੱਲ ਤੇ ਸਰਕਾਰਾਂ ਨੂੰ ਦੋਸ਼ ਦੇਣ ਵਾਲੇ ਹੋ, ਆਪਣੀ ਪੀੜੀ ਥੱਲੇ ਸੋਟਾ ਫੇਰ ਕੇ ਵੇਖੋ, ਠੱਗੋ, ਬਲਕਿ ਮੰਜੀ ਥੱਲੇ ਡਾਂਗ ਫੇਰੋ। ਉਹ 11000 ਕਰੋੜ ਕਿੱਥੇ ਗਿਆ? ਇਹ ਲੋਕਾਂ ਤੱਕ ਤੇ ਪਹੁੰਚਿਆ ਹੀ ਨਹੀਂ। ਕਿਉਂ ਦੋਸ਼ ਦੂਜਿਆਂ ਸਿਰ ਮੜਨਾ ਏ? ਕੱਢ ਦੋਸ਼ੀ ਆਪਣੇ ਡੇਰੇ ਚੋਂ, ਫਿਰ ਮੱਖੀ ਨਜ਼ਰ ਕੋਈ ਆਉਣੀ ਨਹੀਂ। ਆਏ ਜਦ ਗੰਦ ਪੂਜ ਲਿਆ ਵਿਹੜੇ ਚੋਂ, ਗੰਦ ਆਪ ਪਾਉਣਾ ਤੇ ਉਂਗਲਾਂ ਸਰਕਾਰ ਵੱਲ। ਮੈਂ ਸਰਕਾਰ ਨੂੰ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ, ਤੁਹਾਡਾ ਅੱਜ ਤੁਹਾਡਾ ਰੋਲ ਦੱਸ ਰਿਹਾ ਕਿ ਤੁਸੀਂ ਕੀ ਚੀਜ਼ ਹੋ। ਹੈਂ, ਤੁਸੀਂ ਵੀ ਕੋਈ ਦੁੱਧ ਧੋਤੇ ਨੇ। ਜਦੋਂ ਜੈਨੋਸਾਈਡ ਦਿੱਲੀ ਚ ਸਿੱਖਾਂ ਦਾ ਹੋਇਆ ਸੀ, ਇੱਕ ਤਰਫਾ ਕਤਲੇਆਮ ਹੋਇਆ ਸੀ, ਦੈਟ ਵਾਜ਼ ਰੀਲੀ ਸੈਡ। ਜੋ ਲੋਕ ਆਪਣੇ ਭੈਣ ਭਰਾ ਮਾਂ ਪਿਓ ਯਾਨੀ ਕਿ ਟੱਬਰ ਮਰਵਾ ਕੇ ਪੰਜਾਬ ਵੱਲ ਆਏ 38 ਸਾਲ ਬਾਅਦ 2012 ਵਿਚ ਸੈਂਟਰ ਸਰਕਾਰ ਨੇ 2000 ਕਰੋੜ ਦੀ ਰਾਹਤ ਰਾਸ਼ੀ ਦੀ ਮਦਦ ਭੇਜੀ ਸੀ ਪੰਜਾਬ ਨੂੰ। ਉਹ ਪੈਸਾ ਦੰਗਾ ਪੀੜਤਾਂ ਨੂੰ ਅੱਜ ਤੱਕ ਨਹੀਂ ਮਿਲਿਆ। ਉਹਦੇ ਅਦਾਲਤਾਂ ਚ ਕੇਸ ਵੀ ਚੱਲੇ, ਬਹੁਤ ਲੋਕਾਂ ਨੂੰ ਇਹਦੇ ਬਾਰੇ ਪਤਾ। ਤੁਹਾਡੇ ਲੀਡਰਾਂ ਨੇ ਤੇ ਕਮੇਟੀਆਂ ਨੇ ਆਪਸ ਵਿੱਚ ਉਹ ਪੈਸਾ ਵੰਡ ਲਿਆ। ਉਹ ਪੈਸਾ ਜਿਨ੍ਹਾਂ ਤੇ ਕਤਲੇਆਮ ਹੋਇਆ ਸੀ, ਭੈਣ ਭਰਾ ਮਾਰ ਕੇ ਵਿਚਾਰੇ ਮਰ ਗਏ, ਹਲੇ ਤਾਂ ਕਿਤਨਾ ਰੋਂਦੇ ਪਿੱਟਦੇ, ਨਾ ਘਰ ਨਾ ਬਾਹਰ। ਉਹ ਤੁਸੀਂ ਉਹਨਾਂ ਦਾ ਪੈਸਾ ਵੀ ਖਾ ਗਏ ਜਿਨ੍ਹਾਂ ਨੇ ਵੰਡੇ ਹਨ ਪੈਸੇ। ਉਹ ਤੁਹਾਡੇ ਭਰਾ ਭੈਣ ਹੀ ਪੰਜਾਬੀ ਸਨ ਨਾ ਜਿਹੜੇ, ਇਹਨਾਂ ਦਾ ਵੀ ਪੈਸਾ ਖਾ ਗਏ ਸੀ ਜਿਨ੍ਹਾਂ ਤੇ ਜ਼ੁਲਮ ਹੋਇਆ, ਉਹਨਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਪੰਜਾਬੀਓ, ਇਹੋ ਜਿਹੇ ਪੈਸੇ ਤੁਸੀਂ ਕਿੱਦਾਂ ਡਕਾਰ ਗਏ? ਜ਼ਰੂਰ ਇਹ ਘਟੀਆ ਲੋਕ ਬਿਨਾਂ ਰੂਹ ਦੇ ਭੂਤ ਪ੍ਰੇਤਾਂ ਹੋਣਗੇ। ਉਹ ਬੰਦਾ ਤੇ ਇਸ ਤਰ੍ਹਾਂ ਨਹੀਂ ਕਰ ਸਕਦਾ। ਮੜੀਆਂ ਵਾਲੀਆਂ ਭੂਤ ਪ੍ਰੇਤਾਂ ਤੇ ਸੱਜਣੋ ਤੁਸੀਂ ਕਦੀ ਨਹੀਂ ਵੇਖੀਆਂ, ਉਹਨਾਂ ਦਾ ਖੌਫ ਹੈ ਨਹੀਂ। ਇਨਸਾਨੀ ਰੂਪ ਵਿਚ ਵੀ ਭੂਤਾਂ ਪ੍ਰੇਤਾਂ ਹੈਗੀਆਂ ਜੇ। ਅੱਜ ਤੱਕ ਹੋ ਸਕਦਾ ਤੁਹਾਡੇ ਗੁਆਂਢ ਜੀ ਕੋਈ ਭੂਤ ਨਹੀਂ ਜਾਂ ਭੂਤ ਰਹਿੰਦਾ ਹੋਵੇ ਤੇ ਤੁਸੀਂ ਮੜੀਆਂ ਵਾਲੇ ਭੂਤਾਂ ਤੋਂ ਡਰਦੇ ਰਹੋ। ਭੂਤ ਮੜੀਆਂ ਚ ਨਹੀਂ ਜੇ, ਸਾਡੀ ਸੋਸਾਇਟੀ ਚ ਤੁਰੇ ਫਿਰਦੇ ਨੇ। ਅੱਜ ਦਾ ਬੰਦਾ ਜਿਹੜਾ ਨਾ, ਉਹ ਬਡਾਵਿਆਂ ਸਲੇਡਿਆਂ ਭੂਤਾਂ ਨੂੰ ਮਾਤ ਪਾ ਗਿਆ। ਉਹ ਕਿਹੜਾ ਕੰਮ ਹੈ ਭੂਤਾਂ ਵਾਲਾ ਜਿਹੜਾ ਬੰਦੇ ਨੇ ਨਹੀਂ ਕੀਤਾ? ਮੈਂ ਤੇ ਸ਼ੋਰ ਹਾਂ ਅਸੀਂ ਭੂਤਾਂ ਤੋਂ ਅੱਗੇ ਚਲੇ ਗਏ ਹਾਂ। ਜੇ ਮੜੀਆਂ ਵਿਚ ਕੋਈ ਭੂਤਾਂ ਦਾ ਫੰਕਸ਼ਨ ਹੋਣ ਡਿਆ ਹੋਵੇ, ਫਰਜ਼ ਕਰੋ ਅਚਾਨਕ ਉਧਰ ਕੋਈ ਬੰਦਾ ਆ ਜਾਏ ਨਾ, ਤੇ ਭੂਤਾਂ ਦਾ ਜਿਹੜਾ ਹੈਡ ਹੋਏਗਾ ਉਹਨੇ ਰੌਲੀ ਪਾ ਦੇਣੀ, ਓਏ ਭੂਤੋ ਤੇ ਭੂਤਨੀ, ਉਹ ਜਿੱਧਰ ਜਿੱਧਰ ਰਾਹ ਮਿਲਦਾ ਦੌੜ ਜਾਓ, ਉਹ ਬੰਦਾ ਆ ਗਿਆ ਜੀ। ਥੋੜੀ ਦੇਰ ਬਾਅਦ ਬਿੱਲੀਆਂ ਨੇ ਵੀ ਇਹ ਕਿਆ ਕਰਨਾ ਜੇ, ਹੇ ਈਸ਼ਵਰ ਮੇਰੇ ਸਿਰ ਤੇ ਮੇਰ ਦਾ ਹੱਥ ਰੱਖੀ, ਅੱਜ ਮੈਂ ਘਰੋਂ ਨਿਕਲੀ ਆ ਤੇ ਬੰਦਾ ਮੇਰਾ ਰਾਹ ਕੱਟ ਗਿਆ। ਕੁੱਤਿਆਂ ਨੇ ਵੀ ਬੰਦਿਆਂ ਤੇ ਕੇਸ ਕਰ ਦੇਣਾ ਜੇ ਬੰਦੇ ਜੇ ਤੁਹਾਡੇ ਇਹੋ ਹੀ ਲੱਛਣ ਰਹੇ ਤੇ, ਕਿ ਇਹੋ ਜਿਹਾ ਘਟੀਆ ਬੰਦਾ ਅੱਜ ਤੱਕ ਸਾਨੂੰ ਕੁੱਤੇ ਕਿਉਂ ਕਹਿੰਦਾ ਰਿਹਾ, ਜਦੋਂ ਕਿ ਸਾਡੀ ਵਫਾਦਾਰੀ ਦੀਆਂ ਧਾਰਮਿਕ ਗ੍ਰੰਥਾਂ ਚ ਵੀ ਐਗਜ਼ਾਮਪਲਾਂ ਨੇ। ਕੁੱਤੇ ਜਿੰਨਾ ਵਫਾਦਾਰ ਕੋਈ ਜਾਨਵਰ ਨਹੀਂ, ਆਪ ਇਹਦੇ ਕੁੱਤਿਆਂ ਵਾਲੇ ਕੰਮ ਤੇ ਮੈਨੂੰ ਕੁੱਤਾ ਕਹਿੰਦਾ ਰਿਹਾ ਹੈ। ਬੰਦੇ ਤੇ ਮੁਕੱਦਮਾ ਕਰਨਗੇ ਕੁੱਤੇ ਵੀ, ਫਿਰ ਬੰਦਿਆਂ ਨੇ ਕੁੱਤਿਆਂ ਦੇ ਅਗੇਂਸਟ ਮੁਕੱਦਮਾ ਹਾਰਨਾ ਹੀ ਹਾਰਨਾ, ਕਿਉਂਕਿ ਕੁੱਤੇ ਜਿੰਨਾ ਵਫਾਦਾਰ ਕੋਈ ਹੈ ਹੀ ਨਹੀਂ। ਅਦਾਲਤ ਦਾ ਫੈਸਲਾ ਸੁਣ ਕੇ ਨਾ ਤੇ ਬੰਦੇ ਦੇ ਉੱਤੇ ਬਾਂਦਰਾਂ ਨੇ ਵੀ ਮੁਕੱਦਮਾ ਕਰ ਦੇਣਾ ਜੇ। ਫਿਰ ਲਓ ਜੀ, ਇਹ ਮੁਕੱਦਮਾ ਵੀ ਬਾਂਦਰਾਂ ਦੇ ਹੱਕ ਚ ਵੀ ਹੋਣਾ ਜੇ, ਤੇ ਬੰਦਾ ਬਾਂਦਰਾਂ ਨਾਲੋਂ ਜ਼ਿਆਦਾ ਬਾਂਦਰ ਹੈ। ਤੇ ਇਹ ਜਦੋਂ ਇਹ ਵੀ ਮੁਕੱਦਮਾ ਬਾਂਦਰਾਂ ਦੇ ਹੱਕ ਚ ਹੋ ਗਿਆ, ਤੇ ਇਹ ਵੇਖ ਕੇ ਨਾ ਖੋਤਿਆਂ ਨੇ ਵੀ ਮੁਕੱਦਮਾ ਕਰ ਦੇਣਾ ਜੇ ਬੰਦੇ ਦੇ ਉੱਤੇ। ਉਹਨਾਂ ਨੇ ਕਹਿਣਾ, ਓਏ ਅਸੀਂ ਘਾਹ ਫੂਸ ਖਾ ਕੇ ਸਿਰ ਸੁੱਟ ਕੇ ਕੰਮ ਕਰਨ ਵਾਲੇ ਜਾਨਵਰ, ਮਿਹਨਤ ਕਰਨ ਵਾਲੇ ਜਾਨਵਰ ਹੈ, ਉਹ ਸਾਨੂੰ ਅੱਜ ਤੱਕ ਇਹ ਚਲਾਕ ਬੰਦਾ ਖੋਤਾ ਕਹਿੰਦਾ ਰਿਹਾ। ਵੈਸੇ ਵੀ ਸਾਡੇ ਸਮਾਜ ਦੇ ਵਿਚ ਨਾ ਰਵਾਇਤ ਹੈ ਕਿ ਸ਼ਰੀਫ ਜ਼ਿਆਦਾ ਕੰਮ ਕਰਨ ਵਾਲਾ ਤੇ ਸ਼ਰੀਫ ਨੂੰ ਅਸੀਂ ਖੋਤਾ ਕਹਿੰਦੇ ਹਾਂ, ਗਧਾ ਕਹਿੰਦੇ ਹਾਂ, ਤੇ ਜਿਹੜੇ ਲੁਟੇਰੇ ਨੇ ਉਹਨਾਂ ਨੂੰ ਬਾਊ ਜੀ, ਸਰਦਾਰ ਜੀ, ਹਾਂਜੀ, ਤੇ ਸਿਰ ਸੁੱਟ ਕੇ ਕੰਮ ਕਰਨ ਵਾਲੇ ਮਜ਼ਦੂਰ ਨੂੰ ਅਸੀਂ ਕੰਮੀ ਕਹਿੰਦੇ ਹਾਂ। ਅੱਜ ਤੱਕ ਸਾਨੂੰ ਲਫ਼ਜ਼ਾਂ ਦਾ ਵੀ ਪਤਾ ਨਹੀਂ ਲੱਗਾ, ਜਿਨ੍ਹਾਂ ਨੇ ਸੜਕਾਂ ਬਣਾਈਆਂ ਔਰ ਜਿਨ੍ਹਾਂ ਨੇ ਬਿਲਡਿੰਗਾਂ ਖੜੀਆਂ ਕੀਤੀਆਂ, ਜਿਨ੍ਹਾਂ ਨੇ ਪੋਲ ਬਣਾਏ, ਜਿਨ੍ਹਾਂ ਨੇ ਮੋਢਿਆਂ ਤੇ ਚੁੱਕ ਚੁੱਕ ਰੇਲਵੇ ਲਾਈਨਾਂ ਬਣਾਈਆਂ, ਹੈ ਉਹ ਕੰਮ ਕਰਨ ਵਾਲੇ ਟੰਮੀ, ਤੇ ਤੁਸੀਂ ਠੱਗ, ਸਰਦਾਰ ਤੇ ਬਾਬੂ ਵੱਡੇ ਤੁਸੀਂ। ਇਸੇ ਤਰ੍ਹਾਂ ਹੀ ਬੰਦੇ ਦੇ ਅਗੇਂਸਟ ਬਹੁਤ ਸਾਰੇ ਜਾਨਵਰ ਬਗਾਵਤ ਕਰਨਗੇ। ਔਰ ਬੰਦਿਓ, ਅਜੇ ਵੀ ਸੰਭਲ ਜਾਓ, ਰੱਬ ਦਾ ਵਾਸਤਾ, ਅਜੇ ਵੀ ਇਨਸਾਨੀਅਤ ਦੇ ਘੇਰੇ ਚ ਆ ਜਾਓ। ਆਉਣ ਵਾਲਾ ਸਮਾਂ ਬਹੁਤ ਡਰਾਉਣਾ ਹੋਣਾ ਜੇ ਸਾਡੇ ਲੱਛਣ ਇਦਾਂ ਹੀ ਚੱਲਦੇ, ਸਾਡੇ ਸਾਰਿਆਂ ਵਾਸਤੇ, ਕਿਸੇ ਇੱਕ ਵਾਸਤੇ ਨਹੀਂ। ਰਾਜਨੀਤਿਕ ਲੋਕ ਲਫੰਗੇ ਪਖੰਡੀ ਸਾਧ ਨੇ ਸਾਡੀ ਇਹਨਾਂ ਸਾਧਾਂ ਨੇ ਸਾਡੀ ਮੱਤ ਮਾਰੀ ਹੈ। ਮੱਤ ਯਾਰ ਅਸੀਂ ਅੱਗੇ ਕਿਹੜੇ ਪ੍ਰੋਫੈਸਰ ਸਾਂ, ਮੱਤ ਤੇ ਸਾਡੀ ਵੈਸੇ ਹੀ ਹੈ ਨੀ ਸੀ ਤੇ ਇਹਨਾਂ ਨੇ ਮੱਤ ਮਾਰੀ ਹੈ ਨਾ ਸਾਡੀ। ਮੈਂ ਤੁਹਾਨੂੰ ਪੁੱਛਦਾ ਇਹਨਾਂ ਨੂੰ ਭੂਏ ਕਿੰਨੇ ਚੜਾਇਆ ਬਲਾਤਕਾਰੀ ਸਾਧਾਂ ਨੂੰ, ਝੂਠਿਆਂ ਸਾਧਾਂ ਨੂੰ ਤੇ ਆ ਅਨਪੜ੍ਹ ਲੀਡਰਾਂ ਨੂੰ, ਲੱਠਮਾਰ ਲੀਡਰਾਂ ਨੂੰ, ਸਮਗਲਰਾਂ ਨੂੰ ਕਿੰਨੇ ਭੂਏ ਚੜਾਇਆ ਅਸਾਂ ਸਾਰਿਆਂ ਨੇ ਰਲ ਕੇ। ਸਿਰਫ ਤੁਸਾਂ ਚੜਾਇਆ ਇਹਨਾਂ ਨੂੰ ਭੂਏ। ਅਨਪੜ੍ਹ ਤੇ ਅੰਧ ਵਿਸ਼ਵਾਸੀ ਸਾਧ ਕਿਸ ਤਰ੍ਹਾਂ ਉੱਥੇ ਕਿਤੇ ਢੇਰ ਥੱਲੇ ਸੁੱਟਣ ਨੂੰ ਜਗ੍ਹਾ ਹੈ ਨੀ। ਵੱਡਾ ਯੋਗਦਾਨ ਭਾਵੇਂ ਲੀਡਰਾਂ ਦਾ ਵੀ ਹੈ ਜਿਹੜੇ ਇਹਨਾਂ ਸਾਧਾਂ ਦੇ ਪੈਰੀ ਹੱਥੋਂ, ਤੁਸੀਂ ਫੋਟੋਆਂ ਨੀ ਵੇਖੀਆਂ? ਆਏ ਹਾਏ, ਆਪ ਇਹ ਦੇਸ਼ ਦੇ ਸਮਾਜ ਦੇ ਦੁਸ਼ਮਣ ਨੇ ਜਿਹੜੇ ਇਹਨਾਂ ਸਾਧਾਂ ਦੇ ਪੈਰੀ ਹੱਥ ਲਾਉਂਦੇ ਨੇ ਜਾ ਕੇ। ਲੀਡਰ ਚੀਫ ਮਿਨਿਸਟਰ ਉਦੋਂ ਵੀ ਤਾਂ ਉੱਪਰ ਉੱਪਰ ਆਏ ਸੈਂਟਰ ਤੱਕ। ਕਾਨੂੰਨ ਦੀ ਦੇਵੀ ਦੀ ਤੁਸੀਂ ਫੋਟੋ ਵੇਖ ਲਓ, ਉਹਦੀਆਂ ਦੋਵਾਂ ਅੱਖਾਂ ਤੇ ਪੱਟੀ ਬੱਧੀ ਹੈ। ਵੱਡੇ ਤੋਂ ਵੱਡੇ ਚੋਰ ਲੀਡਰ ਜਿਨ੍ਹਾਂ ਨੂੰ ਤੁਸੀਂ ਪੰਜ ਸਾਲ ਗਾਲਾਂ ਕੱਢਦੇ ਹੋ, ਪੰਜ ਸਾਲ ਇਹਨਾਂ ਲੀਡਰਾਂ ਨੂੰ ਤੁਸੀਂ ਜਿਨ੍ਹਾਂ ਨੂੰ ਗਾਲਾਂ ਕੱਢਦੇ ਹੋ, ਹੈ ਉਹ ਅਗਲੀ ਵਾਰੀ ਫੇਰ ਕਿੱਦਾਂ ਜਿੱਤ ਜਾਂਦੇ ਨੇ? ਕਿੱਥੋਂ ਉਹਨਾਂ ਨੂੰ ਕੋਈ, ਉਹ ਬੰਗਲਾਦੇਸ਼ ਤੋਂ ਵੋਟਾਂ ਪਾਉਣ ਵਾਲੇ ਆਉਂਦੇ ਨੇ, ਤੁਸੀਂ ਪਾਉਂਦੇ ਹੋ ਵੋਟਾਂ। ਤੁਹਾਡੀ ਅਕਲ ਹੈ ਕਿੱਥੇ ਆ? ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ? ਪੰਜ ਸਾਲ ਗਾਲਾਂ ਕੱਢਦੇ ਰਹੇ ਤੇ ਫਿਰ ਵੋਟਾਂ ਉਹਨੂੰ ਹੀ ਫੇਰ। ਤੁਸੀਂ ਮਤਲਬ ਕਿ ਦੋਸ਼ੀ ਆ, ਖੁਦ ਕਰਜੋ ਹਵਸ। ਤੁਸਾਂ ਇਹਨਾਂ ਚੋਰਾਂ ਵਾਸਤੇ ਦਰਵਾਜ਼ਾ, ਤੁਸੀਂ ਸਾਰਾ ਕੁਝ ਦਰਵਾਜ਼ੇ ਹੀ ਨਹੀਂ ਖੋਲਦੇ, ਬਲਕਿ ਹਾਰ ਫੜ ਕੇ ਦਰਵਾਜ਼ੇ ਤੇ ਤੁਸੀਂ ਖੜੇ ਵੀ ਰਹਿੰਦੇ ਹੋ। ਮੈਂ ਵੀ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਮੈਂ ਅਖੀਰ ਵਿਚ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਦੇ ਲੋਕਾਂ ਨੂੰ ਇੱਕ ਕੁਛ ਪੁੱਛਣਾ ਚਾਹੁੰਦਾ। ਉਹ ਹੈ ਗੁਰਦਾਸਪੁਰੀਓ, ਸੰਨੀ ਦਿਓਲ ਅੱਗੇ ਬਾਂਦਰ ਡਾਂਸ ਕਰਨ ਵਾਲੇ ਹੋ, ਖੋਰ ਵੱਢ ਡਾਂਸ ਕਰਦੇ ਹੋ, ਨਾਰੇ ਲਾਉਂਦੇ ਹੋ, ਹੈਂ ਕਾਤੀਆਂ ਦੇ ਡਾਇਲੈਗ ਸੁਣਨ ਵਾਲੇ ਹੋ, ਹੈਂ ਚੀਕਾਂ ਮਾਰਦੀਆਂ ਨੇ, ਉਹਨੇ ਮੋਢੇ ਤੇ ਨਲਕਾ ਜਿਹਾ ਰੱਖਿਆ, ਯੇ 2.5 ਕਿਲੋ ਕਾ ਹਾਥ ਹੈ ਕਾਤੀਆ, ਤੇ ਤੁਸੀਂ ਬੁਲਬਲੀਆਂ ਤੇ ਚੀਕਾਂ ਕੀ ਹੈ ਇਹਦੇ ਵਿਚ? ਇਸ ਗੱਲ ਦੇ ਵਿਚ ਉਹਨੇ ਇਹ 2.5 ਕਿਲੋ ਦਾ ਹੱਥ ਗੁਰਦਾਸਪੁਰੀਓ ਮੁੱਕਾ ਬਣਾ ਕੇ ਤੁਹਾਡੇ ਮੂੰਹ ਤੇ ਮਾਰਿਆ ਸੰਨੀ ਦਿਓਲ ਨੇ। ਇੱਕ ਵਾਰੀ ਵੀ ਨਹੀਂ ਗੁਰਦਾਸਪੁਰ ਆਇਆ, ਮੁੜ ਕੇ ਜਿੱਤ ਕੇ ਚਲਾ ਗਿਆ ਸੀ। ਤੈ ਆਪਣੇ ਰਹਿਤ ਕੋਸ਼ ਦੇ ਵਿਚੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ 7-8 ਕਰੋੜ ਮਿਲਦਾ, ਜੋ ਉਹਨਾਂ ਨੇ ਜਿੱਥੇ ਜ਼ਰੂਰਤ ਹੋਏ ਉਹ ਵੰਡਦੇ। ਮੇਰਾ ਖਿਆਲ ਹੈ ਅਸੀਂ ਤਾਂ ਕਦੀ ਸੁਣਿਆ ਨਹੀਂ ਉਹਨੇ ਉਹ ਵੀ ਵੰਡਿਆ ਕਿ ਨਹੀਂ ਵੰਡਿਆ। ਤੁਹਾਡੀ ਅਕਲ ਦਾ ਜਲੂਸ ਹੈ ਇਹ ਗੁਰਦਾਸਪੁਰੀਓ, ਹੁਣ ਦੱਸੋ ਕਸੂਰ ਲੀਡਰਾਂ ਦਾ ਜਾਂ ਤੁਹਾਡਾ? ਓਏ ਵੱਗ ਹੋ ਤੁਸੀਂ ਵੱਗ। ਸਮਾਜ ਵਿਚ ਤਬਦੀਲੀ ਕੋਈ ਯਾਰ ਕਿ ਅੱਗੇ ਥੋੜੇ ਕਾਨੂੰਨ ਨੇ, ਕੋਈ ਨਵਾਂ ਕਾਨੂੰਨ ਕਿਸ ਤਰ੍ਹਾਂ ਤਬਦੀਲੀ ਲਾਏਗਾ? ਹੈਂ ਸਮਾਜ ਵਿਚ ਤਬਦੀਲੀ ਜਿਹੜੀ ਹੈ ਨਾ, ਅਗਰ ਤਬਦੀਲੀ ਆ ਸਕਦੀ ਹੈ ਤੇ ਜਨਤਾ ਪਹਿਲਾਂ ਆਪਣੇ ਚ ਤਬਦੀਲੀ ਲਿਆਏ, ਉਹਦੇ ਵਾਸਤੇ ਤੁਸੀਂ ਪਹਿਲਾਂ ਆਪ ਤਬਦੀਲੀ ਲਿਆ ਕੇ ਬੰਦੇ ਦੇ ਪੁੱਤ ਬਣੋ ਤੇ ਫੇਰ ਤੁਸੀਂ ਇਹਨਾਂ ਲੋਕਾਂ ਨੂੰ ਬੰਦੇ ਦੇ ਪੁੱਤ ਬਣਾ ਸਕਦੇ ਹੋ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਦੋਸਤੋ ਇਹ ਤੇ ਸੀ ਮੇਰੀ ਗੱਲਬਾਤ, ਹੈਂ ਮੈਂ ਪੰਜਾਬ ਨੂੰ ਹੀ ਨਹੀਂ ਸਾਰੇ ਭਾਰਤ ਨੂੰ ਯੂਰਪ ਵਰਗਾ ਵੇਖਣਾ ਚਾਹੁੰਦਾ, ਤੇ ਮੈਂ ਲੱਗਾ ਜੀ ਟੈਲੀਫੋਨ ਕਰਨ ਬਲਬੀਰ ਬੱਬੀ ਜੀ ਹੋਣਾਂ ਨੂੰ, ਤੇ ਉਹ ਆਣ ਕੇ ਰੌਣਕਾਂ ਲਾਉਣਗੇ। ਹੁਣ ਅੱਗੋਂ ਆ ਲਓ ਜੀ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ। ਬਾਈ ਹਾਂਜੀ ਬਲਬੀਰ ਬੱਬੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਹਾਂਜੀ ਬਾਜਵਾ ਸਾਹਿਬ ਜੀ, ਮੇਰੇ ਵੱਲੋਂ ਤੁਹਾਨੂੰ ਤੇ ਸਾਡੇ ਪ੍ਰਵਾਜ਼ ਰੇਡੀਓ ਦੇ ਸਾਰੇ ਹੀ ਸੱਜਣ ਸਰੋਤੇ ਜਿਹੜੇ ਕਿ ਪੂਰੀ ਦੁਨੀਆਂ ਚ ਬੈਠੇ ਨੇ, ਪੰਜਾਬ ਦੇ ਵਿਚ, ਜਰਮਨ ਦੇ ਵਿਚ, ਤੇ ਉਸ ਤੋਂ ਇਲਾਵਾ ਸਾਡਾ ਨਿਊ ਜਰਸੀ, USA, ਜਿੱਥੇ ਜਿੱਥੇ ਵੀ ਸਾਡੇ ਪਰੇਡ ਫਾਰਮ ਨੇ ਜੀ, ਸਾਰਿਆਂ ਦੇ ਉਪਰ ਹੀ ਮੇਰੇ ਵੱਲੋਂ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰਵਾਦ ਰੇਡੀਓ ਦੇ ਵਿਹੜੇ ਤੇ ਅੱਜ ਕੀ ਕਹਿਣਾ ਆ ਜਾਓ।
2: ਉਸ ਤੋਂ ਸਤਿ ਸ੍ਰੀ ਅਕਾਲ ਤੋਂ ਬਾਅਦ ਜੀ ਫਿਰ ਵਾਜਵਾ ਜੀ, ਜਿਵੇਂ ਬਈ ਸਾਡੀ ਇਕ ਇਹ ਰਸਮ ਰਿਵਾਜ ਬਣਿਆ ਹੋਇਆ ਹੈ, ਤੇ ਉਹ ਕਿਹੜਾ ਭਲਾ ਬਈ ਅੱਜ 2026 ਨਵਾਂ ਸਾਲ ਆ ਜਿਹੜਾ, ਉਹਦਾ ਆਪਾਂ ਜਿਹੜਾ ਇਹ ਪਰਵਾਜ ਦੇ ਵਿਹੜੇ ਦੇ ਵਿਚ ਸਟੂਡੀਓ ਦੇ ਵਿਚ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ, ਤੇ ਮੇਰੇ ਵੱਲੋਂ ਸਮੁੱਚੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ। ਇਸੇ ਤਰ੍ਹਾਂ ਹੀ ਆਪਾਂ ਜੁੜਦੇ ਰਹੀਏ, ਪੰਜਾਬ ਦਾ ਦੁੱਖ ਦਰਦ, ਦੁਨੀਆਂ ਦੀਆਂ ਗੱਲਾਂ ਬਾਤਾਂ ਤੇ ਕਰਦੇ ਰਹੀਏ। ਇਹ ਦੁੱਖ ਦਰਦ ਹੀ ਨੇ ਜੀ ਜਿਹੜੇ ਬਾਜਵਾ ਜੀ ਵੰਡਾ ਰਹੇ ਹੋ, ਤੇ ਮੈਂ ਤੁਹਾਡੇ ਪਹਿਲਾਂ ਵਾਲੇ ਪ੍ਰੋਗਰਾਮ ਦੀ ਸਾਰੀ ਗੱਲਬਾਤ ਸੁਣੀ ਹੈ। ਇੱਥੋਂ ਸਿੱਧ ਹੁੰਦਾ ਕਿ ਤੁਸੀਂ ਵਿਦੇਸ਼ਾਂ ਵਿਚ ਬੈਠੇ ਕਿਵੇਂ ਪੰਜਾਬ ਲਈ ਤੜਫ ਰਹੇ ਹੋ, ਚਾਹੇ ਉਹ ਧਾਰਮਿਕ ਆ ਚਾਹੇ ਰਾਜਨੀਤਿਕ ਆ, ਕੋਈ ਵੀ ਮੁੱਦਾ ਹੈ।
1: ਬੱਬੀ ਜੀ, ਸਾਡੇ ਸਾਰਿਆਂ ਦੇ ਫਰਜ਼ ਬਣਦੇ ਨੇ, ਬੇਸ਼ੱਕ ਅਸੀਂ ਬੇਗਾਨੀ ਧਰਤੀ ਦੇ ਵਾਸੀ ਆ, ਸਾਰਾ ਕੁਝ ਸਾਡੇ ਕੋਲ ਹੈ, ਸਾਰਾ ਕੁਝ ਸਹੂਲਤਾਂ ਸਾਨੂੰ ਮਿਲ ਰਹੀਆਂ ਨੇ, ਸਾਡੇ ਦਿਲ ਚ ਤਵੰਨਾਵਾਂ ਉਮੰਗਾਂ ਨੇ ਕਿ ਇਹ
2: ਤੇ ਉਹ ਕਿਹੜਾ ਭਲਾ ਬਈ ਅੱਜ 2026 ਨਵਾਂ ਸਾਲ ਆ ਜਿਹੜਾ,
1: ਹਾਂਜੀ,
2: ਉਹਦਾ ਆਪਾਂ ਜਿਹੜਾ ਇਹ ਪਰਵਾਜ ਦੇ ਵਿਹੜੇ ਦੇ ਵਿਚ ਸਟੂਡੀਓ ਦੇ ਵਿਚ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ, ਤੇ ਮੇਰੇ ਵੱਲੋਂ ਸਮੁੱਚੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ। ਤੇ ਇਸੇ ਤਰ੍ਹਾਂ ਹੀ ਆਪਾਂ ਜੁੜਦੇ ਰਹੀਏ, ਪੰਜਾਬ ਦਾ ਦੁੱਖ ਦਰਦ, ਦੁਨੀਆਂ ਦੀਆਂ ਗੱਲਾਂ ਬਾਤਾਂ ਤੇ ਕਰਦੇ ਰਹੀਏ। ਇਹ ਦੁੱਖ ਦਰਦ ਹੀ ਨੇ ਜੀ ਜਿਹੜੇ ਬਾਜਵਾ ਜੀ ਵੰਡਾ ਰਹੇ ਹੋ, ਤੇ ਮੈਂ ਤੁਹਾਡੇ ਪਹਿਲਾਂ ਵਾਲੇ ਪ੍ਰੋਗਰਾਮ ਦੀ ਸਾਰੀ ਗੱਲਬਾਤ ਸੁਣੀ ਹੈ। ਇੱਥੋਂ ਸਿੱਧ ਹੁੰਦਾ ਕਿ ਤੁਸੀਂ ਵਿਦੇਸ਼ਾਂ ਵਿਚ ਬੈਠੇ ਕਿਵੇਂ ਪੰਜਾਬ ਲਈ ਤੜਫ ਰਹੇ ਹੋ, ਚਾਹੇ ਉਹ ਧਾਰਮਿਕ ਆ ਚਾਹੇ ਰਾਜਨੀਤਿਕ ਆ, ਕੋਈ ਵੀ ਮੁੱਦਾ ਹੈ।
1: ਬੱਬੀ ਜੀ, ਸਾਡੇ ਸਾਰਿਆਂ ਦੇ ਫਰਜ਼ ਬਣਦੇ ਨੇ, ਬੇਸ਼ੱਕ ਅਸੀਂ ਬੇਗਾਨੀ ਧਰਤੀ ਦੇ ਵਾਸੀ ਆ, ਸਾਰਾ ਕੁਝ ਸਾਡੇ ਕੋਲ ਹੈ, ਸਾਰਾ ਕੁਝ ਸਹੂਲਤਾਂ ਸਾਨੂੰ ਮਿਲ ਰਹੀਆਂ ਨੇ, ਸਾਡੇ ਦਿਲ ਚ ਤਵੰਨਾਵਾਂ ਉਮੰਗਾਂ ਨੇ ਕਿ ਇਹੋ ਜਿਹਾ ਸਿਸਟਮ ਸਾਡੇ ਕਿਉਂ ਨਹੀਂ, ਸਾਡੀ ਜਨਤਾ ਨੂੰ ਵੀ

0: ਗੱਲਬਾਤ ਸੁਣੀ ਹੈ, ਇੱਥੋਂ ਸਿੱਧ ਹੁੰਦਾ ਕਿ ਤੁਸੀਂ ਵਿਦੇਸ਼ਾਂ ਵਿੱਚ ਬੈਠੇ ਕਿਵੇਂ ਪੰਜਾਬ ਲਈ ਤੜਫ ਰਹੇ ਹੋ, ਚਾਹੇ ਉਹ ਧਾਰਮਿਕ ਆ, ਚਾਹੇ ਰਾਜਨੀਤਿਕ ਆ, ਕੋਈ ਵੀ ਮੁੱਦਾ ਹੈ।
1: ਬੱਬੀ ਜੀ, ਸਾਡੇ ਸਾਰਿਆਂ ਦੇ ਫਰਜ਼ ਬਣਦੇ ਨੇ। ਬੇਸ਼ੱਕ ਅਸੀਂ ਬੇਗਾਨੀ ਧਰਤੀ ਦੇ ਵਾਸੀ ਆ, ਸਾਰਾ ਕੁਝ ਸਾਡੇ ਕੋਲ ਹੈ, ਸਾਰਾ ਕੁਝ ਸਹੂਲਤਾਂ ਸਾਨੂੰ ਮਿਲ ਰਹੀਆਂ ਨੇ, ਸਾਡੇ ਦਿਲ ਚ ਤਵੰਨਾਵਾਂ ਉਮੰਗਾਂ ਨੇ ਕਿ ਇਹੋ ਜਿਹਾ ਸਿਸਟਮ ਸਾਡੇ ਕਿਉਂ ਨਹੀਂ, ਸਾਡੀ ਜਨਤਾ ਨੂੰ ਵੀ ਨੌਕਰੀਆਂ ਮਿਲਣ, ਸੋਹਣੇ ਫਲੈਟ ਹੋਣ, ਲੋਕ ਖੁਸ਼ ਕੰਮਾਂ ਧੰਦਿਆਂ ਤੇ ਜਾਣ, ਹਾਂਜੀ ਤਰੱਕੀ ਹੋਵੇ, ਇਕੋਨੋਮੀ ਸਾਡੀ ਉੱਪਰ ਜਾਏ, ਹਾਂਜੀ ਪਤਾ ਲੱਗੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸਾਡਾ ਵੀ ਨਾਂ ਹੋਵੇ।
0: ਬਿਲਕੁਲ ਜੀ, ਤੇ ਮੈਂ ਪਹਿਲਾਂ ਇਸੇ ਰੰਗ ਦੇ ਵਿੱਚ ਨਵੇਂ ਸਾਲ ਦੀਆਂ ਵਧਾਈਆਂ ਦਵਾਂ ਜੀ। ਬਾਜਵਾ ਜੀ, ਗੱਲਾਂ ਨਵੇਂ ਸਾਲ ਦੀਆਂ, ਕੀ ਕਰੀਏ ਅਸੀਂ, ਕੀ ਬੀਤਿਆ, ਕਿਵੇਂ ਬੀਤਿਆ, ਸਭ ਜਾਣਦੇ ਹੋ ਤੁਸੀਂ, ਹਾਲ ਦੇਖੋ ਜਨਤਾ ਦਾ, ਹਾਲ ਦੇਖੋ ਜਨਤਾ ਦਾ, ਪਾਉਂਦਾ ਹੈ ਦੁਹਾਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ।
1: ਬਿਲਕੁਲ ਬਿਲਕੁਲ,
0: ਸਭ ਤੋਂ ਵੱਡੀ ਮਾਰ ਮਹਿੰਗਾਈ ਦੀ ਸਭ ਨੂੰ ਦੰਗੇ, ਉਹ ਇੱਥੇ ਕੀ ਕਰਨ ਜੋ ਪਹਿਲਾਂ ਹੀ ਜੇਬੋ ਨੰਗੇ, ਫਿਰ ਵੀ ਆਸਾਂ ਹਨ ਇੱਧਰ ਉੱਧਰ ਲਾਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ।
1: ਬਹੁਤ ਖੂਬ ਬਹੁਤ ਖੂਬ,
0: ਉੱਤੇ ਸਰਮਾਇਆ ਇਕੱਠਾ ਕਰਦੇ, ਭੁੱਖਣ ਭਾਣੇ ਦੇਖੇ ਲੋਕੀ ਮਰਦੇ, ਗੁਰਦੁਆਰੇ ਮੰਦਰਾਂ ਚੋਂ ਖਾਨਾ ਸੋਨੇ ਦੀਆਂ ਥਿਆਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ। ਨਸ਼ਿਆਂ ਦੇ ਵਿੱਚ ਨਵੀਂ ਪੀੜ੍ਹੀ ਹੋਈ ਪਈ ਐ ਗਲਤਾਨ, ਨੇਤਾ ਕਹਿਣ ਅਸਾਂ ਕੀ ਲੈਣਾ, ਕਰੋ ਵੋਟਾਂ ਦਾ ਭੁਗਤਾਨ। ਨਸ਼ਿਆਂ ਦੇ ਵਿੱਚ ਨਵੀਂ ਪੀੜ੍ਹੀ ਹੋਈ ਪਈ ਐ ਗਲਤਾਨ, ਨੇਤਾ ਕਹਿਣ ਅਸਾਂ ਕੀ ਲੈਣਾ, ਕਰੋ ਵੋਟਾਂ ਦਾ ਭੁਗਤਾਨ। ਵੋਟਾਂ ਵੇਲੇ ਨਸ਼ਿਆਂ ਦੀਆਂ ਭਰ ਭਰ ਗੱਡੀਆਂ ਆਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ। ਹੁਣ ਤੱਕ ਜੋ ਹੋਏ ਘਟਾਲੇ ਅੱਗੇ ਵੀ ਨੇ ਹੋਣੇ, ਸਾਡੇ ਤਾਂ ਬਸ ਰਹਿਣੇ ਨੇ ਇਹੀ ਰੋਣੇ ਧੋਣੇ,
1: ਇਹੋ ਹੀ ਰੋਣੇ ਧੋਣੇ। ਵਾਹ,
0: ਕਰ ਘੁਟਾਲੇ ਫਾਈਵ ਸਟਾਰ ਜੇਲਾਂ ਵਿਚ ਰਾਤਾਂ ਬਿਤਾਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ। ਕਾਂਗਰਸ ਦੇਖੀ ਅਕਾਲੀ ਦੇਖੇ, ਚੁਣ ਲੈ ਇਨਕਲਾਬੀ, ਬਣਿਆ ਨਾ ਪੰਜਾਬ ਦਾ ਕੋਈ, ਸਾਰੇ ਕਰਨ ਖਰਾਬੀ। ਹੁਣ ਤੱਕ ਗਲਤ ਲੋਕਾਂ ਹੱਥ ਲਗਾਮਾਂ ਪੰਜਾਬ ਦੀਆਂ ਆਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ। ਲੜਿਆ ਤਾਂ ਹੈ ਜਾ ਰਿਹਾ ਕਹਿੰਦੇ ਨਸ਼ਿਆਂ ਵਿਰੁੱਧ ਯੁੱਧ, ਫਿਰ ਨੌਜਵਾਨ ਕਿਵੇਂ ਖੋ ਬੈਠੇ ਨੇ ਸੁੱਧ ਬੁੱਧ। ਟੀਕਿਆਂ ਦੀਆਂ ਸਰੰਜਾਂ ਬਾਹਾਂ ਵਿਚ ਲਮਕਾਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ। ਦਿੱਲੀ ਤੇ ਪੰਜਾਬ ਵਾਲੇ ਕਹਿੰਦੇ ਕਰਤਾ ਬਹੁਤ ਵਿਕਾਸ, ਪਰ ਲੋਕਾਂ ਨੂੰ ਨਹੀਂ ਆ ਰਿਹਾ ਇਹ ਰਾਸ। ਗੱਲਾਂ ਵਿਕਾਸ ਦੀਆਂ ਗੱਲੀ ਬਾਤੀ ਹੀ ਚਲਾਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ। ਨੰਗਪਣਾ ਤੇ ਲੁੱਚਪਣਾ ਪਰੋਸਿਆ ਹਰ ਪਾਸੇ ਹੁਣ ਜਾਵੇ, ਸਭ ਕੁਝ ਹੁਣ ਆਮ ਹੋ ਗਿਆ, ਨਾ ਕੋਈ ਰਹੇ ਪਛਤਾਵੇ। ਪਤੀ ਨੇ ਆਪਣੀ ਹੀ ਪਤਨੀ ਦੀਆਂ ਲੱਚਰ ਵੀਡੀਓ ਨੈਟ ਤੇ ਪਾਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ। ਬੇਈਮਾਨਾਂ ਦਾ ਰਾਜ ਹੋ ਗਿਆ, ਕਿੱਥੇ ਹੁਣ ਜਾਈਏ, ਦਰਦੀ ਨਾ ਕੋਈ ਦਿਖਦਾ, ਕਿਹਨੂੰ ਦਰਦ ਸੁਣਾਈਏ। ਕਲਮਾਂ ਵਾਲਿਆਂ ਦੀਆਂ ਕਲਮਾਂ ਵੀ ਹੁਣ ਮਰਝਾਈਆਂ, ਕਿਵੇਂ ਦੇ

0: ਇਹ ਦਈਏ ਨਵੇਂ ਸਾਲ ਦੀਆਂ ਵਧਾਈਆਂ। ਗੱਲ ਜੋ ਹੱਕ ਸੱਚ ਦੀ ਕਰਦਾ ਪਾਸੇ ਕੱਢ ਕੇ ਮਾਰੋ, ਆਹੀ ਤਾਂ ਇੱਕ ਮੌਕਾ ਹੈ ਹੱਥ ਸਾਡੇ ਵਿੱਚ ਯਾਰੋ। ਗੱਲ ਜੋ ਹੱਕ ਸੱਚ ਦੀ ਕਰਦਾ ਪਾਸੇ ਕੱਢ ਕੇ ਮਾਰੋ, ਆਹੀ ਤਾਂ ਇੱਕ ਪੌਸਾ ਹੈ ਹੱਥ ਸਾਡੇ ਵਿੱਚ ਯਾਰੋ। ਹਾਲੇ ਬਹੁਤ ਕੁਝ ਹੈ ਬਾਕੀ, ਹਾਲੇ ਬਹੁਤ ਕੁਝ ਹੈ ਬਾਕੀ, ਕੁਝ ਨੇ ਬੱਬੀ ਤੋਂ ਲਿਖਾਈਆਂ, ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ, ਫਿਰ ਵੀ ਦੇ ਦਿੰਨੇ ਆ ਬਾਜਪਾ ਜੀ ਨਵੇਂ ਸਾਲ ਦੀਆਂ ਵਧਾਈਆਂ।
1: ਸਾਡੀਆਂ ਤੇ ਗੁੱਡ ਵਿਸ਼ਿਜ਼ ਨੇ, ਪਰ ਸਾਨੂੰ ਉਹਦੇ ਵਾਸਤੇ ਕੋਸ਼ਿਸ਼ ਵੀ ਰਲ ਕੇ ਕਰਨੀ ਪਏਗੀ। ਮੇਰਾ ਗੁੱਡ ਵਿਸ਼ਿਜ਼ ਨੇ, ਗੱਡੀ ਨੀ ਚੱਲਦੀ, ਕਾਰ ਜਿਹੜੀ ਆ ਪੈਟਰੋਲ ਹੋਏ ਤੇ ਚੱਲਦੀ ਆ।
0: ਤੇ ਬਾਕੀ ਬਾਜਵਾ ਜੀ ਦੇਖੋ, ਇਹ ਜਿਹੜਾ ਵਰਤਾਂਤ ਮੈਂ ਨਵੇਂ ਸਾਲ ਵਾਲਾ ਇੱਕ ਇਹ ਵਧਾਈਆਂ ਸਾਡਾ ਜਿਵੇਂ ਬਣਿਆ ਹੋਇਆ ਨਾ ਗੁੱਡ ਵਿਸ਼ੇ, ਇਹ ਮੈਂ ਪੰਜਾਬ ਦੇ ਵਧਾਈਆਂ ਦੀ ਗੱਲ ਕੀਤੀ ਆ, ਮੈਂ ਹਰ ਸਾਲ ਕਰਦਾ ਹੁੰਦਾ ਕਿਉਂਕਿ ਜਿਹੜਾ ਜਿਹੜਾ ਵੀ ਕੁਛ ਵਾਪਰਦਾ ਉਹ ਫਿਰ ਲਿਖੀ ਜਾਈਦਾ ਨਾਲ ਦੀ ਨਾਲ, ਫਿਰ ਉਹ ਦਸੰਬਰ ਦੇ ਅਖੀਰਲੇ ਜਾ ਕੇ ਉਹਦੀਆਂ ਫਿਰ ਵਧਾਈਆਂ ਇਸ ਤਰ੍ਹਾਂ ਪੇਸ਼ ਕਰੀਦੀਆਂ ਨੇ। ਤੇ ਵਧਾਈਆਂ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਪਸੰਦ ਆਈਆਂ ਹੋਣਗੀਆਂ, ਸਾਡੇ ਸਰੋਤਿਆਂ ਨੂੰ ਵੀ ਪਸੰਦ ਆਈਆਂ ਹੋਣਗੀਆਂ, ਕਿਉਂਕਿ ਬਾਕੀਆਂ ਵਧਾਈਆਂ ਨਾਲੋਂ ਇਹ ਕੁਝ ਅਲੱਗ ਤੇ ਸੱਚੀਆਂ ਨੇ।
1: ਬਾਬੀ ਜੀ ਮਾੜਾ ਜਿਹਾ ਆਪਣੀ ਆਵਾਜ਼ ਨੂੰ ਚੈੱਕ ਕਰ ਲਿਓ, ਮਤਲਬ ਜੋ ਤੁਹਾਨੂੰ ਮੈਂ ਦੱਸਿਆ ਸੀ ਪਤਾ ਕਰ ਲਿਆ?
0: ਹਾਂਜੀ ਹਾਂ, ਉਹ ਹੋ ਰਿਹਾ ਜੀ, ਉਹ ਪਹਿਲਾਂ ਹੀ ਕਰ ਲਿਆ ਲਾਤਾ ਮੈਂ ਜਦੋਂ ਆਪਣੇ। ਹਾਂਜੀ
1: ਚਲੋ ਠੀਕ।
0: ਤੇ ਹੁਣ ਬਾਜਵਾ ਜੀ ਜਿਹੜੀ ਗੱਲ ਅੱਗੇ, ਵੈਸੇ ਤਾਂ ਤੁਸਾਂ ਪ੍ਰੋਗਰਾਮ ਦੇ ਵਿਚ ਕੀਤੀ ਹੋਆ ਸਾਰੇ ਪੰਜਾਬ ਦੇ ਨਾਲ ਸੰਬੰਧਿਤ ਜਿਵੇਂ ਵੀ ਜੋ ਵੀ ਚੱਲ ਰਿਹਾ, ਮੌਜੂਦਾ ਸਮੇਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 4 ਸਾਲ ਤੋਂ ਚੱਲ ਰਹੀ ਹੈ, ਹੁਣ ਅਖੀਰਲਾ ਵਰਾ, ਅਖੀਰਲਾ ਜਿਹੜਾ ਸਮਾਂ ਉਹ ਇਸ ਸਰਕਾਰ ਦਾ, ਉਹਦੇ ਵਿਚ ਬਾਜਵਾ ਜੀ ਪਹਿਲੇ ਨੰਬਰ ਤੇ ਤਾਂ ਆਪਾਂ ਥੋੜੇ ਜਿਹੇ ਪਿੱਛੇ ਨੂੰ ਜਾਈਏ, ਚਾਹੇ ਉਹ ਕਾਂਗਰਸੀ ਚਾਹੇ ਅਕਾਲੀ ਭਾਜਪਾ ਸੀ, ਇਹ ਦੋਵੇਂ ਪਾਰਟੀਆਂ ਨੇ ਉੱਤਰ ਕਾਟੋ ਮੈਂ ਚੜਾਂ ਵਾਲੀ ਗੱਲਬਾਤ ਆ ਜਿਹੜੀ ਉਹ ਕੀਤੀ ਹੋਈ ਸੀ, ਕੋਈ ਝੂਠ ਵੀ ਇਹ ਚ ਨਹੀਂ, ਕਦੇ ਕੈਪਟਨ ਸਾਹਿਬ ਕਦੇ ਬਾਦਲ ਸਾਹਿਬ। ਇਸ ਸਮੇਂ ਦੇ ਵਿਚ ਜਿਹੜੇ ਪ੍ਰਮੁੱਖ ਮਸਲੇ ਪੰਜਾਬ ਦੇ ਨਾਲ ਸੰਬੰਧਿਤ ਸੀ, ਚਾਹੇ ਉਹ ਮੈਂ 20 ਸਾਲ ਪਿੱਛੇ ਸ਼ੁਰੂ ਕਰ ਲਵਾਂ ਚਾਹੇ 50 ਸਾਲ ਵਾਲੇ ਪਿੱਛੇ ਸ਼ੁਰੂ ਕਰ ਲਵਾਂ, ਉਹ ਜਿਉਂ ਦੇ ਤਿਉਂ ਖੜੇ ਨੇ, ਜਿਹਦੇ ਵਿਚ ਜੇਕਰ ਆਪਾਂ ਕੇਂਦਰ ਦੇ ਨਾਲ ਪੰਜਾਬ ਦੀ ਜਿਹੜੀ ਅੱਖ ਆ ਉਹਦੀ ਗੱਲ ਕਰ ਲਈਏ, ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਹੈ ਤਾਂ ਵੀ ਜਿਹੜੀ ਕੇਂਦਰ ਦੀ ਅੱਖ ਆ ਪੰਜਾਬ ਦੇ ਨਾਲ ਮੈਲੀ ਰਹੀ ਹੈ, ਚਾਹੇ ਉਹ ਅਕਾਲੀ ਭਾਜਪਾ ਸਰਕਾਰ ਪੰਜਾਬ ਚ ਰਹੀ ਹੈ ਤੇ ਉਪਰ ਵਾਜਪਾਈ ਜੀ ਰਹੇ ਨੇ ਤਾਂ ਵੀ ਉਹ ਜਿਹੜੀ ਅੱਖ ਆ ਉਹ ਕਾਣੀਓ ਰਹੀ ਹੈ ਪੰਜਾਬ ਦੇ ਨਾਲ। ਸੋ ਮੈਂ ਇਹ ਗੱਲ ਤਾਂ ਕਰ ਰਿਹਾ ਵੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣੀ 5 ਵਾਰ ਮੁੱਖ ਮੰਤਰੀ ਬਣ ਚੁੱਕੇ, ਉਸ ਤੋਂ ਬਾਅਦ ਕੈਪਟਨ ਸਾਹਿਬ ਲਗਾਤਾਰ 2 ਵਾਰ ਮੁੱਖ ਮੰਤਰੀ ਬਣ ਚੁੱਕੇ, ਇਹਨਾਂ ਦੇ ਵਿਚੋਂ ਕੈਪਟਨ ਸਾਹਿਬ ਨੇ ਉਹਦੇ ਚਮਚਿਆਂ ਨੇ ਉਹਨਾਂ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਾਤਾ, ਪੰਜਾਬ ਦੇ ਪਾਣੀਆਂ ਦਾ ਰਾਖਾ ਬਣਾ ਛੱਡਿਆ। ਤੇ ਉਸ ਤੋਂ ਬਿਨਾਂ ਜਦੋਂ ਸਤਲੁਜ ਯਮੁਨਾ ਲਿੰਕ ਨਹਿਰ ਹੈ ਜਿਹੜੀ ਉਹ ਚੱਲ ਰਹੀ ਹੈ ਤੇ ਉਹਨੂੰ ਜਦੋਂ ਇੰਦਰਾ ਗਾਂਧੀ ਨੇ ਟੱਕ ਲਾਇਆ ਹਰਿਆਣੇ ਪੰਜਾਬ ਦੀ ਸਰਹੱਦ ਦੇ ਉਪਰ ਕਪੂਰੀ ਪਿੰਡ, ਉਸ ਦੇ ਸਮੇਂ ਉਸ ਟੱਕ ਲਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ ਪਟਿਆਲੇ ਤੋਂ, ਉਹ ਚਾਂਦੀ ਦਾ ਕੜਾ ਆਪਣੇ ਚਾਂਦੀ ਦਾ ਜਿਵੇਂ ਕਹਿੰਦੇ ਹੁੰਦੇ ਆ ਵੀ ਹੁਣ ਕਈ ਇਲਾਕਿਆਂ ਦੇ ਵਿਚ ਇਹਨੂੰ ਤਸਲਾ ਕਿਹਾ ਜਾਂਦਾ, ਕਈ ਇਲਾਕਿਆਂ ਕੁਛ ਕਿਹਾ, ਹਾਂ ਉਹ ਚਾਂਦੀ ਦਾ ਲੈ ਕੇ ਗਏ ਸੀ ਵੀ ਇੰਦਰਾ ਗਾਂਧੀ ਉਹਦੇ ਟੱਕ ਲਾਉਣ ਆਈ ਹੈ। ਉਸ ਤੋਂ ਬਾਦ ਫੇਰ ਦੇਖੋ ਤੁਸੀਂ ਬਈ ਉਹ ਸੰਤਲੋ ਯਮੁਨਾ ਲਿੰਕ ਨਹਿਰ ਆ ਜਿਹੜੀ ਓਹਦੇ ਪੰਜਾਬ ਦੇ ਵਿਚ ਕੀ ਕੁਛ ਫਸਾਦ ਕਰਾਏ ਨੇ, ਖਾੜਕੂਬਾਦ ਦੇ ਸਮੇ ਦੇ ਵਿਚ ਬਹੁਤ ਕੁਛ ਹੋਇਆ ਤੇ ਇਹ ਹਾਂ ਇਹ ਵੱਡੀ ਗੱਲਬਾਤ ਆ ਜਾਣੀ ਮੈਂ ਸ਼ੁਰੂ ਤਾਂ ਕੀਤੀ ਆ ਬੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣੇ ਕਿਸੇ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਾਇਆ ਤੇ ਉਹ ਮਸਲੇ ਜਿਉਂ ਦੇ ਤਿਉਂ ਖੜੇ ਨੇ। ਹੁਣ ਜਦੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ, ਹਰਿਆਣਾ ਦੇ ਵਿਚ ਭਾਜਪਾ ਦੀ ਸਰਕਾਰ ਰਹੀ ਆ, ਪਿਛਲੇ ਸਮੇ ਮਨੋਜ ਸਿੰਘ ਖੱਟਰ ਨੇ, ਹੁਣ ਨੈਬ ਸਿੰਘ ਸੈਣੀ ਨੇ, ਉਹ ਜੀ ਭਗਵੰਤ ਮਾਨ ਨੂੰ ਉੱਥੇ ਬੁਲਾ ਕੇ ਫਿਰ ਪਾਣੀਆਂ ਦੇ ਉੱਤੇ ਘੁਰਕੀ ਮਾਰ ਦਿੰਦੇ ਨੇ। ਉਸ ਤੋਂ ਬਾਅਦ ਜੇਕਰ ਮੈਂ ਫਿਰ ਬਾਦਲ ਵਾਲੇ ਪ੍ਰਕਾਸ਼ ਸਿੰਘ ਬਾਦਲ ਵਾਲੀ ਗੱਲਬਾਤ ਕਰੀਏ, ਉਹ ਵੀ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਉਹ ਕਰਕੇ ਗਏ ਨੇ, ਚਾਹੇ ਹੁਣ ਇਸ ਦੁਨੀਆਂ ਦੇ ਵਿਚ ਨਹੀਂ ਹੈਗੇ, ਪਰ ਜੇ ਹਾਲਾਤ ਇਸ ਵੇਲੇ ਪੰਜਾਬ ਦੇ ਬਣੇ ਨੇ, ਪੰਜਾਬ ਨੂੰ ਇਕ ਨੀ ਅਨੇਕਾਂ ਪਾਸਿਆਂ ਤੋਂ ਜ਼ਖਮੀ ਕੀਤਾ ਹੋਇਆ, ਉਹਦੇ ਜ਼ਖਮ ਕਰੇਦੇ ਜਾ ਰਹੇ ਨੇ, ਫਿਰ ਇਹ ਜਿਹੜੇ ਕੋਈ ਪੰਜਾਬ ਦਾ ਸ਼ੇਰੇ ਪੰਜਾਬ ਬਣ ਗਿਆ, ਕੋਈ ਪੰਜਾਬ ਦਾ ਪਾਣੀਆਂ ਦਾ ਰਾਖਾ ਬਣ ਗਿਆ, ਉਹ ਕਾਹਦੇ ਬਾਜਵਾ ਜੀ ਜਦੋਂ ਸਾਡੇ ਹਾਲਤਾਂ ਅੱਤ ਮੰਦੜੇ ਹੋ ਗਏ। ਹੁਣ ਇਸ ਤੋਂ ਬਾਅਦ ਜਿਹੜੀ ਪੰਜਾਬ ਦੀ ਮੌਜੂਦਾ ਪਰਿਸਥਿਤੀ ਸਿਆਸੀ ਤੌਰ ਤੇ ਚੱਲ ਰਹੀ ਹੈ, ਉਹਦੇ ਵਿਚ ਉੱਥੇ ਫੇਰ ਮੈਂ ਪਿੱਛੇ ਨੂੰ ਜਾਵਾਂ, ਜਿਹੜੇ ਲੋਕਾਂ ਨੇ ਚਾਹੇ ਉਹ ਬਾਦਲ ਕੇ ਨੇ ਚਾਹੇ ਉਹ ਕਾਂਗਰਸ ਕੈਪਟਨਾਂ ਨੇ, ਜਿਹੜੇ ਲੋਕਾਂ ਨੇ ਸਿਆਸੀ ਆਗੂਆਂ ਨੇ ਪੰਜਾਬ ਦੇ ਨਾਲ ਰੱਜ ਰੱਜ ਧਰੋ ਕਮਾਇਆ, ਆਪਣੇ ਬਿਜਨਸ ਚਲਾਏ, ਸੱਤ ਸੱਤ ਪੀੜੀਆਂ ਦੇ ਤੱਕ ਇਹ ਸਰਮਾਇਆ ਇਕੱਠਾ ਕਰ ਲਿਆ, ਉਹਨਾਂ ਨੇ ਕਿਸੇ ਨੇ ਲੋਕਾਂ ਨੂੰ ਪੰਜਾਬੀਆਂ ਨੂੰ ਪੰਥ ਦੇ ਨਾਂ ਤੇ ਗੁੰਮਰਾਹ ਕਰਕੇ ਰੱਖਿਆ, ਕਿਸੇ ਨੇ ਖਾੜਕੂਬਾਦ ਅੱਤਵਾਦ ਦੇ ਨਾਂ ਤੇ ਗੁੰਮਰਾਹ ਕਰਕੇ ਰੱਖਿਆ। ਉਸ ਤੋਂ ਬਾਅਦ ਇਨ੍ਹਾਂ ਤੋਂ ਲੋਕ ਇੰਨੇ ਜ਼ਿਆਦਾ ਦੁਖੀ ਹੋ ਗਏ ਕਿ ਜਿਹੜੇ ਹੁਣ ਮੌਜੂਦਾ ਸਮੇਂ ਇਨਕਲਾਬੀਆਂ ਤੋਂ ਭਾਵ ਆਮ ਆਦਮੀ ਪਾਰਟੀ ਦਾ ਜਿਹੜੀ ਇਹਨੇ ਸੋਸ਼ਲ ਮੀਡੀਆ ਰਾਹੀਂ 2014 ਦੇ ਵਿਚ ਅਜਿਹੇ ਸਬਜਵਾਦ ਵਿਖਾਏ, ਲੋਕਾਂ ਨੂੰ ਇਹ ਕਰਤਾ ਵੀ ਇਹੋ ਜਿਹਾ ਪੰਜਾਬ ਸਾਡਾ ਰਾਜ ਆ ਜਾਣਾ ਜਿਹੜਾ ਕਿਤੇ ਦੁਨੀਆਂ ਚ ਨਹੀਂ ਹੈਗਾ। ਸੋ ਲੋਕ ਗੁੰਮਰਾਹ ਹੋਏ, ਦੋਵੇਂ ਜੰਮੇ, ਦੋਵੇਂ ਨਿਕੰਮੇ ਤਾਂ ਤੀਜੇ ਜੰਮੇ। ਜਿਵੇਂ ਹੁਣ ਤੁਸੀਂ ਵਿਦੇਸ਼ਾਂ ਵਿਚ ਰਹਿ ਰਹੇ ਹੋ, ਵਿਦੇਸ਼ ਦੀ ਗੱਲਬਾਤ ਹੈ, ਵਿਦੇਸ਼ਾਂ ਨੂੰ ਹੰਢਾ ਰਹੇ ਹੋ, ਵਿਦੇਸ਼ਾਂ ਦੀਆਂ ਸੁੱਖ ਸਹੂਲਤਾਂ ਲੈ ਰਹੇ ਹੋ, ਇਹੋ ਜਿਹੀਆਂ ਗੱਲਾਂ ਬਾਤਾਂ ਕੇਜਰੀਵਾਲ ਐਂਡ ਕੰਪਨੀ ਨੇ ਭਗਵੰਤ ਮਾਨ ਨੂੰ ਅੱਗੇ ਲਾ ਕੇ ਪੰਜਾਬ ਦੇ ਲੋਕਾਂ ਨੂੰ ਦਿਖਾ ਦੀਆਂ, ਤਾਂ ਕਰਕੇ ਪੰਜਾਬ ਦੇ ਲੋਕਾਂ ਨੇ ਪਹਿਲੇ ਹੱਲੇ ਹੀ ਇਤਿਹਾਸ ਬਦਲਤਾ ਕੇ ਲਗਾਤਾਰ 92 ਆਮ ਆਦਮੀ ਪਾਰਟੀ ਦੇ ਵਿਧਾਇਕ ਜਿਤਾ ਦਿੱਤੇ ਗਏ, ਜਿਹਦੇ ਵਿਚ ਹਾਂਜੀ ਅਕਾਲੀ ਦਲ ਦੇ ਵੱਡੇ ਵੱਡੇ ਆਗੂਆਂ ਨੂੰ ਮੂਧੇ ਮੂੰਹ ਸੁੱਟ ਦਿੱਤਾ, ਜਿਹਦੇ ਵਿਚ ਚਾਹੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਤੇ ਚਾਹੇ ਉਸ ਵੇਲੇ ਕਾਂਗਰਸ ਦੇ ਨਾਲ ਸੁਨੀਲ ਜਾਖੜ ਹੋਣੀ ਹੋ, ਮੇਰਾ ਮਤਲਬ ਕਿ ਵੱਡੇ ਵੱਡੇ ਥੰਮ ਸਿੱਟੇ ਕੀ ਨੇ, ਜਿਵੇਂ ਤੁਸੀਂ ਪਹਿਲਾਂ ਪ੍ਰੋਗਰਾਮ ਚ ਗੱਲ ਕਰ ਰਹੇ ਹੋ ਲੋਕਾਂ ਨੇ, ਹੁਣ ਲੋਕਾਂ ਨੇ ਤਾਂ ਆਪਣਾ ਫਰਜ਼ ਨਿਭਾ ਦਿੱਤਾ,
1: ਬਿਲਕੁਲ ਉਹਨਾਂ ਨੇ ਨਿਭਾਇਆ ਆਪਣਾ ਫਰਜ਼,
0: ਨਿਭਾਇਆ ਉਹ ਚਾਹੇ ਮਗਲਿਆਂ ਤੋਂ ਦੁਖੀ ਲਾ ਲੋ, ਚਾਹੇ ਸਾਡੇ ਜੇਬ ਵਿਚਲੀ ਮੋਬਾਇਲ ਰੂਪੀ ਡੱਬੀ ਦੀ ਚਮਤਕਾਰ ਲਾ ਲੋ ਸੋਸ਼ਲ ਮੀਡੀਆ, ਪਰ ਇਹਨਾਂ ਨੇ ਸੇਰ ਦੇ ਵਿਚੋਂ 4 ਸਾਲਾਂ ਦੇ ਵਿਚ ਪੂਣੀ ਨਹੀਂ ਕੱਤੀ।
1: ਬਿਲਕੁਲ ਬਿਲਕੁਲ ਸਾਰੇ ਕਹਿ ਰਹੇ ਨੇ ਕਿ ਤੁਸੀਂ ਕੱਲੇ ਨਹੀਂ ਕਰਨ ਡੇ।
0: ਹੁਣ ਬਾਜਵਾ ਜੀ ਤੁਸੀਂ ਇਹ ਦੇਖੋ, ਤੁਸੀਂ ਯੂਰਪ ਦੇ ਇਲਾਕੇ ਦੇ ਵਿਚ ਸਾਰੀ ਦੁਨੀਆਂ ਘੁੰਮੇ ਹੋਏ ਹੋ, ਕਿਤੇ ਹੈ ਬਈ ਬਿਜਲੀ ਆ ਜਿਹੜੀ ਉਹ ਫ੍ਰੀ ਦਿੱਤੀ ਜਾਵੇ, ਕਿਤੇ ਹੈ ਵੀ ਜਿਹੜਾ ਪਾਣੀ ਆ ਉਹ ਫ੍ਰੀ ਦਿੱਤਾ ਜਾਵੇ, ਕਿਤੇ ਹੈ ਵੀ ਸਾਨੂੰ ਜੀ
1: ਦਾਲ ਚੌਲ ਫ੍ਰੀ ਦੱਸੋ।
0: ਇਹ ਜਿਹੜੀ ਦਾਲ ਚੌਲ ਵਾਲਾ ਮਸਲਾ ਜੀ, ਇਹ 2000 ਜਦੋਂ 2 ਦੇ ਵਿਚ 1997 ਵਾਲੇ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਇਲੈਕਸ਼ਨ ਲੜਦੇ ਨੇ, ਉਸ ਵੇਲੇ ਉਹਨਾਂ ਨੇ ਸ਼ੁਰੂ ਕੀਤਾ ਸੀ ਇਹ। ਪਹਿਲਾਂ ਕੇਂਦਰ ਵੱਲੋਂ ਇਕ BPL ਸਕੀਮ ਸੀ, BPL ਜਿਹੜੇ ਕਾਰਡ ਸੀ ਨਾ ਬਣੇ ਹੋਏ ਲੋਕਾਂ ਦੇ, ਜਿਹੜੇ ਅੱਤ ਗਰੀਬ ਦਰਜੇ ਵਿਚ ਰਹਿ ਰਹੇ ਨੇ ਉਹਨਾਂ ਨੂੰ BPL ਕਾਰਡ ਬਣਾਏ ਹੋਏ ਸੀ ਕੇਂਦਰ ਵੱਲੋਂ, ਪਰ ਇਹਨਾਂ ਨੇ ਜੀ BPL CPL ਸਾਰਾ ਕੁਛ ਬੰਦ ਕਰਕੇ ਸਿਰਫ ਆਪਣੀ ਸਿਆਸੀ ਕੁਰਸੀ ਨੂੰ ਸਲਾਮਤ ਕਰਨ ਦੇ ਲਈ ਆ ਸਕੀਮਾਂ ਚਲਾ ਦੀਆਂ। ਪੰਜ ਆਬ ਜਿਹਤੋਂ ਪੰਜ ਆਬਾਂ ਪੰਜ ਦਰਿਆਵਾਂ ਤੋਂ ਪੰਜਾਬ ਦਾ ਨਾਂ ਪਿਆ। ਕੀਮਤੀ ਸਰਮਾਇਆ ਜਿਹੜਾ ਸਾਡਾ ਪਾਣੀ ਦਾ ਹੈ ਉਹਨੂੰ ਬਾਦਲ ਸਾਹਿਬ ਨੇ ਆਪਣੇ ਰਾਜ ਦਰਮਿਆਨ ਲੋਕਾਂ ਨੂੰ ਧੜਾ ਧੜ ਟਿਊਬਵੈਲਾਂ ਦੇ ਕਨੈਕਸ਼ਨ ਦੇ ਦਿੱਤੇ, ਜਿੱਥੇ ਸਾਨੂੰ ਪਾਣੀ ਦੀ ਇੱਕ ਮੋਟਰ ਦੀ ਲੋੜ ਸੀ ਉੱਥੇ ਦਸ ਦਸ ਮੋਟਰਾਂ ਚਲਾ ਦਿੱਤੀਆਂ ਗਈਆਂ।
1: ਬਿਲਕੁਲ ਬਿਲਕੁਲ, ਉਹ ਵੀ ਪਰਮਿਸ਼ਨ ਇੱਕ ਦੀ ਤੇ ਉਹਦੇ ਉੱਤੇ ਵੀ ਅੱਗੋਂ ਕਿੰਨੀਆਂ ਕਿੰਨੀਆਂ ਮੋਟਰਾਂ ਚੱਲਣ ਰਹੀਆਂ।
0: ਉਸ ਤੋਂ ਬਾਅਦ ਬਾਜਵਾ ਜੀ ਫਿਰ ਉਸ ਵੇਲੇ ਦਾ ਕੰਮ ਸਿਰੇ ਹੀ ਲੱਗ ਗਿਆ ਜਦੋਂ ਫਿਰ ਇਹਨਾਂ ਟਿਊਬ ਵੈਲਾਂ ਨੂੰ ਬਿਜਲੀ ਆਪਣੇ ਖੇਤੀ ਵਾਲੀਆਂ ਮੋਟਰਾਂ ਨੂੰ ਬਿੱਲ ਹੀ ਮਾਫ਼ ਕਰ ਦਿੱਤਾ ਗਿਆ।
1: ਫਿਰ ਉਹ ਰਾਤ ਦਿਨ ਬੱਬੀ ਜੀ ਚੱਲਣ ਲੱਗੀਆਂ ਅਨਸੈਸਰੀ, ਜੇ ਲੋੜ ਵੀ ਨਹੀਂ
0: ਉਹ ਤੁਹਾਨੂੰ,
1: ਲੇਕਿਨ ਪੱਠੇ ਪਾਣੀ ਲਾੜੋ ਉਧਰ ਲਾੜੋ ਇਧਰ ਲਾ ਛੋ।
0: ਉਹ ਬਾਜਵਾ ਜੀ ਇਸ ਤਰ੍ਹਾਂ ਹੋਇਆ, ਇੱਕ ਐਟੋਮੈਟਿਕ ਸਟਾਰਟਰ ਆਏ ਸੀਗੇ ਬਿਜਲੀ ਵਾਲੇ, ਉਹ ਐਟੋਮੈਟਿਕ ਜੀ ਬਸ ਜਦੋਂ ਆਉਣੀ ਬਿਜਲੀ ਚੱਲ ਦੇਣਾ। ਸੋ ਉਸ ਮਾਮਲੇ ਦੇ ਵਿਚ ਜਿਹੜਾ ਸਾਡਾ, ਮੈਂ ਚਲੋ ਸਾਡਾ ਵੀ ਕਹਿ ਸਕਦੇ ਆ ਪੰਜਾਬ ਦਾ, ਵੈਸੇ ਦੁਨੀਆ ਦਾ ਜਿਹੜਾ ਕੁਦਰਤੀ ਸਰੋਤ ਪਾਣੀ ਆ, ਜਿਹਨੂੰ ਗੁਰੂ ਨਾਨਕ ਦੇਵ ਜੀ ਸਾਡੇ ਸਿੱਖ ਰਹਿਬਰ ਪਾਵਨ ਗੁਰੂ ਪਾਣੀ ਪਿਤਾ ਦਾ ਦਰਜਾ ਦੇ ਕੇ ਗਏ ਨੇ, ਉਹਦੀ ਬੁਰੇ ਤਰੀਕੇ ਦੇ ਨਾਲ ਦੁਰਵਰਤੋਂ ਕਰਕੇ ਪੰਜਾਬ ਦੀ ਧਰਤੀ ਚੋ ਪਾਣੀ ਕੱਢਿਆ ਗਿਆ ਤੇ ਅੱਜ ਹਾਲਾਤ ਉਹ ਬਣ ਗਏ ਕਿ ਨਾ ਤਾਂ ਸਾਡੀ ਧਰਤੀ ਥੱਲੇ ਪਾਣੀ ਰਿਹਾ, ਜਿਹੜਾ ਪਾਣੀ ਹੈਗਾ ਉਹ ਅੱਤ ਜ਼ਹਿਰੀਲਾ ਹੋ ਚੁੱਕਿਆ ਹੈ, ਕਿਉਂਕਿ ਇੰਡਸਟਰੀ ਇੰਨੀ ਲੱਗ ਗਈ, ਕੋਈ ਢਾਂਚਾ ਨਹੀਂ ਹੈ, ਕਿੱਥੇ ਫੈਕਟਰੀ ਲੱਗਣੀ ਆ, ਕੋਈ ਕੁਛ ਨਹੀਂ ਹੈ। ਪੋਲਿਊਸ਼ਨ ਵਿਭਾਗ ਦੇ ਅਫਸਰਾਂ ਨੂੰ ਚੜਾਵਾ ਚੜਾਓ, ਤੁਸੀਂ ਕੋਈ ਮਰਜ਼ੀ ਲਾਇਸੈਂਸ ਲਗਾਓ, ਤੁਸੀਂ ਠੇਕਾ ਲੈ ਲਿਆ ਵੀ ਅਸੀਂ ਧਰਤੀ ਵੀ ਜ਼ਹਿਰੀਲੀ ਕਰਨੀ ਆ, ਥੱਲੜਾ ਪਾਣੀ ਵੀ ਜ਼ਹਿਰੀਲਾ ਕਰਨਾ। ਇਹ ਮਿਹਰਬਾਨੀ ਆ ਜਿਹੜੀ ਸਾਡੇ ਸਿਆਸੀ ਆਗੂਆਂ ਦੀ ਚੱਲੀ ਆ, ਮੈਂ ਇਹ ਗੱਲ ਥੋੜੀ ਜਿਹੀ ਪਿੱਛੇ ਤਾਂ ਕੀਤੀ ਹੈ। ਹੁਣ ਫੇਰ ਆਪਾਂ ਆਈਏ, ਫਿਰ ਆ ਕੇ ਜਦੋਂ ਆਇਆ ਜੀ ਕੰਧਾਂ ਤੇ ਲਿਖਿਆ ਗਿਆ, ਚਾਹੇ ਉਹ ਪਟਿਆਲੇ ਸੀ, ਚਾਹੇ ਉਹ ਗੁਰਦਾਸਪੁਰ ਸੀ, ਚਾਹੇ ਉਹ ਸਾਡੇ ਲੁਧਿਆਣੇ ਸੀ, ਚਾਹੇ ਉਹ ਫਰੀਦਕੋਟ ਸੀ, ਮਤਲਬ ਕਿ ਵੀ ਪੰਜਾਬ ਦੇ ਜਿਹੜੇ ਮਰਜ਼ੀ ਰਸਤੇ ਚੱਲ ਜੋ, ਉਥੇ ਲਿਖਿਆ ਸੀ ਝਾੜੂ ਵਾ ਕੇ ਇੱਕ ਮੌਕਾ ਕੇਜਰੀਵਾਲ ਨੂੰ ਮੌਕਾ ਦਿੱਤਾ ਗਿਆ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਕੇਜਰੀਵਾਲ ਜੀ ਨੇ ਆਪਣੇ 2017 ਦੀ ਇਲੈਕਸ਼ਨ ਦੇ ਵਿਚ, ਉਸ ਵੇਲੇ ਉਹ ਵਿਰੋਧੀ ਧਿਰ ਚ ਆਏ, ਉਸ ਤੋਂ ਬਾਅਦ 22 ਵਾਲੀ ਇਲੈਕਸ਼ਨ ਦੇ ਵਿਚ ਇਹ ਗਰੰਟੀ ਦੇ ਦਿੱਤੀ ਗਈ ਕਿ ਸਮੁੱਚੇ ਪੰਜਾਬ ਨੂੰ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਬਿਜਲੀ ਦੀ ਮੁਫ਼ਤ ਮਾਮਲੇ ਦੇ ਵਿਚ ਬਿਜਲੀ ਜਿਹੜੀ ਇਸ ਵੇਲੇ ਦੁਰਵਰਤੋਂ ਕੀਤੀ ਜਾ ਰਹੀ ਹੈ ਮੁਫ਼ਤ ਹੋਣ ਦੀ ਬਦੌਲਤ, ਦੂਜੇ ਪਾਸੇ ਸਬਸਿਡੀ ਵਾਲੇ ਮਾਮਲੇ ਦੇ ਵਿਚ ਇਨ੍ਹਾਂ ਨੇ ਕਿੰਨਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਉਪਰ ਚੜਾ ਦਿੱਤਾ ਸਿਰਫ ਵੋਟਾਂ ਦੀ ਸੁੱਖ ਸਹੂਲਤ ਲੈਣ ਦੇ। ਉਸ ਤੋਂ ਬਾਅਦ ਫਿਰ ਇਨ੍ਹਾਂ ਨੇ ਜਿਹੜਾ ਪ੍ਰਮੁੱਖ ਮੁੱਦਾ ਸੀ 2015 ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ, ਉਹਦੇ ਵਿਚ ਕੈਪਟਨ ਸਾਹਿਬ ਨੇ ਵੀ ਚੋਣ ਪ੍ਰਚਾਰ ਦੇ ਵਿਚ ਕਿਹਾ ਕਿ ਅਸੀਂ ਜੀ ਇਸ ਤਰ੍ਹਾਂ ਇਨਸਾਫ ਦਵਾਵਾਂਗੇ, ਇਨ੍ਹਾਂ ਆਪ ਵਾਲਿਆਂ ਨੇ ਵੀ ਕਿਹਾ ਤੇ ਚਲੋ ਜਿਨ੍ਹਾਂ ਦੇ ਉਪਰ ਦੋਸ਼ ਲੱਗੇ ਸੀ ਉਨ੍ਹਾਂ ਨੇ ਤਾਂ ਕਹਿਣਾ ਹੀ ਕੀ ਆ। ਤੇ ਬਾਜਵਾ ਜੀ 4 ਸਾਲ ਲੰਘ ਚੁੱਕੇ ਨੇ, ਹਾਲੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਕਾਂਡ ਵਾਲਾ, ਬਹਿਬਲ ਕਲਾਂ ਗੋਲੀ ਕਾਂਡ ਵਾਲਾ ਕੋਈ ਵੀ ਮਸਲਾ ਸਾਹਮਣੇ ਨਹੀਂ ਆਇਆ। ਉਸ ਤੋਂ ਬਾਅਦ ਜਿਹੜੀ
1: ਬੱਬੀ ਜੀ ਮੈਂ ਤੁਹਾਡੀ ਗੱਲ ਕੱਟ ਰਿਹਾ, ਇਹ ਸਾਰਾ ਕੁਝ ਜਾਣ ਕੇ ਗੁੰਮ ਕੀਤਾ ਜਾ ਰਿਹਾ। ਜਿਸ ਤਰ੍ਹਾਂ ਸਾਡੇ ਹਵਾਈ ਹਾਦਸਾ ਨਹੀਂ ਹੋਇਆ, ਏਅਰ ਇੰਡੀਆ ਦਾ ਜਹਾਜ਼ ਜਿਹੜਾ ਡਿੱਗਾ ਸੀ, ਕਿੰਨੀਆਂ ਮੌਤਾਂ ਹੋਈਆਂ, ਸਾਰੇ ਦੇ ਸਾਰੇ ਮਰ ਗਏ, ਇੱਕੋ ਬੰਦਾ ਬਚਿਆ।
0: ਹਾਂਜੀ,
1: ਉਹਦੇ ਬਲੈਕ ਬਾਕਸ ਦੀ ਰਿਪੋਰਟ ਹੀ ਅੱਜ ਸਾਰਾ ਕੁਝ ਬਲੈਕ ਬਾਕਸ ਦੇ ਵਿਚ ਹੁੰਦਾ, ਚਾਹੇ ਜਹਾਜ਼ ਨੂੰ ਅੱਗ ਲੱਗ ਜਾਏ, ਚਾਹੇ ਜਹਾਜ਼ ਜਿਹੜਾ ਪਾਣੀ ਸਮੁੰਦਰ ਵਿਚ ਡਿੱਗ ਪਵੇ, ਉਹਨੂੰ ਬਲੈਕ ਬਾਕਸ ਨੂੰ ਕੁਝ ਨਹੀਂ ਹੁੰਦਾ।
0: ਹਾਂਜੀ
1: ਕਿਉਂ ਨਹੀਂ ਅੱਜ ਤੱਕ ਦੱਸਿਆ ਗਿਆ ਕਿ ਬਲੈਕ ਬਾਕਸ ਦੇ ਵਿੱਚ ਕਿਹੜੀਆਂ ਆਵਾਜ਼ਾਂ ਰਿਕਾਰਡ ਹੋਈਆਂ ਹਨ? ਸਾਡੇ ਪਬਲਿਕ ਨੂੰ ਦੱਸਿਆ ਹੀ ਨਹੀਂ ਜਾਂਦਾ, ਉਹਦੇ ਕਿਸ ਤਰ੍ਹਾਂ ਗੋਲ ਮੋਲ ਹਰ ਮਸਲਾ ਗੋਲ ਮੋਲ ਕਰ ਛੱਡਦੇ।
0: ਹਾਂਜੀ ਬੇਈਮਾਨੀ ਬਸ
1: ਅਸੀਂ ਜਨਤਾ ਅੱਗੇ ਆਉਣ ਹੀ ਨਹੀਂ ਦੇਣੀ, ਜਿਹੜੀ ਤੁਸੀਂ ਗੱਲ ਕਰ ਰਹੇ ਮੈਨੂੰ ਉਹਦੇ ਤੋਂ ਬਰਗਾੜੀ ਕਾਂਡ ਤੋਂ ਜਹਾਜ਼ ਵਾਲੀ ਗੱਲ ਵੀ ਚੇਤੇ ਆਈ।
0: ਹਾਂਜੀ ਹਾਂ, ਤੇ ਜਦੋਂ ਜਿਵੇਂ ਕਹਿੰਦੇ ਵੀ ਹੋਰ ਗੱਲਾਂ ਕਈ ਆਈਆਂ ਨਾ, ਉਸ ਵੇਲੇ ਫਿਰ ਇਹ ਬਰਗਾੜੀ ਵਾਲਾ ਜਿਹੜਾ ਮਾਮਲਾ ਮੁੱਦਾ ਪੂਰੀ ਤਰ੍ਹਾਂ ਛਾਇਆ ਹੋਇਆ ਸੀ, ਲੋਕ ਸੜਕਾਂ ਉੱਤੇ ਉਤਰੇ ਹੋਏ ਸੀ, ਤੇ ਇਸ ਤੋਂ ਬਾਅਦ ਫਿਰ ਇਹਦੀਆਂ ਜਾਂਚਾਂ ਪੜਤਾਲਾਂ ਹੋਈਆਂ। ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਇਆ ਗਿਆ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ, ਬਹੁਤ ਕੁਛ ਚੱਲਿਆ ਜਿਹੜਾ ਹਾਲੇ ਉਸੇ ਤਰ੍ਹਾਂ ਹੀ ਚੱਲਿਆ ਜਾ ਰਿਹਾ। ਇਸ ਮਾਮਲੇ ਦੇ ਵਿਚ ਜਿਹੜਾ ਅੰਮ੍ਰਿਤਸਰ ਦੇ ਵਿਚ ਇਕ ਪੁਲਿਸ ਦਾ SSP ਰੈਂਕ ਦਾ ਅਧਿਕਾਰੀ ਬਹੁਤ ਇਮਾਨਦਾਰ ਕੁੰਵਰ ਵਿਜੇ ਪ੍ਰਤਾਪ, ਉਹਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਬੰਦੇ ਨੇ ਜਿਹੜੀ ਪੰਜਾਬ ਸਰਕਾਰ ਨੇ ਸੈੱਟ ਬਣਾਈ ਸੀ ਇਕ, ਉਹਦੇ ਵਿਚ ਬਹੁਤ ਕਾਰਵਾਈ ਅੱਗੇ ਹੋ ਕੇ ਨਿਭਾਈ। ਬਾਦਲਾਂ ਨੂੰ ਉਸ ਨੇ ਸੰਮਣ ਤੱਕ ਕਰਾਏ, ਤੇ ਜਦੋਂ ਬਾਜਵਾ ਜੀ ਉਹ ਵਿਅਕਤੀ ਇਸ ਮਾਮਲੇ ਲਈ ਥੋੜਾ ਜਿਹਾ ਮਸ਼ਹੂਰ ਹੋਇਆ, ਇਮਾਨਦਾਰ ਵਜੋਂ ਹੋਇਆ, ਤੇ ਆਮ ਆਦਮੀ ਪਾਰਟੀ ਨੇ ਉਸ ਨੂੰ ਆਪਣੇ ਵਿਚ ਲੈ ਲਿਆ। ਕੇਜਰੀਵਾਲ ਨੇ ਕਿਹਾ ਕਿ ਅਜਿਹੇ ਇਮਾਨਦਾਰ ਅਫਸਰਾਂ ਦੀ ਸਾਨੂੰ ਲੋੜ ਹੈ, ਉਹਨੇ ਨੌਕਰੀ ਤੋਂ ਰਿਜ਼ਾਈਨ ਮੇਰਾ ਖਿਆਲ ਦਿੱਤਾ। ਉਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਵਿਚ ਇਲੈਕਸ਼ਨ ਲੜੀ ਤੇ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ। ਉਸ ਤੋਂ ਬਾਅਦ ਉਹ ਬੜੇ ਵਧੀਆ ਤਰੀਕੇ ਦੇ ਨਾਲ MLA ਬਣਿਆ, ਤੇ ਜਦੋਂ ਵਿਧਾਨ ਸਭਾ ਦੇ ਵਿਚ ਉਸ ਬੰਦੇ ਨੇ ਜ਼ੋਰ ਸ਼ੋਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਬਰਗਾੜੀ ਵਾਲਾ ਮਾਮਲਾ ਚੱਕਿਆ, ਤਾਂ ਉਹਨੂੰ ਫਿਰ ਇਹੋ ਜਿਹੀ ਘੁਰਕੀ ਪਾਈ ਜਿਹੜਾ ਹਾਲੇ ਤੱਕ ਉਹਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ। 4 ਸਾਲ ਬੀਤ ਚੁੱਕੇ ਨੇ, ਅਨੇਕਾਂ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਚੱਲਿਆ। ਇਹ ਹਾਲਾਤ ਨੇ ਹੁਣ ਬਾਜਵਾ ਜੀ, ਜਿਹੜਾ ਮੌਜੂਦਾ ਸਮੇਂ ਇਕ ਬਹੁਤ ਵੱਡਾ ਮੁੱਦਾ ਹੈ, ਉਹ ਫਿਰ ਜਾ ਕੇ ਧਾਰਮਿਕ ਪੱਖ ਤੋਂ ਹੀ ਜੁੜਦਾ, ਉਹ ਇਸ ਤਰ੍ਹਾਂ ਜੁੜ ਰਿਹਾ ਕਿ ਪਿਛਲੇ ਸਮੇਂ ਦੇ ਵਿਚ 2022 ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚ ਇਕ ਮਾਮਲਾ ਸਾਹਮਣੇ ਆਇਆ ਕਿ ਜਿਹੜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਸਰੂਪ ਛਾਪਦੇ ਨੇ ਨਾ, ਉਹਨਾਂ ਦੇ ਵਿਚ 328 ਸਰੂਪ ਆ ਜਿਹੜੇ ਉਹ ਰਿਕਾਰਡ ਅਨੁਸਾਰ ਸਹੀ ਨਹੀਂ ਪਾਏ ਗਏ। ਫਿਰ ਉਹ ਮਾਮਲਾ ਜਿਹੜਾ ਚੱਲਿਆ, ਜਿਹੜੇ ਕਿ ਸਾਡੇ ਸਿੱਖ ਸ਼ਖਸੀਅਤਾਂ ਨੇ, ਸਿੱਖ ਧਾਰਮਿਕ ਆਗੂ ਨੇ, ਚਾਹੇ ਉਹ ਕੀਰਤਨੀ ਨੇ, ਚਾਹੇ ਉਹ ਕਥਾਲੇ ਨੇ, ਚਾਹੇ ਉਹ ਆਮ ਲੋਕ ਨੇ, ਉਨ੍ਹਾਂ ਨੇ ਅੰਮ੍ਰਿਤਸਰ ਦੇ ਵਿਚ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੇਟ ਅੱਗੇ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਕਿ 328 ਸਰੂਪ ਕਿੱਧਰ ਗਏ, ਕਿਉਂਕਿ ਸ਼ੰਕਾ ਇਹ ਸਨ ਕਿ ਪਤਾ ਨਹੀਂ ਉਹ ਇਨ੍ਹਾਂ ਨੇ ਸਰਸੇ ਵਾਲੇ ਨੂੰ ਦੇ ਦਿੱਤੇ ਬੇਅਦਬੀ ਕਰਨ ਲਈ, ਜਾਂ ਕੋਈ ਗਲਤ ਦਰਬਾਰ ਤੋਂ ਹੋ ਰਹੀ ਹੈ। ਉਸ ਤੋਂ ਬਾਅਦ ਬਾਜਵਾ ਜੀ ਉਥੇ ਲਗਾਤਾਰ ਧਰਨਾ ਚੱਲਿਆ, ਧਰਨੇ ਦੇ ਵਿਚ ਵਧੀਆ ਵਧੀਆ ਕੀਰਤਨੀ ਬੰਦੇ ਬਹੁਤ ਸ਼ਖਸੀਅਤਾਂ ਸ਼ਾਮਲ ਹੋਈਆਂ, ਪਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੱਠ ਮਾਰ ਟਾਸਕ ਫੋਰਸ ਹੈ, ਉਹਨੇ ਬਹੁਤ ਬੰਦਿਆਂ ਦੇ ਮੌਰ ਸੇਕੇ, ਡਾਂਗਾਂ ਵਧਾਈਆਂ। ਮੌਰ ਸੇਕਣ ਤੋਂ ਭਾਵ ਇਹ ਹੈ ਉਹਨਾਂ ਨੇ ਨਹੀਂ ਦੇਖਿਆ ਵੀ ਇਹ ਕੀਰਤਨ ਵਾਲਾ, ਇਹ ਕੋਈ ਰਾਗੀ ਆ, ਇਹ ਕੋਈ ਪ੍ਰਚਾਰਕ ਹੈ, ਜਿਹੜੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜਾਂ ਦੇ ਲਈ ਲਗਾਤਾਰ ਧਰਨਾ ਲਾ ਰਹੇ ਸੀ। ਉਸ ਤੋਂ ਬਾਅਦ ਜੀ ਵਿਚਾਰਿਆਂ ਨੇ ਮੌਰ ਮੁਰ ਕਟਾਏ ਤੇ ਉਹ ਗੱਲ ਠੰਡੀ ਪੈ ਗਈ ਤੇ ਉਹ ਚਰਚਾ ਚੱਲਦੀ ਰਹੀ। ਹੁਣ ਕੀ ਅਚੰਭਾ ਹੋਇਆ, ਜਿਹੜੀ ਚਰਚਾ ਵਿਚ ਬਹੁਤ ਜ਼ਰੂਰੀ ਹੈ, ਆਪਣੇ ਪ੍ਰੋਗਰਾਮ ਵਿਚ ਵੀ ਜ਼ਰੂਰੀ ਚਰਚਾ ਹੈ, ਬਈ ਹੁਣ ਪੰਜਾਬ ਸਰਕਾਰ ਦੀ ਜਾਗ ਖੁੱਲੀ ਹੈ। ਉਹਨਾਂ ਨੇ ਕੀ ਕੀਤਾ, ਇਸ ਲੰਘੀ ਮਤਲਬ ਕਿ ਵੀ 14 ਦਸੰਬਰ ਨੂੰ ਲੁਧਿਆਣਾ ਆਪਣੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਗੁਰਦੀਪ ਸਿੰਘ ਆਪਣੇ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਰਾਹੀਂ ਇਕ FIR ਦਰਜ ਕੀਤੀ ਹੈ ਜਿਹੜੇ ਕਿ ਗੁੰਮ ਹੋਏ 328 ਸਰੂਪਾਂ ਦੇ ਵਿੱਚ ਸਿੱਧੀ ਸਰਕਾਰ ਨੇ ਮਤਲਬ ਕਿ ਵੀ ਆਪਣੇ ਹੱਥ ਵਿਚ ਇਹ ਕੇਸ ਲਿਆ ਕਿਉਂਕਿ ਸੁਖਬੀਰ ਬਾਦਲ ਉਹਨਾਂ ਦੇ ਇਸ਼ਾਰਿਆਂ ਦੇ ਉਪਰ ਸ਼੍ਰੋਮਣੀ ਕਮੇਟੀ ਦੇ ਵੱਡੇ ਆਗੂਆਂ ਦੇ ਇਸ਼ਾਰਿਆਂ ਉਪਰ ਇਹ ਮਾਮਲਾ ਠੱਪ ਹੋ ਗਿਆ ਸੀ। ਹੁਣ ਜਦੋਂ ਇਸ ਸਰਕਾਰ ਨੇ ਦੇਖਿਆ ਬਈ ਲੋਕ ਸਾਡੇ ਨਾਲ ਇੰਨੇ ਖੁਸ਼ ਨੀ ਕਿਉਂਕਿ ਕੰਮ ਕੋਈ ਚੱਜ ਦਾ ਕੀਤਾ ਨੀ, ਹੁਣ ਬਾਜਵਾ ਜੀ ਇਸੇ 328 ਵਾਲੇ ਸਰੂਪਾਂ ਨੂੰ ਮੁੜ ਉਜਾਗਰ ਕਰ ਲਿਆ, ਸ਼੍ਰੋਮਣੀ ਕਮੇਟੀ ਤੋਂ ਬਾਹਰ ਹੋ ਕੇ ਪੁਲਿਸ ਰਾਹੀਂ ਦਰਖਾਸਤ ਦੇ ਦਿੱਤੀ ਗਈ ਆ। ਪਿਛਲੇ ਦਿਨਾਂ ਤੋਂ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਦੇ ਵਿਚ ਜਿਹੜੇ ਗੁਰੂ ਗ੍ਰੰਥ ਸਾਹਿਬ ਸਰੂਪਾਂ ਦੀ ਗੁੰਮਸ਼ੁਦਗੀ ਹੋਈ ਹੈ ਉਹਦੇ ਨਾਲ ਸਬੰਧਤ ਵਿਅਕਤੀਆਂ ਦੇ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਹਦੇ ਵਿਚ ਅੰਮ੍ਰਿਤਸਰ ਵੀ ਹੈ, ਗੁਰਦਾਸਪੁਰ ਵੀ ਹੈ, ਚੰਡੀਗੜ੍ਹ ਵੀ ਹੈ, ਰੋਪੜ ਵੀ ਹੈ। ਹੁਣ ਮੌਜੂਦਾ ਸਮੇਂ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਬੇਈਮਾਨੀ ਤਾਂ ਕੁੱਟ ਕੁੱਟ ਕੇ ਭਰੀ ਹੈ ਜੀ ਧਰਮ ਦੇ ਨਾਂ ਤੇ। ਸੁਖਬੀਰ ਸਿੰਘ ਬਾਦਲ ਨੇ ਜਦੋਂ ਆਪਣਾ ਰਾਜਭਾਗ ਚੱਲਦਾ ਸੀ ਤਾਂ ਉਸ ਵੇਲੇ ਦਿੱਲੀ ਦਾ ਇਕ ਸਤਿੰਦਰ ਸਿੰਘ ਕੋਹਲੀ ਨਾਂ ਦਾ ਵਿਅਕਤੀ ਪ੍ਰਗਟ ਕੀਤਾ ਜਿਹਦੀ ਕਿ CA ਚਾਰਟਰਡ ਅਕਾਊਂਟ ਦੀ ਆਪਣੀ ਟੀਮ ਸੀ। ਉਹ ਬੰਦਾ ਪਹਿਲਾਂ ਤਾਂ ਸੁਖਬੀਰ ਬਾਦਲ ਦੇ ਬਿਜ਼ਨਸ ਦਾ CA ਲੱਗਿਆ, ਉਸ ਤੋਂ ਬਾਅਦ ਵਿੱਚੇ PTC ਸਾਂਭਿਆ ਉਹਨੇ, ਤੇ ਫਿਰ ਇਹਨਾਂ ਨੇ ਦੇਖਿਆ ਵੀ ਇਹਦੀ ਤਨਖਾਹ 10 ਲੱਖ ਰੁਪਇਆ ਕੀਤੀ ਹੋਈ ਸੀਗੀ, 3 ਲੱਖ ਰੁਪਇਆ ਮੰਥਲੀ ਤੇ ਬਾਕੀ ਹੋਰ ਲੱਲੇ ਭੱਬੇ। ਉਹਨਾਂ ਨੇ ਜੀ ਇਹ ਕਿਹਾ ਵੀ ਹੁਣ ਇਹਨੂੰ ਸ਼੍ਰੋਮਣੀ ਕਮੇਟੀ ਦਾ CA ਵੀ ਲਾ ਦਈਏ। ਉਸੇ ਬੰਦੇ ਨੂੰ ਸਤਿੰਦਰ ਸਿੰਘ ਕੋਹਲੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ CA ਲਾ ਦਿੱਤਾ। ਕੰਮ ਉਹ ਬਾਦਲਾਂ ਦੀਆਂ ਬੱਸਾਂ ਦਾ ਕਰਦਾ ਸੀ, ਕੰਮ ਉਹ PTC ਦਾ ਕਰਦਾ ਸੀ ਤੇ ਤਨਖਾਹ ਉਹਨੂੰ ਦਿੱਤੀ ਜਾਂਦੀ ਸੀ ਸ਼੍ਰੋਮਣੀ ਕਮੇਟੀ ਦੇ ਚੜਾਵੇ ਸਾਡੇ ਚੜਾਵੇ ਚੜਾਏ ਹੋਏ ਚੜਾਵੇ ਵਿਚ। ਮੌਜੂਦਾ ਸਮੇਂ ਇਹ ਜਿਹੜੀ ਗੱਲਬਾਤ ਆ ਵੱਡੇ ਪੱਧਰ ਉੱਤੇ ਪੰਜਾਬ ਭਾਰਤ ਵਿਚ ਨਹੀਂ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਰਚਾ ਦਾ ਵਿਸ਼ਾ ਬਾਜਵਾ ਜੀ ਬਣਨ ਦਾ ਕਾਰਨ ਕੀ ਹੋਇਆ ਕਿ ਉਹ ਜਿਹੜੇ 328 ਸਰੂਪਾਂ ਵਾਲਾ ਮਾਮਲੇ ਦੀ ਮੈਂ ਗੱਲ ਕਰ ਰਿਹਾ, ਅੰਮ੍ਰਿਤਸਰ ਦੇ ਵਿਚ ਕੇਸ ਰਜਿਸਟਰਡ ਹੋਇਆ, ਉਸ ਮਾਮਲੇ ਦੇ ਵਿਚ ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦਾ ਜਿਹੜਾ CA ਹੈ ਸਤਿੰਦਰ ਸਿੰਘ ਕੋਹਲੀ ਦੀ ਜਿਹੜੀ ਗ੍ਰਿਫ਼ਤਾਰੀ ਆ ਉਹ ਚੰਡੀਗੜ੍ਹ ਤੋਂ ਪਰਸੋਂ ਕਰ ਲਈ ਗਈ ਹੈ। ਹੁਣ ਉਹ ਵਿਅਕਤੀ ਦੀ ਗ੍ਰਿਫ਼ਤਾਰੀ ਜਿਹੜੀ ਹੋਈ ਹੈ ਉਹ ਪੰਜਾਬ ਸਰਕਾਰ ਨੇ ਚਲੋ ਪਰਚਾ ਦਰਜ ਕੀਤਾ, ਪੁਲਿਸ ਨੇ ਸਭ ਕੁਛ ਕੀਤਾ, ਉਹਨੂੰ ਕੱਲ 8 ਦਿਨਾਂ ਰਿਮਾਂਡ ਉਪਰ ਲਿਆ ਗਿਆ ਜਿਹਦੇ ਵਿਚੋਂ 328 ਸਰੂਪਾਂ ਵਾਲਾ ਭੇਟ ਵੀ ਹੈ। ਉਸ ਤੋਂ ਬਿਨਾਂ ਹੋਰ ਸ਼੍ਰੋਮਣੀ ਕਮੇਟੀ ਦਾ ਹਿਸਾਬ ਕਿਤਾਬ ਬੇਅੰਤ ਗੱਲਾਂ ਨੇ ਜਿਹੜੀਆਂ ਕਿ ਹਾਲੇ ਸਾਹਮਣੇ ਆਉਣੀਆਂ ਨੇ। ਸਭ ਤੋਂ ਵੱਡੀ ਗੱਲ ਜਦੋਂ ਇਹ ਸਤਿੰਦਰ ਸਿੰਘ ਕੋਹਲੀ ਨਾਮ ਦਾ ਵਿਅਕਤੀ ਹੈ ਜਿਹੜਾ ਉਹ ਫੜਿਆ ਚੰਡੀਗੜ੍ਹ ਤੋਂ ਤਾਂ ਉਹ ਇਕ ਹੋਟਲ ਦੇ ਵਿਚ ਰੂਪੋਸ਼ ਜਿਹਾ ਹੋ ਕੇ ਰਹਿ ਰਿਹਾ ਸੀ। ਜਦੋਂ ਪੁਲਿਸ ਨੇ ਉਸ ਹੋਟਲ ਦੀ ਮੈਨੇਜਮੈਂਟ ਨਾਲ ਗੱਲ ਕੀਤੀ ਬਈ ਇਹ ਬੰਦਾ ਕਿਵੇਂ ਇੱਥੇ ਆਇਆ, ਕਿਹਨੇ ਇਹਨੂੰ ਕਮਰਾ ਦਵਾਇਆ, ਤਾਂ ਹੈਰਾਨੀ ਦੀ ਹੱਦ ਨਾ ਰਹੀ ਕਿ PTC ਚੈਨਲ ਦੇ ਨਾਂ ਉੱਤੇ ਚੰਡੀਗੜ੍ਹ ਦੇ ਵਿਚ ਉਹ ਕਮਰਾ ਬੁੱਕ ਸੀ। ਬਾਕੀ ਹੁਣ ਤੁਸੀਂ ਦੇਖੋ ਵੀ ਗੱਲ ਕਿੱਧਰ ਨੂੰ ਜਾਂਦੀ ਹੈ।
1: ਸਾਰਿਆਂ ਨੂੰ ਪਤਾ ਜੀ, ਸਾਰੇ ਸਮਝ ਰਹੇ ਨੇ ਗੱਲ।
0: ਸੋ ਇਹ ਜਿਹੜਾ ਸਿਆਸੀ ਪਿੱਚ ਦੀ ਗੱਲਬਾਤ ਇਸ ਵੇਲੇ ਪੰਜਾਬ ਦੇ ਸਿਆਸੀ ਮੈਦਾਨ ਦੇ ਉਪਰ ਚੱਲ ਰਹੀ ਹੈ ਉਹਦੇ ਵਿਚ ਸਭ ਕੁਛ ਗੈਟ ਆਊਟ ਹੋ ਗਿਆ ਤੇ ਮੌਜੂਦਾ ਸਮੇਂ ਪਿਛਲੇ 4-3 ਸਾਲ ਤੋਂ ਬੰਦ ਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਸਰੂਪਾਂ ਦਾ ਮਾਮਲਾ ਪ੍ਰਗਟ ਹੋ ਗਿਆ ਤੇ ਅੱਜ ਤੁਸੀਂ ਪੰਜਾਬ ਦਾ ਕੋਈ TV ਚੈਨਲ ਲਾ ਕੇ ਦੇਖ ਲਵੋ ਉਹਦੇ ਉਪਰ 328 ਸਰੂਪਾਂ ਦੇ ਸਬੰਧੀ ਬਹਿਸ ਹੋ ਰਹੀ ਹੈ। ਤੁਸੀਂ ਕੋਈ ਪੰਜਾਬ ਦਾ ਅਖਬਾਰ ਪੜ੍ਹ ਲਓ ਉਹਦੇ ਉਪਰ ਇਹ ਸਾਰਾ ਕੁਛ ਹੈ ਜਿਹੜਾ ਉਹ ਦਰਜ ਹੋ ਰਿਹਾ। ਇਹ ਅੱਜ ਪੰਜਾਬ ਦੇ ਸਿਆਸੀ ਮਾਹੌਲ ਦੀ ਪ੍ਰਮੁੱਖ ਗੱਲਬਾਤ ਹੈ। ਹੁਣ ਜਿਹੜੇ ਸਿਆਸੀ ਮਾਹਰ ਨੇ ਤੁਹਾਡੇ ਵਰਗੇ ਨੇ ਆਪਣੇ ਲੈਣ ਵਾਲੇ ਬੰਦੇ ਨੇ ਉਹਨਾਂ ਨੇ ਨਤੀਜਾ ਸਿੱਟਾ ਇਹ ਕੱਢਿਆ ਵੀ ਭਾਈ ਇਸ ਮਾਮਲੇ ਦੇ ਵਿਚ ਨਾ ਤਾਂ ਸਰਕਾਰ ਨੂੰ ਧਰਮ ਦਾ ਫਿਕਰ ਹੈ, ਸ਼੍ਰੋਮਣੀ ਕਮੇਟੀ ਦਾ ਜੋ ਕਰਦੀ ਉਹ ਕਰਦੀ ਵਾ, ਇਹਦੇ ਵਿਚ ਜਿਹੜਾ ਹੁਣ ਆਉਣ ਆਲਾ ਆਹੀ ਸਾਲ ਆ ਇਕ ਆ, ਕਿਉਂਕਿ ਚੜਦੇ 27 ਨੂੰ ਇਲੈਕਸ਼ਨ ਪੰਜਾਬ ਚ ਹੋਣ ਜਾ ਰਹੀ ਹੈ, ਉਸ ਮਾਮਲੇ ਦੇ ਵਿਚ ਇਹ ਧਾਰਮਿਕ ਮੁੱਦਾ ਬਣਾ ਕੇ ਲੋਕਾਂ ਨੂੰ ਹੋਰ ਇਹ ਗਲਤ ਤਰੀਕੇ ਦੇ ਨਾਲ ਪਰੋਸਿਆ ਜਾ ਰਿਹਾ ਹੈ, ਤੇ ਕਈ ਤਾਂ ਇਥੋਂ ਤੱਕ ਵੀ ਅੰਦਾਜ਼ਾ ਲਗਾਈ ਬੈਠੇ ਨੇ ਬਈ ਇਸ ਕੋਹਲੀ ਦੇ ਰਿਮਾਂਡ ਤੋਂ ਬਾਅਦ ਜੋ ਗੱਲਬਾਤ ਸਾਹਮਣੇ ਆਊਗੀ, ਹੋ ਸਕਦਾ ਸੁਖਵੀਰ ਸਿੰਘ ਬਾਦਲ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ।
1: ਬਿਲਕੁਲ, ਹਰ ਦੋਸ਼ੀ ਗ੍ਰਿਫ਼ਤਾਰ ਹੋਣਾ ਚਾਹੀਦਾ, ਹਰ ਦੋਸ਼ੀ।
0: ਇਹਦੇ ਵਿਚ ਜੇ ਪਿਛਲੇ ਨੂੰ ਥੋੜਾ ਜਿਹਾ ਹੋਰ ਜਾਈਏ ਤਾਂ ਬਾਜਵਾ ਜੀ ਇਹ ਗੱਲ ਦੇਖਣ ਨੂੰ ਬਣਦੀ ਹੈ ਕਿ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਏ ਨੂੰ ਵੱਧ ਆਮਦਨ ਜਾਇਦਾਦ ਸਰੋਤ ਤੋਂ ਕਾਬੂ ਕਰਕੇ ਜੇਲ੍ਹ ਵਿਚ ਟੱਕਿਆ ਗਿਆ, ਉਹਨੇ ਜਮਾਨਤਾਂ ਲਾ ਲਈਆਂ, ਉਹਨੇ ਬੜਾ ਕੁਛ ਕਰ ਲਿਆ, ਉਹਦੀ ਕੋਈ ਪੇਸ਼ ਨਹੀਂ ਗਈ ਤੇ ਉਹ ਹਾਲੇ ਜੇਲ੍ਹ ਦੇ ਵਿਚ ਹੀ ਆ, ਤੇ ਹੋ ਸਕਦਾ ਸੁਖਬੀਰ ਬਾਦਲ ਵਾਲੇ ਜਿਹੜਾ ਇਹ ਸਿਆਸੀ ਗੋਟੀ ਫਿੱਟ ਕੀਤੀ ਹੈ ਉਧਰ ਨੂੰ ਵੀ ਕਹਾਣੀ ਤੁਰ ਸਕਦੀ
1: ਹੈ। ਬਿਲਕੁਲ ਤੁਰ ਸਕਦੀ ਹੈ ਜੀ, ਨੋ ਡਾਊਟ।
0: ਹੁਣ ਜਿਹੜੇ ਪੁਲਿਸ ਕਮਿਸ਼ਨਰ ਉਹਨਾਂ ਨੇ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੇ ਇਸ ਸਾਰੇ ਕੇਸ ਦੀ ਦੇਖ ਰੇਖ ਕੀਤੀ ਹੈ, ਉਹਨਾਂ ਦਾ ਇਹ ਕਹਿਣਾ ਸੀ ਅੱਜ ਦੀ ਤਾਜ਼ਾ ਰਿਪੋਰਟ ਵਿਚ ਬਈ ਜਿਹੜੀ ਜਾਂਚ ਪੜਤਾਲ ਇਸ ਮਾਮਲੇ ਦੀ ਚੱਲ ਰਹੀ ਹੈ ਉਹਦੇ ਵਿਚ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਡੇ ਅਫਸਰਾਂ ਦੀਆਂ ਬਣਾਈਆਂ ਗਈਆਂ ਨੇ ਜਿਹਦੇ ਵਿਚ ਛਾਪੇ ਮਾਰੀ ਜਾ ਰਹੀ ਹੈ, ਤੇ ਉਹ ਕਹਿੰਦੇ ਵੀ ਹਾਲੇ ਅਸੀਂ ਸਹੀ ਤਰੀਕੇ ਆਪਣੇ ਕਾਰਵਾਈ ਨੂੰ ਅੰਜਾਮ ਦੇਣ ਦੇ ਲਈ ਅੱਗੇ ਉਦੋਂ ਹੀ ਦੱਸਾਂਗੇ ਜਦੋਂ ਕੁਝ ਸਾਡੇ ਹੱਥ ਪੱਲੇ ਆਊਗਾ, ਜੇਕਰ ਅਸੀਂ ਪਹਿਲਾਂ ਦੱਸ ਦਿੱਤਾ ਤਾਂ ਕੋਈ ਗੜਬੜ ਨਾ ਹੋ ਜਾਵੇ। ਤੇ ਦੂਜੇ ਪਾਸੇ ਇਸ ਤਰ੍ਹਾਂ ਫਿਰ ਜਿਹੜੀ ਸਿਆਸੀ ਜਿਵੇਂ ਕਹਿੰਦੇ ਆ ਵੀ ਤਾਣਾ ਬਾਣਾ ਨਾ, ਉਹ ਇਸ ਤਰ੍ਹਾਂ ਅਲਝਾਇਆ ਪਿਆ, ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਕੋਈ ਹੋਰ ਕਿਤੇ ਕੋਈ ਚਰਚਾ ਹੁੰਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਮੇਡੀਅਨ ਤਾਂ ਹਨ ਹੀ, ਤੇ ਉਹ ਚੁਟਕੀਆਂ ਲਾ ਲਾ ਕੇ ਫਿਰ ਸਵਾਦ ਲੈ ਕੇ ਪੱਤਰਕਾਰਾਂ ਦੇ ਨਾਲ ਜਦੋਂ ਅਜਿਹੀਆਂ ਗੱਲਾਂ ਕਰਦੇ ਨੇ ਵੀ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ, ਅਸੀਂ ਐ ਨਹੀਂ ਕਰਨਾ, ਅਸੀਂ ਉਹ ਨਹੀਂ ਕਰਨਾ, ਤੇ ਇਸ ਤਰ੍ਹਾਂ ਦੇ ਜਿਹੜੇ ਹਵਾਈ ਕਿਲੇ ਨੇ ਨਾ ਉਹ ਉਸਾਰੇ ਜਾ ਰਹੇ ਨੇ ਪੰਜਾਬ ਦੇ ਸਿਆਸੀ ਮਾਹੌਲ ਦੇ ਵਿੱਚ। ਹਾਂ, ਤੇ ਇਸ ਦੇ ਨਾਲ ਨਾਲ ਹੀ ਫਿਰ ਜਿਹੜੀ ਕੇਂਦਰ ਵਿਚਲੀ ਸਰਕਾਰ ਆ, ਭਾਜਪਾ ਦੀ ਮੋਦੀ ਦੀ ਸਰਕਾਰ ਹੈ, ਉਹਨਾਂ ਨੇ ਆਪਣਾ ਜਿਵੇਂ ਕਹਿੰਦੇ ਹੁੰਦੇ ਆ ਵੀ ਕਦੇ ਉਹ ਅਲਾਹਾਬਾਦ ਦਾ ਨਾਂ ਬਦਲਦੇ ਨੇ, ਕਦੇ ਉਹ ਅਨੇਕਾਂ ਸ਼ਹਿਰਾਂ ਦਾ ਨਾਂ ਬਦਲਦੇ ਨੇ, ਤੇ ਇਸ ਤਰ੍ਹਾਂ ਹੁਣ ਇੱਕ ਉਹਨਾਂ ਨੇ ਵੱਡਾ ਜਿਹੜਾ ਬਿੱਲ, ਕਿਉਂਕਿ ਉੱਥੇ ਸੁਣਦਾ ਹੈ ਨੀ ਬਾਜਵਾ ਜੀ ਕੋਈ, ਜਿੱਥੇ ਠੱਗ ਟੋਲੇ ਇਕੱਠੇ ਹੋਏ ਹੋਣ, ਜਿੱਥੇ ਕਾਤਲ ਇਕੱਠੇ ਹੋਏ ਹੋਣ, ਜਿੱਥੇ ਬਲਾਤਕਾਰੀ ਇਕੱਠੇ ਹੋਏ ਹੋਣ, ਮਤਲਬ ਕਿ ਵੀ ਕਿਹੜੇ ਕਿਹੜੇ ਮੈਂ ਗੱਲ ਕਰਾਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਵਿਚ ਬੈਠੇ ਨੇ ਜਿਨ੍ਹਾਂ ਦੇ ਉਪਰ ਇਹੋ ਜਿਹੇ ਦੋਸ਼ ਲੱਗੇ ਹੋਏ ਨੇ। ਉਹਨਾਂ ਨੇ ਇੱਕ ਬਿੱਲ ਆ ਜਿਹੜਾ ਉਹ ਸਮੁੱਚੇ ਭਾਰਤ ਦੇ ਵਿਚ ਜਿਹੜਾ ਕਿ ਮਨਮੋਹਨ ਸਿੰਘ ਹੋਰਾਂ ਨੇ ਮਨਰੇਗਾ ਮਹਾਤਮਾ ਗਾਂਧੀ ਰੁਜ਼ਗਾਰ ਗਰੰਟੀ ਵਿਚ ਲਿਆਂਦਾ ਸੀ, ਸਮੁੱਚੇ ਭਾਰਤ ਦੇ ਵਿਚ ਉਹ ਪਿੰਡਾਂ ਦੇ ਵਿਚ ਮਨਰੇਗਾ ਸਕੀਮ ਚੱਲ ਰਹੀ ਸੀ, ਗਰੀਬ ਤੇ ਯੋਗ ਵਿਅਕਤੀਆਂ ਨੂੰ ਸਰਕਾਰ ਵੱਲੋਂ 100 ਦਿਨ ਦਾ ਪੱਕਾ ਰੋਜ਼ਗਾਰ ਪੰਚਾਇਤਾਂ ਰਾਹੀ ਦਿੱਤਾ ਹੋਇਆ ਸੀ, ਤੇ ਉਸ ਮਨਰੇਗਾ ਦਾ ਨਾਂ ਜੀ ਜਿਹੜਾ ਉਹ ਧਰਮ ਦਾ ਪੱਤਾ ਵਰਤ ਕੇ ਜਿਵੇਂ ਭਾਜਪਾ ਦੀ ਆਦਤ ਹੈ ਉਹਨਾਂ ਨੇ ਜੀ ਉਹਦਾ ਨਾਮ ਆ ਜਿਹੜਾ ਉਹ ਮਨਰੇਗਾ ਤੋਂ ਬਦਲ ਕੇ ਜੀ ਰਾਮ ਜੀ ਰਾਮ। ਇਹ ਮੁੱਦਾ ਬਹੁਤ ਜ਼ਿਆਦਾ ਭਕਿਆ ਹੋਇਆ ਇਸ ਦੇ ਵਿਚ ਜੀ ਰਾਮ ਜੀ ਵਾਲੇ ਮਾਮਲੇ ਦੇ ਵਿਚ, ਕਿਉਂਕਿ ਪ੍ਰਮੁੱਖ ਤੌਰ ਉਤੇ ਜਿਹੜੀ ਵਿਰੋਧੀ ਪਾਰਟੀ ਆ ਉਹ ਕਾਂਗਰਸ ਹੈ, ਤੇ ਕਾਂਗਰਸ ਵਾਲਿਆਂ ਨੇ ਜੀ ਆਪਣੇ ਲੈਵਲ ਦੇ ਉਪਰ ਸਮੁੱਚੇ ਮਤਲਬ ਕਿ ਵੀ ਪੰਜਾਬ ਦੇ ਭਾਰਤ ਦੇ ਵਿਚ ਰੋਸ ਪ੍ਰਗਟ ਕੀਤਾ, ਚਾਹੇ ਉਹ ਮੱਧ ਪ੍ਰਦੇਸ਼ ਦੀ ਕਾਂਗਰਸ ਹੈ ਉਹ ਆਪਣਾ ਗਰੁੱਪ ਆ ਜਿਹੜਾ ਰੋਜ਼ਾਨਾ ਕਿਤੇ ਨਾ ਕਿਤੇ ਮੁਜ਼ਾਹਰਾ ਕਰ ਰਹੇ ਨੇ, ਤੇ ਬਾਕੀ ਸਟੇਟਾਂ ਵਾਂਗ ਪੰਜਾਬ ਕਾਂਗਰਸ ਨੂੰ ਵੀ ਹੁਕਮ ਹੋਇਆ ਵੀ ਭਾਈ ਤੁਸੀਂ ਇਸ ਜੀ ਰਾਮ ਜੀ ਦੇ ਵਿਰੁੱਧ ਵੀ ਪ੍ਰਗਟ ਹੋਣਾ, ਤੇ ਹੁਣ ਉਹ ਆਪਣੇ ਕਈ ਕਈ ਪੰਜ ਪੰਜ ਛੇ ਛੇ ਵਿਧਾਨ ਸਭਾ ਹਲਕਿਆਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਜਾਂ ਰੈਲੀਆਂ ਨੇ ਉਹ ਰੋਸ ਵਿਰੋਧ ਦੇ ਵਿਚ ਕਰ ਰਹੇ ਨੇ। ਮੇਰਾ ਮਤਲਬ ਕਹਿਣ ਦਾ ਵੀ ਚਾਹੇ ਉਹ ਭਗਵੰਤ ਮਾਨ ਪੰਜਾਬ ਦੇ ਵਿਚ ਹੈ, ਭਾਜਪਾ ਕੇਂਦਰ ਦੇ ਵਿਚ ਹੈ, ਇਹ ਸਾਰੇ ਜੀ ਇਸ ਵੇਲੇ ਲੋਕਾਂ ਨੂੰ ਨਵੇਂ ਤੋਂ ਨਵੇਂ ਭੰਬਲ ਭੂਸੇ ਵਿਚ ਪਾ ਕੇ ਆਪਣਾ ਵੋਟਾਂ ਰੂਪੀ ਉੱਲੂ ਆ ਜਿਹੜਾ ਉਹ ਸਿੱਧਾ ਕਰਨ ਦੇ ਯਤਨ ਵਿਚ ਨੇ। ਤੇ ਇਸ ਦੇ ਨਾਲ ਨਾਲ ਜਿਹੜੀ ਮੈਂ ਆਪਣੇ ਹੋਰ ਇੱਕ ਨਵੀਂ ਜਾਣਕਾਰੀ ਹੈ ਜਿਹੜੀ ਉਹ ਇਹ ਹੈ, ਬਾਜਵਾ ਜੀ ਇੱਕ ਆਮ ਇਨਸਾਨ, ਮੈਂ ਆਪਣੇ ਤੇ ਲਾਗੂ ਲਾਉਣਾ ਕਰਦਾ, ਮੇਰੇ ਲਈ 10 ਲੱਖ ਰੁਪਏ ਦੀ ਰਕਮ ਕਿੱਡੀ ਵੱਡੀ ਹੈ?
1: ਬਿਲਕੁਲ
0: ਵੱਡੀ ਹੈ ਨਾ। ਹੁਣ ਪੰਜਾਬ ਸਰਕਾਰ ਨੇ ਜਿਵੇਂ ਆਪਾਂ ਪਿੱਛੇ ਬਾਦਲਕਿਆਂ ਦੀ ਦਾਲ ਦੀ ਗੱਲ ਕੀਤੀ ਹੈ ਤੇ ਕੈਪਟਨ ਉਹਨਾਂ ਦੀ ਪਾਣੀ ਵਾਲੀ ਗੱਲ ਕੀਤੀ ਹੈ, ਹੁਣ ਇਸ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਉਹਨਾਂ ਨੇ 1-10 ਲੱਖ ਰੁਪਏ ਦੀ ਪਰ ਵਿਅਕਤੀ, ਚਾਹੇ ਪਰਿਵਾਰ ਦੇ ਵਿਚ 5 ਮੈਂਬਰ ਨੇ ਚਾਹੇ 2 ਮੈਂਬਰ ਨੇ, ਉਹਨਾਂ ਲਈ 1-10 ਲੱਖ ਦੀ ਸਿਹਤ ਸਕੀਮ ਯੋਜਨਾ ਲਿਆਂਦੀ ਹੈ। ਉਹਦੇ ਵਿਚ ਬਾਜਵਾ ਜੀ ਤੁਸੀਂ ਗੁਰਦਾਸਪੁਰ ਦੇ ਵਿਚ ਆਪਣਾ ਆਧਾਰ ਕਾਰਡ, ਆਪਣਾ ਵੋਟਰ ਕਾਰਡ ਜਿਹੜਾ ਸਾਡੇ ਸਿਰ ਮੜਿਆ ਹੋਇਆ, ਇਹ ਨੀ ਪਤਾ ਲੱਗਦਾ ਵੀ ਇਹ ਸਹੀ ਆ ਕੋ ਗਲਤ ਆ, ਉਹ ਲੈ ਕੇ ਤੁਸੀਂ ਆਪਣੇ ਨੇੜਲੇ ਦੇ ਜਿਹੜਾ ਤੁਹਾਨੂੰ ਕੋਈ ਵੀ ਸਥਾਨ ਹੈ ਜਿਵੇਂ ਕੈਫੇ ਲਾ ਲੋ ਜਾਂ ਸਾਂਝ ਕੇਂਦਰ ਬਣੇ ਹੋਏ ਨੇ, ਇਨ੍ਹਾਂ ਤੇ ਜਾ ਕੇ ਬਾਜਵਾ ਜੀ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੈ ਤੇ 10 ਲੱਖ ਰੁਪਏ ਦਾ ਤੁਹਾਨੂੰ ਜਿਹੜਾ ਇਹ ਸਿਹਤ ਸਹੂਲਤ ਮਿਲਣੀ ਹੈ, ਤੁਸੀਂ 10 ਲੱਖ ਰੁਪਈਏ ਦੇ ਵਿਚ ਕੋਈ ਵੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਆਪਣਾ ਆਪਰੇਸ਼ਨ ਕਰਾ ਸਕਦੇ ਹੋ। ਮੈਂ 10 ਲੱਖ ਦੀ ਰਾਸ਼ੀ ਦੀ ਤਾਂ ਗੱਲ ਕਰਦਾ ਸੀ ਵੀ 10 ਲੱਖ ਦੀ ਰਾਸ਼ੀ ਹੈ ਜਿਹੜੀ ਉਹ ਬਹੁਤ ਵੱਡੀ ਹੈ, ਤੇ ਹੁਣ ਜੇ ਮੈਂ ਪੰਜਾਬ ਦੇ ਛੋਟੇ ਜਿਹੇ ਪਿੰਡ ਦੀ ਗੱਲ ਕਰਾਂ ਜਿਹਦੇ ਵਿਚ 200 ਘਰ ਹੋਊਗਾ, ਲਾ ਲੋ ਉਹ 100 ਘਰਾਂ ਦੇ ਵਿਚ 10 ਲੱਖ ਨੂੰ ਡਿਵਾਈਡ ਕਰਕੇ ਦੇਖੋ ਬਈ ਇਹ ਗੱਲਬਾਤ ਜਾਂਦੀ ਕਿੱਥੇ ਹੈ, ਸਮੁੱਚੇ ਪੰਜਾਬ ਦੀ ਗੱਲ ਆਏ। ਸੋ ਮੇਰਾ ਮਤਲਬ ਕਹਿ
1: 1200 ਪਿੰਡ ਹੈ ਪੰਜਾਬ ਦੇ,
0: ਹਾਂ ਜੀ ਹਾਂ 12,700 ਦੇ ਲਗਭਗ ਪਿੰਡ,
1: 700 ਬਿਲਕੁਲ 3 ਲੱਖ।
0: ਹਾਂ ਹੁਣ ਤੁਸੀਂ ਇਹ ਅੰਦਾਜ਼ਾ ਲਗਾਓ ਬਾਜਵਾ ਜੀ ਬਈ ਪੰਜਾਬ ਦਾ ਪਹਿਲਾਂ ਹੀ ਕਰਜ਼ੇ ਦੇ ਵਿਚ ਡੁੱਬਿਆ ਪਿਆ, ਬਾਲ ਬਾਲ ਕਰਜ਼ਾਈ ਹੋਇਆ ਪਿਆ, ਤੇ ਇਹ ਜਿਹੜੀਆਂ ਇਹੋ ਜਿਹੀਆਂ ਲੋਕ ਲਵਾਉਣੀਆਂ ਸਕੀਮਾਂ ਨੇ ਜੀ, ਉਹ ਬਾਜਵਾ ਜੀ ਲੋਕਾਂ ਨੂੰ ਕਿੱਥੋਂ ਇਹ ਸਾਰਾ ਕੁਛ ਦਿੱਤਾ ਜਾਵੇਗਾ, ਮੈਨੂੰ ਇਹੀ ਸਮਝ ਨਹੀਂ ਆ ਰਹੀ
1: ਗੱਲ। ਏਦਾਂ ਬਾਬੀ ਜੀ ਇਹ ਕੋਈ ਪਹਿਲੀ ਸਰਕਾਰ ਨਹੀਂ ਜਿਹੜੀ ਕਰਜ਼ੇ ਚ ਵਾਧਾ ਕਰਨ ਦੀ ਹੈ,
0: ਪਿੱਛੋਂ
1: ਹੀ ਦੂਜਿਆਂ ਨੇ 2 ਮੰਜ਼ਿਲੀ ਬਣਾ ਦਿੱਤੀ, ਤੀਜਿਆਂ ਨੇ 3 ਮੰਜ਼ਿਲੀ ਕਰਜ਼ੇ ਦੀ।
0: ਹੁਣ ਮੇਰੀ ਇਸ ਮਾਮਲੇ
1: ਸਾਡੇ ਕੋਲ 5 ਮਿੰਟਾਂ ਚ ਵਾਈਂਡ ਅਪ ਕਰ ਲਿਓ ਆਪਣੀ ਗੱਲ।
0: ਹਾਂਜੀ ਹੁਣ ਇਸ ਮਾਮਲੇ ਦੇ ਵਿਚ ਬਾਜਵਾ ਜੀ ਚਲੋ ਆਪਾਂ ਜਿਹੜੇ ਕੁਛ ਸਾਡੇ ਪੱਤਰਕਾਰ ਵਾਲੇ ਸੀਨੀਅਰ ਨੇ ਜਾਂ ਪੰਜਾਬ ਦੀ ਸਿਆਸੀ ਮੰਚ ਦੇ ਉੱਪਰ ਸਾਰੀਆਂ ਨਜ਼ਰਾਂ ਰੱਖਦੇ ਨੇ, ਉਹਨਾਂ ਨੇ ਆਪਣੇ ਗਰੁੱਪਾਂ ਦੇ ਵਿਚ ਬਹਿਸ ਕੀਤੀ ਹੈ ਵੀ ਭਾਈ 10 ਲੱਖ ਰੁਪਈਆ ਜਿਹੜਾ ਜੇ 10 ਬੰਦਿਆਂ ਨੂੰ ਇਹ ਆਉਣਾ ਵੀ 1 ਕਰੋੜ ਤਾਂ ਉਹ ਬਣ ਗਏ। ਬਾਜਵਾ ਜੀ ਬਈ ਹੈਰਾਨੀ ਇਸ ਗੱਲ ਦੀ ਆ ਬਈ ਭਾਈ ਏਡਾ ਵੱਡਾ ਪੰਜਾਬ ਆ, ਇੰਨੀ ਪੰਜਾਬ ਦੀ ਜਨ ਸਕਿਆ ਬਈ ਇਹ ਕਿਹੋ ਜਿਹੇ ਸ਼ੋਸ਼ੇ ਛੱਡ ਕੇ ਸਾਨੂੰ ਮੂਰਖ ਤੇ ਪਾਗਲ ਬਣਾ ਰਹੇ।
1: ਸ਼ੋਸ਼ੇ ਹੀ ਨੇ ਜੀ,
0: 10 ਲੱਖ ਇਹਨੇ ਤੈ ਕਹਿਤਾ ਜਿਵੇਂ ਬਾਜਵਾ ਜੀ ਤੁਹਾਡੇ ਟਾਈਮ ਦੇ ਵਿਚ 10 ਰੁਪਏ
1: ਲਾਲਚ ਨੀ ਦਿੱਤਾ ਜਾਂਦਾ ਘੁੰਮ ਘੁਮਾ
0: ਸਿੱਧੀ ਇਹਨਾਂ ਨੇ ਤਾਂ ਬਾਜਵਾ
1: ਨਹੀਂ ਹੈ, ਕੋਈ ਸਰਕਾਰ ਕੁਛ ਵੀ ਨਵਾਂ ਨਹੀਂ ਕਰ ਰਹੀ, ਇਹ ਸਭ ਰਿਵਾਇਤ ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਪਰ ਐਕਸ਼ਨ ਵੱਖਰੇ ਵੱਖਰੇ ਨੇ, ਮੁੱਦਾ ਸਾਰਿਆਂ ਦਾ ਇੱਕੋ ਹੀ।
0: ਬਾਜਵਾ ਜੀ ਇਹਨਾਂ ਨੇ ਤਾਂ ਐ 10 ਲੱਖ ਕਹਿਤਾ ਜਿਵੇਂ ਤੁਸੀਂ ਆਪਣੇ ਬਚਪਨ ਦੇ ਵਿਚ 10 ਲੈ ਕੇ 20-25 ਲੈ ਕੇ ਬਾਜ਼ਾਰ ਨੂੰ ਜਾਂਦੇ ਸੀ, ਅਸੀਂ ਆਪਣੇ ਬਚਪਨ ਦੇ 10 ਰੁਪਏ ਲਾ ਲੋ
1: ਜਾਂਦੇ ਹੁੰਦੇ ਆ ਜਦੋਂ ਅਸੀਂ ਸਕੂਲਾਂ ਚ ਪੜ੍ਹਦੇ ਹੁੰਦੇ ਹਾਂ, 2 ਪੈਸੇ ਦੇ ਅਸੀਂ ਛੋਲੇ ਲੈ ਕੇ ਤੇ ਰੋਟੀ ਖਾਣੀ ਚੰਗੀ ਭਲੀ ਉਹਦੇ ਨਾਲ ਦੋ ਪੈਸੇ ਦੇ ਛੋਲਿਆਂ ਦਾ।
0: ਹੁਣ ਜਿਹੜੀਆਂ ਪੰਜਾਬ ਦੇ ਵਿਚ ਬਲਾਕ ਸੰਮਤੀ ਪੰਚਾਇਤੀ ਚੋਣਾਂ ਲੰਘ ਕੇ ਗਈਆਂ ਨੇ, ਹੁਣ ਹੀ ਹਾਲੇ ਇਕ ਮਹੀਨਾ ਹੋਇਆ, ਉਹਨਾਂ ਦੇ ਵਿਚ ਇਹ ਐਲਾਨ ਕੀਤਾ ਗਿਆ ਬਈ ਭਾਈ ਜਿਹੜਾ ਬੀਬੀਆਂ ਨੂੰ ਸਾਡੀ ਪਾਰਟੀ ਵੱਲੋਂ ਹਜ਼ਾਰ ਹਜ਼ਾਰ ਰੁਪਇਆ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਅਸੀਂ ਜਲਦੀ ਹੀ ਪੂਰਾ ਕਰਨ ਜਾ ਰਹੇ ਹਾਂ।
1: ਅੱਛਾ, ਕਰਨਾ
0: ਪਏਗਾ, ਕਰਨਾ ਪਏਗਾ, ਬੀਬੀਆਂ ਉਡੀਕਦੀਆਂ ਨੇ। ਤੇ ਹੁਣ ਜੇ ਮੈਂ ਆਪਣੇ ਆਪਣੇ ਘਰ ਦੀ ਗੱਲ ਕਰਾਂ ਤਾਂ ਮੇਰੇ ਆਪਣੇ ਘਰ ਦੇ ਵਿਚ ਮੇਰੀ ਵਾਈਫ, ਮੇਰੀ ਬੇਟੀ ਤੇ ਭਰਜਾਈ ਗਾਂ ਨੌ, ਮਤਲਬ ਕਿ ਵੀ ਪੰਜ ਮੈਂਬਰ ਸਾਡੇ ਘਰ ਨੇ, ਸਾਡੇ ਘਰ 5,000 ਆਇਆ ਕਰੂਗਾ। ਤੇ ਇਸੇ ਤਰ੍ਹਾਂ ਹੀ ਬਾਜਵਾ ਜੀ 10 ਲੱਖ ਵਾਲੀ ਗੱਲ ਤਾਂ ਹਾਲੇ ਇਕ ਪਾਸੇ ਰਹੇਗੀ, ਸਮੁੱਚੇ ਪੰਜਾਬ ਦੇ ਵਿਚ ਕਿੰਨੀਆਂ ਬੀਬੀਆਂ ਨੇ, ਤੇ ਦੂਜੇ ਪਾਸੇ ਕੁਝ ਸੂਝਵਾਨ ਬੰਦਿਆਂ ਨੇ ਇਸ ਮਾਮਲੇ ਦੇ ਵਿਚ ਇਕ ਪਟੀਸ਼ਨ ਵੀ ਖੜੀ ਕੀਤੀ ਆ ਕਿ ਇਹ ਵੋਟਾਂ ਦੇ ਲਈ ਸਿੱਧੀ ਰਿਸ਼ਵਤ ਰੂਪੀ ਕਹਾਣੀ ਹੈ।
1: ਬਿਲਕੁਲ, ਤੇ ਸਰਕਾਰਾਂ, ਸੈਂਟਰ ਸਰਕਾਰ ਵੀ ਰਿਸ਼ਵਤ ਦਿੰਦੀ ਆ ਜਦੋਂ ਵੋਟਾਂ ਦੇ ਲਾਲਚ ਵਿਚ।
0: ਬਾਜਵਾ ਜੀ
1: ਪਈਆਂ ਵੋਟਾਂ
0: ਬਿਹਾਰ ਬਿਹਾਰ ਬਿਹਾਰ
1: ਕੀ ਹੋਇਆ ਸੀ, ਪੈਸੇ ਨੀ ਦਿੱਤੇ ਗਏ
0: ਉਹ ਬਾਜਵਾ ਜੀ ਉਹ ਕਿਵੇਂ ਛੱਡੋ ਗੱਲ, ਜਦੋਂ 2014 ਵਿਚ ਮੋਦੀ ਜੀ ਆਏ ਨੇ ਉਸ ਵੇਲੇ 15 ਲੱਖ ਮੈਨੂੰ ਵੀ ਮਿਲਿਆ, ਕਿਹੜੀ ਕਿਹੜੀ ਗੱਲ ਕਰੀਏ ਬਈ। ਦੁਨੀਆਂ ਦੇ ਉਪਰ ਤੁਸੀਂ ਵਿਕਸਿਤ ਮੁਲਕਾਂ ਦੇ ਵਿਚ ਰਹਿ ਰਹੇ ਹੋ, ਕਿੱਥੇ ਕਿੱਥੇ ਕੀ ਕੁਝ ਸਕੀਮਾਂ ਲੋਕ ਬਣਾ ਰਹੇ ਨੇ, ਲੋਕ 100-100 ਸਾਲਾਂ ਦੀਆਂ ਸਕੀਮਾਂ ਆਪਣੇ ਦੇਸ਼ ਵਾਸੀਆਂ ਲਈ ਸੜਕਾਂ ਦੀਆਂ ਬਣਾ ਰਹੇ ਨੇ, ਸਹੂਲਤਾਂ ਦੀਆਂ ਬਣਾ ਰਹੇ ਨੇ, ਪਰ ਅਸੀਂ ਹਾਲੇ 1,000 ਰੁਪਏ ਵਾਲੇ ਚੱਕਰ ਦੇ ਵਿਚ ਬੀਬੀਆਂ ਨੂੰ ਗੁਮਰਾਹ ਕੀਤਾ ਹੋਇਆ।
1: ਵਾਕਿਆ ਜਿਹੜੀ ਸੜਕ ਵੀ ਬਣਦੀ ਹੈ ਨਾ ਪਿੰਡ ਵਿਚ ਵੀ, 100 ਸਾਲ ਨੂੰ ਮੱਧੇ ਨਜ਼ਰ ਰੱਖ ਕੇ ਬੱਬੀ ਜੀ ਉਹਦੀ ਕੰਸਟਰਕਸ਼ਨ ਕੀਤੀ ਜਾਂਦੀ ਹੈ ਕਿ 100 ਸਾਲ ਨੂੰ ਇੰਨੀ ਟ੍ਰੈਫਿਕ ਹੋ ਜਾਣੀ ਹੈ, ਇੰਨੀ ਜਗ੍ਹਾ ਚਾਹੀਦੀ ਹੈ, ਇਤਨਾ ਦੀਆਂ ਸੜਕਾਂ ਚਾਹੀਦੀ, ਮਤਲਬ ਕਿ ਨਿਰੀਆਂ ਸੜਕਾਂ ਤੇ ਵੀ ਸਾਰੇ ਇਕੋਨੋਮੀ ਤੇ ਸਾਰੀ ਤੇ ਸੋਚਿਆ ਸੀ।
0: ਸੋ ਬਾਜਵਾ ਜੀ ਇਹੀ ਗੱਲਬਾਤ ਹੈ, ਤੇ ਮੁੜ ਕੇ ਫੇਰ ਕੀ ਨੂੰ ਸਿੱਟਾ ਹੀ ਕੱਢਦਾ, ਕੋਈ ਦਰਦ ਹੀ ਦੇਖਦਾ ਨਾ, ਕੀ ਨੂੰ ਪੰਜਾਬ ਦਾ ਹਾਲ ਸੁਣਾਈਏ। ਤੁਸੀਂ ਦਰਦੀ
1: ਲੋਕ,
0: ਤੁਸੀਂ ਦਰਦੀ ਹੈਗੇ ਹੋ ਜਿਹੜੇ ਪੰਜਾਬ ਦੀ ਗੱਲ ਆਪਾਂ ਮਿਲ ਜੁਲ ਕੇ ਕਰ ਲੈਨੇ ਆ, ਸਾਡਾ ਦਰਦ ਇਹੀ ਹੈ ਤੇ ਦੇਖਦੇ ਆ
1: ਅਸੀਂ ਡਟੇ ਰਹਿਣਾ।
0: ਸੋ ਮੇਰਾ ਖਿਆਲ ਵੀ ਅੱਜ ਦੀ ਗੱਲਬਾਤ ਆ ਜਿਹੜੀ ਆਪਣੀ ਹੁਣ ਸਮੇਂ ਅਨੁਸਾਰ ਪੂਰੀ ਹੋ ਗਈ ਹੈ, ਤੇ ਇਹੀ ਗੱਲਬਾਤ ਆ ਜਿਹੜੀ ਬਾਜਵਾਈ ਜਦੋਂ ਮਰਜ਼ੀ ਕਰ ਲਈਏ, ਆਪਾਂ ਨੇ ਸੱਚੀਆਂ ਤੇ ਖਰੀਆਂ ਸੁਣਾਉਣੀਆਂ ਨੇ, ਉਹ ਅਸੀਂ ਡਿਊਟੀ ਨਿਭਾਉਂਦੇ ਰਹਿਣਾ ਤੇ ਅਸੀਂ ਪੰਜਾਬ ਨਾਲ ਕਦੇ ਗਦਾਰੀ ਨਹੀਂ ਕਰ ਸਕਦੇ।
1: ਹਾਂਜੀ ਬਿਲਕੁਲ ਨਹੀਂ, ਅਸੀਂ ਇਹਦਾ ਭਲਾ ਹੀ ਚਾਹੁਣ ਵਾਲੇ ਆ। ਹਾਂਜੀ ਤੇ ਆਪਾਂ ਆਪਣੀ ਡਿਊਟੀ ਅਸੀਂ ਡਟ ਕੇ ਦਿੰਦੇ ਰਹਿਣਾ। ਤੇ ਬੱਬੀ ਜੀ ਬਹੁਤ ਖੂਬਸੂਰਤ ਗੱਲਾਂ ਕਰਨ ਵਾਸਤੇ, ਸੱਚਾਈ ਉਜਾਗਰ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਤੇ
0: ਧੰਨਵਾਦ ਜੀ, ਤੁਸੀਂ ਪਾਕਿਸਤਾਨ ਦੇ ਨਾਲ ਸਾਂਝ ਪਾਉਂਦੇ ਹੋ, ਮਿਹਰਬਾਨੀ।
1: ਤੇ ਤੁਹਾਡੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਤੇ ਤੁਹਾਡਾ ਸੁਹਾਣਾ ਟਾਈਮ ਰਹੀ, ਹੈਵ ਏ ਨਾਈਸ ਟਾਈਮ। ਹਾਂਜੀ
0: ਥੈਂਕ ਯੂ, ਧੰਨਵਾਦ,
1: ਸਤਿ ਸ੍ਰੀ ਅਕਾਲ, ਅਸੀਂ ਵੀ ਧੰਨਵਾਦ ਕਰਦੇ। ਸੋ ਦੋਸਤੋ, ਇਹ ਸਨ ਬਲਬੀਰ ਬੱਬੀ ਜੀ, ਉੱਗੇ ਪੱਤਰਕਾਰ, ਜਿਹੜੇ ਮੇਰੇ ਨਾਲ ਗੱਲਬਾਤ ਕਰਕੇ ਗਏ ਨੇ ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸੱਜਣੋ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਕੱਲ ਸੰਡੇ ਹੈ, ਬਿਲਕੁਲ ਦੋਸਤੋ ਇਸੇ ਟਾਈਮ ਹੀ ਇੰਡੀਆ ਦੇ 7:30 to 9:30 ਸ਼ਾਇਰੋ ਸ਼ਾਇਰੀ ਗੱਲਾਂ ਬਾਤਾਂ, ਹਾਂਜੀ ਪ੍ਰੋਗਰਾਮ ਹੋਵੇਗਾ। ਤੇ ਹਰ ਵਾਰੀ ਦੀ ਤਰ੍ਹਾਂ ਤੁਸੀਂ ਵੀ ਵੱਧ ਚੜ ਕੇ ਹਿੱਸਾ ਲਿਓ। ਜਿਹੜੇ ਸਾਡੇ ਨਵੇਂ ਸੱਜਣ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਵੀ ਮੈਂ ਇਨਵਾਈਟ ਕਰਦਾ ਕਿ ਉਹ ਵੀ ਆਣ ਕੇ, ਅਗਰ ਤੁਸੀਂ ਨਹੀਂ ਸ਼ਾਇਰ ਕੋਈ ਗੱਲ ਨਹੀਂ, ਤੁਸੀਂ ਆਣ ਕੇ ਜਿਸ ਤਰ੍ਹਾਂ ਦੀ ਮਰਜ਼ੀ ਸਾਡੇ ਨਾਲ ਗੱਲਬਾਤ ਕਰੋ। ਹਾਂਜੀ ਆਪਣੇ ਇਲਾਕੇ ਦੀ ਕੋਈ ਧਰਤੀ ਤੋਂ ਲੈ ਕੇ ਚੰਨ ਤਾਰਿਆਂ ਤੱਕ, ਸਮੁੰਦਰਾਂ ਹਵਾਵਾਂ ਫਿਜ਼ਾਵਾਂ ਤੱਕ ਤੁਸੀਂ ਆਣ ਕੇ ਗੱਲਬਾਤ ਕਰ ਸਕਦੇ ਹੋ, ਸਾਂਝ ਪਾਓ ਸਾਡੇ ਨਾਲ ਆਣ ਕੇ।
2: ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ। ਤੇ ਇਹਦੇ ਨਾਲ ਸਾਰੇ ਸੁਣ ਰਹੇ ਸੱਜਣਾਂ ਨੂੰ ਮੇਰੇ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਭਾਈ ਜਿਨ੍ਹਾਂ ਨੇ ਇਹੋ ਜਿਹੇ ਹੇਰਾ ਫੇਰੀ ਤੇ ਘਟੀਆ ਸਮੇਂ ਵਿਚ ਵੀ ਆਪਣੀ ਆਤਮਾ ਕਾਇਮ ਰੱਖੀ ਹੈ, ਉਹਨਾਂ ਸਾਰਿਆਂ ਨੂੰ ਮੇਰਾ ਸੈਲਿਊਟ। ਤੇ ਸਾਡਾ ਮੁਲਕ ਜਿਹੜਾ ਹੈ ਉਹ ਸਿਰਫ ਹਿੰਦੁਸਤਾਨ ਹੀ ਨਹੀਂ, ਅਸੀਂ ਇਸ ਪਲੈਨਟ ਦੇ ਵਾਸੀ ਹਾਂ, ਸਾਰੀ ਧਰਤੀ ਸਾਡੀ ਹੈ। ਨਦੀਆਂ, ਪਰਬਤ, ਪਹਾੜ, ਗੋਰੇ, ਕਾਲੇ, ਉੱਚੇ, ਫੀਨੇ, ਸਭ ਸਾਡੇ ਨੇ। ਮਨੁੱਖਤਾ, ਇਹ ਸਾਡੀ ਧਰਤੀ ਹੈ। ਇਹ ਤੇ ਟੈਂਪਰੇਰੀ ਲੀਕਾਂ ਨੇ ਤੇ ਜਿਹੜੀਆਂ ਮੁਲਕਾਂ ਦੀਆਂ ਨੇ ਨਾ ਸਰਹੱਦਾਂ, ਅੱਜ ਤਾਂ ਸਦੀਆਂ ਤੋਂ ਲੈ ਕੇ ਅੱਜ ਤੱਕ ਕਈ ਵਾਰੀ ਚੇਂਜ ਹੋਈਆਂ, ਕੋਈ ਐਨ ਹੋਇਆ, ਕੋਈ ਐਨ ਹੋਇਆ, ਗਾਂ ਵੀ ਹੁੰਦੀਆਂ ਰਹਿਣੀਆਂ ਨੇ, ਹਾਂਜੀ। ਲੇਕਿਨ ਅੱਜ ਨੂੰ ਆਪਣੇ ਮੁਲਕ ਤੋਂ ਬਾਹਰ ਵੀ ਇਹ ਪਲੈਨਟ ਨੂੰ ਅਸੀਂ ਬਿਲੋਂਗ ਕਰਦੇ ਹਾਂ, ਹਾਂਜੀ। ਜਿਸ ਤਰ੍ਹਾਂ ਭਾਰਤ ਦੇ ਵਿਚ ਕਿੰਨੀਆਂ 28 ਸਟੇਟਾਂ ਨੇ ਤੇ ਮੇਰਾ ਖਿਆਲ ਹੈ 6 ਕਿ 8 ਸੈਂਟਰਲ ਰੂਲ ਸਟੇਟਸ ਨੇ ਸਾਡੀਆਂ, ਠੀਕ ਹੈ ਜੀ। ਇਹਨਾਂ ਸਟੇਟਾਂ ਅਸੀਂ ਸਿਰਫ ਇਹਨਾਂ ਦੇ ਹੀ ਨਹੀਂ, ਟੈਲੀਫੋਨ ਨੇ ਥੋੜਾ ਜਿਹਾ ਮੇਰਾ ਧਿਆਨ ਦੂਜੇ ਪਾਸੇ ਕਰ ਦਿੱਤਾ, ਅਸੀਂ ਸਿਰਫ ਇਹਨਾਂ ਸਟੇਟਾਂ ਦੇ ਵਾਸੀ ਨਹੀਂ, ਸਾਰੀ ਧਰਤੀ ਦੇ ਵਾਸੀ ਆ, ਸਾਰੀ ਧਰਤੀ ਸਾਡੀ ਹੈ। ਤੇ ਇਹ ਭਾਜੀ ਤੇ ਇਹਦੇ ਨਾਲ ਹੀ ਦੋਸਤੋ ਆਪ ਸਭ ਵਾਸਤੇ ਗੁੱਡ ਵਿਸ਼ਿਸ਼ ਤੇ ਸਾਡੀਆਂ ਸ਼ੁਭ ਇਸ਼ਾਰਾ।

آواز دی دنیا دے مہربان دوستو تے پرواز ریڈیو فرینکفورٹ دے خوبصورت سروتےو اے دوستانہ لہجے وچ ہواواں اتے فضاواں وچ محبت دا پیغام دین والا دوستی اتے پراتری بھاو دیاں خوشبواں کھلاردا آپ دی سوچ دیاں کھڑکیاں کھڑکا کے آ سجنوں دلاں تے دستک دین والا تہاڈے دلاں دی دھڑکن وداؤن والا پاک دے مسئلے لیاؤن والا پنجاب دی سیر کرواؤن والا حق سچ دے ڈھول وجاؤن والا کئیاں متھیاں تے تیوڑیاں لباں تے ہاسے لیاؤن والا تہاڈی سوچ چ پڑسو پاؤن والا تے کھریاں کھریاں سناؤن والا پنجاب اتے پنجابیت دا پہرے دار بالکل میٹھے بولاں نال لے آپ دے دلاں تے راج کرن والا اے ہے جی پرواز ریڈیو فرینکفورٹ پرواز ریڈیو فرینکفورٹ از ون اینڈ اونلی ون پنجابی ریڈیو اسٹیشن ان جرمنی آف کورس پرواز ریڈیو یور اون ریڈیو اسٹیشن ایکسپوز یور سیلف ہارڈ یو سی دس ونڈرفل ورلڈ وتھ یور اون واچنگ آئیز دوستو کل اسی اپنے من کی گل بات کی سی دل کی گل بات اج تہاڈے دل دیا گلاں باتاں سنیا ਤੁਸੀਂ ਸਿਰਫ ਮੈਨੂੰ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ ਜ਼ਿਆਦਾ ਕਾਲਾਂ ਨਹੀਂ ਮਾਰਨੀਆਂ ਤੇ ਮੈਂ ਪੰਜਾਂ ਸੱਤਾਂ ਦਸਾਂ ਮਿੰਟਾਂ 'ਚ ਤੁਹਾਨੂੰ ਕਾਲ ਕਰਾਂਗਾ ਜਿਉਂ ਹੀ ਮੇਰੀ ਕਾਲ ਤੁਸੀਂ ਰਿਸੀਵ ਕਰੋਗੇ ਤੇ ਦੋਸਤੋ ਤੁਸੀਂ ਔਨ ਏਅਰ ਹੋਵੋਗੇ ਠੀਕ ਹੈ ਜੀ ਤੇ ਤੁਸੀਂ ਰੈਡੀ ਰਹਿਣਾ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਮਤਲਬ ਕਿ ਪਹਿਲਾਂ ਰੇਡੀਓ ਬੰਦ ਕਰਨਾ ਫਿਰ ਮੇਰੀ ਕਾਲ ਐਕਸੈਪਟ ਕਰਨੀ ਹੈ ਹਾਂਜੀ ਤੇ ਆ ਜਾਓ ਹੋ ਮਹਮਾ ਕੇ ਰੌਣਕਾਂ ਲਾਓ ਤੁਸੀਂ ਕੀ ਲਿਖਦੇ ਹੋ ਕਿਸ ਤਰ੍ਹਾਂ ਲਿਖਦੇ ਹੋ ਮਨ ਦੇ ਭਾਵ ਭਾਵ ਕਿਸ ਤਰ੍ਹਾਂ ਉਜਾਗਰ ਕਰਦੇ ਹੋ ਜਰਾ ਆਣ ਕੇ ਤੇ ਦੱਸੋ ਤੇ ਦੇਖੋ ਦੂਸਰਿਆਂ ਨੂੰ ਵੀ ਪਤਾ ਕਰੀਏ ਸੁਣੀਏ ਕਿ ਉਹ ਕਿਸ ਤਰ੍ਹਾਂ ਸੋਚਦੇ ਨੇ ਅਗਰ ਤੁਸੀਂ ਰਾਈਟਰ ਨਹੀਂ ਕਵਿਤਾਵਾਂ ਨਹੀਂ ਲਿਖਦੇ ਤੇ ਤੁਸੀਂ ਸਾਡੇ ਨਾਲ ਆਣ ਕੇ ਗੱਲਬਾਤ ਕਰ ਸਕਦੇ ਹੋ ਆਪਣੀ ਮਨ ਮਰਜ਼ੀ ਦੀ ਗੱਲਬਾਤ ਕਰੋ ਸਾਡੇ ਨਾਲ ਆਣ ਕੇ ਠੀਕ ਹੈ ਜੀ ਜੋ ਤੁਹਾਡੇ ਦਿਲ ਵਿੱਚ ਕੋਈ ਘਟਨਾ ਕੋਈ ਮਤਲਬ ਕਿ ਤੁਸੀਂ ਸਮਾਜ ਨੂੰ ਕਿਸੇ ਪੁਆਇੰਟ ਆਫ ਵਿਊ ਤੋਂ ਵੇਖਿਆ ਕੋਈ ਵੀ ਨੈਸ਼ਨਲ ਇੰਟਰਨੈਸ਼ਨਲ ਗੱਲ ਤੁਸੀਂ ਕਰਨੀ ਚਾਹੁੰਦੇ ਹੋ ਯੂ ਮੋਸਟ ਵੈਲਕਮ ਆਓ ਤੇ ਆਣ ਕੇ ਸਾਡੇ ਨਾਲ ਗੱਲਬਾਤ ਕਰੋ ਵੀ ਰਿਸਪੈਕਟ ਯੂ and your viewers. That's the beauty of your lovely radio station. To listen us worldwide, log on www.parvazradio.com. Dosto, har vari main request karna ke tusi te sunde hi ho apne 5-7 yaaran doston nu saadi app download karwao assi grateful hovange ji aap ji de ਵਿੱਚ ਜਵਾਨੀ ਸਭ ਮੋਢਿਆਂ ਤੋਂ ਥੁੱਕਦੇ ਨੇ ਕੰਨ ਜ਼ੁਲਮ ਦੇ ਝਾੜਦਾ ਕੋਈ ਕੋਈ ਜ਼ੋਰਾਵਰ ਦੀ ਸਭ ਨੇ ਡਾਂਗ ਬਣਦੇ ਤੇ ਝੰਡੇ ਜ਼ੁਲਮ ਦੇ ਪਾੜਦਾ ਕੋਈ ਕੋਈ ਕੁਰਬਾਨੀ ਦੀਆਂ ਤਾਰਾਂ ਰੋਜ਼ ਸੁਣਦੇ ਆ ਜਿੰਦ ਕੌਮ ਤੋਂ ਵਾਰਦਾ ਕੋਈ ਕੋਈ
ਵਾਹ ਲੱਗੇ ਸਭ ਡਾਂਗਾਂ ਮਾਰਦੇ ਨੇ ਪਰ ਮੌਤ ਵੇਖ ਲਲਕਾਰਦਾ ਕੋਈ ਕੋਈ। ਸਭ ਨਦੀਆਂ ਨਵਾਣ ਵੱਲ ਵਹਿੰਦੀਆਂ ਨੇ ਪਾਣੀ ਥੇ ਤੇ ਚਾੜਦਾ ਕੋਈ ਕੋਈ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੱਲ ਇਸ ਤਰ੍ਹਾਂ ਦੋਸਤੋ ਕਿ ਅੱਜ ਹੈ ਜੀ ਸੰਡੇ ਤੇ 4 ਜਨਵਰੀ, ਟੈਂਪਰੇਚਰ ਹੈ ਜੀ 11, ਕਲਾਉਡੀ, ਹੁਣ ਰਹਿਣਾ ਹੀ ਜਿਸ ਤਰ੍ਹਾਂ ਕੁਛ ਦਿਨ ਤੇ ਪਤਾ ਨਹੀਂ ਲੋਹੜੀ ਤੱਕ ਇਸ ਤਰ੍ਹਾਂ ਦਾ ਹੀ ਮੌਸਮ ਰਹੇਗਾ। ਐਨੀ ਹੋ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 7:45 ਵੇਖ ਲਲਕਾਰ ਦਾ

0: ਗੱਲ ਇਸ ਤਰ੍ਹਾਂ ਹੈ ਦੋਸਤੋ ਕਿ ਅੱਜ ਹੈ ਜੀ ਸੰਡੇ ਤੇ 4 ਜਨਵਰੀ, ਟੈਂਪਰੇਚਰ ਹੈ ਜੀ 11, ਕਲਾਉਡੀ, ਹੁਣ ਰਹਿਣਾ ਹੀ ਜਿਸ ਤਰ੍ਹਾਂ ਕੁਛ ਦਿਨ ਤੇ ਪਤਾ ਨਹੀਂ ਲੋਹੜੀ ਤੱਕ ਇਸ ਤਰ੍ਹਾਂ ਦਾ ਹੀ ਮੌਸਮ ਰਹੇਗਾ। ਐਨੀ ਹਾਓ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 7:45 ਹੋ ਗਏ ਨੇ ਤੇ ਸਾਡਾ ਟੈਲੀਫੋਨ ਨੰਬਰ ਜਿੰਨਾ ਸੱਜਣਾ ਦੇ ਕੋਲ ਨਹੀਂ ਉਹ ਨੋਟ ਕਰ ਲੈਣ ਪਲੀਜ਼, 0049-1714-8-6-9-5-1-4 ਬਿਲਕੁਲ ਦੋਸਤੋ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਮੈਂ ਤੁਹਾਨੂੰ ਥੋੜੇ ਜਿਹੇ ਕੋਈ ਗੀਤ ਸੁਣਾਉਣ ਤੋਂ ਪਹਿਲਾਂ ਦੋਸਤੋ ਵਪਾਰਕ ਸੁਨੇਹੇ ਜੇ ਦੇ ਦਿਆਂ ਕਿ ਵਨ ਓਮਸ ਆਊਟ ਆਫ ਗੇਟ ਦਾਨ ਫਰਗੈਸਨ ਜੀ ਮੀਸ ਆਊਟ ਆਫ ਐਕਸਟੈਡ ਆ ਐਪਸੀਲੋਨ ਦਸ ਇਸ ਇਨ ਫਰੀਡਸ ਰਾਸ ਹੈ 106 6 3 1 6 5 ਰੈਪਰਾਟੂਰਨ ਆਲਾ ਫੈਬਰਿਕਾ Reifen und Rede, Achsvermessung, Klimaservice, Ersatzteile, Tuff und Au, also best Service und günstig Preis. Bilkul dosto, sade shahar Mühlheim de vich, yaad rakho, Friedensstrasse 146 de vich, 3165 Mühlheim de vich, Reifen A Epsilon. ਹਰ ਤਰ੍ਹਾਂ ਦੀ ਕਾਰ ਦੀ ਉਹ ਰਿਪੇਅਰ ਕਰਦੇ ਨੇ ਸੱਜਣੋ, ਕਿਸੇ ਤਰ੍ਹਾਂ ਦੀ ਵੀ ਤੁਹਾਡੀ ਕਿਸੇ ਵੀ ਕੰਪਨੀ ਦੀ ਹੈਗੀ ਹੈ ਕਾਰ, ਟਾਇਰ ਸਾਰਾ ਸਾਲ ਜਿਹੜੇ ਚੱਲਦੇ ਨੇ ਵਿੰਟਰ ਚ ਵੀ ਤੇ ਸਮਰ ਚ ਵੀ, ਤੇ ਬੜੇ ਸੋਹਣੇ ਰਿਮ, ਬੜੇ ਬੜੇ ਮਾਡਰਨ ਅਕਸਫਰਮੈਸੂ ਕਲੇਮਾ ਸਰਵਿਸ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਹੋਵੇ, ਅਸਲ ਸਟਾਈਲ ਤੁਹਾਨੂੰ ਕੋਈ ਵੀ ਚਾਹੀਦੀ ਹੋਏ, ਬਿਲਕੁਲ ਤੁਹਾਡੇ ਕੋਲ ਟਾਈਮ ਨਹੀਂ, ਟੁੱਫ ਤੇ ਜਾਣ ਵਾਸਤੇ ਗੱਡੀ ਖਿਲਾਰ ਦੋ, ਟੁੱਫ ਹੋਈ ਹਵਾਈ ਤੁਹਾਡੇ ਆਊ, ਤੁਹਾਡਾ ਤੁਹਾਡੇ ਘਰ ਪਹੁੰਚੇਗਾ ਸਾਰਾ ਕੁਛ, ਤੇ ਵਧੀਆ ਸਰਵਿਸ ਹੈ। ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਲਿਆ ਜਾਏਗਾ ਤੁਹਾਡੇ ਕੋਲ। ਸੋ ਭੁੱਲਣਾ ਨਹੀਂ ਦੋਸਤੋ, ਫਰੀਡਮ ਸਟਾਸ ਹੈ 106 6 3 6 5। ਸੋ ਸੱਜਣੋ, ਮੈਂ ਤੁਹਾਨੂੰ
1: ਇੱਕ ਤੁਹਾਡੇ ਵਾਸਤੇ ਨਾ ਖੂਬਸੂਰਤ ਜਿਹਾ ਗਾਣਾ ਕਿਉਂ ਕੀਤਾ, ਆ ਲਓ ਜੀ ਉਹ ਤੁਹਾਨੂੰ ਪਹਿਲਾਂ ਗਾਣਾ ਸੁਣਾ ਦਈਏ ਇਹ ਤੇ ਹਾਂਜੀ ਦੀਦਾਰ ਸੰਧੂ ਲਓ ਜੀ।
0: ਜੋੜੀ ਜਦੋਂ ਚੁਬਾਰੇ ਚੜ੍ਹਦੀ, ਗਾ ਰਹੇ ਨੇ ਜੀ ਦੀਦਾਰ ਸੰਧੂ ਜੀ ਹੁਣੀ, ਤੇ ਲਓ ਜੀ ਤੁਸੀਂ ਵੀ ਸੁਣ ਲਓ ਇਹ ਜੋੜੀ ਜਦੋਂ ਚੁਬਾਰੇ ਚੜ੍ਹਦੀ ਹੈ ਕਿਹੋ ਜਿਹੇ ਚੰਨ ਚੜ੍ਹਾਉਂਦੀ ਹੈ। ਇਹ ਆਦਮ ਜੀ ਹੈ

0: واہ ونڈرفل گانا بہت خوبصورت. سو دوستو میں تھانو اپنی ایک رچنا سنا تاکہ تہاڈا وی موڈ بن جائے. تے میری بینتی ہے کہ اگلے آور وچ پھر تسی بہتے آندے ہو تے ایس آور وچ وی نا ٹرن بائی ٹرن تھوڑے جے پہلے آور وچ وی آیا کرو. آیا سا بڑے چاواں نال پے آیا سا بڑے چاواں نال اے پے گیا واہ بڑاواں نال. بندہ بندہ پٹکیا پھردا بندہ بندہ پٹکیا پھردا لڑدا پھرے خداواں نال پے لڑدا پھرے خداواں نال. اوئے میں جما کے ویکھ لیا اے سکھ تر جاندے ماواں نال. واہ ماں دی تے کوئی ایگزامپل ہی نہیں بھائی دنیا دے وچ. میں جما کے ویکھ لیا اے سکھ تر جاندے ماواں نال. اج کل دشمن پاروں نہیں آوندا اوئے مقدمے چلن بھراواں نال. اج کل دشمن پاروں نہیں آوندا مقدمے چلن بھراواں نال. ارجا جی سپ آن کے آنڈے پی گئے تے گھگیاں لڑدیاں کاواں نال. انہاں نوں انہاں تے شک ہے سپ آن کے آنڈے پی گئے گھگیاں لڑدیاں کاواں نال. پردوشن وچ سا نہیں ہوندا پردوشن وچ سا نہیں آوندا تے شکوے کرن ہواواں نال. شکوے کرن ہواواں نال قاتل آپے میت چکن قاتل آپے میت چکن پھر دب دے بہت دعاواں نال. پھر دب دے بہت دعاواں نال اے عقل دے انے ٹھیڈے کھاندے. بھی ذرا غور فرمایو اے عقل دے انے ٹھیڈے کھاندے تے غصہ کردے راواں نال. نچیا اپنے کو نہ جائے اہ ویڑا ٹیڈا اے عقل دے انے ٹھیڈے کھاندے غصہ کردے راواں نال. ساون آیا پر مور نہ نچے ساون آیا پر مور نہ نچے لوک کردے گلے کٹاواں نال. لوکی کردے گلے کٹاواں نال پے جد دھپاں لگن درختاں ول بھجن پھر جھگڑا کردے شاواں نال. جد دھپاں لگن درختاں ول بھجن پھر جھگڑا کردے شاواں نال. شاویں بہ کے شاواں شان جھگڑا کرنا اتواد دے بدل کیوں امبر تے شائے اتواد دے بدل کیوں امبر تے شائے دنیا کر دی گلے فضاواں نال. پے دنیا کر دی گلے فضاواں نال او ہر مسئلے تے بمب نے سٹ دے ہن کون اڑے گا شاواں نال. پے او ہر مسئلے تے بمب نے سٹ دے ہن کون اڑے گا شاواں نال. آ دنیا دے سرپنچ نے ہاں وینزویلا دے نو جا کے گھیر لیا کدی کہے ملک نو کدی کہے کون اڑے گا شاواں نال. او ہر مسئلے تے بمب نے سٹ دے ہن کون اڑے گا شاواں نال. پوت پردیسی گھری نہ پرتے ਪੁੱਤ ਪਰਦੇਸੀ ਘਰੀ ਨਾ ਪਰਤੇ, ਕਦੀ ਤੋਰੇ ਸਨ ਸ਼ੁਭ ਇਛਾਵਾਂ ਨਾਲ। ਜਿਹੜੇ ਤੋਰੇ ਸਨ ਸ਼ੁਭ ਇਛਾਵਾਂ ਨਾਲ, ਲਓ ਜੀ ਰੱਖੜੀ ਦੀ ਥਾਂ ਹੱਥ ਘੜੀਆਂ। ਸਜਣੋ ਰੱਖੜੀ ਦੀ ਥਾਂ ਹੱਥ ਘੜੀਆਂ, ਓਏ ਭੈਣਾਂ ਲੜਨ ਭਰਾਵਾਂ ਨਾਲ। ਰੱਖੜੀ ਦੀ ਥਾਂ ਹੱਥ ਘੜੀਆਂ, ਭੈਣਾਂ ਲੜਨ ਭਰਾਵਾਂ ਨਾਲ। ਸਬਰ ਕਰ ਸੁੱਚਾ ਸਿਆ, ਰੋਣੋ ਹਟ ਜਾ, ਓਏ ਇੱਥੇ ਧੋਖੇ ਹੁੰਦੇ ਮਾਵਾਂ ਨਾਲ। ਸਬਰ ਕਰ ਸੁੱਚਾ ਸਿਆ, ਇੱਥੇ ਧੋਖੇ ਹੁੰਦੇ ਮਾਵਾਂ ਨਾਲ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫੋਰਟ, ਯੂਰ ਓਨ ਰੇਡੀਓ ਸਟੇਸ਼ਨ। ਲਓ ਜੀ ਸਾਡੇ ਇੱਕ ਸੱਜਣ ਆਏ ਨੇ, ਹਾਂਜੀ ਬੜੇ ਪਿਆਰੇ ਸੱਜਣ, ਪਤਾ ਨੀ ਇੰਨੀ ਦੇਰ ਕਿੱਥੇ ਰਹੇ ਨੇ ਇਹ। ਲਓ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਰਿੰਗ ਕਰ ਦਿੱਤੀ ਹੈ ਜੀ ਉਹਨਾਂ ਨੂੰ, ਮੇਰਾ ਖਿਆਲ ਹੈ ਰੇਡੀਓ। ਹਾਂਜੀ ਵੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ
1: ਤੁਹਾਡਾ।
0: ਇਹ ਦੱਸੋ ਮੈਨੂੰ ਸ਼ਿਕਾਇਤ ਹੈ ਤੁਹਾਡੇ ਨਾਲ, ਤੁਸੀਂ ਇੰਨੀ ਦੇਰ ਕਿੱਥੇ ਰਹੇ?
1: ਸ਼ਿਕਾਇਤ ਫਿਰ ਤੁਸੀਂ ਤੇ ਬਿਲਕੁਲ ਹੀ ਯਾਦ ਕਰਨੇ ਭੁੱਲ ਜਾਂਦੇ ਜੇ ਮੈਸੇਜ ਮੁਸਰੀ ਕਰੀਏ, ਜਵਾਬ ਵੀ ਘੱਟ ਹੀ ਮਿਲਦਾ।
0: ਨਹੀਂ ਉਹ ਇਸ ਤਰ੍ਹਾਂ ਹੈ ਕਿ ਸੱਚੀ ਮੈਨੂੰ ਨਾ ਨਵਾਂ ਸਾਲ ਕਰਕੇ ਯਾਰ ਇੰਨਾ ਪਿਆਰ ਮਤਲਬ ਕਿ ਸਾਰਿਆਂ ਵੱਲੋਂ ਆਇਆ, ਇੰਨੇ ਕੁ ਮੈਸੇਜ ਆਏ, ਮੈਂ ਸਾਰਿਆਂ ਦਾ ਜਵਾਬ ਹੀ ਨਹੀਂ ਦੇ ਸਕਿਆ।
1: ਨਹੀਂ ਆਇਆ, ਮੈਂ ਤਾਂ ਨਹੀਂ ਤੁਹਾਨੂੰ ਕੀਤਾ, ਚਲੋ ਤੁਹਾਡਾ ਪਹਿਲਾਂ ਆਇਆ ਨਵੇਂ ਸਾਲ ਤੇ, ਜਵਾਬ ਤੇ ਜਰੂਰ ਦਿੱਤਾ।
0: ਅੱਛਾ ਅੱਛਾ ਅੱਛਾ,
1: ਪਹਿਲਾਂ ਤੁਸੀਂ
0: ਉਹ ਨਾ ਕਾਫੀ ਜਿਆਦਾ ਸੁਨੇਹੇ ਆਏ ਆ ਨਵੇਂ ਸਾਲ ਦੇ ਉੱਤੇ, ਤੇ ਇਹਦੇ ਤੋਂ ਨਾ ਪ੍ਰਾਊਡ ਵੀ ਫੀਲ ਹੁੰਦਾ ਯਾਰ, ਬਹੁਤ ਪ੍ਰਾਊਡ ਫੀਲ ਹੁੰਦਾ ਯਾਦ ਕਰਦੇ ਨੇ, ਪਿਆਰ ਕਰਦੇ ਨੇ। ਨਹੀਂ ਤੇ ਅੱਜ ਕੱਲ ਤੇ ਕੋਈ ਕਿਸੇ ਨੂੰ ਲਿਫਟ ਨਹੀਂ ਕਰਾਉਂਦਾ, ਉਹ ਤੁਹਾਨੂੰ ਜਾਂਚ ਹੀ ਨਹੀਂ ਪਿਆਰ ਲੈਣ ਦੀ, ਕਿਉਂ ਨਹੀਂ ਲਿਫਟ ਕਰਾਉਂਦੇ? ਕਰਾਉਂਦੇ ਨੇ ਲਿਫਟ ਲੋਕ, ਪਹਿਲਾਂ ਤੁਸੀਂ ਲਿਫਟ ਕਰਾਓਗੇ ਤੇ ਤੁਹਾਨੂੰ ਲੋਕ ਲਿਫਟ ਕਰਾਉਣਗੇ ਨਾ
1: ਜੀ।
0: ਹਾਂਜੀ, ਤੇ ਮੈਂ ਜਨਾਬ ਤੁਹਾਡੀਆਂ ਸਾਰੀਆਂ ਗੱਲਾਂ ਦਾ ਜਵਾਬ ਦਿਆਂਗਾ, ਜਾ ਕੇ ਕਰੀ ਵੇਖਾਂਗਾ। ਤੇ ਰਾਜੀ ਖੁਸ਼ ਹੋ, ਤੁਸੀਂ ਠੀਕ ਠਾਕ ਹੋ, ਚੜ੍ਹਦੀ
1: ਕਲਾ? ਵਧੀਆ ਜੀ ਵਧੀਆ, ਤੁਸੀਂ ਸੁਣਾਓ?
0: ਮੈਂ ਜੀ ਬਿਲਕੁਲ ਚੜ੍ਹਦੀ ਕਲਾ ਚ,
1: ਚੜ੍ਹਦੀ ਚਾਹੀਦੀ।
0: ਹਾਂਜੀ, ਤੇ ਕੀ ਹਾਲ ਚਾਲ ਹੈ ਤੁਹਾਡੇ ਇਲਾਕੇ ਦਾ, ਕੀ ਕਰਦੇ ਹੋ ਤੁਸੀਂ ਅੱਜ ਕੱਲ?
1: ਕੁਛ ਨੀ, ਆਪਣਾ ਧੰਦਾ ਹੀ ਬਾਜਵਾ ਸਾਹਿਬ ਕਰਨਾ ਕੀ ਆ।
0: ਹਾਂਜੀ, ਵਿਹਲੇ ਥੋੜੇ ਤੁਸੀਂ ਰਹਿਣ ਵਾਲੇ ਹੋ?
1: ਆਹ ਨਹੀਂ, ਵਿਹਲੇ ਤਾਂ ਨੀ ਰਿਹਾ ਜਾਂਦਾ, ਵੀ ਵਿਹਲੇ ਰਹਿ ਕੇ ਕੀ ਕਰਾਂਗੇ।
0: ਤੇ ਫਿਰ ਕੀ ਕਰਦੇ ਹੁੰਦੇ ਹੋ ਤਕਰੀਬਨ? ਤਕਰੀਬਨ ਸ਼ੁਗਰ ਕਿਹੋ ਜਿਹੇ ਨੇ ਤੁਹਾਡੇ?
1: ਸ਼ੁਗਰ ਬਸ ਏਦਾਂ ਆਪਣੇ ਕੰਮ ਕਾਰ ਚ, ਜੇ ਕਿਤੇ ਟਾਈਮ ਮਿਲੇ ਬੋਲਣ ਚੱਲ ਆਉਂਦਾ, ਕਿ ਸੈਰ ਸਭਾ ਚਲੇ ਜਾਈਦਾ।
0: ਬਿਲਕੁਲ
1: ਹਾਂਜੀ,
0: ਹਾਂ ਠੀਕ ਹੈ ਨਾ। ਅੱਜ ਇਨਸਾਨ ਦਾ ਵੀਰ ਜੀ ਕੋਈ ਨਾ ਕੋਈ ਹੋਬੀ ਹੋਣੀ ਚਾਹੀਦੀ ਹੈ, ਬੇਸ਼ੱਕ ਤੁਸੀਂ ਕੋਈ ਵੀ ਹੋਵੇ, ਉਹਦੇ ਨਾਲ ਤੁਸੀਂ ਬੋਰ ਨਹੀਂ ਹੁੰਦੇ, ਕੱਲੇ ਨਹੀਂ ਹੁੰਦੇ, ਹਾਂਜੀ ਬਿਜੀ ਰਹਿੰਦੇ।
1: ਹਾਂਜੀ ਹਾਂਜੀ,
0: ਹਰ ਇਨਸਾਨ ਦੀ ਕੋਈ ਨਾ ਕੋਈ, ਭਾਵੇਂ ਗਾਰਡਨਿੰਗ ਹੋਵੇ, ਪੜ੍ਹਨਾ ਲਿਖਣਾ ਖੇਡਣਾ, ਜੋ ਵੀ ਆਪਣਾ, ਆਪਣੇ ਘਰ ਵਿਚ ਵੀ ਕੰਮ ਕਰਾਉਣਾ, ਲੇਡੀਜ਼ ਨਾਲ ਜਿਸ ਤਰ੍ਹਾਂ ਹੁੰਦਾ ਨਾ ਘਰ ਦੇ, ਉਹ ਕੋਈ ਸਫਾਈ ਕਰ ਰਹੀ ਹੈ ਜਾਂ ਘਰ ਚ ਕਿਚਨ ਦੇ ਵਿਚ, ਤੇ ਉਹਨਾਂ ਦੀ ਮਦਦ ਕਰਾਉਣੀ ਹੈ ਨਾ।
1: ਹਾਂਜੀ ਹਾਂਜੀ
0: ਬਿਲਕੁਲ, ਸਾਨੂੰ ਉਹਨਾਂ ਦੀ ਵੀ ਮਦਦ ਕਰਾਉਣੀ ਚਾਹੀਦੀ ਹੈ ਬਈ।
1: ਹਾਂਜੀ,
0: ਤੇ ਅੱਜ ਤੁਸੀਂ ਕੀ ਸੁਣਾਉਣਾ ਚਾਹੋਗੇ?
1: ਤੇ ਅੱਜ ਵੀ ਥੋੜਾ ਜਿਹਾ ਬਾਜਾ ਦਾ ਰੁਝੇਵਾ ਹੀ, ਅੱਜ ਬੜੇ ਮਹਾਨ ਗਦਰੀ ਆਜ਼ਾਦੀ ਘਲਾਟੀਏ ਬਾਬਾ ਸੋਹਣ ਸਿੰਘ ਭਗਣਾ ਜੀ ਦਾ ਜਨਮ ਦਿਹਾੜਾ।
0: ਵਾਹ ਜੀ ਵਾਹ, ਵਾਹ ਵਾਹ ਵਾਹ,
1: 156ਵਾਂ ਜਨਮ ਦਿਹਾੜਾ ਹੈ।
0: 156, ਹਾਂ ਠੀਕ ਹੈ।
1: ਹਾਂਜੀ, ਤੇ ਮੇਰੇ ਪਿੰਡ
0: ਬੜੀ ਮਹਾਨ ਪਰਸਨੈਲਿਟੀ ਹੈ ਜੀ, ਉਹ
1: ਮੇਰੇ ਤੋਂ ਸਿਰਫ 5-7 ਕਿਲੋਮੀਟਰ ਦੂਰ ਤੇ ਦੂਰ ਉਹਨਾਂ ਦਾ ਪਿੰਡ ਹੈ।
0: ਅੱਛਾ,
1: ਤੇ ਹਰ ਸਾਲ CPI ਉਹਨਾਂ ਦਾ ਜਨਮ ਦਿਹਾੜਾ ਮਨਾਉਂਦੀ ਹੈ। ਹਾਂਜੀ,
0: ਬਹੁਤ ਚੰਗੀ ਗੱਲ ਹੈ, ਇਹਨਾਂ ਸ਼ਹੀਦਾਂ ਦਾ ਜਨਮ ਦਿਹਾੜੇ ਮਨਾਉਣੇ, ਇਹਨਾਂ ਨੂੰ ਯਾਦ ਕਰਨਾ, ਇਹ ਸਾਡੀ ਜ਼ਿੰਦਗੀ ਦੇ ਆਜ਼ਾਦੀ ਘੁਲਾਟੀਏ ਜਿਹੜੇ ਨੇ ਨਾ, ਆਪ ਫਾਂਸੀਆਂ ਦੇ ਰੱਸੇ ਗਲਾਂ ਚ ਗੋਲੀਆਂ ਖਾਧੀਆਂ, ਇਸ ਜਹਾਨ ਚਲੇ ਗਏ, ਪਰ ਸਾਨੂੰ ਥਾਲ ਚ ਧਰ ਕੇ ਆਜ਼ਾਦੀ ਦੇ ਕੇ ਗਏ ਵੀ ਚਲੋ ਇਹ ਸੁੱਖ ਸਾਡੀਆਂ ਆਉਣ ਵਾਲੀਆਂ ਨਸਲਾਂ ਸੁੱਖ ਮੰਨਣਗੀਆਂ।
1: ਹਾਂਜੀ, ਕਿੰਨੀ
0: ਵੱਡੀ ਕੁਰਬਾਨੀ ਹੈ, ਦੱਸੋ।
1: ਬਹੁਤ ਵੱਡੀ ਜੀ, ਬਹੁਤ ਵੱਡੀ। ਪਰ ਕੁਰਬਾਨੀਆਂ ਨੂੰ ਸਾਡੇ ਲੋਕ ਜਿਹੜੇ ਆ ਨਾ ਬਹੁਤ ਭੁੱਲੀ ਜਾਂਦੇ ਆ।
0: ਗੱਲ ਏਦਾਂ ਵਾ, ਅਸੀਂ ਸਿਰਫ ਫਾਰਮੈਲਿਟੀ ਪੂਰੀ ਕਰਦੇ ਆ,
1: ਫਾਰਮੈਲਿਟੀ ਕਰਨ
0: ਤੇ
1: ਰਹਿ
0: ਤੇ ਬਹੁਤਿਆਂ ਨੂੰ ਪਤਾ ਹੀ ਨਹੀਂ,
1: ਪਤਾ ਹੀ ਨਹੀਂ ਹੁੰਦਾ, ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਇਹੋ ਜਿਹੀਆਂ
0: ਕੌਣ ਹੁਣ ਕੌਣ ਨਹੀਂ ਸੁਣੀ ਸੁਣਾਈ।
1: ਹਾਂਜੀ ਹਾਂਜੀ,
0: ਆਇਆਂ ਨੂੰ ਉਧਰੋਂ ਨੂੰ ਕੱਢ ਛੱਡੀ। ਪਰ ਮੈਂ ਇਹਨਾਂ ਸ਼ਹੀਦਾਂ ਨੂੰ, ਆਜ਼ਾਦੀ ਘੁਲਾਟੀਆਂ ਨੂੰ ਧਰਤੀ ਦੇ ਰੱਬ ਮੰਨਦਾ ਵਾ। ਰੱਬ ਨੇ ਵੇਖਿਆ ਨੀ, ਕੋਈ ਮਿਲਿਆ ਨਹੀਂ ਉਹਨੂੰ।
1: ਹਾਂਜੀ,
0: ਪਰ ਆਹ ਤੇ ਇਹ ਜਿੰਨੇ ਸ਼ਹੀਦ ਨੇ ਇਹ ਧਰਤੀ ਦੇ ਰੱਬ ਨੇ, ਸਾਡੇ ਇਹ ਪੂਜਣਯੋਗ ਪਰਸਨੈਲਿਟੀਜ਼ ਨੇ, ਸਾਰੀਆਂ ਦੀਆਂ ਸਾਰੀਆਂ, ਕੋਈ ਇੱਕ ਨੀ।
1: ਹਾਂਜੀ ਹਾਂਜੀ,
0: ਕਿੱਡੀ ਵੱਡੀ ਗੱਲ ਹੈ ਵੇਖੋ। ਔਰ ਏਡੀ ਵੱਡੀ ਹਕੂਮਤ ਨਾਲ ਜਦੋਂ ਇਹਨਾਂ ਨੇ ਟੱਕਰ ਲੈਣੀ ਹੈ, ਉਹ ਇਹਨਾਂ ਨੂੰ ਪਤਾ ਕਿ ਸਾਨੂੰ ਗੋਲੀ ਜਾਂ ਫਾਂਸੀ ਜਾਂ ਸਦਾ ਜੇਲ ਚ ਇਹਨਾਂ ਨੇ ਸੁੱਟ ਲਿਆ।
1: ਹਾਂਜੀ,
0: ਕਿਹੜੀ ਮਿੱਟੀ ਦੇ ਬਣੇ ਹੋਣਗੇ, ਫਿਰ ਵੀ ਡਟੇ ਰਹੇ।
1: ਹਾਂਜੀ
0: ਬਿਲਕੁਲ ਬਿਲਕੁਲ, ਅਸਲ ਚ ਇਹ ਦੇਸ਼ ਪਿਆਰ ਹੈ, ਇਹ ਮਤਲਬ ਕਿ ਆਪਣੇ ਮੁਲਕ ਨਾਲ ਸਾਡਾ ਪਤਾ ਨੀ ਸਾਡੇ ਤੇ ਆ ਜਿਹੜੀ ਅੱਜ ਅਸੀਂ ਕਹਿੰਦੇ ਹਾਂ ਆਪਣੇ ਨਾਗਰਿਕਾਂ ਨੂੰ, ਇਹਨਾਂ ਨੂੰ ਤੇ ਪਤਾ ਹੀ ਨੀ ਕਿ ਦੇਸ਼ ਪਿਆਰ ਵੀ ਕੋਈ ਚੀਜ਼ ਹੈਗਾ।
1: ਹਾਂਜੀ,
0: ਜਾਂ ਸਾਡੇ ਲੀਡਰਾਂ ਨੂੰ ਨੀ ਪਤਾ ਦੇਸ਼ ਪਿਆਰ ਕੀ ਹੈ ਕੀ
1: ਨਹੀਂ ਜੀ, ਇਹ ਪੱਗਾਂ ਬੰਨਣ ਤੇ ਰਹਿ ਗਏ ਬਸ, ਪੱਗਾਂ ਬੰਨ ਕੇ ਤੇ ਝੂਠੇ ਨਾਰੇ ਮਾਰੀ ਜਾਓ।
0: ਬਹਾਦਰੀ ਹੈ ਇਹਨਾਂ ਦੇ ਨਾਲ ਝੂਠ ਬੋਲਦੇ ਨੇ, ਕਿਉਂਕਿ ਅਸੀਂ ਜਸਟਿਸ ਨੇ, ਜਸਟਿਸ ਕਾਟਜੂ ਹੋਣਾਂ ਨੇ ਕਿਹਾ, ਕੱਲ ਵੀ ਮੇਰੀ ਗੱਲਬਾਤ ਹੋ ਰਹੀ ਸੀ ਇਸੇ ਮਸਲੇ ਤੇ ਹੀ, ਉਹਨਾਂ ਨੇ
1: ਕਿਹਾ ਤੁਸੀਂ ਮੈਨੂੰ ਪੋਡਕਾਸਟ,
0: ਹਾਂ 90% ਹਿੰਦੁਸਤਾਨੀ, ਮੈਂ ਉਹ ਲਫ਼ਜ਼ ਕਿੱਦਾਂ ਤੁਹਾਨੂੰ ਦੱਸਾਂ ਵੀ ਉਹ ਗਧੇ ਤੱਕ ਉਹਨੇ ਕਿਹਾ ਕਿ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਅੱਗੇ ਪਿੱਛੇ।
1: ਹਾਂਜੀ ਹਾਂਜੀ
0: ਹਾਂਜੀ, ਤੇ ਬਿਲਕੁਲ ਮਤਲਬ ਕਿ ਲੱਗਦਾ ਵੀ ਏਦਾਂ ਹੀ ਹੈ, ਕੋਈ ਆਪਣੀ ਜ਼ਿੰਮੇਵਾਰੀ ਨਿਭਾ ਕੇ ਨਹੀਂ ਖੁਸ਼, ਆਪਣੇ ਫਰਜ਼ਾਂ ਵਾਸਤੇ ਹੀ ਪਿੱਟਦੇ ਆ, ਸੜਕਾਂ ਤੇ ਆ ਜਾਂਦੇ ਆ ਤੇ ਰੌਲਾ ਰੱਪਾ ਉਹ ਹਰ ਫਰਜ਼ ਦੇ ਨਾਲ, ਹਰ ਰਾਈਟ ਦੇ ਨਾਲ ਇੱਕ ਡਿਊਟੀ ਵੀ ਬਣਦੀ ਹੈ।
1: ਹਾਂਜੀ,
0: ਸਾਨੂੰ ਆਪਣੀਆਂ ਡਿਊਟੀ ਵੀ ਨਿਭਾਉਣੀਆਂ ਚਾਹੀਦੀਆਂ ਨੇ, ਤਾਂ ਹੀ ਸਾਡਾ ਮੁਲਕ ਸਟਰੋਂਗ ਹੋਏਗਾ। ਹਾਂਜੀ, ਸਟਰੋਂਗ ਹੋਏਗੀ ਇਹਦੀ ਸੋਸਾਇਟੀ, ਸਟਰੋਂਗ ਹੋਏਗੀ।
1: ਹਾਂਜੀ,
0: ਇਹਨਾਂ ਗੱਲਾਂ ਦਾ ਤੇ ਸਾਡੇ ਲੀਡਰਾਂ ਨੂੰ ਨੀ ਪਤਾ ਤੇ ਜਨਤਾ ਨੂੰ ਕਿੱਥੋਂ ਪਤਾ ਲੱਗ ਜਾਏ।
1: ਹਾਂਜੀ ਹਾਂਜੀ,
0: ਪਿੱਛੇ ਜੇ ਜਿਹੜੇ ਆਏ ਸਨ ਦਿਨ ਸਨ ਨਾ, ਮਤਲਬ ਕਿ ਉਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਿਲਾ ਛੱਡਣਾ ਪਿਆ ਤੇ ਉਹ ਸ਼ਹੀਦੀਆਂ ਦੇ ਦਿਨ ਸਨ ਜਿਹੜੇ,
1: ਹਾਂਜੀ ਹਾਂਜੀ ਹਾਂਜੀ,
0: ਕੁੜੀ ਗਲੀਆਂ ਚ ਤੁਰੀ ਫਿਰੇ, ਕਾਲਜਾਂ ਚ ਪੜ੍ਹਦੀਆਂ ਮੁੰਡੇ ਤੇ ਕੁੜੀਆਂ, ਉਹਨਾਂ ਨੇ ਪੁੱਛਿਆ ਵੀ ਚੋਂ ਸਾਹਿਬਜ਼ਾਦਿਆਂ ਦੇ ਨਾਂ ਦੱਸੋ।
1: ਹਾਂਜੀ ਹਾਂਜੀ,
0: ਉਹ ਭੱਜ ਗਈਆਂ, ਕੁੜੀਆਂ ਵੀ ਭੱਜ ਗਈਆਂ ਤੇ ਮੁੰਡੇ ਨੇ ਵੀ ਠੀਕ ਹੀ ਕਰ ਛੱਡਿਆ ਪਰਾਂ ਨੂੰ ਮੂੰਹ ਕਰਕੇ, ਹੋਰਨਾਂ ਨੂੰ ਵੀ।
1: ਹਾਂਜੀ ਹਾਂਜੀ, ਇਹ ਟੋਪੀਆਂ ਲਾਉਣ ਜੋਗੇ ਰਹਿ ਗਏ ਆ ਜੀ।
0: ਵੇਖੋ ਮੈਂ ਹੈਰਾਨ ਹੋ ਰਿਹਾ ਸਾਂ ਕਿ ਆ ਨਿੱਕੇ ਨਿੱਕੇ ਮੁੰਡੇ 13-13 14-14 ਸਾਲ ਦੇ ਸਾਨੂੰ ਸੇਧ ਦੇਣਗੇ,
1: ਸੇਧ ਦੇਣਗੇ,
0: ਇਹ ਉਹ ਟੋਪੀਆਂ ਲਾਉਣ ਡਿਆ, ਕਿੰਨੀ ਬੁਰੀ ਗੱਲ,
1: ਕਿੰਨੀ ਵੱਡੀ ਮਾੜੀ ਗੱਲ।
0: ਹਾਂ ਮਤਲਬ ਕਿ ਵੀਡੀਓ ਤੇ ਉਹ ਵੀ ਛੋਟਾ ਜਿਹਾ ਸੀ, ਆ ਵੀਡੀਓ ਤੇ ਵੇਖਣ ਡਿਆ ਹਾਂ, ਇਹ ਪਤਾ ਨੀ ਕੋਈ ਛੜਿਆ ਸੀ ਕਿ ਕਾਹਦੇ ਤੇ, ਇਹ ਕਹਿ ਰਿਹਾ ਸੀ ਜੋ ਉਹ ਕਰ ਰਹੇ ਨੇ ਗਲਤ ਕਰ ਰਹੇ ਨੇ, ਉਹਨਾਂ ਨੂੰ ਸਿੱਖੀ ਦਾ ਕੋਈ ਪਤਾ ਹੀ ਨਹੀਂ, ਤੇ 13 ਸਾਲਾਂ ਦਾ ਇਹ ਉਹ ਹੁਣ ਇਹ ਸਾਨੂੰ ਗਾਈਡ ਕਰਨਗੇ, ਸਿੱਖ ਕੌਮ ਨੂੰ ਗਾਈਡ ਕਰਨਗੇ ਲੋਕ ਸਨ।
1: ਬਾਜਵਾ ਸਾਹਿਬ ਕਿਸੇ ਨੇ ਹਿੰਮਤ ਹੀ ਨੀ ਕੀਤੀ ਉਹਨਾਂ ਨੂੰ ਰੋਕਣ ਦੀ,
0: ਕਿੱਡੀ ਬੁਰੀ ਗੱਲ ਹੈ ਕਿ ਕੋਈ ਠੀਕ ਹੈ ਕੋਈ ਟੋਪੀ ਪਾ ਕੇ ਆਇਆ, ਕੋਈ ਮਫਲ ਬੰਨ ਕੇ ਆਇਆ, ਕੋਈ ਪੱਗ ਬੰਨ ਕੇ ਆਇਆ, ਸਾਰੇ ਉਹ ਖੁਸ਼ੀ ਚ ਸ਼ਾਮਲ ਹੋਣ ਜਾਂ ਦੁੱਖ ਚ ਸ਼ਾਮਲ ਹੋਣ ਵਾਸਤੇ ਆਏ ਹੈ, ਕੁਛ ਵੀ ਮੇਲਾ ਹੀ ਵੇਖਣ ਆਏ ਸਮਝ ਲਓ, ਆ ਕੀ ਕਿ ਟੋਪੀਆਂ ਲਾ ਲਾ ਕੇ ਬਰਸ਼ਿਆਂ ਤੇ ਟੰਗੀ,
1: ਟੋਪੀਆਂ ਜੇ ਲਾ ਲਈਆਂ ਫਿਰ ਬਰਸ਼ਿਆਂ ਤੇ ਟੰਗੋਣਾ
0: ਟੰਗੀਆਂ ਨੇ। ਮੈਂ ਆਪਣਾ ਵੀਰ ਜੀ ਇੱਕ ਦਿਨ ਸੋਚ ਰਿਹਾ ਸੀ ਕਿ ਵੇਖਿਆ ਜਿੱਥੇ ਕੋਈ ਛੋਟੇ ਛੋਟੇ ਮੁੰਡੇ ਯੰਗ ਜਿਹੜੇ 18-19-20 ਸਾਲ ਦੇ ਜਿਨ੍ਹਾਂ ਨੇ ਯੂਨੀਫਾਰਮਾਂ ਪਾਈਆਂ ਨੇ, ਉਹ ਬਜੁਰਗ ਸੀ ਕੋਈ ਤੇ ਉਹ ਕੁਦੇ ਪੈਗ ਲਾ ਕੇ ਆਉਣ ਡਿਆ ਸੀ ਤੇ ਉਹ ਮੁੰਡਾ ਚਪੇੜਾ ਮਾਰਨ ਡਿਆ ਚਿੱਟੀ, ਪਿਤੂ ਨੂੰ ਸਮਝਾ ਤੂੰ ਸੋਹਣਾ ਲੱਗਦਾ ਤੇਰੇ ਪੁੱਤਰ ਦੇ ਪੁੱਤਰ ਜਿੱਦਾਂ ਤੂੰ ਹੈ ਉਹਦੇ ਚਪੇੜਾ
1: ਮਾਰੀ ਜਾਂ
0: ਨਿਹੰਗ ਸਿੰਘ ਇਹਦੇ ਬੋਝੇ ਚੋਂ ਪੁੜੀ ਨਿਕਲੀ ਹੈ ਜੀ ਉਹ ਕਿਸੇ ਸਿੰਘ ਨੂੰ ਢਾਇਆ ਹੋਏਗਾ ਜਾਂ ਉੱਥੇ ਉਹ ਇਸ ਕਾਨੂੰਨ ਇਹਨਾਂ ਨੇ ਆਪਣੇ ਹੱਥ ਚ ਲੈ ਲਿਆ ਸਮਾਜ ਨੂੰ ਇਹ ਸੁਧਾਰਨਗੇ ਆਪ ਤੇ ਇਹ ਕੰਮ ਨਹੀਂ ਕਰਦੇ ਕੋਈ
1: ਹਾਂਜੀ ਹਾਂਜੀ
0: ਤੇ ਸਾਨੂੰ ਸੁਧਾਰਨ ਵਾਸਤੇ ਸਾਰਾ ਸਮਾਜ ਸੁਧਾਰਨ ਵਾਸਤੇ ਇੱਕ ਇਹ ਤੇ ਉਧਰੋਂ ਅੰਧ ਭਗਤ
1: ਹਾਂਜੀ
0: ਉਹ ਵੀ ਮੋਰਚਾ ਲਾ ਕੇ ਹਰ ਥਾਂ ਬੈਠ ਗਏ ਹੁਣ ਸਾਨੂੰ ਇਹਨਾਂ ਨੇ ਚਲਾਉਣਾ ਜੇ ਉਧਰੋਂ ਅੰਧ ਭਗਤਾਂ ਨੇ ਤੇ ਉਧਰੋਂ ਇਹਦਾ ਨੀ
1: ਨਾ ਜੀ ਇਹਨਾਂ ਨੇ ਕਿੱਥੋਂ ਕਰਨੀ ਆ
0: ਇਹਨੂੰ
1: ਬਸ
0: ਸਮਾਜ ਨੂੰ ਅੰਧ ਭਗਤ ਦੇ ਨੇ ਸੁਧਾਰ
1: ਹਾਂ ਬਸ ਇਹੋ ਦੋਵੇਂ ਲੱਗੇ ਆ
0: ਇਹੋ ਦੋ ਇੰਟੈਲੀਜੈਂਟ ਰਹਿ ਗਏ ਜੇ ਹਿੰਦੁਸਤਾਨ
1: ਜੀ
0: ਸਮਾਜ
1: ਸਾਡੇ ਪੈਰੋਕਾਰ ਵੀ ਜਿਹੜੇ ਆ ਉਹ ਵੀ ਨਾ ਇੱਧਰ ਧਿਆਨ ਦਿੰਦੇ ਸ਼੍ਰੋਮਣੀ ਕਮੇਟੀ ਧਿਆਨ ਦੇ ਸ਼੍ਰੋਮਣੀ ਕਮੇਟੀ ਦੇ ਆਪ ਕਰਾਉਂਦੀ ਹੁਣ ਸਰਕਾਰ ਨੇ ਮਾੜਾ ਜਿਹਾ 300 ਸਰੂਪਾਂ ਵਾਲਾ ਇੱਕ ਮਿੰਟ ਬਾਅਦ ਆ ਜੀ
0: ਉਹ ਜਿਹੜੀ ਬੇਅਦਬੀ ਦਾ ਮਤਲਬ ਯਾਰ ਕੋਈ ਕੋਈ ਚਲੋ ਹੋਰ ਗੱਲ ਕਰੋ ਵੇਖੋ ਜੇ ਸਾਡੀਆਂ ਸੰਸਥਾਵਾਂ ਹੀ ਏਦਾਂ ਦੀਆਂ ਨੇ ਸਾਡੀਆਂ ਸਰਕਾਰਾਂ ਸਟੇਟ ਦੀਆਂ ਏਦਾਂ ਦੀਆਂ ਸਾਡੀਆਂ ਸੈਂਟਰ ਦੀਆਂ ਏਦਾਂ ਨੇ ਸਾਡੀ ਮੈਂਟੈਲਿਟੀ ਏਦਾਂ ਦੀ ਆ ਹੁਣ ਸਾਨੂੰ ਵਿਹਲੜ ਮਤਾਂ ਦੇਣਗੇ ਕਿ ਅਸੀਂ ਬਹਿਣਾ ਕਿੱਦਾਂ ਤੇ ਖਲੋਣਾ ਕਿੱਦਾਂ
1: ਹਾਂਜੀ ਹਾਂਜੀ ਸਹੀ ਗੱਲ
0: ਕੋਈ ਫਨਾਟਿਕ ਲੈਕਚਰ ਦੇਣ ਆ ਜੇ ਬਲਕਿ ਵੱਖ ਵਾਰ ਦੇ ਉੱਤੇ ਤੇ ਰੌਲਾ ਰੱਪੇ ਦੇ ਉੱਤੇ ਭਾਵੇਂ ਉਹ ਕਿਸੇ ਧਰਮ ਉਹਨੂੰ ਸੁਣਨ ਵਾਲੇ ਬਥੇਰੇ ਤੇ ਨਾਰੇ ਲਾਉਣ ਵਾਲੇ ਬਥੇਰੇ ਯੂਨੀਵਰਸਿਟੀ ਦੇ ਵਿੱਚੋਂ ਫਰਜ਼ ਕਰ ਕੋਈ ਬਾਹਰ ਦੇ ਮੁਲਕ ਚੋਂ ਆ ਜੇ ਜਾਂ ਕਿਤੇ ਉਹਨੇ ਕਿਸੇ ਹਾਲ ਚ ਲੈਕਚਰ ਦੇਣਾ ਹੋਵੇ ਤੇ ਸ਼ਾਇਦ ਉੱਥੇ 20 ਬੰਦੇ ਜਾਣਗੇ ਉਸ ਤੋਂ ਜ਼ਿਆਦਾ ਨਹੀਂ 15 ਜਾਣਗੇ ਹੈ ਜੇ ਕੋਈ ਗਰਾਉਣ ਵਾਲੀ ਆ ਜਾਏ ਬਾਬਾ ਵੇ ਕਲਾ ਮਰੋੜ ਤੇ ਥਾਂ ਨੀ ਜੇ ਰਹਿਣਾ ਹਾਲ ਦੇ ਵਿੱਚ ਕਿਤੇ
1: ਹਾਂਜੀ ਹਾਂਜੀ
0: ਆਹ ਤੇ ਸਾਡੀ ਮੈਂਟੈਲਿਟੀ ਹੈ ਸਾਡਾ ਸਮਾਜ ਨਿਕਲ ਗਿਆ ਜੀ ਮੈਂ ਇਹ ਨੀ ਕਹਿੰਦਾ ਕਿ ਗਾਉਣ ਵਾਲਿਆਂ ਨੂੰ ਨਾ ਸੁਣੋ ਉਹ ਗਾਉਣ ਵਾਲਿਆਂ ਕਲਾਕਾਰਾਂ ਨੂੰ ਵੀ ਸੁਣੋ ਪਰ ਅਕਲ ਵਾਲੀ ਦੀ ਬਾਣੀ ਵੀ ਕਦੇ ਖੋਲ ਲਓ ਇਧਰ ਵੀ ਜਾਇਆ ਕਰੋ ਸ਼ਾਇਦ ਕੋਈ ਖਾਦੇ ਚ ਪੈ ਜੇ ਤੇ ਫਲਾਂ ਜਿਹੜੇ ਹੈਗੇ ਨੇ ਕੋਈ ਰਿਸ਼ਤੇਦਾਰ ਦਿਆ ਸੀ ਐਡਵਰਟਾਈਜਮੈਂਟ ਕਰਨ ਜੀ ਫਲਾਣੇ ਮਹਾਤਮਾ ਧਰਮਾਤਮਾ ਆ ਰਹੇ ਨੇ ਹੋਮ ਹਮਾ ਕੇ ਪੁੱਜੋ ਪੋਸਟਰ ਲੱਗੇ ਸਨ ਤੇ ਆਪ ਦਰਸ਼ਨ ਕਰਕੇ ਬਸ ਆਪਣੀ ਆਤਮਾ ਪਵਿੱਤਰ ਕਰੋ ਤੇ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਉਹ ਆਪਣੇ ਚਰਨ ਕਮਲ ਸਾਡੇ ਸ਼ਹਿਰ ਚ ਪਾ ਰਹੇ ਨੇ ਮਗਰ ਰੌਲਾ ਮੈਂ ਦੇਹ ਨੀ ਕਹਿੰਦਾ ਕੌਣ ਆ ਰਹੇ ਨੇ ਕੌਣ ਨੀ ਓਕੇ ਦੱਸੋ ਜੀ ਸਾਧਾ ਨੇ ਚਰਨ ਪਾ ਕੇ ਸਾਡੇ ਸ਼ਹਿਰ ਪਵਿੱਤਰ ਕਰਨੇ ਜੇ
1: ਚੱਲਣ
0: ਰਿਹਾ ਸਾਰਾ ਸਿਸਟਮ
1: ਹਾਂਜੀ ਹਾਂਜੀ
0: ਇਹ ਸਭ ਅਕਲ ਤੋਂ ਪੈਦਲ ਲੋਕਾਂ ਦੀਆਂ ਗੱਲਾਂ ਨੇ
1: ਹਾਂਜੀ ਹਾਂਜੀ
0: ਬਿਲਕੁਲ ਬਿਲਕੁਲ ਇਹਨਾਂ ਦੇ ਵਿੱਚ ਕਦੀ ਤੁਸੀਂ ਕੋਈ ਪ੍ਰੋਫੈਸਰ ਖਲੋਤਾ ਵੇਖਿਆ ਕੋਈ ਪੜ੍ਹਿਆ ਲਿਖਿਆ ਖਲੋਤਾ ਵੇਖਿਆ ਇਹਨਾਂ ਕਹਾਣੀਆਂ ਦੇ ਵਿੱਚ
1: ਨਾ ਜੀ ਨਾ
0: ਪੜ੍ਹੇ ਲਿਖੇ ਨੂੰ ਤੇ ਇਹ ਮੂਰਖ ਸਮਝਦੇ ਨੇ ਕਿਉਂਕਿ ਉਹ ਇਹਨਾਂ ਦੇ ਲਾਗੇ ਨੀ ਨਾ ਖਲੋਂਦੇ
1: ਹਾਂਜੀ ਹਾਂਜੀ
0: ਤੇ ਜੇ ਕੋਈ ਸਮਗਲਰ ਹੋਏਗਾ ਉਹਨੇ ਮੁੱਛਾਂ ਚੁੱਕੀਆਂ ਹੋਣਗੀਆਂ ਡੱਬ ਚ ਪਿਸਤੌਲ ਦਿੱਤਾ ਹੈਗਾ ਤੇ ਉਹਨੂੰ 20 ਜਣੇ ਕਹਿਣਗੇ ਅੰਕਲ ਜੀ ਆਓ ਤੁਹਾਨੂੰ ਚਾਹ ਪਾਣੀ ਦੇਈਏ ਹੈ
1: ਹਾਂਜੀ
0: ਜਿਹੜਾ ਪ੍ਰੋਫੈਸਰ ਹੈ ਜਾਂ ਕੋਈ ਚੰਗਾ ਇੰਟੈਲੀ ਉਹਨੇ ਚੁੱਪ ਰਹਿਣਾ ਤੇ ਆਮ ਸੋਸਾਇਟੀ ਪਾਗਲ ਸਮਝਦੀ ਹੈ ਕਿਉਂਕਿ ਬੋਲਦਾ ਹੀ ਘੱਟ ਹੈ ਤੇ ਕਿਸੇ ਨਾਲ ਵੀ ਨਹੀਂ ਬੋਲਦਾ ਉਹ ਤੁਹਾਡੀਆਂ ਗੱਲਾਂ ਨੂੰ ਟੇਸਟੀ ਨਹੀਂ ਲੱਗਦੀਆਂ ਇਸ ਕਰਕੇ ਉਹ ਨੁੱਕਰਾਂ ਤੇ ਨਹੀਂ ਖਲੋਂਦਾ ਤੇ ਤੁਹਾਡੇ ਨਾਲ ਨਹੀਂ ਬੋਲਦਾ
1: ਹਾਂਜੀ ਹਾਂਜੀ
0: ਸਾਡੀ ਸੋਸਾਇਟੀ ਵਿਗੜ ਚੁੱਕੀ ਹੈ
1: ਬਿਲਕੁਲ ਬਿਲਕੁਲ
0: ਜੇ ਤੇ ਉਹਦਾ ਕੋਈ ਪੁਰਜਾ ਖਰਾਬ ਹੋ ਜੇ ਤੇ ਉਹ ਬਦਲਿਆ ਜਾ ਸਕਦਾ
1: ਹਾਂਜੀ ਹਾਂਜੀ
0: ਤੇ ਜੇ ਵੀਰ ਜੀ ਉਹਦੀ ਚੈਸੀ ਵਿੰਗੀ ਹੋ ਜਾਏ ਸਾਰੀ ਬਾਡੀ ਬਦਲਣੀ ਪੈਂਦੀ ਹੈ ਉਹ ਐਵੇਂ ਲੱਗਦਾ ਜਦੋਂ ਵਿੰਗਾ ਪੰਜਾਬ ਰੋਡਵੇਜ ਦੀਆਂ ਬੱਸਾਂ ਕਦੀ ਛੋਟੇ ਹੁੰਦੇ ਵਹਿੰਦੇ ਹੁੰਦੇ ਆ ਬਸ ਅੱਗੋ ਸਿੱਧੀ ਆਉਂਦੀ ਸੀ ਤੇ ਪਿਛਲੇ ਪਾਸੇ ਸੱਜੇ
1: ਪਿਛਲੇ ਪਾਸੇ
0: ਸਾਨੂੰ ਐਵੇਂ ਲੱਗਦਾ ਸੀ ਖੱਬੇ ਪਾਸੇ ਮੁੜਨ ਲੱਗੀ ਹੈ ਪਰ ਉਹ ਗੋਲੀ ਦੀ ਹੀ ਸਿੱਧੀ
1: ਮੈਂ ਵੀ ਵੇਖਿਆ ਹੈ ਬਾਜਵਾ ਸਾਹਿਬ
0: ਸਾਡੇ ਸਮਾਜ ਦੀ ਚੈਸੀ ਵਿਗੜ ਗਈ ਹਿੱਲ ਗਈ ਹੈ
1: ਹਾਂਜੀ ਹਾਂਜੀ
0: ਪੰਜਾਬ ਰੋਡ ਬੱਸ ਲੱਗੇ ਜੀ ਲਓ ਜੀ
1: ਚਲੋ
0: ਲਾਰੀ ਨਾ ਕੋਈ ਬੂਆ ਬੂਆ ਬਾਰੀ ਸਮਾਜ ਦਾ ਹੈ ਨੀ ਗਾ
1: ਹਾਂਜੀ
0: ਕੋਈ ਸੱਚੀ ਰਾਹ ਬੜਾ ਅਫਸੋਸ ਹੁੰਦਾ ਜੀ ਬੜਾ
1: ਜਦੋਂ ਅਸੀਂ ਪਰ
0: ਸਿਵਲਾਈਜ਼ਡ ਕੰਟਰੀਆਂ ਦੇ ਨਾਲ ਜਦੋਂ ਅਸੀਂ ਕੰਪੇਅਰ ਕਰਦੇ ਸਾਡੀ ਉਮਰ ਲੰਘ ਗਈ ਹੈ ਉਧਰ ਹੀ ਬੜਾ ਦੁੱਖ ਹੁੰਦਾ ਜਦੋਂ ਅਸੀਂ ਘਰ ਚ ਇਕੱਲੇ ਵੀ ਬੈਠੇ ਹੁੰਦੇ ਹਾਂ ਵੀ ਸਾਨੂੰ ਸੌ ਸਾਲ ਥੋੜੀ ਦੇਰ ਨੂੰ ਹੋ ਜਾਣਾ
1: ਹਾਂਜੀ
0: ਤੇ ਅਸੀਂ ਕਿੰਨੀਆਂ ਇਸ਼ਾਰਾ ਮਾਰ ਲਈਆਂ ਨੇ ਕਿਤੇ ਸਾਡੀ ਤੇ ਆਬਾਦੀ ਸਾਡੀ ਪੇਸ਼ ਨੀ ਜਾਣ ਦੇਣ ਦੀ ਉਧਰੋਂ ਕੱਟਣਾ ਪੇਸ਼ ਨੀ ਜਾਣਦੇ
1: ਹੈ
0: ਬੜੇ ਧਾਰਮਿਕ ਬਣ ਬਣ ਕੇ ਵਿਖਾਲਦੇ ਨੇ ਇੱਥੋਂ ਦੇ ਲੋਕ ਸਾਰਾ ਦਿਨ ਬਹਿ ਕੇ ਵੱਢੀ ਲੈਂਦੇ ਸਾਰੇ ਦਿਨ ਦੁਕਾਨਾਂ ਚ ਬਹਿ ਕੇ ਘੱਟ ਤੋਲਣਾ ਝੂਠ ਬੋਲਣਾ ਨਾਲ ਰਾਮ ਰਾਮ ਵਾਹਿਗੁਰੂ ਰਾਮ ਰਾਮ ਵਾਹਿਗੁਰੂ ਵੀ ਕਰੀ ਜਾਣ
1: ਹਾਂਜੀ
0: ਐਕਟਰ ਤੇ ਪਖੰਡੀ ਲੋਕ ਨੇ ਅਸੀਂ ਇਮਾਨਦਾਰਾਂ ਦੇ ਉੱਪਰ ਵਾਲੇ ਦੇ ਬੜੇ ਭਗਤ ਆ ਜੇ ਤੁਸੀਂ ਉੱਪਰ ਵਾਲੇ ਭਗਤ ਹੋਵੋ ਜਿੰਨਾ ਤੁਸੀਂ ਨਾਂ ਲੈਂਦੇ ਹੋ ਹਾਂਜੀ ਤੇ ਇੱਥੇ ਸਵਰਗ ਹੋਣਾ ਚਾਹੀਦਾ ਇਨਸਾਨ ਇਨਸਾਨੀਅਤ ਨੂੰ ਪਛਾਣੇ ਮਨੁੱਖ ਮਨੁੱਖਤਾ ਦਾ ਵੈਰੀ ਨਹੀਂ ਮਿੱਤਰ ਹੋਣਾ ਚਾਹੀਦਾ
1: ਬਿਲਕੁਲ ਬਿਲਕੁਲ
0: ਜੀ ਤੁਸੀਂ ਕੀ ਕਹੋਗੇ ਫਿਰ
1: ਕਹਿਣਾ ਕੀ ਆ ਬਾਜਾ ਸਾਹਿਬ ਏਦਾਂ ਦੀ ਮੈਂ ਤੇ ਉਸ ਤਰ੍ਹਾਂ ਵੈਸੇ ਬਾਬਾ ਸੋਹਣ ਸਿੰਘ ਭਗਣਾ ਜੀ ਤੇ ਲਿਖੀ
0: ਆਉਣ ਦਿਓ ਜੀ ਬਾਬਾ ਸੋਹਣ ਸਿੰਘ ਭਗਣਾ
1: ਨਹੀਂ ਸਰ ਮੈਂ ਹੋਰ ਸੁਣਾਉਂਗਾ
0: ਚਲੋ ਜੋ ਤੁਹਾਡਾ ਦਿਲ
1: ਬਦਾਂ ਦੀ
0: ਤੁਸੀਂ ਦੋਵੇਂ ਸੁਣਾ ਦਿਓ ਭਗਣਾ ਜੀ ਦੀ
1: ਦੋਵੇਂ ਸੁਣਾ ਦਿੰਦੇ ਅੱਜ ਚਿਰ ਬਾਅਦ ਆਏ
0: ਸੁਣਾਓ ਜੀ ਸੁਣਾਓ ਚਲੋ ਦੋਵੇਂ
1: ਸੁਣਾਓ ਸੱਚ ਨੂੰ ਸੱਚ ਕਹਿਣਾ ਹੈ ਬੜਾ ਔਖਾ
0: ਵਾਹ
1: ਸੱਚ ਨੂੰ ਸੱਚ ਕਹਿਣਾ ਹੈ ਬੜਾ ਔਖਾ ਤੇ ਝੂਠ ਨੂੰ ਸਾਰੇ ਹੀ ਵਡਿਆਈ ਜਾਂਦੇ
0: ਵਾਹ ਵਾਹ
1: ਬਾਜਵਾ ਸਾਹਿਬ ਧਿਆ ਕੇ ਨਾਮ ਬਾਬੇ ਨਾਨਕ ਦਾ ਤੇ ਹੱਕ ਗਊ ਗਰੀਬ ਦਾ ਖਾਈ ਜਾਂਦੇ
0: ਤੇ
1: ਹੱਕ ਗਊ ਗਰੀਬ ਦਾ ਖਾਈ ਜਾਂਦੇ ਸਵੇਰੇ ਗੁਰਦੁਆਰੇ ਦੁਪਹਿਰ ਨੂੰ ਮੰਦਰੇ ਸਵੇਰੇ ਗੁਰਦੁਆਰੇ ਦੁਪਹਿਰ ਨੂੰ ਮੰਦਰੇ ਤੇ ਸ਼ਾਮ ਨੂੰ ਕਬਰਾਂ ਤੇ ਤੇਲ ਪਾਈ ਜਾਂਦੇ ਸ਼ਾਮ ਨੂੰ ਕਬਰਾਂ ਤੇ ਤੇਲ ਪਾਈ ਜਾਂਦੇ
0: ਮਨ ਦੀ ਸ਼ਾਂਤੀ ਵਾਸਤੇ ਹੋਰ ਦਿਲੋਂ ਤੇ ਤੁਸੀਂ ਚਾਹੁੰਦੇ ਕੋਈ
1: ਆਉਂਦੇ ਜਾਂਦੇ ਚਰਚ ਵੀ ਗੇੜਾ ਲਾ ਆਉਂਦੇ
0: ਬਿਲਕੁਲ
1: ਆਉਂਦੇ ਜਾਂਦੇ ਚਰਚ ਵੀ ਗੇੜਾ ਲਾ ਆਉਂਦੇ
0: ਮੋਬਾਈਲ ਦੇ ਲਾਗੇ ਮੂੰਹ ਕਰਕੇ ਬੋਲੋ ਕਦੀ ਕਦੀ ਤੁਸੀਂ ਦੂਰ
1: ਠੀਕ ਆਉਂਦੇ ਜਾਂਦੇ ਚਰਚ ਵੀ ਗੇੜਾ ਲਾ ਆਉਂਦੇ ਤੇ ਮੁਖੋਂ ਹਲੇ ਲੂਹੀਆ ਫਰਮਾਈ ਜਾਂਦੇ ਤੇ ਮੁਖੋਂ ਹਲੇ ਲੂਹੀਆ ਫਰਮਾਈ ਜਾਂਦੇ ਇਹਨਾਂ ਲੋਕਾਂ ਦਾ ਰਿਹਾ ਨਾ ਯਕੀਨ ਕਿਤੇ ਇਹਨਾਂ ਲੋਕਾਂ ਦਾ ਰਿਹਾ ਨਾ ਯਕੀਨ ਕਿਤੇ ਤੇ ਸਾਧਾਂ ਦੇ ਡੇਰੇ ਵੀ
0: ਚੱਕਰ ਲਾਈ ਜਾਂਦੇ
1: ਸਾਧਾਂ ਦੇ ਡੇਰੇ ਵੀ ਮੱਥੇ ਕਸਾਈ
0: ਜਾਂਦੇ
1: ਅੱਗੋ ਥੋੜਾ ਜਿਹਾ ਮੈਂ ਬਦਲਿਆ ਵਾ ਜਿਹੜੀ ਧੀ ਦੀ ਕੁੱਖ ਜੰਮਦੀ ਪੁੱਤ ਸੋਹਣੇ ਇਹ ਉਸੇ ਧੀ ਨੂੰ ਕੁੱਖ ਚ ਕਤਲ ਕਰਾਈ ਜਾਂਦੇ ਇਹ ਉਸੇ ਧੀ ਨੂੰ ਕੁੱਖ ਚ ਕਤਲ ਕਰਾਈ ਜਾਂਦੇ ਬਾਜਵਾ ਜੀ ਬਾਣੇ ਕੀਮਤੀ ਤੇ ਬਾਣੀ ਵਿਚ ਭੋਰਾ ਰਸ ਹੈ ਨੀ ਬਾਣੇ ਕੀਮਤੀ ਤੇ ਬਾਣੀ ਵਿਚ ਭੋਰਾ ਰਸ ਹੈ ਨੀ ਤੇ ਕੋਲੋਂ ਹੀ ਮਨ ਘੜਤ ਕਹਾਣੀਆਂ ਸੁਣਾਈ ਜਾਂਦੇ ਤੇ ਕੋਲੋਂ ਹੀ ਮਨ ਘੜਤ ਕਹਾਣੀਆਂ ਸੁਣਾਈ ਜਾਂਦੇ ਗੁਰੂ ਸਾਡੇ ਤਿਲਕ ਜੰਜੂ ਦੀ ਕਰਗੇ ਰਾਖੀ ਗੁਰੂ ਸਾਡੇ ਤਿਲਕ ਜੰਜੂ ਦੀ ਕਰਗੇ ਰਾਖੀ ਤੇ ਅੱਜ ਦੇ ਸਲਾਰੂ ਹਰ ਇੱਕ ਦੀ ਟੋਪੀ ਲਾਈ ਜਾਂਦੇ ਤੇ ਅੱਜ ਦੇ ਸਲਾਰੂ ਹਰ ਇੱਕ ਦੀ ਟੋਪੀ ਲਾਈ ਜਾਂਦੇ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖਾ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖਾ ਤੇ ਸੋਸ਼ਲ ਮੀਡੀਏ ਤੇ ਨਾ ਆਪਣਾ ਚਮਕਾਈ ਜਾਂਦੇ ਤੇ ਸੋਸ਼ਲ ਮੀਡੀਏ ਤੇ ਨਾ ਆਪਣਾ ਚਮਕਾਈ ਜਾਂਦੇ ਦੋਗ ਲੈਣਾ ਬਾਜਵਾ ਸਾਹਿਬ ਬਾਬੇ ਨਾਨਕ ਤੇ ਲਹਿਰੀ ਜੋ ਬਾਬੇ ਦੀ ਤਰਕ ਨਾਲ ਕਰੇ ਗੱਲ ਲਹਿਰੀ ਜੋ ਬਾਬੇ ਦੀ ਤਰਕ ਨਾਲ ਕਰੇ ਗੱਲ ਤੇ ਉਸ ਨੂੰ ਇਹ ਨਾਸਤਕ ਬਣਾਈ ਜਾਂਦੇ ਤੇ ਉਸ ਨੂੰ ਇਹ ਨਾਸਤਕ ਬਣਾਈ ਜਾਂਦੇ
0: ਬਿਲਕੁਲ ਬਾਬੇ ਨੇ ਖੜੀਆਂ ਖੜੀਆਂ ਜੀ ਕੀਤੀਆਂ ਨੇ ਤੇ ਫਿਰ ਇਹਨਾਂ ਨੇ ਨਾਸਤਕ ਹੀ ਕਹਿਣਾ ਹਾਂਜੀ
1: ਤੇ ਜੇ ਨੇਤਾ ਦੀ ਕਰੀਏ ਗੱਲ, ਭਗਤ ਸਿੰਘ ਵਾਲੀ ਬੰਨ ਕੇ ਪੱਗ ਨੇਤਾ, ਭਗਤ ਸਿੰਘ ਵਾਲੀ ਬੰਨ ਕੇ ਪੱਗ ਨੇਤਾ, ਤੇ ਸ਼ਹੀਦਾਂ ਵਾਲੀ ਸੋਚ ਨੂੰ ਦਾਗ ਲਾਈ ਜਾਂਦੇ, ਤੇ ਸ਼ਹੀਦਾਂ ਵਾਲੀ ਸੋਚ ਨੂੰ ਦਾਗ ਲਾਈ ਜਾਂਦੇ।
0: ਬਹੁਤ ਖੂਬ,
1: ਧੰਨਵਾਦ ਬਾਜਵਾ ਸਾਹਿਬ, ਧੰਨਵਾਦ।
0: ਅੱਛਾ ਹੁਣ
1: ਹਾਂਜੀ
0: ਦੂਸਰੀ ਕਵਿਤਾ ਲੱਭ ਰਹੇ ਹੋ?
1: ਹਾਂ ਨਹੀਂ ਉਹ ਕੋਲ ਹੀ, ਕੋਈ ਨੀ ਮੈਂ ਨਾਲ ਹੀ ਸੁਣਾ ਦਿੰਦਾ।
0: ਉਸ ਤੋਂ ਪਹਿਲਾਂ ਤੁਸੀਂ ਦੂਸਰੀ ਸਟਾਰਟ ਕਰੋ, ਪਹਿਲੀ ਮੁੱਕ ਗਈ ਹੈ ਨਾ?
1: ਹਾਂਜੀ ਪਹਿਲੀ ਮੁੱਕ ਗਈ।
0: ਮੈਂ ਤੁਹਾਨੂੰ ਇੱਕ ਸ਼ੇਰ ਸੁਣਾਉਂਦਾ, ਬਾਅਦ ਚ ਤੁਸੀਂ ਆਪਣੀ ਦੂਸਰੀ ਸ਼ੁਰੂ ਕਰਿਓ।
1: ਠੀਕ ਹੈ।
0: ਅਸਾਂ ਪੱਛਮ ਤੋਂ ਤੱਕਿਆ ਰਵੀ ਚੜਦਾ
1: ਜੀ,
0: ਤੇ ਗਿੱਦੜ ਕਚਰਿਆਂ ਦੇ ਪਹਿਰੇਦਾਰ ਵੇਖੇ।
1: ਵਾਹ।
0: ਅਸਾਂ ਪੱਛਮ ਤੋਂ ਤੱਕਿਆ ਰਵੀ ਚੜਦਾ, ਤੇ ਗਿੱਦੜ ਕਚਰਿਆਂ ਦੇ ਪਹਿਰੇਦਾਰ ਵੇਖੇ। ਅਮਾਵਸ ਦੀ ਰਾਤ ਨੂੰ ਵੇਖਿਆ ਚੰਨ ਚੜਦਾ, ਤੇ ਗਾਲ ਮੂਰਖਾਂ ਦੇ ਅਕਲ ਦੇ ਹਾਰ ਵੇਖੇ, ਤੇ ਗਾਲ
1: ਮੂਰਖਾਂ
0: ਦੇ ਅਕਲ ਦੇ ਹਾਰ ਵੇਖੇ। ਜੀ ਲਹਿਰੀ ਜੀ।
1: ਹਾਂਜੀ ਥੋੜੀ ਜੀ ਵਿਅੰਗਿਆਤਮਕ ਜੀ ਆ ਬਾਜਵਾ ਸਾਹਿਬ। ਬਾਬੇ ਸੋਹਣ ਸਿੰਘ ਭਕਣੇ ਬਾਰੇ ਕੀ ਲਿਖਾਂ ਤੇ ਕੀ ਬੋਲਾਂ ਵੀਰੋ। ਬਾਬੇ ਸੋਹਣ ਸਿੰਘ ਭਕਣੇ ਬਾਰੇ ਕੀ ਲਿਖਾਂ ਤੇ ਕੀ ਬੋਲਾਂ ਵੀਰੋ। ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕਲੋਲਾਂ ਵੀਰੋ। ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕਲੋਲਾਂ। ਬਾਬਾ ਸੋਹਣ ਸਿੰਘ ਭਕਣਾ ਸੀ ਪਹਿਲਾ ਗਦਰੀ। ਬਾਬਾ ਸੋਹਣ ਸਿੰਘ ਭਕਣਾ ਸੀ ਪਹਿਲਾ ਗਦਰੀ, ਅੰਗਰੇਜ਼ਾਂ ਵਿਰੁੱਧ ਆਵਾਜ਼ ਉਠਾਉਣ ਵਾਲਾ। ਲਾਲ ਝੰਡੇ ਤੋਂ ਬਗੈਰ ਕੋਈ ਅੱਜ ਪਵੇ ਨਾ ਨਜ਼ਰੀ, ਸ਼ਹੀਦਾਂ ਤੇ ਗਦਰੀਆਂ ਨੂੰ ਚਾਹੁਣ ਵਾਲਾ। ਸ਼ਹੀਦਾਂ ਤੇ ਗਦਰੀਆਂ ਨੂੰ ਚਾਹੁਣ ਵਾਲਾ।
0: ਜਿਉਂਦੇ ਰਹੋ, ਵੰਡਰਫੁਲ,
1: ਧੰਨਵਾਦ ਜੀ। ਆਓ ਰਲ ਮਿਲ ਸਾਰੇ ਹੋਈਏ ਇਕੱਠੇ, ਆਓ ਰਲ ਮਿਲ ਸਾਰੇ ਹੋਈਏ ਇਕੱਠੇ, ਤੇ ਬਾਬੇ ਭਗਣੇ ਨੂੰ ਕਰੀਏ ਲਾਲ ਸਲਾਮ ਜੀ। ਬਾਬੇ ਭਗਣੇ ਨੂੰ ਕਰੀਏ ਲਾਲ ਸਲਾਮ ਜੀ। ਰਲ ਮਿਲ ਸੱਚੇ ਮਨ ਨਾਲ ਸਾਰੇ ਪੜੀਏ ਗਦਰੀਆਂ ਦੀ ਸੋਚ ਵਾਲਾ ਕਲਾਮ ਜੀ। ਗਦਰੀਆਂ ਦੀ ਸੋਚ ਵਾਲਾ ਕਲਾਮ ਜੀ।
0: ਵਾਹ ਵਾਹ ਵਾਹ, ਬਹੁਤ ਖੂਬ।
1: ਇਹਨਾਂ ਚਿੱਟਿਆਂ ਤੋਂ ਸੀ ਸਾਨੂੰ ਆਜ਼ਾਦ ਕਰਾਇਆ, ਇਹਨਾਂ ਚਿੱਟਿਆਂ ਤੋਂ ਸੀ ਸਾਨੂੰ ਆਜ਼ਾਦ ਕਰਾਇਆ, ਅਸੀਂ ਕਾਲਿਆਂ ਦੇ ਹੋ ਗਏ ਫੇਰ ਗੁਲਾਮ ਜੀ।
0: ਵਾਹ ਵਾਹ,
1: ਅਸੀਂ ਆਪਣੇ ਕਾਲਿਆਂ ਦੇ ਹੋ ਗਏ ਫੇਰ ਗੁਲਾਮ ਜੀ। ਭਜਾਈਏ ਮੁਲਕ ਵਿੱਚੋਂ ਇਹਨਾਂ ਕਾਲਿਆਂ ਨੂੰ, ਜੋ ਸਾਡਾ ਮੁਲਕ ਕਰੀ ਜਾਣ ਨਿਲਾਮ ਜੀ, ਜੋ ਸਾਡਾ ਮੁਲਕ ਕਰੀ ਜਾਣ ਨਿਲਾਮ ਜੀ। ਇਹਨਾਂ ਗਦਰੀਆਂ ਦੇ ਨਾ ਕੀਤੇ ਸੁਪਨੇ ਪੂਰੇ
0: ਜੀ,
1: ਤੇ ਵਟਦੇ ਸਦਾ ਸ਼ਹੀਦਾਂ ਤੇ ਗਦਰੀਆਂ ਦੇ ਨਾਂ ਦਾ ਦਾਮ ਜੀ। ਤੇ ਵਟਦੇ ਸਦਾ ਗਦਰੀਆਂ ਦੇ ਨਾਂ ਦਾ ਦਾਮ ਜੀ।
0: ਬਹੁਤ
1: ਇਹਨਾਂ ਬਹੁ ਰੂਪੀਆਂ ਨੇ ਆਪਣੇ ਘਰ ਭਰ ਲਏ
0: ਜੀ,
1: ਇਹਨਾਂ ਰੰਗ ਬਰੰਗਿਆਂ ਨੇ ਆਪਣੇ ਘਰ ਭਰ ਲਏ, ਤੇ ਗਦਰੀਆਂ ਦਾ ਨਾ ਪੂਰੇ ਹੋਏ ਪੈਗਾਮ ਜੀ, ਤੇ ਗਦਰੀਆਂ ਦੇ ਨਾ ਹੋਏ ਪੂਰੇ ਪੈਗਾਮ ਜੀ। ਨਹੀਂ ਅੱਜ ਤੀਕਰ ਕੋਈ ਵੀ ਬਣਾ ਸਕਿਆ ਗਦਰੀਆਂ ਦੀ ਸੋਚ ਵਾਲਾ ਉੱਚਾ ਸੁੱਚਾ ਧਾਮ ਜੀ, ਉੱਚਾ ਸੁੱਚਾ ਧਾਮ ਜੀ। ਲਹਿਰੀ ਛੱਡੀਏ ਖਹਿੜਾ ਇਹਨਾਂ ਝੂਠਿਆਂ ਦਾ, ਲਹਿਰੀ ਛੱਡੀਏ ਖਹਿੜਾ ਇਹਨਾਂ ਝੂਠਿਆਂ ਦਾ, ਖੜਾ ਕਰੀਏ ਗਦਰੀਆਂ ਦੀ ਸੋਚ ਦਾ ਅਵਾਮ ਜੀ, ਖੜਾ ਕਰੀਏ ਗਦਰੀਆਂ ਦੀ ਸੋਚ ਦਾ ਅਵਾਮ ਜੀ। ਇਹੋ ਹੋਵੇਗੀ ਗਦਰੀ ਬਾਬੇ ਸੋਹਣ ਸਿੰਘ ਭਗਣੇ ਨੂੰ ਅੱਜ ਇਸ ਜਨਮ ਦਿਨ ਤੇ ਲਾਲ ਸਲਾਮ ਜੀ, ਅੱਜ ਇਸ ਜਨਮ ਦਿਨ ਤੇ ਲਾਲ ਸਲਾਮ।
0: ਬਹੁਤ ਖੂਬ, ਬਹੁਤ ਸੋਹਣਾ ਲਿਖਿਆ,
1: ਧੰਨਵਾਦ ਬਾਜਵਾ ਸਾਹਿਬ।
0: ਸੋਹਣੀਆਂ ਕਵਿਤਾਵਾਂ ਲਿਖਦੇ ਹੋ, ਸੱਚੋ ਸੱਚ ਲਿਖਦੇ, ਬਹੁਤ ਚੰਗੀ, ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਮੈਂ ਤੁਹਾਡੇ ਜਾਣ ਤੋਂ ਪਹਿਲਾਂ ਤੁਹਾਡੇ ਨਾਂ ਇੱਕ ਹੋਰ ਸ਼ੇਅਰ ਕਰਾਂਗਾ।
1: ਜਰੂਰ ਜੀ ਜਰੂਰ।
0: ਕਿ ਸੱਚ ਦਾ ਗੱਡਾ ਚਿੱਕੜੀ ਫਸਿਆ ਤੇ ਝੂਠ ਦੇ ਥੱਲੇ ਕਾਰਾਂ ਹੁੰਦੀਆਂ
1: ਜੀ।
0: ਸੱਚ ਦਾ ਗੱਡਾ ਚਿੱਕੜੀ ਫਸਿਆ ਝੂਠ ਦੇ ਥੱਲੇ ਕਾਰਾਂ ਹੁੰਦੀਆਂ। ਓਏ ਪੈਸਾ ਦੀਨ ਇਮਾਨ ਹੈ ਸਾਡਾ, ਤੇ ਇਮਾਨ ਦੀਆਂ ਥਾਂ ਥਾਂ ਹਾਰਾਂ ਹੁੰਦੀਆਂ।
1: ਬਿਲਕੁਲ,
0: ਅੱਜ ਮਾਂ ਪੁੱਤਰਾਂ ਦੇ ਰਹਿਮ ਤੇ ਜੀਂਦੀ, ਸੋਚ ਦੇ ਘਰ ਵਿਚਾਰਾਂ ਹੁੰਦੀਆਂ।
1: ਹਾਂਜੀ,
0: ਅੱਜ ਮਾਂ ਪੁੱਤਰਾਂ ਦੇ ਰਹਿਮ ਤੇ ਜੀਂਦੀ, ਸੋਚ ਦੇ ਘਰ ਵਿਚਾਰਾਂ ਹੁੰਦੀਆਂ। ਓਏ ਸੱਚ ਲਈ ਸਭ ਬੰਦ ਦਰਵਾਜੇ, ਤੇ ਝੂਠ ਦੀਆਂ ਥਾਂ ਥਾਂ ਠਾਰਾਂ ਹੁੰਦੀਆਂ।
1: ਵਾਹਿਗੁਰੂ, ਬਿਲਕੁਲ ਵਾਹਿਗੁਰੂ।
0: ਸੱਚ ਲਈ ਸਭ ਬੰਦ ਦਰਵਾਜੇ, ਝੂਠ ਦੀਆਂ ਥਾਂ ਥਾਂ ਠਾਰਾਂ ਹੁੰਦੀਆਂ। ਸੱਚ ਨੂੰ ਸੁੱਚਾ ਸਿਆ ਥਾਂ ਥਾਂ ਛਿੱਤਰ, ਤੇ ਝੂਠ ਦੀਆਂ ਸਰਕਾਰਾਂ ਹੁੰਦੀਆਂ।
1: ਝੂਠ ਦੀਆਂ ਸਰਕਾਰਾਂ। ਵਾਹਿਗੁਰੂ ਬਾਜਵਾ ਸਾਹਿਬ, ਬਹੁਤ ਵਧੀਆ ਤੁਹਾਡੇ ਨਾਲ ਜਦੋਂ ਜੁੜੀਦਾ ਨਾ, ਤੁਹਾਡੇ ਕੋਲੋਂ ਸਿੱਖਣ ਨੂੰ ਵੀ ਕੁਝ ਮਿਲਦਾ ਵਾ
0: ਜੀ। ਅਸੀਂ
1: ਤੇ ਸੋਰੀ ਮੈਂ ਨਹੀਂ ਜੁੜ ਸਕਿਆ ਇੰਨਾ ਚਿਰ,
0: ਭਾਈ ਅੱਗੋਂ ਤੋਂ ਧਿਆਨ ਰੱਖਣਾ। ਠੀਕ ਹੈ,
1: ਤੁਹਾਡੇ ਠੀਕ ਠੀਕ
0: ਦੇ ਨਾਲ ਸਾਡੀ ਰੌਣਕ ਵਿੱਚ
1: ਹੁੰਦਾ। ਧੰਨਵਾਦ ਬਾਜਵਾ ਸਾਹਿਬ, ਠੀਕ
0: ਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਲਹਿਰੀ ਸਾਹਿਬ, ਥੈਂਕ ਯੂ,
1: ਸ਼ੁਕਰੀਆ ਸ਼ੁਕਰੀਆ,
0: ਮੇਰੀ
1: ਧੰਨਵਾਦ।
0: ਠੀਕ ਹੈ ਜੀ,
1: ਧੰਨਵਾਦ ਧੰਨਵਾਦ, ਸਤਿ ਸ੍ਰੀ ਅਕਾਲ।
0: ਇਹ ਸਨ ਜੀ ਲਹਿਰੀ ਜੀ ਹੁਣੀ, ਜਿਹੜੇ ਵੰਡਰਫੁਲ ਕਵਿਤਾਵਾਂ ਸੁਣਾ ਕੇ ਗਏ ਨੇ, ਕਿਆ ਖੂਬਸੂਰਤ ਕਵਿਤਾਵਾਂ ਨੇ। ਸੋ ਦੋਸਤੋ, ਗੱਲ ਏਦਾਂ ਹੈ, ਮੈਂ ਤੁਹਾਡੇ ਨਾਲ ਲੱਗਾ ਇੱਕ ਗੱਲ ਕਰਨ। ਤੇ ਹਾਂਜੀ ਦੋਸਤੋ, ਪਹਿਲਾਂ ਮੈਂ ਤੁਹਾਨੂੰ ਜੀ ਮਾਂ ਦੇ ਉੱਤੇ ਇੱਕ ਸ਼ੇਰ ਸੁਣਾਉਣਾ ਕਿ ਤੂੰ ਕਿਹੜੀ ਮਮਤਾ ਮਾਂ ਵਿੱਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿੱਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ, ਓਏ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ, ਜਿਨੇ ਉਂਗਲ ਫੜ ਕੇ ਤੁਰਨਾ ਸਿੱਖਿਆ, ਉਹ ਖਬਰ ਲੈਣ ਨਾ ਮਾਂ ਦੀ ਆਇਆ। ਓਏ ਜਿਨੇ ਉਂਗਲ ਫੜ ਕੇ ਤੁਰਨਾ ਸਿੱਖਿਆ, ਉਹ ਖਬਰ ਲੈਣ ਨਾ ਮਾਂ ਦੀ ਆਇਆ। ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ। ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ। ਹਰ ਇੱਕ ਪੁੱਤਰ ਮਾਂ ਤੋਂ ਆਕੀ, ਪੁੱਤਰਾਂ ਮਾਂ ਵਿੱਚ ਰੱਬ ਨੂੰ ਪਾਇਆ। ਹਰ ਇੱਕ ਪੁੱਤਰ ਮਾਂ ਤੋਂ ਆਕੀ, ਪੁੱਤਰਾਂ ਮਾਂ ਵਿੱਚ ਰੱਬ ਨੂੰ ਪਾਇਆ। ਸਭ ਪੀਰ ਪੈਗੰਬਰ ਮਾਂ ਤੋਂ ਥੱਲੇ, ਹਰ ਫਰਿਸ਼ਤਾ ਮਾਂ ਨੇ ਜਾਇਆ। ਸਭ ਪੀਰ ਪੈਗੰਬਰ ਮਾਂ ਤੋਂ ਥੱਲੇ, ਹਰ ਫਰਿਸ਼ਤਾ ਮਾਂ ਨੇ ਜਾਇਆ। ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ, ਆਏ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਮਾਂ ਦੀ ਤਾਕਤ ਤੋਂ ਰੱਬ ਘਬਰਾ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੱਜਣੋ, ਤੁਸੀਂ ਸਵਿਤਰੀ ਬਾਈ ਫੂਲੇ ਦਾ ਨਾਂ ਤੇ ਸੁਣਿਆ ਹੀ ਹੋਵੇਗਾ, ਬਹੁਤ ਲੋਕ ਜਾਣਦੇ ਨੇ, ਤੇ ਜਿਹੜੇ ਨਹੀਂ ਜਾਣਦੇ ਉਹ ਅੱਜ ਇਹਦਾ ਨਾਂ ਸੁਣ ਲੈ। ਇਹ ਬੜੀ ਅਗਾਂਹ ਵਧੂ ਸੋਚ ਵਾਲੀ ਸ਼ੇਰਨੀ ਬੀਬੀ। ਹਾਂਜੀ, 3 ਜਨਵਰੀ ਨੂੰ ਇਹਦਾ ਜਨਮ ਦਿਨ ਸੀ ਕੱਲ, ਤੇ ਅਗਾਂਹ ਵਧੂ ਸੋਚ ਵਾਲੀ ਬਹਾਦਰ ਔਰਤ, ਜਿਨੇ ਸਭ ਤੋਂ ਪਹਿਲਾਂ ਲੜਕੀਆਂ ਵਾਸਤੇ ਸਕੂਲ ਖੋਲਿਆ ਸੀ, ਤੇ ਇਹਦੀ ਵਿਰੋਧਤਾ ਚਾਰ ਚੁਫੇਰਿਓਂ ਹੀ ਹੋਈ। ਹਾਂਜੀ, ਅੱਜ ਬਈ ਇਸ ਬੀਬੀ ਦਾ ਜਨਮ ਦਿਨ ਹੈ, ਕੱਲ ਸੀ ਜਾਣੇ, ਕਹਿਣ ਦਾ ਮਤਲਬ ਹੈ ਇਹ ਬੀਬੀ ਭਾਰਤ ਦੀ ਪਹਿਲੀ ਮਹਿਲਾ ਟੀਚਰ ਸੀ ਦੋਸਤੋ। ਇਸ ਬੀਬੀ ਦੀ ਸੋਚ ਨੂੰ ਲੱਖਾਂ ਨਮਸਕਾਰਾਂ। ਇਹ ਸੂਰਜ ਸੀ, ਸੂਰਜ ਦੀ ਰੋਸ਼ਨੀ ਸੀ, ਕਿਰਨ ਸੀ। ਆਪ ਸਾਰਿਆਂ ਨੂੰ ਵੀ ਦਿਲੋਂ ਸ਼ੁਭਕਾਮਨਾਵਾਂ ਦੋਸਤੋ, ਤੁਸੀਂ ਜੋ ਸੁਣ ਰਹੇ ਹੋ। ਤੇ ਸਵਿਤਰੀ ਬਾਈ ਫੂਲੇ ਨੂੰ ਦਕੀਆ ਨੂਸੀ ਸੋਚ ਵਾਲੇ ਆ ਪਛਾਂ ਖਿੱਚੂ ਹੈ ਨਾ, ਰੂੜੀਵਾਦੀ ਦੇ ਲੋਕ ਜਿਹੜੇ ਹੈਗੇ ਨੇ ਜਿਹੜੇ ਬਹੁਤ ਭਜਨ ਬੰਦਗੀ ਕਰਦੇ ਨੇ ਤੇ ਪਖੰਡ ਕਰਦੇ ਨੇ ਜ਼ਿਆਦਾ. ਹਾਂਜੀ, ਇਹ ਅੱਛਾ ਚਲੋ ਮੈਂ ਪਹਿਲਾਂ ਗੱਲ ਕਰ ਲਾ, ਇਹ ਕਾਲ ਜਿਹੜੀ ਹੈ 2 ਮਿੰਟ ਠਹਿਰ ਕੇ ਲੈ ਲੈਂਦੇ ਆ, ਨਹੀਂ ਤੇ ਇਸ ਤਰ੍ਹਾਂ ਕਰਦਾ ਵਾ ਵੀ ਜਾ ਮੈਂ ਇਹਨਾਂ ਦੀ ਪਹਿਲਾਂ ਕਾਲ ਨਹੀਂ. ਮਾਲੀ ਜੀ 10 ਕੁ ਮਿੰਟ ਵੇਟ, 5 ਕੁ ਮਿੰਟ ਵੇਟ ਕਰੋ ਤੇ ਮੈਂ ਤੁਹਾਨੂੰ ਕਾਲ ਬੈਕ ਕਰਦਾ, ਠੀਕ ਆ? ਅੱਛਾ ਗੱਲ ਇਸ ਤਰ੍ਹਾਂ ਕਿ ਹਾਂ, ਇਹ ਗਾਂ ਵਧੂ ਸੋਚ ਵਾਲੀ ਮਹਿਲਾ ਸੀ ਤੇ ਇਹ ਬੀਬੀ ਉਸ ਵਕਤ ਦੇ ਜਮਾਨੇ ਤੋਂ ਉਲਟ ਸੋਚਿਆ ਇਹਨੇ. ਅਸਲ ਵਿਚ ਉਲਟ ਜਮਾਨਾ ਸੀ, ਇਸ ਬੀਬੀ ਨੇ ਬਿਲਕੁਲ ਸਹੀ ਸੋਚਿਆ ਸੀ. ਜਮਾਨਾ ਸੋਚ ਰਿਹਾ ਸੀ, ਇਹ ਉਲਟ ਸੋਚਣ ਡਈ ਆ. ਮੈਂ ਡੋਮੀਨੇਟਿੰਗ ਸੋਸਾਇਟੀ ਦਾ ਤੁਹਾਨੂੰ ਪਤਾ ਹੀ ਆ, ਫਿਰ ਉਤੋਂ ਪਛਾਂ ਖਿੱਚੂ, ਔਰਤਾਂ ਘਰ ਚ ਹੀ ਰਹਿਣ, ਘੁੰਡ ਕੱਢ ਕੇ ਰੱਖਿਆ ਕਰਨ ਬਗਾਨਾ, ਮਰਦ ਵੀ ਇਹਨਾਂ ਨੂੰ ਨਾ ਵੇਖੇ, ਮਰਦ ਨੂੰ ਨਾ ਵੇਖਣੇ, ਇੱਜ਼ਤ ਮਾਣ. ਤੇ ਉਦੋਂ ਨਾ ਔਰਤ ਜਾਤ ਦੀ ਜਿਹੜੀ ਘਰ ਵਿਚ ਕੋਈ ਰਿਸਪੈਕਟ ਨਹੀਂ ਸੀ ਹੁੰਦੀ, ਹੈ ਇਹਦੇ ਨਾਲ ਬਹੁਤ ਬੈੜਾ. ਪੁਰਾਣੇ ਤੋਂ ਪੁਰਾਣੇ ਸਮੇਂ ਚ ਵੇਖੀ ਜਾਓ, ਔਰਤ ਉੱਤੇ ਹੱਦ ਦਰਜੇ ਦਾ ਬੰਦੇ ਨੇ ਜ਼ੁਲਮ ਕੀਤਾ, ਹੱਦ ਦਰਜੇ ਦਾ ਜ਼ੁਲਮ ਕੀਤਾ. ਤੇ ਇਹ ਬੀਬੀ ਦੀ ਫੂਲੇ ਦੀ ਸੋਚ ਵਿਚ ਆਇਆ ਹੋਏਗਾ ਵੀ ਇਹ ਪਾੜਦੇ, ਇਹਨਾਂ ਨੂੰ ਉਗਾਇਰਾ ਵੀ ਨਹੀਂ ਆਉਂਦਾ. ਸਲਾਰੀਆ ਸੰਜੀਵ ਰਿਐਕਟਡ. ਅੱਛਾ ਜੀ, ਸਲਾਰੀਆ ਸਾਹਿਬ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ. ਅਗਰ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਮੈਨੂੰ ਇੱਕ ਮਿਸ ਕਾਲ ਮਾਰੋ. ਪਿਆਰ ਵਾਸਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ. ਅੱਛਾ ਮੈਂ ਗੱਲ ਕਰ ਰਿਹਾ ਸੀ ਜੀ ਬੀਬੀ ਦੀ, ਹਾਂਜੀ, ਅਗਾਂਹ ਵਧੂ ਸੋਚ ਵਾਲੀ ਦੀ. ਇਸ ਸ਼ੇਰਨੀ ਨੇ ਸਾਰੇ ਸਮਾਜ ਦੀ ਰਤਾ ਪ੍ਰਵਾਹ ਨਹੀਂ ਕੀਤੀ, ਹੈਂ, ਤੇ ਇਸ ਮੂਰਖ ਜਮਾਨੇ ਨੇ ਤੇ ਬਾਬੇ ਨਾਨਕ ਨੂੰ ਵੀ ਕਰਾਈਆ ਕਿਹਾ ਸੀ. ਇਹਦੇ ਵਿਚਾਰੀ ਇੱਕ ਅਗਾਂਹ ਵਧੂ ਸੋਚ ਵਾਲੀ ਬੀਬੀ ਸੀ. ਸਵਿਤਰੀ ਬਾਈ ਫੂਲੇ ਦਾ ਸਾਥ ਡਟ ਕੇ ਉਹਦੇ ਪਤੀ ਨੇ ਦਿੱਤਾ, ਕਿਉਂਕਿ ਫੂਲੇ ਰੂੜੀਵਾਦੀ ਸਮਾਜ ਦੇ ਖੋਖਲੇ ਰੀਤੀ ਰਿਵਾਜ ਦੀ ਡਟ ਕੇ ਵਿਰੋਧਤਾ ਕਰਦੀ ਸੀ ਉਦੋਂ. ਜਿਸ ਤਰ੍ਹਾਂ ਮੈਂ ਅੱਜ ਕਰ ਚੁੱਕਾ ਪਹਿਲਾਂ ਕਿ ਮੈਂ ਡੋਮੀਨੇਟਿੰਗ ਸੋਸਾਇਟੀ ਸੀ ਤੇ ਔਰਤਾਂ ਦੀ ਕੋਈ ਹੋਂਦ ਨਹੀਂ ਸੀ ਸਮਝੀ ਜਾਂਦੀ ਹੁੰਦੀ ਯਾਰ, ਤਰਸਯੋਗ ਗੱਲ ਸੀ, ਹੈਂ. ਮਰਦ ਜਿਹੜੇ ਸੀ ਇਹਨਾਂ ਦਾ ਨੌਕਰਾਂ ਤੋਂ ਵੀ ਭੈੜਾ ਵਿਹਾਰ ਕਰਦੇ ਹੁੰਦੇ ਸਨ ਤਕਰੀਬਨ ਤੇ ਮਨੁਵਾਦੀ ਜਿਹੜੇ ਮਾਨਸਿਕਤਾ ਦੇ ਮਤਲਬ ਕਿ ਇਹ ਤੇ ਹੱਦ ਦਰਜੇ ਦਾ ਅਤਿਆਚਾਰ ਔਰਤਾਂ ਤੇ ਕਰਦੇ ਰਹੇ ਨੇ ਮਨੁਵਾਦੀ ਸੋਚ ਵਾਲੇ, ਹੈਂ. ਇਹਨਾਂ ਨੇ ਤੇ ਕੀ ਕਵੇਰੀ ਸੀ ਮੇਰਾ ਖਿਆਲ ਉਹਦਾ, ਉਹਦੀ ਬੜੀ ਦਰਦਨਾਕ ਕਹਾਣੀ ਹੈ. ਉਦੋਂ ਇਹ ਹੁਕਮ ਸੀ ਕਿ ਜਿਹੜੀ ਯਾਰ ਛੋਟੀ ਜਾਤੀ ਦੀ ਔਰਤ, ਛੋਟੀ ਜਾਤ ਕਿਸੇ ਦੀ ਨੀ, ਕੋਈ ਜਨਮ ਜਨਮਾਂਤਰਾਂ ਤੋਂ ਕਿਸੇ ਦੀ ਜਾਤ ਵੱਡੀ ਛੋਟੀ ਨਹੀਂ ਹੁੰਦੀ. ਜਿਹੜੀ ਇਹੋ ਜਿਹੀ ਸੋਚ ਵਾਲੇ ਲੋਕ ਨੇ ਉਹਨਾਂ ਦੀ ਜਾਤ ਛੋਟੀ ਹੋ ਸਕਦੀ ਹੈ, ਕਿ ਛੋਟੀ ਜਾਤ ਦੀਆਂ ਔਰਤਾਂ ਆਪਣੀ ਉਪਰਲੀ ਛਾਤੀ ਨੰਗੀ ਰੱਖਣ, ਜੇ ਉਹ ਕੱਜਦੀਆਂ ਨੇ ਤੇ ਉਹਨਾਂ ਨੂੰ ਟੈਕਸ ਦੇਣਾ ਪਵੇਗਾ ਜਾਂ ਜੁਰਮਾਨਾ ਕੀਤਾ ਜਾਏਗਾ ਉਹਨਾਂ ਨੂੰ. ਹੋਰ ਜਰਾ ਅੰਦਾਜ਼ਾ ਲਾਇਓ ਯਾਰ, ਇੱਕ ਔਰਤ ਨੇ ਜਾਂ ਕੁੜੀ ਨੇ ਬਾਜ਼ਾਰ ਵਿੱਚ ਸਬਜ਼ੀ ਲੈਣ ਜਾਣਾ ਜਾਂ ਕੋਈ ਹੋਰ ਚੀਜ਼ ਲੈਣ ਜਾਣਾ, ਉਹ ਵੇਖੋ ਉਤੋਂ ਉਹਦੀ ਛਾਤੀ ਨੰਗੀ ਆ ਤੇ ਲੋਕੀ ਉਹ ਕਿਹੜੀਆਂ ਨਜ਼ਰਾਂ ਨਾਲ ਉਹਦੇ ਵੱਲ ਵਹਿੰਦੇ ਹੋਣਗੇ ਤੇ ਉਹ ਵਿਚਾਰੀ ਕਿਹੜੀ ਹੀਣ ਭਾਵਨਾ ਨਾਲ ਉਹ ਦੁਨੀਆਂ ਦੇ ਵਿੱਚੋਂ ਤੁਰ ਲੰਘ ਕੇ ਜਾ ਰਹੀ ਹੋਏਗੀ. ਔਰ ਜ਼ੁਲਮ ਦੀ ਹੱਦ ਹੈ, ਬੇਸ਼ਰਮੀ ਦੀ ਵੀ ਹੱਦ ਹੈ. ਆ ਗਏ ਉਹ ਜਿਹੜੇ ਠੇਕੇਦਾਰ ਹੁੰਦੇ ਨੇ ਰਾਜੇ ਦੇ ਬੰਦੇ ਸਨ ਜਿਹੜੇ, ਤੇ ਉਹ ਜਿਹੜੇ ਮਤਲਬ ਕਿ ਟੈਕਸ ਗਰਾਉਣ ਵਾਲੇ, ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਤੂੰ ਛਾਤੀਆਂ ਕੱਜਦੀ ਮਤਲਬ ਕਿ ਕੱਜ ਕੇ ਜਾਂਦੀ ਹੈ. ਤੇ ਉਹ ਕਹਿੰਦੀ ਮੇਰੀ ਮਰਜ਼ੀ, ਮੈਂ ਕੱਜ ਕੇ ਮੈਂ ਕਿਉਂ ਨੰਗੀਆਂ ਕਰਕੇ ਜਾਵਾਂ. ਉਹ ਕਹਿੰਦੇ ਕਿ ਠੀਕ ਆ, ਇੰਨਾ ਜੁਰਮਾਨਾ ਦੇ ਤੇ ਜੇ ਤੂੰ ਜੁਰਮਾਨਾ ਨਾ ਦਿੱਤਾ ਤੇ ਤੈਨੂੰ ਸਜ਼ਾ ਹੋਵੇਗੀ. ਸਜ਼ਾ ਜਿਹੜੀ ਸੀ ਉਹ ਮਤਲਬ ਕਿ ਉਹ ਕੁਛ ਵੀ ਕਹਿ ਸਕਦੇ ਸੀ ਜਿੱਦਾਂ ਵੀ ਸੀ. ਚਲੋ ਜੀ ਮੈਂ ਇਹ ਗੱਲ ਨੂੰ ਸ਼ਾਰਟ ਕਰਾਂ, ਉਹ ਜਿੰਨਾ ਜੁਰਮਾਨਾ ਕੀਤਾ ਗਰੀਬਾਂ ਦੇ ਘਰਾਂ ਦੇ ਵਿੱਚ ਉਦੋਂ ਇੰਨੇ ਪੈਸੇ ਕਿੱਥੇ ਹੁੰਦੇ ਸੀ ਤੇ ਉਦੋਂ ਨਾ ਜੁਰਮਾਨਾ ਜਾਂ ਆਪਣੀ ਫੀਸ ਕੇਲੇ ਦੇ ਪੱਤੇ ਦੇ ਉੱਤੇ ਧਰ ਕੇ ਸਰਕਾਰੀ ਕਰਮਚਾਰੀਆਂ ਨੂੰ ਦਿੱਤੀ ਜਾਂਦੀ ਹੁੰਦੀ ਸੀ ਰਵਾਇਤ ਸੀ ਇਹ ਉਹ ਅੰਦਰ ਗਈ ਉਹਨੇ ਦਾਤ ਨਾਲ ਆਪਣੀ ਛਾਤੀ ਛਾਤੀਆਂ ਹੀ ਵੱਢ ਕੇ ਕੇਲੇ ਦੇ ਪੱਤੇ ਤੇ ਧਰ ਕੇ ਤੇ ਕਹਿੰਦੀ ਹੈ ਆ ਲਓ ਫੜ ਲਓ ਸੀ ਅੱਛਾ ਹੁਣ ਜੋ ਕੁਝ ਵੀ ਹੋਇਆ ਹੋਵੇਗਾ ਮੈਂ ਗੱਲ ਨੂੰ ਲੰਬੀ ਨਾ ਕਰਾਂ ਉਹ ਖੂਨ ਜ਼ਿਆਦਾ ਵਗ ਜਾਣ ਕਾਰਨ ਉਹਦੀ ਮੌਤ ਹੋ ਗਈ ਠੀਕ ਹੈ ਤੇ ਉਹਦੇ ਜਦੋਂ ਸੰਸਕਾਰ ਹੋਣ ਲੱਗਾ ਤੇ ਘਰ ਵਾਲੇ ਨੇ ਵੀ ਉਹਦੀ ਮੜੀ ਚ ਛਾਲ ਮਾਰ ਦਿੱਤੀ ਤੇ ਉਹ ਜਿੰਦਾ ਸੜ ਕੇ ਮਰ ਗਿਆ ਫਿਰ ਇੱਕ ਰੈਵੋਲਿਊਸ਼ਨ ਰਿਵੋਲਟ ਹੋਇਆ ਇਹ ਪ੍ਰਥਾ ਬੰਦ ਕਰਨੀ ਪਈ ਤੇ ਅੰਗਰੇਜ਼ਾਂ ਨੇ ਸਾਥ ਦਿੱਤਾ ਇਹ ਮੈਨੂੰ ਵੈਸੇ ਯਾਦ ਆ ਗਈ ਸੀ ਗੱਲ ਉਹਦੇ ਵਿੱਚ ਹਾਂਜੀ ਇਹੋ ਜਿਹਾ ਦਕੀਆ ਨੂਸੀ ਸਮਾਜ ਸੀ ਸਾਡਾ ਅਤੇ ਹੁਣ ਵੀ ਕਿਹੜਾ ਕੋਈ ਕੋਈ ਏਡਾ ਵਧੀਆ ਵਾ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਸਵਿਤਰੀ ਬਾਈ ਫੂਲੇ ਇਹੋ ਜਿਹੇ ਸਮੇਂ ਵਿੱਚ ਫੂਲੇ ਜੀ ਨੇ ਸਮਾਜ ਦੇ ਖਿਲਾਫ਼ ਫਿਰ ਬਗਾਵਤ ਕਰ ਦਿੱਤੀ ਉਹਨਾਂ ਨੇ ਆਪਣੀ ਪਤੀ ਦੀ ਮਦਦ ਨਾਲ ਲੜਕੀਆਂ ਦਾ ਸਕੂਲ ਸ਼ੁਰੂ ਕਰ ਦਿੱਤਾ ਤੇ ਉੱਥੇ ਟੀਚਰ ਦੇ ਤੌਰ ਤੇ ਜਾਣਾ ਸ਼ੁਰੂ ਕਰ ਦਿੱਤਾ ਉਦੋਂ ਮਨੋਵਾਦੀ ਸਮਾਜ ਦੇ ਇਹ ਸਾਰਾ ਕੁਛ ਵੇਖ ਕੇ ਨਾ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿ ਇਹਨਾਂ ਦੀ ਜ਼ਰੂਰਤ ਕਿਤੇ ਨਹੀਂ ਤੇ ਇਹਨਾਂ ਨੂੰ ਪਰਮਿਸ਼ਨ ਨਹੀਂ ਇਹੋ ਜਿਹੀ ਦਿੱਤੀ ਤੁਸੀਂ ਕੌਣ ਹੁੰਦੇ ਹੋ ਸਮਾਜ ਨੂੰ ਪਰਮਿਸ਼ਨ ਔਰ ਜੇ ਤੁਹਾਡੇ ਰਹਿੰਦੀ ਨਾ ਹੱਥ ਵਸ ਗੱਲ ਤੁਸੀਂ ਤੇ ਅੱਜ ਤੱਕ ਸਾਨੂੰ ਇੱਥੇ ਹੀ ਰੱਖਣਾ ਸੀ ਪਰ ਫੂਲੇ ਡਟੀ ਰਹੀ ਸਵਿਤਰੀ ਬਾਈ ਫੂਲੇ ਜਦੋਂ ਸਕੂਲ ਜਾਂਦੀ ਨਾ ਲੋਕ ਉਹਦੇ ਉੱਤੇ ਚਿੱਕੜ ਸੁੱਟਦੇ ਗੋਇਆ ਸੁੱਟਦੇ ਗਾਰਾ ਸੁੱਟਦੇ ਗੰਦੀਆਂ ਚੀਜ਼ਾਂ ਸੁੱਟਦੇ ਕਦੀ ਕਦੀ ਢੀਮਾ ਮਾਰਦੇ ਤੇ ਕੋਠਿਆਂ ਤੋਂ ਪੱਥਰ ਵੀ ਮਾਰਦੇ ਉਹਨੂੰ ਪਰ ਉਹ ਬਿਨਾਂ ਕਿਸੇ ਨੂੰ ਕੁਝ ਕਹੇ ਕਦੀ ਉਹਨੇ ਮੁੜ ਕੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਚੁੱਪ ਕਰਕੇ ਆਪਣੀ ਮੰਜ਼ਿਲ ਵੱਲ ਵੱਧਦੀ ਰਹੀ ਉਹ ਸ਼ੇਰ ਨੇ ਹੈ ਯਾਰ ਉਹਦੇ ਕੋਲ ਕਿਹੋ ਜਿਹਾ ਹੌਸਲਾ ਹੋਵੇਗਾ ਉਹ ਆਪਣੇ ਕੋਲ ਹਮੇਸ਼ਾ ਨਾ ਆਪਣਾ ਝੋਲੇ ਵਿੱਚ ਪਾ ਕੇ ਇੱਕ ਵਾਧੂ ਸਾੜੀ ਜਾਂ ਸੂਟ ਰੱਖਦੀ ਥੈਲੇ ਚ ਪਾ ਕੇ ਕਿਉਂਕਿ ਸਕੂਲੇ ਜਾਂਦਿਆਂ ਜਿੰਨਾ ਕੁ ਉਹਦੇ ਤੇ ਗੰਦ ਸੁੱਟਿਆ ਜਾਂਦਾ ਸੀ ਨਾ ਸਕੂਲ ਪਹੁੰਚ ਕੇ ਉਹ ਸਾੜੀ ਜਾਂ ਸੂਟ ਬਦਲ ਲੈਂਦੀ ਵਾਕਿਆ ਹੀ ਬੀਬੀ ਫੂਲੇ ਦਾ ਹੌਸਲੇ ਨੂੰ ਸੈਲਿਊਟ ਕਰਨਾ ਬਣਦਾ ਉਹਨੇ ਮੁੜ ਕੇ ਕਦੀ ਕਿਸੇ ਨੂੰ ਕੁਛ ਨਹੀਂ ਕਿਹਾ ਜਿਹੜਾ ਸੁੱਟ ਰਿਹਾ ਜੋ ਗਾਲਾਂ ਕੱਢਦੇ ਹਨ ਜਿਹੜੇ ਕੱਢੀ ਜਾਣ ਨਾ ਹੀ ਤੇ ਪੱਥਰਾਂ ਦਾ ਕੋਈ ਜਵਾਬ ਦਿੱਤਾ ਉਹਨੇ ਤੇ ਨਾ ਹੀ ਗੰਦ ਮਾਰ ਦਿੱਤਾ ਕੋਈ ਤੇ ਨਾ ਹੀ ਡਾਇਲੋਗ ਜਿਹੜੇ ਬੋਲੇ ਜਾਂਦੇ ਅੱਜ ਮਹਿਲਾ ਐਜੂਕੇਸ਼ਨ ਦੀ ਜਿੱਥੇ ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਕੋਈ ਵੀ ਸੰਸਥਾ ਸਭ ਤੋਂ ਪਹਿਲਾਂ ਅਕੀਦਤ ਦੇ ਫੁੱਲ ਫੂਲੇ ਜੀ ਨੂੰ ਪੇਸ਼ ਕੀਤੇ ਜਾਂਦੇ ਠੀਕ ਹੈ ਉਹ ਸਿਰਫ ਪਹਿਲੀ ਟੀਚਰ ਹੀ ਨਹੀਂ ਸੀ ਸਮਾਜ ਵਿਚ ਕ੍ਰਾਂਤੀ ਲਿਆਉਣ ਵਾਲੀ ਜਵਾਲਾਮੁਖੀ ਸੀ ਹੈ ਸਵਿਤਰੀ ਬਾਈ ਫੂਲੇ ਠੀਕ ਹੈ ਹਰ ਉਹ ਔਰਤ ਅੱਗੇ ਜਿਹੜੀ ਅੱਗੇ ਵਧੀ ਹੈ ਯਾਰ ਜਿਹਦਾ ਸਾਥ ਖਾਸ ਕਰਕੇ ਉਹਦੇ ਹਸਬੈਂਡ ਨੇ ਪਤੀ ਨੇ ਦਿੱਤਾ ਉਹ ਹਰ ਔਰਤ ਅੱਗੇ ਗਈ ਹੈ ਬੱਚਿਆਂ ਨੂੰ ਸਹਿਯੋਗ ਦੇਣਾ ਹੈ ਮਤਲਬ ਕਿ ਬੱਚਿਆਂ ਨੂੰ ਸਹਿਯੋਗ ਦੇਣਾ ਔਰਤ ਨੂੰ ਸਹਿਯੋਗ ਦੇਣਾ ਜਾਂ ਸਹੁਰੇ ਘਰ ਵੱਲੋਂ ਵੀ ਔਰਤਾਂ ਨੂੰ ਪੂਰਾ ਸਹਿਯੋਗ ਮਿਲਣਾ ਚਾਹੀਦਾ ਤੇ ਖਾਸ ਕਰਕੇ ਪਤੀ ਵੱਲੋਂ ਫੁੱਲ ਫਲੈਟ ਉਹਨਾਂ ਨੂੰ ਜੋਗਿੰਦਰ ਮੱਲ ਜੀ ਮੈਨੂੰ 10 ਮਿੰਟ ਹੋਰ ਦੇ ਦਿਓ ਤੇ ਮੈਂ ਫਿਰ ਤੁਹਾਡੇ ਵੱਲ ਆਉਣਾ ਵਾ ਆ ਇੱਕ ਅਰਜੈਂਟ ਕਾਲ ਹੈ ਇਹਨੂੰ ਲੈ ਲਈ ਹੈ ਜੀ ਖਾਲਸਾ ਜੀ ਲਓ ਮੇਰਾ ਖਿਆਲ ਹੈ ਉਹ ਇਧਰੋਂ ਮੈਂ ਇਹਨਾਂ ਦੀ ਕਾਲ ਐਕਸੈਪਟ ਕਰ ਲਈ ਹੈ ਤੇ ਉਧਰੋਂ ਉਹ ਚਲੇ ਗਏ
2: ਵਾਹਿਗੁਰੂ ਜੀ
0: ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਅੱਜ ਤੇ ਬੜੀਆਂ ਜੀ ਲਹਿਰੀ ਸਾਹਿਬ ਨੇ ਰੌਣਕਾਂ ਲਾਤੀਆਂ
0: ਭਾਈ ਲਹਿਰੀ ਸਾਹਿਬ ਹੈ ਹੀ ਉਹਨਾਂ ਦਾ ਨਾਮ ਹੀ ਤੇ ਲਹਿਰੀ ਹੈ ਰੌਣਕ ਤੁਸੀਂ ਮੋਬਾਈਲ ਦੇ ਲਾਗੇ ਮੂੰਹ ਕਰਕੇ ਜਰਾ ਗੱਲਬਾਤ ਕਰਨੀ ਹੈ ਥੋੜੀ ਜੀ
3: ਹਾਂਜੀ ਹਾਂਜੀ
0: ਦੇਖਿਆ ਤੁਹਾਡੀ ਆਵਾਜ਼ ਕਿੰਨੀ ਉੱਚੀ ਹੋ ਗਈ ਹੈ ਪਹਿਲਾਂ ਨਾਲੋਂ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਖਾਲਸਾ ਜੀ
2: ਆਪ ਇੱਥੋਂ ਭੱਜ ਗਏ ਹੋ ਤੇ ਜਰਮਨ ਵਾਲ ਨੂੰ ਬਰਫ ਭੇਜ ਦਿੱਤੀ ਜੇ
0: ਬਰਫ ਤੋਂ ਡਰਦਾ ਤੇ ਮੈਂ ਭੱਜਿਆ ਇੱਧਰ ਵੀ ਬਰਫ ਨਾਲੋਂ ਘੱਟ ਨਹੀਂ ਬੜੇ ਦਿਨ ਹੋਏ ਨੇ ਧੁੱਪ ਹੀ ਨਹੀਂ ਲੱਗੀ ਅੰਦਰੀ ਬੜੇ
1: ਇੱਥੇ ਤੇ ਬਹਿਦਾ ਬਹਿਦਾ ਹੀ ਕਰਾਤੀ ਬਹਿਦਾ ਹੀ ਕਰਾਤੀ ਜੀ
0: ਖਾਲਸਾ ਜੀ ਇਹ ਕੋਈ ਬਰਫ਼ ਨਵੀਂ ਪੈਣ ਲੱਗੀ ਹੈ ਤੁਹਾਡੇ ਤੇ ਤੁਸੀਂ ਤੇ ਉਹ ਗੱਲ ਕਰਦੇ ਤੁਹਾਡੀ ਤੇ ਜ਼ਿੰਦਗੀ ਬਰਫ਼ਾਂ ਦੀ ਲੰਘੀ ਹੈ
1: ਰਾਤ ਕਾਫੀ ਦੇਰ ਬਾਅਦ ਹੀ ਇੰਨੀ ਪਈ ਜੇ ਵੈਸੇ
0: ਵਾਹ ਵਾਹ ਪਈ ਹੈ ਬਰਫ਼ ਦਾ ਮਤਲਬ
1: ਵਾਹ ਬੜੀ ਬੜੀਆਂ ਰੌਣਕਾਂ ਲੱਗੀਆਂ ਜੀ
0: ਵਾਹ ਵਾਹ ਵਾਹ ਮੈਂ ਸਫ਼ਰ ਚ ਵੇਖ ਸਕਦਾ ਕਿ ਕਿੱਦਾਂ ਦੀ ਬਰਫ਼ ਪਈ ਹੋਵੇਗੀ
1: ਆਹੋ 20 ਕੁ ਕਿਲੋਮੀਟਰ ਦੀ ਸਪੀਡ ਨਾਲ ਚੱਲ ਰਹੀ ਹੈ
0: 20 ਕਿਲੋਮੀਟਰ ਦੀ ਸਪੀਡ ਤਾਂ ਜ਼ੀਰੋ ਹੀ ਹੁੰਦੀ ਹੈ ਹੋਰ ਕੀ ਹੁੰਦੀ ਹੈ
1: ਹਾਂਜੀ
0: ਹਾਂਜੀ ਚੱਲ ਵੀ ਨੀ ਸਕਦੀ ਬਰਫ਼ ਦੇ ਵਿੱਚ ਤੇ ਫਿਰ ਤੁਹਾਨੂੰ ਪਤਾ ਉਹ ਸਪੀਗਲ ਆਈਸ ਤੇ ਨੀ ਬਣ ਗਈ
1: ਤੇ ਅਜੇ ਉਹ ਨਹੀਂ ਬਣੀ ਵੈਸੇ ਹਾਂਜੀ ਹਾਂਜੀ
0: ਚਲੋ ਇਹਨੇ ਵੀ ਇੰਜੋਏ ਕਰੋ ਵੇਖੋ ਨਾ ਲੋਕ ਇੰਨਾ ਪੈਸਾ ਖਰਚ ਕੇ ਜਿੱਥੇ ਬਰਫ਼ਾਂ ਪੈਂਦੀਆਂ ਨੇ ਉੱਥੇ ਉਹ ਜਾਂਦੇ ਨੇ ਸਕਾਈ ਕਰਨ ਕੇ ਜੋ ਵੀ ਉਹ ਕੀ ਫੱਟੀਆਂ ਜਿਹੀਆਂ ਪੈਰਾਂ ਨੂੰ ਉਡਾ ਕੇ ਹਾਂਜੀ
1: ਹਾਂਜੀ
0: ਵੇਖਿਆ ਬੱਚੇ ਕਿੰਨੇ ਖੁਸ਼ ਹੁੰਦੇ ਨੇ ਮਾਂ ਪਿਓ ਨੇ ਛੋਟੀਆਂ ਜਿਹੀਆਂ ਰੇਹੜੀਆਂ ਚ ਭਾਏ ਨੇ ਤੇ ਉਹਨਾਂ ਨੂੰ ਖਿੱਚੀ ਫਿਰਦੇ ਨੇ ਨਾਲ ਨਾਲ ਉਹਨਾਂ ਦੀ ਖੁਸ਼ੀ ਵੇਖਣ ਵਾਲੀ ਹੁੰਦੀ ਹੈ ਬੱਚਿਆਂ ਦੀ
1: ਹਾਂਜੀ ਹਾਂਜੀ
0: ਤੇ
1: ਕਿੰਨੇ ਮਿੰਟ ਟਾਈਮ ਮਿਲਣਾ
0: ਮੈਂ ਜੀ ਤੁਸੀਂ ਸ਼ੁਰੂ ਕਰੋ ਟਾਈਮ ਵੀ ਤੁਹਾਡਾ ਅਸੀਂ ਵੀ ਤੁਹਾਡੇ ਰੇਡੀਓ ਵੀ ਤੁਹਾਡਾ ਹੋਰ ਦੱਸੋ
1: ਹਾਂਜੀ ਸਭ ਤੋਂ ਪਹਿਲੀ ਤੇ ਗੱਲ ਇਹ ਹੈ ਕਿ ਸ਼ਹੀਦੀ ਹਫ਼ਤਾ ਲੰਘਿਆ
0: ਹਾਂਜੀ
1: ਤੇ ਆਪਾਂ ਮੈਂ ਅੱਜ ਚਾਹੁੰਦਾ ਵੀ ਤੁਹਾਨੂੰ ਥੋੜਾ ਜਿਹਾ ਆਨੰਦਪੁਰ ਸਾਹਿਬ ਦੀ ਛੋਟੀ ਜਿਹੀ ਦੇ ਕੋਈ ਗੱਲ ਕੀਤੀ ਜਾਏ
0: ਜ਼ਰੂਰ ਜੀ
1: ਤੇ ਮੈਂ ਅੱਜ ਫਿਰ ਤੁਹਾਨੂੰ ਇੱਕ ਦੋ ਕਵਿਤਾਵਾਂ ਸੁਣਾਉਣੀਆਂ ਤੇ ਕਿਉਂਕਿ ਫਿਰ ਟਾਈਮ ਥੋੜਾ ਜਿਹਾ ਅੱਜ ਜ਼ਿਆਦਾ ਲੱਗ ਜਾਣਾ
0: ਕੋਈ ਨੀ ਸੁਣਾਓ ਤੁਸੀਂ
1: ਕੋਸ਼ਿਸ਼ ਕਰਾਂਗਾ ਛੇਤੀ ਛੇਤੀ ਮੁੱਕ
0: ਜਾਏ ਕੋਈ ਨੀ ਤੁਸੀਂ ਰਿਲੈਕਸ ਹੋ ਕੇ ਆਪਣੇ ਪਿਆਰ ਨਾਲ
1: ਸਭ ਤੋਂ ਪਹਿਲਾਂ ਤੇ ਆਪਾਂ ਜੀ ਧੰਨ ਧੰਨ ਉਹ ਧਰਤੀ ਹੈ ਜਿੱਥੇ ਗੁਰੂ ਮਹਾਰਾਜ ਦੇ ਦਸ਼ਮੇਸ਼ ਪਿਤਾ ਦੇ ਚਰਨ ਪਏ ਨੇ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਿਸਾਲ ਜਿਹੜੀ ਹੈ ਆਪਣੇ ਆਪ ਦੇ ਵਿੱਚ ਹੀ ਹੈ ਹਾਂਜੀ ਤੇ ਐਸੀ ਕੋਈ ਮਿਸਾਲ ਦੁਨੀਆਂ ਦੇ ਵਿੱਚ ਨਹੀਂ ਮਿਲਦੀ
0: ਜੀ ਬਿਲਕੁਲ
1: ਛੋਟੇ ਸਾਹਿਬਜ਼ਾਦੇ ਇਸ ਉਮਰ ਦੇ ਵਿਚ ਏਡਾ ਵੱਡਾ ਕਾਰਨਾਮਾ ਕਰਕੇ ਸ਼ਹੀਦੀਆਂ ਪਾਉਣੀਆਂ ਬਾਬਿਆਂ ਨੇ ਹਾਂਜੀ ਤੇ ਉਹ ਵੀ ਕੋਈ ਮਿਸਾਲ ਨਹੀਂ ਮਾਤਾ ਗੁਜਰੀ ਜੀ ਦੀ ਮੈਂ ਸੋਚ ਰਿਹਾ ਸਾਂ ਹਾਂਜੀ ਮਾਤਾ ਗੁਜਰੀ ਜੀ ਦੇ ਮਤਲਬ ਵੇਖੋ ਵੀ ਪਰਿਵਾਰ ਦੇ ਵਿਚ ਕਿੰਨੇ ਕੁ ਲੋਕ ਸ਼ਹੀਦ ਹੋਏ ਉਹਨਾਂ ਦਾ ਸਕਾ ਭਾਈ ਸ਼ਹੀਦ ਹੋਇਆ ਹਾਂਜੀ ਤੇ ਪਤੀ ਸ਼ਹੀਦ ਹੋਇਆ ਹਾਂਜੀ ਗੁਰੂ ਅਰਜਨ ਦੇਵ ਜੀ ਦੇ ਨਾਲ ਵੀ ਉਹਨਾਂ ਦਾ ਮਤਲਬ ਹਾਂਜੀ ਤੇ ਉਹਨਾਂ ਦੀ ਨਨਾਣ ਦੇ ਬੱਚੇ ਹਾਂਜੀ ਵੀਰੋ ਜੀ ਦੇ ਬੱਚੇ ਵੀ ਸ਼ਹੀਦ ਹੋਏ ਜਿਨ੍ਹਾਂ ਦੇ ਉਹ ਮਾਮੀ ਸਨ ਉਹ ਵੀ ਸ਼ਹੀਦ ਹੋਏ ਹਾਂਜੀ ਤੇ ਚਾਰ ਸਵੇਰੇ ਜਿੱਧਰ ਵੀ ਨਿਗਾਹ ਮਾਰੋ ਸ਼ਹੀਦੀਆਂ ਹੀ ਸ਼ਹੀਦੀਆਂ ਸ਼ਹੀਦੀਆਂ ਉਹਨਾਂ ਦੇ ਪਰਿਵਾਰ ਦੇ ਮਾਤਾ ਗੁਜਰੀ ਇੱਕੋ ਹੀ ਇੱਕ ਮਾਤਾ ਹੈ ਜਿਹਦੇ ਨਾਲ ਇੰਨਾ ਕੁਝ ਹਾਂਜੀ ਤੇ ਮੈਂ ਤੁਹਾਨੂੰ ਚਾਰ ਕੁ ਲਾਈਨਾਂ ਆਨੰਦਪੁਰ ਸਾਹਿਬ ਦੀਆਂ ਸੁਣਾਉਣਾ ਹਾਂਜੀ ਤੇ ਵੱਧ ਘੱਟ ਮੈਨੂੰ ਦੱਸ ਦਿਓ ਜੇ ਵੀ ਵੱਧ ਘੱਟ ਹੋ ਗਿਆ ਕਿ ਕਿਵੇਂ
0: ਹਾਂਜੀ ਰਿਲੈਕਸ ਹੋ ਕੇ ਗੱਲ
1: ਕਰੋ ਸੋਹਣੇ ਸ਼ਹਿਰ ਆਨੰਦਪੁਰ ਸਤਿਗੁਰ ਦੇ ਸੋਹਣੇ ਸ਼ਹਿਰ ਆਨੰਦਪੁਰ ਸਤਿਗੁਰ ਦੇ ਕਿਤੇ ਮੈਂ ਗਲੀਆਂ ਦਾ ਰੋੜ ਹੁੰਦਾ ਗਤਲੰਗ ਦੀ ਸਤਿਗੁਰ ਦੀ ਵਿਰੋਂ ਸੰਗਤ ਲੰਘ ਦੀ ਸਤਿਗੁਰ ਦੀ ਤੇ ਮੈਂ ਠੋਕਰਾਂ ਦੇ ਨਾਲ ਭੋਰ ਹੁੰਦਾ ਸਿਰੋਂ ਸੰਗਤ ਲੰਘਦੀ ਸਤਿਗੁਰ ਦੀ ਤੇ ਮੈਂ ਠੋਕਰਾਂ ਦੇ ਨਾਲ ਭੋਰ ਹੁੰਦਾ ਚਰਨਾਂ ਦੀ ਧੂੜੀ ਬਣ ਜਾਂਦਾ ਕਿਰਨਾ ਦੀ ਧੂੜੀ ਬਣ ਜਾਂਦਾ ਲੱਗ ਜਾਂਦਾ ਤੇ ਕੁਝ ਹੋਰ ਹੁੰਦਾ
0: ਵਾਹ
1: ਸਤ ਗੁਰ ਦੀਆਂ ਤਲੀਆਂ ਚੁੰਮ ਲੈਂਦਾ

0: ਹੋਰ ਹੁੰਦਾ ਜਿੱਥੇ ਮੈਂ ਗਲੀਆਂ ਦਾ ਰੋੜ ਹੁੰਦਾ।
1: ਹਾਂਜੀ
2: ਬਹੁਤ ਖੂਬ ਬਹੁਤ ਖੂਬ, ਕਿਆ ਬਾਤ,
1: ਹਾਂਜੀ
2: ਸੋਹਣੇ ਲਫ਼ਜ਼, ਬਹੁਤ ਸੋਹਣੇ ਲਫ਼ਜ਼,
1: ਮਿਹਰਬਾਨੀ ਜੀ, ਮਿਹਰਬਾਨੀ ਜੀ। ਹਾਂਜੀ ਹੁਣ ਮੈਂ ਇੱਕ ਕਵਿਤਾ ਸੁਣਾਉਣਾ, ਥੋੜੀ ਜੀ ਲੰਬੀ ਹੈ। ਹਾਂਜੀ ਤੇ ਮੂਤੇ ਮੁੰਡੀ ਪਈ ਮਨੁੱਖ ਤੁਹਾਨੂੰ ਗੁਰੂ ਕਹਿੰਦੇ, ਮੂਤੇ ਮੁੰਡੀ ਪਈ ਮਨੁੱਖ ਤੁਹਾਨੂੰ ਗੁਰੂ ਕਹਿੰਦੇ, ਉੱਠ ਤੇਰੇ ਮੱਥੇ ਉੱਤੇ ਕਲਗੀ ਸਜਾ ਦਿਆਂ, ਉੱਠ ਤੇਰੇ ਮੱਥੇ ਉੱਤੇ ਕਲਗੀ ਸਜਾ ਦਿਆਂ, ਮਰੂ ਕਰ ਦਿਆਂ ਗੁਜ਼ਰੇ ਕਰੋੜਾਂ ਸਾਲ, ਮਰੂ ਮਰੂ ਕਰ ਦਿਆਂ ਗੁਜ਼ਰੇ ਕਰੋੜਾਂ ਸਾਲ, ਆ ਕੇ ਹੁਣ ਜਾਚ ਤੈਨੂੰ ਜਿਉਣ ਦੀ ਸਿਖਾ ਦਿਆਂ, ਆ ਕੇ ਹੁਣ ਜਾਚ ਤੈਨੂੰ ਜਿਉਣ ਦੀ ਸਿਖਾ ਦਿਆਂ, ਮੁਰਦੇ ਦੀ ਜਿਉਣ ਪੋਗੇ ਅਣਖਾਂ ਦੀ ਰੂਹ ਫੂਕਾਂ।

0: ਬੁੱਢੋ ਦੁਰਕਾਰਿਆਂ ਲਤਾੜਿਆਂ ਵਿਚਾਰਿਆਂ ਨੂੰ ਬੁੱਢੋ ਦੁਰਕਾਰਿਆਂ ਲਤਾੜਿਆਂ ਵਿਚਾਰਿਆਂ ਨੂੰ ਚੁੱਕ ਚੁੱਕ ਸੀਨੇ ਲਾਵਾਂ ਤਖ਼ਤ ਤੇ ਬਿਠਾ ਦਿਆਂ ਚੁੱਕ ਸੀਨੇ ਲਾਵਾਂ ਤਖ਼ਤ ਤੇ ਬਿਠਾ ਦਿਆਂ ਪੈਰਾਂ ਵਿੱਚ ਡਿੱਗਿਆ ਪੈਰਾਂ ਤੇ ਖਲਾਰਾਂ ਤੈਨੂੰ ਪੈਰਾਂ ਵਿੱਚ ਡਿੱਗਿਆ ਪੈਰਾਂ ਵਿੱਚ ਡਿੱਗਿਆ ਪੈਰਾਂ ਤੇ ਖਲਾਰਾਂ ਵੱਡੇ ਜਰਵਾਣੇ ਤੇਰੇ
1: ਤੁਹਾਡੀ ਆਵਾਜ਼ ਥੋੜਾ ਜਿਹਾ ਡਿਸਟਰਬੈਂਸ ਮੇਰੇ ਵੱਲੋਂ ਹੋਈ ਹੈ ਜਾਂ ਤੁਹਾਡੇ ਵੱਲੋਂ ਕਨੈਕਟਿੰਗ ਆ ਰਿਹਾ ਬਲਵੀਰ ਜੀ ਹੁਣ ਬੋਲੋ
0: ਨੌ ਨਿਧੀ ਅਠਾਰਾਂ ਸਿਧੀ ਨੌ ਨਿਧੀ ਅਠਾਰਾਂ ਰੱਬ ਦੀਆਂ ਰਹਿਮਤਾਂ ਭੁੱਖਿਆ ਫਕੀਰਾ ਤੇਰੀ ਝੋਲੀ ਵਿੱਚ ਪਾ ਦਿਆਂ ਭੁੱਖਿਆ ਫਕੀਰਾ ਤੇਰੀ ਝੋਲੀ ਵਿੱਚ ਪਾ ਦਿਆਂ ਤੱਕ ਤੱਕ ਸ਼ਾਨ ਤੇਰੀ ਦੇਵ ਤੇਰੀ ਦਗ ਹੋਣ ਤੱਕ

ਮੈਨੂੰ ਚੈਨ ਛਾਬ ਦੁਨੀਆ ਦੇ ਵਿੱਚ ਤੇਰੀ ਤੇਗ ਦੀ ਜਮਾਵਾਂ ਤਾਂ

ਨੂੰ ਚੈਨ ਛਾਬ ਦੁਨੀਆਂ ਦੇ ਵਿੱਚ ਤੇਰੀ ਤੇਗ ਦੀ ਜਮਾਵਾਂ ਤਾਂ ਦੁਨੀਆਂ ਦੇ ਵਿੱਚ ਤੇਰੀ ਤੇਗ ਦੀ ਜਮਾਵਾਂ ਤਾਂ

ਤੈਨੂੰ ਸ਼ਹਿਨ ਸ਼ਾਬ ਦੁਨੀਆ ਦੇ ਵਿੱਚ ਤੇਰੀ ਤੇਗ ਦੀ ਜਮਾਵਾਂ ਤਾਂ

ਮਿੱਠੀ ਚੀੜੀ ਗਜ ਮਾਰੇ ਮਾਰੇ ਚਿੜੀ ਬਾਜ ਤਾਈ ਮਿੱਠੀ ਚੀੜੀ ਗਜ ਮਾਰੇ ਮਾਰੇ ਚਿੜੀ ਬਾਜ ਤਾਈ ਸ਼ੇਰ ਦਾ ਸ਼ਿਕਾਰ ਕੋਲੋਂ ਗਿੱਦੜਾਂ ਕਰਾ ਦਿਆਂ ਮੌਤ ਵਾਲਾ ਡਰ ਮੁੱਕੇ ਕੱਟਦਾ ਚਰਾਸੀ ਤੇਰੀ ਮੌਤ ਵਾਲਾ ਡਰ ਮੁੱਕੇ ਮੌਤ ਵਾਲਾ ਡਰ ਮੁੱਕੇ ਕੱਟਦਾ ਚਰਾਸੀ ਤੇਰੀ ਪੰਜ ਦੇ ਪਕਾਰ ਪੌਲ ਖੰਡੇ ਦੀ ਪਿਲਾ ਦਿਆਂ ਪੰਜ ਦੇ ਕਕਾਰ ਪੌਲ ਖੰਡੇ ਦੀ ਫਲਾ ਦਿਆ ਲਾਵੇ ਤੇ ਪੁਗਾਵੇ ਛੱਡ ਆਵੇ ਤੈਨੂੰ ਸੋ ਦਰ ਲਾਵੇ ਤੇ ਪੁਗਾਵੇ ਛੱਡ ਆਵੇ ਤੈਨੂੰ ਸੱਚ ਖੰਡ ਬਾਂ ਤੇਰੀ ਸ੍ਰੀ ਗੁਰੂ ਗ੍ਰੰਥ ਨੂੰ ਫੜਾ ਦਿਆ ਬਾਂ ਤੇਰੀ ਸ੍ਰੀ ਗੁਰੂ ਗ੍ਰੰਥ ਨੂੰ ਪੜਾ ਦਿਆਂ ਦੁਨੀਆ ਦੇ ਵਿੱਚ ਤੇਰੀ ਉੱਚੀ ਸੁੱਚੀ ਜਾਤ ਹੋ ਜਾਏ ਦੁਨੀਆ ਦੇ ਵਿੱਚ ਤੇਰੀ ਉੱਚੀ ਸੁੱਚੀ ਜਾਤ ਹੋ ਜਾਏ ਅਜ਼ਲੋਂ ਅਛੂਤਾ ਤੈਨੂੰ ਖਾਲਸਾ ਸਜਾ ਦਿਆਂ ਅਜ਼ਲੋਂ ਅਛੂਤਾ ਤੈਨੂੰ

0: ਗਲ ਦੀ ਸਜਾ ਦਿਆਂ ਮੱਥੇ ਉੱਤੇ ਕਲਗੀ ਸਜਾ ਦਿਆਂ ਅਜ ਲੋ ਅਸ਼ੂਤਾ ਤੈਨੂੰ ਖਾਲਸਾ ਸਜਾ ਦਿਆਂ ਅਜ ਲੋ ਅਸ਼ੂਤਾ ਤੈਨੂੰ ਖਾਲਸਾ ਸਜਾ ਦਿਆਂ
1: ਬਹੁਤ ਖੂਬ ਹਾਂਜੀ ਖਾਲਸਾ ਜੀ ਬਹੁਤ ਖੂਬ ਬਹੁਤ ਸੋਹਣਾ ਲਿਖਿਆ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ
0: ਹੁੰਦੇ ਬੁਝ ਦਿਲ ਜੋ ਜ਼ੁਲਮ ਨੂੰ ਕਰਨ ਸਜਦੇ ਵਾਹ
1: ਹਮੇਸ਼ਾ ਅਣਖ ਦੇ ਹੱਥ ਤਲਵਾਰ ਹੁੰਦੀ
0: ਓਕੇ ਓਕੇ ਜੀ
1: ਵਨਜਾਰਨ ਮਹਿਲਾਂ ਨੂੰ ਵੀ ਜੇਲ ਸਮਝੇ ਆਜ਼ਾਦੀ ਰੂਹ ਲਈ ਬਸੰਤ ਬਹਾਰ ਹੁੰਦੀ ਵਨਜਾਰਨ ਮਹਿਲਾਂ ਨੂੰ ਵੀ ਜੇਲ ਸਮਝੇ ਆਜ਼ਾਦੀ ਰੂਹ ਲਈ ਬਸੰਤ ਬਹਾਰ ਹੁੰਦੀ ਤੇ ਸੋਨ ਪਿੰਜਰੇ ਵੀ ਕੋਇਲ ਨਾ ਗੀਤ ਗਾਉਂਦੀ ਹਰ ਮਰਦ ਨੂੰ ਗੁਲਾਮੀ ਫਟਕਾਰ ਹੁੰਦੀ ਔ ਸੁੱਚਾ ਸਿਆ ਬੇਗੈਰਤ ਵੱਗ ਵਾਂਗ ਧ੍ਰਿਗ ਜੀਣਾ ਆਜ਼ਾਦੀ ਆਜ਼ਾਦੀ ਜਿੱਤ ਤੇ ਗੁਲਾਮੀ ਹਾਰ ਹੁੰਦੀ ਆਜ਼ਾਦੀ ਜਿੱਤ ਤੇ ਗੁਲਾਮੀ ਹਾਰ ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ ਰੌਣਕਾਂ ਲਾਉਣ ਵਾਸਤੇ ਤੁਸੀਂ ਹਿੱਸਾ ਲਿਆ ਹਾਲਾਂਕਿ ਤੁਸੀਂ ਬਿਜੀ ਹੋ ਕੰਮ ਧੰਦੇ ਵਿਚ ਤੇ ਉਹਦੇ ਚੋਂ ਟਾਈਮ ਕੱਢ ਕੇ ਤੁਸੀਂ ਆਏ ਧੰਨਵਾਦ
0: ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਇਹ ਸੰਸਾ ਮਤਲਬ ਕੀ ਸਾਡੇ ਨੇਟਿਵ ਲੈਂਡ ਤੋਂ ਜਰਮਨੀ ਤੋਂ ਦਲਬੀਰ ਸਿੰਘ ਜੀ ਖਾਲਸਾ ਹਾਂਜੀ ਤੇ ਜੋਗਿੰਦਰ ਮੱਲ ਜੀ ਮੈਂ ਆ ਰਿਹਾ ਤੁਹਾਡੇ ਵੱਲ ਮੈਨੂੰ ਪਤਾ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੁਸੀਂ ਬੰਦ ਕਰਦੇ ਹੋ ਰੇਡੀਓ ਹਾਂਜੀ ਤੇ ਮੈਂ ਨਾ ਤੁਹਾਡਾ ਰੇਡੀਓ ਬੰਦ ਕਰਦਿਆਂ ਕਰਨੇ ਬਾਅਦ ਦੇ ਵਿਚ ਉਹਨਾਂ ਨੇ ਚੌਕੀ ਲੈਣਾ ਬੰਦ ਕਰਦਿਆਂ ਕਿਹੜੇ ਇੰਨੀ ਦੇਰ ਲੱਗਦੀ ਹੈ ਤੇ ਜੋਗਿੰਦਰ ਜੀ ਹੁਣੀ ਇੱਥੇ ਨੇ ਤੇ ਆਹ ਕਿਦਾਂ ਟੈਲੀਫੋਨ ਆਇਆ ਅੱਛਾ ਇਹ ਆ ਲੋ ਜੀ ਮੱਲ ਜੀ ਹੁਣਾਂ ਨੂੰ ਟੈਲੀਫੋਨ ਕਰ ਲੈਂਦੇ ਅਸੀਂ

0: ਜੋਗਿੰਦਰਪਾਲ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਬਾਜਵਾ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਕੋਲੋਂ ਸਾਥੀ
0: ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਕੋਲ ਮਾਫ਼ੀ ਚਾਹਵਾਂਗਾ, ਤੁਹਾਨੂੰ ਮੈਂ ਵੇਟ ਕਰਵਾਈ ਹੈ। ਉਹਦੀ ਐਮਰਜੈਂਸੀ ਕਾਲ ਆ ਗਈ ਹੈ, ਨਾਲ ਹੀ ਮੈਸੇਜ ਆਇਆ ਕਿ ਮੈਂ ਡਿਊਟੀ ਤੇ ਹਾਂ ਤੇ ਮੈਨੂੰ ਪਹਿਲਾਂ ਲੈ ਲਓ। ਮੈਂ ਕਿਹਾ ਚਲੋ ਠੀਕ, ਕੋਈ ਗੱਲ ਨੀ
1: ਮਹਾਰਾਜ, ਕੋਈ ਇਹਦੇ ਵਿਚ ਗੱਲ ਹੀ ਨੀ ਹੈਗੀ। ਕਿੱਦਾਂ ਦੀ ਇਹ, ਇਹ ਤਾਂ ਆਪਣੇ ਘਰ ਦੀ ਗੱਲ ਹੈ।
0: ਬਿਲਕੁਲ ਜੀ, ਬਿਲਕੁਲ, ਥੈਂਕ ਯੂ ਵੈਰੀ ਮਚ। ਹਾਂਜੀ,
1: ਕੋਈ ਕਿਸੇ ਕਿਸਮ ਦਾ ਇਸ਼ੂ ਨੀ ਹੈਗੀ। ਹਾਂਜੀ, ਬਸ ਮੈਂ ਆਹੀ ਕਹਿ ਰਿਹਾ ਜੀ, ਆਪਣੇ ਅੱਜ ਬੋਲਿਆ ਬਹੁਤ ਵਧੀਆ, ਬਹੁਤ ਹੀ ਮਤਲਬ ਕਹਿਣ ਜਿੱਦਾਂ ਦੀ ਕ੍ਰਾਂਤੀਕਾਰੀ ਉਹਨਾਂ ਦੀ ਸੋਚ ਸੀ ਉਸ ਮੁਤਾਬਕ ਹੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਉਹਨਾਂ ਬਾਰੇ
0: ਦੱਸਿਆ। ਉਹਨਾਂ ਨੂੰ ਸਲਾਮ ਹੈ ਜੀ, ਉਹਨਾਂ ਦਾ ਕਿਆ ਬਾਕੀ
1: ਜੀ ਜੀ,
0: ਅਸੀਂ ਆਪਣੇ ਮਤਲਬ ਕਿ ਪਿਆਰ ਵਾਲੇ ਫੁੱਲ ਦਾ ਗੁਲਦਸਤਾ ਉਹਨਾਂ ਨੂੰ ਭੇਟ ਕਰਦੇ ਹਾਂ। ਵੇਖੋ ਉਹਨਾਂ ਦੀ ਕਿੰਨੀ ਸਟਰੋਂਗ, ਸਾਰੇ ਸਮਾਜ ਨਾਲ ਪੰਗਾ ਲੈਣਾ, ਰਾਹ ਚ ਲੋਕਾਂ ਨੇ ਮਾਰ ਕਰਨੀ ਹੈ, ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ। ਹਾਂਜੀ, ਆਪਣੀ ਮੰਜ਼ਿਲ ਵੱਲ ਵੱਧਦੇ ਰਹਿਣਾ, ਵੱਧ ਹੁਣ ਹਿਸਾਬ ਲਾਓ, ਜਿਹੜੀ ਵਿਚਾਰੀ ਨਾਲ ਰੋਜ਼ ਇੱਕ ਸੂਟ ਕੱਢਦੀ ਹੁੰਦੀ ਸੀ ਕਿ ਰਾਹ ਮੇਰੇ ਤੇ ਲੋਕਾਂ ਨੇ ਚਿੱਕੜ ਤੇ ਗੰਦ ਸੁੱਟਣਾ ਤੇ ਹਟਣਾ ਹੀ ਨਹੀਂ, ਉੱਥੇ ਜਾ ਕੇ ਮੈਂ ਸੂਟ ਬਦਲ ਲਾਂਗੀ, ਕੀ ਕੁਝ ਕਹਿੰਦੇ ਹੋਣਗੇ
1: ਲੋਕਾਂ ਨੂੰ
0: ਜਦੋਂ ਉਹ ਸਕੂਲ ਵੱਲ ਨੂੰ ਜਾਂਦੀ ਹੋਏਗੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਬਹੁਤ ਜੀ ਮਤਲਬ ਇੱਦਾਂ ਆ ਵੀ ਸਾਡੇ ਸਮਾਜ ਦੇ ਵਿੱਚ ਜ਼ਾਲਮ ਲੋਕਾਂ ਦਾ ਕੋਈ ਮਤਲਬ ਗਿਣਤੀ ਨੀ ਸਕਦੀ, ਇੰਨੀ ਗਵਾ ਕੇ।
0: ਬਿਲਕੁਲ, ਸਾਡਾ ਸਮਾਜ ਬਹੁਤ ਪਛਾਣ ਖਿੱਚੂ ਆ, ਅਸੀਂ ਆਪਣੀ ਹਿਸਟਰੀ ਵੱਲ ਜਰਾ ਝਾਤੀ ਮਾਰੀਏ ਨਾ, ਤੇ ਕਿਸ ਤਰ੍ਹਾਂ
1: ਵੱਡੀਆਂ
0: ਜਾਤਾਂ ਛੋਟੀਆਂ ਜਾਤਾਂ ਤੇ ਜ਼ੁਲਮ ਕਰਦੀਆਂ ਰਹੀਆਂ ਨੇ, ਤੇ ਇਹ ਖਤਮ ਨਹੀਂ ਹੋਇਆ।
1: ਨਹੀਂ ਜੀ, ਨਹੀਂ ਖਤਮ ਹੋਣਾ ਵੀ ਨੀ ਜੀ ਬਾਜਵਾ ਸਾਹਿਬ, ਇਹਨੂੰ ਕਿਉਂਕਿ ਹਰ ਇੱਕ ਬੰਦੇ ਦੀ ਸੋਚ ਜਿਹੜੀ ਆ ਨਾ ਉਹ ਬਹੁਤ ਘਨੌ, ਜਦੋਂ ਕਿਸੇ ਨੂੰ ਪਤਾ ਲੱਗਦਾ ਵੀ ਇਹ ਬੰਦਾ ਆ ਆ ਤੁਹਾਡੇ ਨਾਲ ਭਾਵਾਂ ਪੂਰੀ ਉਮਰ ਉਹਦੀ ਬੀਤ ਗਈ, ਐਜ਼ ਏ ਦੋਸਤ ਮਿੱਤਰ ਦੋਸਤ ਬਹੁਤ ਵਧੀਆ ਆ, ਤੁਸੀਂ ਆਪ ਜੀ ਜਿੰਨੇ ਮਰਜ਼ੀ ਕਲੋਜ਼ ਆ, ਜਦੋਂ ਉਹ ਮਾੜੀ ਜੀ ਗੱਲ ਕਹਿੰਦਾ ਮੈਂ ਫਲਾਨਾ ਆ, ਤਾਂ ਉਹ ਬੰਦੇ ਦੀ ਜਿਹੜੀ ਆ ਮੋਰਲੇ ਦੀ ਕੁਛ ਟੌਰ ਹੀ ਬਦਲ ਜਾਂਦੀ, ਕੋਈ ਉੱਚੀ ਦੂਜੀ ਦਾ ਹੋਵੇ ਉਹਦੀ ਸੋਚ ਹੀ ਬਦਲ ਜਾਂਦੀ, ਉਹ ਦਬਾ ਸੱਟੇ ਉਹਨੂੰ ਪਤਾ ਨੀ ਕਿਹੜੀ ਨਜ਼ਰ ਦੇਖਣ ਲੱਗ ਪੈਂਦਾ।
0: ਵੈਸੇ ਮਾਲ ਜੀ, ਜੇ ਬੇਸਿਕਲੀ ਸੋਚਿਆ ਜਾਏ, ਉੱਪਰ ਵਾਲੇ ਨੇ ਸਾਰੇ ਬੰਦੇ ਇੱਕੋ ਜੇ ਬਣਾ ਕੇ ਧਰਤੀ ਤੇ ਭੇਜੇ ਨੇ, ਤੇ ਫੇਰ
1: ਬਿਲਕੁਲ
0: ਸ਼ਰਾਰਤ ਹੀ ਹੋਈ ਨਾ, ਕੋਈ ਪਹੀਏ ਦਰਜੇ ਦਾ
1: ਹੀ ਸ਼ਰਾਰਤ, ਹੋਰ ਕੀ ਸ਼ਰਾਰਤ ਹੈ।
0: ਤੇ ਅੱਜ ਤੱਕ ਵੀ ਉਹਨਾਂ ਨੂੰ ਸ਼ਰਮ ਨਹੀਂ ਆਈ ਤੇ ਉਹਨਾਂ ਨੇ ਸੌਰੀ ਫੀਲ ਨਹੀਂ ਕੀਤਾ ਜਾਂ ਹਟਾ ਹੀ ਦਿਓ ਜਾਤ ਪਾਤ ਹੀ ਕਟਾ। ਪਰ ਦੁਨੀਆਂ ਦੇ ਵਿੱਚ ਸਾਡੇ ਤੇ ਹੁਣ ਲਾਅ ਚ ਵੀ ਤਕਰੀਬਨ ਸੰਵਿਧਾਨ ਚ ਵੀ ਆ ਗਈ ਆ, ਜਿਸ ਤਰ੍ਹਾਂ ਆਇਆ ਸਾਰਾ ਕੁਛ ਜਿਹੜੀ ਉਗਾ ਵਾ। ਹੁਣ ਵੇਖੋ, ਚਲੋ ਹਰੀ ਜਨ ਦਾ ਠੱਪਾ ਬਾਪੂ ਗਾਂਧੀ ਜੀ ਹੁਣਾਂ ਨੇ ਛੋਟੀਆਂ ਕੌਮਾਂ ਦੇ ਨੂੰ ਹਰੀ ਜਨ ਦਾ ਨਾਮ ਦਿੱਤਾ ਸੀ, ਠੀਕ ਹੈ ਨਾ। ਅੱਛਾ, ਹਰੀ ਜਨ, ਹਰੀ ਰੱਬ, ਜਨ ਪੁੱਤਰ, ਰੱਬ ਦੇ ਪੁੱਤਰ। ਹਾਂਜੀ, ਆਪਣੇ ਵੱਲੋਂ ਤੇ ਕੀਤੀ ਵਡਿਆਈ, ਪਰ ਹਰੀ ਜਨਾਂ ਦੇ ਉੱਤੇ, ਛੋਟੀ ਕੌਮ ਦੇ ਉੱਤੇ, ਮੈਂ ਨੀ ਕਹਿੰਦਾ ਛੋਟੀ ਕੌਮ, ਇਹਨਾਂ ਮੁਤਾਬਕ ਠੱਪਾ ਲਾਤਾ ਕਿ ਹਰੀ ਜਨ ਨੇ। ਜੇ ਹਰੀ ਜਨ ਰੱਬ ਦੇ ਪੁੱਤਰ ਨੇ ਤੇ ਤੁਸੀਂ ਕਿਹਦੇ ਪੁੱਤਰ ਹੋ ਜਰਾ ਇਹ ਵੀ ਦੱਸੋ,
1: ਬਾਂਦਰ ਦੇ
0: ਨਾ ਤੁਸੀਂ ਕਿੱਧਰੋਂ ਆ, ਓਏ ਤੁਸੀਂ ਕਿਸੇ ਖਾਸ ਪਾਈਪ ਥਾਣੀ ਇਸ ਦੁਨੀਆਂ ਦੇ ਉੱਤੇ ਆਏ ਹੋ, ਜਾਂ ਤੁਹਾਡੀ ਹਾਈਵੇ ਕੋਈ ਵੱਖਰਾ ਸੀ, ਜਾਂ ਕਿਹੜੀ ਜਗ੍ਹਾ ਥਾਣੀ ਤੁਸੀਂ ਬਾਹਰ ਆਏ ਹੋ?
1: ਆਪਣੇ ਕਬੀਰ ਸਾਹਿਬ ਨੇ, ਕਬੀਰ ਸਾਹਿਬ ਨੇ ਇਹਨਾਂ ਦੋਨਾਂ ਨੂੰ ਕਿਸੇ ਨੇ ਕਿਹਾ ਨੀ ਹੈਗਾ ਆਪਾਂ ਬ੍ਰਾਹਮਣ, ਜੇ ਤੂੰ ਬ੍ਰਾਹਮਣ ਹੀ ਆਇਆ ਹੋ,
0: ਆਉਣ ਬਾਅਦ
1: ਕਿਉਂ ਨਹੀਂ ਆਇਆ, ਜੇ ਤੁਸੀਂ ਕਿਸੇ
0: ਬਿਲਕੁਲ। ਪਰ ਕੋਈ ਪਤਾ ਕੀ ਗੱਲ ਹੈ, ਜਦੋਂ ਕੋਈ ਬੰਦਾ ਖੱਟੜ ਪੁਣੇ ਚ ਆ ਜਾਏ ਉਹਦਾ ਦਿਮਾਗ ਅੱਗੇ ਪਿੱਛੇ ਹੋ ਜਾਂਦਾ, ਉਹਨੂੰ ਦਲੀਲਾਂ ਦੇਣ ਦੀ ਕੋਈ ਲੋੜ ਨਹੀਂ। ਰੱਬ ਦੇ ਬੰਦਿਆਂ ਨਾਲ ਵਿਤਕਰਾ ਕਰਨਾ, ਡਾਇਰੈਕਟ ਰੱਬ ਨਾਲ ਵਿਤਕਰਾ ਕਰਨ ਵਾਲੀ ਗੱਲ। ਤੁਸੀਂ ਮੈਂ ਨਾ ਇੱਕ ਮੈਸੇਜ ਪੜ੍ਹ ਲਾ, ਮੈਨੂੰ ਨਾ ਪਾਕਿਸਤਾਨ ਤੋਂ ਫੈਜ਼ਲ ਨਵੀਰ ਜੀ ਹੁਣਾਂ ਦਾ ਮੈਸੇਜ ਆਇਆ, ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਉਹ ਕਹਿੰਦੇ ਸੀ ਅੱਜ ਮੈਂ ਆਵਾਂਗਾ ਪ੍ਰੋਗਰਾਮ, ਉਹ ਪੁਲਿਸ ਵਿਚ ਥਾਣੇਦਾਰ ਨੇ ਤੇ ਉਹਨਾਂ ਨੇ ਲਿਖਿਆ ਕਿ ਮੇਰੀ ਡਿਊਟੀ ਲੱਗ ਗਈ ਆ। ਸਾਡੇ ਵੱਲੋਂ ਗੁੱਡ ਵਿਸ਼ਿਜ਼ ਫੈਜ਼ਲ ਸਾਹਿਬ ਤੁਹਾਨੂੰ, ਤੇ ਅੱਲਾ ਤੁਹਾਨੂੰ ਸਲਾਮਤ ਰੱਖੇ, ਕੋਈ ਗੱਲ ਨਹੀਂ ਅਗਲੀ ਵਾਰ ਸਹੀ ਹੈ, ਗੁੱਡ ਵਿਸ਼ਿਜ਼ ਸਾਡੇ ਵੱਲੋਂ ਜੀ। ਪਾਲ ਜੀ
1: ਹਾਂਜੀ
0: ਬੋਲੋ ਤੁਸੀਂ।
1: ਸੋ ਮੈਂ ਤੁਹਾਨੂੰ ਅੱਜ ਕਿਉਂਕਿ ਆਪਾਂ ਪੂਰੀ ਉਮਰ ਵੀ ਗੱਲਾਂ ਕਰੀਏ, ਪੂਰੀ ਜ਼ਿੰਦਗੀ ਲਾ ਦਈਏ, ਇਹ ਸੁਧਰਨ ਵਾਲੇ ਜਿਹੜੇ ਆ ਨਾ, ਉਹ ਕਹਿੰਦੇ ਨੀ ਕੁੱਤੇ ਦੀ ਪੂਛਦੇ, ਉਹ ਨਾਲੀ ਪਾਤੀ ਬਦਲ 12 ਸਾਲ ਕੀ ਸੌਧਾਨ ਰੱਖੀ ਛੱਡੋ, ਜਦੋਂ ਬਾਹਰ ਕੱਢਣੀ ਤਾਂ ਉਹ ਉਦਾਂ ਦੀ ਨਿਕਲਣੀ ਆ। ਜਿਹੜੇ ਲੋਕ ਨਾ
0: ਇਸ ਤੋਂ ਵੀ ਅੱਗੇ ਗੱਲ, ਕੁੱਤੇ ਦੀ ਪੂਛ ਜਿਹੜੀ ਸੀ ਉਹਨੂੰ ਵੰਝ ਚ ਪਾ ਕੇ 12 ਸਾਲ ਬਾਅਦ ਇਸ ਉਮੀਦ ਨਾਲ ਕੱਢਿਆ ਕਿ ਇਹ ਪੂਛ ਸਿੱਧੀ ਹੋ ਜਾਏਗੀ, ਹੋ ਗਈ ਹੋਵੇਗੀ, ਪਰ ਜਦੋਂ ਪੂਛ ਬਾਹਰ ਕੱਢੀ ਗਈ ਤੇ ਉਹਨੇ ਵੰਝ ਵੀ ਵਿੰਗਾ ਕੀਤਾ ਹੀ ਆਪ ਤੇ ਸਿੱਧੀ ਹੋਈ ਕਿਤੇ।
1: ਉਹਨੇ
0: ਵੰਝ ਨੂੰ ਵੀ ਪੂਛ ਵਰਗਾ ਬਣਾ ਦਿੱਤਾ।
1: ਇਹ ਸਮਾਜ ਦੀਆਂ ਗੱਲਾਂ ਹੈ ਜੀ, ਮਤਲਬ ਇੱਦਾਂ ਕੋਸ਼ਿਸ਼ ਹਰ ਇਨਸਾਨ ਨੂੰ ਇਹ ਕਰਨੀ ਚਾਹੀਦੀ ਹੈ। ਮੇਰਾ ਤਾਂ ਇਹ ਆਈਡੀਆ ਆ ਵੀ ਹਰ ਇਨਸਾਨ ਇਹ ਕਹੇ ਵੀ ਮੈਂ ਕਿਸੇ ਨਾਲ ਮਾੜਾ ਨਹੀਂ ਕਰਨਾ, ਹਰ ਇਨਸਾਨ ਨੂੰ ਬਰਾਬਰ ਸਮਝਣਾ, ਬਰਾਬਰ ਹੈ, ਜਿਹੜਾ ਉਹਦਾ ਹੱਕ ਬਣਦਾ ਉਹਨੂੰ ਦਿੱਤਾ ਜਾਵੇ।
0: ਬਿਲਕੁਲ, ਕਿੱਡੀ ਖੂਬਸੂਰਤ ਗੱਲ ਤੁਸੀਂ ਕੀਤੀ ਜਾਵੇ ਨਾ, ਜਿਹੜੀ ਸੋਸਾਇਟੀ ਚ ਅਸੀਂ ਰਹਿੰਦੇ ਹਾਂ ਉੱਥੇ ਜਰਮਨ ਦੇ ਵਿੱਚ ਦੇਖਿਆ ਸਭ ਇੱਕੋ ਜਿਹੇ ਯਾਰ, ਮਜ਼ਦੂਰ ਦੀ ਵੀ ਉਨੀ ਇੱਜ਼ਤ ਤੇ ਮਾਲਕ ਦੀ ਵੀ ਉਨੀ ਇੱਜ਼ਤ ਹੈ, ਸਾਰੇ ਇੱਕ ਦੂਜੇ ਨੂੰ ਗੁੱਡ ਮਾਰਨਿੰਗ ਜੀ, ਥੈਂਕ ਯੂ, ਤੇ ਜਿਹੜਾ ਉਂਗਲ ਵੀ ਲੱਗ ਜਾਏ, ਅਰਕ ਵੀ ਲੱਗ ਜਾਏ, ਸੋਰੀ ਸੋਰੀ, ਦੋਵੇਂ ਸੋਰੀ ਇੱਕ ਦੂਜੇ ਨੂੰ ਕਹਿਣਗੇ, ਕਿੰਨੇ ਪਿਆਰ। ਸਾਰੇ ਵੇਖ ਲਓ, ਕੋਈ ਵੱਡਾ ਨੀ, ਕੋਈ ਛੋਟਾ ਨੀ, ਜਾਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਉਹ ਡਾਂਸ ਕਰਨ ਡੇ ਨੇ, ਸਾਰੇ ਇਕੱਠੇ ਘੋਟੇ ਪੁਲਾਂ ਤੇ ਬਹਿ ਕੇ ਖਾਣ ਡੇ ਨੇ। ਉਹ ਹਬਸ਼ੀ ਇੱਥੇ ਇੰਡੀਆ ਚ ਹੋਏ, ਅਸੀਂ ਉਹਨੂੰ ਤੂੜੀ ਦਾ ਮਗਰਾ ਨਾ ਦਈਏ, ਉੱਥੇ ਉਹ ਮਿਰਮਾ ਨਾਲ ਡਿਆ ਹੋਵੇ ਡਾਂਸ ਕਰਨ, ਵੇਖ ਲਓ ਉਹਨਾਂ ਦੀ ਪ੍ਰਾਪਤ।
1: ਬਿਲਕੁਲ ਬਿਲਕੁਲ,
0: ਫੇਰ ਅੰਗਰੇਜ਼ਾਂ ਨੇ ਅਮਰੀਕਾ ਦੇ ਬੱਚੇ ਅਡੋਪਟ ਕੀਤੇ ਨੇ ਕਾਲੇ ਰੰਗ ਦੇ।
1: ਯਾਰ
0: ਮੈਂ ਐਗਜ਼ਾਮਪਲ ਦੇ ਰਿਹਾ, ਮੈਂ ਕਾਲੇ ਰੰਗ ਦੇ ਅਗੇਂਸਟ ਨਹੀਂ ਹੈਗਾ, ਹੁਣ ਇੰਡੀਅਨ ਲੋਕ ਅਫਰੀਕਾ ਦਾ ਬੱਚਾ ਅਡੋਪਟ ਕਰਨਗੇ ਕਿਤੇ, ਸਵਾਲ ਹੀ ਪੈਦਾ ਨਹੀਂ ਹੋਣਾ ਨੇ ਕੀਤੇ ਨੇ। ਪਰ ਸਾਡੇ ਲੋਕ ਇਹਨਾਂ ਦੇ ਦਿਮਾਗ ਚ ਹੈ ਨਾ ਨਫ਼ਰਤ ਭਾਵਨਾ, ਵੱਡੇ ਛੋਟੇ ਲੋਕ ਜਿਹੜੇ ਹੈਗੇ
1: ਨੇ।
0: ਜਦੋਂ ਅਸੀਂ ਮਜ਼ਦੂਰੀਆਂ ਕਰਦੇ ਹੁੰਦੇ ਸਾਂ ਪਾਲ ਜੀ, ਉੱਥੇ ਸਾਨੂੰ ਆਪਣੇ ਨਾਲ ਟੇਬਲ ਦੇ ਉੱਤੇ ਬਾਹ ਕੇ ਤੇ ਉੱਥੇ ਸਾਰਾ ਟੱਬਰ ਨੇ ਖਾਣਾ ਖਾਣਾ ਤੇ ਅਸੀਂ ਵੀ ਉਹਨਾਂ ਦੇ ਨਾਲ ਬੈਠੇ। ਸਾਨੂੰ ਤੇ ਉਹਨਾਂ ਨੂੰ ਬੋਰੀ ਤੇ ਬਾਹ ਕੇ ਰੋਟੀ ਦੇਣੀ ਚਾਹੀਦੀ ਕਿ ਅਸੀਂ ਪਤਾ ਨੀ ਕਿਹੜੀ ਜਾਤ ਦੇ ਆ ਕਿੱਥੋਂ।
1: ਬਿਲਕੁਲ ਬਿਲਕੁਲ ਬਿਲਕੁਲ, ਜਿੱਦਾਂ ਇੱਧਰ
0: ਅਸੀਂ ਅੰਗਰੇਜ਼ ਹੈ, ਕਿੰਨੇ ਪਿਆਰ ਨਾਲ ਯਾਰ, ਜਿੱਥੇ ਆਪ ਬਹਿਣਾ ਉੱਥੇ ਸਾਨੂੰ ਬੁਲਾਉਣਾ, ਆਪ ਵੀ ਖਾਣਾ ਸਾਨੂੰ ਵੀ ਨਾਲ ਖਵਾਉਣਾ, ਹਾਂਜੀ। ਔਰ
1: ਬਿਲਕੁਲ
0: ਕਿੱਡੀ ਸੋਹਣੀ ਗੱਲ ਯਾਰ, ਮੈਨੂੰ ਤੇ ਅਕਲ ਹੀ ਉੱਥੇ ਜਾ ਕੇ ਆਈ ਸੀ ਕਿ ਦੁਨੀਆਂ ਹੁੰਦੀ ਕੀ ਹੈ, ਇਨਸਾਨੀਅਤ ਕੀ ਹੁੰਦੀ ਹੈ, ਪਿਆਰ ਕੀ ਹੈ, ਹਮਦਰਦੀ ਕੀ ਹੈ, ਨੇਚਰ ਕੀ ਹੈ, ਉੱਥੇ ਸਾਰੀਆਂ ਗੱਲਾਂ ਦਾ ਉੱਧਰ ਜਾ ਕੇ ਪਤਾ ਲੱਗਾ।
1: ਬਾਜਵਾ ਸਾਹਿਬ, ਗੱਲ ਇਹ ਆ ਬਈ ਕਈ ਇਨਸਾਨ ਜਿਹੜੇ ਆ ਨਾ, ਉਹ ਆਪਣੀ ਸੁਧਾਰ ਲੈਂਦੇ ਆ, ਆਪਣੀ ਸਮਝ ਨੂੰ ਬਦਲ ਲੈਂਦੇ ਆ, ਵਾਰਿਸ ਸ਼ਾਹ ਨੂੰ ਵੀ ਚੁੱਪਾ ਕਰ ਦਿੰਦੇ ਆ। ਪਰ ਕਈ ਜਿਹੜੇ ਆ ਵਾਰਿਸ ਸ਼ਾਹ ਦੀ ਕਹਾਵਤ ਨੂੰ ਨਹੀਂ ਝੂਠਾ ਕਰਨ ਹੋਣ ਦਿੰਦੇ, ਆਪਣੇ ਆਪ ਜੋ ਨਹੀਂ ਕਰਨਾ ਇੱਧਰ ਉਹੀ ਉਹਦੀ ਹੈਦਰ ਕਰਨਾ, ਉਹਦੇ ਨਾਲ ਵੱਧ ਕਰਨਾ। ਹੁਣ ਤੁਸੀਂ ਇੱਥੇ ਦੇਖੋ, ਯੂਰਪ ਦੇ ਵਿੱਚ ਜਿੰਨੇ ਵੀ ਆਪਣੇ ਬੰਦੇ ਆ, ਕੋਈ ਵੀ ਸੈੱਟ ਹੋਏ ਆ, ਅੱਜ ਮੇਰਾ ਖਿਆਲ ਮੈਂ 99.9% ਮੈਂ ਲੋਕ ਇੱਦਾਂ ਦੇ ਕਹੂੰਗਾ ਜਿਹੜੇ ਇਨ੍ਹਾਂ ਗੋਰੀਆਂ ਦੇ ਨਾਲ ਸੈੱਟ ਹੋ ਕੇ ਆਹ ਕਰਕੇ ਉਹ ਕਰਕੇ ਕਿੱਦਾਂ ਦੇ ਪੁੱਠੇ ਸਿੱਧੇ ਜੇ ਪੱਕੇ ਹੋਏ ਆ, ਹਾਂਜੀ। ਤੇ ਅੱਜ ਉਹਨਾਂ ਨੂੰ ਹੀ ਉਹਨਾਂ ਦੇ ਘਰ ਚ ਹੀ ਰਹਿ ਕੇ ਉਹਨਾਂ ਨੂੰ ਟਿਕਣ ਨਹੀਂ ਦਿੰਦੇ, ਤੇ ਕਿੱਥੇ ਦੀ ਰਹੀ ਹੈ।
0: ਮੈਂ ਕਹਿੰਦਾ ਕਿ ਜਿੱਥੇ ਸਾਡੇ ਲੋਕੀ ਜ਼ਿਆਦਾ ਹੋ ਜਾਣ, ਉਹ ਫਿਰ ਆਪਣੀਆਂ ਆਦਤਾਂ ਜਿਹੜੀਆਂ ਨੇ ਨਾ, ਜਿਹੜੀਆਂ ਸਾਨੂੰ ਸਾਡੇ DNA ਚ ਹੈ, ਜਦੋਂ ਦੀ ਅਸੀਂ ਥੋੜੇ ਹੋਈਏ ਤੇ ਅਲੱਗ ਅਲੱਗ ਹੋਈਏ ਤੇ ਫਿਰ ਤੇ ਸਰਦਾ ਜਾਂਦਾ। ਜਿਸ ਤਰ੍ਹਾਂ ਇੰਗਲੈਂਡ ਚ ਵੇਖ ਲਓ, ਇੰਡੀਅਨਾਂ ਨੇ ਤੇ ਪਾਕਿਸਤਾਨੀਆਂ ਨੇ ਗੰਦ ਪਾਇਆ ਦੋਵਾਂ ਨੇ, ਕੈਨੇਡਾ ਦੇਖ ਲਓ, ਕੈਨੇਡਾ ਕਿੱਡਾ ਸੋਹਣਾ, ਅਜੇ ਵੀ ਸੋਹਣਾ, ਐਡੀ ਨੀ ਕੋਈ ਗੱਲ। ਤੇ ਸਾਡੇ ਲੋਕਾਂ ਦਾ ਅਮਰੀਕਾ ਚ ਵੇਖ ਲਓ, ਨਿਊਜ਼ੀਲੈਂਡ ਚ ਵੇਖ ਲਓ, ਆਸਟ੍ਰੇਲੀਆ ਚ ਵੇਖ ਲਓ, ਵੇਖ ਲਓ, ਅਸੀਂ ਜਿੱਥੇ ਜਾਂਦੇ ਆ ਉੱਥੇ ਹੀ ਆਪਣਾ ਭੈੜੀ ਸੋਚ ਵੀ ਨਾਲ ਲੈ ਕੇ ਜਾਂਦੇ ਆ, ਅਸੀਂ ਉਹ ਸੁਧਰਨ ਵਾਲੇ ਹੈ ਹੀ ਨਹੀਂ। ਹਾਂਜੀ
1: ਬਿਲਕੁਲ ਨਹੀਂ,
0: ਹਾਂ ਬਿਲਕੁਲ ਨਹੀਂ ਸੁਧਰਨ, ਸਾਡੀ ਕੌਮ ਵੀ ਸਾਡਾ ਡੀਐਨਏ ਕਿਤੇ ਏਦਾਂ ਦਾ, ਵਿਚੋਂ ਕੋਈ 10% ਸੁਧਰਦੇ ਨੇ ਸਰਪੰਚ, ਚਲੋ 20 ਕੁ ਸੁਧਰ ਜਾਂਦੇ ਨੇ ਬਸ।
1: ਕਿਸੇ ਦੇ ਮਾੜੀ ਜਿਹੀ ਕੂਣੀ ਵੀ ਲੱਗ ਜਾਵੇ ਜਾਂ ਕਿਸੇ ਨੂੰ ਹੱਥ ਵੀ ਲੱਗ ਜਾਵੇ, ਸੋਰੀ ਬੋਲਦੇ ਆ ਏਦਾਂ ਨਾ, ਬੰਦੇ ਦੇ ਏਦਾਂ ਅਰਕ ਕਹਿੰਦੇ ਨਾ ਕੂਣੀ, ਐ ਮਾਰ ਕੇ ਮਗਰੋਂ ਦੋ ਚਾਰ ਗਾਲਾਂ ਵੀ ਕੱਢ ਦਿੰਦੇ ਆ,
0: ਲੜਾਈ ਹੋ ਪੈਂਦੀ ਆ, ਜੇ ਕੋਈ ਦੂਜੇ ਵਾਲੇ ਦੇਖੇ ਕੀ ਦੱਸੋ।
1: ਹਾਂਜੀ ਹਾਂਜੀ ਹਾਂਜੀ, ਇੱਥੇ ਦੇਖੋ ਹਰੇਕ ਨੂੰ ਆਪਾਂ ਭਾਈ ਸਾਹਿਬ, ਹਰੇਕ ਕੋਈ ਵੀ ਜਾਂ ਮੇਲ ਆ, ਬੰਦਾ ਆ, ਜਨਾਨੀ ਆ, ਕੁੜੀ ਆ, ਮੁੰਡਾ ਆ, ਹਰੇਕ ਤੁਰੇ ਜਾਂਦੇ ਨੂੰ ਹਰੇਕ ਨੇ ਬੰਦੇ ਨੇ ਸਤਿ ਸ੍ਰੀ ਅਕਾਲ ਬੁਲਾਉਣੀ ਆ, ਗੁੱਡ ਜਾਕ ਜਾਂ ਗੁੱਡ ਮਾਰਨਿੰਗ, ਕਿਸੇ ਨੂੰ ਕਹਿ ਦਿਓ ਤੈਨੂੰ ਤੁਸੀਂ ਜਾਣਦੇ ਨੀ, ਉਹ ਤਾਂ ਛੇਤਰ ਲੈ ਕੇ ਤੁਰ ਪੈਂਦੀ। ਮਗਰ
0: ਜਦੋਂ ਸਾਡਾ ਮਤਲਬ ਕੀ ਨਾ ਆਪਣਾ ਰੈਸਟੋਰੈਂਟ ਹੁੰਦਾ ਸੀ, ਤੇ ਮੈਂ ਉਹ ਸੈਲ ਗਰੋਸ ਆ ਜਿਥੋਂ ਸਿਰਫ ਇਨਕਮ ਟੈਕਸ ਵਾਲੇ ਜਾਂਦੇ ਨੇ ਤੇ ਲੈਂਦੇ ਨੇ, ਮੈਂ ਗੱਡੀ ਭਰੀ ਵਿਚ ਸਮਾਨ ਸੀ ਕਾਫੀ, ਤੇ ਹਾਈਵੇ ਤੇ ਚੜ੍ਹ ਰਿਹਾ ਸੀ, ਅਜੇ ਚੜਿਆ ਨਹੀਂ ਸੀ, ਤੇ ਪਤਾ ਨੀ ਕਿੱਦਾਂ ਡਿੱਗੀ ਖੁੱਲ ਗਈ, ਸਾਰਾ ਕੁਛ ਹਾਈਵੇ ਪਹਿਲਾਂ ਹੀ ਖਿਲਰ ਗਿਆ, ਚੜ੍ਹ ਨਹੀਂ ਲੱਗਾ ਸੀ ਅਜੇ, ਜੇ ਸੱਤ ਅੱਠ ਕਾਰਾਂ ਐਟ ਏ ਟਾਈਮ ਸੱਜੇ ਖੱਬੇ ਖੜੀਆਂ ਹੋਈਆਂ, ਕਿਉਂਕਿ ਉਹ ਮੇਰੀ ਬੜੀ ਭੈੜੀ ਜਗ੍ਹਾ ਸੀ ਜਿੱਥੇ ਮੇਰਾ ਸਮਾਨ ਖਿਲਰ ਗਿਆ ਸੀ, ਸਾਰੀਆਂ ਕੁੜੀਆਂ ਉਹਨਾਂ ਦੀਆਂ ਜਨਾਨੀਆਂ ਤੇ ਬੰਦਿਆਂ ਨੇ ਭੱਜ ਭੱਜ ਕੇ ਮਿੰਟ ਚ ਮੇਰਾ ਸਮਾਨ ਸੁੱਟਿਆ ਮੇਰੀ ਡਿੱਗੀ ਚ ਬੰਦ ਕਰਕੇ, ਤੇ ਕਹਿੰਦੇ ਚੱਲ ਭਾਈ, ਕਿਉਂਕਿ ਸੜਕ ਚ ਅੜਚਣ ਨਾ ਪਵੇ, ਕਿਤੇ ਕੋਈ ਐਕਸੀਡੈਂਟ ਨਾ ਹੋ ਜਾਵੇ, ਉਹ ਜਗ੍ਹਾ ਬਲੌਕ ਕਰਨ ਵਾਲੀ ਨਹੀਂ ਸੀ, ਉੱਥੋਂ ਲੋਕ ਹਾਈਵੇ ਤੇ ਚੜ੍ਹਦੇ ਸਨ ਜਿੱਥੇ ਮੇਰੀ ਡਿੱਗੀ ਖੁੱਲੀ ਸੀ। ਕਿੰਨੇ ਹੈਲਪਫੁੱਲ ਲੋਕ ਨੇ, ਇਹੋ ਜਿਹੀਆਂ ਐਗਜ਼ਾਮਪਲਾਂ ਮੈਂ ਤੁਹਾਨੂੰ ਕਈ ਹੀ ਆਪ ਦੇ ਸਕਦਾ,
1: ਸਿੱਧਾ ਹੀ ਇੱਦਾਂ ਦੇਖੀਆਂ ਜੀ ਆਪਾਂ ਬਹੁਤ, ਇੱਧਰ ਹੁਣ 40-45 ਸਾਲ ਹੋ ਗਿਆ ਇੱਧਰ ਧੱਕੇ ਖਾਂਦਿਆਂ ਨੂੰ, ਤੇ ਬਹੁਤ ਕੁਛ ਦੇਖਿਆ, ਪਰ ਜੇ ਹਾਹੀ ਚੀਜ਼ ਇੱਥੇ ਹੋਈ ਹੁੰਦੀ ਤਾਂ ਉੱਥੇ ਚੱਕੇ ਸਾਨੂੰ, ਮੇਰੇ ਖਿਆਲ ਡਿੱਗੀ ਤੇ ਇੱਕ ਵਾਰ ਕਾਰ ਦਾ ਬੋਨਸ
0: ਰਸਤਾ ਹੀ ਨਹੀਂ ਦਿੰਦਾ ਕਿਤੇ, ਕੀ ਤੁਹਾਨੂੰ ਦੱਸੀਏ ਮਤਲਬ। ਚਲੋ ਤੁਸੀਂ ਸੁਣਾਓ
2: ਟੈਲੀਫੋਨ ਦੇ ਲਾਗੇ ਮੂੰਹ ਕਰਿਓ,
1: ਠੀਕ ਹੈ ਜੀ।
2: ਹਾਂਜੀ

सभी बैकुले करांति ज्योति सभी तेरी बैकुले रुतवा महान है ओदा साडे देश दी ओ पहली मेला टीचर ते वड्डा योगदान है ओदा साडे देश पहली मेला टीचर ते वड्डा योगदान है ओदा ਸਤਿ ਜੋਤੀ ਵਾ ਫੂਲੇ ਦੇ ਨਾਲ ਰੱਜ ਕੇ ਮਾੜੇ ਸਮਿਆਂ ਚ ਕੰਡਿਆਂ ਤੇ ਸਤਿ ਜੋਤੀ ਵਾ ਫੂਲੇ ਦੇ ਨਾਲ ਰੱਜ ਕੇ ਮਾੜੇ

0: ਰਾਹ ਆਪਣੇ ਤੋਂ ਪੋਰਾ ਨਹੀਂ ਡੋਲੀ ਨਿਰਾਸ਼ੀ ਅਸਾਨ ਉਹਦਾ ਕਾਂਜੀ ਗੋਪੀ ਸਬਿੰਦਰੀ ਬਹੁਲੇ ਰੁਤਵਾ
1: ਬਿਲਕੁਲ ਮਹਾਨ ਰੁਤਬਾ ਹੈ
0: ਨਾਰੀ ਨੇਤਾ ਨੇ ਸਕੂਲ ਖੋਲੇ ਸੀ ਜਾਤੀਵਾਦ ਦੇ ਵੀ ਤਿੱਖੇ ਹੱਲੇ ਬੋਲੇ ਸੀ ਨਾਰੀ ਨੇਤਾ ਨੇ ਸਕੂਲ ਕਈ ਖੋਲੇ ਸੀ ਜਾਤੀਵਾਦ ਤੇ ਵੀ ਤਿੱਖੇ ਹੱਲੇ ਬੋਲੇ ਸੀ ਉਹ ਹੱਥ ਕਿਹੜੇ ਜਿਨ੍ਹਾਂ ਨੇ ਉੱਤੇ ਪਾਇਆ ਟਿਕੜੇ ਜਿਨਾ ਨੇ ਉਸੇ ਪਾਇਆ ਮਨ ਦੇ ਐਸਾਨ ਹੈ ਉਹਦਾ ਕ੍ਰਾਂਤੀ ਜੋਤੀ ਸਬਿੰਦਰੀ ਬਹੁਲੇ ਹਰਵਾ ਮਹਾਨ ਹੈ ਉਹਦਾ ਕੀਤੇ ਹੋਰ ਕਈ ਕੰਮ ਵੀ ਸੁਧਾਰਨੇ ਉਹ ਧੰਨ ਜੋ ਲੋਕਾਂ ਤੋਂ ਜਾਣਨਾ ਪਾ ਕਿਤੇ ਹੋਰ ਕਈ ਕੰਮ ਵੀ ਸੁਧਾਰਦੇ ਉਹ ਤਾਂ ਲੋਕਾਂ ਤੋਂ ਜਾਣਨਾ ਵਾਰਦੇ ਬੇਦੇ ਬਾਬਾ ਅਤੇ ਬੱਚਿਆਂ ਦੇ ਉੱਤੋਂ ਬੇਦਾ ਮਾਇਆ ਦੇ ਬੱਚਿਆਂ ਦੇ ਉੱਤੋਂ ਆਪਾ ਗੁਰਬਾਨ ਸੀ ਉਹਦਾ ਕ੍ਰਾਂਤੀ ਜੋਤੀ ਕ੍ਰਾਂਤੀ ਜੋਤੀ ਸਵਿਤਰੀ ਬਹੁਲੇ ਰੁਤਬਾ ਮਹਾਨ ਹੈ ਉਹਦਾ ਕਾਲ ਪਿਆ ਗਾ ਹੈ ਜੇ ਦੀ ਬਿਮਾਰੀ ਸੀ ਸਮੇ ਵੀ ਹਿੰਮਤ ਨਹੀਂ ਹਾਰੀ ਸੀ ਕਾਲ ਪਿਆ ਗਾ ਹੈ ਤੇਰੀ ਬਿਮਾਰੀ ਸੀ ਔਖੇ ਸਮੇ ਵੀ ਹਿੰਮਤ ਨਹੀਂ ਹਾਰੀ ਸੀ ਆਪ ਤੁਰ ਗਏ ਲੋਕਾਂ ਦੀ ਸੇਵਾ ਕਰਦੀ ਆਪ ਲੋਕਾਂ ਦੀ ਸੇਵਾ ਕਰਦੀ ਮਨ ਬਲਵਾਨ ਸੀ ਉਹਦਾ ਕ੍ਰਾਂਤੀ ਜੋਤੀ ਸਵਿਤਰੀ ਬਹੁਲੇ ਰੁਤਬਾ ਮਹਾਨ ਹੈ ਉਹਦਾ ਟੀਚਰ ਡੇ ਤੇ ਉਹਨਾਂ ਨੂੰ ਯਾਦ ਕਰੀਏ ਬੇਮਾ ਕਰਮ ਪਖੰਡਾਂ ਤੋਂ ਨਾ ਡਰੀਏ ਟੀਚਰ ਡੇ ਤੇ ਉਹਨਾਂ ਨੂੰ ਯਾਦ ਕਰੀਏ ਬੇਪਰਮਾ ਪਖੰਡਾਂ ਤੋਂ ਨਾ ਡਰੀਏ ਸਹਿਜਲ ਜਗ ਤੇ ਪਛਾਣੇ ਉਹਦੀ ਬਣ ਗਈ ਸਹਿਜਲ ਜਗ ਤੇ ਪਛਾਣੇ ਉਹਦੀ ਬਣ ਗਈ ਵੱਡਾ ਸਨਮਾਨ ਹੈ ਉਹਦਾ।

0: ਸਾਡੇ ਦੇਸ਼ ਦੀ ਉਹ ਪਹਿਲੀ ਮਿਹਨਤ ਵਿੱਚ ਵੱਡਾ ਯੋਗਦਾਨ ਹੈ ਉਹਦਾ ਪਰ ਸਲਾਮ ਮੈਨੂੰ ਸਿੰਘ।
1: ਵਾਹ ਵਾਹ ਵਾਹ ਮਾਲੀ ਜੀ, ਤੁਸੀਂ ਰੌਣਕਾਂ ਲਾਤੀਆਂ ਤੇ ਨਾਲੇ ਫੂਲੇ ਨੂੰ ਯਾਦ ਕਰਦਿਆਂ ਇੱਕ ਮਾਣ ਵਾਲੀ ਗੱਲ ਹੈ, ਇੱਕ ਖੁਸ਼ੀ ਵਾਲੀ ਗੱਲ ਹੈ ਤੇ ਉਹਨਾਂ ਲੋਕਾਂ ਨੂੰ ਵੀ ਸਲਿਊਟ ਹੈ ਜਿਹੜੇ ਉਹਦੇ ਤੇ ਗਾਣੇ ਲਿਖਦੇ ਨੇ, ਤੇ ਤੁਹਾਡੇ ਵਰਗੇ ਸੱਜਣਾਂ ਨੂੰ ਵੀ ਸਲਿਊਟ ਹੈ ਜਿਹੜੇ ਮਾਣ ਨਾਲ ਇਸ ਸ਼ੇਰਨੀ ਦੇ ਗਾਣੇ ਗਾਉਂਦੇ ਹੈ, ਇਹਨਾਂ ਦੇ ਗਾਣੇ।
2: ਬਹੁਤ ਬਹੁਤ ਧੰਨਵਾਦ ਜੀ, ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਇਸ ਰਾਹੀਂ ਲੋਕਾਂ ਕੋਲ ਇਹ ਸਾਰਾ ਮੈਟਰ ਜਾਂਦਾ, ਸੁਨੇਹਾ ਜਾਂਦਾ ਤੇ ਉਹਨਾਂ ਨੂੰ ਬਹੁਤ ਸਾਰੇ ਬੰਦੇ ਇੱਥੇ ਤੁਸੀਂ ਏਦਾਂ ਦੱਸਿਆ ਹੀ ਆ ਵੀ ਸਮਾਜ ਦੇ ਵਿੱਚ ਇੱਦਾਂ ਦੇ ਹੋਣੇ ਆ, ਉਹ ਭਾਵੇਂ ਟੀਚਰ ਵੀ ਲੱਗੇ ਹੋਣ ਪਰ ਉਹਨਾਂ ਨੇ ਹੈ ਵੀ ਇਹ ਇੱਥੇ ਤੱਕ ਤੁਹਾਨੂੰ ਪਹੁੰਚਾਉਣ ਵਾਲਾ ਕੌਣ ਆ, ਜਾੜੇ ਦੀ ਕਿੱਥੇ ਆ।
1: ਬਿਲਕੁਲ ਸਾਰਿਆਂ ਨੂੰ ਯਾਦ, ਦੋ ਚਾਰ ਲਾਈਨਾਂ ਕੋਈ ਹੋਰ ਵੀ ਸੁਣਾਉਣੀਆਂ ਚਾਹੋ ਤੇ ਤੁਸੀਂ, ਅਗਰ ਮੂਡ ਹੈ ਤੁਹਾਡਾ ਤੇ ਤੁਸੀਂ ਹੋਰ ਵੀ ਸੁਣਾ ਸਕਦੇ ਹੋ।
2: ਜੀ ਜੀ
1: ਸੁਣਾ ਦਿਓ,
2: ਸੁਣਾਉਣਾ ਜੀ
1: ਕੋਈ ਵੀ ਜੋ
2: ਤੁਹਾਡਾ। ਲਓ ਜੀ ਲਓ ਮਹਾਰਾਜ, ਹਾਂਜੀ ਹਾਂਜੀ ਬਿਲਕੁਲ।

ਤਰਾਜਿਓਂ ਰੰਗ ਬਣਾਵੇ ਸਮੇਂ ਸਮੇਂ ਦੀਆਂ ਗੱਲਾਂ ਪੈਣਾ ਕੁਝ ਵੀ ਨਾ ਜਿਉਂ ਸਮੁੰਦਰੀ ਛਲਾਂ ਵਿੱਚ ਰਹਿਣਾ ਕੁਝ ਵੀ ਨਾ।

ਮੇਰੀਆਂ ਗੱਲਾਂ ਵੇ ਰਹਿਣਾ ਕੁਝ ਵੀ ਨਾ ਕਾਦਾ ਕਰੀਏ ਮਾਰ ਜਵਾਨੀ ਚਾਰ ਦਿਨਾਂ ਦੀ ਸਦਾ ਨਾ ਹੁਸਨ ਦਿਖਾਣ ਜਵਾਨੀ ਚਾਰ ਦਿਨਾਂ ਦੀ ਕਾ

ਜਾਣ ਕੇ ਫਿਰ ਭਗਵਾਨਾਂ ਦੀ ਕਰਨਾ ਖੋਖ ਨੇ ਟੱਲਾਂ ਕਰਨਾ ਕੀ ਕੋਖਲੇ ਟੱਲਾਂ ਦੇ ਰਹਿਣ ਕੁਝ ਵੀ ਨਾ ਸਮੇਂ ਸਮੇਂ ਦੀਆਂ ਗੱਲਾਂ ਦੇ ਰਹਿਣਾ ਕੁਝ ਵੀ ਨਾ।

0: ਆ
1: ਦੁਨੀਆਂ ਚਲਾਵਣ ਵਾਲਾ ਇੱਕੋ ਹੀ ਬਾਜੀਆ।

0: تب وہ دیا چالا چلنا تب وہ دیا چالا چل رہنا کچھ وینا بھائی بھائی سمے سمے دیا گلا کچھ جو سمندری چلا جو سمندری چلا بنا کچھ وینا سمے سمے دیا گلا بنا کچھ وینا
1: ਗੱਲ ਇਸ ਤਰ੍ਹਾਂ ਕਿ ਆਪਣੀ ਸਾਰੇ ਪਰਿਵਾਰ ਨੂੰ ਮੇਰੀ ਦਰਜਾ ਬਦਰਜਾ ਸਤਿ ਸ੍ਰੀ ਅਕਾਲ ਕਹਿਣੀ ਥੈਂਕ ਯੂ ਵੈਰੀ ਮਚ
0: ਸਤਿ ਸ੍ਰੀ ਅਕਾਲ ਜੀ ਤੁਹਾਡੇ ਵੱਲੋਂ ਵੀ ਸਾਰਿਆਂ ਵੱਲੋਂ ਸਾਰੇ ਸੁਣਦੇ ਆ ਬਹੁਤ ਤੁਹਾਡੀ ਇੰਤਜ਼ਾਰ ਕਰਦੇ ਬਹੁਤ ਸਾਡੇ ਤੁਹਾਡੀ ਕਹਿੰਦੇ ਵੀ ਕਦੋਂ ਬਾਜਵਾ ਸਾਹਿਬ ਘਰ
1: ਮਿਹਰਬਾਨੀ ਜੀ ਥੈਂਕ ਯੂ
0: ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ ਸਰੋਤਿਆਂ ਨੂੰ ਮੇਰੇ ਵੱਲੋਂ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪ੍ਰਵਾਸ ਰੇਡੀਓ ਜਿੰਦਾਬਾਦ ਆਵਾਜ਼ ਰਹੇ ਸਾਰਿਆਂ ਦੀ ਜ਼ਿੰਦਗੀ ਜਾਣ ਆਏ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸੋ ਦੋਸਤੋ ਇਹ ਸਨ ਮੇਰੇ ਦੋਸਤ ਉਥੋਂ ਜਰਮਨੀ ਤੋਂ ਹੀ ਆਏ ਨੇ ਮੇਰੇ ਵਾਂਗੂ ਇਧਰ ਕੁਛ ਦੇਰ ਛੁੱਟੀਆਂ ਕੱਟਣ ਤੇ ਇੰਜੋਏ ਕਰ ਰਹੇ ਨੇ ਲਾਈਫ ਨੂੰ ਤਾਂ ਸੱਜਣੋ ਸਾਹਮਣੇ ਨਾ ਟਾਈਮ ਰਹਿ ਗਿਆ ਥੋੜਾ ਤੇ ਮੇਰੀ ਇੱਕ ਕਿਤਾਬ ਪਈ ਸੀ ਉਹਨੂੰ ਮੈਂ ਫੋਲਣ ਡਿਆ ਸਾਂ ਤੇ 1984 ਦਾ ਦੌਰ ਕਿੰਨਾ ਖਤਰਨਾਕ ਭੈੜਾ ਤੇ ਕੀ ਮੈਂ ਉਹਨੂੰ ਕਿਸ ਤਰ੍ਹਾਂ ਬਿਆਨ ਕਰਾਂ ਉਹਦੀ ਇੱਕ ਰਚਨਾ ਮੇਰੇ ਸਾਹਮਣੇ ਫੁੱਲਦਿਆਂ ਫੁੱਲਦਿਆਂ ਆਈ ਹੈ ਜਿਹੜੀ ਕਿਤੇ ਮੈਂ ਉਦੋਂ 1984 ਚ ਲਿਖੀ ਹੋਣੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੀ ਜਰਾ ਉਹ ਦੌਰ ਚੇਤੇ ਕਰ ਲਓ ਕਿੰਨਾ ਘਨਾਉਣਾ ਖਤਰਨਾਕ ਦੌਰ ਸੀ ਸਾਰਿਆਂ ਵਾਸਤੇ ਦਿਨੇ ਪੁਲਿਸ ਦੇ ਨਾਂ ਤੇ ਕਾਤਲ ਫਿਰਦੇ ਤੇ ਸੰਘ ਚ ਰਫਲਾਂ ਡਾਵਣ ਦਿਨੇ ਪੁਲਿਸ ਦੇ ਨਾਂ ਤੇ ਕਾਤਲ ਫਿਰਦੇ ਸੰਘ ਚ ਰਫਲਾਂ ਡਾਵਣ ਓਏ ਰਾਤ ਚ ਝਾਰੂਆਂ ਦੀ ਬੁੱਕਲ ਚ ਡਾਕੂ ਆਉਂਦੇ ਇੱਜਤਾਂ ਨੂੰ ਹੱਥ ਪਾਵਣ ਰਾਤ ਚ ਝਾਰੂਆਂ ਦੀ ਬੁੱਕਲ ਚ ਡਾਕੂ ਆਉਂਦੇ ਇੱਜਤਾਂ ਨੂੰ ਹੱਥ ਪਾਵਣ ਪਰਜਾ ਪਿੱਟ ਦੀ ਪਰਲੋ ਆ ਗਈ ਓਏ ਲੋਕ ਰੋ ਰੋ ਹਾਲ ਸੁਣਾਵਣ ਪਰਜਾ ਪਿੱਟ ਦੀ ਪਰਲੋ ਆ ਗਈ ਲੋਕ ਰੋ ਰੋ ਹਾਲ ਸੁਣਾਵਣ ਦੋਸ਼ੇ ਬੇ ਦੋਸ਼ੇ ਵਿੱਚ ਫਰਕ ਨਾ ਕੋਈ ਸਭੇ ਗੋਲੀਆਂ ਖਾਵਣ ਦੋਸ਼ੇ ਬੇ ਦੋਸ਼ੇ ਵਿੱਚ ਫਰਕ ਨਾ ਕੋਈ ਸਭੇ ਗੋਲੀਆਂ ਖਾਵਣ ਹਾਕਮ ਡਾਕੂਆਂ ਨਾਲ ਜੇ ਮਿਲ ਗਏ ਲੋਕ ਕੰਨਾਂ ਨੂੰ ਹੱਥ ਲਾਵਣ ਹਾਕਮ ਡਾਕੂਆਂ ਨਾਲ ਜੇ ਮਿਲ ਗਏ ਲੋਕ ਕੰਨਾਂ ਨੂੰ ਹੱਥ ਲਾਵਣ ਓਏ ਦਾੜੀਆਂ ਪੁੱਟੀਆਂ ਇੱਜਤਾਂ ਲੁੱਟੀਆਂ ਪਿਓ ਧੀਆਂ ਤੋਂ ਸ਼ਰਮਾਵਣ ਦਾੜੀਆਂ ਪੁੱਟੀਆਂ ਇੱਜਤਾਂ ਲੁੱਟੀਆਂ ਪਿਓ ਧੀਆਂ ਤੋਂ ਸ਼ਰਮਾਵਣ ਕੋਇਲਾਂ ਦੜੀਆਂ ਮੋਰ ਮੁੱਕ ਗਏ ਓਏ ਭੈੜੇ ਕਾਂਜ ਰੌਲਾ ਪਾਵਣ ਕੋਇਲਾਂ ਦੜੀਆਂ ਮੋਰ ਮੁੱਕ ਗਏ ਭੈੜੇ ਕਾਂ ਅੱਜ ਰੌਲਾ ਪਾਵਣ ਓਏ ਪੰਜਾਬ ਦੇ ਪੁੱਤਰ ਵਾਣੀ ਰੁਲਦੇ ਫੌਜੀ ਭਈਏ ਜੱਲੀ ਪਾਵਣ ਪੰਜਾਬ ਦੇ ਪੁੱਤਰ ਵਾਣੀ ਰੁਲਦੇ ਆ ਫੌਜੀ ਭਈਏ ਜੱਲੀ ਪਾਵਣ ਲੱਭਣ ਵਾਲੇ ਵੀ ਗੁੰਮ ਹੋ ਗਏ ਅੱਜ ਲਾਸ਼ਾਂ ਹੱਥ ਨਾ ਆਵਣ ਲੱਭਣ ਵਾਲੇ ਵੀ ਗੁੰਮ ਹੋ ਗਏ ਅੱਜ ਲਾਸ਼ਾਂ ਹੱਥ ਨਾ ਆਵਣ ਕੁਝ ਲਾਵਾਰਸ ਕੁਝ ਗਟਲੀ ਵਹਿ ਗਏ ਅੱਜ ਮੱਛੀਆਂ ਬੰਦੇ ਖਾਵਣ ਕੁਝ ਲਾਵਾਰਸ ਕੁਝ ਗਟਲੀ ਵਹਿ ਗਏ ਅੱਜ ਮੱਛੀਆਂ ਬੰਦੇ ਖਾਵਣ ਪਿਓ ਪੱਥਰ ਮਾਂ ਪਿੱਟਦੀ ਫਿਰਦੀ ਪਿਓ ਪੱਥਰ, ਮਾਂ ਪਿੱਟਦੀ ਫਿਰਦੀ, ਭਰਾ ਲੁਕ ਲੁਕ ਜਾਨ ਬਚਾਉਣ। ਭਾਈ ਭਰਾ ਲੁਕ ਲੁਕ ਜਾਨ ਬਚਾਵਣ, ਓਏ ਜੈਲਦਾਰ ਰੁੱਢਾਂ ਵਿਚ ਲੁਕਦੇ, ਉਹਨਾਂ ਦੀਆਂ ਕਾਮੇ ਪੱਗਾਂ ਲਾਵਣ। ਅੱਜ ਜੈਲਦਾਰ ਰੁੱਢਾਂ ਵਿਚ ਲੁਕਦੇ, ਉਹਨਾਂ ਦੀਆਂ ਕਾਮੇ ਪੱਗਾਂ ਲਾਵਣ। ਚਫੇਰੇ ਅੱਗ ਵਿਚ ਗੋਲੀ ਚੱਲਦੀ, ਗਦਾਰ ਕੌਮ ਦੇ ਤੇਲ ਅੱਗ ਤੇ ਪਾਉਣ। ਚਫੇਰੇ ਅੱਗ ਵਿਚ ਗੋਲੀ ਚੱਲਦੀ, ਗਦਾਰ ਕੌਮ ਦੇ ਤੇਲ ਅੱਗ ਤੇ ਪਾਵਣ। ਸੜਕਾਂ ਤੇ ਨਾਕੇ ਘਰਾਂ ਚ ਡਾਕੇ, ਬੇਵੱਸ ਪੰਜਾਬੀ ਓਏ ਕਿਹੜੇ ਪਾਸੇ ਜਾਵਣ। ਸੜਕਾਂ ਤੇ ਨਾਕੇ ਘਰਾਂ ਚ ਡਾਕੇ, ਬੇਵੱਸ ਪੰਜਾਬੀ ਕਿਹੜੇ ਪਾਸੇ ਜਾਵਣ। ਹੋ ਕੇ ਮੁੱਕ ਗਏ ਅਥਰੂ ਸੁੱਕ ਗਏ, ਹੋ ਕੇ ਮੁੱਕ ਗਏ ਅਥਰੂ ਸੁੱਕ ਗਏ, ਮਿੰਨਤਾਂ ਠੁੱਡ ਤੇ ਤਰਲੇ ਗੋਲੀਆਂ ਖਾਵਣ। ਮਿੰਨਤਾਂ ਠੁੱਡ ਤੇ ਤਰਲੇ ਗੋਲੀਆਂ ਖਾਵਣ। ਅਜੇ ਗੌਰ ਫਰਮਾਉਣਾ ਦੋਸਤੋ, ਬਾਦ ਰੂਹਾਂ ਅੱਜ ਗਿਰਜਾਂ ਬਣ ਕੇ ਵਿੱਚ ਅਸਮਾਨੇ ਉੱਡੀਆਂ, ਬਾਦ ਰੂਹਾਂ ਅੱਜ ਗਿਰਜਾਂ ਬਣ ਕੇ ਵਿੱਚ ਅਸਮਾਨੇ ਉੱਡੀਆਂ, ਮਾਵਾਂ ਪੁੱਤਰਾਂ ਨੂੰ ਤਰਲੇ ਲੈ ਲੈ ਖੰਭਾਂ ਹੇਠ ਲੁਕਾਉਣ। ਬਾਦ ਰੂਹਾਂ ਅੱਜ ਗਿਰਜਾਂ ਬਣ ਕੇ ਵਿੱਚ ਅਸਮਾਨੇ ਉੱਡੀਆਂ, ਮਾਵਾਂ ਪੁੱਤਰਾਂ ਨੂੰ ਤਰਲੇ ਲੈ ਲੈ ਖੰਭਾਂ ਹੇਠ ਲੁਕਾਵਣ। ਸੁੱਚਾ ਸਿਆ ਮੇਰੇ ਪੰਜਾਬ ਦੀਆਂ ਸਭ ਡੰਡੀਆਂ, ਸੁੱਚਾ ਸਿਆ ਮੇਰੇ ਪੰਜਾਬ ਦੀਆਂ ਸਭ ਡੰਡੀਆਂ ਅੱਜ ਸਿਵਿਆਂ ਦੇ ਵੱਲ ਜਾਵਣ, ਆਏ ਸਿੱਧੀਆਂ ਮੜੀਆਂ ਦੇ ਵੱਲ ਜਾਵਣ। ਮੇਰੇ ਪੰਜਾਬ ਦੀਆਂ ਸਭ ਡੰਡੀਆਂ ਅੱਜ ਸਿਵਿਆਂ ਦੇ ਵੱਲ ਜਾਵਣ, ਮੜੀਆਂ ਦੇ ਵੱਲ। ਬਹੁਤ ਭੈੜਾ ਦੌਰ ਸੀ ਦੋਸਤ। ਤੇ ਆ ਲਓ ਜੀ ਦੋ ਬੋਲ ਸੁਣੋ। ਹਾਂਜੀ,
2: ਉਸ ਵੇਲੇ ਉਹਦੀ ਹੂ ਨਿਕਲਦੀ ਹੈ ਤੇ ਉਹ ਉਸ ਵੇਲੇ ਉਹ ਕੀ ਪੁਕਾਰ ਕਰਦਾ ਕਿ ਸੈਕ ਸੈਕ ਕੇ ਜਿਨ੍ਹਾਂ ਨੂੰ ਮਰ ਗਿਆ ਮੈਂ, ਜਿਸ ਸਦਰਾਂ ਵਾਰਨ ਤੇ ਆ ਗਏ ਨੇ। ਜਿਉਂਦਿਆਂ ਪੁੱਛਿਆ ਨਾ ਤੇ ਫਿਰ ਮੋਇਆ ਸਾਰੇ ਇਕੱਠੇ ਹੋ ਜਾਂਦੇ ਨੇ। ਲੀਰਾਂ ਪਾਟੀਆਂ ਵੇਖ ਕੇ ਹੱਸਦੇ ਸੈਂ, ਅੱਜ ਕਫਨ ਸੰਵਾਰਨ ਤੇ ਆ ਗਏ ਨੇ। ਓ ਫੜੀ ਮਾਂ

क्या बात है जी, वंडरफुल। सब भरुए सच दे खते पै गए, कोके ला के खूंडे नू। आज सब भरुए सच दे खते पै गए, कोके ला के खूंडे नू। झूठ नू अड्डियां चुक चुक सुन दे, पत्थर मारन गूंगे नू। झूठ नू अड्डियां चुक चुक सुन दे, पत्थर मारन गूंगे नू। वेरी गुड इवनिंग दोस्तों, तुसीं सुन रहे हो जी प्रवाद रेडियो फ्रैंकफर्ट, ते ए सी साडा अज दा प्रोग्राम। अगले हफ्ते सैटरडे संडे फिर तुहाडी सेवा विच हाजिर होवांगा, ते मैं भी हफ्ते दे किसे दिन होर भी तुहाडी सेवा विच हाजिर होवांगा, पर वो मैं डिसाइड नहीं अजे कीता। ते ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਇਹ ਸਾਰਾ ਹੀ ਪਲੈਨਟ ਸਾਡਾ, ਹਾਂਜੀ। ਤੇ ਗੱਲ ਏਦਾਂ ਵਾ ਭਾਈ, ਪਲੈਨਟ ਤੇ ਸਾਰੇ ਦਾ ਸਾਰਾ ਸਾਡਾ, ਅਸੀਂ ਵੀ ਇੱਕ ਦੂਜੇ ਦੇ ਹਾਂ। ਇਹ ਦੁਨੀਆ ਹੀ ਸਾਡੀ ਆ, ਸਾਰੀ ਦੀ ਸਾਰੀ ਹੈ ਜਿਹੜੀ ਇਸ ਪਲੈਨਟ ਦੀ ਦੁਨੀਆ ਨਾ, ਬਾਕੀਆਂ ਤੇ ਹੈ ਜਾਂ ਨਹੀਂ ਹੈ ਇਹ ਅਜੇ ਕੋਈ ਗਰੰਟੀ ਵਾਲੀ ਗੱਲ ਨਹੀਂ, ਪਰ ਅਸੀਂ ਜਿਸ ਪਲੈਨਟ ਦੇ ਉੱਤੇ ਸਾਡੇ ਪੈਰ ਨੇ ਉਹਦੀਆਂ ਸੱਤੇ ਖੈਰਾਂ ਮੰਗਣੀਆਂ ਨੇ, ਤੇ ਉਹਨਾਂ ਪੈਰਾਂ ਵਾਲਿਆਂ ਦੀਆਂ ਵੀ ਸੱਤੇ ਖੈਰਾਂ ਮੰਗਣੀਆਂ ਨੇ, ਸਾਰੇ ਸੰਸਾਰ ਦੀ ਸੁਖ ਸ਼ਾਂਤੀ ਲਈ ਦੁਆ ਹੀ ਨਹੀਂ ਕਰਨੀ, ਯਤਨ ਕਰਨੇ ਨੇ। ਆਪ ਸਭ ਨੂੰ ਇੱਕ ਵਾਰੀ ਫੇਰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅੰਟਿਲ ਨੈਕਸਟ ਟਾਈਮ।

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਦੋਸਤਾਨਾ ਲਹਿਜੇ ਵਿੱਚ ਹਵਾਵਾਂ ਅਤੇ ਫਿਜ਼ਾਵਾਂ ਵਿੱਚ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣੋਗੇ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਅਰ ਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ, ਫਨੀ ਔਰ ਲਵਲੀ ਵਰਲਡ, ਵਿਦ ਯੂਅਰ ਓਨ ਵਾਚਿੰਗ ਆਈਜ਼ ਐਂਡ ਐਕਸਪੀਰੀਅੰਸ। ਦੋਸਤੋ, ਅਗਰ ਤੁਸੀਂ ਵੀ ਬੁਲਾ ਰਹੇ ਹੋ, ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਡੇ ਨਾਲ ਇੰਡੀਆ ਦੇ ਵਿੱਚ ਕੰਟੈਕਟ ਕਰ ਸਕਦੇ ਹੋ, ਜਰਮਨੀ ਚ ਕੰਟੈਕਟ ਕਰ ਸਕਦੇ ਹੋ, ਅਮੈਰੀਕਾ ਦੇ ਵਿੱਚ ਕੰਟੈਕਟ, ਜਿੱਥੇ ਤੁਸੀਂ ਲਾਈਕ ਕਰਦੇ ਹੋ। ਆਪਣੇ ਮਨ ਦੇ ਹਾਵ ਭਾਵ ਵਿਚਾਰ ਜਾਂ ਤੁਸੀਂ ਆਪਣੀ ਬੁੱਧੀ ਦੀ ਖਿੜਕੀ ਥਾਣੀ ਇਸ ਸੰਸਾਰ ਨੂੰ ਕਿੱਦਾਂ ਵਹਿੰਦੇ ਹੋ, ਆਓ ਅਸੀਂ ਤੁਹਾਡੀ ਵੇਟ ਕਰ ਰਹੇ ਹਾਂ, ਆ ਕੇ ਸਾਨੂੰ ਦੱਸੋ। ਪਰ ਤੁਸੀਂ ਇੱਕ ਪਾਸੜ ਨਹੀਂ ਹੋਣੇ ਚਾਹੀਦੇ, ਤੁਹਾਡੀ ਸੋਚ ਇੱਕ ਪਾਸੜ ਨਹੀਂ ਹੋਣੀ ਚਾਹੀਦੀ, ਲੌਜਿਕ ਵਾਲੀ ਗੱਲ ਹੋਣੀ ਚਾਹੀਦੀ ਹੈ। ਤੇ ਅਸੀਂ ਤੁਹਾਡਾ ਸਵਾਗਤ ਕਰਾਂਗੇ, ਹਰ ਉਸ ਸੱਜਣ ਦਾ ਹਾਂ ਸਵਾਗਤ ਕੀਤਾ ਜਿਹੜਾ ਪੈਰਲਲ ਗੱਲ ਕਰਦਾ। ਤੇ ਮੈਂ ਅੱਜ ਪਹਿਲੇ ਆਵਰ ਵਿੱਚ ਸੱਜਣੋ ਗੱਲਬਾਤ ਕਰਾਂਗਾ ਕਿ ਪਿਆਰੇ ਭਾਰਤੀਓ, ਉੱਠੋ, ਜਾਗੋ, ਸੋਚੋ, ਦੁਨੀਆ ਕਿੱਥੇ ਹੈ ਤੇ ਤੁਸੀਂ ਕਿੱਥੇ ਹੋ। ਪਰ ਤੁਸੀਂ ਜੇ ਲੈਕਚਰ ਸੁਣਦੇ ਹੋ, ਅਸੀਂ ਜਗਤ ਗੁਰੂ ਹਾਂ, ਉਹਦੇ ਵਿੱਚ ਹੀ ਤੁਹਾਨੂੰ ਮਤਲਬ ਕਿ ਇੰਡੀਆ ਨੇ ਧਾਤ ਪਾਤੀ, ਫਲਾਣੇ ਥਾਂ ਝੀਲੇ ਥਾਂ, ਖੂਹ ਚੋਂ ਬਾਹਰ ਨਿਕਲੋ, ਇੰਟਰਨੈਸ਼ਨਲ ਮਾਰਕੀਟ ਦੀ ਸਾਡੀ ਕੀਮਤ ਕੀ ਹੈ ਉਹ ਵੇਖਣ ਦੀ, ਪਰਖਣ ਦੀ, ਸੁਣਨ ਦੀ ਸ਼ਕਤੀ ਵੀ ਰੱਖੋ ਤੇ ਐਕਸੈਪਟ ਵੀ ਕਰੋ ਉਹਨੂੰ ਸਾਰਾ ਕੁਝ। ਤੇ ਮੇਰੇ ਬਾਅਦ ਅਗਲੇ ਆਵਰ ਵਿੱਚ ਸਾਡੇ ਮਸ਼ਹੂਰ ਪੱਤਰਕਾਰ ਬਲਬੀਰ ਬੱਬੀ ਜੀ, ਸ਼੍ਰੋਮਣੀ ਕਮੇਟੀ ਤੇ ਉਹਦੇ ਜਥੇਦਾਰਾਂ ਦੇ ਉੱਤੇ ਮੌਜੂਦਾ ਕੀ ਹਾਲਾਤ ਨੇ ਉਹ ਵਿਚਾਰ ਰੱਖਣਗੇ ਆਪਣੇ। ਵੀ ਰਿਸਪੈਕਟ ਯੂ ਐਂਡ ਯੂਅਰ ਵੇਅਰ, ਦੈਟ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ, ਤੁਸੀਂ ਆਪ ਤੇ ਸੁਣਦੇ ਹੀ ਹੋ, ਮੈਂ ਅਸੀਂ ਹਰ ਵਾਰੀ ਰਿਕੁਐਸਟ ਕਰਦੇ ਹਾਂ ਕਿ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਸੁਣਾਓ,
ਤੇ ਆਪ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ, ਕਿਉਂਕਿ ਤੁਹਾਡੀ ਇਹ ਮਦਦ ਸਾਡੇ ਵਾਸਤੇ ਬਹੁਤ ਵੱਡੀ ਮਦਦ ਹੋਵੇਗੀ, ਮਿਹਰਬਾਨੀ ਤੁਹਾਡੀ। ਤੇ ਮੈਂ ਹਾਂ ਜੀ ਆਪ ਜੀ ਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਵੈਰੀ ਭੱਜਿਆ ਤੇ ਦੁਸ਼ਮਣਾਂ ਦਾਦ ਦਿੱਤੀ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੀ, ਵੈਰੀ ਭੱਜਿਆ ਦੁਸ਼ਮਣਾਂ ਵੀ ਦਾਤ ਦਿੱਤੀ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੀ, ਰਣ ਜਿੱਤੇ ਤੇ ਫੌਜੀ ਤੁਰਨ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ, ਰਣ ਜਿੱਤੇ ਫੌਜੀ ਤੁਰਨ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ, ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਓਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ, ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਓਏ ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ, ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ। ਵੈਰੀ ਗੁੱਡ ਈਵਨਿੰਗ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ। ਵੈਰੀ ਭੱਜਿਆ ਤੇ ਦੁਸ਼ਮਣਾਂ ਦਾਦ ਦਿੱਤੀ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੀ, ਵੈਰੀ ਭੱਜਿਆ ਦੁਸ਼ਮਣਾਂ ਵੀ ਦਾਤ ਦਿੱਤੀ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੀ, ਰਣ ਜਿੱਤੇ ਤੇ ਫੌਜੀ ਤੁਰਨ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ, ਰਣ ਜਿੱਤੇ ਫੌਜੀ ਤੁਰਨ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ, ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਓਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ, ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਓਏ ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ, ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ। ਵੈਰੀ ਗੁੱਡ ਈਵਨਿੰਗ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ। ਸੋ ਦੋਸਤੋ,

ਮਾਰਦੇ ਰਹੇ ਓਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ ਓਏ ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ ਵਾਹਿਗੁਰੂ ਜੀ ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਸੋ ਦੋਸਤੋ ਅੱਜ ਹੈ ਜੀ ਸੈਟਰਡੇ ਤੇ 10 ਜਨਵਰੀ ਤੇ ਟੈਂਪਰੇਚਰ 11 ਕਲਾਉਡੀ ਸੀ ਪਰ ਥੋੜੀ ਜਿਹੀ ਧੁੱਪ ਲੱਗਦੀ ਹੈ ਉਹ ਧੁੱਪ ਸਿੱਕਣ ਵਾਲੀ ਨਹੀਂ ਹੁੰਦੀ ਪਰ ਫਿਰ ਵੀ ਬਿਊਟੀਫੁਲ ਲੱਗਦੀ ਹੈ ਹਾਂਜੀ ਐਨੀ ਹਾਉ ਧੁੰਦ ਚੋਂ ਸੂਰਜ ਦੇਵਤਾ ਦੇ ਦਰਸ਼ਨ ਤੇ ਹੁੰਦੇ ਨੇ ਨਾ ਟਾਈਮ 7:30 PM ਜੀ 7:00 ਸ਼ਾਮ ਦੇ ਤੇ 46 ਮਿੰਟ ਹੋਣ ਲੱਗੇ ਨੇ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ +491714869514 00491718649514 ਤੇ ਅੱਜ ਅਸੀਂ ਕਾਲਾਂ ਨਹੀਂ ਲੈਂਦੇ ਕੱਲ ਦਾ ਪ੍ਰੋਗਰਾਮ ਜਿਹੜਾ ਜੀ ਉਹ ਕਾਲਾਂ ਦਾ ਗੱਲਾਂ ਬਾਤਾਂ ਦਾ ਤੁਹਾਡਾ ਪ੍ਰੋਗਰਾਮ ਹੈ ਅੱਜ ਅਸੀਂ ਆਪਣੀ ਗੱਲਬਾਤ ਕਰਨੀ ਹੈ ਤੇ ਕੱਲ ਸੱਜਣੋ ਤੁਸੀਂ ਆਪਣੇ ਦਿਲ ਦੀ ਗੱਲਬਾਤ ਕਰਿਓ ਤੇ ਵਪਾਰਕ ਸੁਨੇਹਾ ਜੀ ਆਪ ਸਭ ਲਈ ਕਿ ਵਨ ਉਮਸ ਆਊਟ ਲੋਕੇਟ ਫਰਗੈਸਨ ਜੀ ਨਿਕਸ ਆਊਟੋ ਰਾਈਫਨ ਆ ਐਪਸੀਲੋਨ ਹੁਣ ਦਸ ਇਸਟ ਇਨ ਫਰੀਡਨ ਸਟਰਾਸ 106 6 3 6 5 ਮਿਲਹੈਨ ਰੈਪਰਾਕੂਰਨ ਆਲਾ ਫਬਰੀਕਾਟ ਰਾਈਫਨ ਤੋਲਸ ਮਾਡਰਨ ਰੇਡੇ ਆਕਸਫਰ ਮੈਸੂਨ ਕਲੇਵਾ ਸਰਵੇਸ ਐਸਰ ਸਟਾਈਲ ਟੋਫ ਉਂਦ ਆ ਉਨ also best service on the günstig price vergessen sie nicht Friedensstraße 146 63165 müller dosto sade sheher müller vich auto work stand hai jehdi bahut hi matlab ki wajib qeemtan de utte tuhadi car repair karnge hanji ਕੋਈ ਕਿਸੇ ਵੀ ਕੰਪਨੀ ਦੀ ਮਾਰਕੀਟ ਦੀ ਤੁਹਾਡੀ ਕਾਰ ਹੋਏ ਫਸਟ ਕਲਾਸ ਰਾਈਫਲ ਤੇ ਜਿਹੜੇ ਰਿਮ ਵਗੈਰਾ ਉਹਨਾਂ ਦੇ ਵਿੱਚ ਫਿੱਟ ਕੀਤੇ ਜਾਂਦੇ ਨੇ ਬੜੇ ਬੜੇ ਮਾਡਰਨ ਰਿਮ ਨੇ ਹਾਂਜੀ ਆਕਸ ਫਰਮੈਸੂ ਤੁਹਾਡੀ ਜਿਹੜੀ ਆ ਜਿਹੜੀ ਕੂਲਿੰਗ ਸਿਸਟਮ ਹੈ ਉਹਦਾ ਵੀ ਕੋਈ ਵੀ ਚੱਕਰ ਕੋਈ ਗੈਸ ਨਿਕਲੀ ਹੋਏ ਜਾਂ ਕੋਈ ਡਿਫੈਕਟ ਹੋਏ ਕਿਸੇ ਧਰਮ ਦਾ ਵੀ ਕੋਈ ਵੀ ਸਸਤਾਈ ਤੁਹਾਨੂੰ ਚਾਹੀਦੀ ਹੈ ਤੁਸੀਂ ਟੋਫ ਕਰਾਉਣੀ ਹੈ ਬਸ ਚਾਬੀਆਂ ਫੜਾ ਦਿਓ ਤੇ ਚਾਬੀਆਂ ਆਣ ਕੇ ਲੈ ਜਾਓ ਆਪੇ ਕਰਵਾ ਕੇ ਮਤਲਬ ਕਿ ਤੁਹਾਨੂੰ ਦੇਣਗੇ ਤੇ ਬਿਲਕੁਲ ਸਰਵਿਸ ਇਹਨਾਂ ਦੀ ਟਾਪ ਕਲਾਸ ਹੈ ਤੇ ਤੁਹਾਡੇ ਕੋਲ ਵਾਜਬ ਪੈਸੇ ਲੈਣੇ ਨੇ ਇਹਨਾਂ ਨੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਆਸੋ ਦਸ ਇਸਟ ਇਨ ਫਰੀਡਮ ਸਟ੍ਰਾਸੇ 146 63 165 ਮੇਰੇ ਬਿਲਕੁਲ ਦੋਸਤੋ ਇੱਕ ਵਾਰੀ ਜਾ ਕੇ ਜ਼ਰੂਰ ਪਰਖੋ ਤੇ ਮੈਂ ਨਾ ਤੁਹਾਡੇ ਵਾਸਤੇ ਇੱਕ ਸਵੀਟ ਜਿਹਾ ਗਾਣਾ ਕਿਊ ਕੀਤਾ ਤੇ ਇਹ ਲਓ ਜੀ ਤੁਸੀਂ ਧੁੰਮ ਵੀ ਪਛਾਣ ਲੈਣੀ ਹੈ ਵੀ ਇਹ ਗਾਣਾ ਕਿਹਦਾ ਤੇ ਕੌਣ ਗਾ ਰਹੇ ਨੇ ਤੇ ਆ ਲਓ ਜੀ ਗਾ ਰਹੇ ਨੇ ਦੋਸਤੋ ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਹਾਂਜੀ ਤੇ ਇਹ ਜੀ ਇੰਗਲੈਂਡ ਵਾਲਿਓ ਵਲੈਤ ਵਾਲਿਓ ਹਾਂਜੀ ਤੁਹਾਡੇ ਸਾਰਿਆਂ ਦੇ ਨਾਂ ਤੁਹਾਡੇ ਪਿਆਰ ਭਰੇ ਸੁਨੇਹਿਆਂ ਦੇ ਨਾਂ ਸਾਰਿਆਂ ਦੇ ਨਾਂ ਹੈ ਯੂ ਆਰ ਆਲ ਲਵਲੀ ਐਂਡ ਸਵੀਟ ਪੀਪਲ ਲਓ ਜੀ ਗਾਣਾ ਪੇਸ਼ ਹੈ

0: वाह वाह वाह,
1: बल्ले बल्ले चुन्नी मेरी माल मार ली ते घोल के थले ਵੇਖੀ ਦੁਪੱਟੇ ਵਿੱਚ ਅੱਗ ਬਲਦੀ। ਕਿਆ ਪਤਾ ਜਵਾਨੀ ਜਵਾਨੀ ਹੁੰਦੀ ਹੈ ਭਾਈ। ਇਹ ਜੋੜੀ ਜਦੋਂ ਆਪਣੇ ਜੋਗਨ ਤੇ ਸੀ ਨਾ, ਕਿਆ ਉਹਨਾਂ ਦੀਆਂ ਭੀੜਾਂ ਹੁੰਦੀਆਂ ਹਨ ਜਿੱਥੇ ਜਾਂਦੇ ਸਨ। ਹਾਂਜੀ, ਕਿਆ ਬਾਤਾਂ ਸੁਣਨ ਹੁੰਦੀਆਂ ਵਾਕੇ। ਇਹ ਤੂੰਬੀ ਦੇ ਇੱਕ ਤਰ੍ਹਾਂ ਬਾਜੀਆਂ ਪਾਉਂਦੇ ਸੀ ਤੇ ਰਣਜੀਤ ਬੀਬੀ ਰਣਜੀਤ ਕੌਰ ਦੀ ਪਿਆਰੀ ਆਵਾਜ਼ ਤੇ ਮਮਰ ਸਦੀਕ ਦੀ ਵੀ ਭਾਈ ਹੈ। ਪਰ ਇਹ ਜਿਸ ਤਰ੍ਹਾਂ ਇੱਕ ਨਲਾਇਕ ਐਮ ਪੀ ਹੈ ਜਿੰਨਾ ਵਧੀਆ ਸਿੰਗਰ ਸੀ। ਹਾਂਜੀ, ਇਹ ਸੌਣ ਹੀ ਜਾਂਦੇ ਰਹੇ ਆ ਉੱਥੇ ਬਸ। ਐਨੀ ਹੋ, ਸਾਨੂੰ ਅਕਲਮੰਦ ਲੋਕਾਂ ਨੂੰ ਭੇਜਣਾ ਚਾਹੀਦਾ ਉੱਥੇ, ਜਿਨ੍ਹਾਂ ਨੂੰ ਰਾਜਨੀਤੀ ਬਾਰੇ ਜਾਂ ਐਜੂਕੇਟਡ ਲੋਕ ਜਿਹੜੇ ਨੇ ਨਾ, ਉਹਨਾਂ ਨੂੰ ਸਾਡਾ ਭਲਾ ਉਹਦੇ ਨਾਲ ਹੀ ਹੋਣਾ। ਜੇ ਇਹੋ ਜਿਹੇ ਬੰਦਿਆਂ ਨੂੰ ਵੇਖੋ ਨਾ, ਇਹ ਕੋਈ ਮਾੜਾ ਬੰਦਾ ਨਹੀਂ, ਲੇਕਿਨ ਉਹਦੇ ਕਾਬਲ ਨਹੀਂ ਹੈਗਾ ਉਹਨਾਂ ਚੀਜ਼ਾਂ। ਇਹੋ ਜਿਹੇ ਹੰਸ ਰਾਜ ਹੰਸ ਵਰਗੇ ਹੈ। ਚਲੋ ਐਨੀ ਹੋ, ਉਹ ਸਾਡਾ ਟੌਪਿਕ ਨਹੀਂ ਹੈਗਾ, ਪਰ ਅੱਜ ਵਾਲੇ ਟੌਪਿਕ ਦੇ ਨਾਲ ਮਿਲਦੀ ਗਿਲਦੀ ਗੱਲ ਜ਼ਰੂਰ ਹੈ ਜਿਹੜੀ ਮੈਂ ਕਰ ਰਿਹਾ ਹੈਗਾ। ਤੇ ਮੈਂ ਜੀ ਤੇ ਥੋੜੀ ਜਿਹੀ ਸੈਟਿੰਗ ਕਰ ਲਾ, ਹੋ ਗਈ। ਹਾਂਜੀ, ਲਓ ਜੀ ਪਿਆਰੇ ਭਾਰਤੀਓ, ਉੱਠੋ ਜਾਗੋ, ਸੋਚੋ ਕਿਉਂ ਅਮਲੀਆਂ ਨੂੰ ਜਾਂ ਲਕੀਰ ਦੇ ਫਕੀਰ ਬਣੇ ਹੋ। ਅੱਜ ਜਦੋਂ ਸਾਰਾ ਅਫਰੀਕਾ ਤੇ ਏਸ਼ੀਆ ਵੀ ਜਾਗ ਪਿਆ, ਆ ਚਾਈਨਾ ਤੇ ਜਪਾਨ ਵੀ ਤੇ ਏਸ਼ੀਆ ਚ ਹੀ ਆਉਂਦੇ ਨੇ, ਤਾਂ ਭਾਰਤੀ ਨੌਜਵਾਨਾਂ ਨੂੰ ਜਾਗਣ ਦੀ ਬਹੁਤ ਜ਼ਰੂਰਤ ਹੈ ਤੇ ਉੱਠ ਕੇ ਆਲੇ ਦੁਆਲੇ ਵੇਖਣ ਦੀ ਬਹੁਤ ਜ਼ਰੂਰਤ ਹੈ। ਅਸੀਂ ਕਿੱਥੇ ਆ, ਦੁਨੀਆਂ ਕਿੱਥੇ ਹੈ, ਤੇ ਦੁਨੀਆਂ ਦੀ ਮਰਕ ਵਿੱਚ ਸਾਡੀ ਇੱਜ਼ਤ ਕਿੱਥੇ ਹੈ। ਜਦੋਂ ਪੂਰਾ ਦਿਨ ਚੜ ਜਾਂਦਾ ਨਾ, ਅਮਲੀ ਵੀ ਜਾਗ ਪੈਂਦੇ ਨੇ, ਔਰ ਤੁਹਾਡਾ ਦਿਨ ਕਿੱਦਣ ਚੜਨਾ। ਪਰ ਅਸੀਂ ਕੌਣ ਆ ਦਿਨ ਮਹੀਨੇ ਵਰਿਆਂ ਸਦੀਆਂ ਨਾ ਜਾਗਣ ਵਾਲੀ ਕੌਮ ਹੈ। ਸਦੀਆਂ ਭਰ ਸਾਡੇ ਧਰਮ, ਜੀਵਨ, ਫਲਸਫੇ, ਸਭਿਆਚਾਰ ਤੇ ਬੇਕਾਰ ਵਿਰਸੇ ਨੇ ਸਾਨੂੰ ਸਵਾਈ ਰੱਖਿਆ। ਘਰ ਚ ਹੀ ਨਾਰੇ ਲਾ ਕੇ ਨੱਚਣ ਵਾਲੇ ਲੋਕ ਤੇ ਆਪਣੇ ਆਪ ਨੂੰ ਫੰਨੇ ਖਾਂ ਸਮਝਣ ਵਾਲੇ ਲੋਕ। ਓਏ ਫੰਨੇ ਖਾਂ ਉਹ ਹੁੰਦੇ ਨੇ ਜਿਹੜੇ ਮੈਦਾਨ ਚ ਜਾ ਕੇ ਗੇਮ ਲਾ ਕੇ ਮੈਡਲ ਜਿੱਤ ਕੇ ਆਉਂਦੇ ਨੇ ਜਾਂ ਕੋਈ ਪੋਜੀਸ਼ਨ ਲੈ ਕੇ ਆਉਂਦੇ ਨੇ। ਹਾਂਜੀ, ਨਿਰੇ ਡੌਲੇ ਟੰਗ ਕੇ ਤੁਰੇ ਫਿਰਨਾ ਤੇ ਆਪਣੇ ਆਪ ਨੂੰ ਖਿਡਾਰੀ ਸਮਝਣਾ, ਇਹ ਹਾਸੋ ਹੀ ਨਹੀਂ ਗੱਲ, ਹੈਰਾਨੀ ਦੀ ਗੱਲ। ਇਨ੍ਹਾਂ ਹੀ ਸ਼ਕਤੀਆਂ ਨੇ ਦੁਨੀਆ ਨੂੰ ਜਗਾਇਆ, ਪਰ ਸਾਡੇ ਤੇ ਇੱਥੇ ਪਤਾ ਨਹੀਂ ਕੋਈ ਉਲਟੀ ਗੰਗਾ ਵਹਿੰਦੀ ਹੈ। ਅਸੀਂ ਆਪਣੇ ਮਾੜੇ ਕਰਮਾਂ ਨੂੰ ਹੀ ਰੋਂਦੇ ਗਏ, ਅੱਜ ਵੀ ਰੋਂਦੇ ਹਾਂ। ਬਹੁਤ ਥੋੜੇ ਲੋਕ ਨੇ ਜਿਹੜੇ ਅਲਰਟ ਨੇ, ਜਿਹੜੇ ਮਹਿਸੂਸ ਕਰਦੇ ਨੇ ਜ਼ਿੰਦਗੀ ਨੂੰ ਤੇ ਇਕਾਨੋਮੀ ਨੂੰ ਤੇ ਮੁਲਕ ਨੂੰ ਤੇ ਕੌਮਾਂ ਨੂੰ ਤੇ ਇੰਟਰਨੈਸ਼ਨਲ ਹੱਦਾਂ ਕੀ ਨੇ। ਅਸੀਂ ਉਹ ਬਹੁਤ ਹੈ ਨੇ, ਪਰ ਉਹਨਾਂ ਦੀ ਪੇਸ਼ ਨਹੀਂ ਜਾਂਦੀ। ਅਸੀਂ ਇਹ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਡੇ ਵਾਕਿਆ ਵੈਸੇ ਉਲਟੀ ਗੰਗਾ ਵਹਿੰਦੀ ਹੈ। ਸਾਡੇ ਹੀ ਲੀਡਰ ਸਾਡੇ ਹੀ ਸਾਨੂੰ ਗੁਬਰਾਹ ਕਰ ਰਹੇ ਨੇ। ਲੀਡਰ ਨਹੀਂ, ਸਾਰੇ ਹੀ, ਜਿਹੜਾ ਵੀ ਪੋਜੀਸ਼ਨ ਲੈ ਜਾਂਦਾ ਸਾਡੀ ਸੋਸਾਇਟੀ ਦੇ ਵਿੱਚ, ਅੱਜ ਵੀ ਕਰ ਰਹੇ ਨੇ, ਪਹਿਲਾਂ ਵੀ ਸਾਨੂੰ ਕਰਦੇ ਰਹੇ ਨੇ ਇਹ ਲੋਕ। ਓਏ ਪਿਆਰੇ ਭਾਰਤੀਓ, ਧਾਰਮਿਕ ਨਾਰਿਆਂ, ਮੰਦਰਾਂ ਮਸਜਿਦਾਂ ਤੋਂ ਉੱਪਰ ਉੱਠੋ। ਇੰਨਾ ਜ਼ੋਰ ਤੇ ਜਜ਼ਬਾ ਦੇਸ਼ ਉਸਾਰਨ ਵਾਸਤੇ ਕਿਤੇ ਤੁਸੀਂ ਲਾਓ ਨਾ। ਆ ਜਿਹੜੀ ਤੁਸੀਂ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਮਰਨ ਮਾਰਨ ਤੇ ਉਤਾਰੂ ਹੋ ਜਾਂਦੇ ਹੋ, ਛੋਟੀਆਂ ਛੋਟੀਆਂ ਗੱਲਾਂ ਦੇ, ਨਗੂਣੀਆਂ ਗੱਲਾਂ ਦੇ ਉੱਤੇ ਜਿਹੜੇ ਤੁਸੀਂ ਜਥੇ ਬਣਾ ਲੈਂਦੇ ਹੋ, ਕਿਤੇ ਇਹ ਆਪਣਾ ਜਜ਼ਬਾ ਵਰਤੋ ਆਪਣੇ ਦੇਸ਼ ਨੂੰ ਉਸਾਰਨ ਵਾਸਤੇ। ਕੱਲੀ ਸਰਕਾਰ ਵੀ ਕੁਛ ਨਹੀਂ ਕਰ ਸਕਦੀ, ਜਿੱਦਾਂ ਦਾ ਮਰਜ਼ੀ ਕਾਨੂੰਨ ਬਣਾ ਲਓ। ਅੱਗੇ ਕਿਹੜਾ ਕਾਨੂੰਨ ਨਹੀਂ ਬਣਿਆ, ਕਿਹੜੇ ਕਾਨੂੰਨ ਦਾ ਘਾਟ ਹੈ, ਪ੍ਰੈਕਟਿਸ ਚ ਨਹੀਂ ਹੈਗਾ ਕੁਛ ਵੀ ਸਾਡੇ। ਹਾਂਜੀ, ਜਨਤਾ ਦਾ ਸਹਿਯੋਗ ਜਿਹੜਾ ਨਾ, ਉਹ ਤਰੱਕੀ ਵੱਲ ਨੂੰ ਚੱਲਦੀ ਹੋਈ ਟ੍ਰੇਨ ਦੀ ਸਪੀਡ ਵਧਾਉਂਦਾ, ਪਰ ਤੁਸੀਂ ਤੇ ਰੁਕਾਵਟਾਂ ਖੜੀਆਂ ਕਰਦੇ ਹੋ ਮਿੰਟ ਮਿੰਟ ਦੇ ਹਰ ਜਗ੍ਹਾ ਦੇ ਵਿੱਚ ਤੁਹਾਡੇ ਤੇ ਬੈਰੀਅਰ ਹੀ ਬੜੇ ਬੜੇ ਤਗੜੇ ਨੇ ਸਰਕਾਰ ਦੇ ਬੈਰੀਅਰਾਂ ਨਾਲ ਵੀ ਤਗੜੇ ਨੇ ਅਸੀਂ ਧਾਰਮਿਕ ਮਾਰ ਧਾਰ ਤੋਂ ਹੀ ਅਜੇ ਤੱਕ ਉੱਪਰ ਨਹੀਂ ਉੱਠੇ ਤੇ ਜਿਹੜੀ ਸਾਡੀ ਸਰਕਾਰ ਹੈ ਭਾਈ ਉਹਨੂੰ ਬੁੱਧੂ ਅਕਲੋਂ ਪੈਦਲ ਅੰਧ ਭਗਤਾਂ ਦੀ ਸਖ਼ਤ ਜ਼ਰੂਰਤ ਹੈ ਤੇ ਇਹ ਮੈਂ ਕਿਸੇ ਇੱਕ ਇੰਸਟੀਟਿਊਸ਼ਨ ਦੀ ਗੱਲ ਨਹੀਂ ਕਰ ਰਿਹਾ ਇਹ ਅੰਧ ਭਗਤ ਲੋਕ ਹਰ ਧਰਮ ਵਿੱਚ ਹੁੰਦੇ ਨੇ ਤੇ ਹੈਗੇ ਨੇ ਗੁੰਡਿਆਂ ਤਲੰਗਿਆਂ MLA ਤੇ MP ਨੂੰ ਜ਼ਿਆਦਾਤਰ ਇਹ ਅੰਧ ਭਗਤ ਗਰੀਬ ਗੁਰਬਾ ਮੰਗਣ ਵਾਲੇ ਇਹੋ ਹੀ ਜਿਤਾਉਂਦੇ ਨੇ ਕਿਉਂਕਿ ਮੈਜੋਰਟੀ ਤੇ ਇਹਨਾਂ ਲੋਕਾਂ ਦੀ ਹੈ ਨਾ ਅੰਧ ਭਗਤਾਂ ਦੀ ਗਰੀਬ ਗੁਰਬਿਆਂ ਦੀ ਜਾਂ ਮੰਗਣ ਵਾਲਿਆਂ ਦੀ ਕੁਝ ਧਾਰਮਿਕ ਪੁਆਇੰਟ ਆਫ ਵਿਊ ਤੋਂ ਲੋਕ ਵੋਟਾਂ ਪਾਉਂਦੇ ਨੇ ਸਾਡੇ ਕੁਝ ਪੈਸੇ ਲੈ ਕੇ ਵੋਟਾਂ ਪਾਉਂਦੇ ਨੇ ਤੇ ਇਹਨਾਂ ਦੇ ਚੁਣੇ ਹੋਏ ਘਟੀਆ ਗੁੰਡੇ ਤੇ ਲੱਠ ਮਾਰ ਜਿੱਤ ਕੇ ਸਿਆਸਤ ਵਿੱਚ ਗੰਦ ਪਾਉਂਦੇ ਨੇ ਓਏ ਇੱਕ 8 ਪਾਸ ਜਾਂ 10ਵੀਂ ਫੇਲ ਨੂੰ ਕੀ ਪਤਾ ਹੈ ਇਕਾਨੋਮੀ ਕੀ ਹੁੰਦੀ ਹੈ ਯਾਰ ਕਾਂਸਟੀਟਿਊਸ਼ਨ ਕਿਹੜੀ ਚੀਜ਼ ਦਾ ਨਾਮ ਹੈ ਲਾਅ ਕੀ ਹੁੰਦਾ ਮੁਲਕ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਮੁਲਕ ਨੇ ਕਿਹੜੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨੀਆਂ ਨੇ ਮੁਲਕ ਦੀਆਂ ਅਸਾਂ ਹੁਣ ਹਿਸਾਬ ਲਾ ਲਓ ਇੱਕ MLA ਮਿਨਿਸਟਰ ਜਾਂ MP ਇਹਨਾਂ ਕੋਲ ਅਥਾਹ ਤਾਕਤਾਂ ਨੇ ਤੇ ਅਥਾਹ ਪੈਸਾ ਹੁੰਦਾ ਉਹ ਵੀ 2 ਨੰਬਰ ਦਾ ਇਹ ਵੱਡੀ ਤੋਂ ਵੱਡੀ ਕੀਮਤੀ ਚੀਜ਼ ਵੀ ਅਫੋਰਡ ਕਰ ਸਕਦੇ ਨੇ ਨੋਟਾਂ ਦੇ ਕੋਈ ਇਹਨਾਂ ਕੋਈ ਘਾਟਾ ਥੋੜਾ ਜੇ ਹਰ ਚੀਜ਼ ਅਫੋਰਡ ਕਰ ਸਕਦੇ ਨੇ ਇਹ ਫੇਰ ਵੀ ਇੱਕ ਨੌਕਰੀ ਦੀ ਸਿਫਾਰਿਸ਼ ਲੈ ਕੇ ਆਈ ਟੀਨੇਜ ਕੁੜੀ ਦਾ ਬਲਾਤਕਾਰ ਵੀ ਕਰ ਦਿੰਦੇ ਨੇ ਬਲਾਤਕਾਰ ਆਪ ਹੀ ਨਹੀਂ ਕਰਦੇ ਬਲਕਿ ਸਮੂਹਿਕ ਬਲਾਤਕਾਰ ਕਰ ਦਿੰਦੇ ਨੇ ਹਾਉ ਸ਼ੇਮਫੁਲ ਇਹ ਕੌਣ ਲੋਕ ਨੇ ਇਹ ਕਿੱਦਾਂ ਦੇ ਲੋਕ ਨੇ ਕਿੰਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ ਕਿਹੜੀ ਕੁਆਲਿਟੀ ਇਹਨਾਂ ਚ ਵੇਖੀ ਗਈ ਸੀ ਉਹੀ ਕੁਆਲਿਟੀਆਂ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਬਹੁਤ ਮੈਂ ਨਾ ਬਹੁਤ ਵਾਰ ਨੋਟ ਕੀਤਾ ਇੱਕ ਰਵਾਇਤ ਜਿਹੀ ਹੈ ਸਾਰਿਆਂ ਨੂੰ ਕੋਈ ਆਇਆ ਹੋਵੇ ਨਾ ਚੀਫ ਗੈਸਟ ਬਣ ਕੇ ਜਾਂ ਕੋਈ ਵੋਟਾਂ ਕਿਸੇ ਕੋਈ ਖੜਾ ਹੋਇਆ ਸਾਰਿਆਂ ਨੂੰ ਪਤਾ ਹੈ ਸਮਗਲਰ ਹੈ ਗੁੰਡਾ ਬਦਮਾਸ਼ ਹੈ ਤੇ ਘੁਸਰ ਘੁਸਰ ਵੀ ਆਪਸ ਵਿੱਚ ਕਰੀ ਜਾਣਗੇ ਤੇ ਹਾਰ ਫੜ ਕੇ ਵੀ ਖਲੋਤੇ ਹੋਣਗੇ ਉਹਦੇ ਗਲ ਵਿੱਚ ਪਾਉਣ ਵਾਸਤੇ ਤੇ ਜਿਹੜਾ ਤਕਰੀਰ ਕਰੇਗਾ ਨਾ ਉਹਦੇ ਵੈਲਕਮ ਤਕਰੀਰ ਜਿਹੜੀ ਹੁੰਦੀ ਬੁੱਲੇ ਬੁੱਲੇ ਉਹਨੂੰ ਉਹ ਰੁਤਬਿਆਂ ਨਾਲ ਸੰਬੋਧਨ ਕਰੇਗਾ ਤੇ ਅੱਗੇ ਬੈਠਿਆਂ ਨੂੰ ਵੀ ਪਤਾ ਇਹ ਕੌਣ ਹੈ ਕਿਉਂਕਿ ਇੱਥੇ ਹੀ ਹੈ ਸਾਡੇ ਹੀ ਇਲਾਕੇ ਦਾ ਸਾਨੂੰ ਨਹੀਂ ਪਤਾ ਬੋਲਾ ਇਹ ਕੌਣ ਹੈ ਇਹ ਕੀ ਕਿਹੜੀ ਮੈਂ ਕੀ ਕਹਾਂ ਇਹਦੇ ਬਾਰੇ ਅੱਗੇ ਹੁਣ ਜਿਸ ਤਰ੍ਹਾਂ ਮੈਂ ਇੱਕ ਟੀਨੇਜ ਕੁੜੀ ਦਾ ਬਲਾਤਕਾਰ ਕੀਤਾ ਸਮੂਹਿਕ ਬਲਾਤਕਾਰ ਕਰ ਰਹੇ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਵਾਂ ਬਹੁਤ ਸਾਰੀਆਂ ਕੁੜੀਆਂ ਸ਼ਿਕਾਇਤ ਕਰਦੀਆਂ ਨਹੀਂ ਆ ਸਾਡੀ ਦਿੱਲੀ ਰਾਜਧਾਨੀ ਹੈ ਰੇਪਾਂ ਦੀ ਹਾਂਜੀ ਕਰਦੀਆਂ ਹੀ ਨਹੀਂ ਇੱਜ਼ਤ ਦੇ ਡਰੋਂ ਤੇ ਮਾਪੇ ਵੀ ਉਹਨਾਂ ਨੂੰ ਵਰਦ ਦੇਣਗੇ ਪੁੱਤ ਚੁੱਪ ਹੈ ਆ ਲੀਡਰ ਜਾਂ ਅਫਸਰ ਦਾ ਅਸੀਂ ਕੀ ਵਿਗਾੜ ਸਕਦੇ ਹਾਂ ਏਡੇ ਵੱਡੇ ਦਾ ਹੈ ਉਲਟੀ ਸਾਡੀ ਇੱਜ਼ਤ ਦੀ ਖੇ ਉੱਗਣੀ ਹੈ ਤੇ ਉਹ ਕਹਿਣ ਵੀ ਵਿਚਾਰੇ ਠੀਕ ਆ ਮਾੜੇ ਦੀ ਤੇ ਕੋਈ ਅਪਰੋਚ ਹੀ ਹੈ ਨਹੀਂ ਇੱਥੇ ਉਹਦੀ ਤੇ FIR ਨਹੀਂ ਦਰਜ ਕੀਤੀ ਜਾਂਦੀ ਸਾਡੇ ਲੀਡਰ ਤੇ ਅਫਸਰ ਅਸਮਾਨ ਚ ਉੱਡਦੀਆਂ ਗਿਰਜਾਂ ਨੇ ਜਿਹੜੀਆਂ ਕਮਜ਼ੋਰਾਂ ਤੇ ਝਪਟ ਪੈਂਦੀਆਂ ਨੇ ਇਹ ਗਿਰਜਾਂ ਜਿਸ ਬੋਰਡ ਤੇ ਬਹਿ ਜਾਣ ਬੋਰਡ ਜੇ ਜੀ ਸਾਡਾ ਸੋਹਣੀ ਪਾਰਲੀਮੈਂਟ ਦਾ ਜਿਹੜਾ ਗਬੋਇਡੇ ਨੂੰ ਕੀ ਜਿਹੜੀ ਬਿਲਡਿੰਗ ਹੈ ਨਾ ਉਹ ਸਾਡੇ ਭਾਰਤ ਦਾ ਬੋਰਡ ਹੈ ਜਿਹਦੀ ਸਾਰੇ ਭਾਰਤ ਵਰਸ਼ ਨੂੰ ਸ਼ਾਨ ਹੁੰਦੀ ਹੈ ਇਹ ਗਿਰਜਾਂ ਉਸ ਬੋਰਡ ਤੇ ਬੈਠੀਆਂ ਜੇ ਸ਼ਿਕਾਰ ਭਾਵੇਂ ਨਾ ਕਰਨ ਵਿੱਠਾ ਕਰ ਕਰਕੇ ਬੋਰਡ ਦੀ ਪਾਰਲੀਮੈਂਟ ਦੀ ਜਖਣਾ ਵੱਢ ਦੇਣੀ ਹੈ ਇਹਨਾਂ ਨੇ ਤੇ ਬੋਰਡ ਦੇ ਲਾਗੋ ਦੀ ਵੀ ਲੰਘੋ ਤੇ ਹੱਦ ਦਰਜੇ ਦੀ ਮੁਸ਼ਕ ਆਵੇਗੀ ਕਿਉਂਕਿ ਇਹਨਾਂ ਨੇ ਤੇ ਹਰ ਪੱਤੇ ਤੇ ਵਿੱਠਾਂ ਕੀਤੀਆਂ ਨੇ ਮੋਰਚੇ ਲਾਏ ਨੇ ਉੱਤੇ ਬੈਠੀਆਂ ਨੇ ਗਿਰਜਾਂ ਹਾਂਜੀ ਤੇ ਇਹੋ ਜਿਹੇ ਮੁਸ਼ਕ ਵਾਲੇ ਬੋਰਡ ਦੀ ਛਾਵੇਂ ਵੀ ਕੋਈ ਨਹੀਂ ਬੈਠੇਗਾ। ਪਿੰਡਾਂ ਲੋਕਾਂ ਪਿੰਡਾਂ ਦੇ ਵਾਸੀ ਜਿਹੜੇ ਨੇ ਨਾ ਉਹ ਜਾਣਦੇ ਨੇ ਪਿੰਡਾਂ ਚ ਬੋਰਡ ਬਾਰਡ ਹੁੰਦੇ ਨੇ ਨਾ ਤੇ ਜਿੱਥੇ ਹੱਡੋ ਰੋੜੇ ਹੁੰਦੇ ਨੇ ਉਹਦੇ ਤੋਂ ਦੂਰ ਇਹ ਕੋਈ ਦਰਖਤ ਲੱਭਣਗੀਆਂ ਜਿਹਦੇ ਉੱਤੇ ਬੈਠੀਆਂ ਰਹਿਣਗੀਆਂ ਕਿਉਂਕਿ ਇੱਕ ਵਾਰੀ ਰੱਜ ਮਾਰ ਕੇ ਇਹਨਾਂ ਨੂੰ ਬਹੁਤ ਦੇਰ ਖਾਣ ਦੀ ਵੀ ਲੋੜ ਨਹੀਂ ਪੈਂਦੀ ਤੇ ਫਿਰ ਵਿੱਠਾਂ ਹੀ ਕਰਦੀਆਂ ਰਹਿੰਦੀਆਂ ਨੇ। ਇਹ ਸਾਰੀਆਂ ਗਿਰਜਾਂ ਵੱਡੇ ਵੱਡੇ ਦਫ਼ਤਰਾਂ ਵਿੱਚ ਨੇ ਤੇ ਸਾਡੀ ਪਾਰਲੀਮੈਂਟ ਦੇ ਵਿੱਚ ਸਾਡੇ ਜਿਹੜੇ ਅਫਸਰ ਨੇ ਉਹ ਗਿਰਜਾ ਵਾਂਗੂ ਬੈਠੇ ਨੇ ਦਫ਼ਤਰਾਂ ਦੇ ਵਿੱਚ। ਉਤੋਂ ਪੁਲਿਸ ਜਿਹੜੀ ਹੈ ਨਾ ਰਾਜਨੀਤਿਕ ਲੋਕਾਂ ਦੇ ਦਬਾਅ ਥੱਲੇ ਕੰਮ ਕਰਦੀ ਹੈ। ਜਿੱਧਰ ਵੇਖੋ ਪੁਲਿਸ ਰਾਜਨੀਤਿਕ ਲੋਕ ਬਿਊਰੋਕਰੈਟਸ ਹੈ ਤੇ ਅੰਧ ਭਗਤਾਂ ਦੇ ਹੱਥਾਂ ਚ ਡੰਗ ਜਿੱਧਰ ਮਰਜ਼ੀ ਵੇਖ ਲਓ ਤੇ ਅੰਧ ਭਗਤ ਹਰ ਧਰਮ ਚ ਨੇ ਮੈਂ ਫੇਰ ਦੱਸ ਦਿੰਦਾ ਤੇ ਬਚ ਕੇ ਕਿੱਧਰ ਭੱਜੋਗੇ। ਤਾਂ ਹੀ ਤੇ ਜਿਹੜਾ ਵਿਦੇਸ਼ ਚਲੇ ਜਾਂਦਾ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਡਿਪੋਰਟ ਹੋਣ ਲੱਗੇ ਰੋਂਦੇ ਨੇ ਉਹ ਯਾ ਮਾਲਕਾ ਅਸੀਂ ਕਿਸੇ ਤਰ੍ਹਾਂ ਬਚ ਜਾਈਏ ਅਸੀਂ ਭਾਰਤ ਨੂੰ ਵਾਪਸ ਨਹੀਂ ਜਾਣਾ। ਕਿਤੇ ਵੇਖਿਓ ਉਹਨਾਂ ਦੀ ਉਹਨਾਂ ਦੀਆਂ ਸ਼ਕਲਾਂ ਤੇ ਜਾਂ ਜਦੋਂ ਡਿਪੋਰਟ ਹੋ ਕੇ ਬੰਦਾ ਆਉਂਦਾ ਉਦੋਂ ਉਹਨਾਂ ਦਾ ਹਾਲ ਚਾਲ ਕਿਤੇ ਵੇਖਿਓ ਵਿਚਾਰਿਆਂ ਦਾ ਕਿਸ ਤਰ੍ਹਾਂ ਖੈਰ ਨਹੀਂ ਤੇ ਆਪਣੇ ਵਤਨ ਨੂੰ ਭੱਜ ਕੇ ਨਹੀਂ ਆਉਣਾ ਚਾਹੀਦਾ। ਹਰ ਸਾਲ 8 ਤੋਂ 15 ਲੱਖ ਲੋਕ ਭਾਰਤੀ ਨਾਗਰਿਕਤਾ ਹੀ ਛੱਡੀ ਜਾਣ ਰਹੇ ਨੇ। ਓਏ ਆਓ ਰਲ ਕੇ ਆਪਣੇ ਸੋਹਣੇ ਭਾਰਤ ਨੂੰ ਬੁੱਚੜਾਂ ਤੋਂ ਬਚਾਈਏ। ਇਹ ਸਾਡੀ ਜਨਮ ਭੂਮੀ ਹੈ ਸਾਰਿਆਂ ਦੀ ਤੇ ਅਸੀਂ ਵੇਖੋ ਸਾਡਾ ਸਮਾਜਿਕ ਅਸੀਂ ਆਪਣੇ ਮਾੜੇ ਕਰਮਾਂ ਨੂੰ ਹੀ ਰੋਂਦੇ ਰਹੇ ਹਾਂ। ਸਾਨੂੰ ਚਲੋ ਉਹਨਾਂ ਦਾ ਕੀ ਨਾਂ ਲੈਣਾ ਜੋ ਰਵਾਇਤਾਂ ਨੇ ਮੈਂ ਉਹਨਾਂ ਦੀ ਗੱਲ ਕਰਨ ਲੱਗਾ। ਇਹ ਸੋਚਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਇਹ ਸਾਡੇ ਕਰਮਾਂ ਚ ਲਿਖਿਆ ਇਹ ਕਦੀ ਹੀ ਸੋਚਿਆ ਹੀ ਨਹੀਂ ਕਿ ਮਾੜੇ ਕਰਮਾਂ ਦੇ ਜ਼ਿੰਮੇਵਾਰ ਕਿਤੇ ਅਸੀਂ ਖੁਦ ਹੀ ਤੇ ਨਹੀਂ ਕੀ ਕਿਤੇ ਸਾਡਾ ਬੀਜਿਆ ਹੀ ਸਾਡੇ ਅੱਗੇ ਤੇ ਨਹੀਂ ਆਉਣ ਡਿਆ। ਆ ਟੋਏ ਜਿਹੜੇ ਨੇ ਇਹ ਕਿਤੇ ਸਾਡੇ ਹੀ ਪੁੱਟੇ ਤੇ ਨਹੀਂ ਜਿਹੜੇ ਅੱਜ ਸਾਡੇ ਰਸਤੇ ਚ ਆ ਰਹੇ ਨੇ। ਥੋੜੇ ਜੇ ਪਿੱਛੇ ਚੱਲ ਜਾਓ ਦੋਸਤੋ ਭਗਤੀ ਲਹਿਰ ਵਾਲੇ ਦੇ ਵੇਲੇ ਚ ਸਾਡੇ ਪੈਰਾਂ ਗੱਲ ਸੁਣੋ ਆ ਜਿਹੜੇ ਚਲੋ ਮੈਂ ਇੱਕ ਕਾਮਨ ਗੱਲ ਕਰ ਰਿਹਾ ਕਿਸੇ ਦੇ ਅਗੇਂਸਟ ਨਹੀਂ ਪਰ ਆ ਜੈਨੀ ਤੇ ਬੋਧੀ ਸੋਚ ਨੇ ਸਾਡੇ ਜੀਵਨ ਨੂੰ ਹਮੇਸ਼ਾ ਨਰਕ ਬਣਾਇਆ ਸੀ ਕਿਤੇ ਸਾਡੇ ਪੈਰ ਥੱਲੇ ਆ ਕੇ ਕੀੜਾ ਨਾ ਮਰ ਜਾਏ ਹੈ ਸਾਹ ਲੈਂਦਿਆਂ ਕੋਈ ਜਰਮ ਨਾ ਅੰਦਰ ਚੱਲ ਜਾਏ ਸਾਡੇ ਸਿਰ ਪਾਪ ਚੜ ਜਾਏਗਾ ਹੈ। ਮੁਲਕ ਭਾਵੇਂ ਸਦੀਆਂ ਵਾਸਤੇ ਗੁਲਾਮ ਹੋ ਜਾਏ ਇਹਨਾਂ ਨੂੰ ਕੋਈ ਨੀ ਇਹਦਾ ਨਹੀਂ ਕੋਈ ਵੀ ਤੇ ਸਾਡਾ ਮੁਲਕ ਗੁਲਾਮ ਹੋਣ ਵਿਚ ਭਗਤੀ ਲਹਿਰ ਦਾ ਵੱਡਾ ਹੱਥ ਸੀ। ਅਸੀਂ ਭਗਤੀ ਕਰੀ ਜਾਣੀ ਆ ਹੱਥ ਹੀ ਨੀ ਚੁੱਕਣਾ ਪਿਆ ਹੋਇਆ ਗਧੇ ਆਏ ਖੋਤਿਆਂ ਤੇ ਆਏ ਜਿਹੜੇ ਲਟੇਰੇ ਜਿਹੇ ਹੁੰਦੇ ਹਨ ਹੈਂ ਖੋਤਿਆਂ ਤੇ ਆਣ ਕੇ ਛੜੱਪੇ ਮਾਰ ਮਾਰ ਸਾਡੇ ਬਾਰਡਰ ਟੱਪੇ ਇਹਨਾਂ ਨੇ ਜਦੋਂ ਕਿ ਇਹਨਾਂ ਨੂੰ ਡੱਕਣ ਵਾਲਾ ਹੀ ਕੋਈ ਨਹੀਂ ਤੇ ਫਿਰ ਖੋਤਿਆਂ ਵਾਲਿਆਂ ਨੇ ਵੀ ਕਾਮਯਾਬ ਹੋਣਾ ਸੀ ਨਾ। ਅਸੀਂ ਤੇ ਰੱਬ ਰੱਬ ਕਰਦੇ ਹਾਂ ਪੁੱਠੇ ਲਮਕ ਲਮਕ ਕੇ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਹੈ। ਮੁਲਕ ਭਾਵੇਂ ਸਦੀਆਂ ਵਾਸਤੇ ਗੁਲਾਮ ਹੋ ਜਾਏ ਫਿਲਾਸਫੀ ਵੇਖੋ ਸਾਡੀ ਉਹ ਸਾਨੂੰ ਸਕੂਲਾਂ ਚ ਵੀ ਦੱਸਿਆ ਜਾਂਦਾ ਹੁੰਦਾ ਜੀ ਫਲਾਣੇ ਨੇ ਆਹ ਗੱਲ ਕਹੀ। ਫਿਲਾਸਫੀ ਕੀ ਹੈ ਕੋਈ ਇੱਕ ਚਪੇੜ ਮਾਰੇ ਤੇ ਦੂਸਰੀ ਗੱਲ ਵੀ ਉਹਦੇ ਅੱਗੇ ਕਰ ਦਿਓ ਤਾਂ ਕਿ ਚਪੇੜ ਮਾਰਨ ਵਾਲੇ ਨੂੰ ਕੋਈ ਦਿੱਕਤ ਨਾ ਆਵੇ ਹੈ। ਉਹ ਇੱਕ ਦੀ ਥਾਂ ਤੁਹਾਡੇ ਬੂਥੇ ਤੇ ਦੋ ਮਾਰੇ ਤੇ ਤੀਸਰੀ ਖਾਣ ਜੋਗੇ ਤੁਸੀਂ ਰਹਿਣਾ ਨਹੀਂ ਨੇਰੀਆਂ ਆ ਕੇ ਤੇ ਡਿੱਗੋਗੇ ਫਿਰ ਘੋਰ ਕੀ ਹੈ। ਵਾਹ ਵਾਹ ਆਹ ਸਾਨੂੰ ਸਕੂਲੇ ਦੱਸਿਆ ਜਾਂਦਾ ਹੁੰਦਾ ਸੀ ਕਿਉਂ ਅਸੀਂ ਚਪੇੜਾਂ ਖਾਣ ਨੂੰ ਜੰਮੇ ਹਾਂ ਲੋਕਾਂ ਦੇ ਅਸੀਂ ਘਸੋਣ ਉਹਦੀਆਂ ਬਾਚੀਆਂ ਚ ਨਾ ਮਾਰਾਂਗੇ ਇੱਟ ਦਾ ਪੱਥਰ ਚ ਜਵਾਬ ਸਾਨੂੰ ਦੇਣਾ ਚਾਹੀਦਾ ਜਿਹੜਾ ਸਾਡੇ ਦੇਸ਼ ਤੇ ਅਟੈਕ ਕਰੇ ਸਾਡੇ ਸਮਾਜ ਤੇ ਅਟੈਕ ਕਰੇ ਸਾਨੂੰ ਡਟ ਕੇ ਉਹਦਾ ਮੁਕਾਬਲਾ ਨਹੀਂ ਕਰਨਾ ਚਾਹੀਦਾ। ਕਿਹੜੀ ਕੌਮ ਹੈ ਜਿਹੜੀ ਗੱਲ ਡਾਉਂਦੀ ਹੈ ਅਗਲੇ ਪਾਸੇ ਦੂਜੀ ਵੀ ਸਾਡੀਆਂ ਧੀਆਂ ਭੈਣਾਂ ਨਾਲ ਸਾਡੇ ਸਾਹਮਣੇ ਖਿਲਵਾੜ ਕੀਤੇ ਇਹਨਾਂ ਲੋਕਾਂ ਨੇ ਅਸੀਂ ਨੀਵੀਆਂ ਨਜ਼ਰਾਂ ਮੂੰਹ ਵਿਚ ਘਾਹ ਪਾ ਕੇ ਬੈਠੇ ਰਹੇ ਜੇ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ, ਇਹ ਸਾਡੇ ਭਾਗਾਂ ਚ ਲਿਖਿਆ ਸੀ, ਤੁਹਾਡੇ ਭਾਗਾਂ ਚ ਬੜਾ ਕੁਛ ਲਿਖਿਆ। ਜਿਹੜੇ ਅਸੀਂ ਤੁਰਕਾਂ ਤੇ ਅਰਬਾਂ ਕੋਲੋਂ ਸਦੀਆਂ ਭਰ ਜਲੀਲ ਹੁੰਦੇ ਰਹੇ, ਇਹ ਵੀ ਸਾਡੇ ਕਰਮਾਂ ਦਾ ਕਸੂਰ ਸੀ, ਸਾਡੀਆਂ ਮਾਵਾਂ ਭੈਣਾਂ ਦੇ ਮੁਕੱਦਰ ਚ ਲਿਖਿਆ ਸੀ ਇਹ ਸਾਰਾ ਕੁਛ। ਉਹਨਾਂ ਨੂੰ ਪਸ਼ੂਆਂ ਵਾਂਗ ਘੇਰ ਕੇ ਤੁਰਕੀ, ਇਰਾਨੀ, ਅਫਗਾਨੀ ਲੈ ਜਾਣਗੇ। ਇਸ ਤਰ੍ਹਾਂ ਫਿਰ ਨਾ ਅੰਗਰੇਜ਼ਾਂ ਦਾ ਰਾਜ ਵੀ ਸਾਡੀ ਕਿਸਮਤ ਚ ਸੀ। ਉੱਪਰ ਵਾਲਾ ਨਹੀਂ ਸੀ ਚਾਹੁੰਦਾ ਕਿ ਹੁਣ ਇਹਨਾਂ ਤੇ ਪਠਾਣ ਰਾਜ ਕਰਨ, ਇਸ ਕਰਕੇ ਉਹਨੇ ਅੰਗਰੇਜ਼ ਭੇਜ ਦਿੱਤੇ। ਗੱਲ ਹੋਈ ਨਾ। ਤੇ ਨਾਲੇ ਵੈਸੇ ਵੀ ਦੋਸਤੋ, ਕਰਮਾਂ ਦੇ ਅੱਗੇ ਕੋਈ ਹੋਰ ਥੋੜਾ ਹੁੰਦਾ। ਸਾਡਾ ਐਕਸੀਡੈਂਟ ਵੀ ਕਰਮਾਂ ਚ ਲਿਖਿਆ ਸੀ, ਕਿਉਂਕਿ ਅਸੀਂ ਕਾਰ ਚਲਾਉਣੀ ਬੰਦੇ ਦੇ ਪੁੱਤਰਾਂ ਨੂੰ ਸਿੱਖੀ ਨਹੀਂ, ਟੈਸਟ ਵੀ ਨਹੀਂ ਪਾਸ ਕੀਤਾ, ਤੇ ਸਾਡੇ ਕੋਲ ਲਾਇਸੈਂਸ ਹੈ। ਠੀਕ ਹੈ, ਐਕਸੀਡੈਂਟ ਉਹ ਸਾਡੇ ਕਰਮਾਂ ਚ ਸੀ। ਜੇ ਲਾਟਰੀ ਨਿਕਲ ਆਈ ਉਹ ਸਾਡੇ ਕਰਮਾਂ ਵਿੱਚ ਸੀ, ਮੁੰਡਾ ਕੁੜੀ ਸਾਡੇ ਕਰਮਾਂ ਵਿੱਚ ਸੀ, ਜੌਬ ਮਿਲੀ ਹੈ ਸਾਡੇ ਕਰਮਾਂ ਵਿੱਚ ਸੀ, ਅਸੀਂ ਨੱਕ ਰਗੜ ਰਗੜ ਕੇ ਜੌਬ ਲਈ ਹੈ। ਤੇ ਕਰਮਾਂ ਤੇ ਕੋਈ ਹੋਰ ਨਹੀਂ ਹੁੰਦਾ, ਇਸ ਕਰਕੇ ਬੈਠੇ ਰਹੋ, ਜੋ ਕਰਮਾਂ ਚ ਹੈ ਤੁਹਾਨੂੰ ਮਿਲ ਜਾਣਾ, ਸੁੱਤੇ ਰਹੋ। ਇਸ ਕਰਕੇ ਅਸੀਂ ਹਮੇਸ਼ਾ ਹੀ ਦੋਸ਼ ਮੁਕਤ ਰਹੇ ਹਾਂ ਤੇ ਉੱਪਰ ਵੱਲ ਵਹਿੰਦੇ ਰਹੇ। ਉੱਪਰ ਤਾਂ ਨੂੰ ਜਿਹੜਾ ਕੋਈ ਗੱਲ ਜੀ ਉੱਪਰ ਵਾਲਾ ਹੀ ਜਾਣੇ, ਉਹਦੀ ਲੀਲਾ ਹੈ ਸਾਰੀ। ਤੁਸੀਂ ਕੋਈ ਕੋਸ਼ਿਸ਼ ਨਾ ਕਰਿਓ, ਕੋਈ ਜੱਦੋਜਹਿਦ ਨਾ ਕਰਿਓ, ਉਹ ਜੀ ਉਹਦੀ ਮਰਜ਼ੀ ਹੈ, ਉਹ ਹੀ ਸਾਡੇ ਦਿਨ ਫੇਰੇਗਾ। ਤੇ ਸਾਡੇ ਗਾਣੇ ਵੇਖ ਲਓ, ਦਰ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ। ਓਏ ਦਰ ਵੱਟ ਕੇ ਭਲੇ ਦਿਨ ਨਾ ਨਾ ਆਏ, ਹੋਰ ਬੁਰੇ ਆਉਣੇ ਜੇ ਤੁਸੀਂ ਦਰ ਵੱਟ ਕੇ ਚੁੱਪ ਕੀਤੇ ਰਹੇ ਤੇ। ਇਹਨਾਂ ਹੱਥਾਂ ਵਿਚ ਥੁੱਕ ਕੇ ਦੇਸ਼ ਦਾ ਨਿਰਮਾਣ ਕਰਨਾ ਪਏਗਾ ਤੁਹਾਨੂੰ, ਜਾਂ ਹੱਥਾਂ ਦਾ ਘਸੁੰਨ ਬਣਾ ਕੇ ਜਾਬਰਾਂ ਦੀਆਂ ਬਾਚੀਆਂ ਚ ਠੋਕਣਾ ਪਏਗਾ ਤੁਹਾਨੂੰ, ਫੇਰ ਭਲੇ ਦਿਨ ਆਉਣੇ ਜੇ। ਜਿਹੜਾ ਸਾਡੇ ਸਮਾਜ ਨਾਲ ਖਿਲਵਾੜ ਕਰਦੇ ਨੇ ਉਹ ਵੀ ਜਾਬਰ ਨੇ। ਜਾਬਰ ਇਹ ਹੀ ਨਹੀਂ ਜਿਹੜਾ ਬਾਹਰੋਂ ਹੀ ਆਉਂਦਾ, ਇਹ ਜ਼ਿਆਦਾ ਦੋਸ਼ੀ ਨੇ। ਇਸ ਦੇਸ਼ ਦਾ ਖਾ ਕੇ ਦੇਸ਼ ਨਾਲ ਗਦਾਰੀ ਕਰਨ ਰਹੇ ਨੇ। ਦੋਸਤੋ, ਅੰਗਰੇਜ਼ਾਂ ਦੇ ਵੇਲੇ ਹਰ ਸੱਤਵਾਂ ਅੱਠਵਾਂ ਭਾਰਤੀ ਗਦਾਰ ਸੀ, ਅੰਗਰੇਜ਼ਾਂ ਨੂੰ ਸੂਹਾਂ ਦਿੰਦਾ ਹੁੰਦਾ ਸੀ। 300 ਸਾਲ ਲਗਭਗ ਅੰਗਰੇਜ਼ਾਂ ਨੇ ਰਾਜ ਕੀਤਾ ਨਾ, ਜਾਓ ਇੱਕ ਅੰਗਰੇਜ਼ ਗਦਾਰ ਕੱਢ ਕੇ ਵਿਖਾ ਦਿਓ, ਆਹ ਇਹ ਕੰਮਾਂ ਇਹਨਾਂ ਨੂੰ ਕਹਿੰਦੇ ਨੇ ਕੰਮਾਂ, ਤੁਸੀਂ ਹਰ ਛੇਵਾਂ ਗਦਾਰ। ਇੱਕ ਅੰਗਰੇਜ਼ 300 ਸਾਲ ਦੇ ਵਿੱਚ ਗਦਾਰ ਕੱਢ ਕੇ ਵਿਖਾ ਦਿਓ, ਜਿਹਨੇ ਅੰਗਰੇਜ਼ ਹਕੂਮਤ ਨੂੰ ਪਿੱਠ ਵਿਖਾਈ ਹੋਏ ਜਾਂ ਗਦਾਰੀ ਕੀਤੀ ਹੋਏ। ਆ ਨਸਲਾਂ ਨੇ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ ਤੇ ਭਲੇ ਦਿਨਾਂ ਦੀ ਉਡੀਕ ਕਰਨੀ, ਆ ਬੇਕੂਫਾਂ ਦੀ ਸੋਚ ਹੈ। ਉਹ ਜਿਹਨੇ ਹੱਥ ਤੇ ਹੱਥ ਧਰਿਆ ਉਹਦੇ ਭਲੇ ਦਿਨ ਕਿੱਥੋਂ ਆ ਜਾਣਗੇ? ਇਹੋ ਜਿਹੀ ਸੋਚ ਸੱਜਣੋ ਧਰਤੀ ਉੱਤੇ ਸਿਰਫ ਭਾਰਤੀਆਂ ਦੀ ਹੋ ਸਕਦੀ ਹੈ। ਗੱਲ ਗੱਲ ਨਾਲ ਧਾਰਮਿਕ ਗੱਲ ਕਰਦੇ ਹੋ, ਉੱਪਰ ਵਾਲੇ ਦਾ ਨਾਮ ਹੀ ਲੈਂਦੇ ਹੋ, ਪੂਜਾ ਵੀ ਕਰਦੇ ਹੋ, ਸਾਰਾ ਕੁਛ ਕਰਦੇ ਹੋ, ਪਖੰਡ ਕਰਦੇ ਹੋ। ਜੇ ਤੁਸੀਂ ਚੱਲਦੇ ਨਹੀਂ, ਉਹ ਜੋ ਤੁਸੀਂ ਮੂੰਹ ਚੋਂ ਕਲਾਮ, ਜੋ ਵੀ ਤੁਸੀਂ ਪ੍ਰਭੂ ਭਗਤੀ ਕਰਦੇ ਹੋ, ਤੁਸੀਂ ਪਾਠ ਕਰਦੇ ਹੋ ਜਾਂ ਜੋ ਵੀ ਹੈ, ਲੱਛਣ ਤੇ ਤੁਹਾਡੇ ਦਿਖਦੇ ਨਹੀਂ। ਤੁਸੀਂ ਕੋਈ ਇਹੋ ਜਿਹਾ ਨੇਕ ਇਮਾਨਦਾਰ ਆਦਮੀ ਹੋ ਤੁਸੀਂ? ਹਾਂਜੀ, ਤੁਸੀਂ ਤਾਂ ਆਪਣੇ ਉੱਪਰ ਵਾਲੇ ਨੂੰ ਵੀ ਧੋਖਾ ਦੇਣ ਗਏ ਹੋ। ਸਾਡੇ ਨੌਜਵਾਨ, ਸ਼ਕਲ ਦੇ ਨੌਜਵਾਨ ਜ਼ਰੂਰ ਨੇ, ਸੋਚ ਤੇ ਸੀਰਤ ਦੇ ਬੁੱਢੇ ਨੇ, ਕਿਉਂਕਿ ਸਾਨੂੰ ਨਿੱਕਿਆਂ ਹੁੰਦਿਆਂ ਹੀ ਤੁਸੀਂ ਉਹ ਪਤਾ ਨੀ ਬਾਬੇ ਆਦਮ ਵੇਲੇ ਦੀਆਂ ਗੱਲਾਂ ਖਾਸ ਖਾ ਕੇ ਸਾਡੇ ਦਿਮਾਗ ਚ ਫਿੱਟ ਕਰ ਛੜਿਆ ਸਾਰਾ ਕੁਝ। ਤੁਸੀਂ ਦਿੱਲੀ ਲੰਘ ਗਈ ਆ, ਇੱਥੇ ਰੋਡ ਚੜਾ ਦਿਓ, ਇੱਥੇ ਮੱਥਾ ਟੇਕ ਦਿਓ, ਜਿਹੜਾ ਇੱਥੇ ਇੱਟਾਂ ਅੱਗੇ ਪੈਸੇ ਨਾਲ ਸੁੱਟੇਗਾ ਉਹਦੇ ਟਰੱਕ ਦਾ ਐਕਸੀਡੈਂਟ ਹੋ ਜਾਏਗਾ, ਰੱਬ ਜਾਣੇ ਕੀ ਕੀ ਇੱਥੇ ਭੂਤ ਆਉਂਦੇ ਨੇ। ਇਹ ਸਾਰੇ ਭੂਤ ਇੰਡੀਆ ਚ ਹੀ ਕਿਉਂ ਦੇਖਦੇ ਨੇ ਆਣ ਕੇ? ਕਿਤੇ ਤੁਸੀਂ ਆਪ ਹੀ ਭੂਤ ਤੇ ਨਹੀਂ? ਸਾਡੀ ਜੀਵਨ ਜੁਗਤ ਤੇ ਫਲਸਫੇ ਜਵਾਨੀਆਂ ਨੂੰ ਮੌਲਣ ਦਾ ਨਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਸਾਡੇ ਸਮਾਜ ਵਿਚ। ਸਾਡੇ ਜੀਵਨ ਵਿੱਚੋਂ ਜੇ ਜਵਾਨੀ ਕੱਢ ਲਈ ਜਾਏ ਤਾਂ ਬਾਕੀ ਰਹਿ ਕੀ ਜਾਂਦਾ ਯਾਰ? ਇਹੋ ਜਿਹਾ ਜੀਵਨ ਜਿਹਦੇ ਚ ਕੋਈ ਹੱਸ ਹੱਸ ਵੀ ਨਾ ਸਕੋ ਤੁਸੀਂ ਖੁੱਲੇ ਖੁਸ਼ ਤਾਂ ਕੁੜੀ ਕੋਈ ਹੱਸਣ ਡਈ ਆ, ਹਾਂ ਦੰਦ ਨੀ ਕੱਢੀ ਦੇ ਇਸ ਤਰ੍ਹਾਂ, ਚੱਲ ਚੁੰਨੀ ਲੈ ਸਿਰ ਤੇ ਅੰਦਰ ਵੜ ਜਾ ਉੱਥੇ ਬਹਿ ਜਾ। ਬੰਦਿਆਂ ਮੁੰਡਿਆਂ ਦਾ ਵੀ ਇਹੋ ਹਾਲ ਹੈ। ਅਜਿਹਾ ਜੀਵਨ ਜਿਉਣ ਲਈ ਸਾਡੇ ਧਰਮ ਤੇ ਸਮਾਜ ਨੇ ਹਜ਼ਾਰਾਂ ਸਾਲਾਂ ਤੋਂ ਸਾਨੂੰ ਮਜਬੂਰ ਕਰ ਰੱਖਿਆ। ਸਾਡੀ ਪਰੰਪਰਾਵਾਦੀ ਸੋਚ ਸਾਨੂੰ ਹੱਸਣ ਖੇਡਣ ਭਰਪੂਰ ਅਤੇ ਝੁਝਾਰੂ ਜੀਵਨ ਜੀਣ ਤੋਂ ਸਦਾ ਰੋਕਦੇ ਆਈ ਹੈ। ਪਰੰਪਰਾਵਾਦੀ ਸਮਾਜ ਰੋਕਦਾ ਆਇਆ ਸਾਨੂੰ। ਭਗਤ ਸਿੰਘ ਜ਼ਰੂਰ ਜੰਮੇ ਪਰ ਸਾਡੇ ਘਰ ਨਾ ਜੰਮੇ, ਕਿਸੇ ਦੂਸਰੇ ਹੀ ਪਿੰਡ ਚ ਜੰਮੇ। ਬਾਬਾ ਸਾਡੇ ਕੋਲੋਂ ਇਹ ਦੁੱਖ ਬਰਦਾਸ਼ਤ ਨਹੀਂ ਹੋਣਾ। ਹੀਰ ਜੰਮੇ ਪਰ ਸਾਡੇ ਚਾਚਿਆਂ ਤਾਇਆਂ ਵੀ ਨਾ ਕਿਤੇ ਜੰਮੇ, ਉਹ ਫਲਾਣਿਆਂ ਦੇ ਘਰ ਜੰਮੇ, ਨਾਲੇ ਤੇ ਗੱਲਾਂ ਕਰ ਕਰਕੇ ਸਵਾਦ ਲਾਂਗੇ। ਵੇਖਦਾ ਹੀਰ ਕਿੱਦਾਂ ਕੰਧ ਦੇ ਹੱਥ ਧਰ ਧਰ ਕਾਉਂਦੇ ਨੇ। ਜਦੋਂ ਤੁਹਾਡੀ ਘਰ ਹੀਰ ਜੰਮ ਪੈਂਦੀ ਆ, ਵੱਢ ਕੇ ਕੂਚ ਕਿਉਂ ਸੁੱਟਦੇ ਹੋ? ਫਿਰ ਮਿਰਜ਼ਾ ਗਾਉਣਗੇ, ਕੋਈ ਸਿੰਗਰ ਗਾ ਰਿਹਾ ਹੈਗਾ ਤੇ ਉਹਨੂੰ ਪੈਸੇ ਦੇਣਗੇ, ਡਾਂਸ ਕਰਦੇ ਜਾਣਗੇ, ਵਾਹ ਵਾਹ ਹੀਰ ਸੁਣਾਈ ਹੈ ਤੂੰ। ਸਾਡੀਆਂ ਰਵਾਇਤਾਂ ਜੀਵਨ ਨੂੰ ਮਾਨਣਾ ਗੁਨਾਹ ਸਮਝਿਆ ਜਾਂਦਾ ਸਾਡੇ ਸਮਾਜ ਵਿਚ। ਹੈ ਏਦਾਂ ਨੀ ਕਰ, ਏਦਾਂ ਨੀ ਕਰਨਾ ਚਾਹੀਦਾ, ਇਉਂ ਨੀ ਕਰਨਾ ਚਾਹੀਦਾ। ਮੈਂ ਯਾਰ ਫੋਨ ਬੰਦ ਕਰ ਲਾਂ, ਪਤਾ ਨੀ ਕਿਉਂ ਇਸ ਵੇਲੇ। ਹਾਂ ਚਲੋ ਐਨੀ ਹੋ। ਹਾਂਜੀ ਪਰੰਪਰਾਵਾਦੀ ਸਮਾਜ ਦੀ ਗੱਲ ਕਰ ਰਹੇ ਹਾਂ। ਸਾਨੂੰ ਝੁਝਾਰੂ ਜੀਵਨ ਤੋਂ ਵੀ ਟੱਕਿਆ ਜਾਂਦਾ। ਸਾਡੀਆਂ ਰਵਾਇਤਾਂ ਜੀਵਨ ਨੂੰ ਮਾਨਣਾ ਗੁਨਾਹ, ਜੀਵਨ ਤੇ ਅਸੀਂ ਜੀਂਦੇ ਹੀ ਨਹੀਂ। ਮੌਤ ਦੀ ਇੰਤਜ਼ਾਰ ਵਿਚ ਦਿਨ ਕਟੀ ਕਰਦੇ ਰਹਿੰਦੇ ਹਾਂ ਅਸੀਂ। ਉਹ ਭੈ ਜ਼ਿੰਦਗੀ ਨੂੰ ਭਰਪੂਰ ਕੋਈ ਕੋਈ ਜੀਂਦਾ, ਬਹੁਤੇ ਮੌਤ ਦੀ ਮੌਤ ਦਾ ਇੰਤਜ਼ਾਰ ਕਰਦੇ। ਕਿਸੇ ਨੂੰ ਪੁੱਛੋ ਨਾ ਕਿ ਕੀ ਹਾਲ ਹੈ, ਉਹ ਅੱਗੋਂ ਕਹੇਗਾ ਸ਼ੁਕਰ ਹੈ ਜੀ ਪਰਮਾਤਮਾ ਦਾ, ਜਿਹੜੀ ਘੜੀ ਲੰਘ ਜਾਏ ਸ਼ੁਕਰ ਕਰੀਦਾ ਉਹਦਾ। ਉਹ ਘੜੀਆਂ ਪੈਰ ਦਿਨ ਟਪਾਉਣ ਵਾਲੇ ਜਿੰਦਾ ਮੁਰਦਿਓ, ਆਪਣੀ ਦਕੀਆ ਨੁਸੀ ਸੋਚ ਬਦਲੋ। ਤੁਸੀਂ ਆਪਣੀ ਜ਼ਿੰਦਗੀ ਸਮਾਜ ਤੇ ਦੇਸ਼ ਦੀ, ਤੁਸੀਂ ਆਪਣੀ ਜ਼ਿੰਦਗੀ ਤੇ ਦੇਸ਼ ਦੀ ਦੁਹਾਰ ਵੀ ਬਦਲ ਸਕਦੇ ਹੋ। ਮਨ ਦੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ। ਮਨ ਦੇ ਹਾਰੇ ਹੋਏ ਲੋਕ ਅਪਹਾਜ ਹੁੰਦੇ ਨੇ। ਹੈ ਇੱਕ ਵਾਰੀ ਬੜੀ ਪੁਰਾਣੀ ਗੱਲ ਹੈ, ਕਾਫੀ ਪੁਰਾਣੀ ਗੱਲ, ਮੇਰੀ ਵਾਈਫ ਨੇ ਆਪਣੀ ਮਾਂ ਨੂੰ ਟੈਲੀਫੋਨ ਕੀਤਾ ਤੇ ਉਹ ਕਹਿੰਦੀ ਮਾਮਾ ਕੀ ਹਾਲ ਹੈ ਤੁਹਾਡਾ, ਤੇ ਉਹ ਕਹਿੰਦੀ ਚੰਗਾ ਪੁੱਤਰ ਜਿਹੜੀ ਘੜੀ ਲੰਘ ਜਾਏ। ਤੇ ਮੇਰੀ ਵਾਈਫ ਗੁੱਸੇ ਚ ਆ ਗਈ ਤੇ ਆਪਣੀ ਮਾਂ ਨੂੰ ਕਹਿੰਦੀ ਮਾਮਾ ਤੈਨੂੰ ਕਿਹੜੀ ਚੀਜ਼ ਦਾ ਘੱਟ ਹੈ, ਕੀ ਹੈ ਤੈਨੂੰ, ਐਡੀ ਸੋਹਣੀਆਂ ਕੋਠੀਆਂ ਨੇ ਤੁਹਾਡੇ ਕੋਲ, 150 ਕਿੱਲਾ ਜ਼ਮੀਨ ਹੈ ਤੁਹਾਡੇ ਕੋਲ, ਸਾਰਾ ਸੁਵਿਧਾਵਾਂ ਤੁਹਾਡੇ ਕੋਲ, ਤੇ ਤੂੰ ਮਾਮਾ ਤੂੰ ਦਿਨ ਕੱਢੀ ਕਿਉਂ ਕਰ ਰਹੀ ਹੈ, ਤੇ ਰਵਾਇਤੀ ਗੱਲਾਂ ਕਰਨ ਦੀ ਕੀ ਜ਼ਰੂਰਤ ਹੁੰਦੀ ਹੈ? ਤੇ ਬਿਲਕੁਲ ਗੱਲ ਵੀ ਠੀਕ ਸੀ। ਜੇ ਇਹੋ ਜਿਹੇ ਤਗੜੇ ਕਿਸਾਨ ਵੀ ਜਿਨ੍ਹਾਂ ਦੇ ਘਰ ਚ ਸਾਰੀਆਂ ਸੁਵਿਧਾਵਾਂ ਨੇ, ਉਹ ਵੀ ਦਿਨ ਕੱਟੀ ਤੇ ਕਿਉਂ? ਇਹ ਰਵਾਇਤ ਜੀ ਪਈ ਹੈ ਸਾਡੇ ਜਰਾ ਸਮਾਜ ਦੇ ਵਿਚ। ਗੱਲ ਏਦਾਂ ਪਿਆਰੇ ਭਾਰਤੀਓ, ਝੂਠੇ ਤਾਂਤਰਿਕਾਂ ਕੋਲੋਂ ਟੇਵੇ ਲਵਾ ਕੇ ਮੁੰਡਾ ਸਕੂਲੇ ਦਾਖਲ ਕਰਵਾਉਣ ਵਾਲਿਓ, ਕ੍ਰਿਕਟ ਟੀਮ ਖੇਡਣ ਜਾਵੇ ਤੇ ਮੰਦਰਾਂ ਮਸਜਿਦਾਂ ਗੁਰੂ ਘਰਾਂ ਚ ਅਰਦਾਸਾਂ ਕਰਨ ਵਾਲਿਓ, ਉਹ ਟੀਮ ਨੂੰ ਵਧੀਆ ਟ੍ਰੇਨਿੰਗ ਦਿਓ, ਅਰਦਾਸਾਂ ਨਾਲ ਗੋਲਡ ਮੈਡਲ ਮਿਲਦੇ ਹੁੰਦੇ ਹੈ, ਮਿਲਦੇ ਨਾ ਤੇ ਪਖੰਡੀ ਭਾਰਤੀਆਂ ਕੋਲ ਸਭ ਤੋਂ ਜ਼ਿਆਦਾ ਮੈਡਲ ਹੁੰਦੇ, ਬਲਕਿ ਇਹੀ ਹੋਰ ਕਿਸੇ ਨੂੰ ਮੈਡਲ ਲੈਣ ਹੀ ਨਾ ਦਿੰਦੇ। ਮਗਰਾ ਮੈਡਲਾਂ ਦਾ ਟਰੱਕ ਤੇ ਲੱਦ ਕੇ ਲਿਆਉਂਦੇ ਸੀ, ਮਗਰਾ ਕੀ ਮਗਰਿਆਂ ਦੇ ਨਾਲ ਕਈ ਮਗਰੇ ਟਰੱਕ ਚ ਸੁੱਟ ਕੇ। ਵੱਡੇ ਹਮਨ ਕਰਕੇ ਹਿੰਦੁਸਤਾਨ ਦੇ ਵਿਚ ਦੁਨੀਆਂ ਦੀ ਸ਼ਾਂਤੀ ਦੀਆਂ ਪ੍ਰਾਰਥਨਾਵਾਂ ਕਰਨ ਵਾਲੇ ਹੋ, ਪਹਿਲਾਂ ਆਪਣੇ ਘਰ ਚ ਤੇ ਸ਼ਾਂਤੀ ਪੈਦਾ ਕਰ ਲਓ, ਸਾਰੀ ਦੁਨੀਆਂ ਦੀ ਤੇ ਸ੍ਰਿਸ਼ਟੀ ਦੀ ਤੁਹਾਨੂੰ ਤੇ ਪਈ ਹੈ, ਧਰਤੀ ਠੰਡੀ ਕਰਨੀ ਹੈ ਸ਼ਾਂਤੀ ਵਾਸਤੇ ਕਿ ਦੁਨੀਆਂ ਦੀ ਸ਼ਾਂਤੀ ਹੈ। ਉਹ ਜਿਹਦੇ ਘਰ ਚ ਸ਼ਾਂਤੀ ਨਹੀਂ ਉਹ ਦੁਨੀਆਂ ਚ ਕੀ ਸ਼ਾਂਤੀ ਲੈ ਕੇ ਆਏਗਾ ਬਈ? ਤੇ ਜੇ ਗੱਲਾਂ ਨਾਲ ਦੁਨੀਆਂ ਚ ਸ਼ਾਂਤੀ ਆਉਂਦੀ ਹੁੰਦੀ ਪ੍ਰੇ ਕਰਨ ਨਾਲ ਤੇ ਬੜੀ ਦੇਰ ਪਹਿਲਾਂ ਦੀ ਆ ਗਈ ਹੁੰਦੀ, ਤੇ ਜੇ ਤਬਾਹੀ ਆ ਸਕਦੀ ਹੋਈ ਹੁੰਦੀ ਅਰਦਾਸਾਂ ਨਾਲ ਤੇ ਹੁਣ ਨੂੰ ਪਤਾ ਹੀ ਨੀ ਕਿੰਨੀ ਕੁ ਵਾਰੀ ਲੋਕਾਂ ਨੇ ਧਰਤੀ ਖਤਮ ਕਰ ਦੇਣੀ। ਪਹਿਲਾਂ ਆਪਣੇ ਘਰ ਚ ਸ਼ਾਂਤੀ ਪੈਦਾ ਕਰੋ, ਬਾਅਦ ਚ ਦੂਜਿਆਂ ਨਾਲ ਗੱਲ ਕਰੋ। ਧਾਰਮਿਕ ਨਫ਼ਰਤ, ਜਾਤੀਵਾਦ, ਹੇਰਾ ਫੇਰੀ, ਰਿਸ਼ਵਤ ਦੇ ਜਗਤ ਗੁਰੂਓ, ਦੁਨੀਆਂ ਨੂੰ ਮਤ ਦੇਣ ਦੀ ਕੋਸ਼ਿਸ਼ ਨਾ ਕਰੋ। ਆਪਣੀ ਪੀੜ੍ਹੀ ਥੱਲੇ ਡਾਂਗ ਫੇਰਨੀ ਸਿੱਖੋ, ਵੇਖੋ ਜਰਾ ਤੇ ਦੁਨੀਆਂ ਨੂੰ ਸਿੱਖਿਆ ਦੇਣੀਆਂ ਇਹ ਚੰਨ ਉੱਤੇ ਥੁੱਕਣ ਵਾਲੀ ਗੱਲ ਹੈ, ਜੋ ਥੁੱਕਣ ਵਾਲੇ ਦੇ ਮੂੰਹ ਤੇ ਪੈਂਦਾ। ਊਚ ਨੀਚ ਦੀਆਂ ਜਾਤਾਂ ਵਾਲਿਓ, ਨਫ਼ਰਤ ਦੇ ਫੁਹਾਰਿਓ, ਪਹਿਲਾਂ ਆਪਣਾ ਭਰਾ ਭਰਾਤਰੀਵਾਦ ਪੈਦਾ ਕਰੋ ਆਪਣੇ ਮੁਲਕ ਵਿਚ। ਹਰ ਹਿੰਦੁਸਤਾਨੀ ਭਾਰਤੀ ਹੈ, ਹਰ ਇਕ ਨਾਗਰਿਕ ਦਾ ਭਾਰਤ ਤੇ ਓਨਾ ਹੀ ਹੱਕ ਹੈ ਜਿੰਨਾ ਬਹੁ ਸਮਤੀ ਬਹੁ ਬਤ ਦਾ। ਭਾਰਤ ਵਰਸ਼ ਦੀ ਆਜ਼ਾਦੀ ਵਾਸਤੇ ਸਾਰੀਆਂ ਕੌਮਾਂ ਦੇ ਯੋਧੇ ਦੇਸ਼ ਪ੍ਰੇਮੀ ਉਹ ਬੰਬ ਬਣ ਕੇ ਧਾੜਵੀਆਂ ਦੇ ਝੁੰਡ ਚ ਫਟੇ ਸਨ, ਸਾਰੀਆਂ ਕੌਮਾਂ ਦੇ। ਹਾਂਜੀ, ਤੇ ਜਿਨ੍ਹਾਂ ਫਾਂਸੀ ਦੇ ਰੱਸੇ ਖੁਦ ਗਲਾਂ ਚ ਪਾਏ ਸੀ, ਆਓ ਸਾਰੇ ਹੱਥਾਂ ਚ ਹੱਥ ਪਾ ਕੇ ਭਾਰਤੀਓ ਬਲਡੋਜਰ ਬਣੀਏ ਤੇ ਤਰੱਕੀ ਦੀ ਰਾਹ ਵਿਚ ਆਉਣ ਵਾਲੇ ਸਭ ਟੋਏ ਟਿੱਬੇ ਢਾ ਦਈਏ। ਮੈਨੂੰ ਨਾ ਭਾਰਤ ਵਿਚ ਸਾਡੇ ਹਿੰਦੂ ਵੀਰਾਂ ਦੀ ਮੈਜੋਰਿਟੀ ਹੈ, ਕਿਸੇ ਨਾ ਕਿਸੇ ਦੀ ਤੇ ਹੋਣੀ ਹੈ। ਉਹਨਾਂ ਦਾ ਇਕ ਲੀਡਰ ਕਹਿ ਰਿਹਾ ਸੀ ਕਿ ਭਾਰਤ ਵਿਚ ਹਿੰਦੂਆਂ ਨੂੰ ਖਤਰਾ, ਇਕ ਨਹੀਂ ਕਈਆਂ ਨੇ ਕਿਹਾ ਸੀ, ਖਾਸ ਕਰਕੇ ਰਿਲੀਜੀਅਸ ਲੀਡਰ ਜਿਹੜੇ ਹੈਗੇ ਨੇ। ਮੈਨੂੰ ਹਾਸਾ ਆਇਆ ਯਾਰ ਇਹ ਸੁਣ ਕੇ ਕਿ ਬਹੁ ਗਿਣਤੀ ਤੁਹਾਡੀ, ਪ੍ਰਾਈਮ ਮਿਨਿਸਟਰ ਤੁਹਾਡਾ, ਪ੍ਰੈਜ਼ੀਡੈਂਟ ਤੁਹਾਡਾ, ਤੁਹਾਡੀ ਪਾਰਲੀਮੈਂਟ ਚ ਵੀ ਬਹੁ ਮਤ ਹੈ, ਸੁਪਰੀਮ ਕੋਰਟ ਵੀ ਤੁਹਾਡੀ ਹੈ, ਐਗਜ਼ੈਕਟਿਵ ਚ ਤੁਹਾਡਾ ਬਹੁ ਮਤ ਹੈ, ਵਿਧਾਨ ਸਭਾਵਾਂ ਚ ਤੁਹਾਡਾ ਬਹੁ ਮਤ ਹੈ, ਬਿਊਰੋਕਰੇਸੀ ਚ ਤੁਹਾਡਾ ਬਹੁ ਮਤ ਹੈ। ਜੇ ਤੁਹਾਨੂੰ ਅਜੇ ਵੀ ਖਤਰਾ ਤੇ ਮਹਾਸ਼ਹਿ, ਜ਼ਮੀਨ ਚੰਨ ਤੇ ਤਾਰੇ ਜਦੋਂ ਤੱਕ ਰਹਿਣਗੇ ਤੁਹਾਡਾ ਖਤਰਾ ਨਹੀਂ ਜੇ ਟਲਣਾ। ਸਾਰੀ ਹਰ ਜਗ੍ਹਾ ਮੈਜੋਰਿਟੀ ਤੁਹਾਡੀ ਬਹੁ ਮਤ ਤੇ ਖਤਰਾ, ਕੋਈ ਗੱਲ ਨਾ ਹਲਕ ਦੇ ਥੱਲੇ ਨਹੀਂ ਜਾਂਦੀ। ਅਸੀਂ ਤੇ ਜੀਵਨ ਵੱਲ ਪਿੱਠ ਕਰਕੇ ਖਲੋਤੇ ਹੋਏ ਹਾਂ। ਹੱਸਣ ਖੇਡਣ ਨੂੰ ਦੰਦ ਕੱਢਣੇ ਕਿਹਾ ਜਾਂਦਾ ਸਾਡੇ ਸਮਾਜ ਵਿਚ। ਹੁਣ ਥੋੜੇ ਜਿਹਾ ਲਿਬਰਲ ਜ਼ਰੂਰ ਹੋਇਆ ਸਮਾਜ ਥੋੜਾ ਜਿਹਾ। ਮੈਂ ਜੋ ਆਪਣੇ ਬਚਪਨ ਚ ਵੀ ਵੇਖਿਆ ਉਹ ਵੀ ਗੱਲਾਂ ਇਹਦੇ ਚ ਐਡ ਕੀਤੀਆਂ ਨੇ। ਅਸੀਂ ਤੇ ਆਪਣੇ ਕੀਤੇ ਕੁਕਰਮਾਂ ਦਾ ਫਲ ਭੋਗਣ ਜਹਾਨ ਵਿਚ ਆਏ ਆ। ਅਸੀਂ ਜਿਹੜਾ ਸਮਾਂ ਖੁਸ਼ੀਆਂ ਖੇੜਿਆਂ ਰੰਗ ਰਾਜ ਹਾਸਿਆਂ ਹੁੱਸਿਆਂ ਸ਼ੁਗਲ ਚ ਬਤੀਤ ਕਰਦੇ ਹਾਂ ਨਾ, ਸਮਾਜ ਕਹਿੰਦਾ ਤੁਸੀਂ ਸਮਾਂ ਵਿਅਰਥ ਗਵਾ ਰਹੇ ਹੋ। ਓਏ, ਜਿਹੜੀ ਘੜੀ ਤੁਸੀਂ ਦਾਤੇ ਦੀ ਬੰਦਗੀ ਦੇ ਸਿਮਰਨ ਵਿਚ ਬਤੀਤ ਕਰਦੇ ਹੋ ਉਹ ਸੁਲੱਖਣੀ ਦੇ ਭਾਗਾਂ ਵਾਲੀ ਹੁੰਦੀ ਹੈ। ਬਾਕੀ ਦੁਨੀਆਂ ਤੇ ਸਭ ਕੁਛ ਜਿਹੜਾ ਨਾ ਝੱਖਣਾ ਝਾਕ ਹੀ ਹੈ। ਉਹਨਾਂ ਦਾ ਕਹਿਣਾ ਕਿ ਮਾਇਆ ਕਮਾਉਣੀ ਤੇ ਮਾਇਆ ਦੇ ਧੰਦਿਆਂ ਚ ਫਸੇ ਰਹਿਣਾ ਭਗਤੋ, ਮਨੁੱਖੀ ਜੀਵਨ ਦੀ ਬਦਕਿਸਮਤੀ ਹੈ। ਜੇ ਸਾਰਾ ਦਿਨ ਅਸੀਂ ਸੰਸਾਰੀ ਧੰਦਿਆਂ ਚ ਤੇ ਰਾਤ ਨੂੰ ਸੌ ਕੇ ਕੱਢ ਛੱਡੀ ਤੇ ਤੁਹਾਡਾ ਬੇੜਾ ਡੁੱਬਣਾ ਹੀ ਡੁੱਬਣਾ, ਫੇਰ ਤੁਹਾਨੂੰ ਜਮਾਂ ਦੀ ਫਾਂਸੀ ਤੋਂ ਕੋਈ ਵਕੀਲ ਨਹੀਂ ਬਚਾ ਸਕਦਾ। ਇਹ ਵਕੀਲਾਂ ਨੂੰ ਤੇ ਆਪ ਜਮਾਂ ਨੇ ਫਾਂਸੀਆਂ ਦੇਣੀਆਂ ਨੇ ਉੱਤੇ ਜਿੰਨੇ ਝੂਠੇ ਨੇ, ਇਹ ਵਕੀਲ ਸਾਡੀ ਕੀ ਮਦਦ ਕਰੇਗੀ? ਅਸੀਂ ਤੇ ਵਕੀਲਾਂ ਦੇ ਪਾਸਪੂ ਨਹੀਂ ਨੇ। ਲੜਾਈ ਕਾਕੋ ਤੇ ਕਿਸੇ ਦੀ ਕਿਸੇ ਦਾ ਹੋਈ ਹੋਏਗੀ, ਗੱਲ ਕੋਈ ਹੋਏ ਤੇ ਵਕੀਲ ਆਪਣੀ ਸਟੋਰੀ ਸਮਝਾਉਣਗੇ ਗਵਾਨ ਕਿ ਤੂੰ ਆਹ ਕਹਿਣਾ, ਆਪਣੀ ਇੱਕ ਨਵੀਂ ਸਟੋਰੀ ਅਦਾਲਤ ਵਿਚ ਪੇਸ਼ ਕਰਨਗੇ। ਜੇਕਰ ਅਸਾਂ ਮੰਦਰਾਂ ਮਸੀਤਾਂ ਤੇ ਗੁਰਦੁਆਰਿਆਂ ਵਿਚ ਖੜਤਾਲਾਂ ਤੇ ਢੋਲਕੀਆਂ ਛੈਣੇ ਜਾਂ ਵਾਜੇ ਹੀ ਵਜਾਉਣੇ, ਬਾਂਗਾਂ ਹੀ ਦੇਣੀਆਂ ਨੇ, ਸੰਖੀ ਪੂਰਨੇ ਨੇ, ਟਲੀਆਂ ਹੀ ਖੜਕਾਉਣੀਆਂ ਨੇ, ਤੇ ਅਸੀਂ ਆਪਣੇ ਪਰਿਵਾਰ, ਦੇਸ਼ ਅਤੇ ਸਮਾਜ ਦੀ ਪਾਲਣਾ ਕਿੱਦਾਂ ਕਰਾਂਗੇ? ਇਹਦੇ ਨਾਲ ਸਾਡਾ ਨੇਸ਼ਨ ਦੀ ਕੀ ਉੱਨਤੀ ਹੋਣ ਡਈ ਹੈ? ਢੋਲਕੀ ਨੂੰ ਆਟਾ ਲਾ ਕੇ ਦੇਹ ਤਰੇ ਦੀ ਕੁੱਟਣ ਵਾਲੇ ਸਾਡੇ ਨੇਸ਼ਨ ਦੀ ਇਹਦੇ ਚ ਪ੍ਰਗਤੀ ਕਿੱਥੇ ਹੈ? ਭਾਰਤ ਵਿਚ ਧਰਮ ਧੰਦਾ ਬਣ ਚੁੱਕਿਆ। ਇੱਕ ਵਾਰੀ ਮੈਂ ਫੇਰ ਦੱਸ ਦਿਆਂ, ਡਿਟੇਲ ਚ ਜਾਣ ਦੀ ਮੈਨੂੰ ਲੋੜ ਨਹੀਂ ਜੀ, ਧਰਮ ਧੰਦਾ, ਗਿਰਾਵਟ ਦੀ ਹੱਦ ਹੈ। ਮੈਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰ ਰਿਹਾ, ਫੇਰ ਦੁਬਾਰਾ ਅਰਜ ਕਰ ਦੇਣਾ, ਧਰਮ ਸਾਰਿਆਂ ਦਾ, ਸਾਰਿਆਂ ਦਾ ਸਤ ਧੰਦਾ। ਅਗਲੇ ਆਵਰ ਵਿਚ ਬਲਬੀਰ ਬੱਬੀ ਜੀ ਹੁਣੀ ਆ ਰਹੇ ਨੇ ਨਾ, ਤੇ ਉਹ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਸਿਚੁਏਸ਼ਨ ਇਸੇ ਤਰੀਕੇ ਦੀ ਗੱਲ ਉਹ ਵੀ ਕਰਨਗੇ ਆਣ ਕੇ। ਮੈਂ ਸਾਰਿਆਂ ਦੀ ਗੱਲ ਕਰ ਰਿਹਾ। ਰਾਸ਼ਟਰ ਦੀ ਉੱਨਤੀ ਕਿੱਦਾਂ ਹੋਵੇਗੀ ਸਾਡੇ ਦੀ? ਇਹ ਗਰੀਬੀ ਜਿਹਦਾ ਸਾਰਾ ਜਹਾਨ ਮਜ਼ਾਕ ਉਡਾ ਰਿਹਾ, ਦੂਰ 40 ਕਰੋੜ ਤਿਹਾਰੀ, ਇਸ ਤੋਂ ਵੀ ਜ਼ਿਆਦਾ ਹੈ ਅਨਪੜ੍ਹਤਾ ਸਾਡੇ ਅਜੇ ਵੀ। ਸ਼ਹਿਰ ਥੋੜੇ ਐਡਵਾਂਸ ਨੇ, ਆ ਜਾਓ ਰੂਰਲ ਏਰੀਏ ਦੇ ਵਿਚ, ਹੈ ਅਜੇ ਵੀ ਇੱਟਾਂ ਦੇ ਅੱਗੇ ਦੀਵਾ ਬਾਲ ਕੇ ਲੋਕ ਨੱਚ ਨੱਚ ਕੇ ਨੱਕ ਰਗੜਨ ਰਹੇ ਨੇ, ਹੈ ਅਨਪੜ੍ਹਤਾ, ਅੰਧ ਵਿਸ਼ਵਾਸ। ਕਦੋਂ ਤੱਕ? ਓਏ ਕਦੋਂ ਤੱਕ ਅਸੀਂ ਹਰ ਇੱਟ ਦੇ ਅੱਗੇ ਮੱਥੇ ਰਗੜਦੇ ਰਹਾਂਗੇ? ਸਾਨੂੰ ਕਦੋਂ ਪਤਾ ਲੱਗੇਗਾ ਕਿ ਮਿਹਨਤ ਕਰਨੀ ਭਗਤੀ ਕਰਨ ਦੇ ਬਰਾਬਰ ਹੁੰਦੀ ਹੈ? ਉਹ ਡਿਵੈਲਪ ਕੰਟਰੀਆਂ ਦੇ ਉਹ ਕਹਿੰਦੇ ਨੇ ਕਿ ਵਰਕ ਇਜ਼ ਵਰਸ਼ਿਪ, ਤੇ ਭਾਰਤ ਵਿਚ ਹੈ ਵਰਸ਼ਿਪ ਇਜ਼ ਵਰਕ, ਕਿਉਂਕਿ ਧਰਮ ਧੰਦਾ ਜੀ ਹੈ। ਰੱਬ ਨੇ ਤੰਦਰੁਸਤ ਹੱਥ ਪੈਰ ਤੇ ਦਿਮਾਗ ਕਾਹਦੇ ਵਾਸਤੇ ਦਿੱਤਾ? ਛੈਣੇ ਕੁੱਟਣ ਵਾਸਤੇ ਜਾਂ ਟਲੀਆਂ ਵਜਾਉਣ ਵਾਸਤੇ? ਇਹ ਬੱਚੇ ਜਿਨ੍ਹਾਂ ਨੂੰ ਅਸੀਂ ਦੁਨੀਆਂ ਚ ਲੈ ਕੇ ਆਏ ਹਾਂ, ਇਹ ਰਜਵੀਂ ਰੋਟੀ ਖਾ ਸਕਣ, ਪੜ੍ਹ ਲਿਖ ਕੇ ਸਮਾਜ ਵਿਚ ਆਪਣੀ ਇੱਜ਼ਤ ਮਾਣ ਵਾਲਾ ਸਥਾਨ ਬਣਾਉਣ ਤੇ ਚੰਗੇ ਸ਼ਹਿਰੀ ਬਣਨ। ਸਾਨੂੰ ਇਹ ਫਿਲਾਸਫੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਕਿ ਰੱਬ ਪਹਿਲਾਂ ਰੋਟੀ ਦਾ ਪ੍ਰਬੰਧ ਕਰਦਾ, ਫੇਰ ਬੰਦੇ ਨੂੰ ਦੁਨੀਆਂ ਤੇ ਭੇਜਦਾ, ਵੀ ਪਹਿਲਾਂ ਦਾਣੇ ਦਾਣੇ ਤੇ ਖਾਣ ਵਾਲੇ ਦੀ ਮੋਹਰ ਲੱਗੀ ਹੁੰਦੀ ਹੈ। ਰੱਬ ਤੇ ਮੋਹਰਾਂ ਲਾਉਂਦਾ ਥੱਕ ਜਾਂਦਾ ਹੋਣਾ ਜੇ ਇੱਕ ਦਾਣੇ ਤੇ ਉਹ ਮੋਹਰ ਲਾਉਂਦਾ ਹੋਵੇ ਤੇ। ਉਹ ਜਿਹੜਾ ਤੁਹਾਡਾ ਹੱਕ ਲੁੱਟ ਕੇ ਖਾਂਦੇ ਨੇ, ਉਹਨਾਂ ਦੇ ਨਾਂ ਦੀਆਂ ਮੋਹਰਾਂ ਤੇ ਰੱਬ ਨੇ ਬਹੁਤ ਦਾਣਿਆਂ ਤੇ ਲਾਈਆਂ ਹੋਣਗੀਆਂ, ਹੈ ਦਾਣੇ ਹੀ ਉਹਨਾਂ ਦੇ ਨੇ, ਉਹ ਤੇ ਵਧੇ ਤੁਹਾਡੇ ਤੱਕ ਪਹੁੰਚਦੇ ਨੇ। ਭਾਈ ਜਿੰਨੇ ਅੱਗੇ ਗੱਲ ਸੁਣ ਲਓ, ਜਿੰਨੇ ਢਿੱਡ ਲਾ ਕੇ ਭੇਜਿਆ ਨਾ, ਉਹ ਰੋਟੀਆਂ ਦਾ ਪ੍ਰਬੰਧ ਵੀ ਕਰੇਗਾ ਤੁਹਾਡੀਆਂ ਦਾ। ਅਸੀਂ ਕੰਮ ਘੱਟ ਕਰਦੇ ਹਾਂ ਪਖੰਡ ਜ਼ਿਆਦਾ। ਕੰਮ ਕਰਨ ਵਾਲੇ ਵੀ ਜਿਹੜੇ ਕੰਮ ਕਰਦੇ ਨੇ, ਜਿਹੜੇ ਮਹਿਸੂਸ ਕਰਦੇ ਨੇ, ਉਹ ਵੀ ਕੋਈ 10% ਲੋਕ ਬੜਾ ਕੰਮ ਕਰਦੇ ਨੇ, 10-10, 12-12 ਘੰਟੇ ਦਫ਼ਤਰਾਂ ਵਿਚ ਦੇ ਇੱਧਰ ਉੱਧਰ ਪੁੱਜੇ, ਬੜੇ ਬੋਝ ਦੇ ਕੰਮ ਕਰਦੇ ਨੇ। ਪਰ ਜਦੋਂ 90% ਇੱਦਾਂ ਦੇ ਲੋਕ ਹੋਣਗੇ, 70 ਲਾ ਲਓ, 50 ਲਾ ਲਓ, ਸਾਨੂੰ ਸਖ਼ਤ ਮਿਹਨਤ ਕਰਨ ਦੀ ਆਦਤ ਹੀ ਨਹੀਂ। ਬਾਹਰਲਿਆਂ ਮੁਲਕਾਂ ਚ 2-2 ਸ਼ਿਫਟਾਂ ਲੋਕ ਲਾਉਂਦੇ ਨੇ, ਜਨਾਨੀਆਂ ਤੇ ਬੰਦੇ, ਦਿਨ ਰਾਤ ਵਿਚ ਫਰਕ ਹੀ ਹੈ ਨਹੀਂ। ਰਾਤਾਂ ਰਾਤ ਵਾਲੇ ਰਾਤ ਵਾਲੀ ਡਿਊਟੀਆਂ ਤੇ ਜਾਣ ਡੇ, ਦਿਨ ਵਾਲੇ ਦਿਨ ਦੀਆਂ ਡਿਊਟੀਆਂ ਤੇ ਜਾਣ ਡੇ ਆ। ਕੋਈ ਨੁੱਕਰਾਂ ਦੇ ਖਲੋਖ ਡਿਸਕਸ਼ਨ ਨਹੀਂ ਕਰਦੇ, ਅਸੀਂ ਕਦੀ ਨੁੱਕਰਾਂ ਦੇ ਖਲੋਤੇ ਬੰਦੇ ਹੀ ਨਹੀਂ ਵੇਖੇ। ਕਾਮਿਆਂ ਦੇ ਮੁਲਕਾਂ ਚ ਆ ਕੇ ਅਸਾਂ ਵੇਖਿਆ ਕਿ ਕੰਮ ਕੀ ਹੁੰਦਾ ਤੇ ਕੰਮ ਚ ਬਰਕਤ ਕਿੰਨੀ ਹੁੰਦੀ ਹੈ। ਇੰਡੀਆ ਵਿਚ ਅਸੀਂ ਵੀ ਕੰਮ ਚੋਰ ਤੇ ਵਿਹਲੜ ਸਾਂ, ਸਾਰਾ ਦਿਨ ਆਵਾਰਾ ਗਰਦੀ ਕਰਦੇ। ਅਸੀਂ ਤੇ ਛੋਟੇ ਸਾਂ, ਅਜੇ ਮੈਂ ਵੱਡਿਆਂ ਦੀ ਗੱਲ ਕਰ ਰਿਹਾ, ਤੇ ਘਰ ਆ ਕੇ ਨਾ ਥਾਣੇ ਵਿਚ ਨੁਕਸ ਕੱਟ, ਕੋਈ ਕੌਡੀ ਦਾ ਕੰਮ ਨਹੀਂ ਕਰਨਾ, ਚਿੱਟੇ ਕੱਪੜੇ ਪਾ ਕੇ ਮੁੱਛਾਂ ਤਾਂ ਨੂੰ ਕਰਕੇ ਤੁਰੇ ਫਿਰਨਾ, ਹੱਥ ਚ ਦਨਾਲੀ ਫੜੀ ਹੋਣੀ, ਨਾਲ 8-10 ਬੰਦੇ ਹੋਣੇ, ਪਤਾ ਨੀ ਉਹ ਕੀ ਡਿਜ਼ਾਇਨ ਹੋਏਗਾ, ਮੈਨੂੰ ਮੈਂ ਨੀ ਜਾਣਦਾ ਕਿੱਧਰ ਕਿੱਧਰ ਨੂੰ ਜਾਣਾ ਕੀ ਕਰਨਾ। ਤੇ ਘਰ ਚ ਆਣ ਕੇ ਸ਼ਾਮ ਨੂੰ ਨਾ ਖਾਣੇ ਚ ਨੁਕਸ ਕੱਢਣੇ, ਅੱਜ ਸਬਜ਼ੀ ਚ ਲੂਣ ਜ਼ਿਆਦਾ, ਪਾਣੀ ਦਾ ਗਲਾਸ ਭੁਆ ਕੇ ਮਾਰਦੇ ਹੋਏ ਜਨਾਨੀਆਂ ਨੂੰ ਕਹਿਣਾ
0: ਇਹ ਸਾਰੀ ਦਿਹਾੜੀ ਵਿਹਲੀਆਂ ਹੈ, ਰੋਟੀ ਵੀ ਨਹੀਂ ਸਵਾਦ ਦੀ ਬਣਾ ਸਕਦੀਆਂ ਸਾਰੀ ਦਿਹਾੜੀ ਇਹਨਾਂ ਦਾ ਗੱਲਾਂ ਤੋਂ ਵਿਹਲ ਲੱਗੇ ਤੇ ਤਾਂ ਹੈ ਨਾ, ਇੱਕ ਟੀਵੀ ਸੀਰੀਅਲ ਵੇਂਦੇ ਉਦੋਂ ਟੀਵੀ ਚੱਲੇ ਹੀ ਸਨ, ਅਜੇ ਹੈ ਪੱਖਿਆਂ ਥੱਲੇ ਬੈਠੀਆਂ ਰਹਿੰਦੀਆਂ ਨੇ ਟੀਵੀ ਸੇਵ ਵੇਖ ਵਿਹਲੀਆਂ ਰਹਿ ਰਹਿ ਕੇ ਇਹਨਾਂ ਦੇ ਢਿੱਡ ਕਿੱਦਾਂ ਗਾਂ ਨੂੰ ਵਧੇ ਨੇ, ਤੇ ਵੈਸੇ ਜਿਹੜੀਆਂ ਜਨਾਨੀਆਂ ਵਿਹਲੀਆਂ ਹੁੰਦੀਆਂ ਨੇ ਉਹਨਾਂ ਦੇ ਢਿੱਡ ਵੀ ਵਧੇ ਹੁੰਦੇ ਨੇ ਵਿਹਲੜਾਂ ਦੇ। ਅੱਜ ਕੱਲ੍ਹ ਤੇ ਜਨਾਨੀਆਂ ਨੇ ਕੰਮ ਹੀ ਕਰਨਾ ਛੱਡ ਦਿੱਤਾ, ਤੇ ਜੋ ਢਿੱਡ ਤੇ ਫਿਰ ਵਧਣਾ ਹੀ ਹੈ ਜਦੋਂ ਐਕਸਰਸਾਈਜ਼ ਨਹੀਂ ਕਰਨੀ, ਹਾਂਜੀ, ਤੇ ਫਿਰ ਜਦੋਂ ਕਿਤੇ ਸ਼ਾਦੀਆਂ ਸ਼ੁਦੀਆਂ ਤੇ ਇਧਰ ਉਧਰ ਜਾਣਗੇ ਨਾ ਤੇ ਚੁੰਨੀ ਗਲ ਚ ਪਾ ਕੇ ਤੇ ਢਿੱਡ ਦੇ ਅੱਗੇ ਕਰ ਲੈਣਗੀਆਂ ਵੀ ਸਾਡਾ ਢਿੱਡ ਨਾ ਦਿਸੇ ਕਿਸੇ ਨੂੰ, ਉਹ ਸਗੋਂ ਹੋਰ ਗਾਂ ਨੂੰ ਦਿਸਦਾ ਕਿਉਂਕਿ ਚੁੰਨੀ ਜੀ ਅੱਗੇ, ਉਹ ਚੁੰਨੀ ਵੀ ਗਾਂ ਆਈ ਹੁੰਦੀ ਹੈ ਨਾ ਥੋੜੀ ਜੀ। ਸਾਡੀ ਸੋਚ ਹੈ ਕਿ ਰੱਬ ਜਦੋਂ ਪਸ਼ੂ ਪੰਛੀਆਂ ਪੱਥਰ ਵਿਚ ਕੀੜੇ ਦਾ ਰਿਜਕ ਦਾ ਖਿਆਲ ਰੱਖਦਾ ਤੇ ਸਾਡਾ ਕਿਉਂ ਨਾ ਰੱਖੇਗਾ। ਯਾਰ ਕਿਹੋ ਜਿਹੀਆਂ ਗੱਲਾਂ ਸਾਡੇ ਦਿਮਾਗ ਚ ਵੜ ਛੱਡੀਆਂ ਨੇ, ਅਸੀਂ ਕਿਹੜੇ ਰੱਬ ਦੇ ਮਾਂ ਮਾਰੇ ਨੇ ਹੈ। ਇਹ ਭਾਗਵਾਦੀ ਸੋਚ ਨੇ ਸਾਨੂੰ ਹਮੇਸ਼ਾ ਜੀਵਨ ਵਿਚ ਡੂੰਘੇ ਸੰਘਰਸ਼ ਤੇ ਸਖ਼ਤ ਮਿਹਨਤ ਤੋਂ ਰੋਕੀ ਰੱਖਿਆ। ਸਾਡੇ ਮਾਪੇ ਤੇ ਅਧਿਆਪਕ ਸਾਨੂੰ ਉਚੇਚਾ ਧਾਰਮਿਕ ਸਥਾਨਾਂ ਤੇ ਭੇਜਦੇ ਨੇ, ਨਾਲ ਲੈ ਕੇ ਜਾਣਗੇ ਕਿ ਅਸੀਂ ਧਰਮ ਹੇਠ ਚੰਗੇ ਨੇਕ ਇਨਸਾਨ ਬਣੀਏ। ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਆ ਕਿ ਬੱਚੇ ਨੂੰ ਧਾਰਮਿਕ ਸਥਾਨਾਂ ਤੇ ਜ਼ਿਆਦਾ ਖੜੀਏ। ਮੈਂ ਧਰਮ ਦਾ ਵਿਰੋਧ ਨਹੀਂ ਕਰਦਾ, ਬਿਲਕੁਲ ਨਹੀਂ ਕਰਨ ਦਿਆ, ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਰਤੀ ਸਾਰੀ ਉਮਰ ਧਰਮ ਚ ਗੁਜ਼ਾਰ ਦਿੰਦੇ ਨੇ ਪਰ ਧਾਰਮਿਕ ਨਹੀਂ ਬਣਦੇ। ਇੱਕ ਵਾਰੀ ਫੇਰ ਦੱਸਾਂਗਾ ਤੁਹਾਨੂੰ, ਭਾਰਤੀ ਸਾਰੀ ਉਮਰ ਧਰਮ ਦੇ ਡਰਾਮੇ ਚ ਗੁਜ਼ਾਰ ਦਿੰਦੇ ਨੇ ਪਰ ਧਾਰਮਿਕ ਨਹੀਂ ਬਣ। ਧਰਮ ਚ ਰਹਿਣਾ ਤੇ ਧਾਰਮਿਕ ਬਣਨਾ ਡਿਫਰੈਂਟ ਦੋ ਚੀਜ਼ਾਂ ਨੇ। ਧਾਰਮਿਕ ਹੋਣ ਦਾ ਵਿਖਾਵਾ ਜ਼ਰੂਰ ਕਰਦੇ ਨੇ। ਦੋਸਤੋ ਮੈਂ ਇੱਕ ਅਰਜ਼ ਕਰਦੇ ਹਾਂ, ਜੋ ਮੈਂ ਕਹਿ ਰਿਹਾ ਉਹਦਾ ਜ਼ਿੰਮੇਵਾਰ ਹਾਂ, ਜੋ ਤੁਸੀਂ ਸਮਝ ਰਹੇ ਹੋ ਉਹਦਾ ਮੈਂ ਜ਼ਿੰਮੇਵਾਰ ਨਹੀਂ। ਸਾਨੂੰ ਆਪਣੀ ਸੋਚ ਅੱਛਾ ਠੀਕ ਹੈ ਜੀ, ਸਾਨੂੰ ਆਪਣੀ ਸੋਚ ਛੱਡ ਕੇ ਧਰਮ ਅਤੇ ਸਮਾਜ ਦੀ ਸੋਚ ਨੂੰ ਅਪਣਾਉਣ ਦੀ ਗੁੜਤੀ ਦਿੱਤੀ ਜਾਂਦੀ ਹੈ ਸਾਡੇ ਵੱਡਿਆਂ ਵੱਲੋਂ। ਅਸੀਂ ਆਪਣੀ ਮੌਲਿਕ ਤੇ ਨਿੱਜੀ ਸੋਚ ਨੂੰ ਤਿਆਗ ਕੇ ਧਰਮ ਦੀ ਬਣੀ ਬਣਾਈ ਸੋਚ ਨੂੰ ਅਪਣਾਉਣਾ ਧੰਨ ਭਾਗ ਸਮਝਦੇ ਹਾਂ। ਰਵਾਇਤ ਚੱਲੀ ਆ ਰਹੀ ਹੈ ਜੀ ਐਂ ਕਰੋ, ਬੱਚੇ ਵੀ ਉਦਾਂ ਹੀ ਕਰੋ, ਸਾਡੇ ਬੱਚੇ ਵੀ ਉਦਾਂ, ਉਹਨਾਂ ਦੇ ਬੱਚੇ ਵੀ ਇੱਦਾਂ ਹੀ ਕਰਨਗੇ। ਪਰਿਵਰਤਨ ਨਹੀਂ ਨਾ ਜਿੰਨੀ ਦੇਰ ਸਮਾਜ ਚ ਆਉਂਦਾ। ਬਚਪਨ ਤੋਂ ਜਵਾਨੀ ਤੱਕ ਧਾਰਮਿਕ ਸਥਾਨਾਂ ਤੀਰਥਾਂ ਡੇਰਿਆਂ ਲਫੰਗੇ ਸਾਧਾਂ ਦੇ ਡੇਰਿਆਂ ਵਡਮੁੱਲਾ ਸਮਾਂ ਅਸੀਂ ਗੁਜ਼ਾਰ ਦਿੰਦੇ ਹਾਂ। ਸਾਡੀ ਮੌਲਿਕਤਾ ਇਸੇ ਮਲੰਮੇ ਨਾਲ ਖਤਮ ਹੋ ਜਾਂਦੀ ਹੈ। ਬੁੱਢੇ ਮਾਂ ਬਾਪ ਕਹਿਣਗੇ ਆਖੀਰਲੇ ਮੁੰਡੇ ਦਾ ਵਿਆਹ ਕਰਕੇ ਨਾ ਅਸੀਂ ਤਾਂ ਚਾਹੁੰਦੇ ਹਾਂ ਕਿ ਬਾਕੀ ਦੀ ਜ਼ਿੰਦਗੀ ਕਿਸੇ ਧਾਰਮਿਕ ਥਾਂ ਤੇ ਜਾ ਕੇ ਗੁਜ਼ਾਰੀਏ ਸ਼ਾਂਤੀ ਦੇ ਨਾਲ। ਦੇਖੋ ਆ ਬਾਬਿਆਂ ਦੇ ਡੇਰੇ ਵੇਖੋ, ਸਾਰਾ ਦਿਨ ਲੱਖਾਂ ਸ਼ਰਧਾਲੂ ਇੱਥੇ ਬੈਠੇ, ਇਹਨਾਂ ਦੇ ਸਾਹਮਣੇ ਬੈਠੇ ਰਹਿਣਗੇ। ਬਾਬੇ ਨਾ ਕੁਝ ਆਪ ਕਰਦੇ ਨੇ ਤੇ ਨਾ ਹੀ ਲੋਕਾਂ ਨੂੰ ਕਰਨ ਦਿੰਦੇ ਨੇ, ਤੇ ਇਹ ਬਾਬੇ ਕਰਦੇ ਕੀ ਨੇ ਮੇਰੇ ਨਾਲੋਂ ਤੁਹਾਨੂੰ ਪਤਾ ਜ਼ਿਆਦਾ, ਤੁਹਾਡਾ ਵਾਅਦਾ ਹੀ ਪੈਂਦਾ ਇਹਨਾਂ ਨਾਲ, ਹਾਂਜੀ। ਤੇ ਗੌਰਮੈਂਟ ਨੇ ਕਾਤਲਾਂ ਤੇ ਬਲਾਤਕਾਰੀਆਂ ਨੂੰ ਪਾਸ ਬਣਾ ਕੇ ਦਿੱਤੇ ਨੇ ਵੀ ਤੂੰ 15 ਦਿਨ ਜੇਲ੍ਹ ਚ ਰਹਿਣਾ ਤੇ 15 ਦਿਨ ਜਿੱਥੇ ਮਰਜ਼ੀ ਚੱਲ ਜਾਏ। ਇਸ ਤਰ੍ਹਾਂ ਸਾਡੀ ਨਿੱਜੀ ਸ਼ਖਸੀਅਤਾਂ ਦੀ ਧਾਰਮਿਕ ਡੇਰਿਆਂ ਵਿਚ ਹੀ ਗੁੰਮ ਹੋ, ਸਾਡੀ ਸ਼ਖਸੀਅਤ ਧਾਰਮਿਕ ਡੇਰਿਆਂ ਚ ਹੀ ਗੁੰਮ ਹੋ ਗਈ। ਅਸੀਂ ਬੱਚਿਆਂ ਨੂੰ ਵੀ ਨਾਲ ਲੈ ਲੈ ਕੇ ਗਏ, ਇਹਨਾਂ ਨੂੰ ਉਹਨਾਂ ਨੂੰ ਵੀ ਆਦੀ ਕੀਤਾ ਇਹਨਾਂ ਦੇ, ਹੈ ਤੇ ਸਾਡੀ ਸ਼ਖਸੀਅਤ ਕਿੱਥੇ ਲੱਭਣੀ ਹੈ ਸਾਨੂੰ? ਕੁਝ ਦੇਰ ਬਾਅਦ ਅਸੀਂ ਲੱਭਣ ਦੀ ਫਿਰ ਕੋਸ਼ਿਸ਼ ਵੀ ਨਹੀਂ ਕਰਦੇ ਜੀ। ਅਸੀਂ ਤਾਂ ਫਲਾਣੇ ਬਾਬੇ ਨੂੰ ਮੰਨਦੇ ਹਾਂ, ਕਿਸੇ ਐਜੂਕੇਸ਼ਨ ਇੰਸਟੀਚਿਊਸ਼ਨ ਨੂੰ ਕਿਉਂ ਨਹੀਂ ਤੁਸੀਂ ਮੰਨਦੇ? ਕਿਸੇ ਪ੍ਰੋਫੈਸਰ ਨੂੰ ਕਿਉਂ ਨਹੀਂ ਤੁਸੀਂ ਮੰਨਦੇ? ਕਿਤਾਬ ਪੜੋਗੇ ਤੇ ਕਿਸੇ ਪ੍ਰੋਫੈਸਰ ਬਾਰੇ ਜਾਣੋਗੇ, ਕਿਸੇ ਟੈਕਨੋਲੋਜੀ ਬਾਰੇ ਜਾਣੋਗੇ, ਕਿਸੇ ਵਰਲਡ ਦੀ ਇੱਧਰ ਉਧਰ ਦੀਆਂ ਗੱਲਾਂ, ਉਹ ਫੇਰ ਹੀ ਆਪਣਾ ਕੰਪੀਟੀਸ਼ਨ ਕਰੋਗੇ ਨਾ ਕਿਸੇ ਦੇ ਨਾਲ। ਧੰਨ ਹੋ ਜਾਈਦਾ ਜਦੋਂ ਬਾਬੇ ਦੇ ਦਰਸ਼ਨ ਕਰੀਏ, ਚਰਨੀ ਹੱਥ ਲਾਈਏ,
1: ਵਾਹ ਵਾਹ ਵਾਹ, ਇੱਕ ਨਾ ਠੰਡ ਜੀ ਪੈ ਜਾਂਦੀ ਹੈ। ਕੀ ਕਰੀਏ ਭੈਣਾ, ਮਨ ਚ ਭਟਕਣ ਬੜੀ ਰਹਿੰਦੀ ਹੈ। ਧਾਰਮਿਕ ਜਗ੍ਹਾ ਤੇ ਜਾ ਕੇ, ਬਾਬੇ ਦੇ ਡੇਰੇ ਤੇ ਜਾ ਕੇ ਕਿਤੇ ਮਨ ਚ ਸ਼ਾਂਤੀ ਆਉਂਦੀ ਹੈ ਥੋੜੀ ਜਿਹੀ। ਜਦੋਂ ਬਾਬਾ ਜੀ ਸਿਰ ਤੇ ਪਿਆਰ ਦੇ ਕੇ ਸਪਰਸ਼ ਕਰਦੇ ਨੇ ਨਾ, ਇੱਕ ਕਰੰਟ ਜਿਹਾ ਦੌੜ ਜਾਂਦਾ। ਬੀਬੀ ਰਾਣੀ, ਜੇ ਕਿਤੇ ਤੈਨੂੰ 8-10 ਘੰਟੇ ਯੂਰਪ ਵਾਂਗੂ ਕੰਮ ਕਰਨਾ ਪੈ ਜੇ ਨਾ, ਤੇ ਤੇਰੇ ਦਿਲ ਦੀਆਂ ਸਾਰੀਆਂ ਭਟਕਣਾ ਉੱਡ ਜਾਣਗੀਆਂ ਤੇ ਤੈਨੂੰ ਰਾਤ ਨੂੰ ਨੀਂਦ ਵੀ ਚੰਗੀ ਆਏਗੀ ਤੇ ਤੂੰ ਗਲੀ ਚ 4-4 ਘੰਟੇ ਲੜੇਗੀ ਵੀ ਨਹੀਂ ਗੁਆਂਢਣ ਦੇ ਨਾਲ, ਕਿਉਂਕਿ 10 ਘੰਟੇ ਜਿਹੜਾ 9 ਘੰਟੇ ਕੰਮ ਕਰਕੇ ਆਈ ਹੈ ਉਹਦੇ ਚ ਫੁਰਸ਼ਤ ਹੀ ਨਹੀਂ ਰਹਿ ਜਾਂਦੀ ਉਹ ਕਿਸੇ ਨਾਲ ਲੜੇ ਜਾਂ ਕਿਸੇ ਬਾਬੇ ਦੇ ਡੇਰੇ ਤੇ ਜਾ ਕੇ ਮਾਂਜਾ ਮਾਰੇ ਜਾਂ ਉਹਦੀਆਂ ਗੱਲਾਂ ਸੁਣੇ। ਤੇ ਉਹ ਨੇਸ਼ਨ ਕਿਸ ਤਰ੍ਹਾਂ ਛੜੱਪੇ ਮਾਰ ਕੇ ਤਰੱਕੀ ਕਰਦੇ ਹੋਣਗੇ ਜਿੱਥੇ ਹਰ ਕੋਈ ਕੰਮ ਕਰਦਾ ਹੋਵੇਗਾ। ਇਹਦਾ ਮਤਲਬ ਇਹ ਨਹੀਂ ਕਿ ਦੇਸ਼ ਇੰਜੀਨੀਅਰਾਂ ਨਾਲ ਤਰੱਕੀ ਕਰਦਾ ਹੈ, ਦੇਸ਼ ਚ ਕਿਤੇ ਬਹੁਤ ਪੜ੍ਹਿਆ ਨੇ ਸਾਡੇ ਜਿਹੜੇ ਮਜ਼ਦੂਰ ਨੇ, ਸੜਕਾਂ ਪੋਲ ਬਿਲਡਿੰਗਾਂ ਇਹ ਬਲਡੋਜ਼ਰ ਨੇ, ਇਹ ਸਭ ਤੋਂ ਘੱਟ ਵਿਚਾਰੇ ਇਹਨਾਂ ਨੂੰ ਉਜਰਤ ਮਿਲਦੀ। ਵੇਲਾ ਦਿਮਾਗ ਤੇ ਵੈਸੇ ਵੀ ਸ਼ੈਤਾਨ ਦੀ ਟੂਟੀ ਹੁੰਦਾ, ਭਟਕਣਾ ਨਾਲ ਭਰਿਆ ਰਹਿੰਦਾ ਹੈ। ਯੂਰਪ ਵਿਚ ਔਰਤਾਂ ਦੇ ਬੰਦੇ 10-10 ਘੰਟੇ ਕੰਮ ਕਰਕੇ ਆਉਂਦੇ ਨੇ, ਕਦੀ ਕਦੀ ਹਸਬੈਂਡ ਦੀ ਉਲਟ ਡਿਊਟੀ ਹੁੰਦੀ ਹੈ, ਵਾਈਫ ਦੀ ਉਲਟ, ਉਹ ਆਪਸ ਮਿਲਦੇ ਹੀ ਨਹੀਂ ਹਫ਼ਤਾ ਹਫ਼ਤਾ। ਧਾਰਮ ਇਹ ਸਾਡੇ ਨਾਲ ਹੁੰਦਾ ਰਿਹਾ, ਅਸੀਂ ਇਹ ਸਾਰਾ ਕੁਛ ਦੇਖਿਆ ਹੈਗਾ। ਵਾਈਫ ਵਾਸਤੇ ਲਿਖ ਕੇ ਤਰ ਜਾਣਾ ਵੀ ਆਹ ਚੀਜ਼ ਜਿਹੜੀ ਹੈਗੀ ਆ, ਜਾਂ ਜੋ ਵੀ ਕੋਈ ਮੈਸੇਜ ਦੇਣਾ ਹੁੰਦਾ ਉਹਨਾਂ। ਧਾਰਮਿਕ ਉਲਝਣਾਂ ਨੇ ਸਾਡੇ ਸਮਾਜ ਨੂੰ ਰੋਬੋਟ ਬਣਾ ਛੱਡਿਆ। ਧਾਰਮਿਕ ਲੋਕ ਆਪਣੀ ਮਨ ਮਰਜ਼ੀ ਨਾਲ ਸਾਨੂੰ ਘੁਮਾਈ ਫਿਰਦੇ ਨੇ। ਅਸੀਂ ਜਿਉਂਦੇ ਜਾਗਦੇ ਇਨਸਾਨਾਂ ਦੀ ਜਗ੍ਹਾ ਚਾਬੀ ਵਾਲੇ ਖਡੌਣੇ ਜਿਹੇ ਬਣ ਗਏ ਹਾਂ। ਸਾਡੇ ਵਿਕਾਸ ਦੀਆਂ ਸੰਭਾਵਨਾਵਾਂ ਖਤਮ, ਲਕੀਰ ਦੇ ਫਕੀਰ ਹਾਂ ਅਸੀਂ ਅਜੇ ਵੀ। ਫਿਰ ਮੈਂ ਦੱਸਦਿਆਂ ਕਿ 10-15% ਲੋਕ ਬਹੁਤ ਜੀਨੀਅਸ ਇੰਟੈਲੀਜੈਂਟ ਦੇ ਹਾਰਡ ਵਰਕ ਕਰਨ ਵਾਲੇ ਵੀ ਹੈਗੇ ਨੇ, ਪਰ ਉਹ ਥੋੜੇ ਨੇ। ਅਸੀਂ ਖਿਆਲਾਂ ਨਾਲ ਹੀ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਹਾਂ, ਫਿਰ ਟੁੱਟੇ ਹੋਏ ਦਿਲ ਨਾਲ ਜ਼ਿੰਦਗੀ ਬਸਰ ਕਰਦੇ ਰਹਿੰਦੇ ਹਾਂ। ਔਰ ਜਿਹਦੇ ਦਿਮਾਗ ਚੋਂ ਖੇੜਾ ਹੀ ਉੱਡ ਜਾਏ ਉਹਨੂੰ ਦੁਨੀਆਂ ਦੇ ਰੰਗ ਕਦੀ ਵੀ ਨਜ਼ਰ ਨਹੀਂ ਆਉਂਦੇ। ਸਾਰਾ ਵਿਕਾਸ ਤੇ ਸੱਭਿਆਚਾਰ ਸਾਡੇ ਉੱਤੇ ਜ਼ਰੂਰਤੋਂ ਜ਼ਿਆਦਾ ਹਾਵੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਇੱਕ ਤੋਂ ਬਾਅਦ ਦੂਜੀ ਰਸਮ ਜਾਂ ਰੀਤ ਸਾਨੂੰ ਰੱਬੀ ਹੁਕਮ ਵਾਂਗੂ ਮੰਨਦੇ ਹਾਂ ਅਸੀਂ। ਅਸੀਂ ਇਹਨਾਂ ਪਰੰਪਰਾਵਾਂ ਨੂੰ ਨਾ ਆਪਣੀ ਮਰਜ਼ੀ ਨਾਲ ਛੱਡ ਵੀ ਨਹੀਂ ਸਕਦੇ। ਇਹਨਾਂ ਦਾ ਘੋੜਾ ਹਰ ਉਮਰ ਦੇ ਖੇਤਰ ਵਿੱਚ ਹਰ ਬੰਦੇ ਤੇ ਚੱਲਦਾ। ਅਸੀਂ ਪਿੰਜਰੇ ਦੇ ਪੰਛੀ ਹਾਂ ਜਿਹੜੇ ਆਪਣੀ ਉਡਾਣ ਹੀ ਭੁੱਲ ਚੁੱਕੇ ਹਾਂ, ਤੇ ਕੋਲੂ ਦੇ ਬੈਲ ਵਾਂਗ ਆਪਣੇ ਦੁਆਲੇ ਚੱਕਰ ਕੱਟੀ ਜਾਂਦੇ ਹਾਂ ਅਸੀਂ। ਸਾਨੂੰ ਭੌਂ ਭੌਂ ਚੜ ਜਾਂਦੇ ਨੇ ਆਪਣੇ ਦੁਆਲੇ ਚੱਕਰ ਕੱਟ ਕੱਟ ਕੇ, ਤੇ ਜ਼ਮੀਨ ਹਿੱਲਦੀ ਨਜ਼ਰ ਆਉਂਦੀ ਹੈ ਜਦੋਂ ਕਿ ਹਿੱਲਣ ਹੀ ਡਏ ਹਾਂ ਜ਼ਮੀਨ ਨਹੀਂ, ਤੇ ਜਾਂ ਫਿਰ ਅਸੀਂ ਚਿੜੀਆ ਘਰ ਦੇ ਜਾਨਵਰ ਹਾਂ, ਇਹਨੂੰ ਹੀ ਜ਼ਿੰਦਗੀ ਸਮਝ ਲੈਂਦੇ ਹਾਂ। ਓਏ, ਕਾਵਾਂ ਦੀ ਤਾਦਾਦ ਸਾਡੇ ਸਮਾਜ ਵਿਚ ਜ਼ਿਆਦਾ ਹੋਣ ਕਰਕੇ ਬਗਲਿਆਂ ਨੂੰ ਵੀ ਆਪਣੇ ਆਪ ਨੂੰ ਕਾਲਾ ਪੇਂਟ ਕਰਨਾ ਪੈ ਜਾਂਦਾ ਕਦੀ, ਫਿਰ ਕਾਵਾਂ ਵਾਲੀ ਤੋਰ ਵੀ ਅਸੀਂ ਸਿੱਖ ਲੈਂਦੇ ਹਾਂ। ਬਸ ਜਦੋਂ ਰਹਿਣਾ ਹੀ ਇਹਨਾਂ ਚ। ਸਾਡੇ ਕਨਵੈਨਸ਼ਨਲ ਸਮਾਜ ਵਿਚ ਜਿਹੜੇ ਨੌਜਵਾਨ ਆਪਣੀ ਮਰਜ਼ੀ ਨਾਲ ਜਿਉਣ ਦਾ ਸਾਹਸ ਜੁਟਾ ਲੈਂਦੇ ਨੇ ਨਾ ਆਪਣੀ ਮਰਜ਼ੀ ਨਾਲ, ਜਾਂ ਕੁਛ ਨਵਾਂ ਕਰਕੇ ਵਿਖਾਲਣਾ ਚਾਹੁੰਦੇ ਨੇ, ਸਮਾਜ ਨੂੰ ਸੇਧ ਦੇਣ ਦੀ ਜਿਹੜੇ ਕੋਸ਼ਿਸ਼ ਕਰਦੇ ਨੇ, ਸਾਡਾ ਸਾਰਾ ਸਮਾਜ ਹੀ ਭੂੰਡਾਂ ਦੀ ਖੱਖਰ ਬਣ ਕੇ ਹੈ ਉਹਨਾਂ ਵਾਂਗ ਉਹਨਾਂ ਦੇ ਪਿੱਛੇ ਪੈ ਜਾਏਗਾ। ਫਿਰ ਉਹਦੇ ਕੋਲ ਦੋ ਹੀ ਰਸਤੇ ਰਹਿ ਜਾਂਦੇ ਨੇ, ਜਾਂ ਤੇ ਉਹ ਸਮਾਜ ਤਿਆਗ ਦੇ ਤੇ ਜਾਂ ਫਿਰ ਸਮਾਜ ਦੇ ਵਿਚ ਮੰਨ ਲਏ ਇਹਨਾਂ ਦੀਆਂ ਸਾਰੀਆਂ ਗੱਲਾਂ ਬਾਤਾਂ। ਅਜਿਹੇ ਪਿੰਜਰੇ ਚ ਕੈਦ ਹੋ ਜਾਂਦਾ ਫਿਰ ਉਹ ਸਮਾਜ ਦੇ ਚ, ਤੇ ਫਿਰ ਗੋਡੇ ਟੇਕ ਕੇ ਮਾਫ਼ੀ ਮੰਗ ਕੇ ਸਮਾਜ ਨਾਲ ਸਮਝੌਤਾ ਕਰਦਾ, ਆਪਣੇ ਨਵੇਂ ਰਸਤੇ ਨੂੰ ਤਿਆਗ ਕੇ
0: ਪੁਰਾਣੇ ਨੂੰ ਕਬੂਲ ਕਰਨ ਦੀ ਹਿਮਾਕਤ ਕਰਦਾ ਹੋਇਆ ਸਮਾਜ ਦੀ ਪੰਜਾਲੀ ਚ ਫੇਰ ਸਿਰ ਡਾਹ ਦਿੰਦਾ, ਜਦੋਂ ਸਾਰਿਆਂ ਨੇ ਉਹਨੂੰ ਉੱਡ ਕੇ ਪੈ ਜਾਣਾ। ਅੱਜ ਵੀ ਬੱਚੇ ਦਾ ਟੇਲੈਂਟ ਜਿਹੜਾ ਉਹ ਵੈਸੇ ਤੇ ਇੰਟੈਲੀਜੈਂਟ ਮਾਂ ਬਾਪ ਵਹਿੰਦੇ ਨੇ, ਉਹਨੂੰ ਕੋਈ ਮੈਂ ਆਪਣੇ ਮੁੰਡੇ ਨੂੰ ਇੰਜੀਨੀਅਰ ਬਣਾਉਣਾ, ਮੈਂ ਆਪਣੇ ਮੁੰਡੇ ਨੂੰ ਡਾਕਟਰ ਹੀ ਬਣਾਉਣਾ। ਟੇਲ ਲੱਗ ਹੋ ਸਕਦਾ ਕਿ ਜਿਹੜਾ ਟੇਲੈਂਟ ਤੁਹਾਡੇ ਮੁੰਡੇ ਚ ਆ ਉਹਨੂੰ ਉਧਰ ਜਾਣ ਦੇ, ਉਹ ਜ਼ਿਆਦਾ ਤਰੱਕੀ ਕਰੇਗਾ। ਹਾਂਜੀ, ਤੁਸੀਂ ਜਾਤੀ ਕਰਦੇ ਹੋ ਆਪਣੇ ਬੱਚਿਆਂ ਨਾਲ, ਤੇ ਜਿਨ੍ਹਾਂ ਦੇ ਸਕੂਲ ਪੜ੍ਹਦਿਆਂ ਨੰਬਰ ਘੱਟ ਆਉਂਦੇ ਨੇ ਉਹਨਾਂ ਉੱਤੇ ਨਲਾਇਕ ਹੋਣ ਦਾ ਠੱਪਾ ਲਾ ਦਿੱਤਾ ਜਾਂਦਾ ਕਿ ਇਹ ਨਲਾਇਕ ਨੇ, ਝੂਠ ਬੇਕੂਫੀ ਆ ਇਹ, ਜਿਹਦੇ ਨੰਬਰ ਘੱਟ ਆਉਂਦੇ ਨੇ ਉਹ ਨਲਾਇਕ ਨਹੀਂ ਕਿਹਾ ਹੈਗਾ, ਉਹਦੇ ਕੋਲ ਕੋਈ ਹੋਰ ਟੇਲੈਂਟ ਹੈ, ਉਹ ਚੰਗਾ ਪਲੇਅਰ, ਚੰਗਾ ਸਿੰਗਰ, ਸ਼ਾਇਦ ਕੋਈ ਚੰਗਾ ਇੰਸਟਰੂਮੈਂਟ ਵਜਾ ਸਕਦਾ, ਕਈ ਕੁਛ ਬਹੁਤ ਕੁਛ ਕਰ ਸਕਦਾ, ਸਿਰਫ ਮੈਥ ਹੀ ਜਿਹਨੂੰ ਨਹੀਂ ਆਉਂਦਾ ਉਹ ਨਲਾਇਕ ਨਹੀਂ। ਈਵਨ ਮੈਥ ਦਾ ਪ੍ਰੋਫੈਸਰ ਵੀ ਸਟੂਪਿਡ ਹੋ ਸਕਦਾ, ਉਹ ਕਿਸ ਤਰ੍ਹਾਂ ਆਪਣੇ ਮੈਥ ਦਾ ਉਹ ਸਪੈਸ਼ਲਿਸਟ ਹੈ, ਹੋ ਸਕਦਾ ਉਹ ਚੰਗਾ ਬਾਪ ਨਾ ਹੋਵੇ ਜਾਂ ਚੰਗਾ ਹਸਬੈਂਡ ਨਾ ਹੋਵੇ ਜਾਂ ਮਿਲਨਸਾਰ ਨਾ ਹੋਵੇ। ਹਾਂਜੀ, ਇੱਕ ਕੁਆਲਿਟੀ ਆ ਉਹਦੇ ਵਿੱਚ ਸਿਰਫ, ਤੇ ਉਹਨੂੰ ਇੰਟੈਲੀਜੈਂਟ ਕਹਿ ਦੇਣਾ, ਤੇ ਜਿਹਦੀ ਅਸੀਂ ਪਰਖ ਹੀ ਨਹੀਂ ਕਰ ਸਕੇ, ਜਿਹਦੇ ਨੰਬਰ ਘੱਟ ਆਏ ਆ ਉਹਦੇ ਉੱਤੇ ਮੋਰ। ਉਹ ਇਸ ਤਰ੍ਹਾਂ ਮਨ ਮਾਰ ਕੇ ਜੀਣਾ ਕੋਈ ਜ਼ਿੰਦਗੀ ਹੈ? ਜੇ ਇੱਕ ਮਿਆਨ ਚ ਇੱਕ ਤਲਵਾਰ ਆਉਂਦੀ ਹੈ ਤੇ ਫਿਰ ਸਾਨੂੰ ਆਪਣਾ ਵੱਖਰਾ ਮਿਆਨ ਬਣਾਉਣਾ ਪਵੇਗਾ। ਓਪਰਾ ਮਿਆਨ ਤੇ ਸਾਡਾ ਹੁਲੀਆ ਵਿਗਾੜ ਦੇਗਾ। ਅਸੀਂ ਹਜ਼ਾਰਾਂ ਸਾਲਾਂ ਤੋਂ ਸਮਾਜ ਅਤੇ ਧਰਮ ਦੁਆਰਾ ਨਿਯਤ ਰੀਤੀ ਰਿਵਾਜਾਂ ਪਰੰਪਰਾਵਾਂ ਦੇ ਅਧੀਨ ਪਸ਼ੂਆਂ ਵਾਲਾ ਜੀਵਨ ਜਿਉਣ ਲਈ ਮਜਬੂਰ ਹਾਂ। ਇੰਨੇ ਹੀ ਧਾਰਮਿਕ ਤੇ ਰੱਬ ਰੱਬ ਕਰਨ ਵਾਲੇ ਹੋ, ਯੂਰਪ ਵਿਚ 45% ਈਵਨ ਮੋਰ ਦੈਨ 45% ਰੱਬ ਨੂੰ ਨਹੀਂ ਮੰਨਦੇ, ਪਰ ਐਡੇ ਨੇਕ ਲੋਕ ਨੇ, ਮੈਂ ਤੁਹਾਨੂੰ ਕੀ ਦੱਸਾਂ, ਮਨੁੱਖਤਾ ਦੇ ਸੱਜਣ, ਕੁਦਰਤ ਦੇ ਨੇਚਰ ਦੇ ਸੱਜਣ, ਉਹ ਲੋਕ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੇ, ਦੇਸ਼ ਵਾਸੀਆਂ ਨੂੰ ਪਿਆਰ ਕਰਨ ਵਾਲੇ, ਤੇ ਰੱਬ ਰੱਬ ਕਰਨ ਵਾਲੇ, ਧਾਰਮਿਕ ਨਾਰੇ ਇੱਕ ਦੂਜੇ ਦੇ ਅਗੇਂਸਟ ਲਾਉਣ ਵਾਲੇ, ਤੁਸੀਂ ਕਿੱਧਰੋਂ ਧਾਰਮਿਕ ਹੋ ਗਏ? ਇਹਨਾਂ ਕੈਦਾਂ ਵਗਣਾਂ ਤੇ ਪਾਬੰਦੀਆਂ ਚ ਉਸਾਰੂ ਸੋਚਦਾ ਸਾਹ ਘੁੱਟਦਾ ਜੇ, ਸਾਡੇ ਜੀਵਨ ਨੂੰ ਨਿਤਾਣਾ ਨਿਮਾਣਾ ਨਿਕੰਮਾ ਬਣਾ ਦਿੰਦੀਆਂ ਨੇ ਇਹ ਸਾਰਾ ਚੱਕਰ ਵਿਊ। ਸਾਡੇ ਵਿਚ ਨਵੇਂ ਤੇ ਚੰਗੇਰੇ ਜੀਵਨ ਦੀ ਜੁਗਤ ਦੀ ਤਾਂ ਵੀ ਨਹੀਂ ਰਹੀ ਹੈ, ਜਮਾਨਾ ਕੀ ਕਹੇਗਾ, ਇਹੋ ਹੀ ਸੋਚਦੇ ਰਹੋ। ਔਰ ਤੁਸੀਂ ਜੋ ਮਰਜ਼ੀ ਕਰ ਲਓ, ਜਮਾਨੇ ਨੇ ਬੜਾ ਕੁਝ ਕਹਿਣਾ, ਉਹਨੂੰ ਦੋਵੇਂ ਪਾਸੇ ਦੰਦੇ ਨੇ ਜਮਾਨੇ ਨੂੰ, ਤੁਸੀਂ ਡਰ ਕੇ ਕਿਉਂ ਅੰਦਰ ਵੜੇ ਹੋ? ਤੁਸੀਂ ਡਟ ਕੇ ਆਪਣੇ ਕੰਮ ਕਰੋ ਜਿਹੜਾ ਤੁਸੀਂ ਕਰਨਾ, ਜੇ ਤੁਸੀਂ ਕੁਝ ਵੀ ਨਾ ਕਰੋਗੇ ਜਮਾਨਾ ਤੇ ਫਿਰ ਵੀ ਤੁਹਾਨੂੰ ਕਹੇਗਾ ਕੁਛ ਨਾ ਕੁਛ। ਇਹਨਾਂ ਵਿਹਲੜਾਂ ਨੂੰ ਹੋਰ ਕੰਮ ਕੀ ਹੈ? ਇਹ ਕੰਧਾਂ ਦੇ ਉੱਤੋਂ ਦੀ ਝਾਤੀਆਂ ਮਾਰਨ ਵਾਲਿਆਂ ਨੇ ਹੋਰ ਲੈਣਾ ਕੀ ਹੈ? ਕੰਧ ਨਾਲ ਲੱਗ ਕੇ ਹੁੱਕਾ ਪੀਣਾ ਸਾਰੀ ਦਿਹਾੜੀ ਜਾਂ ਉਹਦੇ ਬੁੱਕਲ ਮਾਰ ਕੇ ਬੈਠੇ ਰਹਿਣਾ? ਜਿਹੜਾ ਬੰਦਾ ਨੰਗੇ, ਜਿਹੜੀ ਜਨਾਨੀ ਨੰਗੇ, ਉਹਦੇ ਤੇ ਤਬਸਰਾ ਕਰਨਾ, ਮੱਝ ਕੋਈ ਲੈ ਕੇ ਜਾ ਰਿਹਾ ਉਹਦੇ ਤੇ ਤਬਸਰਾ ਕਰਨਾ, ਉਹ ਇੱਕ ਕਹੇਗਾ ਬਈ ਇਹ ਦੁੱਧ ਬੜਾ ਦਿੰਦੀ ਹੈ, ਤੇ ਉਹ ਦੂਜਾ ਕਹੇਗਾ ਦੁੱਧ ਦਿੰਦੀ ਹੈ, ਤੇ ਤੀਸਰਾ ਕਹੇਗਾ ਬਈ ਦੱਸ ਦਿਨ ਇਹਦਾ ਕੀ ਮੱਖਣ ਵੀ ਕਿਲੋ ਨਿਕਲਦਾ ਇਹਦਾ, ਤੇ ਉਹ ਤੀਸਰਾ ਬੋਲੇਗਾ ਮੱਖਣ ਕਿਲੋ ਨਿਕਲਦਾ, ਲੱਸੀ ਕਿਤੇ ਪੀ ਕੇ ਵੇਖਿਓ ਇੰਨੀ ਖੱਟੀ ਹੈ ਨੰਗਦੀ ਨਹੀਂ ਕਿਤੇ। ਇਹਦਾ ਮਤਲਬ ਹੈ ਤੂੰ ਪਹਿਲਾਂ ਤੇ ਲੱਸੀ ਵੀ ਉਹਨਾਂ ਦੇ ਘਰੋਂ ਲਿਆਉਂਦਾ, ਤੇ ਹੁਣ ਇਹ ਕੀ ਤਬਸਰੇ ਚੱਲਣ ਡੇ ਨੇ, ਅਜੇ ਵੀ ਇਹੋ ਜਿਹਾ ਸਿਸਟਮ ਚੱਲਣ ਡੇ ਆ। ਔਰ ਭੂਤਾਂ, ਇੱਕ ਬੰਦਾ ਬਲਬ ਲਾਉਣ ਡਿਆ ਹੋਏਗਾ ਵੜੇ ਦੇ ਉੱਤੇ ਚੜ ਕੇ, ਠੀਕ ਹੈ, ਤੇ 15 ਬੰਦੇ ਉਹਨੂੰ ਥੱਲਿਓ ਵੇਖਣ ਡੇ ਹੋਣਗੇ। ਦੋਸਤੋ, ਮੈਂ ਹਫ਼ਤਾ ਪਹਿਲਾਂ ਬਾਜ਼ਾਰ ਗਿਆ ਤੇ ਉਥੇ ਨਾ ਬਾਜ਼ਾਰ ਦੇ ਵਿਚ ਇਕ ਟਾਹਲੀ ਦਾ ਦਰਖਤ, ਨਹੀਂ ਟਾਹਲੀ ਦਾ ਨਹੀਂ, ਕੋਈ ਹੋਰ ਦਰਖਤ ਸੀ, ਉਹਨੂੰ ਇਕ ਬੰਦਾ ਪੌੜੀ ਲਾ ਕੇ ਨਹੀਂ ਉੱਤੇ ਚੜਿਆ ਤੇ ਕੱਟਣ ਡਿਆ, ਤਾਂ ਕਿ ਉਹ ਕਿਸੇ ਸ਼ਾਪ ਤੇ ਨਾ ਡਿੱਗੇ, ਬਾਜ਼ਾਰ ਚ ਨਾ ਡਿੱਗੇ, ਤੇ ਉਹ ਪਹਿਲਾਂ ਡੈਣੇ ਨੂੰ ਰੱਸਾ ਪਾ ਲੈਣ, ਫਿਰ ਜਦੋਂ ਡਿੱਗਣ ਲੱਗੇਗਾ ਆਪਣੇ ਆਪ ਵੱਲ ਖਿੱਚ ਲਾਂਗੇ। ਲਓ ਜੀ, ਮੈਂ ਜਾਣ ਡਿਆ ਹਾਂ ਉਸੇ ਸੜਕ ਦੇ ਉੱਤੋਂ, ਲੋਕ ਸੜਕਾਂ ਆਪਣੀਆਂ ਦੁਕਾਨਾਂ ਚੋਂ ਨਿਕਲ ਕੇ ਕੱਛਾਂ ਚ ਬਾਹਾਂ ਦੇ ਕੇ ਤੇ ਚਾਰ ਇੱਥੇ, ਪੰਜ ਉੱਥੇ, ਦੋ ਇੱਥੇ, ਬੂਥੇ ਚੁੱਕ ਕੇ ਤਾਂ ਦਰਖਤ ਵੱਲ ਵੇਖਣ ਦੇ, ਭਾਈ ਵਾਹ ਵਾਹ ਆਹ ਵੇਖੋ ਰੱਸਾ ਜਿਹੜਾ ਪਾਇਆ ਨਾ, ਇਹਦੇ ਨਾਲ ਉਹ ਜਿੱਧਰ ਨੂੰ ਚਾਹੁਣਗੇ ਵੀ ਖਿੱਚ ਕੇ ਥੱਲੇ ਸੁੱਟ ਲੈਣਗੇ, ਹੈਨਾ। ਬੜੀ ਟੈਕਨੀਕ ਹੈ, 20 ਬੰਦੇ ਜਾਂ 15 ਤੋਂ 20 ਬੰਦੇ ਉਹਨੂੰ ਵੇਖਣ ਡੇ। ਲਾ ਲਾ ਹਿਸਾਬ ਸਾਡੇ ਲੋਕਾਂ ਦਾ ਕਿੱਦਾਂ ਦੇ ਲੋਕ ਹੈਗੇ। ਔਰ ਮੈਂ ਉੱਥੇ ਅੱਧਾ ਕੁ ਮਿੰਟ ਖਲੋ ਕੇ ਇਹਨਾਂ ਲੋਕਾਂ ਨੇ ਵੇਖਿਆ ਕਿ ਤੁਸੀਂ ਕੀ ਇਹ ਕਿੰਨੀ ਕੁ ਟੈਕਨੀਕ ਹੈ ਜਿਹਨੂੰ ਤੁਸੀਂ ਵੇਖਣ ਡੇ ਹੋ ਤੇ ਆਪਸ ਡਿਸਕਸ਼ਨ ਕਰਨ ਡੇ ਹੋ। ਜਮਾਨਾ ਕੀ ਕਹੇਗਾ ਸਾਨੂੰ, ਅਸੀਂ ਖੂਹ ਦੇ ਡੱਡੂ ਵਾਂਗ ਖੂਹ ਨੂੰ ਹੀ ਆਪਣਾ ਸੰਸਾਰ ਮੰਨੀ ਬੈਠੇ ਹਾਂ। ਅਸੀਂ ਆਪਣੇ ਆਪਣੀ ਫੁੱਲਾਂ ਦੀ ਕਿਆਰੀ ਤੱਕ ਹੀ ਸੀਮਤ ਹਾਂ, ਜਦੋਂ ਕਿ ਇਸ ਦੁਨੀਆਂ ਵਿੱਚ ਬੜੇ ਬੜੇ ਬਾਗ ਬਗੀਚੇ ਗੁਲਜ਼ਾਰਾਂ ਨੇ ਇਸ ਦੁਨੀਆਂ ਦੇ ਵਿੱਚ ਮੌਜੂਦ ਹੈ ਸਾਰਾ ਕੁਛ ਹੈ। ਅਸੀਂ ਹਜ਼ਾਰਾਂ ਸਾਲਾਂ ਤੋਂ ਧਰਮ ਤੇ ਸਮਾਜ ਦੇ ਦੁਆਰੇ ਨਿਯਮਤ ਦਕੀਆ ਨੂੰ ਸੀ ਹੈ ਅਗਿਆਨਤਾ ਵਾਲਾ ਜੀਵਨ ਜੀਣ ਡੇ ਆ। ਅਜੇ ਵੀ ਅਜੇ ਕੱਲ ਦੀ ਗੱਲ ਹੈ, 7 ਸਮੁੰਦਰੋਂ ਪਾਰ ਜਾਣਾ ਪਾਪ ਹੁੰਦਾ ਸੀ ਹੈ। ਅਸੀਂ ਕੁੱਲੀ ਜੁੱਲੀ ਰੋਟੀ ਦੇ ਮਸਲੇ ਨੂੰ ਅੱਜ ਤੱਕ ਹੱਲ ਨਹੀਂ ਕਰ ਸਕੇ। ਸਾਡੀ ਭੁੱਖ ਪਿਆਸ ਨੇ ਕੀ ਸਾਨੂੰ ਅੰਬਰਾਂ ਚ ਉਡਾਰੀਆਂ ਸਵਾਹ ਲਾਉਣ ਦੇਣੀਆਂ ਨੇ? ਸਿਰਫ ਸਾਡੀ ਆਬਾਦੀ ਨਹੀਂ, ਸਾਡੀਆਂ ਸਾਰੀਆਂ 5 ਸਾਲਾ ਯੋਜਨਾਵਾਂ ਜਿਹੜੀਆਂ ਪੁਰਾਣੀਆਂ 5 ਸਾਲਾ ਯੋਜਨਾ, ਜਦੋਂ ਭਾਰਤ ਆਜ਼ਾਦ ਹੋਇਆ ਥੋੜੀ ਦੇਰ ਬਾਅਦ ਇਹਨੇ ਕਈ 10 ਸਾਲਾ ਤੇ 20 ਸਾਲਾ ਯੋਜਨਾ ਜਿਹੜੀਆਂ ਫੇਲ ਹੋਈਆਂ ਨੇ, ਉਹ ਸਾਡੀ ਆਜ਼ਾਦੀ ਆਬਾਦੀ ਦੀ ਮਿਹਰਬਾਨੀ ਹੈ। ਅਜੇ ਵੀ ਹਿੰਦੂਆਂ ਤੇ ਸਿੱਖਾਂ ਦੇ ਕੁਝ ਲੀਡਰਾਂ ਦੇ ਬਿਆਨ ਨੇ ਕਿ ਹਿੰਦੂਆਂ ਨੂੰ ਖਤਰਾ ਜ਼ਿਆਦਾ ਖਤਰਾ ਵਾ, ਇਸ ਕਰਕੇ ਜ਼ਿਆਦਾ ਬੱਚੇ ਪੈਦਾ ਕਰੋ ਹਿੰਦੂ ਭਰਾਵੋ। ਹਰ ਹਿੰਦੂ ਦੇ ਇੰਨੇ ਇੰਨੇ ਬੱਚੇ, ਮੈਨੂੰ ਗਿਣਤੀ ਪਤਾ ਨੀ, 5 ਬੱਚੇ ਜਾਂ ਜਿੰਨੇ ਵੀ ਜਾਂ ਹੋਣੇ, ਘੱਟ ਤੋਂ ਘੱਟ ਹੋਣੇ ਚਾਹੀਦੇ ਨੇ। ਤੇ ਸਿੱਖਾਂ ਦੇ ਵੀ ਧਾਰਮਿਕ ਲੀਡਰ ਕਹਿੰਦੇ ਆ, ਸਿੱਖਾਂ ਦੀ ਤੇ ਬਿਲਕੁਲ ਹੀ ਆਟੇ ਚ ਲੂਣ ਵੀ ਹੈ ਨਹੀਂ, ਹਰ ਸਿੱਖ ਦੇ ਘੱਟ ਤੋਂ ਘੱਟ 4 ਬੱਚੇ ਜਾਂ ਪਤਾ ਨੀ 5 ਉਹ ਵੀ ਕਹਿਣ ਡੇ ਆ। ਉਹ ਧਾਰਮਿਕ ਲੀਡਰੋ, ਔਰ ਤੁਸੀਂ ਕਿਹੜੇ ਪਲੈਨਟ ਦੇ ਵਾਸੀ ਹੋ? ਮੇਰੀ ਸਮਝ ਤੋਂ ਬਾਹਰ ਹੈ, ਪੈਰ ਧਰਨ ਨੂੰ ਅੱਗੇ ਹੀ ਥਾਂ ਨੇ। ਲੋਕ ਜੰਗਲੀ ਇੱਜੜਾਂ ਵਾਂਗੂ ਇੱਕ ਦੂਜੇ ਦੇ ਪੈਰ ਮਿੱਧਦੇ ਫਿਰਨ ਡਏ ਨੇ। ਸਾਡਾ ਮੁਲਕ ਕਾਢਿਆਂ ਦਾ ਭੌਣ ਹੈ, ਜੰਗਲ ਵਿੱਚ ਸ਼ੇਰਾਂ ਦੀ ਆਬਾਦੀ ਸਦਾ ਹੀ ਘੱਟ ਹੁੰਦੀ ਹੈ, ਪਰ ਰਾਜ ਸ਼ੇਰ ਹੀ ਕਰਦੇ ਨੇ। ਜਦੋਂ 100 ਡੰਗਰ ਜਿਹੜਾ ਨਾ ਉਹਦੇ ਉੱਤੇ ਝੁੰਡ ਤੇ ਇੱਕ ਸ਼ੇਰ ਅਟੈਕ ਕਰਦਾ, 100 ਦਾ 100 ਹੀ ਡੰਗਰ ਉਹਦੇ ਅੱਗੇ ਭੱਜ ਪੈਂਦਾ। ਉਹ ਬੰਦੇ ਪੈਦਾ ਕਰੋ ਵੱਗ ਨਹੀਂ, ਸਾਨੂੰ ਸਿਆਣੇ ਤੇ ਪੜ੍ਹੇ ਲਿਖੇ ਨਾਗਰਿਕ ਚਾਹੀਦੇ ਨੇ, ਭਿਖਾਰੀ ਨਹੀਂ, ਚੋਰ ਚੱਕੇ ਨਹੀਂ, ਕੰਮ ਚੋਰ ਤੇ ਅੰਧ ਭਗਤ ਨਹੀਂ ਚਾਹੀਦੇ ਸਾਨੂੰ, ਵਧੀਆ ਨਾਗਰਿਕ ਜਿਹੜੇ ਸਾਡੀ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣ। ਕਿਰਪਾ ਕਰਕੇ ਸੋਚੋ, ਯੂਰਪ ਦੇ ਮੁਲਕ ਛੋਟੇ ਛੋਟੇ ਨੇ, ਤੁਹਾਡੀਆਂ ਸਟੇਟਾਂ ਚ ਨੇ, ਤੁਸੀਂ ਕਿੱਥੇ ਉਹ ਕਿੱਥੇ ਕਿੱਥੇ ਰਾਮ ਰਾਮ ਤੇ ਕਿੱਥੇ ਟੈਂਟ ਹੈ। ਵੈਰੀ ਗੁੱਡ ਆਫਟਰਨੂਨ ਦੋਸਤ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਗੱਲਾਂ ਤੇ ਅਜੇ ਹੋਰ ਵੀ ਸਨ, ਮੈਂ ਅੱਗੇ ਟਾਈਮ ਜ਼ਿਆਦਾ ਲੈ ਗਿਆ, ਤੇ ਮੈਂ ਬਲਬੀਰ ਬੱਬੀ ਜੀ ਹੁਣਾਂ ਨੂੰ ਹੁਣ ਲੱਗਾ ਕਾਲ ਕਰਨ। ਮੇਰੀਆਂ ਗੱਲਾਂ ਤੇ ਚੱਲਦੀਆਂ ਹੀ ਰਹਿਣਗੀਆਂ ਜਿਹੜੀਆਂ ਐਤਕੀ। 100 ਡੰਗਰ ਜਿਹੜਾ ਨਾ ਉਹਦੇ ਉੱਤੇ ਝੁੰਡ ਤੇ ਇੱਕ ਸ਼ੇਰ ਅਟੈਕ ਕਰਦਾ, 100 ਦਾ 100 ਹੀ ਡੰਗਰ ਉਹਦੇ ਅੱਗੇ ਭੱਜ ਪੈਂਦਾ। ਉਹ ਬੰਦੇ ਪੈਦਾ ਕਰੋ ਵੱਗ ਨਹੀਂ, ਸਾਨੂੰ ਸਿਆਣੇ ਤੇ ਪੜ੍ਹੇ ਲਿਖੇ ਨਾਗਰਿਕ ਚਾਹੀਦੇ ਨੇ, ਭਿਖਾਰੀ ਨਹੀਂ, ਚੋਰ ਚੱਕੇ ਨਹੀਂ, ਕੰਮ ਚੋਰ ਤੇ ਅੰਧ ਭਗਤ ਨਹੀਂ ਚਾਹੀਦੇ ਸਾਨੂੰ, ਵਧੀਆ ਨਾਗਰਿਕ ਜਿਹੜੇ ਸਾਡੀ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣ। ਕਿਰਪਾ ਕਰਕੇ ਸੋਚੋ, ਯੂਰਪ ਦੇ ਮੁਲਕ ਛੋਟੇ ਛੋਟੇ ਨੇ, ਤੁਹਾਡੀਆਂ ਸਟੇਟਾਂ ਚ ਨੇ, ਤੁਸੀਂ ਕਿੱਥੇ ਉਹ ਕਿੱਥੇ ਕਿੱਥੇ ਰਾਮ ਰਾਮ ਤੇ ਕਿੱਥੇ ਟੈਂਟ ਹੈ। ਵੈਰੀ ਗੁੱਡ ਆਫਟਰਨੂਨ ਦੋਸਤ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਗੱਲਾਂ ਤੇ ਅਜੇ ਹੋਰ ਵੀ ਸਨ, ਮੈਂ ਅੱਗੇ ਟਾਈਮ ਜ਼ਿਆਦਾ ਲੈ ਗਿਆ, ਤੇ ਮੈਂ ਬਲਬੀਰ ਬੱਬੀ ਜੀ ਹੁਣਾਂ ਨੂੰ ਹੁਣ ਲੱਗਾ ਕਾਲ ਕਰਨ।
1: ਮੇਰੀਆਂ ਗੱਲਾਂ ਤੇ ਚੱਲਦੀਆਂ ਹੀ ਰਹਿਣਗੀਆਂ, ਜਿਹੜੀਆਂ ਐਤਕੀ ਰਹਿ ਗਈਆਂ ਨੇ ਉਹ ਅਗਲੇ ਚ ਸੁਣਾਵਾਂਗਾ। ਤੇ ਮੈਂ ਕਰਦਾ ਜੀ

0: ਤੁਸੀਂ ਕਿੱਥੇ ਉਹ ਕਿੱਥੇ ਔਰ ਕਿੱਥੇ ਰਾਮ ਰਾਮ ਤੇ ਕਿੱਥੇ ਟੈਂਟ ਹੈ। ਅ ਵੈਰੀ ਗੁੱਡ ਆਫਟਰਨੂਨ ਦੋਸਤ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਗੱਲਾਂ ਤੇ ਅਜੇ ਹੋਰ ਵੀ ਸਨ, ਮੈਂ ਅੱਗੇ ਹੀ ਟਾਈਮ ਜ਼ਿਆਦਾ ਲੈ ਗਿਆ, ਤੇ ਮੈਂ ਬਲਬੀਰ ਬੱਬੀ ਜੀ ਹੁਣਾਂ ਨੂੰ ਹੁਣ ਲੱਗਾ ਕਾਲ ਕਰਨ। ਮੇਰੀਆਂ ਗੱਲਾਂ ਤੇ ਚੱਲਦੀਆਂ ਹੀ ਰਹਿਣਗੀਆਂ, ਜਿਹੜੀਆਂ ਐਤਕੀ ਰਹਿ ਗਈਆਂ ਨੇ ਉਹ ਅਗਲੇ ਚ ਸੁਣਾਵਾਂਗਾ। ਤੇ ਮੈਂ ਕਰਦਾ ਜੀ ਬਲਬੀਰ ਬੱਬੀ ਜੀ ਹੁਣਾਂ ਨੂੰ ਟੈਲੀਫੋਨ, ਤੇ ਉਹ ਆਣ ਕੇ ਸਾਡੀ ਸ਼੍ਰੋਮਣੀ ਕਮੇਟੀ ਇਹਨਾਂ ਧਾਰਮਿਕ ਲੋਕਾਂ ਦੀ ਗੱਲਬਾਤ ਉਹ ਵੀ ਕਰਨਗੇ। ਤੇ ਬੱਬੀ ਜੀ ਆ ਲਓ, ਮੈਂ ਤੁਹਾਨੂੰ ਫੋਨ ਕਰ ਦਿੱਤਾ ਉਹਨਾਂ ਨੂੰ। ਨਹੀਂ ਅਜੇ ਨਹੀਂ ਹੋਇਆ ਫੋਨ। ਇਹ ਬੱਬੀ ਜੀ ਆ ਫੋਨ ਹੋ ਗਿਆ। ਬੱਬੀ ਜੀ
1: ਹਾਂਜੀ, ਬਾਜਵਾ ਜੀ
0: ਭਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਹਰ ਵਾਰੀ ਦੀ ਤਰ੍ਹਾਂ ਸਵਾਗਤ ਹੈ ਪ੍ਰਭਾਤ ਰੇਡੀਓ ਦੇ ਵਿਹੜੇ। ਤੇ ਮੈਂ ਅੱਜ ਤੁਹਾਡੇ 10-15 ਮਿੰਟ ਜ਼ਿਆਦਾ ਲੈ ਗਿਆ, ਉਹਨੇ ਤੁਸੀਂ ਵੀ ਜ਼ਿਆਦਾ ਲੈ ਸਕਦੇ ਹੋ, ਕੋਈ ਗੱਲ ਨਹੀਂ।
1: ਪਹਿਲਾਂ ਤਾਂ ਬਾਜਵਾ ਜੀ ਤੁਹਾਨੂੰ ਤੇ ਸਾਰੇ ਹੀ ਸਾਡੇ ਸੱਜਣ ਸਰੋਤੇ ਪ੍ਰਵਾਜ ਦੇ ਜਿੱਥੇ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਚ ਬੈਠੇ ਨੇ ਜੀ, ਸਾਰਿਆਂ ਨੂੰ ਹੀ ਅਦਬ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਤੇ ਉਹਨਾਂ ਸਾਰਿਆਂ ਵੱਲੋਂ ਬੱਬੀ ਜੀ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ,
1: ਤੇ ਤੁਸੀਂ ਹੁਣ ਬਾਜਵਾ ਜੀ ਆਓ, ਲੰਘ ਆਓ। ਆ ਸਵਾਤ ਆ ਜਿਹੜੀ ਮੇਰੀ ਪੁਰਾਣੀ, ਇਹਦੇ ਵਿਚ ਮੈਂ ਧੂਣੀ ਲਾ ਕੇ ਬੈਠਾ ਅੱਜ।
0: ਵਾਹ, ਕਿਆ ਬਾਤ ਹੈ।
1: ਕਿਉਂਕਿ ਧੂਣੀਆਂ ਗਾਇਬ ਹੋ ਗਈਆਂ ਤੇ ਸੱਥਾਂ ਗਾਇਬ ਹੋ ਗਈਆਂ, ਤੇ ਮਿਲ ਬੈਠਣ ਨਾਲ ਲੋਕ ਸਿਆਣੇ ਮਾਰ ਕੇ ਉਡਾਰੀ ਉੱਡ ਗਏ ਜਮਾਨੇ ਪੁਰਾਣੇ।
0: ਠੀਕ ਹੈ ਜੀ।
1: ਤੇ ਲੋਹੀ ਆਪਣੀ ਸੂਤਰ ਕਰ ਲੋ, ਕਿਉਂਕਿ ਜਿਹੜਾ ਇਹ ਧੂੰਆਂ ਤਾਂ ਚੱਲ ਰਿਹਾ ਇਹ ਪੱਤੀ ਦਾ ਜਾਂ ਹੋਰ ਕਿਸੇ ਚੀਜ਼ ਦਾ, ਇਹਦਾ ਫਲੂਆ ਤੁਹਾਡੀ ਧਾਲੀਵਾਲ ਵਾਲੀ ਜਿਹੜੀ ਲੋਹੀ ਆ ਉਹ ਤੇ ਨਾ ਡਿੱਗ ਜਾਵੇ।
0: ਨਹੀਂ ਡਿੱਗਦਾ ਜੀ, ਨਹੀਂ ਡਿੱਗਦਾ, ਨਹੀਂ ਡਿੱਗਦਾ।
1: ਚਲੋ, ਬੜਾ ਧੰਨਵਾਦ ਮੈਂ ਤੁਹਾਡਾ ਕਰਾਂ ਬਈ ਤੁਸਾਂ ਨੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਉਹਦੇ ਵਿਚ ਬੜਾ ਮੈਨੂੰ ਸ਼ਬਦ ਮੈਂ ਲੈ ਕੇ ਆਵਾਂ ਨਾ ਤਾਂ ਵੀ ਉਹ ਦਰਦ ਫਰੋਲਿਆ। ਤੁਸੀਂ ਇੱਕ ਪੰਜਾਬ ਦੀ ਗੱਲ ਕੀਤੀ ਹੈ, ਧਰਮ ਪੱਖ ਤੋਂ ਵੀ ਗੱਲ ਕੀਤੀ ਹੈ। ਮੈਂ ਅੱਗੇ ਵੀ ਤਾਂ ਹੀ ਕਹਿੰਦਾ ਹੁੰਦਾ ਵੀ ਤੁਹਾਡੇ ਵਰਗੇ ਸੱਜਣ ਨੇ ਜਿਹੜੇ ਉਹ ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਦਾ ਦਰਦ ਰੱਖਦੇ ਨੇ, ਤੇ ਇਸੇ ਤਰ੍ਹਾਂ ਕਰਕੇ ਉਹ ਦਰਦ ਆ ਜਿਹੜਾ ਉਹ ਅੱਗੇ ਆਪਾਂ ਵੰਡ ਰਹੇ ਹਾਂ। ਤੇ ਫਿਰ ਵੀ ਅਖੀਰ ਤੇ ਆ ਕੇ ਗੱਲ ਹੋ ਜਾਂਦੀ ਆ ਵੀ ਕੋਈ ਦਰਦ ਹੀ ਦਿਖਦਾ ਨਾ, ਕਿਹਨੂੰ ਦਿਲ ਦਾ ਹਾਲ
0: ਸੁਣਾਈਏ।
1: ਤੇ ਹੁਣ ਬਾਜਵਾ ਜੀ ਮੈਂ ਤੁਹਾਨੂੰ ਸਿੱਧਾ ਜਰਮਨ ਫਰੈਂਕਫਰਟ ਤੋਂ ਲੈ ਕੇ ਆ ਗਿਆ ਪੰਜਾਬ, ਗੁਰਾਂ ਦੇ ਨਾਂ ਹੇਠ ਵਸਦਾ ਪੰਜਾਬ, ਉਹ ਪੰਜਾਬ ਜਿਹਦਾ ਪ੍ਰਮੁੱਖ ਤੌਰ ਉੱਤੇ ਧਾਰਮਿਕ ਖਿੱਤਾ ਹੈ, ਧਾਰਮਿਕ ਇਤਿਹਾਸ ਹੈ। ਬੜਾ ਸਾਡੇ ਕੋਲ ਖਜ਼ਾਨੇ ਸੀ, ਚਾਹੇ ਉਹ ਸਾਡਾ ਭੂਗੋਲਿਕ ਖਜ਼ਾਨਾ ਹੋਵੇ, ਚਾਹੇ ਖਾਣ ਪੀਣ ਦਾ ਖਜ਼ਾਨਾ ਹੋਵੇ, ਰਹਿਣ ਸਹਿਣ ਦਾ ਖਜ਼ਾਨਾ ਹੋਵੇ, ਵਿਰਾਸਤ ਦਾ ਸਾਡੀ ਦਾ ਖਜ਼ਾਨਾ ਹੋਵੇ, ਤੇ ਅਖੀਰ ਨੂੰ ਆ ਕੇ ਸਭ ਤੋਂ ਵੱਡੀ ਗੱਲ ਵੀ ਜਿਹੜਾ ਮੈਂ ਕਹਿ ਕੇ ਹਟਿਆ ਵੀ ਗੁਰਾਂ ਦੇ ਨਾਂ ਹੇਠ ਵਸਦਾ ਪ੍ਰੋਫੈਸਰ ਮੋਹਨ ਸਿੰਘ, ਉਹਨਾਂ ਦਾ ਇਹ ਲਿਖਤਾਂ ਨੇ ਜਿਹੜੀਆਂ ਉਸ ਵੇਲੇ ਦੀਆਂ ਨੇ, ਉਹ ਸਦਾ ਬਿਆਨ ਕਰਦੀਆਂ ਨੇ ਪੰਜਾਬ ਦੇ ਖਿੱਤੇ ਨੂੰ। ਜਿਵੇਂ ਤੁਸੀਂ ਆਪਣੇ ਪ੍ਰੋਗਰਾਮ ਦੇ ਵਿਚ ਬਹੁਤ ਗੱਲਾਂ ਨੇ ਜਿਹੜੀਆਂ ਉਹ ਖਿੱਚਵੇਂ ਤੀਰ ਮਾਰੇ ਨੇ, ਇਹ ਖਿੱਚਵੇਂ ਤੀਰ ਉਹੀ ਮਾਰ ਸਕਦਾ ਜੀ ਜਿਹੜਾ ਕੁਛ ਜਿਹਨੇ ਪਹਿਲਾਂ ਆਪ ਖਾਧੇ ਹੋਣੇ ਤੀਰ, ਤੇ ਫਿਰ ਉਹਨਾਂ ਦੇ ਵਿਚ ਦਰਦ ਹੋ ਗਏ। ਨਹੀਂ, ਅਗਲਾ ਕਹਿੰਦਾ ਭਾਈ ਮੈਂ ਕੀ ਲੈਣਾ, ਰਾਤ ਦੇ 9 ਵੱਜਣ ਵਾਲੇ ਹੋਏ ਹੋਏ ਨੇ, ਮੱਕੀ ਦੇ ਨਾਲ ਸਾਗ ਦੀਆਂ ਰੋਟੀਆਂ ਖਾ ਕੇ ਮਾਰੋ ਘਰਾੜੇ, ਅਸੀਂ ਕੀ ਲੈਣਾ ਪੰਜਾਬ ਤੋਂ, ਅਸੀਂ ਕੀ ਲੈਣਾ ਕਿਸੇ ਤੋਂ। ਸੋ ਮੈਂ ਤਾਂ ਤੁਹਾਨੂੰ ਇਹ ਸਲਿਊਟ ਦਿੰਦਾ, ਤੇ ਤੁਹਾਡੀ ਟੀਮ ਦਾ ਅਸੀਂ ਵੀ ਹਿੱਸਾ, ਤੁਸੀਂ ਵੀ ਸਾਨੂੰ ਕਾਫੀ ਵਧੀਆ ਤਰੀਕੇ ਨਾਲ ਪ੍ਰੇਰਿਤ ਕਰਦੇ ਹੋ, ਤੇ ਉਹੀ ਗੱਲਾਂ ਬਾਤਾਂ ਨੇ ਜਿਹੜੀਆਂ ਆਪਾਂ ਕਰੀਏ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ, ਅਡਰਾ ਵਿਸ਼ਾਲ

0: ਨਵੀਨ ਧਰਮ ਜਿਹੜਾ ਉਹ ਸ਼ੁਰੂ ਕੀਤਾ, ਜਿਸ ਤਰ੍ਹਾਂ ਅੱਜ ਕੱਲ ਮੈਂ ਦੁਨੀਆਂ ਦੀ ਗੱਲ ਨਹੀਂ ਕਰਨੀ, ਮੈਂ ਪੰਜਾਬ ਚ ਰਹਿਣਾ, ਵੀ ਜਿਸ ਤਰ੍ਹਾਂ ਅੱਜ ਕੱਲ ਪੰਜਾਬ ਦੇ ਵਿਚ ਹੋਇਆ ਹੋਇਆ ਧਰਮ ਦੇ ਨਾਂ ਉਪਰ ਧੰਦਾ ਚੱਲ ਰਿਹਾ, ਧਰਮ ਦੇ ਨਾਂ ਤੇ ਧੰਦਾ ਚੱਲਦਾ ਤੇ ਬਰੀਕ ਬਰੀਕ ਹੈ ਰੰਦਾ ਚੱਲਦਾ।
1: ਵੈਸੇ ਜਦੋਂ ਆ ਲਫ਼ਜ਼ ਨੇ ਜਿਹੜੇ ਬੱਬੀ ਜੀ ਕਿ ਹੁਣ ਧਰਮ ਨਹੀਂ ਰਿਹਾ ਧੰਦਾ ਬਣ ਗਿਆ, ਇਹ ਵੈਸੇ ਕਾਫੀ ਅਪਮਾਨਜਨਕ ਤੇ ਸ਼ਰਮ ਵਾਲੇ ਲਫ਼ਜ਼ ਨੇ।
0: ਹਾਂਜੀ, ਇਹ ਤਾਂ ਸ਼ਰਮ ਵਾਲੇ ਨੇ ਬਾਜਵਾ ਜੀ, ਪਰ ਜਿਹੜਾ ਚੱਲ
1: ਧੰਦਾ ਬਣਾਇਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ, ਉਹ ਅੱਜ ਵੀ ਲੈਕਚਰ ਕਰਦੇ ਨੇ ਸਾਨੂੰ, ਸਾਨੂੰ ਮਾਰਗ ਦਰਸ਼ਨ ਕਰਦੇ ਨੇ ਸਾਡਾ।
0: ਹਾਂਜੀ ਬਿਲਕੁਲ, ਤੇ ਗੁਰੂ ਨਾਨਕ ਦੇਵ ਜੀ ਨੇ ਧਰਮ, ਮੈਂ ਧਰਮ ਦੇ ਨਾ ਧਰਮ ਵਾਲੇ ਪਾਸੇ ਤੋਂ ਗੱਲ ਛੇੜੀਏ ਤੇ ਕਿਸ ਤਰ੍ਹਾਂ ਉਸ ਵੇਲੇ ਸਮੁੱਚੀ ਮਾਨਵਤਾ ਦੇ ਵਿਚ ਅੱਜ ਨਾਲੋਂ ਬਹੁਤ ਘੱਟ ਸੀਗਾ ਜਿਹੜਾ ਅੱਜ ਕੱਲ ਚੱਲਿਆ ਹੋਇਆ ਕੰਮ। ਉਸ ਤੋਂ ਬਾਅਦ ਅੱਗੇ ਗੁਰੂ ਅਰਜਨ ਦੇਵ ਜੀ, ਫਿਰ ਅੱਗੇ ਦਸ ਗੁਰੂ ਜਿਹੜਾ ਦਰਪਣ ਆ ਉਹ ਚੱਲਦਾ ਤੇ ਫਿਰ ਅਖੀਰ ਨੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਸਾਡੇ ਸਿੱਖ ਜਮ ਅਨੁਸਾਰ ਪੰਜਾਬ ਦੇ ਵਿਚ ਹੈ ਜਿਹੜਾ ਉਹ ਗੁਰੂ ਸਾਹਿਬ ਮੰਨਿਆ ਜਾਂਦੇ ਨੇ ਤੇ ਅਸੀਂ ਸਾਡੇ ਇਸ਼ਟ ਨੇ। ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਛ ਇਕ ਲੜੀ ਦੇ ਵਿਚ ਚੱਲ ਰਿਹਾ, ਚਾਹੇ ਉਹ ਚੌਦਵੀਂ ਸਦੀ ਚਲਾ ਲਈਏ, ਪੰਦਰਵੀਂ ਚਲਾ ਲਈਏ, ਜਿਹੜੇ ਮਰਜ਼ੀ ਉਸ ਵੇਲੇ ਗੁਰੂ ਕਾਲ ਚਲਾ ਲਈਏ, ਉਸ ਤੋਂ ਬਾਅਦ ਫਿਰ 1920 ਦੇ ਮਤਲਬ ਕਿ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੁੰਦੀ ਹੈ ਬਾਜਵਾ ਜੀ। ਇਹ ਸਥਾਪਨਾ ਕਿਉਂ ਹੁੰਦੀ ਹੈ? ਇਹ ਸਥਾਪਨਾ ਤਾਂ ਹੁੰਦੀ ਹੈ ਕਿਉਂਕਿ ਚਾਹੇ ਉਹ ਮੁਗਲ ਕਾਲ ਦੀ ਗੱਲ ਲੈ ਲਈਏ, ਚਾਹੇ ਆਪਾਂ ਅੰਗਰੇਜ਼ਾਂ ਦੇ ਰਾਜ ਦੀ ਗੱਲ ਕਰ ਲਈਏ, ਉਸ ਟਾਈਮ ਦੇ ਉਪਰ ਧਰਮ ਦੇ ਨੂੰ ਇਕ ਬੜੇ ਗਲਤ ਤਰੀਕੇ ਨਾਲ ਵਰਤਿਆ ਜਾ ਰਿਹਾ ਸੀ ਕਿਉਂਕਿ ਅੰਗਰੇਜ਼ਾਂ ਨੇ ਸਾਡੀ ਨਬਜ਼ ਚੰਗੀ ਤਰ੍ਹਾਂ ਦੇਖੀ। ਉਹ ਜਿਹੜੇ ਉਸ ਵੇਲੇ ਦੇ ਨਰਾਇਣ ਮਹੰਤ ਪੈਦਾ ਹੋਏ, ਉਸ ਤੋਂ ਬਾਅਦ ਗੁਰਦੁਆਰਿਆਂ ਦੇ ਵਿਚ ਕੀ ਕੁਝ ਹੋਣ ਲੱਗਾ, ਫਿਰ ਸਾਡੇ ਵੱਡੇ ਵਡੇਰੇ ਬਜੁਰਗਾਂ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ, ਅਨੇਕਾਂ ਕੁਰਬਾਨੀਆਂ ਦਿੱਤੀਆਂ, ਕੁਰਬਾਨੀਆਂ ਦੇਣ ਤੋਂ ਬਾਅਦ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਜਿਹਦਾ ਕੰਮ ਗੁਰਦੁਆਰਿਆਂ ਨੂੰ ਸਾਂਭ ਸੰਭਾਲ ਕਰਨੀ, ਕਿਉਂਕਿ ਉਸ ਵੇਲੇ ਤਾਂ ਨਾ ਪਾਕਿਸਤਾਨ ਸੀ ਨਾ ਕੁਝ ਹੋਰ, ਤੇ ਫਿਰ ਇਹਦੇ ਵਿਚੋਂ ਹੀ ਰਾਜ ਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨਿਕਲਦਾ, ਜਿਹਦਾ ਕਿ 100 ਸਾਲਾ ਇਤਿਹਾਸ, ਚਾਹੇ ਉਹ ਸ਼੍ਰੋਮਣੀ ਕਮੇਟੀ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ। ਬੜੀ ਵਧੀਆ ਸਿਸਟਮ ਸਾਰਾ ਚੱਲਦਾ ਹੋਇਆ, ਨਿਰਭਉ ਨਿਰਵੈਰ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਗਊ ਗਰੀਬ ਦੀ ਰੱਖਿਆ, ਜਿਹੜੇ ਸਾਨੂੰ ਸੰਕਲਪ ਸਾਡੇ ਗੁਰੂਆਂ ਨੇ, ਪੀਰਾਂ ਨੇ, ਸੂਰਬੀਰ ਯੋਧਿਆਂ ਨੇ ਦਿੱਤੇ, ਉਹਦੇ ਉਪਰ ਪਹਿਰਾ ਦਿੰਦਿਆਂ ਹੋਇਆ ਸਾਰਾ ਕੁਛ ਬਹੁਤ ਵਧੀਆ ਚੱਲ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਬਣਦਾ, ਸ਼੍ਰੋਮਣੀ ਕਮੇਟੀ ਦਾ ਜਿਹੜਾ ਵੀ ਪ੍ਰਧਾਨ ਬਣਦਾ ਸੀ, ਉਹ ਬਾਜਵਾ ਜੀ ਘਰ ਤੋਂ ਆਪਣੇ ਤੋਂ ਪੌਣੇ ਦੇ ਵਿਚ ਰੋਟੀਆਂ ਬੰਨ ਕੇ ਲਿਆਉਂਦਾ ਸੀ, ਬਈ ਮੈਂ ਗੁਰੂ ਘਰ ਦਾ ਲੰਗਰ ਪ੍ਰਸ਼ਾਦਾ ਨਹੀਂ ਛਕਣਾ। ਉਹੀ ਪ੍ਰਧਾਨ ਜਿਹੜੇ ਉਸ ਵੇਲੇ ਘੱਟ ਪੜ੍ਹੇ ਲਿਖੇ ਹੋਏ ਸੀ ਸਮੇਂ ਅਨੁਸਾਰ, ਉਹ ਆਪਣੇ ਪੈਨ ਦੇ ਵਿਚ ਵਰਤੀ ਜਾਣ ਵਾਲੀ ਸਿਆਹੀ ਵੀ ਘਰੋਂ ਲੈ ਕੇ ਆਉਂਦੇ ਸੀ, ਵੀ ਅਸੀਂ ਗੁਰੂ ਘਰ ਦੀ ਜੇ ਇਬਾਦਤ ਲਿਖਣੀ ਹੈ, ਕੋਈ ਹੁਕਮਨਾਮਾ ਲਿਖਣਾ, ਕੋਈ ਹਿਸਾਬ ਕਿਤਾਬ ਲਿਖਣਾ, ਕੋਈ ਸੰਗਤ ਨੂੰ ਸੰਦੇਸ਼ ਦੇਣਾ, ਜਿਹੜੇ ਉਹਦੀ ਲਿਖਤ ਦੇ ਵਿਚ ਹੈ ਨਾ, ਉਹ ਅਸੀਂ ਗੁਰੂ ਦੀ ਸਿਆਹੀ ਨਹੀਂ ਵਰਤਣੀ। ਇਹ ਸੀ ਸਾਡੇ ਵੱਡੇ ਵਡੇਰਿਆਂ ਬਜੁਰਗਾਂ ਵੱਲੋਂ ਧਰਮ ਦੇ ਪੈਰੀ ਹੇਠ ਅੱਗੇ ਚਲਾਈ ਜਾ ਰਹੀ ਰਸਮ ਰਿਵਾਜ, ਰੀਤੀ, ਧਾਰਮਿਕ ਮਰਿਆਦਾ। ਪਰ ਅਫਸੋਸ ਅਫਸੋਸ ਇਸ ਗੱਲ ਦਾ ਹੋਇਆ ਬਾਜਵਾ ਜੀ ਕਿ ਜਦੋਂ ਜਦੋਂ ਪੰਜਾਬ ਦੀਆਂ ਰਾਜਨੀਤਿਕ ਸਿਆਸੀ ਪਾਰਟੀਆਂ ਜਿਨ੍ਹਾਂ ਦੇ ਵਿਚ ਪ੍ਰਮੁੱਖ ਤੌਰ ਤੇ ਅਕਾਲੀ ਦਲ ਸੀ, ਜਦੋਂ ਇਸ ਦੇ ਵਿਚ ਕੁਝ ਅਜਿਹੇ ਬੰਦੇ ਕਾਬਜ ਹੋ ਗਏ ਜਿਹੜੇ ਕਿ ਰਾਜਨੀਤਿਕ ਪੱਖ ਤੋਂ ਆਪਣੀ ਚੌਧਰ ਚਲਾਉਣੀ ਚਾਹੁੰਦੇ ਸੀ, ਪਹਿਲਾਂ ਸੰਵਿਧਾਨ ਅਕਾਲੀ ਦਲ ਦਾ ਇਹ ਸੀ ਕਿ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਬਾਜਵਾ ਜੀ, ਉਹਨੇ ਅਕਾਲੀ ਦਲ ਦਾ ਪ੍ਰਧਾਨ ਹੀ ਰਹਿਣਾ, ਉਹਨੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨਾ।
1: ਅੱਛਾ,
0: ਹਾਂਜੀ ਇਹ ਸਵਿਧਾਨ ਹੈ ਹੁਣ ਵੀ ਹੈ ਵੈਸੇ ਤਾਂ ਇਹ ਸਾਰਾ ਕੁਝ ਸੁਰਜੀਤ ਸਿੰਘ ਬਰਨਾਲੇ ਤੱਕ ਬਹੁਤ ਵਧੀਆ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਹ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਕਾਬਜ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਅਜਿਹੀਆਂ ਜਾਣ ਬੁੱਝ ਕੇ ਗਲਤੀਆਂ ਕੀਤੀਆਂ ਆਪਣੇ ਸਮਕਾਲੀਆਂ ਨੂੰ ਆਪਣੇ ਨਿਕਟ ਵਰਤੀਆਂ ਨੂੰ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੇ ਵਿਚ ਨਾਮ ਤਾਂ ਬਹੁਤ ਆਉਂਦੇ ਨੇ ਪਰ ਮੈਂ ਇੱਥੇ ਵਰਣਨ ਕਰੂੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ 27 ਸਾਲ ਪ੍ਰਧਾਨ ਰਹੇ ਗੁਰਚਰਨ ਸਿੰਘ ਟੌੜਾ ਜਿਹੜੇ ਕਿ ਇਕ ਸ਼ਰੀਫ ਆਗੂ ਦੇ ਤੌਰ ਤੇ ਧਾਰਮਿਕ ਪ੍ਰਧਾਨ ਦੇ ਤੌਰ ਉਤੇ ਜਾਣੇ ਜਾਂਦੇ ਸਨ ਉਹਨਾਂ ਦੇ ਅਖੀਰਲੇ ਸਮੇਂ ਵਿਚ ਆ ਕੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਜਲੀਲ ਕੀਤਾ ਅਕਾਲੀ ਦਲ ਚੋਂ ਗੈਟ ਆਊਟ ਕਰ ਦਿੱਤਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਖੋ ਲਈ ਕਾਰਨ ਕੀ ਸੀ ਬਈ ਮੈਂ ਆਪਣੀਆਂ ਚੰਮ ਦੀਆਂ ਚਲਾਉਣੀਆਂ ਨੇ ਉਹ ਪਰਿਵਾਰਵਾਦ ਦੇ ਵਿਚ ਉਲਝ ਗਿਆ ਪਰਿਵਾਰਵਾਦ ਦੇ ਵਿਚ ਉਲਝਣ ਤੋਂ ਬਾਅਦ ਜਿਸ ਵੇਲੇ 1997 ਵਾਲੇ ਸਮੇਂ ਦੇ ਵਿਚ ਸਾਡੇ ਵਾਜਪਾਈ ਜੀ ਦੀ ਸਰਕਾਰ 13 ਦਿਨਾਂ ਲਈ ਬਣਦੀ ਹੈ ਹੈਲੋ
1: ਹਾਂਜੀ ਹਾਂਜੀ ਸੁਣ
0: ਰਿਹਾ ਜਦੋਂ 13 ਦਿਨਾਂ ਲਈ ਸਰਕਾਰ ਬਣਦੀ ਹੈ ਬਾਜਵਾ ਜੀ ਉਸ ਤੇ ਫਿਰ ਕੀ ਹੁੰਦਾ ਹੈ ਵਾਜਪਾਈ ਜੀ ਨੂੰ ਸਮਰਥਨ ਸੀ ਲੈਣਾ ਉਹਨਾਂ ਨੇ ਪੰਜਾਬ ਦੀਆਂ ਪੂਰੇ ਦੇਸ਼ ਦੀਆਂ ਪਾਰਟੀਆਂ ਤੋਂ ਚੰਦਰ ਬਾਬੂ ਨਾਇਡੂ ਜੀ ਆਂਧਰਾ ਵਾਲੇ ਗਏ ਉਹਨਾਂ ਨੂੰ ਕਹਿੰਦੇ ਵੀ ਸਾਡਾ ਆਹ ਕੰਮ ਕਰ ਦਿਓ ਜੀ ਅਸੀਂ ਤੁਹਾਨੂੰ ਸਮਰਥਨ ਦਿੰਨੇ ਆ ਉਧਰ ਬੀਬੀ ਜੈਲਲਿਤਾ ਗਈ ਸਾਡੇ ਰਾਹ ਆਈ ਦੀ ਆਹ ਡਿਮਾਂਡ ਆ ਜੀ ਅਸੀਂ ਤੁਹਾਨੂੰ ਸਮਰਥਨ ਦਿੰਨੇ ਆ ਮਤਲਬ ਕਿ ਉਸ ਵੇਲੇ ਵਾਜਪਾਈ ਜੀ ਨੂੰ ਪ੍ਰਧਾਨ ਮੰਤਰੀ ਬਣਨ ਦੀ ਲੋੜ ਦੇ ਵਿਚ ਸਾਰਿਆਂ ਨੇ ਸ਼ਰਤਾਂ ਰੱਖੀਆਂ ਪਰ ਇਕ ਪ੍ਰਕਾਸ਼ ਸਿੰਘ ਬਾਦਲ ਸੀ ਜਿਨ੍ਹਾਂ ਨੇ ਜਾ ਕੇ ਕਹਿ ਦਿੱਤਾ ਜੀ ਅਕਾਲੀ ਦਲ ਵੱਲੋਂ ਤੁਹਾਨੂੰ ਬਿਨਾਂ ਸ਼ਰਤ ਸਮਰਥਨ ਪਰ ਉਸ ਦੇ ਵਿਚੋਂ ਨਿਕਲਿਆ ਕਿ ਸਮਰਥਨ ਦੇ ਤਾ ਲੋਕਾਂ ਨੂੰ ਬੇਵਕੂਫ ਬਣਾਤਾ ਉਧਰ ਸੁਖਬੀਰ ਸਿੰਘ ਬਾਦਲ ਤਾਜ਼ਾ ਤਾਜ਼ਾ ਬਾਹਰੋਂ ਫੜ ਕੇ ਆਇਆ ਉਹਨੂੰ ਫਰੀਦਕੋਟ ਤੋਂ ਇਲੈਕਸ਼ਨ ਲੜਾ ਕੇ ਵਾਜਪਾਈ ਸਰਕਾਰ ਦੇ ਵਿਚ ਖੇਤੀ ਰਸਾਇਣਕ ਖਾਦ ਮੰਤਰੀ ਬਣਾ ਅਤਾ ਲੋਕਾਂ ਲਈ ਤਾਂ ਬਿਨਾਂ ਸਰਤਨ ਸਮਰਥਨ ਪਰ ਆਪਣੇ ਪਰਿਵਾਰ ਲਈ ਸਮਰਥਨ ਉਥੋਂ ਫਿਰ ਵਾਜਪਾਈ ਜੀ ਇਹ ਗੱਲ ਸ਼ੁਰੂ ਹੋ ਗਈ ਵੀ ਅਸੀਂ ਤਾਂ ਜੀ ਹਾਵੀ ਹੋ ਗਏ ਫੇਰ ਅਸੀਂ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਆਪਣੇ ਪੰਜੇ ਦੇ ਵਿਚ ਲੈ ਰਿਹਾ ਫੇਰ ਉਸ ਤੋਂ ਬਾਅਦ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨੂੰ ਵੀ ਆਪਣੇ ਪੰਜੇ ਦੇ ਵਿਚ ਲੈ ਲਿਆ ਇਥੋਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਤਨ ਹੋਣਾ ਸ਼ੁਰੂ ਹੋ ਗਿਆ ਅਜਿਹੀਆਂ ਗਲਤੀਆਂ ਹੋਈਆਂ ਜਿਹੜੀਆਂ ਕਿ ਨਾ ਤਾਂ ਪਿੱਛੇ ਇਤਿਹਾਸ ਵਿਚ ਹੋਈਆਂ ਨੇ ਤੇ ਅਸੀਂ ਆਸ ਕਰੀਏ ਅੱਗੇ ਹੋਣ ਵੀ ਨਾ ਮੌਜੂਦਾ ਸਮੇਂ ਜੇਕਰ ਕੈਨੇਡਾ ਦਾ ਕੋਈ ਰੇਡੀਓ ਟੀਵੀ ਚੱਲ ਰਿਹਾ ਅਮਰੀਕਾ ਦਾ ਕੋਈ ਰੇਡੀਓ ਟੀਵੀ ਚੱਲ ਰਿਹਾ ਸਾਡੇ ਜਰਮਨ ਵਾਲਾ ਪ੍ਰਵਾਜ ਰੇਡੀਓ ਟੀਵੀ ਚੱਲ ਰਿਹਾ ਪੰਜਾਬ ਦੇ ਅਖਬਾਰ ਚੱਲ ਰਹੇ ਨੇ ਯੂਟਿਊਬ ਚੈਨਲ ਚੱਲ ਰਹੇ ਨੇ ਫੇਸਬੁੱਕ ਉਪਰ ਗੱਲਾਂ ਹੋ ਰਹੀਆਂ ਨੇ ਮਤਲਬ ਕਿ ਜਿੰਨੇ ਸੰਚਾਰ ਸਾਧਨ ਨੇ ਜਿੰਨਾ ਸੋਸ਼ਲ ਮੀਡੀਆ ਉਹ ਉਹਦੇ ਉਪਰ ਵਾਜਵਾ ਜੀ ਇਸ ਵੇਲੇ ਇਕ ਹੀ ਚਰਚਾ ਹੈ ਚਾਹੇ ਉਹ ਵਿਦੇਸ਼ਾਂ ਚ ਚਾਹੇ ਉਹ ਦੇਸ਼ਾਂ ਚ ਕਿ ਭਾਈ ਹੁਣ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਨ੍ਹਾਂ ਦਾ ਅਜਿਹਾ ਟਕਰਾਅ ਚੱਲਿਆ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਨੂੰ ਕੋਈ ਨਵਾਂ ਲਾਭੋ ਨਾ ਲਾ ਦੇਵੇ ਮਸਲਾ ਕੀ ਹੁੰਦਾ ਵਾ ਅਜਵਾ ਜੀ ਮਸਲਾ ਇਹ ਹੁੰਦਾ ਗੱਲਾਂ ਤਾਂ ਹੋਰ ਵੀ ਬਹੁਤ ਨੇ ਜਿਹਦੇ ਵਿਚ ਅਖੰਡੀ ਰਾਮ ਰਹੀਮ ਸਿਰਸੇ ਵਾਲਾ ਸਾਧ ਹੈ ਉਹ ਤੋਂ ਵੋਟਾਂ ਲੈਣ ਖਾਤਰ ਬਾਦਲ ਐਂਡ ਕੰਪਨੀ ਉਹਦੇ ਪੈਰਾਂ ਚ ਜਾ ਕੇ ਬਹਿੰਦੀ ਹੈ ਉਸ ਹਾਂਜੀ ਹਾਂਜੀ ਤੁਸੀਂ ਚੱਲੋ
1: ਨਹੀਂ ਮੈਂ ਕਿਹਾ ਜੀ ਬਿਲਕੁਲ ਬਹਿੰਦੀ ਹੈ ਤੁਸੀਂ ਕਿਹਾ ਨਾ ਕਿ ਫੋਟੋਆਂ ਵੀ ਲੋਕਾਂ ਨੇ ਵੇਖੀਆਂ ਨੇ ਵੇਖੀਆਂ ਨੇ ਜਦੋਂ ਚੀਫ ਮਿਨਿਸਟਰ ਕੇ ਬਲਾਤਕਾਰੀ ਲਵੰਗੇ ਸਾਧ ਦੇ ਚਰਨਾਂ ਚ ਬਹਿ ਜਾ ਕੇ ਤੇ ਸ਼ਰਮਾ ਬਿਸ਼ਰਮੀ ਵਾਲੀ ਗੱਲ ਹੈ। ਪਰ ਇਹਨਾਂ ਨੂੰ ਕੀ ਵੋਟਾਂ
0: ਚਾਹੀਦੀਆਂ,
1: ਪਾਵਰ ਚਾਹੀਦੀ ਆ, ਭਾਵੇਂ ਉਹ ਬਦਮਾਸ਼ਾਂ ਦੀਆਂ ਹੋਣ, ਭਾਵੇਂ ਭਿਖਾਰੀਆਂ ਦੀਆਂ ਹੋਣ, ਜਾਂ ਮੁੱਲ ਲਈਆਂ ਹੋਣ, ਜਾਂ ਲੁੱਚੇ ਲੰਬੇ ਲਫੰਗੇ ਸਾਧਾਂ ਨੂੰ ਕੰਟਰੋਲ ਕਰਕੇ ਉਹਨਾਂ ਦੀਆਂ ਪੁਆਈਆਂ ਹੋਣ। ਅੱਜ ਵੀ ਉਹ ਜਿਹੜਾ ਸਾਧ ਹੈ ਉਹਦੇ ਲਾਓ ਗਵਰਨਮੈਂਟ ਨੇ ਉਹਨੂੰ ਪਾਸ ਬਣਾ ਕੇ ਦਿੱਤਾ ਕਿ ਬਾਬਾ ਜੀ ਤੁਸੀਂ ਜਦੋਂ ਦਿਲ ਕਰੇ ਚਾਹੇ ਉਧਰ ਨੂੰ ਚਲ ਜਾਓ, ਜਦੋਂ ਦਿਲ ਕਰੇ ਚਲ ਹੈ ਮੌਜਾ। ਇੱਕ ਬਾਬੇ ਦੀ ਖਾਤਰ ਕਾਨੂੰਨ ਚੇਂਜ ਕੀਤਾ।
0: ਹਾਂ ਪਾਸ ਵਾਲਾ ਸ਼ਬਦ ਤਾਂ ਤੁਸੀਂ ਬੜਾ ਵਧੀਆ ਕੱਢ ਲਿਆ, ਅਸੀਂ ਤਾਂ ਪੈਰੋਲ ਚ ਸਰਦੇ ਹਾਂ।
1: ਨਾ ਪੈਰੋਲ ਨਹੀਂ, ਇਹ ਪਾਸ ਹੈ। ਇੱਕ ਵਾਰੀ ਨਾ ਮੈਂ ਇੱਕ ਵਾਰੀ
0: ਪਾਸ
1: ਮੈਨੂੰ ਨਾ ਇੱਕ ਲਤੀਫਾ ਯਾਦ ਆਇਆ ਇਸ ਪਾਸ ਤੋਂ ਕਿ ਕੁੜੀਆਂ ਦਾ ਹੋਸਟਲ ਸੀ ਕਾਲਜ ਦੇ ਵਿਚ, ਫਰਜ਼ ਕਰ ਲੋ ਕਿ ਸੱਜੇ ਪਾਸੇ, ਠੀਕ ਹੈ, ਤੇ ਮੁੰਡਿਆਂ ਦਾ ਹੋਸਟਲ ਖੱਬੇ ਪਾਸੇ, ਦੋਵੇਂ ਕਾਫੀ ਫਰਕ ਤੇ ਸਨ। ਤੇ ਪ੍ਰਿੰਸੀਪਲ ਨੂੰ ਕੋਈ ਸ਼ਿਕਾਇਤਾਂ ਮਿਲੀਆਂ ਹੋਣਗੀਆਂ, ਉਹਨੇ ਸਾਰੇ ਮੁੰਡਿਆਂ ਦਾ ਲੈ ਕੇ ਨਾ ਇਕੱਠੀ ਹਾਲ ਚ ਭਾ ਕੇ ਕਿਹਾ ਭਾਈ ਅੱਜ ਤੋਂ 6 ਵਜੇ ਤੋਂ ਬਾਅਦ ਕੋਈ ਲੜਕਾ ਕੁੜੀਆਂ ਵਾਲੇ ਹੋਸਟਲ ਵੱਲ ਚੱਕਰ ਵੀ ਮਾਰਦਾ, ਲੰਘਦਾ ਵੀ ਉਧਰੋਂ ਦੀ ਫੜਿਆ ਗਿਆ ਤੇ ਉਹਨੂੰ 1000 ਰੁਪਇਆ ਜੁਰਮਾਨਾ ਕੀਤਾ ਜਾਏਗਾ, ਤੇ ਜੇ ਉਹ ਦੂਸਰੀ ਵਾਰੀ ਫੜਿਆ ਗਿਆ ਤੇ ਉਹਨੂੰ 2000 ਰੁਪਇਆ ਜੁਰਮਾਨਾ ਕੀਤਾ ਜਾਏਗਾ। ਤੇ ਇੱਕ ਮੁੰਡਾ ਉੱਠ ਕੇ ਕਹਿੰਦਾ ਸਰ ਜੇ ਕਿਸੇ ਨੇ ਪਾਸ ਹੀ ਬਣਾਉਣਾ ਹੋਏ ਤੇ ਕਿੰਨੇ ਪੈਸੇ
0: ਲੱਗਣਗੇ।
1: ਉਹ ਪਾਸ ਇਸ ਬਾਬੇ ਨੂੰ ਮਿਲਿਆ
0: ਮਿਲਿਆ ਹੋਇਆ ਜੀ, ਮਿਲਿਆ ਹੋਇਆ ਬਿਲਕੁਲ
1: ਅੱਗੇ
0: ਸਹੀ ਗੱਲ ਆ। ਤੇ ਉਸ ਤੋਂ ਹਾਂ ਉਸ ਤੋਂ ਬਾਅਦ ਫਿਰ ਬਾਜਵਾ ਜੀ ਕੀ ਹੁੰਦਾ, ਅਜਿਹੀਆਂ ਧਾਰਮਿਕ ਪਰਿਸਥਿਤੀਆਂ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਦਾ ਹੋਇਆ ਬਾਦਲ ਪਰਿਵਾਰ ਆ ਜਿਹੜਾ ਉਹ ਆਪਣੀ ਜਿਵੇਂ ਤੁਸੀਂ ਕਹਿ ਦਿੱਤਾ ਕਿ ਵੋਟਾਂ ਜਿਹਦੀਆਂ ਮਰਜ਼ੀ ਲੈਣੀਆਂ ਉਹ ਲੁੱਚਾਂ ਲਫੰਗੀਆਂ ਉਸ ਪਾਸੇ ਨੂੰ ਜਾਂਦਾ ਜਾਂਦਾ ਜਿਹੜੀ ਸਿੱਖ ਰਹਿਤ ਮਰਿਆਦਾ ਸਿੱਖਇਜ਼ਮ ਦੀਆਂ ਕੁਝ ਖਾਸ ਵਰਗਲਾਂ ਨੇ ਉਹ ਸਾਰੀਆਂ ਤੋੜ ਦਿੱਤੀਆਂ ਗਈਆਂ, ਇਥੋਂ ਤੱਕ ਕਿ ਜਿਹੜੇ ਪੂਰੀ ਤਰ੍ਹਾਂ ਕਾਬਜ ਹੋ ਕੇ ਨਾ ਸ਼੍ਰੋਮਣੀ ਕਮੇਟੀ ਦੇ ਉੱਪਰ ਜਿਹੜੇ ਵਿਰੋਧੀ ਬੰਦੇ ਸੀ, ਵਿਰੋਧੀ ਬੰਦੇ ਤੋਂ ਭਾਵ ਮੇਰਾ ਇਹ ਸੀ ਵੀ ਜਿਹੜੇ ਸਿੱਖਇਜ਼ਮ ਦੀ ਗੱਲ ਕਰਦੇ ਸੀ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਆਪਣੇ ਬੰਦੇ ਲਾਏ ਨੇ ਨਾ, ਜੇ ਹੁਣ ਆਪਾਂ ਉਹਨਾਂ ਉਪਰ ਕੋਈ ਗੱਲ ਕਰਦੇ ਹਾਂ ਧਾਰਮਿਕ ਵਰਗਣ ਸਾਡੇ ਕੋਲ ਇਹੋ ਜਿਹੀ ਖਿੱਚੀ ਹੋਈ ਆ ਨਾ ਵੀ ਉਹ ਫਿਰ ਥੋੜਾ ਜਿਹਾ ਹੋਰ ਪਾਸੇ ਨੂੰ ਚਲੀ ਜਾਂਦਾ। ਇਹਨਾਂ ਨੇ ਆਪਣੇ ਜਥੇਦਾਰ ਲਾਏ ਤੇ ਜਥੇਦਾਰ ਲਾਉਣ ਤੋਂ ਬਾਅਦ ਮਨ ਮਰਜ਼ੀ ਦੇ ਫੈਸਲੇ ਕਰਾਏ ਨੇ, ਕਿਸੇ ਨੂੰ ਪੰਥ ਚੋਂ ਛੇਕ ਦਿੱਤਾ, ਕਿਸੇ ਨੂੰ ਆ, ਕਿਸੇ ਨੂੰ ਉਹ, ਕਿਸੇ ਨੂੰ ਉਹ। ਇਹ ਗੱਲਾਂ ਪਿਛਲੇ ਤਕਰੀਬਨ ਇਹਨਾਂ ਦੇ 10 ਸਾਲ ਦੇ ਕਾਰਜਕਾਲ ਦੇ ਵਿਚ ਹੋਈਆਂ ਨੇ, ਜਿਹੜੀਆਂ ਸਿੱਖ ਤਵਾਰੀਖ ਦੇ ਵਿਚ ਕਾਲੇ ਅੱਖਰਾਂ ਵਿਚ ਲਿਖੀਆਂ ਜਾਣਗੀਆਂ। ਜਿਹੜੇ ਜਥੇਦਾਰ ਇਹਨਾਂ ਦੇ ਇਸ਼ਾਰੇ ਉੱਤੇ ਚੱਲਦੇ ਰਹੇ ਨੇ ਲੋਕ ਉਹਨਾਂ ਨੂੰ ਹੁਣ ਵੀ ਆੜੇ ਹੱਥੀ ਲੈ ਕੇ ਗਾਲਾਂ ਨਾਲ ਵਾਜਦੇ ਨੇ। ਇਸ ਤਰ੍ਹਾਂ ਕਰਕੇ ਫਿਰ ਜਿਹੜੀ ਸ਼੍ਰੋਮਣੀ ਕਮੇਟੀ ਦਾ ਜੋ ਮਤਲਬ ਕਿ ਵੀ ਰਾਜ ਸੀ ਕੰਮ ਕਰ ਦਿੱਤਾ ਗਿਆ, ਆਪਣੇ ਕਾਬੂ ਕਰ ਲਿਆ ਗਿਆ। ਆਪ ਬਾਦਲ ਸਾਹਿਬ ਮੁੱਖ ਮੰਤਰੀ, ਪੁੱਤ ਉਪ ਮੁੱਖ ਮੰਤਰੀ, ਗਾਹਾਂ ਉਹਦੇ ਪੁੱਤ ਦਾ ਜਿਹੜਾ ਸਾਲਾ ਉਹ ਮੰਤਰੀ, ਗਾਹਾਂ ਸੁਖਬੀਰ ਬਾਦਲ ਦਾ ਤੇ ਜੀਜਾ ਤੇ ਬਾਦਲ ਸਾਹਿਬ ਦਾ ਜਵਾਈ ਉਹ ਮੰਤਰੀ, ਤੇ ਇਸ ਤਰ੍ਹਾਂ ਜਿਹੜੀ ਆਪਣੀ ਨੌਂ ਆ ਜਿਹੜੀ ਉਹ ਮੈਂਬਰ ਪਾਰਲੀਮੈਂਟ। ਇਹ ਹਾਲਾਤਾਂ ਦੇ ਵਿਚ ਇਹ ਬਾਦਲ ਪਰਿਵਾਰ ਆ ਜਿਹੜਾ ਇਸ ਤਰ੍ਹਾਂ ਹਫਲ ਗਿਆ ਕਿ ਇਹਨੇ ਇਹ ਨਹੀਂ ਦੇਖਿਆ ਕਿ ਧਾਰਮਿਕ ਪੱਖ ਤੋਂ ਸਾਨੂੰ ਕੀ ਸਹੀ ਆ ਕੀ ਗਲਤ ਹੈ। ਹੁਣ ਇਹ ਵੀ 1 ਜੂਨ 2000 ਦੇ ਇੱਕ ਪਿੰਡ ਦੇ ਵਿਚੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ, 6 ਮਹੀਨੇ ਗੁਰੂ ਗ੍ਰੰਥ ਸਾਹਿਬ ਅਗਵਾ ਕਰਕੇ ਰੱਖੇ ਜਾਂ ਕਹਿ ਲੋ ਵੀ ਗਲਤ ਤਰੀਕੇ ਨਾਲ ਰੱਖੇ, ਉਸ ਤੋਂ ਬਾਅਦ ਬਰਗਾੜੀ ਦੀਆਂ ਗਲੀਆਂ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਹੋਈ। ਬਾਜਵਾ ਜੀ ਇਹ ਗੱਲ ਬੱਚੇ ਨੂੰ ਪਤਾ, ਉਥੋਂ ਫਿਰ ਇਹਨਾਂ ਦਾ ਜਿਹੜਾ ਪਤਨ ਹੋਣਾ ਸ਼ੁਰੂ ਹੋਇਆ। ਲੋਕ ਸੜਕਾਂ ਤੇ ਆਏ ਪੰਜਾਬ ਦੇ, ਵਿਦੇਸ਼ਾਂ ਵਿਚ ਧਰਨਾ ਪ੍ਰਦਰਸ਼ਨ ਲੱਗਿਆ। ਉਸ ਤੋਂ ਬਾਅਦ ਇਹ ਜਿਹੜੇ ਪੰਜਾਬ ਸਰਕਾਰ ਚ ਕਾਬਜ਼ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਕਾਰ ਸੀ, ਇਹ ਫਿਰ ਘੁਰਨਿਆਂ ਦੇ ਵਿਚ ਲੁਕ ਗਏ। ਉਥੋਂ ਗੱਲ ਸ਼ੁਰੂ ਹੁੰਦੀ ਹੁੰਦੀ ਹੁੰਦੀ ਬਹੁਤ ਦੂਰ ਤੱਕ ਆ ਗਈ, ਜਿਹੜਾ ਹੁਣ ਇਸ ਵੇਲੇ ਜ਼ਹਿਰ ਚੱਕਰ ਚੱਲ ਰਿਹਾ, ਚਰਚਾ ਚੱਲ ਰਹੀ ਹੈ, ਉਹਦੇ ਵੱਲ ਨੂੰ ਆਪਾਂ ਜਾਈਏ। ਉਹ ਕੀ ਹੈ, 2020 ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਛਾਪੇ ਜਾਂਦੇ ਨੇ ਦਰਬਾਰ ਅੰਮ੍ਰਿਤਸਰ ਦੇ ਵਿਚ, ਰਾਮਸਰ ਜਗ੍ਹਾ ਜੀ, ਉਹ ਰਾਮਸਰ ਗੁਰਦੁਆਰਾ ਰਾਮਸਰ ਸਾਹਿਬ, ਜਿੱਥੇ ਸ਼੍ਰੋਮਣੀ ਕਮੇਟੀ ਦੀ ਪ੍ਰਿੰਟਿੰਗ ਪ੍ਰੈਸ ਲੱਗੀ ਹੋਈ ਹੈ, ਉਸ ਜਗ੍ਹਾ ਦੇ ਉਪਰ ਥੋੜੀ ਜੀ ਗੜਬੜ ਹੁੰਦੀ ਹੈ। ਗੜਬੜ ਕੀ ਹੁੰਦੀ ਹੈ, ਬਾਹਰ ਇਹ ਗੱਲ ਜਚਾਈ ਜਾਂਦੀ ਹੈ ਕਿ ਬਿਜਲੀ ਦੀ ਸ਼ਾਰਟ ਸਰਕਟ ਹੋਣ ਕਾਰਨ ਉਸ ਜਗ੍ਹਾ ਦੇ ਉਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦਾ ਪ੍ਰਕਾਸ਼ਨ ਹੁੰਦਾ, ਉਸ ਜਗ੍ਹਾ ਦੇ ਉਪਰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਦੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜਾ ਬੀੜਾਂ ਨੇ ਉਹ ਨੁਕਸਾਨੀਆਂ ਗਈਆਂ, ਦਿਖਾਈਆਂ ਗਈਆਂ। ਉਹਨਾਂ ਦੇ ਉਪਰ ਕੋਈ ਜਾਂਚ ਪੜਤਾਲ ਨਹੀਂ, ਕੋਈ ਕਾਰਵਾਈ ਨਹੀਂ। ਗੋਬਿੰਦਵਾਲ ਸਾਹਿਬ ਜਿੱਥੇ ਕਿ ਸਾਡੇ ਧਾਰਮਿਕ ਰੋ ਰੀਤਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਸਕਾਰ ਕੀਤੇ ਜਾਂਦੇ ਨੇ, ਉਸ ਜਗ੍ਹਾ ਦੇ ਉਪਰ ਲਿਆ ਕੇ ਉਹਨਾਂ ਗੁਰੂ ਗ੍ਰੰਥ ਸਾਹਿਬਾਂ ਦਾ, ਜਿਨ੍ਹਾਂ ਨੂੰ ਦੱਸਿਆ ਵੀ ਅੱਗ ਲੱਗ ਗਈ ਹੈ, ਉਥੇ ਉਹਨਾਂ ਦਾ ਸੰਸਕਾਰ ਕਰ ਦਿੱਤਾ। ਜਿਵੇਂ ਕੋਈ ਪ੍ਰਾਣੀ ਤਿਆਗ ਆਪਣੇ ਚੜਾਈ ਕਰਦਾ ਨਾ ਬਾਜਵਾ ਜੀ, ਉਹ ਜਦੋਂ ਕੀਰਤਪੁਰ ਸਾਹਿਬ ਉਹਦੇ ਫੁੱਲ ਪਾਉਣ ਆਉਂਦੇ ਨੇ, ਚਾਹੇ ਉਹ ਵਿਦੇਸ਼ ਤੋਂ ਵੀ ਬਹੁਤ ਦੇਰ ਬਾਅਦ ਆਉਂਦੇ ਨੇ, ਉਥੇ ਇੱਕ ਰਜਿਸਟਰ ਲੱਗਿਆ ਹੋਇਆ, ਉਹਦੇ ਵਿਚ ਤੁਹਾਡਾ ਕੁਰਸੀ ਇਨਾਮਾਂ ਸਾਰਾ ਦਰਜ ਕੀਤਾ ਹੁੰਦਾ ਵੀ ਕੌਣ ਕਿਵੇਂ ਚੜਾਈ ਕਰਕੇ ਗਿਆ, ਉਹ ਕਾਰਨ ਲਿਖਿਆ, ਤੁਸੀਂ ਜਦੋਂ ਮਰਜ਼ੀ ਜਾ ਕੇ ਚੜਾ ਸਕਦੇ। ਇਸੇ ਤਰ੍ਹਾਂ ਇਹ ਗੋਬਿੰਦਵਾਲ ਸਾਹਿਬ ਦੇ ਵਿਚ ਜਿੱਥੇ ਸਰੂਪਾਂ ਦਾ ਸੰਸਕਾਰ ਕੀਤਾ ਜਾਂਦਾ ਉਥੇ ਵੀ ਲੱਗਿਆ ਹੋਇਆ, ਉਹਦੇ ਵਿਚ ਕੋਈ ਦਰਜ ਨੀ ਗੱਲ ਕੀਤੀ ਵੀ ਕਿੱਥੋਂ ਸਰੂਪ ਆਏ, ਕਿਵੇਂ ਹੋਇਆ। ਇਥੋਂ ਆਹ ਜਿਹੜੀ ਮੈਂ ਗੱਲ ਕਰ ਰਹੀ ਹਾਂ, ਇਥੋਂ ਮੁੱਢ ਵੱਜਦਾ ਹੈ। ਫਿਰ ਇਸੇ ਮਾਮਲੇ ਦੇ ਵਿਚ ਅੱਗੇ ਜਾ ਕੇ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਿਹੜੇ, ਉਹਨਾਂ ਦਾ ਰਿਕਾਰਡ ਗੜਬ ਹੋਇਆ ਮਿਲਦਾ ਹੈ, ਕਿਉਂਕਿ ਜਿੱਥੋਂ ਰਾਮਸਰ ਸਾਹਿਬ ਤੋਂ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਛਪਦੇ ਨੇ ਉਥੇ ਦਾ ਰਿਕਾਰਡ, ਉਸ ਤੋਂ ਬਾਅਦ ਉਹ ਫਿਰ ਦਰਬਾਰ ਸਾਹਿਬ ਦੇ ਵਿਚ ਸ਼੍ਰੋਮਣੀ ਕਮੇਟੀ ਜਿੱਥੇ ਰੱਖਦੀ ਹੈ ਉਥੇ ਉਹਦਾ ਰਿਕਾਰਡ, ਕਿਉਂਕਿ ਅਸੀਂ ਇਕ ਪਾਸੇ ਤਾਂ ਗੁਰੂ ਮੰਨ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਇਸ ਲਈ ਉਹਨਾਂ ਦਾ ਰਿਕਾਰਡ ਬਹੁਤ ਜ਼ਰੂਰੀ ਆ। ਉਸ ਰਿਕਾਰਡ ਦੇ ਵਿਚ 328 ਸਰੂਪ ਨੇ ਜਿਹੜੇ, ਉਹਨਾਂ ਦੀ ਗੁੰਮਸ਼ਦਗੀ ਪਾਈ ਗਈ ਆ। ਗੁਰੂ ਤਾਂ ਇਕ ਹੀ, ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਬਰਗਾੜੀ ਕਾਂਡ ਚ ਕੀ ਹੋ ਗਿਆ, ਇਕ ਗੁਰੂ ਗ੍ਰੰਥ ਸਾਹਿਬ ਨੇ ਹੀ ਸਾਰੇ ਪਾਸੇ ਤੋਂ ਰਕਮ ਆਤਾ, ਇਹ 328 ਸਰੂਪ ਨੇ। ਇਸ ਮਾਮਲੇ ਦੇ ਵਿਚ ਸ਼੍ਰੋਮਣੀ ਕਮੇਟੀ ਨੇ ਅੰਦਰੋਂ ਅੰਦਰੀ ਆਪਣੀ ਕਾਰਵਾਈ ਆਰੰਭੀ, ਜਿੱਥੇ ਬਹੁਤ ਗੜਬੜ ਹੋਈ ਉਹ ਸਾਰੀ ਗੱਲਬਾਤ ਢੱਕ ਦਿੱਤੀ ਗਈ। ਕੁਣਸੋਂ ਇਹ ਨਿਕਲੀਆਂ ਵੀ ਜਿਹੜੇ ਡੇਰੇਦਾਰ ਤੋਂ ਭਾਵ ਪੰਜਾਬ ਦੇ ਸਿੱਖਿਜ਼ਮ ਵਿਚ ਸਿੱਖੀ ਸਰੂਪ ਦੇ ਵਿਚ ਚਿੱਟ ਕੱਪੜੀਏ ਚਿੱਟ ਚੋਲਿਆਂ ਵਾਲੇ ਜਾਂ ਹੋਰ ਡੇਰੇਦਾਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਕਾਨਦਾਰੀ ਦੇ ਰੂਪ ਚ ਵਰਤਦੇ ਨੇ, ਉਹਨਾਂ ਵਿਅਕਤੀਆਂ ਦੇ ਕੋਲ, ਡੇਰੇਦਾਰਾਂ ਦੇ ਕੋਲ ਉਹ 328 ਸਰੂਪ ਨੇ ਜਿਹੜੇ ਗਲਤ ਤਰੀਕੇ ਦੇ ਨਾਲ ਗਏ ਨੇ। ਜਦੋਂ 328 ਸਰੂਪ ਦੀ ਗੁੰਮਸ਼ੁਦਗੀ ਦਾ ਪਤਾ ਲੱਗਦਾ ਹੈ, ਬਾਜਵਾ ਜੀ ਉਸ ਵੇਲੇ ਸਮੁੱਚੇ ਪੰਜਾਬ ਤੋਂ ਲੋਕ, ਖਾਸ ਤੌਰ ਤੇ ਧਾਰਮਿਕ ਆਗੂ, ਧਾਰਮਿਕ ਜਥੇਬੰਦੀਆਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਦੇ ਨੇ ਲਗਾਤਾਰ, ਜਿਹਦੇ ਵਿਚ ਨਿਹੰਗ ਸਿੰਘ ਵੀ ਨੇ, ਕੀਰਤਨੀ ਜਥੇ ਵੀ ਨੇ, ਹੋਰ ਬਾਬੇ ਵਗੈਰਾ ਕਾਫੀ ਕੁਛ ਹੈ। ਹੁੰਦਾ ਕੀ ਹੈ, ਉਹ ਮੰਗ ਰਹੇ ਸੀ ਵੀ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਗਏ ਕਿੱਥੇ, ਪਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਾ ਨਾਮ ਰੱਖਿਆ ਹੋਇਆ, ਪਰ ਮੈਂ ਉਹਨਾਂ ਨੂੰ ਗੁੰਡਾਗਰਦੀ ਕਹਿਣਾ, ਉਹ ਗੁੰਡਾਗਰਦੀਆਂ ਨੇ ਜੀ ਜਿਹੜੇ ਉੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ, ਇਨਸਾਫ ਮੰਗ ਰਹੇ ਸੀ, ਉਹਨਾਂ ਨੂੰ ਕੁੱਟਿਆ ਨੀ, ਉਹਨਾਂ ਦੇ ਮੌਰ ਸਿੱਕੇ, ਮੌਰ ਕੁੱਟਣ ਔਰ ਮੌਰ ਸਿੱਕਣ ਚ ਫਰਕ ਆ ਬਾਜਵਾ ਜੀ। ਉਸ ਵੇਲੇ ਤੋਂ ਹੀ ਇਹ ਸਾਰਾ ਸਿਸਟਮ ਚੱਲਿਆ ਤੇ ਇਹਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਨਲਾਇਕੀ ਨੂੰ ਬੰਦ ਕਰਨ ਦੇ ਲਈ 16 ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ। ਕੋਈ ਕਲਰਕ ਸੀ, ਕੋਈ ਸਟੋਰ ਕੀਪਰ, ਕੋਈ ਕੁਛ, ਤੇ ਉਹ ਬੰਦੇ ਸੀ ਜਿਹੜੇ 16 ਸਸਪੈਂਡ ਕੀਤੇ। ਉਹ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਡੇ ਵੀ ਕੰਮ ਵੱਡੇ ਵੱਡੇ ਬੰਦਿਆਂ ਦਾ, ਵੱਡੇ ਅਹੁਦੇਦਾਰਾਂ ਦਾ,
1: ਵੱਡੇ ਅਹੁਦੇਦਾਰਾਂ ਦਾ,
0: ਤੇ ਉਹ ਗਾਜ ਉਹਨਾਂ ਤੇ ਸਿੜਤੀ
1: ਬਿਲਕੁਲ ਮਾੜੇ ਤੇ।
0: ਹਾਂ ਮਾੜੇ ਤੇ। ਉਸ ਤੋਂ ਬਾਅਦ ਫਿਰ ਜੀ ਉਹਨਾਂ ਦੇ ਵਿਚੋਂ ਕੁਛ ਬੰਦੇ ਨੇ ਜਿਹੜੇ ਉਹਨਾਂ ਨੇ ਮਤਲਬ ਕਿ ਵੀ ਇਹ ਮੁੱਦਾ ਅਦਾਲਤ ਵਿਚ ਵੀ ਚੱਕਿਆ ਤੇ ਮੁੱਖ ਦੀ ਗੱਲ ਬਾਜਵਾ ਜੀ ਇਹ ਆ ਕਿ ਇਸ ਵੇਲੇ ਉਹਨਾਂ ਦੇ ਵਿਚੋਂ ਕੁਝ ਵਿਅਕਤੀਆਂ ਨੇ ਗੁਹਾਰ ਲਗਾਈ ਜਿਹੜਾ ਕਿ ਪੰਜਾਬ ਸਰਕਾਰ ਤੱਕ ਪਹੁੰਚੀ। ਉਸ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੇ ਕੋਲ ਸਾਰੀ ਲਿਖਤੀ ਰੂਪ ਦੇ ਵਿਚ ਰਿਪੋਰਟ ਪਹੁੰਚੀ। ਫਿਰ ਪੰਜਾਬ ਸਰਕਾਰ ਦੇ ਹੁਕਮਾਂ ਦੇ ਉੱਤੇ 328 ਸਰੂਪਾਂ ਦੀ ਗੁੰਮਸ਼ਦਗੀ ਦੀ ਜਾਂਚ ਸ਼ੁਰੂ ਹੁੰਦੀ ਹੈ। ਐਫ ਆਈ ਆਰ ਆ ਜਿਹੜੀ ਉਹ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿਚ ਦਰਜ ਹੁੰਦੀ ਹੈ। ਜਦੋਂ ਇਹ ਫਿਰ ਦਰਜ ਹੁੰਦੀ ਹੈ ਤੇ ਫਿਰ ਉਹਦੀ ਕਾਰਵਾਈ ਅੱਗੇ ਸ਼ੁਰੂ ਹੁੰਦੀ ਹੈ। ਹੁਣ ਜਿਹੜਾ ਅਗਲਾ ਅੱਜ ਦਾ ਮਾਹੌਲ ਚੱਲਿਆ ਹੋਇਆ ਉਹਦੀਆਂ ਪਰਤਾਂ ਦੇਖੋ ਕਿਵੇਂ ਖੁੱਲਦੀਆਂ ਨੇ। ਜਿਹੜੇ ਵਿਅਕਤੀਆਂ ਦੇ ਉੱਪਰ ਗਾਜ ਡਿੱਗੀ ਉਹਨਾਂ ਨੇ ਅੱਗੇ ਥੋੜੀ ਬਹੁਤ ਆਪਣੀ ਗੱਲਬਾਤ ਰੱਖੀ ਤੇ ਉਹਦੇ ਵਿਚ ਇਕ ਸਤਿੰਦਰ ਸਿੰਘ ਕੋਹਲੀ ਐਡ ਕੰਪਨੀ ਦਾ ਨਾਮ ਸਾਹਮਣੇ ਆਉਂਦਾ ਜਿਹੜਾ ਕਿ ਦਿੱਲੀ ਦੀ ਇਕ ਫਰਮ ਹੈ। ਫਰਮ ਹੈ ਉਹਦਾ ਮਾਲਕ ਆ ਸਤਿੰਦਰ ਕੋਹਲੀ। ਇਹ ਸਤਿੰਦਰ ਕੋਹਲੀ ਉਹ ਹੈ ਜਿਹੜਾ ਕਿ ਚਾਰਟਰਡ ਅਕਾਊਂਟੈਂਟ ਪਹਿਲਾਂ ਬਾਦਲ ਪਰਿਵਾਰ ਦਾ ਲੱਗਦਾ ਹੈ, ਬੱਸਾਂ ਦਾ
1: ਹਿਸਾਬ
0: ਵੀ ਉਹਨੇ ਰੱਖਿਆ ਹੋਇਆ। ਜਿਹੜੀਆਂ ਬਠਿੰਡੇ ਤੋਂ ਮੋਗੇ ਤੱਕ ਬੱਸਾਂ ਜਾਂਦੀਆਂ ਸੀ ਹੁਣ ਉਹ ਪੰਜਾਬ ਦੇ ਵਿਚ ਬਾਦਲ ਸਾਹਿਬ ਦੀਆਂ ਬੱਸਾਂ ਨੇ, ਕੋਈ ਰੂਟ ਨਹੀਂ ਹੈਗਾ ਜਿੱਥੇ ਨਹੀਂ ਜਾਂਦੀਆਂ। ਬਠਿੰਡਾ ਹੁਸ਼ਿਆਰਪੁਰ, ਬਠਿੰਡਾ ਚੰਡੀਗੜ੍ਹ, ਬਠਿੰਡਾ ਪਠਾਨਕੋਟ, ਬਠਿੰਡਾ ਜਲੰਧਰ, ਬਠਿੰਡਾ ਪਟਿਆਲਾ, ਬਠਿੰਡਾ ਰਾਜਪੁਰਾ, ਬਠਿੰਡਾ ਫਲਾਣਾ ਫਲਾਣਾ। ਉਸ ਦੋ ਨੰਬਰ ਦੇ ਧੰਦੇ ਨੂੰ ਸਤਿੰਦਰ ਕੋਹਲੀ ਚਾਰਟਰਡ ਅਕਾਊਂਟ ਦੇਖ ਰਿਹਾ। ਇੰਡੋ ਕੈਨੇਡੀਅਨ ਬੱਸ ਜਿਹਨੂੰ ਬਾਜਵਾ ਜੀ ਉਹਨਾਂ ਵਰਗੇ ਐਨ ਆਰ ਆਈ ਬੰਦਿਆਂ ਨੂੰ ਦਿੱਲੀਓ ਲੈ ਕੇ ਜਲੰਧਰ ਪੰਜਾਬ ਅੰਮ੍ਰਿਤਸਰ ਆਉਂਦੀ ਹੈ ਉਹਦਾ ਚਾਰਟਰਡ ਅਕਾਊਂਟੈਂਟ ਕੋਹਲੀ ਐਡ ਕੰਪਨੀ ਹੈ। ਜਿਹੜਾ ਪੀ ਟੀ ਸੀ ਚੈਨਲ ਚੱਲਦਾ ਉਹਦਾ ਚਾਰਟਰਡ ਅਕਾਊਂਟੈਂਟ ਕੋਹਲੀ ਹੈ। ਇਸ ਚਾਰਟਰਡ ਅਕਾਊਂਟੈਂਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਾਰਟਰਡ ਅਕਾਊਂਟੈਂਟ ਸੁਖਬੀਰ ਸਿੰਘ ਬਾਦਲ ਨੇ ਬਣਾ ਦਿੱਤਾ। ਦੇਖੋ ਤੁਸੀਂ ਕਿੱਧਰ ਨੂੰ ਕੀ ਚੱਲਦਾ। ਫਿਰ ਕੀ ਹੁੰਦਾ ਜੀ ਜਿਹੜੀ ਉਹਦੀ ਸਾਲਾਨਾ 10 ਕਰੋੜ ਰੁਪਇਆ ਤਨਖਾਹ ਉਹ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਚੋਂ ਜਾਂਦੀ ਹੈ। ਦੇਖ ਕੀ ਰਿਹਾ ਬੰਦਾ, ਬਾਦਲ ਪਰਿਵਾਰ ਦਾ ਅਕਾਊਂਟ ਦੇਖ ਰਿਹਾ। ਉਸ ਤੋਂ ਬਾਅਦ ਫਿਰ ਜੀ ਜਿਹੜੀ ਪੰਜਾਬ ਸਰਕਾਰ ਨੇ ਸਿਕਟ ਬਣਾਈ ਹੈ ਉਹ ਸਿਕਟ ਦੇ ਵਿਚ ਇਸ ਤਰ੍ਹਾਂ ਦਾ ਭਾਣਾ ਵਾਪਰਦਾ, ਗੁਪਤੋ ਗੁਪਤੀ ਜਾ ਕੇ ਸਤਿੰਦਰ ਸਿੰਘ ਕੋਹਲੀ ਨੂੰ ਕਾਬੂ ਕਰ ਲਿਆ ਜਾਂਦਾ ਪੰਜਾਬ ਪੁਲਿਸ ਦੇ ਵੱਲੋਂ। ਜਦੋਂ ਬਾਜਵਾ ਜੀ ਉਸ ਬੰਦੇ ਨੂੰ ਕਾਬੂ ਕਰ ਲਿਆ ਜਾਂਦਾ ਚੰਡੀਗੜ੍ਹ ਦੇ ਵਿਚ, ਉਸ ਬੰਦੇ ਦੀ ਲੋਕੇਸ਼ਨ ਆ ਰਹੀ ਹੈ ਵੀ ਭਾਈ ਇਹ ਫਲਾਣੇ ਹੋਟਲ ਦੇ ਵਿਚ ਹੈ। ਧਿਆਨ ਨਾਲ ਸੁਣਿਓ ਗੱਲਬਾਤ। ਹਾਂ ਵੀ ਇਹ ਭਾਈ ਫਲਾਣੇ ਹੋਟਲ ਦੇ ਵਿਚ ਹੈ, ਪਰ ਜਦੋਂ ਹੋਟਲ ਦੇ ਕਮਰੇ ਚੈੱਕ ਕੀਤੇ, ਹੋਟਲ ਦਾ ਸਾਰਾ ਰਿਕਾਰਡ ਚੈੱਕ ਕੀਤਾ, ਉਹਦੇ ਵਿਚ ਕਿਤੇ ਕੋਹਲੀ ਦਾ ਨਾਮ ਆ ਹੀ ਨਹੀਂ ਰਿਹਾ ਵੀ ਉਹਨੇ ਕਮਰਾ ਬੁੱਕ ਕਰਾਇਆ। ਤੁਸੀਂ ਬਾਜਵਾ ਜੀ ਦੁਨੀਆ ਘੁੰਮਦੇ ਹੋ, ਤੁਹਾਨੂੰ ਆਮ ਪ੍ਰੋਸੀਜਰ ਸਾਨੂੰ ਵੀ ਸਾਰਿਆਂ ਨੂੰ ਪਤਾ ਵੀ ਜੇ ਅਸੀਂ ਜਾ ਕੇ ਦਿੱਲੀ ਰੁਕਣਾ, ਚੰਡੀਗੜ੍ਹ ਰੁਕਣਾ, ਅੰਮ੍ਰਿਤਸਰ ਰੁਕਣਾ, ਜਲੰਧਰ ਰੁਕਣਾ, ਸਾਡਾ ਆਧਾਰ ਕਾਰਡ ਲੱਗਣਾ, ਤੁਹਾਡਾ ਪਾਸਪੋਰਟ ਲੱਗਣਾ। ਉਸ ਤੋਂ ਬਾਅਦ ਜੀ ਇਕ ਸਾਹਮਣੇ ਆਉਂਦੀ ਆ ਬੁਕਿੰਗ, ਕਮਰਾ ਨੰਬਰ 117 ਰੌਕ ਵਿਊ ਹੋਟਲ ਚੰਡੀਗੜ੍ਹ, ਜਿਹਦਾ ਕਿ 117 ਨੰਬਰ ਕਮਰਾ ਉਹ ਪੀਟੀਸੀ ਚੈਨਲ 9 ਦੇ ਉੱਪਰ ਬੁੱਕ ਕੀਤਾ ਹੋਇਆ ਹੈ। ਉਹ ਪੀਡੀਸੀ ਚੈਨਲ ਦੇ ਨਾਂ ਉਪਰ ਬੁੱਕ ਕੀਤਾ ਹੋਇਆ ਤੇ ਉਹ ਜਿਹੜਾ ਬੁੱਕ ਕੀਤਾ ਹੋਇਆ ਉਹਦੇ ਵਿਚ ਸਤਿੰਦਰ ਕੋਹਲੀ ਚਾਰਟਰਡ ਅਕਾਊਂਟੈਂਟ ਉਹ ਅੰਦਰ ਹੈ ਤੇ ਉਥੋਂ ਫਿਰ ਉਹਨੂੰ ਸ਼ੁਰੂ ਆਪਣੇ ਪੰਜਾਬ ਪੁਲਿਸ ਆ ਜਿਹੜੀ ਉਹਨੂੰ ਕਾਬੂ ਕਰਦੀ ਹੈ। ਕਾਬੂ ਕਰਨ ਤੋਂ ਬਾਅਦ ਉਹਦਾ 8 ਦਿਨ ਦਾ ਰਿਮਾਂਡ ਮਿਲਦਾ ਹੈ। ਰਿਮਾਂਡ ਤੋਂ ਬਾਅਦ ਕਾਫੀ ਖੁਲਾਸੇ ਹੋਏ ਨੇ, ਹੋਰ ਬੰਦਿਆਂ ਦੀ ਗ੍ਰਿਫਤਾਰੀ ਅੱਗੇ ਚੱਲੀ ਹੈ। ਉਹਦੇ ਜਿਹੜੇ ਪੁੱਛ ਪੜਤਾਲ ਹੈ ਉਹਦੀ ਜਿਹੜੀ ਕਾਰਵਾਈ ਆ ਉਹ ਵਿੱਚੇ 328 ਸਰੂਪਾਂ ਨੂੰ ਲੈ ਕੇ ਚੱਲੀ, ਜਿਵੇਂ ਆਪਾਂ ਪਹਿਲਾਂ ਕਰ ਲਈ। ਉਸ ਤੋਂ ਬਾਅਦ ਬਾਜਵਾ ਜੀ ਉਹਨੇ ਕੁਝ ਅਜਿਹੀਆਂ ਗੱਲਾਂ ਕੀਤੀਆਂ ਨੇ ਜਿਨ੍ਹਾਂ ਦਾ ਸਿੱਧਾ ਸਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਹੋਰ ਵੱਡੇ ਸਕੱਤਰਾਂ ਦੇ ਨਾਲ ਜੁੜਦਾ ਹੈ। ਉਹਦੀਆਂ ਅੰਦਰਲੀਆਂ ਗੱਲਾਂ ਦਾ ਸਬੰਧ ਜਾ ਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜਦਾ ਹੈ। ਮਸਲਾ ਇਹ ਚੱਲ ਰਿਹਾ ਸੀ ਵੀ ਚਾਹੇ ਉਹਨੂੰ 227 ਦੀਆਂ ਚੋਣਾਂ ਨਾਲ ਲਾ ਕੇ ਦੇਖ ਲਈਏ, ਕਿਉਂਕਿ ਜਿਵੇਂ ਹੈਗਾ ਹੀ ਆ ਵੀ ਚੋਣਾਂ ਖਾਤਰ ਜੋ ਕੁਛ ਮਰਜ਼ੀ ਕਰ ਸਕਦੇ ਹਾਂ। ਸੁਖਬੀਰ ਬਾਦਲ ਨੂੰ ਇਹ ਫਿਕਰ ਪੈ ਗਿਆ ਕਿ ਕਿਤੇ ਮੇਰੀ ਗ੍ਰਿਫਤਾਰੀ ਨਾ ਹੋ ਜਾਵੇ। ਜਦੋਂ ਮੇਰੀ ਚਾਰਟਰਡ ਅਕਾਊਂਟੈਂਟ ਦੀ ਗ੍ਰਿਫਤਾਰੀ ਹੋ ਗਈ, ਜਦੋਂ ਮੇਰੇ ਸਾਲੇ ਵਿਕਰਮਜੀਤ ਮਜੀਠੀਆ ਦੀ ਗ੍ਰਿਫਤਾਰੀ ਹੋ ਕੇ ਜੇਲ੍ਹ ਚ ਬੈਠਾ ਵੀ ਮੇਰੇ ਤੇ ਭਾਣਾ ਨਾ ਵਰਤ ਜਾਵੇ। ਉਹਨਾਂ ਨੇ ਫਿਰ ਧਰਮ ਨੂੰ ਵਰਤਿਆ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਕੀਤਾ ਵੀ ਭਾਈ ਤੂੰ 328 ਸਰੂਪਾਂ ਦੇ ਮਾਮਲੇ ਦੇ ਵਿਚ ਮੁੱਖ ਮੰਤਰੀ ਪੰਜਾਬ ਨੂੰ ਤਲਬ ਕਰ, ਹੋਰ ਦੇਖੋ ਬਾਜਵਾ
1: ਉਹਦਾ ਕੀ ਚੱਕਰ ਹੈ
0: ਜੀ। ਹਾਂ ਉਹ ਤੁਹਾਨੂੰ ਦੱਸਦਾ ਮੈਂ ਕੀ ਚੱਕਰ ਹੈ। ਇੱਕ AI ਤਕਨੀਕ ਜਿਹੜੀ ਕੰਪਿਊਟਰਾਈਜ਼ ਦੇ ਨਾਲ ਅੱਜ ਸਾਡੇ ਰਿਸ਼ਤਿਆਂ ਨੂੰ, ਸਾਡੀ ਨੌਜਵਾਨੀ ਨੂੰ, ਸਾਨੂੰ ਸਾਰਿਆਂ ਨੂੰ ਤਬਾਹ ਕਰਨ ਤੇ ਤੁਲੀ ਹੈ। AI ਤਕਨੀਕ ਦੇ ਨਾਲ ਇੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿਹਦੇ ਵਿਚ ਉਹ ਸ਼ਰਾਬ ਦਾ ਗਲਾਸ ਪੈਗ ਫੜੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਉਪਰ ਛਿੱਟੇ ਮਾਰ ਰਿਹਾ।
1: ਦੇਖੀ ਸੀ ਮੈਂ, ਦੋ ਤਿੰਨ ਇਹੋ ਜਿਹੀਆਂ ਆਈਆਂ
0: ਵੇਖੀ ਸੀ ਆਈਆਂ ਸੀ ਉਹ ਬਹੁਤ ਦੇਰ ਪਹਿਲਾਂ ਦੀ ਆਈ ਹੋਈ ਸੀ। ਕੈਨੇਡਾ ਦੇ ਕਿਸੇ ਜਗਮਨ ਸਮਰੇ ਨੇ ਜਾਰੀ ਕੀਤੀ ਸੀ, ਕਿਹੜੇ ਹਿਸਾਬ ਚ ਕੀਤੀ ਸੀ ਉਹ ਹਾਲੇ ਨੀ ਪਤਾ ਲੱਗਿਆ। ਉਸ ਵੀਡੀਓ ਦੇ ਆਧਾਰ ਤੇ ਬਦਲਾ ਲਓ ਕਾਰਵਾਈ ਪਾਉਂਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਲਟਣ ਹੈ, ਮੈਂ ਜਥੇਦਾਰ ਨਹੀਂ ਕਹੂੰਗਾ ਪਲਟਣ ਕਹੂੰਗਾ, ਉਹਨਾਂ ਨੇ ਮੌਜੂਦਾ ਜਥੇਦਾਰ ਗੜਗੱਜ ਦੀ ਬਾਂਹ ਮਰੋੜੀ ਬਈ ਹੁਕਮਨਾਮਾ ਜਾਰੀ ਕਰਦੇ ਤਲਬ ਕਰ ਮੁੱਖ ਮੰਤਰੀ ਨੂੰ ਵੀ ਭਾਈ ਤੁਹਾਡੀਆਂ AI ਨਾਲ ਵੀਡੀਓ ਆ, ਤੁਸੀਂ ਇਸ ਤਰ੍ਹਾਂ ਗੁਰੂਆਂ ਦਾ ਅਪਮਾਨ ਕਰ ਰਹੇ ਹੋ। ਹੁਣ ਮੁੱਖ ਮੰਤਰੀ ਦਾ ਸਵਾਲ ਤਾਂ ਹਾਲੇ ਬਾਅਦ ਚ ਹੈ, ਜਵਾਬ ਮੇਰਾ ਜਾਂ ਮੇਰੇ ਤੋਂ ਘੱਟ ਲੈਵਲ ਵਾਲੇ ਦਾ ਜਾਂ ਆਮ ਲੋਕਾਂ ਦਾ ਇਹ ਲੈਵਲ ਹੈ ਬਈ ਭਾਈ ਦੁਨੀਆਂ ਦਾ ਕਿਹੜਾ ਹੋਟਲ ਹੈ ਜਿਹਦੇ ਵਿਚ ਦਸ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਹੋਣ, ਕਿਹੜਾ ਹੋਟਲ ਕਮਰਾ ਜਿਹਦੇ ਵਿਚ ਭੰਡਰਾਲੇ ਦੀ ਫੋਟੋ ਲੱਗੀ ਹੋਵੇ। ਉਹ ਕਈ ਬੰਦਿਆਂ ਦਾ ਇਹ ਹੈ ਵੀ ਅਸੀਂ ਦੁਨੀਆਂ ਘੁੰਮਦੇ ਆ, ਠੀਕ ਹੈ ਜੇ ਸਾਡੇ ਪੰਜਾਬੀ ਭਰਾਵਾਂ ਦੇ ਕੈਨੇਡਾ ਚ ਹੋਟਲ ਕਾਰੋਬਾਰ ਹੈ, ਜਪਾਨ ਚ ਕਾਰੋਬਾਰ ਹੈ, ਜਰਮਨ ਚ ਕਾਰੋਬਾਰ ਹੈ, ਉਹਨਾਂ ਨੇ ਉਸ ਜਗ੍ਹਾ ਦੇ ਉੱਪਰ ਆਪਣੇ ਦਫ਼ਤਰ ਦੇ ਵਿਚ ਫੋਟੋਆਂ ਲਾਈਆਂ ਹੋਈਆਂ ਨੇ, ਉਹਨਾਂ
1: ਟੇਬਲ ਦੇ ਉੱਤੇ
0: ਰਿਸੈਪਸ਼ਨ ਵਾਲੀ ਜਗ੍ਹਾ ਤੇ ਫੋਟੋ ਲਾਈ ਹੋਈ ਹੈ,
1: ਕੈਲੰਡਰ ਵੀ ਦਫ਼ਤਰ ਵਿਚ ਟੰਗਿਆ ਹੋਵੇ, ਹੋ ਸਕਦਾ ਜਿੱਥੇ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਕਿਉਂਕਿ ਫੋਰਨ ਦੇ ਦੁਨੀਆਂ ਭਰ ਦੇ ਗੈਸਟ ਆਉਂਦੇ ਨੇ ਹੋਟਲ ਦੇ ਵਿਚ, ਠੀਕ ਹੈ ਨਾ ਜੀ। ਉਹਨਾਂ ਨੇ ਆਪਣੀ ਰਸਮ ਪੂਰੀ ਕੀਤੀ ਹੈ ਵੀ ਆਪਣੇ ਗੁਰੂ ਦੀ ਫੋਟੋ ਟੇਬਲ ਤੇ ਜਾਂ ਕੰਧ ਤੇ ਲਾਈ ਹੋਏਗੀ ਛੋਟੀ ਮੋਟੀ, ਲੇਕਿਨ ਕਮਰਿਆਂ ਵਿਚ ਜਿਹੜੀਆਂ ਫੋਟੋ ਹੁੰਦੀਆਂ ਨੇ, ਸੀਨਰੀਆਂ ਹੁੰਦੀਆਂ ਨੇ, ਉਹ ਹੀ ਲਾਈਆਂ।
0: ਸੋ ਇਥੋਂ ਬਾਜਵਾਜੀ ਪੋਲ ਖੁੱਲਦੀ ਖੁੱਲਦੀ ਫਿਰ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਜੀ 15 ਤਰੀਕ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਮੈਨੂੰ ਬੁਲਾਇਆ, ਮੈਂ ਨੰਗੇ ਪੈਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਪਰ ਪੁੱਜ ਕੇ ਆਪਣਾ ਸਪਸ਼ਟੀਕਰਨ, ਜਿਹੜਾ ਚਾਹੇ ਤੁਸੀਂ 328 ਰੂਪਾਂ ਦੇ ਮਾਮਲੇ ਚ ਬੁਲਾਇਆ, ਚਾਹੇ ਤੁਸੀਂ ਮੈਨੂੰ ਆਹ ਮੇਰੀ ਵੀਡੀਓ ਦੇ ਮਾਮਲੇ ਚ ਬੁਲਾਇਆ, ਮੈਂ 15 ਜਨਵਰੀ ਨੂੰ ਬੜਾ ਨਿਮਾਣਾ ਸਿੱਖ ਹੋ ਕੇ ਆ ਰਿਹਾ। ਆਉਣਗੇ ਵੀ ਉਹ, ਇਸ ਮਾਮਲੇ ਦੇ ਵਿਚ ਜਿਹੜੀ ਮੌਜੂਦਾ ਪਰਿਸਥਿਤੀ ਪਿਛਲੇ 10 ਦਿਨ ਤੋਂ ਆਮ ਹੈ ਘਟਨਾਕ੍ਰਮ ਦਾ ਜਿਹੜਾ ਜ਼ਿਕਰ ਕੀਤਾ ਚੱਲ ਰਹੀ ਹੈ, ਇਸ ਮਾਮਲੇ ਦੇ ਵਿਚ ਮਤਲਬ ਕਿ ਇਹੋ ਜਿਹਾ ਦੂਸ਼ਣ ਜਿਹੜਾ ਨਾ ਉਹ ਇਕ ਦੂਜੇ ਉਪਰ ਸਿਰਫ ਜਾ ਰਿਹਾ, ਨਾ ਤਾਂ ਅਕਾਲੀ ਦਲ ਬਾਦਲ ਵਾਲੇ ਘੱਟ ਨੇ, ਨਾ ਸ਼੍ਰੋਮਣੀ ਕਮੇਟੀ ਵਾਲੇ ਘੱਟ ਨੇ, ਉਧਰ ਫਿਰ ਮੁੱਖ ਮੰਤਰੀ ਵੀ ਸਾਡਾ ਜਵਾਬ ਸਿਰੇ ਦਾ ਦਿੰਦਾ, ਉਧਰ ਫਿਰ ਆਮ ਆਦਮੀ ਪਾਰਟੀ ਵਾਲੇ ਵਰਕਰ ਨੇ ਆਗੂ ਨੇ ਉਹ ਵੀ ਜਵਾਬ ਸਿਰੇ ਦਾ ਦਿੰਦੇ ਨੇ। ਸੋ ਹੁਣ ਇਹ ਗੱਲਬਾਤ ਚੱਲ ਰਹੀ ਸੀ ਵੀ 15 ਜਨਵਰੀ ਤੱਕ ਦੇਖੀਏ, ਪਰ ਵਾਜਵਾ ਜੀ ਬੜੀ ਹੈਰਾਨੀ ਦੀ ਗੱਲ ਹੈ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰਦੇ ਆ, ਭਗਵੰਤ ਮਾਨ ਦੀ ਵੀ ਇਸ ਤਰ੍ਹਾਂ ਬਣਾਈ ਹੋਈ ਆ ਦਾਰੂ ਦੇ ਛਿੱਟੇ ਦਿੰਦੇ ਦੀ, ਉਹੀ ਕਮਰਾ ਉਹੀ ਦ੍ਰਿਸ਼ ਉਹੀ ਬਾਬੇ ਨਾਨਕ ਦੀ ਫੋਟੋ ਉਹੀ ਮੂਹਰੇ ਕੰਪਿਊਟਰ ਉਹੀ ਪੰਡਰਾਣ ਦੀ ਫੋਟੋ ਉਸੇ ਸਾਰੇ ਦ੍ਰਿਸ਼ ਦੇ ਵਿਚ ਜਥੇਦਾਰ ਗੜਗੱਜ ਦੀ ਵੀਡੀਓ ਏ ਆਰ ਰਾਹੀਂ ਬਣ ਕੇ ਆ ਗਈ। ਹਾਲੇ ਗੜਗੱਜ ਵਾਲੀ ਵੀਡੀਓ ਚੱਲੀ ਓ ਆ ਤੇ ਉਹੀ ਸੇਮ ਉਹੀ ਇਕ ਪੁਆਇੰਟ ਦਾ ਵੀ ਫਰਕ ਨਹੀਂ ਹੈਗਾ, ਉਹੀ ਵੀਡੀਓ ਸੁਖਬੀਰ ਬਾਦਲ ਦੀ ਬਣ ਕੇ ਆ ਗਈ। ਹਾਂ ਉਹਨਾਂ ਦੋਨਾਂ ਵੀਡੀਓ ਵਿਚ ਇਹ ਫਰਕ ਹੈ ਕਿ ਉਹਨਾਂ ਦੇ ਹੱਥਾਂ ਦੇ ਵਿਚ ਜਿਵੇਂ ਭਗਵੰਤ ਮਾਨ ਦੇ ਸ਼ਰਾਬ ਦੀ ਗਲਾਸ ਫੜਾਇਆ ਗਿਆ ਉਸ ਤਰ੍ਹਾਂ ਨਹੀਂ ਉਹਨਾਂ ਦੇ ਹੱਥਾਂ ਚ ਹੈਗਾ। ਸੋ ਇਹ ਗੱਲ ਕਹਿਣ ਦੀ ਬਹੁਤ ਵੱਡੀ ਤਾਂ ਗੱਲਬਾਤ ਚੱਲ ਰਹੀ ਆ ਵੀ ਏ ਆਈ ਤਕਨੀਕ ਦੇ ਨਾਲ ਤੁਸੀਂ ਭਗਵੰਤ ਮਾਨ ਨੂੰ ਤਾਂ ਬਦਨਾਮ ਕਰਨ ਲੱਗੇ ਹੋਏ ਹੋ, ਅਗਲਿਆਂ ਨੇ ਏ ਆਈ ਦੀ ਤਕਨੀਕ ਦੇ ਨਾਲ ਜਥੇਦਾਰ ਗੜਗੱਜ ਦੀ ਤੇ ਨਾਲ ਸੁਖਬੀਰ ਬਾਦਲ ਦੀ ਵੀਡੀਓ ਵੀ ਬਣਾ ਕੇ ਪੇਸ਼ ਕਰ ਦਿੱਤੀ ਹੈ, ਤੁਹਾਡੀ ਵੀ ਬਣ ਸਕਦੀ ਹੈ।
1: ਨਾਲੇ ਇੱਕ ਕਾਮਨ ਸੈਂਸ ਬੱਬੀ ਜੀ ਜੋ ਮੇਰੇ ਦਿਮਾਗ ਚ ਆ ਰਿਹਾ, ਚਲੋ ਕੋਈ ਸ਼ਰਾਬ ਵੀ ਪੀ ਰਿਹਾ, ਕੋਈ ਵੀ ਸਿੱਖ ਨਾਰਮਲ ਸਿੱਖ ਜਿਹੜਾ ਕੋਈ ਵੀ ਉਹ ਸ਼ਰਾਬ ਦੇ ਪੀ ਰਿਹਾ, ਬਾਬੇ ਨਾਨਕ ਦੀ ਫੋਟੋ ਤੇ ਛਿੱਟੇ ਕਿਉਂ ਮਾਰੇਗਾ, ਕਿਉਂ ਸਮਝ ਚ ਨੀ ਪੈਂਦੀ ਗੱਲ ਕਿ ਕਿਉਂ ਛਿੱਟੇ ਛੁੱਟੇਗਾ। ਮੈਂ ਨੀ ਸਮਝਦਾ ਕਿਸੇ ਵੀ ਸਿੱਖ ਦੀ ਯੁਰਤ ਹੋਏਗੀ ਇਹੋ ਜਿਹੀ ਕਿ ਉਹ ਬਾਬੇ ਨਾਨਕ ਦੀ ਤਸਵੀਰ ਦੇ ਉੱਤੇ ਛਿੱਟੇ ਸੁੱਟੇ, ਤੇ ਭਗਵੰਤ ਮਾਨ ਤੇ ਸਿਆਣਾ ਬਿਆਣਾ ਜੁੰਮੇਵਾਰ ਬੰਦਾ ਹੈਗਾ ਹਾਂਜੀ, ਕੋਈ ਸ਼ਰਾਬੀ ਹੋਇਆ ਵੀ ਇਹ ਕੰਮ ਨੀ ਕਰੇਗਾ, ਇਹ ਮਤਲਬ ਕਿ ਸਮਝਣ ਚ ਮੁਸ਼ਕਲ ਆ ਰਹੀ ਵੀ ਇਹ ਹੋ ਹੀ ਨਹੀਂ ਸਕਦਾ, ਕੋਈ ਸਿੱਖ ਕਿੰਨਾ ਵੀ ਸ਼ਰਾਬੀ ਹੋਵੇ ਇਹੋ ਜਿਹਾ ਇਹੋ ਜਿਹੀ ਹਰਕਤ ਹੋ ਪੋਸੀਬਲ ਹੀ ਨਹੀਂ ਕਿ ਉਹ ਇਹੋ ਜਿਹੀ ਹਰਕਤ ਕਰੇਗਾ।
0: ਹੁਣ ਵਾਜਵਾ ਜੀ ਤੁਸੀਂ ਆਪਣੀ ਤਕਰੀਬਨ 40-45 ਮਿੰਟ ਦੀ ਜਿਹੜੀ ਹੁਣ ਦੀ ਵਾਰਤਾਲਾਪ ਹੋਈ ਆ ਇਹਦੇ ਵਿਚ ਤੁਸੀਂ ਆ ਜਿਹੜਾ ਪੁਆਇੰਟ ਅਖੀਰਲਾ ਇੱਕ ਸਕਿੰਟ ਦੇ ਵਿਚ ਫੜ ਲਿਆ, ਤੁਹਾਨੂੰ ਮਹਿਸੂਸ ਹੋਇਆ ਜਾਂ ਤੁਹਾਨੂੰ ਇਹ ਲੱਗਾ ਵੀ ਇਸ ਤਰ੍ਹਾਂ ਹੋ ਨਹੀਂ ਸਕਦਾ ਕਿਉਂਕਿ ਆਪਾਂ ਵੀ ਹਾਂ ਜੇਕਰ ਅਸੀਂ ਫਰਜ਼ ਕਰੋ ਵੀ ਹੁਣ ਤੁਹਾਡੇ ਤੇ ਮੈਂ ਲਾਵਾਂ ਤੁਸੀਂ ਚਾਹੇ ਕਲੀਨ ਸ਼ੇਪ ਹੋ
1: ਜਗਤ ਗੁਰੂ ਨੇ ਬਾਬਾ ਨਾਨਕ ਜੀ ਹੋਣੀ ਸਾਰਿਆਂ ਦੇ ਸਾਂਝੇ ਨੇ, ਮੈਂ ਜਿਹੜੇ ਦੂਸਰੇ ਧਰਮ ਨੇ ਮੈਂ ਉਹਨਾਂ ਦਾ ਵੀ ਅਪਮਾਨ ਨਹੀਂ ਕਰ ਸਕਦਾ, ਉਹਨਾਂ ਦੇ ਮੰਦਰਾਂ ਮਸਜਿਦਾਂ ਚ ਜਾ ਕੇ ਯੁਰਤੀ ਨਹੀਂ ਕਿ ਕੋਈ ਮਤਲਬ ਕਿ ਇਹੋ ਜਿਹਾ ਹਰਕਤ ਕਰ ਸਕੀਏ ਜਿਹਦੇ ਨਾਲ ਉਹਨਾਂ ਦੇ ਮਨ ਨੂੰ ਠੇਸ ਪਹੁੰਚੇ, ਸਵਾਲ ਹੀ ਪੈਦਾ ਨਹੀਂ ਹੁੰਦਾ। ਓਨਾ ਹੀ ਸਮਾਨ ਹੈ ਜਿੰਨਾ ਸਾਡੇ ਆਪਣੀ ਜਗ੍ਹਾ ਦਾ ਸਮਾਨ ਹੈ। ਹਾਂ ਨੁਕਤਾ ਚਿੰਨੀ ਕਰਾਂਗਾ ਲੋਕਾਂ ਦੀ ਆਦਤਾਂ ਦੀ ਵਿਹਾਰ ਦੀ ਸਿਸਟਮ ਦੀ ਪਰੰਪਰਾਵਾਂ ਦੀ, ਲੇਕਿਨ ਧਾਰਮਿਕ ਸਥਾਨ ਕਿਸੇ ਦੇ ਨਾਲ ਠੇਸ ਪਹੁੰਚਾਉਣੀ ਉਹ ਹਰ ਇੱਕ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਪਹਿਲਾਂ ਤੇ ਗੱਲ ਇਹ ਹੈ ਕਿ ਇੱਕ ਆਮ ਆਦਮੀ ਆ ਕਰ ਹੀ ਨਹੀਂ ਸਕਦਾ ਹਾਂਜੀ, ਇਹੋ ਜਿਹਾ ਕੰਮ ਕੇ ਕੋਈ ਗੁਰਦੁਆਰੇ ਨੂੰ ਨੁਕਸਾਨ ਪਹੁੰਚਾਇਆ ਜਾਏ ਜਾਂ ਮੰਦਰ ਨੂੰ ਜਾਂ ਮਸਜਿਦ ਨੂੰ ਨੁਕਸਾਨ ਪਹੁੰਚਾਇਆ ਜਾਏ, ਇਹ ਪੋਸੀਬਲ ਹੀ ਨਹੀਂ, ਜ਼ਿੰਮੇਵਾਰ ਲੋਕ ਇਹੋ ਜਿਹੇ ਕੰਮ ਨਹੀਂ ਕਰਦੇ।
0: ਇਸ ਮਾਮਲੇ ਦੇ ਉੱਪਰ ਮੇਰੀ ਦੋ ਵਿਦਵਾਨ ਉਹਨਾਂ ਦੇ ਨਾਲ ਗੱਲ ਹੋਈ, ਇੱਕ ਵਿਦੇਸ਼ ਦੇ ਵਿੱਚ ਇੱਕ ਆਪਣੇ ਇੱਧਰ ਚੰਡੀਗੜ੍ਹ, ਕਿਉਂਕਿ ਆਪਾਂ ਜਿਵੇਂ ਅੱਜ ਪ੍ਰੋਗਰਾਮ ਦੇ ਵਿਚ ਗੱਲ ਕਰਨੀ ਹੁੰਦੀ ਹੈ ਜਾਂ ਅਖਬਾਰੀ ਰਿਪੋਰਟ ਕੋਈ ਨੌਕਰੀ ਦੇਣੀ ਹੁੰਦੀ ਹੈ, ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ
1: ਜੀ। ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਅਸੀਂ ਵੀ ਜਿਹੜੀ ਗੱਲਬਾਤ ਕਰਦੇ ਹਾਂ, ਮੈਂ ਬਹੁਤ ਵਾਰ ਕਹਿੰਦਾ ਅਗਰ ਕੋਈ ਭਾਈ ਸਹਿਮਤ ਨਹੀਂ ਮੇਰੀ ਗੱਲ ਨਾਲ ਮੈਂ ਉਹਨੂੰ ਮੌਕਾ ਦਿੰਦਾ ਉਹ ਰੇਡੀਓ ਤੇ ਆਵੇ ਤੇ ਆਪਣੇ ਵਿਚਾਰ ਰੱਖੇ।
0: ਇਸ ਸੰਬੰਧ ਦੇ ਵਿਚ ਜਿਹੜੇ ਵਿਦਵਾਨ ਨੇ ਜੀ ਸਿੱਖ ਵਿਦਵਾਨ ਸਿੱਖ ਚਿੰਤਕ ਉਹਨਾਂ ਦਾ ਇਹ ਕਹਿਣਾ ਹੈ ਵੀ ਕਿਸੇ ਵੀ ਵਿਅਕਤੀ ਦੀ ਸ਼ਿਕਾਇਤ ਹੈ ਚਾਹੇ ਉਹ ਕਿਸੇ ਅਦਾਲਤ ਜਾਂਦੀ ਹੈ, ਕਿਸੇ ਪੁਲਿਸ ਥਾਣੇ ਜਾਂਦੀ ਹੈ, ਕਿਸੇ ਪਿੰਡ ਦੀ ਪੰਚਾਇਤ ਚ ਜਾਂਦੀ ਹੈ, ਜਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਜਾਂਦੀ ਹੈ, ਸਭ ਤੋਂ ਪਹਿਲਾਂ ਉਸ ਵਿਅਕਤੀ ਦਾ ਸਪਸ਼ਟੀਕਰਨ ਜਵਾਬ ਲਿਆ ਜਾਂਦਾ ਵੀ ਭਾਈ ਆਹ ਕਾਕਾ ਜੀ ਤੁਹਾਡੀ ਸ਼ਿਕਾਇਤ ਆਈ ਹੈ, ਇਹਦੇ ਬਾਰੇ ਤੁਹਾਡਾ
1: ਬਿਲਕੁਲ
0: ਕੀ ਕਹਿਣਾ, ਇਹਦੇ ਬਾਰੇ ਤੁਹਾਡੀ ਵੀਡੀਓ, ਤੁਹਾਡੀ ਵੀਡੀਓ ਆ ਗਈ ਜੀ, ਇਹ ਵੀਡੀਓ ਸਹੀ ਹੈ ਕੀ ਹੈ, ਤੁਸੀਂ ਆ ਕੇ ਸਾਨੂੰ ਦੱਸਣਾ। ਸਪਸ਼ਟੀਕਰਨ ਮੈਂ ਤਾਂ ਗੱਲ ਕਰ ਰਿਹਾ ਵੀ ਸਿੱਖ ਵਿਦਵਾਨਾਂ ਦਾ ਕਹਿਣਾ ਸੀ ਵੀ ਕੋਈ ਸ਼ਿਕਾਇਤ ਧਾਰਮਿਕ ਪੱਧਰ ਤੇ ਹੁੰਦੀ ਹੈ, ਪਹਿਲਾਂ ਉਹਦੀ ਸਾਰੀ ਉਹ ਕੀਤੀ ਜਾਂਦੀ ਹੈ, ਜਾਂਚ ਪੜਤਾਲ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਫਿਰ ਉਹ ਬੰਦੇ ਦੇ ਉੱਪਰ ਦੋਸ਼ ਲਾਇਆ ਜਾਂਦਾ, ਉਹਨੂੰ ਤਲਬ ਕੀਤਾ ਜਾਂਦਾ ਹੈ। ਪਰ ਇੱਥੇ ਕੀ ਹੈ, ਇੱਥੇ ਸਿੱਧਾ ਹੀ ਚੱਕ ਕੇ ਵੀ ਆ ਤੁਹਾਡੀ ਵੀਡੀਓ ਆ ਜੀ, ਤੁਹਾਨੂੰ ਐ ਆਉਂਦੀ ਆ, ਤੁਹਾਨੂੰ
1: ਬੱਬੀ ਜੀ
0: ਆਉਂਦੀ ਆ, ਆ ਜਾਓ ਤੁਹਾਨੂੰ ਕਰੀਏ।
1: ਜਦੋਂ ਇਹ ਸਾਬਤ ਹੋ ਗਿਆ ਕਿ ਆਰਟੀਫਿਸ਼ਲ ਇੰਟੈਲੀਜੈਂਸ ਨੇ ਇਹ ਵੀਡੀਓ ਬਣਾਈ ਹੈਗੀ ਹੈ, ਠੀਕ ਹੈ, ਸਾਬਤ ਹੋ ਚੁੱਕਾ, ਤੇ ਫਿਰ ਤਲਬ ਕਰਨਾ ਕਿਸੇ
0: ਨੂੰ? ਬਸ ਆਹੀ ਪੁਆਇੰਟ ਹੈ, ਮੈਂ ਵਿਦਵਾਨਾਂ ਦੇ ਨਾਲ ਜਦੋਂ ਗੱਲ ਕੀਤੀ ਉੱਥੇ ਆਹੀ ਵਾਜਵਾਈ, ਤੁਸੀਂ ਤਾਂ ਇੱਕ ਮਿੰਟ ਚ ਗੱਲ ਕਰ ਲਈ ਗਾਣੀ, ਉਹਨਾਂ ਨੇ ਥੋੜੀ ਬਲਬਾਹੀ ਕੀਤੀ, ਉਹਨਾਂ ਨੇ ਇਤਿਹਾਸ ਦੇ ਵਿਚ ਬੁਲਾਇਆ ਵੀ ਪਹਿਲਾਂ ਬੂਟਾ ਸਿੰਘ ਨੂੰ ਬੁਲਾਇਆ ਗਿਆ ਸੀ ਅਕਾਲ ਤਖ਼ਤ ਤੇ, ਫਿਰ ਆਪਣੇ ਸਿਆਸੀ ਆਗੂਆਂ ਦੇ ਵਿਚੋਂ ਬੂਟਾ ਸਿੰਘ ਨੂੰ, ਫਿਰ ਸੁਰਜੀਤ ਸਿੰਘ ਬਰਨਾਲੇ ਨੂੰ, ਉਹ ਵਗੈਰਾ ਵਗੈਰਾ ਗੱਲਾਂ ਕਰਦੇ ਕਰਦੇ ਨੇ ਲਿਆ ਕੇ ਪੀਰ ਨੂੰ ਗੱਲ ਇੱਥੇ ਸਿੱਟੀ, ਤੇ ਤੁਸੀਂ ਪੁਆਇੰਟ ਆ ਜਿਹੜਾ ਉਹ ਇੱਕ ਸੈਕਿੰਡ ਦੇ ਵਿਚ ਫੜ ਲਿਆ। ਹੁਣ ਇਸ ਮਾਮਲੇ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਤੋਲ ਦਿੱਤੀ ਜਾ ਰਹੀ ਹੈ। ਜਿਹੜੇ ਸੁਖਬੀਰ ਬਾਦਲ ਦੇ ਚਮਚੇ ਨੇ, ਮੈਂ ਚਮਚੇ ਸ਼ਬਦ ਤਾਂ ਵਰਤ ਰਿਹਾ, ਉਹਨਾਂ ਨੂੰ ਇਹ ਨਹੀਂ ਦੇਖ ਰਿਹਾ ਵੀ ਸਿੱਖ ਸਿਧਾਂਤਾਂ ਦੀ ਉਲੰਘਣਾ ਹੋ ਰਹੀ ਹੈ, ਗੁਰਮਰਿਆਦਾ ਦੀ ਗਲਤ ਕਾਰਵਾਈ ਹੋ ਰਹੀ ਹੈ, ਉਹ ਦਿਸਦੀ ਨਹੀਂ, ਤੇ ਉਹ ਸਿਰਫ ਹਰ ਟਾਈਮ ਜਿਸ ਦਿਨ ਦਾ ਇਹ ਮਸਲਾ ਚੱਲਿਆ ਹੋਇਆ ਨਾ, ਹਾਲੇ 15 ਤਰੀਕ ਹੋਣ ਦੇ ਵਿਚ ਘੱਟੋ ਘੱਟ 5-6 ਦਿਨ ਬਾਕੀ ਨੇ, 5-6 ਦਿਨ ਬਾਕੀ ਨੇ, ਜਿਹੜੇ ਪਿਛਲੇ ਦਿਨਾਂ ਦੇ ਵਿਚ ਇਹ ਚੱਲਿਆ ਹੋਇਆ ਨਾ, ਕੋਈ ਉੱਠ ਕੇ ਸੁਖਬੀਰ ਬਾਦਲ ਦਾ ਚੇਲਾ ਚੱਪਾ ਕਹਿ ਦਿੰਦਾ ਵੀ ਭਗਵੰਤ ਮਾਨ ਨੂੰ ਤੂੰ ਪਹਿਲਾਂ ਮੇਰੇ ਨਾਲ ਆ ਕੇ ਗੱਲ ਕਰ, ਖਾਲ ਤਖ਼ਤ ਤੇ ਫੇਰ ਜਾਈ, ਤੂੰ ਐ ਕਰਤਾ, ਤੂੰ ਭੰਡਾ ਏ ਆ, ਤੂੰ ਫਲਾਣਾ ਧਮਕਾਣਾ, ਇਹ ਸਾਰਾ ਕੁਝ ਸੋਸ਼ਲ ਮੀਡੀਆ ਉਪਰ ਜਨਤਕ ਚੱਲ ਰਿਹਾ। ਪਹਿਲੇ ਨੰਬਰ ਤੇ ਤਾਂ ਇਹ ਦੇਖੋ ਬਾਜਵਾ ਜੀ, ਮੁੱਖ ਮੰਤਰੀ ਸਾਡੇ ਸਤਿਕਾਰਯੋਗ ਕੁਰਸੀ ਦੇ ਮਾਲਕ ਨੇ ਪੰਜਾਬ ਦੇ, ਚਾਹੇ ਅਦਰਵਾਈਜ਼ ਦੁਨੀਆਂ ਦਾ ਕੋਈ ਵੀ ਵੱਡਾ ਛੋਟਾ ਰਾਜਾ, ਅਮਰੀਕਾ, ਕੈਨੇਡਾ, ਕੋਈ ਵੀ ਹੈ, ਉਥੋਂ ਦੇ ਕੋਈ ਵੀ ਪ੍ਰੈਜੀਡੈਂਟ ਨੇ, ਕੁਛ ਵੀ ਨੇ, ਸਾਰਿਆਂ ਦੀ ਰਿਸਪੈਕਟ ਹੈ, ਉਸੇ ਤਰ੍ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਸਪੈਕਟ ਹੈ। ਹਾਂਜੀ ਹਾਂ, ਹੁਣ ਉਹ ਸੋਸ਼ਲ ਮੀਡੀਆ ਰਾਹੀਂ ਅਕਾਲੀ ਦਲ ਦੇ ਪੇਜਾਂ ਦੇ ਉਪਰ ਇਹੋ ਜਿਹੀਆਂ ਗੰਦੀਆਂ ਗਾਲਾਂ ਭਗਵੰਤ ਮਾਨ ਨੂੰ ਦਿੱਤੀਆਂ ਜਾ ਰਹੀਆਂ ਨੇ, ਇਹੋ ਜਿਹੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਵੀ ਤੂੰ ਅਕਾਲ ਤਖ਼ਤ ਨੂੰ ਐ ਬੋਲਿਆ। ਅਸਲ ਦੇ ਵਿਚ ਜਿਹੜਾ ਮਾਮਲਾ, ਹਾਂ ਹਾਂ ਬਾਜਵਾ ਜੀ, ਅਸਲ ਦੇ ਵਿਚ ਜਿਹੜਾ ਮਾਮਲਾ ਹੈ ਨਾ, ਉਹ ਮਾਮਲਾ ਹੈਗਾ ਇਹ ਬਈ, ਭਗਵੰਤ ਮਾਨ ਨੇ ਇੱਕ ਗੱਲ ਪਿਛਲੇ ਸਮੇਂ ਦੇ ਵਿਚ ਇਹ ਕਹੀ ਬਈ, ਜਿਹੜੀ ਗੋਲਕਾਂ ਦੀ ਦੁਰਵਰਤੋਂ ਹੋ ਰਹੀ ਹੈ, ਉਹ ਗੋਲਕਾਂ ਦੀ ਦੁਰਵਰਤੋਂ ਹੋ ਰਹੀ ਹੈ ਵੀ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਜੇਕਰ ਬਾਦਲ ਪਿਆ ਨੇ ਗੋਲਕਾਂ ਦੀ ਦੁਰਵਰਤੋਂ ਕਰਨੀ ਹੈ ਤਾਂ ਉਹ ਗੋਲਕਾਂ ਚ ਪੈਸੇ ਪਾਉਣੇ ਬੰਦ ਕਰ ਦੇਣ। ਇਹ ਗੱਲ ਉਭਰੀ, ਉਭਰਨ ਤੋਂ ਬਾਅਦ ਜਦੋਂ ਗੱਲ ਸਾਹਮਣੇ ਆਈ ਫਿਰ ਭਗਵੰਤ ਮਾਨ ਨੇ ਕਿਹਾ ਭਾਈ ਮੈਨੂੰ ਸ਼੍ਰੋਮਣੀ ਕਮੇਟੀ, ਮੈਨੂੰ ਅਕਾਲੀ ਦਲ ਵਾਲੇ ਇਹ ਦੱਸ ਦੇਣ ਕਿ ਜਦੋਂ ਤੁਸੀਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਉਸ ਵੇਲੇ ਪੰਜਾਬ ਦੇ ਸਮੁੱਚੇ ਅਖਬਾਰਾਂ ਦੇ ਵਿਚ, ਟੀਵੀ ਚੈਨਲ ਐਡਵਰਟਾਈਜ ਦੇ ਵਿਚ, ਜਿਹੜੀ ਕਿ ਲਿਖਤੀ ਰੂਪ ਦੇ ਵਿਚ ਹੈ, 93 ਲੱਖ ਰੁਪਇਆ ਇਸ਼ਤਿਹਾਰਬਾਜ਼ੀ ਉਪਰ ਖਰਚਿਆ ਗਿਆ ਉਹਦੀ ਮਾਫ਼ੀ ਨੂੰ ਸਹੀ ਠਹਿਰਾਉਣ ਦੇ ਲਈ। 93 ਲੱਖ ਰੁਪਇਆ ਗੋਲਕ ਦੇ ਵਿਚੋਂ ਬਾਜਵਾ ਜੀ ਜਾਣਾ ਗੁਰੂ ਕੀ ਗੋਲਕ ਵਿਚੋਂ ਓਹਦੇ ਵਿਚ ਬਾਜਵਾ ਜੀ ਓਹਨੇ ਜਦੋਂ ਮੱਥਾ ਟੇਕਣ ਜਾਂਦੇ ਨੇ 100 ਰੁਪਇਆ ਟੇਕਦੇ ਨੇ ਜੇ ਮੈਂ ਬਲਵੀਰ ਬੱਬੀ ਆ ਨਾ ਤਾਂ ਮੈਂ 10 ਟੇਕਦਾ ਕੋਈ ਹੋਰ ਸੱਜਣਾ ਉਹ 10,000 ਵੀ ਟੇਕਦਾ ਉਹਨਾਂ ਦਾ ਮਤਲਬ ਜਿਹੜੀ ਕਹਿਣ ਦੀ ਗੱਲ ਸੀ
1: ਕਿੰਨੀ ਸ਼ਰਧਾ ਨਾਲ ਝੁਕ ਕੇ ਨੱਕ ਰਗੜ ਕੇ ਮਤਲਬ ਜਿਹੜੀ ਮਾਇਆ ਭੇਟ ਕਰਦੇ ਨੇ ਹਾਂਜੀ ਸਰਕਾਰ ਤੇ ਪਿਆਰ ਦੇ ਨਾਲ ਤੇ ਇਹ ਕਿਤਨਾ ਤੰਗੜੀਆਂ ਨਾਲ ਉਜਾੜਨ ਲਏ ਨੇ
0: ਉਜਾੜਨ ਲਏ ਇਹ ਗੱਲਬਾਤ ਭਗਵੰਤ ਮਾਨ
1: ਕਿੱਥੇ ਹੋਏਗੀ ਇਹਨਾਂ ਬੰਦਿਆਂ ਦੀ ਕਹਿੰਦੇ ਰੱਬ ਨੂੰ ਮੰਨਣ ਵਾਲੇ ਹੈ ਹੀ ਨਹੀਂ ਫਿਰ ਹੋਣਗੇ ਜਿਹੜੇ ਜਿਹੜੇ ਇਹੋ ਜਿਹੇ ਕੰਮ ਅਗਰ ਇਹ ਕਰਦੇ ਨੇ ਤੇ ਇਹਦੇ ਉੱਪਰ ਵਾਲੇ ਨੂੰ ਟਿੱਚ ਸਮਝਦੇ ਨੇ
0: ਟਿੱਚ ਜੀ ਟਿੱਚ ਜੇਬ ਦੇ ਵਿਚ ਟਿੱਚ ਜੇਬ ਦੇ ਵਿਚ ਇਸ ਤੋਂ ਬਾਅਦ ਜੀ ਫੇਰ ਜਦੋਂ ਇਹ ਭਗਵੰਤ ਮਾਨ ਨੇ ਤਾਂ ਹੁਣ ਕਹੀਆਂ ਨੇ ਜੀ ਗੱਲਾਂ ਇਹ ਤਾਂ ਜਦੋਂ ਇਹ ਸਾਰਾ ਕੁਝ ਸ਼ੁਰੂ ਹੋਇਆ 2014-15 ਦੇ ਵਿਚ ਬਾਦਲ ਸਰਕਾਰ ਦੇ ਵਿਚ ਸਰਦਾ ਸਾਹਿਬ ਦੇ ਉਪਰ ਫਿਦਾ ਹੋਏ ਨੇ ਉਹਦੀਆਂ ਜਿਹੜੀਆਂ ਫਿਲਮਾਂ ਮੈਸੰਜਰ ਆਫ ਗੋਡ ਆਈਆਂ ਉਹਨਾਂ ਨੂੰ ਸਿਕਿਉਰਿਟੀ ਦੇ ਕੇ ਪੰਜਾਬ ਦੇ ਸਰਮਿਆਂ ਚ ਚਲਾਈਆਂ ਗਈਆਂ ਨੇ ਬਹੁਤ ਕੁਝ
1: ਗਈਆਂ ਲੋਕਾਂ ਨੂੰ
0: ਇਹ ਬਹੁਤ ਗੱਲਾਂ ਨੇ ਇਹ ਤਾਂ ਭਗਵੰਤ ਮਾਨ ਨੇ ਹੁਣ ਕਹੀਆਂ ਨੇ ਪਹਿਲਾਂ ਤੋਂ ਇਹ ਗੱਲਾਂ ਚੱਲ ਰਹੀਆਂ ਨੇ ਇਹ ਜਿਵੇਂ ਕਹਿੰਦੇ ਆ ਵੀ ਜੇਕਰ ਇਤਿਹਾਸ ਲਿਖਿਆ ਜਾਊਗਾ ਤਾਂ ਇਹ ਕਾਲੇ ਅੱਖਰਾਂ ਦੇ ਵਿਚ ਉੱਥੇ ਗੱਲਾਂ ਲਿਖੀਆਂ ਜਾਣ ਵਾਲੀਆਂ ਨੇ ਭਗਵੰਤ ਮਾਨ ਨੇ ਤਾਂ ਹੁਣ ਕਿਹਾ ਸੋ ਇਹ ਅਸਲ ਦੇ ਵਿਚ ਜਿਹੜੀ ਗੱਲ ਹੈ ਬਾਜਵਾ ਜੀ ਸਾਰੀ ਜਿਹੜੀ ਗੱਲਬਾਤ ਹੈ ਨਾ ਉਹ ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਹਰੇ ਬਣਾ ਕੇ ਸੁਖਬੀਰ ਬਾਦਲ ਵੱਲੋਂ ਵਰਤਿਆ ਜਾ ਰਿਹਾ ਕਿਉਂਕਿ ਭਗਵੰਤ ਮਾਨ ਦੀ ਜਿਹੜੀ ਸਰਕਾਰ ਪੰਜਾਬ ਵਿਚ ਚੱਲ ਰਹੀ ਹੈ ਲੋਕ ਕਈ ਫੈਸਲਿਆਂ ਤੋਂ ਖੁਸ਼ ਨੇ ਤੇ ਆਉਣ ਵਾਲੇ ਸਮੇਂ ਦੇ ਵਿਚ ਇਹਨਾਂ ਨੇ ਕਿਹਾ ਵੀ ਜੇ ਭਗਵੰਤ ਮਾਨ ਹੋਰ ਆਉਣ ਵਾਲੀਆਂ 2027 ਦੀ ਇਲੈਕਸ਼ਨ ਦੇ ਵਿਚ ਖੜਾ ਹੋ ਗਿਆ ਜਾਂ ਇਹਨਾਂ ਨੂੰ ਲੋਕਾਂ ਨੇ ਲੈ ਕਰ ਲਿਆ ਫਿਰ ਸਾਡੀ ਪੱਟੀ ਮੇਸ ਹੋ ਜਾਣੀ ਹੈ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਥੇਦਾਰ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਗੁਮਰਾਹ ਕਰਕੇ ਇਹ ਭਗਵੰਤ ਮਾਨ ਦੇ ਉਪਰ ਧਰਮ ਦਾ ਡੰਡਾ ਚਲਾਉਣਾ ਚਾਹੁੰਦੇ
1: ਪਰ ਜਨਤਾ ਨੂੰ ਵੀ ਪਤਾ ਬੱਬੂ ਜੀ ਬੱਬੀ ਜੀ ਕੀ ਹੋਣ ਡਿਆ ਜਨਤਾ ਵੀ ਇੰਨੀ ਭੋਲੀ ਨਹੀਂ ਹੈਗੀ ਕੌਣ ਚਲਾਕੀ ਖੇਡਣ ਡਿਆ ਕੌਣ ਮਤਲਬ ਕਿ ਸਾਨੂੰ ਗੁਮਰਾਹ ਕਰਨ ਡਿਆ ਕੌਣ ਮਤਲਬ ਕਿ ਇੰਨੇ ਆਪ ਘਪੜੇ ਕਰਕੇ ਵੀ ਤੇ ਸੱਚਾ ਹੁੰਦੀ ਸੱਚੇ ਹੋਣ ਦੀ ਕੋਸ਼ਿਸ਼ ਕਰ ਰਿਹਾ ਸਾਰਾ ਲੋਕਾਂ ਨੂੰ ਪਤਾ
0: ਲੋਕ ਆਵਾਜ਼ ਬਾਜਵਾ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਬਣੀ ਹੋਈ ਹੈ ਉਸੇ ਲੋਕ ਆਵਾਜ਼ ਨੂੰ ਇਹਨਾਂ ਨੇ ਹੁਣ ਧਰਮ ਦਾ ਡੰਡਾ ਅਕਾਲ ਤਖ਼ਤ ਵਾਲਾ ਜਿਹੜਾ ਕੁੰਡਾ ਜਾਂ ਅਕਾਲ ਤਖ਼ਤ ਵਾਲਾ ਜੋ ਵੀ ਮਰਜ਼ੀ ਲਾ ਲੋ ਉਹਨੂੰ ਬੁਰੇ ਤਰੀਕੇ ਦੇ ਨਾਲ ਵਰਤ ਕੇ ਇਹ ਆਪਣੀ ਸਿਆਸਤ ਆ ਜਿਹੜੀ ਉਹ ਪੰਜਾਬ ਦੇ ਵਿਚ ਚਮਕਾਉਣੀ ਚਾਹੁੰਦੇ ਨੇ ਕਿਉਂਕਿ ਪਿਛਲੇ 10 ਸਾਲਾਂ ਤੋਂ ਕੁਰਸੀ ਤੋਂ ਲੋਕਾਂ ਨੇ ਇਹਨਾਂ ਨੂੰ ਭਗਾ ਕੇ ਮਾਰਿਆ ਹੋਇਆ
1: ਰਹੇਗਾ ਇਹ ਜਿਆਦਾ ਲੋਕਾਂ ਨੂੰ ਨਾਰਾਜ਼ ਕਰਨਗੇ ਸਰ ਹੋਰ ਜਿਆਦਾ ਲੋਕਾਂ ਨੂੰ ਨਾਰਾਜ਼ ਕਰਨ ਅਗਰ ਇਹਨਾਂ ਦੇ ਕੁਛ ਚੁਣਤੇ ਰਹਿਣਗੇ ਇਹਨਾਂ ਦੇ ਕੋਲ ਜਿਨ੍ਹਾਂ
0: ਨੂੰ
1: ਰਾਜਸੀ ਲਾਭ ਪ੍ਰਾਪਤ ਹੁੰਦਾ ਇਹਨਾਂ ਤੋਂ ਆਮ ਜਨਤਾ ਜਿਹੜੀ ਹੈ ਉਹ ਤਕਰੀਬਨ ਇੱਕ ਕਾਮਨ ਆਦਮੀ ਜਿਹੜਾ ਹੈਗਾ ਉਹਦੇ ਸਭ ਨੂੰ ਗੁੱਸੇ ਚ ਆਏਗਾ ਕਿ ਤੁਸੀਂ ਕਿਸੇ ਦੇ ਉੱਤੇ ਕਿਉਂ ਥੋਪਦੇ ਹੋ ਬਦੋ ਬਦੀ ਕੋਈ ਦੋਸ਼ ਜਿਹੜਾ ਉਹਨੇ ਕੀਤਾ ਹੀ ਨਹੀਂ
0: ਹੁਣ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਚਮਚੇ ਹੀ ਰਹਿਣਗੇ ਉਹਦੇ ਵਿਚ ਬਾਜਵਾ ਜੀ ਮੈਂ ਬੜੀ ਮੈਨੂੰ ਸ਼ਰਮ ਆ ਗਿਆ ਮੈਨੂੰ ਨਾਂ ਲੈਣ ਲੱਗਿਆ ਜਿਹੜੇ ਸੁੱਚੇ ਸਿੰਘ ਲਗਾਹ ਹੋਣੀ ਨੇ ਉਹ ਭਗਵੰਤ ਮਾਨ ਨੂੰ ਵਿਗਾੜ ਰਹੇ ਨੇ ਵੀ ਆ ਜਾਓ ਅਸੀਂ ਬਾਦਲ ਦੇ ਨਾਲ ਅਸੀਂ ਇਹ ਬੰਦੇ ਚਮਚੇ ਤਾਂ ਕੀ ਇਹਨਾਂ ਦਾ ਤਾਂ ਜਦੋਂ ਸੁੱਚੇ ਦਾ ਨਾਂ ਆਉਂਦਾ ਫਿਰ ਅੱਖਾਂ ਮੂਹਰੇ ਆਉਂਦਾ ਕੀ ਇਹ ਵੀ ਦੇਖੋ
1: ਸਾਰਿਆਂ ਨੂੰ ਪਤਾ ਜੀ ਅੱਖਾਂ ਮੂਹਰੇ ਕੀ ਆ ਰਿਹਾ ਮੈਂ ਨਾ ਜਦੋਂ
0: ਇਹੋ ਜਿਹੀ
1: ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣ ਲੱਗਾ ਜਦੋਂ ਆਉਂਦੇ ਸੀ ਨਾ ਤਰੀਕ ਭੁਗਤਣ ਲਗਾ ਸਾਹਿਬ ਹੋਣੀ ਤੇ ਇਹ ਇੱਕ ਵਾਰੀ ਕਿਤੇ ਘੋੜੇ ਤੇ ਵੀ ਬਹਿ ਕੇ ਜਾਂ ਘੋੜੀ ਤੇ ਬਹਿ ਕੇ ਵੀ ਆਏ ਇਹਨਾਂ ਦੇ ਚੁਮਚੇ ਅੱਗੇ ਪਿੱਛੇ ਮਤਲਬ ਕਿ ਨਾਰੇ ਲਾਉਂਦੇ ਆਉਣ ਤੇ ਨਾਰੇ ਕੀ ਲਾਉਣ ਸੁੱਚਾ ਸਿਆ ਲਗਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਣਾ ਸੋਚ ਵੇਖ ਲੋ ਇਹਨਾਂ ਦੀ ਕੀ ਆ ਤੇ ਉਹ ਪਿੱਛੇ ਪਹਿਰਾ ਦੇਣ ਨੂੰ ਵੀ ਤਿਆਰ ਨੇ ਸਾਰੇ
0: ਹੁਣ ਜਿਹੜੀ ਤੁਸੀਂ ਗੱਲ ਕਹੀ ਆ ਨਾ ਇਹ ਬਿਲਕੁਲ 100% ਸੱਚੀ ਹੈ ਜਦੋਂ ਇਹਨੂੰ ਜਮਾਨਤ ਮਿਲੀ ਹੈ ਨਾ ਉਦੋਂ ਫਿਰ ਇੱਕ ਬੜੀ ਘੋੜੀ ਸ਼ਿੰਗਾਰ ਕੇ ਲਿਆ ਕੇ ਇਹਦੇ ਉੱਪਰ ਉਹਨੂੰ ਬਿਠਾਇਆ ਗਿਆ ਸੀ ਥੋੜਾ ਜਿਹਾ ਬਸ ਵੀ ਇੱਕ ਮਤਲਬ ਕੇ ਵੀ ਆਹੀ ਜੀ ਦੇਖੋ ਵੀ ਸਾਨੂੰ ਘੋੜਿਆਂ ਉੱਤੇ ਲੈ ਕੇ ਆ ਰਹੇ ਨੇ ਉਸ ਟਾਈਮ ਇਹਦੇ ਚਮਚੇ ਨਾਰੇ ਮਾਰ ਰਹੇ ਸੀ ਇਹ ਨਾਰੇ ਉਸ ਵੇਲੇ ਜਿਹੜੇ ਤੁਸੀਂ ਹੁਣ ਗੱਲ ਕੀਤੀ ਆ ਬੜੇ ਪ੍ਰਫੁੱਲਿਤ ਹੋਏ ਤੇ ਫਿਰ ਸ਼ਰਮ ਦੇ ਮਾਰੇ ਉਹ ਜਿਹੜੇ ਮਾਰਨ ਵਾਲਿਆਂ ਦੀ ਵੀਡੀਓ ਆਈ ਬਹੁਤ ਕੁਛ ਆਇਆ ਫਿਰ ਉਹਨਾਂ ਨੂੰ ਲਾਹਨਤਾਂ ਪਈਆਂ ਹੁਣ ਜਦੋਂ ਉਹੋ ਜਿਹੇ ਬੰਦੇ ਜਾਂ ਫਿਰ ਬਲਟੋਹੇ ਵਰਗੇ ਭੌਂਕੜ ਬੰਦੇ ਜਦੋਂ ਉਹ ਭਗਵੰਤ ਮਾਨ ਨੂੰ ਵਿਗਾੜਦੇ ਨੇ ਜਾਂ ਕਿਸੇ ਹੋਰ ਨੂੰ ਵਿਗਾੜਦੇ ਨੇ ਫਿਰ ਵਾਜਵਾਈ ਤੁਸੀਂ ਆਪ ਹੀ ਦੇਖੋ ਵੀ ਫਿਰ ਅੱਗੇ ਜਾ ਕੇ ਇਸ ਮਸਲੇ ਦਾ ਬਣਨਾ ਕੀ ਹੈ ਹੁਣ ਆਪਾਂ ਜਾਂਦੇ ਜਾਂਦੇ ਇੰਨੀ ਚਰਚਾ ਕੀਤੀ ਆ ਜਿਹੜੀ ਉਹ ਹੁਣ ਮੈਂ ਇਹ ਹੈ ਵੀ 15 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਅਕਾਲ ਤਖ਼ਤ ਉਪਰ ਤਲਬ ਕੀਤਾ ਬੁਲਾਇਆ ਗਿਆ ਉਸੇ ਦਿਨ ਹੀ 15 ਜਨਵਰੀ ਨੂੰ ਸਾਡੀ ਜਿਹੜੀ ਇੰਡੀਆ ਦੀ ਰਾਸ਼ਟਰਪਤੀ ਬੀਬੀ ਮੁਰਮੂ ਉਹ ਵੀ ਇੱਕ ਯੂਨੀਵਰਸਿਟੀ ਦੇ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਸਰ ਆ ਰਹੇ ਹੈ ਪ੍ਰੋਟੋਕੋਲ ਅਨੁਸਾਰ ਮੁੱਖ ਮੰਤਰੀ ਨੂੰ ਉਹਨੂੰ ਰਿਸੀਵ ਕਰਨਾ ਮੁੱਖ ਮੰਤਰੀ ਉਹਨਾਂ ਨਾਲ ਰੁਕਣਾ ਪਰ ਮੈਂ ਇਹ ਭਗਵੰਤ ਮਾਨ ਦੀ ਭਗਵੰਤ ਮਾਨ ਦੀ ਜਿਹੜੀ ਸਾਹਮਣੇ ਮੈਸੇਜ ਆਇਆ ਕਿ ਮੈਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਹੋਇਆ ਮੈਂ 15 ਜਨਵਰੀ ਨੂੰ ਰਾਸ਼ਟਰਪਤੀ ਜੀ ਤੁਹਾਡੇ ਦੁਆਰੇ ਤੁਹਾਡਾ ਸਵਾਗਤ ਕਰ ਲਿਆ ਆਪਣੇ ਹੋਰ ਸਾਥੀਆਂ ਦੀ ਡਿਊਟੀ ਲਾਵਾਂਗਾ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਮੈਨੂੰ ਅਕਾਲ ਤਖ਼ਤ ਤੋਂ ਵੱਡਾ ਨਾ ਕੇ ਰਾਸ਼ਟਰਪਤੀ
1: ਬੱਬੀ ਜੀ ਤੁਹਾਡੇ ਕੋਲ 4-5 ਮਿੰਟ
0: ਹਾਂ ਮੈਂ ਉਹ ਗੱਲ ਜਿਹੜੀ ਕਰ ਰਿਹਾ ਨਾ ਵੀ ਭਗਵੰਤ ਮਾਨ ਨੇ ਇਹ ਵੀ ਵਡੱਪਣ ਦਿਖਾਇਆ ਇੱਕ ਬਹੁਤ ਵੱਡਾ ਵੀ ਮੈਨੂੰ ਰਾਸ਼ਟਰਪਤੀ ਨਹੀਂ ਮੈਨੂੰ ਅਕਾਲ ਤਖ਼ਤ
1: ਠੀਕ ਆ ਭਗਵੰਤ ਮਾਨ ਵਿਚ ਵੀ ਕਈ ਗਲਤੀਆਂ ਹੋਣਗੀਆਂ ਕਈ ਵਾਅਦੇ ਉਹ ਨਹੀਂ ਪੂਰੇ ਕਰ ਸਕਿਆ ਹੈਗਾ ਪਰ ਇਹੋ ਜਿਹੇ ਝੂਠੇ ਇਲਜ਼ਾਮ ਯਾਰ ਕਿਸੇ ਜ਼ਿੰਮੇਵਾਰ ਆਦਮੀ ਤੇ ਲਾਉਣੇ ਉਹ ਇਸ ਤੋਂ ਪਹਿਲਾਂ ਪਤਾ ਜਦੋਂ ਲੱਗ ਚੁੱਕਿਆ ਕਿ AI ਦੁਆਰਾ ਬਣਾਈ ਗਈ ਹੈਗੀ ਹੈ ਤੇ ਫੇਰ ਤੇ
0: ਧੱਕਾ ਜੀ ਧੱਕਾ ਤੁਸੀਂ ਜਿਹੜਾ ਸ਼ਬਦ ਵਰਤਿਆ ਉਹ ਬਿਲਕੁਲ ਸਹੀ ਆ ਹੁਣ ਇਸ ਮਾਮਲੇ ਦੇ ਵਿਚ ਭਗਵੰਤ ਮਾਨ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਧਿਕਾਰੀ ਨੇ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਂ ਉਹ ਕੁਛ ਮੁਲਾਜ਼ਮ ਨੇ ਜਿਨ੍ਹਾਂ ਨੂੰ ਧੱਕੇ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਤਰਫਾ ਕਾਰਵਾਈ ਕਰਦਿਆਂ ਹੁੰਦਾ ਮੁਅੱਤਲ ਕੀਤਾ ਗਿਆ ਮੁਅੱਤਲ ਕਿਵੇਂ ਕੀਤਾ ਗਿਆ ਸੁਖਬੀਰ ਬਾਦਲ ਐਂਡ ਮੋਦੀ ਕੰਪਨੀ ਦਰਬਾਰ ਸਾਹਿਬ ਦੇ ਵਿਚ ਮੱਥਾ ਟੇਕਣਾਉਂਦੇ ਨੇ ਉਸ ਮੌਕੇ ਇੱਕ ਕੀਰਤਨੀਆ ਸਿੰਘ ਜੀ ਦੀ ਜ਼ਮੀਰ ਜਾਗਦੀ ਸੀ ਬਲਦੇਵ ਸਿੰਘ ਵਡਾਲਾ ਸ਼੍ਰੋਮਣੀ ਕਮੇਟੀ ਦਾ ਕੀਰਤਨ ਮੁਲਾਜ਼ਮ ਉਹਨੇ ਇੱਕ ਸ਼ਬਦ ਲਾ ਦਿੱਤਾ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਉਸ ਤੋਂ ਬਾਅਦ ਬਾਜਵਾ ਜੀ ਉਹਨੂੰ ਚੱਕ ਕੇ ਮਾਰਿਆ ਹਰਿਆਣੇ ਚ ਉਹਦੀ ਬਦਲੀ ਕਰਤੀ ਫਿਰ ਹਰਿਆਣੇ ਚ ਬਦਲੀ ਕੀਤੀ ਉਥੋਂ ਫਿਰ ਉਹਨੂੰ ਪੱਕਾ ਫਾਰ ਕਰਤਾ ਗੈਟ ਆਊਟ ਜੀ ਤੁਸੀਂ ਆਹ ਕੁਛ ਬੋਲਿਆ ਇਹੋ ਜਿਹੀ ਵਿਚਲੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਸਾਬਕਾ ਮੁਲਾਜ਼ਮ ਨੇ ਕੁਛ ਨੇ ਉਹ ਭਗਵੰਤ ਮਾਨ ਨੂੰ ਅੰਦਰਲਾ ਰਿਕਾਰਡ ਵਗੈਰਾ ਅੰਦਰਲੀਆਂ ਗੱਲਾਂ ਬਾਤਾਂ ਕਾਫੀ ਹੱਦ ਤੱਕ ਦੱਸ ਰਹੇ ਨੇ ਭਗਵੰਤ ਮਾਨ ਇਹ ਗੱਲ ਕਹਿ ਰਿਹਾ ਕਿ ਜਥੇਦਾਰ ਸਾਹਿਬ ਜੀ ਸ਼੍ਰੋਮਣੀ ਕਮੇਟੀ ਜੀ ਜਿੱਥੇ ਮੈਨੂੰ ਬੁਲਾਉਣਾ ਚਾਹੇ ਅਕਾਲ ਤਖ਼ਤ ਤੇ ਬੁਲਾਓ ਚਾਹੇ ਤੁਸੀਂ ਮੈਨੂੰ ਸਕੱਤਰ ਦੇ ਵਿਚ ਬੁਲਾਓ ਚਾਹੇ ਜਿੱਥੇ ਮਰਜ਼ੀ ਕਮਰੇ ਚ ਬੁਲਾਓ ਆਪਾਂ ਉਥੇ ਸਾਰਾ ਕੁਛ ਲੈਬ ਚਲਾਵਾਂਗੇ ਉਹਨੂੰ ਲੈਬ ਚਲਾਉਣ ਤੋਂ ਕੰਮ ਹੋ ਗਿਆ ਖਰਾਬ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਨੇ ਤਾਂ ਇਹ ਸੋਚਿਆ ਸੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਦਾ ਦਾਬਾ ਮਾਰ ਦੀਏ ਉਹ ਯੋਗ ਜੋ ਵੀ ਮੈਂ ਨਹੀਂ ਆਉਂਦਾ ਹਾਂ ਹੁਣ ਕੁਰਸੋਆ ਬਾਜਵਾ ਜੀ ਇਹੋ ਜਿਹੀਆਂ ਵੀ ਮਿਲੀਆਂ ਨੇ ਬਈ ਇਹ ਜਦੋਂ ਦੇਖਿਆ ਵੀ ਉਹ ਭਾਂਡਾ ਫੁੱਟ ਰਿਹਾ ਸੁਖਬੀਰ ਬਾਦਲ ਦਾ ਧਾਮੀ ਐਂਡ ਕੰਪਨੀ ਦਾ ਜਥੇਦਾਰ ਦਾ ਕਹਿੰਦੇ ਹੁਣ ਇਹੋ ਜਿਹੀਆਂ ਗੱਲਾਂ ਬਾਤ ਤਵੀ ਨੇ ਬਈ ਜਿਹੜੀ ਧਿਰ ਕਹਿੰਦੀ ਸੀ ਬਈ ਤੈਨੂੰ ਤਲਬ ਕਰ ਲਿਆ ਆ ਜਾ, ਉਹੀ ਧਿਰ ਹੁਣ ਕਹਿੰਦੀ ਆ ਕਿਸੇ ਤਰੀਕੇ 15 ਤਰੀਕ ਨੂੰ ਭਗਵੰਤ ਮਾਨ ਨੂੰ ਰੋਕਣ ਦਾ ਯਤਨ ਕਰੀਏ। ਆ ਕੁਛ ਵੀ ਹੋ ਰਿਹਾ।
1: ਬਿਲਕੁਲ ਬਿਲਕੁਲ ਬੱਬੀ ਜੀ, ਇਹ ਡਰਾਮੇ, ਰਾਜਨੀਤਿਕ ਡਰਾਮੇ, ਕਿਤੇ ਧਾਰਮਿਕ ਡਰਾਮੇ, ਅਸੀਂ ਇਹਨਾਂ ਤੋਂ ਹੀ ਉੱਪਰ ਨਹੀਂ ਉੱਠੇ ਅੱਜ ਤੱਕ।
0: ਨਹੀਂ, ਸਾਡੇ ਮਗਲੇ ਇਤਿਹਾਸ ਦੇ ਵਿਚ ਇਸ ਤਰ੍ਹਾਂ ਹੋਇਆ ਹੀ ਨੀ ਜੀ ਕਦੇ, ਜਿਹੜਾ ਹੁਣ ਜਿਹੜੀ ਆਪਾਂ ਗੱਲਬਾਤ ਕਰ।
1: ਬੰਦਾ ਸਾਡੀ ਜਮੀਰ, ਸਾਡਾ ਇਮਾਨ ਤੇ ਸਾਰਾ ਕੁਛ ਤੇ ਗਿਰਾਵਟ ਵੱਲ ਜਾ ਰਿਹਾ।
0: ਹਾਂਜੀ, ਗੱਲ ਬਾਜਵਾ ਜੀ,
1: ਦਿਨੋ ਲੋਕਾਂ ਦੇ ਸਮਾਜ ਉੱਪਰ ਨੂੰ ਜਾਣ ਰਹੇ ਨੇ, ਸਾਡਾ ਸਮਾਜ ਵੇਖ ਲੋ ਕਿਸ ਤਰ੍ਹਾਂ
0: ਥੱਲੇ ਨੂੰ ਜਾ ਰਿਹਾ। ਨਿਗਰ ਨਿਗਰ ਨਿਗਰ ਨਿਗਰ ਨਿਗਰ
1: ਜਾਂ ਮਤਲਬ ਕਿ ਅਸੀਂ ਨਿਗਰ ਗਏ ਆ ਸਭ, ਪਤਾ ਨੀ ਪਹਿਲਾਂ ਨਾਲ।
0: ਇਹ ਸਾਰਾ ਸ਼ਡਯੰਤਰ ਆ ਜਿਹੜਾ ਬਾਜਵਾ ਜੀ, ਇਹ ਇੱਕ ਸੁਖਬੀਰ ਬਾਦਲ ਨੂੰ ਸਿਆਸੀ ਮੰਚ ਦੇ ਉੱਪਰ ਉਭਾਰਨ ਲਈ ਕੀਤਾ ਗਿਆ। ਦੂਜੇ ਪਾਸੇ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ CA ਕੋਹਲੀ ਨੂੰ ਗ੍ਰਿਫ਼ਤਾਰ ਕਰ ਲਿਆ ਨਾ, ਉਹਦੇ ਨਾਲ ਕਾਫੀ ਹੋਰ ਵੀ ਗੱਲਾਂ ਆਉਣੀਆਂ ਸੀ, ਤਾਂ ਕਰਕੇ ਵੀ ਜੇ ਨਹੀਂ ਕਰਦਾ ਤਾਂ ਫਿਰ ਆਪਾਂ ਅਕਾਲ ਤਖ਼ਤ ਵਾਲਾ ਜਿਹੜਾ ਜਿਵੇਂ ਕਹਿੰਦੇ ਆ ਵੀ ਹਥਿਆਰ ਆ ਉਹ ਵਰਤ ਲਈਏ, ਤੇ ਜਿਸ ਤਰ੍ਹਾਂ ਪਿੱਛੇ ਵਰਤਦੇ ਆਏ ਨੇ ਉਹ ਇਹਨਾਂ ਨੇ ਵਰਤ ਲਿਆ, ਤੇ ਹੁਣ ਦੇਖਦੇ ਆ ਵੀ ਇਹ ਇਹਨਾਂ ਨੂੰ ਪੁੱਠਾ ਪੈਂਦਾ ਸਿੱਧਾ।
1: ਠੀਕ ਹੈ ਬਲਬੀਰ ਬੱਬੀ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਇੰਨੀਆਂ
0: ਖੂਬਸੂਰਤ
1: ਸੱਚੀਆਂ ਤੇ ਖਰੀਆਂ ਖਰੀਆਂ ਗੱਲਾਂ ਕਰਨ ਵਾਸਤੇ। ਹਾਂਜੀ, ਧੰਨਵਾਦ ਹੈ ਤੁਹਾਡਾ। ਤੇ
0: ਠੀਕ ਹੈ ਜੀ, ਬਾਏ ਬਾਏ,
1: ਤੇ ਬਹੁਤ ਬਹੁਤ ਧੰਨਵਾਦ ਵਾਂਸ ਅਗੇਨ, ਥੈਂਕ ਯੂ ਵੈਰੀ ਮਚ, ਤੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ।
0: ਸਤਿ ਸ੍ਰੀ ਅਕਾਲ ਜੀ।
1: ਸੋ ਦੇਸ਼ਾਂ ਵਿਦੇਸ਼ਾਂ ਸੁਣ ਰਹੇ ਦੋਸਤੋ, ਇਹ ਸਨ ਸਾਡੇ ਫਸਟ ਕਲਾਸ ਪੱਤਰਕਾਰ ਬਲਬੀਰ ਬੱਬੀ ਜੀ ਹੁਣੀ, ਜਿਹੜੇ ਅਸਲੀਅਤ ਸਮਾਜ ਦਾ ਆਈਨਾ ਤੁਹਾਨੂੰ ਵਿਖਾੜ ਕੇ ਗਏ ਨੇ ਕਿ ਕਿਹੜੇ ਕੌਣ ਕਿਸ ਤਰ੍ਹਾਂ ਸਿਸਟਮ, ਕਿਹੜਾ ਪਰਦਾ ਗਿਰ ਰਿਹਾ, ਕਿਹੜਾ ਨਵਾਂ ਫਿੱਟ ਕੀਤਾ ਜਾ ਰਿਹਾ। ਤੇ ਤੁਹਾਡੇ ਵਾਸਤੇ ਇਹ ਕੋਈ ਨਵੀਆਂ ਗੱਲਾਂ ਨੀ, ਸਿਆਸਤ ਵਿਚ ਤੇ ਧਾਰਮਿਕ ਸਥਾਨਾਂ ਤੇ ਜਦੋਂ ਲੁਕਣ ਮੀਟੀ ਇਸ ਤਰ੍ਹਾਂ ਦੀ ਸ਼ੁਰੂ ਹੋ ਜਾਏ ਤੇ ਅੱਗੋਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ। ਤੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕੁਮ, ਨਮਸਕਾਰ, ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਆਵਾਜ਼ ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਦੋਸਤਾਨਾ ਲਹਿਜੇ ਵਿੱਚ ਹਵਾਵਾਂ ਅਤੇ ਫਿਜ਼ਾਵਾਂ ਵਿੱਚ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭੱਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Explain, expose yourself, how do you see this wonderful, lovely or funny world with your own watching eyes and experience. We are only phone call away. We respect you and your views. That's the beauty of your lovely radio station. Bilkul dosto, asi tuhanu

ਵਿਚਾਰਾਂ ਦਾ ਹਮੇਸ਼ਾ ਸਤਿਕਾਰ ਕੀਤਾ ਹੈ ਤੇ ਕਰਦੇ ਰਹਾਂਗੇ। ਤੁਹਾਡੇ ਪਿਆਰ ਦੇ ਵੀ ਗ੍ਰੇਟਫੁਲ ਹਾਂ ਸਾਰਿਆਂ ਦੇ। ਤੇ ਗੱਲ ਇਸ ਤਰ੍ਹਾਂ ਹੈ ਦੋਸਤੋ, ਕੱਲ ਅਸੀਂ ਆਪਣਿਆਂ ਵਿਸ਼ਿਆਂ ਤੇ ਗੱਲਬਾਤ ਕੀਤੀ ਸੀ ਤੇ ਅੱਜ ਵਿਸ਼ਾ ਸਰਵ ਸਾਂਝਾ ਲੈ ਕੇ ਆਏ ਹਾਂ, ਜਿਹੜਾ ਕਵਿਤਾਵਾਂ ਦਾ ਗੱਲਾਂ ਬਾਤਾਂ ਦਾ ਹੁੰਦਾ ਜੀ। ਠੀਕ ਹੈ ਜੀ, ਜਿਹੜੇ ਸੱਜਣ ਨਹੀਂ ਵੀ ਲਿਖਦੇ ਉਹ ਵੀ ਆਣ ਕੇ ਸਾਡੇ ਨਾਲ ਕਿਸੇ ਵਿਸ਼ੇ ਤੇ ਗੱਲਬਾਤ ਕਰ ਸਕਦੇ ਹੋ ਦੋਸਤੋ। ਚੰਨ ਤਾਰਿਆਂ ਸਮੁੰਦਰਾਂ ਤੱਕ, ਨੇਚਰ ਤੇ ਸਮਾਜ ਤੇ ਤੁਸੀਂ ਕੋਈ ਗੱਲਬਾਤ ਕਰੋ ਆਣ ਕੇ, ਤੁਹਾਡੇ ਕੋਲ 10-12 ਮਿੰਟ ਦਾ ਟਾਈਮ ਹੋਵੇਗਾ। ਆਓ ਆਪਣੇ ਕੀਮਤੀ ਵਿਚਾਰ ਪ੍ਰਗਟ ਕਰੋ। ਵਿਚਾਰਾਂ ਦੇ ਆਦਾਨ ਪ੍ਰਦਾਨ ਚੋਂ ਹੀ ਬੁੱਧੀ ਨਿਕਲਦੀ ਹੈ, ਵਰਨਾ ਆਪਣੇ ਘਰ ਚ ਹੀ ਸਾਰੇ ਬੜੇ ਸਿਆਣੇ ਤੇ ਫਨੇ ਖਾਂ। ਉਹ ਕੋਈ ਜਿਹੜੇ ਪਬਲਿਕ ਹੁੰਦੇ ਨੇ ਨਾ ਜਨਗਣਨਾ ਕਰਨ ਵਾਲੇ, ਉਹ ਘਰ ਘਰ ਗਏ, ਇੱਕ ਘਰ ਦਾ ਉਹਨਾਂ ਨੇ ਬੂਹਾ ਖੜਕਾਇਆ ਤੇ ਉਹ ਬੂਹਾ ਖੜਕਾਇਆ ਤੇ ਉਹ ਇੱਕ ਬੰਦਾ ਨਿਕਲਿਆ ਜੀ, ਜਿਹੜੀ ਅੱਧੀਓ ਜ਼ਿਆਦਾ ਦਾੜੀ ਚਿੱਟੀ ਸੀ ਤੇ ਕਹਿੰਦਾ ਜੀ ਤੁਸੀਂ ਕੌਣ ਹੋ? ਕਹਿੰਦਾ ਜੀ ਅਸੀਂ ਜਨਗਣਨਾ ਵਾਲੇ ਹਾਂ ਤੇ ਸਾਨੂੰ ਇਹ ਦੱਸੋ ਵੀ ਇਸ ਘਰ ਵਿੱਚ ਕਿੰਨੇ ਬੰਦੇ ਨੇ ਹੋਰ? ਕਹਿੰਦਾ ਜੇ ਸੱਚੀ ਪੁੱਛਦੇ ਹੋ ਤੇ ਇਸ ਘਰ ਚ ਬੰਦਾ ਮੈਂ ਹੀ ਹਾਂ, ਬਾਕੀ ਸਾਰੇ ਕੁੱਤੇ ਬਿੱਲੇ ਹੀ ਨੇ। ਸੋ ਸਾਡੀ ਸੋਚ ਜਿਹੜੀ ਹੈ ਨਾ, ਅਸੀਂ ਹਰ ਕੋਈ ਆਪੋ ਆਪਣੇ ਥਾਂ ਪਹੁੰਚਿਆ ਬੰਦਾ ਹੈਗਾ, ਪਰ ਜਦੋਂ ਅਸੀਂ ਇਕੱਠੇ ਬਾਂਗੇ, ਦੇਖਿਆ ਨਾ ਸਾਇੰਸਦਾਨ ਕਿਸੇ ਦੀ ਰਾਏ ਕੁਛ ਹੁੰਦੀ ਹੈ ਕਿਸੇ ਦੀ ਕੁਛ, ਪਰ ਜਦੋਂ ਉਹ ਇੱਕ ਮੰਚ ਤੇ ਬਹਿੰਦੇ ਨੇ ਤੇ ਹਰ ਇੱਕ ਨੂੰ ਸਾਬਤ ਕਰਨਾ ਪੈਂਦਾ ਤੇ ਉਹਦੇ ਉੱਤੇ ਫਿਰ ਹਰ ਇੱਕ ਦੀ ਸਹਿਮਤੀ ਹੋ ਜਾਂਦੀ ਹੈ ਵੀ ਠੀਕ ਕੌਣ ਹੈ। ਆਓ ਆਪਣੇ ਸਮਾਜ ਤੇ ਵਿਚਾਰ ਵਟਾਂਦਰਾ ਕਰੀਏ, ਜਾਂ ਬਈ ਆਪਣੀਆਂ ਰਚਨਾਵਾਂ ਸੁਣਾਓ ਜੋ ਤੁਹਾਡਾ ਦਿਲ ਕਰਦਾ। ਠੀਕ ਹੈ ਨਾ ਜੀ? ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parvazradio.com। ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦਾ, ਅਗਰ ਤੁਸੀਂ ਤੇ ਸਾਨੂੰ ਸੁਣਦੇ ਹੀ ਹੋ ਦੋਸਤੋ, ਆਪਣੇ 5-7 10 ਯਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ। ਤੂੰ ਤੀਰਥ ਗਾ ਗਾ ਉਮਰ ਗਵਾਈ, ਤੂੰ ਤੀਰਥ ਗਵਾ ਦੇ। ਜਿਹੜਾ ਟੈਲੀਫੋਨ ਮੈਨੂੰ ਬੰਦ ਕਰ ਲੈਣ ਦਿਓ, ਮੈਨੂੰ ਚੇਤਾ ਭੁੱਲ ਗਿਆ ਯਾਰ। ਤੂੰ ਤੀਰਥ ਗਾ ਗਾ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ। ਤੂੰ ਤੀਰਥ ਗਾ ਗਾ ਉਮਰ ਗਵਾਈ, ਰੱਬ ਲੱਭਾ ਕਿਸੇ ਵੀ ਅੰਦਰ ਨਾ। ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਸੱਪਾਂ ਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ, ਜੇ ਤੂੰ ਮਾਂ ਬਾਪ ਦੇ ਨੀ ਪੈਰੀ ਹੱਥ ਲਾਉਂਦਾ, ਵਿਅਰਥ ਵਿਅਰਥ ਤੇਰਾ ਨਾਮ ਜਪਿਆ। ਭਾਈ ਜੇ ਤੂੰ ਮਾਂ ਬਾਪ ਦੇ ਨੀ ਪੈਰੀ ਹੱਥ ਲਾਉਂਦਾ, ਵਿਅਰਥ ਤੇਰਾ ਨਾਮ ਜਪਿਆ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰਦੇ ਹੋ, ਪਲੀਜ਼ ਇੱਕ ਹੀ ਰਿੰਗ ਕਾਫੀ ਹੈ। ਬਹੁਤ ਸਾਰੀਆਂ ਰਿੰਗਾਂ ਮਾਰਨ ਨਾਲ ਨਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਟੈਲੀਫੋਨ ਮੈਂ ਤੁਹਾਨੂੰ ਬੈਕ ਤੇ ਬਾਅਦ ਕੀ ਕਰਨਾ, ਤੁਹਾਡੀ ਮਿਸ ਕਾਲ ਆ ਜਾਏਗੀ। ਤੁਸੀਂ ਇੱਕ ਹੀ ਕਾਲ ਮਾਰੋਗੇ ਤੇ ਮਿਸ ਕਾਲ ਆ ਗਈ ਹੈ ਤੁਹਾਡੀ, ਤੁਹਾਡਾ ਕਦੀ ਵੀ ਡਾਇਰੈਕਟ ਟੈਲੀਫੋਨ ਨਹੀਂ ਮੈਂ ਚੁੱਕਣਾ। ਸੋ ਇਸ ਕਰਕੇ ਇੱਕ ਹੀ ਮਿਸ ਕਾਲ ਮਾਰਿਆ ਕਰੋ ਪਲੀਜ਼। ਗੱਲ ਏਦਾਂ ਦੋਸਤੋ ਵੀ ਅੱਜ ਹੈ ਸੈਚਰਡੇ ਤੇ 11 ਜਨਵਰੀ ਹੋ ਗਈ ਹੈ ਜੀ, ਤੇ ਟੈਂਪਰੇਚਰ ਅੱਜ 9 ਸੀ, ਠੰਡ ਸੀ ਕਾਫੀ, ਧੁੱਪ ਭਾਵੇਂ ਲੱਗੀ ਸੀ, ਪਰ ਉਹ ਧੁੱਪ ਦੀ ਸਿਰਫ ਨਾ ਜਿਸ ਤਰ੍ਹਾਂ ਬਲਬ ਹੀ ਜਗਦਾ ਹੁੰਦਾ ਉਹਦੇ ਵਿੱਚ ਕੋਈ ਗਰਮੀ ਥੋੜੀ ਹੁੰਦੀ ਹੈ, ਤੇ ਠੰਡ ਸੀ ਵੈਸੇ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਮੁਤਾਬਕ ਇਸ ਵਕਤ ਦੋਸਤੋ ਇੰਡੀਆ ਦੇ
7:46 ਹੋ ਗਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 0049-171-4869-514 0049-171-4869-514 ਤੇ ਸੱਜਣਾ ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਹੀ ਮਾਰ ਰਹੀ ਹੈ ਤੇ ਮੈਂ ਤੁਹਾਨੂੰ ਕਾਲ ਬੈਕ ਕਰਾਂਗਾ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਕੋਈ ਸਵੀਟ ਜਿਹਾ ਗਾਣਾ ਸੁਣਾਵਾਂ ਮੈਂ ਨਾ ਕੋਈ ਤੁਹਾਨੂੰ ਵਪਾਰਕ ਸੁਨੇਹੇ ਵਨ ਉਮਸ ਆਟੋ ਗੇਟ ਫਰਗੈਸਨ ਜੀ ਨੇ ਆਟੋ ਰਾਈਫਨ ਆ ਐਪਸੀਲੋ ਫਰੀਡਮ ਸਟਰਾਸ 106 63165 ਮਿਊਲੈਨ ਰੈਪਰਾਤੂਰਨ ਆਲਾ ਫਬਰੀਕਾਟ ਰਾਈਫਨ ਉਂਦ ਰੇਡ ਫਰਸ਼ੀਦਨ ਰੇਡ ਫਰਸ਼ੀਦਨ ਰਾਈਫਨ ਸਮਰ ਉਂਦ ਵਿੰਟਰ ਆਕਸ ਫਰਮੈਸੂ ਕਲਿਮਾ ਸਰਵੇਸ ਐਸਰ ਸਟਾਈਲ ਟੋਫ ਉਂਦ ਆ ਊ ਆਲਸੋ ਬੈਸਟ ਸਰਵੇਸ ਗੁਸਟਿਕ ਪ੍ਰਾਈਸ ਸੱਜਣੋ ਸਾਡੇ ਸ਼ਹਿਰ ਮੇਲਹਾਇਮ ਦੇ ਵਿਚ ਆਟੋ ਵਰਕ ਸਟਾਰਟ ਹੈ ਜੀ ਜਿਹੜੀ ਕਾਫੀ ਪੁਰਾਣੀ ਵਰਕ ਸਟਾਰਟ ਹੈ ਆਟੋ ਰਾਈਫਨ ਆ ਐਪਸੀਲੋਨ ਉਹ ਹੈ ਜੀ ਫਰੀਡਮ ਸਟਰਾਸੇ 146 ਚ ਤੇ 63165 ਮੇਲਹਾਇਮ ਦੇ ਵਿਚ ਹਰ ਕਿਸਮ ਦੀ ਰਿਪੇਅਰ ਤੁਹਾਡੀ ਕਾਰ ਕੋਈ ਵੀ ਹੈ ਜੀ ਕਿਸੇ ਕੰਪਨੀ ਦੀ ਵੀ ਹੈ ਗੱਲ ਮੁੱਕੀ ਤੇ ਜਿਹੜੇ ਟਾਇਰ ਨੇ ਤੇ ਰੇਡੇ ਜਿਹੜੇ ਰਿਮ ਹੁੰਦੇ ਨੇ ਬੜੇ ਬੜੇ ਟੋਪ ਕਲਾਸ ਮਾਡਰਨ ਅਕਸ ਫਰਮੈਸੂ ਕਲਿਮਾ ਸਰਵਿਸ ਹੈ ਉਹਦੀ ਕੋਈ ਵੀ ਤੁਹਾਡੀ ਗੈਸ ਲੀਕ ਕਰ ਗਈ ਹੈ ਮਤਲਬ ਕੂਲਨ ਲਾ ਕੇ ਦੀ ਜਾਂ ਜੋ ਵੀ ਹੈ ਉਹਦੇ ਚ ਕੋਈ ਹੋਰ ਡਿਫੈਕਟ ਹੈ ਅਸਲਟ ਸਟਾਈਲ ਕੁਛ ਕਿਸੇ ਤਰ੍ਹਾਂ ਦਾ ਵੀ ਕੋਈ ਤੁਹਾਨੂੰ ਪੁਰਜਾ ਚਾਹੀਦਾ ਇਹ ਮੁਹੱਈਆ ਕਰਵਾ ਦੇਣਗੇ ਉਹਦੀ ਪਾਸਿੰਗ ਟੋਫ ਤੇ ਆਊ ਹਾਂਜੀ ਇਹਨਾਂ ਦੀ ਟੋਪ ਕਲਾਸ ਸਰਵਿਸ ਹੈ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਸੋ ਫਰਗੈਸਨ ਜ਼ਿਨਿਕਸ ਫਰੀਡਮ ਸਟਰਾਸੇ 106 ਆਟੋ ਰਾਈਫਨ ਆ ਐਪਸੀਲੋਨ 63165 ਮੇਲ ਹੈ ਬਿਲਕੁਲ ਜੀ ਤੇ ਲਓ ਦੋਸਤੋ ਤੁਹਾਨੂੰ ਹੁਣ ਅਸੀਂ ਕੋਈ ਗਾਣਾ ਜੀ ਇੱਥੇ ਮੈਂ ਕਿਊ ਕਰਕੇ ਰੱਖਿਆ ਤੇ ਉਹ ਗਾਣਾ ਨਾ ਰੇਡਰ ਰੇਡਰ ਅੰਬਰਸਰੀਏ ਰੇਡਰ ਨੇ ਅੰਬਰਸਰੀਏ ਜਾਫੀ ਲਾਹੌਰ ਦੇ ਮੈਨੂੰ ਫੇਸਬੁੱਕ ਤੋਂ ਲੱਭਿਆ ਦੋਸਤੋ ਉਹ ਸਰਦਾਰ ਜੀ ਹੁਣਾਂ ਨੇ ਵੰਡਰਫੁਲ ਤਰੀਕੇ ਦੇ ਨਾਲ ਗਾਇਆ ਤੇ ਮੈਂ ਸੋਚਿਆ ਮੈਨੂੰ ਨਾਂ ਨਹੀਂ ਉਹਨਾਂ ਦਾ ਉੱਤੇ ਲਿਖਿਆ ਮੇਹਰ ਸਿੰਘ ਇਹ ਤੇ ਕਿਸੇ ਨੇ ਪੋਸਟ ਪਾਈ ਹੈ ਪਰ ਜਿਨ੍ਹਾਂ ਨੇ ਗਾਇਆ ਬਹੁਤ ਸੋਹਣੇ ਬਜ਼ੁਰਗ ਨੇ ਤੇ ਚਿੱਟੀ ਦਾੜੀ ਦੇ ਗਾਇਆ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਤੇ ਵੇਖੋ ਬੋਰ ਸੁਣੋ ਜਰਾ ਗਾਣੇ ਲਓ ਜੀ ਹਾਜ਼ਰ ਹੈ ਗਾਣਾ ਇਹ ਆ ਜੀ

0: ਵਾਹ ਜੀ ਵਾਹ, ਰੇਡਰ ਨੇ ਅੰਮ੍ਰਿਤਸਰੀਏ ਜਾਫੀ ਲਾਹੌਰ ਦੇ, ਇਹਨਾਂ ਦਾ ਨਾਂ ਹੈ ਜੀ ਸਰਦਾਰ ਬਲਬੀਰ ਸਿੰਘ। ਵੰਡਰਫੁਲ ਸੌਂਗ। ਸੋ ਦੋਸਤੋ, ਗੱਲ ਏਦਾਂ ਹੈ ਭਾਈ, ਮੈਂ ਨਾ ਫੇਰ ਹੋ ਜਾ, ਹਾਂਜੀ ਦੋਸਤੋ, ਹੁਣ ਤੁਸੀਂ ਮੈਨੂੰ ਰਿੰਗ ਮਾਰ ਸਕਦੇ ਹੋ ਤੇ ਮੈਂ ਨਾ ਤੁਹਾਡੀਆਂ ਟਰਨ ਬਾਈ ਟਰਨ ਕਾਲਾਂ ਲੈ ਲਾਂਗਾ। ਤੇ ਅਸਲ ਚ ਨਾ ਮੈਂ ਇੱਥੇ ਕਾਫੀ ਦਾ ਕੱਪ ਬਣਾ ਕੇ ਧਰਿਆ ਸੀ ਤੇ ਮੇਰੀ ਵੱਜ ਗਈ ਆ ਬਾਂਹ ਉਹਦੇ ਨਾਲ, ਰੁੜ ਗਿਆ ਜੇ ਮੇਜ ਦੇ ਉੱਤੇ ਤੇ ਮੇਰੇ ਵਰਕੇ ਵਰਕੇ ਉਹਨੇ ਸਾਰੇ ਗਿੱਲੇ ਕਰ ਦਿੱਤੇ ਇਹਦੇ। ਪਰ ਚਲੋ ਕੋਈ ਗੱਲ ਨੀ, ਮੈਂ ਤੁਹਾਨੂੰ ਨਾ ਇੱਕ ਕਵਿਤਾ ਸੁਣਾਉਂਦਾ ਆਪਣੀ ਇੱਕ ਰਚਨਾ, ਤੇ ਫਿਰ ਤਾਂ ਕਿ ਤੁਹਾਡਾ ਵੀ ਮੂਡ ਬਣ ਜੇ ਤੇ ਫਿਰ ਟਰਨ ਬਾਈ ਟਰਨ ਤੁਹਾਡੀਆਂ ਕਾਲਾਂ ਲੈਣੀਆਂ ਸ਼ੁਰੂ ਕਰਦੇ। ਕਹਿਣੀ ਤੇ ਕਰਨੀ ਛੋਟੀ ਗੱਲ ਵੀ ਖਿੱਚ ਕੇ ਕਰੋ ਲੰਮੀ, ਪਰ ਨਿੱਕੀ ਜਿਹੀ ਗੱਲ ਵੀ ਖਿੱਚ ਕੇ ਰਬਟ ਵਾਂਗੂ ਕਰੋ ਲੰਮੀ, ਤੇ ਵੱਡੀ ਦੱਸ ਕੇ ਵਾਂਝ ਤੇ ਚੜਾਈ ਰੱਖੋ। ਜੇ ਤੁਹਾਡੀ ਹੋਸ ਤੋਂ ਤਿਲਕ ਕੇ ਲੱਤ ਟੁੱਟ ਜਾਏ ਫਿਰ ਵੀ ਸ਼ਰੀਕਾਂ ਦੇ ਵਿੱਚ ਪਸਾਈ ਰੱਖੋ। ਠੱਗੀਆਂ ਮਾਰ ਕੇ ਆਪਣੇ ਘਰ ਭਰ ਲਓ, ਰੌਲਾ ਮਰ ਗਏ ਲੁੱਟ ਗਏ ਦਾ ਪਾਈ ਰੱਖੋ। ਭਾਈ ਠੱਗੀਆਂ ਮਾਰ ਕੇ ਆਪਣੇ ਘਰ ਭਰ ਲਓ, ਰੌਲਾ ਮਰ ਗਏ ਲੁੱਟ ਗਏ ਦਾ ਪਾਈ ਰੱਖੋ। ਹਲੀਮੀ ਪਿਆਰ ਦਾ ਦੋ ਸੰਦੇਸ਼ ਜੱਗ ਨੂੰ, ਗਵਾਂਢੀਆਂ ਦੀ ਇੱਟ ਨਾਲ ਇੱਟ ਖੜਕਾਈ ਰੱਖੋ। ਹਲੀਮੀ ਪਿਆਰ ਦਾ ਦੋ ਸੰਦੇਸ਼ ਜੱਗ ਨੂੰ, ਗਵਾਂਢੀਆਂ ਦੀ ਇੱਟ ਨਾਲ ਇੱਟ ਖੜਕਾਈ ਰੱਖੋ। ਹਾਇਆ ਇਖਲਾਕ ਪਰੰਪਰਾਵਾਂ ਦੇ ਗਾਓ ਸੋਲੇ, ਹਾਇਆ ਇਖਲਾਕ ਪਰੰਪਰਾਵਾਂ ਦੇ ਗਾਓ ਸੋਲੇ, ਪਰ ਆਪਣੀ ਸ਼ਰਮ ਚੰਗੀ ਤਰ੍ਹਾਂ ਲਾਈ ਰੱਖੋ। ਗ੍ਰਿਸਤੀ ਜੀਵਨ ਦਾ ਸਭ ਨੂੰ ਰਾਜ ਦੱਸੋ, ਗ੍ਰਿਸਤੀ ਜੀਵਨ ਦਾ ਸਭ ਨੂੰ ਰਾਜ ਦੱਸੋ, ਪਰ ਘਰ ਦੇ ਭਾਂਡੇ ਨਾਲ ਭਾਂਡਾ ਖੜਕਾਈ ਰੱਖੋ। ਸੱਤ ਬੇਗਾਨੇ ਨੂੰ ਸਮਾਈਲ ਦੇ ਨਾਲ ਵੇਖ, ਭਾਈ ਸੱਤ ਬੇਗਾਨੇ ਨੂੰ ਸਮਾਈਲ ਦੇ ਨਾਲ ਵੇਖੋ, ਪਰ ਤਿਊੜੀਆਂ ਖਾਵਨ ਦੇ ਵੱਲ ਪਾਈ ਰੱਖੋ। ਮੈਂ ਕਿਹਾ ਜੀ ਤਿਊੜੀਆਂ ਖਾਵੰਦ ਦੇ ਵੱਲ ਪਾਈ ਰੱਖੋ, ਤੇ ਬੀਵੀਆਂ ਨੂੰ ਬੜਬੋਲੀਆਂ ਅਨਪੜ੍ਹ ਗਵਾਰ ਆਖੋ, ਬੀਵੀਆਂ ਨੂੰ ਬੜਬੋਲੀਆਂ ਅਨਪੜ੍ਹ ਗਵਾਰ ਆਖੋ। ਪਾਣੀ ਆਪ ਹੀ ਲੱਸੀ ਵਿੱਚ ਪਾਈ ਰੱਖੋ। ਅਰਜਾ ਜੀ ਨਾਸਾਂ ਫਲਾ ਕੇ ਬੀਵੀ ਦੇ ਨਾਲ ਬੋਲੋ, ਨਾਸਾਂ ਫਲਾ ਕੇ ਬੀਵੀ ਦੇ ਨਾਲ ਬੋਲੋ, ਪਰ ਸਿਰ ਮਹਿਬੂਬਾ ਦੇ ਕਦਮਾਂ ਚ ਝੁਕਾਈ ਰੱਖੋ। ਸਿਰ ਮਹਿਬੂਬਾ ਦੇ ਕਦਮਾਂ ਚ ਝੁਕਾਈ ਰੱਖੋ। ਔਰਤ ਜਾਤ ਦੀ ਇੱਜ਼ਤ ਵਿੱਚ ਲੇਡੀਜ਼ ਫਸਟ ਆਖੋ। ਕਿਆ ਬਾਤ ਹੈ, ਔਰਤ ਜਾਤ ਦੀ ਇੱਜ਼ਤ ਚ ਲੇਡੀਜ਼ ਫਸਟ ਆਖੋ, ਪਰ ਆਪਣੀ ਬੀਵੀ ਨੂੰ ਗੁੱਤੋਂ ਭੁਆਈ ਰੱਖੋ। ਲੇਡੀਜ਼ ਫਸਟ ਆਖੋ, ਬਾਹਰ ਆਪਣੀ ਬੀਵੀ ਨੂੰ ਗੁੱਤੋਂ ਭੁਆਈ ਰੱਖੋ। ਮਿੱਠੇ ਪਿਆਰ ਸਤਿਕਾਰ ਦੀ ਜਾਚ ਦੱਸੋ, ਮਿੱਠੇ ਪਿਆਰ ਸਤਿਕਾਰ ਦੀ ਜਾਚ ਦੱਸੋ। ਸ਼ੁਰਲੀ ਨਫ਼ਰਤ ਦੀ ਸਦਾ ਚੜ੍ਹਾਈ ਰੱਖੋ। ਸਭ ਧਰਮਾਂ ਤੋਂ ਉੱਪਰ ਇਨਸਾਨੀਅਤ ਦਾ ਧਰਮ ਦੱਸੋ, ਸਭ ਧਰਮਾਂ ਤੋਂ ਉੱਪਰ ਇਨਸਾਨੀਅਤ ਦਾ ਧਰਮ ਦੱਸੋ, ਪਰ ਧਾਰਮਿਕ ਅੱਗ ਸਦਾ ਹੀ ਲਾਈ ਰੱਖੋ। ਧਾਰਮਿਕ ਅੱਗ ਸਦਾ ਹੀ ਲਾਈ ਰੱਖੋ। ਮੇਰੀ ਕਿਤਾਬ ਦੇ ਵਰਕੇ ਹੋ ਗਏ ਗਿੱਲੇ ਤੇ ਅਗਲਾ ਹਾਂ ਹੁਣ ਪਰਤਿਆ ਗਿਆ। ਧਰਮ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ, ਧਰਮ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ, ਪਰ ਮੰਦਰ ਮਸਜਿਦਾਂ ਨੀਹਾਂ ਤੋਂ ਢਾਈ ਰੱਖੋ। ਮੈਂ ਕਿਹਾ ਮੰਦਰ ਮਸਜਿਦਾਂ ਨੀਹਾਂ ਤੋਂ ਢਾਈ ਰੱਖੋ, ਨੂੰ ਹੀ ਧੀ ਹੈ ਦਾਜ ਤੋਂ ਕਰੋ ਤੋਬਾ, ਨੂੰ ਹੀ ਧੀ ਹੈ ਦਾਜ ਤੋਂ ਕਰੋ ਤੋਬਾ, ਪਰ ਆਪਣੀ ਨੂੰਹ ਨੂੰ ਪੇਕੇ ਭਜਾਈ ਰੱਖੋ। ਜਾ ਕਲਰ ਟੀਵੀ ਲੈ ਕੇ ਆ ਲੋਹੜੀ ਦੇ ਉੱਤੇ, ਆਪਣੀ ਨੂੰਹ ਨੂੰ ਪੇਕੇ ਭਜਾਈ ਰੱਖੋ। ਆ ਪੂਛਾਂ ਵਾਲਾ ਸੁਰਮਾ ਬੜਾ ਬੇਹਯਾ ਹੁੰਦਾ, ਆ ਪੂਛਾਂ ਵਾਲਾ ਸੁਰਮਾ ਬੜਾ ਬੇਹਯਾ ਹੁੰਦਾ, ਤੇ ਆਪ ਬੁੱਢੇ ਬਾਰੇ ਵੀ ਸੁਰਖੀ ਬੁੱਲਾਂ ਤੇ ਲਾਈ ਰੱਖੋ, ਆਪ ਬੁੱਢੇ ਬਾਰੇ ਵੀ ਸੁਰਖੀ ਲਾਈ ਰੱਖੋ। ਗੁਰਦੁਆਰੇ ਗੁਰਬਾਣੀ ਦੀ ਦੌਲਤ ਬਖਸ਼ੋ, ਭਾਈ ਗੁਰੂਦੁਆਰੇ ਗੁਰਬਾਣੀ ਦੀ ਦਾਤ ਬਖਸ਼ੋ, ਪਰ ਨਾਲ ਕਮੇਟੀ ਦੇ ਸਿੰਘ ਪਸਾਈ ਰੱਖੋ, ਪਰ ਨਾਲ ਕਮੇਟੀ ਦੇ ਸਿੰਘ ਪਸਾਈ ਰੱਖੋ। ਸਾਰਾ ਦਿਨ ਨਸ਼ਿਆਂ ਨੂੰ ਖੂਬ ਕੋਸੋ, ਸਾਰਾ ਦਿਨ ਨਸ਼ਿਆਂ ਨੂੰ ਖੂਬ ਕੋਸੋ, ਹਨੇਰਾ ਹੁੰਦਿਆਂ ਹੀ ਵਿਸਕੀ ਚੜਾਈ ਰੱਖੋ। ਮਦਰ ਡੇ ਤੇ ਮਾਂ ਨੂੰ ਫੁੱਲ ਦੇਵੋ, ਮਦਰ ਡੇ ਤੇ ਮਾਂ ਨੂੰ ਫੁੱਲ ਦੇਵੋ, ਪਰ ਵਕਤ ਸਾਰਾ ਸਾਲ ਹੀ ਪਾਈ ਰੱਖੋ, ਵਕਤ ਸਾਰਾ ਸਾਲ ਹੀ ਪਾਈ ਰੱਖੋ। ਜੇ ਸ਼ਰਤਾਂ ਮੰਨ ਜਾਏ ਤੇ ਗ੍ਰੇਟ ਡੈਡ ਆਖੋ, ਜੇ ਸ਼ਰਤਾਂ ਮੰਨ ਜਾਏ ਤੇ ਗ੍ਰੇਟ ਡੈਡ ਆਖੋ, ਨਹੀਂ ਤੇ ਪਿਓ ਨੂੰ ਪੁੱਤ ਬਣਾਈ ਰੱਖੋ, ਨਹੀਂ ਤੇ ਪਿਓ ਨੂੰ ਪੁੱਤ ਬਣਾਈ ਰੱਖੋ। ਸੱਚੇ ਸੌਦੇ ਦੀ ਸਭ ਨੂੰ ਜਾਚ ਦੱਸੋ, ਸੱਚੇ ਸੌਦੇ ਦੀ ਸਭ ਨੂੰ ਜਾਚ ਦੱਸੋ, ਪਰ ਬੇਈਮਾਨੀ ਨੂੰ ਸਾਣ ਤੇ ਲਾਈ ਰੱਖੋ, ਪਰ ਬੇਈਮਾਨੀ ਨੂੰ ਸਾਣ ਤੇ ਲਾਈ ਰੱਖੋ। ਵੋਟਾਂ ਖਾਤਰ ਹੱਥ ਜੋੜ ਸੇਵਾ ਦੇ ਕਰੋ ਵਾਅਦੇ, ਵੋਟਾਂ ਖਾਤਰ ਹੱਥ ਜੋੜ ਸੇਵਾ ਦੇ ਕਰੋ ਵਾਅਦੇ। ਸਰਕਾਰੀ ਖਜ਼ਾਨੇ ਦੀ ਲੁੱਟ ਮਚਾਈ ਰੱਖੋ। ਮੈਂ ਕਿਹਾ ਜੀ ਸਰਕਾਰੀ ਖਜ਼ਾਨੇ ਦੀ ਲੁੱਟ ਮਚਾਈ ਰੱਖੋ। ਭਾਈ ਬੁੱਢੇ ਹੋ ਗਏ ਹੋ ਤੇ ਲਾਲਚ ਤੋਂ ਕਰੋ ਤੋਬਾ। ਮੈਂ ਕਿਹਾ ਜੇ ਬੁੱਢੇ ਹੋ ਗਏ ਹੋ ਤੇ ਲਾਲਚ ਤੋਂ ਕਰੋ ਤੋਬਾ। ਮੰਜੀ ਗਵਾਂਢੀਆਂ ਦੇ ਪਲਾਟ ਵਿਚ ਡਾਈ ਰੱਖੋ, ਕਿੱਲੇ ਠੋਕ ਕੇ ਫਿਰ ਕੱਟਾ ਵਛੀ ਬੰਨਦੇ ਹੋ ਇੱਥੇ। ਮੰਜੀ ਗਵਾਂਢੀਆਂ ਦੇ ਪਲਾਟ ਵਿਚ ਡਾਈ ਰੱਖੋ। ਓ ਸੁੱਚਾ ਸਿਆਂ ਬਹਿ ਜਾਓ ਗਾਰਡਨ ਦੇ ਵਿਚ ਅਖਬਾਰ ਲੈ ਕੇ, ਐਤਵਾਰ ਨੂੰ ਛੁੱਟੀ ਹੁੰਦੀ ਹੈ ਨਾ, ਉਹ ਬਹਿ ਜਾਓ ਗਾਰਡਨ ਦੇ ਵਿਚ ਅਖਬਾਰ ਲੈ ਕੇ, ਪਰ ਕੁਰਸੀ ਗਵਾਂਢਣ ਦੀ ਬਾਰੀ ਵੱਲ ਡਾਈ ਰੱਖੋ, ਪਰ ਕੁਰਸੀ ਗਵਾਂਢਣ ਦੀ ਬਾਰੀ ਵੱਲ ਡਾਈ ਰੱਖੋ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਯੂਅਰ ਓਨ ਰੇਡੀਓ ਸਟੇਸ਼ਨ, ਤੇ ਹੁਣ ਅਸੀਂ ਆਉਂਦੇ ਹਾਂ ਜੀ ਤੁਹਾਡੇ ਵੱਲ, ਤੇ ਰੈਡੀ ਹੋ ਜਾਓ। ਲਓ ਜੀ ਅਸੀਂ ਖਾਲਸਾ ਜੀ ਹੁਣਾਂ ਵੱਲ ਚੱਲਦੇ ਹਾਂ ਸਭ ਤੋਂ ਪਹਿਲਾਂ, ਤੇ ਇਹ ਸਾਡੇ ਨਾਲ ਦੂਸਰੇ ਵੀਰ ਜੀ ਲਹਿਰੀ ਸਾਹਿਬ, ਮੈਂ ਬਲਵੀਰ ਜੀ ਹੁਣਾਂ, ਕਿਉਂਕਿ ਉਹ ਡਿਊਟੀ ਤੇ ਹੁੰਦੇ ਨੇ ਤੇ ਉਹ ਸਾਡੇ ਵਾਸਤੇ ਟਾਈਮ ਵੀ ਕੱਢਦੇ ਨੇ, ਤੇ ਫਿਰ ਮੈਂ ਬਾਅਦ ਦੇ ਵਿਚ ਲਹਿਰੀ ਜੀ ਤੁਹਾਡੇ ਵੱਲ ਆਇਆ। ਬਲਵੀਰ ਜੀ, ਬਲਵੀਰ ਜੀ, ਹਾਂਜੀ ਠੀਕ ਆ ਲਓ, ਤੇ ਹਾਂਜੀ ਕਾਲ ਚਲੇ ਗਈ ਹੈ ਉਹਨਾਂ ਨੂੰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
0: ਜੀ ਕੀ ਫਤਿਹ। ਖਾਲਸਾ ਜੀ ਵੈਲਕਮ ਹੈ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵਿਹੜੇ ਤੇ। ਹਾਂਜੀ ਆ ਜਾਓ, ਲੰਘ ਜਾਓ।
1: ਹਾਂਜੀ ਬੜੀ ਅਫਸੋਸ ਦੀ ਗੱਲ ਹੈ ਜੀ, ਤੁਹਾਡੀ ਚਾਹ ਡੁੱਲ ਗਈ ਹੈ।
0: ਯਾਰ ਮੈਂ ਨਾ ਆਪਣੇ ਸਾਹਮਣੇ ਟੇਬਲ ਤੇ ਰੱਖਿਆ ਸੀ ਤੇ ਕਾਗਜ਼ ਪੱਤਰ ਕਿਤਾਬਾਂ, ਉਹ ਤੇ ਫਿਰ ਹਾਲ ਵੇਖਿਆ ਨਾ, ਉਹ ਪਤਾ ਨੀ ਕਿੱਦਾਂ ਮੇਰਾ ਹੱਥ ਵੱਜਾ, ਉਹ ਸਾਰੇ ਕਾਗਜ਼ਾਂ ਦੇ ਉੱਤੇ
1: ਚਾਹ ਤੇ ਸਰ ਜੀ ਚਾਹ ਤੇ ਆਪ ਹੀ ਡੁੱਲਣੀ ਹੈ, ਜਦੋਂ ਚਾਹ ਮੇਜ ਤੇ ਹੋਣੀ ਹੈ ਤੇ ਕੁਰਸੀ ਜਿਹੜੀ ਹੈ ਕਿਸੇ ਦੀ ਵਾਰੀ ਵੱਲ ਨੂੰ ਆਉਣੀ ਹੈ।
0: ਮੈਂ ਉਧਰੋਂ ਮੈਂ ਸਟਾਰਟ ਕਰ ਦਿੱਤਾ, ਹੁਣ ਕਿਤ ਪੂਰਾ ਉਹਨੂੰ ਕਿ ਗੱਲਾਂ ਕਰਾਂ ਤੇ ਉਹ ਸਾਰਾ ਚਲੋ ਐਵੇਂ ਚੱਲ ਹੀ ਗਈ ਹੈ ਗੱਲ, ਕੋਈ ਗੱਲ
1: ਨਹੀਂ। ਪਰ ਇਹ ਵੀ ਕੋਈ ਮਤਲਬ
0: ਕੁਰਸੀ ਗਵਾਂਢਣ ਦੀ ਬਾਰੀ ਵੱਲ ਦਾਈ ਹੋਏ ਤੇ ਹੱਥ ਚ ਅਖਬਾਰ ਹੋਏ ਤੇ ਉਹਨਾਂ ਨੇ ਅਖਬਾਰ ਚੋਰੀ ਕੀਤੀ ਹੁੰਦੀ
1: ਹੈ।
0: ਇਹ ਮੈਂ ਕੀ ਵੇਖਿਆ ਸੀ ਸਾਰਾ ਕੁਛ।
1: ਚਲੋ ਕੋਈ ਵੀ ਬਲਾ ਹੀ ਟਲੀ ਏ।
0: ਚਲੋ
1: ਹਾਂਜੀ
0: ਹਾਂਜੀ
1: ਆਹ ਖੁਸ਼ ਹੋਵੋ ਖੁਸ਼ ਹੋਵੋ। ਫਿਰ ਵੀ ਮਤਲਬ ਇਹ ਬੰਦੇ ਜਿਹੜੇ ਕਈ ਦੇ ਮਾਰੇ ਵੀ ਜਾਂਦੇ ਜੇ ਕੁਰਸੀ ਦੇ ਚੱਕਰ ਚ।
0: ਹਾਂਜੀ ਦੁਨੀਆਦਾਰੀ ਹੈ ਇਹਦੇ ਵਿੱਚ, ਖਾਲਸਾ ਜੀ ਸਭ ਕੁਝ ਹੁੰਦਾ।
1: ਹਾਂ ਹਾਂ ਠੀਕ ਹੈ ਠੀਕ ਹਾਂਜੀ
0: ਇੰਜੋਇਮੈਂਟ ਵੀ ਹੋਣੀ ਚਾਹੀਦੀ
1: ਹੈ। ਹਾਂਜੀ ਹਾਂਜੀ ਹਾਂਜੀ ਚਲੋ ਦਿਲ ਲੱਗੀਆਂ ਵੀ ਕਰਨੀਆਂ ਚਾਹੀਦੀਆਂ।
0: ਇਹ ਜਿਹੜੇ ਸ਼ੌਂਕ ਨੇ ਨਾ ਉਹ ਮਤਲਬ ਕਿ ਇੱਕ ਬੁੱਢਾ ਬਾਲਕੋਨੀ ਖਲੋਤਾ ਸੀ।
1: ਵਾਹ ਜੀ ਵਾਹ।
0: ਆਪਣੇ ਮੁੰਡੇ ਨੂੰ ਆਵਾਜ਼ ਮਾਰ ਕੇ ਕਹਿੰਦਾ ਓਏ ਟੀਟੂ ਓਏ ਟੀਟੂ
1: ਆ
0: ਮੇਰੇ ਦੰਦ ਲੈ ਕੇ ਆ ਉੱਪਰ।
1: ਵਾਹ ਜੀ ਵਾਹ।
0: ਉਹ ਕਹਿੰਦਾ ਵਾ ਥੱਲੇ ਟੀਟੂ ਦਾਦੂ ਜੀ ਅਜੇ ਰੋਟੀ ਤੇ ਪੱਕੀ ਨਹੀਂ। ਉਹ ਕਹਿੰਦਾ ਤੂੰ ਦੰਦ ਮੇਰੇ ਲਿਆ, ਸਾਹਮਣੀ ਬਾਲਕੋਨੀ ਚ ਬੁੱਢੀ ਖਲੋਤੀ ਆ, ਮੈਂ ਉਹਨੂੰ ਸਮਾਈਲ ਦੇਣੀ ਹੈ।
1: ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ। ਗੱਲ ਇਸ ਤਰ੍ਹਾਂ ਜੀ ਉਹ ਬੱਚੇ ਨੇ ਬਾਪੂ ਕਹਿਤਾ, ਉਹ ਬਾਪੂ ਨੂੰ ਉਹ ਥੋੜਾ ਜਾਪਦਾ ਹੋਣਾ ਵੀ ਉਹ ਬਾਪੂ ਬਣ ਗਿਆ।
0: ਹਾਂਜੀ ਜ਼ਿੰਦਗੀ ਵੇਖੋ ਜੀ ਤੁਸੀਂ ਜਿੰਨੀ ਦੇਰ ਜਿਉਣੀ ਚਾਹੋ ਆਪਣੀਆਂ ਜਵਾਨ ਰਹਿਣਾ ਜਾਂ ਰਹਿਣ ਦੇ ਤਰੀਕੇ ਮਤਲਬ ਹੱਥ ਚ ਰਹਿ ਕੇ, ਇਹ ਨਹੀਂ ਤੁਸੀਂ ਚੀਜ਼ ਨੂੰ ਕੁਦਰਤ ਨੂੰ ਮਾਣੋ। ਹਾਂਜੀ ਤੁਹਾਡੀ ਹੋਬੀ ਹੋਣੀ ਚਾਹੀਦੀ ਹੈ, ਗੇਮ ਸਵੇਰੇ ਉੱਠ ਕੇ ਥੋੜੀ ਜਿਹੀ ਵਰਜਿਸ਼ ਕਰੋ, ਰਾਤ ਨੂੰ ਤੁਰੋ ਫਿਰੋ, ਸੋਹਣੀਆਂ ਕਿਤਾਬਾਂ ਪੜ੍ਹੋ, ਦੇਖੋ ਤੁਸੀਂ ਖਿਆਲਾਂ ਨਾਲ ਵੀ ਤੇ ਜਵਾਨ ਰਹਿ ਸਕਦੇ ਹੋ।
1: ਵਾਹ ਜੀ ਵਾਹ ਜੀ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ
0: ਹਾਂਜੀ ਵੇਖੋ ਸਾਡੀ ਇੱਧਰ ਵੇਖ ਲੋ ਅਸੀਂ 60-70 ਸਾਲ ਤੱਕ ਡਿਊਟੀਆਂ ਤੇ ਡਟੇ ਹਾਂ, ਨਹੀਂ ਕੰਮ ਕਰਨੇ ਜਿੰਨੇ ਤੁਹਾਡੀ ਕੋਈ ਕਾਲ ਆ ਰਹੀ ਹੈ।
1: ਹਾਂਜੀ ਹਾਂਜੀ
0: ਚਲੋ ਠੀਕ ਹੈ ਪਹਿਲਾਂ ਇਹਦੇ ਨਾਲ ਗੱਲ।
1: ਹਾਂਜੀ ਨਹੀਂ ਕੋਈ ਨੀ
0: ਤੇ ਅੱਜ ਖਾਲਸਾ ਜੀ ਤੁਸੀਂ ਕਿਹੋ ਜਿਹਾ ਕੀ ਲੈ ਕੇ ਆਏ ਹੋ?
2: ਹੈਲੋ
0: ਹਾਂਜੀ
2: ਹਾਂਜੀ ਮੈਂ ਅੱਜ ਪਿੰਡ ਦਾ ਗੀਤ ਸੁਣਾਉਣਾ ਜੀ।
0: ਨਾਲੇ ਮੂੰਹ ਆਪਣੇ ਟੈਲੀਫੋਨ ਦੇ ਲਾਗੇ ਕਰੋ।
2: ਲੋ ਜੀ ਮੂੰਹ ਤੇ ਬਿਲਕੁਲ ਨੇੜੇ ਹੋ ਗਿਆ।
0: ਅੱਛਾ ਤੇ ਫਿਰ ਆਵਾਜ਼ ਕਿਉਂ ਘੱਟ ਗਈ ਹੈ ਤੁਹਾਡੀ?
2: ਘੱਟ ਗਈ ਹੈ
0: ਆਹੋ ਪਹਿਲਾਂ ਠੀਕ ਠਾਕ ਸੀ ਆਪਣੀ, ਵੇਖੋ ਆਵਾਜ਼ ਪੂਰੀ ਹੈ ਤੁਹਾਡੇ ਮੋਬਾਈਲ ਦੀ?
2: ਆਵਾਜ਼ ਤੇ ਪੂਰੀ ਆ।
0: ਚਲੋ ਆ ਰਹੀ ਹੈ ਹੁਣ ਠੀਕ ਹੈ
2: ਤੋ ਇਹ ਠੀਕ।
0: ਹਾਂਜੀ
2: ਠੀਕ ਹੈ ਜੀ। ਲੋ ਜੀ ਪਿੰਡ ਦਾ ਗੀਤ ਹੈ ਜੀ।
0: ਹਾਂਜੀ
2: ਮਿੱਠੀ ਮਿੱਠੀ ਪੌਣ ਸੁਗੰਧੀ ਖਿੰਡਦੀ ਏ, ਮਿੱਠੀ ਮਿੱਠੀ ਪੌਣ ਸੁਗੰਧੀ ਖਿੰਡਦੀ ਏ, ਚੇਰੋਂ ਸ਼ਾਨ ਜਿਆਦਾ ਮੇਰੇ ਪਿੰਡ ਦੀ ਏ। ਮਿੱਠੀ ਮਿੱਠੀ ਪੌਣ ਸੁਗੰਧੀ ਖਿੰਡਦੀ ਏ, ਸ਼ਹਿਰੋਂ ਸ਼ਾਨ ਜਿਆਦਾ ਮੇਰੇ ਪਿੰਡ ਦੀ ਏ। ਛੱਡ ਬਗੀਚੇ ਖੇਤਾਂ ਵਿੱਚ ਘੁਮਾਵਾਂਗਾ, ਛੱਡ ਬਗੀਚੇ ਖੇਤਾਂ ਵਿੱਚ ਘੁਮਾਵਾਂਗਾ, ਤੂੰ ਪਿੰਡਾਂ ਵੀ ਚੂਤੇ ਲੈ ਕੇ ਜਾਵਾਂਗਾ, ਤੂੰ ਪਿੰਡਾਂ ਵੀ ਖੂਤੇ ਲੈ ਕੇ ਜਾਵਾਂਗਾ। ਚੱਲਦੀ ਬੰਬੀ ਆਡੀ ਹੜ ਲਿਆ ਦੇਂਦੀ, ਚੱਲਦੀ ਬੰਬੀ ਆਡੀ ਹੜ ਲਿਆ ਦੇਂਦੀ, ਉਗਦੀ ਫੂਰ ਚ ਬੱਚਿਓ ਕੰਬਣੀ ਲਾ ਦੇਂਦੀ, ਉੱਡਦੀ ਫੂਰ ਚ ਬੱਚਿਓਂ ਕੰਬਣੀ ਲਾ ਦਿੰਦੀ ਮੈਂ ਤੂਤਾਂ ਦੀ ਸ਼ਾਮੇ ਮੰਜੀਆਂ ਡਾਵਾਂਗਾ
0: ਕਿਆ ਬਾਤ ਹੈ
2: ਤੂੰ ਪਿੰਡਾਂ ਵੀ ਖੂਤੇ ਲੈ ਕੇ ਜਾਵਾਂਗਾ ਤੂੰ ਪਿੰਡਾਂ ਵੀ ਖੂਤੇ ਲੈ ਕੇ ਜਾਵਾਂਗਾ ਫਿਰਨੀ ਉੱਤੋਂ ਤੁਰਦੀ ਪਾਲਣ ਆਈਆਂ ਦੀ

0: ਪਰੀ ਹਵੇਲੀ ਵੇਖੀ ਮੱਝੀਆਂ ਗਾਈਆਂ ਦੀ ਮੋਰਾ ਲਾਖਾ ਜੋ ਕੇ ਗੱਡ ਪਜਾਵਾਂਗਾ ਤੂੰ ਪਿੰਡਾਂ ਮੀਂਹ ਖੂਤੇ ਲੈ ਕੇ ਜਾਵਾਂਗਾ ਤੂੰ ਪਿੰਡਾਂ ਮੀਂਹ ਖੂਤੇ ਲੈ ਕੇ ਜਾਵਾਂਗਾ ਸਿੱਧੀ ਸਾਦੀ ਕਰਦੇ ਲੋਕੀ ਗੱਲ ਠਰਮੇ ਦੀ ਸਿੱਧੀ ਸਾਦੀ ਕਰਦੇ ਲੋਕੀ ਗੱਲ ਠਰਮੇ ਦੀ ਹੁਣ ਨਹੀਂ ਕਿਤੇ ਲੜਾਈ ਵੱਤ ਤੇ ਬੰਨੇ ਦੀ ਹੁਣ ਨਹੀਂ ਕਿਤੇ ਲੜਾਈ ਵੱਟ ਤੇ ਬੰਨੇ ਦੀ ਇੱਕ ਦੂਜੇ ਲਈ ਜਿੰਦੇ ਇੱਕ ਦੂਜੇ ਲਈ ਜਿੰਦੇ ਲੋਕ ਵਖਾਵਾਂਗਾ ਤੂੰ ਪਿੰਡ ਆਵੀਂ ਖੂਤੇ ਲੈ ਕੇ ਜਾਵਾਂਗਾ ਤੂੰ ਪਿੰਡ ਆਵੀਂ ਖੂਤੇ ਲੈ ਕੇ ਜਾਵਾਂਗਾ
1: ਬਹੁਤ
0: ਪੱਠਿਆਂ ਚੋਂ ਫੜ ਮੁਰਗੇ ਨੂੰ ਛਟਕਾ ਲੈਂਦੇ ਪੱਠਿਆਂ ਚੋਂ ਫੜ ਮੁਰਗੇ ਨੂੰ ਛਟਕਾ ਲੈਂਦੇ ਕੋਟ ਮਸਾਲਾ ਕੁੰਡੇ ਤੜਕਾ ਲਾ ਲੈਂਦੇ ਕੋਟ ਮਸਾਲਾ ਕੁੰਡੇ ਤੜਕਾ ਲਾ ਲੈਂਦੇ ਛੱਡ ਵਿਸਕੀਆਂ ਦੇਸੀ ਪੈਗ ਲਵਾਵਾਂਗਾ
1: ਪਿੰਡ ਯਾਦ ਕਰਵਾਤਾ
0: ਛੱਡ ਵਿਸਕੀਆਂ ਦੇਸੀ ਕੁੱਟ ਲਵਾਵਾਂਗਾ ਤੂੰ ਪਿੰਡਾਂ ਵੀ ਖੂਤੇ ਲੈ ਕੇ ਜਾਵਾਂਗਾ ਤੂੰ ਪਿੰਡਾਂ ਵੀ ਖੂਤੇ ਲੈ ਕੇ ਜਾਵਾਂਗਾ ਅੰਮ੍ਰਿਤ ਵੇਲੇ ਜਦੋਂ ਮਧਾਣੀ ਪਾਉਂਦੀ ਏ ਅੰਮ੍ਰਿਤ ਵੇਲੇ ਜਦੋਂ ਮਧਾਣੀ ਪਾਉਂਦੀ ਏ ਮੇਰੀ ਬੇਬੇ ਰੱਬ ਦਾ ਨਾਮ ਤੇ ਆਉਂਦੀ ਏ ਮੇਰੀ ਬੇਬੇ ਰੱਬ ਦਾ ਨਾਮ ਤੇ ਆਉਂਦੀ ਏ ਉਹ ਮੱਠਾ ਮੱਖਣ ਦਹੀਂ ਲੱਸੀ ਨਾਲ ਰਜਾਵਾਂਗਾ ਮੱਠਾ ਮੱਖਣ ਦਹੀਂ ਲੱਸੀ ਨਾਲ ਰਜਾਵਾਂਗਾ ਤੂੰ ਪਿੰਡਾਂ ਵੀ ਖੂਤੇ ਲੈ ਕੇ ਜਾਵਾਂਗਾ ਤੂੰ ਪਿੰਡਾਂ ਵੀ ਖੂਤੇ ਲੈ ਕੇ ਜਾਵਾਂਗਾ ਬਦਨ ਬੜੇ ਫਰਤੀਲੇ ਪਿੰਡ ਦੇ ਬਾਲਾਂ ਦੇ ਬਦਨ ਬੜੇ ਫਰਤੀਲੇ ਪਿੰਡ ਦੇ ਬਾਲਾਂ ਦੇ ਦੌੜਾਂ ਛਾਲਾਂ ਕੌਡੀ ਕੋਲ ਕਮਾਲਾਂ ਦੇ ਦੌੜਾਂ ਛਾਲਾਂ ਕੌਡੀ ਕੋਲ ਕਮਾਲਾਂ ਦੇ ਗਾਮਾ ਗੂੰਗਾ ਕਿੱਕਰ

0: ਛੱਡ ਬਗੀਚੇ ਖੇਤਾਂ ਵਿੱਚ ਕਮਾਵਾਂਗਾ, ਛੱਡ ਬਗੀਚੇ ਖੇਤਾਂ ਵਿੱਚ ਕਮਾਵਾਂਗਾ, ਤੂੰ ਪਿੰਡਾਂ ਵੀ ਖੂਤੇ ਲੈ ਕੇ ਜਾਵਾਂਗਾ, ਤੂੰ ਪਿੰਡਾਂ ਵੀ ਖੂਤੇ ਲੈ ਕੇ ਜਾਵਾਂਗਾ। ਹਾਂਜੀ ਜੀ ਸਾਹਿਬ,
1: ਸਾਰੇ ਬਹੁਤ ਖੂਬ ਤੁਸੀਂ ਦੇ ਨਾ। ਉਹ ਜਿਹੜਾ ਬਚਪਨ ਚ ਸਾਡਾ ਖੂਹ ਹੁੰਦਾ ਸੀ ਉਹ ਯਾਦ ਕਰਵਾ ਦਿੱਤਾ ਜੀ, ਹੈ ਮਤਲਬ ਕਿ ਸਾਡੇ ਖੂਹ ਦੇ ਉੱਤੇ ਨਾ ਕਾਫੀ ਫਲਦਾਰ ਬੂਟੇ ਹੁੰਦੇ ਸਨ, ਮਰੂਦਾਂ ਤੇ ਉੱਥੇ ਸਰ ਉੱਥੇ ਨਾ ਜਿਹੜਾ ਮੂਸਲ ਜਿਹਦੇ ਚ ਤੂੜੀ ਨੀ ਪਾਈ ਦੀ, ਕੁੱਪ ਵੀ ਜਿਹਨੂੰ ਕਹਿੰਦੇ ਨੇ, ਉਹਦੇ ਆਲੇ ਦੁਆਲੇ ਤੂੜੀਆਂ ਦੀਆਂ ਵੇਲਾਂ ਲੱਗੀਆਂ ਹੁੰਦੀਆਂ ਸਨ। ਤੂੜੀ ਦਾ ਫੁੱਲ ਕਿਤੇ ਵੇਖਿਓ ਕਿੱਡਾ ਸੋਹਣਾ ਹੁੰਦਾ, ਸੋਨੇ ਦੇ ਰੰਗ ਵਰਗਾ ਕਿਤੇ ਗਾਉ ਨਾਲ ਵੇਖਿਓ, ਬਹੁਤ ਖੂਬਸੂਰਤ ਫੁੱਲ। ਤੇ ਉਧਰੋਂ ਨਰਮੇ ਦਾ ਫੁੱਲ ਵੇਖਿਆ ਖਾਲਸਾ ਜੀ, ਭਾਵੇਂ ਤੁਸੀਂ ਰਹਿੰਦੇ ਰਹੇ ਤੇ ਪਿੰਡਾਂ ਚ, ਕਦੀ ਗਾਉ ਨਾਲ ਨੀ ਵੇਖਿਆ ਹੋਣਾ ਨਰਮੇ ਦਾ ਫੁੱਲ,
0: ਖੂਬਸੂਰਤ
1: ਹੁੰਦਾ ਨਰਮੇ ਦਾ ਫੁੱਲ ਵੀ।
0: ਹਾਂਜੀ ਹਾਂਜੀ,
1: ਸਾਡਾ ਜਿਹੜਾ ਸ਼ਟਾਲਾ ਬਰਸਨ ਹੁੰਦਾ ਸੀ ਉਹਦੀਆਂ ਵੰਗਾਂ ਤੇ ਮੂੰਗਰੇ ਲੱਗੇ, ਉੱਤੇ ਮੂੰਗਰਿਆਂ ਨੂੰ ਫੁੱਲ ਚਿੱਟੇ ਰੰਗ ਦੇ ਤੇ ਨੀਲੇ ਰੰਗ ਦੇ ਤੇ ਪਤਾ ਹੀ ਨੀ ਕਿੰਨੀਆਂ ਕੁ ਭਵਰੇ ਤੇ ਕਲੀਆਂ ਉਹਨਾਂ ਦੇ ਉੱਤੇ ਲੋਡੇ ਵੇਲੇ ਬਰਸਣ ਵੱਢਣ ਜਾਂਦੇ ਹੁੰਦੇ ਹਾਂ ਉਦੋਂ ਉਦੋਂ ਸਾਨੂੰ ਪਤਾ ਹੀ ਨਹੀਂ ਕਿ ਨੇਚਰ ਹੈ ਇਹ ਨਜ਼ਾਰੇ ਨੇ। ਹਾਂਜੀ
0: ਹਾਂਜੀ ਹਾਂਜੀ,
1: ਹੁਣ ਕਿਤੇ ਜਾਈਏ ਤੇ ਮਹਿਸੂਸ ਕਰੀਦਾ ਕਿ ਵਾਕਿਆ ਹੀ ਵੇਖੋ, ਸਾਡੇ ਪਿੰਡ ਇੱਕ ਛੱਪੜ ਸੀ, ਹੁਣ ਤੇ ਉਹ ਹੈ ਹੀ ਨਹੀਂ, ਉਹਦੇ ਆਲੇ ਦੁਆਲੇ ਅੱਕ ਲੱਗੇ ਸਨ ਤੇ ਖਾਲਸਾ ਜੀ ਅੱਕਾਂ ਦਾ ਫੁੱਲ ਕਿੱਡਾ ਸੋਹਣਾ ਹੁੰਦਾ, ਉਹ ਰੇਡੀ ਸਪੀਕਰ ਜੇ ਅੱਗਾ,
0: ਹਾਂਜੀ ਹਾਂਜੀ ਹਾਂਜੀ,
1: ਲੋਡੇ ਵੇਲੇ ਉਹਦੇ ਤੇ ਵੀ ਹਜ਼ਾਰਾਂ ਹੀ ਤਿਤਲੀਆਂ ਤੇ ਜਿਹੜੀਆਂ ਪਤਾ ਨੀ ਹੋਰ ਵੀ ਕਈ ਜਾਨਵਰ ਉਹਨਾਂ ਦੇ ਨਾਲ, ਹੁਣ ਤੇ ਜਾਨਵਰ ਵੀ ਮੁੱਕ ਗਏ ਨੇ, ਉਹ ਬਹਾਰਾਂ ਜਿਹੀਆਂ ਜਿਹੜੀਆਂ ਨੇ ਉਹ ਤਕਰੀਬਨ ਜੋ ਅਸੀਂ ਬਚਪਨ ਚ ਵੇਂਦੇ ਹਾਂ, ਦੁਨੀਆਂ ਬੜੀ ਚੇਂਜ ਹੋ ਗਈ ਆ।
0: ਹਾਂਜੀ,
1: ਬੋਰ ਦੇ ਦਰਖਤ ਵੱਢ ਸੁੱਟੇ ਨੇ ਸਾਰਿਆਂ ਪਿੰਡਾਂ ਵਿਚੋਂ ਲੋਕਾਂ ਨੇ,
0: ਥਾਂ ਤੇ ਵੇਲਣੇ ਚੱਲਣੇ ਜੀ, ਥਾਂ ਥਾਂ ਤੇ ਚੱਲਣੇ। ਹਾਂਜੀ,
1: ਕੋਈ ਰਿਲੈਕਸ ਦੁਨੀਆਂ ਹੁੰਦੀ ਸੀ, ਬਹੁਤ ਸਾਰੀਆਂ ਜੱਟਾਂ ਨੇ ਆਪਣੀ ਸਬਜ਼ੀ ਵਗੈਰਾ ਸਾਰੀ ਲਾਈ ਹੁੰਦੀ ਸੀ ਤੇ ਖਰਬੂਜੇ ਤੋੜ ਕੇ ਲਿਆਉਣੇ ਤੇ ਸਾਰੀ ਗਲੀ ਚ ਵੰਡਣੇ, ਜਿਹੜੇ ਅਸੀਂ ਕਮਾਦਾਂ ਚ ਤੇ ਜਵਾਰਾਂ ਚ ਨੀ ਸੀ ਖਰਬੂਜੇ ਤੇ ਦੁਹਾਣੇ ਲਾ ਦਿੰਦੇ ਹੁੰਦੇ।
0: ਹਾਂਜੀ ਹਾਂਜੀ ਹਾਂਜੀ,
1: ਹੁਣ ਵੇਖੋ ਵਾਕਿਆ ਹੀ ਉਹ ਦਿਨ ਯਾਦ ਆਉਂਦੇ ਨੇ, ਉਹ ਸਾਰਾ ਕੁਛ ਮਤਲਬ ਕਿ ਉਹ ਛੱਪੜ ਯਾਦ, ਸਾਡੇ ਪਿੰਡ ਚਾਰ ਪੰਜ ਛੱਪੜ ਸਨ, ਹੁਣ ਇੱਕ ਸ਼ਹਿਰ ਇੱਕ ਹੈਗਾ, ਇੱਕ ਵੀ ਹੈ ਨੀ, ਪੂਰੀ ਲਏ ਨੇ ਲੋਕਾਂ ਨੇ, ਹੈ ਇੱਕ ਵੀ ਹੈ ਨੀ ਸਾਡੇ ਪਿੰਡ ਛੱਪੜ।
0: ਹਾਂਜੀ ਹਾਂਜੀ, ਬਾਜਪਾ ਤੁਹਾਡੇ ਪਾਸੇ ਤੇ ਸ਼ਾਇਦ ਹੋਵੇ, ਸਾਡੇ ਪਾਸੇ ਕਣਕ ਝੋਨਾ ਚਰੀ ਤੇ ਛਟਾਲਾ, ਹਾਂਜੀ
1: ਹਾਂਜੀ,
0: ਇਹ ਚੋਆ ਫਸਲਾਂ ਤੋਂ ਬਗੈਰ ਕੋਈ ਹੋਰ ਫਸਲ ਹੀ ਹੈ ਨੀ, ਛੱਡੀ ਲੋਕ ਸਿਰਫ ਕਣਕ ਝੋਨਾ, ਤੁਸੀਂ ਕਣਕ ਝੋਨਾ ਹੀ ਗਿਣੋ ਜੀ, ਉਹ ਤੇ ਵਿਗਾ ਵਿਗਾ ਹੁੰਦਾ, ਵਿਗਾ
1: ਵਾਕਿਆ ਕਣਕ ਝੋਨਾ ਹੀ ਹੁੰਦਾ, ਹਾਂ ਵਾਕਿਆ ਕਣਕ, ਸਾਡੇ ਵੱਲ ਵੀ ਇਹੋ ਹੀ ਦੋਵੇਂ ਮੇਨ ਫਸਲਾਂ ਨੇ, ਕਮਾਦ ਕਣਕ ਝੋਨਾ।
0: ਹਾਂਜੀ ਹਾਂਜੀ,
1: ਸਾਨੂੰ ਹੁਣ ਮਾਡਰਨ ਖੇਤੀ ਕਰਨੀ ਚਾਹੀਦੀ ਹੈ, ਜਿਹਦੇ ਵਿਚ ਸਾਨੂੰ ਸਬਜ਼ੀਆਂ ਕਈ ਤਰ੍ਹਾਂ ਦੀਆਂ ਦਾਲਾਂ ਵਗੈਰਾ ਨਵੇਂ ਜਿਹੜੇ ਬੀਜ ਆਏ ਨੇ,
0: ਹਾਂਜੀ ਹਾਂਜੀ,
1: ਜਿਹੜੇ ਬਾਗ ਵੀ ਲਾਉਣੇ ਚਾਹੀਦੇ ਨੇ ਸਾਨੂੰ, ਸਬਜ਼ੀ ਜ਼ਿਆਦਾ ਬੀਜ ਕੇ ਸਾਡੀ ਸਬਜ਼ੀ ਐਕਸਪੋਰਟ ਹੋਏ ਅਰਬ ਤੱਕ ਯੂਰਪ ਤੱਕ, ਤੇ ਸਾਡੀ ਸਬਜ਼ੀ ਜਾਣੀ ਹੈ ਸਾਰੀ ਦੀ ਸਾਰੀ।
0: ਇਹ ਵੇਖੋ ਕਦੋਂ ਕੋਈ ਸ਼ੁਰੂ ਹੁੰਦੀ ਹੈ, ਪਰ ਹੁਣ ਤੇ ਆ ਕਈ ਵਾਰੀ ਵੇਖੀ ਦੀ ਹੈ, ਲੋਕ ਜਿਹੜੇ ਨੇ ਨਾ ਆਲੂ ਵੀ ਵਾਹੀ ਜਾ,
1: ਸਾਡੇ
0: ਉਹਦੇ ਵਿਚ ਵੀ ਉਹ ਫੀਲ ਜਾਂਦਾ।
1: ਹਾਂਜੀ, ਸ਼ਿਕਾਰੀ ਆਉਂਦੇ ਹੁੰਦੇ ਹਨ ਸਾਡੇ ਪਿੰਡ, ਗਿੱਦੜ ਮੋਰ ਤੇ ਹੋਰ ਬੜੇ ਜਾਨ ਸਹੇ ਜਿਨ੍ਹਾਂ ਦਾ ਸ਼ਿਕਾਰ ਖੇਡਣ ਲੋਕ ਆਉਂਦੇ ਹੁੰਦੇ ਹਨ, ਅੱਜ ਕਿਤੇ ਵੀ ਕੋਈ ਸਿਆਹ ਨਜ਼ਰ ਨਹੀਂ ਆਉਂਦਾ, ਤਿੱਤਰ ਨਜ਼ਰ ਨਹੀਂ ਆਉਂਦੇ, ਮੋਰ ਅਸੀਂ ਮੋਰਾਂ ਦੇ ਖੰਭ ਚੁੱਕਦੇ ਹੁੰਦੇ ਹਾਂ ਆਪਣੇ ਮਲਿਆਂ ਦੇ ਵਿੱਚੋਂ ਮੋਰਾਂ ਦੇ ਆਂਡੇ, ਨਾਲੇ ਬੇਰ ਖਾਣੇ ਟਿੱਬੇ, ਅੱਜ ਕੋਈ ਟਿੱਬਾ ਹੀ ਹੈ ਨੀ ਜਿਹਦੇ ਉੱਤੇ ਬੇਰ ਲੱਗਦੇ ਨੇ, ਇੰਚ ਇੰਚ ਥਾਂ ਲੋਕਾਂ ਵਾਹ ਲਈ ਹੈ, ਜਿਹੜੀਆਂ ਤੁਰਨ ਵਾਲੀਆਂ ਜਗ੍ਹਾ ਹੁੰਦੀਆਂ ਫਿਰਨੀਆਂ ਉਹ ਵੀ ਵਾਹ ਲਈਆਂ ਨੇ ਲੋਕਾਂ ਨੇ।
0: ਹਾਂਜੀ ਹਾਂਜੀ ਹਾਂਜੀ
1: ਵਾਕਿਆ ਬੜੇ ਹੀ ਕਮਰਸ਼ੀਅਲ ਹੋ ਗਏ ਆ। ਜਾਨਵਰਾਂ ਵਾਸਤੇ ਧਰਤੀ ਤੇ ਅਸੀਂ ਜਗ੍ਹਾ ਹੀ ਨੀ ਰਹਿਣ ਦਿੱਤੀ, ਜੰਗਲਾਂ ਵਿੱਚ ਤੇ ਅਸੀਂ ਪਹੁੰਚ ਗਏ ਆ, ਆਪਣੀਆਂ ਬਸਤੀਆਂ ਬਣਾ ਲਈਆਂ ਨੇ, ਉਹ ਫਿਰ ਹਾਥੀ ਆਣ ਕੇ ਬਸਤੀਆਂ ਢਾਉਂਦੇ ਨੇ, ਸ਼ੇਰ ਬੱਚੇ ਦੇ ਬੰਦੇ ਚੁੱਕ ਕੇ ਲੈ ਜਾਂਦੇ ਨੇ। ਜਦੋਂ ਤੁਸੀਂ ਸ਼ੇਰਾਂ ਦੇ ਘਰ ਵਿੱਚ ਆਪਣੇ ਪਿੰਡ ਵਸਾ ਲਏ ਨੇ ਤਾਂ ਸ਼ੇਰ ਵਿਚਾਰੇ ਕਿੱਥੇ ਜਾਣਗੇ?
0: ਹਾਂਜੀ ਹਾਂਜੀ,
1: ਜਾਨਵਰ ਸਾਡੇ ਤੋਂ ਪਹਿਲਾਂ ਧਰਤੀ ਤੇ ਆਏ ਸਨ, ਜਾਨਵਰਾਂ ਦਾ ਵੀ ਓਨਾ ਹੀ ਹੱਕ ਹੈ ਧਰਤੀ ਦੇ ਉੱਤੇ ਜਿੰਨਾ ਬੰਦਿਆਂ ਦਾ।
0: ਹਾਂਜੀ,
1: ਕਿਉਂਕਿ ਬੰਦੇ ਕੋਲੋਂ ਅਕਲ ਜ਼ਿਆਦਾ ਤੇ ਇਹ ਜਾਤੀ ਕਰਨ ਡਿਆ ਨੇਚਰ ਨਾਲ, ਜਾਨਵਰਾਂ ਵਿਚਾਰਿਆਂ ਦੇ ਨਾਲ ਵੀ ਸਮੇਂ। ਕਿੱਥੇ ਸਾਡਾ ਪਿੰਡ ਮੋਰਾਂ ਨਾਲ ਭਰਿਆ ਹੁੰਦਾ ਸੀ, ਤੇ ਅੱਜ ਅਜੀਬ ਗੱਲ ਆ, ਮੈਂ ਜੇ ਆਪਣੇ ਪਿੰਡ ਦੇ ਬੱਚਿਆਂ ਨੂੰ ਦੱਸਾਂ ਕਿ ਇੱਥੇ ਮੋਰ ਹੁੰਦੇ ਸਨ।
0: ਹਾਂਜੀ, ਨਹੀਂ ਸਾਡੇ ਜਦੋਂ ਅਸੀਂ ਸਫੇਸ਼ ਸੰਭਾਲੀਏ ਤੇ ਉਦੋਂ ਲੋਕ ਗੱਲਾਂ ਕਰਦੇ ਸੀ ਤੇ ਸਾਡੇ ਪਿੰਡਾਂ ਦੇ ਵਿੱਚ ਵੀ ਮੋਰ ਹੁੰਦੇ ਸੀ।
1: ਬਾਬਾ ਕਿੱਦਾਂ ਕਿੱਦਾਂ ਸੋਹਣਾ ਜਾਨਵਰ ਆ ਵੇਖੋ।
0: ਤੇ ਉਹ ਹੌਲੀ ਹੌਲੀ ਫਿਰ ਇਹਨੂੰ ਹੁਣ ਮੈਂ ਤੇ ਪਹਿਲੀ ਵਾਰੀ ਮੋਰ ਵੀ ਹੁਸ਼ਿਆਰਪੁਰ ਜਾ ਕੇ ਵੇਖਿਆ।
1: ਤੇ ਸਾਡੇ ਨਾ ਬਜੁਰਗਾਂ ਨੇ ਜਿਹੜੇ ਅਸੀਂ ਹੱਥਾਂ ਚ ਫੜੇ ਹੋਣੇ ਮੋਰਾਂ ਦੇ ਖੰਭ ਜਿਹੜੇ ਸਾਨੂੰ ਲੱਭਦੇ ਹੁੰਦੇ ਸਨ, ਤੇ ਬਜੁਰਗ ਦੇ ਜਿਹੜੇ ਰਾਜ ਸਾਨੂੰ ਮਿਲਣ, ਉਹਨਾਂ ਨੇ ਕਹਿਣਾ ਹੋਏ ਤੁਸੀਂ ਮਗਰ ਚੜ ਕੇ ਉਹਦੇ ਖੰਭ ਖੋਏ ਨੇ ਕਿ? ਅਸੀਂ ਕਹਿੰਦੇ ਨਹੀਂ ਬਾਬਾ, ਅਸੀਂ ਲੱਭੇ ਨੇ ਸਾਨੂੰ ਪਏ। ਉਹ ਬਜੁਰਗ ਨੂੰ ਇੰਨਾ ਫਿਕਰ ਸੀ ਕਿ ਕਿਤੇ ਸ਼ਾਇਦ ਮੋਰ ਨੂੰ ਫਾੜ ਜਾਂ ਖੰਭ ਖੋ ਕੇ ਮਗਰ ਭੱਜ ਕੇ ਉਹਦੇ ਨਾਲ ਜਾਤੀ ਤੇ ਨਹੀਂ ਇਹਨਾਂ ਕੀਤੀ। ਤੇ ਅਸੀਂ ਕਹਿਣਾ ਨਹੀਂ, ਇਹ ਤੇ ਅਸੀਂ ਮਲਿਆ ਚੋਂ ਜਿਹੜੇ ਸਾਨੂੰ ਲੱਭੇ ਨੇ ਉਹ ਲੈ ਕੇ ਆਏ ਆ ਅਸੀਂ। ਵੇਖ ਲੋ ਅਸੀਂ ਨੇਚਰ ਨਾਲ ਕਿੰਨੀ ਖਿਲਵਾੜ ਕਰ ਰਹੇ ਹਾਂ।
0: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਕੋਈ ਨੀ, ਫਿਰ ਹੁਣ ਜੋ ਆਪਾਂ ਜੋ ਬੰਦਾ ਬੀਜੇਗਾ ਉਹ ਬੀਜੇਗਾ ਜੀ।
1: ਬਿਲਕੁਲ
0: ਹਾਂਜੀ।
1: ਤੇ ਖਾਲਸਾ ਜੀ, ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
0: ਮਿਹਰਬਾਨੀ ਜੀ,
1: ਮਿਹਰਬਾਨੀ। ਸਾਉਣ ਦਾ ਮਹੀਨਾ ਆ ਗਿਆ,
0: ਸਾਉਣ ਦਾ ਮਹੀਨਾ ਆ ਗਿਆ, ਵਾਹ ਜੀ।
1: ਮੀਨੀ ਕਰਨ ਦਾ ਨਹੀਂ, ਸਾਉਣ ਦਾ ਜਿਹੜਾ ਮਤਲਬ ਕਿ ਮਹੀਨਾ ਮੀਂਹ ਦਾ ਹੁੰਦਾ। ਸਾਉਣ ਦਾ ਮਹੀਨਾ ਆ ਗਿਆ, ਫੁਹਾਰ ਸ਼ਰਬਤੀ ਤੇ ਮਿੱਠੀਆਂ ਹਵਾਵਾਂ,
0: ਵਾਹ ਜੀ ਵਾਹ।
1: ਤੀਸਰੀ ਤੇ ਕੋਇਲ ਕੂਕਦੀ,
0: ਓਏ ਹੋਏ ਹੋਏ।
1: ਨੱਚਣ ਮੋਰ ਤੇ ਸੁਰਮਈ ਕਟਾਵਾਂ,
0: ਓਏ ਹੋਏ ਹੋਏ।
1: ਓਏ ਅੰਬ ਤੇ ਪਪੀਹਾ ਬੋਲਦਾ,
0: ਓਏ ਹੋਏ।
1: ਓਏ ਮੈਂ ਵੀ ਪੀਂਗ ਬੱਦਲਾਂ ਤੇ ਪਾਵਾਂ,
0: ਵਾਹ ਜੀ ਵਾਹ।
1: ਜੇ ਮਾਹੀ ਮੈਨੂੰ ਹੂਟਾ ਦੇ ਦਵੇ, ਮੈਂ ਤਾਰੇ ਤੋੜ ਕੇ ਆਕਾਸ਼ ਤੋਂ ਲਿਆਵਾਂ, ਵੇ ਸੱਜਣਾ ਤੇਰੀਆਂ ਬਾਹਾਂ ਦੀ, ਮੈਂ ਝੂਠਦੀ ਪੀਂਗ ਮਰ ਜਾਵਾਂ, ਵੇ ਸੱਜਣਾ ਤੇਰੀਆਂ ਬਾਹਾਂ ਦੀ, ਮੈਂ ਝੂਠਦੀ ਪੀਂਗ ਮਰ
0: ਜਾਵਾਂ।
1: ਖਾਲਸਾ ਜੀ, ਬਹੁਤ ਬਹੁਤ ਮਿਹਰਬਾਨੀ, ਚੜ੍ਹਦੀ ਸਾਡੀਆਂ ਨਿਸ਼ਾਵਾਂ ਤੁਹਾਡੇ ਨਾਲ।
0: ਨਿੱਘਾ ਮੇਰੇ ਨਾਂ ਗੀਤ ਕਰ ਦਿੱਤਾ ਜੀ,
1: ਗੀਤ ਤੁਹਾਡੇ ਨਾਂ। ਜਿਹੜਾ ਵੀ ਏਦਾਂ ਕਰਾਂਗਾ ਅਗਲੇ ਹਫ਼ਤੇ, ਜਿਹੜਾ ਵੀ ਗੀਤ ਲਾਵਾਂਗਾ ਤੁਹਾਡੇ ਨਾਂ ਲਾਵਾਂਗਾ। ਜਾਂ ਤੈਨੂੰ ਦੱਸ ਦਿਓ ਮੈਂ ਕਿਹੜਾ ਗੀਤ ਲਾਵਾਂ, ਉਹੋ ਹੀ ਲਾਵਾਂਗੇ। ਤਾਬਿਆਦਾਰ ਆ ਜੀ ਅਸੀਂ,
0: ਤੂੰ ਨਿੱਘਾ ਲਾ ਦਿਓ ਜੀ। ਮਿਹਰਬਾਨੀ ਮਿਹਰਬਾਨੀ ਜੀ, ਤੁਹਾਡੇ ਦਰਸ਼ਨ ਹੋ ਗਏ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸਨ ਜੀ ਹੈਮਬਰਗ ਤੋਂ ਸਾਡੇ ਖਾਲਸਾ ਜੀ ਹੋਣੀ, ਸੱਜਣ ਮਿੱਤਰ, ਵਧੀਆ ਰਾਈਟਰ ਨੇ, ਬਹੁਤ ਸੋਹਣੀਆਂ ਗੱਲਾਂ ਕਰਦੇ ਨੇ। ਤੇ ਲਹਿਰੀ ਜੀ, ਤੁਸੀਂ ਕਿੱਥੇ ਕਹੋ? ਉਹਦੇ ਬਾਅਦ ਇਟਲੀ ਵਾਲੇ ਦੋਸਤੋ ਮੈਂ ਤੁਹਾਡੇ ਵੱਲ ਆ ਰਿਹਾ। ਤੇ ਲਹਿਰੀ ਜੀ, ਤੁਹਾਡੀ ਮਿਸ ਕਾਲ ਰਾਜਾ ਹਾਂ ਬਲਵੀਰ ਲਹਿਰੀ ਜੀ ਆ ਗਏ। ਲਓ ਜੀ ਲਹਿਰੀ ਜੀ, ਪਹਿਲਾਂ ਮੈਂ ਪਾਕਿਸਤਾਨ ਤੋਂ ਇੱਕ ਕਾਲ ਲੈ ਲਾਂ ਤੇ ਫਿਰ ਜੀ। ਆਸ਼ੂ ਸਾਹਿਬ, ਅਸਲਾਮੁਅਲੈਕੁਮ।
2: ਵਾਲੇਕੁਮ ਅਸਲਾਮ।
1: ਵਾਹ ਜੀ ਵਾਹ, ਕੀ ਹਾਲ ਨੇ ਸੱਜਣੋ?
2: ਅੱਲਾ ਦਾ ਸ਼ੁਕਰ, ਠੀਕ ਠਾਕ।
1: ਹਮੇਸ਼ਾ ਮਿਹਰਬਾਨ ਰਹੇ। ਤੇ ਠੰਡ ਪੈ ਰਹੀ ਹੈ ਤੁਹਾਡੇ ਇਲਾਕੇ ਚ ਵੀ
2: ਜੀ? ਠੰਡ ਤੇ ਵਾਹ ਵੀ ਪੈ ਰਹੀ ਹੈ ਜੀ।
1: ਅੱਛਾ ਅੱਛਾ, ਬਸ ਇੱਧਰ ਵੀ ਯਾਰ ਕਦੀ ਇਕਦਮ ਥੋੜੀ ਜੀ ਧੁੱਪ ਲੱਗਦੀ ਹੈ।
2: ਅੱਛਾ ਅੱਛਾ, ਨਹੀਂ ਇੱਥੇ ਤੇ ਧੁੱਪ ਛੁੱਪ ਦਾ ਚੱਕਰ ਕੋਈ ਨੀ ਹੁੰਦਾ ਪਿਆ, ਥੋੜੇ ਦਿਨ ਹੋ ਗਏ ਨੇ।
1: ਅੱਛਾ
2: ਅੱਛਾ, ਤੇ ਥੋੜਾ ਜਿਹਾ
1: ਧੁੱਪ ਹੈ, ਐਡੀ ਵਧੀਆ ਨਹੀਂ ਧੁੱਪ ਹੈ, ਬਾਹਰ ਜਾ ਕੇ ਸੂਰਜ ਵਿਖਾਈ ਦਿੰਦਾ।
2: ਅੱਛਾ,
1: ਹੋਰ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ
2: ਜੀ? ਸੋਹਣਾ ਪਾਕਿਸਤਾਨ ਬਿਲਕੁਲ ਠੀਕ ਠਾਕ ਹੈ, ਸ਼ੁਕਰ ਅੱਲਾ ਦਾ।
1: ਅਰਜੀਆਂ ਗੁੱਡ ਵਿਸ਼ੇਸ ਤੁਹਾਡੇ ਸਾਰੇ ਪਾਕਿਸਤਾਨੀ ਭਰਾਵਾਂ ਦੇ ਨਾਲ। ਤੇ ਕਿੱਦਾਂ ਕਾਰੋਬਾਰ ਚੱਲ ਰਹੇ ਨੇ ਤੁਹਾਡੇ?
2: ਕਾਰੋਬਾਰ ਬਸ ਸਕੂਲ ਜੇ ਤੇ ਛੁੱਟੀਆਂ ਹੋਈਆਂ ਨੇ ਤੇ ਛੁੱਟੀਆਂ ਸਨ ਪਹਿਲਾਂ 10 ਤੱਕ ਤੇ ਹੁਣ ਜਿਹੜਾ ਨਾ ਛੁੱਟੀਆਂ ਵੱਧ ਗਈਆਂ ਨੇ ਸਰਦੀ ਦੇ ਪੇਸ਼ੇ ਨਜ਼ਰ ਤੇ ਸਰਦੀ ਚੁੱਕੀ ਵਾ ਨਹੀਂ ਸਰਦੀ ਦੀ ਲਹਿਰ ਵੀ ਵਾਵਾ ਤੇਜ਼ ਏ ਤੇ ਉਹ ਬੰਦੀਆਂ ਵੀ ਹੁਣ ਵਧਾਣੀਆਂ ਤੇ ਬਸ ਏਸਾ ਹੀ ਅਨੀਸ ਸਾਹਿਬ ਵੀ ਅੱਜ ਮੇਰੇ ਨਾਲ ਹੀ ਜੇ
1: ਵਾਹ
2: ਵਾਹ ਫਿਰ ਤੇ ਰੌਣਕਾਂ ਲੱਗ ਗਈਆਂ ਅਨੀਸ ਸਾਹਿਬ
1: ਆਪਣੇ ਤੋਂ ਬਾਅਦ ਚ ਉਹਨਾਂ ਨੂੰ ਵੀ ਟੈਲੀਫੋਨ ਦਿਓ
2: ਜੀ ਜੀ ਠੀਕ
1: ਅੱਜ ਤੁਸੀਂ ਜਨਾਬ ਸਾਨੂੰ ਅੱਛਾ ਆਪਣੇ ਪਹਿਲਾਂ ਮੈਨੂੰ ਨਾ ਤੁਹਾਡੇ ਪਿੰਡ ਦਾ ਨਾਂ ਭੁੱਲ ਗਿਆ ਤੁਹਾਡੇ ਇਲਾਕੇ ਦਾ
2: ਸਰ ਜੀ ਮੇਰੀ ਪੈਦਾਇਸ਼ ਪਿੰਡ ਬਾਸੀ ਵਾਲਾ ਤਹਿਸੀਲ ਪਸਰੂਰ ਸਾਡੇ ਕੋਲ ਜੀ ਸ਼ਾਇਰੀ ਓਹੀ ਸੁਣਾ ਨੂੰ ਮੈਂ
1: ਤੇ
2: ਮਜ਼ਾ ਹੈ
1: ਜੋ ਤੁਹਾਡਾ ਦਿਲ ਕਰਦਾ ਸਲਾਮ ਜੀ
2: ਉਹ ਜਨਾਬ ਕੁਛ ਪਹਿਲੇ ਤੁਹਾਨੂੰ ਇੱਕ ਸੁਣਾਨੇ ਆ ਕਿਤਾ
1: ਜੀ
2: ਤੇ ਫੇਰ ਜਿਹੜਾ ਨਾ ਕੋਈ ਆਪਣਾ ਨਜ਼ਮ ਸੁਣਾਨੇ ਆ ਅੱਗੇ ਦੋ ਤਿੰਨ ਸ਼ੇਰ ਤੇ ਹੁਸਨ ਜਵਾਨੀ ਰੁੱਲ ਰੁੱਲ ਗਈ ਏ ਹੁਸਨ ਜਵਾਨੀ ਰੁੱਲ ਰੁੱਲ ਗਈ ਏ ਇਸ਼ਕ ਮਸ਼ੂਕੀ ਭੁੱਲ ਭੁੱਲ ਗਈ ਏ ਤੇ ਮੈਂ ਜੇ ਟਿੰਡ ਲਸ਼ਕਾਈ ਫਿਰਨਾ
1: ਹਾਏ ਹਾਏ
2: ਉਹਦੀ ਗੁੱਤ ਵੀ ਖੁੱਲ ਖੁੱਲ ਗਈ ਏ ਮੈਂ ਜੇ ਟਿੰਡ ਲਸ਼ਕਾਈ ਫਿਰਨਾ ਉਹਦੀ ਗੁੱਤ ਵੀ ਖੁੱਲ ਖੁੱਲ ਗਈ ਏ ਤੇ ਕੀ ਦੱਸਾਂ ਹੁਣ ਢਿੱਡ ਦੀ ਗੱਲ ਮੈਂ ਢਿੱਡੀ ਸੀ ਜੋ ਫੁੱਲ ਫੁੱਲ ਗਈ ਏ ਢਿੱਡੀ ਸੀ ਜੋ ਫੁੱਲ ਫੁੱਲ ਗਈ ਏ ਤੇ ਇੱਕ ਕਥਾ ਦੇਖਿਓ ਜੇ ਕੇ ਸੱਚੀ ਸੁੱਚੀ ਸਸਤੀ ਉਲਫਤ ਲੱਭਦੀ ਸੀ ਸੱਚੀ ਸੁੱਚੀ ਸਸਤੀ ਉਲਫਤ ਲੱਭਦੀ ਸੀ ਪੰਜਲੀ ਵਾਲੇ ਨੂੰ ਵੀ ਚਾਹਤ ਲੱਭਦੀ ਸੀ ਉਂਜ ਦੀ ਅੱਜ ਕਰੋੜਾਂ ਵਿਚ ਪਈ ਵਿਕਦੀ ਏ ਪਹਿਲਾਂ ਜਿਹੜੀ ਲੱਖ ਦੀ ਲਾਨਤ ਲੱਭਦੀ ਸੀ ਪਹਿਲਾਂ ਜਿਹੜੀ ਲੱਖ ਦੀ ਲਾਨਤ ਲੱਭਦੀ ਸੀ ਤੇ ਇੱਕ ਮੁਸਲਸਲ ਗਜ਼ਲ ਬਾਜਾ ਸਾਹਿਬ
1: ਜੀ ਆਉਂਦੇ
2: ਕੇ ਇੱਕ ਬੱਚਾ ਏ ਤੇ ਉਹਦੇ ਚਾਚੂ ਦੀ ਸ਼ਾਦੀ ਹੋ ਗਈ ਕੁਛ ਸਾਲ ਪਹਿਲਾਂ
1: ਅੱਛਾ
2: ਤੂੰ ਸਾਰਾ ਸਾਲ ਚਾਚੂ ਨੂੰ ਜਿਸ ਤਰ੍ਹਾਂ ਵਹਿੰਦਾ ਤੇ ਫਿਰ ਉਹਨੂੰ ਸਵਾਲ ਕਰਦਾ ਤੇ ਕਹਿੰਦਾ ਕੀ ਹੋਇਆ ਜੇ ਚਾਚੂ ਜੀ ਹੁਣ ਬੁੱਝੇ ਬੁੱਝੇ ਰਹਿੰਦੇ ਹੋ ਵਿਆਹ ਤੋਂ ਬਾਅਦ ਕੀ ਹੋਇਆ ਜੇ ਚਾਚੂ ਜੀ ਹੁਣ ਬੁੱਝੇ ਬੁੱਝੇ ਰਹਿੰਦੇ ਹੋ ਜਿਸ ਤਰ੍ਹਾਂ ਚਾਚੀ ਕਹਿੰਦੀ ਉਂਝੇ ਉਂਝੇ ਰਹਿੰਦੇ
1: ਵਾਹ
2: ਜਿਸ ਤਰ੍ਹਾਂ ਚਾਚੀ ਕਹਿੰਦੀ ਉਂਝੇ ਉਂਝੇ ਰਹਿੰਦੇ ਹੋ ਬੁੱਚੂ ਮੁੱਛੂ ਹੋ ਗਏ ਹੋ ਤੇ ਕੰਨ ਲਵੇਟੀ ਫਿਰਦੇ ਹੋ
1: ਅੱਛਾ
2: ਗੁੱਛੂ ਮੁੱਛੂ ਹੋ ਗਏ ਹੋ ਤੇ ਕੰਨ ਲਵੇਟੀ ਫਿਰਦੇ ਹੋ ਖਿਲਰੇ ਖਿਲਰੇ ਹੁੰਦੇ ਸੋ ਹੁਣ ਕੁੰਜੇ ਕੁੰਜੇ ਰਹਿੰਦੇ ਹੋ
1: ਬਿਲਕੁਲ
2: ਤੇ ਕਿਸੇ ਤੰਬੂੜੀ ਡੰਗਿਆ ਜੇ ਯਾ ਚਾਚੀ ਫੇਂਟੀ ਲਾਂਦੀ ਜੇ ਕਿਸੇ ਤੰਬੂੜੀ ਡੰਗਿਆ ਜੇ ਯਾ ਚਾਚੀ ਫੇਂਟੀ ਲਾਂਦੀ ਜੇ ਬੂਥੀ ਬੂਥਾ ਲੱਗਦਾ ਏ ਹੁਣ ਸੁਜੇ ਸੁਜੇ ਰਹਿੰਦੇ
1: ਸੁਜੇ ਰਹਿੰਦੇ ਹੋ ਆਇਆ ਹੈ
2: ਤੇ ਪਹਿਲਾਂ ਰੰਗ ਅਨਾਰਾਂ ਵਰਗਾ ਸੁਭਾ ਲਾਲ ਤੁਹਾਡਾ ਸੀ
1: ਬਿਲਕੁਲ
2: ਪਹਿਲਾਂ ਰੰਗ ਅਨਾਰਾਂ ਵਰਗਾ ਸੁਭਾ ਲਾਲ ਤੁਹਾਡਾ ਸੀ ਬੈਂਗਣ ਵਾਂਗੂ ਕਾਲੇ ਕਾਲੇ ਭੁੱਜੇ ਭੁੱਜੇ ਰਹਿੰਦੇ ਹੋ ਬੈਂਗਣ ਵਾਂਗੂ ਕਾਲੇ ਕਾਲੇ ਭੁੱਜੇ ਭੁੱਜੇ ਰਹਿੰਦੇ
1: ਹੋ
2: ਪਹਿਲਾਂ ਤੇ ਕੱਖ ਭੰਨ ਕੇ ਦੋਹਰਾ ਕਰਦੇ ਨਹੀਂ ਸੋ ਚਾਚੂ ਜੀ ਪਹਿਲਾਂ ਤੇ ਕੱਖ ਭੰਨ ਕੇ ਦੋਹਰਾ ਕਰਦੇ ਨਹੀਂ ਸੋ ਚਾਚੂ ਜੀ, ਹੁਣ ਤੇ ਘਰ ਦੇ ਕੰਮਾਂ ਵਿਚ ਹੀ ਰੁੱਝੇ ਰੁੱਝੇ ਰਹਿੰਦੇ ਹੁਣ ਤੇ ਘਰ ਦੇ ਕੰਮਾਂ ਵਿਚ ਹੀ ਰੁੱਝੇ ਰੁੱਝੇ ਰਹਿੰਦੇ ਹੋ ਤੇ ਘਰ ਦੇ ਭਾਂਡੇ ਧੋ ਧੋ ਕੇ ਤੇ ਥੱਕੇ ਟੁੱਟੇ ਹਰ ਵੇਲੇ ਘਰ ਦੇ ਭਾਂਡੇ ਧੋ ਧੋ ਕੇ ਤੇ ਥੱਕੇ ਟੁੱਟੇ ਹਰ ਵੇਲੇ ਧੁੱਪੇ ਮੂੰਹਦੇ ਮਾਰੇ ਹੁਣ ਤੇ ਕੁੱਜੇ ਕੁੱਜੇ ਰਹਿੰਦੇ ਹੋ ਧੁੱਪੇ ਮੂੰਹਦੇ ਮਾਰੇ ਹੁਣ ਤੇ ਕੁੱਜੇ ਕੁੱਜੇ ਰਹਿੰਦੇ ਹੋ ਪਹਿਲਾਂ ਇਸ਼ਕ ਮੁਹੱਬਤ ਵਾਲੇ ਗੀਤ ਤੁਸੀਂ ਬਸ ਗਾਉਂਦੇ ਸੋ ਪਹਿਲਾਂ ਇਸ਼ਕ ਮੁਹੱਬਤ ਵਾਲੇ ਗੀਤ ਤੁਸੀਂ ਬਸ ਗਾਉਂਦੇ ਸੋ ਅੱਜ ਕੱਲ ਪਿਆਰ ਦੀ ਰਾਤ ਵੀ ਬਸ ਖੁੰਝੇ ਖੁੰਝੇ ਰਹਿੰਦੇ ਹੋ ਅੱਜ ਕੱਲ ਪਿਆਰ ਦੀ ਰਾਤ ਵੀ ਬਸ ਖੁੰਝੇ ਖੁੰਝੇ ਰਹਿੰਦੇ ਹੋ ਤੇ ਸ਼ੇਰ ਦੇਖਿਓ ਜੇ ਕਿ ਪਹਿਲਾਂ ਚੰਨ ਤੇ ਤਾਰੇ ਤੋੜਨ ਅਸਮਾਨਾਂ ਤੇ ਜਾਂਦੇ ਸੋ ਪਹਿਲਾਂ ਚੰਨ ਤੇ ਤਾਰੇ ਤੋੜਨ ਅਸਮਾਨਾਂ ਤੇ ਜਾਂਦੇ ਸੋ ਵਿਆਹ ਕਰਾ ਕੇ ਧਰਤੀ ਤੇ ਹੁਣ ਪੁੰਜੇ ਪੁੰਜੇ ਰਹਿੰਦੇ ਆਪਣੇ ਤਾਰੇ ਤੋੜਨ ਅਸਮਾਨਾਂ ਤੇ ਜਾਂਦੇ ਸੋ ਵਿਆਹ ਕਰਾ ਕੇ ਧਰਤੀ ਤੇ ਹੁਣ ਪੁੰਜੇ ਪੁੰਜੇ ਰਹਿੰਦੇ ਹੋ ਕੀ ਹੋਇਆ ਜੇ ਚਾਚੂ ਜੀ ਹੁਣ ਬੁੱਝੇ ਬੁੱਝੇ ਰਹਿੰਦੇ ਹੋ ਜਿਸ ਤਰ੍ਹਾਂ ਚਾਚੀ ਕਹਿੰਦੀ ਉਂਝੇ ਉਂਝੇ ਰਹਿੰਦੇ
1: ਬਿਲਕੁਲ
2: ਤੇ ਜੀ ਇੱਕ ਨਜ਼ਮ ਤੁਹਾਨੂੰ ਸੁਣਾਉਂਦੇ ਹਾਂ ਰਾਂਗ ਕਾਲ
1: ਤੁਸੀਂ ਮੈਨੂੰ ਨਾ ਇੱਕ ਗੱਲ ਚੇਤੇ ਆਈ ਹੈ ਲਤੀਫਾ ਜਿਹਾ ਹੀ ਹੈ ਇੱਕ ਬੰਦਾ ਡਿਆ ਸੀ ਮਤਲਬ ਕਿ ਮੁੰਡਾ ਯੰਗ ਮੈਨ ਡਿਆ ਸੀ ਕਿਸੇ ਮਹਿਫਲ ਵਿਚ ਗੱਲਬਾਤ ਕਰਨ ਕਹਿੰਦਾ ਅੱਜ ਕੱਲ ਦੇ ਜਿਹੜੇ ਯੰਗ ਮੁੰਡੇ ਨੇ ਵਿਆਹ ਕਰਾਉਣ ਤੋਂ ਪਤਾ ਨੀ ਕਿਉਂ ਡਰਨ ਲੱਗ ਗਏ ਨੇ ਇਹ ਜਨਾਨੀਆਂ ਭਾਂਡੇ ਮਜਵਾਉਂਦੀਆਂ ਨੇ ਯਾਰ 15 ਮਿੰਟ ਸਾਰੇ ਲੱਗਦੇ ਨੇ ਭਾਂਡੇ ਮਾਂਜਣ ਨੂੰ ਐਡੀ ਕਿਹੜੀ ਗੱਲ
2: ਕੰਮ ਤੇ ਨਹੀਂ ਹੁੰਦਾ ਬਸ ਐਵੇਂ ਰੌਲਾ ਪਾਉਂਦਾ
1: ਰੌਲਾ ਪਾਉਂਦਾ ਪਾਉਂਦੇ ਨੇ ਵਾਕਈ 15 ਮਿੰਟਾਂ ਚ ਤੇ ਸਾਰੇ ਘਰ ਦੇ ਭਾਂਡੇ ਧੋਦੇ ਹੀ ਦੇਣੇ ਐਡੀ ਵੀ ਕਿਹੜੀ ਗੱਲ
2: ਉਹ ਇਸੇ ਤੋਂ ਗੱਲ ਤੋਂ ਨਾ ਮੈਨੂੰ ਯਾਦ ਆਇਆ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਜਿਨ੍ਹਾਂ ਤੇ ਨਦਾਮਤ ਹੋਣੀ ਚਾਹੀਦੀ ਏ ਲੇਕਿਨ ਕੁਛ ਲੋਕ ਜਿਹੜੇ ਨੇ ਨਾ ਉਸ ਆਪਣੇ ਨਦਾਮਤ ਭਰੇ ਫੇਲ ਨੂੰ ਵੀ ਆਸਾ ਹੀ ਬਣਾ ਕੇ ਪੇਸ਼ ਕਰਦੇ ਨੇ
1: ਜੀ ਬਿਲਕੁਲ ਬਿਲਕੁਲ
2: ਤੇ ਉਹ ਇੱਕ ਨਾ ਇਸ ਤਰ੍ਹਾਂ ਦੇ ਬੇਜ਼ਮੀਰੇ ਬੰਦੇ ਦੀ ਗੱਲ ਏ ਤੇ ਉਹ ਨਜ਼ਮ ਦਾ ਸਰਨਾਵਾ ਏ ਘਰ ਜਵਾਈ
1: ਘਰ ਜਵਾਈ ਹਾਂਜੀ
2: ਤੇ ਉਹ ਘਰ ਜਵਾਈ ਕਹਿੰਦਾ ਕਿ ਚੰਗਾ ਚੋਖਾ ਖਾਣ ਲਈ ਮਿਲਦਾ ਸੋਹਣਾ ਕੱਪੜਾ ਪਾਉਣ ਲਈ ਮਿਲਦਾ ਚੰਗਾ ਚੋਖਾ ਖਾਣ ਲਈ ਮਿਲਦਾ ਸੋਹਣਾ ਕੱਪੜਾ ਪਾਉਣ ਲਈ ਮਿਲਦਾ ਸਹੁਰੇ ਮੇਰੇ ਨਾਜ਼ ਉਠਾਉਂਦੇ ਵੱਧ ਕੇ ਮੈਨੂੰ ਸੀਨੇ ਲਾਉਂਦੇ ਤੇ ਹੁੰਦੀ ਹਰ ਪਲ ਖਿਦਮਤਗਾਰੀ ਸਾਰੇ ਕਰਦੇ ਤਾਬੇਦਾਰੀ ਆਪਣੀ ਇੱਜ਼ਤ ਆਪ ਬਣਾਈ ਲੋਕੋ ਮੈਂ ਵਾਂ ਘਰ ਜਵਾਈ ਮੈਂ ਵਾਂ ਘਰ ਜਵਾਈ ਤੇ ਕਹਿੰਦਾ ਕਿ ਦੱਸਾਂ ਕਿੰਨਾ ਚਾਹੁੰਦੇ ਸਹੁਰੇ ਦੱਸਾਂ ਕਿੰਨਾ ਚਾਹੁੰਦੇ ਸਹੁਰੇ ਚਾੜਾਂ ਕਰਜ਼ਾ ਲਾਂਦੇ ਸਹੁਰੇ ਤੇ ਮਰਮੇ ਭਰਨੇ ਤੇ ਜਦ ਜਾਂਦੇ ਪਹਿਲਾਂ ਮੇਰੇ ਤਰਲੇ ਪਾਉਂਦੇ ਤੇ ਮੇਰੀ ਚੰਗੀ ਮੰਦੀ ਜਰਦੇ ਧੀ ਦੀ ਖਾਤਰ ਉਫ ਨਾ ਕਰਦੇ ਤੇ ਵਿਹਦੇ ਨਾ ਕੋਈ ਐਬ ਬਰਾਈ ਲੋਕੋ ਮੈਂ ਵਾਂ ਘਰ ਜਵਾਈ ਕਹਿੰਦਾ ਕਿ ਛੱਡੇ ਭੈਣ ਭਰਾ ਮੈਂ ਸਾਰੇ ਕੀ ਕਰਨੇ ਬਿਨ ਲੋਤ ਉਤਾਰੇ ਛੱਡੇ ਭੈਣ ਭਰਾ ਮੈਂ ਸਾਰੇ ਕੀ ਕਰਨੇ ਬਿਨ ਲੋਤ ਉਤਾਰੇ ਅੱਬਾ ਮੈਨੂੰ ਮੂੰਹ ਨਹੀਂ ਲਾਂਦਾ ਮੈਂ ਵੀ ਨਹੀਂ ਹੁਣ ਪੇਕੇ ਜਾਂਦਾ ਮੈਂ ਵੀ ਨਹੀਂ ਹੁਣ ਪੇਕੇ ਜਾਂਦਾ ਆਪਣੀ ਮਾਂ ਨੂੰ ਮਿਲਦਾ ਨਹੀਂ ਮੈਂ ਬੁੱਢੀ ਕੋਲੋਂ ਹਿਲਦਾ ਨਹੀਂ ਮੈਂ ਤੇ ਭਾਵੇਂ ਸਾਰੇ ਹੀ ਕਹਿਣ ਛਦਾਈ ਲੋਕੋ ਮੈਂ ਵਾਂ ਘਰ ਜਵਾਈ
1: ਘਰ ਜਵਾਈ ਵਾਹ
2: ਤੇ ਕਹਿੰਦਾ ਔਖਾ ਵੇਲਾ ਟਾਲਣ ਸਹੁਰੇ ਔਖਾ ਵੇਲਾ ਟਾਲਣ ਸਹੁਰੇ ਜੰਮਾ ਬਾਲ ਮੈਂ ਪਾਲਣ ਸਹੁਰੇ ਤੇ ਬੱਚਿਆਂ ਦੇ ਨੂੰ ਫੀਡਰ ਭਰਦੇ ਪੈਂਪਰਾਂ ਤੱਕ ਦਾ ਖਰਚਾ ਕਰਦੇ ਤੇ ਨਾਨੀ ਪਾਵੇ ਛਾਪਾਂ ਕੰਗਣ ਨਾਨੇ ਕੋਲੋਂ ਚੀਜੀ ਮੰਗਣ ਮੈਨੂੰ ਕੀ ਜੇ ਬੜੀ ਮਹਿੰਗਾਈ ਲੋਕੋ ਮੈਂ ਵਾਂ ਘਰ
1: ਜਵਾਈ ਲੋਕੋ
2: ਤੇ ਐਂਡ ਤੇ ਕਹਿੰਦਾ ਕਿ ਸੱਜਣੋ ਤੁਹਾਨੂੰ ਗੱਲ ਸਮਝਾਵਾਂ ਸੱਚੀ ਗੱਲ ਮੈਂ ਕਰਦਾ ਹੀ ਜਾਵਾਂ ਸੱਜਣੋ ਤੁਹਾਨੂੰ ਗੱਲ ਸਮਝਾਵਾਂ ਸੱਚੀ ਗੱਲ ਮੈਂ ਕਰਦਾ ਹੀ ਜਾਵਾਂ ਜਿਹਨੂੰ ਵਿਆਹ ਕੇ ਨਾਲ ਲਿਆਓ ਉਹਨੂੰ ਆਪਣੇ ਘਰ ਵਸਾਓ ਰੱਖਣਾ ਕਦੇ ਜ਼ਮੀਰ ਨਾ ਸੁੱਤਾ ਰੱਖਣਾ ਕਦੇ ਜ਼ਮੀਰ ਨਾ ਸੁੱਤਾ ਸਹੁਰੇ ਘਰ ਜਵਾਈ ਜੇ ਕੁੱਤਾ ਤੇ ਉਹਦੇ ਕਰਨਾ ਨਾ ਵਡਿਆਈ ਲੋਕੋ ਮੈਂ ਘਰ
1: ਵਾਹ ਵਾਹ ਬਹੁਤ ਖੂਬ ਬਹੁਤ ਖੂਬ ਤੇ ਇਹ ਦੱਸੋ ਤੁਹਾਡਾ ਨਾਂ ਪ੍ਰੋਨਾਂਸ ਕਿਸ ਤਰ੍ਹਾਂ ਹੈ ਆਸਿਫ ਆਲਵੀ ਜਾਂ
2: ਆਸਿਫ ਅਲਵੀ
1: ਅਲਵੀ ਹਾਂ ਅਲਵੀ ਤੁਸੀਂ ਕਮਾਲ ਕਰ ਦਿੱਤੀ ਹੈ ਬਹੁਤ ਖੂਬ ਤੇ ਮੈਂ ਨਾ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
2: ਬਹੁਤ ਮਿਹਰਬਾਨੀ ਜੀ
1: ਸਾਹਿਬ ਵੀ ਤੁਹਾਡੇ ਕੋਲ ਹੀ ਨੇ
2: ਹਾਂ ਬਿਲਕੁਲ
1: ਪਹਿਲਾਂ ਤੁਹਾਡੇ ਨਾਂ ਆਸਿਫ ਅਲਵੀ ਸਾਹਿਬ ਇੱਕ ਸ਼ੇਅਰ
2: ਜਨਾਬ
1: ਇੱਕ ਸੋਹਣੀ ਤੇ ਦੂਜਾ ਗਰੂਰ ਭੈੜਾ
2: ਇੱਕ ਸੋਹਣੀ ਤੇ ਦੂਜਾ ਗਰੂਰ ਭੈੜਾ
1: ਓਏ ਤੀਜਾ ਨਖਰੇ ਮਾਰ ਮੁਕਾਇਆ ਜੇ ਤੇ ਚੌਥੇ ਆਸ਼ਿਕ ਮਿਜਾਜ ਅਸੀਂ ਵੀ ਸਾਂ ਪੰਜਵਾਂ ਕਹਿਰ ਸੋਹਣਿਆ ਢਾਇਆ ਜੇ ਇਹ ਜਿੱਧਰ ਨੂੰ ਜਾਂਦੇ ਫੈਰ ਕਰਦੇ ਇਸ ਜ਼ੁਲਮ ਨੂੰ ਰੱਬਾ ਠੱਲ ਪਾ ਦੇ ਹੁਸਨ ਦੇ ਦਿਲ ਵਿਚ ਰਹਿਮ ਰੱਬਾ ਤੇ ਜਾਂ ਫਿਰ ਆਸ਼ਕਾਂ ਚ ਲੋਹੇ ਦਾ ਦਿਲ ਪਾ ਦੇ ਟਾਂਕੇ ਲਵਾ ਲਈਏ ਦਿਲ ਨੂੰ
2: ਵਾਹ ਵਾਹ ਬਾਈਪਾਸ ਹੀ ਕਰਾਣਾ ਪੈਣਾ ਜੀ
1: ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ
2: ਬਹੁਤ ਸ਼ੁਕਰੀਆ ਜਨਾਬ ਤਾਰਕ ਸਾਹਿਬ ਨੇ ਗੱਲ ਕਰੀ ਤੇ ਇਸੇ ਨੰਬਰ ਤੇ ਕਰਵਾ ਦਿਆ
1: ਇਸੇ ਤੇ ਕਰਵਾ ਦਿਓ
2: ਜੀ ਜੀ
3: ਸਲਾਮ ਬਾਜਵਾ ਜੀ ਸਤਿ ਸ੍ਰੀ ਅਕਾਲ ਜੀ
1: ਵਾਲੇਕੁਮ ਸਲਾਮ ਅਨੀਤ ਸਾਹਿਬ ਤੁਸੀਂ ਤੇ ਯਾਰ ਕੋਈ ਪ੍ਰਾਹੁਣੇ ਹੀ ਬਣ ਗਏ ਹੋ ਕਿਤੇ ਬਹੁਤ ਦੇਰ ਬਾਅਦ ਸਾਡੇ ਨਾਲ ਅਸੀਂ ਤੁਹਾਨੂੰ ਯਾਦ ਕਰਦੇ ਰਹਿੰਦੇ ਹਾਂ ਵੈਸੇ
3: ਉਹ ਬਸ ਮੈਂ ਮਾਫੀ ਚਾਹੁੰਦਾ ਜੀ ਬਸ ਕੋਈ ਇਸ ਤਰ੍ਹਾਂ ਦੀ ਮਸਰੂਫੀਆਤ ਬਣ ਗਈਆਂ
1: ਸੀ ਤੇ ਤੁਸੀਂ ਵੀਕਐਂਡ ਤੇ ਤਕਰੀਬਨ ਬਿਜੀ ਹੁੰਦੇ ਹੋ ਜੋ ਮੈਂ ਹਿਸਾਬ ਲਾਇਆ
3: ਜੀ ਜੀ ਜੀ ਜੀ
1: ਤੇ ਉਹ ਸਰ ਮੇਰਾ ਪ੍ਰੋਗਰਾਮ ਤੇ ਰਾਤ ਨੂੰ ਹੁੰਦਾ ਟਾਈਮ ਕੱਢਿਆ ਕਰੋ ਥੋੜਾ ਜਿਹਾ
3: ਹਾਂ ਜ਼ਰੂਰ ਜ਼ਰੂਰ ਮੈਂ
1: ਤੁਹਾਨੂੰ ਕੱਲ ਕਾਲ ਕਰਾਂਗਾ ਤੁਸੀਂ ਮੈਨੂੰ ਜਿਹੜੀ ਉਹ ਇੱਕ ਸਕੀਮ ਦੱਸੀ ਸੀ ਨਾ ਕਿ ਕੁਛ ਕਰੀਏ ਇਧਰੋਂ ਵੀ ਪਾਕਿਸਤਾਨ ਤੋਂ ਵੀ ਤੇ ਕੋਈ ਮੀਡੀਏ ਦਾ ਹੀ
3: ਜੀ ਜੀ ਜੀ
1: ਉਹ ਮੈਂ ਤੁਹਾਨੂੰ ਕੱਲ ਨੂੰ ਫੋਨ ਕਰਾਂਗਾ ਤੁਹਾਡੇ ਨਾਲ
3: ਅੱਛਾ ਚਲੋ ਠੀਕ ਹੈ
1: ਹਾਂਜੀ ਤੇ ਅੱਜ ਫਿਰ ਕੀ ਮਤਲਬ ਕੀ ਸੁਣਾਓਗੇ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ
3: ਬਿਲਕੁਲ ਜੀ ਹੁਣ ਅਲਵੀ ਸਾਹਿਬ ਨੂੰ ਤੁਸੀਂ ਸੁਣ ਲਿਆ
1: ਕਮਾਲ ਕੀਤੀ
3: ਤੁਹਾਨੂੰ ਤੇ ਫਿੱਕੀ ਲੱਗਣੀ ਹੈ ਲੇਕਿਨ ਮੈਂ ਥੋੜਾ ਜਿਹਾ ਮਿਜ਼ਾਜ ਤੋਂ ਹਟ ਕੇ ਨਾ ਇਸ ਤੋਂ ਇੱਕ ਚੀਜ਼ ਲੱਗਾ ਸੁਣਾਉਣ ਸਾਡੇ ਅੱਜ ਕੱਲ ਜਿਹੜਾ ਨਾ ਇੱਕ ਸਿਲਸਿਲਾ ਹੈਗਾ ਗੌਰਮੈਂਟ ਨੇ ਇੱਕ ਸਕੀਮ ਕੱਢੀ ਹੋਈ ਹੈ ਉਹਦਾ ਤੇ ਮੈਂ ਖੈਰ ਨੀ ਜ਼ਿਕਰ ਕਰਨਾ ਜੀ ਬਸ ਕੋਈ ਇਸ ਤਰ੍ਹਾਂ ਦੀ ਮਸਰੂਫੀਆਤ ਬਣ ਗਈਆਂ
1: ਤੁਸੀਂ ਤਕਰੀਬਨ ਬਿਜੀ ਹੁੰਦੇ ਹੋ ਜੋ ਮੈਂ ਹਿਸਾਬ ਲਾਇਆ
3: ਜੀ ਜੀ ਜੀ ਜੀ
1: ਉਹ ਸਰ ਮੇਰਾ ਪ੍ਰੋਗਰਾਮ ਤੇ ਰਾਤ ਨੂੰ ਹੁੰਦਾ ਟਾਈਮ ਕੱਢਿਆ ਕਰੋ ਥੋੜਾ ਜਿਹਾ
3: ਹਾਂ ਜ਼ਰੂਰ ਜ਼ਰੂਰ
1: ਮੈਂ ਤੁਹਾਨੂੰ ਕੱਲ ਕਾਲ ਕਰਾਂਗਾ ਤੁਸੀਂ ਮੈਨੂੰ ਜਿਹੜੀ ਉਹ ਇੱਕ ਸਕੀਮ ਦੱਸੀ ਸੀ ਨਾ ਕਿ ਕੁਛ ਕਰੀਏ ਇਧਰੋਂ ਵੀ ਪਾਕਿਸਤਾਨ ਤੋਂ ਵੀ ਤੇ ਕੋਈ ਮੀਡੀਏ ਦਾ ਹੀ
3: ਜੀ ਜੀ ਜੀ
1: ਉਹ ਮੈਂ ਤੁਹਾਨੂੰ ਕੱਲ ਨੂੰ ਫੋਨ ਕਰਾਂਗਾ ਤੁਹਾਡੇ ਨਾਲ
3: ਅੱਛਾ ਚਲੋ ਠੀਕ ਹੈ
1: ਹਾਂਜੀ ਤੇ ਅੱਜ ਫਿਰ ਕੀ ਮਤਲਬ ਕੀ ਸੁਣਾਓਗੇ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ
3: ਬਿਲਕੁਲ ਜੀ ਹੁਣ ਅਲਵੀ ਸਾਹਿਬ ਨੂੰ ਤੁਸੀਂ ਸੁਣ ਲਿਆ
1: ਕਮਾਲ ਕੀਤੀ
3: ਤੁਹਾਨੂੰ ਤੇ ਫਿੱਕੀ ਲੱਗਣੀ ਹੈ ਲੇਕਿਨ ਮੈਂ ਥੋੜਾ ਜਿਹਾ ਮਿਜ਼ਾਜ ਤੋਂ ਹਟ ਕੇ ਨਾ ਇਸ ਤੋਂ ਇੱਕ ਚੀਜ਼ ਲੱਗਾ ਸੁਣਾਉਣ ਸਾਡੇ ਅੱਜ ਕੱਲ ਜਿਹੜਾ ਨਾ ਇੱਕ ਸਿਲਸਿਲਾ ਹੈਗਾ ਗੌਰਮੈਂਟ ਨੇ ਇੱਕ ਸਕੀਮ ਕੱਢੀ ਹੋਈ ਹੈ ਉਹਦਾ ਤੇ ਮੈਂ ਖੈਰ ਨੀ ਜ਼ਿਕਰ ਕਰਨਾ ਬਹਰਾਲ ਉਸ ਤੋਂ ਪਹਿਲੇ ਐਂਡ ਤੇ ਉਸ ਗੱਲ ਦੇ ਉੱਤੇ ਜਾ ਕੇ ਹੁੰਦਾ ਮੇਰੀ ਨਜ਼ਮ ਦਾ

0: ਦੱਸਾਂ ਤੇ ਨਾ
1: ਬਿਲਕੁਲ ਜੀ ਹੁਣ ਅਲਵੀ ਸਾਹਿਬ ਨੂੰ ਤੁਸੀਂ ਸੁਣ ਲਿਆ
0: ਕਮਾਲ ਕੀਤੀ
1: ਤੁਹਾਨੂੰ ਤੇ ਫਿੱਕੀ ਲੱਗਣੀ ਹੈ ਲੇਕਿਨ ਮੈਂ ਥੋੜਾ ਜਿਹਾ ਮਿਜ਼ਾਜ ਤੋਂ ਹਟ ਕੇ ਨਾ ਇਸ ਤੋਂ ਇੱਕ ਚੀਜ਼ ਲੱਗਾ ਸੁਣਾਉਣ ਸਾਡੇ ਅੱਜ ਕੱਲ ਜਿਹੜਾ ਨਾ ਇੱਕ ਸਿਲਸਿਲਾ ਹੈਗਾ ਗੌਰਮੈਂਟ ਨੇ ਇੱਕ ਸਕੀਮ ਕੱਢੀ ਹੋਈ ਹੈ ਉਹਦਾ ਤੇ ਮੈਂ ਖੈਰ ਨੀ ਜ਼ਿਕਰ ਕਰਨਾ ਬਹਰਹਾਲ ਉਸ ਤੋਂ ਪਹਿਲੇ ਐਂਡ ਤੇ ਉਸ ਗੱਲ ਤੇ ਉੱਤੇ ਜਾ ਕੇ ਹੁੰਦਾ ਮੇਰੀ ਨਜ਼ਮ ਦਾ ਲੇਕਿਨ ਉਸ ਤੋਂ ਪਹਿਲੇ ਤੁਸੀਂ ਜਿਹੜੇ ਲੋਕ ਮੌਸੀਕੀ ਨੂੰ ਸਮਝਣ ਵਾਲੇ ਨੇ ਔਰ ਰਾਗਦਾਰੀ ਨੂੰ ਔਰ ਸਾਰੇ ਜਿਹੜੀ ਉਹ ਮੌਸੀਕੀ ਦੀਆਂ ਜਿੰਨੀਆਂ ਵੀ ਚੀਜ਼ਾਂ ਟਰਮੀਨੋਲੋਜੀ ਹੁੰਦੀ ਆ ਉਹ ਸਮਝਣ ਵਾਲੇ ਲੋਕ ਜਿਹੜੇ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਤੇ ਉਹ ਇਸ ਤਰ੍ਹਾਂ ਹੈ ਕਿ ਨਜ਼ਮ ਦਾ ਨਾਂ ਹੈ ਰੀਪਾ ਸ਼ੋਪਾ ਸ਼ੋਪੀਆਂ ਇਹ ਲਫ਼ਸ ਤੁਸੀਂ ਨਵਾਂ ਬਿਲਕੁਲ ਸੁਣ ਰਹੇ ਹੋ ਗਏ
0: ਜੀ ਮੈਂ ਪੁੱਛਣ ਹੀ ਲੱਗਾ ਕੀ ਹੈ
1: ਹਾਂ ਸਾਡੇ ਉਸ ਵਿਚ ਇੱਥੇ ਕੁਛ ਕੋਈ ਇਸ ਤਰ੍ਹਾਂ ਦੇ ਮਾਮਲਾਤ ਹੋ ਰਹੇ ਨੇ ਕੁਛ ਸ਼ਰਾਰਤਾਂ ਇੰਜ ਦੀਆਂ ਹੁੰਦੀਆਂ ਨੇ ਉਹਦਾ ਫਿਰ ਕੋਈ ਇਲਾਜ ਇੱਥੇ ਹੋ ਰਿਹਾ ਸਾਡੇ ਮੁਲਕ ਮਹਿਕਮਾ ਜਾਤੀ ਇਲਾਜ ਹੁੰਦਾ ਤੇ ਉਹਦੇ ਤੇ ਤਨਜ਼ ਹੈਗੀ ਐਂਡ ਤੇ ਜਾ ਕੇ ਤੇ ਉਹਦੇ ਖੈਰ ਤਸ਼ਹੀਰ ਹੈ ਲੇਕਿਨ ਉਸ ਤੋਂ ਪਹਿਲੇ ਵਾਲੀ ਗੱਲ ਜਿਹੜੀ ਉਹਨੂੰ ਤੁਸੀਂ ਯਕੀਨਨ ਮਜ਼ਾ ਲਵੋਗੇ ਤੇ ਤੁਹਾਡੇ ਫਿਲਮ ਵਾਲੇ ਜਿੰਨੇ ਵੀ ਨੇ ਉਹ ਚਾਹੇ ਚੜ੍ਹਦੇ ਪੰਜਾਬ ਦੇ ਲੋਕ ਨੇ ਜਾਂ ਮਤਲਬ ਲਹਿੰਦੇ ਪੰਜਾਬ ਦੇ ਲੋਕ ਨੇ ਜਾਂ ਬਾਕੀ ਯੂਰਪ ਦੇ ਨੇ ਅਮਰੀਕਾ ਦੇ ਨੇ ਆਸਟ੍ਰੇਲੀਆ ਦੇ ਨੇ ਜਿੱਥੇ ਜਿੱਥੇ ਪੰਜਾਬੀ ਪਿਆਰੇ ਵੱਸਦੇ ਨੇ ਉਹ ਸਾਰਿਆਂ ਦੀ ਇਹ ਨਜ਼ਰ ਕਰ ਰਿਹਾ ਮੈਂ
0: ਇਸ ਤਰ੍ਹਾਂ ਤੁਸੀਂ ਪਿਛਲੀ ਵਾਰੀ ਆਏ ਸੀ ਨਾ ਦੇਰ ਹੋ ਗਈ ਆ ਤੇ ਸਾਡੀ ਦਿੱਲੀ ਤੋਂ ਇੱਕ ਬਹੁਤ ਟਾਪ ਕਲਾਸ ਸਿੰਗਰ ਨੇ ਲੇਡੀ ਅਰਾਧਨਾ ਸਿੰਘ ਉਹਨੇ ਤੁਹਾਨੂੰ ਸਲਾਮ ਭੇਜਿਆ ਸੀ ਸ਼ਾਇਦ ਤੁਸੀਂ ਨਹੀਂ ਸੁਣਿਆ ਮੈਂ ਚਲੋ ਮੈਂ ਫਾਰਵਰਡ ਆ ਸੁਣ ਰਹੇ ਨੇ ਉਹ ਵੀ ਦਿੱਲੀ ਇਸ ਵੇਲੇ
1: ਅੱਛਾ ਜੀ ਅਰਾਧਨਾ ਜੀ ਨੂੰ ਮੇਰੇ ਤਰਫੋਂ ਵੀ ਸਲਾਮ ਹੋਵੇ ਤੇ ਖੈਰੀ ਬਸਣ ਆਪਣਾ ਉਹਨਾਂ ਦਾ ਬਹੁਤ ਸ਼ੁਕਰੀਆ
0: ਮਿਹਰਬਾਨੀ ਜੀ ਪਹੁੰਚ ਗਿਆ ਤੁਹਾਡਾ ਸਲਾਮ ਉਹਨਾਂ ਤੱਕ ਕਿਉਂਕਿ ਉਹਨਾਂ ਦਾ ਮੈਨੂੰ ਲੱਗਾ ਸੀ ਨਹੀਂ ਤੁਹਾਡੇ ਤੱਕ ਪਹੁੰਚਿਆ ਤੇ ਮੇਰਾ ਫਰਜ਼ ਬਣਦਾ ਬਈ ਹਰ ਇੱਕ ਦਾ ਸਲਾਮ ਪਹੁੰਚਾਈ
1: ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ
0: ਥੈਂਕ ਯੂ
1: ਤੇ ਉਹ ਇਸ ਤਰ੍ਹਾਂ ਨਜ਼ਮ ਜਿਹੜੀ ਮੈਂ ਸ਼ੁਰੂ ਕਰ ਰਿਹਾ ਕਿ ਤੋਤਾ ਇੱਕ ਤੋਤੀ ਦੋਵੇਂ ਪਿੰਜਰੇ ਚ ਡੱਕੇ ਸੀ ਕੈਦ ਵਾਲੀ ਜ਼ਿੰਦਗੀ ਤੋਂ ਬੜਾ ਹੀ ਔਖੇ ਸੀ ਤੋਤੇ ਨੇ ਸੋਚਿਆ ਕੋਈ ਗਾਣਾ ਸ਼ਾਣਾ ਗਾਉਂਦਾ ਵਾ ਦੁਨੀਆਂ ਦੇ ਦਿੱਤੇ ਹੋਏ ਗਮਾਂ ਨੂੰ ਭੁਲਾਉਂਦਾ ਵਾ ਤੇ ਰਾਗ ਮਾਲ ਕੌਂਸ ਉਹਨੇ ਥੋੜਾ ਜਿੰਨਾ ਛੇੜਿਆ ਠੇਕਾ ਲਾਇਆ ਦਾਦਰੇ ਦਾ ਸਭ ਨੂੰ ਉਘੇੜਿਆ ਤੇ ਤੋਤੀ ਦੀ ਵੀ ਰੂਹ ਯਾਰ ਉਸੇ ਵੇਲੇ ਫੜਕੀ ਉਸੇ ਨਾਲ ਟਾਂਡੀ ਹੋ ਕੇ ਬਿਜਲੀ ਉਹ ਕੜਕੀ ਤੇ ਕਹਿਣ ਲੱਗੀ ਕਿ ਧਾੜੀਆਂ ਦਾ ਬਾਲ ਨੀ ਤੂੰ ਲੱਗਦਾ ਤਾਈ ਏ ਨਾ ਬੈਜੂ ਬਾਵਰਾ ਨਾ ਉਹਦਾ ਤੂੰ ਜਵਾਈ ਏ ਆਨ ਸਹਿਣ ਵਾਲਾ ਕੰਮ ਗਲ ਕਾਹਨੂੰ ਪਾਇਆ ਈ ਤੇ ਰਾਗ ਦੀ ਰਾਤ ਵਾਲਾ ਦਿਨੇ ਕਾਹਨੂੰ ਪਾਇਆ ਤੇ ਉਹ ਕਹਿੰਦਾ ਕਿ ਸੁਣ ਤੇ ਸੀ ਬੀਲੀ ਏ ਤੂੰ ਖੱਪ ਕਾਹਨੂੰ ਪਾਨੀ ਏ ਸੁਰ ਕੀਤੀ ਕਿੰਗ ਦੀਆਂ ਤਾਰਾਂ ਵੀ ਤੋੜਾਨੀ ਏ ਤੇ ਤੋਤੇ ਮਾਰੀ ਤਾਨ ਤੇ ਆਕਾਰ ਵਾਵਾ ਖਿੱਚਿਆ ਸ਼ਿਵ ਜੀ ਦੇ ਚਰਨਾਂ ਚੋਂ ਲਈ ਸੁਰ ਪਿੱਛਿਆ ਛੂ ਦਿੱਤਾ ਰਾਗ ਉਹਨੇ ਪੂਰਬੀ ਤੇ ਕਾਨੜਾ ਰੋਹੀ ਅਮਰੋਹੀ ਸੁਰ ਲਾਇਆ ਨੀ ਬੇਗਾਨੜਾ ਸੂਠਾਂ ਤੇ ਗੁਜਰੀਆਂ ਭੈਰੋਂ ਦੀਆਂ ਜ਼ੀਲਾਂ ਸੀ ਤੋਤੀ ਨੂੰ ਹੈਰਾਨਗੀ ਤੇ ਸੌ ਸੌ ਦਲੀਲਾਂ ਸੀ ਭੈਰਵੀ ਬਸੰਤ ਗੋਪੀ ਰਾਗ ਹੰਡੋਲਦਾ ਉਹ ਤਾਂ ਐਸੇ ਰਾਹ ਪਿਆ ਹੁਣ ਨਹੀਂ ਸੀ ਡੋਲਦਾ ਤੇ ਮੰਗਲਾ ਸਾਰਵੀ ਅਸਾਖੜਾ ਝੰਝੋਟੀਆਂ ਕੋਮਲਾਂ ਤੇ ਤੀਵਰਾਂ ਦੇ ਕੇਟੂ ਦੀਆਂ ਚੋਟੀਆਂ
0: ਬੱਲੇ ਜਿਉਂਦੇ ਰਹੋ
1: ਖੈਰ ਹੋਵੇ ਤੁਹਾਡੀ ਤੇ ਔਰਬ ਤੇ ਖੌਰਬ ਆਵੇ ਠਾ ਠਾ ਸਮ ਤੇ ਸੋਨੇ ਦੇ ਬਾਜ਼ਾਰੀ ਜਿਵੇਂ ਬੈਠਾ ਕੋਈ ਕੰਮ ਤੇ ਕਹਿੰਦਾ ਕਿ ਭੈੜੀਏ ਤੂੰ ਖੁਸ਼ ਹੋ ਕੇ ਤਾੜੀ ਨਾਲ ਹੀ ਤਾਲ ਦੇ ਤਾਰੀ ਨੂੰ ਬੁਲਾ ਕੇ ਭਾਵੇਂ ਤਬਲੇ ਤੇ ਬਾਲ ਦੇ ਇਹ ਤਾਰੀ ਸਾਡੇ ਮੁਲਕ ਦੇ ਵਿਚ ਇੰਜ ਹੀ ਹੈ ਜਿਵੇਂ ਤੁਹਾਡੇ ਅੱਲਾ ਰੱਖੇ ਦਾ ਮੁੰਡਾ ਹੈਗਾ
0: ਅੱਛਾ ਜੀ ਤਾੜੀ
1: ਹਾਂਜੀ ਤਬਲਾ ਨਵਾਜ਼ ਹੈ ਮਾਸ਼ਾਅੱਲਾ ਬਹੁਤ ਵੱਡਾ ਨਾ ਸਾਡਾ
0: ਅੱਛਾ
1: ਤੇ ਇਹ ਵੀ ਯਾਦ ਰਹੇ ਕਿ ਜਿਹੜਾ ਅੱਲਾ ਰੱਖਾ ਹੈ ਨਾ ਤਬਲਾ ਨਵਾਜ਼ ਉਹ ਵੀ ਸਾਡੇ ਸ਼ੱਕਰਗੜ੍ਹ ਤੋਂ ਹੀ ਗਿਆ ਹੋਇਆ
0: ਜੀ ਜੀ
1: ਜੀ ਜੀ ਸ਼ੱਕਰਗੜ੍ਹ ਦੇ ਆਪਣਾ ਤਹਿਸੀਲ ਸ਼ੱਕਰਗੜ੍ਹ ਤੋਂ ਹੀ ਉੱਠ ਕੇ ਗਿਆ ਹੋਇਆ ਭੈੜੀਏ ਤੋਂ ਖੁਸ਼ ਹੋ ਕੇ ਤਾੜੀ ਨਾਲ ਹੀ ਤਾਲ ਦੇ ਤੇ ਤਾਰੀ ਨੂੰ ਬੁਲਾ ਕੇ ਭਾਵੇਂ ਤਬਲੇ ਤੇ ਬਾਲ ਦੇ ਪਿਆਲ ਮੈਂ ਸੁਣਾਉਣਾ ਤੈਨੂੰ ਮੇਘ ਮਲਹਾਰ ਦਾ ਲੈਣਾ ਏ ਸਰੂਰ ਅੱਜ ਸੌਣ ਦੀ ਬਹਾਰ ਦਾ
0: ਸੌਣ ਦੀ ਬਹਾਰ ਦਾ

0: ਤੋਤੀ ਦੇ ਸੋਚਿਆ ਚੜਾਈਆਂ ਕਰ ਬੈਠਾ ਏ, ਅਤਾਈ ਹੋ ਕੇ ਇਹਨੂੰ ਪੜਾਈਆਂ ਕਰ ਬੈਠਾ ਏ। ਤੇ ਸੋਚੀ ਉਹਨੇ ਚਾਲ ਇੱਕ ਮਕਰਾਂ ਦੇ ਨਾਲ ਦੀ, ਚੁੰਝ ਤਿੱਖੀ ਕੀਤੀ ਬੋਲੀ ਪਰਾਂ ਨੂੰ ਸੰਭਾਲਦੀ ਤੇ ਕਹਿੰਦੀ ਏ ਢੁੱਡੂ ਆ ਤੂੰ ਗਾਣਾ ਕੀ ਰੋਂਦਾ ਵੀ ਨੀ ਚੱਜਦਾ,
1: ਗਾਣਾ ਕੀ ਏ ਰੋਂਦਾ ਵੀ ਨੀ ਚੱਜਦਾ।
0: ਚੜਾਈ ਜੋ ਹੁਣ ਕਰਦੀ ਆ, ਮਤਲਬ ਜਿਹੜੀ ਫੀਮੇਲ ਆਪਣੇ ਆਪਣੇ ਹਿਸਾਬ ਨਾਲ ਲੜਨਾ, ਆਪਣੇ ਮਕਰਾਂ ਦੇ ਹਿਸਾਬ ਨਾਲ ਲੱਗੀ ਨਾ ਕਰਨ ਕੇ ਚੁੰਝ ਤਿੱਖੀ। ਸੋਚੀ ਉਹਨੇ ਚਾਲ ਇੱਕ ਮਕਰਾਂ ਦੇ ਨਾਲ ਦੀ, ਚੁੰਝ ਤਿੱਖੀ ਕੀਤੀ ਬੋਲੀ ਪਰਾਂ ਨੂੰ ਸੰਭਾਲਦੀ, ਝੁੱਡੂਆ ਗਾਣਾ ਕੀ ਰੋਂਦਾ ਵੀ ਨੀ ਚੱਜਦਾ, ਤੇ ਕੇਸ ਕੀਤਾ ਹਾਸਾ ਛੁੱਟ ਜਾਣਾ ਉਸ ਜੱਜ ਦਾ। ਉਹ ਚੰਗਾ ਹੁੰਦਾ ਮਾਰ ਖਾਂਦਾ ਕਿਸੇ ਉਸਤਾਦ ਦੀ, ਫੇਰ ਤੂੰ ਉਮੀਦ ਲਾਂਦਾ ਮੇਰੇ ਕੋਲੋਂ ਦਾਤ ਦੀ। ਤੇ ਚਾਹੁੰਦਾ ਹੋਏਗਾ ਦਿਲ ਮਾਲ ਯਾ ਕੋਈ ਧਨ ਦਾ, ਮਾਰ ਕੇ ਤੇ ਕੋਣੀ ਤੇਰੀ ਚੁੰਝ ਚੰਝ ਭੰਨਦਾ। ਉੱਥੇ ਜੇ ਹੁੰਦਾ ਸਿੱਖਿਆ ਤੂੰ ਕਿਸੇ ਡੇਰੇਦਾਰ ਦਾ, ਨਜ਼ਰਾਂ ਨਿਆਜ਼ਾਂ ਦਿੰਦਾ ਜਾਂ ਆਸਤਾਂ ਗੁਜ਼ਾਰਦਾ, ਦਿੰਦਾ ਤੂੰ ਸਲਾਮੀਆਂ ਸਲਾਮਤ ਅਲੀ ਖਾਨ ਨੂੰ, ਆਸ਼ਕ ਅਲੀ ਫਤਿਹ ਗੁਲਾਮ ਅਲੀ ਖਾਨ ਨੂੰ,
1: ਗੁਲਾਮ ਅਲੀ ਖਾਨ ਨੂੰ,
0: ਤੇ ਗਾਂਦਿਆਂ ਬੇਤਾਲਾ ਹੋਇਆ ਮੌਤ ਕਿਹੜੀ ਪਈ ਏ, ਉਹ ਇੰਨਾ ਵੀ ਨੀ ਪਤਾ ਲੱਗਾ ਠੇਕਾ ਮੁਗ ਲਈ ਏ। ਤੈਨੂੰ ਲੋੜ ਕੀ ਸੀ ਦੀਪਕ ਅਤੇ ਬੂਬ ਨੇ ਸੁਣਾਉਣ ਦੀ, ਬਿਸ਼ਨਾ ਦੇ ਪਿੱਦੇ ਮਾਝ ਪਹਾੜੀਆਂ ਰਲਾਣ ਦੀ, ਸਾਰਿਆਂ ਦੇ ਨਾਲ ਰਾਗ ਸੂਹੇ ਜੋ ਸੁਣਾਏ ਨੇ, ਬੇਰਾਮ ਕੀਤੇ ਗੁਰੂ ਸੁੱਤਿਆਂ ਜਗਾਏ ਨੇ। ਤੇ ਬੇਰਾਮ ਕੀਤੇ ਗੁਰੂ ਸੁੱਤਿਆਂ ਜਗਾਏ ਨੇ, ਤੇ ਕਹਿੰਦੇ ਉਹ ਨਾਲ ਕਹਿੰਦੀ ਏ ਬੇਸੁਰਾ ਠੰਡਿਆ ਨਸਿੱਖਿਆ ਕਰਾਹਤਾ, ਉਹ ਦਫਾ ਉਹ ਕਲੈਣਿਆ ਕੜਾਂਗ ਦਿਆ ਚਾਹਤਾ,
1: ਕੜਾਂਗ ਦਿਆ
0: ਚਾਹਤਾ, ਇਸ ਗੁਸਤਾਖੀ ਦੀਆਂ ਪਤਾ ਕੀ ਸਜਾਵਾਂ ਨੇ, ਜਾਨ ਤੇਰੀ ਕੱਢਣੀ ਬਸੁਰੀਆਂ ਬੁਲਾਵਾਂ ਨੇ। ਤੇ ਹੋਈਆਂ ਨੀ ਸੀ ਸੁਰਾਂ ਤੇ ਹੋਈਆਂ ਨੀ ਸੀ ਸੁਰਾਂ ਦੀਆਂ ਚੋਰੀਆਂ ਡਕੈਤੀਆਂ, ਮਿਸਾਲਾਂ ਵੀ ਨੀ ਲੱਭਦੀਆਂ ਤੇਰੇ ਤੋਂ ਅਗੇਤੀਆਂ। ਤੇ ਹਰਾਸਾ ਜਿਹੜਾ ਕੀਤਾ ਇਹ ਕੇਸ ਮੈਂ ਕਰਾਉਣਾ ਏ, ਤੇ ਸੀਸੀਡੀ ਦੇ ਹੱਥੋਂ ਤੁਹਾਨੂੰ ਸਿੱਧਿਆਂ ਕਰਾਉਣਾ ਏ, ਤੇ ਦੌੜਦਿਆਂ ਨੇਫੇ ਵਿਚ ਜੇ ਕੋਈ ਸ਼ਹਿਰ ਚੱਲ ਗਈ ਤੇ ਸਮਝੀ ਤੂੰ ਰੀਪਾ ਸ਼ੋਭਾ ਸ਼ੋਭੀਆਂ ਛੜਲ ਗਈ।
1: ਕਮਾਲ ਹੈ ਜੀ ਤੁਹਾਡੇ
0: ਲਫ਼ਜ਼ਾਂ ਦੀ, ਬਹੁਤ ਸ਼ੁਕਰੀਆ। ਜਿਹੜੇ ਮੁਸੀਕੀ ਸੁਣਨ ਵਾਲੇ ਹਜ਼ਰਾਤ ਨੇ ਨਾ, ਅਸਲ ਵਿਚ ਉਹਨਾਂ ਦੀ ਇੰਟਰਟੇਨਮੈਂਟ ਵਾਸਤੇ ਜਿਹੜਾ ਨਾ ਇਹ ਲਿਖੀ ਗਈ ਹੈ,
1: ਬਹੁਤ ਗੁੱਡ।
0: ਤੇ ਇਹਦੇ ਨਾਲ ਤੁਹਾਡੇ ਜਿੰਨੇ ਵੀ ਸੁਣਨ ਵਾਲੇ ਨੇ ਉਹਨਾਂ ਦੀ ਨਜ਼ਰ ਸੀ, ਤੇ ਉਹਨਾਂ ਨੂੰ ਸਭ ਨੂੰ ਸਲਾਮ ਹੋਏ
1: ਜੀ, ਤੁਹਾਨੂੰ ਸਾਡੇ ਵੱਲੋਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਲਾਮ ਤੇ ਤੁਹਾਡੀਆਂ ਸੱਤੇ ਖੈਰਾਂ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਫੇਰ ਅੱਜ ਗੱਲਬਾਤ ਕਰਕੇ। ਖੈਰ ਮੈਂ ਤੁਹਾਨੂੰ ਕੱਲ ਸ਼ਾਮ ਨੂੰ ਇਸੇ ਕੁ ਟਾਈਮ ਹੀ ਤਕਰੀਬਨ ਕਾਲ ਕਰਾਂਗਾ
0: ਜੀ, ਠੀਕ ਹੈ। ਖੈਰ
1: ਤੁਹਾਡੇ ਨਾਂ ਸਾਰੇ ਇੱਕ ਸ਼ੇਅਰ ਲੱਗਾ ਕਰਨ
0: ਜੀ ਜੀ,
1: ਕਿ ਇਹ ਸਾਰਾ ਜੱਗ ਸ਼ਰੀਕਾਂ ਦਾ ਛੱਟਦੇ ਰਹਿੰਦੇ ਨੇ, ਇਹ ਸਾਰਾ ਜੱਗ ਸ਼ਰੀਕਾਂ ਦਾ ਪਾ ਛੱਜ ਚ ਛੱਟਦੇ ਰਹਿੰਦੇ ਨੇ, ਭਾਈ ਪੰਡਿਤ ਮੁੱਲਾ ਮਾਂ ਬਾਪ ਕਿਉਂ ਸਾਰੇ ਦਿਲ ਨਾਲ ਕਹਿੰਦੇ ਨੇ, ਭਾਈ ਪੰਡਿਤ ਮੁੱਲਾ ਮਾਂ ਬਾਪ ਕਿਉਂ ਸਾਰੇ ਦਿਲ ਨਾਲ ਕਹਿੰਦੇ ਨੇ, ਸਾਰੀ ਦੁਨੀਆਂ ਪਿਆਰ ਦੀ ਵੈਰੀ ਹੈ ਇੱਕ ਸ਼ਾਇਰ ਦਿਲ ਦੀ ਕਹਿੰਦੇ ਨੇ, ਸਾਰੀ ਦੁਨੀਆਂ ਪਿਆਰ ਦੀ ਵੈਰੀ ਹੈ ਸਾਡੀ ਤਰਫੋਂ ਗੁੱਡ
0: ਵਿਸ਼ੇਸ
1: ਤੇ ਖੁਦਾ ਹਾਫਿਜ਼। ਥੈਂਕ ਯੂ,
0: ਖੁਦਾ ਹਾਫਿਜ਼,
1: ਖੁਦਾ ਹਾਫਿਜ਼। ਸੋ ਦੋਸਤੋ, ਇਹ ਸਨ ਸਾਡੇ ਪਾਕਿਸਤਾਨੀ ਵੀਰ, ਪਾਕਿਸਤਾਨ ਤੋਂ ਜਿਹੜੀਆਂ ਇਹਦੀਆਂ ਖੂਬਸੂਰਤ ਸੋਹਣੀਆਂ ਸੋਹਣੀਆਂ ਗੱਲਾਂ, ਨਵੇਂ ਲਫ਼ਜ਼ ਵੇਖੋ, ਮਸੀਕੀ ਦੀ ਸ਼ਾਇਰੀ ਕਿੱਡੀ ਵੰਡਰਫੁਲ ਸੁਣਾਈ ਹੈ ਇਹਨਾਂ ਨੇ, ਹੈ ਇਹ ਵੀ ਇਸ ਬੇਸ਼ੱਕ ਮੁਲਕ ਦੇ ਵਿੱਚ ਇੱਕ ਦੀਵਾਰ ਹੈ, ਅਸੀਂ ਸਾਰੇ ਭੈਣ ਭਰਾ ਨੇ, ਸਾਡੇ ਭਰਾ ਨੇ, ਤੇ ਸਾਡੇ ਤੋਂ ਕੋਈ ਪਬਲਿਕ ਜਿਹੜੀ ਹੈ ਉਹ ਆਪਸ ਵਿੱਚ ਓਨਾ ਹੀ ਪੂਰਾ ਹੀ ਪਿਆਰ ਕਰਦੀ ਹੈ। ਠੀਕ ਹੈ, ਸਾਡੀਆਂ ਸਰਕਾਰਾਂ ਦੀਆਂ ਕੁਛ ਮਜਬੂਰੀਆਂ ਹੋਣਗੀਆਂ ਆਪਣੀਆਂ, ਉਹਨਾਂ ਦੀਆਂ ਨਜ਼ਰਾਂ ਟੇਢੀਆਂ ਹੋਣਗੀਆਂ, ਪਰ ਪਬਲਿਕ ਯਾਰ ਹਾਸੋ ਦੀ ਲੋਕੀ ਉਧਰ ਘੁੰਮਣ ਜਾਂਦੇ ਨੇ, ਇਹ ਪੈਸੇ ਨਹੀਂ ਲੈਂਦੇ ਦੁਕਾਨਦਾਰ ਸਾਡੇ ਲੋਕਾਂ ਕੋਲੋਂ, ਇਸ ਤੋਂ ਵੱਡਾ ਪਿਆਰ ਹੋਰ ਕਿਹੜਾ ਹੋ ਸਕਦਾ। ਇੱਕ ਗਰੀਬ ਜਿਹੀ ਜਨਾਨੀ ਜੂਸ ਪਿਆ ਰਹੀ ਸੀ, ਉਹ ਇਧਰ ਜਿਹੜੇ ਗਏ ਸਨ ਬੰਦੇ ਇਧਰੋਂ, ਉਹਨਾਂ ਨੇ ਜੂਸ ਪੀਤਾ, ਉਹ ਮਾਈ ਪੈਸੇ ਨਾ ਲਏ ਬੰਦੇ, ਹਾਲਾਂਕਿ ਉਹ ਵਿਚਾਰੀ ਗਰੀਬ ਜਿਹੀ ਨਜ਼ਰ ਆ ਰਹੀ ਸੀ। How wonderful! It's a lovely love and friendship between two countries. Oh, then dhoor ne, jadon Europe vangu ahi, ek dujje de mulka de vich ghum phir sakda. So, dosto, inne pyar wale sajjan jehde ne, hamesha hi ahi unna da bhi, unna hi satkaar karde hain, jinna oh sada satkaar karde ne. Te apna hon is tarah hai ke sade Larry ji, please please bura na manayo, main ek Italy di call le la te phir main saath tuhade wal launa. Raja Shah ji, tagde ho jao, main tuhade wal aun laga ji.
2: Hello,
1: assalam alaikum ji.
2: Wa alaikum assalam. Sunao ji, tabiyat ਠੀਕ ਠਾਕ ਜੀ?
1: ਚਲੋ ਜੀ, ਅੱਲਾ ਮੀਆਂ ਤੁਹਾਨੂੰ ਹਮੇਸ਼ਾ ਠੀਕ ਠਾਕ ਰੱਖੇ ਤੇ ਤੁਸੀਂ ਵਾਹਵਾ ਦਿਨ ਅੱਗੇ ਪਿੱਛੇ ਰਹੇ ਹੋ, ਖੈਰ ਬਿਜੀ ਹੋਵੋਗੇ, ਇੰਨੀ ਕੋਈ ਗੱਲ ਨਹੀਂ, ਪਰ ਹਮੇਸ਼ਾ
2: ਜੀ ਮੈਂ ਅੱਜ ਉਸ ਹਿਸਾਬ ਨਾਲ ਕਲਾਮ ਥੋੜਾ ਜਿਹਾ ਜ਼ਿਆਦਾ ਸੁਣਾ ਲਾਂਗਾ, ਤਿੰਨ ਮਿੰਟਾਂ ਸੁਣਾ ਲਾਂਗਾ।
1: ਆ ਜਾਓ ਸੁਣਾਓ ਫਿਰ, ਆ ਵੇਖ ਲਓ ਸਾਡੇ
2: ਉਹ ਅਮਰੀਕਾ ਵਾਲੇ ਜਿਹੜੇ ਸਾਹਿਬ ਨੇ, ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਤੇ ਮੇਰੀ ਤਰਫੋਂ ਸਤਿ ਸ੍ਰੀ ਅਕਾਲ ਤੇ ਸਲਾਮ ਤੇ ਖੋਖ ਸਾਹਿਬ ਨੂੰ।
1: ਉਹਨਾਂ ਦਾ ਨਾਮ ਹੈ ਜੀ ਖੱਖ ਸਾਹਿਬ ਤੇ ਉਹ ਜਿਹੜਾ ਨਿਊਯਾਰਕ ਦਾ ਸਟੇਸ਼ਨ ਹੈ ਉਹ ਉਹਨਾਂ ਦੇ ਅੰਡਰ ਹੈ ਤੇ ਉਹਨਾਂ ਨੇ ਉਹਨਾਂ ਨੇ ਤੁਹਾਡੀਆਂ ਜਿਹੜੀ ਸ਼ਾਇਰੀ ਹੈ ਉਹਦੀ ਬੜੀ ਸਿਫਤ ਕੀਤੀ ਸੀ ਤੇ ਤੁਸੀਂ ਉਹਨਾਂ ਦਾ ਧੰਨਵਾਦ ਕੀਤਾ, ਉਹਨਾਂ ਦੀ ਤਰਫੋਂ ਮੈਂ ਤੁਹਾਡਾ ਧੰਨਵਾਦ ਕਰਦਾ। ਉਹ ਸੁਣ ਰਹੇ ਨੇ, ਬਾਅਦ ਚ ਸੁਣ ਲੈਣਗੇ, ਏਡੀ ਕੋਈ ਗੱਲ ਨੀ। ਸ਼ਾਹ ਜੀ ਤੁਸੀਂ ਰਾਜੀ ਖੁਸ਼ ਹੋ? ਠੰਡ ਪੈ ਰਹੀ ਆ ਬਿਲਕੁਲ, ਇੱਧਰ ਵੀ ਤੁਹਾਡੇ ਵਾਲੇ
2: ਜੀ ਠੰਡ ਪੈ ਰਹੀ ਹੈ ਬੜੀ, ਅੱਜ ਥੋੜੀ ਜਿਹੀ ਧੁੱਪ ਚ ਗਈ ਜੇ ਬਸ ਥੋੜੀ ਥੋੜੀ, ਨਾਲ ਸਰਦੀ ਵੀ ਜੇ, ਕੱਲ ਤੇ ਬਹੁਤ ਸਰਦੀ ਸੀ, ਰਾਤੀ ਲੱਗ ਰਿਹਾ ਸੀ ਰਾਤੀ ਬਰਫ਼ਬਾਰੀ ਹੋਵੇ ਦੀ।
1: ਤੇ ਇੱਧਰ ਇੰਡੀਆ ਚ ਵੀ ਬੜੀ ਸਰਦੀ ਜੇ, ਕਾਫੀ ਸਰਦੀ ਪੈਣ ਡਈ ਹੈ।
2: ਅੱਛਾ, ਲਾਹੌਰ ਵੀ ਬਹੁਤ ਸਰਦੀ ਪੈ ਰਹੀ ਹੈ ਜੀ?
1: ਬਿਲਕੁਲ,
2: ਲਾਹੌਰ ਕੁਜਰਾਂ ਵਾਲਾ ਵੀ ਜੀ, ਤੁਹਾਡੇ ਨਾਲ ਜਿਹੜੇ ਇਲਾਕੇ ਲੱਗਦੇ ਨੇ।
1: ਮੈਂ ਰਹਿੰਦਾ, ਮੈਂ ਤੇ ਪਾਕਿਸਤਾਨ ਦੇ ਬਾਰਡਰ ਤੇ ਹਾਂ ਤੇ ਉੱਥੋਂ ਲਾਹੌਰ
2: ਜੀ
1: 32 ਕਿਲੋਮੀਟਰ ਲਾਹੌਰ ਜੇ ਉੱਥੋਂ।
2: ਅੱਛਾ ਅੱਛਾ, ਫਿਰ ਲਾਹੌਰ ਬਹੁਤ ਸਰਦੀ ਜੇ?
1: ਉਹ ਇੱਕ ਬੁੱਤੀ ਲੱਗੀ ਹੈ ਪਾਰਟੀਸ਼ਨ ਤੋਂ ਪਹਿਲਾਂ ਦੀ
2: ਜੀ,
1: ਤੇ ਉਹ ਕਿਸੇ ਨੇ ਢਾਈ ਨਹੀਂ, ਉਸੇ ਤਰ੍ਹਾਂ ਲੱਗੀ ਹੈ, ਖੂਬਸੂਰਤ ਬੜਾ ਹੈਵੀ ਪੱਥਰ ਲੱਗਾ ਉਹਦੇ ਉੱਤੇ ਲਾਹੌਰ 32 ਕਿਲੋਮੀਟਰ।
2: ਠੀਕ ਹੈ, 32 ਮੀਲ ਲਿਖਿਆ ਹੋਵੇਗਾ ਜੀ,
1: ਮੀਲ
2: ਜੀ ਜੀ 32 ਮੀਲ ਜੀ ਜੀ
1: ਮੀਲ ਸੀ ਤੇ। ਹਾਂਜੀ ਸੁਣਾਓ ਤੁਸੀਂ।
2: ਹਾਂਜੀ, ਨਜ਼ਮ ਨਜ਼ਮ ਹੈ ਜੀ, ਖੁਦਾ ਦਾ ਸ਼ੁਕਰ।
1: ਅੱਛਾ,
2: ਖੁਦਾ ਦਾ ਸ਼ੁਕਰ ਏ ਲੋਕੋ ਅਸੀਂ ਉਦੋਂ ਜਮੀਤੇ ਨੇ, ਖੁਦਾ ਦਾ ਸ਼ੁਕਰ ਏ ਲੋਕੋ ਅਸੀਂ ਉਦੋਂ ਜਮੀਤੇ ਨਹੀਂ ਜਦੋਂ ਬੇਦਰਦ ਰੁੱਤਾਂ ਸਨ ਜਦੋਂ ਲਸ਼ਕਰ ਖਲਾਕੂ ਦਾ।
1: ਵਾਹ,
2: ਜਦੋਂ ਬੇਦਰਦ ਰੁੱਤਾਂ ਸਨ ਜਦੋਂ ਲਸ਼ਕਰ ਖਲਾਕੂ ਦਾ, ਤਿਫਲ ਵੀ ਮਾਰ ਦਿੰਦਾ ਸੀ ਸਮਰ ਵੀ ਸਾੜ ਦਿੰਦਾ ਸੀ। ਜਦੋਂ ਲਸ਼ਕਰ ਖਲਾਕੂ ਦਾ ਤਿਫਲ ਵੀ ਮਾਰ ਦਿੰਦਾ ਸੀ ਸਮਰ ਵੀ ਸਾੜ ਦਿੰਦਾ ਸੀ, ਉਜਾੜੇ ਮਗਰ ਛੱਡਦਾ ਸੀ ਸਿਰਾਂ ਦੀ ਫਸਲ ਵੱਢ ਕੇ ਤੇ ਮਨਾਰੇ ਮਗਰ ਛੱਡਦਾ ਸੀ।
1: ਵਾਹ ਵਾਹ,
2: ਖੁਦਾ ਦਾ ਸ਼ੁਕਰ ਏ ਲੋਕੋ ਅਸੀਂ ਉਦੋਂ ਜਮੀਤੇ ਨਹੀਂ ਜਦੋਂ ਸੁਲਤਾਨ ਤੇ ਹਾਕਮ ਸ਼ਰਾਬਾਂ ਚਾੜ ਕੇ ਜ਼ਾਲਮ ਕਤਲ ਦਾ ਹੁਕਮ ਦਿੰਦੇ ਸਨ ਕਿਸੇ ਨਿਰਦੋਸ਼ ਰਾਹੀ ਦਾ, ਕਿਸੇ ਨਿਰਦੋਸ਼ ਰਾਹੀ ਦਾ, ਕਿਸੇ ਜ਼ਖਮੀ ਸਿਪਾਹੀ ਦਾ ਤੇ ਚਮੜੀ ਨੂੰ ਉਧੇੜਨ ਦਾ ਤੇ ਅਮਨਾਂ ਦੀ ਤਬਾਹੀ ਦਾ। ਖੁਦਾ ਦਾ ਸ਼ੁਕਰ ਏ ਲੋਕੋ ਅਸੀਂ ਉਦੋਂ ਜਮੀਤੇ ਨਹੀਂ ਜਦੋਂ ਪਾਣੀ ਦੇ ਚਸ਼ਮੇ ਲਈ, ਅਸੀਂ ਉਦੋਂ ਜਮੀਤੇ ਨਹੀਂ ਜਦੋਂ ਪਾਣੀ ਦੇ ਚਸ਼ਮੇ ਲਈ ਕਬੀਲੇ ਕਤਲ ਹੁੰਦੇ ਸਨ, ਜਦੋਂ ਬੋਰੀ ਅਨਾਜੇ ਲਈ ਛਬੀਲੇ ਕਤਲ ਹੁੰਦੇ ਸਨ, ਜਦੋਂ ਜੱਥੇ ਡਕੇਤਾਂ ਦੇ ਵੀ ਹੁੰਜੇ ਫੇਰ ਛੱਡਦੇ ਸਨ, ਜਦੋਂ ਜੱਥੇ ਡਕੇਤਾਂ ਦੇ ਵੀ ਹੁੰਜੇ ਫੇਰ ਛੱਡਦੇ ਸਨ, ਜਦੋਂ ਜੱਥੇ ਡਕੇਤਾਂ ਦੇ ਵੀ ਹੁੰਜੇ ਫੇਰ ਛੱਡਦੇ ਸਨ, ਜਦੋਂ ਜ਼ਾਲਮ ਜ਼ਮਾਨੇ ਦੇ ਜ਼ੁਲਮ ਵੀ ਢੇਰ ਕਰਦੇ ਸਨ। ਖੁਦਾ ਦਾ ਸ਼ੁਕਰ ਏ ਲੋਕੋ ਅਸੀਂ ਉਦੋਂ ਜਮੀਤੇ ਨਹੀਂ ਜਦੋਂ ਕਾਤਲ ਭਰਾਵਾਂ ਦੇ ਤੇ ਗੁਰੂਆਂ ਔਲਿਆਵਾਂ ਦੇ ਪਿਉ ਤੋਂ ਰਾਜ ਖੋ ਕੇ ਤੇ, ਜਦੋਂ ਕਾਤਲ ਭਰਾਵਾਂ ਦੇ ਤੇ ਗੁਰੂਆਂ ਔਲਿਆਵਾਂ ਦੇ ਪਿਉ ਤੋਂ ਰਾਜ ਖੋ ਕੇ ਤੇ ਸਿਰੇ ਤੇ ਤਾਜ ਧਰਦੇ ਸਨ ਸਚਾਈਆਂ ਤੋਂ ਉਹ ਡਰਦੇ ਸਨ, ਜਦੋਂ ਤੈਮੂਰ ਜੇ ਵੈਸ਼ੀ ਜ਼ੁਲਮ ਦੇ ਬਾਬ ਲਿਖਦੇ ਸਨ, ਜਦੋਂ ਤੈਮੂਰ ਜੇ ਵੈਸ਼ੀ ਜ਼ੁਲਮ ਦੇ ਬਾਬ ਲਿਖਦੇ ਸਨ, ਬੇਦੋਸ਼ਾਂ ਦੇ ਨਵਾਵਾਂ ਲਈ ਕਈ ਅਜ਼ਾਬ ਲਿਖਦੇ ਸਨ, ਖੁਦਾ ਦਾ ਸ਼ੁਕਰ ਏ ਲੋਕੋ ਅਸੀਂ ਉਦੋਂ ਜਮੀਤੇ ਨੇ।
1: ਵਾਹ,
2: ਜੀ ਜੀ
1: ਤੁਸੀਂ ਦੂਸਰੀ ਵੀ ਕੋਈ ਨਜ਼ਮ ਤੁਹਾਡੀ ਜਿਹੜੀ ਆ ਤੁਸੀਂ ਕਹਿੰਦੇ ਹੋ ਤੇ ਚਾਹੁੰਦੇ ਹੋ ਤੇ ਬੇਸ਼ੱਕ ਸੁਣਾ ਦਿਓ, ਨੋ ਪ੍ਰੋਬਲਮ
2: ਜੀ। ਇਹ ਨਜ਼ਮ ਹੈ ਜੀ, ਸੱਚ ਅੱਖਾਂ ਪਾਂਬੜ ਵਰਦੇ ਨੇ ਤੇ ਬੁੱਲੇ ਸ਼ਾਹਰਾਂ ਦੇ ਰੰਗ ਚ ਜੀ ਇੱਕ ਨਜ਼ਮ ਉਹਨਾਂ ਦਾ ਸੀ ਇੱਕ ਮਿਸਰਾ, ਸੱਚ ਅੱਖਾਂ ਪਾਂਬੜ ਵਰਦੇ ਨੇ
1: ਜੀ,
2: ਜੋ ਦੋਜ਼ਖ ਦੇ ਪਟਵਾਰੀ ਨੇ, ਦੋਜ਼ਖ ਨਰਕ, ਜੋ ਦੋਜ਼ਖ ਦੇ ਪਟਵਾਰੀ ਨੇ, ਜੋ ਫਤਵੇ ਬਾਜ਼ ਮਦਾਰੀ ਨੇ, ਜੋ ਮਸਲਕ ਦੇ ਬੇਪਾਰੀ ਨੇ, ਉਹ ਕਦ ਮਾਰਨ ਤੋਂ ਟਰਦੇ ਨੇ, ਸੱਚ ਅੱਖਾਂ ਪਾਂਬੜ ਵਰਦੇ ਨੇ। ਇਹ ਜਿੰਨੇ ਧਰਮ ਖਿਲਾੜੀ ਨੇ, ਇਹ ਧੋਖੇ ਬਾਜ਼ ਮਦਾਰੀ ਨੇ, ਇਹ ਪੇਟ ਪ੍ਰਸਤ ਪੁਜਾਰੀ ਨੇ, ਇਹ ਨਫ਼ਰਤ ਘਰ ਘਰ ਘੱਲਦੇ ਨੇ, ਸੱਚ ਅੱਖਾਂ ਪਾਂਬੜ ਵਰਦੇ ਨੇ। ਇੱਕ ਅੱਗ ਚੁਫੇਰੇ ਲਗਦੀ ਏ, ਇੱਕ ਖੇਡ ਜ਼ੁਲਮ ਦੀ ਸਜਦੀ ਏ, ਇੱਕ ਵਾਸ ਸਿਤਮ ਦੀ ਵਗਦੀ ਏ, ਇਸ ਜਿਬ ਤੇ ਆਰੇ ਚਲਦੇ ਨੇ, ਸੱਚ ਅੱਖਾਂ ਪਾਂਬੜ ਵਰਦੇ ਨੇ। ਇਹ ਔਰੰਗਜ਼ੇਬ ਕਤਾਲੀ ਵੀ, ਇਹ ਨਾਦਰ ਸ਼ਾਹ ਅਬਦਾਲੀ ਵੀ, ਇਹ ਚਰਬ ਜ਼ਬਾਨ ਜਲਾਲੀ ਵੀ, ਸਭ ਉੱਤੋਂ ਜਾ ਕੇ ਰਲਦੇ ਨੇ, ਸੱਚ ਅੱਖਾਂ ਪਾਂਬੜ ਵਰਦੇ ਨੇ। ਇਹ ਅਫਸਰ ਜੱਜ ਤੇ ਬਾਊ ਵੀ, ਲੋਕਾਂ ਨੂੰ ਤੁਰ ਬਣਾਊ ਵੀ, ਇਹ ਦੂਈ ਦੂਈ ਹੱਥੀ ਖਾਊ ਵੀ, ਸਭ ਮਾਲੋ ਜ਼ਰ ਨੂੰ ਵਲਦੇ ਨੇ, ਸੱਚ ਅੱਖਾਂ ਪਾਂਬੜ ਵਲਦੇ ਨੇ। ਜੋ ਧੋਖੇ ਬਾਜ਼ ਮੁਨਾਫਕ ਨੇ, ਜੋ ਧੋਖੇ ਬਾਜ਼ ਮੁਨਾਫਕ ਨੇ, ਇਹ ਕਤ ਕਿਸੇ ਦੇ ਆਸ਼ਕ ਨੇ, ਇਹ ਨਾਕ ਜ਼ਰੀਲੇ ਬਾਸ਼ਕ ਨੇ, ਇਹ ਲੜਿਆਂ ਪਿੰਜਰ ਹਲਦੇ ਨੇ, ਸੱਚ ਅੱਖਾਂ ਪਾਂਬੜ ਵਲਦੇ ਨੇ, ਸੱਚ ਅੱਖਾਂ ਪਾਂਬੜ ਵਲਦੇ ਨੇ। ਜੀ ਜੀ
1: ਖਤਮ ਹੋ ਗਈ ਹੈ ਤੁਹਾਡੀ ਬਹੁਤ, ਦੋਹੇ ਕਵਿਤਾਵਾਂ ਤੁਹਾਡੀਆਂ, ਤੁਹਾਡਾ ਲਿਖਣ ਦਾ ਲਹਿਜਾ ਵੰਡਰਫੁਲ ਤੇ ਬੜਾ ਕ੍ਰਾਂਤੀਕਾਰੀ ਰੈਵੋਲਿਊਸ਼ਨਰੀ ਆ। ਤੇ ਮੈਂ ਤੁਹਾਡੇ ਨਾਲ ਛੋਟੇ ਛੋਟੇ ਦੋ ਸ਼ੇਅਰ ਕਰਾਂਗਾ ਤੁਹਾਡੇ ਨਾਲ
2: ਜੀ ਜ਼ਰੂਰ।
1: ਕਿ ਮੌਤ ਨੱਠ ਗਈ ਅੱਖਾਂ ਚ ਅੱਖਾਂ ਪਾ ਕੇ
2: ਜੀ,
1: ਤੇ ਜ਼ਿੰਦਗੀ ਤੋਂ ਅਸੀਂ ਹਾਰ ਗਏ।
2: ਵਾਹ,
1: ਮੌਤ ਨੱਠ ਗਈ ਅੱਖਾਂ ਚ ਅੱਖਾਂ ਪਾ ਕੇ ਤੇ ਜ਼ਿੰਦਗੀ ਤੋਂ ਅਸੀਂ ਹਾਰ ਗਏ। ਓਏ ਹਰ ਕੰਡੇ ਦਾ ਘਮਾਂਡੇ ਅਸਾਂ ਤੋੜਿਆ, ਫੁੱਲਾਂ ਚੋਂ ਭੂੰਡ ਡੰਗ ਮਾਰ ਗਏ। ਹਰ ਕੰਡੇ ਦਾ ਘਮਾਂਡੇ,
2: ਵਾਹ ਵਾਹ,
1: ਫੁੱਲਾਂ ਚੋਂ ਭੂੰਡ ਡੰਗ ਮਾਰ ਗਏ। ਤੇ ਦੂਸਰਾ ਸ਼ੇਰ ਹੈ ਜੀ, ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ, ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ, ਔਰ ਤੇਰੇ ਹੀ ਦਿਨ ਰਾਤਾਂ ਸ਼ਾਮ ਸਵੇਰੇ ਨੇ, ਤੇਰੇ ਹੀ ਦਿਨ ਰਾਤਾਂ ਸ਼ਾਮ
2: ਸਵੇਰੇ ਨੇ।
1: ਕਿਧਰੋਂ ਆ ਜਾ ਆ ਕੇ ਦੁੱਖ ਵੰਡਾ ਮੇਰੇ, ਔਰ ਮੈਂ ਕੱਲਾ, ਇਸ ਜੱਗ ਵਿਚ ਦੁੱਖ ਬਥੇਰੇ ਨੇ, ਮੈਂ ਕੱਲਾ, ਇਸ ਜੱਗ ਵਿਚ ਦੁੱਖ ਬਥੇਰੇ ਨੇ। ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ,
2: ਸ਼ੁਕਰੀਆ।
1: ਜਦੋਂ ਵੀ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ। ਆਬਾਦ ਰਹੋ,
2: ਸ਼ੁਕਰੀਆ ਜੀ, ਸ਼ੁਕਰੀਆ, ਓਕੇ ਜੀ, ਰੱਬ ਰੱਖਾ,
1: ਖੁਦਾ ਹਾਫਿਜ਼। ਲਓ ਦੋਸਤੋ, ਇਹ ਸਨ ਇਟਲੀ ਤੋਂ ਸ਼ਾਹ ਜੀ ਹੁਣੀ, ਜਿਹੜੇ ਵੰਡਰਫੁਲ ਰਾਈਟਰ ਨੇ, ਬੜੀਆਂ ਰੈਵੋਲਿਊਸ਼ਨਰੀ ਕਵਿਤਾਵਾਂ ਲਿਖਦੇ ਨੇ ਔਰ ਸੱਚ ਸੱਚ ਲਿਖਦੇ ਨੇ। ਸਾਡਾ ਸਲਿਊਟ ਹੈ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਸਮਾਜ ਦੀ, ਸਮਾਜ ਨੂੰ ਉਹਦਾ ਸ਼ੀਸ਼ਾ ਵਿਖਾਉਂਦੇ ਨੇ। ਹਾਂਜੀ, ਤੇ ਲਹਿਰੀ ਜੀ, ਮੈਂ ਤੁਹਾਡੇ ਵੱਲ ਆ ਰਿਹਾ, ਤੁਸੀਂ ਰੈਡੀ ਹੋ ਜਾਓ। ਤੇ ਤੁਹਾਡਾ ਇੱਥੇ ਜੇ ਕਿਤੇ, ਹਾਂ, ਟੈਲੀਫੋਨ ਲੱਭ ਗਿਆ ਮੈਨੂੰ, ਕਾਲ, ਮੈਂ ਤੁਹਾਨੂੰ ਕਾਲ ਕਰ ਦਿੱਤੀ ਸਰ। ਲਹਿਰੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
3: ਸਤਿ ਬਾਜਵਾ ਸਾਹਿਬ,
1: ਤੇ ਮੈਂ, ਤੁਸੀਂ ਨਾਰਾਜ਼ ਤੇ ਨਹੀਂ, ਮੈਂ ਮਾਫ਼ੀ ਚਾਹੁੰਦਾ ਤੁਹਾਨੂੰ ਬਹੁਤ।
3: ਨਹੀਂ ਨਹੀਂ, ਕੋਈ ਨੀ,
1: ਹੈਂ,
3: ਮਾਫ਼ੀ ਵਾਲੀ ਕਿਹੜੀ ਗੱਲ ਜੀ,
1: ਕਿਉਂਕਿ ਮੈਂ, ਮੈਨੂੰ ਪਤਾ ਸੀ ਤੁਸੀਂ ਸੁਣ ਵੀ ਰਹੇ ਹੋਵੋਗੇ, ਕੋਈ ਇਹੋ ਜਿਹੀ ਗੱਲ ਨਹੀਂ, ਤੁਸੀਂ ਕਿਹੜਾ ਡਿਊਟੀ ਤੇ ਜਾਣਾ ਕਿਤੇ, ਤੇ ਹਾਂ, ਤੇ ਚਲੋ ਐਨੀ ਇਹਦਾ ਮਤਲਬ ਇਹ ਨੀ ਕਿ ਤੁਹਾਡੀ ਕੋਈ ਇੰਪੋਰਟੈਂਸ ਨਹੀਂ, ਮਤਲਬ ਕਿ ਉਹ
3: ਨਹੀਂ ਨਹੀਂ ਨਹੀਂ ਕੋਈ ਗੱਲ ਕੋਈ ਗੱਲ ਨੀ ਆਪਣੇ
1: ਥੋੜਾ
3: ਜਿਹਾ ਚਲੋ ਉਹਨਾਂ ਨੂੰ ਟਾਈਮ ਪਹਿਲਾਂ ਦੇਣਾ ਪੈਂਦਾ।
1: ਸੁਣਾਓ ਸੁੱਖ ਸਾਂਦ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ ਚ?
3: ਵਧੀਆ ਜੀ ਵਧੀਆ, ਕਿਰਪਾ
1: ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸਾਡੀਆਂ।
3: ਸੁਣਦੇ ਆ ਕਾਫੀ ਵਧੀਆ ਸ਼ਾਇਰ ਆਏ ਪਾਕਿਸਤਾਨੀ,
1: ਇਹ ਨਾ ਕੁਛ ਬਿਜੀ ਹੋ ਗਏ ਨੇ ਜਿਆਦਾ, ਪਹਿਲਾਂ ਤੇ ਕਾਫੀ ਰੌਣਕਾਂ ਆਉਂਦੇ ਹੁੰਦੇ ਹਨ ਪਿਛਲੇ ਸਮੇਂ
3: ਇਹਨਾਂ ਦੀ ਸ਼ਾਇਰੀ ਚੋਂ,
1: ਇਨਵਾਈਟ ਕੀਤਾ ਜਾਂਦਾ ਵੱਖ ਵੱਖ ਮੁਸ਼ਾਇਰਿਆਂ ਤੇ।
3: ਅੱਛਾ,
1: ਅੱਜ ਕਿਤੇ ਇਹਨਾਂ ਦਾ ਟਾਈਮ ਲੱਗ ਗਿਆ ਨੀ ਤੇ ਬਹੁਤੇ ਸੈਟਰਡੇ ਸੰਡੇ ਨੂੰ ਇਹ ਗਏ ਹੁੰਦੇ ਨੇ ਦੂਜਿਆਂ ਸ਼ਹਿਰਾਂ ਦੇ ਵਿਚ ਮੁਸ਼ਾਇਰੇ ਤੇ।
3: ਠੀਕ ਠੀਕ ਠੀਕ,
1: ਚਲੋ ਉਹਨਾਂ ਦੀ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਸਾਨੂੰ ਯਾਦ ਕਰਦੇ ਨੇ ਕਦੀ ਕਦੀ।
3: ਚਲੋ ਉਹਨਾਂ ਦੀ ਸ਼ਾਇਰੀ ਚ ਰੰਗ ਹੀ ਵੱਖਰਾ ਹੁੰਦਾ
1: ਜੀ, ਬਿਲਕੁਲ। ਵੇਖੋ ਲਹਿਰੀ ਜੀ, ਇੱਕ ਇੱਕ ਇੱਕ ਫੁਲਵਾੜੀ ਹੁੰਦੀ ਹੈ ਨਾ, ਉਹਦੇ ਵੱਖ ਵੱਖ ਫੁੱਲ ਹੋਣ ਤੇ ਉਹਦੀ ਲੁੱਕ ਹੋਰ ਵੀ ਸੋਹਣੀ ਤੇ ਬਿਊਟੀਫੁਲ ਹੁੰਦੀ ਹੈ।
3: ਹਾਂਜੀ,
1: ਜੇ ਲਾਲ ਰੰਗ ਦੇ ਗੁਲਾਬ ਦੇ ਫੁੱਲ ਲੱਗੇ ਹੋਣ ਦੋ ਚਾਰ ਕਿੱਲਿਆਂ ਤੱਕ, ਤੁਸੀਂ ਪਹਿਲਾ ਕਿੱਲਾ ਵੇਖ ਕੇ ਮੁੜ ਜਾਓਗੇ ਵੀ ਬਾਕੀ ਵੀ ਤੇ ਏਦਾਂ ਦੇ ਨੇ।
3: ਹਾਂਜੀ ਹਾਂਜੀ,
1: ਤੇ ਜੇ ਹਰ ਕਨਾਲ ਚ ਵੱਖੋ ਵੱਖ ਗੁਲਾਬ ਲੱਗਾ ਹੋਏ ਤੇ ਭਾਵੇਂ ਤੁਸੀਂ ਥੱਕ ਜਾਓ ਤੇ ਤੁਸੀਂ ਅੱਗੇ ਜਾਓਗੇ ਕਹੋਗੇ ਆਹ ਬੜਾ ਸੋਹਣੇ ਫੁੱਲ ਨੇ, ਉਸ ਤੋਂ ਗਾਂਹ ਜਾਓਗੇ ਤੇ ਤੁਸੀਂ ਸੋਚੋਗੇ ਆਹ ਉਹਨਾਂ ਨਾਲੋਂ ਵੀ ਸੋਹਣੇ ਨੇ ਜਾਂ ਇਹਨਾਂ ਦਾ ਕਲਰ ਉਹਨਾਂ ਨਾਲੋਂ ਵੀ ਪਿਆਰਾ ਹੈ ਤੇ ਹੋਣ ਗੇ ਸਾਰੇ ਸੋਹਣੇ।
3: ਹਾਂਜੀ
1: ਬਿਲਕੁਲ, ਹਾਂਜੀ ਆਹ ਹੁੰਦਾ ਜਦੋਂ ਅਸੀਂ ਇਕੱਠੇ ਵੱਖ ਵੱਖ ਕਲਚਰ ਦੇ ਲੋਕੀ ਹੁੰਦੇ ਹਾਂ, ਉਹਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਇੱਕ ਦੂਜੇ ਨੂੰ ਸਮਝਣ ਦਾ ਸੋਚਣ ਦਾ।
3: ਹਾਂਜੀ
1: ਹਾਂ, ਤੇ ਤੁਸੀਂ ਸਾਰਾ ਅੱਜ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ?
3: ਮੈਨੂੰ ਤਾਂ ਵਾਹ ਮਜ਼ਾ ਜਿਹਾ ਆਉਣ ਡਿਆ ਸੁਣਦਾ, ਜਿਹੜੇ ਪਹਿਲੇ ਦੋ ਨੀ ਬੋਲ ਕੇ ਗਏ ਸ਼ਾਇਰੀ,
1: ਉਹ ਬੜੀਆਂ ਗੱਲਾਂ ਜੀ ਅਜੇ
3: ਤੇ ਉਹ ਲੱਗਦਾ ਗੱਲਾਂ ਤੋਂ ਲੱਗਦਾ ਏ।
1: ਅਜੇ ਤੇ ਮਤਲਬ ਕਿ ਕਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਕਿ ਉਹ 10 ਮਿੰਟ ਚ ਕੋਈ ਕਿੰਨਾ ਕੁ ਕੁਛ ਦੱਸ ਸਕਦਾ ਜਾਂ 12 ਮਿੰਟ ਦੇ ਵਿਚ। ਹਾਂਜੀ
3: ਹਾਂਜੀ ਹਾਂਜੀ,
1: ਉਹ ਬੜੇ ਬੜੇ ਤੀਰ ਜੇ ਉਹ
3: ਜੀ ਜੀ,
1: ਵੰਡਰਫੁਲ ਲੋਕ ਨੇ।
3: ਚਲੋ ਕਿਤੇ ਆਏ ਤੇ ਸਲਾਮ ਕਿਹੋ ਸਾਡੀ
1: ਜੀ, ਜਰੂਰ। ਮੈਂ ਨੈਕਸਟ ਟਾਈਮ ਮੈਂ ਇਹ ਜਿਹੜੀ ਭੇਜਣੀ ਹੈ ਨਾ ਇਹ ਕਾਪੀ ਉਹਨਾਂ ਨੂੰ ਭੇਜ ਦੇਣੀ ਹੈ ਪ੍ਰੋਗਰਾਮ ਦੀ।
3: ਠੀਕ ਠੀਕ,
1: ਸਰ ਤੁਹਾਡੀ ਸਲਾਮ ਉਹਨਾਂ ਤੱਕ ਪਹੁੰਚ ਜਾਣੀ ਹੈ।
3: ਹਾਂਜੀ
1: ਜਰੂਰ ਕਰਾਂਗੇ, ਜਰੂਰ ਕਰਾਂਗੇ ਜੀ।
3: ਹਾਂਜੀ ਠੀਕ ਹੈ, ਬਹੁਤ ਬਹੁਤ ਧੰਨਵਾਦ
1: ਜੀ, ਤੁਹਾਡਾ ਵੀ ਧੰਨਵਾਦ। ਕੀ ਕਹੋਗੇ ਅੱਜ ਤੁਸੀਂ, ਕੀ ਕਹਿਣਾ ਚਾਹੋਗੇ?
3: ਸੁਣਾਉਣਾ ਮੈਂ ਤੁਹਾਨੂੰ ਛੋਟੀ ਮੋਟੀ ਕਵਿਤਾ ਕੋਈ,
1: ਛੋਟੀ ਮੋਟੀ ਨੀ, ਸਭ ਕਵ ਜਿਹੜੇ ਮਨ ਦੇ ਹਾਵ ਭਾਵ ਹੁੰਦੇ ਨੇ ਉਹ ਛੋਟੇ ਮੋਟੇ ਨਹੀਂ ਹੁੰਦੇ।
3: ਹਾਂਜੀ ਹਾਂਜੀ,
1: ਸੁਣਾਓ ਤੁਸੀਂ।
3: ਇੱਕ ਤੇ ਵੈ ਉਦਾਂ ਬਾਜ ਉਹਦਾ ਮੇਰੇ ਕੋਲ ਨਾ ਕਵਿਤਾ ਵਾ, ਸੰਤ ਰਾਮ ਉਦਾਸੀ ਜੀ ਦੀ,
1: ਆਉਣ ਦਿਓ ਤੁਹਾਨੂੰ ਜਿਹੜਾ ਜੋ ਤੁਹਾਨੂੰ ਪਸੰਦ ਆ।
3: ਸ਼ਹੀਦੀ ਸ਼ਹੀਦੀ ਦਿਹਾੜਿਆਂ ਤੇ ਉਹਨਾਂ ਨੇ ਲਿਖੀ, ਉਹ ਤੁਹਾਨੂੰ ਪੜ੍ਹੀ।
1: ਬਾਤ ਹੈ ਜੀ, ਮੈਂ ਉਹਨਾਂ ਦੇ ਪ੍ਰੋਗਰਾਮ ਵੀ ਕਰ ਚੁੱਕਾ ਸੰਡੇ ਘੰਟੇ ਦਾ, ਮੈਂ ਇੱਕ ਘੰਟਾ ਗੱਲਬਾਤ ਕਰਦਾ ਹੁੰਦਾ ਵਾ ਸੰਡੇ ਨੂੰ,
3: ਮੈਂ ਜੁੜਿਆ ਨੀ ਹੈਗਾ ਤੁਹਾਡੇ ਨਾਲ
1: ਸੱਚੇ।
3: ਹਾਂਜੀ,
1: ਤੇ ਮੈਂ ਉਹਨਾਂ ਦੇ ਉੱਤੇ ਕਾਫੀ ਵਿਸਥਾਰ ਵਿੱਚ ਗੱਲਬਾਤ ਕੀਤੀ ਹੈ, ਇੱਕ ਵਾਰੀ ਨਹੀਂ ਹਰ ਸਾਲ ਕਰਨਾ ਉਹਨਾਂ ਤੇ।
3: ਹਾਂਜੀ ਮੈਂ ਉਹ ਸਾਂਝੀ ਕਰਦਾ, ਮੈਨੂੰ ਬੜੀ ਉਹ ਦਿਲ ਨੂੰ ਟੁੰਬੀ ਹੈ
1: ਜੀ। ਕਰੋ ਕਰੋ ਸਾਂਝੀ ਤੁਸੀਂ।
3: ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋੜੇ ਅੰਦਰ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ।
1: ਬਹੁਤ ਖੂਬ, ਕਿੱਡੀਆਂ ਸੋਹਣੀਆਂ ਲਾਈਨਾਂ।
3: ਹਾਂਜੀ, ਇਸ ਕੱਚੀ ਚਮਕੌਰ ਦੀ ਗੜੀ ਮੂਹਰੇ, ਕਿਲਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ,
1: ਵਾਹ ਵਾਹ,
3: ਘਿਓਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਾਂਗੇ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਕਿੱਡੇ ਵੱਡੇ ਜਿਹੜੇ ਹੀ ਬਾਜਵਾ ਸਾਹਿਬ ਉਹਨਾਂ ਦੇ,
1: ਕਿਆ ਬਾਤ ਹੈ, ਕਿਤੇ ਮੌਕਾ ਮਿਲੇ ਤੇ ਇਹਦੇ ਤੇ ਜਿਹੜੀ ਕਿਤਾਬ ਲਿਖੀ ਆ ਉਹ ਵੀ ਪੜ੍ਹਿਓ, ਵੇਖਿਓ ਇਹਦੇ ਤੇ ਕਿੰਨਾ ਹੋਇਆ।
3: ਠੀਕ ਠੀਕ ਹੈ, ਮਾਸ਼ੀ ਵਾਰੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।
1: ਵਾਹ ਵਾਹ, ਕਮਾਲ ਦੇ ਲਫ਼ਜ਼।
3: ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈ ਪੀਰ ਉੱਚਦਾ ਵੀ ਬਾਨਾ ਪੈ ਸਕਦਾ।
1: ਵਾਹ,
3: ਖੂਨ ਜਿਗਰ ਦੇ ਨਾਲ ਤਾਂ ਜਫ਼ਰਨਾਮਾ ਤੇਰੀ ਕਲਮ ਨੂੰ ਵੀ ਘਰਨਾ ਪੈ ਸਕਦਾ, ਤੇਰੀ ਕਲਮ ਨੂੰ ਵੀ ਘਰਨਾ ਪੈ ਸਕਦਾ।
1: ਬਿਲਕੁਲ।
3: ਪਰ ਜਿੰਨਾ ਕੰਧ ਸਰਹੰਦ ਦੀ ਤੋੜਨੀ ਏ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂਠਾ ਲਾਇਆ ਨੀ ਜਿਨ੍ਹਾਂ ਬਦਾਵਿਆਂ ਤੇ, ਗੂਠਾ ਲਾਇਆ ਨੀ ਜਿਨ੍ਹਾਂ ਬਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।
1: ਤੁਸੀਂ ਵੀ ਜਿਉਂਦੇ ਰਹੋ।
3: ਸ਼ੁਕਰੀਆ ਬਾਜਵਾ ਸਾਹਿਬ। ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈ, ਕਹਿੰਦੇ ਆ ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈ, ਜੇਕਰ ਅੱਗ ਤੇ ਚੜੇ ਤਾਂ ਚਰਨ ਦੇਵੀ।
1: ਵਾਹ ਵਾਹ ਵਾਹ।
3: ਸਾਡੀ ਮੜੀ ਤੇ ਉੱਗੇ ਹੋਏ ਘਾਹ ਅੰਦਰ, ਥਾਰ ਸਿੰਘਾਂ ਦੀ ਬਣੇ ਤਾਂ ਬਣ ਦੇਵੀ, ਥਾਰ ਸਿੰਘਾਂ ਦੀ ਬਣੇ ਤਾਂ ਬਣ ਦੇਵੀ।
1: ਵਾਹ ਵਾਹ।
3: ਆਖਰੀ ਹੈ ਬਾਜਵਾ ਸਾਹਿਬ
1: ਜੀ, ਆਉਂਦੇ ਹੋ।
3: ਐਪਰ ਜਾਬਰ ਜਾਬਰ ਅੱਗੇ ਕਿੱਦਾਂ ਸਬਰ ਕਰੀਏ, ਅਸੀਂ ਇਹੋ ਜੀ ਜ਼ਹਿਰ ਨਾ ਪੀ ਸਕਦੇ, ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ, ਅਸੀਂ ਜੂਣ ਅਜਿਹੀ ਨਾ ਜੀ ਸਕਦੇ, ਅਸੀਂ ਜੂਣ ਅਜਿਹੀ ਨਾ ਜੀ ਸਕਦੇ, ਅਸੀਂ ਜੂਣ ਅਜਿਹੀ ਨਾ ਜੀ ਸਕਦੇ।
1: ਬਹੁਤ ਖੂਬ, ਬਹੁਤ
3: ਧੰਨਵਾਦ ਜੀ।
1: ਇਹਨਾਂ ਦੇ ਤੁਸੀਂ ਕਿਤਾਬ ਪੜ੍ਹੀ ਆ ਕਿ ਨਹੀਂ? ਜਾਂ ਮੈਂ ਤੁਹਾਨੂੰ ਪੋਸਟ ਨਹੀਂ ਕਰ ਦਿਆਂਗਾ ਜੇ ਮੈਨੂੰ ਨਹੀਂ ਸੱਚ, ਉਹਦੇ ਇੱਥੇ ਨਹੀਂ ਮੇਰੇ ਕੋਲ, ਉਹ ਤਾਂ ਜਰਮਨੀ ਚ ਹੈ। ਮੈਂ ਨਾ ਇਹਨਾਂ ਦੀਆਂ ਧੀਆਂ ਨਾਲ ਵੀ ਮੇਰੀ ਮੁਲਾਕਾਤ ਹੋਈ। ਹਾਂਜੀ, ਮੈਨੂੰ ਜਦੋਂ ਨਿੱਕੀਆਂ ਨਿੱਕੀਆਂ ਹੁੰਦੀਆਂ ਸਨ, ਫਿਰ ਉਹਨਾਂ ਨੇ ਮੈਨੂੰ ਕਿਤਾਬ ਭੇਜੀ। ਹਾਂਜੀ, ਮੈਂ ਕਿਹਾ ਲੋਕ ਅੰਡੇ ਖੜੇ ਕਰਨ ਵਾਲੀ ਇਹਨਾਂ ਤੇ ਜਿੰਨਾ ਕੁ ਲੱਦਾ ਕੋਠੀ ਦੇ ਵਿਚ, ਇਹਦੇ ਤੇ ਪੁਲਿਸ ਨੇ ਜ਼ੁਲਮ ਕੀਤਾ, ਨਾਰਦਿਆਂ ਨੂੰ ਗੋਲੀਆਂ ਮਾਰ ਮਾਰ ਕੇ ਸਾਰਿਆਂ ਨੂੰ ਮਾਰਿਆ ਸੀ, ਪਤਾ ਨੀ ਕਿੱਦਾਂ ਬਚ ਗਿਆ। ਹਾਂਜੀ, ਜਿੰਨਾ ਮਤਲਬ ਕਿ ਇਹਦੇ ਤੇ ਸ਼ੱਦਤ ਕੀਤਾ ਗਿਆ ਵਾ, ਕੁੱਟ ਮਾਰ ਇਹਦੀ ਘਰ ਦੇ ਵਿਚ ਹੀ ਢਾ ਕੇ, ਤੇ ਮੈਂ ਦਇਆ ਸੀ ਰਾਤ ਚਾਰ ਸਵੇਰੇ ਸਵੇਰੇ ਪੁਲਿਸ ਪੈ ਗਈ, ਤੇ ਤੁਹਾਨੂੰ ਪਤਾ ਹੀ ਆ ਸਾਡੀ ਪੁਲਿਸ ਦਾ ਜਿਹੜਾ ਮਤਲਬ ਕਿ ਬੋਲ ਚਾਲ ਤੇ ਤਰੀਕਾ, ਕੰਨਾ ਟੱਪ ਕੇ ਅੰਦਰ ਆਉਣਾ। ਇਹਦੀ ਵਾਈਫ ਨੇ ਧਰੀ ਸੀ ਚਾਹ, ਤੇ ਬੱਚਿਆਂ ਨੇ ਜਾਣਾ ਸੀ ਸਕੂਲੇ, ਤਿਆਰ ਹੋਣ ਡਏ ਸਨ, ਤੇ ਥਾਣੇਦਾਰ
3: ਨੇ
1: ਪਤੀਲੇ ਨੂੰ ਲੱਤ ਮਾਰੀ, ਤੇ ਪਤੀਲੇ ਦਾ ਉਹ ਬਾਜੀਆਂ ਖਾਂਦਾ ਪਰਾਂ ਡਿੱਗਾ, ਤੇ ਉਹ ਜੋ ਹੁਣ ਮੈਂ ਲੈਂਗੁਏਜ ਤੇ ਤੁਹਾਨੂੰ ਨਹੀਂ ਸੁਣਾ ਸਕਦਾ ਜਿਹੜੀ ਲੈਂਗੁਏਜ ਥਾਣੇਦਾਰ ਨੇ ਇਹਦੀ ਵਾਈਫ ਨੂੰ ਬੋਲੀ। ਗੁੱਤੋਂ ਫੜ ਕੇ ਤੇ ਉਹਨੂੰ ਕਹਿੰਦਾ ਕੁੱਤੀਏ ਜਿਹੜੇ ਖਸਮ ਵਾਸਤੇ ਚਾਹ ਬਣਾਉਣ ਡਈ ਆ, ਕਿੱਥੇ ਉਹਨੂੰ ਬਾਹਰ ਕੱਢ, ਉਹਦੇ ਅੱਜ ਦੁੱਧ ਮੁੱਕ ਗਏ ਨੇ, ਜਿਨ ਕੁੜੀਆਂ ਰੋਣ ਲੱਗ ਪਈਆਂ ਨਾਲ, ਕਹਿੰਦੀ ਚਾਹ ਕਿਉਂ ਦਿੰਦੇ ਹੋ ਮੇਰੇ ਬੱਚਿਆਂ ਵਾਸਤੇ, ਹੋਰ ਤੇ ਸਾਡੇ ਘਰ ਚ ਨਾ ਦੁੱਧ ਨਾ ਖੰਡ ਹੈ, ਤੇ ਉਹ ਕਹਿੰਦਾ ਤੁਹਾਡੇ ਚੀਨੀ ਮੁੱਕ ਗਏ ਨੇ ਤੇ ਦੁੱਧ ਖੰਡ ਤੁਸੀਂ ਕੀ ਕਰਨੀ ਆ ਹੁਣ, ਤੇ ਗੁੱਤੋਂ ਫੜ ਕੇ ਤੇ ਉਹਨੂੰ ਖਿੱਚਿਆ ਧੋਇਆ, ਤੇ ਜਿਹੜੀ ਗਾਲ ਵਾਈ ਉਹਨੂੰ ਜਨਾਨੀ ਨੂੰ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਸ ਤਰ੍ਹਾਂ ਦੀਆਂ ਗਾਲਾਂ ਕੱਢਦੇ ਨੇ। ਹਾਂਜੀ, ਤੇ ਇਹ ਅੰਦਰ ਸੀ, ਫਿਰ ਇਹਨੂੰ ਕੱਢਿਆ ਤੇ ਇਹਦਾ ਕੀ ਹਾਲ ਕੀਤਾ ਹੋਏਗਾ ਜਿਹੜਾ ਅੰਦਾਜ਼ਾ ਲਾ ਲਿਆ, ਤੇ
3: ਲੱਦਾ
1: ਤੇ ਸਾਰਾ ਪਿੰਡ ਘੁਸਰ ਘੁਸਰ ਕਰੇ ਕਿ ਹੁਣ ਇਹ ਗਿਆ, ਅੱਜ ਦਾ ਲਾਸਟ ਹੀ ਲੱਦਾ ਕੋਠੀ ਜਿਹੜਾ ਚੱਲ ਜੇ ਉਹ ਬਚ ਨਹੀਂ ਸਕਦਾ।
3: ਅੱਛਾ ਜੀ,
1: ਫਿਰ ਉੱਥੇ ਜਾ ਕੇ ਇਹਦੇ ਨਾਲ ਕੀ ਕੀਤਾ ਹੋਏਗਾ, ਕਿ ਇਹਦੀ ਵਿਚਾਰੇ ਦੀ ਅਪਰੋਚ ਵੀ ਕੋਈ ਨਹੀਂ, ਗਰੀਬ ਸੀ ਇੱਕ ਮਾਮੂਲੀ ਟੀਚਰ, ਸਕੂਲੋਂ ਵੀ ਕਢਾ ਦਿੱਤਾ। ਇਹਦੇ ਬੱਚਿਆਂ ਦਾ ਹੁਣ ਵੇਖਿਓ ਕੀ ਹਾਲ ਹੋਇਆ ਹੋਏਗਾ, ਤੇ ਘਰ ਕੌਣ ਇਹਨਾਂ ਨੂੰ ਅੰਨ ਪਾਣੀ ਰੋਟੀ, ਤੇ ਮਨਾਈ ਸੀ ਕਿ ਜੇ ਇਹਨਾਂ ਦੇ ਘਰ ਚ ਕਿਸੇ ਨੇ ਰੋਟੀ ਪਾਣੀ ਦਿੱਤਾ ਤੇ ਆ ਡੰਡਾ ਦੇ ਲੋ ਪੁਲਿਸ ਵਾਲਿਆਂ ਦਾ, ਪਰ ਲੋਕੀ ਫਿਰ ਵੀ ਵਿਚਾਰੇ ਦੇਹ ਨੂੰ ਜਾਂਦੇ ਹੋਣਗੇ।
3: ਹਾਂਜੀ,
1: ਹੁਣ ਜਿਹੜੀ ਮੈਂ ਤੁਹਾਨੂੰ ਇਹਦੀ ਕਿੰਨੀ ਕੁ ਸਟੋਰੀ ਤੁਹਾਨੂੰ ਸੁਣਾਵਾਂ, ਮੈਂ ਤੁਹਾਨੂੰ ਇੱਕ ਸੀਨ ਹੀ ਸਿਰਫ ਇਹਦਾ ਸੁਣਾਇਆ, ਛੋਟੀਆਂ ਛੋਟੀਆਂ ਕੁੜੀਆਂ ਲਾਗੇ ਰੋਣ ਲਈਆਂ, ਤੇ ਉਹ ਮਾਵਾਂ ਭੈਣਾਂ ਕੁੜੀਆਂ ਦੀਆਂ ਗਾਲਾਂ ਕੱਢ ਰਿਹਾ ਸੀ ਥਾਣੇਦਾਰ, ਤੇ ਉਹ ਥਾਣੇਦਾਰ ਹਰ ਹਫ਼ਤੇ ਚ ਦੋ ਵਾਰੀ ਜਾਂ ਤਿੰਨ ਵਾਰੀ ਜਾਂ ਦੋ ਵਾਰੀ ਜਾਂ ਤਿੰਨ ਵਾਰੀ ਇਹਨਾਂ ਦੇ ਘਰ ਉਹਨੇ ਸ਼ਾਮ।
3: ਅੱਛਾ
1: ਤੇ ਦੱਸੋ ਇੱਕ ਗਰੀਬ ਆਦਮੀ ਤੇ ਇਹਦੀ ਇਹਦੀ ਮੌਤ ਭੇਦ ਭਰੀ ਹੋਈ ਜੇ ਇੱਕ ਇੱਕ ਜਿਹੜਾ
3: ਮੈਨੂੰ
1: ਨਹੀਂ ਹੁੰਦਾ ਉਹ ਹੋਇਆ ਸੀ ਆਪਣੀ ਮੌਤੇ ਨੀ ਮਰਿਆ ਮੈਂ ਤੁਹਾਨੂੰ ਤੁਸੀਂ ਇਸ ਤਰ੍ਹਾਂ ਕਰਿਓ ਜਦੋਂ ਕਿ ਜਾਓਗੇ ਤੇ ਇਹਦੇ ਉੱਤੇ ਕਿਤਾਬ ਮਤਲਬ ਹੁਣ ਕਿੰਨੇ ਲਿਖੀ ਆ ਕਿਤਾਬ ਪਰ ਤੁਸੀਂ ਕਹੋ ਕਿਤਾਬ ਵਾਲੇ ਨੂੰ ਕਿਤਾਬ ਘਰ ਚ ਜਾਓਗੇ ਨਾ ਦੁਕਾਨ
3: ਤੇ
1: ਤੇ ਉਹ ਮਿਲ ਜਾਏਗੀ ਕਿਤਾਬ ਤੁਹਾਨੂੰ ਇਸਦੇ ਨਾਲ ਤੇ ਤੁਸੀਂ
3: ਕਿੰਨੀ
1: ਦੇਰ ਪੂਰੀ ਪੜ੍ਹਨਾ ਲਓਗੇ ਤੁਹਾਨੂੰ ਰੁਮਾਨ ਨਹੀਂ ਆਏਗਾ
3: ਅੱਛਾ
1: ਹਾਂਜੀ ਬਿਲਕੁਲ ਇਹਦੇ ਭੈਣ ਨੇ ਇਹਦੀ ਧੀ ਨੇ ਮੈਨੂੰ ਭੇਜੀ ਸੀ ਉਹ ਕਿਤਾਬ
3: ਅੱਛਾ ਅੱਛਾ
1: ਮੈਂ ਤੋਹਫਾ ਸਮਝ ਕੇ ਇਹਦੀ ਯਾਦ ਸਮਝ ਕੇ ਆਪਣੀ ਲਾਇਬ੍ਰੇਰੀ ਚ ਰੱਖੀ ਹੋਈ ਆ
3: ਠੀਕ ਠੀਕ
1: ਸਾਲ ਇਹਦੇ ਸ਼ਹੀਦੀ ਦਿਹਾੜੇ ਤੇ ਇੱਕ ਘੰਟੇ ਦਾ ਲੈਕਚਰ ਕਰਦਾ ਹਾਂ ਔਰ ਕਿਤਾਬ ਚੋਂ ਹੀ ਚੀਜ਼ਾਂ ਕੱਢੀਆਂ ਨੇ ਮੈਂ ਸਾਰੀ
3: ਠੀਕ ਹੈ ਇੱਕ ਕਵਿਤਾ ਸੀ ਮੈਂ ਲਿਖੀ ਸਿਆਰੀ ਬਿਹਾਰੀ ਬਿੰਦੀ ਟਿੱਪੀ ਅੱਧਕ ਤੇ ਕੰਨਾ ਲਾ ਕੇ ਮੈਂ ਕਵਿਤਾ ਇੱਕ ਤਿਆਰ ਕੀਤੀ
1: ਵਾਹ ਵਾਹ
3: ਕਿਤੇ ਧਰਮ ਤੇ ਕਿਤੇ ਸਮਾਜ ਦੇ ਵਰਤਾਰੇ ਤੇ ਕਿਤੇ ਗੱਲ ਬਾਪ ਤੇ ਇਸ ਸਰਕਾਰ ਕੀਤੀ ਤੇ ਕਿਤੇ ਗੱਲ ਬਾਪ ਤੇ ਇਸ ਸਰਕਾਰ ਕੀਤੀ
1: ਵਾਹ ਵਾਹ
3: ਕੋਈ ਧੀ ਨੂੰ ਨਕਾਰੇ ਕੋਈ ਕੁੱਖ ਚ ਮਾਰੇ
1: ਵਾਹ
3: ਤੇ ਅਸੀਂ ਗੱਲ ਧੀਆਂ ਦੇ ਸਤਿਕਾਰ ਕੀਤੀ ਤੇ ਅਸੀਂ ਗੱਲ ਧੀਆਂ ਦੇ ਸਤਿਕਾਰ ਕੀਤੀ
1: ਬਿਲਕੁਲ ਜੀ ਬਿਲਕੁਲ
3: ਪਖੰਡ ਬਾਜੀ ਤੋਂ ਰੋਕਿਆ ਸੀ ਬਾਬੇ ਨਾਨਕ ਤੇ ਅਸੀਂ ਮੜੀਆਂ ਮਸਾਣੀ ਮੁਹਾਰ ਕੀਤੀ ਤੇ ਅਸੀਂ ਮੜੀਆਂ ਮਸਾਣੀ ਮੁਹਾਰ ਕੀਤੀ ਆਟੇ ਦਾਲ ਦੇ ਵਿਚ ਸਾਨੂੰ ਉਲਝਾ ਛੱਡੇ ਆਟੇ ਦਾਲ ਦੇ ਵਿਚ ਸਾਨੂੰ ਉਲਝਾ ਛੱਡੇ ਤੇ ਝੂਠੀ ਗੱਲ ਰਜਗਾਰ ਦੀ ਸਰਕਾਰ ਕੀਤੀ ਤੇ ਝੂਠੀ ਗੱਲ ਬਾਜਵਾ ਸਾਹਿਬ ਅਸੀਂ ਸੱਚ ਦੇ ਗਏ
1: ਤੁਹਾਡੀ ਆਵਾਜ਼
3: ਨਾ ਕਦੇ ਨੇੜੇ ਹੈਲੋ ਹਾਂਜੀ ਹੁਣ ਆਉਂਦੀ
1: ਹਾਂ ਪਿਛਲੀਆਂ ਦੋ ਲਾਈਨਾਂ ਫੇਰ ਬੋਲਿਓ
3: ਆਟੇ ਦਾਲ ਚ ਸਾਨੂੰ ਉਲਝਾ ਛੱਡੇ
1: ਹਾਂਜੀ
3: ਤੇ ਝੂਠੀ ਗੱਲ ਰੁਜ਼ਗਾਰ ਦੀ ਸਰਕਾਰ ਕੀਤੀ ਅਸੀਂ ਸੱਚ ਦੇ ਗਏ ਨਾ ਕਦੇ ਨੇੜੇ ਤੇ ਝੂਠ ਦੀ ਸਦਾ ਹੀ ਜੈ ਜੈਕਾਰ
1: ਕੀਤੀ
3: ਤੇ ਝੂਠ ਦੀ ਸਦਾ ਹੀ ਜੈ ਜੈਕਾਰ ਕੀਤੀ ਬਾਜਵਾ ਜੀ ਅੱਗੇ ਸੁਣਿਓ ਮੈਡੀਕਲ ਸਟੋਰ ਦਾ ਨਾਂ ਗੁਰਾਂ ਦੇ ਨਾਂ ਵਾਲਾ ਤੇ ਅੰਦਰ ਖੁੱਲ ਕੇ ਨਸ਼ਿਆਂ ਦੀ ਭੰਡਾਰ ਕੀਤੀ ਤੇ ਅੰਦਰ ਖੁੱਲ ਕੇ ਨਸ਼ਿਆਂ ਦੀ ਭੰਡਾਰ ਕੀਤੀ
1: ਨਸ਼ਿਆਂ ਦਾ
3: ਫਰਮ ਦਾ ਨਾਂ ਸੀ ਸੱਚਾ ਸੌਦਾ ਪ੍ਰਾਪਰਟੀ ਡੀਲਰ ਤੇ ਗੱਲ ਸਦਾ ਹੀ ਝੂਠੇ ਵਪਾਰ ਕੀਤੀ ਤੇ ਗੱਲ ਸਦਾ ਹੀ ਝੂਠੇ ਵਪਾਰ ਕੀਤੀ
1: ਬਿਲਕੁਲ
3: ਅਗਲੀਆਂ ਸੁਣਿਓ ਬਾਜਵਾ ਸਾਹਿਬ ਖੋਲਿਆ ਬਾਬੇ ਨਾਨਕ ਦੇ ਨਾਂ ਤੇ ਮੋਦੀ ਖਾਨਾ ਖੋਲਿਆ ਬਾਬੇ ਨਾਨਕ ਦੇ ਨਾਂ ਤੇ ਮੋਦੀ ਖਾਨਾ ਤੇ ਬਾਬੇ ਨਾਨਕ ਦੀ ਤਕੜੀ ਵੀ ਤਾਰੋ ਤਾਰ ਕੀਤੀ ਤੇ ਬਾਬੇ ਨਾਨਕ ਦੀ ਤਕੜੀ ਤਾਰੋ ਤਾਰ ਕੀਤੀ
1: ਬਿਲਕੁਲ
3: ਮੀਆਂਪੁਰ ਵਾਲੇ ਲਹਿਰੀ ਛੱਡਿਆ ਕਰ ਗੱਲ ਮੀਆਂਪੁਰ ਵਾਲੇ ਲਹਿਰੀ ਛੱਡਿਆ ਕਰ ਗੱਲ ਮੈਂ ਵੇਖਿਆ ਤੂੰ ਹੀ ਗੱਲ ਨਾਲ ਪੂਰੇ ਹੰਕਾਰ ਕੀਤੀ ਮੈਂ ਵੇਖਿਆ ਤੂੰ ਹੀ ਗੱਲ ਨਾਲ ਪੂਰੇ ਹੰਕਾਰ ਕੀਤੀ ਸੋਚ ਵਿਚਾਰ ਕੇ ਬਾਜਵਾ ਸਾਹਿਬ ਕੱਠੀਆਂ ਕੀਤੀਆਂ ਗੱਲਾਂ ਤੇ ਕੱਠੀਆਂ ਕਰਕੇ ਕਵਿਤਾ ਇੱਕ ਲੋਕ ਦਰਬਾਰ ਕੀਤੀ ਤੇ ਕੱਠੀਆਂ ਕਰਕੇ ਕਵਿਤਾ ਇੱਕ ਲੋਕ ਦਰਬਾਰ ਕੀਤੀ
1: ਬਹੁਤ ਕੁਲ
3: ਧੰਨਵਾਦ ਧੰਨਵਾਦ
1: ਸਲਾਮਤੀ ਬਖਸ਼ੇ ਤੁਹਾਡੀ ਤੁਹਾਡੀ ਸੇਧ ਵਿਚ ਤੰਦਰੁਸਤੀ ਆਏ ਸਾਰੀ ਤੇ ਇਸ ਤਰ੍ਹਾਂ ਹੀ ਖੂਬਸੂਰਤ ਕਵਿਤਾਵਾਂ ਲਿਖਿਆ
3: ਧੰਨਵਾਦ ਜੀ ਅਸੀਂ ਸੁਣਦੇ ਵਾਸਤੇ ਧੰਨਵਾਦ
1: ਮਿਹਰਬਾਨੀ ਜੀ ਬਹੁਤ ਬਹੁਤ
3: ਧੰਨਵਾਦ ਬਾਜਵਾ ਸਾਹਿਬ
1: ਸਤਿ ਸ੍ਰੀ
3: ਅਕਾਲ ਧੰਨਵਾਦ ਜੀ
1: ਹੋਏ ਨੇ ਜੀ ਸਾਡੇ ਲਹਿਰੀ ਸਾਹਿਬ ਨੀ ਜਿਹੜੇ ਲਹਿਰਾਂ ਬਹਿਰਾਂ ਲਾ ਦਿੰਦੇ ਨੇ ਜਦੋਂ ਆਉਂਦੇ ਨੇ ਗੱਲਾਂ ਬਾਤਾਂ ਦੇ ਵਿਚ ਯਾਰ ਵੰਡਰਫੁਲ ਪੀਪਲ ਕੌਣ ਕਹਿੰਦਾ ਕਿ ਸਾਰੀ ਦੁਨੀਆਂ ਜਿਹੜੀ ਹੈ ਉਹ ਹੇਰਾਫੇਰੀ ਹਾਂ ਮੈਜੋਰਿਟੀ ਹੇਰਾਫੇਰੀ ਤੇ ਝੂਠ ਬੋਲਣ ਵਾਲਿਆਂ ਦੀ ਹੈ ਬੜੇ ਬੜੇ ਐਜੂਕੇਟਡ ਇੰਟੈਲੀਜੈਂਟ ਸਵੀਟ ਅਸਲ ਵਿਚ ਧਾਰਮਿਕ ਲੋਕ ਅਸਲ ਵਿਚ ਦੇਸ਼ ਭਗਤ ਲੋਕ ਵੀ ਹੈਗੇ ਨੇ ਪਰ ਉਹ ਬਹੁਤ ਥੋੜੇ ਨੇ ਵਿਚਾਰੇ ਆਟੇ ਚ ਲੂਣ ਵੀ ਨਹੀਂ ਉਹਨਾਂ ਦੀ ਪੇਸ਼ ਨਹੀਂ ਜਾਂਦੀ ਉਹ ਇਸ ਮਾਹੌਲ ਨੂੰ ਵੇਖ ਕੇ ਆਪਣੇ ਸਿਰ ਵਿਚ ਆਪਣੇ ਘਰ ਚ ਹੀ ਬਹਿ ਕੇ ਦੁਖੜਾ ਮਾਰਦੇ ਰਹਿੰਦੇ ਨੇ ਕਿਉਂਕਿ ਉਹ ਬਹੁਤ ਘੱਟ ਨੇ ਉਹਨਾਂ ਦੀ ਪੇਸ਼ ਉਹਦਾ ਦੀ ਗਿਣਤੀ ਇੰਨੀ ਕ ਜੇ ਜਿਸ ਤਰ੍ਹਾਂ ਬਿੱਲੀਆਂ ਦੇ ਜਲਸੇ ਚ ਕੋਈ ਚੂਹਾ ਫਸ ਜਾਏ ਤੇ ਫਿਰ ਆਪਣੇ ਸਿਰ ਚ ਹੀ ਦੁਖੜਾ ਮਾਰਦੀਆਂ ਨੇ। ਅਰਾਧਨਾ ਜੀ ਮੈਂ ਤੁਹਾਡੇ ਵੱਲ ਆ ਰਿਹਾ ਤੇ ਰੈਡੀ ਹੋ ਜਾਓ, ਉਮੀਦ ਹੈ ਤੁਹਾਡਾ ਮੋਬਾਈਲ ਚਾਰਜ ਹੋ ਗਿਆ ਹੋਏਗਾ, ਤੁਸੀਂ ਚਾਰਜ ਕਰਨ ਵਾਸਤੇ ਕਿਤੇ ਇਧਰ ਉਧਰ ਗਏ ਸੀ। ਆ ਲਓ ਮੈਂ ਤੁਹਾਨੂੰ ਕਾਲ ਕਰ ਦਿੱਤੀ। ਨੋ ਆਂਸਰ, ਕੀ ਗੱਲ ਹੈ ਅਰਾਧਨਾ ਜੀ? ਤੁਸੀਂ ਜਾਂ ਤੇ ਤੁਹਾਡਾ ਜਿਹੜਾ ਮੋਬਾਈਲ ਹੈ ਨਾ ਉਹ ਚਾਰਜ ਹੀ ਨਹੀਂ ਹੋਇਆ ਹੈ ਤੇ ਕੋਈ ਪ੍ਰੋਬਲਮ ਆ ਗਈ ਹੈ ਤੁਹਾਨੂੰ, ਬਿਜਲੀ ਬੰਦ ਸੀ ਤੁਸੀਂ ਦੱਸਿਆ ਸੀ ਤੇ ਇਹ ਨਾ ਮੈਂ ਇੱਕ ਵਾਰੀ ਫੇਰ ਕਾਲ ਕੀਤੀ ਹੈ ਉਹਨਾਂ ਨੂੰ, ਕੋਈ ਜਾਂ ਤੇ ਕੋਈ ਗੈਸਟ ਗੁਸਟ ਆ ਗਏ ਹੋਣਗੇ ਉਹਨਾਂ ਦੇ, ਕੋਈ ਨੀ। ਚਲੋ ਸ਼ਾਇਦ ਹੋ ਸਕਦਾ ਕਿ ਬੈਲੀ ਨਾ ਜਾਂਦੀ ਹੋਏ ਉਹਨਾਂ ਦੇ, ਕੋਈ ਨੀ। ਮੈਂ ਨਾ ਇੱਦਾਂ ਕਰਦਾ ਭਾਈ ਦੋਸਤੋ, ਸਾਡੇ ਕੋਲ ਅਜੇ 15-20 ਮਿੰਟ ਹੋਰ ਨੇ, ਅਗਰ ਤੁਸੀਂ ਕੋਈ ਕਾਲ ਕਰਨਾ ਕੋਈ ਚਾਹੁੰਦਾ ਤੇ ਉਹ ਕਾਲ ਕਰ ਸਕਦਾ, ਨਹੀਂ ਤੇ ਲੱਗਾ ਜੇ ਫਿਰ ਮੈਂ ਗੱਲਬਾਤ ਕਰਨੀ। ਹਾਂਜੀ, ਮੈਂ ਤੇ ਫਿਰ ਕਰਨੀ ਆ ਅੱਜ ਤੁਹਾਨੂੰ ਦੋਸਤੋ, ਮੈਂ ਅਟਲਾਂਟਿਕ ਚਾਰਟਰ ਬਾਰੇ ਦੱਸਾਂਗਾ। ਬਹੁਤ ਦੇਰ ਪਹਿਲਾਂ ਮੈਂ ਇੱਕ ਵਾਰੀ ਇਹਦੇ ਤੇ ਗੱਲ ਕਰ ਚੁੱਕਾ, ਪਰ ਮੈਂ ਸੋਚਿਆ ਕਿ ਅੱਜ ਫੇਰ ਇਹਦੇ ਉੱਤੇ ਗੱਲਬਾਤ ਕਰ ਦਿੱਤੀ ਜਾ ਕੇ। ਅਟਲਾਂਟਿਕ ਜੇ ਚਾਰਟਰ ਇੱਕ ਟ੍ਰਿਟੀ ਸੀ, ਸਮਝੌਤਾ ਸੀ, ਜਿਹੜਾ ਇੰਗਲੈਂਡ ਤੇ USA ਦੇ ਵਿੱਚ ਹੋਇਆ, ਇਹ ਕੀ ਚੀਜ਼ ਸੀ? ਅਟਲਾਂਟਿਕ ਇੱਕ ਚਾਰਟਰ ਇੱਕ ਐਗਰੀਮੈਂਟ ਹੈ ਦੋਸਤੋ, ਜਿਹੜਾ ਦੋ ਦੇਸ਼ਾਂ ਦੇ ਵਿਚਕਾਰ ਸਾਈਨ ਕੀਤਾ ਗਿਆ ਸੀ। ਤੇ ਉਹ ਦੇਸ਼ ਕਿਹੜੇ ਕਿਹੜੇ ਸਨ? ਇੱਕ ਤੇ ਸੀ ਜੀ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਤੇ ਦੂਸਰਾ ਯੂਨਾਈਟਿਡ ਕਿੰਗਡਮ ਇੰਗਲੈਂਡ। ਇਹਨਾਂ ਦੋਵਾਂ ਵਿਚਕਾਰ ਇੱਕ ਸਮਝੌਤਾ ਹੋਇਆ ਸੀ, ਉਹਦਾ ਨਾਮ ਹੈ ਅਟਲਾਂਟਿਕ ਚਾਰਟਰ। ਅੱਜ ਤੋਂ ਕੋਈ ਸ਼ਾਇਦ 85 ਸਾਲ ਪਹਿਲਾਂ ਲਗਭਗ ਇਸ ਸੰਧੀ ਨੇ ਸੱਜਣੋ ਦੁਨੀਆ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਸੀ। ਹੁਣ ਪਿੱਛੇ ਜੇ ਇਹਦੇ ਵਿੱਚ ਆ ਕੇ ਥੋੜੀ ਜਿਹੀ ਸੋਧ ਕੀਤੀ ਗਈ ਹੈ, ਲੇਕਿਨ ਉਹ ਸਾਡੇ ਵਾਸਤੇ ਕੋਈ ਇੰਟਰਸਟਿੰਗ ਨਹੀਂ ਤੇ ਨਾ ਹੀ ਉਹਦੇ ਤੇ ਗੱਲਬਾਤ ਕਰਨੀ ਕੋਈ ਜ਼ਰੂਰੀ ਹੈ ਵੀ ਕੀ ਸੋਧ ਹੋਈ ਕੀ ਨਹੀਂ। ਮੈਂ ਤੁਹਾਡੇ ਨਾਲ ਉਦੋਂ ਦੀ ਗੱਲ ਕਰਾਂਗਾ, ਉਹ ਕੋਈ ਇੰਨੀ ਇੰਪੋਰਟੈਂਸ ਨਹੀਂ ਰੱਖਦੀ ਗੱਲ, ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਅੱਗੇ ਪਿੱਛੇ ਵੀ ਹੋਈਆਂ ਨੇ ਦੋਸਤੋ। ਇਹਦੇ ਤੇ ਸਾਈਨ 11 ਅਗਸਤ 1941 ਨੂੰ ਹੋਏ ਸਨ, ਜਦੋਂ ਸੈਕਿੰਡ ਵਰਲਡ ਵਾਰ ਲੱਗੀ ਸੀ। ਚੇਤਾ ਕਰੋ ਜਰਾ, ਰੂਜ਼ਵੈਲਟ ਤੇ ਚਰਚਿਲ ਨੇ ਕੀਤੇ ਸਨ ਇਹਦੇ ਉੱਤੇ ਦਸਤਕ, ਦੋਵਾਂ ਹਸਤੀਆਂ ਨੇ 11 ਅਗਸਤ 1941 ਨੂੰ ਦੁਨੀਆ ਦੀ ਸਭ ਤੋਂ ਗੁਪਤ ਮੀਟਿੰਗ ਹੋਈ, ਇੱਕ ਕਿਸੇ ਨੂੰ ਪਤਾ ਨਹੀਂ ਲੱਗਾ, ਜਿਹਦੇ ਬਾਰੇ ਕਿਸੇ ਪੱਤਰਕਾਰ ਜਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਾ, ਬਿਲਕੁਲ ਗੁਪਤ ਮੀਟਿੰਗ ਸੀ। ਇਹ ਮੀਟਿੰਗ ਨਿਊ ਫਾਊਂਡਲੈਂਡ ਦੇ ਵਿੱਚ ਕੀਤੀ ਗਈ ਸੀ ਤੇ ਇਹ ਕਿਹਦਾ ਕੋਈ ਅੱਛਾ ਚਲੋ ਇਹ ਬਾਅਦ ਕਿਸੇ ਨੇ ਕੋਈ ਮੈਸੇਜ ਭੇਜਿਆ, ਉਹ ਬਾਅਦ ਚ ਪੜਿਆ ਜਾਏਗਾ। ਅੱਛਾ, ਇਹ ਮੀਟਿੰਗ ਜਿਹੜੀ ਸੀ ਜੀ ਇਹ ਨਿਊ ਫਾਊਂਡਲੈਂਡ ਚ ਹੋਈ ਸੀ ਤੇ ਦੋਸਤੋ ਨਿਊ ਫਾਊਂਡਲੈਂਡ ਜੇ ਕਿੱਥੇ ਹੈ ਭਲਾ? ਕੈਨੇਡਾ ਚ। ਹਾਂਜੀ, ਚਰਚਿਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ, ਇਹ ਮੀਟਿੰਗ ਬਿਲਕੁਲ ਦੁਨੀਆ ਦੀਆਂ ਖੁਫੀਆ ਮੀਟਿੰਗ ਸੀ ਦੁਨੀਆ ਦੀ, ਜਿਹਦੇ ਵਿਚ ਆਪਣੀਆਂ ਕੰਟਰੀ ਦੀਆਂ ਲੋਕਾਂ ਨੂੰ ਵੀ ਨਹੀਂ ਸੀ ਪਤਾ ਲੱਗਾ ਤੇ ਪ੍ਰੈਸ ਰਿਪੋਰਟਰਾਂ ਨੂੰ ਤੇ ਇਧਰੋਂ ਉਧਰੋਂ ਤੇ ਬਸ ਕਿਸੇ ਨੂੰ ਵੀ ਨਹੀਂ ਸੀ ਪਤਾ। 1941 ਉਹ ਸਾਲ ਸੀ ਜਦੋਂ ਵਰਲਡ ਵਾਰ ਚਰਮ ਸੀਮਾ ਦੇ ਉੱਤੇ ਬੰਬਾਰਟਮੈਂਟ ਹੋ ਰਹੀ ਸੀ, ਜਿਹੜੀ ਨਾ ਵਰਲਡ ਵਾਰ ਸੀ ਉਹ ਸੈਕਿੰਡ ਵਰਲਡ ਵਾਰ 1939 ਤੋਂ 1945 ਤੱਕ ਚੱਲੀ ਸੀ ਤੇ ਘਮਸਾਨ ਦੀ ਲੜਾਈ ਹੋ ਰਹੀ ਸੀ। ਫਸਟ ਵਰਲਡ ਵਾਰ ਚਲੋ ਗੱਲ ਬਾਅਦ ਚ ਕਿਤੇ ਕਰਾਂਗਾ। ਇੱਕ ਪਾਸੇ ਸੀ ਦੋਸਤੋ ਜਰਮਨ ਜਪਾਨ ਤੇ ਇਟਲੀ, ਜਰਮਨੀ ਲੀਡ ਕਰ ਰਿਹਾ ਸੀ, ਹਿਟਲਰ ਜਿਹੜਾ ਨਾਜ਼ੀਵਾਦੀ ਨੀਤੀਆਂ ਕਾਰਨ ਦੁਨੀਆ ਭਰ ਵਿੱਚ ਜਾਣਿਆ ਜਾਂਦਾ, ਸਾਰੀ ਦੁਨੀਆ ਜਾਣਦੀ ਹੈ ਹਿਟਲਰ ਨੂੰ, ਹਾਂਜੀ। ਖਾਸ ਕਰਕੇ ਇੰਗਲੈਂਡ ਤੇ ਫਰਾਂਸ ਨੇ ਜਰਮਨੀ ਖਿਲਾਫ ਮੋਰਚਾ ਲਾਇਆ ਸੀ ਇਹਨਾਂ ਦੋਵਾਂ ਕੰਟਰੀਆਂ ਨੇ ਮੇਨ, ਤੇ ਜਦੋਂ ਪੰਗਾ ਪੈ ਗਿਆ ਦੋਵਾਂ ਕੰਟਰੀਆਂ ਦਾ ਆਪਸ ਵਿਚ, ਤੇ ਫਰਾਂਸ ਜਿਹੜਾ ਸੀ ਉਹ ਦੋ ਦਿਨ ਹੀ ਅੱਜ ਸਕਿਆ ਸੀ ਜਰਮਨੀ ਦੇ ਅੱਗੇ। ਦੁਨੀਆਂ ਤੇ ਰਾਜ ਕਰਨ ਵਾਲੇ ਇੰਗਲੈਂਡ ਦੀ ਅੱਧੀ ਦੁਨੀਆਂ ਤੇ ਰਾਜ ਕਰਨ ਵਾਲਾ ਜਿਹੜਾ ਇੰਗਲੈਂਡ ਹੈ, ਜਰਮਨ ਨੇ ਇਹਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਤੇ ਇੰਗਲੈਂਡ ਘਬਰਾ ਗਿਆ ਸੀ। ਇੰਗਲੈਂਡ ਦੀ ਹਾਲਤ ਇਸ ਲੜਾਈ ਵਿਚ ਹਿਟਲਰ ਨੇ ਡਾਵਾਂ ਡੋਲ ਕਰ ਦਿੱਤੀ ਸੀ। ਇੰਗਲੈਂਡ ਗਰੀਬ ਤੇ ਕਮਜ਼ੋਰ ਹੋ ਗਿਆ ਸੀ ਦੋ ਸਾਲਾਂ ਦੇ ਵਿਚ ਵਿਚ ਹੀ। ਇੰਗਲੈਂਡ ਨੂੰ ਆਉਣ ਵਾਲਾ ਸਮਾਂ ਜਿਹੜਾ ਸੀ ਨਾ ਡਰਾਉਣ ਲੱਗ ਪਿਆ, ਕੰਧ ਤੇ ਲਿਖਿਆ ਸੀ ਸਾਰਾ ਕੁਛ ਵੀ ਹੁਣ ਆਉਣ ਵਾਲਾ ਸਮਾਂ ਕਿੱਦਾਂ ਦਾ। ਇੰਗਲੈਂਡ ਦੇ ਰਾਜ ਦਾ ਸੂਰਜ ਦੁਨੀਆਂ ਵਿਚ ਉਸ ਵੇਲੇ ਭਾਵੇਂ ਚਮਕ ਰਿਹਾ ਸੀ, ਤੇ ਇੰਗਲੈਂਡ ਨੂੰ ਸੂਰਜ ਸੱਜਣੋਂ ਡੁੱਬਦਾ ਨਜ਼ਰ ਆਉਣ ਲੱਗਾ ਸੀ, ਤੇ ਆਪਣੀ ਹਾਰ ਦਾ ਬਲੈਕ ਬੋਰਡ ਸਾਹਮਣੇ ਕੰਧ ਤੇ ਟੰਗਿਆ ਵੀ ਨਜ਼ਰ ਆਉਣ ਲੱਗਾ ਸੀ ਇਹਨਾਂ ਨੂੰ। ਇਹ ਸਾਰਾ ਕੁਛ ਵੇਖ ਕੇ ਚਰਚਲ ਸਾਹਿਬ ਭੱਜੇ ਨਿਊਯਾਰਕ ਲੈਂਡ, ਨਿਊਯਾਰਕ ਗਏ ਨਿਊ ਫਾਊਂਡਲੈਂਡ ਚ, ਤੇ ਰੂਜਵੈਲਟ ਨਾਲ ਗੁਪਤ ਮੁਲਾਕਾਤ ਕੀਤੀ ਚਰਚਲ ਸਾਹਿਬ ਹੋਣਾ ਨੇ। 14 ਅਗਸਤ ਨੂੰ ਇਹ ਦੋਵੇਂ ਮੀਡੀਆ ਦੇ ਸਾਹਮਣੇ ਆਏ ਤੇ ਮੀਡੀਆ ਨੂੰ ਦੱਸਿਆ ਕਿ ਅਮਰੀਕਾ ਵਰਲਡ ਵਾਰ ਸੈਕਿੰਡ ਵਿਚ ਹੁਣ ਪਾਰਟੀਸਪੇਟ ਕਰੇਗਾ। ਅਮਰੀਕਾ 1939 ਵਿਚ ਵਰਲਡ ਵਾਰ ਵਿਚ ਸ਼ਾਮਲ ਨਹੀਂ ਸੀ, ਅਮਰੀਕਾ 1941 ਵਿਚ 2 ਸਾਲ ਬਾਅਦ ਇਸ ਲੜਾਈ ਵਿਚ ਸ਼ਾਮਲ ਹੋਇਆ। ਅੱਜ ਤੱਕ ਵਰਲਡ ਵਾਰ ਸੈਕਿੰਡ ਵਿਚ ਅਮਰੀਕਾ ਫਾਈਨੈਂਸਰ ਰਿਹਾ ਸੀ ਇਹ 2 ਸਾਲ ਜਦੋਂ ਇਹ ਪਹਿਲਾਂ ਸ਼ਾਮਲ ਨਹੀਂ ਸੀ ਹੋਇਆ, ਹੈ ਨਾ। ਲੜੋ, ਪੈਸੇ ਤੇ ਹਥਿਆਰ ਮੈਂ ਦਿੰਦਾ। ਅੱਜ ਦੀ ਤਰ੍ਹਾਂ ਚਰਚਲ ਨੇ ਮਤਲਬ ਬਿਲਕੁਲ ਅੱਜ ਦੀ ਤਰ੍ਹਾਂ ਚਰਚਲ ਨੇ ਕਿਹਾ ਕਿ ਸਾਨੂੰ ਪੈਸੇ ਨਹੀਂ ਚਾਹੀਦੇ ਸਰ, ਤੁਹਾਡੀ ਮਦਦ ਡਾਇਰੈਕਟ ਚਾਹੀਦੀ ਹੈ, ਕਿ ਸਾਡੀ ਮਦਦ ਮਤਲਬ ਕੀ ਕਰੋ ਤੁਸੀਂ, ਸਾਡੀ ਬੇਨਤੀ ਹੈ। ਚਰਚਲ ਨੇ ਕਿਹਾ ਕਿ ਸਾਡੀ ਲਾਜ ਰੱਖੀ ਜਾਵੇ, ਹੈ ਆਫਟਰ ਆਲ ਸਾਡਾ ਦੁਨੀਆਂ ਚ ਨਾਮ ਹੈ, ਇੱਜ਼ਤ ਹੈ ਸਾਡੀ, ਇੰਗਲੈਂਡ ਇੰਗਲੈਂਡ ਦਾ ਇੱਕ ਨਾਮ ਹੈ, ਕਰਾਉਨ ਹੈ। ਰੂਜਵੈਲਟ ਨੇ ਕਮਾਲ ਕਰ ਦਿੱਤੀ, ਜੋ ਸਾਨੂੰ ਵਿਸ਼ਵਾਸ ਸ਼ਾਇਦ ਹੀ ਹੋਵੇ, ਸ਼ਰਤ ਇਹ ਸੀ ਕਿ ਮੈਂ ਲੜਾਈ ਚ ਸ਼ਾਮਲ ਹੋ ਜਾਣਾ, ਇੰਗਲੈਂਡ ਵਾਲਿਓ ਫਿਰ ਆਪਣੀ ਸ਼ਾਨ ਨੂੰ ਰੱਖੋ ਲਾਂਭੇ, ਤੁਹਾਡੀਆਂ ਸਾਰਿਆਂ ਦੀ ਅਗਵਾਈ ਫਿਰ ਮੈਂ ਕਰਾਂਗਾ, ਬੌਸ ਤੁਹਾਡਾ ਮੈਂ ਵਾਂ, ਹੈਂ ਦੁਨੀਆਂ ਉੱਤੇ ਜਿੱਥੇ ਜਿੱਥੇ ਤੁਹਾਡਾ ਰਾਜ ਹੈ ਉਹ ਤੁਹਾਨੂੰ ਛੱਡਣਾ ਪਵੇਗਾ ਕੋਈ 7-8 ਸਾਲਾਂ ਦੇ ਵਿਚ ਵਿਚ, ਤੇ ਸਮੁੰਦਰੀ ਪਾਬੰਦੀਆਂ ਜੋ ਤੁਸੀਂ ਅੱਜ ਤੱਕ ਲਾਈਆਂ ਨੇ ਨਾ ਸਾਰੀ ਦੁਨੀਆਂ ਦੇ ਵਿਚ, ਸਭ ਹਟਾਈਆਂ ਜਾਣਗੀਆਂ, ਵਪਾਰ ਫ੍ਰੀ ਕਰ ਹੋਏਗਾ ਸਾਰੀ ਦੁਨੀਆਂ ਵਿਚ, ਤੁਸੀਂ ਦੁਨੀਆਂ ਦੀ ਵੱਡੀ ਤਾਕਤ ਹੋ, ਇਹ ਘਮੰਡ ਆਪਣੇ ਦਿਮਾਗ ਚੋਂ ਕੱਢ ਦਿਓ। ਹੁਣ ਅਮਰੀਕਾ ਕਹਿ ਰਿਹਾ ਇਹਨੂੰ, ਅੱਜ ਤੋਂ ਬੌਸ ਤੇ ਮੈਂ ਰਲ ਕੇ ਪਰ ਚੱਲਾਂਗਾ ਰਲ ਕੇ ਸਲਾਹ ਨਾਲ ਹੀ ਤੁਹਾਡੀ ਨਾਲ। ਇਹ ਜਿਹੀਆਂ ਹੋਰ ਵੀ 8 ਸ਼ਰਤਾਂ ਇੰਗਲੈਂਡ ਕੋਲੋਂ ਮਨਵਾਈਆਂ ਗਈਆਂ, ਤੇ ਇੱਕ ਗੱਲ ਨੋਟ ਕਰ ਲਿਓ ਦੋਸਤੋ ਤੁਸੀਂ, ਜੇ ਇੰਗਲੈਂਡ ਸ਼ਰਤਾਂ ਨਾ ਮੰਨਦਾ ਤੇ ਅਮਰੀਕਾ ਜਰਮਨੀ ਵੱਲ ਹੋ ਸਕਦਾ ਸੀ, ਤੇ ਇਧਰ ਵੀ ਇਹਦੇ ਝੰਡੇ ਕੱਢੇ ਜਾਣੇ ਸਨ, ਉਧਰ ਵੀ ਕੱਢੇ ਗਏ, ਪਰ ਇਹ ਤਾਕਤਵਰ ਮੁਲਕ ਹੈ, ਇਹਦੇ ਕੋਲ ਹਥਿਆਰ ਤੇ ਪੈਸਾ ਪੂਰਾ ਸੀ, ਫਿਰ ਉਹਨਾਂ ਸਮਿਆਂ ਦੇ ਉੱਤੇ ਇਹਦੇ ਉੱਤੇ ਅਟੈਕ ਵੀ ਨਹੀਂ ਸੀ ਹੋ ਸਕਦਾ ਜਿਸ ਤਰ੍ਹਾਂ ਦੀ ਇਹਦੀ ਜੀਓਗ੍ਰਾਫੀਕਲ ਲੋਕੇਸ਼ਨ ਹੈ। ਇੰਗਲੈਂਡ ਦਾ ਕਿਉਂਕਿ ਰਾਜ ਸੀ ਤੇ ਇੰਗਲੈਂਡ ਦੇ ਸਮੁੰਦਰ ਬਹੁਤ ਸਾਰਾ ਇੰਗਲੈਂਡ ਦੇ ਅੰਡਰ ਸੀ, ਇੰਗਲੈਂਡ ਨੇ ਵਪਾਰ ਪਾਬੰਦੀਆਂ ਬਹੁਤ ਲਾਈਆਂ ਸੀ, ਜਿਹੜਾ ਦੂਜਾ ਕੋਈ ਵਪਾਰ ਕਰੇ ਤੇ ਉਹਨੂੰ ਹੈਵੀ ਟੈਕਸ ਪੇ ਕਰਨਾ ਪਏ ਇੰਗਲੈਂਡ ਨੂੰ, ਇਹ ਸਾਰੀਆਂ ਪਾਬੰਦੀਆਂ ਫਿਰ ਯੂ ਐਸ ਏ ਵਾਲਿਆਂ ਕਿਹਾ ਕਿ ਚੁੱਕੋ, ਫ੍ਰੀ ਵਪਾਰ ਹੋਵੇਗਾ। ਗ੍ਰੇਟ ਬ੍ਰਿਟੇਨ ਕੋਲ ਕੋਈ ਚਾਰਾ ਨਹੀਂ ਸੀ, ਜਰਮਨ ਦੇ ਜਹਾਜ਼ ਆਉਂਦੇ ਤੇ ਲੰਡਨ ਦੀਆਂ ਤਹਿਵਾਂ ਲਾ ਜਾਂਦੇ। ਹਾਰ ਦਿਨੋ ਦਿਨ ਨਜ਼ਦੀਕ ਆਉਣ ਲੱਗੀ ਇੰਗਲੈਂਡ ਦੀ। ਇਨ੍ਹਾਂ 8 ਸ਼ਰਤਾਂ ਨੂੰ ਹੀ ਅਟਲਾਂਟਿਕ ਚਾਰਟਰ ਕਿਹਾ ਜਾਂਦਾ ਜੋ ਇਹਨੇ ਮੰਨੀਆਂ ਸਨ, ਯੂ ਐਸ ਏ ਵਾਲਿਆਂ ਨੇ, ਯੂ ਐਸ ਏ ਵਾਲਿਆਂ ਮਨਵਾਈਆਂ ਸਨ, ਇੰਗਲੈਂਡ ਨੇ ਮੰਨੀਆਂ ਇਹਨਾਂ ਨੂੰ ਸੰਧੀ ਹੈ, ਅਟਲਾਂਟਿਕ ਟ੍ਰੀਟੀ ਆਫ ਅਟਲਾਂਟਿਕ ਚਾਰਟਰ ਕਿਹਾ ਜਾਂਦਾ। ਇਹੋ ਹੀ ਕਾਰਨ ਸੀ 7-8 ਸਾਲਾਂ ਦੇ ਅੰਦਰ ਅੰਦਰ ਫਿਰ ਇੰਗਲੈਂਡ ਨੇ ਆਪਣੇ ਅੰਡਰ ਵਾਲੇ ਸਾਰੇ ਦੇਸ਼ ਆਜ਼ਾਦ ਕਰ ਦਿੱਤੇ। ਸਾਰੇ ਨਹੀਂ, ਕੁਛ ਰਹਿ ਗਏ, ਲੇਕਿਨ ਸ਼ੁਰੂਆਤ ਹੋ ਗਈ ਸੀ। ਇਸੇ ਕਰਕੇ ਦੋਸਤੋ ਭਾਰਤ ਵਿਚ ਵੀ, ਭਾਰਤ ਨੂੰ ਵੀ 1947 ਦੇ ਵਿਚ ਟ੍ਰਾਂਸਫਰ ਆਫ ਪਾਵਰ ਹੋਇਆ ਸੀ। ਅਦਰਵਾਈਜ਼ ਗੋਰੇ ਸਾਨੂੰ ਛੱਡਣ ਵਾਲੇ ਨਹੀਂ ਸਨ। ਸਾਡੀ ਕ੍ਰਾਂਤੀ ਤਾਂ 1857 ਦੀ ਚੱਲਣ ਡਈ ਸੀ, ਇਹਨਾਂ ਨੇ ਅਜੇ ਸਾਨੂੰ ਕਈ ਸਾਲ ਨਹੀਂ ਸੀ ਛੱਡਣਾ, ਕਈ ਸ਼ਾਇਦ ਕਈ 100 ਸਾਲ ਨਾ ਛੱਡਦੇ। ਹੋਰ ਰੂਜ਼ਵੈਲਟ ਜਿਹੜਾ ਸੀ ਸਾਡੇ ਖਾਸ ਕਰਕੇ ਇੰਡੀਅਨਸ ਦੇ ਬਹੁਤ ਅਗੇਂਸਟ ਸੀ, ਸਾਨੂੰ ਬੰਦਿਆਂ ਚ ਨਹੀਂ ਸੀ ਗਿਣਦਾ ਹੁੰਦਾ। ਕਹਿੰਦਾ ਸੀ ਇਹਨਾਂ ਨੂੰ ਅਜੇ ਆਜ਼ਾਦੀ ਨਾ ਦਿਓ, ਇਹ ਗਵਾਰ ਲੋਕ, ਇਹਨਾਂ ਨੂੰ ਕੀ ਪਤਾ, ਇਹਨਾਂ ਕੋਲ ਨਾ ਤੇ ਆਜ਼ਾਦੀ ਸਾਂਭੀ ਜਾਣੀ ਆ, ਨਾ ਇਹਨਾਂ ਨੇ, ਇਹਨਾਂ ਨੂੰ 100 ਸਾਲ ਚ ਆਜ਼ਾਦੀ ਦੇ ਸਪੈਲਿੰਗ ਵੀ ਨਹੀਂ ਆ ਸਕਦੇ। ਓਏ ਚੂਹਿਆਂ ਵਾਂਗੂ ਬੱਚੇ ਜੰਮਣ ਵਾਲੀ ਕੌਮ, ਭਿਖਾਰੀਆਂ ਸਪੇਰਿਆਂ ਦਾ ਮੁਲਕ, ਇਹਨਾਂ ਨੂੰ ਕੀ ਪਤਾ ਸਿਵਿਲਾਈਜੇਸ਼ਨ ਕੀ ਹੁੰਦੀ ਹੈ। ਇਸ ਤੋਂ ਵੀ ਗਾਂ ਗੰਦੀਆਂ ਤੇ ਭੈੜੀਆਂ ਗੱਲਾਂ ਇੰਡੀਅਨਾਂ ਬਾਰੇ ਕਹਿੰਦਾ ਹੁੰਦਾ ਸੀ, ਤੇ ਸ਼ਾਇਦ ਸ਼ਾਇਦ ਸਾਰਾ ਨਹੀਂ ਤੇ ਕੁਛ ਕਾਫੀ ਕੁਛ ਠੀਕ ਵੀ ਕਹਿੰਦਾ ਸੀ। ਉਸ ਵਕਤ ਇੰਗਲੈਂਡ ਕੋਲ ਆਪਣੇ ਫੌਜੀਆਂ ਨੂੰ ਦੇਣ ਵਾਸਤੇ ਤਨਖਾਹ ਜੋਗੇ ਵੀ ਪੈਸੇ ਨਹੀਂ ਸਨ। ਉਹ ਅਮਰੀਕਾ ਕੋਲੋਂ ਲੋਨ ਲੈ ਕੇ ਫੌਜੀਆਂ ਨੂੰ ਤਨਖਾਹ ਦਿੰਦੇ ਹੁੰਦੇ ਸੀ, ਤੇ ਜਨਤਾ ਦਾ ਹਾਲ ਕੀ ਸੀ ਯਾਰ, ਉਸ ਤੋਂ ਅੰਗਰੇਜ਼ ਆਪਣੇ ਬੱਚੇ ਵੀ ਵੇਚਦੇ ਹੁੰਦੇ ਸਨ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਗਰੀਬ ਅੰਗਰੇਜ਼ ਬੱਚੇ ਵੇਚਦੇ ਹੁੰਦੇ ਸਨ, ਤੇ ਸਿਰਫ ਬਾਪ ਹੀ ਕਾਫੀ ਪੀਂਦਾ ਹੁੰਦਾ ਸੀ ਜਿਹੜਾ ਕੰਮ ਧੰਦਾ ਕਰਨ ਵਾਲਾ ਸੀ, ਸਾਰਾ ਟੱਬਰ ਕਾਫੀ ਅਫੋਰਡ ਨਹੀਂ, ਇੱਥੋਂ ਤੱਕ ਡਾਊਨ ਹੋ ਗਏ ਸਨ। ਲੜਾਈ ਤੋਂ ਪਿੱਛੇ ਉਹ ਨਵੀਆਂ ਵਪਾਰਕ ਸੰਸਥਾਵਾਂ ਬਣੀਆਂ ਗੱਲ ਮੁੱਕੀ ਦੀ ਝੰਡੇ ਝੁੱਲ ਗਏ ਇੰਗਲੈਂਡ ਦੇ, ਯੂ ਐਸ ਏ ਦੇ ਫਤਿਹ ਹੋਈ, ਇਹਦੇ ਪਿੱਛੋਂ ਬੜੀਆਂ ਸੰਸਥਾਵਾਂ ਬਣੀਆਂ ਯੂ ਐਨ ਵਰਗੀਆਂ। ਸੈਕਿੰਡ ਵਰਲਡ ਵਾਰ ਤੋਂ ਬਾਅਦ ਅੱਜ ਤੱਕ ਕਿਸੇ ਵੀ ਦੇਸ਼ ਨੇ ਦੂਜੇ ਦੇਸ਼ ਤੇ ਅਟੈਕ ਸਦਾ ਵਾਸਤੇ ਕਬਜ਼ਾ ਨਹੀਂ ਕੀਤਾ, ਅਟੈਕ ਹੋਏ ਨੇ। ਪਹਿਲਾਂ ਜਦੋਂ ਕੋਈ ਦੇਸ਼ ਅੰਡਰ ਕਰ ਲੈਂਦਾ ਸੀ ਪਹਿਲੇ ਦੇਸ਼ ਨੂੰ, ਤਾਂ ਛੱਡਦਾ ਹੀ ਨਹੀਂ ਸੀ ਹੁੰਦਾ, ਪਰ ਉਦੋਂ ਤੋਂ ਬਾਅਦ ਅਟਲਾਂਟਿਕ ਚਾਰਟਰ ਤੋਂ ਬਾਅਦ ਅਟੈਕ ਹੋਏ, ਟੇਕ ਓਵਰ ਕੀਤਾ, ਲੇਕਿਨ ਕੁਛ ਦੇਰ ਬਾਅਦ ਉਹ ਜਿਸ ਤਰ੍ਹਾਂ ਸਦਾ ਪੈਰ ਜਮਾਉਣ ਵਾਲਾ ਸਿਸਟਮ ਜਿਹੜਾ ਸੀ ਉਹ ਜਾਂਦਾ ਰਿਹਾ। ਤਕਰੀਬਨ ਇਹ ਸਮਝੌਤੇ ਨੇ ਦੁਨੀਆਂ ਚ ਕਿੰਨੀ ਤਬਦੀਲੀ ਲਿਆਂਦੀ, ਅਮਰੀਕਾ ਹੀ ਹੈ ਜਿਨ੍ਹੇ ਦੁਨੀਆਂ ਨੂੰ ਆਜ਼ਾਦੀ ਦਾ ਮੂੰਹ ਵਿਖਾਇਆ ਸੀ। ਉਸ ਵੇਲੇ ਦੀ ਮੈਂ ਜੋ ਗੱਲ ਕਰਿਆ, ਅੱਜ ਭਾਵੇਂ ਟਰੰਪੂ ਉਲਟ ਚੱਲਣ ਡਿਆ ਸਾਰੀਆਂ ਚੀਜ਼ਾਂ ਦੇ, ਹਾਂਜੀ ਵਕਤ ਵਕਤ ਦੀਆਂ ਗੱਲਾਂ ਨੇ ਦੋਸਤੋ, ਮੈਂ ਉਸ ਵਕਤ ਦੀ ਗੱਲ ਕਰ ਰਿਹਾ। ਅੱਜ ਭਾਵੇਂ ਤੁਸੀਂ ਜਿੰਨੀ ਮਰਜ਼ੀ ਨੁਕਤਾਚੀਨੀ ਕਰ ਲਓ, ਤੁਸੀਂ ਵੀ ਠੀਕ ਹੋ ਹੈ, ਪਰ ਕਿਸੇ ਮੁਲਕ ਨੇ ਪਰਮਾਨੈਂਟ ਨਹੀਂ ਸੀ, ਮਤਲਬ ਕਿ ਉਹਦੇ ਤੋਂ ਜਿਸ ਤਰ੍ਹਾਂ, ਹਾਂ ਲੜਾਈ ਹੋਈ ਹੈ, ਤਬਾਹੀ ਵੀ ਹੋਈ ਹੈ, ਲੇਕਿਨ ਉਹ ਆਪੋ ਆਪਣੇ ਘਰਾਂ ਚ ਵਾਪਸ ਗਏ ਨੇ। ਪਹਿਲਾਂ ਸਾਰੇ ਕੰਟਰੀ ਜਿਹੜੇ ਘਿਰ ਜਾਂਦੇ ਹੁੰਦੇ ਸੀ ਉਹਨਾਂ ਨੂੰ ਛੱਡਦਾ ਹੀ ਕੋਈ ਨਹੀਂ ਸੀ ਹੁੰਦਾ, ਇਹ ਅਮਰੀਕਾ ਦੀ ਦੇਣ ਹੈ। ਤੇ ਫਿਰ ਏਦਾਂ ਹੀ ਹੈ, ਸਮੇਂ ਸਮੇਂ ਦੀਆਂ ਗੱਲਾਂ। ਔਰ ਟਰੰਪੂ ਬਾਰੇ ਮੈਂ ਅੱਜ ਕੋਈ ਗੱਲ ਨਹੀਂ ਕਰਨੀ ਚਾਹੁੰਦਾ, ਇਹਦੇ ਬਿਲਕੁਲ ਹੀ ਡੈਮੋਕ੍ਰੇਟਿਕ ਹੀ ਨਹੀਂ ਹੈਗਾ ਇਹ ਬੰਦਾ, ਦਿਨੇ ਕੁਛ ਰਾਤ ਨੂੰ ਕੁਛ। ਤੂੰ ਦੁਨੀਆਂ ਦੇ ਉੱਤੇ ਮਤਲਬ ਕਿ ਸ਼ਾਇਦ ਤੂੰ ਹੀ ਕੋਈ ਖਾਸ ਚੀਜ਼ ਹੈ, ਜਾਂ ਤੇਰੇ ਕੋਲ ਜ਼ਿਆਦਾ ਪਾਵਰ ਹੈ, ਜ਼ਿਆਦਾ ਪੈਸੇ ਨੇ, ਇਹਦਾ ਮਤਲਬ ਇਹ ਨਹੀਂ ਕਿ ਤੂੰ ਦੁਨੀਆਂ ਤੇਰੀ ਗੁਲਾਮ ਹੈ ਜਿਹਦੇ ਉੱਤੇ ਤੂੰ ਮਰਜ਼ੀ ਚੜ ਕੇ ਆ ਜਾ। ਇਹ ਸਾਰਾ ਕੁਛ ਬਹੁਤ ਗਲਤ ਹੈ, ਹਾਂਜੀ। ਤੇ ਨਾ ਤਾਏ ਟਰੰਪੂ ਦੇ ਨਾਂ ਸ਼ੇਰ ਹੈ ਇੱਕ, ਕਿ ਦੁਨੀਆਂ ਤਬਾਹ ਕਰਨ ਦੀ ਤਿਆਰੀ ਤੂੰ ਕਰੀ ਬੈਠਾ, ਆਏ ਜੱਫੀ ਤੇਰੀ ਵੀ ਮੌਤ ਨਾਲ ਪੈਣੀ ਹੈ। ਦੁਨੀਆਂ ਤਬਾਹ ਕਰਨ ਦੀ ਤਿਆਰੀ ਤੂੰ ਕਰੀ ਬੈਠਾ, ਪਰ ਜੱਫੀ ਤੇਰੀ ਵੀ ਮੌਤ ਨਾਲ ਪੈਣੀ ਹੈ। ਓਏ ਤੇਰੇ ਜੰਮਣ ਤੋਂ ਪਹਿਲਾਂ ਦੁਨੀਆ ਹੈਗੀ ਸੀ ਤੇ ਮਰਨ ਤੋਂ ਪਿੱਛੋਂ ਰਹਿਣੀ ਹੈ। ਤੂੰ ਕੋਈ ਖਾਸ ਅਫਲਾਤੂਨ ਨਹੀਂ ਕਿ ਤੂੰ ਕੋਈ ਹੈਡ ਆਫ ਦੀ ਡਿਪਾਰਟਮੈਂਟ ਹੈ ਦੁਨੀਆ ਦਾ। ਤੇਰੇ ਵਰਗੇ ਕਈ ਆਏ ਤੇ ਕਈ ਗਏ, ਉਥਲ ਪੁਥਲ ਇਸ ਵੇਲੇ ਇਹੋ ਹੀ ਕੰਟਰੀ ਮਚਾ ਰਿਹਾ, ਸਭ ਤੋਂ ਜ਼ਿਆਦਾ ਲੰਬੜਦਾਰ ਹੋਣ ਦਾ ਨਜਾਇਜ਼ ਫਾਇਦਾ ਉਠਾ ਰਿਹਾ। ਹਾਂਜੀ, ਤੇਰੇ ਘਰ ਵਿਚ ਤੇਰੇ ਅਗੇਂਸਟ ਇੰਨੇ ਇੰਨੇ ਜਲੂਸ ਜਲਸੇ ਨਿਕਲ ਰਹੇ ਨੇ। ਪਾਰਲੀਮੈਂਟ ਨੇ ਵੀ ਕੁਛ, ਮੈਨੂੰ ਚੰਗੀ ਤਰ੍ਹਾਂ ਨਿਊਜ਼ ਨਹੀਂ ਸੁਣੀ, ਉਹ ਕੁਛ ਪਾਸ ਕਰ ਦਿੱਤਾ ਤੇਰੇ ਅਗੇਂਸਟ। ਲੋਕ ਤੈਨੂੰ ਦਿਲੋਂ ਲਾ ਰਹੇ ਨੇ, ਹੈਂ ਕਿੰਨੀ ਇਸ ਵੇਲੇ ਅਮਰੀਕਾ ਜਿਹੜਾ ਢੰਡੋਰਾ ਪਿੱਟਦਾ ਦੁਨੀਆ ਵਿਚ ਆਜ਼ਾਦੀ ਦਾ, ਸੋਵਰੈਨਿਟੀ ਦਾ, ਆ ਯਾਰ ਇਤਨਾ ਗੁੱਥਮ ਗੁੱਥੀ ਹੋਈਦਾ ਦੁਨੀਆ ਦੇ ਨਾਲ। ਐਨੀ ਹਾਓ, ਮੈਂ ਤੁਹਾਨੂੰ ਦੋ ਕੁ ਬੋਲ ਸੁਣਾਉਣਾ ਦੋਸਤੋ, ਲਓ ਜੀ ਹਾਜ਼ਰ ਨੇ। ਵਾਹ ਵਾਹ,
4: ਜਯਾ ਨਹੀਂ ਵਫਾਦਾਰ ਡਿਠਾ

0: دی حقیقت سرکار بیان کرتے ہیں کہ ڈنگ مار ڈنگ
1: Wow.

Hallelujah.

جاتی جنہیں

ਜੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤ ਇਹ ਦੋਸਤਾਨਾ ਲਹਿਜੇ ਵਿਚ ਹਵਾਵਾਂ ਅਤੇ ਫਿਜ਼ਾਵਾਂ ਵਿਚ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵਨਾ ਖੁਸ਼ਬੂਆ ਖਿਲਾਰ ਦਾ ਇੰਨਾ ਹਵਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਚੰਗੇ ਮੱਥਿਆਂ ਤੇ ਪੀੜੀਆਂ ਲਵਾ ਤੇ ਹਾਸੇ ਲਾਉਣ ਵਾਲਾ ਤੁਹਾਡੀ ਸੋਚ ਚ ਭਰਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ

for Love Radio Frankfurt. Yeah. For Love Radio Frankfurt is one and only one Punjabi radio station in Germany. Of course, Prabhat Radio, Indian Cross, your own radio station. Expose yourself, how you see this wonderful, lovely, or funny world. With your watching eyes and experience. We are on the phone call, medical doctor. ਅਸੀਂ ਤੁਹਾਡੇ ਤੋਂ ਫੋਨ ਕਾਲ ਲਈਆਂ ਪਰ ਸੱਜਣੋ ਅੱਜ ਸੱਚੇ ਵਾਲੇ ਬਣੀ ਅਸੀਂ ਕਾਲਾਂ ਨਹੀਂ ਲੈਂਦੇ ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੋਈ ਹੈ ਤੇ ਮੇਰੇ ਪਿਆਰੇ ਦੋਸਤੋ ਕੱਲ ਨੂੰ ਤੁਹਾਡਾ ਪ੍ਰੋਗਰਾਮ ਹੈ ਇਸੇ ਟਾਈਮ ਦੀ ਇੰਡੀਆ ਦੇ 7:30 ਤੋਂ 9:30 ਜਰਮਨ ਦੇ 3 ਤੋਂ 5 ਤੇ ਅਸਾਂ ਤੁਹਾਡੀ ਗੱਲਬਾਤ ਸੁਣਨੀ ਹੈ ਸ਼ਾਇਰੋ ਸ਼ਾਇਰੀ ਸੁਣਨੀ ਹੈ ਗੱਲਾਂ ਬਾਤਾਂ ਸੁਣਨੀਆਂ ਨੇ ਤੁਹਾਡੇ ਨਾਲ ਕਈ ਅੰਗ ਕੋਈ ਸਾਡਾ ਸੱਜਣ ਸ਼ਾਇਰ ਨਹੀਂ ਰਾਈਟਰ ਨਹੀਂ ਈਵਨ ਦੈਨ ਲੋ ਆਣ ਕੇ ਕਿਸੇ ਵੀ ਟੋਪਿਕ ਤੇ ਸਾਡੇ ਨਾਲ ਗੱਲਬਾਤ ਕਰ ਸਕਦਾ ਕੋਈ ਇਨਫੋਰਮੇਸ਼ਨ ਦੇ ਸਕਦਾ ਜਾਂ ਜੋ ਉਹਦਾ ਦਿਲ ਕਰਦਾ ਬਾਈ ਆ ਕੇ ਗੱਲਬਾਤ ਕਰੇ ਲੇਕਿਨ ਆਪਣੇ ਪ੍ਰੋਗਰਾਮ ਵਿੱਚ ਹਿੱਸਾ ਜ਼ਰੂਰ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰੋ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਤੇ ਦੁਨੀਆਂ ਕਿਸ ਤਰ੍ਹਾਂ ਸੋਚਦੀ ਠੀਕ ਹੈ ਜੀ ਦੈਟ ਯੂ ਬਿਊਟੀ ਆਲ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਸਦਨਾ ਪਹਿਲੇ ਆਵਰ ਵਿੱਚ ਮੈਂ ਗੱਲਬਾਤ ਕਰਾਂਗਾ ਮੁਕਤੀ ਤੇ ਭਾਰਤੀਆਂ ਨੂੰ ਮੁਕਤੀ ਪ੍ਰਾਪਤ ਕਰਨ ਵਾਸਤੇ ਕੋਈ ਜ਼ਿਆਦਾ ਹੀ ਜਦੋ ਜ਼ਹਿਰ ਤੇ ਫਿਕਰ ਹੈ ਕਿ ਇਸ ਦੁਨੀਆਂ ਤੇ ਇਸ ਮੁਲਕ ਤੇ ਮੁੜ ਕੇ ਆਉਣਾ ਜਾਣਾ ਦੁਨੀਆਂ ਤੇ ਬਸ ਹੋ ਗਏ ਅਸੀਂ ਸਵਰਗ ਚ ਜਾ ਕੇ ਡੇਰੇ ਲਾ ਲਈਏ ਪਹਿਲਾਂ ਆਪਣੇ ਮੁਲਕ ਨੂੰ ਨਰਕ ਬਣਾ ਲੈਣਾ ਤੇ ਫਿਰ ਭੱਜਣਾ ਤੁਸੀਂ ਚਾਹੋ ਤੇ ਸਵਰਗ ਇੱਥੇ ਹੀ ਬਣ ਸਕਦਾ ਆਲਰੇਡੀ ਜਿਹੜੇ ਡਿਵੈਲਪ ਕੰਟਰੀ ਨੇ ਜਿੱਥੇ ਲੋਕ ਕੰਮ ਕਰਦੇ ਨੇ ਇਮਾਨਦਾਰ ਨੇ ਤਾਂ ਉਹ ਸਵਰਗੀ ਆ ਤੇ ਕੋਈ ਭੁੱਖਾ ਨਹੀਂ ਮਰਦਾ ਤੇ ਕੋਈ ਮਰਦਾ ਹੈ ਨਹੀਂ ਇੱਥੇ ਇਸ ਕਰਕੇ ਮੁਕਤੀ ਤੇ ਸਾਡੇ ਜਿਹੜੇ ਹੈਗੇ ਨੇ ਨਾ ਭਰਮਦੇ ਠੇਕੇਦਾਰ ਉਹ ਲੰਮੀਆਂ ਕਹਾਣੀਆਂ ਪਾ ਪਾ ਕੇ ਦੱਸਣਗੇ ਕਿ ਮੁਕਤੀ ਕਿੱਦਾਂ ਪ੍ਰਾਪਤ ਕੀਤੀ ਜਾ ਸਕਦੀ ਹੈ ਵਿਹਲੇ ਵਿੱਚ ਜਪਾ ਮਾਰਨਾ ਏ ਤੇ ਅੱਗੇ ਹੇੜਾਂ ਦੀਆਂ ਹੇੜਾਂ ਮਿੱਠੀਆਂ ਨੇ ਮੁਕਤੀ ਪ੍ਰਾਪਤ ਕਰਵਾ ਕੰਮ ਕਰੋ ਤੁਹਾਡਾ ਮੁਲਕ ਸੱਚੀ ਆਸਮਾਨ ਤੇ ਪਹੁੰਚ ਜਾਏਗਾ ਤੇ ਸਵਰਗ ਜਿਹੜੀ ਤੁਸੀਂ ਤੁਹਾਡੇ ਮਨ ਚ ਤਮੰਨਾ ਉਹ ਇੱਥੇ ਹੀ ਬਣ ਜਾਏਗਾ ਇਸ ਧਰਤੀ ਦੇ ਉੱਤੇ ਜਿਹਨੂੰ ਤੁਸੀਂ ਨਰਕ ਬਣਾਇਆ ਝੂਠ ਰਿਸ਼ਵਤਖੋਰੀ ਮਾਰ ਧਾੜ ਬੁਰਾਈ ਹਰ ਕਿਸਮ ਦੀ ਬਹੁਤ ਧਾਰਮਿਕ ਬਣ ਬਣ ਕੇ ਦੱਸਦੇ ਹੋ ਮੇਰੇ ਦੋਸਤੋ ਤੁਸੀਂ ਧਾਰਮਿਕ ਨਹੀਂ ਪਖੰਡੀ ਹੋ ਧਰਮ ਵਾਲੇ ਤੇ ਇੱਦਾਂ ਕਰਦੇ ਹੀ ਨਹੀਂ ਹੁੰਦੇ ਐਨੀ ਹਾਓ ਦੂਸਰੇ ਆਵਲੇ ਚ ਬਲਬੀਰ ਬੱਬੀ ਜੀ ਹੋਣੀ ਆਣ ਕੇ ਸਾਡੇ ਮੰਨੇ ਪ੍ਰਮੰਨੇ ਪੱਤਰਕਾਰ ਉਹ ਆਣ ਕੇ ਰਾਜਨੀਤੀ ਤੇ ਗੱਲਬਾਤ ਕਰਨਗੇ ਸਜਣੋ ਅਗਰ ਤੁਸੀਂ ਆਪਣੇ ਵਿਚਾਰ ਪ੍ਰਗਟ ਕਰਨਾ ਚਾਹੁੰਦੇ ਹੋ ਤਾਂ ਰੇਡੀਓ ਫ੍ਰੈਂਕਫਰਟ ਤੇ ਕਾਲ ਕਰੋ ਸਾਨੂੰ ਅਸੀਂ ਤੁਹਾਨੂੰ ਪੂਰਾ ਮੌਕਾ ਦੇਵਾਂਗੇ ਗੱਲਬਾਤ ਕਰਨ ਦਾ ਤੇ ਆਪਣਾ ਪੱਖ ਰੱਖੋ ਆਣ ਕੇ ਤੁਸੀਂ ਕੀ ਸੋਚਦੇ ਹੋ ਕਿਸ ਤਰ੍ਹਾਂ ਸੋਚਦੇ ਹੋ ਸੋ ਕਮ ਆਨ ਆਪਣੇ ਵਿਚਾਰ ਲੋਕਾਂ ਨੂੰ ਦੱਸਣੇ ਚਾਹੀਦੇ ਨੇ ਤੇ ਅਗਲਿਆਂ ਦੇ ਸੁਣਨੇ ਚਾਹੀਦੇ ਭਾਈ ਸਹਿਮਤ ਹੋਣਾ ਨਾ ਹੋਣਾ ਉਹ ਹਰ ਇੱਕ ਦੀ ਮਰਜ਼ੀ ਹੈ ਉਹ ਕਿਸੇ ਵਿਦਵਾਨ ਨੇ ਲਿਖਿਆ ਨਾ ਕਿ ਮੈਂ ਤੁਹਾਡੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਨਹੀਂ ਪਰ ਤੁਹਾਨੂੰ ਆਪਣਾ ਵਿਚਾਰ ਰੱਖਣ ਦੀ 100% ਆਜ਼ਾਦੀ ਹੈ ਸੋ ਇਸ ਕਰਕੇ ਗੱਲਾਂ ਬਾਤਾਂ ਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ ਕੁਝ ਸੁਣੀਏ ਕੁਝ ਦੱਸੀਏ ਤੇ ਸਿੱਖੀਏ ਸਿਖਾਈਏ ਦੁਨੀਆਂ ਕਿੱਥੇ ਹੈ ਅਸੀਂ ਕਿੱਥੇ ਹਾਂ
ਠੀਕ ਤੇ ਅਸੀਂ ਗੱਪਾਂ ਮਾਰਨ ਵਾਲੇ ਤੇ ਨਹੀਂ ਬੈਠ ਦੀ ਉੱਦੂ ਦੀ ਆਪਣੀ ਰੇਡੀਓ ਸਟੇਸ਼ਨ ਤੇ ਲਿਸਨ ਆਫ ਵਰਲਡ ਵਾਈਡ ਲਾਗਾਂ www.awazradio.com www.parwazradio.com ਦੋਸਤੋ ਤੁਸੀਂ ਆਪ ਤੇ ਸੁਣਦੇ ਹੋ ਹਾਂਜੀ ਵਿਸ਼ਵ ਵੀ ਗ੍ਰੇਟਫੁਲ ਤੁਸੀਂ ਆਪਣੇ ਤਿੰਨ ਚਾਰ ਭੈਣਾਂ ਸੱਜਣਾ ਦੋਸਤਾਂ ਰਿਸ਼ਤੇਦਾਰਾਂ ਨੂੰ ਕਰਵਾਓਗੇ ਤੇ ਤੁਹਾਡੀ ਇਹ ਬਹੁਤ ਵੱਡੀ ਮਦਦ ਹੈ ਸਾਡੇ ਵਾਸਤੇ ਠੀਕ ਹੈ ਜੀ ਆ ਤਪੱਸਿਆ ਦਾ ਧੂੰਆਂ ਇੱਥੋਂ ਚੁੱਕ ਲੈ ਸਾਥੋਂ ਨਾ ਇਹ ਜਾਵੇ ਸੇਕਿਆ ਅਰਜਾ ਜੀ ਆ ਤਪੱਸਿਆ ਦਾ ਧੂੰਆਂ ਇੱਥੋਂ ਚੁੱਕ ਲੈ ਸਾਥੋਂ ਨਾ ਇਹ ਜਾਵੇ ਸੇਕਿਆ ਇਹਨਾਂ ਪੱਥਰਾਂ ਜਵਾਬ ਨਹੀਂ ਉਹ ਦੇਣਾ ਅਸਾਂ ਸੱਜਣਾ ਚ ਰੱਬ ਵੇਖਿਆ ਇਹਨਾਂ ਪੱਥਰਾਂ ਜਵਾਬ ਨਹੀਂ ਉਹ ਦੇਣਾ ਅਸਾਂ ਸੱਜਣਾ ਚ ਰੱਬ ਵੇਖਿਆ ਵੈਰੀ ਗੁੱਡ ਆਫਟਰਨੂਨ ਮੈਂ ਹਾਂ ਜੀ ਸੁੱਚਾ ਸਿੰਘ ਬਾਜਵਾ ਤੁਹਾਡਾ ਹੋਸਟ ਤੇ ਦੋਸਤ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਸਜਣੋ ਅੱਜ ਹੈਗਾ ਜੀ ਸੈਚਰਡੇ ਠੀਕ ਹੈ ਜੀ ਤੇ 13 ਦਸੰਬਰ ਹੈ ਤੇ ਟੈਂਪਰੇਚਰ 14 ਡਿਗਰੀ ਹੈ ਦੋਸਤੋ ਕਲੋਡੀ ਕੋਈ ਅੱਜ ਧੁੱਪ ਨਹੀਂ ਲੱਗੀ ਯਾਰ ਹੈ ਤੇ ਕਦੀ ਕਦੀ ਵੈਸੇ ਕਦੀ ਕਦੀ ਨਹੀਂ ਡੇਲੀ ਬਹੁਤ ਸੋਹਣੀ ਧੁੱਪ ਲੱਗਦੀ ਹੈ ਵੰਡਰਫੁਲ ਮਜ਼ਾ ਆ ਜਾਂਦਾ ਧੁੱਪੇ ਬਹਿਣ ਦਾ ਖਾਸ ਕਰਕੇ ਅਸਾਂ ਯੂਆਰ ਕੋਲ ਆਇਆ ਤੇ ਬਹੁਤ ਘੱਟ ਧੁੱਪ ਵੇਖੀ ਹੁੰਦੀ ਹੈ ਜਦੋਂ ਇੰਡੀਆ ਚ ਆਉਂਦੇ ਹਾਂ ਸਾਲ ਦੀ ਧੁੱਪ ਜਿਹੜੀ ਹੁੰਦੀ ਹੈ ਕਿਆ ਸੁਨਹਿਰੀ ਸੋਹਣੀ ਰੰਗੀ ਹਾਂਜੀ ਜਿਸ ਤਰ੍ਹਾਂ ਨਾ ਉਹਦੀ ਲਿਸ਼ਕਾਰਾ ਕਿਸੇ ਖੂਬਸੂਰਤ ਕੁੜੀ ਦੇ ਕੋਕੇ ਦੇ ਲਿਸ਼ਕਾਰੇ ਵਰਗੀ ਧੁੱਪ ਲੱਗੀ ਹੁੰਦੀ ਹੈ 12-1 ਵਜੇ ਵੰਡਰਫੁਲ ਬਹੁਤ ਮਜ਼ਾ ਆਉਂਦਾ ਵਾ ਇੱਥੇ ਹੈ ਤੇ ਟਾਈਮ ਸਾਡੀ ਸਟੂਡੀਓ ਦੀ ਸੂਰੀ ਦੀ ਘੜੀ ਦੇ ਉੱਤੇ ਦੋਸਤੋ ਇੰਡੀਆ ਦੇ 7:48 ਹੋ ਗਏ ਨੇ ਹਾਂਜੀ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 0049-1714-869-514 ਪਰ ਅਸੀਂ ਅੱਜ ਕੱਲ ਨਹੀਂ ਲੈਂਦੇ ਦੋਸਤੋ ਕੱਲ 0041-1748-69-514 ਜੀ ਹਾਂਜੀ ਤੇ ਕੁਛ ਵਪਾਰਕ ਸੁਨੇਹੇ ਵੀ ਤੁਹਾਨੂੰ ਸੁਣਾ ਦਈਏ ਉਸ ਤੋਂ ਪਹਿਲਾਂ ਕਿ ਫਿਰ ਅਸੀਂ ਆਪਣਾ ਗੱਲਬਾਤ ਸ਼ੁਰੂ ਕਰੀਏ ਆਸੋ ਆਟੋ ਵਰਕ ਸਟੈਟ ਆ ਐਪਸੀਲੋਨ ਫਰੀਡਮ ਸਟ੍ਰਾਸ 106 1 ਓਟੋਗੇਟ ਰੈਪਰਾਟਰੀਅਮ ਆਲ ਫੈਬਰਿਕਾਟ ਰਾਈਫਲ ਉਂਦ ਰੇਡੇ ਅਕਸ ਫਰਮੈਸੂ ਕਿਲਮਾ ਸਰਵਿਸ ਅਸਮ ਸਟਾਈਲ ਟੋਫ ਉਂਦ ਆ ਊ also best service best price forget some delays freedom strasse 106 1 6 3 6 5 new line ਦੋਸਤੋ ਸਾਡੇ ਨਿਊ ਲਾਈਨ ਸ਼ਹਿਰ ਦੇ ਵਿੱਚ ਇੱਕ ਆਟੋ ਵਰਕ ਸਟਾਰਟ ਹੈ ਜੀ ਹਾਂਜੀ ਰਾਈਫਲ ਆ ਐਪਸੀਲੋਨ ਜਿਹੜੀ ਕਿ ਫਰੀਡਮ ਸਟਰਾਸੇ 146 ਚ ਹੈ ਤੇ 161 ਨਿਊ ਲਾਈਨ ਦੇ ਵਿੱਚ ਤੇ ਤੁਹਾਡੇ ਮਤਲਬ ਕਿ ਕੋਈ ਵੀ ਰਿਪੇਅਰ ਹੋਏ ਕਿਸੇ ਕਿਸਮ ਦੀ ਵੀ ਕਾਰ ਹੋਏ ਹਰ ਤਰ੍ਹਾਂ ਦੀ ਇੱਥੇ ਮੁਰੰਮਤ ਕੀਤੀ ਜਾਂਦੀ ਹੈ ਆਪਣਾ ਟਾਇਰ ਜਾਂ ਜਿਹੜੇ ਮਤਲਬ ਕਿ ਤੁਹਾਡੇ ਰੇੜੇ ਹਰ ਤਰ੍ਹਾਂ ਬੜੇ ਬੜੇ ਸਟਾਈਲਿਸ਼ ਰੇੜੇ ਹੈਗੇ ਨੇ ਹਾਂਜੀ ਤੇ ਆਕਸਫਰ ਮੈਸਮ ਕਲਿਮਾ ਸਰਵਿਸ ਜਿਹੜੀ ਹੈਗੀ ਕਿਤੇ ਤੋਂ ਕੋਈ ਡਿਫੈਕਟ ਪੈ ਗਿਆ ਤੁਹਾਡੇ ਕਲਿਮਾ ਲਾਗੇ ਚ ਅਸਲ ਸਟਾਈਲ ਕਿਸੇ ਤਰ੍ਹਾਂ ਦੇ ਵੀ ਤੁਹਾਡੀ ਟੋਪ ਤੇ ਆ ਜੂ ਤੇ ਜੇ ਬੈਸਟ ਸਰਵਿਸ ਹੈ ਤੇ ਬਿਲਕੁਲ ਉਹਦੀਆਂ ਗੁਣਸਟਿਕ ਪ੍ਰਾਈਸ ਨੇ
ਤੇ ਜੇ ਤੁਸੀਂ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲਓਗੇ ਤੇ ਦੋਸਤੋ 10% ਲੈਸ ਲਿਆ ਜਾਏਗਾ ਤੁਹਾਡੇ ਤੋਂ। ਸੋ ਭੁੱਲਣਾ ਨੀ ਜੀ, ਫ੍ਰੀਕੁਐਂਸੀ 146-63-165। ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸੰਜੂ ਮੈਂ ਨਾ ਇੱਕ ਪਿਆਰਾ ਜਿਹਾ ਗਾਣਾ ਕਿਊ ਕੀਤਾ ਤੇ ਉਹ ਗਾਣਾ ਕਿੱਥੇ ਹੈ ਜੀ, ਤੇਰਾ ਖਿਆਲ ਹੈ? ਇਹ ਗਾਣਾ ਲਓ ਜੀ, ਪਹਿਲਾਂ ਗਾਣਾ ਸੁਣੋ ਤੇ ਫੇਰ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਾਂਗੇ ਤੁਹਾਡੇ ਨਾਲ। ਦੋਸਤੋ ਗਾ ਰਹੇ ਨੇ ਆਸਾ ਸਿੰਘ ਮਸਤਾਨਾ, ਕੁੰਡਲਾ ਤੋਂ ਪੁੱਛ ਗੋਲੀ ਹੈ। ਵਾਹ! ਤੇ ਕਮਲ ਭਗਤ ਜੀ, ਇਹ ਗਾਣਾ ਤੁਹਾਡੇ ਨਾਲ। ਲਓ ਜੀ, ਇੰਜੋਏ ਕਰੋ ਜੀ।

0: आवाज ही वाह,
1: वंडरफुल सॉन्ग, बड़ी बड़ी प्यारी आवाज
0: है। ऐसी जब छोटे छोटे होंगे सुरिंदर कौर जी, ए जमला जट जी, अमन मोहम्मद सदीक हो, इस तरह के गुरदास मान जी, बहुत सारे सिंगर किड्डे लय च किड्डे सोहने तरीके। मैं ये नहीं कहता कि अज के सिंगर माड़े ने, पर इन्हों का मुकाबला नहीं, बिल्कुल नहीं। सो दोस्तों मैं हूं अपनी गलबात, मैंने एक सैकंड चाहिए जी, थोड़ी जी सैटिंग कर ला हो गई है। असि सजनो अपनी गलबात वाल लाने हूं मुक्ति पर, जिस तरह मैं गलबात करनी है कि साडे भारतवासी बड़े ही धार्मिक लोग बनते ने अपने आप च, मुक्ति मुक्ति सानू मिल जाए, दुनिया तो आवा जावा साडा खत्म हो जाए जी बस है। और एडे सोहने संसार नू क्यों छड रहे हो, तुसी इन्हें स्वर्ग बना लो, इन्हें पखंड करके जी तुसी स्वर्ग च जाना चाहुंदे हो, तो गरंटी कित्थे है कि तुसी स्वर्ग च चले जाओगे। हांजी सजनो, पखंडी भारत वर्ष विच हर नर नारी का तकरीबन तकरीबन जीवन मनोरथ है एहो ही है कि संसार तो मुक्त होना, आवाजाई के चक्कर तो खैरा छुट जाए, या रब्बा साडा स्वर्ग सदा वास्ते स्वर्ग दे विच असी विराजमान हो जाइए हो जाइए, जिथे किसी चीज का घाटा नहीं है जी। दुध मेरे फल फ्रूट तो हूर आल हुई ना, जिथे शांति ही शांति है चार चुफेरे, सुख ही सुख है जी, सुख ही सुख ने चार चुफेरे। सो इस करके असी दुखां तों छुटकारा पाउणा चाहुंदे हां, दुनिया सानू बिल्कुल चंगी नहीं लगदी, इस भज दौड़ रौले रप्पे तो खैरा छुटे यार साडा, यह सोच है साडे लोकां दी, उत्तों साडे धार्मिक गुरु ते प्रचारक इस दुनिया तों किद्दां मुक्त होना है, रात दिन स्पीकर ला ला के दुनिया कट्ठी का वड्डे वड्डे काठ करके साडा मार्ग दर्शन कर रहे ने हैं। ओ फरमांदे ने भगतो, तुसा प्रभु दा दिन रात नाम लैने सिमरन करना, ओनू मनो कभी नहीं सारना, बल्कि हर सांह नाल जदों सांह अंदर कढ़न लगे हो तो उदों प्रभु का नाम, अंदर खड़न लगे हो तो प्रभु का नाम लैना, जदों बाहर कढ़न लगे हो सांह तो उदों ही प्रभु का नाम लैना। उत्तों इतिहास चो अजीब गरीब उदाहरणा देंगे, हर धर्म के सियासतदान की दोस्तों मैं गल कर रहा, किसी एक भी नहीं, एक झूठ के फुहारे ने बहुते गप्पा दिया पौड़िया के पौड़िया लाने वाले नहीं है दोस्तों, जोड़े साइंसदान ने राकटा चंदते गए ने ना, तो यह महाशय अगर चाहन तो पौड़ी तो पौड़ी ला के चंद तक चले जाने। हां जी एक चलो मैं मौलवी बच्चों को पढ़ा रहा है कि असा अपना चंद आप ही यूट्यूब से देख सकते हो कि असा तो अपना चंद आप बनाया, जो चाहते स चढ़ा लेंगे, जो चाहते स बंद कर लेंगे, जो बच्चे योजना चीजा सीखे। चलो ये सारी समस्या नहीं। अच्छा ये लोग कौन गल करके कहेंगे फलाने ने इन्या सिमरन किया, इन्नी भगती की के उपर इंद्र देवता का सिंघासन टोलना लग पाया, ਹਾਂਜੀ ਫਿਰ ਪ੍ਰਭੂ ਨੇ ਖੁਦ ਧਰਤੀ ਤੇ ਆ ਕੇ ਭਗਤ ਨੂੰ ਦਰਸ਼ਨ ਦਿੱਤੇ ਹੀ ਦੇਣੇ ਪਏ ਉਹਨੂੰ ਕਿ ਜਦੋਂ ਇੰਦਰ ਦੇਵਤੇ ਦਾ ਸਿਧਾਸਨ ਸਾਉਣ ਭਾਦਰੋਂ ਦੀ ਪਿੱਪਲ ਨਾ ਪਾਈ ਪੀ ਉਹਨੂੰ ਝੂਲਣ ਲੱਗਾ ਇੱਧਰੋਂ ਉੱਧਰ ਜਾਣ ਲੱਗਾ ਤਾਂ ਇੰਦਰ ਦੇਵਤੇ ਨੇ ਭਾਵੇਂ ਸਿਧਾਸਨ ਘੁੱਟ ਕੇ ਫੜਿਆ ਸੀ ਫਿਰ ਵੀ ਉਹ ਧਰਤੀ ਤੇ ਗਿਰਦਾ ਗਿਰਦਾ ਮਹਾ ਹੀ ਬਚਿਆ ਕਿਉਂਕਿ ਇਹਨੇ ਭਗਤੀ ਵੀ ਨਹੀਂ ਕੀਤੀ। ਇਹ ਗੱਲ ਸੁਣਾ ਕੇ ਨਾ ਤੇ ਸਾਡੇ ਵੱਲ ਜੇਤੂ ਨਜ਼ਰਾਂ ਮਾਰਦੇ ਹੋਏ ਕਹਿਣਗੇ ਬੋਲੋ ਜੀ ਵਾਹਿਗੁਰੂ ਤੇ ਅੱਗੇ ਜੋ ਭੇਡਾਂ ਗਾਇਬ ਸਾਫੀਆਂ ਸੁਣ ਵਾਲੇ ਬੈਠੇ ਹੋਣਗੇ ਉਹ ਬੜੀ ਸ਼ਰਧਾ ਨਾਲ ਵਾਹਿਗੁਰੂ ਦਾ ਵਾਹਿਗੁਰੂ ਚ ਜਵਾਬ ਦੇਣਗੇ ਜਾਂ ਰਾਮ ਰਾਮ ਦਾ ਰਾਮ ਰਾਮ ਚ ਜਵਾਬ ਦੇਣਗੇ ਜੋ ਵੀ ਉਹਨਾਂ ਦਾ ਬਹਾਇਲਿੰਗ ਸਲੋਗਨ ਹੁੰਦਾ। ਫਿਰ ਬਾਬਾ ਜੀ ਪ੍ਰੌੜ ਤੇ ਜੇਤੂ ਨਗਰਾਂ ਨਾਲ ਚੇਲਿਆਂ ਵੱਲ ਰਹਿੰਦੇ ਹੋਏ ਕਹਿਣਗੇ ਭਗਤੋ ਇਹਨਾਂ ਸੰਸਾਰਕ ਕੰਮਾਂ ਕਾਰਾਂ ਵਿਹਾਰਾਂ ਵਿੱਚ ਆਪਣੇ ਆਪ ਨੂੰ ਕਦੀ ਨਹੀਂ ਉਲਝਾਉਣਾ। ਤੁਸੀਂ ਹੌਲੀ ਹੌਲੀ ਉਹ ਸੰਸਾਰਕ ਕੰਮ ਕਾਰ ਸਾਰ ਛੱਡ ਦੇਣੇ ਨੇ ਜੋ ਤੁਹਾਨੂੰ ਪ੍ਰਭੂ ਭਗਤੀ ਤੋਂ ਦੂਰ ਕਰਦੇ ਨੇ। ਗੱਲ ਹੋਈ ਨਾ ਬਿਲਕੁਲ ਕਮਲ ਦੇ ਫੁੱਲਾਂ ਨੂੰ ਜ਼ਿੰਦਗੀ ਬਤੀਤ ਕਰਨੀ ਹੈ ਤੁਸੀਂ ਭਾਵੇਂ ਵੇਖੋ ਜੀ ਕਮਲ ਦੇ ਫੁੱਲ ਦੀਆਂ ਜੜਾਂ ਚਿੱਕੜ ਚ ਹੁੰਦੀਆਂ ਨੇ ਪਰ ਫਿਰ ਵੀ ਉਹ ਗੰਧ ਤੋਂ ਨਿਰਲੇਪ ਰਹਿੰਦਾ। ਤੁਸੀਂ ਵੀ ਇੱਦਾਂ ਹੀ ਰਹਿਣਾ ਬਲਕਿ ਜੇ ਕਮਲ ਦੇ ਫੁੱਲ ਉੱਤੇ ਮੀਂਹ ਦੀ ਛੇਕਣੀ ਲੱਗ ਪਵੇ ਤੇ ਉਹੀ ਉਹਦੇ ਤੇ ਮੀਂਹ ਜੇ ਠਹਿਰਦੀ। ਭਗਤੋ ਤੁਸੀਂ ਉਹਨਾਂ ਸਾਰੇ ਕੰਮਾਂ ਤੋਂ ਦੂਰ ਹੋ ਜਾਣਾ ਤੁਹਾਨੂੰ ਨਾਮ ਜਪਣ ਤੋਂ ਜਿਹੜੇ ਦੂਰ ਕਰਦੇ ਨੇ। ਜਦੋਂ ਕਿ ਸੱਚਾਈ ਇਹ ਹੈ ਸੱਜਣੋ ਕਿ ਕੰਮ ਕਰਨ ਵਾਲੀਆਂ ਕੌਮਾਂ ਤੇ ਕੰਮ ਕਰਨ ਵਾਲੇ ਦੇਸ਼ਾਂ ਨੇ ਦੁਨੀਆਂ ਵਿੱਚ ਸ਼ੋਹਰਤ ਪਾਈ ਹੈ ਤੇ ਅੱਜ ਟੌਪ ਕਲਾਸ ਨੇ ਡਿਵੈਲਪ ਕੰਟਰੀ ਉਹਨਾਂ ਨੂੰ ਕਿਹਾ ਜਾਂਦਾ। ਜਿਹੜੇ ਮੁਲਕ ਆਪਣੇ ਆਪ ਵਿੱਚ ਆਪ ਹੀ ਜਗਤ ਗੁਰੂ ਬਣੇ ਫਿਰਦੇ ਨੇ ਉਹਨਾਂ ਦੇ 35-40 ਕਰੋੜ ਲੋਕ ਲੀਰਾਂ ਲਮਕਾਈ ਫਿਰਦੇ ਨੇ ਭੁੱਖ ਨੰਗ ਨਾਲ ਗਤਕਾ ਖੇਡਦੇ ਪੁਲਾਂ ਦੇ ਥੱਲੇ ਪਾਈਪਾਂ ਵਿਚ ਸੌਂਦੇ ਨੇ ਵਰਲਡ ਬੈਂਕ ਦੇ ਕਰਜ਼ੇ ਦੀਆਂ ਪੰਡਾਂ ਸਿਰ ਤੇ ਹੋਣ ਦੇ ਬਾਵਜੂਦ ਵੀ ਮੁਬਾਰਕ ਹੋਏ ਬਈ ਤੁਹਾਨੂੰ ਜਗਤ ਗੁਰੂ ਬਣਨਾ। ਠੀਕ ਹੈ ਇਸ ਸੰਸਾਰ ਵਿਚਲੀਆਂ ਫੋਕੀਆਂ ਰੰਗ ਰਲੀਆਂ ਇਹ ਨਾ ਬਾਬਾ ਜੀ ਹੁਣੀ ਫਰਮਾਉਂਦੇ ਨਹੀਂ ਹੁਣ ਇਸ ਸੰਸਾਰ ਵਿਚਲੀਆਂ ਜਿਹੜੀਆਂ ਨਾ ਫੋਕੀਆਂ ਰੰਗ ਰਲੀਆਂ ਹਾਸੇ ਤੇ ਐਸ਼ੋ ਇਸ਼ਰਤ ਹਾਂਜੀ ਇਹਨਾਂ ਚ ਦਿਲਚਸਪੀ ਨਹੀਂ ਲੈਣੀ ਭਗਤੋ ਤੁਸੀਂ ਮਾਇਆ ਦੇ ਲੋਭ ਵਿਚ ਤੇ ਤੁਸੀਂ ਬਿਲਕੁਲ ਨਹੀਂ ਆਉਣਾ। ਨਾ ਨਾ ਮਾਇਆ ਦੇ ਲੋਭ ਵਿਚ ਤੁਸੀਂ ਬਿਲਕੁਲ ਨਹੀਂ ਆਉਣਾ ਤੇ ਆਪ ਇਹਨਾਂ ਪਖੰਡੀਆਂ ਨੇ ਮੰਗਤਿਆਂ ਵਾਂਗੂ ਨੋਟ ਇਕੱਠੇ ਕਰਨ ਵਾਸਤੇ ਚਾਦਰ ਵਿਛਾਈ ਹੁੰਦੀ ਆ। ਸਾਨੂੰ ਕਹਿਣਗੇ ਮਾਇਆ ਨਾਬਣੀ ਹੈ ਤੇ ਆਪ ਬੋਝੇ ਭਰ ਲੈਣਗੇ ਹੈ। ਸਾਨੂੰ ਮੂਰਖਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਜੇ ਮਾਇਆ ਨਾਬਣੀ ਹੈ ਜਿਹੜੀ ਉਹਨੇ ਬੋਝ ਚ ਪਾਈ ਹੈ ਉਹਦੀ ਵੱਖਰੀ ਚ ਡੰਗ ਕਿਉਂ ਨਹੀਂ ਮਾਰਦੀ ਉਹ। ਸਾਨੂੰ ਕਹਿਣਗੇ ਨਿਤ ਨੀਮ ਨਮਾਜ਼ਾਂ ਤੇ ਪੂਜਾ ਨੂੰ ਬਸ ਆਪਣਾ ਜੀਵਨ ਵਿਹਾਰ ਹੀ ਬਣਾ ਲਓ ਹੈ। ਸਵਾਦੀ ਖਾਣੇ ਚੰਗਾ ਪਹਿਨਣਾ ਬਾਨ ਤਾਣ ਕੇ ਰਹਿਣਾ ਇਹ ਭਗਤੋ ਸਭ ਤਿਆਗ ਦਿਓ ਬਿਲਕੁਲ ਸਾਦੇ ਬਣ ਕੇ ਰਹੋ। ਚੰਗਾ ਖਾਣਾ ਤੇ ਭੜਕੀਲੇ ਕੱਪੜੇ ਇਹ ਕਾਮ ਉਕਸਾਊ ਵਸਤਾਂ ਨੇ ਬਚੋ ਇਹਨਾਂ ਤੋਂ। ਲੋਭ ਮੋਹ ਕਾਮ ਇਹਨਾਂ ਨੂੰ ਸੁਪਨੇ ਵਿਚ ਵੀ ਆਪਣੇ ਮਨ ਚ ਨਹੀਂ ਤੁਸਾਂ ਆਉਣ ਦੇਣਾ। ਮੋਹ ਕਰਨਾ ਭਾਈ ਉਹ ਮੋਹ ਕਰਨਾ ਤੁਸਾਂ ਸਿਰਫ ਤੇ ਸਿਰਫ ਉਸ ਪਰਮਾਤਮਾ ਨਾਲ ਕਰੋ। ਹਾਂਜੀ ਇੱਕ ਸ਼ੇਰ ਹੈ ਇਸ ਦੁਨੀਆਂ ਵਿਚ ਰਹਿ ਕੇ ਤੂੰ ਦੁਨੀਆਂ ਤਿਆਗ ਦਿੱਤੀ ਔਰ ਬਸ ਕਰ ਝੂਠੀਆਂ ਤੂੰ ਗੱਪਾਂ ਛੱਡਣਾ। ਇਸ ਦੁਨੀਆਂ ਵਿਚ ਰਹਿ ਕੇ ਤੂੰ ਦੁਨੀਆਂ ਤਿਆਗ ਦਿੱਤੀ ਔਰ ਬਸ ਕਰ ਝੂਠੀਆਂ ਤੂੰ ਗੱਪਾਂ ਛੱਡਣਾ। کام کروڑ مو ہنکار نو تو نت پا لئی اور جا جان دے تو پانی وچ کلے کڈنا جان دے سانو تیرے ڈیریاں بارے بھی نالج ہے جہاں تہ لوگ ہنکار سارا تیاگیا تین بھی جاننے تیرے ڈیریا چ کی ہوں وہ بھی سانو پتا ہے سجنو میں نہیں کہہ رہا تمہیں پتا ہے بہت دھارمک لوگ اس جیون آدرش دستے ضرور نے ہاں جی دھارمک لوگ یہ سادے کے بھگتی بھاو نو آدرش دستے نے پر یہ پخنڈی اپنے وہارک جیون ان گلوں تو کوہا دور نے کوئی ایک دو چنگے نہیں ہوئے گے انہوں نے انہوں کا بھی بیڑا گرے کیتا ہے سامنے پھر سارے ہی ایک نظر نہ رہنے ہیں چنگے ہوں گے کسی چیز کا بیج ناس نہیں ہوں گا اور یہ گل بنی ہے کسی چیز کا بیج ناس نہیں ہوں گا یہ صرف کہاوت نے بڑی بڑی گلت کہاوت چل رہی ہیں کیوں نہیں بیج ناس ہوں گا ڈائنوسور کا بیج ڈائنوسور انہوں کا بیج ناس ہوا کہ نہیں کنیا جاتیاں جانوراں دیاں تے جنگلی پشو پکشیاں دیاں الوپ نہیں ہو گئی کچھ ہو رہی نے لیکن پراورن والے انہوں کا بچا کر رہے ہیں یہ جو مکتی پراپت کرنے کے فارمولہ دستے ہیں انہوں نے تسی روز خبر سن دے یوٹیوب تے دھارمک گروہ دیا بابیا دیا ڈیرا دار دیا یوٹیوب بھری پی ہے انہوں کے کارنامے کچھ جیل چی نے کئی جیل چو پاس بنائے نے گورنمنٹ انہوں کی سپورٹ نے وڈے تو وڈا ڈاکو یا گنگا اتنا گند نہیں پا سکتا جنا ان نے پایا ان چوسیاں توپاں کی نیت تو نیت بہت گندی ہے پر میں ریڈیو سے انہوں دیا گلان دسن تو اسمرتھ سن ٹھیک ہے دیکھ لو جو کرتے ہیں وہ اسی پبلکلی کہن لگے شرما ہاں کہ کدا دسی ہے پر تمہیں سارا پتا ہے تھی پڑھ کے اخباروں کے انہوں دیا ٹیوبا کے انہوں دیا ویڈیو نت نو ویڈیو پہ نے اور یہ سنو مارگ درشن دس رہے ہیں سنو پھر بھی بھجا بھی کمی نہیں پتا نہیں چار چار ہزار انہوں نے اگے بیٹھا ہوں پر منہ جہاں بندہ نپال ہے وہ اتنا اعتراض نے پر پڑھے لکھنے بھی انہوں نے اگے بیٹھے انہوں نے وہ پڑھے لکھے کہ منسٹر تے چیف منسٹر تک دے انہوں نے گروڈیاں دے کھورا دے متھے ٹیکتے ہیں انہوں نے ووٹاں پر وہ سارے دھارمک لوگوں پولیٹیشنز نو شرم نہیں ہوتی کہ سارا سمراج سماج گمراہ ہو رہا ہے یہ بندیاں تو ڈنگر وگ بنتے جا رہے ہیں تو یہ پسند کرتے ہیں راجنیتک سارے انپڑھ تے ڈنگر رہن تاکہ چنگی طرح انہوں نے ایک ہی بندہ ہزار ہک سکے جس طرح ہی وگ نہیں چارن جاندے تے یار حد ہوگی یہ سارے رکھوالے چاہتے ہیں کہ ادا ہو کالی رہے ہیں دوستو بچپن تو میں سورگ تے نرک دیاں گاتھاواں سنتا آ رہا کسے کہانیاں سنتا آ رہا پر سورگ نرک کی سمجھ تو منہ تو کوئی سمجھ نہیں آئی کہڑا سورگ کہڑا نرک اے رب دے رشتے دار سورگ دیا گلا ایو سنا جی اتنے پٹواری لگے رہے ہوں گے ہوں جب سارے میرے وال چٹے ہونے شروع ہو گئے تو پتا لگا سانو جو پتا لگا میں وہ کہہ دوں جو تمہیں پتا لگا وہ تمہیں مبارک کہ سورگ نرک کی کوئی بھنگولک سچائی ہے ہی نہیں یہ انہوں کی مانسک دشا دیا ووٹ نہیں دوستو سڈا تراؤ کھن واسطے سانو ڈراؤن واسطے انہوں نے کوئی گلا بنائی نے سورگ موج بہارا تے نرک دکھ تکلیف نے یہ دستے ہیں جی اسی دی بھاشا میں ادھار بنائیے ہوں تو پھر مطلب کہ آ جڑی ساری دھرتی ہے آ جڑا سڈا ملک ہے میں اگزامپل دین لگا ਇਹਦੇ ਵਿੱਚ ਹੀ ਸਵਰਗ ਤੇ ਨਰਕ ਬਣਿਆ ਹੋਇਆ ਸਾ, ਉੱਤੇ ਲਾ ਕੇ ਤੁਸੀਂ ਕੀ ਕਰਨਾ? ਇਹਦੇ ਵਿੱਚ ਹੀ ਸਵਰਗ ਵੀ ਹੈ ਤੇ ਨਰਕ ਵੀ ਹੈ। ਤੇ ਬਿੰਦੇ ਸਵਰਗ ਦੇਸ਼ ਧਰੋਹੀ ਸਮਗਲਰ ਵੱਡੀਆਂ ਲੈਣ ਵਾਲੇ ਉਹ ਸਵਰਗ ਭੋਗਣ ਡਏ ਨੇ ਇੱਥੇ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ ਸਜਣੋ, ਕੋਈ 3 ਕਰੋੜ ਲੋਕ ਭਾਰਤ ਵਿੱਚ ਸਹਿਜਾਦਿਆਂ ਵਾਲਾ ਜੀਵਨ ਜੀਣ ਰਹੇ ਨੇ, ਹੈ ਉਹ ਤਾਂ ਸਵਰਗ ਚ ਹੀ ਰਹਿੰਦੇ ਨੇ, ਇੱਥੇ ਧਰਤੀ ਤੇ ਹੀ ਰਹਿੰਦੇ ਹੋਏ ਸਵਰਗ ਚ ਨੇ, ਕਿਉਂਕਿ ਉਹਨਾਂ ਦੀ ਰਹਿਣੀ ਬਹਿਣੀ ਦਾ ਸਟੈਂਡਰਡ ਯੂਰਪ ਤੇ ਅਮਰੀਕਾ ਤੋਂ ਵੀ ਉੱਚਾ। ਤੇ 50 ਕਰੋੜ ਭਾਰਤੀ ਨਾਰਮਲ ਜੀਵਨ ਜੀਣ ਰਹੇ ਨੇ, 40 ਕੁ ਖਿੱਚ ਧੂ ਕਰਕੇ ਗੁਜ਼ਾਰਾ ਕਰਦੇ ਨੇ, ਤੇ ਤਕਰੀਬਨ 30-35 ਕਰੋੜ ਲੋਕ ਦੂਜੇ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਜਿਹੜੇ ਘੋਰ ਨਰਕ ਚ ਰਹਿ ਰਹੇ ਨੇ। ਤੁਸੀਂ ਵੀ ਵੇਖਦੇ, ਇਹ ਕੋਈ ਨਵੀਂ ਗੱਲ ਤਾਂ ਨਹੀਂ ਮੈਂ ਜਿਹੜੀ ਕਰਨ ਦਿਆਂ। ਫਿਰ ਸਵਰਗ ਨਰਕ ਦੇ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਹੈ। ਸਵਰਗ ਵਾਲੇ 2-3 ਕਰੋੜ ਜਿਹੜੇ ਨੇ, ਪਹਿਲੇ ਵੀ ਥੋੜੇ ਬਹੁਤੇ ਉੱਤੇ ਵੀ ਹੋ ਸਕਦੇ ਨੇ, ਸਵਰਗ ਵਾਲੇ 2-3 ਕਰੋੜ ਜਿਹੜੇ ਨੇ ਇਹ ਇੰਨਾ ਚਾਹੁੰਦੇ ਨੇ ਰਜਵਾੜੇ ਕਾਰੋਬਾਰੀ ਬਾਣੀਏ ਉਦਯੋਗਪਤੀ ਇਹਨਾਂ ਕੋਲ ਦੁਨੀਆਂ ਭਰ ਦੀਆਂ ਤੇ ਸਾਡੇ ਸਾਡੇ ਵੱਡੀ ਹੋਰ ਹਾਈ ਲੈਵਲ ਦੇ ਅਫਸਰ, ਇਹ ਦੁਨੀਆਂ ਭਰ ਦੀਆਂ ਸਹੂਲਤਾਂ ਨੇ ਤੇ ਅਯਾਸ਼ੀ ਹੈ ਇਹਨਾਂ ਕੋਲ, ਸਾਰੇ ਸਾਧਨ ਉਪਲਬਧ ਨੇ। ਇਸ ਸ਼੍ਰੇਣੀ ਵਿੱਚ ਮੰਤਰੀ ਤੇ ਮਹਾਂਮੰਤਰੀ ਵੀ ਆਉਂਦੇ ਨੇ, ਕਈ ਕਈ ਵਿਸ਼ਾਲ ਕੋਠੀਆਂ ਦੇ ਮਾਲਕ ਲੋਕ ਨੇ, ਲੰਬੀਆਂ ਲੰਬੀਆਂ ਕਾਰਾਂ, ਉਹਨਾਂ ਦੀ ਪਤਾ ਨੀ ਚੱਲ ਤੇ ਅਚਲ ਪ੍ਰਾਪਰਟੀ ਦਾ ਕੋਈ ਹਿਸਾਬ ਕਿਤਾਬ ਨੀ ਲੱਗਦਾ, ਜਦੋਂ ਇਹਨੂੰ ਈਡੀ ਪੈਂਦੀ ਹੈ ਇਹਨਾਂ ਨੂੰ 700 ਕਰੋੜ 200, ਤੁਹਾਡਾ ਦਿਮਾਗ ਖਰਾਬ ਹੋ ਗਿਆ, ਇੰਨੇ ਜਿੰਨੇ ਪੈਸੇ ਤਾਂ ਤੁਸੀਂ ਵਰਤਣੇ ਹੀ ਨਹੀਂ, ਉਨੇ ਪੈਸੇ ਤੁਸੀਂ ਭਾਰਤ ਦੇ ਇਕਾਨਮੀ ਚੋਂ ਖਿੱਚ ਘੂ ਕੇ ਬਾਹਰ ਲੈ ਗਏ ਹੋ। ਦੋਸਤੋ, ਜੇ ਤੁਹਾਡੀ ਗੱਡੀ ਚ ਪੈਟਰੋਲ ਹੀ ਨਹੀਂ ਹੋਏਗਾ ਤੇ ਚੱਲੇਗੀ ਗੱਡੀ ਤੁਹਾਡੀ ਕਿੰਨੀ? ਐਸੇ ਤਰ੍ਹਾਂ ਸਾਡੀ ਇਕਾਨਮੀ ਪੈਸੇ ਨਾਲ ਹੀ ਚੱਲਣੀ ਹੈ ਨਾ, ਪੈਸੇ ਖਿੱਚ ਧੂ ਕੇ ਬਾਹਰ ਲੈ ਗਏ ਨੇ, ਤੇ ਇਹਨਾਂ ਨੇ ਵੀ ਜੇ ਕੱਢਣਾ ਇੱਦਾਂ ਹੀ ਮਰ ਜਾਣਾ ਪੈਸੇ ਸਵਿਟਜ਼ਰਲੈਂਡ ਦੇ ਛੋਟੇ ਛੋਟੇ ਟਾਪੂਆਂ ਦੇ ਕੋਲ, ਇਹਨਾਂ ਨੇ ਪਤਾ ਨੀ ਕਿੰਨਾ ਕੁ ਪੈਸਾ ਜੋ ਆ, ਕਿੰਨੇ ਲੋਕ ਭੱਜੇ ਨੇ, ਤੇ ਕਿਸੇ ਨੇ ਨਹੀਂ ਭੱਜੇ, ਇਹਨਾਂ ਦਾ ਵੀ ਪੈਸਾ ਬਾਹਰ ਪਿਆ ਹੈਗਾ ਵਾ। ਅੱਛਾ, ਇਹਨਾਂ ਦੇ ਜਾਇਦਾਦਾਂ ਦੇ ਮਾਲਕ ਨੇ ਬੜੀਆਂ ਬੜੀਆਂ ਦੇ, ਇਹਨਾਂ ਵਿੱਚ ਮਾਡਰਨ ਬਾਬੇ ਵੀ ਆਉਂਦੇ ਨੇ, ਯੋਗੀ ਵੀ ਆਉਂਦੇ ਨੇ, ਕਈਆਂ ਬਾਬਿਆਂ ਦੇ ਡੇਰੇ ਵਿੱਚ ਸਵਰਗ ਤੋਂ ਉੱਪਰ ਸਹੂਲਤਾਂ ਨੇ। ਅੰਡਰਵਰਲਡ ਦੇ ਲੋਕੀ, ਦੇਸ਼ ਦੇ ਦੁਸ਼ਮਣ, ਸਮਾਜ ਦੇ ਦੁਸ਼ਮਣ ਜਿਹੜੇ ਨੇ, ਇਹ ਸਾਰੇ ਸਮਾਜ ਦੇ ਦੁਸ਼ਮਣ ਨੇ, ਜਿਵੇਂ ਦਾ ਮੈਂ ਮਾਇਆ, ਅੰਡਰਵਰਲਡ ਦੇ ਲੋਕ ਵੀ ਇਸ ਧਰਤੀ ਤੋਂ ਉੱਪਰਲੇ ਸਵਰਗ ਨੂੰ ਖੂਬ ਇੰਜਾਏ, ਸਾਡੇ ਇਸ ਧਰਤੀ ਤੇ ਜਿਹੜਾ ਸਵਰਗ ਹੈ ਉਹਨੂੰ ਖੂਬ ਇੰਜਾਏ ਕਰ ਰਹੇ ਨੇ। ਹਾਈ ਲੈਵਲ ਦੇ ਤਸਕਰ ਵੀ, ਕਿਆ ਬਾਤਾਂ ਨੇ, ਇਹਨਾਂ ਲੋਕਾਂ ਦੇ ਘਰ 7 ਸਟਾਰ ਹੋਟਲਾਂ ਤੋਂ ਵੀ ਵਧੀਆ ਨੇ, ਤੀਜੀ ਜਾਂ ਚੌਥੀ ਮੰਜ਼ਿਲ ਤੇ ਬੜੇ ਬੜੇ ਸਵਿਮਿੰਗ ਪੂਲ ਨੇ, ਬਾਰਾਂ ਨੇ, ਕਲੱਬਾਂ ਨੇ, ਮਹਿਖਾਨੇ ਨੇ, ਤੇ ਸਵਰਗ ਵਾਲੀਆਂ ਹੂਰਾਂ ਵੀ ਮੌਜੂਦ ਜੇ ਉੱਥੇ। ਇਹਨਾਂ ਨੂੰ ਮਰ ਕੇ ਸਵਰਗ ਜਾਣ ਦੀ ਕੋਈ ਜ਼ਰੂਰਤ ਨਹੀਂ, ਜਾਣ ਵੀ ਕਿਉਂ, ਉਹ ਇਹਨਾਂ ਨੂੰ ਤਾਂ ਸਵਰਗ ਘਰ ਚ ਹੀ ਪੈਦਾ ਕੀਤਾ ਹੋਇਆ। ਇਹਨਾਂ ਨੂੰ ਸਵਰਗ ਜਾਣ ਦੀ ਕੋਈ ਜ਼ਰੂਰਤ ਨਹੀਂ, ਤੇ ਨਾ ਹੀ ਭਗਤੀ ਕਰਨ ਦੀ ਜ਼ਰੂਰਤ ਹੈ, ਨਾ ਹੀ ਪਰਮੇਸ਼ਵਰ ਦੀ ਮਾਲਾ ਫੇਰਨ ਦੀ ਜ਼ਰੂਰਤ ਹੈ, ਸਵਰਗ ਤੇ ਇਹਨਾਂ ਨੇ ਕ੍ਰੀਏਟ ਕਰ ਲਿਆ ਖੁਦ। ਇਹ ਦੂਜੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਕੇ ਆਪ ਸਵਰਗ ਚ ਬੈਠੇ ਅੱਜ, ਸਰਕਾਰ ਦਾ ਇਹਨਾਂ ਦੇ ਉੱਤੇ ਕੋਈ ਕੁੰਡਾ ਨਹੀਂ, ਸਰਕਾਰ ਇਹਨਾਂ ਦੀ ਹੈ, ਬਣਦੀ ਹੈ ਇਹਨਾਂ ਦੀ ਸਰਕਾਰ। ਕੁਦਰਤ ਨੇ ਇਹਨਾਂ ਨੂੰ ਕਿਹੜੀ ਖੁਸ਼ੀ ਵਿੱਚ, ਮੈਂ ਤੁਹਾਨੂੰ ਪੁੱਛਣ ਡਿਆ ਜਿਹੜੇ ਸੁਣ ਰਹੇ ਨੇ, ਕਿਹੜੀ ਖੁਸ਼ੀ ਵਿੱਚ ਸਵਰਗ ਦਿੱਤਾ ਹੈ, ਸੋਚੋ ਜਰਾ। ਜੇ ਸਜਣਾ ਰੱਬ ਦੀ ਕੋਈ ਹਸਤੀ ਹੈ, ਤੇ ਇਹ ਦੇਸ਼ ਤੋਂ ਹੀ ਬੇਈਮਾਨ ਕਾਤਲ ਵੱਡੀ ਖੋਰ ਸਮਾਜ ਦੇ ਦੁਸ਼ਮਣ ਧਰਤੀ ਦੇ ਸਵਰਗ ਵਾਲੀ ਜ਼ਿੰਦਗੀ ਦੇ ਕਿਉਂ ਮਾਣ ਰਹੇ ਨੇ ਉੱਪਰ ਵਾਲਾ ਵੇਂਦਾ ਸਾਨੂੰ ਕੀ ਤੇ ਇਹ ਉੱਪਰ ਵਾਲਾ ਜੇ ਵੇਖ ਰਿਹਾ ਫਰਜ਼ ਕਰ ਲਓ ਠੀਕ ਹੈ ਚੰਗੇ ਵਾਲੇ ਕੰਮ ਸਾਡੇ ਸਾਰੇ ਨੋਟ ਕਰ ਰਿਹਾ ਜੇ ਤੁਹਾਡੀ ਸੋਚ ਹੈ ਮੈਂ ਤੁਹਾਡੇ ਨਾਲ ਡਾਇਰੈਕਟ ਗੱਲ ਕਰ ਰਿਹਾ ਉਹ ਜਿਹੜਾ ਇਹਨਾਂ ਨੂੰ ਵੇਖ ਰਿਹਾ ਸਾਰਾ ਕੁਛ ਹਾਂਜੀ ਇਹ ਜਿਹੜੀਆਂ ਸਹੂਲਤਾਂ ਮਾਣ ਰਹੇ ਨੇ ਦੂਸਰਿਆਂ ਨੂੰ ਲੁੱਟ ਕੇ ਦੂਸਰਿਆਂ ਦਾ ਹੱਕ ਮਾਰ ਕੇ ਸਰਕਾਰੇ ਦਰਬਾਰੇ ਲੁੱਡੀਆਂ ਪਾਉਂਦੇ ਫਿਰਦੇ ਨੇ ਹਾਂਜੀ ਕੀ ਰੱਬ ਨੂੰ ਨਹੀਂ ਪਤਾ ਉਹਨੇ ਕਿਹੜੀ ਇਹਨਾਂ ਦੀ ਲੱਤ ਭੰਨਤੀ ਹੈ ਜਦੋਂ ਕਿ ਇਹਨੂੰ ਫਿਰ ਭੰਨਣੀ ਚਾਹੀਦੀ ਹੈ ਜੇ ਉਹ ਸ਼ਰੀਫਾਂ ਦੇ ਭਗਤਾਂ ਦੇ ਹੱਕ ਚ ਹੈ ਹੁਣ ਇਹਦੇ ਉਲਟ ਨਰਕਾਂ ਚ ਰਹਿਣ ਵਾਲਿਆਂ ਤੇ ਜਰਾ ਝਾਤੀ ਮਾਰੋ ਇਸ ਧਰਤੀ ਦੇ ਨਰਕ ਤੇ ਸਾਡੇ ਸਮਾਜ ਦੀ ਸਾਡੀ ਭਾਰਤ ਮਾਤਾ ਦੀ ਧਰਤੀ ਤੇ ਨਰਕ ਦੀ ਗੱਲ ਕਰ ਰਿਹਾ ਸਮਾਜ ਦੀ ਬੇਰੁਖੀ ਤੇ ਭੁੱਖ ਨੰਗ ਕਾਰਨ ਇਹ ਅੱਧੇ ਹੈਵਾਨ ਤੇ ਅੱਧੇ ਇਨਸਾਨ ਬਣ ਜਾਂਦੇ ਨੇ ਇਹ ਲੋਕ ਗਰੀਬੀ ਤੇ ਭੁੱਖੇ ਬੰਦੇ ਦੀ ਅਕਲ ਇੱਜ਼ਤ ਨੂੰ ਜੜੋਂ ਖਤਮ ਕਰ ਦਿੰਦੀ ਹੈ ਦੁਨੀਆਂ ਵਿਚ ਸਭ ਤੋਂ ਵੱਡੀ ਦੁਖਦਾਇਕ ਤੇ ਸੱਜਣੋ ਲਾ ਇਲਾਜ ਬਿਮਾਰੀ ਕਿਹੜੀ ਹੁੰਦੀ ਹੈ ਗਰੀਬੀ ਇਹ ਲੋਕ ਹੈਵਾਨ ਤਾਂ ਹੀ ਅੱਧੇ ਬਣ ਜਾਂਦੇ ਨੇ ਇਹਨਾਂ ਨੂੰ ਹਮਦਰਦੀ ਕਿਤੇ ਨਹੀਂ ਮਿਲਦੀ ਕੋਈ ਇਹਨਾਂ ਨੂੰ ਦੋ ਲਫ਼ਜ਼ ਹਮਦਰਦੀ ਦੋ ਲਫ਼ਜ਼ ਹਮਦਰਦੀ ਵਾਲੇ ਵੀ ਨਹੀਂ ਇਹਨਾਂ ਨਾਲ ਕਰਦਾ ਤੇ ਢਿੱਡ ਭਰ ਕੇ ਰੋਟੀ ਇਹਨਾਂ ਨੂੰ ਕਦੀ ਨਹੀਂ ਮਿਲਦੀ ਜੇ ਇੱਕ ਡੰਗ ਇਹਨਾਂ ਨੂੰ ਮਿਲ ਵੀ ਜਾਏ ਦੂਜੇ ਡੰਗ ਦੀ ਰੋਟੀ ਦਾ ਇਹਨਾਂ ਨੂੰ ਫਿਕਰ ਪੈ ਜਾਂਦਾ ਇਸ ਕਰਕੇ ਇਹ ਲੋਕ ਰੱਜੇ ਢਿੱਡ ਨੂੰ ਇੰਜਾਏ ਨਹੀਂ ਕਰ ਸਕਦੇ ਕਿਉਂਕਿ ਇੱਕ ਵਾਰੀ ਤਾਂ ਰੱਜ ਗਿਆ ਹੁਣ ਦੂਜੀ ਵਾਰੀ ਕਿੱਥੋਂ ਕਰਨੀ ਬਿਲਕੁਲ ਓਦਾਂ ਹੀ ਜਿਵੇਂ ਡਾਰੇ ਹੋਏ ਨਾ ਕਹੀਂ ਘਬਰਾਏ ਹੋਈਏ ਤੇ ਉਹਦੇ ਵਿਚ ਖੌਫ ਚ ਹੋਈਏ ਤੇ ਸ਼ਰਾਬ ਦਾ ਨਸ਼ਾ ਵੀ ਨਹੀਂ ਚੜਦਾ ਤੁਸੀਂ ਵੇਖਿਆ ਹੀ ਹੈ ਕਿ ਵੱਡੇ ਵੱਡੇ ਹੋਟਲਾਂ ਦੇ ਬਾਹਰ ਜੂਠਾ ਤੇ ਵਧਿਆ ਹੋਇਆ ਖਾਣਾ ਜਿੱਥੇ ਸੁੱਟਿਆ ਜਾਂਦਾ ਉੱਥੇ ਕੁੱਤੇ ਤੇ ਇਨਸਾਨ ਇੱਕ ਦੂਜੇ ਕੋਲ ਖੋ ਖਿੱਚ ਕੇ ਖਾਣ ਦੇ ਹੁੰਦੇ ਨੇ ਇਹੋ ਜਿਹਾ ਸੀਨ ਵੇਖ ਕੇ ਕੋਈ ਵੀ ਸੂਝਵਾਨ ਆਦਮੀ ਭਾਵਕ ਤੇ ਸੈਡ ਹੋਏ ਤੋਂ ਬਿਨਾਂ ਨਹੀਂ ਰਹਿ ਸਕਦਾ ਉਹਨੂੰ ਅੱਖੀਆਂ ਤੇ ਇਤਬਾਰ ਹੀ ਨਹੀਂ ਆਉਂਦਾ ਤੇ ਸਰੀਰ ਨੂੰ ਕੰਬਣੀ ਆਉਂਦੀ ਹੈ ਯਾਰ ਜਿੱਥੇ ਕੁੱਤੇ ਦੇ ਬੰਦੇ ਇਕੱਠੇ ਖਾਣ ਡਏ ਹੁਣ ਖੋ ਖਿੱਚ ਕੇ ਆ ਦਿੱਲੀ ਦੀਆਂ ਗਲੀਆਂ ਦਾ ਗੰਦ ਇਕੱਠਾ ਕਰਕੇ ਟਰੱਕਾਂ ਵਿਚ ਲੱਗ ਕੇ ਦਿੱਲੀਓਂ ਬਾਹਰ ਜਿਹੜੇ ਵੱਡੇ ਵੱਡੇ ਢੇਰ ਨੇ ਨਾ ਗੰਦ ਦੇ ਉੱਥੇ ਸੁੱਟਿਆ ਜਾਂਦਾ ਉਸ ਢੇਰ ਉੱਤੇ ਗਰੀਬਾਂ ਪਰਮਾਨੈਂਟ ਰਹਿਣਾ ਸ਼ੁਰੂ ਕਰ ਦਿੱਤਾ ਯਾਰ ਆਪਣੀਆਂ ਝੁੱਗੀਆਂ ਜਿਹੀਆਂ ਪਾਈਆਂ ਉਸ ਗੰਦ ਦੇ ਉੱਤੇ ਤੇ ਖਾਣ ਦਾ ਸਮਾਨ ਵੀ ਮੁਸ਼ਕ ਮਾਰ ਦੇ ਗੰਦ ਵਿਚੋਂ ਲੱਭ ਕੇ ਗਲੀਆਂ ਸਬਜ਼ੀਆਂ ਨੂੰ ਧੋ ਕੇ ਪਕਾ ਕੇ ਉਹ ਚਾਰੇ ਖਾਂਦੇ ਨੇ ਹਾਂਜੀ ਉੱਥੇ ਇਹਨਾਂ ਨੇ ਤੰਬੂ ਲਾਏ ਨੇ ਅਗਰ ਇਹ ਗੰਦ ਵਾਲਾ ਟਰੱਕ ਜਿਹੜਾ ਜਦੋਂ ਗੰਦ ਲੈ ਕੇ ਜਾਣ ਡਿਆ ਹੁੰਦਾ ਤੁਹਾਡੇ ਕੋਲ ਵੀ ਲੰਘ ਜਾਏ ਤੇ ਤੁਹਾਨੂੰ ਦੋ ਤਿੰਨ ਮਿੰਟ ਸਾਹ ਟੱਕਣਾ ਪੈਂਦਾ ਤੇ ਇਹਨਾਂ ਇਹ ਉੱਥੇ ਹੀ ਰਹਿੰਦੇ ਜੇ ਤੇ ਉੱਥੇ ਗਲਿਆ ਸੜਿਆ ਖਾਂਦੇ ਜੇ ਇਹ ਨਰਕ ਤੋਂ ਹੀ ਅੱਗੇ ਗਾਂਹ ਦੀ ਜ਼ਿੰਦਗੀ ਚ ਰਹਿਣ ਡਏ ਨੇ ਸਵਰਗ ਨਰਕ ਦਾ ਆਪਸ ਵਿਚ ਕੋਈ ਮੇਲ ਹੀ ਨਹੀਂ ਸਾਡੇ ਭਾਰਤ ਵਿਚ ਉਹ ਦੁਨੀਆਂ ਅਲੱਗ ਹੈ ਸਵਰਗ ਵਾਲੀ ਤੇ ਇਹ ਦੁਨੀਆਂ ਅਲੱਗ ਹੈ ਨਰਕ ਇਹ ਨਰਕ ਸਰ ਸਵਰਗ ਦੋਸਤੋ ਸਾਡਾ ਤੇ ਤੁਹਾਡਾ ਬਣਾਇਆ ਇਸ ਦੁਨੀਆਂ ਦੇ ਸਵਰਗ ਚ ਰਹਿਣ ਵਾਲੇ ਲੋਕ ਨਰਕ ਵਾਸੀਆਂ ਨੂੰ ਇਨਸਾਨ ਹੀ ਨਹੀਂ ਸਮਝਦੇ ਉਹ ਇਹਨਾਂ ਗਰੀਬਾਂ ਨੂੰ ਕੀੜੇ ਮਕੌੜੇ ਸਮਝਦੇ ਨੇ ਇਸ ਸਵਰਗ ਦੇ ਨਰਕ ਦੇ ਮੇਲ ਨੂੰ ਭਾਰਤ ਵਰਸ਼ ਆਖਿਆ ਜਾਂਦਾ ਤੇ ਧਾਰਮਿਕ ਪ੍ਰਚਾਰਕਾਂ ਨੇ ਇਹ ਸਭ ਕੁਝ ਵੇਖ ਕੇ ਸਾਨੂੰ ਠੱਗਣ ਵਾਸਤੇ ਡਰਾਵਾ ਦੇ ਦਿੱਤਾ ਕਿ ਉੱਤੇ ਵੀ ਸਵਰਗ ਤੇ ਨਰਕ ਹੈ। ਇਹਦੇ ਨਾਲ ਤਾਂ ਪਹਿਲਾਂ ਸਿਜਲੋ ਜਿਹੜਾ ਧਰਤੀ ਦੇ ਉੱਤੇ ਹੈ, ਕਹਿੰਦੇ ਨੇ ਉੱਤੇ ਵੀ ਸਵਰਗ ਤੇ ਨਰਕ ਹੈ, ਉਹਦੇ ਤੋਂ ਅਸੀਂ ਤੁਹਾਨੂੰ ਬਚਾ ਸਕਦੇ ਹਾਂ। ਜਿਨ੍ਹਾਂ ਨੇ ਸਿਰ ਚ ਖੇਪ ਆਈ ਹੁੰਦੀ ਹੈ, ਮੱਥੇ ਤੇ ਬਾਰਾਂ ਟਹਿਣੀ ਆਈ ਹੁੰਦੀ ਹੈ, ਉਹ ਕਹਿਣ ਡਏ ਜੇ ਹਾਂਜੀ ਜੇ ਸਵਰਗ ਚ ਜਾਣਾਂਗੇ ਤੇ ਮੇਰੇ ਹੱਥ ਤੇ ਨੋਟ ਰੱਖੋ ਤੇ ਮੈਂ ਮੰਤਰ ਪੰਤਰ ਮਾਰ ਕੇ ਆਹ ਨੂੰ ਸੌਣ ਲੱਗਾ ਮੂੰਹ ਚ ਆਹ ਕਹਿ ਦਿਆ ਕਰੀ, ਆਹ ਕਹਿ ਦਿਆ ਕਰੀ, ਰੋਜ਼ ਸੋਨੇ ਉੱਠਦਾ ਵੀ ਤੇ ਸਿੱਧਾ ਸਵਰਗ ਨੂੰ ਜਾਏਗਾ। ਜਦੋਂ ਤੁਸਾਂ ਸਭ ਖੁਸ਼ੀਆਂ ਖੇੜੇ ਜ਼ਿੰਦਗੀ ਨੂੰ ਮੰਨਣਾ ਹੀ ਛੱਡ ਦਿੱਤਾ, ਹੁਣ ਮੈਂ ਜਿਹੜੇ ਭਗਤੀ ਜ਼ਿੰਦਗੀ ਨੇ ਉਹਨਾਂ ਦੀ ਗੱਲ ਕਰਨ ਲੱਗਾ। ਜਦੋਂ ਤੁਸੀਂ ਸਾਰੀ ਜ਼ਿੰਦਗੀ ਨੂੰ ਇੰਜਾਏ ਕਰਨਾ ਹੀ ਛੱਡ ਦਿੱਤਾ, ਕੰਮ ਕਾਰ ਛੱਡ ਦਿੱਤਾ ਸਵਰਗ ਜਾਣ ਵਾਸਤੇ, ਸਵਰਗ ਤੁਸਾਂ ਖਰੇ ਜਾਣਾ ਕਿ ਨਹੀਂ ਜਾਣਾ, ਤੁਸਾਂ ਆਪਣੀ ਇਸ ਜ਼ਿੰਦਗੀ ਨੂੰ ਜ਼ਰੂਰ ਨਰਕ ਬਣਾ ਲਿਆ। ਭਾਰਤੀਆਂ ਨੂੰ ਸਵਰਗ ਵਿਚ ਤੰਬੂ ਗੱਡਣ ਦੀ ਪਤਾ ਨੀ ਕਾਹ ਕਿਉਂ ਹੈ, ਕਿਉਂਕਿ ਇਹਨਾਂ ਨੇ ਆਪਣੇ ਸੋਹਣੇ ਦੇਸ਼ ਭਾਰਤ ਵਰਸ਼ ਨੂੰ ਪਹਿਲਾਂ ਨਰਕ ਬਣਾਇਆ ਹਾਂਜੀ, ਤੇ ਹੁਣ ਇੱਥੋਂ ਭੱਜਣ ਦੀ ਕੋਸ਼ਿਸ਼ ਕਰਨ ਦੇ। ਅੱਬਰ ਤੇ ਸਵਰਗ ਹੈ ਹੀ ਨਹੀਂ, ਜੇ ਹੋਵੇ ਵੀ ਸਾਰੇ ਭਾਰਤੀ ਅਗਰ ਸਵਰਗ ਚ ਚਲੇ ਜਾਣ, ਉਹ ਭਾਰਤੀ ਤੁਸੀਂ ਤਿੰਨਾਂ ਮਹੀਨਿਆਂ ਦੇ ਵਿਚ ਉਸ ਸਵਰਗ ਨੂੰ ਨਰਕ ਬਣਾ ਦੇਣਾ, ਕਿਉਂਕਿ ਤੁਹਾਡੇ ਲੱਛਣ ਤੇ ਇਹੋ ਹੀ ਨੇ ਨਾ, ਆਦਤਾਂ ਤੇ ਇਹੋ ਹੀ ਨੇ ਨਾ, DNA ਤੇ ਇਹੋ ਹੀ ਹੈ ਨਾ ਤੁਹਾਡਾ। ਜੋ ਧਾਰਮਿਕ ਪ੍ਰਚਾਰਕਾਂ ਵੱਲੋਂ ਨਰਕ ਦੀ ਤਸਵੀਰ ਦੱਸੀ ਜਾਂਦੀ ਹੈ, ਪ੍ਰਾਗ ਰੇਡੀਓ ਸੁਣ ਰਹੇ ਦੋਸਤੋ ਆਪਣੀ ਆਤਮਾ ਤੋਂ ਪੁੱਛੋ ਕਿ ਨਰਕ ਦੇ ਸਾਰੇ ਲੱਛਣ ਸਾਡੇ ਸਮਾਜ ਵਿਚ ਨਹੀਂ, ਤੁਸੀਂ ਭਗਤੀ ਕਰਕੇ ਸਵਰਗ ਚ ਚਲੇ ਜਾਓਗੇ, ਜਾਓਗੇ ਨਹੀਂ ਜਾਣਾ ਚਾਹੁੰਦੇ ਹੋ, ਧਨਾੜ ਰਾਜਨੀਤਿਕ ਸਮਗਲਰ, ਤੁਸੀਂ ਭਗਤੀ ਕਰਕੇ ਮਤਲਬ ਕਿ ਕੋਸ਼ਿਸ਼ ਕਰ ਰਹੇ ਹੋ ਤੇ ਆਹ ਧਨਾੜ ਰਾਜਨੀਤਿਕ ਸਮਗਲਰ ਤੇ ਦੇਸ਼ ਧਰੋਹੀ ਸਵਰਗ ਲੱਭਣ ਤੇ ਸਵਰਗ ਭੋਗਣ ਗਏ ਨੇ, ਤੇ ਇਹਨਾਂ ਨੇ ਕੀ ਤੁਸੀਂ ਤੇ ਭਗਤੀ ਕਰਦੇ ਹੋ ਤੇ ਇਹਨਾਂ ਨੇ ਹੇਰਾ ਫੇਰੀਆਂ ਕੀਤੀਆਂ ਨੇ ਉੱਪਰ ਆ ਕੇ, ਇਹਨਾਂ ਨੂੰ ਕਿਉਂ ਨੀ ਨੋਟ ਕਰਦੇ ਹੋ ਬਈ, ਜਿਹਦੇ ਤੁਸੀਂ ਲਿਲਕੜੀਆਂ ਕੱਢਦੇ ਹੋ ਸਾਰੀ ਦਿਹਾੜੀ। ਇਹ ਹੇਰਾ ਫੇਰੀ ਕਰਕੇ ਇਹਨਾਂ ਨੇ ਸੁਣ ਲਿਆ, ਭਗਤੀ ਵਾਲਾ ਤੇ ਕੋਈ ਇਸ ਦੁਨੀਆਦਾਰੀ ਦੇ ਸਵਰਗ ਚ ਜਾਂਦਾ, ਮੈਂ ਇਸ ਦੁਨੀਆਂ ਦੇ ਇੰਡੀਆ ਦੇ ਵਿਚ ਜਿਹੜੇ ਭਗਤੀ ਕਰਦੇ ਨੇ ਮੈਂ ਤੇ ਨਹੀਂ ਉਹਨਾਂ ਨੂੰ ਕਦੇ ਕਦੇ ਸਵਰਗ ਵਾਲਾ ਮਾਣਦੇ ਵੇਖੇ, ਉਹ ਜ਼ਰੂਰ ਨੇ ਜਿਹੜੇ ਧਾਰਮਿਕ ਸਥਾਨਾਂ ਚੋਂ ਪੈਸੇ ਲੁੱਟਦੇ ਨੇ, ਉਹਨਾਂ ਵਾਸਤੇ ਵੀ ਸਵਰਗ ਹੈ ਉਹ। ਤੁਸੀਂ ਤੇ ਰੱਬ ਆਪਣੇ ਪਰਵਤ ਵਿਗਾਰ ਕੋਲ ਨਹੀਂ ਡਰਦੇ, ਝੂਠੇ ਭਗਤ ਦੇ ਸਾਰ ਜੋ ਰੱਬ ਦੇ ਨਾਂ ਤੇ ਗੁੰਮਰਾਹ ਕਰ ਰਹੇ ਨੇ ਉਹ ਜ਼ਰੂਰ ਇਸ ਦੁਨੀਆਂ ਵਿਚ ਹੀ ਸਵਰਗ ਭੋਗ ਰਹੇ ਜੇ। ਵੇਖੋ ਇੱਕ ਕਮਰੇ ਤੋਂ ਮਹਿਲਾਂ ਚ ਤੇ ਅੱਜ ਇਲਾਕੇ ਨੇ ਉਹਨਾਂ ਦੇ, ਤੁਹਾਨੂੰ ਲਾਰੇ ਤੇ ਆਪਣੀਆਂ ਪੰਜੇ ਝੋਚ ਦੇ ਉਹਨਾਂ ਦੀਆਂ, ਤੁਸੀਂ ਮਿਹਨਤ ਕਰਦੇ ਹੀ ਭੁੱਖੇ ਮਰਦੇ ਹੋ, ਭੁੱਖੇ ਬਾਗ ਪ੍ਰਚਾਰਕਾਂ ਦੇ ਬਾਬਿਆਂ ਦੇ ਬ੍ਰਹਮਚਾਰੀਆਂ ਦੇ ਲੋਕ ਪੈਰਾਂ ਚ ਨੋਟਾਂ ਦੇ ਢੇਰ ਲਾ ਦਿੰਦੇ ਨੇ, ਉਹ ਮਜ਼ਦੂਰ ਦੀ ਦਿਹਾੜੀ ਮਾਰ ਕੇ ਬਾਬਿਆਂ ਨੂੰ ਮੱਥਾ ਟੇਕਣ ਆ ਰਹੇ ਹੋ, ਤੁਸੀਂ ਸਵਰਗ ਦੀਆਂ ਆਸਾਂ ਲਾ ਕੇ ਬੈਠੇ ਹੋ, ਨਰਕ ਤੇ ਤੁਸੀਂ ਬਣਾ ਰਹੇ ਹੋ, ਤੁਸੀਂ ਤੇ ਮਜ਼ਦੂਰ ਨੂੰ ਪੂਰੀ ਦਿਹਾੜੀ ਨਹੀਂ ਦਿੰਦੇ, ਪਖੰਡੀ ਬਾਬੇ ਅੱਗੇ ਸਿਰ ਵੀ ਝੁਕਾਉਂਦੇ ਹੋ ਤੇ ਉਹਦੇ ਖੁਰਾਂ ਦੇ ਪੈਸੇ ਵੀ ਸੁੱਟਦੇ ਹੋ, ਬਾਬੇ ਦੀਆਂ ਲੱਤਾਂ ਘੁੱਟਣ ਵਾਲੀਆਂ ਦਾ ਵੀ ਪ੍ਰਬੰਧ ਕਰਦੇ ਹੋ, ਵੈਸੇ ਲੱਤਾਂ ਘੁੱਟਣ ਦਾ ਪ੍ਰਬੰਧ ਤੇ ਬਾਬੇ ਖੁਦ ਹੀ ਕਰ ਲੈਂਦੇ ਨੇ, ਖੁਦ ਵੀ ਉਹਨਾਂ ਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਬੀਬੀਆਂ ਦੇ ਚਾਹੁੰਦੀਆਂ ਨੇ ਕਿਤੇ ਬਾਬੇ ਦੀ ਕਿਰਪਾ ਹੋਏ ਸਾਡੇ ਤੇ ਸਾਨੂੰ ਮੌਕਾ ਮਿਲੇ ਲੱਤਾਂ ਘੁੱਟਣ ਦਾ, ਕਿਉਂਕਿ ਬਾਬੇ ਦੇ ਸਵਰਗ ਚ ਜਾਣਾ ਹੀ ਜਾਣਾ, ਨਾਲ ਬੀਬੀਆਂ ਵੀ ਜਾਣਗੀਆਂ। ਬਾਬਿਆਂ ਦੇ ਚਿਹਰਿਆਂ ਤੇ ਰੱਬੀ ਨੂਰ ਹੁੰਦਾ, ਬਾਬੇ ਗਿਰੀਆਂ ਮੇਵੇ ਬਦਾਮ ਤੇ ਚੰਗੇ ਭੋਜਨ ਖਾਂਦੇ ਨੇ, ਤੇ ਜੇ ਵਿਹੜਿਆਂ ਦੇ ਚਿਹਰੇ ਤੇ ਨੂਰ ਨਹੀਂ ਆਉਣਾ ਤੇ ਹੋਰ ਮੈਨੂੰ ਇਹ ਦੱਸੋ ਸਾਰੀ ਦਿਹਾੜੀ ਟੋਕਰੀ ਧੋਣ ਵਾਲੇ ਗਰੀਬ ਦੇ ਚਿਹਰੇ ਤੇ ਨੂਰ ਆਉਣਾ ਜਿਹੜਾ ਇੰਨੀ ਗਰਮੀ ਵਿਚ ਜਾਂ ਸਿਆਲ ਦੇ ਵਿਚ ਰੁੱਖੀ ਰੋਟੀ ਉਹਦੇ ਚਿਹਰੇ ਤੇ ਨੂਰ ਆਉਣਾ। ਠੱਗਾਂ ਨੇ ਵੇਖੋ ਕਿਹੋ ਜਿਹਾ ਖਾਣਾ ਖਾਣਾ, ਗੁੰਮਰਾਹ ਕਰਨ ਵਾਲਿਆਂ ਨੇ ਤੇ ਮੇਰੀ ਸੋਚ ਇਹ ਹੈ ਕਿ ਕੁਦਰਤ ਨੇ ਆਹ ਜਿਹੜਾ ਸਾਨੂੰ ਜੀਵਨ ਦਿੱਤਾ ਹੈ ਇਹਨੂੰ ਰੱਜ ਕੇ ਮਾਣੋ ਦੋਸਤੋ। ਇਹ ਜ਼ਿੰਦਗੀ ਸਾਨੂੰ ਰੋਲ ਪਿੱਟਣ ਤੇ ਭੋਗਣ ਵਾਸਤੇ ਨਹੀਂ ਮਿਲੀ। ਅਸੀਂ ਕੋਈ ਪਿਛਲੇ ਜਨਮਾਂ ਦੀ ਸਜ਼ਾ ਭੋਗਣ ਨਹੀਂ ਆਏ ਇਸ ਦੁਨੀਆਂ ਚ। ਇਹ ਦੁਨੀਆਂ ਤੇ ਆਏ ਆ ਅਜਿਹੀਆਂ ਗੱਲਾਂ ਦੱਸਣ ਵਾਲੇ ਪਖੰਡੀ ਫਰੇਬੀ ਸਮਾਜ ਦੇ ਦੁਸ਼ਮਣ ਹਨ ਕਿ ਰੱਬ ਦੇ ਸ਼ਰੀਕ ਆਪਣਾ ਹਲਵਾ ਮੰਡਾ ਚਲਾਉਣ ਲਈ ਗਰੀਬਾਂ ਦੇ ਨਪੜਾਂ ਨੂੰ ਗੁੰਮਰਾਹ ਕਰਦੇ ਨੇ ਇਹ ਲੋਕ। ਪੜ੍ਹੇ ਲਿਖੇ ਇਹਨਾਂ ਜੀਨੀਅਸ ਲੋਕ ਜਿਹੜੇ ਨੇ ਇਸ ਲੋਕੀ ਜਮਾਤ ਨੂੰ ਜੁੱਤੀ ਤੇ ਲਿਖਦੇ ਨੇ। ਜੇ ਇੱਕ ਮਿੰਟ ਵਾਸਤੇ ਮੰਨ ਲਿਆ ਜਾਏ ਕਿ ਪਿਛਲੇ ਜਨਮ ਦਾ ਹਿਸਾਬ ਕਿਤਾਬ ਅਸੀਂ ਚੁਕਤਾ ਕਰਕੇ ਤੇ ਇਸ ਜੀਵਨ ਵਿਚ ਆਏ ਹੋਵਾਂਗੇ, ਫਿਰ ਹਿਸਾਬ ਕੀਤਾ ਹੋਏਗਾ ਤੇ ਅਗਲਾ ਜਨਮ ਮਿਲਿਆ ਸਾਨੂੰ। ਇਹ ਜਨਮ ਸਾਨੂੰ ਪਿਛਲੇ ਜਨਮ ਪਾਪ ਧੋਣ ਲਈ ਨਹੀਂ ਮਿਲਿਆ, ਸਗੋਂ ਪਿਛਲੇ ਜਨਮ ਵਿਚ ਅਸਾਂ ਨੇਕ ਕੰਮ ਕੀਤੇ ਹੋਣਗੇ ਜੋ ਐਸੀ ਵੀ ਬੰਦੇ ਦੀ ਜੁੜੇ ਪਏ ਆ। ਹੈ ਜ਼ਿੰਦਗੀ ਇਹ ਤੁਹਾਡੀ ਫਿਲਾਸਫੀ ਹੈ, ਇਹ ਸਾਡੀ ਫਿਲਾਸਫੀ ਨਹੀਂ। ਮੈਂ ਤੁਹਾਡੀ ਫਿਲਾਸਫੀ ਦਾ ਜਵਾਬ ਦੇ ਦੇਣਾ। ਜ਼ਿੰਦਗੀ ਨੂੰ ਨਾ ਮੰਨਣਾ, ਖੂਹਾਂ ਚ ਪੁੱਠੇ ਲਮਕੇ ਮਾਰਾ ਫੇਰਨੀਆਂ, ਰੱਬ ਨੂੰ ਖੁਸ਼ ਕਰਨਾ, ਭੁੱਖੇ ਰਹਿਣਾ, ਸਰੀਰ ਦਾ ਇੱਕ ਇੱਕ ਵਾਲ ਪੁੱਟਣਾ, ਦਰਖਤ ਨਾਲ ਪੁੱਠੇ ਲਮਕੇ ਥੱਲੇ ਧੂਣ ਤਿਖਾ ਕੇ ਬਸ ਉਹਦਾ ਨਾਂ ਲਈ ਜਾਣਾ ਪਰਵਰਦਿਗਾਰ ਦਾ। ਇੰਨੇ ਪੰਗੇ ਕਿਉਂ ਲੈਣ ਦੇ? ਤੁਸਾਂ ਕੋਈ ਰੱਬ ਕੋਲੋਂ ਫੀਸ ਮਾਫ ਕਰਾਉਣੀ ਹੈ? ਫੋਕਟ ਕਰਮ ਕਾਂਡਾਂ ਚ ਪੈ ਕੇ ਸੋਹਣੇ ਜੀਵਨ ਨੂੰ ਭੰਗ ਦੇ ਭਾੜੇ ਗਵਾਉਣਾ, ਇਹ ਆਪਣੇ ਵਿਧਾਤਾ ਨਾਲ ਗੁਸਤਾਖੀ ਕਰ ਰਹੇ ਹੋ ਤੁਸੀਂ। ਇਸ ਜ਼ਿੰਦਗੀ ਨੂੰ ਮਾਣੋ, ਜਿਹੜੇ ਸਮਾਜ ਵਿਚ ਆਏ ਹੋ ਉਹਦਾ ਫਾਇਦਾ ਕਰੋ, ਕੰਮ ਧੰਦਾ ਕਰੋ, ਹਰ ਉਹ ਕੰਮ ਕਰੋ ਜਿਹਦੇ ਨਾਲ ਤੁਹਾਡਾ ਦੇਸ਼ ਤੁਹਾਡਾ ਸਮਾਜ ਸੋਹਣਾ ਬਣੇ। ਐਜੂਕੇਟ ਹੋ ਤੇ ਬੱਚਿਆਂ ਨੂੰ ਅੱਗੇ ਆਪਣੇ ਤੋਂ ਚਾਰ ਗੁਣਾ ਜ਼ਿਆਦਾ ਐਜੂਕੇਸ਼ਨ ਦਵਾਓ। ਇਹ ਸਭ ਕਰਮਕਾਂਡ ਦੇ ਪਖੰਡ, ਜ਼ਿੰਦਗੀ ਤੋਂ ਭੱਜੇ ਹੋਏ ਲੋਕਾਂ ਜਿਵੇਂ ਉਹ ਸਮਾਜ ਵੱਲ ਪਿੱਠ ਕਰ ਦੇਣੀ ਤੇ ਉਹ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇ ਕੰਮ ਧੰਦਾ ਕਰੋ। ਹੈ ਆ ਜਨਾਨੀਆਂ ਜਿਹੜੀਆਂ ਨੇ ਗੋਡੇ ਦੇ ਹੱਥ ਧਰ ਕੇ ਨਾ ਹਾਏ ਕਰਕੇ ਉੱਠਣਗੀਆਂ ਤੇ ਬਾਂਬੇ ਦੇ ਡੇਰੇ ਤੇ ਜਾ ਕੇ ਡਿਸਕੋ ਡਾਂਸ ਕਰਦੀਆਂ ਹੋਈਆਂ ਮਾਂਜਾ ਮਾਰਨਗੀਆਂ ਤੇ ਮੇਰੇ ਗੀਤ ਗਾਉਣਗੀਆਂ ਬਾਬੇ। ਇਸ ਕਰਕੇ ਦੁਨੀਆਂ ਭਰ ਵਿਚ ਪਖੰਡ ਕਰਨ ਵਾਲੇ ਤੇ ਜਿਹੜੇ ਪਖੰਡ ਕਰਨ ਵਾਲੇ ਤੇ ਧਾਰਮਿਕ ਮੁਲਕ ਨੇ, ਜਿੰਨੇ ਹੀ ਜ਼ਿਆਦਾ ਕੱਟੜ ਧਾਰਮਿਕ ਮੁਲਕ ਨੇ ਔਰ ਬਹੁਤ ਬੈਕਵਰਡ ਨੇ ਸਾਰੇ। ਮੈਂ ਤਾਂ ਨਹੀਂ ਕਹਿ ਰਿਹਾ, ਤੁਸੀਂ ਵੇਖ ਲਓ। ਤੇ ਕੰਮ ਕਰਨ ਵਾਲੇ ਮੁਲਕ ਸਾਰੇ ਅੱਗੇ ਨੇ। ਵੈਸੇ ਵੀ ਪਖੰਡ ਭਾਰਤ ਦੀ ਰਾਸ਼ਟਰੀ ਗੇਮ ਹੈ। ਹਿਸਟਰੀ ਪੜ੍ਹਨ ਵਾਲੇ ਸਰ ਜਾਣਦੇ ਨੇ ਕਿ ਭਾਰਤ ਦੀ ਬੁਨਿਆਦ ਹੀ ਪੰਡਤਾਂ ਦੇ ਪਖੰਡ ਤੋਂ ਸ਼ੁਰੂ ਹੋਈ ਸੀ। ਜੇ ਜਾਤ ਪਾਤ ਐਨੀ ਹੋ ਉਹ ਅੱਜ ਸਾਡਾ ਟੌਪਿਕ ਨਹੀਂ। ਇਸੇ ਕਰਕੇ ਆਪਣੀ ਸਦੀ ਦੇ ਮਹਾਨ ਫਿਲਾਸਫਰ ਉਸੇ ਜੀ ਉਹਨਾਂ ਨੇ ਕਿਹਾ ਸੀ, ਭਾਰਤ ਪਖੰਡੀਆਂ ਦਾ ਦੇਸ਼ ਸੀ, ਹੈ ਤੇ ਰਹੇਗਾ। ਮੈਂ ਤੇ ਕਦੀ ਨਹੀਂ ਸੋਚਿਆ ਕਿ ਮੈਂ ਮੁਕਤ ਹੋ ਜਾਵਾਂ। ਮੈਂ ਤੇ ਸਮਝਦਾ ਵਾਂ ਕਿ ਇਹ ਜੀਵਨ ਪਰਵਰਦਿਗਾਰ ਦਾ ਅਨਮੋਲ ਤੋਹਫਾ। ਇਸ ਜੀਵਨ ਨੂੰ ਸਵਰਗ ਨਰਕ ਬਣਾਉਣਾ, ਆਪਣੇ ਮੁਲਕ ਨੂੰ ਸਵਰਗ ਨਰਕ ਬਣਾਉਣਾ, ਆਪਣੇ ਸਮਾਜ ਨੂੰ ਸਵਰਗ ਨਰਕ ਬਣਾਉਣਾ ਤੁਹਾਡੇ ਹੱਥ ਵਾਸ ਹੈ ਸੱਜਣੋ। ਹਰ ਸਮਾਜ ਦੀ ਰੂਪ ਰੇਖਾ ਏਦਾਂ ਦੀ ਹੁੰਦੀ ਹੈ, ਉਹਦੇ ਵਿਚ ਦੁੱਖ ਜ਼ਿਆਦਾ ਹੁੰਦੇ ਨੇ ਤੇ ਸੁੱਖ ਟਾਵੇਂ ਟਾਵੇਂ ਨੇ। ਤੇ ਲੋਕ ਮਿਹਨਤ ਕਰਕੇ ਦੁੱਖਾਂ ਨਾਲ ਲੜਨਾ ਵੀ ਸਿੱਖਦੇ ਨੇ, ਇਹਨਾਂ ਤੋਂ ਛੁਟਕਾਰਾ ਚਾਹੁੰਦੇ ਨੇ। ਜਰਾ ਅੰਦਾਜ਼ਾ ਲਾਓ, ਜੇ ਸਾਡੀ ਜ਼ਿੰਦਗੀ ਦੇ ਵਿਚ ਸੁੱਖ ਹੀ ਸੁੱਖ ਹੋਣ, ਹੈ ਸੁੱਖ ਹੀ ਹੋਣ ਤੇ ਅਸੀਂ ਇਹ ਜ਼ਿੰਦਗੀ ਬੋਰ ਹੋਵੇ, ਦੁੱਖ ਭਰੀ ਹੋਵੇ। ਫਿਰ ਸੁੱਖ ਦੀ ਬਿਊਟੀ ਇਹ ਹੈ ਕਿ ਉਹ ਕਦੀ ਮਿਹਨਤ ਦੇ ਬਾਅਦ ਆਉਂਦਾ ਮਿਲਦਾ। ਹੈ ਪੁਰਾਣੇ ਜ਼ਮਾਨੇ ਦੇ ਬਾਦਸ਼ਾਹ ਕੋਲ ਕਾਹਦਾ ਘਾਟਾ ਹੁੰਦਾ ਸੀ? ਉਹ ਤਾਂ ਬੜੇ ਨੇ ਸੁਖੀ ਹੋਣੇ ਚਾਹੀਦੇ ਹਨ, ਹੈ ਹਰ ਚੀਜ਼ ਹੁੰਦੀ ਸੀ ਉਹਨਾਂ ਕੋਲ, ਪਰ ਉਹ ਆਮ ਆਦਮੀ ਨਾਲੋਂ ਜ਼ਿਆਦਾ ਦੁਖੀ ਹੁੰਦੇ ਸਨ। ਕਿਉਂ? ਦੁਸ਼ਮਣ ਦੇ ਹਮਲੇ ਦਾ ਡਰ, ਦੇਸ਼ ਵਿਚ ਬਗਾਵਤ ਦਾ ਡਰ, ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਡਰ ਤੇ ਪਤਾ ਨੀ ਕੌਣ ਦੋਸਤ ਹੈ ਕੌਣ ਦੁਸ਼ਮਣ ਹੈ, ਕਿਤੇ ਕੋਈ ਕਤਲ ਹੀ ਨਾ ਮੈਨੂੰ ਕਰਦੇ, ਕੋਈ ਜ਼ਹਿਰ ਨਾ ਦੇ ਦੇ। ਇਹੋ ਜਿਹੇ ਬਹੁਤ ਸਾਰੇ ਡਰ ਤੇ ਆਮ ਬੰਦਾ ਜਿਹੜਾ ਹੁੰਦਾ ਆਇਆ ਨੂੰ ਕੋਈ ਡਰ ਨਹੀਂ ਜੇ ਹੁੰਦਾ ਉਹ ਜਿੱਥੇ ਮਰਜ਼ੀ ਕਣਕ ਦੇ ਹੱਥ ਧਰ ਕੇ ਮਿਰਜ਼ਾ ਡਾਉਣ ਲੱਗ ਪਏ ਹੈ ਆਮ ਬੰਦੇ ਪਿੰਡੋਂ ਦੂਰ ਆਪਣੇ ਖੂਹ ਦੇ ਝੂਮੇ ਦੀ ਪਰਾਲੀ ਦੇ ਖੇਤ ਸੁੱਟ ਕੇ ਬੇਫਿਕਰ ਹੋ ਕੇ ਲੱਤਾਂ ਪਸਾਰ ਕੇ ਘਰਾੜੇ ਮਾਰਨ ਦੇ ਹੁੰਦੇ ਨੇ ਜਿਹੜੇ ਆਮ ਮਿਹਨਤ ਕਸ਼ ਲੋਕ ਹੁੰਦੇ ਨੇ ਹੈ ਹਰਾਮ ਦੀ ਕਮਾਈ ਵਾਲੇ ਰੇਸ਼ਮੀ ਬਿਸਤਰਿਆਂ ਤੇ ਵੀ ਕੀ ਕਹਿੰਦੇ ਨੇ ਉਹਨਾਂ ਨੂੰ ਯਾਰ ਪਾਸੇ ਪਟਾਈ ਜਾਣੇ ਇੱਧਰ ਨੂੰ ਕਦੀ ਉੱਧਰ ਨੂੰ ਕਦੀ ਲੱਤਾਂ ਸਿੱਧੀਆਂ ਕਰ ਲਓ ਕਦੀ ਲੱਤਾਂ ਇਕੱਠੀਆਂ ਕਰ ਲਓ ਸਵੇਰੇ ਖੇਤਾਂ ਵਿੱਚ ਕੰਮ ਕਰਦਿਆਂ ਆਮ ਮਜ਼ਦੂਰ ਜਿਹੜੇ ਨੇ ਨਾ ਉਹ ਥੋੜੇ ਜਿਹੇ ਸਾਗ ਨਾਲ ਆਟਾ ਤੇ ਰੋਟੀਆਂ ਖਾ ਕੇ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਖਾ ਚੋਂ ਪਾਣੀ ਪੀ ਪੀ ਲੈਂਦੇ ਹੁੰਦੇ ਸਨ ਮੈਂ ਆਪਣੇ ਮੇਰੇ ਦੀਆਂ ਗੱਲਾਂ ਕਰਨ ਦਿਆਂ ਸਾਰੀ ਜਿਹੜੇ ਤੇ ਕਈ ਰੋਣੀ ਹੋਈ ਉਹਨਾਂ ਨੇ ਸਾਰੇ ਦੇਸ਼ ਦੇ ਮੂੰਹ ਚ ਅੰਨ ਪਾਉਣ ਵਾਸਤੇ ਸਾਡੀ ਧਰਤੀ ਤੇ ਬੜੇ ਬੜੇ ਪੀਰ ਪੈਗੰਬਰ ਆਏ ਨੇ ਜਿਨ੍ਹਾਂ ਨੇ ਹੱਕ ਹਲਾਲ ਦੀ ਕਮਾਈ ਨੂੰ ਪੂਜਾ ਦੱਸਿਆ ਪਰ ਕੌਣ ਕਰੇ ਹੱਕ ਹਲਾਲ ਦੀ ਕਮਾਈ ਜਦੋਂ ਕਿ ਛੇ ਮਹੀਨੇ ਕਿਤੇ ਚਿੱਟਾ ਵੇਟ ਜਾਏ ਸਾਡਾ ਤੇ ਮੌਜਾਂ ਹੀ ਮੌਜਾਂ ਇਲਾਕੇ ਚ ਬੱਲੇ ਬੱਲੇ ਹੋ ਜਾਂਦੀ ਹੈਗੇ ਤੇ ਸਾਰੇ ਕਹਿੰਦੇ ਨੇ ਅਸੀਂ ਨੇਕ ਕਮਾਈ ਕਰਨ ਦੇ ਹਾਂ ਅਸੀਂ ਕੋਈ ਵੀ ਹੇਰਾਫੇਰੀ ਨਹੀਂ ਕਰਦੇ ਉਹ ਜ਼ਿਆਦਾ ਬੋਲਦੇ ਨੇ ਜਿਹੜੇ ਜਿਹੜੇ ਖਾਂਦੇ ਹੀ ਹਰਾਮ ਦੀ ਨੇ ਸਾਡੀ ਦਸਾਂ ਨਵਾਂ ਦੀ ਮਿਹਨਤ ਦੁਨੀਆਂ ਕਹਿੰਦੀ ਹੈ ਪਰ ਟਾਵੇਂ ਟਾਵੇਂ ਨੂੰ ਹਲਾਲ ਦੀ ਪੈਂਦੀ ਹੈ ਮਾਨ ਮੰਦਰ ਵਿੱਚ ਵਸਦੇ ਰੱਬ ਦੇ ਸਾਰੇ ਕਾਤਲ ਨੇ ਦੁਨੀਆਂ ਮੰਦਰ ਮਸਜਿਦ ਸਜਦੇ ਕਰਦੀ ਰਹਿੰਦੀ ਐ ਕਦੀ ਆਪਣੇ ਮਨ ਮੰਦਰ ਚ ਵੀ ਛਾਤੀ ਮਾਰਿਆ ਕਰੋ ਕਦੀ ਮਾਰਿਆ ਕਰੋ ਅੱਛਾ ਜਦੋਂ ਤੁਸੀਂ ਕੋਈ ਬੁਰਾ ਕੰਮ ਕਰਦੇ ਹੋ ਤੁਹਾਨੂੰ ਕਿਸੇ ਨੇ ਨਹੀਂ ਵੇਖਿਆ ਰਾਤ ਨੂੰ ਸੌਣ ਲੱਗਿਆ ਤੁਹਾਨੂੰ ਕੌਣ ਲਾਂਤਾਂ ਪਾ ਰਿਹਾ ਹੁੰਦਾ ਪਰ ਰੱਬ ਤੇ ਤੁਹਾਡੇ ਅੰਦਰ ਤੁਸੀਂ ਕੋਈ ਪਹਾੜਾਂ ਤੇ ਚੜ ਜਾਂਦਾ ਕੋਈ ਖੁੰਦਰਾਂ ਚ ਵੜ ਜਾਂਦਾ ਕੋਈ ਪੁੱਠਾ ਲਮਕ ਗਿਆ ਕੋਈ ਇਧਰ ਨੂੰ ਕੋਈ ਉਧਰ ਨੂੰ ਆਪਣੇ ਅੰਦਰ ਕੀ ਨਹੀਂ ਛਾਤੀ ਮਾਰਦੇ ਤੁਸੀਂ ਜਾਂ ਤੁਸੀਂ ਪਾਪ ਹੀ ਇੰਨੇ ਕੀਤੇ ਨੇ ਤੁਹਾਡੀ ਆਤਮਾ ਤੁਹਾਨੂੰ ਆਵਾਜ਼ ਦੇਣੋਂ ਹਟ ਗਈ ਹੈ ਮੈਂ ਸੋਚਣਾ ਕਿ ਸਾਨੂੰ ਸਾਰਿਆਂ ਨੂੰ ਬਦੀ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ ਤੇ ਨੇਕ ਲੋਕਾਂ ਦਾ ਸਾਥ ਦੇਣਾ ਚਾਹੀਦਾ ਬੁਰਿਆਂ ਦਾ ਬਾਈ ਕਰ ਮੈਂ ਥੋੜਾ ਇਹ ਕਹਿੰਦਾ ਕਿ ਤੁਸੀਂ ਬੁਰਿਆਂ ਦੇ ਨਾਲ ਲੜੋ ਬਾਹਰ ਨਿਕਲੋ ਧਾਮ ਦਾਸ ਹੋ ਨਹੀਂ ਸੱਜਣ ਲੋਕਾਂ ਦਾ ਸਮਾਜ ਦੇ ਦੋਸਤਾਂ ਦਾ ਸਾਥ ਦਿਓ ਤੇ ਬੁਰਿਆਂ ਦਾ ਬਾਈਕਾਟ ਕਰੋ ਉਹ ਕੱਲੇ ਰਹਿ ਜਾਣਗੇ ਕਾਹੇ ਜੋਗੇ ਨਹੀਂ ਤੁਸੀਂ ਤਾਂ ਗੁੰਡਿਆਂ ਨੂੰ ਵੋਟਾਂ ਪਾਉਂਦੇ ਹੋ ਕੋਈ ਪ੍ਰੋਫੈਸਰ ਖਲੋ ਜੇ ਉਹਦੀ ਸਾਰੀ 1600-1200 ਵੋਟ ਨਿਕਲਦੀ ਹੈ ਸਾਡੇ ਲਿਖਾਰੀ ਨਾਟਕਕਾਰ ਭਿੱਗ ਵਜੀਏ ਇਸ ਵਿੱਚ ਉੱਘਾ ਰੋਲ ਅਦਾ ਕਰ ਸਕਦੇ ਨੇ ਪਰ ਬਹੁਤੇ ਲਿਖਾਰੀ ਤੇ ਚਾਪਲੂਸੀ ਕਰਕੇ ਜਿਸ ਤਰ੍ਹਾਂ ਸਾਡਾ ਉਹ ਗੋਦੀ ਮੀਡੀਆ ਅਨਪੜ੍ਹ ਲੀਡਰਾਂ ਤੋਂ ਸ਼ਾਬਾਸ਼ ਤੇ ਕਈ ਤਰ੍ਹਾਂ ਦੇ ਕੀ ਹੁੰਦੇ ਨੇ ਪੁਰਸਕਾਰ ਲੈ ਰਹੇ ਨੇ ਇਹੋ ਜਿਹੇ ਲਿਖਾਰੀ ਅੰਧ ਵਿਸ਼ਵਾਸ ਫੈਲਾਉਣ ਵਾਲੇ ਬਾਬਿਆਂ ਤਸਕਰਾਂ ਤੇ ਰਿਸ਼ਵਤ ਖੋਰਾਂ ਤੋਂ ਵੀ ਪੈ ਰਹੇ ਨੇ ਤੁਹਾਡਾ ਮਕਸਦ ਹੈ ਸਮਾਜ ਨੂੰ ਅਲਰਟ ਕਰਨਾ ਸਹੀ ਰਾਹ ਵਿਖਾਉਣਾ ਤੁਸੀਂ ਉਹਨਾਂ ਦੀ ਬੋਲੀ ਬੋਲਣ ਰਹੇ ਹੋ ਕਰਨੀ ਕੀ ਹੁਣ ਇਹਨਾਂ ਕੋਲ ਪਾਵਰ ਹੁੰਦੀ ਹੈ ਜਰਾ ਕਿ ਇਹਨਾਂ ਦੇ ਰੇਸ ਗੱਲ ਕਰ ਦਿਓ ਜਾਂ ਕੁਛ ਅਖਬਾਰ ਤੋਂ ਲਿਖ ਦਿਓ ਤੁਹਾਡੇ ਤੇ ਟਰੱਕ ਚੜਾ ਦਿੰਦੇ ਨੇ ਜਾਂ ਤੁਹਾਡੀਆਂ ਲੱਤਾਂ ਭੰਨ ਦੇਣਗੇ ਜਾਂ ਗੋਲੀ ਮਰਵਾ ਦੇਣਗੇ ਤੁਹਾਨੂੰ ਹੈ ਮਾੜਾ ਬੰਦਾ ਇਹਨਾਂ ਦੇ ਅੱਗੇ ਤੇ ਕੁਛ ਹੈ ਹੀ ਨਹੀਂ ਮੱਖੀ ਵਰਗੀ ਉਹਦੀ ਕੀੜੀ ਵਰਗੀ ਉਹਦੀ ਔਕਾਤ ਹੁੰਦੀ ਹੈ ਪਰ ਜਦੋਂ ਸਮੂਹਿਕ ਤੌਰ ਤੇ ਤੁਸੀਂ ਇਹ ਕੱਲਾ ਕੱਲਾ ਨਹੀਂ ਨਾ ਸਮੂਹਿਕ ਤੌਰ ਤੇ ਇਹਨਾਂ ਲੋਕਾਂ ਦਾ ਬਾਈਕਾਟ ਕਰੋਗੇ ਇਹ ਜ਼ਮੀਨ ਤੇ ਡਿੱਗ ਪੈਣਗੇ ਪੜ੍ਹੇ ਲਿਖੇ ਵਿਦਵਾਨੋ ਤੇ ਮਨੁੱਖੀ ਜਾਤੀ ਦੇ ਹਿਤੈਸ਼ੀਓ ਤੁਹਾਨੂੰ ਭਗਤੀ ਕਰ ਕਰਕੇ ਮੁਕਤੀ ਦੀ ਕੋਈ ਜ਼ਰੂਰਤ ਨਹੀਂ ਮੈਂ ਚਾਹਾਂਗਾ ਤੁਸੀਂ ਬਾਰ ਬਾਰ ਇਸ ਸੰਸਾਰ ਦੇ ਵਿੱਚ ਆਓ ਤੇ ਹਰ ਜਨਮ ਵਿੱਚ ਇਹਨਾਂ ਲੁੱਚੇ ਲਫੰਗੇ ਲਕਾਈ ਨੂੰ ਗੁੰਮਰਾਹ ਕਰਨ ਵਾਲੇ ਗਰੀਬ ਮਾਰ ਕਰਨ ਵਾਲੇ ਦੇਸ਼ ਨੂੰ ਲੁੱਟਣ ਵਾਲੇ ਇਹਨਾਂ ਵੱਡ ਜਾਤਾਂ ਦਾ ਲੱਕ ਬੰਨ ਕੇ ਟੱਕਰਾ ਕਰੋ ਹਰ ਜਨਮ ਚ। ਤੁਸੀਂ ਆਪਣੀ ਅਕਲ ਬੁੱਧੀ ਤੇ ਟੈਕਨੀਕ ਦੇ ਜ਼ੋਰ ਨਾਲ ਮੈਨੂੰ ਪਤਾ ਹੈ ਗੰਦ ਹੂੰਝ ਸਕਦੇ ਹੋ, ਜਿਨ੍ਹਾਂ ਦਿਨ ਤੁਹਾਡੀ ਤਾਦਾਦ ਵੱਧਦੀ ਹੈ ਤੇ ਵੱਧਦੀ ਜਾਵੇਗੀ, ਸੱਚ ਦੀ ਸਪੀਡ ਭਾਵੇਂ ਘੱਟ ਹੁੰਦੀ ਹੈ ਪਰ ਨੇਕ ਇਨਸਾਨਾਂ ਦੀ ਕੋਸ਼ਿਸ਼ ਨਾਲ ਸਾਡੀ ਸੋਹਣੀ ਧਰਤੀ ਇੱਕ ਦਿਨ ਸਵਰਗ ਬਣੇਗੀ ਆਲ ਯੂਰਪ ਵਾਂਗੂ। ਯਾਰ ਅਸੀਂ ਉਹ ਵੇਖੋ ਦੁਨੀਆਂ ਕਿੰਨੀ ਉੱਨਤ ਕਿਤਰਾ ਹੋ ਗਈ, ਇੰਨੀ ਐਜੂਕੇਸ਼ਨ ਕਾਮੇ ਟ੍ਰੇਨਡ ਕਾਮੇ ਨਿਕਲਦੇ ਨੇ ਉਹਨਾਂ ਦੇ, ਜਿਹੜੇ ਬੱਚੇ ਚੰਗੇ ਪੜ੍ਹਨ ਲਿਖਣ ਵਾਲੇ ਨਹੀਂ ਨਾ ਹੁੰਦੇ ਉਹ ਦਸਵੀਂ ਚੋਂ ਅੱਗੇ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਕੋਰਸ ਕਰਵਾਏ ਜਾਂਦੇ ਨੇ ਜਿਸ ਤਰ੍ਹਾਂ ਮਤਲਬ ਕਿ ਇੱਕ ਬਿਜਲੀ ਦਾ ਜਾਂ ਕੋਈ ਟੈਕਨੀਕਲ ਕੰਮ ਸਿਖਾ ਦੇਣਾ ਜਾਂ ਆ ਜਿਹੜੇ ਹੀਟਰ ਹੁੰਦੇ ਨੇ ਉਹਨਾਂ ਦੀ ਸੈਂਟਰਲ ਹੀਟਰ ਸਿਸਟਮ ਹੈ ਨਾ ਉੱਥੇ ਸਾਰੇ ਇਹੋ ਜਿਹਾ ਮਕੈਨਿਕ ਬਣਾ ਦੇਣਾ ਜਾਂ ਕਦੇ ਉਹਨਾਂ ਨੂੰ ਕਾਰਾਂ ਦੇ ਬਹੁਤ ਸੋਹਣੇ ਕਈ ਤਰ੍ਹਾਂ ਦੇ ਕੋਰਸ ਨੇ। ਇਹ ਲੋਕ ਪੜ੍ਹਿਆ ਲਿਖਿਆ ਲੋਕਾਂ ਜਿੰਨੇ ਪੈਸੇ ਕਮਾਉਂਦੇ ਨੇ ਕਿਉਂਕਿ ਉੱਥੇ ਮਜ਼ਦੂਰ ਦੀ ਤਨਖਾਹ ਜ਼ਿਆਦਾ। ਆ ਜਿਹੜੇ ਘਰਾਂ ਦੇ ਵਿੱਚ ਟਾਈਲਾਂ ਲਾਉਂਦੇ ਨੇ ਆਪਣੀਆਂ ਜਾਂ ਇੱਟਾਂ ਲਾਉਂਦੇ ਨੇ ਫਰਸ਼ ਵਗੈਰਾ ਜਾਂ ਕਲੀਆਂ ਕਰਦੇ ਨੇ ਉਹ ਇੱਕ ਇੰਜੀਨੀਅਰ ਨਾਲੋਂ ਦੋ ਗੁਣਾ ਜ਼ਿਆਦਾ ਪੈਸੇ ਕਮਾਉਂਦੇ ਨੇ। ਮੈਸਡੀਜ਼ ਤੇ BMW ਕਾਰਾਂ ਚਾਹੁੰਦੇ ਨੇ ਸਾਡੇ ਘਰ ਚ ਕਲੀ ਕਰਨ ਵਾਸਤੇ, ਇਹ ਜਿਹੜੇ ਜਿਨ੍ਹਾਂ ਨੂੰ ਅੱਗੇ ਪੜ੍ਹਨ ਨਹੀਂ ਦਿੱਤਾ ਗਿਆ ਤੇ ਤੁਸੀਂ ਪੜ੍ਹ ਇਹ ਨਹੀਂ ਉੱਥੇ ਸਕੂਲ ਦੇ ਟੀਚਰਾਂ ਦੀ ਮਰਜ਼ੀ ਹੁੰਦੀ ਹੈ ਕਿ ਬੱਚਾ ਅੱਗੇ ਜਾਏਗਾ ਕਿ ਨਹੀਂ ਜਾਏਗਾ, ਉਹਨਾਂ ਸਕੂਲਾਂ ਚ ਭੇਜਿਆ ਜਾਂਦਾ ਉਹਨੂੰ, ਇੱਕ ਨੰਬਰ ਹੁੰਦੇ ਨੇ ਉਹਦੇ ਹਿਸਾਬ ਨਾਲ, ਕੋਈ ਵੀ ਉੱਥੇ ਮਾਂ ਪਿਓ ਨਹੀਂ ਚਾਹੁੰਦਾ ਮੈਂ ਬੱਚੇ ਨੂੰ ਇੱਥੇ ਦਾਖਲ ਕਰਾ ਦਿਆਂ ਇੱਥੇ ਨੇ, ਉਹ ਚੱਲਦਾ ਜੋ ਸਿਸਟਮੈਟਿਕਲੀ ਚੱਲ ਰਿਹਾ ਉਦਾਂ ਹੀ ਚੱਲੇਗਾ। ਲੇਕਿਨ ਇਹ ਭਾਵੇਂ ਪੜ੍ਹਨ ਦੇ ਵਿੱਚ ਮਤਲਬ ਕਿ ਇੰਨੀ ਹੁਸ਼ਿਆਰ ਨਹੀਂ ਲੇਕਿਨ ਇਹਨਾਂ ਦੀ ਜ਼ਿੰਦਗੀ ਆਉਣ ਵਾਲਾ ਭਵਿੱਖ ਜਿਹੜਾ ਉਹ ਇੰਜੀਨੀਅਰਾਂ ਵਰਗਾ ਵੀ ਇੰਜੀਨੀਅਰਾਂ ਤੋਂ ਉੱਪਰ, ਪਰ ਇੰਜੀਨੀਅਰ ਦੀ ਇੱਕ ਪੋਸਟ ਹੁੰਦੀ ਹੈ, ਇੰਜੀਨੀਅਰ ਦੀ ਇੱਕ ਰਿਸਪੈਕਟ ਹੁੰਦੀ ਹੈ, ਇੱਕ ਵਾਈਟ ਕਲਰ ਜਾਬ ਹੁੰਦੀ ਹੈ, ਇਹ ਜ਼ੋਰ ਵਾਲਾ ਕੰਮ ਕਰ। ਆ ਜਿਹੜੇ ਘਰਾਂ ਦੇ ਵਿੱਚ ਟਾਈਲਾਂ ਲਾਉਂਦੇ ਨੇ ਆਪਣੀਆਂ ਜਾਂ ਇੱਟਾਂ ਲਾਉਂਦੇ ਨੇ ਫਰਸ਼ ਵਗੈਰਾ ਜਾਂ ਕਲੀਆਂ ਕਰਦੇ ਨੇ ਉਹ ਇੱਕ ਇੰਜੀਨੀਅਰ ਨਾਲੋਂ ਦੋ ਗੁਣਾ ਜ਼ਿਆਦਾ ਪੈਸੇ ਕਮਾਉਂਦੇ ਨੇ। ਮੈਸਡੀਜ਼ ਤੇ BMW ਕਾਰਾਂ ਚਾਹੁੰਦੇ ਨੇ ਸਾਡੇ ਘਰ ਚ ਕਲੀ ਕਰਨ ਵਾਸਤੇ, ਇਹ ਜਿਹੜੇ ਜਿਨ੍ਹਾਂ ਨੂੰ ਅੱਗੇ ਪੜ੍ਹਨ ਨਹੀਂ ਦਿੱਤਾ ਗਿਆ ਤੇ ਤੁਸੀਂ ਪੜ੍ਹ ਇਹ ਨਹੀਂ ਉੱਥੇ ਸਕੂਲ ਦੇ ਟੀਚਰਾਂ ਦੀ ਮਰਜ਼ੀ ਹੁੰਦੀ ਹੈ ਕਿ ਬੱਚਾ ਅੱਗੇ ਜਾਏਗਾ ਕਿ ਨਹੀਂ ਜਾਏਗਾ, ਉਹਨਾਂ ਸਕੂਲਾਂ ਚ ਭੇਜਿਆ ਜਾਂਦਾ ਉਹਨੂੰ, ਇੱਕ ਨੰਬਰ ਹੁੰਦੇ ਨੇ ਉਹਦੇ ਹਿਸਾਬ ਨਾਲ, ਕੋਈ ਵੀ ਉੱਥੇ ਮਾਂ ਪਿਓ ਨਹੀਂ ਚਾਹੁੰਦਾ ਮੈਂ ਬੱਚੇ ਨੂੰ ਇੱਥੇ ਦਾਖਲ ਕਰਾ ਦਿਆਂ ਇੱਥੇ ਨੇ, ਉਹ ਚੱਲਦਾ ਜੋ ਸਿਸਟਮੈਟਿਕਲੀ ਚੱਲ ਰਿਹਾ ਉਦਾਂ ਹੀ ਚੱਲੇਗਾ। ਲੇਕਿਨ ਇਹ ਭਾਵੇਂ ਪੜ੍ਹਨ ਦੇ ਵਿੱਚ ਮਤਲਬ ਕਿ ਇੰਨੀ ਹੁਸ਼ਿਆਰ ਨਹੀਂ ਲੇਕਿਨ ਇਹਨਾਂ ਦੀ ਜ਼ਿੰਦਗੀ ਆਉਣ ਵਾਲਾ ਭਵਿੱਖ ਜਿਹੜਾ ਉਹ ਇੰਜੀਨੀਅਰਾਂ ਵਰਗਾ ਵੀ ਇੰਜੀਨੀਅਰਾਂ ਤੋਂ ਉੱਪਰ, ਪਰ ਇੰਜੀਨੀਅਰ ਦੀ ਇੱਕ ਪੋਸਟ ਹੁੰਦੀ ਹੈ, ਇੰਜੀਨੀਅਰ ਦੀ ਇੱਕ ਰਿਸਪੈਕਟ ਹੁੰਦੀ ਹੈ, ਇੱਕ ਵਾਈਟ ਕਲਰ ਜਾਬ ਹੁੰਦੀ ਹੈ, ਇਹ ਜ਼ੋਰ ਵਾਲਾ ਕੰਮ ਕਰਦੇ ਨੇ ਸਾਰੇ ਲੇਕਿਨ ਪੈਸੇ ਦੋ ਤਿੰਨ ਗੁਣਾ ਜ਼ਿਆਦਾ ਇਹਨਾਂ ਕੋਲ ਹੁੰਦੇ।

ਨਹੀਂ ਚੌਦਾਂ ਮੈਂ ਬੱਚੇ ਨੇ ਇੱਥੇ ਦਾਖਲ ਕਰਾ ਲਿਆ ਇੱਥੇ ਨੇ ਉਹ ਚੱਲਦਾ ਜੋ ਸਿਸਟਮੈਟਿਕਲੀ ਚੱਲ ਰਿਹਾ ਉਦਾਂ ਹੀ ਚੱਲੇਗਾ ਲੇਕਿਨ ਇਹ ਭਾਵੇਂ ਪੜ੍ਹਨ ਦੇ ਵਿੱਚ ਮਤਲਬ ਕਿ ਇੰਨੀ ਹੁਸ਼ਿਆਰ ਨਹੀਂ ਲੇਕਿਨ ਇਹਨਾਂ ਦੀ ਜ਼ਿੰਦਗੀ ਆਉਣ ਵਾਲਾ ਭਵਿੱਖ ਜਿਹੜਾ ਉਹ ਇੰਜੀਨੀਅਰਾਂ ਵਰਗਾ ਵੀ ਇੰਜੀਨੀਅਰਾਂ ਤੋਂ ਉੱਪਰ ਪਰ ਇੰਜੀਨੀਅਰ ਦੀ ਇੱਕ ਪੋਸਟ ਹੁੰਦੀ ਹੈ ਇੰਜੀਨੀਅਰ ਦੀ ਇੱਕ ਰਿਸਪੈਕਟ ਹੁੰਦੀ ਹੈ ਇੱਕ ਵਾਈਟ ਕਲਰ ਜਾਬ ਹੁੰਦੀ ਹੈ ਇਹ ਜੋ ਵਾਲਾ ਕੰਮ ਕਰਦੇ ਨੇ ਸਾਰੇ ਲੇਕਿਨ ਪੈਸੇ ਦੋ ਤਿੰਨ ਗੁਣਾ ਜ਼ਿਆਦਾ ਇਹਨਾਂ ਕੋਲ ਹੁੰਦੇ ਠੀਕ ਹੈ ਜੀ ਵੇਖ ਲਓ ਤੁਹਾਡੇ ਤੁਸੀਂ ਮਜ਼ਦੂਰਾਂ ਨੂੰ ਭੁੱਖਾ ਭੁੱਖੇ ਮਾਰਦੇ ਹੋ ਤੇ ਤੁਸੀਂ ਦੇ ਕੇ ਨਾ ਉਹਨਾਂ ਨੂੰ ਮੁਫ਼ਤ ਖਾਣੇ ਦਾਲ ਚੌਲ ਉਹ ਮਜ਼ਦੂਰੀ ਕਰਦੇ ਵੀ ਗਏ ਨੇ ਉਹ ਮਜ਼ਦੂਰੀ ਕਰਦੇ ਵੀ ਕਹਿੰਦੇ ਨੇ ਅਸੀਂ ਦਾਲ ਚੌਲ ਵੀ ਖਾਣੇ ਨੇ ਇਹ ਸਰਕਾਰਾਂ ਗੁੰਮਰਾਹ ਕਰ ਰਹੀਆਂ ਨੇ ਇਹ ਪੁੱਠੀਆਂ ਚਾਲਾਂ ਨੇ ਤੁਹਾਡੀਆਂ ਦੇਸ਼ ਨੂੰ ਬੈਡਵੇਅਰ ਲੱਗਾ ਦੋਸਤੋ ਜੇ ਅਸੀਂ ਵੀ ਕੰਮ ਕਰਨ ਲੱਗੇ ਤੇ ਯੂਰਪ ਨੂੰ ਸਾਡੀ ਧਰਤੀ ਵੀ ਸਵਰਗ ਸਵਰਗ ਬਣ ਗਈ ਇਹ ਸੋਹਣਾ ਭਾਰਤ ਸਵਰਗ ਬਣ ਗਿਆ ਫਿਰ ਉੱਪਰ ਵਾਲੇ ਸਵਰਗ ਦੀ ਜਾਂ ਮੁਕਤੀ ਦੀ ਜ਼ਰੂਰਤ ਹੀ ਨਹੀਂ ਰਹਿਣੀ ਉਹ ਜੇ ਅਸੀਂ ਰਹਿ ਨਹੀਂ ਸਵਰਗ ਦੀ ਰਹੇ ਹਾਂ ਉਹ ਦੂਜੇ ਸਵਰਗ ਚ ਜਾ ਕੇ ਕੀ ਕਰਨਾ ਹੈ ਹਾਸੋਹੀਣੀਆਂ ਗੱਲਾਂ ਨੇ ਇੱਥੇ ਕੰਮ ਕਰਨਾ ਸਾਡੇ ਜਿਹੜੇ ਵੈਸੇ ਕੁਛ ਲੋਕ ਕੰਮ ਕਰਦੇ ਨੇ ਬਹੁਤ ਕੰਮ ਕਰਦੇ ਨੇ ਪਰ ਮੈਜੋਰਿਟੀ ਕੰਮ ਕਰਨਾ ਸਾਡੀ ਮਤਲਬ ਪਤਾ ਨਹੀਂ ਕਿਉਂ ਇੱਜ਼ਤ ਅਖਲਾਕ ਦੇ ਅਗੇਂਸਟ ਹੈ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਉੱਧਰ ਦੇ ਸਮਾਜ ਨੇ ਵੇਖ ਲਓ ਛੋਟੇ ਕੰਮ ਵਾਲਿਆਂ ਨੂੰ ਜ਼ਿਆਦਾ ਪੇ ਮਿਲ ਰਹੀ ਹੈ ਉੱਧਰ ਗੱਲ ਏਦਾਂ ਫਿਰ ਜਦੋਂ ਇਹ ਅਸੀਂ ਆਪਣੇ ਮੁਲਕ ਨੂੰ ਸਵਰਗ ਬਣਾ ਲਾਂਗੇ ਫਿਰ ਇੱਕ ਤੋਂ ਉੱਪਰ ਵਾਲੇ ਸਵਰਗ ਦੀ ਜ਼ਰੂਰਤ ਨਹੀਂ ਹੈ ਤੇ ਫਿਰ ਮੁਕਤੀ ਦੀ ਵੀ ਜ਼ਰੂਰਤ ਨਹੀਂ ਚਲੋ ਏਡੀ ਸੋਹਣੀ ਜਗ੍ਹਾ ਦੇ ਵਿੱਚ ਰਹਿਣ ਕਿੰਨੀ ਸੋਹਣੀ ਲਾਈਫ ਹੁੰਦੀ ਹੈ ਹੈਂਜੀ ਤੁਸੀਂ ਸਾਰਿਆਂ ਨਾਲ ਮਿਲ ਕੇ ਜਿਹਨੂੰ ਨਰਕ ਬਣਾਇਆ ਸਾਰੇ ਰਾਜ ਮਿਲ ਕੇ ਸਵਰਗ ਵੀ ਬਣਾ ਸਕਦੇ ਹੋ ਤੁਸੀਂ ਏਡੀ ਕਿਹੜੀ ਗੱਲ ਹੈ ਫਿਰ ਹਰ ਇੱਕ ਦਾ ਇਸ ਦੁਨੀਆ ਨੂੰ ਮੰਨਣ ਲਈ ਬਾਰ ਬਾਰ ਦਿਲ ਵਿੱਚ ਆਏਗਾ ਜਦੋਂ ਸਾਡਾ ਸਮਾਜ ਸੋਹਣਾ ਹੋਵੇਗਾ ਪ੍ਰੇਮ ਭਾਵ ਹਰ ਇੱਕ ਦੇ ਬੁੱਧ ਚ ਪੈਸੇ ਹੋਣਗੇ ਹਰ ਕੋਈ ਕੰਮ ਕਰ ਰਿਹਾ ਹੋਵੇਗਾ ਸੋਹਣੀਆਂ ਕਾਰਾਂ ਫਲੈਟ ਹੋਣਗੇ ਲੋਕਾਂ ਕੋਲ ਹੈ ਰੱਬ ਕਰੇ ਅਸੀਂ ਸਾਰੇ ਆਪਣੇ ਦੇਸ਼ ਨੂੰ ਉੱਚਾ ਚੁੱਕਣ ਵਾਸਤੇ ਧਿਆਨ ਦਈਏ ਅੱਜ ਤੱਕ ਪ੍ਰਲੋਕ ਕਿਸੇ ਨੇ ਵੇਖਿਆ ਜਾਂ ਰਹਿਣਾ ਜਿਹੜਾ ਮਰ ਗਿਆ ਉਹ ਉਧਰੋਂ ਵਾਪਸ ਨਹੀਂ ਆ ਸਕਦਾ ਤੇ ਜਿਉਂਦਾ ਉਧਰ ਜਾ ਨਹੀਂ ਸਕਦਾ ਫਿਰ ਇਹ ਕਹਾਣੀਆਂ ਕੀ ਨਹੀਂ ਯਾਰ ਇਹ ਫਿਰ ਇੰਟਰਟੇਨ ਨੇ ਇਹ ਕਹਾਣੀਆਂ ਮਨਘੜਤ ਨੇ ਕੋਈ ਸਬੂਤ ਨਹੀਂ ਇਹਨਾਂ ਦਾ ਅਗਰ ਅਸੀਂ ਉੱਪਰ ਵਾਲਾ ਸਵਰਗ ਭੁੱਲ ਕੇ ਬੰਦੇ ਦੇ ਪੁੱਤ ਬਣ ਜਾਈਏ ਸਾਰੇ ਭਾਰਤੀ ਕੰਮ ਕਰਨ ਜ਼ਿੰਮੇਵਾਰ ਨਾਗਰਿਕ ਬਣ ਜਾਣ ਜੋ ਵੀ ਜਿੱਥੇ ਵੀ ਮਿਲੇ ਇਮਾਨਦਾਰੀ ਨਾਲ ਤੇ ਸਾਡਾ ਸੋਹਣਾ ਭਾਰਤ ਵਰਸ਼ ਵੀ ਸਵਰਗ ਬਣ ਸਕਦਾ ਭਾਰਤੀਓ ਤੁਸੀਂ ਸਿਰਫ 40 ਜਾਂ 50% ਹੀ ਮੰਗਣਦਾਰ ਬਣ ਜਾਓ ਤੇ ਭਾਰਤ ਸਵਰਗ ਬਣ ਸਕਦਾ ਪਰ ਤੁਸੀਂ ਤੇ 100% ਚੋਰ ਹੋ ਤੇ ਤੁਸੀਂ ਧਾਰਮਿਕ ਵੀ ਨਹੀਂ ਆਪਣੇ ਪਰਵਰਦਗਾਰ ਨੂੰ ਧੋਖਾ ਦੇਣ ਵਾਲੇ ਪਖੰਡੀ ਹੋ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਤੇ ਇਹ ਤੇ ਸੀ ਮੇਰੀ ਗੱਲਬਾਤ ਤੇ ਹੁਣ ਸਾਡੇ ਵਧੀਆ ਪੱਤਰਕਾਰ ਆਪਣਾ ਬਲਬੀਰ ਬੱਬੀ ਜੀ ਉਹਨਾਂ ਨੂੰ ਮੈਂ ਕਾਲ ਲੱਗਾ ਕਰਨ ਉਹ ਆਣ ਕੇ ਤੇ ਤੁਹਾਨੂੰ ਖਰੀਆਂ ਖਰੀਆਂ ਸੁਣਾਉਣਗੇ ਲਾਜ ਮੈਂ ਉਹਨਾਂ ਨੂੰ ਲੱਗਾ ਕਾਲ ਕਰ ਦਿੱਤੀ ਹੈ ਕਾਲ ਉਮੀਦ ਹੈ

0: ਤਾਰੇ ਪੇਸ਼ ਕੀਤੀਆਂ।
1: ਮੇਹਰਬਾਨੀ ਜੀ, ਮੇਹਰਬਾਨੀ, ਥੈਂਕ ਯੂ। ਤੁਸੀਂ ਵੀ ਕੋਈ ਘੱਟ ਨੀ, ਬਹੁਤ ਖੂਬਸੂਰਤ ਤਰੀਕੇ ਨਾਲ ਗੱਲਬਾਤ ਕਰਦੇ ਹੋ, ਧੰਨਵਾਦ ਤੁਹਾਡਾ।
0: ਚਲੋ ਬਹੁਤ ਵਧੀਆ ਲੱਗਦਾ ਜੀ। ਅਸਲ ਦੇ ਵਿਚ ਅਨੇਕਾਂ ਜਿਹੜੀਆਂ ਗੱਲਾਂ ਬਾਤਾਂ ਨੇ, ਚਾਹੇ ਤੁਸੀਂ ਦੇਸ਼ ਵਿਚ ਬੈਠੇ ਹੋ, ਅਸੀਂ ਇੱਥੇ ਬੈਠੇ ਹੋ, ਤੁਸੀਂ ਵਿਦੇਸ਼ ਬੈਠੇ ਹੋ, ਇਹ ਰੱਖਣ ਵਾਲਾ ਉਪਰਾਲਾ ਜਿਹੜਾ ਇੰਨੇ ਸਰੋਤਿਆਂ ਦੇ ਸਾਹਮਣੇ, ਸੱਤ ਸਮੁੰਦਰ ਪੰਜਾਬ ਦੇ ਦੂਰ ਬੈਠੇ ਹੋ ਤੁਸੀਂ, ਤੇ ਤੁਹਾਨੂੰ ਜੇਕਰ ਪੰਜਾਬ ਨਾਲ ਪ੍ਰਤੀ ਪਿਆਰ ਪ੍ਰੇਮ ਹੈ, ਤੁਸੀਂ ਤਾਂ ਇਹ ਮੁੱਦੇ ਛੇੜਦੇ ਹੋ।
1: ਜੀ ਬਿਲਕੁਲ ਬਿਲਕੁਲ, ਸਾਡਾ ਪ੍ਰੇਮ ਹੈ ਤੇ ਸਾਡੀ ਉਹ ਧਰਤੀ ਹੈ ਜਿੱਥੇ ਸਾਡਾ ਜਨਮ ਹੋਇਆ, ਇਹਦੀਆਂ ਖੁਸ਼ੀਆਂ ਮਾਣੀਆਂ, ਹਾਂਜੀ ਲੁੱਡੀਆਂ ਪਾਈਆਂ, ਤੇ ਅਸੀਂ ਬਿਲਕੁਲ ਭਾਵੇਂ ਅਸੀਂ ਦੂਸਰਿਆਂ ਮੁਲਕਾਂ ਚ ਹੀ ਰਹਿ ਰਹੇ ਹਾਂ, ਹਾਂਜੀ ਇਹ ਸਾਡੀ ਜਨਮ ਧਰਤੀ ਆ। ਇਹ ਜੇ ਨੂੰ ਜਰਾ ਕੋਈ ਦੁੱਖ ਮਿਲਦਾ ਜਾਂ ਇੱਧਰ ਨੂੰ ਜਦੋਂ ਝਾਤੀ ਮਾਰਦੇ ਹਾਂ, ਜੇ ਸਾਡੀ ਨਜ਼ਰ ਦੇ ਵਿਚ ਭੈੜ ਆਉਂਦਾ, ਉਹਦਾ ਸਾਨੂੰ ਬਹੁਤ ਅਫਸੋਸ ਹੁੰਦਾ ਵੀ ਇਹ ਕਿਉਂ।
0: ਬਿਲਕੁਲ ਜੀ, ਇਹ ਤਾਂ ਹੀ ਮੈਂ ਕਹਿ ਰਿਹਾ ਵੀ ਜਿਹੜੇ ਪ੍ਰੇਮ ਪਿਆਰ ਵਾਲੇ ਨੇ, ਤਾਂ ਸਾਡੇ ਸੱਜਣ ਨੇ ਵਾਹਿਗੁਰੂ ਜੀ, ਉਹਨਾਂ ਦੇ ਸਿਆਈਆਂ ਨੇ ਗੱਲਾਂ ਨਹੀਂ। ਜੇਕਰ ਨਜ਼ਰ ਮਾਰੀਏ ਤਾਂ ਗੁਰਾਂ ਦੇ ਨਾਂ ਹੇਠ ਵਸਦੇ ਪੰਜਾਬ ਦੇ ਵਿਚ ਕੀ ਕੁਝ ਹੋ ਰਿਹਾ, ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ,
1: ਬਸ
0: ਇਹ ਵੱਡੇ ਸਵਾਲ ਨੇ
1: ਜੀ।
0: ਪਰ ਵਾਹਿਗੁਰੂ ਜੀ, ਚਾਹੇ ਅਸੀਂ ਪੰਜਾਬ ਦੇ ਸਿਆਸੀ ਲਾਣੇ ਦੀ ਗੱਲ ਕਰੀਏ, ਤੇ ਸਿਆਸੀ ਲਾਣੇ ਤੋਂ ਮੇਰਾ ਭਾਵ ਵੀ ਰਾਜ ਕਰ ਰਿਹਾ ਕੋਈ ਵੀ ਹੁੰਦਾ, ਸਭ ਆਪੋ ਆਪਣੇ ਸੈਟਅਪ ਕਰਦੇ ਨੇ, ਤੇ ਅਖੀਰ ਨੂੰ ਫਿਰ ਕਹਿਣਾ ਪੈਂਦਾ ਕੋਈ ਦਰਦ ਹੀ ਦਿਸਦਾ ਨਾ, ਕਿਹਨੂੰ ਦਿਲ ਦਾ ਹਾਲ ਸੁਣਾਈ।
1: ਵਾਹ ਜੀ ਵਾਹ, ਬਹੁਤ ਖੂਬ ਬਹੁਤ ਖੂਬ।
0: ਤੇ ਜਿਹੜੇ ਪੰਜਾਬ ਦੇ ਹਾਲ ਦੀ ਗੱਲ ਕਰ ਰਹੇ ਨੇ, ਉਹ ਚਾਹੇ ਦੇਸ਼ ਵਾਲੇ ਨੇ ਚਾਹੇ ਵਿਦੇਸ਼ ਵਾਲੇ ਨੇ, ਤੇ ਉਹਨਾਂ ਲਈ ਤਾਂ ਫਿਰ ਇਹ ਬਹੁਤ ਵੱਡੀ ਗੱਲਬਾਤ
1: ਜੀ।
0: ਹੁਣ ਬਾਜਵਾ ਜੀ, ਮੌਜੂਦਾ ਸਮੇਂ ਜਿਹੜਾ ਕੁਝ ਪੰਜਾਬ ਦੇ ਸਿਆਸੀ ਮੰਚ ਦੇ ਉੱਪਰ ਚੱਲ ਰਿਹਾ, ਮੈਂ ਉਹਦੀ ਗੱਲ ਜ਼ਰੂਰ ਕਰਾਂਗਾ
1: ਜੀ। ਬਿਲਕੁਲ ਬਿਲਕੁਲ, ਕਰਨੀ ਵੀ ਚਾਹੀਦੀ ਹੈ ਜੀ ਬੱਬੀ ਜੀ।
0: ਹਾਂਜੀ, ਜਿਵੇਂ ਕਹਿੰਦੇ ਆ ਨਾ ਵੀ ਸਿਆਸੀ ਆਗੂ ਨੇ ਜਿਹੜੇ ਕਿਸੇ ਵੀ ਦੇਸ਼ ਦੇ ਪ੍ਰਾਂਤ ਦੇ ਹੋਣ, ਉਹਨਾਂ ਦਾ ਨਜ਼ਰੀਆ ਹੁੰਦਾ ਹੈ ਵੀ ਅਸੀਂ ਆਪਣੇ ਦੇਸ਼ ਪ੍ਰਤੀ ਵਫ਼ਾਦਾਰੀ ਨਿਭਾਈਏ
1: ਜੀ।
0: ਪਰ ਵਾਜਵਾ ਜੀ, ਬੜੀ ਹੈਰਾਨੀ ਦੀ ਗੱਲ ਹੈ, ਚਾਹੇ
1: ਹਾਂਜੀ

0: ਹਰੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵਿਹੜੇ, ਆ ਜਾਓ ਲੰਘ ਆਓ।
1: ਹਾਂਜੀ ਆਇਓ ਜੀ
0: ਜੀ,
1: ਤੁਹਾਨੂੰ ਤੇ ਬਾਜ ਰੇਡੀਓ ਦੇ ਜਿਹੜੇ ਸਰੋਤੇ ਨੇ ਜੁੜੇ ਨੇ, ਅਸੀਂ ਪ੍ਰੋਗਰਾਮ ਦੇ ਨਾਲ ਜੁੜੇ
0: ਜੀ।
1: ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਸਮੇਂ ਦੇ ਨਾਲ ਸੱਚਾਈ ਹੈ ਜੀ।

جی جی ہاں جی

句，天の出だ、それに言えば、感じ。

ਜੀ ਵਾਕਿਆ ਬਹੁਤ ਬਹੁਤ ਮਾੜੇ ਹਾਲਾਤ ਰਹੇ ਨੇ, ਪਰ ਲੋਕਾਂ ਦਾ ਆਪਸੀ ਸਹਿਯੋਗ ਸਲਾਹੁਣਯੋਗ ਸੀ।

分。Yeah.

अच्छा हाँ जी अच्छा ये ਤੁਸੀਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਨਾ ਵੀ ਇਹ ਚੋਣਾਂ ਵੀ ਜਿਹੜੀਆਂ ਨੇ ਐਮ ਐਲ ਏ ਵਾਂਗੂ ਲੜੀਆਂ ਜਾ ਰਹੀਆਂ ਨੇ ਮੈਂ ਤੇ ਹੈਰਾਨ ਹੋਇਆ ਵੀ ਇਹਦੇ ਵਿੱਚ ਕੀ ਕੁਝ ਹੋਏਗਾ ਕੀ ਕੁਝ ਇਹਨਾਂ ਨੂੰ ਪ੍ਰੋਫਿਟ ਲੱਭਦਾ ਜਿਹੜਾ ਇਹ ਇੰਨਾ ਜ਼ੋਰ ਤੇ ਇੰਨਾ ਪੈਸਾ ਲਾ ਕੇ ਇਹ ਇਲੈਕਸ਼ਨਾਂ ਜਿੱਤਣ ਦੇ

Dádiva. हां जी हां जी हां जी साडा ही हक है सारा कम कमा के हां जी

0: Fecha. Pelendien in va, fecha. Allí. ਬਾਬੀ ਜੀ ਵੇਖ ਲਓ ਸਾਡਾ ਸਟੈਂਡਰਡ ਕਿੰਨਾ ਗਿਰਦਾ ਜਾ ਰਿਹਾ, ਨੀਵਾਂ ਹੁੰਦਾ ਦਿਨੋ ਦਿਨ। ਤਰੱਕੀ ਹੋਣੀ ਤੇ ਇੱਕ ਪਾਸੇ ਦੀ ਗੱਲ ਹੈ, ਅਕਲਮੰਦ ਹੋਣਾ ਤੇ ਇੱਕ ਪਾਸੇ ਦੀ ਗੱਲ ਹੈ, ਕਾਨੂੰਨ ਲਾਗੂ ਹੋਣਾ ਤੇ ਇੱਕ ਪਾਸੇ ਦੀ ਗੱਲ ਹੈ, ਹੈਂ ਬੰਦੇ ਬਣਨਾ ਤੇ ਇੱਕ ਪਾਸੇ ਦੀ ਗੱਲ ਹੈ। ਹਰ ਨਵੇਂ ਦਿਨ ਨਵੇਂ ਸਾਲ ਅਸੀਂ ਡੂੰਘਾਈ ਚ ਗਿਰਦੇ ਜਾ ਰਹੇ ਹਾਂ। ਹਾਂਜੀ, ਹਰ ਹਰ ਫੀਲਡ ਵਿੱਚ। ਅੱਜ ਜਿੱਦਾਂ ਤੁਸੀਂ ਦੱਸਣ ਡੇ ਹੋ ਕਿ ਪੱਗਾਂ ਲੱਥੀਆਂ ਤੇ ਇੰਨਾ ਪੈਸਾ ਖਰਚ ਹੋਣ ਡਿਆ, ਇਹਦਾ ਮਤਲਬ ਹੈ ਇਹਨਾਂ ਚੋਣਾਂ ਦੇ ਵਿੱਚ ਵੀ ਬੜਾ ਕੁਝ ਇਹਨਾਂ ਨੂੰ ਮਿਲ ਸਕਦਾ ਜਿਹੜਾ ਇੰਨਾ ਘੁਲ ਕੇ ਡਏ ਨੇ, ਮਤਲਬ ਕਿ ਸਾਰੇ ਕੰਮ ਕਰਨ। ਲੁੱਟਮਾਰ ਹੋ ਸਕਦੀ ਹੈ ਇਹਨਾਂ ਚੋਣਾਂ ਚ ਵੀ ਬਥੇਰੀ।
1: ਅੱਛਾ।

看看ਦਿੱਲੀ ਹਾਂਜੀ ਹਾਂਜੀ ਹਾਂਜੀ ਜਿਨ੍ਹਾਂ ਨੇ ਪੰਜਾਬ ਚ ਡੇਰੇ ਲਾਏ ਨੇ ਹੁਣ

0: ਅੱਛਾ, ਇਹ ਸਾਰੇ ਢੰਗ ਵਰਤਣੇ ਨੇ ਚੋਣਾਂ ਚ?
1: ਅੱਛਾ,
0: ਨਹੀਂ ਵਾਹ, ਅੱਛਾ।

ਕਾਂਗਰਸ ਵਾਲਿਆਂ ਨੇ ਕੀਤੀ ਹੈ। ਅੱਛਾ, ਬੱਬੀ ਜੀ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣੀ ਹੈ, ਕਾਂਗਰਸ ਵਾਲਿਆਂ ਨੇ ਦੂਜਿਆਂ ਤੇ ਫਾਇਰਿੰਗ ਕੀਤੀ ਦੂਜੀਆਂ ਪਾਰਟੀਆਂ ਵਾਲਿਆਂ ਤੇ? ਅੱਛਾ, ਤੇ ਇਹ ਆਪਸ ਵਿਚ ਵੀ ਕਾਂਗਰਸ ਵੀ ਫਾਇਰਿੰਗ ਕਰਦੇ ਨੇ ਰੋਜ਼ ਇੱਕ ਦੂਜੇ ਨੂੰ ਬੁਰਾ ਭਲਾ, ਤੇ ਹਰ ਕਾਂਗਰਸੀ ਜਿੰਨੇ ਵੀ ਇਹ ਦੱਸ ਕੇ ਨੇ ਸਾਰੇ ਚੀਫ ਮਿਨਿਸਟਰ ਬਣਨਾ ਚਾਹੁੰਦੇ ਨੇ, ਉਹ ਪਹਿਲਾਂ ਜਿੱਤ ਤੇ ਲਓ, ਜਿੱਤ ਵੀ ਤੁਹਾਨੂੰ ਮਿਲੇਗੀ ਤੇ ਤਾਂ ਹੀ ਚੀਫ ਮਿਨਿਸਟਰ ਬਣੋਗੇ ਨਾ, ਤੇ ਦੂਜਿਆਂ ਤੇ ਵੀ ਫਾਇਰਿੰਗ ਕਰਨ ਡਏ ਨੇ, ਆਪਸ ਵਿਚ ਵੀ ਫਾਇਰਿੰਗ ਕਰਨ ਡਏ ਨੇ। ਚਲੋ, ਅੱਛਾ।

ਬੱਲੇ ਬੱਲੇ ਇਹਦਾ ਮਤਲਬ ਹੈ 500 ਕਰੋੜ ਦੇ ਕੇ ਬਣਦੇ ਰਹੇ ਨੇ ਜਿਹੜੇ ਬਣੇ ਨੇ ਪਹਿਲਾਂ। ਮੈਂ ਇੱਕ ਕੁਐਸਚਨ ਪੁੱਛਣਾ ਚਾਹਾਂਗਾ ਤੁਹਾਨੂੰ, ਇਹ ਕਾਂਗਰਸ ਪਾਰਟੀ ਦੀ ਇੰਨੀ ਇਨਸਲਟ ਕਰ ਰਹੇ ਨੇ ਸਿੱਧੂ ਸਾਹਿਬ ਹੋਣੀ, ਅਤੇ ਇਹ ਜਾਣਾ ਵੀ ਇਹਨਾਂ ਨੇ ਕਾਂਗਰਸ ਪਾਰਟੀ ਦੇ ਨਾਲ ਅੱਖ ਮਟੱਕਾ ਕਰਨ ਗਏ ਨੇ ਨਾ, ਉਹ ਲੈਣਗੇ ਇਹਨਾਂ ਨੂੰ ਜੇ ਕਾਂਗਰਸ ਬਾਰੇ ਇਹੋ ਜਿਹੀਆਂ ਗੱਲਾਂ ਅਫਵਾਹਾਂ ਉਡਾ ਰਹੇ ਨੇ। ਇਹ ਹਾਂਜੀ ਹਾਂਜੀ ਅੱਛਾ ਠੀਕ ਇਹਦਾ। ਅੱਛਾ, ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਚੋਂ ਕੱਢ ਦਿੱਤਾ ਗਿਆ। ਆਹੋ, ਜਦੋਂ ਇਹੋ ਜਿਹੀਆਂ ਗੱਲਾਂ ਕਰਦੀਆਂ, ਇਹੋ ਮੈਨੂੰ ਨਹੀਂ ਸੀ ਪਤਾ, ਪਰ ਮੈਂ ਤੇ ਸੋਚਣ ਡਿਆ ਕਿ ਜੇ ਇਹੋ ਜਿਹੀਆਂ ਗੱਲਾਂ ਕਾਂਗਰਸ ਗੇਮ ਚ ਕਰਨ ਡੇ ਹੋ ਤੇ ਕਾਂਗਰਸ ਤੁਹਾਨੂੰ ਕਿੱਦਾਂ ਲਏਗੀ ਬਈ ਆਪ ਵਿਚ। ਹਾਂਜੀ ਹਾਂਜੀ ਹਾਂਜੀ ਸੁਣਦੇ ਰਹਿੰਦੇ ਹਾਂ ਜੀ।

ਮੇਰੇ ਹਿਸਾਬ ਨਾਲ ਸ਼ੁਰੂਆਤ ਸਿੱਧੂ ਫੈਮਿਲੀ ਨੇ ਕੀਤੀ ਹੈ। 500 ਕਰੋੜ ਜਿਹੜਾ ਦਏਗਾ ਉਹ ਚੀਫ ਮਿਨਿਸਟਰ ਬਣੇਗਾ। ਹਾਂਜੀ, ਤੇ ਹੈ ਵੀ ਕਾਂਗਰਸ ਪਾਰਟੀ ਚ ਤੁਸੀਂ, ਇਹਨੂੰ ਜ਼ਿਆਦਾ ਆਪਣੀ ਪਾਰਟੀ ਦੀ ਮਿੱਟੀ ਹੋਰ ਕੌਣ ਪੁੱਟ ਸਕਦਾ। ਹਾਂਜੀ।

ਦਿੱਤਾ ਜਾਵੇ ਭਾਜਪਾ ਤੈਨੂੰ ਵਾਸ਼ਿੰਗ ਮਸ਼ੀਨ ਚ ਪਾ ਕੇ ਤੇ ਦੁੱਧ ਧੋਤਾ ਕਰ ਲਾਂਗੇ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਜਿਹੜੀ ਹੈਗੀ। ਅੱਛਾ ਅੱਛਾ ਅੱਛਾ ਵਾਹ ਜੀ ਵਾਹ।

Goed. Ja. Hartje.

ਦਿਖਾਇਆ ਜਾਂਦਾ। ਹਾਂਜੀ ਹਾਂਜੀ ਹਾਂਜੀ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਸਨ। ਹਾਂਜੀ, ਬਹੁਤ ਲੋੜੋਂ ਜ਼ਿਆਦਾ ਉਮੀਦਾਂ ਤੇ ਲੋੜੋਂ ਜ਼ਿਆਦਾ ਜਿੱਤ ਦਵਾਈ ਗਈ ਇਹਨਾਂ ਨੂੰ, ਕਿਉਂਕਿ ਇਹ ਕਾਂਗਰਸ ਤੋਂ ਤੇ ਅਕਾਲੀਆਂ ਤੋਂ ਛੁਟਕਾਰਾ ਪਾਉਣ ਦੀ ਖਾਤਰ ਇਹਨਾਂ ਨੇ ਆਉਂਦੇ ਕਿਹਾ ਜੀ ਵੱਡੀ ਤੋਂ ਜੀਰੋ ਟਾਲਰੈਂਸ ਤੇ ਅੱਗੇ ਨਾਲੋਂ ਬੱਬੀ ਜੀ ਵੱਡੀ ਵਧੀ ਹੈ ਕਠੀ ਨੇ। ਸਿਰਫ ਮੈਂ ਵੱਡੀ ਦੀ ਗੱਲ ਕਰ ਰਿਹਾ, ਬਾਕੀ ਤੇ ਗੱਲਾਂ ਛੱਡੋ ਸਾਰੀਆਂ, ਸਿਰਫ ਵੱਡੀ ਦੀ ਗੱਲ ਕੀਤੀ ਹੈ ਰਿਸ਼ਵਤ ਖੋਰੀ।

ਉੱਥੇ ਤੇ ਅੱਗੋਂ ਉਮੀਦ ਵੀ ਕੋਈ ਨਜ਼ਰ ਨਹੀਂ ਆਉਣ ਡਈ ਜਾਂ ਬੱਬੀ ਜੀ ਤੁਸੀਂ ਕਿਹੜੀ ਪਾਰਟੀ ਤੇ ਹੁਣ ਵਿਸ਼ਵਾਸ ਕਰੋਗੇ ਕਿ ਕਿਹੜੀ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਹੈ ਦੱਸੋ ਜ਼ਰਾ।

ਹਾਂਜੀ ਬਿਲਕੁਲ ਲੰਮਾ ਸਮਾਂ ਕੀਤਾ, ਅਕਾਲੀਆਂ ਨੇ ਕੀਤਾ, ਅਕਾਲੀ ਭਾਜਪਾ ਰਲ ਕੇ ਕਰਦੇ ਰਹੇ ਨੇ, ਬੜੇ ਲੰਮੇ ਸਮੇਂ ਤੇ ਚੱਲੇ ਨੇ ਸਾਰੇ।

ਜੀ ਬਿਲਕੁਲ ਉਹ ਹਿਤੈਸ਼ੀ ਸਨ। ਹਾਂਜੀ ਉਹ ਚਾਹੁੰਦੇ ਸਨ ਕਿ ਪੰਜਾਬ ਜਿਹੜਾ ਇਹ ਤਰੱਕੀ ਕਰੇ, ਇਹ ਮਤਲਬ ਕਿ ਜਿਹੜਾ ਪੰਜਾਬ ਹੈ ਇਹਦੀ ਹਰ ਕਿਸਮ ਦੀ ਉਪਜ ਇੰਡਸਟਰੀ ਜੋ ਵੀ ਹੈ ਸਰਕਾਰੀ ਸਿਸਟਮ ਸਾਰਾ ਠੀਕ ਹੋਵੇ, ਸੋਹਣੀ ਇਹਦੀ ਇੱਕ ਮੂਰਤ ਹੋਵੇ ਜਿੱਥੇ ਜਾ ਕੇ ਅਸੀਂ ਵੀ ਇੰਜਾਏ ਕਰੀਏ, ਉਥੋਂ ਹੀ ਆਏ ਆ। ਤੇ ਇਹਦੀ ਇਹ ਦੂਜੀਆਂ ਜਿਸ ਤਰ੍ਹਾਂ ਅਸੀਂ ਪਹਿਲੇ ਨੰਬਰ ਤੇ ਹੁੰਦੇ ਸਾਂ ਕਦੀ, ਹੈ ਅੱਜ ਵੀ ਅਸੀਂ ਪਹਿਲੇ ਤੇ ਆਈਏ, ਇਹ ਮਕਸਦ ਉਹਨਾਂ ਦਾ ਸੀ। ਵੇਖੋ ਜਿਸ ਤਰ੍ਹਾਂ ਬਾਹਰ ਰਹਿਣ ਵਾਲਿਆਂ ਨੇ ਆਪਣੇ ਕੱਚੇ ਘਰਾਂ ਨੂੰ ਕੋਠੀਆਂ ਚ ਬਦਲ ਦਿੱਤਾ, ਇਸੇ ਤਰ੍ਹਾਂ ਹੀ ਇਸ ਸੋਹਣੇ ਪੰਜਾਬ ਦੀ ਖਸਤਾ ਹਾਲਤ ਹੈ, ਇਹਦੇ ਚ ਵੀ ਚੁਬਾਰੇ ਤੇ ਫਲੈਟ ਤੇ ਕੰਮ ਤੇ ਨੌਕਰੀਆਂ, ਲੋਕਾਂ ਕੋਲ ਕਾਰਾਂ, ਸੋਹਣੀਆਂ ਸੜਕਾਂ, ਸਾਰਾ ਕੁਛ, ਲੋਕੀ ਸੁਖੀ ਵਸਣ, ਇਹ ਸੋਚ ਹੈ ਸਾਰੇ ਬਾਹਰ ਵਾਲਿਆਂ ਦੀ। ਅਸੀਂ ਜਿਹੜਾ ਪੰਜਾਬ ਬਾਰੇ ਨਹੀਂ ਸੋਚਦੇ, ਭਾਰਤ ਵਰਸ਼ ਬਾਰੇ ਵੀ ਇਹੋ ਹੀ ਸੋਚਦੇ ਆ।

ਬਿਲਕੁਲ ਬੜੀ ਨਿਰਾਸ਼ਾ ਹੁੰਦੀ ਹੈ ਜਦੋਂ ਅਸੀਂ ਆਪਣੇ ਦੇਸ਼ ਦੀ ਇਕੋਨੋਮੀ, ਹਰ ਸਟੇਟ ਦੀ ਇਕੋਨੋਮੀ, ਜਾਂ ਮਤਲਬ ਕਿ ਪੰਜਾਬ ਵੱਲ ਝਾਤੀ ਮਾਰਦੇ ਹਾਂ, ਜਾਂ ਆਪਣੇ ਨੇਸ਼ਨ ਦੇ ਲੈਵਲ ਤੇ ਝਾਤੀ ਮਾਰਦੇ ਹਾਂ। ਦੇਖੋ ਇੰਟਰਨੈਸ਼ਨਲ ਸਾਰੇ ਹੈ ਕਿ ਇੰਡੀਆ ਵਿਚ ਚਲੋ ਕੰਪਿਊਟਰ ਚ ਥੋੜੀ ਜਿਹੀ ਤਰੱਕੀ ਹੋਈ ਹੈ, ਚਿੱਪਾਂ ਵਗੈਰਾ ਨੋ ਡਾਊਟ ਜਿੱਥੇ ਹੋਈ ਆ ਹੋਈ ਆ ਉੱਥੇ, ਪਰ ਬਾਕੀ ਸਾਰੇ ਫੀਲਡ ਜਿਹੜੇ ਨੇ ਉਹ ਕਿੱਦਾਂ ਨੇ, ਉਹਨਾਂ ਦੀ ਕੀ ਹਾਲਤ ਹੈ, ਖਸਤਾ ਹਾਲਤ ਹੈ ਸਾਰੇ।

बिल्कुल ही सारे आप सोच लग रहे हैं, नो डाउट। हाँ जी जरूर, हाँ जी।

ਬੰਦੂਕ ਤੋਂ ਕਲਮ ਤੱਕ। ਹਾਂਜੀ ਆ ਬਹੁਤ ਸੋਹਣਾ।

예. 좋아하세요. 간지. 간지. 머리 챙기 갈라지. 간지. 맞죠.

ਇਹ ਬੱਬੀ ਜੀ ਸਾਡਾ ਸਿਸਟਮ, ਅਸੀਂ ਜਦੋਂ ਉਧਰ ਦਾ ਸਿਸਟਮ ਵੇਹਨੇ ਆ ਨਾ ਤੇ ਦਿਲ ਵਿਚ ਬੜੀ ਤਮੰਨਾ ਹੁੰਦੀ ਹੈ ਜਾਓ ਹਾਂ ਕੋਈ ਰਿਸ਼ਵਤ ਦਾ ਨਾਂ ਲੈ ਕੇ ਉੱਥੇ ਦੱਸੇ ਕੋਈ ਵੀ ਮੈਂ ਰਿਸ਼ਵਤ ਦਿੱਤੀ ਤੇ ਆ ਕਿ ਉਹ ਭਾਈ ਭਤੀਜਾਵਾਦ ਜਾਂ ਸਿਫਾਰਿਸ਼ ਪਾ ਕੇ ਕਿਸੇ ਨੂੰ ਨੌਕਰੀ ਮਿਲੀ ਹੋਵੇ ਜਾਂ ਕੋਈ ਮਤਲਬ ਕਿ ਉੱਥੇ ਲੁੱਟ ਨੀ ਕੋਈ ਕਰ, ਹਾਂ ਅਗਰ ਰਿਸ਼ਵਤ ਹੋਏਗੀ ਉਹ ਮਿਲੀਅਨਾਂ ਚ ਕਿਤੇ ਉੱਪਰਲੇ ਲੈਵਲ ਚ ਕਿਤੇ ਹੋਵੇਗੀ। ਆ 20 ਰੁਪਈਏ 10 ਰੁਪਈਏ 15 ਰੁਪਈਏ ਤੇ 500 ਰੁਪਈਆ ਤੇ ਯੇ ਤੇ ਵੋ ਜੋ ਵੀ ਇਹ ਉੱਥੇ ਹੱਕ ਸੱਚ ਦਾ ਸਾਰਾ ਕੁਛ ਮਿਲਦਾ। ਜੋ ਤੁਹਾਡਾ ਹੱਕ ਹੈ ਉਹ ਤੁਹਾਨੂੰ ਪੁਲਿਸ ਵੀ ਉੱਥੇ ਸਰ ਕਰਕੇ ਗੱਲ ਕਰਦੀ ਹੈ, ਪਰ ਜੇ ਤੁਹਾਡਾ ਕਸੂਰ ਹੈ ਤੇ ਤੁਹਾਨੂੰ ਜੁਰਮਾਨਾ ਹੋਣਾ, ਤੁਹਾਨੂੰ ਬਚਾ ਕੋਈ ਤੁਹਾਡਾ ਲਿਹਾਜ਼ ਨਹੀਂ ਕਰਨਾ। ਲੇਕਿਨ ਗੰਦੀ ਬੋਲੀ ਮੋਢੇ ਸਤਾਰਾਂ ਨਾਲ ਭਰੇ ਨੇ, ਇੱਥੇ ਸਾਡੇ ਤਿੰਨ ਤਿੰਨ ਸਤਾਰ ਲੱਗੇ ਨੇ, ਅਸ਼ੋਕਾ ਪਹਿਲਰ ਲੱਗਿਆ, ਗੰਦੀਆਂ ਗਾਲਾਂ ਪੁਲਿਸ ਵਾਲੇ ਕੈਮਰੇ ਦੇ ਸਾਹਮਣੇ ਕੱਢ ਰਹੇ ਨੇ। ਹਾਉ ਸ਼ੇਮਫੁਲ। ਹੁਣ ਵੇਖੋ ਕਸੂਰ ਉਸ ਬੰਦੇ ਨੇ ਜਿਹਨੇ ਕੀਤਾ, ਠੀਕ ਹੈ ਨਾ, ਉਹਦੀ ਭੈਣ ਤੇ ਮਾਂ ਦਾ ਕੀ ਕਸੂਰ ਹੈ ਜਿਹਨੂੰ ਇਹੋ ਜਿਹੀਆਂ ਗੰਦੀਆਂ ਗਾਲਾਂ, ਐਡੀ ਸੋਹਣੀ ਦਾੜੀ ਬੰਦੀ ਹੈ ਤੂੰ, ਕਿਟ ਸਟਾਰ ਲੱਗੇ ਨੇ ਤੂੰ, ਪੜ੍ਹਿਆ ਲਿਖਿਆ ਵੀ ਹੋਏਗਾ, ਹਾਂਜੀ, ਹਾਂ ਸ਼ਰਮ ਨਹੀਂ ਆਉਂਦੀ? ਉਹ ਸਜ਼ਾ ਜਿਹੜੀ ਇਹਦਾ ਕਸੂਰ ਹੈ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ, ਉਹਦੀ ਮਾਂ ਨੂੰ ਉਹਦੀ ਭੈਣ ਨੂੰ ਬਾਜ਼ਾਰ ਚ ਗਾਲਾਂ ਕੱਢੀਆਂ ਜਾ ਰਹੀਆਂ। ਇਹ ਕਿੱਧਰ ਦੀ ਸਿਖਲਾਈ ਹੈ, ਕਿੱਧਰ ਦੀ ਐਜੂਕੇਸ਼ਨ ਹੈ? ਮੈਂ ਕਹਿੰਦਾ ਅਨਪੜ੍ਹਾਂ ਤੋਂ ਵੀ ਥੱਲੇ ਨੇ ਇਹ ਲੋਕ, ਇਹਨਾਂ ਨੂੰ ਵੈਸੇ ਹੀ ਸ਼ਰਮ ਆਉਣੀ ਚਾਹੀਦੀ ਹੈ ਕਿ ਮੋਢੇ ਤੇ ਇੰਨੇ ਸਟਾਂਗ ਲਿਸ਼ਕਣ ਡਏ ਨੇ, ਸੋਹਣੀ ਪਰਸਨੈਲਿਟੀ ਹੈ ਤੁਹਾਡੀ, ਗਾਲਾਂ ਕਿੰਨੀਆਂ ਗੰਦੀਆਂ ਨੀਚੀ। ਮੈਂ ਜਾਤਾਂ ਪਾਤਾਂ 'ਚ ਵਿਸ਼ਵਾਸ ਨਹੀਂ ਰੱਖਦਾ, ਜਾਤ ਤੇ ਫਿਰ ਇਹਨਾਂ ਦੀ ਉਹੋ ਹੀ ਹੋਈ ਨਾ। ਹੱਦ ਹੋ ਗਈ, ਹਾਂਜੀ, ਮਿਹਰਬਾਨੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਤੁਹਾਡੇ, ਜਿਹੜਾ ਤੁਸੀਂ ਬਹੁਤ ਕੁਛ, ਕਿਉਂਕਿ ਤੁਸੀਂ ਤਾਂ ਪਿੰਡੇ ਤੇ ਹੰਢਾ ਰਹੇ ਹੋ, ਸਾਨੂੰ ਤਾਂ ਦੁੱਖ ਤਕਲੀਫ ਵੀ ਕੋਈ ਨਹੀਂ, ਸਾਨੂੰ ਪੰਜਾਬ ਦਾ ਦੁੱਖ ਹੁੰਦਾ, ਭਾਰਤ ਦਾ ਦੁੱਖ ਹੈ ਉੱਥੇ, ਕਿਉਂਕਿ ਜਦੋਂ ਬੱਬੀ ਜੀ ਇੱਕ ਹਿੰਦੁਸਤਾਨੀ ਬਾਹਰ ਦੇ ਮੁਲਕ ਚ ਜਾਂਦਾ, ਉਹ ਸੋਸਾਇਟੀ ਚ ਬਹਿੰਦਾ, ਉਹ ਕਿੱਦਾਂ ਬਹਿੰਦਾ ਕਿੱਦਾਂ ਉੱਠਦਾ, ਉਹ ਭਾਰਤ ਦਾ ਰਾਜਦੂਤ ਹੁੰਦਾ ਉੱਥੇ, ਜੋ ਸਾਡੇ ਲੱਛਣ ਨੇ ਉਹਨਾਂ ਤੋਂ ਹਿਸਾਬ ਲਾਉਂਦੇ ਨੇ ਕਿ ਭਾਰਤੀ ਏਦਾਂ ਦੇ ਹੋਣਗੇ। ਤੇ ਜਦੋਂ ਅਸੀਂ ਕਿਤੇ ਹਾਂ ਪਾਰਟੀਆਂ ਚ ਬਹਿੰਦੇ ਹਾਂ, ਗੱਲਬਾਤ ਚੱਲ ਰਹੀ ਹੁੰਦੀ ਹੈ, ਤੇ ਉਹ ਫਿਰ ਸਾਨੂੰ ਪੁੱਛਣਗੇ ਵੀ ਤੁਹਾਡੇ ਮੁਲਕ ਚ ਏਦਾਂ ਹੁੰਦਾ, ਐਂ ਹੁੰਦਾ, ਯੇ ਹੁੰਦਾ ਵੋ। ਮੇਰਾ ਆਪਣਾ ਜਿਹੜਾ ਮੁੰਡਾ ਨਾ ਛੋਟਾ, ਠੀਕ ਹੈ, ਉਹ ਕੋਈ ਘਰ ਚ ਗੱਲਬਾਤ ਹੋਈ ਤੇ ਮਤਲਬ ਕਿ ਕੋਈ ਬਹਿਸ ਵਸਾਈ ਹੋਈ ਤੇ ਮੈਂ ਆਪਣੇ ਛੋਟੇ ਮੁੰਡੇ ਨੂੰ ਕਿਹਾ ਐਵੇਂ ਬਹੁਤੀਆਂ ਗੱਲਾਂ ਨਾ ਕਰ, ਸਾਡੇ ਕੋਲ ਵੀ ਯੂਨੀਵਰਸਿਟੀ ਦੀਆਂ ਡਿਗਰੀਆਂ ਨੇ। ਤੇ ਕਹਿੰਦਾ ਡੈਡੀ ਜੀ ਉੱਥੇ ਤੇ ਲੋਕ ਖਰੀਦ ਵੀ ਲੈਂਦੇ ਨੇ, ਜ਼ਰੂਰੀ ਥੋੜਾ ਪੜ੍ਹਨਾ, ਇੰਡੀਆ ਦੇ ਵਿੱਚ ਤੇ ਲੋਕ ਖਰੀਦ ਵੀ ਲੈਂਦੇ ਨੇ, ਹੋ ਸਕਦਾ ਤੁਸੀਂ ਵੀ ਖਰੀਦੀ ਹੋਵੇ ਜੀ, ਸਾਡੇ ਬੱਚੇ ਸਾਨੂੰ ਕਹਿੰਦੇ, ਬਾਕੀ ਤਾਂ ਗੱਲਾਂ ਛੱਡੋ। ਮਤਲਬ ਕਿ ਬਾਹੋ ਕਹਿੰਦਾ ਹੋ ਸਕਦਾ ਤੁਸੀਂ ਡਿਗਰੀ ਖਰੀਦੀ ਹੋਵੇ ਉੱਥੇ। ਤੇ ਇੱਕ ਥਾਂ ਅਸੀਂ ਬੈਠੇ ਸੀ, ਆਸਟ੍ਰੇਲੀਆ ਦੀ ਇੱਕ ਲੜਕੀ ਸੀ, ਕੋਈ ਕੋਰਸ ਹੋ ਰਿਹਾ ਸੀ, ਅਸੀਂ ਵੀ ਪੁਰਾਣੀ ਗੱਲ ਹੈ ਉੱਥੇ ਕਰਨ ਦੇ, ਤੇ ਉਹ ਮੈਨੂੰ ਕਹਿੰਦੀ ਹੈ ਕਿ ਆਈ ਜਸਟ ਵਾਂਟ ਟੂ ਆਸਕ ਵਨ ਕੁਐਸਚਨ ਮਿਸਟਰ ਬਾਜਵਾ ਇਫ ਯੂ ਡੋਂਟ ਮਾਇੰਡ। ਮੈਂ ਨਹੀਂ, ਇਹੋ ਜੀ ਕੋਈ ਗੱਲ ਨੀ, ਪੁੱਛੋ। ਕਹਿੰਦੀ ਵਾਈ ਇੰਡੀਅਨਸ ਆਰ ਨੈਚੁਰਲ ਬੋਰਨ ਕਰਪਟ ਪੀਪਲ, ਦੱਸੋ ਉੱਥੇ 20 ਜਣੇ ਬੈਠੇ ਹੋਣੇ, ਕਰਪਸ਼ਨ ਤੁਸੀਂ ਕਰੋ, ਮੇਰੇ ਸਾਨੂੰ ਅੱਜ ਸ਼ਰਮ ਅਸੀਂ ਮਹਿਸੂਸ ਕਰੀਏ ਹੈ? ਤੁਸੀਂ ਜਮਾਂਦਰੋ ਹੀ ਕਹਿੰਦੀ ਕਰਪਟ ਕਿਉਂ ਹੋ, ਉਹ ਦੱਸੋ ਆਹ ਤਾਂ ਕੁਛ ਕੀਤਾ ਹੀ ਨਹੀਂ, ਤੇ ਲੋਕ ਮੇਰੇ ਅੱਜ ਦੀਆਂ ਗੱਲਾਂ ਦੇ ਜਵਾਬ ਜੋ ਤੁਸੀਂ ਕਰਨ ਰਹੇ ਹੋ ਸਾਨੂੰ ਦੇਣੇ ਪੈਣ ਰਹੇ ਨੇ। ਹਾਉ ਹਾਉ ਹਾਉ ਵੀ ਕੈਨ ਡਿਫੈਂਡ ਯੂ। ਹੱਦ ਹੋ ਗਈ, ਹੋਰ ਬੜੀਆਂ ਗੱਲਾਂ, ਹੋਰ ਬੜੀਆਂ, ਹੋਰ ਬੜੀਆਂ ਗੱਲਾਂ ਪੁੱਛੀਆਂ ਜਾਂਦੀਆਂ ਨੇ ਸਾਨੂੰ, ਸਾਡੇ ਸਮਾਜ ਬਾਰੇ ਕੁਐਸਚਨ ਕੀਤੇ ਜਾਂਦੇ ਨੇ, ਤੁਸੀਂ ਇਸ ਤਰ੍ਹਾਂ ਕਰਦੇ ਹੋ, ਤੁਸੀਂ ਏਦਾਂ ਸੋਚਦੇ ਹੋ, ਤੁਸੀਂ ਇਉਂ ਕਰਦੇ ਹੋ। ਹਾਂਜੀ, ਇੱਕ ਆ ਸਾਡੇ 5 ਮਿੰਟ ਰਹਿ ਗਏ ਨੇ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਸੁਣਾਉਣਾ।
ਬੈਠੇ ਹਾਂ ਕਾਫੀ ਜਣੇ, ਸਾਡੀ ਨਾ ਬਾਰ ਸੀ ਉੱਥੇ, ਉਹ ਬਾਰ ਭਰੀ ਤੇ ਕਿਸੇ ਨੇ ਨਿਊਜ਼ ਪੜ੍ਹੀ ਕਿ ਦਾਜ ਮੰਗਦੇ ਸਨ ਸਹੁਰੇ ਤੇ ਉਹਨਾਂ ਨੇ ਕੁੜੀ ਅੱਗ ਲਾ ਕੇ ਸਾੜ ਦਿੱਤੀ। ਉਹ ਦਾਜ ਨਹੀਂ ਲਿਆ ਸਕੀ, ਪਹਿਲਾਂ ਉਹਨੇ ਇੱਕ ਵਾਰੀ ਲਿਆਂਦਾ, ਹੁਣ ਉਹਨੇ ਨਾਂਹ ਕਰ ਦਿੱਤੀ ਹੈ ਕਿ ਮੈਂ ਨਹੀਂ ਦਾਜ ਹੋਰ ਲਿਆ ਸਕਦੀ, ਮੇਰਾ ਪਿਓ ਇੰਨੇ ਜੋਗਾ ਨਹੀਂ ਤੇ ਮੈਂ ਨਹੀਂ ਦਾਜ ਦੇਣਾ, ਤੇ ਕੁੜੀ ਨੂੰ ਅੱਗ ਲਾ ਦਿੱਤੀ। ਅੱਛਾ, ਹੁਣ ਉਹਦੇ ਕਿਤੇ ਪਤਾ ਨੀ ਕਿੱਥੋਂ ਨਿਊਜ਼ ਪੜ੍ਹੀ, 14-15 ਬੰਦੇ ਬਾਹਰ ਤੇ ਬੈਠੇ ਸਨ ਸਾਹਮਣੇ, ਬਾਕੀ ਰੈਸਟੋਰੈਂਟ ਦੇ ਵਿੱਚ ਲੋਕ ਖਾਣਾ ਕਰੋ, ਉਹ ਲਾਂਭੇ ਸਨ। ਇੱਕ ਬੰਦਾ ਮੈਨੂੰ ਕਹਿੰਦਾ ਕਿ ਆਹ ਸੱਚ ਹੈ, ਇੱਦਾਂ ਹੁੰਦਾ ਉੱਥੇ ਦਾਜ ਦੂਜ ਹੈ ਨਹੀਂ ਨਾ, ਕਹਿੰਦਾ ਕਿ ਆਹ ਸੱਚ ਹੈ। ਮੈਂ ਕਿਹਾ ਬਈ ਹਾਂ ਹੈ ਤੇ ਸੱਚ ਹੈ। ਤੇ ਕਹਿੰਦਾ ਤੁਸੀਂ ਇੱਦਾਂ ਕਿਉਂ ਕਰਦੇ ਹੋ? ਮੈਂ ਕਿਹਾ ਮੈਨੂੰ ਨਹੀਂ ਪਤਾ, ਮੈਂ ਤੇ ਪੰਜਾਬ ਦਾ ਰਹਿਣ ਵਾਲਾ, ਇਹ ਤੇ ਹੋਰ ਕੋਈ ਸਟੇਟ ਹੈ। ਤੇ ਮੈਨੂੰ ਕਹਿੰਦਾ ਹੈ ਤੇ ਤੂੰ ਇੰਡੀਅਨ ਹੀ ਨਾ, ਇਹ ਹੋਇਆ ਤੇ ਸਾਰਾ ਕੁਛ ਇੰਡੀਅਨ ਚ ਹੈ। ਫਿਰ ਮੈਂ ਉਹਨੂੰ ਦੱਸਿਆ ਕਿ ਕੁਛ ਇਸ ਤਰ੍ਹਾਂ ਦੇ ਲਾਲਚੀ ਲੋਕ ਜਾਂ ਮੂਰਖ ਸਟੂਪਿਡ ਲੋਕ ਨੇ ਉਹ, ਤੇ ਕਹਿੰਦੇ ਨੇ, ਉਹ ਕਹਿੰਦਾ ਕਿ ਦਾਜ ਕਿਉਂ, ਕੁੜੀ ਨੂੰ ਕੁੜੀ ਵਾਲੇ ਪਿਓ ਕਿਉਂ ਦਾਜ ਦੇ, ਉਹਦੀ ਮਾਂ ਕਿਉਂ ਦਾਜ ਦਿੰਦੀ ਹੈ, ਆਪਣਾ ਕਮਾਓ ਤੇ ਖਾਓ ਫਿਰ ਤੁਸੀਂ। ਤੇ ਮੈਨੂੰ ਕਹਿੰਦਾ ਵੀ ਜਦੋਂ ਤੇਰਾ ਵਿਆਹ ਹੋਇਆ ਸੀ ਹੁਣ ਤੂੰ ਵੀ ਦਾਜ ਲਿਆ ਤੇ ਤੂੰ ਵੀ ਆਪਣੀ ਜਨਾਨੀ ਨੂੰ ਕੁੱਟਦਾ ਹੁੰਦਾ ਕਿ ਜਾਂ ਮੋਟਰਸਾਈਕਲ ਲੈ ਕੇ ਆ? ਉਹ ਮੈਂ ਨਹੀਂ ਬਾਬਾ, ਮੈਂ ਦਾਜ ਵੀ ਨਹੀਂ ਲਿਆ ਤੇ ਮੈਂ ਇਹੋ ਜਿਹੀ ਮੇਰੀ ਕੋਈ ਡਿਮਾਂਡ ਨਹੀਂ ਹੈਗੀ ਤੇ ਮੈਂ ਆਪਣੇ ਵਿਆਹ ਚ ਨਹੀਂ ਦਾਜ ਲਿਆ, ਆਪਣੇ ਬੱਚਿਆਂ ਦੇ ਵਿਆਹ ਦਾਜ ਨਹੀਂ ਲਿਆ, ਤੇ ਸਾਡਾ ਕੋਈ ਇਹੋ ਜਿਹਾ ਚੱਕਰ ਨਹੀਂ ਗਾ ਹੈਗਾ। ਕਹਿੰਦਾ ਹੁਣ ਮੈਨੂੰ ਕੀ ਪਤਾ ਤੁਸੀਂ ਕੀ ਕਰਦੇ ਹੋ? ਕਹਿੰਦਾ ਹੈ ਤੇ ਹੈ ਨਾ ਸਿਸਟਮ ਹੈ ਨਾ, ਤੇ ਮੇਰੇ ਜਦੋਂ ਕਹਿਣ ਮੈਨੂੰ ਜਦੋਂ ਕਹਿਣ ਪੁੱਛੇ ਨਾ ਵੀ ਤੂੰ ਹੀ ਆਪਣੀ ਜਨਾਨੀ ਨੂੰ ਕੁੱਟਣਾ ਹੋਣਾ ਕਿ ਜਾਂ ਪੈਸੇ ਲਿਆ ਮੈਂ ਮੋਟਰਸਾਈਕਲ ਲੈਣਾ, ਤੇ ਮੇਰੇ ਵਾਲਾ ਔਖਾ ਵੇਖੇ, ਮੇਰੇ ਵਾਲਾ ਔਖਾ ਗਿਆ ਸੀ ਵੇਖਣ ਵੀ ਤੁਸੀਂ ਇਸ ਤਰ੍ਹਾਂ ਦੇ ਹੋ। ਉਹ ਮੈਂ ਕਿਹਾ ਨਹੀਂ ਉਹ ਬਾਬਾ। ਕਹਿੰਦਾ ਨਹੀਂ ਚਲੋ ਮੰਨ ਲੈਂਦੇ ਹਾਂ ਵੀ ਤੂੰ ਨਹੀਂ ਏਦਾਂ ਦਾ, ਪਰ ਇਸ ਤਰ੍ਹਾਂ ਹੁੰਦਾ। ਮੈਂ ਆਹੋ ਹੁੰਦਾ ਹੈਗਾ। ਹੁਣ ਜਰਾ ਹਿਸਾਬ ਲਾ ਲਓ ਸਾਡੀ ਤਸਵੀਰ ਕਿਹੋ ਜਿਹੀ ਹੈ। ਬਾਕੀ ਤੁਹਾਨੂੰ ਆਪਣੇ ਮੁਲਕ ਦੀਆਂ ਗੱਲਾਂ ਜੋ ਸੁਣਾਵਾਂ, ਜੋ ਸਾਨੂੰ ਪੁੱਛਦੇ ਨੇ ਬਾਹਰ ਦੇ ਲੋਕ, ਤੇ ਸੱਚੀ ਸ਼ਰਮ ਆਉਂਦੀ ਹੈ ਸਾਨੂੰ ਵੀ ਅਸੀਂ ਏਦਾਂ ਦੇ ਹਾਂ। ਇਹੋ ਹੀ ਸਾਡੀ ਤਸਵੀਰ ਬਾਹਰ ਦੇ ਮੁਲਕਾਂ ਦੇ ਵਿੱਚ ਫਿਰ ਜਾ ਕੇ ਨਿਊਜ਼ ਕਿਉਂ ਨੀ? ਅੱਜ ਕੱਲ ਤੁਹਾਨੂੰ ਪਤਾ ਮੀਡੀਆ ਤੇ ਟੈਕਨੀਕ ਕਿੰਨੀ ਵਧੀਆ, ਨਿੱਕੀਆਂ ਨਿੱਕੀਆਂ ਗੱਲਾਂ ਜੋ ਮਰਜ਼ੀ, ਹਰ ਮੁਲਕ ਨੂੰ ਦੂਜੇ ਮੁਲਕ ਬਾਰੇ ਫੁੱਲੀ ਨੌਲੇਜ ਹੈ, ਸਾਰੀ ਸ੍ਰਿਸ਼ਟੀ ਦੇ ਬਾਰੇ ਲੋਕਾਂ ਨੂੰ ਨੌਲੇਜ ਹੈ, ਚੰਨ ਤਾਰਿਆਂ ਬਾਰੇ ਹੁਣ ਲੋਕਾਂ ਨੂੰ ਨੌਲੇਜ ਹੈ। ਇਹ ਗੱਲਾਂ ਛੁੱਪੀਆਂ ਥੋੜੀਆਂ ਰਹਿ ਸਕਦੀਆਂ ਨੇ? ਕਦੇ ਪੁੱਛਣਗੇ ਵੀ ਤੁਹਾਡੇ ਉੱਥੇ ਅਜੇ ਵੀ ਜਾਤ ਪਾਤ ਤੁਸੀਂ ਬਿਲੀਵ ਕਰਦੇ ਹੋ? ਫਿਰ ਮੈਨੂੰ ਪੁੱਛਣਗੇ ਵੀ ਤੁਹਾਡੇ ਕੋਲ ਕਿਹੜਾ ਗਾਜ ਹੈ ਜਿਹਦੇ ਨਾਲ ਮਿਲ ਕੇ ਤੁਸੀਂ ਕਿਸੇ ਨੂੰ ਵੱਡਾ ਕੋਈ ਛੋਟਾ ਕੋਈ ਜਮਾਂਦਰੂ, ਫਿਰ ਕਿਹੜਾ ਮਾਪਦੰਡ ਹੈ ਜਿਹਦੇ ਨਾਲ ਤੁਸੀਂ ਵੱਡੀ ਛੋਟੀ ਜਾਤ ਬਣਾ ਲੈਂਦੇ ਹੋ? ਹੈ ਹੁਣ ਮੈਂ ਇਹਨਾਂ ਨੂੰ ਕੀ ਜਵਾਬ ਦਿਆਂ ਕਿ ਕਿਹੜੀ ਤੱਕੜੀ ਚ ਤੋਲ ਕੇ ਅਸੀਂ ਕਹਿੰਦੇ ਹਾਂ ਤੂੰ ਕਸ਼ਤਰੀ ਹੈ, ਤੂੰ ਬ੍ਰਾਹਮਣ ਹੈ, ਤੂੰ ਵੈਸ਼ ਹੈ, ਤੂੰ ਸ਼ੂਦਰ ਹੈ? ਕਹਿੰਦਾ ਬੰਦੇ ਤੇ ਸਾਰੇ ਇੱਕੋ ਜਿਹੇ ਨੇ, ਉਹ ਸਾਰੇ ਇੱਕੋ ਹੀ ਤਰੀਕੇ ਨਾਲ ਦੁਨੀਆਂ ਤੇ ਆਉਂਦੇ ਨੇ, ਹੈ ਤੇ ਤੁਸੀਂ ਜਾਤਾਂ ਕਿੱਦਾਂ ਬੰਦੇ ਦੀ ਵੀ ਯਾਦ ਹੁੰਦੀ ਹੈ? ਕਹਿੰਦਾ ਕੋਈ ਵੱਡਾ ਹੁੰਦਾ ਕੋਈ ਛੋਟਾ ਹੁੰਦਾ ਕੋਈ। ਅਸੀਂ ਉਹਨਾਂ ਨੂੰ ਕੀ ਜਵਾਬ ਦਈਏ ਬੱਬੀ ਜੀ? ਆ ਦੋ ਤੇ ਮੈਂ ਤੁਹਾਨੂੰ ਐਗਜ਼ਾਮਪਲਾਂ ਦਿੱਤੀਆਂ ਨੇ ਨਾ, ਇਹੋ ਜਿਹੀਆਂ ਬਹੁਤ ਉਦੋਂ ਅਸੀਂ ਬਹਿੰਦੇ ਹਾਂ ਨਾ ਜਦੋਂ ਫਿਰ ਡਿਫਰੈਂਟ ਮੁਲਕਾਂ ਦੇ, ਕੋਈ ਆਸਟ੍ਰੀਆ ਦਾ ਹੁੰਦਾ, ਕੋਈ ਹਾਲੈਂਡ ਦਾ ਹੁੰਦਾ, ਕੋਈ ਅਫਰੀਕਾ ਦਾ ਹੁੰਦਾ, ਕੋਈ ਯੂਗੋਸਲਾਵੀਆ ਦਾ, ਕੋਈ ਇਟਲੀ ਦਾ, ਸਾਰੇ ਜਣੇ ਕੰਮ ਕਰਦੇ ਕਰਦੇ ਪਾਰਟੀ ਜਦੋਂ ਇਕੱਠੀ ਹੁੰਦੀ ਹੈ ਸਾਰਿਆਂ ਦੀ, ਤੇ ਜਿਹੜੇ ਦਿਨ ਹੁੰਦੇ ਨੇ ਨਾ ਜਿਸ ਤਰ੍ਹਾਂ ਆ ਰਹੀ ਹੈ ਹੁਣ ਵਿਸ਼ੇਸ਼ ਦਿਨ, ਉੱਥੇ ਇਕੱਠੇ ਹੁੰਦੇ ਹਾਂ ਫਿਰ ਅਸੀਂ ਸਾਰੇ, ਜਿਸ ਤਰ੍ਹਾਂ ਹੁਣ ਕ੍ਰਿਸਮਿਸ ਆ ਰਹੀ ਹੈ ਇਹਦੇ ਉੱਤੇ ਵੀ ਪਾਰਟੀਆਂ ਵਗੈਰਾ ਹੋਣੀਆਂ ਨੇ, ਫਿਰ ਜਿੱਥੇ ਕੰਮ ਕਰਦੇ ਹੁੰਦੇ ਸਾਂ ਉੱਥੇ ਸਾਰੇ ਵਰਕਰ ਇਕੱਠੇ ਹੋ ਕੇ ਫਿਰ ਪਾਰਟੀ ਦਿਨ ਦੇ ਹੱਥ ਹੁੰਦੇ, ਉੱਥੇ ਫਿਰ ਇਹੋ ਜਿਹੀਆਂ ਗੱਲਾਂ ਬਾਤਾਂ ਸ਼ੁਰੂ ਹੁੰਦੀਆਂ ਨੇ। ਹਾਂ, ਇੱਕ ਦੂਜੇ ਨੂੰ ਕਿ ਤੁਹਾਡੇ ਐਂ ਤੇ ਤੁਹਾਡੇ ਐਂ ਹੁੰਦਾ ਤੇ ਕੀ ਇਹ ਸੱਚ ਹੈ, ਇਹ ਕਿਉਂ ਹੁੰਦਾ, ਇਹਦੀ ਬੈਕਗਰਾਉਂਡ ਦੱਸੋ, ਉਹ ਕਰੋ ਤੁਸੀਂ ਤੇ ਜਵਾਬ ਦੇਣ ਨੂੰ ਅਸੀਂ ਸ਼ਰਮਿੰਦੇ ਹੋਈਏ ਉੱਥੇ ਸਾਰੇ। ਸਾਨੂੰ ਸਾਰੀਆਂ ਬੁਰਾਈਆਂ ਹੌਲੀ ਹੌਲੀ ਖਤਮ ਕਰਨੀਆਂ ਚਾਹੀਦੀਆਂ, ਹਰ ਨੇਕ ਆਦਮੀ ਤੋਂ ਸਿੱਖਣਾ ਚਾਹੀਦਾ, ਹਰ ਬੁਰੇ ਦਾ ਅਵਿਸ਼ਕਾਰ ਕਰਨਾ ਚਾਹੀਦਾ। ਹਾਂਜੀ, ਤਾਂ ਹੀ ਕੋਈ ਦੇਸ਼ ਕੋਈ ਮੁਲਕ ਤਰੱਕੀ ਕਰ ਸਕਦਾ।
ਉੱਥੇ ਤੋਂ ਪਿੱਛੇ ਆ ਥੋੜੇ ਜਿਹੇ ਆਬਾਦੀ ਜਿਹੜੀ ਆ ਕਦੀ ਗੌਰਮੈਂਟ ਨੇ ਨਾਂ ਲਿਆ ਕਿ ਬੰਦੇ ਜ਼ਿਆਦਾ ਹੋ ਗਏ ਨੇ, ਆਬਾਦੀ ਬਹੁਤ ਜ਼ਿਆਦਾ ਹੋ ਗਈ, ਕਿਤੇ ਖਲੋਣ ਨੂੰ ਥਾਂ ਹੈ ਨਹੀਂ। ਇੰਡੀਆ ਦੀ ਧਰਤੀ ਰੇਟ ਆਪਣਾ ਜਿਹੜੇ ਕੀ ਤੁਸੀਂ ਮੈਨੂੰ ਜਰਮਨ ਦੇ ਭਾਸ਼ਾ ਦੇ ਮੂੰਹ ਚ ਜਿਹੜੀਆਂ ਘਰ ਬਣਾਉਣਾ ਹੋਵੇ ਤੇ ਔਰ ਪਲਾਟ, ਠੀਕ ਹੈ, ਜਪਾਨ ਨਾਲੋਂ ਮਹਿੰਗੇ ਵੱਡੇ ਸ਼ਹਿਰਾਂ ਦੇ ਵਿੱਚ ਹੈ, ਨਿਊਯਾਰਕ ਤੋਂ ਮਹਿੰਗੀ ਜ਼ਮੀਨ, ਫਰੈਂਕਫਰਟ ਤੋਂ ਮਹਿੰਗੀ ਜ਼ਮੀਨ ਇੰਡੀਆ ਚ। ਦੱਸੋ ਹਾਂ, ਇਹਦਾ ਰੀਜ਼ਨ ਕੀ ਹੈ ਕਿ ਬੰਦੇ ਜ਼ਿਆਦਾ ਨੇ, ਡਿਮਾਂਡ ਜ਼ਿਆਦਾ ਤੇ ਜ਼ਮੀਨ ਤੇ ਉਹਨੇ ਦੀ ਉਹਨੀ ਰਹਿਣੀ ਹੈ, ਜਿਹੜਾ ਵੱਧ ਪੈਸੇ ਦੇਗਾ ਉਹ ਲੈ। ਇੰਨੇ ਇੰਨੇ ਰੇਟ ਨੇ ਕਿ ਜਪਾਨ ਤੋਂ ਮਹਿੰਗੀ ਤੇ ਨਿਊਯਾਰਕ ਤੋਂ ਮਹਿੰਗੀ ਜ਼ਮੀਨ ਸਾਡੇ ਵੱਡਿਆਂ ਸ਼ਹਿਰਾਂ ਚ, ਮੈਟਰੋ ਸ਼ਹਿਰਾਂ ਦੇ ਵਿੱਚ। ਸੋ ਬੱਬੀ ਜੀ, ਤੁਸੀਂ ਬੜੀ ਖੂਬਸੂਰਤੀ ਦੇ ਨਾਲ ਮਤਲਬ ਕਿ ਬਿਆਨ ਕੀਤੇ ਸਾਡੇ ਹਾਲਾਤ ਵੰਡਰਫੁਲ ਤਰੀਕੇ ਦੇ ਨਾਲ, ਤੇ ਉਮੀਦ ਹੈ ਕਿ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਬਾਤਾਂ ਸੁਣ ਕੇ ਆਪਣੀ ਸਟੇਟ ਨੂੰ, ਆਪਣੇ ਮੁਲਕ ਨੂੰ ਸਹਿਯੋਗ ਦੇਣਾ ਚਾਹੀਦਾ। ਹਰ ਉਹ ਕੰਮ ਕਰੋ ਜਿਹਦੇ ਨਾਲ ਸਾਡਾ ਦੇਸ਼ ਤਰੱਕੀ ਕਰੇ। ਔਰ ਤੁਸੀਂ ਤੇ ਆਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਬਾਬਰੀ ਮਸਜਿਦ ਬਣ ਗਈ, ਉਧਰੋਂ ਢਹਿ ਗਈ, ਉਧਰ ਬਣ ਲੱਗੀ ਆ, ਹਿੰਦੂ ਸਿੱਖ ਮੁਸਲਮਾਨ ਇਹਨਾਂ ਤੋਂ ਹੀ ਤੁਸੀਂ ਉੱਪਰ ਨਹੀਂ ਉੱਠੇ ਅਜੇ ਤੱਕ। ਹਾਂਜੀ, ਇਹ ਤਾਂ ਗੱਲਾਂ ਹੀ ਮਾਮੂਲੀ ਨੇ। ਅਸੀਂ ਕੋਈ ਨੀ ਹੋਈਏ, ਸਾਰੇ ਹਿੰਦੁਸਤਾਨੀ ਆ, ਹਿੰਦੁਸਤਾਨੀ ਕੋਈ ਵੀ ਨਹੀਂ, ਕੋਈ ਕੋਈ ਬੰਗਾਲੀ ਹੈ, ਕੋਈ ਕੋਈ ਮਹਾਰਾਸ਼ਟਰ ਹੈ, ਕੋਈ ਗੁਜਰਾਤੀ ਹੈ, ਕੋਈ ਕੋਈ ਪੰਜਾਬੀ ਹੈ, ਕੋਈ ਹਰਿਆਣਵੀ ਹੈ, ਅਸੀਂ ਸਾਰੇ ਹਿੰਦੁਸਤਾਨੀ ਕਿਉਂ ਨੇ? ਬੱਬੀ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਧੰਨਵਾਦ, ਬਹੁਤ ਖੂਬਸੂਰਤ ਤੇ ਸੋਹਣੀਆਂ ਗੱਲਾਂ ਕਰਦੇ ਹੋ, ਤੇ ਮੇਰੀਆਂ ਗੁੱਡ ਵਿਸ਼ੇਸ਼ ਤੁਹਾਡੇ ਨਾਲ। ਹਾਂਜੀ, ਬਹੁਤ

ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿੰਨੇ ਲੋਕ ਬਾਹਰ ਰਹਿੰਦੇ ਨੇ, ਜਿੰਨੇ ਵੀ ਪੰਜਾਬੀ, ਉਹ ਸਾਰੇ ਪੰਜਾਬ ਦਾ ਦਰਦ ਰੱਖਦੇ ਜੇ ਕੋਈ 1% ਛੱਡ ਦਿਓ, 1% ਛੱਡ ਦਿਓ ਸਰ। ਹਾਂਜੀ ਹਾਂ, ਧੰਨਵਾਦ ਜੀ, ਥੈਂਕ ਯੂ। ਮਿਹਰਬਾਨੀ ਜੀ, ਰੱਬ ਤੁਹਾਨੂੰ ਵੀ ਸੁੱਖ ਸ਼ਾਂਤੀ ਤੇ ਸਿਹਤ ਬਖਸ਼ੇ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ। ਤੇ ਬੱਬੀ ਜੀ ਸਤਿ ਸ੍ਰੀ ਅਕਾਲ, ਅੰਟਿਲ ਨੈਕਸਟ ਟਾਈਮ, ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਬਲਬੀਰ ਬੱਬੀ ਜੀ ਹੋਣੀ, ਜਿਹੜੀ ਇਹ ਰਾਜਨੀਤੀ ਤੇ ਗੱਲਬਾਤ ਕਰਕੇ ਗਏ ਤੇ ਮੈਂ ਮੁਕਤੀ ਤੇ ਗੱਲਬਾਤ ਕੀਤੀ ਹੈ। ਉਮੀਦ ਤੁਹਾਨੂੰ ਪਸੰਦ ਆਈ ਹੋਏਗੀ ਗੱਲਬਾਤ, ਪਰ ਜੇ ਨਾ ਵੀ ਪਸੰਦ ਆਈ ਹੋਏਗੀ ਕਿ ਦੋਸਤੋ ਤੁਸੀਂ ਹੱਕਦਾਰ ਹੋ ਆਪਣੇ ਵਿਚਾਰ ਬਰਕਰਾਰ ਰੱਖਣ ਦੇ, ਤੇ ਅਸੀਂ ਸਾਨੂੰ ਮਤਲਬ ਕਿ ਵੀ ਫਰੀਡਮ ਹੈ ਆਪਣੇ ਵਿਚਾਰ ਪ੍ਰਗਟ ਕਰਨ ਦੇ। ਤੇ ਪ੍ਰਭਾਤ ਰੇਡੀਓ ਦੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਤੇ ਤੁਹਾਡੇ ਜਿਹੜੇ ਪਿਆਰ ਭਰੇ ਸੁਨੇਹੇ ਆਏ ਨੇ, ਕੋਈ 4-5 ਉਹ ਮੈਂ ਨਹੀਂ ਪੜ੍ਹ ਸਕਿਆ ਗੱਲਾਂ ਚ ਵੀ ਜੀ, ਅਸਲ ਚ ਨਾ ਉਹ ਮੈਂ ਫਿਰ ਗੱਲਬਾਤ ਨਹੀਂ ਕਰ ਸਕਦਾ ਜੇ ਮੈਂ ਮੈਸੇਜਾਂ ਵੱਲ ਧਿਆਨ ਮਾਰਨਾ ਸ਼ੁਰੂ ਕਰਦਾ। ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ, ਤੇ ਕੱਲ ਨੂੰ ਫੇਰ ਤੁਹਾਡੇ ਨਾਲ ਮੁਲਾਕਾਤ ਹੋਣੀ ਹੈ ਜੀ, ਇਸੇ ਟਾਈਮ ਹੀ ਇੰਡੀਆ ਦੇ 7:30 ਤੋਂ 9:30, ਤੇ ਕੱਲ ਹੈ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ। ਹਾਂਜੀ, ਆਉਣਾ ਬਈ, ਰੌਣਕਾਂ ਲਾਉਣੀਆਂ ਜਿਸ ਤਰ੍ਹਾਂ ਤੁਸੀਂ ਹਰ ਵਾਰੀ ਲਾਉਂਦੇ ਹੋ। ਹਾਂਜੀ, ਤੇ ਦੇਸ਼ਾਂ ਵਿਦੇਸ਼ਾਂ ਸੁਣ ਰਹੇ ਸਾਰੇ ਸੱਜਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕੁਮ, ਨਮਸਕਾਰ, ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਦੋਸਤਾਨਾ ਲਹਿਜੇ ਵਿਚ ਹਵਾਵਾਂ ਅਤੇ ਸੁਜਾਵਾਂ ਵਿਚ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੇ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭੱਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲੇ ਲਿਆਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇ ਦਾ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਆਲ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫਕੋਰਸ ਪ੍ਰਵਾਸ ਰੇਡੀਓ ਯੂਅਰ ਆਨ ਰੇਡੀਓ ਸਟੇਸ਼ਨ ਐਕਸਪੋਜ਼ ਯੂਰਸੈਲਫ ਹਾਊ ਯੂ ਸੀ ਦਿਸ ਵੰਡਰਫੁਲ ਲਵਲੀ ਐਂਡ ਫਨੀ ਵਾਇਰਸ ਵਿਦ ਯੂਅਰ ਵਾਚਿੰਗ ਆਈਜ਼ ਐਂਡ ਐਕਸਪੀਰੀਅੰਸ। ਵੀ ਆਰ ਆਲ ਫੋਨ ਕਾਲ ਬਿਲਕੁਲ ਦੋਸਤੋ, ਕੱਲ ਅਸਾਂ ਆਪਣੇ ਦਿਲ ਦੀ ਗੱਲਬਾਤ ਕੀਤੀ ਸੀ ਦੋਸਤੋ, ਤੇ ਕਾਲਾਂ ਨਹੀਂ ਸੀ ਲਈਆਂ। ਅੱਜ ਤੁਹਾਡਾ ਪ੍ਰੋਗਰਾਮ ਹੈ ਸ਼ਾਇਰ ਸ਼ਾਇਰੀ ਦਾ, ਤੁਸੀਂ ਆ ਕੇ ਰੌਣਕਾਂ ਲਾਉਂਦੇ ਨੇ।

0: ਦਾ ਮੌਕਾ ਮਿਲੇਗਾ ਤੇ ਮੈਂ ਗੱਲਬਾਤ ਕਰਾਂਗਾ ਜੀ ਤੁਹਾਡਾ ਪ੍ਰੋਗਰਾਮ ਹੈ ਸੋ ਹਰ ਵਾਰੀ ਦੀ ਤਰ੍ਹਾਂ ਦੋਸਤੋ ਆਓ ਤੇ ਰੌਣਕਾਂ ਲਾਈਏ ਠੀਕ ਹੈ ਜੀ ਉਹ ਯਾਰ ਓਨਲੀ ਫੋਨ ਕਾਲ ਵੇ ਵੀ ਰਿਸਪੈਕਟ ਯੂ ਐਂਡ ਯੂਰ ਵਿਊਰਸ ਦੈਟ ਇਜ਼ ਦੀ ਬਿਊਟੀ ਆਫ ਯੂਰ ਓਨਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗਾਂ www.pravazradio.com www.pravazradio.com ਪ੍ਰਵਾਸ ਰੇਡੀਓ ਇਜ਼ ਵਨ ਵਰਲਡ then .obindijai.com ਤੇ ਸਾਡਾ ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ ਅਸੀਂ ਹਰ ਵਾਰੀ ਰਿਕਵੈਸਟ ਕਰਦੇ ਹਾਂ ਦੋਸਤੋ ਜੇ ਤੁਹਾਨੂੰ ਸਾਡੀ ਗੱਲਬਾਤ ਪਸੰਦ ਹੈ ਤੇ ਆਪ ਤੇ ਤੁਸੀਂ ਸੁਣਦੇ ਹੀ ਹੋ ਭਾਈ ਪੰਜਾਂ ਸੱਤਾਂ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਡਾਊਨਲੋਡ ਕਰਵਾਓ ਉਹ ਸ਼ੈਲ ਬੀ ਗ੍ਰੇਟਫੁਲ ਟੂ ਐਵਰੀਬਾਡੀ ਜ਼ਿੰਦਗੀ ਹਸੀਨ ਹੁੰਦੀ ਕਿਸੇ ਦੇ ਖਿਆਲਾਂ ਵਿੱਚ ਅਰਜਾ ਜੀ ਕਿ ਜ਼ਿੰਦਗੀ ਹਸੀਨ ਹੁੰਦੀ ਕਿਸੇ ਦੇ ਖਿਆਲਾਂ ਵਿੱਚ ਉੱਤਰ ਸਾਰੇ ਭੁੱਲ ਜਾਂਦੇ ਉਸ ਦੇ ਸਵਾਲਾਂ ਵਿੱਚ ਜਿੰਦ ਜਿਵੇਂ ਹਾਰ ਜਾਂਦੀ ਸੂਕ ਦੇ ਭੁਚਾਲਾਂ ਵਿੱਚ ਭਾਈ ਜਿੰਦ ਜਿਵੇਂ ਹਾਰ ਜਾਂਦੀ ਸ਼ੂਕ ਦੇ ਭੁਚਾਲਾਂ ਵਿੱਚ ਆਏ ਦੁਰਾਨੇ ਜੰਗ ਖੁੱਭਦੇ ਨੇ ਤੀਰ ਜਿਵੇਂ ਢਾਲਾਂ ਵਿੱਚ ਦੁਰਾਨੇ ਜੰਗ ਖੁੱਭਦੇ ਨੇ ਤੀਰ ਜਿਵੇਂ ਢਾਲਾਂ ਵਿੱਚ ਜਿਸਮ ਜਿਵੇਂ ਨੱਚ ਪੈਂਦਾ ਢੋਲ ਦੀਆਂ ਤਾਲਾਂ ਵਿੱਚ ਤੇ ਨੇਤਾ ਜਿਵੇਂ ਲੁੱਟ ਲੈਂਦੇ ਝੂਠ ਦੀਆਂ ਚਾਲਾਂ ਵਿੱਚ ਭਾਈ ਨੇਤਾ ਜਿਵੇਂ ਲੁੱਟ ਲੈਂਦੇ ਝੂਠ ਦੀਆਂ ਚਾਲਾਂ ਵਿੱਚ ਹਾਂਜੀ ਅੱਜ ਹੈ ਦੋਸਤੋ ਆਪਣਾ ਸੰਡੇ ਤੇ ਤਰੀਕ ਹੈ ਜੀ ਅੱਜ ਪੰਦਰਾਂ ਤੇ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਉੱਤੇ ਇਸ ਵਕਤ ਇੰਡੀਆ ਦੇ ਦੋਸਤੋ ਸੱਤ ਮਤਲਬ ਕਿ ਪੌਣੇ ਅੱਠ ਹੋਣ ਹੀ ਲੱਗੇ ਨੇ ਇੱਕ ਮਿੰਟ ਘੱਟ ਹੈ ਡੇਢ ਕੁ ਮਿੰਟ ਘੱਟ ਹੈ ਦੋਸਤੋ ਤੇ ਟੈਂਪਰੇਚਰ ਭਾਈ ਅੱਜ ਸੋਹਣੀ ਧੁੱਪ ਲੱਗੀ ਸੀ ਕੱਲ ਤੇ ਝੜ ਗਿਆ ਸੀ ਕਲਾਉਡੀ ਸੀ ਅੱਜ ਦੇ ਸੋਹਣੀ ਧੁੱਪ ਲੱਗੀ ਸੀ 15 ਗ੍ਰਾਡ ਇਹ ਮੈਂ ਯੂਰਪ ਵਾਲਿਆਂ ਨੂੰ ਦੱਸ ਰਿਹਾ ਬੜੀ ਧੁੱਪ ਨੂੰ ਇੰਜੋਏ ਕੀਤਾ ਅੱਜ ਕੋਠੇ ਤੇ ਬਹਿ ਕੇ ਹਾਂਜੀ ਤੇ ਗੱਲ ਇਸ ਤਰ੍ਹਾਂ ਭਾਈ ਮੈਂ ਥੋੜੇ ਜਿਹੇ ਤੁਹਾਨੂੰ ਵਪਾਰਕ ਸੁਨੇਹ ਵੀ ਦੇ ਦਿਆਂ ਵਨ ਉਮਸ ਆਟੋ ਗੇਟ ਦੈਨ ਫਰਗੈਸਨ ਜੀ ਨਿਕਸ ਰਾਈਫਨ ਆਟੋ ਰਾਈਫਨ ਆ ਐਪਸੀਲੋਨ ਅਸੋ ਆਟੋ ਵੈਕਸਫੈਡ ਇਸ ਇਨ ਮਿਊਲਹਾਇਮ 6 3 1 6 5 ਫ੍ਰੀਡਨਸਟ੍ਰਾਸੇ 106 4 ਰੈਪਰਾਟੂਰਨ ਆਲਾ ਫੈਬਰੀਕਾਟ ਰਾਈਫਨ ਓਨ ਰੇਡ ਅਕਸ ਫਰਮੈਸੁਨ ਕਿਰਣਾ ਸਰਵਿਸ ਇਸਟਾਈਲ ਟੋਫ ਓਨ ਆਊ ਬੈਸਟ ਸਰਵਿਸ ਗਿਨਸਟਿਕ ਪ੍ਰਾਈਸ ਅਸਲ ਜੀ ਇਨ ਫ੍ਰੀਡਨਸਟ੍ਰਾਸੇ 106 4 6 3 1 6 5 ਸੋ ਦੋਸਤੋ ਸਾਡੇ ਮਿਊਲਹਾਇਮ ਦੇ ਵਿੱਚ ਇੱਕ ਨਵੀਂ ਆਟੋ ਵਰਕਸ਼ਾਪ ਖੁੱਲੀ ਹੈ ਜਿਹਦੇ ਕਿ ਮਤਲਬ ਕਿ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਕਿਸੇ ਵੀ ਮਾਰਕੇ ਦੀ ਹੋਵੇ ਤੇ ਉਹ ਟਾਪ ਕਲਾਸ ਸਰਵਿਸ ਹੈ ਉਹਨਾਂ ਦੀ ਕੁਛ ਵੀ ਹੋਇਆ ਹੋਵੇ ਜੀ ਕਾਰ ਨੂੰ ਗੱਲ ਮੁੱਕੀ ਦੱਸਣ ਦੀ ਕੀ ਜ਼ਰੂਰਤ ਹੈ ਜੋ ਵੀ ਕਾਰ ਦੇ ਵਿੱਚ ਡਿਫੈਕਟ ਪੈ ਸਕਦੇ ਨੇ ਇਹਨਾਂ ਦੀ ਬੈਸਟ ਸਰਵਿਸ ਹੈ ਤੇ ਗੁਨਸਟਿਕ ਪ੍ਰਾਈਸ ਹੈਗੀ ਹੈ ਇਹਨਾਂ ਦੀ ਠੀਕ ਹੈ ਜੀ ਇੱਥੇ ਦਰਸ਼ਨ ਦਿਓ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਹੋਰ ਲੈਸ ਕਰ ਦਿੱਤਾ ਜਾਏਗਾ ਆਸੋ ਫ੍ਰੀਡਮ ਸਟ੍ਰਾਸ 106 ਫੀਸ ਵਿੱਚ 63 165 ਮਿਲ ਹੈ ਬਿਲਕੁਲ ਦੋਸਤੋ ਅਗਰ ਕੋਈ ਵੀ ਗੱਲਬਾਤ ਹੈ ਆਟੋ ਦੇ ਨਾਲ ਤੁਹਾਡੀ ਦੇ ਨਾਲ ਤੇ ਦਰਸ਼ਨ ਦਿਓ ਉੱਥੇ ਹਾਂਜੀ ਤੇ ਮੈਂ ਨਾ ਇਸ ਤਰ੍ਹਾਂ ਕਰਦਾ ਕਿ
1: ਠਹਿਰੋ ਹਾਂ ਉਹ ਗਾਣਾ ਕਿੱਥੇ ਆ ਜੀ ਇਹ ਆ
0: ਤੁਹਾਨੂੰ ਨਾ ਇੱਕ ਵਧੀਆ ਜਿਹਾ ਗਾਣਾ ਸੁਣਾਉਣਾ ਗਾ ਰਹੇ ਨੇ ਜੀ ਰਿਪੂ ਦਿਮਨ ਸ਼ੈਲੀ ਜੀ ਹੁਣੀ ਕੁੜਤੀ ਮੇਰੀ ਸ਼ੀਟ ਦੀ ਹਾਂਜੀ ਆ ਲਓ ਜੀ ਇੰਜਾਏ ਕਰੋ
2: ਵੰਡਰਫੁਲ ਸੌਂਗ

0: ਜੀ ਵੰਡਰਫੁਲ ਸੌਂਗ
1: ਰਿਪੂ ਦਮਨ ਸ਼ੈਲੀ ਜੀ ਹੁਣਾਂ ਦਾ ਗਾਇਆ ਸੀ। ਤੇ ਦੋਸਤੋ ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ ਤਾਂ ਕਿ ਆਪ ਜੀ ਦਾ ਵੀ ਮੂਡ ਬਣੇ, ਆਪਣੀਆਂ ਕਵਿਤਾਵਾਂ ਗੱਲਾਂ ਬਾਤਾਂ ਸ਼ੇਰਾਂ ਵਗੈਰਾ ਦਾ। ਸੋ ਅਰਜ ਹੈ ਜੀ, ਕਦੇ ਦੁਸ਼ਮਣ ਦਾ ਨਾਂ ਵਸਾਹ ਕਰੀਏ ਭਾਈ, ਕਦੇ ਦੁਸ਼ਮਣ ਦਾ ਨਾਂ ਵਸਾਹ ਕਰੀਏ ਤੇ ਬੂਹਾ ਸੱਜਣਾ ਵੱਲੋਂ ਨਾ ਭੇੜੀਏ ਜੀ, ਰੱਬ ਦੀ ਜਾਤ ਤੋਂ ਸੱਜਣੋ ਸਦਾ ਡਰੀਏ, ਔਰ ਬਿਨਾ ਮੰਤਰਾਂ ਨਾਗ ਨਾ ਛੇੜੀਏ ਜੀ, ਪਰ ਬਿਨਾ ਮੰਤਰਾਂ ਨਾਗ ਨਾ ਛੇੜੀਏ ਜੀ। ਬਿਨਾ ਯੋਧਿਆਂ ਕੌਮ ਨਹੀਂ ਕੌਮ ਹੁੰਦੀ ਤੇ ਮੇਲੇ ਜੱਚਦੇ ਨਹੀਂ ਬਿਨਾ ਮਿੱਤਰਾਂ ਦੇ, ਬਿਨਾ ਯੋਧਿਆਂ ਕੌਮ ਨਹੀਂ ਕੌਮ ਹੁੰਦੀ ਤੇ ਮੇਲੇ ਜੱਚਦੇ ਨਹੀਂ ਬਿਨਾ ਮਿੱਤਰਾਂ ਦੇ, ਬਿਨਾ ਯੁੱਧ ਤੋਂ ਦੁਸ਼ਮਣ ਨਹੀਂ ਮਿੱਤਰ ਹੁੰਦਾ ਤੇ ਸਿੱਧੇ ਹੋਣ ਨਾ ਗੁੰਡੇ ਬਾਜ ਛਿੱਤਰਾਂ ਦੇ, ਬਿਨਾ ਧੂੰ ਤੋਂ ਕਦੀ ਨਾ ਅੱਗ ਲੱਗੇ ਤੇ ਜਵਾਨ ਬੀਵੀ ਨਾ ਬੁੱਢੜੇ ਨਾਲ ਫੱਬੇ, ਤੇ ਬਿਨਾ ਧੂੰ ਤੋਂ ਕਦੀ ਨਾ ਅੱਗ ਲੱਗੇ ਤੇ ਜਵਾਨ ਬੀਵੀ ਨਾ ਬੁੱਢੜੇ ਨਾਲ ਫੱਬੇ, ਧੌਲੇ ਕਰ ਕਾਲੇ ਨਾ ਬੁੱਢਾ ਜਵਾਨ ਲੱਗੇ, ਉੱਡ ਅਕਲ ਜਾਂਦੀ ਜਦ ਬੁੱਢੇ ਨੂੰ ਇਸ਼ਕ ਦੀ ਮਾਰ ਵਰਗੇ, ਬਿਨਾ ਸ਼ੇਰਾਂ ਤੋਂ ਬਾਂਦਰ ਸਰਦਾਰ ਹੁੰਦੇ ਤੇ ਬਿਨਾ ਨੱਥ ਤੋਂ ਕਾਬੂ ਨਾ ਆਉਣ ਵਹਿੜੇ, ਬਿਨਾ ਸ਼ੇਰਾਂ ਤੋਂ ਬਾਂਦਰ ਸਰਦਾਰ ਹੁੰਦੇ ਤੇ ਬਿਨਾ ਨੱਥ ਤੋਂ ਕਾਬੂ ਨਾ ਆਉਣ ਵਹਿੜੇ, ਬਿਨਾ ਅਣਖ ਤੋਂ ਜ਼ਿੰਦਗੀ ਮੌਤ ਵਰਗੀ, ਓਏ ਬਿਨਾ ਲਫ਼ਜ਼ਾਂ ਦੇ ਮਿਹਣੇ ਬਹੁਤ ਪੈੜੇ ਭਾਈ, ਬਿਨਾ ਲਫ਼ਜ਼ਾਂ ਦੇ ਮਿਹਣੇ ਬਹੁਤ ਪੈੜੇ, ਅਣਖ ਕਦੀ ਨਾ ਜ਼ੁਲਮ ਦੀ ਈਨ ਮੰਨੇ, ਯੋਧਾ ਮਰ ਜਾਂਦਾ ਕਦੀ ਨਾ ਹਾਰਦਾ ਜੀ, ਬਿਨਾ ਅਣਖ ਕਦੀ ਨਾ ਜ਼ੁਲਮ ਦੀ ਈਨ ਮੰਨੇ, ਯੋਧਾ ਮਰ ਜਾਂਦਾ ਕਦੀ ਨਾ ਹਾਰਦਾ ਜੀ, ਕੁੱਤੇ ਭੌਂਕਦੇ ਹਾਥੀ ਮਸਤ ਰਹਿੰਦਾ ਤੇ ਸ਼ੇਰ ਕਦੀ ਨਾ ਮੱਖੀਆਂ ਮਾਰਦਾ ਜੀ, ਸ਼ੇਰ ਕਦੀ ਨਾ ਮੱਖੀਆਂ ਮਾਰਦਾ ਜੀ, ਮੋਤੀ ਛੱਪੜਾਂ ਵਿਚ ਨਾ ਹੋਣ ਪੈਦਾ, ਹੀਰਾ ਰੇ ਹੀਰਾ ਭਾਵੇਂ ਚਿੱਕੜ ਭਾਵੇਂ ਵਿਚ ਚਿੱਕੜ ਦੇ ਦੱਬ ਦਈਏ, ਚੜਿਆ ਚੰਨ ਤੇ ਜਵਾਨੀ ਨਾ ਰਹੇ ਗੁੱਜੀ, ਔਰ ਖੋਤਾ ਹੋਰ ਵੀ ਗਧਾ ਲੱਗੇ ਭਾਵੇਂ ਨਾਲ ਕਿਤਾਬਾਂ ਲੱਦ ਦਈਏ, ਬਾਈ ਖੋਤਾ ਹੋਰ ਵੀ ਗਧਾ ਲੱਗੇ ਭਾਵੇਂ ਨਾਲ ਕਿਤਾਬਾਂ ਲੱਦ ਦਈਏ, ਮਰਦ ਕਦੀ ਨਾ ਭੀੜ ਵਿਚ ਬਾਂਹ ਛੱਡਦੇ, ਮਰਦ ਕਦੀ ਨਾ ਭੀੜ ਵਿਚ ਬਾਂਹ ਛੱਡਦੇ ਤੇ ਕੋਇਲ ਕਦੀ ਨਾ ਕਾਵਾਂ ਦੇ ਨਾਲ ਬਹਿੰਦੀ, ਕੋਇਲ ਕਦੀ ਨਾ ਕਾਵਾਂ ਦੇ ਨਾਲ ਬਹਿੰਦੀ, ਬਿਨਾ ਫੁੱਲਾਂ ਤੋਂ ਕਦੀ ਨਾ ਫਲ ਲੱਗਦੇ ਔਰ ਬਿਨਾ ਥੰਮਾਂ ਤੋਂ ਕਦੀ ਨਾ ਛੱਤ ਪੈਂਦੀ, ਬਿਨਾ ਪਿਆਰ ਦੇ ਜ਼ਿੰਦਗੀ ਰੇਗਿਸਤਾਨ ਵਰਗੀ, ਬਿਨਾ ਪਿਆਰ ਜ਼ਿੰਦਗੀ ਰੇਗਿਸਤਾਨ ਵਰਗੀ ਤੇ ਵਿਚ ਪਿਆਰ ਦੇ ਮੁਟਿਆਰ ਦੀ ਚਾਲ ਵੇਖੋ, ਵਿਚ ਪਿਆਰ ਦੇ ਮੁਟਿਆਰ ਦੀ ਚਾਲ ਵੇਖੋ, ਬਿਨਾ ਮਾਂ ਤੋਂ ਦੁਨੀਆ ਆਦਮਖੋਰ ਜੰਗਲ ਤੇ ਬਿਨਾ ਔਲਾਦ ਤੋਂ ਮਾਂ ਦਾ ਹਾਲ ਵੇਖੋ, ਤੇ ਬਿਨਾ ਮਾਂ ਤੋਂ ਔਲਾਦ ਦਾ ਵੀ ਹਾਲ ਵੇਖੋ, ਬਿਨਾ ਮਾਂ ਤੋਂ ਦੁਨੀਆ ਆਦਮਖੋਰ ਜੰਗਲ, ਬਿਨਾ ਔਲਾਦ ਤੋਂ ਮਾਂ ਦਾ ਹਾਲ ਵੇਖੋ, ਸੁੱਚਾ ਸਿਆ ਜੇ ਨਾ ਤਲੀ ਤੇ ਸੀਸ ਧਰੀਏ ਤੇ ਝੰਡੇ ਜ਼ੁਲਮ ਦੇ ਕਦੀ ਨਹੀਂ ਪੁੱਟ ਹੁੰਦੇ, ਭਾਈ ਜੇ ਨਾ ਤਲੀ ਤੇ ਸੀਸ ਧਰੀਏ ਝੰਡੇ ਜ਼ੁਲਮ ਦੇ ਕਦੀ ਨਹੀਂ ਪੁੱਟ ਹੁੰਦੇ, ਬਿਨਾਂ ਕੈਦ ਤੋਂ ਆਜ਼ਾਦੀ ਨਹੀਂ ਮਿਲਦੀ, ਐ ਨਾਲ ਧਾੜਾਂ ਦੇ ਦਿਲ ਨਹੀਂ ਲੁੱਟ ਹੁੰਦੇ। ਭਾਈ ਜੇ ਨਾ ਤਲੀ ਤੇ ਸੀਸ ਧਰੀਏ, ਝੰਡੇ ਜ਼ੁਲਮ ਦੇ ਕਦੀ ਨਹੀਂ ਪੁੱਟ ਹੁੰਦੇ, ਬਿਨਾਂ ਕੈਦ ਤੋਂ ਆਜ਼ਾਦੀ ਨਹੀਂ ਮਿਲਦੀ ਤੇ ਨਾਲ ਧਾੜਾਂ ਦੇ ਦਿਲ ਨਹੀਂ ਲੁੱਟ ਹੁੰਦੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਭਾਈ ਹੁਣ ਤੁਸੀਂ ਮੈਨੂੰ ਕਾਲਾਂ ਕਰ ਸਕਦੇ ਹੋ ਤੇ ਮੈਂ ਟਰਨ ਬਾਈ ਟਰਨ ਤੁਹਾਡੀ ਸਾਰਿਆਂ ਦੀਆਂ ਕਾਲਾਂ ਲਾਂਗਾ, ਪਰ ਇਸ ਤਰ੍ਹਾਂ ਨਾ ਕਰਿਆ ਕਰੋ ਅਗਲੇ ਆਵਰ ਵਿਚ ਫਿਰ ਤੁਸੀਂ ਜ਼ਿਆਦਾ ਕਾਲਾਂ ਕਰਦੇ ਹੋ ਤੇ ਉਸ ਆਵਰ ਦੇ ਵਿਚ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ। ਟਾਈਮ ਜਦੋਂ ਅਸੀਂ ਅੱਗੇ ਕਰਨੇ ਆ ਸਾਡਾ ਟਾਈਮ ਟੇਬਲ ਖਰਾਬ ਹੋ ਜਾਂਦਾ ਸਾਰੇ ਦਾ ਸਾਰਾ, ਜਿਹੜਾ ਜਿੱਥੇ ਫੀਡ ਨਹੀਂ ਕਰਦੇ ਆਪਣੇ ਸਾਰੇ ਪ੍ਰੋਗਰਾਮ, ਉਹ ਫਿਰ ਅੱਗੇ ਪਿੱਛੇ ਹੋ ਜਾਂਦਾ ਸਭ ਕੁਛ। ਦੋ ਦੋ ਘੰਟੇ ਦੇ ਵਿਚ ਵੀ ਸਾਨੂੰ ਹੁਕਮ ਹੈ ਕਿ ਆਪਣਾ ਪ੍ਰੋਗਰਾਮ ਦੋ ਘੰਟੇ ਦੇ ਵਿਚ, ਦੋ ਘੰਟੇ ਜਦੋਂ ਹੋ ਜਾਣ ਉਦੋਂ ਬੰਦ ਕਰ ਦਿਆ ਕਰੋ। ਸੋ ਜਿੰਨੀ ਦੇਰ ਭਾਈ ਤੁਸੀਂ ਮੂਡ ਬਣਾਉਂਦੇ ਹੋ ਉਨੀ ਦੇਰ ਸੱਜਣੋ ਮੈਂ ਨਾ ਤੁਹਾਨੂੰ ਇਕ ਇਤਿਹਾਸਕ ਗੱਲ ਸੁਣਾਉਣਾ। ਜਦੋਂ ਹਿੰਦੁਸਤਾਨ ਅਜੇ ਆਜ਼ਾਦ ਨਹੀਂ ਸੀ ਹੋਇਆ ਤੇ ਅੰਗਰੇਜ਼ਾਂ ਦਾ ਟਾਈਮ ਸੀ, ਠੀਕ ਹੈ ਜੀ। ਭਾਈ ਉਦੋਂ ਭਾਰਤ ਆਜ਼ਾਦ ਨਹੀਂ ਸੀ ਅਜੇ ਹੋਇਆ, ਉਦੋਂ ਰਾਜੇ ਮਹਾਰਾਜੇ ਕੋਈ 520 ਦੇ ਕਰੀਬ, ਭਾਈ 520 ਨਹੀਂ, ਕਈ 540 ਵੀ ਦੱਸਦੇ ਨੇ, 45 ਵੀ ਦੱਸਦੇ ਨੇ, ਇਹ ਵੱਧ ਘੱਟ ਹੋ ਸਕਦੇ ਨੇ ਕਿਉਂਕਿ ਉਸ ਵਕਤ ਕਈ ਰਾਜੇ ਅਜਿਹੇ ਵੀ ਸਨ ਅੰਗਰੇਜ਼ਾਂ ਦੇ ਟਾਈਮ ਜਿਹੜੇ ਸਿਰਫ ਇੱਕੋ ਹੀ ਸ਼ਹਿਰ ਦੇ ਰਾਜ, ਸਲਤਨਤ ਸੀ ਉਹਨਾਂ ਦੀ, ਇੱਕੋ ਹੀ ਸ਼ਹਿਰ ਦੇ ਰਾਜੇ ਸਨ। ਹਾਂਜੀ, ਇਹੋ ਜਿਹੇ ਰਾਜੇ ਪਾ ਲਾ ਕੇ ਹੋ ਸਕਦਾ ਕਿ 545 ਵੀ ਹੋਣ। ਇਹ ਰਾਜੇ ਜਿਹੜੇ ਸਨ ਇਹ ਆਪੋ ਆਪਣੇ ਇਲਾਕੇ ਚ ਰਾਜ ਕਰਿਆ ਕਰਦੇ ਸਨ, ਠੀਕ ਹੈ ਜੀ। ਉਹਨਾਂ ਨੁਕਸਾਨ ਭਾਰਤੀ ਸਮਾਜ ਦਾ ਅੰਗਰੇਜ਼ਾਂ ਨੇ ਨਹੀਂ ਕੀਤਾ, ਪਰ ਜਿੰਨਾ ਨੁਕਸਾਨ ਇਹਨਾਂ ਭਾਰਤੀ ਰਾਜਿਆਂ ਨੇ ਸਾਡੇ ਸਮਾਜ ਦਾ ਤੇ ਭਾਰਤ ਦਾ ਕੀਤਾ ਸੀ ਤੁਹਾਨੂੰ ਪਤਾ ਹੀ ਹੈ। ਜੇ ਨਹੀਂ ਪਤਾ ਤੇ ਦੀਵਾਨ ਜਰਨੀ ਦਾਸ ਦੀ ਲਿਖੀ ਹੋਈ ਕਿਤਾਬ ਪੜਿਓ, ਦੀ ਮਹਾਰਾਜਾ, ਉਹਦੇ ਵਿਚ ਕਾਫੀ ਵਿਸਥਾਰ ਨਾਲ ਦੱਸਿਆ ਗਿਆ। ਅੰਦਰ ਖਾਤੇ ਅੰਗਰੇਜ਼ ਵੀ ਇਹ ਚਾਹੁੰਦੇ ਸਨ ਕਿ ਭਾਰਤ ਵਾਸੀਆਂ ਦੀ ਇਹ ਰਾਜੇ ਮੱਤ ਮਾਰ ਕੇ ਰੱਖਣ ਤਾਂ ਕਿ ਸਾਡੇ ਤੱਕ ਕੋਈ ਕੋਈ ਕੋਈ ਮਤਲਬ ਕਿ ਸਾਨੂੰ ਕੋਈ ਤਕਲੀਫ ਹੀ ਨਾ ਹੋਏ। ਇਹਨਾਂ ਨੇ ਮੱਤ ਮਾਰੀ ਹੈ, ਬਸ ਜਨਤਾ ਜਿਹੜੀ ਆ ਉਹਨੂੰ ਵਾਣੀ ਪਾਈ ਫਿਰਨ ਤਾਂ ਕਿ ਸਾਡੇ ਤੱਕ ਵੱਲ ਤੇ ਕੋਈ ਵੇਖੇ ਵੀ ਨਾ। ਹੈ ਅਸੀਂ ਇਹਨਾਂ ਕੋਲੋਂ ਨਾਲੇ ਤੇ ਮਤਲਬ ਕਿ ਪੈਸੇ ਲੈਂਦੇ ਹਾਂ ਤੇ ਇਹਨਾਂ ਨੂੰ ਡਿਫੈਂਡ ਜੀ ਕਰਦੇ ਹਾਂ ਤੇ ਇਹ ਹੋਈ ਸਾਡੀ ਮੱਤ ਨਾ ਉਸ ਵੇਲੇ ਜਦੋਂ ਅਸੀਂ ਗੁਲਾਮ ਹੁੰਦੇ ਸੀ, ਆ ਜਾਇਦਾਰਾਂ ਨੇ ਤੇ ਲੰਬੜਦਾਰਾਂ ਨੇ ਤੇ ਜਿਹੜੇ ਦਾਰ ਸਨ ਇਹਨਾਂ ਨੇ ਮਾਰ ਛੱਡੀ ਸੀ, ਉਹ ਉਧਰੋਂ ਰਾਜਿਆਂ ਮਹਾਰਾਜਿਆਂ ਨੇ ਮਾਰ ਛੱਡੀ ਸੀ ਸਾਡੀ ਭਾਰਤੀ ਨਾਗਰਿਕਾਂ ਦੀ ਮੱਤ ਮਾਰੀ ਸੀ ਇਹਨਾਂ ਨੇ। ਇਹਨਾਂ ਰਾਜਿਆਂ ਵਿਚੋਂ ਇਕ ਰਾਜ ਸੀ ਜਿਹਨੂੰ ਅੱਜ ਕੱਲ ਕੇਰਲਾ ਕਿਹਾ ਜਾਂਦਾ, ਠੀਕ ਹੈ, ਤੇ ਕੇਰਲਾ ਦੇ ਨਾਂ ਨਾਲ ਅੱਜ ਹੀ ਉਹਨੂੰ ਜਾਣਦੇ ਹਾਂ। ਪਰ ਉਸ ਸਮੇਂ ਦੋਸਤੋ ਇਸ ਰਾਜ ਦਾ ਨਾਂ ਸੀ ਟਰਾਵਣਕੋਰ, ਤੇ ਗੱਲ ਮੈਂ ਜਿਹੜੀ ਤੁਹਾਨੂੰ ਦੱਸਣ ਲੱਗਾ ਇਹ 1729 ਦੀ ਹੈ। ਇਸ ਰਾਜ ਦਾ ਜਿਹੜਾ ਸੰਸਥਾਪਕ ਸੀ ਉਹਦਾ ਨਾਂ ਸੀ ਮਾਰਖੰਡਾ ਵਰਮਾ, ਰਾਜਾ ਜਿਹੜਾ ਸੀ। ਇਹ ਰਾਜ 1729 ਤੋਂ ਲੈ ਕੇ 1949 ਤੱਕ ਚੱਲਿਆ। ਉਸ ਵੇਲੇ ਦੇ ਰਾਜੇ ਨੇ ਇਹ ਕਾਨੂੰਨ ਬਣਾਇਆ ਸੀ, ਗੱਲ ਮੈਂ ਤੁਹਾਨੂੰ 1803 ਦੀ ਘਟਨਾ ਦੀ ਦੱਸਣ ਲੱਗੀ। ਉਹਨੇ ਕਾਨੂੰਨ ਬਣਾਇਆ ਸੀ ਕਿ ਉੱਚੀਆਂ ਜਾਤਾਂ ਦੁਆਰਾ ਜਿਨ੍ਹਾਂ ਨੂੰ ਸਵਰਣ ਜਾਤੀਆਂ ਕਿਹਾ ਜਾਂਦਾ, ਨੀਚ ਜਾਤੀਆਂ ਦੇ ਲੋਕ ਸਿਰ ਤੇ ਪੱਗ ਬੰਨਣ ਜਾਂ ਟੋਪੀ ਵਰਗੀ ਕੋਈ ਵੀ ਚੀਜ਼ ਨਾਲ ਉਹ ਆਪਣਾ ਸਿਰ ਨਹੀਂ ਸੀ ਢੱਕ ਸਕਦੇ ਹੁੰਦੇ। ਜੇ ਉਹ ਸਿਰ ਢੱਕਣ ਤੇ ਉਹਨਾਂ ਨੂੰ ਇੱਕ ਖਾਸ ਕਿਸਮ ਦਾ ਟੈਕਸ ਜਿਹੜਾ ਕਾਫੀ ਹੈਵੀ ਹੁੰਦਾ ਸੀ ਉਸ ਵੇਲੇ, ਤੇ ਜਾਂ ਪਨਿਸ਼ਮੈਂਟ ਵੀ ਡਿਪੈਂਡ ਕਰਦਾ ਸੀ, ਜੇ ਕੋਈ ਚੁੱਪ ਚਪੀਤਾ ਦੇ ਤੇ ਉਹਨੂੰ ਜੁਰਮਾਨਾ, ਤੇ ਜੇ ਕੋਈ ਅੱਗੋਂ ਆਕੜੇ ਵੀ ਅਸੀਂ ਕਿਉਂ ਨਹੀਂ ਸਿਰ ਢੱਕ ਸਕਦੇ ਤੇ ਉਹਨੂੰ ਫਿਰ ਪਨਿਸ਼ਮੈਂਟ ਵੀ ਨਾਲ ਦਿੱਤੀ ਜਾਂਦੀ ਹੁੰਦੀ ਸੀ। ਤੇ ਨੀਚ ਜਾਤੀ ਦੀਆਂ ਔਰਤਾਂ ਵਾਸਤੇ ਇਹ ਹੁਕਮ ਸੀ ਕਿ ਉਹ ਆਪਣੀਆਂ ਛਾਤੀਆਂ ਨੰਗੀਆਂ ਰੱਖਣ, ਜੇ ਕੋਈ ਔਰਤ ਢੱਕੇਗੀ ਤੇ ਉਹਨੂੰ ਟੈਕਸ ਦੇਣਾ ਪਏਗਾ, ਜੁਰਮਾਨਾ ਵੀ ਹੋ ਸਕਦਾ ਜੇ ਅੱਗੋਂ ਉਹ ਪ੍ਰਵੋਕ ਕਰੇ ਤੇ। ਹਾਂਜੀ ਦੋਸਤੋ, ਮੈਂ ਤੇ ਕਿਸੇ ਜਾਤੀ ਨੂੰ ਨੀਚ ਜਾਂ ਉੱਚੀ ਜਾਤੀ ਨਹੀਂ ਕਹਿੰਦਾ, ਹੈ, ਪਰ ਆਪ ਨੂੰ ਗੱਲ ਦੱਸਣ ਦੀ ਮੈਂ ਤੇ ਡਿਸਲਾਈਕ ਕਰਦਾ, ਹੇਟ ਕਰਦਾ ਵਾਂ ਊਚ ਨੀਚ ਨੂੰ। ਹਾਂਜੀ ਪਰ ਮੈਂ ਤੁਹਾਨੂੰ ਗੱਲ ਦੱਸਣ ਵਾਸਤੇ ਉੱਚੀ ਤੇ ਨੀਚ ਜਾਤੀ ਦੀ ਗੱਲ ਕਰ ਰਿਹਾ ਹਾਂ। ਇਹ ਊਚ ਨੀਚ ਵਰਗੇ ਬੜੇ ਭੈੜੇ ਸ਼ਬਦ ਨੇ, ਬਹੁਤ ਬੁਰੇ ਸ਼ਬਦ ਨੇ। ਅਸਲ ਵਿਚ ਨੀਚ ਉਹ ਲੋਕ ਸਨ ਜਿਹੜੇ ਇਹੋ ਜਿਹੇ ਫਰਮਾਨ ਜਾਰੀ ਕਰਦੇ ਸਨ, ਜਿਨ੍ਹਾਂ ਨੇ ਇਹੋ ਜਿਹਾ ਸਿਸਟਮ ਬਣਾਇਆ। ਕਿਪੇ ਰੱਖ ਦੀ ਰੱਬ ਦੇ ਬੰਦੇ ਵੀ ਉੱਚ ਹੱਥ ਸਾਰੇ ਇੱਕੋ ਸਿਸਟਮ ਨਾਲ ਪੈਦਾ ਹੋਏ ਨੇ, ਇਹਨਾਂ ਚ ਊਚ ਨੀਚ ਕਿੱਦਾਂ ਆ ਗਿਆ? ਹਾਂ ਗਰੀਬ ਅਮੀਰ ਤੇ ਹੋ ਸਕਦੇ ਨੇ। ਵੇਖ ਲੋ ਇਹ ਕੁਚਾਲਾਂ, ਇਹ ਸਿਸਟਮ ਕਾਫੀ ਦੇਰ ਚੱਲਦਾ ਰਿਹਾ ਬਣੀ, ਤੁਹਾਡਾ ਵੀ ਸੁਣ ਕੇ ਨਾ ਦਿਮਾਗ ਘੁੰਮ ਜਾਵੇਗਾ ਕਿ ਕਿਹੋ ਜਿਹੇ ਮਤਲਬ ਕਿ ਨੀਚ ਲੋਕ ਆਪਣੇ ਆਪ ਨੂੰ ਉੱਚੇ ਸਮਝਦੇ ਨੇ। ਉੱਚ ਜਾਤੀ ਦੀਆਂ ਔਰਤਾਂ ਉੱਪਰ ਕੋਈ ਇਹੋ ਜਿਹਾ ਕਾਨੂੰਨ ਨਹੀਂ ਸੀ, ਉਹਨਾਂ ਦੀ ਕੋਈ ਵਾਹ ਵੱਲ ਵੀ ਨਹੀਂ ਵੇਖ ਸਕਦਾ। ਸ਼ਰਮ ਵਾਲੀ ਗੱਲ ਹੈ ਹਾਂ ਸਾਰਾ ਕੁਛ। ਜਰਾ ਅੰਦਾਜ਼ਾ ਲਾਓ ਭਾਈ, ਇੱਕ ਕੁੜੀ ਜਾਂ ਔਰਤ ਨੇ ਬਾਜ਼ਾਰ ਜਾਣਾ ਜਾਂ ਬਾਜ਼ਾਰ ਚੋਂ ਦੀ ਲੰਘਣਾ, ਦੋਸਤੋ ਕੁਛ ਲੈਣ ਜਾਣਾ ਬਾਜ਼ਾਰ ਚੋਂ, ਖਰੀਦੋ ਫਰੋਖਤ ਕਰਨ ਜਾਣਾ ਉਹਨੇ, ਹੈ, ਤੇ ਉਹਦੀ ਛਾਤੀ ਨੰਗੀ ਹੋਵੇ, ਉਹਦੀ ਮਾਨਸਿਕ ਅਵਸਥਾ ਦਾ ਅੰਦਾਜ਼ਾ ਲਾਓ ਜਰਾ। ਉਹ ਵਿਚਾਰੀ ਕਿਹੜੇ ਕਿੰਨੀ ਸ਼ਰਮਸਾਰ ਹੁੰਦੀ ਹੋਏਗੀ, ਕਿੰਨੀ ਘੁਟਣ ਤੇ ਪੀੜਾ ਮਹਿਸੂਸ ਘੁਟਣ ਤੇ ਪੀੜਾ ਚੋਂ ਗੁਜ਼ਰ ਰਹੀ ਹੋਵੇਗੀ ਉਹ, ਤੇ ਫੇਰ ਵੇਖਣ ਵਾਲਿਆਂ ਦੀਆਂ ਨਜ਼ਰਾਂ ਕਿੱਦਾਂ ਦੀਆਂ ਹੋਣਗੀਆਂ ਸਾਰੇ ਬਾਜ਼ਾਰ ਦੀਆਂ। ਬਹੁਤ ਵੱਡਾ ਜ਼ੁਲਮ ਹੈ, ਬਹੁਤ ਵੱਡਾ ਜ਼ੁਲਮ। ਉਸ ਵਕਤ ਟਰਾਵਨਕੋਰ ਦੇ ਵਿੱਚ ਨਾ, ਜਿਹਨੂੰ ਅੱਜ ਕੱਲ ਅਸੀਂ ਕੇਰਲਾ ਕਹਿੰਦੇ ਹਾਂ, ਦੋ ਨੀਚ ਜਾਤਾਂ ਹੁੰਦੀਆਂ ਸਨ, ਐਜਵਾਂ ਤੇ ਨਾਦਰ। ਐਜਵਾਂ ਜਾਤੀ ਦੀ ਇੱਕ ਔਰਤ ਸੀ ਜਿਸ ਦਾ ਨਾਂ ਸੀ ਨਾਗੇਲੀ। ਐਜਵਾਂ ਜਾਤੀ ਦੀ ਔਰਤ ਨਗੇਲੀ ਜਿਹੜੀ ਸੀ, ਉਹਨੂੰ ਇਹ ਸਾਰਾ ਕੁਛ ਮਨਜ਼ੂਰ ਨਹੀਂ ਸੀ। ਰਵਾਇਤ ਇਹ ਸੀ, ਅਗਰ ਕਿਸੇ ਨੀਚ ਜਾਤੀ ਦੇ ਆਦਮੀ ਨੇ ਸਿਰ ਢੱਕਿਆ, ਉਹ ਰਾਜਾ ਨੂੰ ਟੈਕਸ ਦੇਵੇਗਾ। ਜੇ ਕੋਈ ਔਰਤ ਆਪਣੀਆਂ ਛਾਤੀਆਂ ਢੱਕ ਕੇ ਚੱਲ ਰਹੀ ਹੋਏਗੀ, ਉਹ ਵੀ ਟੈਕਸ ਦੇਵੇਗੀ। ਹਾਂਜੀ ਦੋਸਤੋ, ਜਿਹੜੀ ਮੈਂ ਗੱਲ ਕਹਿ ਰਿਹਾ ਨਾ, ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕਰ ਰਿਹਾ, ਇਹ ਤੁਸੀਂ ਨੈੱਟ ਚੋਂ ਵੀ ਵੇਖ ਸਕਦੇ ਹੋ, ਫੋਟੋ ਵੀ ਹੈਗੀਆਂ ਜੇ ਨੈੱਟ ਦੇ ਵਿੱਚ, ਕਿ ਇਹਨਾਂ ਲੋਕਾਂ ਤੇ ਕਿੰਨਾ ਕੁ ਜ਼ੁਲਮ ਕੀਤਾ ਜਾਂਦਾ ਹੁੰਦਾ ਸੀ। ਤੇ ਟੈਕਸ ਗਰਾਉਣ ਵਾਲੇ ਜਿਹੜੇ ਲੋਕ ਸਨ, ਰਾਜੇ ਦੇ ਅਧਿਕਾਰੀ, ਉਹ ਇੱਕ ਵਾਰੀ ਘਰ ਘਰ ਜਾਂਦੇ ਤੇ ਲੋਕਾਂ ਕੋਲੋਂ ਟੈਕਸ ਗਰਾਉਂਦੇ, ਇਹ ਰਵਾਇਤ ਸੀ। ਔਰ ਰਵਾਇਤ ਕੀ ਸੀ? ਔਰਤਾਂ ਉਹ ਟੈਕਸ ਕੇਲੇ ਦੇ ਪੱਤੇ ਦੇ ਉੱਤੇ ਧਰ ਕੇ ਟੈਕਸ ਦਿੰਦੀਆਂ, ਜਾਂ ਕੇਲੇ ਦੇ ਪੱਤੇ ਦੇ ਵਿੱਚ ਲਪੇਟ ਕੇ ਟੈਕਸ ਦਿੰਦੀਆਂ। ਨਗੇਲੀ ਨਾਂ ਦੀ ਔਰਤ ਨੇ ਬਗਾਵਤ ਕਰ ਦਿੱਤੀ, ਦੋਸਤੋ ਮੈਂ ਛਾਤੀਆਂ ਢੱਕ ਕੇ ਚੱਲਾਂਗੀ, ਮੈਂ ਛਾਤੀਆਂ ਨੰਗੀਆਂ ਨਹੀਂ ਰੱਖਣੀਆਂ, ਤੇ ਟੈਕਸ ਵੀ ਨਹੀਂ ਜੇ ਦੇਣਾ। ਹਾਂਜੀ ਉੱਚ ਜਾਤੀ ਦੇ ਲੋਕ ਖਫਾ ਹੋ ਗਏ, ਮੱਥਿਆਂ ਦੇ ਪੈ ਗਈਆਂ ਤਿਉੜੀਆਂ, ਵੀ ਇੱਕ ਛੋਟੀ ਜਾਤ ਦੀ ਔਰਤ ਇੰਨੀ ਯੁਰਤ ਬਗਾਵਤ ਕਰਤੀ ਹੈ ਉਹਨੇ। ਇਹਦੇ ਵੱਲ ਵੇਖ ਕੇ ਤੇ ਦੂਜੀਆਂ ਨੀਚ ਜਾਤ ਦੀਆਂ ਔਰਤਾਂ ਵੀ ਬਗਾਵਤ ਕਰਨਗੀਆਂ ਬਈ, ਹੈ, ਗੁੱਸੇ ਚ ਆ ਗਏ ਜੀ ਸਾਰੇ। ਲਓ ਜੀ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਏ ਕਿ ਨੀਚ ਲੋਕਾਂ ਦੀ ਇੰਨੀ ਯੁਰਤ ਸਾਡੇ ਨਾਲ ਅੱਖਾਂ ਚੱਖਾਂ ਪਾ ਕੇ ਬਗਾਵਤ ਕਰਨ। ਗੱਲ ਰਾਜਾ ਤੱਕ ਪਹੁੰਚ ਗਈ ਮਿੰਟਾਂ ਸਕਿੰਟਾਂ ਦੇ ਵਿੱਚ, ਉਥਲ ਪੁਥਲ ਮੱਚ ਗਈ ਰਾਜ ਦਰਬਾਰ ਦੇ ਵਿੱਚ ਵੀ। ਲਓ ਜੀ, ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਆਪਣੇ ਟੈਕਸ ਲੈਣ ਵਾਲੇ ਅਫਸਰਾਂ ਨੂੰ ਕਿ ਜਾਓ ਟੀਮ ਦੀ ਟੀਮ ਹੀ ਉਸ ਨੀਚ ਜਾਤੀ ਦੀ ਔਰਤ ਦੇ ਘਰ ਤੇ ਉਹਦੇ ਕੋਲ ਟੈਕਸ ਲਓ, ਤੇ ਜੋ ਵੀ ਤੁਸੀਂ ਉਹਦੇ ਅਗਰ ਨਹੀਂ ਟੈਕਸ ਦਿੰਦੀ, ਜੋ ਸਖਤੀ ਕਰ ਸਕਦੇ ਹੋ ਕਰੋ ਉਹਦੇ ਨਾਲ ਸਕਦੇ। ਟੈਕਸ ਲੈਣ ਵਾਲੇ ਅਫਸਰ ਨਗੇਲੀ ਦੇ ਘਰ ਪਹੁੰਚ ਗਏ ਤੇ ਕਾਫੀ ਬਹਿਸ ਹੋਣੀ ਸ਼ੁਰੂ ਹੋ ਗਈ। ਉਹ ਦਬਕੇ ਮਾਰਨ, ਉਹ ਕਹੇ ਮੈਂ ਨਹੀਂ ਛਾਤੀਆਂ ਆਪਣੀਆਂ ਨਗੀਆਂ ਰੱਖਣੀਆਂ, ਮੈਂ ਢੱਕ ਕੇ ਚੱਲਾਂਗੀ। ਸਾਰਾ ਪਿੰਡ ਜਿਹੜਾ ਸੀ ਉੱਥੇ ਇਕੱਠਾ ਹੋ ਗਿਆ। ਨਗੇਲੀ ਨੇ ਟੈਕਸ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਵੀ ਮੈਂ ਕਿਉਂ ਟੈਕਸ ਦਿਆਂ, ਨਹੀਂ ਮੈਂ ਟੈਕਸ ਦਿੰਦੀ, ਮੈਂ ਨਹੀਂ ਜੁਰਮਾਨਾ ਦਿੰਦੀ। ਟੈਕਸ ਲੈਣ ਆਏ ਅਫਸਰਾਂ ਨੇ ਜਾਤੀ ਸੂਚਕ ਲਫ਼ਜ਼ਾਂ ਨਾਲ ਨਗੇਲੀ ਦੀ ਜਿੰਨੀ ਬੇਇੱਜ਼ਤੀ ਕਰ ਸਕਦੇ ਸੀ ਕੀਤੀ। ਟੀਮ ਦੀ ਟੀਮ ਹੀ ਉਹਦੇ ਦੁਆਲੇ ਹੋ ਗਏ। ਉਹ ਜਿਹੜੀਆਂ ਗਾਲਾਂ ਕੱਢਦੇ ਹੁੰਦੇ ਨੇ ਛੋਟੀ ਜਾਤੀ ਵਾਲਿਆਂ ਦਾ ਨਾਂ ਲੈ ਕੇ, ਹੈ ਕਈ ਤਰ੍ਹਾਂ ਦੀਆਂ ਧਮਕੀਆਂ ਉਹਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ। ਤੈਨੂੰ ਟੈਕਸ ਦੇਣਾ ਪਏਗਾ, ਜੇ ਤੂੰ ਟੈਕਸ ਨਹੀਂ ਦਿੱਤਾ ਤੈਨੂੰ ਇਸ ਵਿਹਾਰ ਦੀ ਸਜ਼ਾ ਦਿੱਤੀ ਜਾਵੇਗੀ ਜੀ। ਉਹਨੂੰ ਮਜਬੂਰ ਕਰ ਦਿੱਤਾ, 5-6 ਬੰਦੇ ਉਹਨੂੰ ਬੁਰਾ ਭਲਾ ਕਹਿਣ ਵਾਲੇ, ਧਮਕੀਆਂ ਨੂੰ ਦੇਣ ਵਾਲੇ, ਤੈਨੂੰ ਬਾਹਾਂ ਪਿੱਛੇ ਬੰਨ੍ਹ ਕੇ ਲੈ ਜਾਂਗੇ, ਤੈਨੂੰ ਰਾਜਾ ਐਂ ਤੇ ਐਂ ਸਜ਼ਾ ਦੇਵੇਗਾ ਜੇ ਤੂੰ ਸਾਡਾ ਜੁਰਮਾਨਾ ਜਿਹੜਾ ਤੈਨੂੰ ਕੀਤਾ ਅਗਰ ਤੂੰ ਸਾਨੂੰ ਨਾ ਦਿੱਤਾ। ਤੇ ਉਹ ਅੱਕ ਗਈ, ਫੈਡ ਅਪ ਹੋ ਕੇ ਅੰਦਰ ਗਈ। ਨਗੇਲੀ ਜਦੋਂ ਅੰਦਰ ਵੜੀ ਨਾ ਆਪਣੇ ਕਮਰੇ ਦੇ, ਉਹਨਾਂ ਨੇ ਸੋਚਿਆ ਕਿ ਆਪਣਾ ਜੁਰਮਾਨਾ ਲੈਣ ਗਈ ਹੋਣੀ ਆ। ਬਾਹਰ ਕਾਫੀ ਭੀੜ ਇਕੱਠੀ ਹੋਈ ਸੀ ਦੋਸਤ। ਜਦੋਂ ਬਾਹਰ ਆਈ ਤੇ ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ਕਿਉਂਕਿ ਨਗੇਲੀ ਨੇ ਆਪਣੀ ਛਾਤੀ ਦਾਤਰ ਨਾਲ ਕੱਟ ਕੇ ਕੇਲੇ ਦੇ ਪੱਤੇ ਉੱਤੇ ਰੱਖ ਕੇ ਉਹਨਾਂ ਨੂੰ ਪੇਸ਼ ਕੀਤੀ। ਕਹਿੰਦੀ ਆ ਲੈ ਜਾਓ ਜਾਓ, ਫਿਰ ਮੈਂ ਤੁਸੀਂ ਛਾਤੀ ਲੈ ਜਾਓ, ਗੱਲ ਹੀ ਮੁੱਕੀ। ਦੋਸਤੋ ਤੁਹਾਨੂੰ ਪਤਾ ਹੀ ਹੈ ਕਿਸੇ ਔਰਤ ਨੇ ਆਪਣੀ ਛਾਤੀ ਕੱਟ ਦਿੱਤੀ ਹੋਵੇ ਤੇ ਖੂਨ ਕਿੰਨਾ ਵਗਣਾ ਸ਼ੁਰੂ ਹੋ ਜਾਂਦਾ। ਜ਼ਿਆਦਾ ਖੂਨ ਵਗਣ ਕਾਰਨ ਨਗੇਲੀ ਦੀ ਮੌਤ ਹੋ ਗਈ। ਹਾਂਜੀ, ਤੇ ਜਦੋਂ ਉਹਨੂੰ ਸ਼ਮਸ਼ਾਨ ਘਾਟ ਵਿੱਚ ਖੜ ਕੇ ਅੰਤਮ ਰਸਮਾਂ ਕਰਨ ਦੇ ਬਾਅਦ ਉਹਨੂੰ ਅੱਗ ਲਾਈ ਗਈ ਤੇ ਨਗੇਲੀ ਦੇ ਪਤੀ ਨੇ ਵੀ ਚਿਤਾ ਵਿੱਚ ਛਾਲ ਮਾਰ ਦਿੱਤੀ ਤੇ ਉਸ ਜਿੰਦਾ ਸੜ ਕੇ ਉਹ ਵੀ ਮਰ ਗਿਆ। ਅੱਜ ਕੱਲ ਕੇਰਲਾ ਵਿੱਚ ਨਗੇਲੀ ਨੂੰ ਪੂਜਿਆ ਜਾਂਦਾ। ਜਗ੍ਹਾ ਜਗ੍ਹਾ ਦੋਸਤੋ ਕੇਰਲਾ ਦੇ ਵਿੱਚ ਨਗੇਲੀ ਦੇ ਬੁੱਤ ਲੱਗੇ, ਲੋਕੀ ਪੂਜਾ ਕਰਦੇ ਨੇ ਉਸ ਔਰਤ ਦੀ। ਹੁਣ ਕੀ ਹੋਇਆ, ਰਾਜੇ ਤੇ ਬਹੁਤ ਪ੍ਰੈਸ਼ਰ ਪੈ ਗਿਆ, ਰਿਵੋਲਟ ਹੋ ਗਿਆ ਜੀ, ਜਨਤਾ ਭੁੜਕ ਪਈ। ਉਹਨੇ ਕੀ ਕੀਤਾ ਵੀ ਐਜਵਾਂ ਜਾਤੀ ਤੋਂ ਟੈਕਸ ਮਾਫ਼ ਕਰ ਦਿੱਤਾ ਵੀ ਅਸੀਂ ਤੁਹਾਡੇ ਕੋਲ ਕਿਸੇ ਕਿਸਮ ਦਾ ਕੋਈ ਟੈਕਸ ਨਹੀਂ ਲੈਂਦੇ। ਇਹ ਕਹਾਣੀ 1803 ਦੀ ਹੈ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ। ਬੜੀ ਜੱਦੋ ਜਹਿਦ ਦੇ ਬਾਅਦ, ਰੌਲੇ ਰੱਪੇ ਤੋਂ ਬਾਅਦ ਜਿਹੜੀ ਦੂਸਰੀ ਛੋਟੀ ਜਾਤ ਸੀ ਨਾ, ਨਾਦਰ ਜਾਤੀ, ਉਹਦੇ ਤੋਂ ਵੀ ਦੋ ਜਾਤਾਂ ਸਨ ਨਾ ਛੋਟੀਆਂ, ਉਹਦੇ ਤੋਂ ਵੀ ਟੈਕਸ ਹਟਾ ਦਿੱਤਾ। ਇਹਦੇ ਵਿੱਚ ਗਵਰਨਰ ਚਾਰਲਸ ਨੇ ਉੱਗੀ ਭੂਮਿਕਾ ਬਹੁਤ, ਇਹ ਸਾਰਾ ਕੁਛ ਜ਼ੋਰ ਜਿਹੜਾ ਲਾਇਆ ਸੀ ਅੰਗਰੇਜ਼ ਗਵਰਨਰ ਚਾਰਲਸ ਨੇ ਇਹ ਪ੍ਰਥਾ ਖਤਮ ਕਰਨ ਦੇ ਵਿੱਚ, ਜਿਸ ਤਰ੍ਹਾਂ ਲਾਰਡ ਮਾਊਂਟ ਬੈਟਨ ਨੇ ਸਤੀ ਪ੍ਰਥਾ ਦੀ ਰਸਮ ਜਿਹੜੀ ਸੀ, ਵਾਟ ਇਜ਼ ਸ਼ੇਮਫੁਲ, ਉਹ ਵੀ ਪ੍ਰਥਾ ਸੀ, ਉਹ ਵੀ ਬੰਦ ਕਰਾਈ। ਇਸ ਇਹਨੂੰ ਗਵਰਨਰ ਚਾਰਲਸ ਨੇ ਉੱਗੀ ਭੂਮਿਕਾ ਨਿਭਾਉਂਦਿਆਂ ਹੋਇਆਂ ਇਹ ਪ੍ਰਥਾ ਜਿਹੜੀ ਸੀ ਮਾਫ਼ ਕੀਤੀ। ਤੇ ਇਹ ਜਿਹੜਾ ਸ਼ਾਸਨ ਸੀ ਨਾ ਜੀ, ਇਹ 1729 ਤੋਂ ਲੈ ਕੇ 1724 ਤੱਕ ਲੋਕ ਟੈਕਸ ਦਿੰਦੇ ਰਹੇ ਸਨ। ਹਾਂਜੀ ਭਾਈ, ਤੁਸੀਂ ਮੇਰੀਆਂ ਗੱਲਾਂ ਸੁਣਨ ਚ ਹੋ ਗਏ ਹੋ ਮਸਤ, ਠੀਕ ਹੈ ਨਾ? ਤੇ ਇੱਦਾਂ ਕਰੋ ਅਗਲੇ ਆਵਰ ਵਿੱਚ, ਮਤਲਬ ਕਿ ਫਿਰ ਤੁਸੀਂ ਇਕੱਠਿਆਂ ਹੀ ਆਉਣਾ ਐਂਡ ਦੇ ਵਿੱਚ, ਤੇ ਆ ਜਾਓ ਆਪਣੀ ਕੋਈ ਗੱਲਬਾਤ ਸੁਣਾਓ, ਮੈਂ ਤੇ ਤੁਹਾਨੂੰ ਸੁਣਾਉਂਦਾ ਹੀ ਰਹਾਂਗਾ, ਅੱਗੇ ਜਾ ਕੇ ਹੋਰ ਸੁਣਾਵਾਂਗਾ, ਠੀਕ ਹੈ ਜੀ। ਗੱਲ ਏਦਾਂ ਬਈ ਸੱਜਣੋ, ਆਪਣੇ ਆਪ ਨੂੰ ਵੀ ਪਿਆਰ ਕਰਿਆ ਕਰੋ, ਹੈਂ, ਰੱਜ ਕੇ। ਤੁਸੀਂ ਜਿਸ ਤਰ੍ਹਾਂ ਦੇ ਵੀ ਹੋ, ਸੋਹਣੇ ਹੋ, ਰੱਬ ਨੇ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਅੰਗ ਪੈਰ ਬਖਸ਼ੇ ਨੇ, ਉਹ ਸੰਪਨ ਹੈ ਤੁਹਾਡਾ। ਆਪਣੀ ਪਰਸਨੈਲਿਟੀ ਨੂੰ ਖੂਬਸੂਰਤ ਬਣਾਓ, ਪੜ੍ਹ ਲਿਖ ਕੇ ਆਪਣੀਆਂ ਨੂੰ ਕਿੱਦਾਂ ਕਰੋ, ਝੂਰਦੇ ਹੀ ਨਾ ਰਿਹਾ ਕਰੋ, ਆਪਣੀਆਂ ਖੂਬੀਆਂ ਵੀ ਗਿਣਿਆ ਕਰੋ, ਜ਼ਰੂਰ ਆਪਣੀਆਂ ਖੂਬੀਆਂ ਗਿਣੋ। ਤੁਹਾਡੀਆਂ ਖਾਮੀਆਂ ਗਿਣਨ ਵਾਸਤੇ ਬਹੁਤ ਲੋਕ ਨੇ, ਤੁਸੀਂ ਤੇ ਆਪਣੀਆਂ ਖੂਬੀਆਂ ਗਿਣੋ। ਜੇ ਤੁਸੀਂ ਨੰਬਰ ਚੰਗੇ ਲੈ ਕੇ ਡਿਸਟ੍ਰਿਕਟ ਚੋਂ ਵੀ ਫਸਟ ਆ ਜਾਓਗੇ, ਤੇ ਆਹ ਜਿਹੜੇ ਖਾਮੀਆਂ ਕੱਢਣ ਵਾਲੇ ਨੇ, ਤੁਹਾਡੇ ਚ ਨੁਕਸ ਕੱਢਣ ਵਾਲੇ ਨੇ, ਇਹਨੇ ਇਹ ਕਹਿਣਗੇ ਜਿੰਨੇ ਮਰਜ਼ੀ ਨੰਬਰ ਲੈ ਲਏ, ਇਹ ਮੋਟੋ ਜਿਹੀ ਨਾਲ ਕਿਸੇ ਨੇ ਵਿਆਹ ਨਹੀਂ ਕਰਾਉਣਾ, ਕੋਈ ਨਾ ਕੋਈ ਗੱਲ ਤੇ ਇਹਨਾਂ ਨੇ ਕਰਨੀ ਹੈ। ਹਮੇਸ਼ਾ ਕਦਮ ਅੱਗੇ ਰੱਖੋ ਤੇ ਟਿਕਾਊ ਰੱਖੋ, ਕਦਮ ਅੱਗੇ ਤੇ ਬਿਲਕੁਲ ਦੋਸਤੋ ਟਿਕਾਊ ਕਦਮ ਤੁਹਾਡੇ ਹੋਣੇ ਚਾਹੀਦੇ ਨੇ। ਤੁਹਾਨੂੰ ਪਿੱਛੇ ਖਿੱਚਣ ਵਾਲੇ ਲੋਕ ਹੈਗੇ ਨੇ, ਤੁਸੀਂ ਹੋਰ ਅੱਗੇ ਨੂੰ ਲਾਉਣਾ, ਪਿੱਛੇ ਖਿੱਚਣ ਵਾਸਤੇ ਇਹਨਾਂ ਸੱਜਣਾਂ ਦਾ ਹੀ ਹੋਰ ਲੱਗਣ ਦਿਓ ਜਿਨ੍ਹਾਂ ਨੂੰ ਹੋਰ ਕੋਈ ਕੰਮ ਹੀ ਨਹੀਂ। ਦੋਸਤੋ ਸੁਪਨੇ ਉੱਚੇ ਵੇਖੋ, ਹਮੇਸ਼ਾ ਹੀ ਉੱਚੇ ਉੱਚੇ ਸੁਪਨੇ ਵੇਖੋ, ਤਾਂ ਹੀ ਤੇ ਕੁਛ ਉੱਚਾ ਕਰ ਪਾਓਗੇ। ਸੁਪਨੇ ਉੱਚੇ ਵੇਖੋ, ਤੁਹਾਨੂੰ ਨੀਵਾਂ ਵਿਖਾਉਣ ਵਾਸਤੇ ਲੋਕੀ ਹੈਗੇ। ਇਰਾਦਾ ਬੁਲੰਦ ਰੱਖੋ, ਟਾਰਗੇਟ ਮਿਸ ਕੇ ਰਹਿਣਾ ਰੱਖਣਾ ਤੁਸੀਂ ਵੀ ਮੈਂ ਆਹ ਕਰਨਾ, ਉਹਦੇ ਵਾਸਤੇ ਜਦੋਜਹਿਦ। ਜਦੋਂ ਤੁਸੀਂ ਸੱਚੇ ਦਿਲੋਂ ਕੋਈ ਕੋਈ ਕੋਈ ਕੰਮ ਕਰਨਾ ਚਾਹੁੰਦੇ ਹੋ ਤੇ ਕੁਦਰਤ ਵੀ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ। ਤੁਸੀਂ ਜਨੂਨ ਆਪਣੇ ਅੰਦਰ ਪੈਦਾ ਕਰੋ, ਤੁਹਾਡੇ ਤੋਂ ਜਲਣ ਵਾਸਤੇ ਲੋਕ ਜੀ ਹੈਗੇ ਨੇ, ਤੇ ਆਪਣੇ ਆਪ ਨਾਲ ਰੱਜ ਕੇ ਪਿਆਰ ਕਰੋ, ਨਫ਼ਰਤ ਕਰਨ ਲਈ ਲੋਕ ਜੀ ਹੈਗੇ ਨੇ। ਲਾਵਾ ਪਹਿਲਾਂ ਵੀ ਅਰਜ ਕੀਤਾ, ਤੁਸੀਂ ਤੇ ਆਪਣੇ ਆਪ ਨੂੰ ਜੋ ਹੈ ਉਹ ਵੰਡਰਫੁੱਲ ਹੋ, ਜਿਸ ਤਰ੍ਹਾਂ ਦੇ ਵੀ ਹੋ, ਪ੍ਰਾਊਡ ਫੀਲ ਕਰਨਾ। ਹਰ ਬੰਦੇ ਦੀ ਪਰਸਨੈਲਿਟੀ ਅਲੱਗ ਅਲੱਗ ਹੁੰਦੀ ਹੈ, ਠੀਕ ਹੈ ਜੀ। ਫੁੱਲ ਕਿੰਨੀ ਤਰ੍ਹਾਂ ਦੇ ਹੁੰਦੇ ਨੇ, ਹਰ ਹਰ ਜਿਹੜਾ ਗੁਲਾਬ ਦਾ ਫੁੱਲ ਹੈ ਡਿਫਰੈਂਟ ਡਿਫਰੈਂਟ, ਲੇਕਿਨ ਸਾਰੇ ਹੀ ਖੂਬਸੂਰਤ ਹੁੰਦੇ ਨੇ। ਇਨਸਾਨ ਵੇਖੋ ਜੀ, ਜਿਹੜੀ ਕਾਦਰ ਦੀ ਕੁਦਰਤ ਹੈ ਨਾ, ਉਹਦੇ ਵਿੱਚੋਂ ਸਭ ਤੋਂ ਕੋਈ ਸੋਹਣਾ ਹੈਗਾ ਤੇ ਇਨਸਾਨ ਸੋਹਣਾ ਹੈ। ਤੁਸੀਂ ਆਪਣੀ ਵੱਖਰੀ ਪਹਿਚਾਣ ਬਣਾਓ ਮਿਹਨਤ ਕਰਕੇ, ਹੈ, ਭੀੜਾਂ ਚ ਚੱਲਣ ਲਈ ਲੋਕੀ ਵੀ ਹੈਗੇ ਨੇ। ਵੇਖੋ ਇਹ ਲੋਕ ਬਿਨਾਂ ਤਨਖਾਹ ਲਏ ਆਪਣੇ ਜ਼ਰੂਰੀ ਕੰਮ ਛੱਡ ਕੇ ਤੁਹਾਡੇ ਬਾਰੇ ਕਿੰਨਾ ਸੋਚਦੇ ਨੇ। ਆਪਣੇ ਕੰਮ ਭੁੱਲ ਜਾਣਗੇ, ਇਹਨਾਂ ਨੂੰ ਆਪਣੇ ਘਰ ਬਾਰੇ ਕੋਈ ਨੌਲੇਜ ਨਹੀਂ ਹੁੰਦਾ, ਲੇਕਿਨ ਸਾਰੇ ਪਿੰਡ ਦੀ ਖਬਰ ਰੱਖਦੇ ਨੇ ਇਹ ਲੋਕ। ਹਾਂਜੀ, ਬਿਨਾਂ ਤਨਖਾਹ ਲਏ ਆਪਣੇ ਜ਼ਰੂਰੀ ਕੰਮ ਛੱਡ ਕੇ ਤੁਹਾਡੇ ਬਾਰੇ ਸੋਚਦੇ ਨੇ, ਤੇ ਤੁਸੀਂ ਇੱਦਾਂ ਕਰਿਆ ਕਰੋ, ਕਦੀ ਕਦੀ ਇਹਨਾਂ ਵਾਸਤੇ ਵੀ ਦੁਆ ਕਰਿਆ ਕਰੋ ਕਿ ਇਹ ਪਰਮਾਤਮਾ ਇਹ ਵੀ ਆਪਣੇ ਘਰ ਦਾ ਕੰਮ ਵੱਲ ਧਿਆਨ ਦੇਣ, ਹੈ। ਤੇ ਅਖੀਰ ਵਿੱਚ ਦੋਸਤੋ ਕੁਛ ਕਰਕੇ ਵਿਖਾਓ, ਹਾਂਜੀ, ਤਾੜੀਆਂ ਮਾਰਨ ਨੂੰ ਫਿਰ ਇਹ ਲੋਕ ਹੈਗੇ ਨੇ, ਇਹ ਤਾੜੀਆਂ ਮਾਰਨ ਵਾਲਿਆਂ ਚਾਹੁੰਦੇ ਨੇ, ਤੇ ਜਾਂ ਨਫ਼ਰਤ ਤੇ ਜਾਂ ਤੁਹਾਡੇ ਤੇ ਗੱਲਾਂ ਬਣਾਉਣੀਆਂ ਇਹਨਾਂ ਨੇ ਇਧਰ ਉਧਰ ਦੀਆਂ, ਇਹ ਉਹ ਕਮਿਊਨਿਟੀ ਹੈ, ਹਾਂਜੀ। ਪਰ ਤੁਸੀਂ ਮਿਹਨਤ ਕਰਨੀ ਕਦੀ ਨਹੀਂ ਛੱਡਣੀ। ਤੇ ਮੈਂ ਇਸ ਤਰ੍ਹਾਂ ਕਰਦਾ, ਤੁਹਾਨੂੰ ਇੱਕ ਆਪਣੀ ਰਚਨਾ ਹੋਰ ਸੁਣਾਉਣਾ, ਤੇ ਬੰਦਿਆ ਤੇਰੇ ਉਪਦੇਸ਼ ਬੜੇ ਪਰਉਪਕਾਰੀ ਨੇ, ਤੂੰ ਆਪ ਵੀ ਇੱਦਾਂ ਕਰਿਆ ਕਰ। ਬੰਦਿਆ ਤੇਰੇ ਉਪਦੇਸ਼ ਬੜੇ ਪਰਉਪਕਾਰੀ ਨੇ, ਤੂੰ ਆਪ ਵੀ ਏਦਾਂ ਕਰਿਆ ਕਰ। ਪੰਜ ਵਕਤ ਦਾ ਤੂੰ ਨਮਾਜ਼ੀ ਏ, ਐ ਰੱਬ ਕੋਲੋਂ ਵੀ ਡਰਿਆ ਕਰ। ਭਾਈ ਪੰਜ ਵਕਤ ਦਾ ਤੂੰ ਨਮਾਜ਼ੀ ਏ, ਰੱਬ ਕੋਲੋਂ ਵੀ ਡਰਿਆ ਕਰ। ਬੇਦੋਸ਼ੇ ਫਾਹੇ ਤੇ ਦੋਸ਼ੀ ਤੂੰ ਛੱਡ ਦੇਣਾ, ਜੱਜ ਬਣ ਕੇ ਝੂਠ ਤੂੰ ਬੋਲਣਾ ਏ। ਆ ਤਕੜੀ ਇਨਸਾਫ ਦੀ ਰਹਿਬਰਾ ਹੱਥ ਤੇਰੇ, ਸੱਚ ਛੱਡ ਕੇ ਨੋਟਾਂ ਨੂੰ ਤੋਲਣਾ ਏ। ਤਕੜੀ ਇਨਸਾਫ ਦੀ ਰਹਿਬਰਾ ਹੱਥ ਤੇਰੇ, ਸੱਚ ਛੱਡ ਕੇ ਨੋਟਾਂ ਨੂੰ ਤੋਲਣਾ ਏ। ਆ ਵਿੰਗੀਆਂ ਲੱਤਾਂ ਗੋਗੜ ਵਾਲਾ ਫਿਰਕੂ ਲੀਡਰ ਜੇ, ਲਓ ਜੀ ਪਹਿਲਾਂ ਤੁਹਾਨੂੰ ਇਟਲੀ ਲੈ ਕੇ ਚੱਲਦੇ ਆ ਦੋਸਤੋ, ਮੈਂ ਤਾਂ ਗੱਲਬਾਤ ਚੱਲਦੀ ਰਹੇਗੀ। ਸ਼ਾਹ ਜੀ ਸਲਾਮ ਅਲੈਕੁਮ, ਬਿਲਕੁਲ ਬਿਲਕੁਲ ਖੈਰੀਅਤ ਜੀ, ਤੇ ਵੇਖ ਲਓ ਤੁਹਾਡਾ ਇੰਤਜ਼ਾਰ ਹੋ ਰਿਹਾ ਸੀ ਸਾਰਿਆਂ ਦਾ, ਤੇ ਮੈਂ ਕਿਹਾ ਬਈ ਫਿਰ ਓਨੀ ਦੇਰ ਮੈਂ ਕੁਛ ਨਾ ਕੁਛ ਗੱਲਬਾਤ ਸ਼ੁਰੂ ਕਰਾਂ ਆਪੇ ਟਰਨ ਬਾਈ ਟਰਨ। ਹਾਂ ਹੋਰ ਕੀ ਹਾਲ ਹੈ ਬੈਲਾ ਇਟਾਲੀਆ ਦਾ? ਵਾਹ ਵਾਹ, ਅੱਜ ਧੁੱਪ ਲੱਗੀ ਹੈ? ਅੱਜ ਕੀ ਕੱਲ ਇੱਥੇ ਧੁੱਪ ਨਹੀਂ ਸੀ ਲੱਗੀ, ਵਰਨਾ ਡੇਲੀ ਜਿਹੜੀ ਸ਼ਾਹ ਦੀ ਜਿਹੜੀ ਧੁੱਪ ਹੁੰਦੀ ਹੈ ਨਾ, 10 ਵਜੇ ਤੋਂ ਬਾਅਦ ਲੈ ਕੇ 4-5 ਵਜੇ ਤੱਕ, ਪਰ ਜਿਹੜੀ 12-1-2 ਵਜੇ ਵਾਲੀ ਧੁੱਪ ਹੈ ਤੇ ਕਿਆ ਹੀ ਬਾਤਾਂ ਨੇ, ਬੜੇ ਹੀ ਨਜ਼ਾਰੇ, ਬੜੇ ਹੀ ਨਜ਼ਾਰੇ ਰੀਲੀ ਹੈ। ਉਹ ਸਾਨੂੰ ਜ਼ਿਆਦਾ ਸੋਹਣੀ ਲੱਗਦੀ ਹੈ ਕਿਉਂਕਿ ਸਾਨੂੰ ਤਾਂ ਧੁੱਪਾਂ ਜਿਹੜੀਆਂ ਨੇ ਉਹ ਕਿਤੇ ਕਿਸਮਤ ਨਾਲ ਨਸੀਬ ਹੁੰਦੀਆਂ ਨੇ। ਹਾਂਜੀ, ਇਹ ਤੇ ਰਹਿੰਦੇ ਹੀ ਧੁੱਪ ਚ ਨੇ, ਇਹ ਨੀ ਇੰਨਾ ਇੰਨਾ ਮੇਰਾ ਖਿਆਲ ਉਹਨੂੰ ਇੰਜੋਏ ਕਰਦੇ ਜਿੰਨਾ ਅਸੀਂ ਕਰਦੇ। ਹਾਂ, ਤੇ ਹੋਰ ਨਵੀਂ ਤਾਜੀ ਕੋਈ ਯੂਰਪ ਦੀ, ਇਟਲੀ ਦੀ, ਸੋਹਣੇ ਪਾਕਿਸਤਾਨ? ਹਾਂ ਬਿਲਕੁਲ, ਹਾਂ ਸ਼ਾਹ ਜੀ ਜਿਹੜਾ ਆਸਟ੍ਰੇਲੀਆ ਉਥੇ ਵੀ ਇਹੋ ਜਿਹਾ ਰੌਲਾ, ਕੈਨੇਡਾ ਚ ਵੀ ਇਹੋ ਜਿਹਾ ਰੌਲਾ, ਅਮਰੀਕਾ ਚ ਵੀ ਇਹੋ ਜਿਹਾ ਰੌਲਾ, ਤੇ ਯੂਰਪ ਵੀ ਸਾਰਾ ਹੀ ਅੱਗੇ ਨਾਲੋਂ ਬਹੁਤ ਸਟ੍ਰਿਕਟ ਹੋ ਗਿਆ। ਕਿਉਂਕਿ ਜੋ ਇਹ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ, ਸਾਡੇ ਮੁਲਕ ਨੇ ਵੀ ਨਾ ਐ ਰੀਲੈਂਟਾਂ ਨੂੰ ਖੁੱਲੀ ਛੁੱਟੀ ਦਿੱਤੀ ਸੀ ਵੀ ਆਈ ਜਾਓ ਆਈ ਜਾਓ, ਤੇ ਉਹਨਾਂ ਨੂੰ ਅਪਾਰਟਮੈਂਟ ਦੇਈ ਜਾਣੇ ਖਾ ਉਹਨਾਂ ਦੇ, ਮਤਲਬ ਕਿ ਮੈਂ ਕਿਸੇ ਜਾਤ ਖਾਸ ਦੇ ਅਗੇਂਸਟ ਨਹੀਂ, 5-5, 6-6 ਬੱਚੇ ਨੇ, ਵੱਡੇ ਵੱਡੇ ਅਪਾਰਟਮੈਂਟ ਉਹਨਾਂ ਨੂੰ ਦਿੱਤੇ ਨੇ, ਤੇ ਉਹ ਕੋਈ ਕੰਮ ਨਹੀਂ ਕਰਦੇ, ਜੇਬ ਖਰਚਾ ਸਾਰਾ ਗੌਰਮੈਂਟ ਕੋਲ ਲੈਣ ਡਏ ਨੇ, ਅਪਾਰਟਮੈਂਟਾਂ ਦਾ ਕਿਰਾਇਆ ਵੀ ਗੌਰਮੈਂਟ ਦੇਣ ਡਈ ਹੈ, ਖਾਣ ਪੀਣ ਦਾ ਵੀ ਸਾਰਾ ਦੇਣ ਡਈ ਹੈ, ਤੇ ਜਿਹੜੇ ਕੰਮ ਕਰਦੇ ਨੇ ਉਹ ਹੈਵੀ ਟੈਕਸ ਦੇਣ ਡਏ ਨੇ, ਤੇ ਜਨਤਾ ਚ ਗੁੱਸਾ ਤੇ ਆਉਣਾ ਹੀ ਹੈ ਥੋੜਾ ਬਹੁਤਾ। ਤੇ ਫੇਰ ਸ਼ਾਹ ਜੀ ਇਹ ਵੀ ਵੇਖ ਲਓ ਕਿ ਜਿਹੜੀ ਕ੍ਰਾਈਮ ਦੀ ਦਰ ਹੈ, ਰੇਟ ਹੈ ਜਿਹੜਾ ਕ੍ਰਾਈਮ ਦਾ, ਉਹ ਬਾਹਰ ਦਿਆਂ ਲੋਕਾਂ ਦਾ ਜ਼ਿਆਦਾ। ਬਿਲਕੁਲ, ਉਹ ਟੈਕਸ, ਹਾਂਜੀ ਤੁਹਾਡਾ ਭਲਾ, ਇਹ ਤੇ ਬੜੀ ਐਕਸਪਰ, ਇਹ ਤੇ ਬੜੀ ਲੁੱਟ ਘਸੁੱਟ ਹੈ ਫਿਰ, ਜੇ 25-30 ਹਜ਼ਾਰ ਉੱਥੇ ਵੀ ਹੈ। ਪਰ ਅੱਛਾ, ਹਾਂਜੀ ਹਾਂਜੀ ਤੁਹਾਡਾ ਭਲਾ, ਹਾਂਜੀ ਹਾਂ ਬਿਲਕੁਲ ਬਿਲਕੁਲ, ਇਹਨਾਂ ਸਾਰੀਆਂ ਚੀਜ਼ਾਂ ਦਾ ਹੁਣ ਇਹਨਾਂ ਨੂੰ ਪਤਾ ਲੱਗਦਾ ਜਾਂਦਾ, ਤੇ ਇਹ ਵੇਖੋ ਨਾ ਇਹ ਵੀ ਤੇ ਸਖ਼ਤ, ਹੁਣ ਸਾਡੇ ਵੀ ਕਾਨੂੰਨ ਕਾਫੀ ਸਖ਼ਤ ਅੱਗੇ ਨਾਲੋਂ ਹੋ ਗਏ ਨੇ ਕਾਫੀ, ਹਾਂਜੀ। ਤੇ ਜਿਹੜੇ ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਕਿ

ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ

ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਜ਼ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਜ਼ ਰੇਡੀਓ ਬਿਲਕੁਲ ਯੂਰ ਓਨ ਰੇਡੀਓ ਸਟੇਸ਼ਨ। ਐਕਸਪੋਜ਼ ਯੂਰ ਸੈਲਫ ਹਾਊ ਯੂ ਸੀ ਦਿਸ ਵੰਡਰਫੁਲ ਵਰਲਡ, ਸਿਲੀ ਔਰ ਲਵਲੀ ਵਰਲਡ ਵਿਦ ਯੂਰ ਓਨ ਵਾਚਿੰਗ ਆਈਜ਼ ਐਂਡ ਐਕਸਪੀਰੀਅੰਸ। ਵੀ ਆਰ ਓਨਲੀ ਫੋਨ ਕਾਲ ਅਵੇ, we respect you and your views, that's the beauty of your lovely radio station. Bilkul bilkul, that's the beauty of your lovely radio station. To listen us worldwide, log on www.parvazradio.com. bilkul dosto, tusi aap te sunde hi ho। ਅਸੀਂ ਹਰ ਵਾਰੀ ਆਪ ਜੀ ਨੂੰ ਰਿਕੁਐਸਟ ਕਰਦੇ ਹਾਂ ਕਿ ਆਪਣੇ 5, 7 ਯਾਰਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਤੁਹਾਡੇ ਗ੍ਰੇਟਫੁਲ ਹੋਵਾਂਗੇ। ਸੱਜਣੋ, ਪਹਿਲੇ ਆਵਰ ਵਿੱਚ ਤਾਂ ਮੈਂ ਗੱਲਬਾਤ ਕਰਾਂਗਾ ਜੀ, ਪਹਿਲਾ ਆਵਰ ਅਤੇ ਮੈਂ ਗੋਲਕ ਦੇ ਗੋਰਖ ਧੰਦੇ 'ਤੇ ਗੱਲਬਾਤ ਕਰਾਂਗਾ, ਠੱਗਾਂ ਚੋਰਾਂ 'ਤੇ ਗੱਲਬਾਤ ਕਰਾਂਗਾ ਜਿਹੜੇ ਆਪਣੇ ਪਰਵਰਦਿਗਾਰ ਤੋਂ ਨਹੀਂ ਡਰਦੇ। ਡਰਦਾ ਤਾਂ ਕੋਈ ਵੀ ਨਹੀਂ, ਪਰ ਇਹਨਾਂ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਇਹ ਮੰਦਰਾਂ ਗੁਰਦੁਆਰਿਆਂ 'ਚੋਂ ਪੈਸੇ ਚੁੱਕਣ ਵਾਲਿਆਂ ਨੇ। ਅਤੇ ਅਗਲੇ ਆਵਰ ਦੇ ਵਿੱਚ ਸਰਦਾਰ ਪ੍ਰਗਟ ਸਿੰਘ ਜੀ ਸੇਖੋਂ, ਜਿਨ੍ਹਾਂ ਨੇ ਟ੍ਰਿਪਲ MA ਕੀਤੀ ਹੈ, ਉਹ ਪੌਦਿਆਂ ਸੰਬੰਧੀ ਜਾਣਕਾਰੀ ਦੇਣਗੇ, ਉਹਨਾਂ ਦੀ ਦੇਖਭਾਲ, ਉਹਨਾਂ ਦੀਆਂ ਕਿਸਮਾਂ ਅਤੇ ਨਸਲਾਂ 'ਤੇ ਗੱਲਬਾਤ ਕਰਨਗੇ, ਨਰਸਰੀ ਦੇ ਉੱਤੇ ਗੱਲਬਾਤ ਕਰਨਗੇ, ਆਣ ਕੇ ਵਿਸਤਾਰ ਦੇ ਵਿੱਚ ਅਗਲੇ ਆਵਰ ਦੇ ਵਿੱਚ ਆਉਣਗੇ ਉਹ। ਅਤੇ ਮੈਂ ਹਾਂ ਜੀ ਆਪ ਦਾ ਹੋਸਟ ਅਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਸਪੇਰੇ ਵੀ ਡਰ ਗਏ ਸੱਪਾਂ ਤੋਂ, ਉਹ ਉਲਟਾ ਡੰਗ ਵਿਖਾ ਜਾਂਦੇ। ਸਪੇਰੇ ਵੀ ਡਰ ਗਏ ਸੱਪਾਂ ਤੋਂ, ਉਹ ਉਲਟਾ ਡੰਗ ਵਿਖਾ ਜਾਂਦੇ। ਜਦ ਸਪੇਰੇ ਬੀਨ ਵਜਾਉਂਦੇ ਨੇ, ਸੱਪ ਦੂਸਰਾ ਰੂਪ ਵਟਾ ਜਾਂਦੇ। ਇਹ ਇਲਮ ਪੜ੍ਹਦੇ ਨੇ ਵਰਮੀ 'ਤੇ, ਉਹ ਵਿੱਚ ਸਿਆਸਤ ਛਾ ਜਾਂਦੇ। ਅਤੇ ਸਪੇਰੇ ਮਣਕਾ ਚੁੱਕੀ ਫਿਰਦੇ ਨੇ, ਉਹ ਸਾਬਤ ਬੰਦਾ ਖਾ ਜਾਂਦੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਅਤੇ ਅੱਜ ਹੈ ਜੀ 26 ਸਪਤੰਬਰ, ਬਹੁਤ ਖੂਬਸੂਰਤ ਦਿਨ, ਵੰਡਰਫੁਲ ਦਿਨ, ਨਾ ਗਰਮੀ ਨਾ ਠੰਡ, ਬਹੁਤ ਸੋਹਣੀ ਧੁੱਪ ਲੱਗੀ ਹੈ, ਹਾਂਜੀ। ਅਤੇ ਟੈਂਪਰੇਚਰ ਹੈ ਜੀ ਅੱਜ 22, ਅਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ 'ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:15 ਹੋ ਗਏ ਨੇ, ਹੋ ਗਏ ਨੇ। ਅਤੇ ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ ਉਹ ਹੈ ਜੀ 0049-1714869514। ਸਾਡਾ ਨੰਬਰ ਹੈ ਜੀ 0049-1714-4859514।
ਤੇ ਅੱਜ ਸੱਜਣੋ ਅਸੀਂ ਕਾਲਾਂ ਨਹੀਂ ਲੈਂਦੇ, ਅਸੀਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ। ਪਹਿਲੇ ਆਵਰ ਵਿੱਚ ਮੈਂ ਅਤੇ ਦੂਸਰੇ ਆਵਰ ਵਿੱਚ ਸਰਦਾਰ ਪ੍ਰਗਟ ਸਿੰਘ ਸੇਖੋਂ ਜੀ ਹੁਣਾਂ ਨੇ। ਅਤੇ ਕੱਲ੍ਹ ਨੂੰ ਸੰਡੇ ਹੈ, ਸੇਮ ਟਾਈਮ ਅੱਜ ਵਾਲੇ ਟਾਈਮ ਹੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਜੀ, ਉਹ ਤੁਹਾਡਾ ਹੀ ਪ੍ਰੋਗਰਾਮ ਹੁੰਦਾ ਅਤੇ ਉਹਦੇ ਵਿੱਚ ਤੁਸਾਂ ਹੀ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਨੇ ਆਣ ਕੇ, ਅਤੇ ਅਸੀਂ ਉਦੋਂ ਹੀ ਗੱਲ ਕਰਨੀ ਹੁੰਦੀ ਹੈ ਜਦੋਂ ਕੋਈ ਕਾਲ ਨਾ ਹੋਵੇ, ਫਿਰ ਕੋਈ ਬਈ ਕਿਸੇ ਨਾ ਕਿਸੇ ਗੱਲ ਦੀ ਤੁਹਾਡੇ ਨਾਲ ਸਾਂਝ ਤਾਂ ਪਾਉਣੀ ਹੋਈ ਨਾ। ਅਦਰਵਾਈਜ਼ ਉਹ ਕੱਲ੍ਹ ਵਾਲਾ ਪ੍ਰੋਗਰਾਮ ਆਪ ਜੀ ਦਾ ਹੀ ਪ੍ਰੋਗਰਾਮ ਹੈ, ਅਤੇ ਆਓ ਹਰ ਵਾਰੀ ਦੀ ਤਰ੍ਹਾਂ ਵੱਧ ਚੜ ਕੇ ਸ਼ਾਇਰੋ ਸ਼ਾਇਰੀ 'ਚ ਵੀ ਹਿੱਸਾ ਲਿਆ ਕਰੋ, ਅਤੇ ਜਿਹੜੇ ਸ਼ਾਇਰ ਨਹੀਂ ਸੱਜਣ ਰਾਈਟਰ ਨਹੀਂ, ਉਹ ਵੀ ਮੋਸਟ ਵੈਲਕਮ ਆਣ ਕੇ ਸਾਡੇ ਨਾਲ ਕੋਈ ਵੀ ਗੱਲਬਾਤ ਕਰੋ, ਆਪਣੇ ਇਲਾਕੇ ਦਾ ਹਾਲ ਚਾਲ ਦੱਸੋ, ਜੋ ਤੁਹਾਡਾ ਦਿਲ ਕਰਦਾ ਤੁਸੀਂ 10 ਮਿੰਟ ਵਾਸਤੇ ਸਾਡੇ ਨਾਲ ਆਪਣੀ ਸਾਂਝ ਪਾ ਸਕਦੇ ਹੋ। ਅਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਸਾਡੇ ਨਾ ਸ਼ਹਿਰ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕਸ਼ਾਪ ਹੈ ਜੀ, ਜਿਹੜੇ ਬਹੁਤ ਤਸੱਲੀ ਬਖਸ਼ ਵਧੀਆ ਸਿੱਕੇਬੰਦ ਕੰਮ ਕਰਦੇ ਨੇ, ਅਤੇ ਮਸ਼ਹੂਰ ਹੈ ਉਹ ਆਟੋ ਵਰਕ ਸਟਾਰਟ ਜਿਹੜੀ ਇੱਥੇ ਹੈਗੀ ਆ। ਅਤੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਕੰਪਨੀ ਦੀ ਵੀ ਹੋਵੇ ਅਤੇ ਡਿਫੈਕਟ ਉਹਦੇ ਵਿੱਚ ਕੋਈ ਵੀ ਹੋਵੇ, ਗੱਲ ਮੁੱਕੀ ਜੀ, ਹਰ ਚੀਜ਼ ਦੀ ਰਿਪੇਅਰ ਕੀਤੀ ਜਾਂਦੀ ਹੈ ਸਿੱਕੇਬੰਦ ਅਤੇ ਵਾਜਬ ਕੀਮਤਾਂ ਦੇ ਉੱਤੇ, ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਦੂਸਰੀਆਂ ਸ਼ਾਪਾਂ ਦੇ ਨਾਲ। ਅਤੇ ਜਦੋਂ ਤੁਸੀਂ ਪਹਿਲੀ ਵਾਰ ਆਓਗੇ ਅਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ 'ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਦੋਸਤੋ ਇੱਕ ਵਾਰੀ ਜ਼ਰੂਰ ਆਓ, ਜਮਾ ਕੇ ਵੇਖੋ ਕਿ ਇਹਨਾਂ ਦੀਆਂ ਪ੍ਰਾਈਸਾਂ ਕੀ ਨੇ ਅਤੇ ਦੂਸਰਿਆਂ ਦੀਆਂ ਕੀ ਨੇ। ਅਤੇ ਉਹ ਨੇ ਜੀ ਆਪਣਾ ਸਟਰਾਸੇ ਦੇ ਮਿਊਲਹਾਈਮ ਦੇ ਵਿੱਚ ਹੀ ਨੇ ਉਹ, ਕਿ ਮੈਨੂੰ ਸਟਰਾਸੇ ਦਾ ਨੰਬਰ ਇਸ ਵੇਲੇ ਦਿਮਾਗ 'ਚੋਂ ਨਿਕਲਦਾ ਜਾ ਰਿਹਾ, ਚਲੋ ਐਨੀ ਹੋ, ਉਹ ਨੇ ਜੀ 6 3 6 5 ਮਿਊਲਹਾਈਮ ਦੇ ਵਿੱਚ, ਹਾਂਜੀ ਉੱਥੇ ਆਓ ਅਤੇ ਆਣ ਕੇ ਆਪਣੀ ਕਾਰ ਦੀ ਤਸੱਲੀ ਬਖਸ਼ ਜਿਹੜੀ ਹੈਗੀ ਆ ਮੁਰੰਮਤ ਕਰਵਾਓ। ਅਤੇ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਵਾਸਤੇ ਇੱਕ ਖੂਬਸੂਰਤ ਜਿਹਾ ਗਾਣਾ ਕਿਊ ਕੀਤਾ ਹੈ, ਅਤੇ ਉਹ ਗਾਣਾ ਜੀ ਸੁਣ ਐ ਬਹਾਰੇ ਹੁਸਨ ਮੁਝੇ ਤੁਮਸੇ ਪਿਆਰ ਹੈ, ਹਾਂ ਹਾਂ ਜ਼ਰੂਰ ਹੋ। ਤੁਹਾਡੇ ਵਾਸਤੇ ਇੱਕ ਖੂਬਸੂਰਤ ਜਿਹਾ ਗਾਣਾ ਕਿਊ ਕੀਤਾ ਹੈ, ਅਤੇ ਉਹ ਗਾਣਾ ਜੀ ਸੁਣ ਐ ਬਹਾਰੇ ਹੁਸਨ ਮੁਝੇ ਤੁਮਸੇ ਪਿਆਰ ਹੈ, ਹਾਂ ਹਾਂ ਜ਼ਰੂਰ ਹੋਗਾ ਮੁਝੇ ਐਤਵਾਰ ਹੈ।

ਵਾਹ ਜੀ ਵਾਹ, ਤੁਸੀਂ ਬਹੁਤ ਪਿਆਰਾ ਸੌਂਗ, ਬਹੁਤ ਖੂਬਸੂਰਤ ਸੌਂਗ, ਕਿੰਨੇ ਡਿਊਟ ਸੋਹਣੇ, ਬੜੇ ਬੜੇ ਪਿਆਰੇ, ਜਿਹੜੇ ਪੰਜਾਹ ਤੋਂ 60, 70, 80, 90 ਦੇ ਜਿਹੜੇ ਹੈਗੇ ਨੇ, ਬਹੁਤ ਹੀ ਹਿੱਟ ਗੀਤ ਨੇ। ਅੱਜ ਵੀ ਸੁਣੋ ਤਾਂ ਓਨਾ ਹੀ ਮਜ਼ਾ ਆਉਂਦਾ। ਅਸੀਂ ਕਦੀ ਸਟੂਡੈਂਟ ਹੁੰਦੇ ਸਾਂ, ਸਕੂਲੇ ਪੜ੍ਹਦੇ ਹੁੰਦੇ ਹਾਂ, ਅਤੇ ਫੌਜੀ ਭਾਈਆਂ ਕੀ ਫਰਮਾਇਸ਼ ਮੇਂ ਇਹ ਗਾਣੇ ਆਉਂਦੇ ਹੁੰਦੇ ਸਰ। ਵਾਹ ਵਾਹ, ਵੰਡਰਫੁਲ ਵੰਡਰਫੁਲ, ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਨੇ। ਲਓ ਜੀ, ਅਸੀਂ ਆਉਂਦੇ ਹਾਂ ਆਪਣੀ ਗੱਲਬਾਤ ਵੱਲ। ਇਹ ਗੋਲਕ ਚੋਰ, ਗੋਲਕ ਦਾ ਧੰਦਾ ਸੱਜਣੋ।

0: ਕਈ ਮਾਨ ਸਮਾਜ ਦੇ ਹਰ ਖੇਤਰ ਵਿੱਚ, ਹਰ ਖੇਤਰ ਦੇ ਵਿੱਚ ਗੋਲਕ ਦਾ ਗੋਰਖ ਧੰਦਾ ਬਸਤੂਰ ਬੇਈਮਾਨੀ ਨੂੰ ਸਾਣ 'ਤੇ ਲਾ ਕੇ, ਆਪਣਾ ਧਰਮ ਕਰਮ ਭੁੱਲ ਕੇ, ਆਪਣੇ ਪੈਦਾ ਕਰਨ ਵਾਲੇ ਪਰਵਰਦਿਗਾਰ ਨੂੰ ਗੂਠਾ ਵਿਖਾ ਕੇ, ਚਲਾਕੀਆਂ ਅਤੇ ਸੋਹਾਂ ਖਾ ਕੇ, ਹਰਾਮਖੋਰੀ ਦੇ ਨਵੇਂ ਰਿਕਾਰਡ ਕਾਇਮ ਕਰਦਿਆਂ ਹੋਇਆਂ ਆ ਨਿਰਵਿਘਨ ਜਾਰੀ ਹੈ ਬੜੀਆਂ ਮੁੱਦਤਾਂ ਤੋਂ। ਭਾਈ ਗੋਲਕ ਉਹ ਸੰਦੂਕ ਹੈ ਜਿਹੜਾ ਨੋਟਾਂ ਦੇ ਨਾਲ ਭਰਿਆ ਹੁੰਦਾ, ਉਹਦੇ ਵਿੱਚ ਕਿੰਨੀ ਕਸ਼ਿਸ਼ ਹੋਵੇਗੀ ਬੇਈਮਾਨਾਂ ਦੀ ਕਿ ਉਹ ਆਪਣੇ ਭਗਵਾਨ, ਆਪਣੇ ਪਰਵਰਦਿਗਾਰ, ਜਿਹਨੂੰ ਜਿਹੜੇ ਪਰਵਰਦਿਗਾਰ ਨੇ ਇਹਨਾਂ ਨੂੰ ਪੈਦਾ ਕੀਤਾ, ਜਿਹਦਾ ਮੱਥਾ ਟੇਕਣ ਲੱਗੇ ਨੱਕ ਰਗੜਦੇ ਨੇ ਜਿਹਦੇ ਅੱਗੇ, ਉਹ ਸਾਰੀ ਉਹਦੀ ਮਹਿਮਾ ਨੂੰ ਭੁੱਲ ਕੇ ਨੋਟਾਂ ਵਾਲੀ ਪੇਟੀ ਨੂੰ ਹੀ ਭਗਵਾਨ ਸਮਝ ਲੈਂਦੇ ਨੇ ਇਹ ਲੋਕ। ਜਿਸ ਤਰ੍ਹਾਂ ਸਾਡੇ ਆਕਾਸ਼ ਮੰਡਲ ਦੀ ਕੋਈ ਮਤਲਬ ਕਿ ਹੱਦ ਨਹੀਂ, ਇਸੇ ਤਰ੍ਹਾਂ ਹੀ ਚੰਗੇ ਅਤੇ ਮਾੜੇ ਲੋਕਾਂ ਦੀ ਵੀ ਹੱਦ ਨਹੀਂ ਹੈਗੀ। ਹਰ ਤਰ੍ਹਾਂ ਦੇ ਲੋਕ ਪਾਏ ਜਾਂਦੇ ਨੇ, ਇੰਟੈਲੀਜੈਂਟ ਤੋਂ ਇੰਟੈਲੀਜੈਂਟ, ਬੇਕੂਫਾਂ ਤੋਂ ਬੇਕੂਫ ਲੋਕ, ਬਦਮਾਸ਼ਾਂ ਤੋਂ ਬਦਮਾਸ਼, ਸ਼ਰੀਫਾਂ ਤੋਂ ਸ਼ਰੀਫ, ਬੇਈਮਾਨਾਂ ਤੋਂ ਵੱਡੇ ਬੇਈਮਾਨ ਅਤੇ ਇਮਾਨਦਾਰਾਂ ਤੋਂ ਵੀ ਵੱਡੇ ਇਮਾਨਦਾਰ। ਭਾਰਤ ਦੇ ਇਸੇ ਤਰ੍ਹਾਂ ਹੀ ਚੰਗੇ ਮਾੜੇ ਲੋਕਾਂ ਦੀ ਵੀ ਹੱਦ ਨਹੀਂ। ਬੇਈਮਾਨੀ ਨੇ ਸਾਡੇ ਭਾਰਤ ਦੇ ਹਰ ਖੇਤਰ ਕੀ ਯਾਰ, ਹਰ ਨੁੱਕਰ ਵਿੱਚ ਬੇਈਮਾਨੀ ਹੈ। ਪਰ ਆਹ ਜਿਹੜੇ ਰੱਬ ਦੇ ਬੋਝ 'ਚੋਂ ਵੀ ਨੋਟ ਕੱਢ ਲੈਂਦੇ ਨੇ, ਇਹਨਾਂ ਦੇ ਤਾਂ ਵਾਰੇ ਵਾਰੇ ਹੀ ਜਾਣ ਨੂੰ ਦਿਲ ਕਰਦਾ। ਉਹ ਇਹਨਾਂ ਬਾਰੇ ਤਾਂ ਕੁਛ ਲਫ਼ਜ਼ ਹੀ ਨਹੀਂ ਲੱਭਦੇ ਕੀ ਕਿਹਾ ਜਾ ਸਕਦਾ ਇਹਨਾਂ ਬਾਰੇ। ਇਹ ਕਿਹੜੀ ਨਸਲ ਦੇ ਲੋਕ ਹੋਣਗੇ ਇਹ ਰਿਸਰਚ ਦਾ ਵਿਸ਼ਾ ਹੈ। ਸਾਡੇ ਕੋਲ ਲਫ਼ਜ਼ ਹੈ ਨਹੀਂ ਇਹਨਾਂ ਦੀ ਨਸਲ ਦੱਸਣ ਵਾਸਤੇ। ਤੁਸੀਂ ਕਿੰਨੇ ਭੈੜੇ ਲਫ਼ਜ਼ ਜਿਹੜੇ ਆ ਨਾ ਉਹ ਦੱਸੋ, ਇਹ ਉਹਦੇ ਤੋਂ ਹਾਵੀ ਨੇ, ਇਹ ਰਿਸਰਚਰ ਹੀ ਦੱਸ ਸਕਦੇ ਨੇ। ਸਾਨੂੰ ਸਾਇੰਸਦਾਨਾਂ ਦੀ ਮਦਦ ਲੈਣੀ ਪਏਗੀ, ਸ਼ਾਇਦ ਉਹ ਵੀ ਹੱਥ ਖੜੇ ਕਰ ਜਾਣ। ਸ਼ੁਕਰ ਹੈ ਸਾਡੇ ਇਸ ਬੇਈਮਾਨ ਅਤੇ ਪਖੰਡੀ ਸਮਾਜ ਵਿੱਚ ਇਹੋ ਜਿਹੇ ਲੋਕ ਵੀ ਹੈਗੇ ਨੇ ਜੋ ਕਿਸੇ ਦਾ ਡਿੱਗਿਆ ਹੋਇਆ ਬਟੂਆ ਉਹਦੇ 'ਚੋਂ ਡਰੈਸ ਵੇਖ ਕੇ ਉਹਦੇ ਘਰ ਵਾਪਸ ਕਰਨ ਵੀ ਜਾਂਦੇ ਨੇ। ਆਹ ਪੁਲਿਸ ਵਾਲਿਆਂ ਨੂੰ ਲੋਕ ਕਿੰਨੀ ਨਫ਼ਰਤ ਕਰਦੇ ਨੇ ਯਾਰ। ਇੱਕ ਥਾਣੇਦਾਰ ਨੇ ਪਿੱਛੇ ਜੇ 2 ਲੱਖ ਬੈਗ ਦੇ ਵਿੱਚ ਸੀ, ਉਹਨੇ ਟੈਲੀਫੋਨ ਕੀਤਾ, ਉਹਦੇ ਵਿੱਚ ਉਹਦਾ ਸਾਰਾ ਟੈਲੀਫੋਨ ਐਡਰੈਸ ਮਿਲ ਗਿਆ ਅਤੇ ਉਸ ਬੰਦੇ ਨੂੰ 2 ਲੱਖ ਵਾਪਸ ਕੀਤਾ। ਇਸ ਕਰਕੇ ਚੰਗੇ ਮਾੜੇ ਬੰਦੇ ਹਰ ਥਾਂ ਨੇ ਯਾਰ। ਇੰਨੇ ਬੇਈਮਾਨ ਸਮਾਜ ਦੇ ਵਿੱਚ ਵੀ ਜਿਨ੍ਹਾਂ ਨੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ, ਉਹ ਸਭ ਨੇਕ ਰੂਹਾਂ ਨੇ, ਨੇਕ ਇਨਸਾਨ ਨੇ ਯਾਰ। ਮੇਰਾ ਉਹਨਾਂ ਸਾਰਿਆਂ ਨੂੰ ਝੁੱਕ ਕੇ ਸਲਾਮ ਨਮਸਕਾਰ ਉਹਨਾਂ ਨੂੰ। ਇਹ ਭਾਰਤ ਮਾਤਾ ਦੇ ਅਸਲੀ ਪੁੱਤਰ ਨੇ ਯਾਰ, ਧਰਤੀ 'ਤੇ ਰੱਬ ਵਰਗੇ ਹੀ ਲੋਕ ਨੇ ਇਹ। ਆ ਤੁਹਾਡੀਆਂ ਖੈਰਾਂ ਹੋਣ ਤੁਹਾਡੇ ਸਾਰਿਆਂ ਦੀਆਂ ਬਾਈ, ਇਹ ਨੇਕ ਲੋਕਾਂ ਦੀਆਂ। ਮੈਨੂੰ ਪਤਾ ਤੁਹਾਡੀ ਵਕਤ ਕੋਈ ਨਹੀਂ ਇਸ ਸਮਾਜ ਵਿੱਚ, ਪਰ ਅਸੀਂ ਫਿਰ ਵੀ ਤੁਹਾਡੀਆਂ ਖੈਰਾਂ ਮੰਗਾਂਗੇ। ਮਨੁੱਖਤਾ ਵਿੱਚ ਸਨ ਪਿਆਰ ਜੋ ਵੰਡਦੇ, ਸਭ ਨਬੀ ਅਤੇ ਉਹ ਨਬੀ ਅਤੇ ਨਾਇਕ ਕਿੱਥੇ ਨੇ? ਮਨੁੱਖਤਾ ਵਿੱਚ ਸਨ ਪਿਆਰ ਜੋ ਵੰਡਦੇ, ਉਹ ਨਬੀ ਅਤੇ ਨਾਇਕ ਕਿੱਥੇ ਨੇ? ਉਹ ਮੇਰਾ ਪਿਆਰ ਉੱਥੇ ਤੱਕ ਪਹੁੰਚੇ ਨੇਕ ਉਹ ਰੂਹਾਂ ਜਿੱਥੇ ਨੇ। ਸਾਡਾ ਪਿਆਰ ਉੱਥੇ ਤੱਕ ਪਹੁੰਚੇ ਨੇਕ ਉਹ ਰੂਹਾਂ ਜਿੱਥੇ ਨੇ। ਹੁਣ ਆਉਂਦੇ ਹਾਂ ਜੀ ਅਸੀਂ ਆਪਣੇ ਟੌਪਿਕ ਵੱਲ। ਸਾਡੇ ਸਮਾਜ ਵਿੱਚ ਭਾਈ ਜਿੰਨੇ ਵੀ ਗੋਲਕ ਵਾਲੇ ਧੰਦੇ ਨੇ, ਉਹ ਸਾਰੇ ਦੇ ਸਾਰੇ ਸਾਡੀ ਖਿੱਚ ਦਾ ਕਾਰਨ ਨੇ। ਹੋਵੇ ਵੀ ਕਿਉਂ ਨਾ, ਜਿਸ ਵੀ ਕਾਰੋਬਾਰ ਜਾਂ ਧੰਦੇ ਵਿੱਚ ਗੋਲਕ ਦਾ ਬੋਲਬਾਲਾ ਨਹੀਂ ਹੁੰਦਾ, ਉੱਥੇ ਜਾਣ ਦਾ ਜਾਂ ਸਰਵਿਸ ਕਰਨ ਦਾ ਸਾਡੇ ਵਿੱਚ ਕੋਈ ਦਿਲਚਸਪੀ ਵੀ ਨਹੀਂ ਹੁੰਦੀ। ਹੋਵੇ ਵੀ ਯਾਰ ਕਿੱਦਾਂ, ਉੱਥੇ ਜਾ ਕੇ ਕਰਨਾ ਕੀ ਹੈ, ਉੱਥੇ ਹੈ ਕੀ ਹੈ, ਹੈ ਨਿਰੀ ਸਮਾਜ ਸੇਵਾ ਹੀ ਕਰੀ ਜਾਓ, ਹੈ ਦੇਸ਼ ਸੇਵਾ ਮਾਮੂਲੀ ਜੇ ਪੈਸਿਆਂ ਤੋਂ। ਇਹ ਤਾਂ ਐਵੇਂ ਬੋਰ ਹੋਣ ਵਾਲੀ ਨੌਕਰੀ ਹੋਵੇਗੀ ਜਾਂ ਸਮਾਂ ਵਿਅਰਥ ਕਰਨ ਵਾਲੀ ਗੱਲ ਹੈ ਯਾਰ। ਇੰਨੀ ਭੱਜ ਨੱਠ ਦੇ ਬਾਅਦ ਵੀ ਮਰ ਮਰ ਕੇ ਗੁਜ਼ਾਰਾ ਹੁੰਦਾ ਜੇ ਤੁਸੀਂ ਇਮਾਨਦਾਰ ਹੋਵੋ ਤੇ ਜਿਹੜੇ ਲੋਕ ਰੱਬ ਨੂੰ ਭੁੱਲ ਕੇ ਗੋਲਕ ਦੇ ਪੁਜਾਰੀ ਬਣ ਜਾਂਦੇ ਨੇ, ਉਹਨਾਂ ਨੂੰ ਦੇਸ਼ ਵਿੱਚ ਹੋ ਰਹੇ ਭ੍ਰਿਸ਼ਟਾਚਾਰ, ਊਚ ਨੀਚ, ਭਾਵੇਂ ਦੇਸ਼ ਖਤਰੇ 'ਚ ਪੈ ਜੇ, ਅੰਦਰੂਨੀ ਖਤਰਾ ਦੇਸ਼ ਨੂੰ ਪੈ ਜੇ ਜਾਂ ਬਾਹਰ ਦਾ ਖਤਰਾ ਕੋਈ ਪੈ ਜੇ ਜਾਂ ਹੋਰ ਵੀ ਕੀ ਕੋਈ ਇਕੋਨੋਮੀ ਅੱਗੇ ਪਿੱਛੇ ਹੋ ਜਾਏ, ਉਹਨਾਂ ਨੂੰ ਕੋਈ ਫਰਕ ਨਹੀਂ ਜੇ ਪੈਂਦਾ ਗੋਲਕ ਚੋਰਾਂ ਨੂੰ। ਦੇਸ਼ ਜਿੰਨਾ ਮਰਜ਼ੀ ਖਤਰੇ 'ਚ ਪੈ ਜਾਏ ਨਾ, ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟ ਹੋ ਜਾਣਗੇ, ਕਿਉਂਕਿ ਜਨਤਾ ਦਾ ਧਿਆਨ ਤਾਂ ਅੰਦਰੂਨੀ ਜਾਂ ਬਾਹਰਲੇ ਖਤਰੇ ਵੱਲ ਹੈ। ਇਹਨਾਂ ਬੇਈਮਾਨਾਂ ਦਾ ਤਾਂ ਸੂਤ ਹੈ ਨਾ, ਉਹ ਰੌਲੇ 'ਚ ਜ਼ਿਆਦਾ ਦਾਅ ਲੱਗ ਜਾਵੇ, ਸਗੋਂ ਇਹ ਪਹਿਲਾਂ ਨਾਲੋਂ ਵੀ ਨਧੜਕ ਹੋ ਕੇ ਬੇਈਮਾਨੀ ਕਰਨਗੇ। ਕੋਈ ਵੀ ਕਾਰਜ ਚੱਲ ਕਰ ਰਿਹਾ ਹੋਵੇ, ਇਹ ਜੋ ਵੀ ਕੰਮ ਕਰ ਰਹੇ ਹੋਣ, ਇਹਨਾਂ ਦੀ ਜਿਹੜੀ ਸੁਰਤੀ ਹੈ ਨਾ, ਉਹ ਗੋਲਕ ਵਿੱਚ ਹੀ ਹੋਵੇਗੀ ਦਿਨ ਰਾਤ। ਜਿਵੇਂ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਨਹੀਂ, ਉਹ ਆਪਣੀ ਮਹਿਬੂਬਾ ਦੇ ਸੁਪਨੇ ਦਿਨੇ ਖੁੱਲ੍ਹੀਆਂ ਅੱਖਾਂ ਨਾਲ ਅਤੇ ਰਾਤ ਨੂੰ ਬੰਦ ਅੱਖਾਂ ਨਾਲ ਲੈਂਦੇ ਨੇ, ਅਤੇ ਇਹਨਾਂ ਹਰਾਮਖੋਰਾਂ ਦੇ ਸੁਪਨੇ ਵਿੱਚ ਰਾਤ ਨੂੰ ਗੋਲਕ ਆਉਂਦੀ ਜੇ, ਜਿਹੜੀ ਨੋਟਾਂ ਨਾਲ ਧੁੰਨੀ ਹੋਵੇ। ਇਹੋ ਜਿਹੇ ਸੁਪਨੇ ਆਉਂਦੇ ਨੇ ਇਹਨਾਂ ਨੂੰ, ਹੈ ਜ਼ਿਆਦਾ ਨੋਟ ਹੋਣ ਕਰਕੇ ਪੂਰੀ ਤਰ੍ਹਾਂ ਬੰਦ ਵੀ ਨਾ ਹੋਈ ਹੋਵੇ। ਹਾਂਜੀ, ਬਹੁਤੇ ਸਾਰੇ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਦੇ ਨੋਟ ਕੁਝ ਬਾਹਰ ਵੀ ਲਮਕੇ ਹੋਣ। ਕਿੱਦਾਂ ਦੇ ਇਹਨਾਂ ਦਾ ਮਤਲਬ ਕਿ ਦਿਮਾਗ ਕਿੱਦਾਂ ਦਾ ਹੋ ਗਿਆ ਹੋਵੇਗਾ, ਇਹਨਾਂ ਲੋਕਾਂ ਦਾ ਸੁਰਤੀ ਕਿੱਦਾਂ ਦੀ ਹੋਵੇਗੀ ਇਹਨਾਂ ਲੋਕਾਂ ਦੀ। ਇਹ ਜਿਹੜੇ ਲੋਕ ਨੇ ਨਾ, ਇਹਨਾਂ ਲੋਕਾਂ ਨੂੰ ਟਾਂਗੇ ਵਾਲੀ ਘੋੜੀ ਵਾਂਗੂ ਖੋਪੇ ਲੱਗੇ ਹੁੰਦੇ ਨੇ। ਜਿਵੇਂ ਘੋੜੀ ਨੂੰ ਆਲਾ ਦੁਆਲਾ ਨਜ਼ਰ ਨਹੀਂ ਆਉਂਦਾ, ਜਿਹਨੂੰ ਟਾਂਗੇ ਵਾਲੀ ਘੋੜੀ ਨੂੰ ਖੋਪੇ ਲੱਗ ਜਾਣ, ਉਹਨੂੰ ਨਜ਼ਰ ਕੀ ਆਉਂਦਾ, ਸਿਰਫ ਸੜਕ, ਸਿੱਧੀ ਸੜਕ ਨਜ਼ਰ ਆਉਂਦੀ ਹੈ। ਅਤੇ ਇਹਨਾਂ ਨੂੰ ਵੀ ਸਿਰਫ ਗੋਲਕ ਅਤੇ ਨੋਟ ਹੀ ਨਜ਼ਰ ਆਉਂਦੇ ਜੇ, ਬਸ ਹੋਰ ਇਹਨਾਂ ਨੂੰ ਕੁਛ ਨਹੀਂ ਨਜ਼ਰ ਆਉਂਦਾ, ਨਾ ਹੀ ਸੋਚ ਹੈ ਇਹਨਾਂ ਦੀ ਕੋਈ। ਅਤੇ ਤੁਸਾਂ ਮੈਡਮ ਨੂਰ ਜਹਾਂ ਦਾ ਗਾਣਾ ਸੁਣਿਆ ਹੋਣਾ ਵੈ, ਵੇ ਮੈਨੂੰ ਨੋਟ ਵਿਖਾ ਮੇਰਾ ਮੂਡ ਬਣੇ, ਬਹੁਤ ਸੋਹਣਾ ਗਾਣਾ ਹੋਇਆ ਉਹ, ਮੈਨੂੰ ਨੋਟ ਵਿਖਾ ਮੇਰਾ ਮੂਡ, ਵੇ ਲਓ ਨੋਟ ਬਣਿਆ ਬਣਿਆ ਦੇ ਮੂਡ ਬਣਾ ਦਿੰਦੇ ਜੇ। ਆ ਤੁਸੀਂ ਦਫ਼ਤਰਾਂ 'ਚ ਜਾਂਦੇ ਹੋ ਨਾ, ਤੁਸੀਂ ਕਹਿੰਦੇ, ਉਹ ਕਹਿੰਦੇ ਨੇ ਨਾ ਜਿਹੜਾ ਤੁਹਾਡਾ ਕੰਮ ਹੀ ਨਹੀਂ ਹੋਣਾ, ਤੁਹਾਡੇ ਪੇਪਰ ਹੀ ਨਹੀਂ ਠੀਕ, ਜਦੋਂ ਨੋਟ ਉਹਨਾਂ ਨੂੰ ਵਿਖਾ ਦਿੱਤੇ ਜਾਂਦੇ ਨੇ, ਉਹਨਾਂ ਦਾ ਵੀ ਨੂਰ ਜਹਾਂ ਨੂੰ ਮੂਡ ਬਣਨਾ ਸ਼ੁਰੂ ਹੋ ਜਾਂਦਾ। ਅਤੇ ਇਹ ਬੇਈਮਾਨ ਪਹਿਲਾਂ ਹੀ ਕਰੋੜਪਤੀ ਜੇ, ਅਸਲ 'ਚ ਭੁੱਖ ਵੇਖਣੀ ਹੈ ਨਾ, ਅਤੇ ਰੋਟੀ ਦੀ ਭੁੱਖ ਓਡੀ ਭੁੱਖ ਸਟਰੋਂਗ ਨਹੀਂ ਹੁੰਦੀ ਜਿੰਨੀ ਆਹ ਭੁੱਖਿਆਂ ਦੀ ਭੁੱਖ ਹੈ। ਕਿਸੇ ਜਿਵੇਂ ਤੁਸੀਂ ਕਿਸੇ ਕੰਜਰ ਦੇ ਘਰ ਭਾਵੇਂ ਲੱਖਾਂ ਰੁਪਈਏ ਹੋਣ ਕੇ ਪਏ, ਯਾਰ ਗੱਲ ਸੁਣੋ, ਮੈਨੂੰ ਪਤਾ ਆਹ ਜਿਹੜਾ ਲਫ਼ਜ਼ ਹੈ ਇਹ ਅਨਪਾਰਲੀਮੈਂਟਰੀ ਲੈਂਗੁਏਜ ਹੈ, ਪਰ ਮੈਂ ਹੋਰ ਇਹਨਾਂ ਵਾਸਤੇ ਕਿਹੜਾ ਲਫ਼ਜ਼ ਵਰਤਾਂ, ਇਹ ਲਫ਼ਜ਼ ਮੈਨੂੰ ਬੜਾ ਹੀ ਢੁਕਵਾਂ ਲੱਗਦਾ, ਜਾਂ ਫਿਰ ਮੈਨੂੰ ਤੁਸੀਂ ਦੱਸ ਦਿਓ ਬਈ ਇਹ ਲਫ਼ਜ਼ ਛੱਡ ਦੇਣਾ ਅਤੇ ਦੂਜਾ ਵਰਤਣਾ ਵਾ। ਉਹ ਇਹਨਾਂ ਨੂੰ ਕੰਜਰਪੁਣਾ ਕਰਦਿਆਂ ਸ਼ਰਮ ਨਾ ਆਵੇ, ਅਤੇ ਅਸੀਂ ਇਹਨਾਂ ਨੂੰ ਕੰਜਰ ਕਹਿੰਦੇ ਵੀ ਸ਼ਰਮਾਈਏ, ਹੱਦ ਹੋ ਗਈ ਯਾਰ। ਮੈਂ ਆਪਣੀ ਗੱਲ ਫਿਰ ਸ਼ੁਰੂ ਕਰਨਾ ਵਾਂ, ਜਿਵੇਂ ਕਿਸੇ ਕੰਜਰ ਦੇ ਘਰ ਭਾਵੇਂ ਕਰੋੜਾਂ ਰੁਪਈਏ ਹੋਣ, ਉਹਨੂੰ 1000 ਦਾ ਨੋਟ ਵਿਖਾ ਦਿਓ, ਉਹ ਉਹਦਾ ਹੱਥ ਬਦੋ ਬਦੀ ਬੋਝੇ ਚੋਂ ਬਾਹਰ ਆ ਜਾਏਗਾ ਆਟੋਮੈਟਿਕਲੀ। ਇਹ ਹੁੰਦੀਆਂ ਜੇ ਨਿਸ਼ਾਨੀਆਂ ਉਹਨਾਂ ਦੀਆਂ ਜਿਨ੍ਹਾਂ ਦਾ ਮੈਂ ਹੁਣੇ ਨਾਂ ਲਿਆ। ਗੋਲਕ ਦਾ ਗੋਰਖ ਧੰਦਾ ਕਰਨ ਵਾਲੇ, ਗੂੰਗੇ ਅਤੇ ਬਹਿਰੇ ਮਰੀ ਜ਼ਮੀਰ ਵਾਲੇ ਹੁੰਦੇ ਨੇ, ਇਹਨਾਂ ਨੇ ਆਤਮਾ ਮਾਰ ਦਿੱਤੀ ਹੁੰਦੀ ਹੈ। ਉਹ ਆਤਮਾ ਦੇ ਆਤਮਾ ਵਾਲਾ ਬੰਦਾ ਤਾਂ ਇਹ ਕੰਮ ਕਰ ਹੀ ਨਹੀਂ ਸਕਦਾ, ਇਸ ਕਰਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਵੈਸੇ ਵੀ ਸੱਜਣੋ ਸ਼ਰਮ ਜਿਹੜੀ ਹੈ ਨਾ ਆਉਣ ਜਾਣ ਵਾਲੀ ਚੀਜ਼ ਹੈ, ਉਹ ਬੰਦਾ ਬਸ਼ਰਮ ਹੋਣਾ ਚਾਹੀਦਾ ਟਕਾ ਕੇ। ਮੰਦਰਾਂ ਗੁਰਦੁਆਰਿਆਂ ਮਸਜਿਦਾਂ ਜਾਂ ਗਿਰਜਿਆਂ ਵਿੱਚ ਲੋਕ ਕੋਈ ਪ੍ਰਭੂ ਭਗਤੀ ਜਾਂ ਸੇਵਾ ਭਾਵਨਾ ਨਾਲ ਪ੍ਰਵੇਸ਼ ਨਹੀਂ ਕਰਦੇ। ਇਹ ਜਿਹੜਾ ਨਾ ਆਹ ਵੇਖੋ ਯੂਰਪੀਅਨ ਕੰਟਰੀ ਕਿੰਨੇ ਕਿੰਨੇ ਸਿਵਿਲਾਈਜ਼ਡ ਕੰਟਰੀ ਨੇ, ਅਤੇ ਸਾਡੇ ਜੋ ਅਧਰਮ ਹੋਣ ਡਿਆ ਵੈ ਗੁਰਦੁਆਰਿਆਂ 'ਚ ਮੰਦਰਾਂ 'ਚ ਅਤੇ ਯੇ ਅਤੇ ਵੋ, ਗੱਲ ਸੁਣੋ ਇਹ ਇੱਥੇ ਵੀ 300 ਸਾਲ ਪਹਿਲਾਂ ਬੜੀਆਂ ਘਨਾਉਣੀਆਂ ਗੱਲਾਂ ਹੁੰਦੀਆਂ ਹੁੰਦੀਆਂ ਸਨ ਚਰਚਾਂ ਦੇ ਵਿੱਚ ਵੀ, ਜਿਹੜੀਆਂ ਮੈਂ ਦੱਸ ਹੀ ਨਹੀਂ ਸਕਦਾ ਰੇਡੀਓ ਦੇ ਉੱਤੇ। ਇਹ ਸਾਰਾ ਕੁਛ ਇੱਥੇ ਵੀ ਹੁੰਦਾ ਹੁੰਦਾ ਸੀ, ਪਰ ਇਹ ਫਿਰ ਵੀ ਰਾਹੇ 'ਤੇ ਪੈ ਗਏ ਨੇ ਨਾ, ਬੰਦੇ ਦੇ ਪੁੱਤਰ 'ਤੇ ਬਣ ਗਏ ਨੇ ਨਾ। ਅਸੀਂ ਤਾਂ ਬੇਈਮਾਨੀ ਪਹਿਲਾਂ ਨਾਲੋਂ ਵੀ ਸਾਣ 'ਤੇ ਲਾਤੀ ਹੈ ਜ਼ਿਆਦਾ। ਹੁਣ ਇਹ ਜਿਹੜੇ ਅਹੁਦੇ ਨੇ ਇਹਨਾਂ ਲਈ ਚੋਣਾਂ ਹੁੰਦੀਆਂ ਨੇ, ਚੋਣਾਂ ਵੇਲੇ ਖਹਿਬਾਜ਼ੀ ਲੜਾਈ ਝਗੜਾ ਤੂੰ ਤੂੰ ਮੈਂ ਮੁਕੱਦਮੇਬਾਜ਼ੀ ਵੀ ਹੁੰਦੀ ਹੈ। ਸੇਵਾ ਦੀ ਆੜ ਵਿੱਚ ਗੋਲਕ 'ਤੇ ਕਬਜ਼ਾ ਕਰਨ ਵਾਸਤੇ ਇਹ ਆਪਣਾ ਇਮਾਨ ਤੱਕ ਦਾ ਤੇ, ਇਮਾਨ ਤਾਂ ਇਹਨਾਂ ਕੋਲ ਹੁੰਦਾ ਹੀ ਨਹੀਂ ਯਾਰ, ਅਤੇ ਇਮਾਨ ਵਾਲੇ ਇਹਨਾਂ ਕੋਲੋਂ ਬੁਰੀ ਤਰ੍ਹਾਂ ਹਾਰਦੇ ਨੇ ਇਲੈਕਸ਼ਨਾਂ 'ਚ ਹੀ। ਸਾਰੀਆਂ ਗੁਰਦੁਆਰਿਆਂ 'ਚ ਮੰਦਰਾਂ ਮਸੀਤਾਂ ਦੇ ਵਿੱਚ ਇਲੈਕਸ਼ਨਾਂ ਹੋ ਕੇ ਆਉਂਦੇ ਨੇ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ, ਕਿਉਂਕਿ ਉਹ ਰੱਬ ਜਿਹੜੇ ਹਾਰਦੇ ਨੇ ਇਹਨਾਂ ਕੋਲੋਂ ਇਮਾਨ ਵਾਲੇ, ਉਹ ਰੱਬ ਤੋਂ ਡਰਨ ਵਾਲੇ ਹੁੰਦੇ ਨੇ। ਕੋਈ ਮਾਰ ਧਾੜ ਕਰਨ ਵਾਲੇ ਗੁੰਡੇ ਨਹੀਂ ਨਾ ਹੁੰਦੇ, ਉਹ ਡੱਬ ਵਿੱਚ ਰਿਵਾਲਵਰ ਲੈ ਕੇ ਮੱਥਾ ਟੇਕਣ ਨਹੀਂ ਆਉਂਦੇ। ਅਤੇ ਬਿਲਕੁਲ ਇਸੇ ਤਰ੍ਹਾਂ ਡੇਰਿਆਂ ਮੱਠਾਂ ਦੇ ਬਾਬੇ ਆ ਮਹੰਤ ਮਹੰਤ ਜਿਹੜੇ ਨੇ ਰਾਤ ਇਹ ਮਤਲਬ ਕਿ ਗੋਲਕ ਦੀ ਲੜਾਈ 'ਚ ਗੱਤਕਾ ਖੇਡਦੇ ਨੇ ਸਾਰੇ ਲੋਕ। ਹੁਣ ਆਹ ਡੇਰਿਆਂ ਵਾਲੇ ਕੁਰਾਈਏ ਅਤੇ ਰੱਬ ਤੋਂ ਨਾ ਡਰਨ ਵਾਲੇ ਆ ਬਾਬੇ ਜਿਹੜੇ ਨੇ, ਇਹਨਾਂ ਦਾ ਗੋਲਕ 'ਤੇ ਸਿੱਧਾ ਹੀ ਕਬਜ਼ਾ ਹੁੰਦਾ, ਵਿੱਚ ਕੋਈ ਚੱਕਰ ਹੀ ਨਹੀਂ ਹੁੰਦਾ। ਆ ਬੇਕੂਹ ਜਨਤਾ ਆਪਣੀ ਮਿਹਨਤ ਦੀ ਕਮਾਈ ਇਹਨਾਂ ਵਿਹਲਣਾਂ ਕੁਰਾਈਆਂ ਬਲਾਤਕਾਰੀ ਬਾਬਿਆਂ ਦੇ ਗੋਲ ਗੋਲਕ 'ਚ ਪਾਉਂਦੀ ਹੈ ਆਣ ਕੇ, ਅਤੇ ਨਾਲੇ ਬਾਬਿਆਂ ਦੇ ਖੁਰਾਂ 'ਤੇ ਸਿਰ ਰੱਖ ਕੇ ਮੱਥਾ ਟੇਕਦੇ ਨੇ। ਇੰਨੀ ਬੇਕੂਫ ਅਤੇ ਰੂੜੀਵਾਦੀ ਜਨਤਾ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿੱਚ ਹੋਵੇ। ਤਾਂ ਹੀ ਤਾਂ ਰਾਜਨੀਤੀ 'ਚ ਅਨਪੜ੍ਹ ਸਾਡੇ 'ਤੇ ਰਾਜ ਕਰਨ ਡਏ ਨੇ, ਜੇ ਇਹੋ ਜਿਹੇ ਲੋਕ ਨੇ, ਇਹੋ ਜਿਹੇ ਨਾਗਰਿਕ ਨੇ ਸਾਡੇ 'ਤੇ। ਜਿੰਨਾ ਹੀ ਡੇਰਾ ਵੱਡਾ ਹੋਵੇਗਾ ਓਨਾ ਹੀ ਵੱਡਾ ਜੰਗੇ ਮੈਦਾਨ ਹੋਵੇਗਾ। ਗੋਲਕ ਦੀ ਲੜਾਈ ਵਿੱਚ ਸਾਡੇ ਗੁਰਦੁਆਰਿਆਂ ਦੀਆਂ ਲੜਾਈਆਂ ਤੁਹਾਡੇ ਸਾਹਮਣੇ ਹੀ ਨੇ। ਅਸਾਂ ਬਾਹਰ ਰਹਿਣ ਵਾਲਿਆਂ ਨੇ ਗੋਲਕ ਦੀ ਲੜਾਈ ਵਿੱਚ ਭਾਰਤ ਵਾਸੀਆਂ ਦੇ ਰਿਕਾਰਡ ਤੋੜੇ ਨੇ। ਆਹ ਸਿਵਿਲਾਈਜ਼ਡ ਕੰਟਰੀਆਂ 'ਚ ਅਸੀਂ ਅਜੇ ਰਹਿਣ ਡਏ ਹਾਂ, ਕਿਉਂਕਿ ਭਾਰਤੀ ਰੁਪਈਆਂ ਤੋਂ ਲੜਦੇ ਨੇ, ਅਸੀਂ ਡਾਲਰਾਂ ਦੇ ਪਾਉਂਡਾਂ ਦੇ ਢੇਰਾਂ ਤੋਂ ਲੜਦੇ ਹਾਂ। ਅਸੀਂ ਬਾਹਰ ਦੇ ਮੁਲਕਾਂ 'ਚ ਰਹਿਣ ਵਾਲੇ ਵੈਸੇ ਵੀ ਇੰਡੀਆ ਨਾਲੋਂ ਫਾਰਵਰਡ ਦੇ ਟੈਕਨੀਕ ਵਿੱਚ ਅੱਗੇ ਹਾਂ ਨਾ, ਅਤੇ ਫਿਰ ਗੋਲਕ ਦੀ ਲੜਾਈ ਵਿੱਚ ਪਿੱਛੇ ਕਿਉਂ ਰਹੀਏ ਅਸੀਂ। ਜਿਸ ਤਰ੍ਹਾਂ ਭਾਰਤ ਵਿੱਚ ਡੇਰੇ ਨੇ, ਉਹਨਾਂ ਡੇਰਿਆਂ ਦੇ ਨਾਂ 'ਤੇ ਬਹੁਤ ਵੱਡੀਆਂ ਵੱਡੀਆਂ ਜਾਇਦਾਦਾਂ, ਗੋਲਕਾਂ ਜਿਨ੍ਹਾਂ 'ਚ ਬੈਂਕਾਂ ਵਾਂਗੂ ਪੈਸੇ ਆਉਂਦੇ ਨੇ। ਦੋਸਤੋ ਇਹ ਡੇਰਾਵਾਦ ਜਿਹੜਾ ਸੀ ਨਾ ਭਾਰਤ ਵਿੱਚ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ। ਬੜਾ ਇੰਟਰਸਟਿੰਗ ਵਿਸ਼ਾ ਜੇ ਇਹ ਵੀ, ਨੈੱਟ 'ਚੋਂ ਨੈੱਟ 'ਚ ਜਾਇਓ ਪੜਿਓ। ਅੰਗਰੇਜ਼ਾਂ ਨੇ ਸ਼ੁਰੂ ਇਸ ਲਈ ਕੀਤਾ ਸੀ ਕਿ ਭਾਰਤੀ ਬੁੱਧੂ ਰਹਿਣ, ਪਛਾਂ ਖਿੱਚੂ ਰਹਿਣ ਅਤੇ ਧਰਮ ਦੇ ਦੁਆਲੇ ਹੀ ਘੁੰਮੀ ਜਾਣ। ਹੈ ਉਹ ਨਾਂ ਵੀ ਸ਼ੁਰੂ ਕਰਦੇ ਅੰਗਰੇਜ਼, ਅਤੇ ਅਸਾਂ ਫਿਰ ਵੀ ਬੁੱਧੂ ਰਹਿਣਾ ਸੀ, ਕਦੋਂ ਦੀ ਆਜ਼ਾਦੀ ਸਾਨੂੰ ਮਿਲੀ ਆ, 78 ਸਾਲ ਤੋਂ ਵੀ ਉੱਪਰ ਹੋਣ ਡਏ ਨੇ। ਬਾਬੇ ਤੇ ਡੇਰੇ ਅੱਗੇ ਨਾਲੋਂ ਵਧੇ ਹੀ ਨੇ, ਘਟੇ ਕਿਤੇ ਤੇ ਨਹੀਂ ਨਾ ਹੈਗੇ। ਹਾਂਜੀ, ਅਸੀਂ ਤਾਂ ਬੈਕ ਗੇਅਰ ਲਾਇਆ। ਅਸਲ 'ਚ ਗੱਲ ਮੈਂ ਗੋਲਕ ਦੀ ਕਰਨ ਡਿਆ ਸੀ, ਇਹ ਬਾਬਿਆਂ ਵੱਲ ਗੱਲ ਪਤਾ ਨਹੀਂ ਕਿਉਂ ਚਲੇ ਜਾਂਦੀ ਹੈ ਮੇਰੀ ਹਰ ਵਾਲੀ। ਬਾਬਿਆਂ ਕੋਲ ਕੋਈ ਗੈਬੀ ਸ਼ਕਤੀ ਲੱਗਦੀ ਹੈ ਜਿਹੜੀ ਮੇਰੀ ਗੱਲਬਾਤ ਨੂੰ ਖਿੱਚ ਕੇ ਆਪਣੇ ਵੱਲ ਲੈ ਜਾਂਦੇ ਨੇ। ਭਾਈ ਗੱਲ ਇਸ ਤਰ੍ਹਾਂ, ਸ਼ਕਤੀ ਹੈਗੀ ਹੈ ਤਾਂ ਹੀ ਲੱਖਾਂ ਲੋਕ ਇਹਨਾਂ ਦੇ ਅੱਗੇ ਨੱਕ ਰਗੜਦੇ ਨੇ ਅਤੇ ਹਜ਼ਾਰਾਂ ਬੀਬੀਆਂ ਇਹਨਾਂ ਦੀਆਂ ਲੱਤਾਂ ਘੁੱਟਦੀਆਂ ਨੇ ਆਣ ਕੇ ਆਪਣੇ। ਪਤਾ ਨਹੀਂ ਘਰ ਵਾਲੇ ਨੂੰ ਕਦੀ ਪਾਣੀ ਦਾ ਗਲਾਸ ਵੀ ਆਉਂਦੇ ਨੂੰ ਪੁੱਛਿਆ ਕਿ ਨਹੀਂ। ਇਹ ਬਾਬਿਆਂ ਦੇ ਡੇਰਿਆਂ 'ਤੇ ਡਿਸਕੋ ਡਾਂਸ ਕਰਦੀਆਂ ਮਾਂਜਾ ਮਾਰਦੀਆਂ ਹੁੰਦੀਆਂ ਨੇ ਅਤੇ ਘਰ ਮੰਜੀ ਤੋਂ ਉੱਠਣਗੀਆਂ ਨਾ ਗੋਡਿਆਂ 'ਤੇ, ਹਾਏ ਨਾਸਾਂ ਖਿੱਚ ਕੇ ਤਾਂ ਨੂੰ ਕਿਤੇ ਉੱਠਣਗੀਆਂ। ਹੁਣ ਬਾਬੇ ਦੇ ਡਾਲੇ ਉਹਦੇ ਭਜਨ ਗਾਉਣ ਡਈ ਹੈ, ਨਾਲੇ ਡਿਸਕੋ ਡਾਂਸ ਕਰਕੇ ਮਾਂਜਾ ਮਾਰਨ ਡਈ ਹੈ, ਲੱਤਾਂ ਵੀ ਤੂੰ ਘੁੱਟਣੀਆਂ ਨੇ। ਇਹ ਸ਼ਕਤੀ ਤੇਰੇ 'ਚ ਕਿੱਥੋਂ ਆ ਗਈ ਹੈ? ਗੱਲ ਇੱਦਾਂ ਵੈ ਅਤੇ ਮੁੰਡਿਆਂ ਦੇ ਆਸ਼ੀਰਵਾਦ ਮੰਗਦੀਆਂ ਨੇ ਬਾਬਿਆਂ ਦੇ ਕੋਲੋਂ, ਅਤੇ ਬਾਬੇ ਵੀ ਮੁੰਡੇ ਵੰਡਦੇ ਨਹੀਂ ਥੱਕਦੇ, ਸਾਰੇ ਬਾਬੇ ਮੁੰਡੇ ਵੰਡੀ ਚਲੇ ਜਾਂਦੇ ਨੇ। ਅੱਜ ਤੱਕ ਕੁੜੀਆਂ ਵੰਡਣ ਵਾਲਾ ਬਾਬਾ ਹਾਂ ਕੋਈ ਨਹੀਂ ਸੁਣਿਆ। ਭਾਈ ਸੱਜਣੋ, ਅਗਰ ਤੁਹਾਨੂੰ ਕੋਈ ਕੁੜੀਆਂ ਵੰਡਣ ਵਾਲੇ ਬਾਬੇ ਬਾਰੇ ਪਤਾ ਹੋਵੇ ਤਾਂ ਸਾਨੂੰ ਵੀ ਟੈਲੀਫੋਨ ਕਰਕੇ ਦੱਸਿਓ, ਨੌਲੇਜ 'ਚ ਵਾਧਾ ਹੋਵੇਗਾ ਨਾ। ਵਾਹ ਵਾਹ, ਭਾਰਤੀ ਸਮਾਜ ਦੀਆਂ ਕਿਆ ਬਾਤਾਂ! ਓਏ, ਜਿੱਥੇ ਪ੍ਰੋਫੈਸਰਾਂ ਅਤੇ ਸਾਇੰਸਦਾਨਾਂ ਨੂੰ ਕੋਈ ਨਮਸਕਾਰ ਨਹੀਂ ਕਹਿੰਦਾ ਹੈ ਨਾ, ਗੁੰਡਿਆਂ ਨੂੰ ਕਹਿਣਗੇ ਆਓ ਅੰਕਲ ਜੀ ਤੁਹਾਨੂੰ ਕੌਫੀ ਪਿਆਈਏ। ਬਾਬੇ ਬੜਾ ਉੱਚਾ ਅਹੁਦਾ ਰੱਖਦੇ ਨੇ। ਪਿਛਲੇ ਸਮੇਂ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਜੋ ਉੱਘੇ ਧਾਰਮਿਕ ਸਥਾਨ ਨਹੀਂ ਹੁੰਦੇ ਸਾਡੇ, ਉਹਨਾਂ ਦੀ ਬਹੁਤੀ ਦੇਖ ਰੇਖ ਪਿਛਲੇ ਸਮੇਂ ਵਿੱਚ ਮਹੰਤਾਂ ਕੋਲ ਹੁੰਦੀ ਸੀ ਅਤੇ ਨਨਕਾਣੇ ਦਾ ਨਰੈਣੂ ਅਤੇ ਇੰਨਾ ਕਮੀਨਾ ਅਤੇ ਦੁਸ਼ਟ ਸੀ, ਪੈਸੇ ਦੇ ਨਸ਼ੇ ਵਿੱਚ ਅੰਨਾ ਡਿਕਟੇਟਰਾਂ ਵਰਗੀ ਹੈਂਕੜ ਰਖਾਉਂਦਾ ਹੁੰਦਾ ਸੀ। ਹੈ 150 'ਤੇ ਉਹਨੇ ਲੱਠ ਮਾਰ ਰੱਖੇ ਸਨ। ਉਸਨੇ ਪਵਿੱਤਰ ਜਗ੍ਹਾ 'ਤੇ ਸ਼ਰੇਆਮ ਵੇਸਵਾ ਰੱਖੀ ਹੁੰਦੀ ਸੀ। ਗੋਰਸਿੱਖ ਬੀਬੀਆਂ ਨਾਲ ਉਹਨੇ ਸਮੂਹਿਕ ਬਲਾਤਕਾਰ ਗੁਰਦੁਆਰੇ 'ਚ ਕੀਤੇ। ਜਦੋਂ ਸਿੱਖਾਂ ਨੇ ਇਤਰਾਜ਼ ਕੀਤਾ ਤਾਂ ਉਹ ਪਤਾ ਕੀ ਕਹਿੰਦਾ, ਇਹ ਤੁਹਾਡੀਆਂ ਜਨਾਨੀਆਂ ਇੱਥੇ ਲੈਣ ਕੀ ਆਉਂਦੀਆਂ ਨੇ, ਅਸੀਂ ਕੋਈ ਇਹਨਾਂ ਨੂੰ ਸੱਦਣ ਜਾਂਦੇ ਹਾਂ? ਸਿੱਖ ਜਗਤ ਨੂੰ ਲਲਕਾਰਿਆ, ਲਲਕਾਰਦਿਆਂ ਹੋਇਆ ਉਹਨੇ ਸ਼ਰੇਆਮ ਐਲਾਨ ਕੀਤਾ, ਓਏ ਜਾਓ ਜਿੱਥੇ ਜ਼ੋਰ ਲੱਗਦਾ ਲਾ ਲਓ, ਇੱਥੇ ਇੱਦਾਂ ਹੀ ਹੋਣਾ ਜੇ। ਫਿਰ ਮਗਰ ਬਾਈ ਹੁਣ ਸ਼ਹਿ ਸੀ ਫਰੰਗੀਆਂ ਦੀ ਵੀ, ਅਤੇ ਉਹ ਹੁਣ ਮੈਂ ਕੀ ਉਹਨਾਂ ਦਾ ਵੀ ਨਾਂ ਲਾਵਾਂ ਜਿਹੜੇ ਸਿੱਖਾਂ ਨੂੰ ਵੇਖ ਨਹੀਂ ਸਿਖਾਉਂਦੇ, ਉਹਨਾਂ ਦਾ ਵੀ ਪਿੱਛੇ ਹੱਥ ਸੀ। ਫਿਰ ਇਹ ਘੱਲੂ ਘਾਰਾ ਵਾਪਰਿਆ। ਮੈਂ ਦੱਸਣ ਦੀ ਇਹ ਕੋਸ਼ਿਸ਼ ਕਰ ਰਿਹਾ ਕਿ ਗੋਲਕ ਵਿੱਚ ਸ਼ਕਤੀ ਕਿੰਨੀ ਹੈ। ਅੱਜ ਕੱਲ੍ਹ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਨਹੀਂ, ਸ਼੍ਰੋਮਣੀ ਕਮੇਟੀ ਕੋਲ ਹੈ। ਪਰ ਗੋਲਕ ਚੋਰ ਓਲੰਪਿਕ ਦੇ ਪਲੇਅਰਾਂ ਵਾਂਗੂ ਇਲੈਕਸ਼ਨ ਦੇ ਮੈਦਾਨ 'ਚ ਉਤਰਦੇ ਨੇ, ਬਾਕਸਿੰਗ ਦੇ ਪਲੇਅਰਾਂ ਵਾਂਗੂ ਸਿਰ ਧੜਦੀ ਬਾਜ਼ੀ ਲਾ ਦਿੰਦੇ ਨੇ, ਕਿਉਂਕਿ ਉਹ ਧਰਮ ਦੇ ਸੇਵਾਦਾਰ ਤਾਂ ਹੁੰਦੇ ਨਹੀਂ, ਗੋਲਕ ਦੀ ਸੇਵਾ ਫਿਰ ਟਕਾ ਕੇ ਕਰਦੇ ਨੇ। ਹਜ਼ਾਰਾਂ ਵਿੱਚੋਂ ਕੋਈ ਗੁਰੂ ਘਰ ਦਾ ਪ੍ਰੇਮੀ ਇੱਕ ਅੱਧਾ ਹੀ ਹੁੰਦਾ। ਗੋਲਕ ਚੋਰਾਂ ਦੇ ਇਰਾਦੇ ਇਸ ਕਰਕੇ ਵੀ ਬੁਲੰਦ ਨੇ ਕਿਉਂਕਿ ਸਦਾ ਹੀ ਗੋਲਕ 'ਚੋਂ ਚੋਰੀ ਹੁੰਦੀ ਆਈ ਹੈ, ਅਤੇ ਇਰਾਦੇ ਬੁਲੰਦ ਇਸ ਕਰਕੇ ਨੇ ਕਿ ਪਹਿਲਾਂ ਕਈ ਸਾਲ ਜਿਹਨਾਂ ਜਿਹੜੇ ਗੋਲਕ ਚੋਰੀ ਕਰਦੇ ਨੇ ਰੱਬ ਨੇ ਉਹਨਾਂ ਦੀ ਕਿਹੜੀ ਲੱਤ ਭੰਨਤੀ ਹੈ। ਹੈਂ, ਅਤੇ ਸਾਡਾ ਮਤਲਬ ਵੱਡੀਆਂ ਵੱਡੀਆਂ ਉਹਨਾਂ ਨੇ ਕੋਠੀਆਂ ਪਾਈਆਂ ਨੇ, ਜਾਇਦਾਦਾਂ ਫਾਰਮ ਹਾਊਸਾਂ ਦੇ ਮਾਲਕ ਨੇ, ਉਹਨਾਂ ਨੂੰ ਤਾਂ ਕੁਝ ਨਹੀਂ ਹੋਇਆ, ਆ ਥੋੜ੍ਹੇ ਜਿਹੇ ਅਸੀਂ ਖਿਸਕਾ ਲਏ ਨੇ, ਅਤੇ ਸਾਨੂੰ ਕੀ ਹੋਣਾ। ਵੈਸੇ ਵੀ ਸਿਆਣੇ ਕਹਿੰਦੇ ਨੇ ਸ਼ਰਮ, ਡਰ ਅਤੇ ਠੰਡ ਜਿੰਨੀ ਮਹਿਸੂਸ ਕਰੋਗੇ ਓਨੀ ਜ਼ਿਆਦਾ ਲੱਗੇਗੀ। ਹਾਂਜੀ, ਅੱਛਾ ਹੁਣ ਆ ਰਾਮ ਮੰਦਰ, ਕ੍ਰਿਸ਼ਨ ਮੰਦਰ ਅਤੇ ਕਈ ਹੋਰ ਮੰਦਰਾਂ ਦਾ ਸਕੈਂਡਲ ਤੁਹਾਡੇ ਸਾਹਮਣੇ ਹੀ ਹੈ। ਹਿੰਦੂ ਭਰਾਵਾਂ ਨੇ ਰਾਮ ਮੰਦਰ ਲੁੱਟਣ ਵਿੱਚ ਗਜਨੀ ਨੂੰ ਮਾਤ ਪਾ ਦਿੱਤੀ ਜੇ, ਉਹ 17 ਵਾਲੀ ਆਇਆ ਸੀ ਇਹਨਾਂ ਨੇ ਉਹਦਾ ਰਿਕਾਰਡ ਤੋੜ ਦਿੱਤਾ ਜੇ। ਹੁਣ ਉਹ ਬਾਹਰਲਿਆਂ ਨੂੰ ਆਉਣ ਦੀ ਲੋੜ ਨੀਗੀ ਹੈਗੀ। ਹੁਣ ਨਵੀਂ ਕਮੇਟੀ ਬਣੀ ਹੈ ਰਾਮ ਮੰਦਰ 'ਚ, ਲੁਟੇਰੇ ਅਜੇ ਵੀ ਨਵੀਂ ਕਮੇਟੀ ਵਿੱਚ ਸ਼ਾਮਿਲ ਨੇ ਕੁਛ, ਠੀਕ ਹੈ। ਰਾਮ ਜਪਣ ਵਾਲਿਆਂ ਜਿਹੜੀ ਰਾਮ ਨਾਲ ਠੱਗੀ ਕੀਤੀ ਹੈ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ, ਬਿਆਨ ਕਰਨਾ ਬਹੁਤ ਮੁਸ਼ਕਲ ਹੈ ਇਨਸਾਨ ਕਿੰਨਾ ਗਿਰ ਗਿਆ। ਮੈਂ ਸਿਰਫ ਮੰਦਰਾਂ ਦੀ ਗੱਲ ਹੀ ਨਹੀਂ ਕੀਤੀ, ਗੁਰੂ ਘਰਾਂ ਦੀ ਵੀ ਗੱਲ ਨਾਲ ਕਰਦਿਆਂ, ਓਏ ਕਾਫਰੋ ਕੁਛ ਸ਼ਰਮ ਕਰੋ। ਰਾਮ ਮੰਦਰ ਦਾ ਮੁੱਖ ਦੋਸ਼ੀ ਸੀ ਨਾ ਜਿਹੜਾ ਚੰਪਤ ਰਾਏ, ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਜੇ। ਹੁਣ ਉਹ ਗਵਾਹੀ ਦੇ ਕੇ ਦੂਜਿਆਂ ਨੂੰ ਪਸਾਏਗਾ ਅਤੇ ਆਪਣੇ ਅਕਾਵਾਂ ਨੂੰ ਬਚਾਏਗਾ। ਅਗਰ ਇਹਦੇ 'ਤੇ ਮੁਕੱਦਮਾ ਚੱਲਦਾ ਤਾਂ ਸ਼ਾਇਦ ਇਹਨੇ ਦੱਸ ਦੇਣਾ ਸੀ ਕਿ ਹਿੱਸਾ ਕਿੱਥੇ ਕਿੱਥੇ ਪਹੁੰਚਾਉਂਦਾ ਹੈ। ਅਤੇ ਮੰਦਰ ਵਿੱਚ ਕੈਮਰਿਆਂ ਨੇ ਜੋ ਮਤਲਬ ਕਿ ਚੋਰੀ ਫੜੀ ਹੈ ਉਹ 105 ਵਾਰ ਹੁਣ ਤੱਕ ਚੋਰੀ ਹੋਈ ਹੈ, ਠੀਕ ਹੈ ਜੀ। ਅਤੇ ਹੋਈ ਖਰੇ ਇਸ ਤੋਂ ਡਬਲ ਵਾਰ ਹੋਣੀ ਹੈ, ਕੈਮਰੇ ਬੰਦ ਵੀ ਕੀਤੇ ਜਾ ਸਕਦੇ ਨੇ। ਚਲੋ ਇਹ ਨਹੀਂ ਹੋ, ਗੱਲ ਤਾਂ ਚੋਰੀ ਦੀ ਹੈ, ਕਿਸ ਤਰ੍ਹਾਂ ਕਿਸੇ ਨੇ ਕੀਤਾ, ਕੀ ਕੀਤਾ। ਜਿਹੜੇ ਕੱਲ੍ਹ ਦੋ ਦੋ ਕਮਰਿਆਂ 'ਚ ਰਹਿੰਦੇ ਸੀ ਉਹਨਾਂ ਨੇ ਮੰਦਰ 'ਚ ਸੇਵਾ ਕਰਦਿਆਂ ਕਰਦਿਆਂ ਮਹਿਲ ਖੜ੍ਹੇ ਕਰ ਲਏ ਨੇ ਵੀ ਤੁਸੀਂ 5 ਸਾਲ ਠਹਿਰ ਕੇ ਜਾਂ 10 ਸਾਲ ਠਹਿਰ ਕੇ ਖੜ੍ਹੇ ਕਰ ਲਿਓ। ਅੱਛਾ ਹੁਣ ਜਰਾ ਮੰਦਰਾਂ ਗੁਰਦੁਆਰਿਆਂ ਮੱਠਾਂ ਡੇਰਿਆਂ 'ਚੋਂ ਬਾਹਰ ਨਿਕਲ ਕੇ ਸਿਆਸੀ ਸੰਸਥਾਵਾਂ ਦੀ ਜਿਹੜੀਆਂ ਨੇ ਸਿਆਸੀ ਸੰਸਥਾਵਾਂ ਉਹਨਾਂ ਦੇ ਗੋਲਕਾਂ ਲਚਾਤੀ ਮਾਰਦੇ ਹਾਂ। ਇਹ ਗੋਲਕ ਜਿੱਥੇ ਜਿੱਥੇ ਵੀ ਹੈ ਉਹ ਜਗ੍ਹਾ ਜਗ੍ਹਾ ਵੱਖ ਵੱਖ ਹੋ ਸਕਦੀਆਂ ਨੇ ਪਰ ਕਹਾਣੀ ਸੇਮ ਨਜ਼ਰ ਪਵੇਗੀ। ਜਿੱਥੇ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਔਰ ਜਿਸ ਤਰ੍ਹਾਂ ਨਾ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਕਹਾਣੀ ਸੇਮ ਹੀ ਹੈ ਨਾ। ਬਸ ਜਿਸ ਤਰ੍ਹਾਂ ਗੁੱਜਾ ਜਿਹੜਾ ਆਟਾ ਵੈ, ਹਾਂਜੀ, ਉਹਦੀ ਪਰਾਤ ਜੇ ਚੌਂਕੇ 'ਚ ਧਰੋ ਤਾਂ ਕਾਂ ਪੈਣਗੇ, ਅਤੇ ਜੇ ਉਹਨੂੰ ਪਿਛਲੇ ਅੰਦਰ ਧਾਰਿਆ ਹੋ ਤਾਂ ਚੂਹੇ ਪੈਣਗੇ ਉਹਨੂੰ। ਬਿਲਕੁਲ ਧਾਰਮਿਕ ਸੰਸਥਾਵਾਂ ਵਾਂਗੂ ਸਿਆਸੀ ਸੰਸਥਾਵਾਂ ਦੀ ਲੜਾਈ ਦਾ ਗੜ੍ਹ ਨੇ ਸਿਆਸੀ ਵੀ। ਸਿਆਸਤ ਵਿੱਚ ਲੋਕ ਅਕਸਰ ਕਹਿੰਦੇ ਨੇ ਰਾਜ ਨਹੀਂ ਸੇਵਾ, ਤੁਹਾਨੂੰ ਬਹੁਤ ਕੁਛ ਯਾਦ ਆ ਗਿਆ ਹੁਣ, ਪਰ ਇਹ ਲੋਕ ਸਿਆਸਤ ਵਿੱਚ ਪ੍ਰਵੇਸ਼ ਹੀ ਆਪਣੀ ਹਾਲਤ ਸੁਧਾਰਨ ਵਾਸਤੇ ਕਰਦੇ ਨੇ। ਅਗਰ ਕਿਸੇ ਦਾ ਇੱਕ ਵਾਰੀ ਵੀ ਮੰਤਰੀ ਬਣਦਾ ਕਿਸੇ ਦਾ ਦਾਅ ਲੱਗ ਜਾਏ ਉਹਦੀਆਂ ਕੋਲਾਂ ਧਰ ਜਾਂਦੀਆਂ ਨੇ MLA ਜਾਂ ਮੰਤਰੀ, ਅਤੇ ਗਰੀਬੀ ਉਹਦੇ ਘਰੋਂ ਇਉਂ ਗਾਇਬ ਹੁੰਦੀ ਹੈ ਜਿਵੇਂ ਗਧੇ ਦੇ ਸਿਰ ਤੋਂ ਸਿੰਘ। ਉਹ ਯਾਰ ਮੇਰੀ ਇੱਕ ਗੱਲ ਤੇ ਸੁਣੋ, ਤੁਸੀਂ ਕਦੀ ਗਧੇ ਦੇ ਸਿਰ 'ਤੇ ਸਿੰਘ ਵੇਖੇ ਨੇ? ਜ਼ਾਹਿਰ ਹੈ ਨਹੀਂ, ਅਤੇ ਫਿਰ ਇਹੋ ਜਿਹੀਆਂ ਐਗਜ਼ਾਮਪਲਾਂ ਕਿਉਂ ਦਿੰਦੇ ਹੁੰਦੇ ਹੋ ਜਿਸ ਤਰ੍ਹਾਂ ਗਧੇ ਦੇ ਸਿਰ ਤੋਂ ਸਿੰਘ? ਖੋਰੇ ਕਈ ਹਜ਼ਾਰ ਸਾਲ ਪਹਿਲਾਂ ਕਿਤੇ ਕਿਸੇ ਦੇ ਕਿਹਾ, ਤੁਸੀਂ ਉਹਨੂੰ ਖਿੱਚੀ ਜਾਣ ਡਏ ਹੋ, ਕਿਤੇ ਆਪਣੇ ਲਾਜਿਕ ਤੋਂ ਵੀ ਕੰਮ ਲਿਆ ਕਰੋ। ਤੁਹਾਡੀਆਂ ਬਹੁਤ ਸਾਰੀਆਂ ਲਕੋਕਤੀਆਂ ਅਤੇ ਜਿਹੜੇ ਆ ਤੁਸੀਂ ਐਗਜ਼ਾਮਪਲਾਂ ਦਿੰਦੇ ਹੋ ਗਲਤ ਨੇ। ਕਿਹੜਾ ਗਧਾ ਹੈ ਜਿਹਦੇ ਸਿਰ 'ਤੇ ਸਿੰਘ ਹੁੰਦੇ ਨੇ? ਜਦੋਂ ਇਹੋ ਜਿਹੀਆਂ ਪੁੱਠੀਆਂ ਗੱਲਾਂ ਕਰਨੀਆਂ ਨੇ ਤਾਂ ਤੁਹਾਡੇ ਕੰਮ ਵੀ ਇੱਦਾਂ ਦੇ ਫਿਰ ਹੋਣਗੇ। ਤੁਸੀਂ ਜਦੋਂ ਗਧਾ ਹੀ ਨਹੀਂ ਸਿੰਘਾਂ ਵਾਲਾ ਹੁੰਦਾ, ਹੈਂ, ਨਿੱਕਿਆਂ ਹੁੰਦਿਆਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਜਦੋਂ ਬੰਦੇ ਗੱਲਾਂ ਕਰਦੇ ਹੋਣਗੇ ਜੀ ਐਂ ਗਾਇਬ ਹੋਇਆ ਜਿਸ ਤਰ੍ਹਾਂ ਗਧੇ ਦੇ ਸਿਰ ਤੋਂ ਸਿੰਘ। ਜਿਸ ਸਮਾਜ ਵਿੱਚ ਪਰਿਵਰਤਨ ਨਹੀਂ ਆਉਂਦਾ ਉਹ ਖੜ੍ਹੇ ਪਾਣੀ ਵਾਂਗੂ ਮੁਸ਼ਕੀ ਮਾਰਦਾ ਹੁੰਦਾ। ਸਿਰਫ ਇੱਕੋ ਵਾਰੀ MLA ਬਣਨ ਨਾਲ ਅਮੀਰ ਅਤੇ ਖਾਨਦਾਨੀ ਬਣ ਜਾਂਦੇ ਨੇ ਲੋਕ ਸਾਡੇ ਮੁਲਕ ਵਿੱਚ। ਅਮੀਰੀ ਆ ਜਾਣ 'ਤੇ ਗੱਲਾਂ ਦੇ ਜਿਹੜੇ ਇਹਨਾਂ ਦੇ ਚਿੱਬ ਨੇ ਉਹ ਵੀ ਨਿਕਲ ਜਾਂਦੇ ਨੇ, ਮੁੱਖੜੇ 'ਤੇ ਬਾਬਿਆਂ ਵਾਂਗੂ ਨੂਰ ਟਪਕਣ ਲੱਗ ਜਾਂਦਾ ਇਹਨਾਂ 'ਤੇ, ਹੈਂ। ਮੁੱਖ ਮੰਤਰੀ ਅਤੇ ਲਕਸ਼ਮੀ ਦੇਵੀ ਬੰਦ ਹੀ ਹੋ ਜਾਂਦੀ ਆ ਮੁੱਖ ਮੰਤਰੀ ਜਿਹੜੇ ਬਣ ਜਾਣ, ਗੋਲੀ ਹੁੰਦੀ ਆ ਉਹਨਾਂ ਦੀ। ਫਿਰ ਉਹ ਮਹਿਲ ਮਾੜੀਆਂ ਦੇ ਮਾਲਕ, ਫਿਰ ਉਹ ਸ਼ਾਹੀ ਘਰਾਣੇ, ਬੱਚੇ ਸ਼ਹਿਜ਼ਾਦੇ ਅਤੇ ਸ਼ਹਿਜ਼ਾਦੀਆਂ ਹੁੰਦੀਆਂ ਨੇ। ਇਹ ਸਭ ਜਾਦੂ ਗੋਲਕ ਦਾ ਜੇ, ਇਹ ਰਾਜਨੀਤੀ 'ਚ ਗੋਲਕ ਨੂੰ ਖਜ਼ਾਨਾ ਕਹਿੰਦੇ ਹਾਂ ਅਸੀਂ। ਸਭ ਸਰਕਾਰੀ ਨੌਕਰੀਆਂ ਵੱਡੀਆਂ ਛੋਟੀਆਂ ਸੱਜਣੋ ਗੋਲਕਾਂ ਜੇ ਡਿਕਟੇਟਰਸ਼ਿਪ ਹੋਏ ਨਾ ਕਿਸੇ ਮੁਲਕ ਦੇ ਵਿੱਚ, ਅਤੇ ਇੱਕ ਤਾਂ ਡਿਕਟੇਟਰ ਹੁੰਦਾ ਅਤੇ ਬਾਕੀ 50-60 ਯਾਰ ਉਹਦੇ ਰਿਸ਼ਤੇਦਾਰ ਅਤੇ ਯਾਰ ਹੋਣਗੇ, ਲੁੱਟਣ ਵਾਲੇ 50-60 ਹੀ ਹੋਏ ਨਾ, ਚਲੋ ਮੰਨ ਲਿਆ ਇਹ ਲੁੱਟਦੇ ਵੀ ਨੇ। ਅਤੇ ਹਾਂਜੀ, ਫਿਰ ਡੈਮੋਕ੍ਰੇਸੀ ਜਿਹੜੀ ਹੈ ਨਾ ਭਾਰਤ ਵਿੱਚ ਹੈ, ਜਿਹੜੇ ਇਹਦੇ ਇੱਥੇ ਤਾਂ ਡੈਮੋਕ੍ਰੇਸੀ ਭਾਰਤ ਦੀ ਜਿਹੜੀ, ਇਹਦੇ 'ਚ ਤਾਂ PM ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਲੁੱਟਦੇ ਨੇ ਯਾਰ, ਸਾਰੇ ਹੀ ਲੁੱਟੂ। ਚੇਨਡ ਸਿਸਟਮ ਜਿਹੜੀ ਅਸਲ 'ਚ ਡੈਮੋਕ੍ਰੇਸੀ ਹੈ ਨਾ, ਇਹ ਪੜ੍ਹੇ ਲਿਖੇ ਕੰਟਰੀਆਂ ਵਾਸਤੇ ਹੈ। ਜਦੋਂ ਤੁਸੀਂ ਜਿੱਥੇ ਅਨਪੜ੍ਹਤਾਂ ਦੀ ਪਿਛਾਂ ਖਿੱਚੂ ਲੋਕਾਂ ਦੀ ਬਹੁਤ ਆਦਤ ਹੈ, ਅਗਰ ਉੱਥੇ ਡੈਮੋਕ੍ਰੇਸੀ ਆਏਗੀ ਉਹ ਬਹੁਤ ਡੇਂਜਰਸ ਹੋਏਗੀ, ਅਤੇ ਉੱਥੇ ਅਨਪੜ੍ਹ ਲੀਡਰਾਂ ਦੇ ਹੱਕ 'ਚ ਹੋਵੇਗੀ ਉਹ ਡੈਮੋਕ੍ਰੇਸੀ। ਤਾਂ ਹੀ ਅਸੀਂ ਅੱਜ ਤੱਕ ਕੁਛ ਨਹੀਂ ਕਰ ਸਕੇ। ਕਹਿਣ ਦਾ ਮਤਲਬ ਹੈ ਕਿ ਕਰੋੜਾਂ ਗੋਲਕ ਚੋਰ ਨੇ, ਜੇ ਗੋਲਕ ਨਹੀਂ ਲੁੱਟੀ ਗਈ ਤਾਂ ਮੇਰਾ ਖਿਆਲ ਹੈ ਅਕਾਲੀਆਂ ਦੇ ਵੇਲੇ ਨਹੀਂ ਲੁੱਟੀ ਗਈ ਹੋਣੀ, ਕਿਉਂਕਿ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਹੁੰਦੇ ਸੀ, ਸਾਰੀ ਟਰਮ ਮਨਪ੍ਰੀਤ ਬਾਦਲ ਪਿੱਟਦਾ ਰਿਹਾ, ਓਏ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਬੰਦਾ ਪੁੱਛੇ ਜੇ ਖਜ਼ਾਨਾ ਖਾਲੀ ਹੈ ਤਾਂ ਤੈਨੂੰ ਉਹਨਾਂ ਨੇ ਖਜ਼ਾਨਾ ਮੰਤਰੀ ਖਜ਼ਾਨਾ ਕਲੀ ਕਰਨ ਵਾਸਤੇ ਰੱਖਿਆ ਜਾਂ ਕਦੀ ਕਦੀ ਮਾਂਜਾ ਮਾਰ ਛੱਡਣਾ ਤੂੰ ਖਜ਼ਾਨੇ ਦੇ ਵਿੱਚ? ਉਲਟਾ ਕਹਿੰਦੇ ਹੁੰਦੇ ਅਸੀਂ ਤਾਂ ਪੱਲਿਓ ਪਾ ਕੇ ਸਰਕਾਰ ਚਲਾਉਣ ਡਏ ਹਾਂ। ਗੱਲ ਵੀ ਠੀਕ ਹੈ, ਜਦੋਂ ਖਜ਼ਾਨਾ ਮਰਾਸੀਆਂ ਦੇ ਘਰ ਵਾਂਗੂ ਖਾਲੀ ਹੈ ਤਾਂ ਚੋਰ ਉੱਥੇ ਕੀ ਲੜ, ਜਾਂ ਇਹ ਵੀ ਹੋ ਸਕਦਾ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਖਜ਼ਾਨੇ 'ਚ ਆਉਣ ਹੀ ਕੁਛ ਨਹੀਂ ਦਿੱਤਾ ਜਾਂਦਾ, ਇਹ ਵੀ ਤਾਂ ਪੋਸੀਬਿਲਿਟੀ ਹੈ। ਤੀਲਾਂ ਵਾਲੀ ਡੱਬੀ ਤੁਸੀਂ ਖਰੀਦਦੇ ਹੋ ਟੈਕਸ ਦਿੰਦੇ ਹੋ, ਜੁੱਤੀ ਖਰੀਦਦੇ ਹੋ ਟੈਕਸ ਦਿੰਦੇ ਹੋ, ਕਾਪੀ ਖਰੀਦਦੇ ਹੋ ਟੈਕਸ ਦਿੰਦੇ ਹੋ ਯਾਰ, ਜੇ ਤੁਸੀਂ ਹਰ ਉਹ ਚਾਹ ਖਰੀਦਦੇ ਹੋ ਕੋਈ ਵੀ ਕੰਮ ਕਰਦੇ ਹੋ ਉਹਦੇ ਉੱਤੇ ਟੈਕਸ ਹੈ। ਇਹ ਸਾਰੀਆਂ ਜਿਹੜੀਆਂ ਨਾਲਾਂ ਨਦੀਆਂ ਅਤੇ ਨਹਿਰਾਂ ਨੇ ਖਜ਼ਾਨੇ ਵੱਲ ਨੂੰ ਜਾਣ ਡਿਆ ਪੈਸਾ, ਅਤੇ ਇਹ ਖਜ਼ਾਨਾ ਖਾਲੀ ਹੈ ਕਿ ਨਹੀਂ, ਕਿੱਦਾਂ ਦੀਆਂ ਗੱਲਾਂ ਮੰਨਦੇ ਹੋ ਤੁਸੀਂ ਕਿਸੇ ਇਹੋ ਜਿਹੀ ਗੱਲ? ਸਰਕਾਰੀ ਨੌਕਰੀ ਕਰਨ ਵਾਲੇ ਦਾ ਦਫ਼ਤਰ ਜਿਹੜਾ ਹੁੰਦਾ ਉਹ ਵੀ ਹੌਲੀ ਹੌਲੀ ਮਹੰਤ ਦੀ ਗੱਦੀ 'ਚ ਤਬਦੀਲ ਹੋ ਜਾਂਦਾ। ਹਰ ਕੋਈ ਸਰਕਾਰੀ ਅਫਸਰ ਆਪਣੇ ਇਲਾਕੇ ਦਾ ਬਾਦਸ਼ਾਹ ਹੁੰਦਾ, ਉਹਦੇ ਸ਼ਹਿਰ ਜਾਂ ਉਹਦੇ ਇਲਾਕੇ 'ਚ ਉਹਦੇ ਝੰਡੇ ਝੁਲਦੇ ਨੇ, ਸਲਾਮਾਂ ਵੱਜਦੀਆਂ ਨੇ ਉਹਨੂੰ, ਦਿਵਾਲੀ ਜਾਂ ਲੋਹੜੀ ਵਰਗੇ ਤਿਉਹਾਰਾਂ 'ਤੇ ਉਹਦੇ ਘਰ ਤੋਹਫ਼ਿਆਂ ਦੇ ਢੇਰ ਲੱਗ ਜਾਂਦੇ ਨੇ। ਇੱਕ ਇਨਕਮ ਟੈਕਸ ਦੇ ਵੱਡੇ ਅਫਸਰ ਦੀ ਲੜਕੀ ਦੀ ਸ਼ਾਦੀ ਹੋਈ, ਇਹ ਗੱਲ ਕੋਈ 15 ਸਾਲ ਪੁਰਾਣੀ ਹੋਣੀ ਆ, ਜ਼ਿਆਦਾ ਦੀ ਹੋਣੀ ਆ, ਇੰਡੀਆ ਦੇ ਵਿੱਚ ਮੈਨੂੰ ਉਹ ਸ਼ਾਦੀ ਅਟੈਂਡ ਕਰਨ ਦਾ ਮੌਕਾ ਮਿਲਿਆ ਦੋਸਤੋ, ਹੈਂ, ਅਤੇ ਵਿਆਹ ਨਵਾਬਾਂ ਵਾਲਾ ਸੀ, ਬਿਲਕੁਲ ਨਵਾਬਾਂ ਵਾਲੀ ਠੁੱਕ ਸੀ, ਅਤੇ ਸਾਰੀ ਸ਼ਰਾਬ ਜਿੰਨੀ ਵਰਤੀ ਗਈ ਉਹ ਖਾਣ ਜਿਹੜੀ ਸ਼ਰਾਬ ਵਰਤੀ ਗਈ ਉਹ ਠੇਕੇ ਵਾਲਿਆਂ ਨੇ ਦਿੱਤੀ ਸੀ ਸਾਰੀ ਸ਼ਰਾਬ, ਸਾਰਾ ਖਾਣਾ ਜਿਹੜਾ ਖਵਾਇਆ ਗਿਆ ਸੀ ਹਰ ਤਰ੍ਹਾਂ ਦਾ ਮੀਟ ਉਹ ਹੋਟਲਾਂ ਵਾਲਿਆਂ ਨੇ ਅਤੇ ਰੈਸਟੋਰੈਂਟ ਵੱਡੇ ਵੱਡੇ ਰੈਸਟੋਰੈਂਟ ਜਿਹੜੇ ਨੇ ਅਤੇ ਹੋਟਲਾਂ ਵਾਲਿਆਂ ਉਹਨਾਂ ਵੱਲੋਂ ਸੀ। ਈਵਨ ਜਿਹੜੀ ਕਾਰ ਕੁੜੀ ਨੂੰ ਦਾਜ 'ਚ ਦਿੱਤੀ ਗਈ ਉਹ ਵੀ ਗਿਫਟ ਆਈ ਸੀ, ਅਤੇ ਉਹਦਾ ਇੱਕ ਪੈਸਾ ਨਹੀਂ ਲੱਗਾ ਹੋਣਾ ਉਹ ਇਨਕਮ ਟੈਕਸ ਦਾ ਜਿਹੜਾ ਅਫਸਰ ਹੋਈ, ਸਗੋਂ ਉਹਨੂੰ ਉੱਤੋਂ ਪੈਸੇ ਹੋਏ ਹੋਣੇ ਨੇ ਬਹੁਤ ਸਾਰੇ, ਜਿਹੜੇ ਐਡੇ ਐਡੇ ਲਿਫਾਫੇ ਸੁੱਟਣ ਡਏ ਹਨ ਉਹਦੇ ਵੱਲ ਲੋਕ। ਬੇਈਮਾਨੀ ਦੀਆਂ ਬਹਾਰਾਂ ਵੇਖੀਆਂ, ਕਮਾਲ ਦੀਆਂ। ਇੱਦਾਂ ਇਹ ਲੋਕ ਇਸ ਇਲਾਕੇ ਦੇ ਬਾਦਸ਼ਾਹ ਹੁੰਦੇ ਨੇ ਜਿਹੜੇ ਇਲਾਕੇ 'ਚ ਇਹਨਾਂ ਦੀ ਸਰਵਿਸ ਚੱਲ ਰਹੀ ਹੁੰਦੀ ਹੈ। ਲਓ ਜੀ, ਹੁਣ ਆ ਗਈ ਜੇ ਸਾਡੀ ਪੁਲਿਸ ਅਤੇ ਫੌਜ, ਇਹ ਦੋਵੇਂ ਫੋਰਸਾਂ ਲੋਕਾਂ ਦੀ ਦੇਸ਼ ਲੋਕਾਂ ਅਤੇ ਦੇਸ਼ ਦੀ ਸੇਵਾ ਵਾਸਤੇ ਨੇ। ਇਸ ਵਿੱਚ ਵੀ ਗੋਲਕ ਦੌੜ ਚਰਮ ਸੀਮਾ 'ਤੇ ਜੇ ਗੋਲਕ ਬਜ਼ਾਰੀਆਂ ਵਾਸਤੇ ਪਹਿਲੇ ਨੰਬਰ ਦਾ ਮਹਿਕਮਾ ਤਾਂ ਹੈ ਪੁਲਿਸ, ਅਤੇ ਦੂਜਾ ਡਾਕਟਰ। ਵੇਖ ਲਓ, ਇਹਨਾਂ ਨੇ ਹਲਫ ਚੁੱਕਿਆ ਹੁੰਦਾ ਕਿ ਅਸੀਂ ਮਨੁੱਖਤਾ ਦੀ ਸੇਵਾ ਕਰਾਂਗੇ, ਅਤੇ ਇਹਨਾਂ ਬਾਰੇ ਡਿਟੇਲ 'ਚ ਦਾਣ ਪੁਲਿਸ ਵਾਲੇ ਤਾਂ ਬਦਨਾਮ ਨੇ ਅਤੇ ਕਰਦੇ ਵੀ ਨੇ, ਪਰ ਡਾਕਟਰ ਜੋ ਕਰਨ ਰਹੇ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਮੈਨੂੰ ਦੱਸਣ ਦੀ ਕੋਈ ਲੋੜ ਨਹੀਂ। ਇਹ ਲੋਕ ਪਹਿਲਾਂ ਲੱਖਾਂ ਦੀ ਵੱਡੀ ਦਿੰਦੇ ਨੇ ਅਤੇ ਫਿਰ ਕੋਈ ਪੁਲਿਸ 'ਚ ਅਫਸਰ ਬਣਦਾ, ਕੋਈ ਝੂਠੇ ਪੇਪਰ ਲੀਕ ਕਰਵਾ ਕੇ ਜਾਂ ਕਈ ਤਰ੍ਹਾਂ ਦੇ ਕੰਮ ਕਰਵਾ ਕੇ ਡਾਕਟਰ ਬਣਦੇ ਨੇ, ਕਰੋੜਾਂ ਦੀ ਰਿਸ਼ਵਤ ਵੀ ਦਿੰਦੇ ਨੇ, ਬਾਅਦ 'ਚ ਇਹਨਾਂ ਨੇ ਕਈ ਕਰੋੜ ਪੂਰੇ ਕਰਨੇ ਹੁੰਦੇ ਨੇ। ਸਾਡੇ ਡਾਕਟਰਾਂ ਕੋਲ ਪੁਲਿਸ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਪੈਸਾ, ਬੇਸ਼ੱਕ ਪੁਲਿਸ ਵਾਲੇ ਵੀ ਤੰਗੜੀਆਂ ਨਾਲ ਪੈਸੇ ਡਏ ਨੇ ਇਕੱਠੇ ਕਰਨ, ਪਰ ਡਾਕਟਰ ਪਹਿਲੇ ਨੰਬਰ 'ਤੇ ਜੇ। ਦਿੱਲੀ ਦਾ ਪਹਾੜਗੰਜ ਦਾ ਥਾਣਾ ਪਾਰਲੀਮੈਂਟ ਦੇ ਨੱਕ ਦੇ ਥੱਲੇ ਹੈ, ਉਹ ਜਿਹੜਾ ਉੱਥੇ HSO ਲੱਗੇਗਾ, ਥਾਣੇਦਾਰ ਲੱਗੇਗਾ, ਇੱਕ ਸਾਲ ਵਾਸਤੇ ਬਦਲੀ ਉੱਥੇ ਹੁੰਦੀ ਹੈ ਅਤੇ ਕਈ ਕਰੋੜ ਰੁਪਈਆ ਇੱਕ ਸਾਲ ਵਾਸਤੇ ਰਿਸ਼ਵਤ ਦੇਣੀ ਪੈਂਦੀ ਹੈ SHO ਨੂੰ, ਅਤੇ MP ਦੀ ਸਿਫਾਰਿਸ਼ ਹੋਣੀ ਚਾਹੀਦੀ ਹੈ ਕਿਉਂਕਿ ਉਸ ਇਲਾਕੇ ਵਿੱਚ ਗੋਲਕ ਬਹੁਤ ਵੱਡੀ ਹੈ। ਜਦੋਂ ਥਾਣੇ ਵਿੱਚ ਗੋਲਕ ਪਈ ਹੋਵੇ ਫਿਰ ਇਨਸਾਫ ਦੀ ਆਸ ਰੱਖਣੀ ਇਲ ਦੇ ਆਲਣੇ 'ਚੋਂ ਮਾਸ ਲੱਭਣ ਵਾਲੀ ਗੱਲ ਹੈ। ਵੈਸੇ ਇਮਾਨਦਾਰ ਅਫਸਰ ਵੀ ਪੁਲਿਸ ਵਿੱਚ ਹੈਗੇ ਨੇ, ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੀ ਪੁਲਿਸ ਇੱਦਾਂ ਦੀ ਹੈ। ਮੈਨੂੰ ਉਹਨਾਂ 'ਤੇ ਬੜਾ ਤਰਸ ਆਉਂਦਾ, ਵਿਚਾਰੇ ਘਰੋਂ ਰੋਟੀ ਲੈ ਕੇ ਆਉਂਦੇ ਨੇ, ਆਪਣਾ ਟਿਫਨ ਜਿਹਾ ਖੋਲ੍ਹ ਕੇ ਅਤੇ ਦਾਲ ਨਾਲ ਰੋਟੀ ਖਾ ਕੇ ਵਾਹਿਗੁਰੂ ਕਹਿ ਕੇ ਫਿਰ ਘਰ ਨੂੰ ਚੱਲ ਜਾਂਦੇ ਨੇ। ਸਲਾਮ ਹੈ ਯਾਰ ਤੁਹਾਡੀ, ਤੁਹਾਡੀ ਇਮਾਨਦਾਰੀ ਨੂੰ। ਪਹਿਲਾਂ ਫੌਜ ਭ੍ਰਿਸ਼ਟਾਚਾਰ ਫਰੀ ਹੁੰਦੀ ਸੀ, ਹੁਣ ਆਏ ਦਿਨ ਸਕੈਂਡਲ, ਰਫਲਾਂ, ਤੋਪਾਂ, ਕਫਨ, ਤਾਬੂਤ, ਖਰੀਦ, ਦਲਾਲੀਆਂ, ਜਵਾਨਾਂ ਦੀ ਖੁਰਾਕ 'ਤੇ ਡਾਕੇ। ਪਿੱਛੇ ਜੇ ਕਈ ਸਾਲ ਪਹਿਲਾਂ ਇੱਕ ਨਾ ਫੌਜੀ ਨੇ ਵੀਡੀਓ ਪਾਤੀ ਕਿ ਆਹ ਵੇਖੋ ਮੈਂ ਰੋਟੀ ਖਾਣ ਡਿਆਂ, ਇੱਧਰ ਪਹਾੜੀ ਇਲਾਕੇ ਸੀ ਬਾਰਡਰ 'ਤੇ ਕਿਤੇ, ਅਤੇ ਦਾਲ ਮੈਨੂੰ ਦਿੱਤੀ ਆ ਅਤੇ ਦਾਲ ਵਿੱਚ ਪਾਣੀ ਪਾਣੀ ਆ, ਵਿੱਚ ਦਾਲ ਹੈ ਹੀ ਨਹੀਂ, ਅਤੇ ਮੈਂ ਪਾਣੀ 'ਚ ਡਿਆਂ ਵਾ, ਅਤੇ ਉਹਨੇ ਫਿਰ ਵੀਡੀਓ ਵੀ ਵਿਖਾ ਦਿੱਤੀ। ਅਤੇ ਉਸ ਆਰਮੀ ਦੇ ਜਵਾਨ ਨੂੰ ਸਸਪੈਂਡ ਕਰ ਦਿੱਤਾ ਗਿਆ। ਸੱਜਣੋ, ਸਭ ਵਿਸ਼ੇਸ਼ ਅਤੇ ਪਵਿੱਤਰ ਮਹਿਕਮਾ ਸਭ ਤੋਂ ਵਿੱਦਿਆ ਦਾ ਮਹਿਕਮਾ ਹੈ, ਹੁਣ ਇਹ ਵੀ ਗੋਲਕ ਅੱਗੇ ਧੂਫਾਂ ਤਿਖਾ ਤਿਖਾ ਚੱਕਰ ਕੱਟਣ ਡਿਆ। ਜੇ ਵਿੱਦਿਆ ਮੰਤਰੀ, ਵਿੱਦਿਆ ਸਕੱਤਰ ਜਿਹੜੇ ਨੇ, ਯੂਨੀਵਰਸਿਟੀ ਦੇ ਕੁਲਪਤੀ ਜਿਹੜੇ ਨੇ, ਜ਼ਿਲ੍ਹਾ ਪੱਧਰ ਦੇ ਅਫਸਰ ਜਿਹੜੇ ਨੇ, ਸਭ ਗੋਲਕ ਦੇ ਮਰੀਦ ਜੇ, ਸਾਰੇ ਦੇ ਸਾਰੇ। ਮੈਡੀਕਲ, ਪੁਲਿਸ, ਵਿੱਦਿਆ ਅਤੇ ਫੌਜ, ਜਿਹੜਾ ਗੋਲਕ ਪ੍ਰੇਮੀ ਹੈ ਉਹ ਇਹ ਫੈਸਲਾ ਕਰਨਾ ਮੁਸ਼ਕਲ ਹੈ ਕਿ ਪੁਲਿਸ ਨੂੰ ਜ਼ਿਆਦਾ ਵੱਡੀ ਖੋਰ ਸਮਝਿਆ ਜਾਂਦਾ, ਸਮਝੀਏ ਜਾਂ ਇਹ ਸੱਚ ਨਹੀਂ। ਸੱਚ ਜੇ ਹੋਵੇ ਤਾਂ ਬਾਕੀ ਅੱਛਾ, ਜੇ ਪੁਲਿਸ ਜ਼ਿਆਦਾ ਵੱਡੀ ਖੋਰ ਹੈ ਤਾਂ ਫਿਰ ਮਤਲਬ ਕਿ ਬਾਕੀ ਦੇ ਮਹਿਕਮੇ ਠੀਕ ਹੋਣੇ ਚਾਹੀਦੇ ਨੇ ਥੋੜ੍ਹੇ ਬਹੁਤੇ, ਤਾਂ ਹੀ ਅਸੀਂ ਪੁਲਿਸ ਵੱਲ ਹੱਥ ਕਰ ਸਕਦੇ। ਜੇ ਉਹ ਪੁਲਿਸ ਤੋਂ ਵੀ ਅੱਗੇ ਨੇ ਤਾਂ ਪੁਲਿਸ ਨੂੰ ਹੀ ਤੁਸੀਂ ਫਿਰ ਅੱਗੇ ਕਿਉਂ ਰੱਖਿਆ ਹੈਗਾ ਵਾ? ਜਿਹੜੇ ਦਫ਼ਤਰ ਜਾਂਦੇ ਹੋ ਤੁਹਾਡਾ ਕੰਮ ਹੁੰਦਾ ਬਗੈਰ ਪੈਸਿਆਂ ਤੋਂ, ਅਤੇ ਫਿਰ ਇਹ ਪੁਲਿਸ ਇਹਨਾਂ ਤੋਂ ਉੱਤੇ ਕਿੱਦਾਂ ਹੋਈ? ਇਹ ਪੁਲਿਸ ਤੋਂ ਉੱਤੇ ਨਾ। ਇਹ ਚਾਚੇ ਦੀ ਧੀ ਚੱਲੀ ਤਾਂ ਮੈਂ ਕਿਉਂ ਰਵਾਂ ਇਕੱਲੀ? ਹਰ ਅਫਸਰ ਦੇ ਦਫ਼ਤਰ ਵਿੱਚ ਗੋਲਕ ਹੈ, ਮਾਇਆ ਪਾਓ ਬਦਲੀ ਕਰਵਾਓ, ਮਾਇਆ ਲੈ ਕੇ ਨਿਯੁਕਤੀਆਂ, ਮਾਇਆ ਨਾਲ ਹੀ ਤਰੱਕੀਆਂ। ਜੇ ਹੇਠਲਾ ਅਫਸਰ ਆਪਣੀ ਗੋਲਕ 'ਚੋਂ ਉੱਪਰਲੇ ਅਫਸਰ ਦਾ ਹਿੱਸਾ ਨਾ ਪਹੁੰਚਾਵੇ ਤਾਂ ਬੜੀ ਵੱਡੀ ਗੁਸਤਾਖੀ ਸਮਝੀ ਜਾਂਦੀ ਹੈ, ਭੁਚਾਲ ਆ ਜਾਂਦਾ। ਮੁੱਖ ਅਫਸਰ ਅੱਗੇ ਫੰਡ ਅਤੇ ਮੱਝ ਅੱਗੇ ਵੰਡ ਜੇ ਨਾ ਪਾਇਆ ਜਾਏ ਅਤੇ ਦੁੱਧ ਦੀ ਥਾਂ ਫਿਰ ਛੜੀਆਂ ਹੀ ਖਾਓਗੇ। ਛੋਟੇ ਤੋਂ ਛੋਟਾ ਅਧਿਆਪਕ ਵੀ ਪਿੱਛੇ ਨਹੀਂ, ਇਮਤਿਹਾਨ 'ਚ ਨਕਲਾਂ, ਸ਼ਰਾਬ, ਮੁਰਗੇ, ਬਸ ਇਹ ਸਾਰਾ ਕੁਛ ਹੀ ਯਾਰ, ਇਹ ਸਾਰਾ ਕੁਛ ਹੀ ਕਰਪਟ ਹੈ। ਜਿੱਧਰ ਵੀ ਜਿਹੜੇ ਡਿਪਾਰਟਮੈਂਟ ਵੱਲ ਤੁਸੀਂ ਚਲੇ ਜਾਓ, ਗਾਂ ਤੋਂ ਗਾਂ ਹੈ ਦੁਨੀਆ। ਹਾਂਜੀ, ਲਓ ਜੀ, ਅਖੀਰ ਵਿੱਚ ਜਿਹੜਾ ਡਾਕਟਰਾਂ ਵੱਲ ਮਾੜੀ ਜਿਹੀ ਝਾਤੀ ਮਾਰਦੇ ਹਾਂ। ਡਾਕਟਰ ਅਤੇ ਮੈਡੀਕਲ ਸੰਸਥਾਵਾਂ, ਇਹ ਜਨਤਾ ਦੀ ਸਿਹਤ ਦੇ ਰਖਵਾਲੇ ਹੁੰਦੇ ਨੇ। ਇਹ ਲੋਕ ਖੁਦ ਬਿਮਾਰ ਨੇ ਅਤੇ ਇਲਾਜ ਦੂਜਿਆਂ ਦਾ ਸਵਾਹ ਕਰਨਗੇ। ਦਿਮਾਗੀ ਬਿਮਾਰ ਨੇ ਇਹ ਡਾਕਟਰ, ਬਿਮਾਰ ਹੀ ਨੇ ਅਤੇ ਇਹਨਾਂ ਨੂੰ ਮਰੀਜ਼ ਮਰੀਜ਼ ਨਹੀਂ ਪੈਸੇ ਦਿਸਣ ਡਏ ਹੁੰਦੇ ਨੇ। ਉਹ ਨਕਲੀ ਦਵਾਈਆਂ, ਐਵੇਂ ਟੈਸਟ ਦਾਦਾ ਲਿਖ ਕੇ ਦੇ ਦੇਣੇ, ਵਿੱਚੋਂ ਇਹਨਾਂ ਨੂੰ ਮਿਲ ਰਹੇ ਹੁੰਦੇ ਨੇ ਨਾ ਪੈਸੇ ਇਹਨਾਂ ਦੇ, ਤੇ ਬੜੇ ਮਨੁੱਖਤਾ ਦੇ ਦੁਸ਼ਮਣ ਨੇ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਕਰਨ ਦੀ ਸਹੁੰ ਚੁੱਕੀ ਸੀ। ਉਹ ਵੇਖੋ, ਇੱਕ ਤੁਹਾਡਾ ਮਰੀਜ਼ ਆ ਹੋਸਪਿਟਲ 'ਚ, ਦੂਜੀ ਤੁਹਾਨੂੰ ਇੱਕ ਤੁਸੀਂ ਲੋੜੋਂ ਜ਼ਿਆਦਾ ਉਹਨੇ ਪੈਸੇ ਤੁਹਾਡੇ ਕੋਲ ਠੱਗਣੇ ਨੇ, ਦੂਜੀ ਤੁਸੀਂ ਸਿਫਾਰਿਸ਼ ਵੀ ਲੈ ਕੇ ਆਓ ਕਿ ਡਾਕਟਰ ਜੀ ਖਿਆਲ ਰੱਖਿਓ ਮੇਰਾ ਭਤੀਜਾ ਵੈ। ਬੱਲੇ ਕਿਹੋ ਜਿਹੇ ਜ਼ਮਾਨੇ ਆ ਗਏ ਨੇ ਇਹ। ਸਰਕਾਰੀ ਹਸਪਤਾਲਾਂ ਵਿੱਚ ਪੈਸੇ ਲੈ ਕੇ ਓਪਰੇਸ਼ਨ ਕਰੋ, ਜਿਹਦਾ ਜਿਸ ਤਰ੍ਹਾਂ ਦਾ ਮਰਜ਼ੀ ਸਰਟੀਫਿਕੇਟ ਬਣਾ ਲਓ ਇਹਨਾਂ ਕੋਲੋਂ ਪੈਸੇ ਲੈ ਪੈਸੇ ਦੇ ਕੇ ਇਹਨਾਂ ਨੂੰ। ਡਾਕਟਰ ਸਰਕਾਰੀ ਫੰਡਾਂ ਅਤੇ ਦਵਾਈਆਂ ਦਾ ਰੱਜ ਕੇ ਦੁਰਉਪਯੋਗ ਕਰਨ ਰਹੇ ਹੈਗੇ ਨੇ। ਕੈਮਿਸਟਾਂ ਕੋਲੋਂ ਪੈਸੇ ਲੈ ਕੇ ਡਰੱਗ ਇੰਸਪੈਕਟਰ ਨਕਲੀ ਦਵਾਈਆਂ ਅਤੇ ਹਰ ਤਰ੍ਹਾਂ ਦਾ ਨਸ਼ਾ ਵੇਚਣ ਡਿਆ ਵਿਕਣ ਡਿਆ ਸਾਡੇ ਉੱਥੇ। ਹਰ ਸਰਕਾਰ ਕਹਿੰਦੀ ਹੈ ਅਸੀਂ ਨਸ਼ੇ ਬੰਦ ਕਰ ਦਿਆਂਗੇ, ਬੰਦ ਤਾਂ ਨਹੀਂ ਹੋਏ ਅੱਗੇ ਨਾਲ। ਉਹ ਆ ਜੇ ਤੁਸੀਂ ਗਲੀ 'ਚੋਂ ਚਾਰ ਵਿਚਾਰੇ ਟੀਕੇ ਲਾਉਣ ਵਾਲੇ ਫੜ ਲੈਂਦੇ ਹੋ, ਉਹਨਾਂ ਆਪਣੇ ਲੱਗਦਿਆਂ ਨੂੰ ਕਿਉਂ ਨਹੀਂ ਫੜਦੇ ਜਿਹੜੇ ਹੋਲਸੇਲ ਡੀਲਰ ਨੇ? ਉਹਨਾਂ ਨੂੰ ਕਿਉਂ ਨਹੀਂ ਅੱਜ ਤੱਕ ਫੜਿਆ ਜਾਂਦਾ ਜਿਨ੍ਹਾਂ ਦੇ ਢਾਈ ਢਾਈ ਕੁਇੰਟਲ ਦੀਆਂ ਖੇਪਾਂ ਜਿਨ੍ਹਾਂ ਦੀਆਂ ਬੰਦਰਗਾਹਾਂ 'ਤੇ ਉਤਰੀਆਂ ਸਨ? ਉਹ ਤੁਹਾਡੇ ਰਿਸ਼ਤੇਦਾਰ ਨੇ ਨਾ, ਉਹਨਾਂ ਨੂੰ ਕਿਉਂ ਨਹੀਂ ਕਿਸੇ ਨੇ ਫੜਿਆ? ਹੋਲਸੇਲ ਡੀਲਰਾਂ ਵੱਲ ਕਿਉਂ ਨਹੀਂ ਕੋਈ ਜਾਂਦਾ? ਕਿਹਨੂੰ? ਉਹ ਯਾਰ, ਤੁਸੀਂ ਇੰਸਪੈਕਟਰ ਹੋ ਆਪਣੇ, ਅਤੇ ਤੁਹਾਨੂੰ ਤੁਹਾਡੇ ਇਲਾਕੇ ਦੇ ਵਿੱਚ ਪਤਾ ਨਹੀਂ ਵੀ ਕੌਣ ਵੇਚਦਾ? ਸਭ ਪਤਾ, ਹਰ ਇੱਕ ਨੂੰ ਪਤਾ ਕੌਣ ਵੇਚਦਾ। ਅੱਗੋਂ ਉਹਨੇ ਕਰਿੰਦੇ ਕਿਹੜੇ ਰੱਖੇ? ਤੁਸੀਂ ਕਰਿੰਦਾ ਫੜ ਲਓਗੇ, ਦੈਨ ਵਾਟ? ਉਹ ਪੁੱਛਦੇ, ਤੁਸੀਂ ਪੁੱਛਦੇ ਵੀ ਹੋ ਵੀ ਕੌਣ ਨਸ਼ਾ ਤੁਹਾਨੂੰ ਵੇਚਦਾ? ਉਹ ਤੁਹਾਨੂੰ ਮਹੀਨਾ ਦੇਣ ਡਿਆ ਹੁੰਦਾ, ਅਤੇ ਆਹ ਜਿਹੜੇ ਪੁਲਿਸ ਵਾਲੇ ਆਪ ਨਸ਼ੇ ਵੇਚਦੇ ਫੜੇ ਗਏ ਨੇ, ਹੁਣ ਇਹਨਾਂ ਬਾਰੇ ਕੀ ਕਹੋਗੇ ਤੁਸੀਂ? ਉਹ ਸੋਚਦੇ ਹੋਣੇ ਨੇ ਇਹਨਾਂ ਨੂੰ ਜੀ ਅਸੀਂ ਲਾਓ ਕਰਦੇ ਹਾਂ, ਫਿਰ ਇਹਨਾਂ ਕੋਲ ਮਹੀਨਾ ਦੇ ਲੈਣ ਵਾਸਤੇ ਇਹਨਾਂ ਦੇ ਚੱਕਰ ਵੀ ਦੋ ਤਿੰਨ ਮਾਰੀ ਦੇ ਨੇ, ਅਤੇ ਕਿਉਂ ਨਾ ਆਪ ਹੀ ਇਹ ਬਿਜ਼ਨਸ ਸ਼ੁਰੂ ਕਰ ਲਈਏ। ਇਸ ਜਿਹੜੇ ਹਸਪਤਾਲ 'ਚ ਰੋਗੀ ਨੇ ਉਹਨਾਂ ਦੀ ਹਾਲਤ ਦਵਾਈਆਂ ਨਾਲ ਜਲਦੀ, ਉਹ ਨਕਲੀ ਦਵਾਈਆਂ, ਵੇਖ ਨਾ ਇੱਕ ਬੰਦਾ ਬਿਮਾਰ ਹੈ ਉੱਤੋਂ ਨਕਲੀ ਦਵਾਈਆਂ, ਅਤੇ ਉਹਨਾਂ ਨੇ ਫਿਰ ਪ੍ਰਲੋਕ ਹੀ ਪਹੁੰਚਣਾ। ਜ਼ਰਾ ਅੰਦਾਜ਼ਾ ਲਾਓ ਜਦੋਂ ਮਰੀਜ਼ਾਂ ਨੂੰ ਨਕਲੀ ਟੀਕੇ ਲੱਗਦੇ ਨੇ, ਲੱਗਦੇ ਹੋਣਗੇ, ਅਤੇ ਉਹਨਾਂ ਦੇ ਤਨ ਮਨ ਅਤੇ ਉਹਨਾਂ ਦੀ ਜ਼ਰਾ ਸਿਹਤ ਦਾ ਅੰਦਾਜ਼ਾ ਲਾਓ। ਨਕਲੀ ਦਵਾਈਆਂ ਨਾਲ ਗੰਭੀਰ ਬਿਮਾਰੀਆਂ ਅਤੇ ਜਿਉਂਦਿਆਂ ਹੀ ਨਰਕ ਦੇ ਵਿੱਚ, ਮਤਲਬ ਜਿਹਦੇ ਦਰਸ਼ਨ ਕਰਵਾ ਦਿੰਦੇ ਨੇ, ਜਿਉਂਦਿਆਂ ਹੀ ਨਰਕ ਦੇ ਦਰਸ਼ਨ ਕਰਵਾ ਦਿੰਦੇ ਨੇ ਇਹ ਡਾਕਟਰ। ਸਾਡੇ ਵਜ਼ੀਰ ਅਤੇ ਉੱਚ ਅਫਸਰ ਜਿਹੜੇ ਨੇ ਇਹੋ ਜਿਹਾ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ ਧੂੰਆਂ ਧਾਰ ਤਕਰੀਰਾਂ ਕਰਦੇ ਨੇ ਵੀ ਇਹ ਅਸੀਂ ਭ੍ਰਿਸ਼ਟਾਚਾਰ ਮੁਕਾ ਦਿਆਂਗੇ, ਆਹ ਕਰਾਂਗੇ, ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਸਭ ਬਕਵਾਸ ਕਰਦੇ ਨੇ, ਕਿਉਂਕਿ ਅੱਗੇ ਸੁਣਨ ਵਾਲੇ ਬਕਵਾਸ ਲੋਕ ਬੈਠੇ ਹੈਗੇ ਨੇ, ਅਤੇ ਇਹਨਾਂ ਨੂੰ ਅੱਗੇ ਜੋ ਮਰਜ਼ੀ ਕਹੀ ਜਾਓ। ਕਈ ਤਾਂ ਭਾਸ਼ਣ ਕਰਨ ਵਾਲੇ ਵੀ ਇਸ ਅਣਮਨੁੱਖੀ ਵਪਾਰ ਵਿੱਚੋਂ ਹਿੱਸਾ ਲੈਂਦੇ ਨੇ। ਕਈ ਭਾਸ਼ਣ ਕਰਨ ਵਾਲਿਆਂ ਨੇ ਖੁਦ ਫੀਮ ਛਕੀ ਹੁੰਦੀ ਹੈ ਅਤੇ ਨਸ਼ਿਆਂ ਦੇ ਉੱਤੇ ਭਾਸ਼ਣ ਕਰਨ ਰਹੇ ਹੁੰਦੇ ਨੇ, ਅਤੇ ਜਿਹੜੇ ਬੜਾ ਬੜਾ ਨਸ਼ਿਆਂ ਦੇ ਅਗੇਂਸਟ ਜਲੂਸ ਕੱਢਦੇ ਨੇ ਵੀ ਇਹ ਨਸ਼ੇ, ਉਹਨਾਂ ਨੂੰ ਪਹਿਲਾਂ ਉਹਨਾਂ ਨੇ ਟੀਕੇ, ਕਈਆਂ ਨੂੰ ਗੋਲੀਆਂ ਦਿੱਤੀਆਂ ਹੁੰਦੀਆਂ ਨੇ, ਅਤੇ ਰਾਤ ਨੂੰ ਉਹਨਾਂ ਨੂੰ ਦਿਹਾੜੀ ਵੀ ਇਹਨਾਂ ਨੇ ਦੇਣੀ ਹੈ, ਅਤੇ ਸ਼ਰਾਬ ਵੀ ਰੱਜ ਕੇ ਪਿਆ ਕੇ ਭੱਜਣਾ, ਅਤੇ ਨਾ ਜਿਹੜਾ ਜਲੂਸ ਜਲਸਾ ਕੱਢਿਆ ਗਿਆ ਉਹ ਨਸ਼ਿਆਂ ਦੇ ਅਗੇਂਸਟ ਕੱਢ ਕੇ ਆਏ ਨੇ। ਕਈ ਤਰ੍ਹਾਂ ਦੇ ਚੌਕਸੀ ਵਿਭਾਗ ਬਣੇ ਨੇ ਇਸ ਕੋਡ ਨੂੰ ਖਤਮ ਕਰਨ ਵਾਸਤੇ, ਸੈਮੀਨਾਰ ਅਤੇ ਵਰਕਸ਼ਾਪਾਂ ਲਾਈਆਂ ਜਾ ਰਹੀਆਂ ਨੇ। ਸਭ ਤਰ੍ਹਾਂ ਦੀ ਚੌਕਸੀ ਵਿਭਾਗ ਵੀ ਲੁਟੇਰੇ ਗਰੁੱਪ ਵਿੱਚ ਸ਼ਾਮਿਲ ਹੋਏ ਨੇ, ਚੌਕਸੀ ਵਿਭਾਗ 'ਚ ਵੀ ਹੈ। ਇਸੇ ਕਰਕੇ ਲੁੱਟਣ ਵਾਲੇ ਡਬਲ ਹੁੰਦੇ ਜਾ ਰਹੇ ਨੇ, ਉਹਨਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ। ਜਦੋਂ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਣੀਆਂ, ਪੜ੍ਹਿਆਂ ਲਿਖਿਆਂ ਨੂੰ ਵੀ, ਵੇਖੋ ਜਿਹੜਾ ਬੰਦਾ ਕਾਰੋਬਾਰ ਕੰਮ ਕਰਦਾ ਜਾਂ ਨੌਕਰੀ ਕਰਦਾ ਉਹ ਬਿਜ਼ੀ ਹੈ, ਤੁਸੀਂ ਰਸਤੇ ਉਹ ਪੀਣ ਡਏ ਹੋ ਕਿਤੇ ਆਪਣੇ ਖੂਹ 'ਤੇ ਬਹਿ ਕੇ ਉਹ ਲਾਗੋਂ ਦੀ ਲੰਘਿਆ, ਅਤੇ ਤੁਸੀਂ ਉਹਨੂੰ ਕਹਿੰਦੇ ਹੋ ਨਾ ਉਹ ਆ ਜਾ ਤੂੰ ਦੋ ਕੁ ਪੈਗ ਲਾ ਲਾ, ਉਹ ਕਹਿੰਦਾ ਨਹੀਂ ਯਾਰ ਮੈਂ ਟਾਈਮ ਸਿਰ ਘਰ ਜਾਣਾ ਵੈ, ਸਵੇਰੇ ਫਿਰ ਮੈਂ ਸਵਖਤੇ ਉੱਠਣਾ ਵੈ। ਅਤੇ ਜਿਹੜੇ ਵਿਹਲੇ ਨੇ ਜਿਨ੍ਹਾਂ ਨੂੰ ਕੋਈ ਕੰਮ ਧੰਦਾ ਨਹੀਂ, ਨੌਕਰੀਆਂ ਨਹੀਂ ਮਿਲੀਆਂ, ਉਹ ਉਹਨਾਂ ਨੇ ਤਾਂ ਸਾਰੀ ਦਿਹਾੜੀ ਆਪਣਾ ਟਾਈਮ ਇੱਦਾਂ ਹੀ ਕੱਢਣਾ। ਜਹਾਜ਼ ਬਣੇ ਹੁੰਦੇ ਨੇ ਉਹ ਸਾਰੀ ਦਿਹਾੜੀ। ਜੇ ਬੱਚੇ ਜਦੋਂ ਨੌਕਰੀਆਂ ਨਹੀਂ ਕਰਨਗੇ ਤਾਂ ਲੁੱਟਾਂ ਖੋਹਾਂ ਹੀ ਕਰਨਗੇ। ਬਹੁਤ ਪੁਰਾਣੀ ਗੱਲ ਹੈ, ਇੱਕ ਵਾਰੀ ਇੱਕ ਪੈਟਰੋਲ ਪੰਪ 'ਤੇ ਡਾਕਾ ਪਿਆ ਅਤੇ ਉਹ ਜਿੰਨੇ ਕੁ ਪੈਸੇ ਹਨ ਲੈ ਕੇ ਦੌੜ ਗਏ। ਪੁਲਿਸ ਨੇ ਜਰਾ ਮਤਲਬ ਕਿ ਭੱਜ ਨੱਠ ਕੀਤੀ ਅਤੇ ਉਹ ਫੜੇ ਗਏ ਤਿੰਨੇ ਜਣੇ। ਅਤੇ ਅਖਬਾਰ 'ਚ ਆਇਆ ਪੈਟਰੋਲ ਪੰਪ 'ਤੇ ਡਾਕਾ, ਚੋਰ ਲੁਟੇਰੇ ਫੜੇ ਗਏ, ਤਿੰਨੇ ਹੀ ਚੰਗਿਆਂ ਘਰਾਂ ਦੇ ਕਾਕੇ ਅਤੇ 2 MA ਅਤੇ 1 BA ਪਾਸ। ਅਤੇ ਉਹਨਾਂ ਨੂੰ ਕਹਿਣ ਦੁਰ ਫਿਟੇ ਮੂੰਹ ਤੁਹਾਡਾ, MA ਕਰਕੇ ਤੁਸੀਂ ਪੈਟਰੋਲ ਪੰਪ ਲੁੱਟਣੇ ਸਨ, ਉਹ ਜਦੋਂ ਉਹਨਾਂ ਨੂੰ ਨੌਕਰੀ ਦਿਓ। ਹੁਣ ਉਹ ਵਿਚਾਰੇ ਕੀ ਕਰਨ, ਉਹਨਾਂ ਨੂੰ ਜੇਬ ਖਰਚ 'ਚ ਬਹਿ ਇਸ ਹੱਕ 'ਚ ਨਹੀਂ ਕਿ ਉਹ ਲੁੱਟਣ ਹੀ ਲੁੱਟਣ। ਮੈਂ ਤਾਂ ਇਹ ਕਹਿ ਰਿਹਾ ਕਿ ਉਹਦਾ ਦੀ ਕੋਈ ਪੋਸੀਬਿਲਿਟੀ ਨਹੀਂ ਉਹਨਾਂ ਨੂੰ ਮਿਲੀ। ਘਰ ਵਾਲੇ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਪੜ੍ਹਾ ਤਾ, ਹੁਣ ਅੱਗੋਂ ਤੁਹਾਡੀ ਜ਼ਿੰਮੇਵਾਰੀ ਹੈ, ਸਾਡੀ ਜ਼ਿੰਮੇਵਾਰੀ ਮੁੱਕ ਗਈ। ਉਹ ਵਿਚਾਰੇ ਕੀ ਕਰਨ, ਕਿੱਧਰ ਨੂੰ ਜਾ, ਉਹ ਮਜਬੂਰ ਹੋ ਕੇ ਇਹੋ ਜਿਹੇ ਕੰਮ ਕਰਦੇ ਨੇ। ਸਾਡੇ ਮੰਦਰ ਮਸੀਤਾਂ ਅਤੇ ਗੁਰਦੁਆਰੇ ਤਾਂ ਬੜੇ ਬੜੇ ਵੱਡੇ ਬਣਦੇ ਜਾ ਰਹੇ ਨੇ, ਕੋਈ ਕਦੀ ਇੰਡਸਟਰੀ ਲੱਗੀ ਵੇਖੀ ਆ, ਬੁੱਤ ਲੱਗੇ ਨੇ ਜਿਹੜੇ ਸਾਰੀ ਦੁਨੀਆ 'ਚੋਂ ਉੱਚੇ। ਉਹ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਮਝਦੇ ਹੋ ਕਿ ਸਾਡਾ ਬੁੱਤ ਉੱਚਾ ਹੋ ਗਿਆ ਅਤੇ ਅਸੀਂ ਦੁਨੀਆ 'ਚੋਂ ਉੱਚੇ ਹੋ ਗਏ? ਕਰਜ਼ਾ ਤੁਹਾਡੇ ਸਿਰ ਪਤਾ ਨਹੀਂ ਕਿੰਨਾ ਕੁ, ਇਕੋਨਮੀ ਤੁਹਾਡੀ ਕਿੱਦਾਂ, ਆਬਾਦੀ ਇੰਨੀ ਹੈ, ਪੈਰ ਧਰਨ ਨੂੰ ਇੰਡੀਆ ਵਿੱਚ ਕਿਤੇ ਥਾਂ ਨਹੀਂ ਲੱਭਣ ਡਿਆ, ਅਤੇ ਤੁਸੀਂ ਜਗਤ ਗੁਰੂ ਵੀ ਕਹਿਣ ਡਏ ਹੋ ਆਪਣੇ ਆਪ ਨੂੰ। ਭਾਈ ਕੋਈ ਅਕਲ ਵਾਲਾ ਤਾਂ ਨਹੀਂ ਕਹਿ ਸਕਦਾ ਆਪਣੇ ਆਪ ਨੂੰ ਜਗਤ ਗੁਰੂ। ਅਤੇ ਜਰਾ ਬਾਹਰ ਨਿਕਲ ਕੇ ਵੇਖੋ ਤੁਸੀਂ ਕਿੱਡੇ ਕੁ ਜਗਤ ਗੁਰੂ ਆ, ਬਾਹਰ ਦੀ ਦੁਨੀਆ 'ਚ ਤੁਹਾਡੀ ਇੱਜ਼ਤ ਹੈ ਕੀ ਆ, ਤੁਹਾਡੇ ਮੁਲਕ ਨੂੰ ਤਾਂ ਕੋਈ ਐਂਟਰੀ ਨਹੀਂ ਦਿੰਦਾ। ਭ੍ਰਿਸ਼ਟਾਚਾਰ ਦੀ ਬਿਮਾਰੀ ਉੱਪਰੋਂ ਚੱਲੀ ਸੀ ਅਤੇ ਖਤਮ ਵੀ ਇਹ ਉੱਪਰੋਂ ਹੀ ਹੋਏਗੀ। ਜਿੱਦਾਂ ਪੌੜੀਆਂ ਸਾਫ਼ ਕਰਨੀਆਂ ਹੋਣ ਤਾਂ ਉੱਪਰੋਂ ਥੱਲੇ ਨੂੰ ਕੀਤੀਆਂ ਜਾਂਦੀਆਂ ਨੇ, ਨਾ ਕਿ ਥੱਲਿਓਂ ਉੱਪਰ ਨੂੰ ਪੌੜੀਆਂ ਸਾਫ਼ ਹੁੰਦੀਆਂ ਨੇ। ਸਾਡੇ ਵੱਡੇ ਵੱਡੇ ਨੇਤਾ ਅਤੇ ਅਫਸਰ ਜਿੰਨੀ ਦੇਰ ਗੋਲਕ ਦੇ ਕਰਪਸ਼ਨ ਦੇ ਪੁਜਾਰੀ ਰਹਿਣਗੇ, ਉਨੀ ਦੇਰ ਤਾਂ ਫਿਰ ਅੰਨੀ ਪੀਂਦੀ ਰਹੇਗੀ ਅਤੇ ਕੁੱਤੇ ਹੀ ਚੱਟਦੇ ਰਹਿਣਗੇ। ਬਸ ਇੱਦਾਂ ਹੀ ਚੱਲਣਾ। ਭਾਈ ਮੈਂ ਰਾਮ ਮੰਦਰ ਦੀ ਗੱਲ ਕੀਤੀ ਸੀ ਅਤੇ ਉੱਥੇ ਗੁਰੂ ਘਰ ਦੇ ਉੱਤੇ ਵੀ ਮੈਂ ਇੱਕ ਸ਼ੇਰ ਲਿਖਿਆ ਗੁਰੂ ਘਰਾਂ ਦੇ ਉੱਤੇ। ਇਹ ਬਾਹਰ ਦੀਆਂ ਕੰਟਰੀਆਂ ਦੇ ਉੱਤੇ, ਮਤਲਬ ਕਿ ਮੈਂ ਅਸਲ 'ਚ ਜੋ ਮੈਂ ਇੰਗਲੈਂਡ ਗਿਆ ਸੀ ਗੁਰਦੁਆਰੇ ਦੇ ਵਿੱਚ ਅਤੇ ਉਹਨਾਂ ਨੇ ਕਿਹਾ ਕਿ ਚਲੋ ਗੁਰਦੁਆਰੇ ਮੱਥਾ ਟੇਕਣ ਚੱਲਦੇ ਹਾਂ। ਮੈਂ ਜੀ ਚਲੋ ਠੀਕ ਹੈ। ਉਹਨਾਂ ਨੇ ਉਸ ਗੁਰਦੁਆਰੇ 'ਚ ਲੜਾਈ ਹੋ ਪਈ ਅਤੇ ਉਸ ਲੜਾਈ ਦੇ ਵਿੱਚ ਉਹ ਲੜਾਈ ਵੇਖ ਕੇ ਨਾ ਮੈਂ ਜਦੋਂ ਜਰਮਨੀ ਵਾਪਸ ਆਇਆ ਅਤੇ ਮੈਂ ਇੱਕ ਸ਼ੇਰ ਲਿਖਿਆ ਕਿ ਗੁਰੂ ਘਰ ਹੁਣ ਜੰਗੇ ਮੈਦਾਨ ਬਣ ਗਏ, ਸਿੱਖ ਗ੍ਰੰਥ ਨੂੰ ਸਮਝਦੇ ਟਿੱਚਵੀਂ ਆ, ਕਮੇਟੀ ਵੱਲ ਕੋਈ ਜਰਾ ਵੀ ਕਰੇ ਉਂਗਲ, ਲੈਂਦੇ ਫੜ ਕੇ ਦਾੜੀਓਂ ਖਿੱਚਵੀਂ ਆ, ਫੱਕੜ ਤੋਲਦੇ ਦਸਤਾਰ ਨੂੰ ਹੱਥ ਪਾਉਂਦੇ, ਛੈਣੇ ਮਾਰਦੇ ਲੱਕ ਦੇ ਵਿੱਚਵੀਂ ਆ, ਜੂੰਡੇ ਇੱਕ ਦੇ ਅਤੇ 10 ਵਿੱਚ ਹੱਥ ਹੁੰਦੇ, ਢਾ ਲੈਂਦੇ ਨੀ ਜੁੱਤੀਆਂ ਵਿੱਚ ਮੀਆਂ, ਵਗਾਟੀ ਢੋਲਕੀ ਨਾਲ ਸਿਰ ਪਾੜ ਦਿੰਦੇ ਤੇ ਡੰਡਾ ਮਾਇਕ ਦਾ ਗਿੱਟਿਆਂ ਵਿੱਚ ਮੀਆਂ। ਆ ਸ਼ਾਹ ਮੁਹੰਮਦਾ ਕਿਧਰੇ ਵੇਖਿਆ ਕੇ, ਪੈਸੇ ਗੋਲਕ 'ਚੋਂ ਰਹੇ ਨੀ ਖਿੱਚ ਮੀਆਂ, ਸ਼ਾਹ ਮੁਹੰਮਦਾ ਕਿਧਰੇ ਵੇਖਿਆ ਕੇ, ਪੈਸੇ ਗੋਲਕ 'ਚੋਂ ਰਹੇ ਨੀ ਖਿੱਚ ਮੀਆਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਅਤੇ ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤਾਂ ਸੀ ਜੀ ਮੇਰੀ ਗੱਲਬਾਤ ਅਤੇ ਸੈਕਿੰਡ ਆਵਰ ਵਿੱਚ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਸੀ ਕਿ ਸਰਦਾਰ ਪ੍ਰਗਟ ਸਿੰਘ ਸੇਖੋਂ ਜੀ ਹੁਣੀ ਆਉਣਗੇ ਅਤੇ ਲਓ ਮੈਂ ਉਹਨਾਂ ਨੂੰ ਲੱਗਾ ਜੇ ਫੋਨ ਕਰਨ ਅਤੇ ਉਹ ਵੀ ਰੈਡੀ ਨੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਅਤੇ ਆ ਲਓ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ। ਪ੍ਰਗਟ ਸਿੰਘ ਸੇਖੋਂ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ। ਆ ਜਾਓ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ।
0: ਸਤਿ ਸ੍ਰੀ ਅਕਾਲ
1: ਪੂਰੇ ਪ੍ਰਵਾਸ ਰੇਡੀਓ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
0: ਜੀ, ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ। ਸੇਖੋਂ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ?
1: ਹਾਂਜੀ ਬਹੁਤ ਵਧੀਆ, ਚੜ੍ਹਦੀ ਕਲਾ।
0: ਚਲੋ ਪ੍ਰਮਾਤਮਾ, ਦੱਸੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਹਾਂਜੀ
1: ਜੀ ਜੀ, ਸ਼ੁਕਰੀਆ।
0: ਹਾਂਜੀ, ਤੇ ਆਪਣਾ ਗੱਲ ਇਸ ਤਰ੍ਹਾਂ ਭਾਈ, ਤੁਸੀਂ ਅੱਜ ਫਸਲਾਂ ਕਹਿਣ ਡਿਆ ਵਾ ਬੂਟਿਆਂ ਦੇ ਦੀ ਦੇਖ ਰੇਖ ਅਤੇ ਉਹਨਾਂ ਉੱਤੇ ਮਤਲਬ ਕਿ ਤੁਹਾਡੀ ਜਿਹੜੀ ਸਪੈਸ਼ਲਿਟੀ ਹੈ, ਅਤੇ ਆਓ ਜ਼ਰਾ ਦੱਸੋ ਸਾਨੂੰ ਕਿ ਤੁਸੀਂ ਆਪਣੀ ਗੱਲਬਾਤ ਕਿੱਥੋਂ ਕਿੱਦਾਂ ਕਿਵੇਂ ਸ਼ੁਰੂ ਕਰੋਗੇ, ਕੀ ਸਾਨੂੰ ਦੱਸਣਾ ਚਾਹੋਗੇ ਅੱਜ?
1: ਹਾਂਜੀ ਬਾਜੋ ਸਾਹਿਬ, ਗੱਲ ਇਹ ਹੈ ਵੀ ਜਿਹੜੇ ਪੌਦੇ ਲਾ ਤਾਂ ਬਹੁਤ ਰਹੇ ਨੇ ਲੋਕ, ਕਈ ਵਾਰ ਜੰਗਲ ਵੀ ਲਾ ਰਹੇ ਨੇ ਲੋਕ,
0: ਹਾਂਜੀ,
1: ਤੇ ਫਰੂਟ ਵਾਲੇ ਪੌਦੇ ਲਾ ਰਹੇ ਨੇ
0: ਜੀ,
1: ਪਰ ਉਹਨਾਂ ਦੇ ਵਿੱਚ ਦਿੱਕਤ ਜਿਹੜੀ ਹੁੰਦੀ ਹੈ ਵੀ ਕਿਸੇ ਤਰ੍ਹਾਂ ਦੀ ਰਹਿਨੁਮਾਈ ਜ਼ਰੂਰ ਹੋਣੀ ਚਾਹੀਦੀ ਆ। ਦੂਜੀ ਗੱਲ ਕੀ ਹੁੰਦਾ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਜਿਹਨਾਂ ਨੂੰ ਪੌਦਿਆਂ ਨੂੰ ਸਾਹਮਣਾ ਕਰਨਾ ਪੈਂਦਾ
0: ਜੀ,
1: ਉਹ ਤੋਂ ਆਪਣਾ ਰੱਖਾ ਰਖਾਅ ਕਿਸ ਤਰ੍ਹਾਂ ਉਹਨਾਂ ਨੂੰ ਆਪਾਂ ਮੇਨਟੇਨੈਂਸ ਦੇਣੀ ਆ, ਪਾਣੀ ਕਿੱਦਾਂ ਦੇਣਾ,
0: ਹਾਂਜੀ ਹਾਂਜੀ,
1: ਕਈ ਤਰ੍ਹਾਂ ਦੀਆਂ ਅਲਾਮਤਾਂ ਹੁੰਦੀਆਂ ਨੇ ਜੋ ਪ੍ਰਕਿਰਤੀ ਤੋਂ ਹੀ ਪੌਦੇ ਨੂੰ ਜਾਂ ਰੂਟ ਸਟਾਕ ਕਹਿ ਲਓ ਕੁਛ ਏਦਾਂ ਬਿਮਾਰੀਆਂ ਹੋ ਜਾਂਦੀਆਂ ਨੇ, ਜਿਹੜੀਆਂ ਜੇਕਰ ਅਸੀਂ ਨਹੀਂ ਸੰਭਾਲ ਕਰਦੇ ਤਾਂ ਜਿਹੜੇ ਪੌਦੇ ਨੇ 20 ਸਾਲ ਫਲ ਦੇਣਾ ਆਪਾਂ ਨੂੰ, ਉਹਦੀ ਜਿਹੜੀ ਫਰੂਟ ਦੀ ਕੁਆਲਿਟੀ ਘੱਟ ਜਾਂਦੀ ਆ, ਫਲ ਦੇਣ ਦੀ ਜਿਹੜੀ ਉਹਦੀ ਏਜ ਆ ਉਹ ਵੀ ਘੱਟ ਜਾਂਦੀ।
0: ਜੀ ਬਿਲਕੁਲ ਠੀਕ, ਵਾਕਈ ਉਹਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲਿਆ, ਸਾਨੂੰ ਤੇ ਇਹ ਵੀ ਨਹੀਂ ਪਤਾ, ਅਸੀਂ ਪੌਦਾ ਲਿਆਉਂਦੇ ਆ ਆਣ ਕੇ ਸਿੱਧਾ ਮਿੱਟੀ ਚ ਗੱਡ ਜਾਈਦਾ ਕਿ ਉਹਨੂੰ ਕਿਸ ਤਰ੍ਹਾਂ ਦਾ ਵਾਤਾਵਰਣ ਚਾਹੀਦਾ ਕੀ ਨਹੀਂ। ਹਾਂਜੀ, ਇੰਨੀ ਐਜੂਕੇਸ਼ਨ ਸਾਡੇ ਕੋਲ ਨਹੀਂ ਹੁੰਦੀ।
1: ਹਾਂਜੀ, ਦੂਜੀ ਗੱਲ ਆ ਵੀ ਆਪਣੇ ਆਮ ਚੱਲਦੀ ਆ ਕਹਾਵਤ ਵੀ ਸਾਉਣ ਦੇ ਮਹੀਨੇ ਚ ਪੌਦੇ ਜਿਹੜੇ ਲਾਏ ਜਾਂਦੇ ਨੇ
0: ਜੀ,
1: ਤਾਂ ਜਿਹੜੀ ਸਾਉਣ ਮਹੀਨੇ ਵਾਲੀ ਗੱਲ, ਇਹਦਾ ਵੀ ਇੱਕ ਕਾਰਨ ਇਹ ਆ ਵੀ ਇਹਦੇ ਵਿੱਚ ਜਰਮੀਨੇਸ਼ਨ ਬਹੁਤ ਵਧੀਆ ਹੋ ਜਾਂਦੀ ਹੈ। ਜਿਵੇਂ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਆਪਣੇ ਕੋਲ ਮੁੱਢਲੇ ਦਰਖਤ ਸੀ, ਅੰਬ ਹੋ ਗਿਆ, ਜਾਮਣ ਹੋ ਗਈ,
0: ਹਾਂਜੀ,
1: ਤੇ ਨਿੰਮ ਹੋ ਗਏ, ਏਦਾਂ ਕਰਕੇ ਸ਼ੀਸ਼ਮ ਟਾਹਲੀ ਦੇ ਪੌਦੇ ਹੋ ਗਏ
0: ਜੀ,
1: ਤੇ ਧਰੇਕਾਂ, ਇਹਨਾਂ ਦੇ ਈਜ਼ੀ ਨਾ ਬੇਰੀਆਂ ਹੋ ਗਈਆਂ, ਉਹ ਦਰਖਤ ਆਪਦੇ ਆਪ ਹੀ ਉਹ ਰੁੱਤ ਦੇ ਵਿੱਚ ਆ ਕੇ ਨਾ ਜਰਮੀਨੇਸ਼ਨ ਨੂੰ ਚੰਗੀ ਹੋ ਜਾਂਦੀ ਆ, ਕਿਉਂਕਿ ਪ੍ਰਕਿਰਤੀ ਦਾ ਜਿਹੜਾ ਪੂਰਾ ਦੌਰ ਹੁੰਦਾ ਆਪਣਾ ਬਰਸਾਤਾਂ ਦਾ, ਮੌਨਸੂਨ ਆਈ ਹੁੰਦੀ ਆ, ਤੇ ਉਹਦੇ ਵਿੱਚ ਜਿੱਥੇ ਕਿਤੇ ਪਾਣੀ ਟਿੱਬਿਆਂ ਟਹਿਆਂ ਤੇ ਨਹੀਂ ਵੀ ਚੜਿਆ ਹੁੰਦਾ, ਉਹਨਾਂ ਕਾਲੀਆਂ ਟੱਬਿਆਂ ਤੇ ਵੀ ਜਾ ਕੇ ਪਾਣੀ ਚੜ ਜਾਂਦਾ, ਕਿਤੇ ਨਾ ਕਿਤੇ ਜਿਹੜਾ ਬੀਜ ਡਿੱਗਿਆ ਹੁੰਦਾ ਗਾ ਉਹ ਹਰਾ ਹੋ ਜਾਂਦਾ ਗਾ। ਇਹ ਗੱਲ ਆ
0: ਜੀ ਜੀ। ਤੇ ਅੱਜ ਕੱਲ੍ਹ ਦੇ ਜਿਹੜੇ ਆ ਨਵੇਂ ਬੂਟੇ ਸੇਖੋਂ ਸਾਹਿਬ ਨੇ, ਜਿਸ ਤਰ੍ਹਾਂ ਤੁਹਾਡੇ ਨਰਸਰੀਆਂ ਦੇ ਵਿੱਚ ਨੇ, ਇਹਨਾਂ ਦੀ ਤਾਂ ਬੜੀ ਦੇਖ ਰੇਖ ਦੀ ਅਤੇ ਟਾਈਮ ਦੀ ਅਤੇ ਵੈਦਰ ਦੀ ਅਤੇ ਹਰ ਇਹਨਾਂ ਦੀ ਜਿਹੜੀ ਖੁਰਾਕ ਹੈ ਜਾਂ ਇਹਨਾਂ ਦੀਆਂ ਬਿਮਾਰੀਆਂ ਬਾਰੇ ਨੌਲੇਜ। ਹੁਣ ਟਾਹਲੀਆਂ, ਕਿੱਕਰਾਂ, ਦਰੇਕਾਂ ਉਹ ਤਾਂ ਹੋ ਗਈਆਂ, ਨਿੰਮਾਂ ਆਪਣੇ ਆਪ ਹੀ।
1: ਹਾਂਜੀ ਹਾਂਜੀ ਬਿਲਕੁਲ।
0: ਹਾਂਜੀ, ਇਹ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਜਿਹੜੇ ਬੂਟੇ ਨਰਸਰੀਆਂ ਚੋਂ ਲੈ ਕੇ ਅਸੀਂ ਆਉਂਦੇ?
1: ਅਸਲ ਦੇ ਵਿੱਚ ਸਭ ਤੋਂ ਗੱਲੀ ਜਿਹੜੀ ਗੱਲ ਵੱਡੀ ਤਾਂ ਇਹ ਵੀ ਆ ਵੀ ਮੇਨ ਗੱਲ ਤਾਂ ਵੀ ਕੁਆਲਿਟੀ ਹੋਵੇ ਪੌਦੇ ਦੀ, ਤੇ ਦੂਜੀ ਗੱਲ ਕੁਆਲਿਟੀ ਦੇ ਵਿੱਚ ਜੇ ਆਪਾਂ ਕਰੀਏ ਵੀ ਜਿੱਥੋਂ ਦਾ ਪਾਉਣ ਪਾਣੀ ਆ, ਤਾਂ ਉਹਦੇ ਜਿਹੜੇ ਜੇ ਗ੍ਰਾਫਟਿੰਗ ਵਾਲੇ ਪੌਦਿਆਂ ਦੀ ਗੱਲ ਕਰਦੇ ਹਾਂ ਤਾਂ ਕੋਸ਼ਿਸ਼ ਹੋਵੇ ਵੀ ਉਹ ਉਸੇ ਜ਼ੋਨ ਦੇ ਪੌਦੇ ਨੇ ਜਿਹੜੇ ਉਹ ਗ੍ਰਾਫਟਿੰਗ ਦੇ ਥੱਲੇ ਜਿਹੜਾ ਬੰਦਾ ਜਿਹਨੂੰ ਆਪਾਂ ਦੇਸੀ ਕਹਿ ਦਿੰਦੇ ਹਾਂ, ਤਾਂ ਉਹ ਸੰਬੰਧਿਤ ਇਲਾਕੇ ਦੇ ਨਾਲ ਹੀ ਹੋਵੇ ਘੱਟੋ ਘੱਟ। ਜੇ ਆਪਾਂ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਕਰਦੇ ਹਾਂ ਤਾਂ ਜੇ ਕਿੰਨੂ ਦਾ ਪੌਦਾ ਢੁਕਵਾਂ ਲਾਉਣਾ ਹੈ ਤਾਂ ਉਹਦੇ ਥੱਲੇ ਜਿਹੜੀ ਜੱਟੀ ਖੱਟੀ ਜਿਹਨੂੰ ਗਲਗਲ ਕਹਿ ਦਿੰਦੇ ਆਪਾਂ, ਉਹ ਜਿਹੜਾ ਹੋਵੇ ਤਾਂ ਉਹ ਬਿਲਕੁਲ ਢੁਕਵਾਂ ਇੱਥੋਂ ਦੀ ਸੀਡਲਿੰਗ ਹੋਵੇ ਤਾਂ ਕਿ ਦਿੱਕਤ ਨਾ ਆਵੇ। ਜੇ ਥੱਲੇ ਆਪਾਂ ਮੰਨ ਲਓ ਵੀ ਪੌਦਾ ਤਾਂ ਹੈ ਹੀ ਚਾਈਨਾ ਦਾ, ਉਹਦੇ ਥੱਲੇ ਜਿਹੜਾ ਰੂਟ ਸਟਾਕ ਜਿਹੜਾ ਥੱਲੋਂ ਜਿਹੜੀ ਸੀਡਲਿੰਗ ਆ ਉਹ ਵੀ ਚਾਈਨਾ ਦੀ ਵੀ ਆ, ਤਾਂ ਉਹਨੂੰ ਚੱਲਣ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਦਿੱਕਤਾਂ ਆਉਣਗੀਆਂ, ਸੰਭਾਵਨਾ ਫਰੂਟ ਦੀ ਘੱਟ ਜਾਊ।
0: ਮਤਲਬ ਕਿ ਗਲਗਲਾਂ ਦੇ ਬੂਟਿਆਂ ਦੇ ਉੱਤੇ ਕਿੰਨੂ ਦਾ ਬੂਟੇ ਨਾਲ ਲਾਏ ਜਾ ਸਕਦੇ ਨੇ ਕਲਮਾਂ ਕਰਕੇ?
1: ਹਾਂਜੀ, ਜਿਹੜੀ ਸਿਟਰਸ ਨੇ, ਜਿੰਨੇ ਆਲ ਟਾਈਪਸ ਆਫ ਸਿਟਰਸ ਨੇ, ਇਹ ਖੱਟੀ ਜਿਹਨੂੰ ਗਲਗਲ ਕਹਿ ਦਿੰਦੇ ਆ ਪੰਜਾਬੀ ਚ, ਖੱਟੀ ਕਹਿ ਦਿੰਦੇ ਆਪਾਂ, ਇਹ ਉਹਦੇ ਤੇ ਤਿਆਰ ਹੁੰਦੇ ਨੇ ਔਰ ਬੜੇ ਵਧੀਆ ਪ੍ਰਫੁੱਲਿਤ ਹੁੰਦੇ ਨੇ। ਪੰਜਾਬ ਦਾ ਜਿਹੜਾ ਇਲਾਕਾ ਗਾ ਮੇਨ ਰਾਜਸਥਾਨ ਸਾਈਡ, ਜਿਲ੍ਹਾ ਫਾਜ਼ਿਲਕਾ, ਬੋਹਰ, ਗੰਗਾਨਗਰ, ਉਹ ਹੱਬ ਆ ਇਸ ਵਕਤ ਸਿਟਰਸ ਦੇ ਪੌਦਿਆਂ ਲਈ। ਬੜੇ ਸੋਹਣੇ ਪੌਦੇ ਨੇ ਜਿਹੜੇ ਉੱਥੋਂ ਮਿਲ ਜਾਂਦੇ ਨੇ, ਹੋਲਸੇਲ ਵੀ ਮਿਲ ਜਾਂਦੇ ਨੇ, ਰਿਟੇਲ ਵੀ ਮਿਲ ਜਾਂਦੇ ਨੇ, ਤੇ ਜੇ ਪੰਜਾਬ ਦੇ ਵਿੱਚ ਨਰਸਰੀ ਵਾਲੇ ਨੇ ਜੇ ਚੰਗੀ ਮਨਸ਼ਾ ਰੱਖਦੇ ਨੇ, ਉੱਥੋਂ ਪੌਦੇ ਮਹਿੰਗੇ ਜ਼ਰੂਰ ਮਿਲਦੇ ਨੇ ਤੇ ਪਰ ਉਹ ਚੰਗੀ ਗੱਲ ਆ। ਜੇਕਰ ਇਹੀ ਸਿਟਰਸ ਦੇ ਪੌਦੇ ਯੂਪੀ ਸਾਈਡ ਤੋਂ ਆਉਂਦੇ ਨੇ ਤਾਂ ਉਹਨਾਂ ਵਿੱਚ ਕੁਆਲਿਟੀ ਆਫ ਫਰੂਟ ਦੀ ਬੜੀ ਡੈਫੀਸ਼ੈਂਸੀ ਹੁੰਦੀ ਹੈਗੀ ਇਸ ਤਰ੍ਹਾਂ ਕਰਕੇ, ਕਿਉਂਕਿ ਉਹ ਫਰੂਟ ਜਿਹੜਾ ਇੱਥੋਂ ਦੇ ਪਾਉਣ ਪਾਣੀ ਦੇ ਵਿੱਚ ਇੱਥੇ ਗ੍ਰਾਫਟਿੰਗ ਹੋਈ ਹੈ ਜਿਹੜੇ ਪੌਦੇ ਨੂੰ ਤੇ ਇੱਕ ਦੂਜੇ ਇਲਾਕੇ ਚੋਂ ਆ ਕੇ, ਬਾਕੀ ਸੀਡਲਿੰਗ ਦਾ ਬਾਜਵਾ ਸਾਹਿਬ ਬਹੁਤ ਵੱਡਾ ਰੋਲ ਆ।
0: ਅੱਛਾ ਜੀ, ਸੀਡਲਿੰਗ ਤੋਂ ਤੁਹਾਡਾ ਮਤਲਬ ਇਹੋ ਹੀ ਹੈ ਨਾ ਕਿ ਥੱਲੇ ਗਲਗਲ ਹੈ ਵੈਸੇ, ਉੱਤੇ ਉਹਦੀ ਮਤਲਬ ਕਲਮ ਜਿਹੀ ਘੜ ਕੇ ਤੇ ਉਹ ਲਾ ਦੇਈਦਾ ਨਾਲ, ਇਹੋ ਹੀ ਮਤਲਬ
1: ਅਸਲ ਦੇ ਵਿੱਚ। ਹਾਂਜੀ ਹਾਂਜੀ ਬਾਜਵਾ ਸਾਹਿਬ, ਗੱਲ ਕੀ ਆ ਵੀ ਹਰ ਇੱਕ ਪੌਦੇ ਨੂੰ ਗ੍ਰਾਫਟਿੰਗ ਕਰਨ ਦੀ ਜਿਹੜੀ ਵਿਧੀ ਆ ਉਹ ਆਪਣੀ ਆਪਣੀ ਆ।
0: ਜੀ
1: ਜਿੱਦਾਂ ਮੈਂ ਅਮਰੂਦ ਦੀ ਗੱਲ ਕਰਦਾ,
0: ਹਾਂਜੀ
1: ਜਿਹੜਾ ਅਮਰੂਦ ਬੇਸਿਕਲੀ ਪੰਜਾਬ ਦੇ ਵਿੱਚ ਬੜਾ ਸੋਹਣਾ, ਬਾਗਾਂ ਦੇ ਵਿੱਚ ਵੀ ਹਿਸਾਰ ਸਫੈਦਾ ਅਮਰੂਦ ਕਹਿੰਦੇ ਨੇ,
0: ਹਾਂਜੀ
1: ਤੇ ਹਿਸਾਰ ਯੂਨੀਵਰਸਿਟੀ ਦੀ ਕਾਢ ਆ ਗਈ ਉਹ।
0: ਅੱਛਾ
1: ਔਰ ਉਹਦੇ ਵਿੱਚ ਮੰਨ ਕੇ ਚੱਲੋ ਵੀ ਤੁਸੀਂ 10-12 ਬੀਜ ਹੋਣਗੇ ਵੱਧ ਤੋਂ ਵੱਧ, ਤੇ
0: ਅੱਛਾ
1: ਮਿੱਠਾ ਉਹ ਮੈਂ ਕਹਿੰਦਾ ਵਾ ਕਮਾਲ ਆ, ਬਹੁਤ ਮਿਠਾਸ ਆ ਉਹਦੇ ਵਿੱਚ ਤੇ ਪਲਪ ਬਹੁਤ ਜ਼ਿਆਦਾ ਹੈਗਾ, ਬਹੁਤ
0: ਅੱਛਾ
1: ਸੋਹਣਾ ਅਮਰੂਦ ਆ।
0: ਵਾਹ ਜੀ
1: ਉਹ
0: ਵਾਹ
1: ਜਿਹੜੀ ਗ੍ਰਾਫਟਿੰਗ ਉਹਨੂੰ ਕਰਦੇ ਤਾਂ ਫਾਨਾ ਗ੍ਰਾਫਟਿੰਗ ਕਹਿੰਦੇ, ਅਸੀਂ ਆਪ ਹੀ ਤਿਆਰ ਕਰਵਾਉਂਦੇ ਹਾਂ ਇਹ
0: ਜੀ
1: ਅਮਰੂਦ ਦੇਸੀ ਦੀ ਸੀਡਲਿੰਗ ਦੇ ਉੱਤੇ, ਹਿਸਾਰ ਸਫੈਦੇ ਦੀ ਜਿਹੜੀ ਉਹ ਮਤਲਬ ਕਿ ਵੀ ਸ਼ੇਪ ਗ੍ਰਾਫਟਿੰਗ ਕਹਿ ਸਕਦੇ ਇਹਨੂੰ, ਫਾਨਾ ਗ੍ਰਾਫਟਿੰਗ ਮੀਨਜ਼ ਵੀ ਉਹਨੂੰ ਵੀ ਸ਼ੇਪ ਨੀਚੋਂ ਕੱਟ ਲਾ ਲਓ ਚਾਕੂ ਨਾਲ, ਉਹਦੇ ਵਿੱਚੋਂ ਉੱਪਰੋਂ ਤਿੱਖੀ ਕਲਮ ਵਾਂਗੂ ਕੱਟ ਕੇ ਚੌਰਸ ਸਾਈਡ ਉਹਦੇ ਵਿੱਚ ਆਪਾਂ ਕਰਕੇ, ਉਸ ਤੋਂ ਬਾਅਦ ਉਹਨੂੰ ਗ੍ਰਾਫਟਿੰਗ ਕਹਿ ਦਿੰਦੇ ਹਾਂ, ਪੋਲੀ ਤਿੰਨ ਦੇ ਨਾਲ ਉਹਨੂੰ ਬੰਨ ਦਿੰਦੇ ਹੈਗੇ।
0: ਅੱਛਾ
1: ਉਸ ਤੋਂ ਬਾਅਦ ਉਹਦੇ ਉੱਤੇ ਕੈਪ ਵੀ ਚੜਦਾ ਪ੍ਰੋਪਰ, ਜਿੱਦਾਂ ਅੱਗੇ ਆਪਾਂ ਉਹ ਚੂਸੇ ਨਹੀਂ ਖਾਂਦੇ ਹੁੰਦੇ ਬੱਚੇ, ਲੋਲੀਪੋਪ ਖਾਂਦੇ ਨੇ,
0: ਹਾਂਜੀ
1: ਉਹ
0: ਹਾਂਜੀ
1: ਕੈਪ ਜਿਹਾ ਲੱਗਿਆ ਹੁੰਦਾ, ਉਦਾਂ ਦੀ
0: ਹਾਂਜੀ
1: ਕੈਪਿੰਗ ਹੁੰਦੀ ਹੈ ਬਕਾਇਦਾ ਇਹਦੇ ਉੱਤੇ।
0: ਅੱਛਾ
1: ਤੇ ਤਾਂ ਕਰਕੇ ਫਿਰ ਜਦੋਂ ਅੰਦਰ ਪ੍ਰੂਨਿੰਗ ਹੁੰਦੀ ਆ, ਫਟਾਰਾ ਹੁੰਦਾ ਹੈ, ਤੇ ਫਿਰ ਉਹ ਕੈਪ ਲਾ ਦਿੰਦੇ ਨੇ ਤੇ ਬੜਾ ਸੋਹਣਾ ਅਮਰੂਦ ਦਾ ਪੌਦਾ ਤਿਆਰ ਹੋ ਜਾਂਦਾ।
0: ਵਾਹ ਜੀ ਠੀਕ।
1: ਹਾਂਜੀ
0: ਤੇ ਬਾਕੀ ਦੇ ਜਿਹੜੇ ਫਰੂਟ ਜਿਸ ਤਰ੍ਹਾਂ ਹੁਣ ਚਾਈਨਾ ਵੱਲੋਂ ਮੈਂ ਇੱਕ ਵਾਰੀ ਵੇਖ ਰਿਹਾ ਸੀ ਯੂਟਿਊਬ ਦੇ ਵਿੱਚ,
1: ਹਾਂਜੀ
0: ਤੇ ਉਹ ਹਾਈਬ੍ਰਿਡ ਚੀਜ਼ਾਂ ਨੇ, ਮੀਟਰ ਮੀਟਰ ਲੰਮੀਆਂ ਮਰਚਾਂ ਹੀ ਨੇ, ਐਡੇ ਐਡੇ ਵੱਡੇ ਜਾਮਨੂ ਨੇ, ਕਿੱਡੇ ਕਿੱਡੇ ਅਮਰੂਦਾਂ ਮਰੂਦਾਂ ਜਿੱਡੇ।
1: ਹਾਂਜੀ ਹਾਂਜੀ
0: ਇਹ ਕੀ ਚੱਕਰ ਹੈ ਜੀ ਇਹਨਾਂ ਦਾ, ਮਤਲਬ ਕਿ
1: ਇਹ ਬਾਜਵਾ ਸਾਹਿਬ ਗੱਲ ਇਹ ਆ ਵੀ ਮੈਨੂੰ ਤਾਂ ਜਿੱਥੋਂ ਤੱਕ ਸਮਝ ਆ ਪੌਦਿਆਂ ਦੇ ਸੰਸਾਰ ਬਾਰੇ,
0: ਹਾਂਜੀ
1: ਹਰ ਇੱਕ ਚੀਜ਼ ਦਾ ਆਪਣਾ ਇੱਕ ਨੇਟਿਵ ਹੁੰਦਾ, ਹਰ ਇੱਕ ਚੀਜ਼ ਦਾ ਇੱਕ ਮੂਲ ਹੁੰਦਾ ਉਹਦਾ,
0: ਬਿਲਕੁਲ
1: ਤੇ ਜਿਹੜੀਆਂ ਜਿੱਥੋਂ ਦੇ ਆਪਾਂ ਬੇਸ਼ੱਕ ਆਪਾਂ ਜਿਵੇਂ ਹੁਣ ਤੁਸੀਂ ਪਰਦੇਸ ਰਹਿੰਦੇ ਹੋ ਤਾਂ ਜੜਾਂ ਵੱਲ ਨੂੰ ਤੁਸੀਂ ਭੱਜਦੇ ਹੋ, ਲਾਜ਼ਮੀ ਭੱਜਣਾ ਸੁਭਾਵਿਕ ਹੈ।
0: ਜੀ
1: ਤੇ
0: ਜੀ
1: ਜੇ ਪੌਦਿਆਂ ਦੀ ਗੱਲ ਕਰੀਏ, ਜਿਹੜੇ ਮੂਲ ਪੌਦੇ ਇੱਥੋਂ ਦੇ ਹੀ ਨੇ,
0: ਹਾਂਜੀ
1: ਉਹ ਕੁਆਲਿਟੀ ਦੇ ਹਿਸਾਬ ਦੇ ਨਾਲ ਉਹਨਾਂ ਦਾ ਟਾਈਮ ਪੀਰੀਅਡ ਬਹੁਤ ਲੰਮਾ ਗਾ। ਤੇ ਇੱਕ ਮੈਂ ਗੱਲ ਕਰਾਂ ਤੁਹਾਡੇ ਨਾਲ, ਬੜੇ ਵਾਤਾਵਰਨ ਪ੍ਰੇਮੀ ਨੇ ਸੁਰਿੰਦਰਪਾਲ ਕੌਸ਼ਲ ਜੀ ਬਰਨਾਲੇ ਤੋਂ,
0: ਅੱਛਾ
1: ਆਪਣੇ ਜ਼ਿਲ੍ਹੇ ਦੇ ਵਿੱਚ ਐਚਸੀਐਨ ਰਿਟਾਇਰਡ ਨੇ ਉਹ ਬਿਜਲੀ ਮਹਿਕਮੇ ਚੋਂ,
0: ਜੀ
1: 70 ਸਾਲ ਉਮਰ ਹੋਊਗੀ ਉਹਨਾਂ ਦੀ। ਕੱਲ ਉਹਨਾਂ ਨੇ ਇੱਕ ਪੌਦੇ ਦੀ ਵੀਡੀਓ ਦਿਖਾਈ ਸੀ, ਨਿੰਬੂ ਦਾ ਪੌਦਾ, ਉਹਨੂੰ 33 ਸਾਲ ਹੋ ਗਏ ਲੱਗੇ ਨੂੰ।
0: ਅੱਛਾ ਜੀ
1: ਤੇ ਭਰਿਆ ਪਿਆ ਸੀ ਨਿੰਬੂਆਂ ਦੇ ਨਾਲ, ਕੋਈ ਸਾਂਝੀ ਜਗ੍ਹਾ ਦੇ ਵਿੱਚ ਉਹਨਾਂ ਅਡੋਪਟ ਕਰ ਲੈਂਦੇ ਨੇ ਸਾਂਝੀਆਂ ਥਾਵਾਂ, ਤੇ ਉੱਥੇ ਹਜ਼ਾਰਾਂ ਰੁੱਖ ਲਾਏ ਹੋਏ ਨੇ ਉਹਨਾਂ ਨੇ, ਤੇ ਉਹਨਾਂ ਦਾ ਕੰਮ ਨੇਟਿਵ ਪਲਾਂਟ ਹੀ ਨੇ ਜਿਹੜੇ ਮੂਲ ਪਲਾਂਟ ਨੇ ਇੱਥੋਂ ਦੇ ਲਾਉਂਦੇ ਨੇ। ਤੇ ਮੈਂ ਕਹਿੰਦਾ ਜੇ ਉਹਦੀ ਜਗ੍ਹਾ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਕੋਈ ਚਾਈਨਾ ਦਾ ਲਾਇਆ ਹੁੰਦਾ, ਅੱਜ ਨੂੰ ਖੁਰਾਕ ਖੋਜ ਨਹੀਂ ਤੇ ਉਹਨਾਂ ਤੇ ਅੱਜ ਵੀ ਉਹ ਨਿੰਬੂਆਂ ਨਾਲ 33 ਸਾਲ ਦਾ ਪੌਦਾ ਭਰਿਆ ਪਿਆ।
0: 33 ਸਾਲ
1: ਬੜੀਆਂ,
0: ਬਹੁਤ ਹੈ ਜੀ,
1: ਹਾਂਜੀ ਹਾਂਜੀ।
0: ਲੰਮੀ ਟਰਮ
1: ਔਰ ਇਹ ਗੱਲਾਂ ਇਕੱਲੇ ਨਿੰਬੂ ਜਾਤੀ ਤੇ ਨਹੀਂ, ਸਾਰੇ ਪੌਦਿਆਂ ਦੇ ਢੁਕਵੀਆਂ ਨੇ। ਔਰ ਅੱਜ ਦਾ ਜਿਹੜਾ ਜਮਾਨਾ ਉਹ ਇੰਟਰਨੈਟ ਦਾ ਜਮਾਨਾ ਵੀ ਅਸੀਂ ਦੇਖਦੇ, ਤੁਹਾਡੀ ਗੱਲਾਂ ਸਹਿਮਤ ਆ ਵੀ ਬੜੀਆਂ ਵੱਡੀਆਂ ਵੱਡੀਆਂ ਮਰਚਾਂ ਆਉਂਦੀਆਂ ਨੇ, ਜਾਂ ਇੱਕ ਪਪੀਤੇ ਬੜੇ ਕਹਿੰਦੇ ਨੇ ਬੜੇ ਬੜੇ ਆਉਂਦੇ ਨੇ, ਪਪੀਤੇ ਆਪਣੇ ਇੰਡੀਆ ਦੇ ਵਿੱਚ ਹੀ ਬੜਾ ਸੋਹਣਾ ਜੇ ਕਿਸਮ ਦੱਸਦੇ ਆ ਤੁਹਾਡੇ ਜਿਹੜੇ ਸਰੋਤੇ ਨੇ ਉਹ ਅੱਗੇ ਤੋਂ ਲਗਾ ਸਕਦੇ ਨੇ, ਪਰਚੇਜ ਕਰ ਸਕਦੇ ਨੇ ਕਿਤੋਂ ਵੀ।
0: ਬਿਲਕੁਲ
1: ਰੈਡ
0: ਸੁਣ ਰਹੇ ਨੇ,
1: ਲੇਡੀ,
0: ਨਾਲੇ ਤੁਸੀਂ
1: ਰੈਡ
0: ਆਪਣਾ
1: ਲੇਡੀ 786 ਨੰਬਰ ਜਿਹੜਾ ਪਪਾਇਆ ਉਹ ਬਹੁਤ ਜ਼ਿਆਦਾ ਕਾਮਯਾਬ ਹੈਗਾ, ਬੜੀ ਘੱਟ ਫੰਗਸ ਲੱਗਦੀ ਆ ਉਸ ਨੂੰ, ਤੇ ਬੜਾ ਸੋਹਣਾ ਪਪੀਤੇ ਦਾ ਉਹ ਸਾਲ ਦੇ ਵਿੱਚ ਵਿੱਚ ਫਰੂਟ ਦੇ ਦਿੰਦਾ। ਹੁਣ ਇੱਕ ਸਾਡੇ ਕੋਲ ਥੋੜ੍ਹਾ ਜਿਹਾ ਹੋਰ ਐਡਵਾਂਸ ਆਉਣ ਲੱਗ ਗਿਆ, ਉਦੋਂ ਉਹਨੂੰ ਰੈੱਡ ਬੇਬੀ ਦਾ ਨਾਮ ਦਿੱਤਾ ਇੱਕ ਇਹਨਾਂ ਨੇ, ਆਪਣਾ ਇੰਡੀਆ ਦੀ ਹੋਈ ਆ ਉਹ, ਤੇ ਬੜਾ ਸੋਹਣਾ ਫਰੂਟ ਲੱਗਦਾ ਉਹਨੂੰ ਵੀ, 5-6 ਮਹੀਨਿਆਂ ਦੇ ਵਿੱਚ ਉਹਨੂੰ ਫਰੂਟ ਲੱਗ ਜਾਂਦਾ ਪਪੀਤੇ ਨੂੰ।
0: ਪਪੀਤੇ ਨੂੰ 5-6 ਮਹੀਨਿਆਂ 'ਚ, ਠੀਕ
1: ਹੈ
0: ਠੀਕ ਹੈ। ਅਤੇ ਤੁਸੀਂ ਕਿ ਇੱਧਰ ਮਤਲਬ ਕਿ ਕਿਹੜੇ ਕਿਹੜੇ ਬੂਟਿਆਂ ਨੂੰ ਤਰਜੀਹ ਦਿਓਗੇ ਜਿਹੜੇ ਇੱਥੇ ਆਮ ਛੇਤੀ ਵਿਕਸਿਤ ਹੋ ਜਾਂਦੇ ਨੇ ਅਤੇ ਪ੍ਰਭਾਵਸ਼ਾਲੀ ਰਹਿੰਦੇ ਨੇ, ਜਿਸ ਤਰ੍ਹਾਂ ਤੁਸੀਂ ਨਿੰਬੂਆਂ ਦੇ ਬੂਟਿਆਂ ਦੀ ਐਗਜ਼ਾਮਪਲ ਦਿੱਤੀ ਕਿ 33 ਸਾਲ ਹੋ ਗਏ ਨੇ।
1: ਜੀ ਦੇਖੋ ਬਾਜਵਾ ਸਾਹਿਬ, ਗੱਲ ਇਹ ਆ ਵੀ ਜਿਹੜੇ ਤਾਂ ਪੌਦੇ ਆਪਾਂ ਲਾਉਣੇ ਨੇ ਘਰ ਵਾਸਤੇ,
0: ਜੀ
1: ਕਿਚਨ ਗਾਰਡਨਿੰਗ ਕਹਿ ਲਓ ਤੁਸੀਂ, ਬੈਕ ਯਾਰਡ ਚ ਜਗ੍ਹਾ ਪਈ ਆ ਕਿਤੇ,
0: ਹਾਂਜੀ ਆਪਣੇ ਘਰ ਦਾ ਗਾਰਡਨ ਜਿਹੜਾ ਹੁੰਦਾ,
1: ਹਾਂਜੀ ਉਹਦੇ ਵਿੱਚ ਆਪਾਂ ਪੌਦੇ ਵਪਾਰਕ ਨਜ਼ਰੀਏ ਤੋਂ ਨਾ ਲਾਈਏ ਤਾਂ ਹਰ ਇੱਕ ਟੇਸਟ ਦਾ ਪੌਦਾ ਜਿੱਦਾਂ ਐਵਾਕੈਡੋ ਲਗਾ ਸਕਦੇ ਆਪਾਂ ਲੱਗ ਜੂਗਾ, ਤੇ ਪਰ ਉਹ ਮੈਂ ਵਪਾਰਕ ਤਰਜੀਹ ਨਹੀਂ ਦਿੰਦਾ ਇਸ ਚੀਜ਼ ਨੂੰ। ਆਲੂ ਬੁਖਾਰਾ ਹੋ ਗਿਆ, ਪੰਜਾਬ ਨਾਕ ਹੋ ਗਈ, ਨਾਸ਼ਪਤੀ, ਬਾਬੂ ਗੋਸ਼ਾ, ਤੇ ਸਾਰੇ ਪੌਦੇ ਬੜੇ ਆਸਾਨੀ ਦੇ ਨਾਲ ਲੱਗ ਜਾਂਦੇ ਨੇ, ਈਜ਼ੀ ਟੂ ਗਰੋ ਨੇ, ਔਰ ਥੋੜੀ ਸੰਭਾਲ ਦੇ ਨਾਲ ਆਪਾਂ ਤਕਰੀਬਨ ਐਡਨਾ ਕੁ ਆਪਣਾ ਇੱਕ ਚਾਰਟ ਕਹਿ ਸਕਦੇ ਹਾਂ ਤਿਆਰ ਹੋ ਸਕਦਾ ਆਪਣਾ, ਵੀ ਆਪਾਂ ਨੂੰ ਤਕਰੀਬਨ ਹਰ ਇੱਕ ਮਹੀਨੇ 'ਚ ਆਪਾਂ ਘਰ ਦਾ ਫਰੂਟ ਖਾ ਸਕਦੇ ਹਾਂ,
0: ਵਾਹ
1: ਸਭ
0: ਜੀ,
1: ਤੋਂ ਵੱਡੀ ਗੱਲ ਹੈ ਜਿਹੜੀ।
0: ਵਾਕਿਆ ਹੀ ਵਾਹ, ਜੇ ਇੰਨਾ ਫਰੂਟ
1: ਹਾਂਜੀ
0: ਲੱਗਦਾ ਹੈ
1: ਹਾਂਜੀ
0: ਉਹਨਾਂ ਨੂੰ ਤੇ ਇੰਨੀ ਤਰ੍ਹਾਂ ਦੇ
1: ਹਾਂਜੀ
0: ਬੂਟੇ
1: ਹਾਂਜੀ
0: ਲਾਏ ਜਾ ਸਕਦੇ ਨੇ, ਤੇ ਤੁਹਾਡੀ ਗੱਲ
1: ਬਿਲਕੁਲ
0: ਠੀਕ ਹੈ। ਇਹ ਤੇ ਕੋਠਿਆਂ ਤੇ ਵੀ ਮੈਂ ਲੱਗੇ ਵੇਖੇ ਨੇ ਬੂਟੇ ਡਰੰਮਾਂ ਦੇ ਵਿੱਚ
1: ਬਿਲਕੁਲ ਜੀ
0: ਮਿੱਟੀ ਪਾ
1: ਬਿਲਕੁਲ
0: ਕੇ।
1: ਹਾਂਜੀ ਹਾਂਜੀ
0: ਠੀਕ ਹੈ ਠੀਕ। ਤੇ ਹੋਰ ਜਿੰਨੀ ਵੀ ਜਾਣਕਾਰੀ ਹੈਗੀ ਹੈ ਇਹਨਾਂ ਬਾਰੇ, ਜਿਸ ਤਰ੍ਹਾਂ ਤੁਸੀਂ ਨਰਸਰੀ ਹੈ ਤੁਹਾਡੀ ਆਪਣੀ,
1: ਹਾਂਜੀ ਹਾਂਜੀ ਬਿਲਕੁਲ ਜੀ,
0: ਤੇ ਉਹ ਜਰਾ ਉਹਦੇ ਬਾਰੇ ਵੀ ਜਾਣਕਾਰੀ ਦਿਓ ਸਾਨੂੰ।
1: ਮੈਂ ਤੁਹਾਨੂੰ ਦੱਸਦਾ ਹੁਣ, ਜਿੱਦਾਂ ਵੀ ਆਪਾਂ ਜਿੱਦਾਂ ਕਹਿ ਦਿੰਦੇ ਹਾਂ ਵੀ ਬਾਜ਼ਾਰ ਦੇ ਵਿੱਚ ਬਹੁਤ ਸੋਹਣੇ ਫਰੂਟ ਪਏ ਨੇ ਜਾਂ ਰੇਹੜੀ ਵਾਲਾ ਭਾਈ ਅਮਰੂਦ ਬਹੁਤ ਸੋਹਣੇ ਲਈ ਖੜਾ, ਤਾਂ ਮੈਂ ਲੋਕਾਂ ਨੂੰ ਜਾਗਰੂਕ ਹੀ ਕਰੂੰਗਾ ਇਸ ਗੱਲ ਤੋਂ ਵੀ ਪੌਦਾ ਬੇਸ਼ੱਕ ਤੁਸੀਂ ਡਰੰਮ ਦੇ ਵਿੱਚ, ਮੈਂ ਤੁਹਾਨੂੰ ਦੱਸਦਾ ਹੁਣ ਜਿੱਦਾਂ ਵੀ ਆਪਾਂ ਜਿੱਦਾਂ ਕਹਿ ਦਿੰਦੇ ਹਾਂ ਵੀ ਬਾਜ਼ਾਰ ਦੇ ਵਿੱਚ ਬਹੁਤ ਸੋਹਣੇ ਫਰੂਟ ਪਏ ਨੇ ਜਾਂ ਰੇਹੜੀ ਵਾਲਾ ਭਾਈ ਅਮਰੂਦ ਬਹੁਤ ਸੋਹਣੇ ਲਈ ਖੜਾ, ਤਾਂ ਮੈਂ ਲੋਕਾਂ ਨੂੰ ਜਾਗਰੂਕ ਹੀ ਕਰੂੰਗਾ ਇਸ ਗੱਲ ਤੋਂ ਵੀ ਪੌਦਾ ਬੇਸ਼ੱਕ ਤੁਸੀਂ ਡਰੰਮ ਦੇ ਵਿੱਚ ਲਾ ਲਓ। ਇੱਕ ਮੋਗੇ ਤੋਂ ਭਾਈ ਸਾਹਿਬ

0: ਕੋਲ। ਇਹ ਕਹਿੰਦਾ ਹਾਂਜੀ ਚਲੋ ਮੈਨੂੰ ਫਰਕ ਆ ਆਪਣੀ ਨਰਸਰੀ ਆ। ਤੇ ਮੈਂ ਕਿਹਾ ਵੀ ਯਾਰ ਸੱਚ ਦੱਸ ਵੀ ਜੀ ਘਰ ਦਾ ਲੈ ਲਈਏ। ਤੇ ਕਹਿੰਦਾ ਮਾਸਟਰ ਜੀ ਤੁਹਾਡੇ ਤਾਂ ਪੌਦੇ ਲਾਏ ਹੋਣਗੇ। ਮੈਂ ਕਿਹਾ ਬਿਲਕੁਲ ਲਾਏ ਨੇ, ਵੀ ਤੂੰ ਆ ਕੁਰੁੱਤ ਜੀ ਚ ਲਿਆ ਵੀ ਹੁਣ ਆਪਣੇ ਖਤਮ ਹੋ ਗਏ। ਮੈਂ ਕਿਹਾ ਵੀ ਮੈਨੂੰ ਯਾਰ ਇੱਕੋ ਹੀ ਗੱਲ ਦੱਸ ਦੇ ਵੀ ਸਪਰੇਅ ਦਾ ਕੀ ਹਿਸਾਬ ਆ। ਕਹਿੰਦਾ ਦੇਖੋ ਜੀ ਜੇ ਸਪਰੇਅ ਵਾਲੀ ਗੱਲ ਪੁੱਛਦੇ ਹੋ ਤਾਂ ਕਹਿੰਦਾ ਇਹਦੇ ਚ ਇਹੋ ਜਿਹੀ ਸਪਰੇਅ ਵੀ ਕਰਦੇ ਆ ਬਾਗ ਦੇ ਉੱਤੇ, ਜੇ 3 ਦਿਨ ਤੋਂ ਪਹਿਲਾਂ ਵੜ ਗਏ ਤਾਂ ਸਾਡਾ ਮੂੰਹ ਸੁੱਜ ਜੂਗਾ।
1: ਤੁਹਾਡਾ ਭਲਾ ਹੋ ਜੀ।
0: ਇਹ ਕੌੜਾ ਸੱਚਾ ਬਾਜਵਾ ਸਾਹਿਬ, ਕਿਉਂਕਿ ਔਰਗੈਨਿਕ ਚੀਜ਼ਾਂ ਨੇ ਉਹਨਾਂ ਲਈ ਬਹੁਤ ਜ਼ਿਆਦਾ ਮੁਸ਼ਕਤ ਕਰਨੀ ਪੈਂਦੀ ਆ।
1: ਜੀ
0: ਔਰ
1: ਜੀ
0: ਦੂਜੀ ਗੱਲ, ਸਾਡਾ ਜਿਹੜਾ ਪੰਜਾਬ ਦਾ ਜ਼ਿਆਦਾਤਰ ਹਿੱਸਾ ਇਹ ਝੋਨੇ ਦੀ ਲਪੇਟ ਦੇ ਆਉਣ ਕਰਕੇ ਇਹਦੇ ਵਿੱਚ ਜ਼ਮੀਨ ਚੋਂ ਮੋਇਸਚਰ ਨਹੀਂ ਜਾਂਦਾ। ਵੱਡੀ ਗੱਲ, ਜਦੋਂ ਨਮੀ ਨਹੀਂ ਜਾਂਦੀ ਤਾਂ ਇੱਥੇ ਵੱਖ ਵੱਖ ਤਰ੍ਹਾਂ ਦੀਆਂ ਸੁੰਡੀਆਂ ਪੈਦਾ ਹੁੰਦੀਆਂ ਨੇ। ਕਹਿਣ ਦਾ ਭਾਵ ਕਿ ਆ ਜ਼ਮੀਨ ਸੁੱਕਦੀ ਨਹੀਂ।
1: ਅੱਛਾ
0: ਤੁਸੀਂ ਪੁਰਾਣੇ ਟਾਈਮਾਂ 'ਚ ਦੇਖਿਆ ਹੋਣਾ ਜ਼ਮੀਨ ਨੂੰ ਜੋਤ ਕੇ ਛੱਡ ਦਿੰਦੇ 15 ਦਿਨ 20 ਦਿਨ ਪਈ ਰਹਿੰਦੀ। ਹੁਣ ਤੇ ਤੁਸੀਂ ਮੰਨੋ ਵੀ 15 ਦਿਨਾਂ ਨੂੰ ਜੀਰੀ ਵੱਢ ਹੋਣੀ ਆ ਤੇ ਨਾਲ ਦੀ ਨਾਲ ਰੂਟਾਵੀਟਰ ਪਾ ਕੇ ਸੁਪਰ ਸੀਡਰ ਪਾ ਕੇ ਕਣਕ ਮਾਂ ਦੇ ਪੁੱਤ ਹਰੀ ਕਰਕੇ ਖੜਾ ਛੱਡਣਗੇ। ਕਰਦੇ ਨਹੀਂ ਐ ਤਾਂ ਵੀ
1: ਵਾਹ ਜੀ
0: ਉਹ
1: ਵਾਹ,
0: ਚੀਜ਼ ਦੇ ਵਿੱਚੋਂ ਬੜੇ ਸਾਈਡ ਇਫੈਕਟ ਨਿਕਲਦੇ ਨੇ।
1: ਨਿਕਲਦੇ ਨੇ
0: ਜ਼ਮੀਨ ਦੇ ਵਿੱਚ ਕਿੰਨੀਆਂ ਜ਼ਿਆਦਾ ਅਸੀਂ ਸਪਰੇਆਂ ਕਰੀਆਂ ਨੇ
1: ਹਾਂਜੀ।
0: ਝੋਨੇ ਦੀ ਫਸਲ ਚੋਂ, ਉਹ ਕਿਧਰੇ ਨਹੀਂ ਗਈਆਂ, ਹਵਾ ਨਹੀਂ ਲੱਗੀ, ਕੋਈ ਤੱਤ ਗਏ ਨਹੀਂ। ਉਹ ਫਿਰ ਬਾਜਵਾ ਸਾਹਿਬ ਸੁੰਡੀ ਆ ਨਾ ਜਿਹੜੀ,
1: ਹਾਂਜੀ
0: ਇਹਨਾਂ ਚੀਜ਼ਾਂ ਦੇ ਵਿੱਚ ਨਮੀ ਦੇ ਵਿੱਚ ਸੁੰਡੀ ਬਹੁਤ ਪਲਪਦੀ ਆ।
1: ਅੱਛਾ
0: ਔਰ ਫਰੂਟ ਫਲਾਈ ਹੁਣ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਆ। ਕਾਰਨ ਕਿ ਮੇਰੇ ਕੋਲ ਆਉਂਦੇ ਆ ਬੜੇ ਲੋਕੀ,
1: ਹਾਂਜੀ
0: ਜੇ ਤਾਂ ਹੁਣ ਆਪਾਂ ਮਿਸਗਾਈਡ ਕਰਨਾ ਹੋਵੇ ਮਿਸਗਾਈਡ ਕਰ ਦਿਓ। ਮੈਂ ਕਹਿੰਦਾ ਯਾ ਫਲਾਨੀ ਬੜੀ ਵਧੀਆ ਦਵਾਈ ਆ,
1: ਜੀ ਜੀ
0: ਖਾਦ ਆ, ਤੁਸੀਂ ਜੜਾਂ 'ਚ ਪਾ ਦਿਓ। ਪਰ ਆਪਣਾ ਵੇ ਕੀ ਹੁੰਦਾ ਵੀ ਨਹੀਂ ਜੀ ਹੁਣ ਇਹਦਾ ਕੋਈ ਹੱਲ ਨਹੀਂ। ਤੁਹਾਡੇ ਜੇ ਕਿੰਨੂ ਡਿੱਗਦੇ ਨੇ ਤਾਂ ਡਿੱਗਣਗੇ, ਅਮਰੂਦ ਡਿੱਗਦੇ ਨੇ ਡਿੱਗਣਗੇ। ਫਿਰ ਕਹਿੰਦੇ ਕੀ ਹੱਲ ਕਰੀਏ। ਮੈਂ ਕਿਹਾ ਤੁਸੀਂ ਟਰੈਪ ਕਾਰਡ ਲਾਓ, ਜੇ ਤੁਸੀਂ ਔਰਗੈਨਿਕ ਖਾਣਾ ਚਾਹੁੰਦੇ ਪੌਦੇ ਤੁਹਾਡੇ ਕੋਲ 2 ਲੱਗੇ ਆ ਘਰ, ਤੁਸੀਂ ਸਪਰੇ ਕਹੋਗੇ ਜੀ ਮੈਂ ਤਾਂ ਮੋਨੋ ਛਿੜਕ ਦਿੰਦਾ। ਜ਼ਿਮੀਂਦਾਰ ਕਹਿੰਦੇ ਨੇ ਸਾਡੇ ਤਾਂ ਪਈ ਆ ਜੀ ਜੀਰੀ ਵਾਲੀ। ਨਹੀਂ ਤੁਸੀਂ ਉੱਤੇ ਟਰੈਪ ਲਾਓ, ਟਰੈਪ ਲਾਓ ਤੇ ਉਹਦੇ ਵਿੱਚ ਮੱਖੀ ਆਟੋਮੈਟਿਕਲੀ ਆਉਂਦੀ ਆ। ਤੁਹਾਡੇ 1-2 ਪੌਦੇ ਤੇ 5-7 ਟਰੈਪ ਕੱਢ ਲਾ ਦਿਓ ਤੇ ਜਿਹੜੀ ਫਰੂਟ ਫਲਾਈ ਆ ਉਹਦੇ 'ਚ ਹੋ ਜੂਗੀ। ਤੁਹਾਡਾ ਅਮਰੂਦ ਕਾਣਾ ਨਹੀਂ ਹੋਣਾ, ਡਿੱਗੂ ਨਹੀਂ। ਪਰ ਇਹ ਲਾਉਣਾ ਬਾਜਵਾ ਸਾਹਿਬ ਕਦੋਂ ਆ? ਤੇ ਜਦੋਂ ਆਪਣੇ ਇਹਨੂੰ ਫੁੱਲ ਆਉਂਦੇ ਨੇ, ਚਾਹੇ ਆਲ ਟਾਈਪਸ ਆਫ ਸਿਟਰਸ ਦੇ ਪਲਾਂਟ ਨੇ, ਖਾਸ ਕਰਕੇ ਅਮਰੂਦ ਦੇ ਗਰਮੀਆਂ ਦੇ ਪਲਾਂਟ ਨੇ, ਤਾਂ ਇਹਨੂੰ ਜਿਹੜੀ ਫਰੂਟ ਫਲਾਈ ਆ ਅਟੈਕ ਕਰਦੀ ਆ। ਉਹ ਫਲੂਟ ਦੇ ਵਿੱਚ ਪੋਟੀ ਕਰ ਜਾਂਦੀ ਆ, ਫਲਾਵਰਿੰਗ ਹੁੰਦੀ ਆ ਜਦੋਂ।
1: ਹਾਂਜੀ
0: ਤੇ ਕਈ ਵਾਰ ਕੀ ਹੁੰਦਾ ਲੋਕਾਂ ਨੂੰ ਇੱਕ ਹੋਰ ਹੋ ਗਿਆ ਲੋਕਾਂ ਨੂੰ ਵੀ ਜੇ ਫਰੂਟ ਤਾਂ ਜੀ ਪੱਕ ਗਏ ਜੀ, ਉਹ ਤਾਂ ਨਹੀਂ ਪੱਕਿਆ ਨਹੀਂ ਬਾਜਾ ਸਾਹਿਬ। ਉਹ ਗੱਲ ਕੀ ਹੁੰਦੀ ਆ, ਉਹ ਵਿੱਚ ਇਨਸੈਕਟ ਪੈਦਾ ਕਰ ਦਿੰਦੀ ਆ। ਉਹਦੇ ਦੇਖਿਓ ਬਰੀਕ ਸਾਈਡ ਤੋਂ ਨਾ ਇੱਕ ਗਲੀ ਨਿਕਲੇ ਆਉਂਦੀ ਆ,
1: ਜੀ ਜੀ ਜੀ ਉਹ ਵਾਕਈ ਤਰੇੜ
0: ਤਿੰਨੂ
1: ਜੀ,
0: ਦੇ ਵਿੱਚ ਵੀ, ਅਮਰੂਦ ਦੇ ਵਿੱਚ ਵੀ।
1: ਹਾਂਜੀ
0: ਇਹ ਦੁਕਾਨਾਂ ਤੇ ਵੀ ਉਹ ਫਰੂਟ ਵਿਕਦਾ ਹੈ। ਕਈ ਵਾਰ ਪਤਾ ਕੀ ਕਹਿ ਦੇਣਗੇ ਤੁਹਾਨੂੰ, ਕਿੰਨੂ ਵੇਚਣ ਵਾਲੇ, ਇਹ ਤਾਂ ਜੀ ਕਿੰਨੂ ਦੀ ਡੰਡੀ ਵੱਜ ਗਈ ਇਹਦੇ 'ਚ।
1: ਅੱਛਾ, ਟਰਾਂਸਪੋਰਟ ਦੇ ਵਿੱਚ
0: ਜਦੋਂ
1: ਵੱਜ
0: ਤੁਸੀਂ,
1: ਗਈ ਆ ਇੱਧਰ
0: ਹਾਂ
1: ਉੱਧਰ।
0: ਜਦੋਂ ਤੁਸੀਂ ਘਰੇ ਲੈ ਕੇ ਆਓਗੇ ਬਕਾਇਦਾ, ਤੁਹਾਨੂੰ ਉਹ 'ਚੋਂ ਸੜਿਆ ਵਾ, ਉਹ 'ਚੋਂ ਨਿਕਲੂ ਸਾਰੇ 5-7 ਪਾੜੀਆਂ ਖਰਾਬ ਹੋਣਗੀਆਂ
1: ਹਾਂਜੀ
0: ਉਹਦੀਆਂ।
1: ਹਾਂਜੀ ਹਾਂਜੀ
0: ਕਾਰਨ ਕੀ ਆ ਵੀ ਉਹਦੇ ਉਦੋਂ ਰੋਕਥਾਮ ਨਹੀਂ ਹੋਈ ਮੱਕੀ ਦੀ, ਤੇ ਉਹਨੇ ਵਿੱਚ ਆਪਦਾ ਜਿਹੜਾ ਬਣਾ ਲਿਆ, ਘਰ ਬਣਾ ਲਿਆ, ਵਾਧੂ ਉਹ 'ਚ ਇਨਸੈਕਟ ਪੈਦਾ ਹੋ ਗਏ।
1: ਬਿਲਕੁਲ, ਅਮਰੂਦਾਂ 'ਚ ਵੀ ਇੱਦਾਂ ਹੁੰਦਾ, ਬਤਾਉਆਂ 'ਚ ਵੀ ਇਸ
0: ਹਾਂਜੀ
1: ਤਰ੍ਹਾਂ
0: ਜੀ
1: ਹੁੰਦਾ,
0: ਬਿਲਕੁਲ
1: ਬਹੁਤ ਸਾਰੀਆਂ
0: ਅਮਰੂਦਾਂ 'ਚ। ਹਾਂ, ਜਿਨ੍ਹਾਂ ਨੂੰ ਚਿੱਟੇ ਫੁੱਲ ਆਉਂਦੇ ਆ ਜ਼ਿਆਦਾ, ਇਹਨਾਂ ਨੂੰ ਵੈਸੇ ਫਰੂਟ ਵਾਲਿਆਂ ਨੂੰ,
1: ਹਾਂਜੀ
0: ਉਹਨਾਂ ਦੇ ਵਿੱਚ ਇਹਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਵਧ ਜਾਂਦੀਆਂ ਨੇ ਜਿਹੜੀ ਫਰੂਟ ਫਲਾਏ ਹੁੰਦੀ ਆ।
1: ਅੱਛਾ,
0: ਤੇ ਮੈਂ ਗੱਲ ਕਰਾਂ ਆੜੂ ਦੇ ਵਿੱਚ, ਆਲੂ ਬੁਖਾਰੇ ਦੇ ਵਿੱਚ, ਇਹਨਾਂ ਦੇ ਵਿੱਚ ਨਾਸ਼ਪਤੀ ਦੇ ਵਿੱਚ ਇਹ ਸਮੱਸਿਆ ਬਹੁਤ ਘੱਟ ਆਉਂਦੀ ਆ
1: ਅੱਛਾ
0: ਜਿਹੜੀ ਫਰੂਟ ਫਲਾਈ ਦੀ ਆ।
1: ਅੱਛਾ,
0: ਇਹ ਸਿਟਰਸ ਦੇ ਵਿੱਚ ਤੇ ਅਮਰੂਦ ਸਾਰੀਆਂ ਕਿਸਮਾਂ ਦੇ ਵਿੱਚ ਵੱਡੇ ਪੱਧਰ ਤੇ ਹਮਲਾ ਕਰ ਦਿੰਦੀ ਆ। ਜੇ ਨਾ ਰੋਕਥਾਮ ਹੋਵੇ ਫਿਰ ਤਾਂ ਆਪਾਂ ਅਮਰੂਦ ਖਾਏ ਨਹੀਂ ਸਕਦੇ ਕੋਈ, ਕਿਉਂਕਿ ਸਾਰੇ ਗਲ ਜਾਂਦੇ ਨੇ। ਅਸੀਂ ਬਾਅਦ 'ਚ ਕਹਿੰਦੇ ਨੇ ਸੁੰਡ ਪੈ ਗਏ, ਉਹ ਸੁੰਡ ਨਹੀਂ ਪਏ ਹੁੰਦੇ, ਪਹਿਲਾਂ ਹੀ ਸਮੱਸਿਆ ਸ਼ੁਰੂ ਤੋਂ ਹੀ ਫੁੱਲਾਂ ਵੇਲੇ ਹੁੰਦੀ ਆ। ਤਾਂ ਇਹਦੀ ਦੇਸੀ ਰੋਕਥਾਮ ਲਈ ਮੈਂ ਤੁਹਾਨੂੰ ਕੁਛ ਕੁ ਟੈਕਨੀਕ ਦੱਸ ਦਿੰਦਾ ਵੀ ਅਸੀਂ ਨਿੰਮ ਦੇ ਪੱਤੇ ਇਕੱਠੇ ਕਰ ਲੈਣੇ ਨੇ, ਲੱਸੀ ਕਰ ਲੈਣੀ ਆ ਪੁਰਾਣੀ, ਤੇ ਉਹ ਵਿੱਚ ਉਹਨੂੰ ਘੋਲ ਬਣਾ ਕੇ ਚੰਗੀ ਤਰ੍ਹਾਂ 15-20 ਦਿਨਾਂ ਦੀ ਲੱਸੀ, ਨਿੰਮ ਦੇ ਪੱਤੇ ਉਬਾਲ ਲੈਣੇ ਨੇ ਇਕੱਠਾ ਕਰਕੇ 20 ਲੀਟਰ ਪਾਣੀ ਦੇ ਵਿੱਚ।
1: 15 ਦਿਨ ਸੇਖੋਂ ਸਾਹਿਬ, 15 ਦਿਨ ਪੁਰਾਣੀ ਲੱਸੀ ਜਿਹੜੀ ਆ, ਪੁਰਾਣੀ ਲੱਸੀ 15 ਦਿਨ ਪਹਿਲਾਂ ਹੀ ਨਿੰਮ ਦੇ ਪੱਤੇ ਵਿੱਚ ਪਾ ਛੱਡਣੇ ਨੇ ਤੇ ਰੱਖਣੀ ਆ ਕਿ ਜਾਂ ਕੀ ਹਿਸਾਬ ਦਾ?
0: 15 ਦਿਨ ਪੁਰਾਣੀ ਲੱਸੀ ਅਲੱਗ ਕਰ ਲਓ ਤੁਸੀਂ, ਤੇ ਨਿੰਮ ਦੇ ਪੱਤੇ ਬੋਇਲ ਕੇ ਅੱਡ ਕਰਕੇ ਰੱਖ ਲਓ ਉਬਾਲ ਕੇ। ਤੇ ਬਿਲਕੁਲ ਜੇ ਹੋਰ ਵਿਧੀ ਤੁਹਾਨੂੰ ਵੀ ਕਿਸੇ ਤਰ੍ਹਾਂ ਤੁਸੀਂ ਉਹਨੂੰ ਕੋਈ ਵੱਡਾ ਤੁਹਾਡੇ ਕੋਲ ਹੈ ਇੱਦਾਂ ਦਾ ਭਾਂਡਾ ਵੀ ਰਗੜ ਜੇ ਲਵੋ ਦਾੜ ਮਾਰ ਕਰਕੇ, ਤੋ ਤਾਜ਼ੇ ਪੱਤੀ ਦਾੜ ਮਾਰ ਕਰਕੇ ਤੁਸੀਂ ਨਾਲ ਦੇ ਨਾਲ ਲੱਸੀ ਦੇ ਵਿੱਚ ਪਾ ਦਿਓ, ਪੁਰਾਣੀ ਲੱਸੀ ਦੇ ਵਿੱਚੋਂ ਉਹ 2 ਲੀਟਰ ਦਾ ਤੁਸੀਂ ਲੈ ਲੈਣਾ ਘੋਲ ਇੱਕ ਤਰ੍ਹਾਂ ਦਾ, 20 ਲੀਟਰ ਪਾਣੀ ਦੇ ਵਿੱਚ ਤੁਸੀਂ ਜਦੋਂ ਫੁੱਲ ਆਉਂਦੇ ਨੇ ਤਾਂ ਤੁਸੀਂ ਛਿੜਕਾਅ ਕਰ

0: ਤੁਹਾਡਾ ਔਰਗੈਨਿਕ ਰੋਕਥਾਮ ਹੋ ਜੂਗੀ,
1: ਹੂੰ
0: ਬਿਮਾਰੀ ਫਿਰ ਵੀ ਨਹੀਂ, ਬਲਬ ਦੀ ਮੱਖੀ ਫਿਰ ਵੀ ਨਹੀਂ ਰਹਿੰਦੀ, ਇਹ ਵੀ ਗੱਲ ਹੈਗੀ ਆ।
1: ਤੇ ਇਹਦਾ ਮਤਲਬ ਹੈ ਜਿਹੜੇ ਹੋਲਸੇਲ 'ਚ ਵੱਡੇ ਬਾਗਾਂ ਵਾਲੇ ਨੇ ਉਹ ਤੇ ਫਿਰ
0: ਹਾਂਜੀ,
1: ਡੇਂਜਰਸ ਸਪਰੇਅ ਹੀ ਕਰਦੇ ਨੇ ਤਾਂ ਕਿ
0: ਮੈਂ
1: ਬਿਊਟੀਫੁਲ
0: ਕਹਿੰਦਾ
1: ਦਿਸੇ।
0: ਬਾਜਵਾ ਸਾਹਿਬ, 7-7 ਹਜ਼ਾਰ ਰੁਪਏ ਦੀ ਲੀਟਰ ਸਪਰੇਅ ਆਉਂਦੀ ਆ
1: ਬੱਲੇ ਬੱਲੇ
0: ਜਿਹੜੀ ਕਰਦੇ ਨੇ।
1: ਬੱਲੇ, ਇੱਕ ਤੇ ਉਹ ਫਿਰ ਬਿਊਟੀਫੁਲ
0: ਹਾਂਜੀ
1: ਨਜ਼ਰ ਆਉਂਦੇ ਨੇ, ਸੋਹਣੇ ਬੜੇ
0: ਹਾਂਜੀ,
1: ਤੰਦਰੁਸਤ
0: ਉਹ
1: ਰੂਪ
0: ਸ਼ਾਈਨਿੰਗ ਵੀ
1: ਜਿਹੜਾ
0: ਦਿੰਦੇ ਨੇ,
1: ਸ਼ਾਈਨਿੰਗ ਵੀ
0: ਤੇ
1: ਹੁੰਦੇ ਨੇ,
0: ਕਿਉਂਕਿ ਅਸੀਂ ਪਤਾ ਕੀ ਆ ਬਾਜਵਾ ਸਾਹਿਬ,
1: ਹਾਂਜੀ
0: ਇੱਕ ਨਾ ਮੈਨੂਪੁਲੇਟ ਕਰ ਲਿਆ ਆਪਣੇ ਆਪ ਨੂੰ
1: ਹਾਂਜੀ,
0: ਵੀ ਚਮਕਦੀ ਚੀਜ਼ ਹੀ ਸੋਨਾ ਲੱਗਦੀ ਆ।
1: ਜੀ ਬਿਲਕੁਲ,
0: ਮੈਂ
1: ਸਾਰਿਆਂ ਦਾ ਨਜ਼ਰੀਆ
0: ਹਾਂਜੀ,
1: ਇਹੋ ਹੀ ਹੈ
0: ਮੈਂ 2013 ਦੇ ਵਿੱਚ ਪਟਿਆਲੇ ਕੋਲ ਕਾਲਜ ਆ ਆਸਰਾ ਕਾਲਜ,
1: ਅੱਛਾ,
0: ਉੱਥੇ ਮੈਂ ਪੜ੍ਹਦਾ ਸੀ ਤਾਂ ਬੀਐਡ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ,
1: ਹਾਂਜੀ,
0: ਉਹ ਮੈਨੂੰ ਜਿਹੜੇ ਉੱਥੇ ਪ੍ਰਿੰਸੀਪਲ ਸੀਗੇ, ਮੈਂ ਐਕਚੁਅਲੀ ਸਾਹਿਤ ਨਾਲ ਸੰਬੰਧ ਸੀ, ਪਹਿਲਾਂ ਮੇਰੀਆਂ ਮਾਸਟਰ ਡਿਗਰੀਆਂ ਹੋਈਆਂ ਵੀਆਂ ਸੀ, ਐਜ ਏ ਦੂਜੇ ਜਵਾਕਾਂ ਦੇ ਮੁਕਾਬਲੇ ਜ਼ਿਆਦਾ ਮੈਂ ਪਹਿਲਾਂ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ ਹੋਇਆ ਸੀ, ਉਹਦੇ ਕਰਕੇ ਉਹ ਬੜਾ ਮੈਂ ਉਹਨਾਂ ਨਾਲ ਨੇੜਤਾ ਸੀ। ਉਹਨਾਂ ਦਾ ਨਾਂ ਸੀ ਪ੍ਰੋਫੈਸਰ ਕਾਲੋਂ, ਬਜ਼ੁਰਗ ਸੀਗੇ, ਉਹ ਕਹਿੰਦੇ ਪ੍ਰਗਟ ਸਿੰਘ ਬੜੇ ਸੁਹਾਵਣੇ ਵੇਲੇ ਨੇ, ਸਭ ਕੁਝ ਮਿਲ ਰਿਹਾ ਇਹਨਾਂ ਬੱਚਿਆਂ ਨੂੰ, ਤੇ ਗੱਡੀਆਂ ਕਾਰਾਂ ਚ ਆਉਂਦੇ ਨੇ, ਪਰ ਮੈਂ ਤਾਂ ਇੱਕ ਪਤਲੂਨ ਪਾ ਕੇ ਲਾਹੌਰ ਕਾਲਜ ਦੇ ਵਿੱਚ ਪੜ੍ਹਿਆ ਵਾ।
1: ਬੱਲੇ ਬੱਲੇ ਬੱਲੇ,
0: ਉਹਨਾਂ
1: ਵੀ ਬੜੀ ਗੱਲ ਸੀ।
0: ਹਾਂ, ਇੱਕ ਪਤਲੂਨ ਪਾ ਕੇ ਕਹਿੰਦਾ ਮੈਂ ਉਹ ਇਸ ਧਾ ਕੇ ਧੋਵਾ ਲੈਣੀ ਤੇ ਉਸੇ ਪਾ ਕੇ ਜਾਣਾ। ਤੇ PhD ਸੀ ਉਹਨਾਂ ਦੀ, ਗੁਰੂ ਨਾਨਕ ਦੇਵ ਜੀ ਦੇ ਜੀ, ਬੜੇ ਸਿੱਖ ਸਕਾਲਰ ਸੀਗੇ ਉਹ ਪਟਿਆਲੇ ਤੋਂ, ਬੜਾ ਵਧੀਆ ਮੇਰਾ ਰਿਲੇਸ਼ਨ ਉਹਨਾਂ ਨਾਲ ਰਿਹਾ ਹੈਗਾ। ਤੇ ਉਹ ਦੱਸਦੇ ਵੀ ਪ੍ਰਗਟ, ਮੈਂ ਇੱਕ ਘਰ ਦੀਆਂ ਗੱਲਾਂ ਲੱਗ ਜਾਂਦੇ ਕਰਨ, ਕਿਉਂਕਿ ਮੈਨੂੰ ਕਿਚਨ ਗਾਰਡਨਿੰਗ ਦਾ ਸ਼ੌਂਕ ਸੀਗਾ 6ਵੀਂ ਕਲਾਸ 'ਚ ਹੀ, ਅਸੀਂ ਕਦੇ ਮਾਈਗ੍ਰੇਟ ਹੋ ਕੇ ਸ਼ਹਿਰ 'ਚੋਂ ਖੇਤ ਆ ਗਏ ਸੀਗੇ, ਤੇ ਫਿਰ ਖੇਤਾਂ ਦੇ ਵਿੱਚ ਐਂ ਹੁੰਦਾ ਵੀ ਫਾਦਰ ਸਾਹਿਬ ਨਾਲ ਸਬਜ਼ੀਆਂ ਸੁਬਜ਼ੀਆਂ ਆਪਦੇ ਘਰ ਲਈ ਉਗਾਉਣੀਆਂ, ਇੱਕ ਤਰ੍ਹਾਂ ਦਾ ਸ਼ੌਂਕ ਕਹਿ ਲਓ ਜਿਹੜਾ ਅੱਗੇ ਜਾ ਕੇ ਵੱਧ ਗਿਆ ਜਾਂ ਬਿਜ਼ਨਸ ਹੋ ਗਿਆ ਆਪਣਾ। ਤਾਂ ਉਹ ਕਹਿੰਦੇ ਵੀ ਮੈਂ ਪ੍ਰਗਟ ਉਹ ਬਤਾਉ ਲੈਣਾ ਮਾਰਕੀਟ 'ਚੋਂ ਜਿਨ੍ਹਾਂ ਦੇ ਵਿੱਚ ਸੁੰਡੀ ਲੱਗੀ ਹੁੰਦੀ ਆ।
1: ਅੱਛਾ,
0: ਤੇ ਕਹਿੰਦੇ ਤੈਨੂੰ ਹਾਸੀ ਆਊਗੀ, ਮੈਂ ਕਿਹਾ ਨਹੀਂ ਜੀ ਕੋਈ ਗੱਲ ਹੋਣੀ ਆ, ਮੈਂ ਨਹੀਂ ਹੱਸਦਾ। ਤੇ ਕਹਿੰਦੇ ਅਸਲ ਦੇ ਵਿੱਚ ਇਹਦੇ ਉੱਤੇ ਸਪਰੇਅ ਦਾ ਅਸਰ ਨਹੀਂ ਹੋਇਆ, ਮੰਨ ਲਓ ਆਪਾਂ 2 ਕਿਲੋ ਬਤਾਉ ਲੈ ਲਏ, ਉਹਦੇ ਚੋਂ ਕਿਲੋ ਤਾਂ ਨਿਕਲਣਗੇ ਹਾਫ ਆਫ ਕਰਕੇ,
1: ਸੁੰਡੀ ਤਾਂ
0: ਜਿਹੜੇ
1: ਲੱਗੀ ਆ,
0: ਲਿਸ਼ਕ ਦੇ ਜਿਹੜੇ ਤੁਹਾਨੂੰ ਲਿਸ਼ਕ ਦੇ ਨੀਲੇ ਚਿੱਟੇ ਲੱਗਣਗੇ, ਉਹ ਕਹਿੰਦਾ ਮੇਰੀ ਜ਼ਹਿਰ ਰੱਖੀ ਵੀ ਆ, ਮੇਰਾ ਬਾਅਦ ਪਰਤਨ
1: ਸੁੰਡੀ ਵੀ ਤਾਂ ਹੀ ਲੱਗੀ ਆ ਕਿ ਇਹਦੇ ਤੇ ਸਪਰੇਅ ਨਹੀਂ ਹੋਈ ਜਾਂ ਘੱਟ ਹੋਈ,
0: ਸਪਰੇਅ ਨਹੀਂ ਹੋਈ। ਹਾਂਜੀ, ਬੜਾ ਵਧੀਆ ਨਜ਼ਰੀਆ ਉਹਨਾਂ ਦਾ,
1: ਹਾਂ ਨਜ਼ਰੀਆ ਤੇ
0: ਗੱਲ
1: ਬਹੁਤ
0: ਸਿੱਖਣ ਨੂੰ ਮਿਲੀ,
1: ਬਹੁਤ ਵਧੀਆ ਗੱਲ ਹੈ ਵੀ ਸੁੰਡੀ ਆਈ ਤਾਂ ਸਾਡੇ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਜੀ ਘਰ ਦੇ ਵਿੱਚ ਗਾਰਡਨਿੰਗ ਦਾ, ਮੈਨੂੰ ਵੀ ਬੜਾ ਸ਼ੌਂਕ ਜੇ ਇੰਡੀਆ ਵਿੱਚ ਵੀ ਅਤੇ ਇੱਥੇ ਵੀ ਮੇਰੇ ਘਰ ਵਿੱਚ ਸਾਰਾ ਬਹੁਤ ਟਮਾਟਰ ਲੱਗੇ ਨੇ, ਖੀਰੇ ਲੱਗੇ ਨੇ, ਮਿਰਚਾਂ ਲੱਗੀਆਂ ਅਤੇ ਫੁੱਲ ਲੱਗੇ ਨੇ, ਮੈਨੂੰ ਵੀ ਬਹੁਤ ਸਾਰਾ ਸ਼ੌਂਕ ਹੈ ਇੱਦਾਂ।
0: ਠੀਕ ਹੈ ਜੀ,
1: ਸਬਜ਼ੀ ਸਾਡੀ ਇੱਥੇ ਵੀ ਘਰ ਦੀ ਤਕਰੀਬਨ ਹੁੰਦੀ ਹੈ ਸਾਰੀ, 50%।
0: ਹਾਂਜੀ
1: ਹਾਂਜੀ,
0: ਬਹੁਤ ਚੰਗੀ ਗੱਲ
1: ਜੀ। ਅੱਗੇ ਤੁਸੀਂ ਮਤਲਬ ਕਿ ਫਿਰ ਤੁਹਾਡਾ ਜ਼ਿਆਦਾ ਨੌਲੇਜ ਆ, ਤੁਸੀਂ ਗੱਲਬਾਤ ਨੂੰ ਕੈਰੀ ਔਨ ਰੱਖੋ, ਮੇਰੇ ਕੁਐਸਚਨਾਂ ਦੀ ਵੇਟ ਨਾ ਕਰੋ ਕਿਉਂਕਿ ਤੁਹਾਡਾ ਜਿੰਨਾ ਨੌਲੇਜ ਹੈ ਹਾਂਜੀ ਉਹਦੇ ਹਿਸਾਬ ਨਾਲ ਤੁਸੀਂ ਅੱਗੇ ਚੱਲੀ ਚੱਲੋ।
0: ਔਰ ਦੂਜੀ ਗੱਲ ਮੈਂ ਦੱਸਦਾ ਤੁਹਾਨੂੰ, ਹੁਣ ਆਪਾਂ ਵੀ ਉੱਪਰੋਂ ਤਾਂ ਹੋ ਗਈ ਫਲਾਂ ਦੀ, ਇਹਨੂੰ ਆਪਾਂ ਸੰਭਾਲ ਕਹਿ ਸਕਦੇ ਹਾਂ ਆਪਣੇ ਅਕੋਰਡਿੰਗ ਟੂ ਟਾਕ ਵੀ ਸੰਭਾਲ ਫਰੂਟ ਦੀ, ਤਾਂ ਫਰੂਟ ਇਕੱਲੇ ਦੀ ਸੰਭਾਲ ਕੀ ਕਰਾਂਗੇ ਜੇ ਸਾਡਾ ਪੌਦਾ ਸਿਹਤਮੰਦ ਨਹੀਂ ਹੈਗਾ। ਵੱਡੀ ਗੱਲ ਇਹ ਆ, ਜੇ ਪੌਦਾ ਸਿਹਤਮੰਦ ਹੋਊਗਾ ਤਾਂ ਫੇਰ ਹੀ ਫਰੂਟ ਉਹਨੂੰ ਵਧੀਆ ਲੱਗੂਗਾ। ਪਰ ਸਾਨੂੰ ਚਾਹੀਦਾ ਕੀ ਆ ਵੀ ਸਰਦੀਆਂ ਦੇ ਵਿੱਚ ਅਸੀਂ ਉਹਦੇ ਵਿੱਚ ਜਾਂ ਤਾਂ ਪਾ ਸਕਦੇ ਹਾਂ ਬਰਮਿੰਗ ਪੋਸਟ, ਜਿਹੜਾ 2-3 ਸਾਲ ਦਾ ਪੌਦਾ, ਉਹਦੇ ਵਿੱਚ ਅਸੀਂ 2 ਕਿਲੋ ਰੈਕਮੈਂਡ ਆ ਵੀ ਗੰਡੋਇਆਂ ਦੀ ਖਾਦ ਪਾ ਸਕਦੇ ਹਾਂ। ਜੇ ਗੰਡੋਇਆਂ ਦੀ ਖਾਦ ਅਵੇਲੇਬਲ ਨਹੀਂ ਹੈਗੀ ਤਾਂ ਅਸੀਂ ਦੇਸੀ ਰੂੜੀ ਪਚੀ ਹੋਈ ਹੋਵੇ, 2-3 ਸਾਲ ਪੁਰਾਣੀ ਰੂੜੀ ਹੋਵੇ।
1: ਸਰ, ਗੰਡੋਇਆਂ ਦੀ ਖਾਦ ਤੋਂ ਤੁਹਾਡਾ ਮਤਲਬ ਹੈ ਗੰਡੋਇਆਂ ਨੇ ਜਿਹੜੀ ਮਿੱਟੀ ਬਾਹਰ ਕੱਢੀ ਹੁੰਦੀ ਆ ਉਹਨੂੰ ਤੁਸੀਂ ਕਹਿੰਦੇ ਹੋ ਖਾਦ ਕਿ ਕੀ?
0: ਅਸਲ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮਿਲਦੀ ਹੈਗੀ, ਕੋਈ ਬਹੁਤੀ ਨੀ, 10-12 ਰੁਪਏ ਕਿਲੋ ਹੋਲਸੇਲ ਪ੍ਰਾਈਸ ਮਿਲ ਜਾਂਦੀ ਆ, ਕਿਸੇ ਵੀ ਜਗ੍ਹਾ ਤੋਂ ਤੁਸੀਂ ਲੈ ਸਕਦੇ ਹੋ, ਇਹ ਔਰਗੈਨਿਕ ਹੀ ਹੁੰਦੀ ਆ, ਉਹ ਪਾ ਸਕਦੇ ਹਾਂ ਪੌਦੇ ਦੇ ਵਿੱਚ ਆਪਾਂ। ਤੇ ਦੂਜੀ ਗੱਲ ਕੀ ਹੈਗਾ, ਅਸੀਂ ਪੌਦਿਆਂ ਦੀ ਰੋਕਥਾਮ ਲਈ ਜਿੱਦਾਂ ਕਈ ਵਾਰ ਜੜਗਾਂਠ ਦੀ ਬਿਮਾਰੀ ਲੱਗ ਜਾਂਦੀ ਆ ਅਮਰੂਦ ਨੂੰ ਖਾਸ ਕਰਕੇ, ਉਹਦੇ ਜੜਾਂ ਦੇ ਵਿੱਚ ਗੱਠਾਂ ਬਣਨ ਲੱਗ ਜਾਂਦੀਆਂ ਨੇ ਇੱਕ ਤਰ੍ਹਾਂ ਦੀਆਂ, ਜਿਹਦੇ ਨਾਲ ਪੌਦੇ ਦਾ ਵਿਕਾਸ ਜਿਹੜਾ ਰੁਕ ਜਾਂਦਾ, ਤਾਂ ਅਸੀਂ ਆਲੇ ਦੁਆਲੇ ਨੂੰ 1 ਫੁੱਟ ਛੱਡ ਕੇ ਉਹਦੀਆਂ ਜੜਾਂ ਨੂੰ ਪੁੱਟ ਕੇ, ਉਹਨੂੰ ਥੋੜਾ ਥੋੜਾ ਜਿਹਾ ਮੰਨ ਕੇ 5-7 ਇੰਚ ਪੁੱਟ ਕੇ, ਉਹਦੇ ਵਿੱਚ ਅਸੀਂ ਮੰਨ ਕੇ ਚੱਲੋ ਪਰ ਪਲਾਂਟ ਅਸੀਂ 50 ਗ੍ਰਾਮ ਨੀਲਾ ਥੋਥਾ ਆਸਾਨੀ ਨਾਲ ਮਿਲ ਜਾਂਦਾ ਆਪਣਾ ਅੰਸਾਰੀ ਦੀ ਦੁਕਾਨ ਤੋਂ। ਤੇ ਦੂਜੀ ਗੱਲ, ਉਹਦੇ ਵਿੱਚ 2 ਕਿਲੋ ਚੂਨਾ ਕਲੀ, ਜਿਹੜੀ ਪਹਿਲਾਂ ਕੰਧਾਂ ਤੇ ਘਰਾਂ ਤੇ ਕਰਦੇ ਹੁੰਦੇ ਸੀ ਡਲੇ ਵਾਲੀ ਕਲੀ ਜਿਹਨੂੰ ਕਹਿੰਦੇ ਆ, ਉਹਨੂੰ ਠੰਡੀ ਕਰ ਲਓ, ਘੋਲ ਬਣਾ ਲਓ, ਫਿਰ 50 ਗ੍ਰਾਮ ਨੀਲਾ ਥੋਥਾ, 2 ਕਿਲੋ ਕਲੀ ਤੇ 5 ਕਿਲੋ ਪਾਣੀ ਚ ਇੱਕ ਦਿਨ ਭਿਓ ਕੇ ਰੱਖ ਦਿਓ ਤੇ ਦੂਜੀ ਰਾਤ ਜਦੋਂ ਠੰਡੀ ਹੋ ਗਈ ਸ਼ਾਮ ਨੂੰ ਤਕਰੀਬਨ ਉਹ ਗੁੱਡੇ ਹੋਏ ਚ ਪਾ ਦਿਓ। ਸਾਰੇ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਪੌਦੇ ਦੀਆਂ ਜੜ੍ਹਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਅਸਰ ਦਿਖਾਊਗੀ।
1: ਅੱਛਾ ਠੀਕ।
0: ਹਾਂਜੀ, ਔਰ ਦੂਜੀ ਗੱਲ ਕਈ ਵਾਰ ਹੁੰਦਾ ਕੀ ਆ, ਜਿੱਦਾਂ ਹੁਣ ਸਰਦੀਆਂ ਦਾ ਮੌਸਮ ਆ ਜਾਂਦਾ ਗਾ ਤਾਂ ਅਮਰੂਦ ਨੂੰ ਇੱਕ ਬਿਮਾਰੀ ਪੈਂਦੀ ਆ ਫੰਗਸ ਦੀ,
1: ਅੱਛਾ
0: ਜਿਹਨੂੰ ਆਮ ਤੌਰ ਤੇ ਕਾਲੀ ਫੰਗਸ ਕਹਿੰਦੇ ਨੇ, ਬਲੈਕ ਫੰਗਸ।
1: ਅੱਛਾ
0: ਤਾਂ ਮੈਂ ਤਾਂ ਇਹ ਕਹਿੰਦਾ ਵੀ ਜੇ ਤਾਂ ਵੱਡੇ ਪੱਧਰ ਤੇ ਪੈਂਦੀ ਆ ਤਾਂ ਤੁਸੀਂ ਉਹਨੂੰ ਇੱਕ ਸਪਰੇ ਆਉਂਦੀ ਆ M45, BPL ਦੀ ਆਉਂਦੀ ਆ, ਜਿਹਦਾ ਸਾਲਟ ਹੁੰਦਾ 12-63, ਸਾਫ਼ ਕੰਪਨੀ ਦੀ ਆ, ਆਨਲਾਈਨ ਮਿਲ ਜਾਂਦੀ ਆ ਉਹ ਤੇ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਂਦੀ ਆ। ਉਹ ਕੋਈ ਬਹੁਤ ਹੀ ਹਾਰਮਫੁੱਲ ਨਹੀਂ, ਕੋਈ ਬਹੁਤ ਹੀ ਵੱਡੀ ਜ਼ਹਿਰ ਨਹੀਂ, ਫੰਗੀ ਸਾਈਡ ਇੱਕ ਤਰ੍ਹਾਂ ਦੀ ਫੰਗਸ ਨੂੰ ਰੋਕਦੀ ਆ, ਉਹ ਆਪਾਂ ਪੌਦਿਆਂ ਤੇ ਕਰ ਸਕਦੇ ਹਾਂਗੇ। ਪ੍ਰਤੀ ਪੌਦਾ ਕੀ ਆਪਾਂ ਉਹ 50 ਗ੍ਰਾਮ ਦਵਾਈ ਪਾ ਸਕਦੇ ਹਾਂ, 5 ਲੀਟਰ ਪਾਣੀ ਪਾ ਕੇ ਕਰ ਸਕਦੇ ਹਾਂ ਜੇ ਇੱਕ ਅੱਧਾ ਪੌਦਾ ਲੱਗਿਆ। ਤੇ ਜੇ ਜ਼ਿਆਦਾ ਪੌਦੇ ਲੱਗੇ ਨੇ ਆਪਾਂ 20 ਲੀਟਰ ਪਾਣੀ ਦੇ ਵਿੱਚ ਉਹ 100 ਗ੍ਰਾਮ ਦਵਾਈ ਹੈ ਜਿਹੜੀ ਫੰਗੀ ਸਾਈਡ ਵਾਲੀ ਉਹ ਪਾ ਕੇ ਕਰ ਸਕਦੇ ਹਾਂਗੇ ਆਰਾਮ ਦੇ ਨਾਲ। ਤੇ ਦੂਜੀ ਗੱਲ ਜੇ ਮੰਨ ਲਓ ਵੀ ਬਹੁਤੀ 1-2 ਲੱਗੇ ਨੇ ਤਾਂ ਮੇਰੇ ਕਹਿਣ ਦਾ ਭਾਵ ਕੀ ਹੈ, ਜਿਹੜੀਆਂ ਕਰੂੰਬਲਾਂ ਦੇ ਉੱਤੇ ਬਲੈਕ ਫੰਗਸ ਲੱਗੀ ਆ ਅਮਰੂਦ ਦੇ ਪੌਦਿਆਂ ਨੂੰ, ਤਾਂ ਤੁਸੀਂ ਉਹਨਾਂ ਨੂੰ ਪਿੰਚ ਕਰ ਦਿਓ, ਕਹਿਣ ਦਾ ਭਾਵ ਤੋੜ ਦਿਓ ਉਹਨਾਂ ਨੂੰ, ਉੱਥੋਂ ਲੈ ਕੇ ਕੈਂਚੀ ਜਾਂ ਕਟਰ ਤੋੜ ਦਿਓ, ਉੱਥੋਂ ਫਟਾਰ ਵੱਧ ਹੋਏਗਾ, 1-4 ਸ਼ਾਖਾਵਾਂ ਨਿਕਲਣਗੀਆਂ ਤੇ ਜਿਹੜੇ ਨਵੇਂ ਪੱਤੇ ਆਉਣਗੇ ਉਹਨਾਂ ਨੂੰ ਫੰਗਸ ਨਹੀਂ ਲੱਗਣੀ, ਸਰਦੀ ਵਾਲਾ ਫਰੂਟ ਜਿਹੜਾ ਨਾਲ ਦੀ ਨਾਲ ਸਟਾਰਟ ਹੋ ਜਾਊਗਾ। ਇਹ ਜਿਹੜਾ ਤੁਸੀਂ ਕਰ ਸਕਦੇ ਹੋ, ਇਹ ਜਿਹੜੇ 12-ਮਾਸੀ ਅਮਰੂਦ ਨੇ ਉਹ ਤੁਸੀਂ ਖਿਆਲ ਰੱਖਣਾ ਵੀ ਕਿਤੇ ਉਹਨੂੰ ਫਲਾਵਰਿੰਗ ਤਾਂ ਨਹੀਂ ਆਉਂਦੀ ਪਈ, ਉਹ ਲਾਉਣ ਤੋਂ ਪਹਿਲਾਂ ਜਿਹੜੀ ਅਸੀਂ ਉਹਦੀ ਪਿੰਚਿੰਗ ਆ ਉਹ ਕਰਨੀ ਆ, ਜੇ ਕਿਤੇ ਫੰਗਸ ਅਟੈਕ ਕਰਦੀ ਆ, ਅਦਰਵਾਈਜ਼ ਕੋਈ ਲੋੜ ਨਹੀਂ ਹੈਗੀ।
1: ਠੀਕ।
0: ਹਾਂਜੀ, ਔਰ ਦੂਜੀ ਗੱਲ ਜਿੰਨੇ ਸਿਟਰਸ ਦੇ ਪੌਦੇ ਹੁੰਦੇ ਨੇ ਗ੍ਰਾਫਟਿੰਗ ਵਾਲੇ, ਜਾਂ ਫਿਰ ਅਮਰੂਦ ਦੇ ਪੌਦੇ ਹੁੰਦੇ ਨੇ, ਚੀਕੂ ਦੇ ਪੌਦੇ ਹੁੰਦੇ ਨੇ, ਅੰਬ ਦੇ ਪੌਦੇ ਹੁੰਦੇ ਨੇ, ਗ੍ਰਾਫਟਿੰਗ ਵਾਲੇ ਜ਼ਿਆਦਾਤਰ ਪੌਦੇ ਜਾਂ ਬੇਰੀਆਂ ਹੁੰਦੀਆਂ ਨੇ। ਜਿਵੇਂ ਸਾਡੇ ਕੋਲ 2 ਕਿਸਮ ਦੀਆਂ ਬੜੀਆਂ ਵਧੀਆ ਬੇਰੀਆਂ ਨੇ, ਇੱਕ ਤਾਂ ਐਪਲ ਬੇਰੀ ਆ, ਰੈੱਡ ਐਪਲ ਬੇਰੀ, ਇੱਕ ਹੈਗੀ ਮਿਸ ਇੰਡੀਆ ਬੇਰੀ। ਸਾਡੇ ਕੋਲ ਬੇਸਿਕਲੀ ਕਲਕੱਤੇ ਤੋਂ ਆਉਂਦੀਆਂ ਨੇ ਉਹ।
1: ਅੱਛਾ ਅੱਛਾ।
0: ਤੇ ਬਹੁਤ ਵਧੀਆ ਕਿਸਮ ਆ, ਲਾਲ ਬੇਰ ਲੱਗਦਾ, ਮੀਡੀਅਮ ਸਾਈਜ਼ ਦਾ ਬੇਰ ਲੱਗਦਾ ਗਾ, ਔਰ ਕਾਣਾ ਬਿਲਕੁਲ ਨਹੀਂ ਹੁੰਦਾ ਵਿੱਚੋਂ।
1: ਅੱਛਾ, ਤੇ ਉਹਨਾਂ ਦੀ ਉਹਨਾਂ ਬੇਰੀਆਂ ਦੀ ਹਾਈਟ ਕਿੰਨੀ ਕੁ ਹੁੰਦੀ ਆ ਜਿਹੜੀਆਂ ਤੁਹਾਡੇ ਕੋਲ?
0: ਹਾਈਟ ਐਵਰੇਜ ਵਾਜਵਾ ਸਾਹਿਬ 10 ਫੁੱਟ ਦੀ ਹਾਈਟ ਹੁੰਦੀ ਆ ਬੇਰੀਆਂ ਦੀ, ਤੇ ਜਦੋਂ ਫਰੂਟ ਲੈ ਲਿਆ ਉਦੋਂ ਬਾਅਦ ਕਟਿੰਗ ਕਰ ਦੇਣੀ ਉਹਦੀ, ਬਿਲਕੁਲ ਕੋਨੀ ਮੋਨੀ ਕਰ ਦੇਣੀ ਆ, ਤਾਂ ਕਿ ਅਗਲੇ ਸਾਲ ਫਰੂਟ ਆ ਜਿਹੜਾ ਹੋਰ ਬਹੁਤ ਵਧੀਆ ਲੱਗੇ। ਔਰ ਤੁਸੀਂ ਗੱਲ ਇਹ ਆ ਵੀ ਉਹਨੂੰ ਇੱਕ ਮੇਨ ਬ੍ਰਾਂਚ ਰੱਖਣੀ ਆ ਜ਼ਿਆਦਾ, ਜਿਹੜੀ ਮੋਟਾਈ ਲੈ ਜੇ, ਦੇਖਣ ਨੂੰ ਸੋਹਣੀ ਲੱਗੂਗੀ ਫਰੂਟ, ਤੁਸੀਂ ਆਸਾਨੀ ਨਾਲ ਤੋੜ ਦੋਗੇ। ਜੇਕਰ ਉਹਦੀਆਂ ਓਨੀਆਂ ਸ਼ਾਖਾਵਾਂ ਤੁਸੀਂ ਰੱਖ ਲਈਆਂ ਤਾਂ ਉਹ ਏਰੀਆ ਬਹੁਤ ਜ਼ਿਆਦਾ ਕਵਰ ਕਰੂਗੀ, ਤੇ ਤੋੜਨ ਦੇ ਵਿੱਚ ਦਿੱਕਤ ਆਊਗੀ, ਆਪਾਂ ਹੇਠਾਂ ਨਹੀਂ ਵੜ ਸਕਦੇ ਉਹਦੇ, ਤੇ ਕੋਈ ਉੱਪਰ ਆਪਣਾ ਹੱਥ ਨਹੀਂ ਜਾਣਾ ਉਹਦੇ ਤੇ। ਇੱਕ ਤਰ੍ਹਾਂ ਦੀ ਬੇਰੀ ਨੂੰ ਕਟਿੰਗ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ, ਇੱਕ ਤਾਂ ਆਸਾਨੀ ਨਾਲ ਫਰੂਟ ਤੋੜਨ ਦੇ ਵਿੱਚ ਸਹਾਇਤਾ ਹੁੰਦੀ ਆ, ਤੇ ਦੂਜੀ ਗੱਲ ਕੀ ਆ, ਇੱਕ ਸੋਹਣੀ ਲੱਗਦੀ ਵੇਖਣ ਨੂੰ ਬਹੁਤ, ਏਰੀਆ ਨਹੀਂ ਰੁਕਦੀ ਫਿਰ ਉਹ। ਔਰ ਜਿਹੜੀ ਮੈਂ ਗੱਲ ਕਹਿੰਦਾ ਸੀ ਇਹਦੇ ਵਿੱਚ, ਇਹ ਸਾਰੇ ਗ੍ਰਾਫਟਿੰਗ ਵਾਲੇ ਪੌਦਿਆਂ ਦੇ ਵਿੱਚ ਜਿੱਦਾਂ ਬੇਰੀ ਆ, ਜਦੋਂ ਅਸੀਂ ਨਰਸੀ ਚੋਂ ਲਿਆਉਂਦੇ ਆ 90% ਨਹੀਂ ਦੱਸਦੇ, ਇਹ ਮੈਨੂੰ ਲੱਗਦਾ ਉਹ ਆਪਦਾ ਕੰਮ ਨਹੀਂ ਸਮਝਦੇ, ਦੱਸਣਾ ਉਹਨਾਂ ਦਾ ਕੰਮ ਹੁੰਦਾ ਵੀ ਜੀ ਦੇਖੋ ਇਹ ਬੇਰੀ ਉੱਪਰ ਗ੍ਰਾਫਟਿੰਗ ਆ, ਥੱਲੋਂ ਦੇਸੀ ਫੁੱਟੂਗੀ, ਜੇ ਦੇਸੀ ਫੁੱਟਦੀ ਆ ਤਾਂ ਤੁਸੀਂ ਉਹਨੂੰ 3-4 ਮਹੀਨੇ ਤੋੜਨਾ।
1: ਅੱਛਾ ਅੱਛਾ, ਠੀਕ ਹੈ। ਜਿਹੜੀ ਥੱਲੇ ਉਹ
0: ਤੁਹਾਡੀ ਮੇਨ ਬ੍ਰਾਂਚ ਆ ਉਹ ਖਤਮ ਹੋ ਜੂਗੀ,
1: ਠੀਕ,
0: ਜਿਹੜੀ ਗ੍ਰਾਫਟਿੰਗ ਆ ਅਮਰੂਦ ਦੇ ਵਿੱਚ ਸੇਮ ਗੱਲ ਆ ਵੀ ਜੇ ਦੇਸੀ ਅਮਰੂਦ ਫੁੱਟੇਗਾ ਉਹਨੂੰ ਤੋੜਨਾ ਤੁਸੀਂ, ਕੱਟਣਾ।
1: ਇਹ ਤੇ ਉਹਨਾਂ ਨੂੰ ਦੱਸਣਾ ਚਾਹੀਦਾ, ਇਹ ਤੇ ਸਗੋਂ ਪਹਿਲਾਂ ਦੱਸਣਾ ਚਾਹੀਦਾ ਜਿਹੜਾ ਉਹਨਾਂ ਕੋਲੋਂ।
0: ਬਿਲਕੁਲ ਲਾਜ਼ਮੀ ਆ। ਕਈ ਵਾਰ ਤੁਸੀਂ ਸੁਣਿਆ ਹੋਣਾ ਆਸ ਗੁਆਂਢ ਚ ਕਿਤੇ ਵੀ ਯਾਰ ਅਸੀਂ ਤਾਂ ਕਿੰਨੂ ਲਾਇਆ ਸੀ, ਸਾਡੇ ਮਾਲੀ ਕਿੰਨੂ ਕਹਿ ਕੇ ਗਿਆ ਸੀ, ਤੇ ਇਹਨੂੰ ਤਾਂ ਗਲਗਲਾਂ ਲੱਗਦੀਆਂ ਨੇ ਜਾਂ ਕੁਝ ਨਹੀਂ ਲੱਗਦਾ। ਉਹ ਕਹਿਣ ਦਾ ਭਾਵ ਕੀ ਹੁੰਦਾ, ਜਿਹੜਾ ਕਿੰਨੂ ਵਿਚਾਰਾ ਗ੍ਰਾਫਟਿੰਗ ਕਰਿਆ ਹੁੰਦਾ ਉਹ ਜ਼ੋਰ ਮਾਰ ਜਾਂਦੀ ਆ ਗਲਗਲ ਥੱਲੋਂ, ਵੱਡਾ ਹੋ ਜਾਂਦਾ ਪੌਦਾ, ਤੇ ਜਿਹੜੀ ਮੇਨ ਬ੍ਰਾਂਚ ਕੋਈ ਗ੍ਰਾਫਟ ਕਰੀ ਹੁੰਦੀ ਆ ਉਹ ਸੁੱਕ ਜਾਂਦਾ, ਤੇ ਫਿਰ ਜਾਂ ਗਲਗਲ ਨਿਕਲਦੀ ਆ ਜਾਂ ਕੁਛ ਲੱਗਦਾ।
1: ਤੇ ਜੇ ਸੇਖੋ ਸਾਹਿਬ ਦੋ ਬ੍ਰਾਂਚਾਂ ਗਲਗਲਾਂ ਦੀਆਂ ਵੀ ਰਹਿਣ ਦਿੱਤੀਆਂ ਜਾਣ, ਬਾਕੀ ਤੋੜ ਦਿੱਤੀਆਂ ਜਾਣ ਸਾਰੀਆਂ, ਤੇ ਉਹ ਸਗੋਂ ਬਿਊਟੀਫੁੱਲ ਨਾ ਲੱਗੇਗਾ ਕਿ ਥੱਲੇ ਗਲਗਲਾਂ ਲੱਗੀਆਂ?
0: ਨਹੀਂ, ਮੁਸ਼ਕਲ ਹੈ ਕਹਾਣੀ ਬਾਜਵਾ ਸਾਹਿਬ।
1: ਅੱਛਾ ਅੱਛਾ।
0: ਤੇ ਇਹ ਉਹੀ ਗੱਲ ਹੋ ਗਈ ਵੀ ਜੜਾਂ ਨੇ ਜ਼ੋਰ ਮਾਰਨਾ ਹੀ ਮਾਰਨਾ ਹੈ ਉਹਦਾ।
1: ਅੱਛਾ।
0: ਹਾਂਜੀ, ਇੱਕ ਟਾਈਮ ਪੀਰੀਅਡ ਹੋ ਜਾਂਦਾ ਵੀ ਪੌਦਾ 3 ਸਾਲ ਦਾ ਹੋ ਗਿਆ, 2 ਸਾਲਾਂ ਦਾ ਹੋ ਗਿਆ, ਉਹ ਵਿਚਾਰਾ ਆਪੀ ਮੱਥਾ ਮਾਰ ਕੇ ਥੱਲੇ ਵਾਲਾ ਬਹਿ ਜਾਂਦਾ, ਜੜਾਂ ਜੜਾਂ ਰਹਿ ਜਾਂਦੀਆਂ ਨੇ, ਤੇ ਉੱਪਰੋਂ ਜਿਹੜਾ ਮੇਨ ਪੌਦਾ ਹੁੰਦਾ ਜਿਹੜੀ ਗ੍ਰਾਫਟਿੰਗ ਉਹ ਚੱਲ ਪੈਂਦਾ। ਜੇ ਕਿਤੇ ਏਦਾਂ ਹੋ ਜੇ ਤਾਂ ਆਉਣ ਵਾਲੇ ਟਾਈਮ ਚ ਕੀ ਆ, ਜੇ ਦੋ ਟਾਣੀ ਜੇ ਇੱਕ ਟਾਣੀ ਵੀ ਗਲਗਲ ਦੀ ਰਹਿੰਦੀ ਆ, ਜਿੱਦਾਂ ਮਰਜ਼ੀ ਬੜਾ ਮਦਰ ਪਲਾਂਟ ਹੋਵੇ, ਉਹਨੇ ਸੁੱਕੇ ਜਾਣਾ ਇੰਡ ਤੇ ਜਾ ਕੇ।
1: ਅੱਛਾ, ਕਿ
0: ਹਾਂਜੀ, ਫਰੂਟ
1: ਕਈ
0: ਤੇ ਬਹੁਤ ਅਕਸ ਪੈਂਦਾ
1: ਆ
0: ਬਾਕੀ।
1: ਕਿ ਕਿਹੇ ਵੇਲੇ ਸਾਨੂੰ ਨੈੱਟ 'ਚ ਇਹੋ ਜਿਹੇ ਬੂਟੇ ਵੀ ਵੇਖਣ ਨੂੰ ਮਿਲਦੇ ਨੇ ਜਿਨ੍ਹਾਂ ਨੂੰ ਚਾਰ ਚਾਰ ਪੰਜ ਪੰਜ ਤਰ੍ਹਾਂ ਦੇ ਫਰੂਟ ਲੱਗੇ ਹੋਏ ਨੇ।
0: ਹਾਂਜੀ, ਉਹ ਮੈਂ ਦੱਸਦਾ
1: ਪੋਸੀਬਲ ਹੈ?
0: ਤੁਹਾਨੂੰ,
1: ਹਾਂਜੀ,
0: ਅਸਲ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਸ਼ੋਕੇਸ ਕਹਿ ਸਕਦੇ ਆਪਾਂ ਇਹਨੂੰ।
1: ਅੱਛਾ,
0: ਇੱਕ ਬੁਗਨ ਵੇਲ ਹੁੰਦੀਆਂ ਨੇ, ਜਿੱਦਾਂ ਆਪਾਂ ਪਹਿਲਾਂ ਘਰਾਂ ਦੇ ਲਾਉਂਦੇ ਹੁੰਦੇ ਦਰਵਾਜ਼ਿਆਂ ਦੇ ਕੰਡਿਆਂ, ਜਿਹੜੀ ਲਾਲ ਜੀ ਬੇਲ ਫੁੱਲਾਂ ਵਾਲੀ, ਲਾਲ
1: ਅੱਛਾ
0: ਚਿੱਟੇ ਦੋ ਜੇ ਰੰਗ ਹੁੰਦੇ ਸੀ ਉਹਨਾਂ ਟਾਈਮਾਂ 'ਚ ਆਪਣੇ, ਤੇ
1: ਅੱਛਾ,
0: ਹੁਣ ਉਹ ਮਲਟੀ ਗ੍ਰਾਫਟਿੰਗ ਹੋ ਗਈ। ਉਹ ਇੱਕ ਪੌਦੇ ਦੇ ਉੱਤੇ ਘੱਟੋ ਘੱਟ 5-7 ਕਿਸਮ ਦੀ ਗ੍ਰਾਫਟਿੰਗ ਹੋ ਜਾਂਦੀ ਆ, ਉਹ ਕਾਮਯਾਬ ਹੈ, ਉਹ ਸੁਹੱਪਣ ਲਈ ਆ, ਸੋਹਣੀ ਲੱਗਦੀ ਆ। ਪਰ ਮੇਰੇ ਹਿਸਾਬ ਦੇ ਨਾਲ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਪੌਦੇ ਤੇ ਤੁਸੀਂ ਕਹਿੰਦੇ ਵੀ ਕਈ ਤਰ੍ਹਾਂ ਦੇ ਫਰੂਟ ਲਾ ਕੇ ਉਹ ਨੇਰਾ ਸ਼ੋਕੇਸ਼ ਹੈ, ਠੱਗੀ ਦਾ ਜਾਲ ਹੈ, ਉਹ ਕਾਮਯਾਬ ਹੈ ਨਹੀਂ ਗਾ।
1: ਤੇ ਜਿਹੜੇ ਸੇਖੋਂ ਸਾਹਿਬ ਅੰਬ ਨੇ ਸਾਲ 'ਚ 3-3 ਵਾਰੀ ਲੱਗਦੇ ਨੇ, ਬੜੇ ਸੋਹਣੇ ਡਿਜ਼ਾਈਨਾਂ ਵਾਲੇ ਲਾਲ ਰੰਗ
0: ਹਾਂਜੀ
1: ਦੇ,
0: ਹਾਂਜੀ,
1: ਜਾਂ ਇਹ ਵਾਕਈ ਇਹ ਟੇਸਟੀ ਵੀ ਹੁੰਦੇ ਨੇ, ਤੰਦਰੁਸਤ ਵੀ ਨੇ।
0: ਅਸਲ ਦੇ ਵਿੱਚ ਬਾਜਵਾ ਸਾਹਿਬ ਗੱਲ ਇਹ ਆ ਵੀ ਚਾਈਨਾ ਨੇ ਹਰ ਇੱਕ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਇੱਕ ਜਿਹੜਾ ਬਦਲਾਵ ਲਿਆਂਦਾ ਗਾ, ਉਹਨਾਂ ਨੇ ਖੇਤੀ ਦੇ ਵਿੱਚ ਬਦਲਾਵ ਲਿਆਂਦਾ, ਉਹਨਾਂ ਨੇ ਫਰੂਟ ਜਿਹੜੇ ਬਾਗ ਨੇ ਉਹਨਾਂ ਵਿੱਚ ਬਦਲਾਅ ਲਿਆਂਦਾ, ਤਾਂ ਉਹਨਾਂ ਨੇ ਉਚੇਚੇ ਤੌਰ ਤੇ ਕੈਮੀਕਲ ਦੀ ਵਰਤੋਂ ਕਰਕੇ ਕੁਦਰਤ ਦੇ ਨਾਲ ਛੇੜਛਾੜ ਕਰਕੇ ਏਦਾਂ ਦੇ ਪੌਦੇ ਤਿਆਰ ਕਰੇ ਨੇ। ਨਹੀਂ ਤੇ ਕੁਦਰਤ ਦਾ ਇੱਕ ਵਿਧਾਨ ਆ ਵੀ ਜਿੱਦਾਂ ਜਿਹੜੀ ਮਾਂ ਗੀ ਉਹ 12 ਜਿਹੜੇ ਆਪਣਾ ਕੀ ਆ ਵੀ 9 ਮਹੀਨਿਆਂ ਦੇ ਵਿੱਚ ਜਿਹੜਾ ਬੱਚਾ ਗਾ ਉਹਨੂੰ ਇੱਕ ਨੂੰ ਹੀ ਜਨਮ ਦੇਊਗੀ, ਜਾਂ ਕਿਰਪਾ ਹੋਊਗੀ ਪਰਮਾਤਮਾ ਦੀ 2 ਨੂੰ ਦੇ ਦੂਗੀ, ਤੇ ਉਸ ਤੋਂ ਜ਼ਿਆਦਾ ਨਹੀਂ ਹੋ ਸਕਦੇ। ਕੁਦਰਤ ਦਾ ਇੱਕ ਵਿਧਾਨ ਆ ਕਿ ਨੇਚਰ ਦੀ ਜਿਹੜੀ ਇੱਕ ਪ੍ਰਕਿਰਤੀ ਦੀ ਜਿਹੜੀ ਸੰਭਾਵਿਤ ਇੱਕ ਇੱਕ ਪ੍ਰਕਿਰਿਆ ਉਹਦੇ ਅੰਦਰ ਇਹੀ ਆਉਂਦਾ ਵੀ ਜਿਹੜਾ ਇੱਕ ਪੌਦਾ ਲੱਗਿਆ ਤਾਂ ਉਹਨੂੰ ਇੱਕ ਕਿਸਮ ਦੀ ਫਰੂਟ ਲੱਗਣਗੇ, ਇਹ ਕਾਮਯਾਬ ਇਹੀ ਆ।
1: ਠੀਕ ਹੈ, ਤੇ ਉਸ ਤਰ੍ਹਾਂ ਵੈਸੇ ਅੰਬਾਂ ਦੇ ਬੂਟੇ ਹੈਗੇ ਨੇ ਨਾ ਜਿਨ੍ਹਾਂ ਨੂੰ 2-3 ਵਾਰੀ ਪੈਂਦਾ ਫਰੂਟਸ ਇੱਕ ਸਾਲ ਦੇ ਵਿੱਚ?
0: ਅਸਲ ਦੇ ਵਿੱਚ ਬਾਜਵਾ ਸਾਹਿਬ ਗੱਲ ਕੀ ਆ, ਅੱਜ ਕੱਲ੍ਹ ਮਾਰਕੀਟ ਦੇ ਵਿੱਚ ਚੱਲਦਾ ਪਿਆ ਇੱਕ ਆਲ ਟਾਈਮ ਮੈਂਗੋ ਕਹਿੰਦੇ ਨੇ ਉਹਨੂੰ।
1: ਅੱਛਾ ਜੀ,
0: ਉਹ ਮੈਂ ਮੰਨ ਲਓ ਵੀ ਆਪਾਂ ਆਮ ਕਹਿ ਦਈਏ ਵੀ ਕਹਾਵਤ ਆ ਵੀ ਬੰਦੇ ਦੀ ਲੱਤ ਕਜੜਾ ਪੌਦਾ ਹੁੰਦਾ ਤੇ ਅੰਬਾਂ ਨਾਲ ਭਰਿਆ ਹੁੰਦਾ।
1: ਹਾਂਜੀ ਹਾਂਜੀ
0: ਔਰ ਉਹਨੂੰ 2 ਫਲ ਲੱਗਦਾ ਆਲ ਟਾਈਮ ਦਾ, ਭਾਵ 2 ਆਲ ਟਾਈਮ ਨੂੰ ਤਾਂ ਹੁਣ ਆਲ ਟਾਈਮ ਦਾ ਫਿਰ ਲੱਗੀ ਜਾਣ ਉਹ ਨਹੀਂ ਕਹਾਣੀ, ਉਹ 12 ਕਹਿ ਲਓ ਉਹਨੂੰ, ਸਾਡੀ ਭਾਸ਼ਾ 'ਚ ਆਲ ਟਾਈਮ ਕਹਿ ਲਓ। ਪਰ ਕਹਿਣ ਦਾ ਭਾਵ ਗੱਲ ਕੀ ਆ ਵੀ ਉਹ ਸੋ ਕੇਸ ਹੈ ਇੱਕ ਵੱਧ ਤੋਂ ਵੱਧ 2-3 ਫਲ ਲੱਗੂਗਾ, ਪਰ ਸਾਡੀ ਨਸਲ ਲਈ ਖਰਾਬ ਆ ਉਹ, ਕਿਉਂਕਿ ਉਹ ਹਾਂ ਆਉਣ ਵਾਲੀ ਜੈਨਰੇਸ਼ਨ ਦੇ ਲਈ ਉਹ ਖਰਾਬ ਆਗਾ। ਕਾਰਨ ਕੀ ਆ? ਕਾਰਨ ਉਹ ਆ ਵੀ ਉਹ ਕੁਦਰਤ ਦੇ ਨਾਲ ਖਿਲਵਾੜ ਕਰਕੇ ਕੋਈ ਏਦਾਂ ਦਾ ਪ੍ਰੋਸੈਸ ਕਰਕੇ ਜਿਹੜਾ ਹਿਊਮਨ ਬੀਂਗਸ ਦੇ ਲਈ ਵੈਸੀ ਕੀ ਆ ਉਹ ਖਾਣ ਲਾਇਕ ਨਹੀਂ ਹੈਗੀ ਕਹਾਣੀ ਹੈ।
1: ਅੱਛਾ, ਮਤਲਬ ਕਿ ਉਹ ਸਿਹਤ ਵਾਸਤੇ ਤੰਦਰੁਸਤ ਚੀਜ਼ਾਂ ਨਹੀਂ।
0: ਹਾਂਜੀ ਬਿਲਕੁਲ,
1: ਸਿਹਤ ਵਾਸਤੇ ਵੀ ਸੋਹਣੀਆਂ ਇੱਕ ਡਿਜ਼ਾਈਨ ਬਣਾਏ ਨੇ ਉਹਨਾਂ ਨੇ।
0: ਹਾਂਜੀ ਹਾਂਜੀ,
1: ਅੱਛਾ। ਤੇ ਮੈਂ ਇੱਕ ਵਾਰੀ ਅਮਰੀਕਾ ਗਿਆ ਜੀ, ਇੱਕ ਵਾਰੀ ਤੇ ਅਮਰੀਕਾ ਦੇ ਕਈ ਵਾਰੀ ਗਏ ਆ, ਉੱਥੇ ਜਿਸ ਤਰ੍ਹਾਂ ਹੁਣ ਮਤਲਬ ਕਿ ਫਰਜ਼ ਕਰ ਲਓ ਅਗਰ ਟਮਾਟਰਾਂ ਦੇ ਖੇਤ ਸ਼ੁਰੂ ਹੋ ਗਏ ਨੇ ਤੇ ਕਈ ਕਿਲੋਮੀਟਰ ਤੱਕ ਟਮਾਟਰ ਹੀ ਦੋਵੇਂ ਪਾਸੇ ਨਜ਼ਰ ਆਈ ਜਾਣਗੇ।
0: ਹਾਂਜੀ,
1: ਜੇ ਕੋਈ ਵੀ ਫਰੂਟ ਸ਼ੁਰੂ ਹੋ ਗਿਆ ਕੁਛ ਵੀ ਆ ਤੇ ਪਤਾ ਨਹੀਂ ਅੱਧਾ ਅੱਧਾ ਘੰਟਾ ਘੰਟਾ ਘੰਟਾ ਕਾਰ ਚੱਲਦੀ ਰਹੇਗੀ, ਉਹ ਹੀ ਨਜ਼ਰ ਆਈ ਜਾਣਗੇ। ਹੁਣ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਟਮਾਟਰ ਜਿਹੜੇ ਦੇ ਤੋੜਦੇ ਕਿੱਦਾਂ ਹੋ ਤੁਸੀਂ? ਉਹ ਕਹਿੰਦੇ ਨੇ ਵੀ ਇਹ ਟਮਾਟਰ ਇੱਕੋ ਵਾਰੀ ਵੱਡਿਆ ਹੋ ਗਏ, ਇੱਕੋ ਵਾਰੀ ਬੂਟੇ ਨੇ ਸਾਰੇ ਪੱਕ ਜਾਣੇ ਨੇ, ਤੇ ਮਸ਼ੀਨਾਂ ਨੇ ਮਤਲਬ ਕਿ ਮਸ਼ੀਨਾਂ ਦੇ ਨਾਲ ਉਹਨਾਂ ਨੂੰ ਇਕੱਠਿਆ ਕਰ ਲਿਆ।
0: ਬਿਲਕੁਲ ਜੀ ਬਿਲਕੁਲ।
1: ਤੇ ਇਹ ਕਿਸ ਤਰ੍ਹਾਂ ਪੋਸੀਬਲ ਹੈ ਕਿ ਸਾਰੇ ਬੂਟੇ ਦੇ ਟਮਾਟਰ ਇੱਕੋ ਵਾਰੀ ਲੱਗਣ, ਇੱਕੋ ਵਾਰੀ ਪੱਕ ਜਾਣ? ਇਹ ਵੀ ਤੇ ਫਿਰ ਉਹਨਾਂ ਨੇ ਕੋਈ ਤਕਨੀਕ,
0: ਜਿਹੜੇ ਤਾਂ ਬੇਸਿਕ ਸੀਡ ਨੇ ਦੇਖੋ ਜੀ,
1: ਹਾਂਜੀ,
0: ਉਹ ਤਾਂ ਬੇਸਿਕ ਸੀਡ ਚਾਹੇ ਪੰਜਾਬ ਦੇ ਵਿੱਚ ਨੇ ਚਾਹੇ ਅਮਰੀਕਾ ਦੇ ਵਿੱਚ ਨੇ, ਦੇਸ਼ ਕੋਈ ਵੀ ਹੋਵੇ ਉਹ ਤਾਂ ਉਵੇਂ ਹੀ ਪੱਕਣਗੇ ਜਿਹੜਾ ਕੁਦਰਤ ਦਾ ਇੱਕ ਪ੍ਰੋਸੈਸ,
1: ਕੁਦਰਤ ਦਾ ਪ੍ਰੋਸੈਸ,
0: ਹਾਂ, ਕੁਦਰਤੀ ਤਰੀਕਾ ਗਾ ਜਿਹੜਾ। ਇਹ ਤਾਂ ਮਨੁੱਖ ਨੇ ਪੈਸੇ ਦੀ ਦੌੜ ਦੇ ਵਿੱਚ ਜਿਹੜੇ GM ਸੀਡ ਕਹਿੰਦੇ ਨੇ ਇਹਨਾਂ ਨੂੰ, ਇਹੋ ਜਿਹੇ ਬੀਜ ਤਿਆਰ ਕਰ ਲਏ ਜਿਹੜੇ ਹਰੀ ਟੂ ਈਟ ਨੇ, ਉਹ ਤਿਆਰ ਹੀ ਨੇ ਬਸ ਖਾਣ ਦੇ ਲਈ। ਜਿਵੇਂ ਹੁਣ ਬਲੂ ਬੇਰੀ ਦੀਆਂ ਵੀ ਕਿਸਮਾਂ ਇਹੋ ਜਿਹੀਆਂ ਆ ਗਈਆਂ, ਉਹ ਬਲੂ ਬੇਰੀ ਵੀ ਇਕੱਠੀ ਹਾਰਵੈਸਟ ਹੋਣ, ਮਸ਼ੀਨਾਂ ਜਿਵੇਂ ਕੰਬਾਈਨ ਚੱਲਦੀ ਆ,
1: ਬਿਲਕੁਲ,
0: ਥੋੜੇ ਦਿਨ ਜਿਵੇਂ ਕੈਨੇਡਾ ਦੇ ਵਿੱਚ ਇੱਕ ਮਸ਼ੀਨ ਦੇਖੀ ਕੈਨੇਡਾ 'ਚ, ਉਹ ਕੰਬਾਈਨ ਹੀ ਕਰੀ ਜਾਂਦੀ ਆ ਸਾਰਾ ਕੁਛ, ਲੋੜ ਹੀ ਨਹੀਂ ਹੁਣ ਉਹ ਬੇਰੀ ਤੋੜਨ ਦੀ ਵੀ ਉੱਤੇ। ਪਰ ਇਹਦੇ ਵਿੱਚ ਐ ਮੰਨ ਲਓ ਬਾਜਵਾ ਸਾਹਿਬ, ਤੁਸੀਂ ਇੱਕ ਡਾਕਟਰ ਆਸ਼ਾ ਗਈ ਸਾਡੇ ਨਾਲ ਜੁੜੀ ਹੋਈ ਆ ਕੰਨਿਆ ਕੁਮਾਰੀ ਤੋਂ, ਹਾਂਜੀ, ਇੰਡੀਆ ਦੇ ਵਿੱਚ ਕੰਨਿਆ ਕੁਮਾਰੀ ਤੋਂ ਆ ਉਹ, ਤਮਿਲਨਾਡੂ ਸਾਈਡ ਉੱਧਰ। ਉਹਨਾਂ ਨੇ ਕੀ ਕਰਿਆ, ਉਹਨਾਂ ਨੇ ਮੈਨੂੰ ਇੱਕ ਟਮਾਟਰ ਦੇ ਸੀਡ ਦਿੱਤੇ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਚੈਰੀ ਟਮਾਟਰ ਦਾ ਨਾਮ ਦਿੱਤਾ ਉਹਨੂੰ।
1: ਜੀ, ਉਹ ਮੈਂ ਵੀ ਲਾਏ ਨੇ ਚੈਰੀ, ਬਹੁਤ ਸੋਹਣੇ ਛੋਟੇ ਛੋਟੇ ਚੈਰੀਆਂ ਜਿੱਡੇ ਨੇ।
0: ਪਰ ਜਿਹੜੇ ਉਹਨਾਂ ਕੋਲ ਟਮਾਟਰ ਨੇ ਉਹ ਕਹਿੰਦੀ ਵੀ ਦੀਸ ਆਰ ਦਾ ਨੇਟਿਵ ਪਲਾਂਟਸ ਆਫ ਆਰ ਸਟੇਟ।
1: ਅੱਛਾ,
0: ਹਾਂ ਉਹ ਉੱਥੋਂ ਦੇ ਮੂਲ ਨੇ। ਕਹਿਣ ਦਾ ਭਾਵ ਟਮਾਟਰ ਜਿਹੜਾ ਹੈ ਅਸਲ ਦੇ ਵਿੱਚ ਜਿਹੜਾ ਕੁਦਰਤ ਤੋਂ ਆਪੇ ਪਾਇਆ ਗਿਆ, ਕਿਸੇ ਲੋਟ ਵੀ ਸਾਡੇ ਤੱਕ ਖੋਜ ਹੋਈ ਤਾਂ ਉਹ ਟਮਾਟਰ ਆ ਜਿਹੜਾ ਉਹ ਛੋਟਾ ਹੀ ਆ ਪਹਿਲਾਂ ਸ਼ੁਰੂਆਤੀ, ਔਰ ਉਹਦਾ ਅਸਲੀ ਟੇਸਟ ਟਮਾਟਰ ਦਾ ਉਹੀ ਹੈ ਜਿਹੜੇ ਆਪਾਂ ਹਾਈਬ੍ਰਿਡ ਟਮਾਟਰ ਲੈਂਦੇ ਹਾਂ। ਉਹ ਨਾ ਮਿੱਠਾ ਹੈਗਾ ਨਾ ਕਿਸੈਲਾ ਹੈਗਾ, ਪਲਪ ਬਹੁਤ ਜ਼ਿਆਦਾ ਆ ਉਹਦੇ ਵਿੱਚ, ਰੰਗ ਬਹੁਤ ਸੋਹਣਾ ਹੈਗਾ, ਟੇਸਟ ਜ਼ੀਰੋ ਆ। ਜੇ ਤੁਸੀਂ ਚੈਰੀ ਟਮਾਟਰ ਕਹੋ ਉਹ ਛੋਟਾ ਜਿਹਾ ਜ਼ਰੂਰ ਆ, ਵੱਡੇ ਟਮਾਟਰ
1: ਹਾਂ ਬਿਲਕੁਲ ਛੋਟੇ ਬੇਰ ਕੇ ਜਿੱਡਾ ਹੁੰਦਾ, ਪਰ ਬਹੁਤ ਹੀ ਟੇਸਟੀ ਹੁੰਦੇ ਨੇ, ਮਿੱਠੇ ਵੀ ਹੁੰਦੇ,
0: ਬਹੁਤ ਵਧੀਆ,
1: ਬਹੁਤ ਵਧੀਆ ਹੁੰਦਾ ਇਹਨਾਂ ਦਾ ਟੇਸਟ।
0: ਇਹਦੇ ਵਿੱਚ ਬਾਜਵਾ ਸਾਹਿਬ ਐਂ ਆ ਗੱਲ ਵੀ ਪੰਜਾਬ ਦੇ ਵਿੱਚ ਕਿਸੇ ਵੇਲੇ ਇਹਨਾਂ ਸਬਜ਼ੀਆਂ ਦੀਆਂ ਬਹੁਤ ਜ਼ਿਆਦਾ ਕਿਸਮਾਂ ਸੀਗੀਆਂ। ਤਾਂ ਜਿੱਦਾਂ ਇੱਕ ਕਾਲੇ ਜੇ ਚੌਲੇ ਹੁੰਦੇ ਬੀਨਸ, ਉਹ ਬੜੀ ਟੇਸਟੀ ਸਬਜ਼ੀ ਬਣਦੀ ਸੀ। ਪਰ ਇਹ ਗੱਲਾਂ ਦੇ ਵਿੱਚ ਪੰਜਾਬ ਕੀ ਆ ਹਾਈਬ੍ਰਿਡ ਦੇ ਅੰਡਰ ਆ ਗਿਆ, ਤੇ ਜਿਹੜੇ ਦੂਜੇ ਸਟੇਟ ਨੇ ਜਿਵੇਂ ਆਂਧਰਾ ਚ ਵੀ ਸਾਡੇ ਕੋਲ ਆਉਂਦਾ ਮਾਲ, ਤਾਂ ਜੇ ਮੈਂ ਤੁਹਾਡੇ ਕੋਲ ਕੰਨਿਆ ਕੁਮਾਰੀ ਦੀ, ਕੇਰਲਾ, ਤਮਿਲਨਾਡੂ ਉਧਰਲੀ ਗੱਲ ਕਰੀ ਆ, ਤਾਂ ਆਪਣੇ ਜਿਹੜੇ ਬੇਸਿਕ ਸੀਡ ਨੇ ਉਹਨਾਂ ਨੂੰ ਸੰਭਾਲੀ ਬੈਠੇ ਨੇ, ਤੇ ਬਹੁਤੇ ਜ਼ਿਆਦਾ ਉਹਨਾਂ ਕੋਲ ਘੀਏ ਦੀਆਂ ਇਹੋ ਜਿਹੀਆਂ ਵਰਾਇਟੀਆਂ ਨੇ ਜਿਹੜੀਆਂ ਸਾਤੋ ਤਾਂ ਅਲੋਪ ਹੋ ਗਈਆਂ। ਇੱਕ ਚਿਤਲਾ ਮਿਤਲਾ ਜਾਂ ਕੱਦੂ ਆਉਂਦਾ ਸੀ, ਉਹ ਹੁਣ ਸ਼ੁਰੂ ਹੁੰਦਾ ਲੱਗਣਾ ਪੰਜਾਬ ਦੇ ਵਿੱਚ, ਤੇ ਮੈਨੂੰ ਤਾਂ ਲੱਗਦਾ ਨੀ ਹੁਣ ਤਾਂ ਉਹ ਲਿਸ਼ਕਦੇ ਨੇ ਜਿਹੜੇ ਨਿੱਕੇ ਨਿੱਕੇ, ਜਮਾਂ ਹੀ ਕੱਚੇ ਕੱਚੇ ਚੁਕੰਦਰ ਜਿੱਡੇ ਜਿਹੜੇ ਤੋੜ ਕੇ ਮਾਰਕੀਟ ਚ ਲੈ ਆਉਂਦਾ ਅਗਲਾ, ਇਹ ਨੀ ਪਤਾ ਵਾ ਚੌੜੀ ਨਿਕਲ ਜਾਣ, ਤੇ ਹਜ਼ਾਰਾਂ ਉੱਥੇ ਸਪਰੇਆਂ ਹੋਈਆਂ ਹੁੰਦੀਆਂ ਨੇ। ਇਹ ਆ ਕਹਾਣੀ।
1: ਇਹਦਾ ਮਤਲਬ ਹੈ ਕਿ ਜਿਹੜੀ ਅਸੀਂ ਬਾਜ਼ਾਰੋਂ ਸਬਜ਼ੀ ਲੈ ਕੇ ਆਉਂਦੇ ਹਾਂ ਆ ਰੇੜੀਆਂ ਵਾਲਿਆਂ ਤੋਂ, ਇਹ ਤੇ ਸਾਰੀ ਸਪਰੇਆਂ ਵਾਲੀ ਆ ਤਕਰੀਬਨ ਤਕਰੀਬਨ।
0: ਬਿਲਕੁਲ ਜੀ ਬਿਲਕੁਲ, ਇਹ ਈਟੇਬਲ ਹੈ ਹੀ ਨੀ ਅਸਲ ਦੇ ਵਿੱਚ। ਔਰ ਦੂਜੀ ਗੱਲ ਬਾਜਵਾ ਸਾਹਿਬ ਮੈਂ ਦੱਸਦਾ ਤੁਹਾਨੂੰ, ਇਹ ਪੰਜਾਬ ਦੀ ਤਰਾਸਦੀ ਆ ਵੀ ਤੁਹਾਨੂੰ ਹਰੇਕ ਗਲੀ ਚ ਮੈਡੀਕਲ ਮਿਲੂ, ਵੱਡੀ ਗੱਲ ਇਹ ਦੇਖ ਲਿਓ ਤੁਸੀਂ ਕਦੇ ਜਮਾ ਕੇ, ਹਰੇਕ ਗਲੀ ਮੈਡੀਕਲ ਮਿਲੂ, ਹਰੇਕ ਗਲੀ ਤੁਹਾਨੂੰ ਪੈਸਟੀਸਾਈਡ ਦੀ ਦੁਕਾਨ ਮਿਲੂ। ਪੰਜਾਬ ਦਾ ਛੋਟਾ ਜਿਹਾ ਪਿੰਡ ਹੋਵੇ, ਪੰਜ ਸੱਤ ਉੱਥੇ ਮੈਂ ਕਹਿੰਦਾ ਬੰਦੇ ਖੇਤੀ ਕਰਦੇ ਹੁਣ, ਉੱਥੇ ਪੈਸਟੀਸਾਈਡ ਦੀ ਦੁਕਾਨ ਹੋ ਜੂਗੀ। ਤੁਸੀਂ ਐਂ ਕਰੋ ਹਰਿਆਣੇ ਘੁਮਾ ਲਿਓ ਗੱਡੀ ਜਦੋਂ ਆਏ ਕਦੇ, ਤੁਹਾਨੂੰ ਜਲਦੀ ਦਾ ਉੱਥੇ ਮੈਡੀਕਲ ਨੀ ਮਿਲਣਾ, ਤੇ ਪੈਸਟੀਸਾਈਡ ਦਾ ਨਾ ਮਾਤਰ ਉੱਥੇ ਦੁਕਾਨਾਂ ਤੁਹਾਨੂੰ ਮਿਲਣਗੀਆਂ। ਇਹ ਆਪਣੀ ਜਿਹੜਾ ਘੋੜੇ ਵਾਲਾ ਫਿਰਿਆ ਕਹਿ ਲਓ ਵੀ, ਇੱਥੇ ਹਰ ਇੱਕ ਗੱਲ ਤੇ ਕਹਿੰਦੇ ਆ ਟੁੰਡੀ ਪੈ ਗਈ ਸਪਰੇ ਕਰ ਦੋ, ਟੁੰਡੀ ਪੈ ਗਈ ਸਪਰੇ ਕਰ ਦੋ, ਹਾਲੇ ਨੀ ਲੱਭਣਾ ਕੋਈ ਪ੍ਰੋਪਰ।
1: ਬਾਜਵਾ
0: ਸਾਹਿਬ ਮੈਂ ਕਿਚਨ ਗਾਰਡਨਿੰਗ ਦੇ ਵਿੱਚ ਗੋਭੀ ਲਾਈ ਨੂੰ 20 ਦਿਨ ਹੋ ਗਏ
1: ਜੀ।
0: ਆਪਣੇ ਓਦਾਂ ਨਾ ਉਹ ਅਮਰੂਦ ਦੇ ਪੌਦੇ, ਸੇਬ ਦੇ ਪੌਦੇ, ਗੋਲਡਨ ਐਪਲ ਜਿਹੜਾ ਪੰਜਾਬ ਦੇ ਵਿੱਚ ਹੋ ਜਾਂਦਾ ਆਸਾਨੀ ਦੇ ਨਾਲ, ਉਹ ਇਹਨਾਂ ਰੁੱਤਾਂ ਚ ਫਰੂਟ ਪੱਕ ਗਿਆ ਉਹਦਾ ਗੋਲਡਨ ਐਪਲ, ਉਹ ਲੱਗਦਾ ਗਾ ਇੱਧਰ ਪੰਜਾਬ ਦੀ ਧਰਤੀ ਚ ਹੌਟ ਕਲਾਈਮੇਟ ਚ ਆਰਾਮ ਨਾਲ ਹੋ ਜਾਂਦਾ ਗਾ। ਫਰੂਟ ਸਾਈਜ਼ ਮੀਡੀਅਮ ਰਹਿੰਦਾ, ਜ਼ਿਆਦਾ ਬੜਾ ਨੀ ਹੁੰਦਾ, ਰੰਗ ਲਾਲ ਨੀ ਹੁੰਦਾ, ਈਟੇਬਲ ਖਾਣ ਚ ਬਹੁਤ ਵਧੀਆ ਗਾ, ਤੇ ਮਿੱਠਾ ਹੁੰਦਾ ਗਾ, ਰਸਾ ਭਰਪੂਰ ਹੁੰਦਾ ਉਹਦੇ ਚ, ਵੀ ਆਪਾਂ ਕਸ਼ਮੀਰ ਵਾਲੀ ਫੀਲਿੰਗ ਪੰਜਾਬ ਚ ਲੈ ਸਕਦੇ ਹਾਂ। ਕੀਲਾ ਸੇਬਾਂ ਦਾ ਲਾ ਲਈਏ ਤੇ ਕੀਲਾ ਕਾਠ ਮਾਰ ਲਓ, ਕਿਉਂਕਿ ਉਹਨੂੰ ਫਰੂਟ ਓਨਾ ਕੀ ਲੱਗਣਾ ਜਿੰਨਾ ਕੁ ਵਾਤਾਵਰਨ ਨੇ ਅਡਾਪਟ ਕੀਤਾ ਪੌਦੇ ਨੂੰ, ਜਿੰਨੀ ਕੁ ਐਡਜਸਟਮੈਂਟ ਹੋਈ ਆ ਪੌਦੇ ਦੀ। ਮੰਨ ਲਓ ਜੇ ਇੱਕ ਪੌਦਾ ਲੱਗਿਆ ਆਪਣੇ ਕੋਲ 10-15 ਕਿਲੋ ਸੇਬ ਲੱਗ ਸਕਦੇ ਨੇ, ਜੇ ਕਿਤੇ ਕਸ਼ਮੀਰ ਵਾਲੀ ਫੀਲਿੰਗ ਚੱਕ ਕੇ ਆਪਾਂ ਲਾ ਲਈਏ ਵੀ ਸਾਡੇ ਕੁਆਂਟਲ ਲੱਗ ਜਾਣਗੇ, ਉਹ ਜਮਾਂ ਨੀ ਲੱਗਦੇ। ਇਹ ਗੱਲਾਂ ਮੈਂ ਸਹਿਮਤ ਹੈ ਨੀ ਬਿਲਕੁਲ। ਹਾਂਜੀ, ਤਾਂ ਆਪਾਂ ਗੋਭੀ ਦੀ ਗੱਲ ਕਰਦੇ ਪਏ ਸੀ, ਉਹ ਗੋਭੀ ਦੇ ਬਾਜਵਾ ਸਾਹਿਬ ਅਸੀਂ ਸਪਰੇ ਨੀ ਕਰਦੇ, ਤੁਹਾਨੂੰ ਦੱਸਦਾ ਗੱਲ ਕੀ, ਉਹਨੂੰ ਸੁੰਡੀ ਪੈਣੀ ਆ ਲਾਜ਼ਮੀ। ਤੁਹਾਨੂੰ ਮੈਂ ਦੱਸਿਆ ਵੀ ਝੋਨੇ ਵਾਲੀਆਂ ਫਸਲਾਂ ਹੁੰਦੀਆਂ ਆਲੇ ਦੁਆਲੇ, ਆਪਾਂ ਖੇਤੀ ਕਰਦੇ ਨਾਲ ਝੋਨਾ ਵੀ ਹੁੰਦਾ ਤੇ ਸੁੰਡੀ ਨੇ ਤਾਂ ਜਾਣਾ ਹੀ ਕਿਧਰੇ ਨਹੀਂ,
1: ਇਨਸੈਕਟ ਬਹੁਤ ਪੈਦਾ ਹੋ ਜਾਂਦੇ।
0: ਹਾਂਜੀ, ਅਸੀਂ ਕਰਨਾ ਕੀ ਆ, ਮੈਂ ਦੱਸਦਾ ਹਰ ਇੱਕ ਬੰਦਾ ਕਰ ਸਕਦਾ, ਤੁਸੀਂ ਜਦੋਂ ਉਹਦੇ ਪੱਤੇ ਜੇ ਛਾਣਨ ਲੱਗ ਜੇ ਤੁਹਾਨੂੰ ਅੰਦਾਜ਼ਾ ਹੋ ਜਾਵੇ ਵੀ ਸੁੰਡੀ ਆ, ਤੁਸੀਂ ਸ਼ਾਮ ਨੂੰ ਬਾਜਵਾ ਸਾਹਿਬ ਅੱਧਾ ਘੰਟਾ ਕੱਢਣਾ, ਜੇ ਤੁਹਾਡੇ 100-50 ਪੌਦਾ ਲਾਇਆ, ਐਵੇਂ ਦਰਸ਼ਕ ਹੱਸਣ ਲੱਗ ਜਾਣ ਕਿਤੇ ਵੀ 2 ਕਿੱਲੇ ਵਾਲਾ ਬੰਦਾ ਕਰ ਲਓ, ਉਹ ਨੀ ਕਰਦਾ। ਇਹ ਸਪੈਸ਼ਲ ਉਹਨਾਂ ਲਈ ਜਿਹੜੇ ਘਰੇਲੂ ਬਗੀਚੀ ਵਾਲੇ ਨੇ ਜਿਨ੍ਹਾਂ ਨੇ 100-50 ਪੌਦਾ ਲਾਇਆ ਗਾ, ਤਾਰਨ ਤੁਸੀਂ ਬੈਠ ਜਾਣਾ ਆਪਦੇ ਉੱਥੇ ਜਾ ਕੇ ਜਿੱਥੇ ਗੋਭੀ ਲਾਈ ਆ, ਤੁਸੀਂ ਪੱਤੇ ਝਾੜਦੇ ਨੇ ਬਾਜਾ ਸਾਹਿਬ ਥੱਲੋਂ ਹੱਥ ਮਾਰ ਕੇ, ਤੇ ਸੁੰਡੀ ਤੁਹਾਡੇ ਪੈਰਾਂ ਚ ਡਿੱਗ ਜੂ ਆ ਕੇ,
1: ਮਾਰ
0: ਦੇਣੀ ਆ ਉਹ। ਤੁਸੀਂ ਐ ਕਰੋ, ਮੈਂ ਕਦੇ ਤੁਹਾਨੂੰ ਵੀਡੀਓ ਭੇਜ ਦੂ, ਸ਼ੇਅਰ ਕਰ ਦੂ, ਵੀ ਸੁੰਡੀ ਮਾਰੀ ਚੱਲੋ ਮਾਰੀ ਚੱਲੋ, ਦੋ ਤਿੰਨ ਵਾਰ ਅਟੈਕ ਕਰਨਾ, ਉਸ ਤੋਂ ਬਾਅਦ ਉਹ ਜਿੰਨਾ ਕੁ ਉਹਦਾ ਏਰੀਆ ਹੋਣਾ, ਜਿੰਨਾ ਕੁ ਹੋਣੀ ਆ ਉੱਥੇ, ਉਹ ਮਰ ਜਾਣੀ ਹੈ, ਤੇ ਤੁਹਾਡੀ ਗੋਭੀ ਨੂੰ ਗੱਲ ਹੈ ਕੋਈ ਨੀ।
1: ਇਹ ਤੇ ਫਿਰ ਬੜੀ ਮਿਹਨਤ ਹੀ ਹੈ ਵਾਵਾ, ਵੈਸੇ ਜਿਨ੍ਹਾਂ ਦੀ ਹੌਬੀ ਹੁੰਦੀ ਆ ਉਹਨਾਂ ਨੂੰ ਤੇ ਕੋਈ ਪਰਵਾਹ
0: ਨਹੀਂ,
1: ਨਹੀਂ।
0: ਜੇ ਜੇ ਆਪਾਂ
1: ਹਾਂ
0: ਸਪਰੇਆਂ ਮੁਕਤ ਖਾਣੀ ਹੈ
1: ਹਾਂ
0: ਤੇ ਗੱਲ ਵੀ ਕੋਈ ਨੀ, ਤੇ ਸਵਾਦ ਦੇਖਿਓ ਫਿਰ ਬਣਦੀ ਕੀ ਆ।
1: ਨਹੀਂ ਇਹ
0: ਔਰ
1: ਜਿਹੜੇ
0: ਦੂਜੀ ਗੱਲ ਕੀ
1: ਜਿਹੜੇ
0: ਸਕਦੇ ਹੋ,
1: ਵੇਖੋ
0: ਹਾਂਜੀ
1: ਸੇਖੋਂ ਸਾਹਿਬ, ਮੈਨੂੰ ਹੈਰਾਨੀ ਹੁੰਦੀ ਆ ਜਿਹੜੇ ਜੱਟ ਨੇ ਵਾਈ ਕਰਦੇ ਨੇ।
0: ਹਾਂਜੀ
1: ਤੁਸੀਂ ਇੱਕ ਜਾਂ ਅੱਧਾ ਕਨਾਲ ਥਾਂ ਰੱਖੋ, ਆਪਣੀ ਘਰ ਦੀ ਸਬਜ਼ੀ ਲਾਓ, ਤੁਸੀਂ ਕਿਉਂ ਸਾਈਕਲਾਂ
0: ਬਹੁਤ
1: ਵਾਲਿਆਂ
0: ਵੱਡੀ
1: ਕੋਲ
0: ਗੱਲ ਹੈ ਜੀ,
1: ਰੇੜੀਆਂ
0: ਬਹੁਤ ਵਧੀਆ ਗੱਲ ਹੈ ਜੀ।
1: ਹਾਂ ਰੇੜ ਜਦੋਂ ਅਸੀਂ ਛੋਟੇ ਹੁੰਦੇ ਸਾਂ, ਕਾਲਜ ਪੜ੍ਹਦੇ ਹੁੰਦੇ ਹਾਂ ਜਾਂ ਸਕੂਲਾਂ 'ਚ ਪੜ੍ਹਦੇ ਹੁੰਦੇ ਹਾਂ, ਆਹ ਇੱਕ ਕਨਾਲ ਥਾਂ ਰੱਖੀ ਹੁੰਦੀ ਜਿਹਦੇ 'ਚ ਸਾਡੇ ਆਪਣੇ ਬੈਂਗਣ, ਗੰਢੇ, ਥੋਮ, ਮਤਲਬ ਕਿ ਜੋ ਵੀ ਧਨੀਆ ਅਤੇ ਜੋ ਵੀ ਸਬਜ਼ੀਆਂ, ਆਹ ਮੂੰਗਰੇ ਅਤੇ ਵੈਸੇ ਹੀ ਬਥੇਰੇ ਮੂਲੀਆਂ, ਸਾਗ, ਇਹ ਤਾਂ ਹੁੰਦਾ ਹੀ ਹੁੰਦਾ ਸਾਰਾ ਕੁਛ, ਅਤੇ ਹਮੇਸ਼ਾ ਘਰ ਦੀ ਸਬਜ਼ੀ ਖਾਧੀ ਹੈ ਅਸੀਂ। ਪਰ ਹੁਣ ਨਹੀਂ, ਹੁਣ ਨਹੀਂ, ਹੁਣ ਲਾਉਂਦੇ ਹੀ ਨਹੀਂ ਜੱਟ, ਕਿਉਂ ਨਹੀਂ ਇਹ ਲੋਕਾਂ ਦਾ ਇੰਟਰਸਟ।
0: 20 ਕਿੱਲੇ ਵਾਲਾ ਬੰਦਾ ਹੋਊਗਾ, ਗੱਡੀ ਲੈ ਕੇ ਰੇਹੜੀ ਵਾਲੇ ਭਈਏ ਕੋਲ ਜਾਊਗਾ,
1: ਬਿਲਕੁਲ ਜੀ,
0: ਉੱਥੋਂ ਝੋਲਾ ਭਰਾ ਕੇ ਲਿਆਊਗਾ।
1: ਹਾਂਜੀ
0: ਜੇ 20 ਕਿੱਲੇ ਵਾਲਾ ਬੰਦਾ ਇੱਕ ਕਨਾਲ ਸਬਜ਼ੀ ਦੀ ਨਹੀਂ ਲਾ ਸਕਦਾ, ਫਿਰ ਜੱਟ ਕਾਹਦੇ ਕਹਾਣੇ ਆਪਾਂ, ਹਨਾ? ਏਦਾਂ ਗੱਲ
1: ਵਾਕਿਆ ਜੀ। ਤੇ ਨਾਲੇ ਵੇਖੋ ਤੁਸੀਂ ਰੋਗ ਰਹਿਤ ਸਬਜ਼ੀ ਆਪਣੇ ਘਰ ਦੀ ਖਾਓਗੇ।
0: ਬਿਲਕੁਲ ਜੀ, ਨਾਲੇ ਬਾਜ ਪਾਸੋਂ ਗੱਲ ਕੀ ਆ, ਹੱਥ ਦੀ ਤੋੜੀ ਸਬਜ਼ੀ ਆਨੰਦ ਹੀ ਬਹੁਤ ਜ਼ਿਆਦਾ, ਤੁਹਾਡਾ ਹੱਥ ਦਾ ਤੋੜਿਆ ਫਰੂਟ, ਹੱਥ ਦੀ ਤੋੜੀ ਸਬਜ਼ੀ, ਮੈਂ ਕਹਿੰਦਾ ਉਹ ਤਾਂ ਤੁਹਾਡਾ ਮਨੋਬਲ ਕੀ ਤੁਹਾਡੀ ਉਹੀ ਜਿਹੜੀ ਮਤਲਬ ਕਿ ਕਰ ਦਿੰਦੀ ਹੈ ਤੁਹਾਨੂੰ,
1: ਉਹਦੇ ਵਿੱਚ ਫੀਲਿੰਗ ਹੀ ਹੋਰ ਹੁੰਦੀ ਹੈ ਸਿੱਖ ਸਾਹਿਬ
0: ਜੀ, ਰੂਹ ਖੁਸ਼ ਕਰ ਦਿੰਦੀ ਹੈ ਤੁਹਾਡੀ ਉਹ। ਬਿਲਕੁਲ,
1: ਮੈਂ ਅੱਜ ਟਮਾਟਰ ਤੋੜਨ ਡਿਆ ਹਾਂ ਆਪਣੇ ਗਾਰਡਨ 'ਚ, ਉਹਦੇ ਖੀਰੇ,
0: ਵਾਹ ਜੀ
1: ਵਾਹ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਜਦੋਂ ਵੀ ਤੋੜਨਾ ਦੂਜੇ ਕੁ ਦਿਨ ਮੇਰੇ 'ਚ ਜਿਹੜੀ ਅਸੀਂ ਉਹ ਜ਼ਿਆਦਾ ਹੋ ਜਾਂਦੇ ਨੇ, ਫਿਰ ਅਸੀਂ ਆਂਢੀਆਂ ਗੁਆਂਢੀਆਂ ਨੂੰ ਦਿੰਦੇ ਹਾਂ।
0: ਹਾਂਜੀ ਹਾਂਜੀ,
1: ਉਹ ਜਿਹੜੀ ਫੀਲਿੰਗ ਨਹੀਂ ਹੁੰਦੀ ਕਿ ਮੈਂ ਲਾਏ ਤੇ ਮੈਂ
0: ਲਾਏ, ਬਿਲਕੁਲ ਜੀ ਬਿਲਕੁਲ,
1: ਓ ਸਵੀਟ,
0: ਹਾਂਜੀ ਹਾਂਜੀ,
1: ਓ ਸਵੀਟ।
0: ਔਰ ਮੈਂ ਉਦੋਂ ਮੰਮਾ ਹੈਗੇ ਸੀ ਜਦੋਂ ਅਸੀਂ 2017 ਚ ਐਕਸਪਾਇਰ ਹੋਏ ਨੇ ਮੰਮਾ, ਏਜ ਨਹੀਂ ਸੀ ਕੋਈ ਉਹਨਾਂ ਦੀ, 49 ਕੋਈ ਏਜ ਸੀ ਉਹਨਾਂ ਦੀ,
1: ਕੁਛ ਵੀ ਨਹੀਂ
0: ਸੀ। ਹਾਂਜੀ, ਕੈਂਸਰ ਹੀ ਡਾਇਗਨੋਸ ਹੋਇਆ। ਤਾਂ ਮੈਂ ਕਾਲਜ ਤੋਂ ਟਾਈਮ ਤੋਂ ਜਦੋਂ ਸਕੂਲ ਟਾਈਮ ਤੋਂ ਸਬਜ਼ੀਆਂ ਉਗਾਉਣੀਆਂ, ਫਿਰ ਗਾਰਨ ਕੀ ਹੁੰਦਾ, ਮੈਂ ਗੇੜਾ ਦੇ ਜਾਣਾ ਉੱਧਰ, ਉਹ ਨੌਕਰ ਰੱਖੇ ਹੁੰਦੇ ਬੇਸ਼ੱਕ, ਉਹ ਤੋਂ ਨੀ ਸੀ ਕਰਾਉਣਾ, ਕਰਨਾ ਮੈਂ ਆਪ ਏ, ਤੇ ਮਾਤਾ ਦੀ ਬਾਂਹ ਫੜ ਕੇ ਲੈ ਜਾਣੀ ਦੂਏ ਪਾਸੇ, ਤੇ ਮੰਮੀ ਦੇਖੋ ਗੋਭੀ ਨੂੰ ਫੁੱਲ ਬਣੀ ਜਾਂਦੇ ਨੇ, ਉਹ ਸ਼ਲਗਮ ਪੱਟ ਕੇ ਲਿਆਇਆ ਮੈਂ, ਉਹ ਮੂਲੀਆਂ ਨੇ, ਤੇ ਕਿੰਨਾ ਮੈਨੂੰ ਲੱਗਦਾ ਵੀ ਮਾਣ ਵਾਲੀ ਗੱਲ ਹੁੰਦੀ ਸੀ। ਔਰ ਅੱਜ ਕੱਲ ਦੇ ਜਵਾਕ ਤਾਂ ਨੀ ਕਹਿਣਗੇ ਵੀ ਵੀ
1: ਨਾ ਜੀ, ਟ੍ਰੈਂਡ ਹੀ ਨਹੀਂ ਹੈਗਾ,
0: ਗੰਢਿਆਂ ਦੀ ਪੱਗ ਵੀ ਲਾਈਏ ਕਿਤੇ, ਬਿਲਕੁਲ
1: ਨਹੀਂ, ਹੁਣ ਨਹੀਂ ਟ੍ਰੈਂਡ ਹੈਗਾ।
0: ਔਰ ਇਹ ਜੜਾਂ ਨਾਲ ਜੁੜ ਦਿੰਦੀਆਂ ਗੱਲਾਂ ਨੇ ਬਾਜਵਾ ਸਾਹਿਬ, ਤੁਹਾਡੇ ਵਰਗੇ ਪਿਆਰੇ ਇਨਸਾਨ ਨੇ ਜਿਹੜੇ ਸਮਝਦੇ ਨੇ ਇਹਨਾਂ ਗੱਲਾਂ ਨੂੰ, ਪਰ ਮੈਨੂੰ ਚਾਹੀਦਾ ਹੁੰਦਾ, ਬੇਟਾ ਮੇਰਾ 6 ਸਾਲ ਦਾ, ਤੇ ਅੱਜ ਵੀ ਮੈਂ ਕਿਹਾ ਸੀ, ਕਹਿੰਦੇ ਪਾਪਾ ਵੀ ਅੱਜ ਕਿਵੇਂ ਤੁਸੀਂ ਅਲੱਗ ਉੱਧਰ ਸੋਫੇ ਤੇ ਚੱਲ ਗਏ, ਤੇ ਮੈਂ ਕਿਹਾ ਵੀ ਯਾਰ ਅੰਕਲ ਇੱਕ ਤੇਰੇ ਫੋਨ ਕਰਨਗੇ ਬਾਹਰੋਂ ਮੇਰਾ ਪ੍ਰੋਗਰਾਮ ਰੇਡੀਓ ਤੇ, ਤੇ ਕਹਿੰਦੇ ਵੀ ਮੈਂ ਦੇਖ ਸਕਦਾ ਗਾ, ਮੈਂ ਕਿਹਾ ਵੀ ਮੰਮਾ ਦੇ ਫੋਨ ਚ ਐਪ ਡਾਊਨਲੋਡ ਕਰਤਾ,
1: ਡਾਊਨਲੋਡ ਕਰ
0: ਤੁਸੀਂ ਸੁਣ ਸਕਦੇ ਹੋ,
1: ਸੁਣ ਸਕਦੇ,
0: ਤੇ ਤੁਸੀਂ ਗਜ਼ਲ ਸੁਣਾਓਗੇ ਪਤਾ ਉਹਨੂੰ ਵੀ, ਮੈਂ ਕਿਹਾ ਨਹੀਂ ਅੱਜ ਗਜ਼ਲ ਨਹੀਂ ਸੁਣਾਉਂਦੇ, ਅੱਜ ਗੱਲਾਂ ਹੋਰ ਕਰਾਂਗੇ, ਤੇ ਕਾਹਦੇ ਬਾਰੇ, ਪੌਦਿਆਂ ਬਾਰੇ ਕਰਾਂਗੇ, ਕਿਉਂਕਿ ਬਾਜਵਾ ਸਾਹਿਬ ਇਹ ਗੱਲ ਮਾਂ ਪਿਓ ਦੇ ਬਹੁਤ ਅਖਤਿਆਰ ਹੁੰਦੀ ਆ, ਤੁਸੀਂ ਜਿੱਧਰ ਨੂੰ ਲਾ ਲਓਗੇ ਜਵਾਕ ਨੇ ਲਾਗੇ ਜਾਣਾ ਉੱਧਰ ਨੂੰ, ਬੇਸ਼ੱਕ ਇਹ ਟੌਪ ਸਕੂਲ ਇੱਥੇ ਵੈਤਨੀ ਸੁਸਾਇਟੀ ਹੈਗੀ ਤਾਮਿਲਨਾਡੂ ਦੀ, ਕ੍ਰਿਸਚੀਅਨ ਸਕੂਲ ਜਿਹੜੇ ਸੈਕਿੰਡ ਹਾਰਟ ਹੁੰਦੇ ਨੇ ਜੀਸਸ ਵਾਲੇ, ਉਹ ਉੱਥੇ ਪੜ੍ਹਦਾ ਹੈਗਾ, ਤੇ ਪਰ ਗਾਈਡੈਂਸ ਤਾਂ ਦੇਣੀ ਆ, ਤੁਸੀਂ ਦੇਣੀ ਆ,
1: ਬਿਲਕੁਲ,
0: ਹਾਂਜੀ ਹਾਂਜੀ, ਤੇ ਜਦੋਂ ਜਨਮਿਆ ਉਦੋਂ ਉਹ ਸਾਲ ਕੁ ਬਾਅਦ ਅਸੀਂ ਤਾਂ ਉਹ ਮਿੱਟੀ ਦੀ ਟਰਾਲੀ ਤੇ ਬਿਠਾ ਦਿੰਦੇ, ਚੱਲ ਭਾਈ ਖੇਡ ਇੱਥੇ ਤੂੰ, ਫਿਰ ਮੈਂ ਪੈਰ ਰੱਖ ਲੈਂਦਾ ਵਿੱਚ ਵੀ ਏਦਾਂ ਘਰ ਬਣਦਾ ਯਾਰ, ਅਸੀਂ ਘਰ ਵੀ ਬਣਾਉਂਦੇ ਸੀ,
1: ਬਿਲਕੁਲ ਬਿਲਕੁਲ ਬਿਲਕੁਲ,
0: ਦੱਸਣੀਆਂ ਚਾਹੀਦੀਆਂ ਬਾਜਵਾ ਸਾਹਿਬ ਗੱਲਾਂ, ਬੜੀਆਂ ਸੂਖਸ਼ਮ ਨੇ ਆ, ਔਰ ਮੈਨੂੰ ਨੀ ਲੱਗਦਾ ਜਵਾਕ ਮਿਸ ਗਾਈਡ ਹੀ ਨਹੀਂ ਹੁੰਦੇ, ਜਮੇ ਹੀ ਨਹੀਂ ਹੁੰਦੇ ਮਿਸ ਗਾਈਡ, ਮਾਰਗ ਦਰਸ਼ਕ ਆਪ ਬਣੋ, ਟਾਈਮ ਕੱਢੋ ਥੋੜਾ
1: ਮੋਟਾ, ਗੱਲ ਇਸ ਤਰ੍ਹਾਂ ਕਿ ਜਿੰਨਾ ਜਿਹੜੇ ਮਾਂ ਪਿਓ ਬੱਚਿਆਂ ਦਾ ਇੰਨਾ ਲਗਨ ਨਹੀਂ ਜਾਂ ਉਹਨਾਂ ਕੋਲ ਟਾਈਮ ਘੱਟ ਹੈ, ਉਹ ਫਿਰ ਬੱਚੇ ਆਪਣੀ ਮਨ ਮਰਜ਼ੀ ਦੇ ਹਿਸਾਬ ਨਾਲ ਚੱਲਦੇ ਨੇ, ਜੇ ਤੁਸੀਂ ਗਾਈਡ ਵੱਡਿਆਂ ਨਹੀਂ ਕਰਨਾ ਹੁੰਦਾ।
0: ਬਿਲਕੁਲ ਜੀ ਬਿਲਕੁਲ ਜੀ, ਹਾਂ,
1: ਤੇ
0: ਇਹ ਹੁਣ ਤਾਂ ਅੰਡਰਸਟੈਂਡਿੰਗ ਹੋ ਜਾਂਦੀ ਹੈ ਨਿੱਕੇ ਜਵਾਕ ਦੇ ਅੰਦਰ, ਜਗਿਆਸਾ ਵੀ ਹੁੰਦੀ ਹੈ, ਅਡੋਲਸੈਂਸ ਪੀਰੀਅਡ ਹੁੰਦਾ, ਤੇ ਉਸ ਤੋਂ ਬਾਅਦ ਬਾਜਵਾ ਜਦੋਂ 18 ਸਾਲ ਦਾ ਜਵਾਕ ਹੋ ਗਿਆ ਨਾ, ਉਹਨੇ ਸਾਡੀ ਸੁਣਨੀ ਕੋਈ ਨਹੀਂ, ਕੋਈ ਮਰਜ਼ੀ ਕਹੀ ਚੱਲੀ, ਫਿਰ
1: ਵਾਕਈ ਤੁਹਾਡੀ ਗੱਲ ਠੀਕ ਹੈ, ਹੁਣ ਜਨਰੇਸ਼ਨ ਵੀ ਅੱਗੋਂ ਹੋਰ ਆ ਗਈ ਹੈ ਤਕਰੀਬਨ ਤਕਰੀਬਨ,
0: ਬਿਲਕੁਲ ਜੀ, ਬਦਲਾਅ ਬੜਾ ਵੱਡਾ ਆ ਗਿਆ, ਬਹੁਤ,
1: ਬਿਲਕੁਲ ਬਿਲਕੁਲ, ਜੰਮਦੇ ਬੱਚੇ ਦਾ ਤੇ ਅਸੀਂ ਕਮਰਾ ਵੱਖਰਾ ਕਰ ਦਿੰਦੇ ਹਾਂ ਵੀ ਇਹ ਵੱਖਰੇ ਕਮਰੇ,
0: ਬਿਲਕੁਲ ਜੀ, ਬਾਜਵਾ ਗੱਲ ਇਹ ਹੈ ਜੀ, ਤੁਸਾਂ ਵੀ ਬਾਹਰ ਗਏ ਹੋ, ਵੇਖਦੇ ਹੋ ਦੁਨੀਆਂ ਨੂੰ, ਦੁਨੀਆਦਾਰੀ ਨਾਲ ਬੜਾ ਤੁਹਾਡਾ ਤਾਂ ਇਹ ਰਸੂਖ, ਜ਼ਿਆਦਾ ਬੰਦੇ ਨੂੰ ਮਿਲਦੇ ਹੋ, ਤਾਂ ਤੁਸੀਂ ਐਂ ਦੇਖ ਲਓ ਵੀ ਜਿਹੜਾ 15 ਸਾਲਾਂ ਦੇ ਵਿੱਚ ਬਦਲਾਵ ਆ ਗਿਆ ਇਹ, ਮੀਨੂੰ ਟਾਕਿੰਗ ਅਬਾਊਟ ਓਨਲੀ ਇੰਡੀਆ, ਪੂਰੇ ਵਰਲਡ ਦੀ ਗੱਲ ਕਰੀਏ
1: ਜੀ ਜੀ
0: ਤਾਂ ਉਹ ਪਿਛਲੇ 60 ਸਾਲਾਂ ਚੋਂ ਬਦਲਾਅ ਨਹੀਂ ਸੀ ਆਇਆ, ਇਹ ਦੇਖਣ ਵਾਲੀਆਂ ਗੱਲਾਂ ਨੇ।
1: ਸੇਖੋ ਸਾਹਿਬ, ਪਿਛਲੇ 30 ਸਾਲ ਤੋਂ 25 ਸਾਲ ਜਿਹੜੇ ਨੇ ਉਹਦੇ ਵਿੱਚ ਸਾਇੰਸ ਨੇ ਵੀ ਬਹੁਤ ਵੱਡਾ ਛੜੱਪਾ ਮਾਰਿਆ।
0: ਬਿਲਕੁਲ ਜੀ, ਬਹੁਤ
1: ਬਹੁਤ ਵੱਡਾ ਛੜੱਪਾ, ਔਰ ਤੁਰੀ ਨਹੀਂ ਸਾਇੰਸ ਬਿਲਕੁਲ ਜੰਪ ਮਾਰ ਕੇ ਅਗਲੇ ਪਾਸੇ ਗਈ ਹੈ। ਟੈਕਨੀਕ ਜਿਹੜੀ ਵੱਧ ਗਈ, ਉਹਦੇ ਵਿੱਚ ਸਾਡੀਆਂ ਆਦਤਾਂ ਵੀ ਚੇਂਜ ਹੋਈਆਂ। ਉਹ ਫਿਰ ਬਹੁਤੇ ਅਸੀਂ ਵੀ ਟੈਕਨੀਕ ਵੱਲ ਚਲੇ ਗਏ ਵੀ ਇਉਂ ਘੰਟੇ ਨਹੀਂ ਲੱਗਦੇ, ਇਉਂ ਮਿੰਟ ਹੀ ਲੱਗਦੇ ਨੇ, ਇਉਂ ਕਰ ਲੈਂਦੇ ਹਾਂ।
0: ਹਾਂਜੀ ਹਾਂਜੀ
1: ਹਾਂਜੀ, ਤੇ ਉਹ ਫਿਰ ਸੋਚ ਬਦਲਣੀ ਸ਼ੁਰੂ ਹੋ ਗਈ, ਰਹਿਣਾ ਬਹਿਣਾ ਬਦਲਣਾ ਸ਼ੁਰੂ ਹੋ ਗਿਆ ਸਾਡਾ।
0: ਬਿਲਕੁਲ ਜੀ ਬਿਲਕੁਲ।
1: ਤੇ ਸੇਖੋ ਸਾਹਿਬ, ਤੁਸੀਂ ਅਖੀਰ ਵਿੱਚ ਸਾਨੂੰ ਫੁੱਲਾਂ ਬਾਰੇ ਵੀ ਕੁਛ ਦੱਸੋ, ਜਿਹੜੇ ਸੋਹਣੇ ਸੋਹਣੇ ਫੁੱਲ ਘਰਾਂ ਚ ਲਾਈਦੇ ਨੇ।
0: ਹਾਂਜੀ ਵਾਜਵਾ ਸਾਹਿਬ, ਹੁਣ ਰੁੱਤ ਬੜੀ ਢੁਕਵੀਂ ਰੁੱਤ ਹੈ, ਫੁੱਲਾਂ ਦੀ ਰੁੱਤ ਹੈ, ਤੇ ਘੱਟੋ ਘੱਟ 20 ਕਿਸਮ ਦੇ ਫੁੱਲ ਨੇ ਜਿਹੜੇ ਉਹ ਮਿਲ ਸਕਦੇ ਨਰਸਰੀਆਂ ਦੇ ਵਿੱਚੋਂ, ਔਰ ਬੜੇ ਸਸਤੇ ਪ੍ਰਾਈਸ ਤੇ ਮਿਲ ਸਕਦੇ ਨੇ, ਕੋਈ ਬਹੁਤੇ ਨੀ। ਜੇ ਜਾਗਰੂਕ ਕਰਨਾ ਚਾਹੁੰਦਾ ਗਾਹਕਾਂ ਨੂੰ, ਆਪਣੇ ਸਰੋਤਿਆਂ ਨੂੰ ਵੀ, 20 ਤੋਂ 25-30 ਰੁਪਈਆਂ ਦੇ ਵਿੱਚ ਇੱਕ ਪੌਦਾ ਮਿਲ ਜਾਂਦਾ ਹੈ, ਜਿਹਦੇ ਚ ਪਟਿਊਨੀਏ ਦੀਆਂ ਕਈ ਕਿਸਮਾਂ ਆਉਂਦੀਆਂ ਨੇ, ਗੇਂਦਾ ਕਈ ਤਰ੍ਹਾਂ ਦਾ ਆਉਂਦਾ ਗਾ, ਤੇ ਹੋਰ ਸਾਲਵੀਆ ਬਲਾਸਮ ਕਈ ਕਿਸਮ ਦੇ ਜਿਹੜੇ ਆਉਂਦੇ ਨੇ।
1: ਜਿਹੜੀਆਂ ਗੱਲ ਸੁਣੋ ਤੁਸੀਂ, ਪੁਤੈਨੀਆ ਕਿਹਾ ਵਾ, ਲਫ਼ਜ਼ ਕੀ ਵਰਤਿਆ ਤੁਸੀਂ?
0: ਪਟੋਨੀਆ
1: ਸਾਡੇ ਇੱਧਰ ਮਤਲਬ ਕਿ ਇੱਕ ਪੌਦਾ ਜਿਹਾ ਹੁੰਦਾ, ਉਹਨੂੰ ਅਸੀਂ ਪੁਤਾਨੀਆ ਕਹਿੰਦੇ ਹਾਂ। ਉਹ ਗਮਲੇ ਚ ਲਾਈਦਾ, ਉਹਨੂੰ ਬਹੁਤ ਸੋਹਣੇ ਫੁੱਲ ਸਾਰੇ ਵਿੰਟਰ ਲੱਗੇ ਰਹਿੰਦੇ ਨੇ ਉਹਨੂੰ।
0: ਹਾਂਜੀ ਉਹ ਵਿੰਟਰ ਫਲਾਵਰ ਨੇ ਸਾਰੇ, ਸਰਦੀਆਂ ਵਾਲੇ ਨੇ। ਤੁਹਾਡੇ ਸੇਮ ਆ, ਮੇਰਾ ਇੱਕ ਫਰੈਂਡ ਆਇਆ ਸੀ ਦਰਸ਼ਨ, ਤੇ ਉਹਨਾਂ ਦੇ ਮੈਸੇਜ ਮੈਨੂੰ ਸਪੈਸ਼ਲ ਦੇ ਕੇ ਗਏ ਸੀ, ਐਕਸਪੈਰੀਮੈਂਟ ਲਏ, ਤੇ ਉਹ ਜਿਹਨੇ ਸਰਦੀਆਂ ਵਾਲੀਆਂ ਕਿੱਟ ਦੇ ਕੇ ਗਏ ਸੀ ਫੁੱਲਾਂ ਦੀਆਂ ਮੈਨੂੰ, ਤੇ ਇਹ ਫੁੱਲ ਬੜੇ ਸੋਹਣੇ ਲੱਗਦੇ ਨੇ। ਤੁਸੀਂ ਡੱਚ ਰੋਜ਼ ਗੁਲਾਬ ਡਬਲ ਜਿਹੜਾ ਹੁੰਦਾ ਗਾ, ਡਬਲ ਪੈਟਲ ਹੁੰਦਾ, ਤੇ ਇਹ ਲਗਾ ਸਕਦੇ ਹੋ ਤੁਸੀਂ। ਆਨਲਾਈਨ ਬੀਜ ਮਿਲ ਜਾਂਦੇ ਨੇ, ਸਸਤੇ ਬੀਜ ਮਿਲ ਜਾਂਦੇ ਨੇ, ਤੇ ਸਾਰੇ ਤਰ੍ਹਾਂ ਦੇ ਜਿਹੜੇ ਆਈਸ ਫਲੋਰ ਹੋ ਗਏ, ਜਿਹਨੂੰ ਆਪਾਂ ਬਰਫ਼ ਕਹਿ ਦਿੰਦੇ ਹਾਂ, ਇਹ ਵਿੰਟਰ ਫਲੋਰ ਨੇ, ਬੜੀ ਕਿਸਮ ਦੇ ਸੋਹਣੇ ਸੋਹਣੇ ਰੰਗ ਹੁੰਦੇ ਨੇ, ਲਾ ਸਕਦੇ ਹਾਂ ਆਪਾਂ ਇਹ ਅਪ੍ਰੈਲ ਤੱਕ, ਪੰਜਾਬ ਦੇ ਮੌਸਮ ਦੇ ਹਿਸਾਬ ਦੇ ਨਾਲ ਆਪਣਾ ਜਿਹੜਾ ਵਿਹੜਾ ਗਿਆ ਉਹ ਹਰਾ ਭਰਾ ਰੱਖਦੇ ਨੇ, ਫੁੱਲਾਂ ਨਾਲ ਭਰਿਆ ਰਹਿੰਦਾ ਗਾ।
1: ਘਰਾਂ ਦੇ ਵਿੱਚ ਵੇਖੋ ਜੀ, ਫੁੱਲ ਲੱਗੇ ਹੋਣ,
0: ਮੈਨੂੰ ਤਾਂ ਐ ਲੱਗਦਾ ਹੁੰਦਾ ਬਾਜਵਾ ਸਾਹਿਬ, ਜੇਕਰ ਤੁਸੀਂ ਗੁੱਸੇ ਵੀ ਹੋਏ ਹੋ ਤਾਂ ਜੇ ਤੁਸੀਂ ਫੁੱਲ ਖਿੜਿਆ ਦੇਖ ਲਿਆ, ਤੁਹਾਡਾ ਚਿਹਰੇ ਦਾ ਰੰਗ ਆਪਣੇ ਆਪ ਹੀ ਬਦਲ ਜਾਂਦਾ, ਆਪਦੇ ਮੂੰਹ ਚ ਹੀ ਵਾਹ ਨਿਕਲਦਾ ਵੀ ਵਾਹ।
1: ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਸੁਣਾਵਾਂ, ਕੋਈ 20 ਸਾਲ ਪੁਰਾਣੀ ਗੱਲ ਹੋਣੀ ਹੈ। ਤੇ ਮੈਂ ਨਾ ਆਪਣੇ ਜਿਹੜੀ ਪਾਣੀ ਵਾਲੀ ਪਾਈਪ ਹੁੰਦੀ ਹੈ ਘਰ ਦੀ, ਇੱਥੇ ਜਰਮਨ ਦੀ ਗੱਲ ਸੁਣਾਉਣ ਲੱਗਾ, ਉਹਦੇ ਨਾਲ ਇੱਕ ਵੇਲ ਲਾਈ ਤੇ ਉਹ ਵੇਲ ਉਹਦੇ ਨਾਲ ਘੁੰਮਦੀ ਘੁੰਮਦੀ ਉੱਪਰ ਨੂੰ ਗਈ, ਤੇ ਮੈਂ ਇੱਕ ਦਿਨ ਸਵੇਰੇ ਉੱਠਿਆ ਤੇ ਉਹਨੂੰ ਲਾਲ ਰੰਗ ਦਾ ਬਹੁਤ ਗੂੜਾ ਫੁੱਲ, ਬੜਾ ਸੋਹਣਾ ਫੁੱਲ ਲੱਗਿਆ, ਤੇ ਮੈਂ ਜਦੋਂ ਫੁੱਲ ਵੇਖਿਆ ਮੇਰੀ ਖੁਸ਼ੀ ਦੀ ਹੱਦ ਨਾ ਰਹੀ, ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਕਿ ਮੈਨੂੰ ਉਹ ਕਿੱਡਾ ਸੋਹਣਾ ਲੱਗਾ। ਤੇ ਮੈਂ ਨਾ ਅਲਗੋਜੇ ਵਜਾ ਲੈਣਾ।
0: ਵਾਹ ਜੀ ਵਾਹ, ਇਹ ਰੰਗ ਕਹਿੰਦੇ ਫਿਰ ਤੁਸੀਂ ਸੁਣਾਇਓ
1: ਕਦੇ। ਮੈਂ ਕੀ ਕੀਤਾ, ਅਲਗੋਜੇ ਕੱਢੇ ਆਪਣੇ, ਫੁੱਲ ਦੇ ਲਾਗੇ ਖਲੋ ਕੇ ਤੇ ਮੈਂ ਮਿਰਜੇ ਦੀ ਟਿਊਨ ਤੇ ਵਜਾਉਣੇ ਸ਼ੁਰੂ ਕਰ ਦਿੱਤੇ।
0: ਕਿਆ ਬਾਤ ਹੈ,
1: ਤੇ ਇੰਨੀ ਦੇਰ ਨੂੰ ਮੇਰੀ ਵਾਈਫ ਸੁਣ ਕੇ ਬਾਹਰ ਆਈ ਵੀ ਬਾਹਰ ਕੀ ਹੋਣ ਡਿਆ, ਤੇ ਮੈਂ ਫੁੱਲ ਦੇ ਅੱਗੇ ਡਿਆ ਅਲਗੋਜੇ ਵਜਾਉਣ, ਤੇ ਕਹਿੰਦੀ ਵਾਹ ਵਾਹ, ਲੋਕੀ ਬੁਢਾਪੇ ਦੇ ਵਿੱਚ ਸ਼ਦਾਈ ਹੁੰਦੇ ਨੇ, ਤੁਸੀਂ ਚੰਗੇ ਭਲੇ ਟਾਈਮ ਦੇ ਵਿੱਚ ਵੀ ਦੱਸੋ ਫੁੱਲ ਲੱਗੇ ਲਗੋਜੇ। ਮੈਂ ਕਿਹਾ ਤੁਹਾਨੂੰ ਕੀ ਪਤਾ ਮੇਰੀਆਂ ਭਾਵਨਾਵਾਂ ਦਾ, ਉਹ ਕਹਿੰਦੀ ਮੈਨੂੰ ਲੱਗਣ ਡਿਆ ਪਤਾ ਤੇਰੀਆਂ ਭਾਵ, ਮੈਂ ਅਜੇ ਤੱਕ ਫੁੱਲ ਲੱਗੇ ਲਗੋਜੇ ਵਜਾਉਂਦਾ ਬੰਦਾ ਕੋਈ ਨਹੀਂ ਵੇਖਿਆ। ਹੁਣ ਤੁਸੀਂ ਅੰਦਾਜ਼ਾ ਲਾਇਓ ਮੇਰੀ ਇੰਤਰੀਬ ਖੁਸ਼ੀ ਕਿਤਰਾ ਦੀ ਹੋਏਗੀ ਜਿਹਨੂੰ ਉਹ ਏਡਾ ਸੋਹਣਾ ਫੁੱਲ ਵੇਖਿਆ।
0: ਬਹੁਤ ਅਤਿ ਉੱਤਮ, ਬਹੁਤ ਚੰਗੀ ਗੱਲ, ਬਹੁਤ ਸੋਹਣੀਆਂ ਗੱਲਾਂ।
1: ਤੇ ਇਸ ਕਰਕੇ ਮੈਂ ਜਿਹੜੀਆਂ ਤੁਸੀਂ ਗੱਲਾਂ ਦੱਸਣ ਡੇ ਹੋ, ਮੇਰਾ ਘਰ ਇਸ ਵਕਤ ਫੁੱਲ, ਮੈਂ ਤੁਹਾਨੂੰ ਫੋਟੋਆਂ ਭੇਜਾਂਗਾ ਕੁਝ ਫੁੱਲਾਂ ਨਾਲ, ਫਰੂਟ ਨਾਲ ਭਰਿਆ ਪਿਆ ਹੈਗਾ ਇੱਥੇ।
0: ਵਾਹ ਜੀ ਵਾਹ।
1: ਤੇ ਜਦੋਂ ਅਸੀਂ ਕਿਤੇ ਕੁਰਸੀ ਡਾਹ ਕੇ ਗਾਰਡਨ ਚ ਬੈਠੇ ਹੁੰਦੇ ਹਾਂ ਤੇ ਮੇਰਾ ਧਿਆਨ ਕਦੀ ਫੁੱਲਾਂ ਵੱਲ, ਕਦੀ ਫਲਾਵਰਾਂ ਵੱਲ, ਤੇ ਕਦੀ ਸਬਜ਼ੀ ਵੱਲ, ਤੇ ਮੈਂ ਰੋਜ਼ ਘੰਟਾ 2 ਘੰਟੇ ਆਪਣੇ ਗਾਰਡਨ ਚ ਬਤੀਤ ਕਰਦਾ।
0: ਬਹੁਤ ਕੁਛ ਨਾ ਕੁਛ ਕਰਦਾ।
1: ਹਾਂਜੀ ਹਾਂਜੀ। ਤੇ
0: ਔਰ ਇਹ
1: ਅਖੀਰ
0: ਚੀਜ਼ਾਂ ਜਿਹੜੀਆਂ ਸਾਨੂੰ ਡਿਪਰੈਸ਼ਨ ਤੋਂ ਵੀ ਮੁਕਤ ਕਰਦੀਆਂ
1: ਜੀ
0: ਨੇ ਹਾਂਜੀ
1: ਬਿਲਕੁਲ ਬਿਲਕੁਲ, ਜੋ ਤੁਹਾਡਾ ਹੌਬੀ
0: ਹਾਂਜੀ
1: ਹੈ ਅਗਰ ਤੁਸੀਂ ਉਹਦੇ 'ਚ ਬਿਜ਼ੀ ਹੋ ਤਾਂ ਡਿਪਰੈਸ਼ਨ ਤੁਹਾਡੇ
0: ਬਿਲਕੁਲ
1: ਲੱਗ
0: ਜੀ
1: ਜਾਣੀ। ਡਿਪਰੈਸ਼ਨ ਹੁੰਦਾ
0: ਬਿਲਕੁਲ ਜੀ,
1: ਵਿਹਲਿਆਂ ਨੂੰ,
0: ਵਿਹਲਿਆਂ ਨੂੰ ਹੁੰਦਾ ਸਹੀ
1: ਜਿਹੜੇ
0: ਗੱਲ ਤੁਹਾਡੀ,
1: ਸੋਫੇ 'ਤੇ ਬਹਿ ਕੇ ਸੋਚੀ ਜਾਂਦੇ ਨੇ ਅਤੇ ਕਰਦੇ ਕੁਛ ਹੈ
0: ਹਾਂਜੀ
1: ਨਹੀਂ,
0: ਹਾਂਜੀ ਬਿਲਕੁਲ ਜੀ
1: ਉਹ
0: ਬਿਲਕੁਲ
1: ਲੋਕ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਨੇ। ਅਤੇ
0: ਹਾਂਜੀ
1: ਤੁਸੀਂ
0: ਹਾਂਜੀ
1: ਆਪਣਾ ਜਰਾ ਐਡਰੈਸ 'ਤੇ ਦੱਸਿਓ, ਤੁਸੀਂ ਕਿੱਥੇ ਕੁ ਗਏ ਹੋ?
0: ਹਾਂਜੀ ਆਪਣੀ ਐਡਰੈਸ ਹੈ ਜੀ ਅਗਮ ਨਰਸਰੀ,
1: ਹਾਂਜੀ
0: ਪਟਲਾ ਰੋਡ ਧਨੌਲਾ, ਪਿੰਡ ਧਨੌਲਾ, ਜ਼ਿਲ੍ਹਾ ਬਰਨਾਲਾ ਜੀ,
1: ਜ਼ਿਲ੍ਹਾ ਬਰਨਾਲੇ ਦੇ ਵਿੱਚ ਅਤੇ ਧਨੌਲਾ। ਅਤੇ ਤੁਸੀਂ
0: ਹਾਂਜੀ ਹਾਂਜੀ
1: ਹਾਂ ਇੱਕ ਵਾਰੀ ਆਪਣਾ ਟੈਲੀਫੋਨ ਨੰਬਰ ਜ਼ਰਾ ਰਿਪੀਟ ਦੱਸਿਓ, ਹਾਂ ਵੀ ਤੁਹਾਡਾ ਟੈਲੀਫੋਨ ਨੰਬਰ ਕੀ ਹੈ?
0: ਹਾਂਜੀ 9781297812 ਹਾਂਜੀ 78288
1: 78288 ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਦੋਸਤੋ, ਸੇਖੋਂ ਸਾਹਿਬ ਹੋਣਾ ਦਾ ਟੈਲੀਫੋਨ ਨੰਬਰ ਹੈ ਜੀ 97812 78288। ਅਤੇ ਤੁਹਾਨੂੰ ਕਿਸੇ ਕਿਸਮ ਦੇ ਵੀ ਕੋਈ ਇਨਫੋਰਮੇਸ਼ਨ, ਬੂਟੇ ਫਲਾਂ ਵਾਲੇ ਫੁੱਲਾਂ ਵਾਲੇ ਚਾਹੀਦੇ ਹੋਣ ਤਾਂ ਇਹਨਾਂ ਨਾਲ ਕੰਟੈਕਟ ਕਰਿਓ। ਜੇ ਤੁਸੀਂ ਟੈਲੀਫੋਨ ਨੰਬਰ ਨਹੀਂ ਵੀ ਲਿਖ ਸਕੇ, ਨੋ ਪ੍ਰੋਬਲਮ, ਤੁਸੀਂ ਮੈਨੂੰ ਰੇਡੀਓ ਦੇ ਉੱਤੇ ਟੈਲੀਫੋਨ ਕਰੋ ਅਤੇ ਮੈਂ ਤੁਹਾਨੂੰ ਮੁਹੱਈਆ ਕਰ ਦਿਆਂਗਾ ਇਹਨਾਂ ਦਾ ਟੈਲੀਫੋਨ ਨੰਬਰ। ਅਤੇ ਆਪਣਾ ਐਂਡ ਵਿੱਚ ਸੇਖੋਂ ਸਾਹਿਬ, ਤੁਸੀਂ ਕੋਈ ਕਿਸੇ ਕਿਸਮ ਦਾ ਕੋਈ ਨਵਾਂ ਤਜਰਬਾ ਜਾਂ ਕੋਈ ਬੂਟਿਆਂ ਬਾਰੇ ਗੱਲਬਾਤ ਕਰਨੀ, ਸਾਡੇ ਕੋਲ 5 ਮਿੰਟ ਨੇ ਅਤੇ ਜਾਂਦੇ ਜਾਂਦੇ ਤੁਸੀਂ ਕੀ ਸਾਂਝਾ ਕਰੋਗੇ ਸਾਡੇ ਨਾਲ?
0: ਬਾਜਾ ਸਾਹਿਬ ਗੱਲ ਇਹ ਆ ਵੀ ਬੂਟੇ ਤਾਂ ਸੰਸਾਰ ਏਦਾਂ ਦਾ ਵੀ ਜਿੰਨੀਆਂ ਵੀ ਗੱਲਾਂ ਕਰ ਲਈ ਆਪਾਂ ਤੋੜੀਆਂ ਨੇ,
1: ਵਾਕਿਆ
0: ਬੜੀ ਕਿਸਮ ਦੇ ਪੌਦੇ ਹੁੰਦੇ ਨੇ, ਪਰ ਮੇਰੀ ਗੁਜ਼ਾਰਿਸ਼ ਇਹੀ ਆ ਸੁਣਨ ਵਾਲੇ ਸਰੋਤਿਆਂ ਨੂੰ ਜੋ ਪੰਜਾਬ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ, ਵੀ ਪੌਦੇ ਇਸ ਤਰ੍ਹਾਂ ਵੀ ਲੱਗ ਸਕਦੇ ਨੇ ਵੀ ਤੁਹਾਡੇ ਘਰ ਦੇ ਵਿੱਚ ਫਰੂਟ ਆ ਜਿਹੜਾ ਮੁੱਕਣਾ ਹੀ ਨਹੀਂ ਉਹ, ਤਾਂ ਤੁਸੀਂ ਚੰਗੀ ਕਿਸਮ ਦੇ ਲਾਓ, ਜਿੱਦਾਂ ਅੰਜੀਰ ਲਾਓ, ਪਾਲਸਾ ਲਾਓ, ਇਹ ਜਿਹੜੀਆਂ ਸਾਰੀਆਂ ਕਿਸਮਾਂ ਨੇ ਨੇਟਿਵ ਕਿਸਮਾਂ ਨੇ ਪੰਜਾਬ ਦੇ ਪੌਦੇ ਨੇ, ਕਿਸੇ ਕਾਰਨ ਸਾਤੋਂ ਦੂਰ ਹੋਏ ਵੇ ਨੇ ਜਾਂ ਕਹਿ ਦੋ ਵੀ ਸਾਡੇ ਤੋਂ ਦੂਰ ਕੀਤੇ ਗਏ ਨੇ ਕਿਸੇ ਹਿਸਾਬ ਦੇ ਨਾਲ, ਤੇ ਇਹਨਾਂ ਨੂੰ ਲਗਾ ਸਕਦੇ ਹਾਂ ਅਸੀਂ। ਹਰ ਇੱਕ ਮਹੀਨੇ ਦੇ ਵਿੱਚ ਤੁਸੀਂ ਘਰ ਦਾ ਸ਼ੁੱਧ ਫਰੂਟ ਤੋੜ ਕੇ ਖਾਓ, ਇਹ ਦਿਲੀ ਇੱਛਾ ਇਹੀ ਆ ਵੀ ਪੰਜਾਬ ਦੇ ਹਰ ਇੱਕ ਘਰ ਦੇ ਵਿੱਚ ਫਰੂਟ ਲੱਗਿਆ ਹੋਵੇ। ਇੱਕ ਨਿੱਕੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ, ਇੱਥੇ ਮਿੱਤਰ ਨੇ ਮੇਰੇ BLO ਡਿਊਟੀ ਉਹਨਾਂ ਦੀ ਹੋਸਪਿਟਲ 'ਚ ਨੇ ਧਨੌਲੇ, ਉਹ ਚਲੋ ਜੀ ਆਪਣੇ ਜੋਨ ਦੇ ਵਿੱਚ ਹੀ ਉਹ ਜਾਂਦੇ ਨੇ ਧਨੌਲੇ ਦੇ, ਜਦੋਂ BLO ਨੇ ਆਲੇ ਦੁਆਲੇ ਪਿੰਡਾਂ 'ਚ ਜਾਂਦੇ ਨੇ, ਉਹ ਕਹਿੰਦਾ ਪ੍ਰਗਟ ਵੀ ਭਰਾਵਾ ਇੱਕ ਗੱਲ ਦਾ ਤੂੰ ਨੰਬਰ ਲੈ ਲਿਆ, ਕਹਿੰਦਾ ਯਾਰ ਕਹਿੰਦਾ ਮੈਂ ਜਿਹਦੇ ਘਰੇ ਜਾਂਦਾ ਆਹ ਰੁੱਤ ਕਹਿੰਦਾ ਅੰਜੀਰਾਂ ਦੀ ਆ ਤੇ ਅੰਜੀਰ ਲੱਗੇ ਪਏ ਹੁੰਦੇ ਨੇ, ਕਹਿੰਦਾ ਮੈਂ ਪਹਿਲਾਂ ਪੁੱਛਦਾ ਵੀ ਅੰਜੀਰ ਦਾ ਬੂਟਾ ਕਿੱਥੋਂ ਲਿਆਇਆ, ਅਗਮ ਨਰਸਰੀ ਚੋਂ ਲੈ ਕੇ ਆਇਆ, ਕਹਿੰਦਾ ਯਾਰ ਜਿਹੜੇ ਪੈਸੇ ਤਾਂ ਤੂੰ ਵੱਟਦਾ ਉਹ ਤਾਂ ਅੱਡੇ ਗੱਲ ਰਹਿ ਗਈ, ਪਰ ਸ਼ੁਕਰੀਆ ਭਰਾਵਾ ਵੀ ਤੂੰ ਮਾਲ ਵਿੱਚ ਅੰਜੀਰਾਂ ਲਾ ਦੀਆਂ ਘਰ ਘਰ, ਵੱਡੀ ਗੱਲ ਆ ਜੀ ਮੈਨੂੰ। ਪਰ ਜਦੋਂ ਐਡੀ ਵਧੀਆ ਸੈਟੀਸਫੈਕਸ਼ਨ ਮਿਲਦੀ ਆ, ਬੈਕਗ੍ਰਾਉਂਡ ਮਿਲਦੀ ਆ, ਤਾਂ ਹੋਰ ਹੌਸਲਾ ਹੁੰਦਾ, ਚੰਗਾ ਕੰਮ ਕਰੀਏ ਆਪਾਂ।
1: ਬਹੁਤ ਬਹੁਤ ਖੂਬਸੂਰਤੀ ਦੀ ਗੱਲ ਹੈ ਇਹਦੇ ਨਾਲ ਨਾ, ਜਿਹੜਾ ਜਿਹੜੀ ਅਸੀਂ ਸੈਟੀਸਫੈਕਸ਼ਨ ਨੂੰ ਐਕਸਪਲੇਨ ਨਹੀਂ ਕਰ ਸਕਦੇ,
0: ਬਿਲਕੁਲ
1: ਉਹ ਜਿਹੜੀ ਭਾਵਨਾ ਦੀ ਸਾਨੂੰ ਜਿਹੜੀ ਮਤਲਬ ਕਿ ਇੱਕ ਨਸ਼ਾ ਹੁੰਦਾ ਹੈ ਨਾ, ਉਹ ਵੀ ਬਹੁਤ ਵੱਡੀ ਗੱਲ ਹੈ, ਪੈਸਿਆਂ ਤੋਂ ਵੀ ਉੱਪਰ ਹੁੰਦਾ।
0: ਬਿਲਕੁਲ ਜੀ ਬਿਲਕੁਲ,
1: ਲੋਕਾਂ ਦੇ ਵੇਖੋ ਘਰ ਵਿੱਚ ਇਹ ਫਰੂਟ ਲੱਗਾ ਹੋਏ, ਬਾਹਰ ਬੰਬੀ ਦੇ ਉੱਤੇ ਸਬਜ਼ੀ ਲਾਈ ਹੋਏ ਉਹਨਾਂ ਨੇ,
0: ਬਿਲਕੁਲ ਜੀ ਬਿਲਕੁਲ,
1: ਕਿੰਨੀਆਂ ਬਿਮਾਰੀਆਂ ਦੂਰ ਹੋਣਗੀਆਂ ਤੇ ਘਰ ਦੀ ਸਬਜ਼ੀ ਹੋਵੇ।
0: ਹਾਂਜੀ ਹਾਂਜੀ, ਫਿਰ ਤਾਂ ਵਹਿਸ਼ਤਾਂ ਨੇ ਮੰਨੋ ਜੀ ਬਾਜਾ ਸਭ ਘਰ ਚ ਹੀ ਗੰਗਾ ਫੇਰ ਬਸ ਮੰਨ ਲਓ ਤੁਸੀਂ।
1: ਬਿਲਕੁਲ ਬਿਲਕੁਲ, ਬਹੁਤ ਖੂਬ ਬਹੁਤ ਖੂਬ, ਤੇ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਗੱਲਬਾਤ ਕੀਤੀ, ਬਹੁਤ ਨੌਲੇਜ।
0: ਬਿਲਕੁਲ ਜੀ, ਜਿੱਥੋਂ ਮਰਜ਼ੀ ਲੱਭ ਲਓ ਜੀ,
1: ਉਹਦੇ ਵਿੱਚ ਤੁਹਾਡਾ ਸਾਰਾ ਜਿਹੜਾ ਹੈਗਾ ਉਹ ਸਾਰਾ ਕੁਝ,
0: ਬਿਲਕੁਲ ਜੀ
1: ਮਿਕਸਰ ਅਗਮ ਨਰਸਰੀ। ਅੱਛਾ ਅੱਛਾ
0: ਹਾਂਜੀ,
1: ਤੇ ਸੇਖੋਂ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਣ ਕੇ ਇੰਨੀ ਜਾਣਕਾਰੀ ਜਿਹੜੀ ਹੈ ਬੂਟਿਆਂ ਬਾਰੇ, ਨਹੀਂ ਤੇ ਅਸੀਂ ਇਹੋ ਹੀ ਸਮਝਦੇ ਹਾਂ ਕਿ ਜਿਹੜਾ ਵੇਖਣ ਨੂੰ ਅੰਬ ਸੋਹਣਾ ਹੈ ਉਹ ਖਾਣ ਨੂੰ ਵੀ ਸੋਹਣਾ ਹੀ ਹੋਏਗਾ, ਉੱਥੇ ਜਾਂ ਜਿਸ ਤਰ੍ਹਾਂ ਤੁਸੀਂ ਇੰਨੀਆਂ ਪੈਟੀਸਾਈਡ, ਇੰਨੀਆਂ ਬਿਮਾਰੀਆਂ, ਇੰਨੇ ਸਪਰੇ ਜਿਹੜੇ ਉੱਤੇ ਨੇ, ਤੇ ਉਹਦੇ ਉਹ ਤੇ ਬਿਲਕੁਲ ਬਿਮਾਰੀਆਂ ਦਾ ਘਰ ਹੈ ਫਿਰ, ਤੇ ਜਿਹੜੇ ਅਸੀਂ ਸੋਹਣੇ ਸੋਹਣੇ ਵੇਖ ਕੇ ਖਾਂਦੇ ਹਾਂ, ਤੇ ਜਿਹੜੇ ਕੱਦੂਆਂ ਤੇ ਸਬਜ਼ੀਆਂ ਤੇ ਵੀ ਛੋਟੀਆਂ ਛੋਟੀਆਂ ਤੇ ਜਿਹੜਾ ਸਪਰੇਅ ਹੋਇਆ, ਰੰਗ ਬਦਲੇ ਜਾਂਦੇ ਨੇ, ਰੰਗ ਕੀਤਾ ਜਾਂਦਾ, ਹਰਾ ਰੰਗ ਚੜਾਇਆ ਜਾਂਦਾ। ਦੱਸੋ ਰੰਗ ਬਹੁਤ ਖਤਰਨਾਕ ਹੈ ਜਦੋਂ ਸਾਡੇ ਡਾਈਜੈਸਟਿਵ ਸਿਸਟਮ ਦੇ ਵਿੱਚ ਚਲਾ ਜਾਂਦਾ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਹਾਂਜੀ ਇਹ ਛੇਤੀ ਦੂਰ ਵੀ ਨਹੀਂ ਹੁੰਦਾ।
0: ਹਾਂਜੀ
1: ਤਾਂ ਹੀ ਇੰਨੀ ਜਨਤਾ ਬਿਮਾਰ ਹੈ, ਕਿਸੇ ਨੂੰ ਕੋਈ ਬਿਮਾਰੀ, ਕਿਸੇ ਨੂੰ ਕੋਈ ਬਿਮਾਰੀ ਹੈਗੀ ਹੈ। ਅਤੇ ਇਹ
0: ਬਿਲਕੁਲ
1: ਬਹੁਤ ਸਾਰਾ
0: ਜੀ
1: ਅਸੀਂ ਜਦੋਂ ਯੈਰ ਇੰਨਾ ਨਿਗਲ ਰਹੇ ਹਾਂ ਦਿਨ ਰਾਤ,
0: ਹਾਂਜੀ ਹਾਂਜੀ
1: ਅਤੇ ਉਹਦਾ ਇਫੈਕਟ ਕੁਛ ਨਾ ਕੁਛ ਤਾਂ ਸਾਡੇ 'ਤੇ ਹੋਣਾ ਹੀ ਹੈ।
0: ਬਿਲਕੁਲ ਜੀ ਬਿਲਕੁਲ
1: ਜੀ ਸੇਖੋਂ ਸਾਹਿਬ, ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ
0: ਸ਼ੁਕਰੀਆ
1: ਚੰਗਾ
0: ਬਾਜਵਾ ਸਾਹਿਬ,
1: ਲੱਗਾ
0: ਤੁਹਾਡਾ ਬਹੁਤ ਬਹੁਤ
1: ਤੁਸੀਂ।
0: ਸਾਰਾ ਧੰਨਵਾਦ ਤੇ ਬੜੀਆਂ ਸੋਹਣੀਆਂ ਤੁਹਾਡੀਆਂ ਗੱਲਾਂ। ਅਲਗੋਜਿਆਂ ਵਾਲਾ ਤਾਂ ਮੈਨੂੰ ਕਦੇ ਮੈਨੂੰ ਹੁਣ ਰਹੂਗਾ ਜਿੰਨਾ ਚਿਰ ਨਹੀਂ ਸੁਣਦਾ ਮੈਂ,
1: ਨਹੀਂ
0: ਤੇ ਬਹੁਤ ਸਾਰਾ
1: ਸੁਣਾਵਾਂਗੇ
0: ਸ਼ੁਕਰੀਆ ਪਿਆਰ। ਹਾਂਜੀ
1: ਤੁਹਾਨੂੰ,
0: ਹਾਂਜੀ ਪਿਆਰ
1: ਮਤਲਬ
0: ਬਣਿਆ ਰਹੇ ਤੇ ਤੁਹਾਨੂੰ ਕਾਲ ਕਰਦਾ ਰਹਾਂਗਾ। ਸ਼ੁਕਰੀਆ ਜੀ ਆਉਂਦੇ ਵਿੱਚ ਕਾਲ ਕਰੋ।
1: ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ,
0: ਜੀ
1: ਧੰਨਵਾਦ।
0: ਸ਼ੁਕਰੀਆ ਬਾਜਵਾ ਸਾਹਿਬ,
1: ਸਾਡੇ ਵੱਲੋਂ ਗੁੱਡ
0: ਧੰਨਵਾਦ ਜੀ,
1: ਵਿਸ਼ੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
1: ਸੋ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਤੇ ਅਸੀਂ ਕੱਲ੍ਹ ਫਿਰ ਜਰਮਨ ਦੇ 3 ਤੋਂ 5 ਅਤੇ ਇੰਡੀਆ ਦੇ 6:30 ਤੋਂ 8:30 ਵਜੇ ਤੱਕ ਸ਼ਾਇਰੋ ਸ਼ਾਇਰੀ ਗੱਲਾਂ ਬਾਤਾਂ ਦਾ ਪ੍ਰੋਗਰਾਮ ਹੋਵੇਗਾ ਦੋਸਤੋ, ਅਤੇ ਉਹਦੇ ਵਿੱਚ ਵੀ ਤੁਸੀਂ ਵੱਧ ਚੜ੍ਹ ਕੇ ਹਿੱਸਾ ਲੈਣਾ, ਅਤੇ ਆਪਣੇ ਘਰ ਵਿੱਚ ਸੋਹਣੇ ਫਲਦਾਰ ਬੂਟੇ ਲਾਓ। ਦੇਖੋ ਨਾ ਸੇਖੋਂ ਸਾਹਿਬ ਹੁਣੀ ਕਿੰਨੀਆਂ ਪਿਆਰੀਆਂ ਗੱਲਾਂ ਕਰਕੇ ਗਏ ਨੇ। ਹਾਂਜੀ, ਸੋਹਣੇ ਫਲਦਾਰ ਬੂਟੇ, ਅਤੇ ਮੇਰੇ ਕਿਸਾਨਾਂ ਭਰਾਵਾਂ ਅੱਗੇ ਬੇਨਤੀ ਹੈ ਕਿ ਤੁਸੀਂ ਵੇਖੋ ਆਪਣੇ ਅੱਧਾ ਕੁ ਕਨਾਲ ਕਨਾਲ ਜਿਹਦੇ 'ਚ ਤੁਹਾਡੇ ਘਰ ਦੀਆਂ ਹੀ ਸਬਜ਼ੀਆਂ ਹੋਣ, ਉੱਥੇ ਤੁਹਾਡੇ ਛੋਟੇ ਛੋਟੇ ਨੰਨੇ ਬੱਚੇ ਵੀ ਖਾਂਦੇ ਨੇ, ਤੁਸੀਂ ਵੀ ਖਾਂਦੇ ਹੋ, ਅਤੇ ਤੰਦਰੁਸਤ ਸਬਜ਼ੀਆਂ ਅਤੇ ਫਰੂਟ ਤੁਹਾਡੇ ਘਰੋਂ ਹੀ ਨਹੀਂ ਮੁੱਕਣੇ। ਉਹਨਾਂ ਨੂੰ ਤਾਂ ਮੈਂ ਸਮਝ ਸਕਦਾ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ। ਆਹ ਜਿਹੜੇ ਤਾਂ ਐਡੇ ਖੂਬਸੂਰਤ ਫਰੂਟਾਂ ਦੇ ਬੂਟੇ ਨੇ, ਇਹ ਤਾਂ ਤੁਸੀਂ ਆਪਣੀਆਂ ਛੱਤਾਂ 'ਤੇ ਵੀ ਲਾ ਸਕਦੇ ਹੋ, ਡਰੰਮਾਂ ਦੇ ਵਿੱਚ, ਜਾਂ ਇੱਕ ਸਪੈਸ਼ਲ ਕਿਸਮ ਦੀ ਬੋਰੀ ਮਿਲਦੀ ਹੈ ਜਿਹੜੀ ਡਿਊਰੇਬਲ ਹੁੰਦੀ ਹੈ, ਛੇਤੀ ਫਟਦੀ ਨਹੀਂ, ਉਹਨਾਂ ਦੇ ਵਿੱਚ ਬੂਟੇ ਲੱਗੇ ਮੈਂ ਵੇਖੇ ਨੇ, ਛੱਤਾਂ ਦੇ ਉੱਤੇ ਰੌਣਕਾਂ ਲੱਗੀਆਂ ਹੈਗੀਆਂ ਨੇ। ਹਾਂਜੀ, ਲੋਕਾਂ ਨੇ ਗਾਰਡਨ ਛੱਤਾਂ ਦੇ ਉੱਤੇ ਬਣਾਏ ਨੇ, ਅਤੇ ਜੇ ਤੁਹਾਡੇ ਕੋਲ ਛੋਟਾ ਜਿਹਾ ਗਾਰਡਨ ਹੈ, ਕਮ ਆਨ, ਦੇਖਿਓ ਤੁਹਾਨੂੰ ਕਿੰਨੀ ਖੁਸ਼ੀ ਹੋਏਗੀ ਜਦੋਂ ਤੁਸੀਂ ਬੂਟਾ ਲਾਇਆ, ਜਿਹੜਾ ਉਹਦਾ ਫਲ ਤੋੜੋਗੇ, ਤੁਸੀਂ ਕਿਹੋ ਜਿਹੀ ਤੁਹਾਡੀ ਫੀਲਿੰਗ ਹੋਏਗੀ। ਹਾਂਜੀ, ਜਦੋਂ ਤੁਹਾਡੇ ਲੱਗੇ ਫੁੱਲ ਝੂਮ ਰਹੇ ਹੋਣਗੇ, ਉਹਨਾਂ ਦੇ ਉੱਤੇ ਭਵਰੇ ਅਤੇ ਤਿਤਲੀਆਂ ਘੁੰਮ ਰਹੀਆਂ ਹੋਣਗੀਆਂ, ਕਿਤੇ ਉਹ ਨਜ਼ਾਰੇ ਦੀ ਫੀਲਿੰਗ ਲੈ ਕੇ ਵੇਖਿਓ। ਨੇਚਰ ਬੜੀ ਬੜੀ ਫਾਈਨ, ਬਹੁਤ ਹੀ ਪ੍ਰਭਾਵਸ਼ਾਲੀ ਇਫੈਕਟ ਦੇਣ ਵਾਲੀ ਚੀਜ਼ ਹੈ। ਕੁਦਰਤ ਨੂੰ ਨਾਲ, ਤੁਹਾਡਾ ਕੁਦਰਤ ਨਾਲ ਪਿਆਰ ਜੁੜਿਆ ਰਹੇਗਾ। ਦੋਸਤੋ, ਕੁਦਰਤ ਹੀ ਜ਼ਿੰਦਗੀ ਹੈ, ਕੁਦਰਤ ਨੂੰ ਪਿਆਰ ਕਰੋ, ਇਹਦੀ ਫੀਲਿੰਗ ਲਓ, ਤੁਸੀਂ ਆਪਣੇ ਬੂਟਿਆਂ ਨਾਲ ਗੱਲਾਂ ਕਰੋ, ਉਹ ਸੁਣਨਗੇ ਤੁਹਾਡੀਆਂ ਗੱਲਾਂ। ਹਾਓ ਸਵੀਟ ਯਾਰ, ਸਾਰਾ ਘਰ ਫਰੂਟ ਨਾਲ ਭਰਿਆ ਹੋਏ, ਤੁਹਾਡੇ ਬਾਹਰ ਅੱਧਾ ਕਨਾਲ ਜਾਂ ਕਨਾਲ ਦੇ ਵਿੱਚ ਸਾਰੀ ਸਬਜ਼ੀ ਸਬਜ਼ੀ ਲੱਗੀ ਹੋਏ। ਹਾਂਜੀ, ਜਿੱਥੇ ਤੁਸੀਂ ਇੰਨੀ ਮਿਹਨਤ ਕਰਦੇ ਹੋ, ਇੰਨਾ ਕੁਝ ਬੀਜਦੇ ਹੋ, ਕੀ ਗੱਲ 4 ਕੱਦੂ ਦੀਆਂ ਵੇਲਾਂ ਲਾਉਂਦਿਆਂ, ਮੂਸਲਾਂ ਅਤੇ ਤੋਰੀਆਂ ਦੀਆਂ ਵੇਲਾਂ ਚੜੀਆਂ ਹੋਣ ਤੁਹਾਡੇ, ਹੈ ਹਰ ਚੀਜ਼ ਦੀ, ਜੋ ਵੀ ਗੋਭੀ ਤੋਰੀਆਂ ਭਿੰਡੀਆਂ ਸਾਰਾ ਕੁਛ ਜਿਹੜਾ ਤੁਹਾਡੇ ਘਰ ਦਾ ਹੋਵੇ, ਅਤੇ ਕਿੰਨਾ ਮਜ਼ੇਦਾਰ ਸਿਸਟਮ ਹੋਵੇਗਾ ਤੁਹਾਡਾ, ਅਤੇ ਬਿਮਾਰੀਆਂ ਤੋਂ ਰਹਿਤ। ਸੋ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਆਦੀ ਤਨਜ਼ੀਮਾਂ ਨੇ ਇਹ ਆਪਣਾ ਕਿਤੇ ਨਾ ਕਿਤੇ ਅੱਤਵਾਦ ਵਿਖਾ ਹੀ ਦਿੰਦੀਆਂ ਨੇ ਸਾਲ 'ਚ 2-3 ਵਾਰ, ਤੇ ਫਿਰ ਇਹ ਲੋਕ ਬੜੇ ਪੀਸਫੁਲ ਲੋਕ ਨੇ, ਰਮਾਨ ਨਾਲ ਰਹਿਣ ਵਾਲੇ ਲੋਕ, ਤੇ ਇਹ ਇਹੋ ਜਿਹੀ ਚੀਜ਼ ਨੂੰ ਡਿਸਲਾਈਕ, ਅਸੀਂ ਵੇਖੋ ਨਾ ਨਾਰੇ, ਕੋਈ ਗੱਲ ਇੰਡੀਆ 'ਚ ਹੋਏਗੀ ਜਾਂ ਪਾਕਿਸਤਾਨ 'ਚ ਹੋਏਗੀ, ਤੇ ਅਸੀਂ ਹਜੂਮ ਨਾਰੇ ਇੱਥੇ ਰੋਮ 'ਚ ਲਾਉਣ ਡੇ ਹਾਂ ਜਾਂ ਫਰੈਂਕਫਰਟ 'ਚ ਲਾਉਣ ਡੇ ਹਾਂ, ਯੇ ਵੋ ਹੈ। ਹਾਂਜੀ, ਤੇ ਬੰਦਾ ਇਸ ਸਮਾਜ ਨੂੰ ਤੇ ਸ਼ਾਂਤੀ ਨਾਲ ਰਹਿਣ ਦਿਓ। ਮੈਂ ਜਦੋਂ ਇਟਲੀ ਆਇਆ ਸੀ ਤੇ ਮੈਂ ਸ਼ਾਹ ਜੀ ਵੇਖਿਆ ਕਿ ਜਰਮਨ ਚ ਤੇ ਖੁਸ਼ੂ ਨੀ ਤੁਹਾਡੇ ਮੁਕਾਬਲੇ ਚ, ਤੁਹਾਡੇ ਤੇ ਪਤਾ ਹੀ ਨਹੀਂ, ਸਾਰਾ ਅਫਰੀਕਾ ਵੀ ਇੱਥੇ ਵੜਿਆ ਸੀ ਇਟਲੀ ਦੇ ਵਿੱਚ, ਤੇ ਬਾਹਰ ਦੇ ਬਹੁਤ ਲੋਕ। ਹਾਂਜੀ, ਤੇ ਫਿਰ ਅਫਰੀਕੀ ਜਿਹੜੇ ਨੇ ਇਹ 2 ਨੰਬਰ ਦਾ ਧੰਦਾ ਕਰਦੇ ਨੇ ਡਰੱਗ ਵਗੈਰਾ ਦਾ। ਹਾਂਜੀ,
2: ਤੇ ਉੱਤੋਂ ਉੱਤੋਂ ਤੁਹਾਡੀ ਸਰਕਾਰ ਦੇ ਸਿਰ ਚ ਸਿਰ ਤੇ ਇਹਨਾਂ ਦਾ ਸਾਰਾ ਖਰਚ, ਫਿਰ ਸ਼ਿਪਾਂ ਦੇ ਸ਼ਿਪ ਆਉਣ ਡਏ ਨੇ ਤੇ ਆ ਕੇ ਇਟਲੀ ਦੇ ਬਾਰਡਰ ਨਾਲ ਲੱਗ ਜਾਂਦੇ ਨੇ। ਹਾਂਜੀ,

0: ਬੱਲੇ ਬੱਲੇ।
1: ਚਲੋ ਸ਼ੁਕਰ ਹੈ ਅਗਰ ਉਹ ਕੰਮ ਕਰਦੇ ਨੇ ਘਰ ਤੋਂ ਘਰ ਤੇ, ਉਹ ਜਿਹੜੇ ਕੰਮ ਇਹ ਨਾ ਜੀ ਫਰਾਂਸ ਤੋਂ ਜਿਹੜੇ ਫਰਾਂਸ ਦੇ ਨੈਸ਼ਨਲ ਨੇ ਕਾਲੇ, ਕੋਈ ਕੋਈ ਮਰਾਕੋ ਦਾ ਕੋਈ ਗੱਲ ਮੁੱਕੀ ਜੀ, ਇਹਨਾਂ ਦਾ ਮੂਲ ਸਾਰਿਆਂ ਦਾ ਤੇ ਅਫਰੀਕਾ ਹੀ ਹੈ। ਇਹ ਨਾ ਜੀ ਸਾਡੇ ਉੱਥੇ ਰੇਲਵੇ ਸਟੇਸ਼ਨ ਦੇ ਉੱਤੇ ਟੋਲੀਆਂ ਬਣਾ ਬਣਾ ਕੇ ਤੇ ਇਹਨਾਂ ਨੇ ਡਰੱਗ ਵੇਚਣੀ ਸ਼ੁਰੂ ਕਰ ਦਿੱਤੀ। ਹਾਂਜੀ, ਤੇ ਇਹਨਾਂ ਦੇ ਕੋਲ ਨਹੀਂ ਸੀ ਡਰੱਗ ਹੁੰਦੀ, ਇਹਨਾਂ ਨੇ ਕਿਤੇ ਲਿਖਾਈ ਇੱਧਰ ਉੱਧਰ ਹੁੰਦੀ ਸੀ, ਕੋਈ ਗਾਹਕ ਆਉਂਦਾ ਸੀ ਤੇ ਉੱਥੋਂ ਕੱਢ ਕੇ ਲਿਆ ਕੇ ਦਿੰਦੇ ਹੁੰਦੇ ਸਨ ਇੱਧਰ ਉੱਧਰ। ਤੇ ਇਹਨਾਂ ਨੇ ਬੜਾ ਜਮਾਵਣਾ ਸ਼ੁਰੂ ਕਰ ਦਿੱਤਾ, ਇਹਨਾਂ ਕੋਲ ਫ੍ਰੈਂਚ ਪਾਸਪੋਰਟ ਸਨ ਤੇ ਉਹ ਦੇਖੋ ਜੀ ਯੂਰਪ ਚ ਨੇ ਤੇ ਉਹਨਾਂ ਨੂੰ ਅਲਾਊਡ ਹੈ ਜਿੱਥੇ ਮਰਜ਼ੀ ਰਹਿਣ। ਫਿਰ ਜਰਮਨ ਪੁਲਿਸ ਨੇ ਪਿੱਛੇ ਬਾਹਾਂ ਬੰਨ ਕੇ ਘੁੱਟੇ ਤੇ ਭਜਾਏ ਇੱਥੋਂ, ਉਹਨਾਂ ਦਾ ਗੰਦ ਚੁੱਕਿਆ ਇੱਥੋਂ ਸਾਰੇ ਦਾ ਸਾਰਾ। ਆ ਵੇਖੋ ਜੀ ਜਦੋਂ ਸੀਰੀਆ ਚ ਪ੍ਰੋਬਲਮ ਪਈ ਹੈ, ਸਾਰਾ ਹੀ ਸੀਰੀਆ ਸਾਡੇ ਜਰਮਨੀ ਚ ਵੜ ਗਿਆ ਆ ਕੇ, ਸਾਰਾ ਸਭ ਸੀਰੀਆ। ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ ਤੇ ਮਤਲਬ ਕਿ ਧਰਾ ਧਾੜੇ ਲੋਕ ਉੱਥੇ ਵੱਸ ਰਹੇ ਨੇ ਆ ਕੇ, ਹੈਂ। ਤੇ ਫਿਰ ਉਹ ਪਹਿਲਾਂ ਵਰਗਾ ਡਿਸਿਪਲਿਨ ਥੋੜਾ ਰਹਿੰਦਾ, ਜਿਹੜਾ ਜਦੋਂ ਬਾਹਰ ਸਾਡੇ ਲੋਕ ਜਿਹੜੇ ਬਾਹਰੋਂ ਲੋਕ ਆਉਂਦੇ ਨੇ, ਸੋਰੀ ਟੂ ਸੇ, ਉਹ ਡਿਸਿਪਲਿਨ ਥੋੜੇ ਹੁੰਦੇ ਨੇ। ਸ਼ਾਹ ਜੀ ਤੁਹਾਨੂੰ ਵੀ ਪਤਾ ਹੀ ਹੈ ਕਿਸ ਤਰ੍ਹਾਂ ਬਾਜ਼ਾਰਾਂ ਵਿਚ ਤੇ ਇੱਧਰ ਉੱਧਰ। ਨਾ ਨਾ ਨਾ ਬਿਲਕੁਲ ਨਹੀਂ ਹੁੰਦੇ, ਤੇ ਉਹ ਕਿੰਨਾ ਮਾਹੌਲ ਖਰਾਬ ਕਰਦੇ ਨੇ, ਜਿੱਥੇ ਜੀ ਕਰਦਾ ਥੁੱਕ ਦੇਣਾ ਜਾਂ ਮਤਲਬ ਕਿ ਉਹ ਆਦਤਾਂ ਜਿਹੜੀਆਂ ਪਿੱਛੋਂ ਲੈ ਕੇ ਆਏ ਨੇ ਇਹ ਲੋਕ। ਬਿਲਕੁਲ ਬਿਲਕੁਲ ਬਿਲਕੁਲ ਜੋ ਹਾਂ ਜੋ ਇਹ ਪਿੱਛੋਂ ਕਰਦੇ ਆਏ ਨੇ ਉਹੀ ਆਣ ਕੇ ਇੱਥੇ ਕਰਦੇ ਨੇ। ਤੇ ਫਿਰ ਪਬਲਿਕ ਜਿਹੜੀ ਹੈ ਉਹਨੇ ਤੇ ਇੱਕ ਵਾਰੀ ਨਾ ਜੀ ਜਦੋਂ ਸਾਡੇ ਪਿਜ਼ਰੀਆ ਦੇ ਵਿੱਚ ਅੱਗੇ ਬਾਰ ਹੁੰਦੀ ਸੀ ਸਾਡੇ, ਤੇ ਇੱਕ ਵਿਲੀ ਸੀ ਜਰਮਨ, ਉਹ ਕੰਮ ਕਰਦਾ ਹੁੰਦਾ ਸੀ ਬਿਲਡਿੰਗਾਂ ਦਾ, ਤੇ ਉਹ ਕੱਲਾ ਹੀ ਸੀ ਤੇ ਵਿਚਾਰਾ ਸ਼ਾਦੀ ਵਗੈਰਾ ਨਹੀਂ ਸੀ ਹੋਈ। ਉਹਨੇ ਆਉਣਾ ਕੰਮ ਤੋਂ ਸਿੱਧੇ ਸਾਡੇ ਬਾਰ ਤੇ ਇੱਥੋਂ ਖਾਣਾ ਖਾਣਾ ਤੇ ਸ਼ਰਾਬ ਪੀ ਕੇ ਰੱਜ ਕੇ ਥੱਕਾ ਥੁੱਕਾ ਆਉਂਦਾ ਹੁੰਦਾ ਸੀ, ਉਹਨੇ ਚਲੇ ਜਾਣਾ ਰਾਤ ਨੂੰ 11 ਵਜੇ ਆਪਣੇ ਘਰ। ਤੇ ਇੱਕ ਦਿਨ ਮੈਨੂੰ ਆਣ ਕੇ ਕਹਿੰਦਾ ਮੈਂ ਬਹੁਤ ਤੰਗ ਹਾਂ, ਮੈਨੂੰ ਕਹਿੰਦਾ ਮੈਂ ਵੀ ਕੀ ਹੋਇਆ, ਕਹਿੰਦਾ ਪਰਸੋਂ ਨਾ ਜਿਹੜਾ ਸਾਡਾ ਬੌਸ ਹੈ ਉਹ ਮੇਰੇ ਕਿਤੇ ਬੀਰਾਂ ਪੀਣ ਡਿਆ ਸੀ ਛੱਤ ਦੇ ਉੱਤੇ, ਤੇ ਉਹ ਇਹਨੂੰ ਕਹਿੰਦਾ ਵਿਲੀ ਤੂੰ ਜ਼ਿਆਦਾ ਬੀਰਾਂ ਪੀਨਾ ਤੇ ਕੰਮ ਤੂੰ ਜਿਸ ਤਰ੍ਹਾਂ ਚੰਗੀ ਤਰ੍ਹਾਂ ਨਹੀਂ ਕਰਦਾ ਤੇ ਮੈਂ ਤੈਨੂੰ ਕੱਢ ਦਿਆਂਗਾ। ਉਹਨੇ ਵਾਰਨਿੰਗ ਦਿੱਤੀ ਤੇ ਉਹ ਇੱਥੋਂ ਉਹ ਮੁੜ ਕੇ ਸਾਡੇ ਆਇਆ ਏ, ਇੱਧਰੋਂ ਸ਼ਰਾਬ ਸ਼ਰੂਬ ਪੀ ਕੇ ਖਾਣਾ ਖੁਣਾ ਖਾ ਕੇ ਤੇ 11 ਵਜੇ ਆਪਣੇ ਘਰ ਗਿਆ ਤੇ ਪੁੱਤਾਂ ਨੂੰ ਚੜ੍ਹਦਿਆਂ ਪੌੜੀਆਂ ਤੇ ਖੜਾਕ ਆਇਆ ਨਾ ਪੈਰਾਂ ਦਾ, ਤੇ ਜਿਹੜਾ ਘਰ ਦਾ ਮਾਲਕ ਸੀ ਉਹ ਕਹਿੰਦਾ ਵੀ ਤੂੰ ਲੇਟ ਆਉਂਦਾ ਫਿਰ ਠਾ ਠਾ ਠਾ ਪੌੜੀਆਂ ਤੇ ਪੈਰ ਮਾਰਨਾ ਹੈ, ਤੇ ਬੰਦਿਆਂ ਨੂੰ ਆਇਆ ਕਰ ਨਹੀਂ ਤੇ ਮੈਂ ਤੈਨੂੰ ਮਕਾਨ ਚੋਂ ਕੱਢ ਦਿਆਂਗਾ ਉਹ ਕਹਿੰਦਾ। ਤੇ ਮੈਨੂੰ ਕਹਿੰਦਾ ਉਹ ਮੈਨੂੰ ਮਾਲਕ ਨੇ ਵੀ ਕਿਹਾ ਕਿ ਤੈਨੂੰ ਮੈਂ ਕੰਮ ਤੋਂ ਕੱਢ ਦੇਣਾ ਹੀ, ਅਗਲੇ ਦਿਨ ਮੈਨੂੰ ਰਾਤ ਨੂੰ ਉਹ ਜਿਹੜਾ ਮਕਾਨ ਚ ਰਹੀਆਂ ਉਹਨੇ ਵੀ ਕਿਹਾ ਮੈਂ ਤੈਨੂੰ ਕੱਢ ਦੇਣਾ। ਕਹਿੰਦਾ ਆਹ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਉਹ ਕਿਸਮਤ ਵਾਲੇ ਨੇ ਕਿ ਆਉਂਦੇ ਹੀ ਵੇਖ ਲੈ ਉਹਨਾਂ ਨੂੰ ਅਜੀਲ ਮਿਲ ਜਾਂਦੀ ਹੋਟਲਾਂ ਚ ਰਹਿੰਦੇ। ਉਹ ਮੈਂ ਜਰਮਨ ਆ, ਮੈਨੂੰ ਉਹ ਵੀ ਮਾਲਕ ਵੀ ਕਹਿਣ ਡਿਆ ਤੈਨੂੰ ਕੰਮ ਤੋਂ ਕੱਢ ਦੇਣਾ, ਮਾਲਕ ਮਕਾਨ ਵੀ ਕਹਿਣ ਡਿਆ ਉਹਨੂੰ ਕੰਮ ਤੋਂ ਕੱਢ ਦੇਣਾ, ਕਿਸੇ ਤਰ੍ਹਾਂ ਮੈਨੂੰ ਵੀ ਰਾਇਲਮ ਮਿਲਦੀ ਹੁੰਦੀ ਤੇ ਮੈਨੂੰ ਕੌਣ ਕੱਢ ਸਕਦਾ, ਕੌਣ ਮੈਨੂੰ ਧਮਕੀ ਦਾ। ਜਰਮਨਾਂ ਦੇ ਇਹੋ ਜਿਹੇ ਹਾਲ ਜੇ ਅੱਗੋਂ ਅੰਦਾਜ਼ਾ ਲਾ ਲਿਓ ਤੁਸੀਂ, ਵਾਕਿਆ ਹੀ ਸਾਡੇ ਲੋਕ ਜਿਹੜੇ ਹੈਗੇ ਨੇ ਜਿੱਤ ਹੁਣ ਇੰਗਲੈਂਡ ਦੀ ਅਈ ਤਈ ਫੇਰ ਕੇ ਧਰ ਦਿੱਤੀ ਹੈ ਸਾਰੇ ਫਾਰਨਰਸ ਨੇ। ਅਸੀਂ ਕਿਸੇ ਇੱਕ ਕੌਮ ਨੂੰ ਬਲੇਮ ਨਹੀਂ ਕਰਦੇ, ਹਾਂਜੀ ਉੱਥੇ ਜਰਮਨੀ ਕੰਮ ਕਰਨ ਡੇ ਨੇ ਬਿਲਕੁਲ। ਵੇਖੋ ਜੀ ਜੇ ਤੇ ਤੁਸੀਂ ਇਹੋ ਜਿਹਾ ਵਧੀਆ ਇਮਾਨਦਾਰ ਲੋਕਾਂ ਦੇ ਵਿੱਚ ਆਉਣਾ ਤੇ ਫਿਰ ਤੁਹਾਨੂੰ ਆਪਣੀਆਂ ਹੇਰਾ ਫੇਰੀਆਂ ਛੱਡਣੀਆਂ ਪੈਣਗੀਆਂ, ਇਹਨਾਂ ਵਾਂਗੂ ਰਹੋ ਕੰਮ ਕਰੋ। ਵੇਖ ਲੋ ਜਿਹੜੇ ਲੋਕ ਪੁਰਾਣੇ ਆਏ ਨੇ ਉਹ ਇਹਨਾਂ ਚ ਮਿਕਸ ਅਪ ਨੇ, ਕਦੀ ਇਹਨਾਂ ਨੇ ਉਹਨਾਂ ਨੂੰ ਇੱਕ ਲਫ਼ਜ਼ ਕਿਹਾ, ਮੈਨੂੰ 50 ਸਾਲ ਉੱਥੇ ਹੋ ਗਏ ਨੇ, ਸਾਡੇ ਨਾਲ ਕਦੀ ਕਿਹੜੀ ਗੱਲਬਾਤ ਨਹੀਂ, ਕਿਸੇ ਨੇ ਸਾਨੂੰ ਕਦੀ ਕੁਛ ਨਹੀਂ ਕਿਹਾ। ਬੜੀ ਰਿਸਪੈਕਟ ਨਾਲ ਅਸੀਂ ਲੋਕਾਂ ਨੂੰ ਮਿਲਦੇ ਹਾਂ, ਲੋਕ ਸਾਨੂੰ ਮਿਲਦੇ ਨੇ ਸਾਰੇ ਦੇ ਸਾਰੇ, ਸਾਡੇ ਆਲੇ ਦੁਆਲੇ ਚ ਜਿੱਥੇ ਅਸੀਂ ਰਹਿੰਦੇ ਹਾਂ ਬੜਾ ਪਿਆਰ ਹੈ ਸਾਰੇ ਲੋਕਾਂ ਦੇ ਨਾਲ, ਇੱਕ ਦੂਜੇ ਦੇ ਘਰਾਂ ਦਾ ਖਿਆਲ ਰੱਖੀਦਾ। ਜਦੋਂ ਸਾਡੇ ਗੁਆਂਢੀ ਚਲ ਜਾਣ ਸਾਨੂੰ ਚਾਬੀਆਂ ਦੇ ਜਾਂਦੇ ਨੇ, ਜਦੋਂ ਅਸੀਂ ਕਿਤੇ ਜਾਣਾ ਹੋਇਆ ਅਸੀਂ ਉਹਨਾਂ ਨੂੰ ਚਾਬੀਆਂ ਦੇ ਕੇ ਉਹਨੇ ਵੀ ਘਰ ਦਾ ਖਿਆਲ ਰੱਖਿਆ। ਉਹਨਾਂ ਕੋਲ ਜਰਮਨ ਲੋਕ ਜਿਹੜੇ ਹੈਗੇ ਨੇ ਵੰਡਰਫੁਲ ਪਿਆਰ ਕਰਨ ਵਾਲੇ ਲੋਕ ਨੇ, ਪਰ ਜੇ ਸਾਡੀਆਂ ਹੀ ਆਦਤਾਂ ਚੰਗੀਆਂ ਨਾ ਹੋਣ ਤੇ ਸਾਨੂੰ ਕੋਈ ਵੀ ਲਾਈਕ ਨਹੀਂ ਕਰੇਗਾ। ਹਾਂਜੀ, ਆਹ ਗੱਲਬਾਤ ਜੇ ਅਸੀਂ ਜੀ ਬਿਲਕੁਲ, ਮੈਂ ਤੁਹਾਨੂੰ ਕਿੰਨੇ ਕਿੱਸੇ ਸੁਣਾਵਾਂ, ਬਹੁਤ ਸਾਰੇ ਕਿੱਸੇ ਨੇ ਸਾਡੇ ਲੋਕਾਂ ਦੇ। ਤੇ ਹੁਣ ਇੰਗਲੈਂਡ ਦੇ ਵਿੱਚ ਤੇ ਕਲੈਸ਼ਿਸ ਹੋਣ ਲੱਗ ਪਏ ਨੇ, ਇੱਕ ਦੂਜੇ ਨੂੰ ਕੁੱਟਣ ਮਾਰਨਾ ਵੀ ਸ਼ੁਰੂ ਕਰ ਦਿੰਦਾ, ਨਾਰੇ ਲੱਗਣ ਡਏ ਨੇ ਇੱਧਰ ਉੱਧਰ ਸਾਰੇ ਨੇ। ਆਸਟ੍ਰੇਲੀਆ ਵੀ ਸਖ਼ਤ ਹੋ ਗਿਆ, ਨਿਊਜ਼ੀਲੈਂਡ ਸਖ਼ਤ ਹੋ ਗਿਆ। ਜਦੋਂ ਅਸੀਂ ਚੰਗੇ ਤਰੀਕੇ ਨਾਲ ਜਿਹੜੇ ਸਮਾਜ ਚੋਂ ਮੁਆਸ਼ਰੇ ਚੋਂ ਅਸੀਂ ਗਏ ਹਾਂ, ਉੱਥੇ ਕੋਈ ਡਿਸਿਪਲਿਨ ਹੈ ਹੀ ਨਹੀਂ ਸਾਡੀਆਂ ਕੰਟਰੀਆਂ ਦੇ ਵਿੱਚ, ਇਹੋ ਹੀ ਆਦਤਾਂ ਲੈ ਕੇ ਅਸੀਂ ਬਾਹਰ ਜਾਂਦੇ ਹਾਂ। ਕੈਨੇਡਾ ਵਾਲੇ ਡਏ ਨੇ ਕਿ ਨਹੀਂ, ਅਮਰੀਕਾ ਡਿਆ ਕਿ ਨਹੀਂ, ਚੁੱਪ ਚੁੱਪ ਕੇ ਬਾਹਰ ਮਾਰਨ ਸਾਡੇ ਲੋਕਾਂ ਨੇ। ਤੁਸੀਂ ਚੇਂਜ ਹੋਵੋ, ਮਿਹਨਤ, ਜਿਹੜੇ ਪੁਰਾਣੇ ਲੋਕ ਗਏ ਨੇ ਹਾਂਜੀ, ਉਹ ਬੜੇ ਮਿਹਨਤੀ ਦੇ ਵੇਖ ਲਓ, ਇਮਾਨਦਾਰੀ ਨਾਲ ਕੰਮ ਕਰਨ ਵਾਲੇ, ਇਹਨਾਂ ਲੋਕਾਂ ਚ ਮਿਕਸਅਪ ਫਸਟ ਕਲਾਸ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ। ਆ ਹੁਣ ਹੀ ਅੱਗੋਂ ਪਤਾ ਨਹੀਂ ਕਿੱਦਾਂ ਦੀ ਜਨਰੇਸ਼ਨ ਆਉਣ ਗਈ ਹੈ। ਫਿਰ ਲੜਾਈਆਂ ਆਪਸ ਵਿੱਚ ਜਿੱਥੇ ਸਾਡੇ ਲੋਕ ਜ਼ਿਆਦਾ ਨਹੀਂ ਹੋ ਜਾਂਦੇ, ਡਾਂਗਾਂ ਚੁੱਕੀ ਫਿਰਨਗੇ, ਹਾਕੀਆਂ ਫੜੀ ਫਿਰਨਗੇ, ਕਤਲ ਤੇ ਬਲਾਤਕਾਰ ਹੋਣ ਡਏ ਹੋਣਗੇ ਤੇ ਇਨਵਾਲਵ ਹੋਣਗੇ ਸਾਡੇ। ਅੱਛਾ, ਤੁਹਾਡਾ ਪਤਾ, ਬੜੇ ਹੀ ਲੜਾਕੇ ਲੋਕ ਨੇ ਸਾਡੇ, ਹਾਂਜੀ ਬਹੁਤ ਲੜਾਕੇ ਲੋਕ, ਆਹ ਸਿੱਖਿਆ ਬਸ ਬਸ ਵਾਕਿਆ ਗੱਲ ਤੁਹਾਡੀ ਬਿਲਕੁਲ ਠੀਕ ਹੈ। ਜ਼ਿੰਦਗੀ ਬਹੁਤ ਖੂਬਸੂਰਤ ਹੈ ਜੇ ਇਹਨੂੰ ਸਮਝਿਆ ਜਾਏ, ਜਾਂ ਇਹਨੂੰ ਬਿਤਾਉਣ ਦੀ ਜ਼ਿੰਦਗੀ ਜੀਣ ਦੀ ਜਿਨ੍ਹਾਂ ਨੂੰ ਜਾਚ ਹੈ ਉਹ ਇੰਜੋਏ ਕਰ ਰਹੇ ਨੇ, ਤੇ ਉਹਨਾਂ ਦੀ ਅੰਗਰੇਜ਼ ਵੀ ਰਿਸਪੈਕਟ ਕਰਦੇ ਨੇ। ਹੁਣ ਵੇਖੋ, ਫਰਜ਼ ਕਰ ਲਓ ਕੋਈ ਪਾਕਿਸਤਾਨੀ ਤੁਹਾਡੇ ਲਾਗੇ ਰਹਿੰਦਾ ਹੋਏ, ਉਹਦੇ ਬੈਠ ਖਲੋਣ ਦੀ ਉਹਨੂੰ ਜਾਚ, ਬੋਲਣ ਦੀ ਜਾਚ ਨਾ ਹੋਏ, ਤੇ ਸ਼ਾਹ ਜੀ ਤੁਸੀਂ ਵੀ ਉਹਨੂੰ ਡਿਸਲਾਈਕ ਕਰੋਗੇ, ਅੰਗਰੇਜ਼ਾਂ ਨੂੰ ਤੇ ਛੱਡੋ, ਪਰਾਂ ਕਰੋ ਅੰਗਰੇਜ਼, ਉਹਨਾਂ ਨੇ ਤਾਂ ਕਰਨਾ ਹੀ ਕਰਨਾ। ਹਾਂਜੀ, ਜੇ ਕਿਸੇ ਦੇ ਕਲਚਰ ਚ ਕਿਸੇ ਦੇ ਮੁਲਕ ਚ ਜਾਈਏ ਤੇ ਉਹਨਾਂ ਵਾਂਗੂ ਇਮਾਨਦਾਰੀ ਨਾਲ ਰਹਿਣਾ ਚਾਹੀਦਾ। ਵੇਖੋ, ਮੈਂ ਜਾਣ ਕੇ ਚੁੱਪ ਕਰ ਰਿਹਾ ਹਾਂ, ਮੈਂ ਜਾਣ ਕੇ ਚੁੱਪ, ਦੱਸੋ ਇੰਗਲੈਂਡ ਤੁਹਾਡੇ ਇਸਲਾਮੀ ਕਾਨੂੰਨ ਨੂੰ ਕਿਉਂ ਲਾਗੂ ਕਰੇ ਬਈ, ਤੁਸੀਂ ਕੌਣ ਹੁੰਦੇ ਹੋ ਇੰਗਲੈਂਡ ਦੇ ਵਿੱਚ? ਬਸ ਕਰੋ ਵੈਸੇ ਆਹੋ, ਫਿਰ ਮਤਲਬ ਕਿ ਨਾ ਉਹਨਾਂ ਨੂੰ ਭੈੜੇ ਲਫ਼ਜ਼ ਵੀ ਵਰਤਣਗੇ ਉਹਨਾਂ ਵਾਸਤੇ, ਵੇਖ ਲਓ ਕਿਸ ਤਰ੍ਹਾਂ ਦਾ ਇਮਾਨ ਹੈ ਸਾਡਾ, ਅਸੀਂ ਕਿਸ ਤਰ੍ਹਾਂ ਦੇ ਲੋਕ ਹਾਂ। ਹੈਂ, ਮੈਂ ਜਾਣ ਬੁੱਝ ਕੇ ਚੁੱਪ ਕਰ ਰਿਹਾ ਹਾਂ ਵੀ ਚਲੋ, ਮਤਲਬ ਕਿ ਨੇਕਾਂ ਨੂੰ ਇਹਨਾਂ ਨੂੰ ਠੇਸ, ਉਹ ਤੁਸੀਂ ਕੌਣ ਹੁੰਦੇ ਹੋ ਗੋਰਿਆਂ ਤੇ ਇਸਲਾਮ ਲਾਗੂ ਕਰਨ ਵਾਲੇ, ਜਾਂ ਜਿਹੜਾ ਕਾਨੂੰਨ ਤੁਸੀਂ ਦੱਸਦੇ ਹੋ, ਦੱਸੋ ਕਮਾਲ ਹੈ ਬਈ, ਸੋਚ ਵੇਖ ਲਓ ਸਾਡੇ ਲੋਕਾਂ ਦੀ ਬਹੁਤ ਮਾੜੀ ਸੋਚ ਹੈ, ਬਹੁਤ। ਤੁਸੀਂ ਆਪਣੇ ਘਰ ਵਿੱਚ ਜਿਸ ਤਰ੍ਹਾਂ ਮਰਜ਼ੀ ਆਪਣੇ ਕਲਚਰ ਦੇ ਮੁਤਾਬਕ ਚੱਲੋ, ਲੇਕਿਨ ਉਹ ਜਿਨ੍ਹਾਂ ਨੇ ਤੁਹਾਨੂੰ ਸ਼ਰਨ ਦਿੱਤੀ ਹੈ, ਜਿਨ੍ਹਾਂ ਨੇ ਆਪਣੇ ਮੁਲਕ 'ਚ ਰਹਿਣ ਦੀ ਇਜਾਜ਼ਤ ਦਿੱਤੀ ਹੈ, ਉਹਨਾਂ ਨੂੰ ਚੇਂਜ ਕਰ, ਉਹਨਾਂ ਦਾ ਧਰਮ ਚੇਂਜ ਕਰਨ ਲੱਗੇ, ਫਿਰ ਗੱਲ ਗੱਲ ਤੇ ਆਕੜ ਪੈਣਗੇ ਟੀਚਰਾਂ ਨਾਲ, ਬਾਜ਼ਾਰਾਂ ਵਿਚ, ਬੱਸਾਂ ਵਿਚ, ਤੇ ਚਲੋ ਐਨੇ ਤਾਂ ਹੀ ਤੇ ਸਾਡਾ ਰਿਕਾਰਡ ਹੁਣ ਏਸ਼ੀਆ ਦਾ ਹਰ ਕੰਟਰੀ ਦੇ ਵਿਚ, ਹਰ ਕੰਟਰੀ ਦੇ ਵਿਚ ਮਤਲਬ ਕਿ ਏਸ਼ੀਆ ਦਾ ਜਿਹੜਾ ਰਿਕਾਰਡ ਹੈ ਬਹੁਤ ਪੈਣਾ ਹੈ। ਬਹੁਤ ਇਹਦਾ ਫਿਊਚਰ ਬਹੁਤ ਬੁਰਾ ਵਾ, ਬਹੁਤ ਬੁਰਾ ਫਿਊਚਰ। ਜੇ ਤੁਸੀਂ ਮਤਲਬ ਕਿ ਪਾਕਿਸਤਾਨ ਤੋਂ ਕਿਉਂ ਭੱਜੇ ਹੋ ਫਿਰ, ਜੇ ਤੁਸੀਂ ਉੱਥੇ ਬੰਦਿਆਂ ਨੂੰ ਨਹੀਂ ਰਹਿਣਾ ਤਾਂ ਇੰਡੀਆ ਤੋਂ ਕਿਉਂ ਭੱਜੇ ਹੋ? ਜੇ ਤੁਸੀਂ ਉੱਧਰ ਇੰਡੀਆ ਜਰਮਨ ਆਣ ਕੇ ਯੂਰਪ ਚ ਆ ਕੇ ਉਹਨਾਂ ਦੇ ਕਾਨੂੰਨ ਨੂੰ ਓਬੇ ਨਹੀਂ ਕਰਨਾ, ਹਾਂਜੀ। ਸੈਡ ਹੈ ਜੀ, ਸ਼ਾਹ ਜੀ ਬਹੁਤ ਸੈਡ ਹੈ ਸਾਰਾ ਕੁਛ, ਮੈਨੂੰ ਪਤਾ ਤੁਹਾਡੇ ਵੀ ਹੋ ਰਿਹਾ, ਸਾਡੇ ਵੀ ਇੱਥੇ ਹੋ ਰਿਹਾ, ਸਾਰੇ ਮਤਲਬ ਕਿ ਸਵੀਡਨ ਵੇਲੋ ਕਿੰਨੇ ਪਿਆਰ ਨਾਲ ਬੋਲਦੇ ਨੇ ਯਾਰ। ਸ਼ਾਹ ਜੀ ਤੁਹਾਡੀ ਜਿਹੜੇ ਨਾ ਜੋ ਤੁਹਾਡੇ ਲੱਛਣ ਨੇ ਉੱਥੇ ਇਹੋ ਹੀ ਸਾਡੇ ਨੇ। ਸਾਡੇ ਇੱਥੇ ਕਿਸੇ ਦਫ਼ਤਰ ਚ ਚਲ ਜਾਓ, ਪੈਸੇ ਕੱਢੋ ਤੇ ਤੁਹਾਡਾ ਕੰਮ ਹੋਏਗਾ। ਸਾਡੀ ਸਰਕਾਰੀ ਅਫਸਰ, ਪੁਲਿਸ ਜਾਂ ਵੱਡੇ ਅਫਸਰ, ਵੱਡੇ ਵੱਡੇ ਘੁਟਾਲੇ, 700 ਕਰੋੜ ਦਾ ਮਤਲਬ ਕਿ ਇੱਕ ਪੁਲਿਸ ਵਾਲੇ ਦੇ ਕੋਲ ਤੇ ਜਾਇਦਾਦ ਪਤਾ ਹੀ ਨਹੀਂ ਕਿੰਨੀ ਲੱਭਣ ਲਈ ਹੈ ਤੇ ਉਹ ਫੜਿਆ ਪੁਲਿਸ ਈਡੀ ਵਾਲਿਆਂ ਨੇ, ਹਾਂਜੀ। ਹੁਣ ਹਿਸਾਬ ਲਾਉਂਦੇ ਉਹ ਤੇ ਫੜਿਆ ਗਿਆ ਕਾਰਨ ਸਾਰੇ ਦੇ ਗਏ, ਇਹ ਚੋਰ ਉਹ ਜਿਹੜਾ ਫੜਿਆ ਜਾਏ, ਤੇ ਜਿੰਨੀ ਦੇਰ ਤੁਸੀਂ ਨਹੀਂ ਫੜੇ ਜਾਂਦੇ ਤੇ ਤੁਸੀਂ ਵੈਲ ਐਂਡ ਗੁੱਡ, ਪਰ ਹਰ ਥਾਂ ਰਿਸ਼ਵਤ ਚੱਲਣ ਡੇ, ਮਹੀਨੇ ਚੱਲਣ ਡੇ ਨੇ, ਹਾਂਜੀ। ਔਰ ਫਿਰ ਇੱਕ ਬੰਦਾ ਦੂਜੇ ਬੰਦੇ ਨੂੰ ਬੁੱਧੂ ਬਣਾ, ਤੁਸੀਂ ਮੇਰੇ ਦੋਸਤ ਹੋ ਨਾ, ਮੈਂ ਤੁਹਾਡੀ ਚਾਪਲੂਸੀ ਕਰ ਕੇ ਤੁਹਾਡੇ ਕੋਲੋਂ ਹੀ ਮਤਲਬ ਕੱਢਣਾ ਚਾਹੁੰਦਾ ਜਾਂ ਤੁਹਾਨੂੰ ਮਿਸ ਗਾਈਡ ਕਰਨਾ ਚਾਹੁੰਦਾ, ਇਹ ਕਿੱਡੀ ਬੁਰੀ ਗੱਲ ਹੈ। ਰਿਸ਼ਤੇਦਾਰੀਆਂ ਵੀ ਜਾਂਦੀਆਂ ਰਹੀਆਂ ਨੇ ਹੁਣ ਇੱਥੇ ਸਾਡੇ ਸਾਡੀ ਸੋਸਾਇਟੀ ਮੁਆਸ਼ਰੇ ਚ, ਸਭ ਮਤਲਬੀ, ਸਭ ਮਤਲਬੀ। ਤੇ ਫਿਰ ਇਹੋ ਜਿਹੇ ਮੁਆਸ਼ਰੇ ਚ ਰਹਿਣ ਦਾ ਕੋਈ ਮਜ਼ਾ, ਕੋਈ ਸਵਾਦ ਆਉਂਦਾ? ਸਾਡੀ ਕਿਤੇ ਟ੍ਰੈਫਿਕ ਵੇਖੋ ਤੇ ਤੁਸੀਂ ਕੰਨਾਂ ਨੂੰ ਹੱਥ ਲਾ ਲਓਗੇ ਵੀ ਮੈਂ ਕਿਹੜੇ ਮੁਲਕ ਚ ਆ ਗਿਆ। ਧੀ ਭੀ ਧੀ ਵਿੱਚ ਡੰਗਰ ਤੁਰੇ ਫਿਰਦੇ, ਰੇੜੇ ਖੋਤੇ, ਟਰੈਕਟਰ, ਸਕੂਟਰ, ਕਾਰਾਂ, ਪਤਾ ਨੀ ਕਿ ਹਰ ਤਰ੍ਹਾਂ ਦੇ ਵਾਹਨ, ਤੇ ਜਿੱਥੋਂ ਦੀ ਰਾਹ ਮਿਲਦਾ ਉਧਰੋਂ ਦੀ ਕੱਢੀ ਚੜੇ ਜਾਣਗੇ, ਹਾਂਜੀ। ਇੰਨੀਆਂ ਮਤਲਬ ਗੱਕਾ ਖੇਡ, ਜਮਾਨਤ ਵਾਸਤੇ ਤੇ ਉਹ ਇਹ ਕਹਿੰਦੇ ਨੇ ਕਿਉਂ ਲਾਜ਼ਮੀ ਹੈ, ਹੈ ਹਾਏ ਹਾਏ। ਉਹਦੇ ਵਿੱਚ ਤੇ ਨਾਰੇ ਲਾਉਂਦੇ ਹੋਣੇ ਵੀ ਹਕੂਮਤ ਸਾਡੇ ਤੇ ਜ਼ੁਲਮ ਕਰ ਰਹੀ ਹੈ, ਹੈਲਮਟ ਪਾਉਣ ਕੋਲੋਂ ਕਹਿੰਦੇ ਤੋਬਾ ਤੋਬਾ, ਪੁੱਠੀ ਮੱਤ ਵਾਲੇ ਲੋਕ ਪੁੱਠੀ। ਹੁਣ ਵੇਖੋ ਨਾ ਜਦੋਂ ਐਕਸੀਡੈਂਟ ਹੁੰਦਾ ਸਿਰ ਵੱਜ ਜਾਏ ਸੱਜੇ ਖੱਬੇ ਤੇ ਗਈ ਗੱਲ, ਸਿਰ ਦੀ ਸਾਰੀ ਗੱਲ। ਬਿਲਕੁਲ, ਬਸ ਜੀ ਕੁਛ ਨੀ ਕਹਿ ਸਕਦਾ, ਕਿਆ ਕੀ ਕਰੀਏ, ਪਤਾ ਨੀ ਸਾਡੇ ਹਰ ਆਉਣ ਵਾਲੇ ਸਾਲ ਦੇ ਵਿਚ ਸਾਡੇ ਜ਼ਿਆਦਾ ਜਲੂਸ ਨਿਕਲਣ ਡਿਆ। ਇੰਡੀਆ ਪਾਕਿਸਤਾਨ ਦਾ ਨੀ, ਚਾਈਨਾ ਛੱਡ ਦਿਓ, ਹਾਂਜੀ ਜਰਾ, ਤੇ ਬਾਕੀ ਤਕਰੀਬਨ ਤਕਰੀਬਨ ਸਾਰੇ ਕੰਟਰੀਆਂ ਦਾ ਇਹੋ ਹੀ ਹਾਲ ਹੈ, ਹਾਂਜੀ। ਉਸ ਤਰ੍ਹਾਂ ਤੇ ਜਪਾਨ ਵੀ ਏਸ਼ੀਆ ਚ ਆਉਂਦਾ, ਪਰ ਜਪਾਨ ਵੇਖ ਲਓ ਕਿੱਥੇ ਦਾ ਕਿੱਥੇ ਹੈ, ਜਪਾਨ ਦੇ ਤੇ ਕੋਈ ਰੀਸ ਹੀ ਨਹੀਂ, ਹਾਂਜੀ। ਸੱਚ ਮੈਂ ਤੁਹਾਨੂੰ ਇੱਕ ਮੈਨੂੰ ਚੇਤਾ ਆ ਗਿਆ ਆਪਣੇ ਮੁਲਕਾਂ ਦਾ, ਜਪਾਨ ਨੂੰ ਕਾਟਨ ਭੇਜੀ ਸੀ ਅੱਜ ਤੋਂ ਬਹੁਤ ਦੇਰ ਪਹਿਲਾਂ ਪਾਕਿਸਤਾਨ ਨੇ, ਅਸੀਂ ਵੀ ਇੱਦਾਂ ਦੇ ਹੀ ਹਾਂ ਜਿਹੜੀ ਤੁਹਾਨੂੰ ਗੱਲ ਸੁਣਾਉਣ ਲੱਗਾ। ਕਾਟਨ ਭੇਜੀ, ਅੱਛਾ ਉਸ ਕਾਟਨ ਦੇ ਵਿੱਚ ਇੱਟਾਂ ਪਾਈਆਂ ਕਿ ਉਹਦਾ ਭਾਰ ਵੱਧ ਜੇ, ਅੱਛਾ ਉਹ ਜਪਾਨ ਜਦੋਂ ਕਾਟਨ ਗਈ ਉਹਦੇ ਚੋਂ ਇੱਟਾਂ ਨਿਕਲੀਆਂ, ਉਹਨਾਂ ਨੇ ਮਿਊਜ਼ੀਅਮ ਚ ਰੱਖੀ ਜੇ ਇੱਟ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ।
0: ਤੇ ਤੁਹਾਡੇ ਕਿਸੇ ਅੰਬੈਸਡਰ ਨੇ ਬਹੁਤ ਜ਼ੋਰ ਲਾਇਆ ਸੀ ਕਿ ਸਾਡੀ
1: ਹਰ ਆਉਣ ਵਾਲੇ ਸਾਲ ਦੇ ਵਿੱਚ

ਹਾਂਜੀ ਜ਼ਿਆਦਾ ਜਲੂਸ ਨਿਕਲਣ ਡਿਆ ਇੰਡੀਆ ਪਾਕਿਸਤਾਨ ਦਾ ਨਹੀਂ ਆ ਚਾਈਨਾ ਛੱਡ ਦਿਓ ਹਾਂਜੀ ਜਰਾ ਤੇ ਬਾਕੀ ਤਕਰੀਬਨ ਤਕਰੀਬਨ ਸਾਰੇ ਕੰਟਰੀਆਂ ਦਾ ਇਹੋ ਹੀ ਹਾਲ ਹੈ ਹਾਂਜੀ ਉਸ ਤਰ੍ਹਾਂ ਤੇ ਜਪਾਨ ਵੀ ਏਸ਼ੀਆ ਚ ਆਉਂਦਾ ਪਰ ਜਪਾਨ ਵੇਖ ਲਓ ਕਿੱਥੇ ਦਾ ਕਿੱਥੇ ਹੈ ਜਪਾਨ ਦੇ ਤੇ ਕੋਈ ਰੀਸ ਹੀ ਨਹੀਂ ਹਾਂਜੀ ਸੱਚ ਮੈਂ ਤੁਹਾਨੂੰ ਇੱਕ ਮੈਨੂੰ ਚੇਤਾ ਆ ਗਿਆ ਆਪਣੇ ਮੁਲਕਾਂ ਦਾ ਜਪਾਨ ਨੂੰ ਕਾਟਨ ਭੇਜੀ ਸੀ ਅੱਜ ਤੋਂ ਬਹੁਤ ਦੇਰ ਪਹਿਲਾਂ ਪਾਕਿਸਤਾਨ ਨੇ ਅਸੀਂ ਵੀ ਇੱਦਾਂ ਦੇ ਹੀ ਹਾਂ ਜਿਹੜੀ ਤੁਹਾਨੂੰ ਗੱਲ ਸੁਣਾਉਣ ਲੱਗਾ ਮੈਂ ਕਾਟਨ ਭੇਜੀ ਅੱਛਾ ਉਸ ਕਾਟਨ ਦੇ ਵਿੱਚ ਇੱਟਾਂ ਪਾਈਆਂ ਕਿ ਉਹਦਾ ਭਾਰ ਵੱਧ ਜੇ ਅੱਛਾ ਉਹ ਜਪਾਨ ਜਦੋਂ ਕਾਟਨ ਗਈ ਉਹਦੇ ਚੋਂ ਇੱਟਾਂ ਨਿਕਲੀਆਂ ਉਹਨਾਂ ਨੇ ਮਿਊਜ਼ੀਅਮ ਚ ਰੱਖੀ ਜੇ ਇੱਟ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ ਤੇ ਤੁਹਾਡੇ ਕਿਸੇ ਅੰਬੈਸਡਰ ਨੇ ਬਹੁਤ ਜ਼ੋਰ ਲਾਇਆ ਸੀ ਕਿ ਸਾਡੀ ਇਨਸਲਟ ਬੜੀ ਹੁੰਦੀ ਹੈ ਕਿਸੇ ਤਰ੍ਹਾਂ

ਅੱਛਾ ਉਸ ਕਾਟਨ ਦੇ ਵਿੱਚ ਇੱਟਾਂ ਪਾਈਆਂ ਤੇ ਉਹਦਾ ਭਾਰ ਵੱਧ ਜੇ। ਅੱਛਾ ਉਹ ਜਾਪਾਨ ਜਦੋਂ ਕਾਟਨ ਗਈ ਉਹਦੇ ਚੋਂ ਇੱਟਾਂ ਨਿਕਲੀਆਂ, ਉਹਨਾਂ ਨੇ ਮਿਊਜ਼ੀਅਮ ਚ ਰੱਖੀ ਜੇ ਇੱਟ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ। ਤੇ ਤੁਹਾਡੇ ਕਿਸੇ ਅੰਬੈਸਡਰ ਨੇ ਬਹੁਤ ਜ਼ੋਰ ਲਾਇਆ ਸੀ ਕਿ ਸਾਡੀ ਇਨਸਲਟ ਬੜੀ ਹੁੰਦੀ ਹੈ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਪਤਾ ਨੀ ਉਹ ਕਾਮਯਾਬ ਹੋਇਆ ਕਿ ਨਹੀਂ ਹੋਇਆ। ਦੁਨੀਆਂ ਜਾਂਦੀ ਹੁਣ ਜਿਹੜਾ ਅੰਦਾਜ਼ਾ ਲਾਓ ਕਿ ਜਦੋਂ ਲੋਕ ਮਿਊਜ਼ੀਅਮ ਚ ਜਾਂਦੇ ਹੋਣਗੇ ਤੇ ਇੱਟ ਨੂੰ ਜਦੋਂ ਵਹਿੰਦੇ ਹੋਣਗੇ ਤੇ ਉੱਤੇ ਲਿਖਿਆ ਕਿ ਕਾਟਨ ਫਰੋਮ ਪਾਕਿਸਤਾਨ ਤੇ ਉਹ ਪੁੱਛਦੇ ਹੋਣਗੇ ਵੀ ਇਹਦਾ ਕੀ ਮਤਲਬ ਕੀ ਚੀਜ਼ ਹੈ ਆ ਕਾਟਨ ਹੈ, ਤੇ ਫਿਰ ਉਹ ਦੱਸਦੇ ਹੋਣੇ ਨੇ ਵੀ ਇਹ ਕਾਟਨ ਦੇ ਵਿੱਚ ਚਾਲੀ ਸੀ। ਸਾਡੇ ਤੇ ਝੰਡੇ ਨੇ ਹਰ ਥਾਵਾਂ ਤੇ, ਹਾਂਜੀ ਪਰ ਸ਼ਰਮ ਹੀ ਮਹਿਸੂਸ ਮੇਰਾ ਖਿਆਲ ਜੇ ਕਰਦੇ ਹੋਈਏ ਤੇ ਇਹੋ ਜਿਹੇ ਕੰਮ ਹੀ ਨਾ ਕਰੀਏ। ਹਾਂਜੀ ਹਾਂਜੀ ਤੇ ਪੈਸੇ ਲੈ ਲੈਣੇ ਉਹਨਾਂ ਕੋਲ ਵੇਖੋ ਇਹੋ ਜਿਹੇ ਕੰਮਾਂ ਚ ਅਸੀਂ ਕਿੰਨੇ ਸਾਇੰਸਦਾਨ। ਹਾਂਜੀ ਵੈਸੇ ਸਾਡੀ ਸਾਇੰਸ ਵੀ ਕੋਈ ਘੱਟ ਨਹੀਂ ਡਿਵੈਲਪ ਕੰਟਰੀਆਂ ਦੀ ਸਾਇੰਸ ਨਾਲੋਂ। ਹਾਂਜੀ ਇਹ ਵੀ ਤੇ ਫਿਲਾਸਫੀ ਚਲੋ ਇੱਕ ਨਾ ਮੈਂ ਤੁਹਾਡਾ ਪੁਰਾਣੀ ਗੱਲ ਹੈ ਡਰਾਮਾ ਡਿਆ ਵੇਖਣ, ਹਾਂਜੀ ਸਟੇਜ ਤੇ ਸ਼ੋ ਹੋ ਰਿਹਾ ਸੀ, ਨਹੀਂ ਸਟੇਜ ਤੇ ਸ਼ੋ ਨਹੀਂ ਡਰਾਮਾ ਹੀ ਸੀਗਾ ਤੇ ਸਟੇਜ ਡਰਾਮੇ ਦਾ ਸੀ ਕੋਈ ਕਾਪੀ ਤੇ ਉਹਦੇ ਵਿੱਚ ਇੱਕ ਕੁੜੀ ਆਉਂਦੀ ਹੈ ਅਮਰੀਕਾ ਤੋਂ ਪਾਕਿਸਤਾਨੀ ਹੁੰਦੀ ਹੈ ਉਹ ਤੇ ਉਹ ਆਉਂਦੀ ਆ ਮਿਲ ਗਿਰਨ ਵਾਸਤੇ ਤੇ ਉਹਨੂੰ ਪੁੱਛਦੇ ਨੇ ਸਲਾਮ ਬਈ ਤੈਨੂੰ ਪਾਕਿਸਤਾਨ ਸੋਹਣਾ ਲੱਗਿਆ ਤੇਰਾ ਦਿਲ ਲੱਗ ਗਿਆ ਇੱਥੇ, ਤੇ ਉਹ ਕਹਿੰਦੀ ਆ ਨੋ ਆਈ ਡੋਂਟ ਲਾਈਕ ਪਾਕਿਸਤਾਨ, ਉਹ ਕਹਿੰਦੀ ਆ ਤੇ ਉਹ ਕਹਿੰਦਾ ਕਿਉਂ ਤੂੰ ਕਿਉਂ ਪਾਕਿਸਤਾਨ ਨੂੰ ਲਾਈਕ ਨੀ ਕਰਦੀ ਇੱਥੇ ਕਾਹਦਾ ਘੱਟ, ਕਹਿੰਦਾ ਨਹੀਂ ਕਹਿੰਦੀ ਆ ਥਾਂ ਥਾਂ ਗੰਦ, ਕਹਿੰਦੀ ਮੈਂ ਈਦ ਤੇ ਆਈ ਸਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਤੇ ਕੁਰਬਾਨੀਆਂ ਦੇ ਕੇ ਹਰ ਘਰ ਅੱਗੇ ਪਤਾ ਨੀ ਉਹ ਵਾਧੂ ਜਿਹੜੀਆਂ ਖੱਲਾ ਮੀਟ ਮੂਟ ਜਿਹੜਾ ਵਾਧੂ ਨਹੀਂ ਹੁੰਦਾ ਉਹ ਢੇਰ ਲੱਗੇ ਤੇ ਮੱਖੀਆਂ ਹੀ ਮੱਖੀਆਂ ਤੇ ਮੁਸ਼ਕ ਹੀ ਮੁਸ਼ਕ, ਤੇ ਕਹਿੰਦੀ ਇਹੋ ਜਿਹਾ ਸਿਸਟਮ ਮੈਂ ਕਦੇ ਅਮਰੀਕਾ ਚ ਨਹੀਂ ਵੇਖਿਆ, ਇੱਥੇ ਤੇ ਗੰਦ ਹੀ ਗੰਦ ਹੈ ਜਿੱਥੇ ਮਰਜ਼ੀ ਕੋਈ ਥੁੱਕਦੇ ਜਿੱਥੇ ਮਰਜ਼ੀ ਕੋਈ ਪਿਸ਼ਾਬ ਕਰਦੇ, ਇੱਥੇ ਤੇ ਚਿੱਟੀ ਕਮੀਜ਼ ਪਾ ਕੇ ਦੋ ਗੇੜੇ ਬਾਹਰ ਮਾਰੋ ਤੇ ਉਹ ਕਾਲੀ ਹੋ ਜਾਂਦੀ ਹੈ ਤੇ ਬੋਲਣ ਦੀ ਕਿਸੇ ਨੂੰ ਚਾਰ ਨਹੀਂ ਤਮੀਜ਼ ਲੋਕਾਂ ਦੇ ਵਿੱਚ ਹੈ ਨਹੀਂ, ਤੇ ਉਹ ਕਹਿੰਦੀ ਆ ਅੱਛਾ ਅਮਰੀਕਾ ਵਾਲਿਆਂ ਨੂੰ ਬੜੀ ਤਮੀਜ਼ ਹੈ, ਉਹ ਕਹਿੰਦਾ ਉਹ ਕਹਿੰਦੀ ਆ ਅਮਰੀਕਾ ਤੇ ਤੁਸੀਂ ਏਅਰਪੋਰਟ ਤੇ ਹੀ ਜਾਓਗੇ ਅਜੇ ਅੰਦਰ ਨਹੀਂ ਜਾਓਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਿਸਟਮ ਕਿੱਦਾਂ ਦਾ ਕਿੱਡਾ ਸੋਹਣਾ ਕਿੰਨੀ ਸਫਾਈ ਹੈ ਕਿੰਨਾ ਡਿਸਿਪਲਿਨ ਹੈ ਉੱਥੇ ਔਰ ਕਿੰਨੀ ਸਟ੍ਰਿਕਟਨੈਸ ਹੈ ਕਿਤੇ ਚਿੜੀ ਪਰ ਨਹੀਂ ਮਾਰਦੀ, ਤੇ ਉਹ ਕਹਿੰਦਾ ਆ ਜਾ ਜਾ ਕਹਿੰਦਾ ਉਹ ਕਹਿੰਦੀ ਆ ਅਮਰੀਕਾ ਬੜਾ ਐਡਵਾਂਸ ਹੈ, ਕਹਿੰਦਾ ਸਵਾ ਐਡਵਾਂਸ ਹੈ ਕੰਪਿਊਟਰ ਨੇ ਇੰਨਾ ਐਡਵਾਂਸ ਆ ਤੇ ਪਾਕਿਸਤਾਨੀ ਪਾਸਪੋਰਟ ਤੇ ਫੋਟੋ ਬਦਲ ਕੇ ਫਿਰ ਵੀ ਨਿਕਲ ਜਾਂਦੇ ਨੇ ਅੱਗੇ ਤੇ ਐਡਵਾਂਸ ਤੇ ਪਾਕਿਸਤਾਨ ਹੋਇਆ ਫਿਰ ਉਹਨਾਂ ਨਾਲੋਂ ਜ਼ਿਆਦਾ, ਕਹਿੰਦਾ ਇਹ ਹਿਸਾਬ ਨਾਲ ਪਾਕਿਸਤਾਨ ਐਡਵਾਂਸ ਹੈ ਅਮਰੀਕਾ ਨਾਲੋਂ ਜ਼ਿਆਦਾ, ਬਸ ਇਹਨਾਂ ਕੰਮਾਂ ਦੇ ਵਿੱਚ ਤੇ ਭਾਈ ਹੀ ਐਡਵਾਂਸ ਹੈ ਹੀ ਅੱਛਾ ਜੀ ਹੈ ਵੇਖਿਆ ਜਦੋਂ ਅੱਛਾ ਬੱਲੇ ਬੱਲੇ ਬੱਲੇ ਵੀ ਜ਼ਬਰਦਸਤ

0: आपी की थी। क्या बात, क्या बात है भाई, क्या बात है, वाह वाह। बाकी इन्हें कमान सू महारत हासिल है, झूठ बोलन च, फराड करने। हां जी, वो ताही तो कहते कहते अमरीका नालों तो पाकिस्तानी जड़े ने अगर फोटो बदल के निकल जाते हैं तो एडवांस तो फिर अही होए, वह कहते एडवांस गल ए भी ठीक है भाई, एडवांस तो अभी हाँ। अच्छा की सुनाओगे शाह जी अज फिर तुसे? हां जी वाह
1: ताया जी गरीब नी
0: वाह वाह जी वाह, बहुत खूब बहुत खूब। वाह वाह वाह बहुत खूब बहुत खूब। शाह जी कोई छोटी जी होर भी ताले को कविता हैगी तो जा मैं तुम बाद च कॉल कर लांगा, 10-15 मिनट बाद च सुनाओ। हां सुना दियो, वड्डी सुना दियो, छोटी सुना दियो, जो वड्डी सुनाओ तुसी। अज कालां घट आ रही ने, चौनी दे। अच्छा अच्छा हां वाह वाह वाह वाह वाह वाह वाह वाह वाह वाह वंडरफुल। शाह जी मैं तुहाडे नाल अज दो शेयर करांगा, ठीक है जी। पहला के ख्यालां दे उसल वट्टे उठन, जद पेश ना जाए ते मिमी कुटन। ख्यालां दे उसल वट्टे उठन, जद पेश ना जाए ते मिमी कुटन। झूठ बोला रू लानता पावे, सच बोला ते मालक कुटन। ਤੇ ਮਾਲਕ ਝੂਠ ਬੋਲਾਂ ਰੂਹ ਲਾਹਨ ਤਾਂ ਪਾਵੇ, ਸੱਚ ਬੋਲਾਂ ਤੇ ਮਾਲਕ ਕੁੱਟਣ, ਓਏ ਮੈਨੂੰ ਜ਼ਮੀਰ ਮਾਰ ਕੇ ਜੀਣਾ ਪੈ ਗਿਆ, ਅੰਗ ਅੰਗ ਦੇ ਵਿਚ ਲਾਵੇ ਫੁੱਟਣ, ਓਏ ਮੈਨੂੰ ਜ਼ਮੀਰ ਮਾਰ ਕੇ ਜੀਣਾ ਪੈ ਗਿਆ ਅੰਗ ਅੰਗ ਦੇ ਵਿਚ ਲਾਵੇ। ਦੂਸਰਾ ਸ਼ੇਰ ਹੈ ਸ਼ਾਹ ਜੀ ਕਿ ਹੱਕ ਹਲਾਲ ਦੀ ਉੱਤਮ ਜਾਤ ਹੁੰਦੀ ਤੇ ਪੈਣ ਲਾਂਤਾਂ ਹਰਾਮ ਦੀਆਂ ਖੱਟੀਆਂ ਤੇ। ਖੱਟੀਆਂ ਹੱਕ ਹਲਾਲ ਦੀ ਉੱਤਮ ਜਾਤ ਹੁੰਦੀ, ਪੈਣ ਲਾਂਤਾਂ ਹਰਾਮ ਦੀਆਂ ਖੱਟੀਆਂ ਤੇ, ਨਫ਼ਰਤ ਕੂੜ ਤੇ ਪਿਆਰ ਦੀ ਜਾਤ ਉੱਚੀ, ਪਤੰਗੇ ਐਵੇਂ ਨਹੀਂ ਸੜਦੇ ਬੱਤੀਆਂ ਤੇ। ਨਫ਼ਰਤ ਕੂੜ ਤੇ ਪਿਆਰ ਦੀ ਜਾਤ ਉੱਚੀ, ਪਤੰਗੇ ਐਵੇਂ ਨਹੀਂ ਸੜਦੇ ਬੱਤੀਆਂ ਤੇ, ਕਲੀ ਇੱਕ ਤੇ ਭਵਰੇ ਲੱਖ ਹੁੰਦੇ ਤੇ ਮਾਲੀ ਹੁੰਦੇ ਨਹੀਂ ਇੰਦੀਆਂ ਖੱਟੀਆਂ ਦੇ। ਝੂਠੇ ਤੇ ਗਦਾਰ ਜ਼ੁਲਮ ਦੀ ਰਖੇਲ ਹੁੰਦੇ, ਸੱਚ ਕਿਤੇ ਨਹੀਂ ਵੇਖਦਾ ਹੱਟੀਆਂ ਤੇ। ਝੂਠੇ ਤੇ ਗਦਾਰ ਜ਼ੁਲਮ ਦੀ ਰਖੇਲ ਹੁੰਦੇ ਤੇ ਸੱਚ ਕਿਤੇ ਨਹੀਂ ਵੇਖਦਾ ਹੱਟੀਆਂ ਤੇ, ਸੱਚ ਕਿਤੇ ਨਹੀਂ ਵੇਖਦਾ। ਸ਼ਾਹ ਜੀ ਤਾਂ ਮਿਹਰਬਾਨੀ, ਤੁਸੀਂ ਵੀ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਮਜ਼ਾ ਆ ਜਾਂਦਾ ਤੁਹਾਡੇ ਨਾਲ ਗੱਲਬਾਤ ਕਰਨ ਦਾ। ਯੂ ਆਰ ਵੰਡਰਫੁਲ ਮੈਨ, ਰੀਅਲੀ ਓਨੈਸਟ ਮੈਨ। ਤੁਹਾਡੀ ਗੱਲਬਾਤ ਜਿਹੜੀ ਹੈ, ਅਸੀਂ ਵੇਖ ਲਓ ਆਪਣੇ ਲੋਕਾਂ ਤੇ ਹੀ ਗਿਲਾ ਕਰਦੇ ਹਾਂ ਵੀ ਇਹ ਜਿਹੜੇ ਨੇ, ਜਦੋਂ ਤੁਸੀਂ ਮਤਲਬ ਕਿ ਇੱਕ ਪਾਕਿਸਤਾਨੀ ਜਾਂ ਇੱਕ ਇੰਡੀਅਨ ਜਦੋਂ ਕਿਸੇ ਮੁਲਕ ਚ ਹੁੰਦਾ ਜਾਂਦਾ ਤੇ ਉਹ ਆਪਣੇ ਮੁਲਕ ਦਾ ਅੰਬੈਸਡਰ ਹੁੰਦਾ, ਉਹਨੂੰ ਵੇਖ ਕੇ ਅੰਗਰੇਜ਼ ਹਿਸਾਬ ਲਾਉਂਦੇ ਨੇ ਕਿ ਇਸ ਮੁਲਕ ਦੇ ਲੋਕੀ ਇੱਦਾਂ ਦੇ ਨੇ। ਜੇ ਉਹ ਨੇਕ ਤੇ ਚੰਗਾ ਤੇ ਰਿਵਾਰਡ ਤੁਹਾਡੇ ਮੁਲਕ ਨੂੰ ਜਾਂਦਾ, ਜੇ ਉਹ ਬਦਮਾਸ਼ ਭੈੜਾ ਤੇ ਬਦਤਮੀਜ਼ ਹੈ ਤੇ ਉਹ ਜਿਹੜੀ ਆਰਾਮਾ ਤੇ ਨਫ਼ਰਤ ਉਹ ਸਾਡੇ ਮੁਲਕ ਨੂੰ ਆਉਂਦੀ ਹੈ। ਤੇ ਭੈੜਿਆਂ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਬਾਹਰ ਦੇ ਮੁਲਕਾਂ ਚ ਆ ਕੇ ਜਿਹੜਾ ਗੰਦ ਖਿਲਾਰਦੇ ਨੇ। ਥੈਂਕ ਯੂ ਵੈਰੀ ਮਚ ਸ਼ਾਹ ਜੀ, ਹੈ ਖੁਦਾ ਹਾਫਿਜ਼, ਆਬਾਦ ਰਹੋ ਜੀ। ਇਹ ਸਨ ਜੀ ਰੋਮ ਤੋਂ ਸ਼ਾਹ ਜੀ ਹੁਣੀ ਜਿਹੜੇ ਰੌਣਕਾਂ ਲਾ ਕੇ ਗਏ ਨੇ, ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਜੀ ਜੋਗਿੰਦਰ ਮੱਲ ਜੀ ਨਾਲ। ਆ ਲਓ ਜੀ ਇਹ ਹਾਂ।

ਸ੍ਰੀ ਜੋਗਿੰਦਰਪਾਲ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਰਾਜੀ? ਖੁਸ਼ ਹੋ? ਵੇਲ ਰਾਉਂਡ ਥੈਂਕ ਯੂ ਜੀ। ਤੇ ਸਾਰੇ ਸਰੋਤਿਆਂ ਵੱਲੋਂ ਤੇ ਸਾਡੇ ਵੱਲੋਂ ਵੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇੰਜੋਏ ਕਰ ਰਹੇ ਹੋ ਜੀ? ਅੱਜ ਕੱਲ ਭੱਜ ਨੱਠ ਕਾਫੀ ਲੱਗਦਾ ਤੁਹਾਡੇ ਕੋਲ। ਮਤਲਬ ਮੈਂ ਦੋ ਤਿੰਨ ਵਾਰੀ ਟੈਲੀਫੋਨ ਕੀਤਾ, ਇਹ ਦਿਨ ਘਰ ਮਿਲੇ ਨਹੀਂ, ਜਾਂ ਉਹ ਟੈਲੀਫੋਨ ਤੁਹਾਡਾ ਬੰਦ ਤੇ ਫਿਰ ਖੂਬ ਰਿਕਾਰਡਿੰਗ ਚੱਲ ਰਹੀ ਹੈ ਤੁਹਾਡੀ। ਨਹੀਂ, ਬਹੁਤ ਬਿਲਕੁਲ ਯਾਰ, ਬੰਦੇ ਦੀ ਕੋਈ ਨਾ ਕੋਈ ਹੌਬੀ ਹੋਣੀ ਚਾਹੀਦੀ ਹੈ ਜ਼ਰੂਰ। ਹਾਂਜੀ, ਜਿਹਦੇ ਵਿੱਚ ਬੰਦਾ ਬਿਜ਼ੀ ਰਹੇ, ਐਕਟਿਵ ਰਹਿੰਦਾ ਬੰਦਾ ਆਪਣੀ ਹੌਬੀ ਦੇ ਵਿੱਚ। ਹਾਂਜੀ, ਹੁਣ ਵੇਖੋ ਜਿਸ ਤਰ੍ਹਾਂ ਮੈਂ ਵੀ ਰਿਟਾਇਰ ਹਾਂ, ਤੇ ਜੇ ਤੇ ਅਸੀਂ ਬਹਿ ਜਾਈਏ ਸੋਫੇ ਦੇ ਉੱਤੇ ਤੇ ਉਹ ਕੋਈ ਲਾਈਫ ਹੈ ਕਿ? ਮੈਂ ਤੇ ਲਾਈਕ ਨਹੀਂ ਕਰਦਾ। ਮੈਂ ਤੇ ਜਿੰਨਾ ਕੰਮ ਕਰ ਸਕਦਾ ਹੋਵਾਂ, ਜੋ ਕਰ ਸਕਦਾ ਹੋਵਾਂ, ਉਹ ਕੰਮ ਕਰਦੇ ਰਹੀਦਾ ਸਾਰੀ ਦਿਹਾੜੀ, ਤਾਂ ਕਿ ਮਨ ਜਿਹੜਾ ਹੈਗਾ ਉਹ ਐਵੇਂ ਬੇਚੈਨ ਜਿਹਾ ਸੋਫੇ ਤੇ ਬਹਿ ਕੇ ਨਾ ਹੋਏ, ਬਿਜੀ ਹੋਈਏ ਲਿਖਣ ਪੜ੍ਹਨ ਵਿੱਚ, ਕੰਮਾਂ ਕਾਰਾਂ ਦੇ ਵਿੱਚ, ਤੇ ਨਾਲੇ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਬਿਲਕੁਲ ਬਿਲਕੁਲ। ਤੇ ਤੁਸੀਂ ਕਿਤੇ ਘਰ ਦਾ ਕੋਈ ਰਿਪੇਅਰ ਰਿਪੋਰਟ ਤੇ ਨਹੀਂ ਸ਼ੁਰੂ ਕੀਤੀ? ਅੱਛਾ, ਅੱਛਾ ਅੱਛਾ ਅੱਛਾ ਅੱਛਾ ਠੀਕ ਹੈ, ਬੜਾ ਵਧੀਆ ਬਾਈ। ਤੇ ਤੁਹਾਡੇ ਇਲਾਕੇ ਦੀ ਕੋਈ ਨਵੀਂ ਤਾਜ਼ੀ, ਕੋਈ ਇਧਰ ਉਧਰ ਦੀ? ਹਾਂਜੀ, ਅੱਛਾ, ਉਹ ਖੈਰ ਇਹ ਵਾਰਦਾਤਾਂ ਤੇ ਹੁਣ ਸਾਰੇ ਹੀ ਪੰਜਾਬ ਚ ਨੇ, ਤੁਹਾਡੇ ਵੱਲ ਹੀ ਨਹੀਂ ਹੈ। ਪਤਾ ਨੀ ਫਲਸਟ੍ਰੇਸ਼ਨ ਲੋਕਾਂ ਨੂੰ ਇੰਨੀ ਕਿਉਂ ਹੋਈ ਹੈ? ਇਹ ਝਾਟੀ ਅੱਗ ਬਬੂਲੇ ਹੋ ਕੇ ਮੋਟਰਸਾਈਕਲ ਵੱਜਿਆ ਕਾਰ ਦੇ ਨਾਲ, ਤੇ ਮੋਟਰਸਾਈਕਲ ਜਿਹੜਾ ਕਾਰ ਵਿਚ ਬੈਠਾ ਸੀ ਉਹ ਵਕੀਲ ਸੀ, ਉਹਦੀ ਬੀਵੀ ਵੀ ਨਾਲ ਤੇ ਬੱਚਾ ਵੀ ਨਾਲ, ਤੇ ਮੋਟਰਸਾਈਕਲ ਵਾਲੇ ਨੇ ਗੋਲੀ ਮਾਰ ਦਿੱਤੀ ਉਹਨੂੰ। ਦਸ ਜਿਹੜੇ ਬੱਚੇ ਦੇ ਸਾਹਮਣੇ ਉਹਦੇ ਪਿਓ ਮਰਿਆ, ਉਹ ਬੱਚਾ ਜ਼ਿੰਦਗੀ ਭਰ ਭੁੱਲੇਗਾ ਕਿਤੇ? ਤੇ ਆਹ ਜਿੰਨੇ ਮਿੰਟਾਂ ਸਕਿੰਟਾਂ ਚ ਗੋਲੀ ਮਾਰੀ ਹੈ, ਇਹ ਹੁਣ ਜੇਲ੍ਹ ਦੀਆਂ ਸੀਟ ਰਹੇਗਾ ਨਾ ਆਪਣੀ, ਉਥੋਂ ਧੌਲੇ ਆਉਣਗੇ ਤੇ ਬਾਹਰ ਨਿਕਲੇਗਾ। ਇਹ ਇੰਨਾ ਗੁੱਸਾ ਕਾਹਦਾ? ਅਣਜਾਣ ਲੋਕਾਂ ਨਾਲ ਯਾਰ ਹੱਥੋਂ ਵੀ ਕੀ ਹੋਇਆ ਜੇ ਲੱਗ ਗਿਆ ਮਾੜਾ ਜਿਹਾ ਇੱਕ ਦੂਜੇ ਦੇ ਨਾਲ, ਖਹਿ ਗਏ ਭੀੜ ਦੇ ਵਿਚ, ਟੱਕਰ ਵੀ ਨਹੀਂ ਹੋਈ, ਤੇ ਤੂੰ ਤੂੰ ਮੈਂ ਨਹੀਂ ਹੋ ਪੈਂਦੀ? ਇਹ ਦੱਸੋ ਪਹਿਲਾਂ ਆਪਣਾ ਪਾਲ ਜੀ, ਕਦੀ ਤੂੰ ਤੂੰ ਮੈਂ ਕੋਈ ਬੰਦੇ ਨੂੰ ਗੋਲੀ ਮਾਰ ਦੇ ਦੀ ਹੈ? ਤੁਸੀਂ ਆਪ ਵੀ ਨਹੀਂ ਰਹੇ, ਬੰਦਾ ਤਾਂ ਨਹੀਂ ਰਿਹਾ, ਤੁਸੀਂ ਕ੍ਰਾਈਮ ਬਹੁਤ ਵੱਧ ਗਿਆ। ਆ ਦੇਖੋ ਚੀਨੀਆਂ ਖੋਣ ਵਾਲੇ, ਹਾਂਜੀ, ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ, ਜਰਾ ਦੇਖਿਓ ਆਪਣੇ ਨੈਟ ਨੂੰ। ਹੁਣ ਠੀਕ ਹੈ, ਹੁਣ ਠੀਕ। ਕੀ ਤੁਸੀਂ ਦੱਸਣ ਡਏ ਸੀ? ਗੱਡੀ ਕੋਈ ਵਿੱਚ ਆਵਾਜ਼ ਕੱਟੀ ਗਈ ਸੀ ਤੁਹਾਡੀ? ਅੱਛਾ, ਬਿਲਕੁਲ ਯਾਰ, ਕਿੱਦਾਂ ਹਾਂ ਗੈਰ ਜੋ ਮੇਰੇ ਖਿਆਲ, ਹਾਂ ਵੇਖੋ ਇਹ ਵੈਰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਮਰਨ ਮਾਰਨ ਤੇ ਆ ਜਾਣਾ ਯਾਰ। ਜਦੋਂ ਤੁਸੀਂ ਕਿਸੇ ਨੂੰ ਮਾਰਦੇ ਹੋ, ਮਰ ਤੁਸੀਂ ਨਹੀਂ ਜਾਂਦੇ ਹੋ, ਤੁਹਾਡਾ ਵੀ ਬਚਾਅ ਨਹੀਂ ਹੁੰਦਾ, ਉਹ ਤੇ ਮਰ ਗਿਆ ਨਾ, ਤੇ ਤੁਸੀਂ ਜਦੋਂ ਜੇਲ੍ਹ ਚ ਪਤਾ ਲੱਗਦਾ ਜਿੱਥੇ 8 ਬੰਦੇ ਲੰਮੇ ਪੈ ਸਕਦੇ ਨੇ, ਉੱਥੇ 20 ਬੰਦਿਆਂ ਲੰਮੇ ਪਾਏ ਨੇ ਇੱਕ ਦੂਜੇ ਦੇ ਉੱਤੇ ਉਹਨਾਂ ਨੇ, ਤੇ ਕਿਤਨਾ ਦੀ ਜ਼ਿੰਦਗੀ ਹੈ
ਜਾ ਸ਼ੇਰ ਬਣ ਗਿਆ। ਅਸਲ ਚ ਨਾ ਇਹ ਫਲਸਟ੍ਰੇਸ਼ਨ ਜਿਹੜਾ ਜਿਸ ਤਰ੍ਹਾਂ ਡਰੱਗ ਵਗੈਰਾ ਇੰਨਾ ਆ ਗਿਆ ਸਮਾਜ ਦੇ ਵਿਚ, ਬੱਚੇ ਫਲਸਟ੍ਰੇਟਡ ਨੇ, ਪੜ੍ਹੇ ਲਿਖੇ ਵੀ ਫਲਸਟ੍ਰੇਟਡ ਨੇ ਜਿਹਨਾਂ ਬੀ ਏ ਐਮ ਏ ਕੀਤੀ ਹੈ। ਜੇ ਇਹਨਾਂ ਕੋਲ ਜਾਬਾਂ ਹੋਣ ਤੇ ਇੰਨੇ ਭੜਕੀਲੇ ਰੂਪ ਅਖਤਿਆਰ ਹੈ ਨਾ ਕਰਨ, ਉਹ ਫਿਰ ਜ਼ਿੰਮੇਵਾਰ ਬੰਦਾ ਬਣ ਜਾਂਦਾ ਜਦੋਂ ਜੌਬ ਆ ਜਾਂਦੀ ਹੈ ਕਿਸੇ ਦੇ ਕੋਲ। ਹਾਂਜੀ, ਜੇ ਇਹ ਫਿਰ ਬਿਜੀ ਹੋ ਜਾਣ। ਹੁਣ ਇਹ ਫਲਸਟ੍ਰੇਸ਼ਨ ਵੀ ਤੇ ਹੈਗੀ ਨਾ ਕਿ ਪੜ੍ਹੇ ਵੀ ਆ, ਘਰਦਿਆਂ ਪੜ੍ਹਾਇਆ ਵੀ ਹੈ, ਅੱਗੋਂ ਜੌਬਾਂ ਨਹੀਂ ਮਿਲਣ ਡਈਆਂ। ਬਾਹਰ ਦੇ ਮੁਲਕਾਂ ਚ ਕਿੰਨੇ ਕੁ ਦੌੜ ਜਾਓਗੇ, ਬਾਹਰ ਦੇ ਮੁਲਕਾਂ ਚ ਅੱਗੇ ਹੀ ਬੁਰਾ ਹਾਲ ਹੋਇਆ ਵਾ, ਉਹ ਤੇ ਪਹਿਲਾਂ ਕੱਢਣ ਡਏ ਨੇ। ਸਭ ਕੰਟਰੀ ਸਟ੍ਰਿਕਟ ਹੋ ਗਏ ਨੇ, ਬਹੁਤ ਸਟ੍ਰਿਕਟ ਹੋ ਗਏ ਨੇ ਸਾਰੇ ਕੰਟਰੀ। ਤੇ ਫਿਰ ਵਾਕਿਆ ਉਹ ਹੁਣੇ ਕਾਠੀ ਤੁਹਾਡੇ ਤੋਂ ਪਹਿਲਾਂ ਇੱਕ ਕਾਲ ਇਟਲੀ ਤੋਂ ਆਈ ਸੀ, ਉਹ ਵੀ ਭਾਈ ਸਾਹਿਬ ਇਹੋ ਹੀ ਗੱਲ ਕਰ ਰਹੇ ਸਨ ਕਿ ਜਿੱਥੇ ਸਾਡੇ ਲੋਕੀ ਜਾਣਗੇ ਬਸ ਉਹ ਸਾਰਾ ਸਿਸਟਮ ਹੀ ਖਰਾਬ ਕਰਕੇ ਪਰਤਣਗੇ, ਜਿੱਥੇ ਜ਼ਿਆਦਾ ਹੋ ਜਾਣਗੇ ਸਾਡੇ ਲੋਕ। ਜਿੱਥੇ ਘੱਟ ਨੇ ਉੱਥੇ ਦੇ ਆਪ ਆਪਣੇ ਕੰਮਾਂ ਚ ਮਸਤ ਰਹਿੰਦੇ ਨੇ, ਪਰ ਜਿੱਥੇ ਜ਼ਿਆਦਾ ਹੋ ਗਏ ਸਮਝੋ ਕਿ ਉਹ ਹੱਸਣ ਡਿਆ ਸੀ ਕਿ ਪਾਕਿਸਤਾਨੀ ਇੰਗਲੈਂਡ ਦੇ ਵਿਚ ਇਸਲਾਮ ਲਾਗੂ ਕਰਨਾ ਚਾਹੁੰਦੇ ਨੇ ਅੰਗਰੇਜ਼ਾਂ ਦੇ ਉੱਤੇ ਵੀ। ਖਾਲਿਸਤਾਨ ਉਹ ਦੂਜੇ ਪਾਸੇ ਖਾਲਿਸਤਾਨ ਵਾਲੇ ਧਮਕੀਆਂ ਦੇਣ ਦੇ ਉਹ ਪਦ ਉਹ ਜਦੋਂ ਲੈਕਚਰ ਕਰਨਾ ਹੋਏ ਫਿਰ ਤੇ ਕਹਿੰਦੇ ਨੇ ਜੀ ਪਿਆਰ ਕਰੋ, ਸਿਮਰਨ ਕਰੋ, ਹਾਂਜੀ ਭਗਤੀ ਭਾਵ, ਇੱਕ ਦੂਜੇ ਦਾ ਸਹਿਯੋਗ ਦਿਓ, ਫਲਾਣੇ ਗੁਰੂ ਨੇ ਆ ਕਿਹਾ, ਫਲਾਣੇ ਮਹਾਤਮਾ ਨੇ ਆ ਕਿਹਾ। ਉਹਦੇ ਵਿਚ ਵੀ ਮੰਦਰਾਂ ਮਸੀਤਾਂ ਤੇ ਗੁਰਦੁਆਰਿਆਂ ਚ ਕੀ ਹੋਣ ਡਿਆ, ਪੈਸਿਆਂ ਦਾ ਕਿਹੋ ਜਿਹਾ ਚੱਕਰ ਚੱਲਣ ਡਿਆ, ਸਾਰਿਆਂ ਨੂੰ ਪਤਾ, ਸਭ ਨੂੰ ਪਤਾ ਹੈਗਾ। ਅਸੀਂ ਹਾਂਜੀ ਬਿਲਕੁਲ ਬਿਲਕੁਲ ਫਸਟ ਕਲਾਸ ਆਵਾਜ਼ ਆ ਰਹੀ ਹੈ।

Boom. Wow, wow, wow.

वाह वाह।

Baku, Baku. Wow, wow, wow, wow, cool.

0: ਬਹੁਤ ਖੂਬ ਬਹੁਤ ਖੂਬ ਪਾਲ ਜੀ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਕਿ ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ। ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ, ਜਨਤਾ ਦੀ ਸਰਕਾਰ ਨੇ ਜਨਤਾ ਦਾ ਪਾਇਆ ਭੋਗ। ਅਫਸਰ ਅਫਸਰਸ਼ਾਹੀ ਭੂਤਰੀ, ਇਨਸਾਫ ਮਨ ਵਸਿਆ ਲੋਭ, ਤੇ ਆਲੀਸ਼ਾਨ ਇਮਾਰਤਾਂ ਵਿੱਚ ਵਸਦੇ ਘਟੀਆ ਲੋਕ ਪਾਲ ਜੀ, ਕੋਈ ਤੁਸੀਂ ਹੋਰ ਵੀ ਇੱਕ ਗਾਣਾ ਸੁਣਨਾ ਚਾਹੁੰਦੇ ਹੋ ਤੇ ਆਉਣ ਦਿਓ। ਹਾਂ ਸੁਣਾਓ। ਬਿਲਕੁਲ, ਪਿਆਰ ਤੇ ਬਹੁਤ ਜ਼ਰੂਰੀ ਹੈ ਜੀ।
1: ਅੱਛਾ ਜੀ।

周りは、

0: ਵਾਹ ਜੀ ਵਾਹ ਜੀ ਜੋਗਿੰਦਰ ਜੀ ਬਹੁਤ ਖੂਬਸੂਰਤ ਲਿਖਣ ਵਾਲੇ ਵੀ ਕਮਾਲ ਕਰਦੇ ਨੇ ਤੇ ਤੁਸੀਂ ਗਾਉਂਦੇ ਵੀ ਖੂਬਸੂਰਤ ਹੋ ਤੇ ਜੋਗਿੰਦਰ ਜੀ ਜਿਸ ਤਰ੍ਹਾਂ ਗਿਟਾਰ ਸਟੇਜਾਂ ਦੇ ਉੱਤੇ ਇੱਥੇ ਯੂਰਪ ਦੇ ਵਿੱਚ ਨਹੀਂ ਵਜਾਉਂਦੇ ਤੇ ਗਿਟਾਰ ਦਾ ਕੁਨੈਕਸ਼ਨ ਹੁੰਦਾ ਵਾ ਮਾਈਕ ਹੁੰਦਾ ਉਹਦੇ ਵਿੱਚ ਉਹਦੀ ਆਵਾਜ਼ ਵੀ ਪੂਰੀ ਆਉਂਦੀ ਤੇ ਤੁਸੀਂ ਵੀ ਫਿੱਟ ਕਰੋ ਆਪਣੀ ਬੈਂਜੋ ਜੇ ਦੇ ਵਿੱਚ ਫਿਰ ਫਿਰ ਫਿਰ ਸਾਜਾਂ ਦੀ ਗੱਲ ਏਦਾਂ ਨਾ ਵੀ ਕਿਸੇ ਦਾ ਮੈਸੇਜ ਆਇਆ ਵੀ ਇਹਨਾਂ ਦੀ ਆਵਾਜ਼ ਤੇ ਪੂਰੀ ਸੁਣਾਈ ਦੇ ਰਹੀ ਹੈ ਪਰ ਸਾਜ ਘੱਟ ਸੁਣਾਈ ਦੇ ਰਹੇ ਨੇ ਅਮਰੀਕਾ ਤੋਂ ਖੇੜਾ ਜੀ ਉਹਨਾਂ ਦਾ ਮੈਸੇਜ ਕੀਤਾ ਤੇ ਉਹ ਜਿਸ ਤਰ੍ਹਾਂ ਸਾਰੇ ਸਾਜਾਂ ਦੇ ਨਾਲ ਮਾਈਕ ਲੱਗੇ ਹੁੰਦੇ ਨੇ ਵਿੱਚ ਹਾਂਜੀ ਅੱਛਾ ਹਾਂਜੀ ਅੱਛਾ ਹਾਂਜੀ ਹਾਂਜੀ ਤੁਸੀਂ ਕਿਸੇ ਮਿਊਜ਼ਿਕ ਵਾਲੇ ਨੂੰ ਕੰਸਲਟ ਕਰਿਓ ਕਿ ਫਿਰ ਇਹਦੀ ਆਵਾਜ਼ ਸਾਜਾਂ ਦੀ ਕਿਉਂ ਵੱਧ ਜਾਂਦੀ ਹੈ ਤੇ ਉਹ ਤੁਹਾਨੂੰ ਕੋਈ ਹੱਲ ਜ਼ਰੂਰ ਦੱਸਣਗੇ ਕੋਈ ਨਾ ਕੋਈ ਅੱਛਾ ਅੱਛਾ ਅੱਛਾ ਅੱਛਾ ਹਾਂ ਠੀਕ ਠੀਕ ਠੀਕ ਸਮਝ ਆ ਗਈ ਹਾਂ ਇੱਕੋ ਕਨੈਕਸ਼ਨ ਹੋਣ ਕਰਕੇ ਠੀਕ ਪਰ ਤੁਸੀਂ ਕੰਸਲਟ ਕਰਿਓ ਤੁਹਾਨੂੰ ਡਿਫਰੈਂਟ ਡਿਫਰੈਂਟ ਸ਼ਾਇਦ ਕੋਈ ਹੱਲ ਲੱਭ ਲੈਣ ਮਿਹਰਬਾਨੀ ਤੇ ਤੁਹਾਡੇ ਤੁਹਾਡੇ ਥੈਂਕ ਯੂ ਠੀਕ ਠੀਕ ਹੈ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਜੀ ਪੱਥਰਾਂ ਉੱਤੇ ਦੁੱਧ ਜੇ ਪਾਉਂਦੇ ਕੁੜੀਆਂ ਤੇ ਤੇਜ਼ਾਬ ਪੱਥਰਾਂ ਉੱਤੇ ਦੁੱਧ ਜੇ ਪਾਉਂਦੇ ਕੁੜੀਆਂ ਤੇ ਤੇਜ਼ਾਬ ਪੰਜ ਆਪ ਚੋਂ ਪਾਣੀ ਮੁੱਕਿਆ ਨਸ਼ਿਆਂ ਦਾ ਵਗੇ ਚਨਾਬ ਤਰਕਸ਼ੀਲਾਂ ਦੇ ਤਰਕ ਮੁੱਕ ਗਏ ਬਾਬੇ ਬੇਹਿਸਾਬ ਸੀਨਾ ਜੋਰੀ ਰਿਸ਼ਵਤ ਖੋਰੀ ਇਹ ਸਾਡਾ ਪੰਜਾਬ ਭਾਈ ਸੀਨਾ ਜੋਰੀ ਰਿਸ਼ਵਤ ਖੋਰੀ ਇਹ ਸਾਡਾ ਬਹੁਤ ਬਹੁਤ ਬਹੁਤ ਬਹੁਤ ਮਿਹਰਬਾਨੀ ਪਾਲ ਜੀ ਥੈਂਕ ਯੂ ਵੈਰੀ ਮਚ ਰੌਣਕਾਂ ਲਾਉਣ ਵਾਸਤੇ ਹੈ ਤੇ ਆਪਣੀ ਸਾਰੇ ਹਾਂਜੀ ਬਿਲਕੁਲ ਬਿਲਕੁਲ ਨੇਚਰ ਕਰਾਊਡ ਹੈ ਵਾਕਿਆ ਇਹ ਮੰਨਣ ਵਾਲੀ ਗੱਲ ਹੈ ਵਾਹ ਬਹੁਤ ਖੂਬ ਲਿਖਿਆ ਬਹੁਤ ਖੂਬ ਵਾਹ ਬਹੁਤ ਖੂਬ ਸੱਚ ਸੱਚ ਲਿਖਿਆ ਬਹੁਤ ਸੋਹਣਾ ਲਿਖਿਆ ਇਹਨਾਂ ਵਾਹ ਵਿੱਚ ਰਹੀ ਹੈ ਗੌਡ ਬਾਬੇ ਵਾਹ ਵਾਕੇ ਵਾਹ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਦੇਰ ਕਰੂ ਜੀ ਬਾਬਿਆਂ ਨੂੰ ਤੇ ਲੋੜ ਹੈ ਨਾ ਹਾਂਜੀ ਹਾਂਜੀ ਹਾਂਜੀ ਗੌਡ ਬਾਬੇ ਵਾਹ ਜੀ ਬਿਲਕੁਲ واہ واہ واہ یہ میر پوری جی ہوئی کون ہے تاری کو جان پہچانتے ہیں اچھا اچھا نہیں بہت بہت کچھ لوگ ہیں جی بہت خوبصورت اور سچائی سونی گل لکھنی ہاں جی ہاں جی ہاں جی اچھا تو یہ کی نا کی ہے انہوں کا فیس بک دے جڑا جڑا ہے اچھا بیدی میرپوری اچھا نہیں بہت مطلب کہ فرسٹ کلاس سونا لکھتے ہیں یہ سچائی ہے بھائی یہ بندیاں دی سماج نو ضرورت ہے سان سارا اگاں ودو سچ لکھن والے لوگ بہت گھٹ نے بہت گھٹ نے تو بھائی ساری ست سری اکال ان کہ ٹھیک ہے ونڈرفل آدمی نے جی تو بہت بہت مہربانی تھینک یو ویری مچ رونق لاؤن واسطے دھنواد بالکل جی تا ہی پلیٹفارم ہے یہ تھی رونق لاؤنڈے ہو ادھر ہاں جی تھینک یو اوکے جی ست سری اکال ست سری اکال سو دوستو میں تھانو اپنی ایک رچنا سنا رہا سی کہ بندیا تیرے اپدیش بڑے پاروپکاری نے تو آپ بھی ایدا کریا کر پانچ وقت دا تو نمازی ہے بھائی رب کولوں بھی ڈریا کر بے دوشے فاہے تے دوشی تو چھڈ دینا جج بن کے جھوٹ تو بولنا ہے اور تکڑی انصاف دی رہبرا ہاتھ تیرے سچ چھڈ کے نوٹا نو تولنا ہے آ ونگیاں لتاں گوگڑ والا فرقو لیڈر جے جنتا دی سیوا کردا ہے تو سارے فنڈ سڑکاں سیمت کھا جانا ہے تجاوریاں سوئٹزرلینڈ چ بھر دیں تو ہیر رانجے دی گاتھا تے فخر کرنا ہے ہیر گا کے موجاں لٹنا ہے جدوں اوہ ہیر تیرے گھر جمے کیوں وڈ کے خوہ وچ سٹنا ہے ڈاکٹر جی تساں حلف سیوا دا چکیا سی धरती ते दूजे रब कहाउंदे हो डाक्टर साहेब तुसी हल्फ सेवा दा चुकिया सी धरती ते दूजे रब कहाउंदे हो और तुसी डाकुआ वांगू लुटदे हो मात पुलिस नू पाउंदे हो तू पति वर्ता दा औरत नू दे लैक्चर तू पति वर्ता दा औरत नू दे लैक्चर राकेट प्यार दे गवांडन ते सुटना तू शिंदो बांदरी भी तेनू हीर लगे चड़ेल कह के बीवी कुटना तू पति वर्ता दा औरत नू दे लैक्चर राकेट प्यार दे गवांडन ते सुटना तू और शिंदो बांदरी भी तेनू हीर लगे چڑیل کہہ کے بیوی کٹنا تو جیوندیاں دے شتر مارنا ہے مریاں دے سولے گاؤنا تو پائی جیوندیاں نو شتر مارنا ہے مریاں دے سولے گاؤنا تو ماں پیو دی بات تو پچھے نا اور مڑیاں وچ دیپ جگاؤنا تو ہاتھ چمٹا سر سوا جنگل چ تپ کرنا
1: ਓਏ ਹੱਥ ਚੁਮਟਾ ਸਿਰ ਸਵਾਹ ਜੰਗਲ ਚ ਤਪ ਕਰਨਾ ਜਿੰਦਗੀ ਦੇ ਫਰਜ਼ਾਂ ਤੋਂ ਭੱਜਿਆ ਗਿੱਦੜ ਹੈ ਤੂੰ ਕਾਸ਼ੀ ਜਾ ਕੇ ਪੁੱਠਾ ਲਟਕਣਾ ਏ ਕੀ ਮੜੀਆਂ ਵਾਲੇ ਬੋਰਡ ਦਾ ਚਮਗਿੱਦੜ ਹੈ ਤੂੰ ਔਰਤ ਤੜਫਦੀ ਹੈ ਬੰਦਾ ਜ਼ੁਲਮ ਕਰਦਾ ਤੂੰ ਉਹਦਾ ਪਿਆਰ ਵੀ ਨਫ਼ਰਤ ਨਾਲ ਤੋਲਣੀ ਹੈ ਤੂੰ ਤੇ ਬੜੀ ਬੀਬੀ ਹੈ ਨੂੰ ਨੂੰ ਧੀ ਆਖੇ ਫਿਰ ਬੋਲੀ ਸੱਸ ਵਾਲੀ ਕਿਉਂ ਬੋਲਣੀ ਤੇਰੀ ਸਾਇੰਸ ਨੇ ਬੜੇ ਹੀ ਸੁੱਖ ਦਿੱਤੇ ਪਰ ਤੇਰੀ ਸਾਇੰਸ ਨੇ ਬੜੇ ਹੀ ਸੁੱਖ ਦਿੱਤੇ ਝੰਡਾ ਚੰਨ ਉੱਤੇ ਜਾ ਗੱਡਿਆ ਈ ਜਿਹਦੇ ਨਾਲ ਤੇਰਿਆਂ ਜ਼ੁਲਮਾਂ ਦੀ ਪੀੜ ਹਟ ਜਾਏ ਐਸਾ ਟੀਕਾ ਵੀ ਅੱਜ ਤੱਕ ਕੱਢਿਆ ਈ ਅੱਜ ਜਿਹਦੇ ਨਾਲ ਤੇਰਿਆਂ ਜ਼ੁਲਮਾਂ ਦੀ ਪੀੜ ਹਟ ਜਾਏ ਐਸਾ ਟੀਕਾ ਵੀ ਅੱਜ ਤੱਕ ਕੱਢਿਆ ਈ ਬਾਰਡਰ ਉੱਤੇ ਤੂੰ ਗੋਲੀ ਨਾਲ ਗੱਲ ਕਰਨਾ ਟੇਬਲ ਉੱਤੇ ਤੂੰ ਗੱਲ ਵਿਚਾਰਦਾ ਕਿਉਂ ਨਹੀਂ ਬਾਰਡਰ ਉੱਤੇ ਤੂੰ ਗੋਲੀ ਨਾਲ ਗੱਲ ਕਰਨਾ ਟੇਬਲ ਉੱਤੇ ਤੂੰ ਗੱਲ ਵਿਚਾਰਦਾ ਕਿਉਂ ਨਹੀਂ ਜਿਹੜੇ ਦੇਸ਼ ਲੁੱਟਦੇ ਤੇ ਬਲਾਤਕਾਰ ਕਰਦੇ ਓਏ ਗੋਲੀ ਉਹਨਾਂ ਦੀ ਖੋਪੜੀ ਚ ਮਾਰਦਾ ਕਿਉਂ ਨਹੀਂ ਗੋਲੀ ਤੂੰ ਉਹਨਾਂ ਦੀ ਖੋਪੜੀ ਚ ਮਾਰਦਾ ਕਿਉਂ ਨਹੀਂ ਮਨੁੱਖਤਾ ਸੜਦੀ ਤੇ ਇਹਨਾਂ ਦੇ ਠੰਡ ਪੈਂਦੀ ਮੇਰੇ ਦਿਲ ਵਿਚ ਚਿੰਗਾਰੀਆਂ ਬਲਦੀਆਂ ਨੇ ਮਨੁੱਖਤਾ ਸੜਦੀ ਤੇ ਇਹਨਾਂ ਦੇ ਠੰਡ ਪੈਂਦੀ ਮੇਰੇ ਦਿਲ ਵਿਚ ਚਿੰਗਾਰੀਆਂ ਬਲਦੀਆਂ ਨੇ ਮੇਰੇ ਮਾਲਕਾ ਇਹਨਾਂ ਦੇ ਪੂਛ ਤੇ ਸਿਰ ਤੇ ਸਿੰਗ ਲਾ ਦੇ ਇਹਨਾਂ ਦੀਆਂ ਸ਼ਕਲਾਂ ਕਿਉਂ ਬੰਦਿਆਂ ਨਾਲ ਰਲਦੀਆਂ ਨੇ ਪੁੱਤ ਜੰਮੇ ਤੂੰ ਬੋਤਲਾਂ ਖੋਲ ਲੈਂਦਾ ਧੀ ਜੰਮੇ ਤੇ ਨੱਕ ਮੂੰਹ ਵੱਟਣਾ ਏ ਪੁੱਤ ਜੰਮੇ ਤੂੰ ਬੋਤਲਾਂ ਖੋਲ ਲੈਂਦਾ ਧੀ ਜੰਮੇ ਤਾਂ ਨੱਕ ਮੂੰਹ ਵੱਟਣਾ ਏ ਫੁੱਲ ਸੁੰਘ ਕੇ ਉਹਦੀ ਤਾਰੀਫ ਕਰਨਾ ਕੰਨ ਨੂੰ ਕਲੀਆਂ ਨੂੰ ਖਿੜਨ ਤੋਂ ਡੱਕਣਾ ਏ ਪਏ ਫੁੱਲ ਸੁੰਘ ਕੇ ਉਹਦੀ ਤਾਰੀਫ ਕਰਨਾ ਕੰਨ ਨੂੰ ਕਲੀਆਂ ਨੂੰ ਖਿੜਨ ਤੋਂ ਡੱਕਣਾ ਏ ਅਖੀਰਲੀਆਂ ਲਾਈਨਾਂ ਨੇ ਜੀ ਤੂੰ ਦੂਜਿਆਂ ਦੇ ਦੁੱਖ ਚੋਂ ਸੁੱਖ ਲੱਭੇ ਤੂੰ ਦੂਜਿਆਂ ਦੇ ਦੁੱਖ ਚੋਂ ਸੁੱਖ ਲੱਭੇ ਪਸ਼ੂ ਬਿਰਤੀ ਵਾਲਾ ਬੇਦਰਦ ਸ਼ੈਤਾਨ ਹੈ ਤੂੰ ਤੂੰ ਦੂਜਿਆਂ ਦੇ ਦੁੱਖ ਚੋਂ ਸੁੱਖ ਲੱਭੇ ਪਸ਼ੂ ਬਿਰਤੀ ਵਾਲਾ ਬੇਦਰਦ ਸ਼ੈਤਾਨ ਹੈ ਤੂੰ ਸੁੱਚਾ ਸਿਆ ਤੂੰ ਇਨਸਾਨੀਅਤ ਦਾ ਕਤਲ ਕੀਤਾ ਹੈ ਬਿਨਾ ਰੂਹ ਦੇ ਕਾਤਲ ਹੈਵਾਨ ਹੈ ਤੂੰ ਪਾਏ ਸੁੱਚਾ ਸਿਆ ਤੂੰ ਇਨਸਾਨੀਅਤ ਦਾ ਕਤਲ ਕੀਤਾ ਹੈ ਬਿਨਾ ਰੂਹ ਦੇ ਕਾਤਲ ਹੈਵਾਨ ਹੈ ਤੂੰ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਲਓ ਦੋ ਚਾਰ ਸ਼ੁਗਰ ਦੀਆਂ ਗੱਲਾਂ ਤੁਹਾਨੂੰ ਸੁਣਾਈਏ ਹਾਂਜੀ ਤੇ ਆ ਲਓ ਜੀ ਸੁਣੋ
2: ਬਸ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਦੱਸ ਦੱਸ ਕੇ ਆਪਣੇ ਵਿਅੰਗਾਂ ਦੇ ਤੀਰ ਮਾਰਦਾ ਕੱਸ ਕੱਸ ਕੇ ਲਓ ਫਿਰ ਸ਼ੁਰੂ ਕਰਦੇ ਹਾਸਿਆਂ ਦੇ ਸਫ਼ਰ ਨੂੰ ਭਗਵੰਤ ਮਾਨ ਨਾਲ ਹੱਸ ਹੱਸ ਕੇ

0: ਹੋਰ ਬਈ ਜੁਗਨੂ ਕੀ ਹਾਲ ਹੈ ਤੇਰਾ? ਠੀਕ ਹੈ? ਉਹ ਮੈਨੂੰ ਲੱਗਦਾ ਢੱਕਣਾ ਤੇਰੀ ਨਜ਼ਰ ਵੀਕ ਹੈ ਜਾਂ ਫਿਰ ਤੇਰੀ ਅਕਲ ਵਾਲੀ ਨਾੜੀ ਲੀਕ ਹੈ। ਓਏ ਆਪਣੇ ਤਾਂ ਚੱਤੋ ਪੈਰ ਹਾਸਾ ਬੁੱਲਾਂ ਤੇ ਹੈ, ਹਾਲ ਕੀ ਪੁੱਛਦਾ? ਬਸ ਕਾਟੋ ਫੁੱਲਾਂ ਤੇ ਹੈ। ਤੂੰ ਯਾਰ ਕਦੇ ਢੱਕਣਾ ਮਿਲਿਆ ਮੁੜੇ ਨੀ, ਕਿੱਥੇ ਰਹਿਣਾ ਅੱਜ ਕੱਲ?
1: ਓ ਬਸ ਜਿਗਨੂੰ ਯਾਰ ਬਿਜ਼ੀ ਲਾਈਫ ਹੈ, ਭੱਜ ਦਾ ਟੈਨਸ਼ਨਾਂ।
0: ਟੈਨਸ਼ਨਾਂ ਕਾਹਦੀ ਟੈਨਸ਼ਨਾਂ ਤੈਨੂੰ?
1: ਓਏ ਆਹੀ ਕੰਮ ਕਰਦੀਆਂ, ਓਏ ਆਹੀ ਤਾਂ ਉਮਰ ਹੈ ਕੰਮ ਕਾਰ ਕਰਨ ਦੀ, ਨੋਟ ਕਮਾਉਣ ਦੀ। ਓਏ ਸਿਆਣੇ ਕਹਿੰਦੇ ਆ ਇਸ ਉਮਰ ਦੇ ਵਿੱਚ ਨੋਟ ਸ਼ੋਟ ਕਮਾਈਏ, ਬੈਂਕ ਬੈਲੈਂਸ ਬਣਾਈਏ ਤੇ ਪਿਛਲੀ ਉਮਰੇ ਆਰਾਮ ਨਾਲ ਬੈਠ ਕੇ ਖਾਈਏ।
0: ਜੇ ਤੇਰੀ ਇਹ ਸੋਚ ਹੈ ਫਿਰ ਤੂੰ ਗਲਤ ਫਹਿਮੀ ਕਲੱਬ ਦਾ ਮੈਂਬਰ ਹੈ।
1: ਉਹ ਕਿਵੇਂ?
0: ਓਏ ਆਪਣੇ ਮੁਲਕ ਚ 80% ਬੰਦੇ ਇਹੀ ਸੋਚਦੇ ਰਹਿੰਦੇ ਨੇ ਕਿ ਹੁਣ ਪੈਸੇ ਕਮਾ ਲਈਏ ਜਿੰਨੇ ਕਮਾਏ ਜਾਂਦੇ ਆ, ਪਿਛਲੀ ਉਮਰੇ ਬਹਿ ਕੇ ਖਾਵਾਂਗੇ, ਤੇ ਉਸੇ ਚੱਕਰਾਂ ਚ ਭੱਜ ਦੌੜ 24 ਘੰਟੇ ਕੰਮ ਕਾਰ ਟੈਨਸ਼ਨਾਂ ਠੱਗੀਆਂ ਠੋਰੀਆਂ ਮਾਰ ਮਾਰ ਕੇ ਪੈਸੇ ਕਮਾਉਂਦੇ ਨੇ, ਤੇ ਜਦੋਂ ਬਹਿ ਕੇ ਖਾਣ ਦੀ ਉਮਰ ਆਉਂਦੀ ਹੈ ਉਦੋਂ ਢੱਕਣਾ ਡਾਕਟਰ ਕਹਿ ਦਿੰਦਾ।
1: ਕੀ ਕਹਿ ਦਿੰਦਾ?
2: ਸ਼ਰਾਬ ਨੂੰ ਮੂੰਹ ਨੀ ਲਾਉਣਾ, ਚਾਹ ਚ ਮਿੱਠਾ ਨੀ ਪਾਉਣਾ, ਗੋਡਿਆਂ ਚ ਹਵਾ ਭਰਦੀ ਹੈ ਏਸੀ ਚ ਪੈਣਾ ਬੰਦ ਕਰੋ, ਬਾਹਰਲੇ ਵਰਾਂਡੇ ਚ ਮੰਜਾ ਡੱਕ ਕੇ ਪੱਖੇ ਦਾ ਪ੍ਰਬੰਧ ਕਰੋ, ਸ਼ੂਗਰ ਵਾਲੀ ਸੂਈ 150 ਤੋਂ ਤਾਂ ਚੜ੍ਹਨ ਨੀ ਦੇਣੀ, ਇਸ ਕਰਕੇ ਲੱਡੂ ਜਲੇਬੀ ਗੁਲਾਬ ਜਾਮਣ ਤੇ ਬਰਫੀ ਘਰੇ ਵੜਨ ਨੀ ਦੇਣੀ, ਖੰਡ ਘਿਓ ਤੇ ਤਲੀਆਂ ਹੋਈਆਂ ਚੀਜ਼ਾਂ ਦੇ ਨੇੜੇ ਨਾ ਜਾਓ, ਅੱਜ ਤੋਂ ਬਾਅਦ ਤੁਸੀਂ ਕਰੇਲੇ ਦਾ ਸੂਪ ਪੀਓ ਤੇ ਕੱਦੂ ਦੀ ਸਬਜ਼ੀ ਖਾਓ।
0: ਬੰਦਾ ਸੋਚਦਾ ਯਾਰ ਜਦੋਂ ਖਾਣ ਪੀਣ ਦੀ ਉਮਰ ਆਈ ਸੀ ਉਦੋਂ ਇਹਨੇ ਬੰਦ ਕਰਤੀ, ਇਸ ਕਰਕੇ ਢੱਕਣਾ ਮੈਂ ਤਾਂ ਇਹੀ ਕਹਿਣਾ ਕਿ ਆਦਤਾਂ ਜਦੋਂ ਕਮਜ਼ੋਰੀਆਂ ਬਣ ਜਾਣ ਮੁਕਾ ਲੈਣੀਆਂ ਚਾਹੀਦੀਆਂ ਨੇ, ਜਿਹੜੀ ਉਮਰ ਚ ਜਿਹੜੀਆਂ ਚੀਜ਼ਾਂ ਖਾ ਸਕਦੇ ਹੋ ਉਸੇ ਉਮਰ ਚ ਹੀ ਖਾ ਲੈਣੀਆਂ ਚਾਹੀਦੀਆਂ ਨੇ।
1: ਉਹ ਸਹੀ ਗੱਲ ਹੈ ਜੁਗਨੂੰ, ਜ਼ਮਾਨਾ ਬਹੁਤ ਤੇਜ਼ ਹੋ ਗਿਆ।
0: ਜ਼ਮਾਨਾ ਤੇਜ਼ ਹੋ ਗਿਆ?
1: ਹਾਂ,
0: ਤਾਂਹੀਓ ਯਾਰ ਮੈਂ ਸੜਕ ਦੇ ਉੱਤੇ ਇੱਕ ਬੋਰਡ ਲਿਖਿਆ ਪੜਿਆ ਸੀ
1: ਕਿ
0: ਤੇਜ਼ ਰਫ਼ਤਾਰੀ ਮੌਤ ਕੀ ਤਿਆਰੀ।
1: ਮੈਂ ਟ੍ਰੈਫਿਕ ਦੀ ਤੇਜ਼ੀ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਜ਼ਿੰਦਗੀ ਦੀ ਤੇਜ਼ੀ ਦੀ।
0: ਜ਼ਿੰਦਗੀ ਦੀ ਤੇਜ਼ੀ?
1: ਅੱਜ ਕੱਲ ਦੇਖ ਲੈ, ਬੱਚਾ ਅਜੇ ਜੰਮਿਆ ਨਹੀਂ ਹੁੰਦਾ, ਮਾਂ ਪਿਓ ਨੂੰ ਉਹਦੀ ਪੜ੍ਹਾਈ ਦਾ ਫਿਕਰ ਪਹਿਲਾਂ ਪੈ ਜਾਂਦਾ।
0: ਹਾਂ,
1: ਤੇ ਉੱਤੋਂ ਪੜ੍ਹਾਈ ਦਾ ਹਾਲ ਦੇਖ ਲੈ, ਸਕੂਲ ਤੋਂ ਪਹਿਲਾਂ ਪ੍ਰੀ ਸਕੂਲ, ਨਰਸਰੀ ਤੋਂ ਪਹਿਲਾਂ ਪ੍ਰੀ ਨਰਸਰੀ।
0: ਉਹ ਸਕੂਲ ਤੋਂ ਪਹਿਲਾਂ ਪ੍ਰੀ ਸਕੂਲ, ਪ੍ਰੀ ਨਰਸਰੀ, ਇਹ ਤਾਂ ਛੱਡ, ਅੱਜ ਕੱਲ ਤਾਂ ਸਕੂਲਾਂ ਵਾਲੇ ਬੱਚੇ ਦੇ ਮਾਂ ਪਿਓ ਨੂੰ ਇਹ ਵੀ ਪੁੱਛਦੇ ਨੇ ਕਿ ਬੱਚੇ ਦੀ ਪ੍ਰੀ ਬਰਥ ਕੁਆਲੀਫਿਕੇਸ਼ਨ ਕੀ ਹੈ।
1: ਪ੍ਰੀ ਬਰਥ ਕੁਆਲੀਫਿਕੇਸ਼ਨ?
0: ਹਾਂ,
1: ਉਹ ਕੀ
0: ਮਤਲਬ? ਮਾਪੇ ਕਿੰਨਾ ਪੜ੍ਹੇ ਲਿਖੇ ਨੇ?
1: ਗੱਲ ਤੇਰੀ ਪੱਕੀ ਹੈ, ਅੱਜ ਕੱਲ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਦਾ ਬੇਹੱਦ ਫਿਕਰ ਰਹਿੰਦਾ।
0: ਉਹ ਇਹਦੇ ਚ ਪੇਰੈਂਟਸ ਦਾ ਵੀ ਕਸੂਰ ਹੈ ਯਾਰ, 90% ਪੇਰੈਂਟਸ ਚਾਹੁੰਦੇ ਨੇ ਸਾਡਾ ਮੁੰਡਾ ਡਾਕਟਰ ਬਣੇ, ਜੇ ਸਾਰੇ ਹੀ ਡਾਕਟਰ ਬਣ ਗਏ ਫਿਰ ਮਰੀਜ਼ ਕੌਣ ਬਣੂਗਾ, ਜਾਂ ਫਿਰ 90% ਚਾਹੁੰਦੇ ਨੇ ਸਾਡਾ ਮੁੰਡਾ ਪਾਇਲਟ ਬਣ ਜੇ, ਜੇ ਸਾਰੇ ਹੀ ਪਾਇਲਟ ਬਣ ਗਏ ਫਿਰ ਸਵਾਰੀਆਂ ਕੌਣ ਬਣਨਗੀਆਂ। ਯਾਰ ਬੱਚੇ ਦਾ ਇੰਟਰਸਟ ਵੀ ਦੇਖ ਲੈਣਾ ਚਾਹੀਦਾ, ਬਲਕਿ ਮੈਂ ਤਾਂ ਇਹ ਕਹਿਣਾ ਪ੍ਰਾਈਵੇਟ ਸਕੂਲਾਂ ਦੀ ਬਜਾਏ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾਉਣਾ ਚਾਹੀਦਾ।
1: ਓਏ ਪ੍ਰਾਈਵੇਟ ਸਕੂਲ ਵਧੀਆ ਹੁੰਦੇ ਆ, ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ,
0: ਇਸੇ ਕਰਕੇ ਮੈਂ ਕਹਿਣਾ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾਉਣਾ ਚਾਹੀਦਾ।
1: ਉਹ ਕਿਉਂ?
0: ਉਹ ਪ੍ਰਾਈਵੇਟ ਸਕੂਲ 'ਚ ਪੜ੍ਹ ਕੇ ਤੇ ਸਰਕਾਰੀ ਸਕੂਲ 'ਚ ਪੜ੍ਹ ਕੇ ਨੌਕਰੀ ਤਾਂ ਮਿਲਣੀ ਨਹੀਂ, ਘੱਟੋ ਘੱਟ ਸਰਕਾਰੀ ਸਕੂਲਾਂ 'ਚ ਬੱਚੇ ਆਪਣੇ ਬਚਪਨ ਦਾ ਨਜ਼ਾਰਾ ਤਾਂ ਲੈ ਲੈਂਦੇ ਨੇ।
1: ਨਜ਼ਾਰਾ?
0: ਹਾਂ,
1: ਓਏ ਉਹ ਕਿੱਦਾਂ?
0: ਉਹ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਤੜਕੀ ਤੜਕੀ 5:30 ਵਜੇ ਉਹਨਾਂ ਮਾਵਾਂ 2 ਥੱਪੜ ਮਾਰ ਕੇ ਜਗਾ ਲੈਂਦੇ ਨੇ, ਉਹ ਤੋਂ ਬਾਅਦ ਗਿੱਲਾ ਜਿਹਾ ਹੱਥ ਕਰਕੇ ਬੱਚੇ ਦੇ ਮੂੰਹ ਤੇ ਫੇਰ ਕੇ ਟਾਈ ਲਾ ਕੇ ਧੁੰਦ 'ਚ ਬਾਹਰ ਆਟੋ ਖੜਾ ਹੁੰਦਾ ਸਕੂਲ ਦਾ, ਉਹਦੇ 'ਚ ਏਦਾਂ ਲੱਭ ਦਿੰਦੀਆਂ ਨੇ ਜਿਵੇਂ ਬਰਡ ਫਲੂ ਵੇਲੇ ਮੁਰਗੀਆਂ ਲੱਭਦੀਆਂ ਸੀ। ਸਾਰਾ ਦਿਨ ਬੱਚੇ ਦੀਆਂ ਸਕੂਲ 'ਚ ਅੱਖਾਂ ਮੀਚੀ ਜਾਂਦੀਆਂ ਨੇ, 2:30 ਵਜੇ ਆਉਂਦਾ ਆਉਣ ਸਾਰ ਹੋਮਵਰਕ, ਉਦੋਂ ਬਾਅਦ ਟਿਊਸ਼ਨਾਂ ਦੇ ਪੰਗੇ ਅੱਡ। ਉਹ ਸਰਕਾਰੀ ਸਕੂਲਾਂ 'ਚ ਨਾ ਕੋਈ ਟਾਈਮ ਟੇਬਲ ਨਾ ਕੋਈ ਤਿਆਰੀ, ਭਾਵੇਂ ਬੱਚਾ 10 ਵਜੇ ਸਕੂਲੋਂ ਮੁੜ ਕੇ ਆ ਕੇ ਘਰੇ ਕਹਿੰਦੇ
1: ਕੀ
0: ਬਾਬੇ ਅੱਧੀ ਛੁੱਟੀ ਸਾਰੀ, ਅੱਧੀ ਛੁੱਟੀ ਸਾਰੀ।
1: ਭਾਈ ਜਿਗਨੂੰ ਸੱਚ ਬਹੁਤ ਬੋਲਦਾ ਤੂੰ।
0: ਓਏ ਸੁਰਜੀਤ ਪਾਤਰ ਸਾਹਿਬ ਨੇ ਲਿਖਿਆ ਕਿ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ, ਬਸ 4 ਬੰਦੇ ਛੱਡ ਲੈ ਮੋਢਾ ਦੇਣ ਲਈ। ਪਰ ਮੈਂ ਤਾਂ ਯਾਰ 7ਵੀਂ ਕਲਾਸ ਤੋਂ ਇਕੱਲਾ ਤੁਰਿਆ ਫਿਰਦਾ।
1: ਤੂੰ 7ਵੀਂ ਤੋਂ ਕਿਵੇਂ ਇਕੱਲਾ ਤੁਰਿਆ ਫਿਰਦਾ ਬਾਈ?
0: 7ਵੀਂ ਕਲਾਸ ਮੈਂ ਪੜ੍ਹਦਾ ਸੀ ਤੇ ਸਾਨੂੰ 7ਵੀਂ ਕਲਾਸ ਦੇ ਪੇਪਰਾਂ 'ਚ ਐਸੇ ਆ ਗਿਆ, ਲੇਖ ਆ ਗਿਆ ਮੇਰਾ ਸਕੂਲ।
1: ਅੱਛਾ,
0: ਤੇ ਮੈਂ ਮੇਰੇ ਸਕੂਲ ਬਾਰੇ ਜੋ ਜਾਣਦਾ ਸੀ ਮੈਂ ਸੱਚ ਲਿਖਤਾ, ਤੇ ਉਹ ਤੋਂ ਬਾਅਦ ਬਹੁਤ ਕੁੱਟ ਪਈ ਮੇਰੇ ਯਾਰ।
1: ਕੀ ਲਿਖਿਆ ਸੀ ਤੂੰ?
0: ਮੈਂ ਲਿਖਿਆ ਸੀ ਕਿ ਮੇਰੇ ਸਕੂਲ ਵਿੱਚ 150 ਬੱਚੇ ਨੇ, 4 ਮਾਸਟਰ ਨੇ ਜਿਨ੍ਹਾਂ 'ਚੋਂ 3 ਅਜੇ ਕੱਚੇ ਨੇ, 140 ਬੱਚੇ ਤੇ 4 ਮਾਸਟਰ ਪੌਣਾ ਪੌਣਾ ਘੰਟਾ ਲੇਟ ਹੁੰਦੇ ਨੇ। ਊਂ ਕਹਿਣ ਨੂੰ ਤਾਂ ਸਾਡਾ ਸਕੂਲ ਸਰਕਾਰੀ ਹੈ ਪਰ ਇੱਥੇ ਕੰਮ ਸਾਰੇ ਪ੍ਰਾਈਵੇਟ ਹੁੰਦੇ ਨੇ। ਹਿੰਦੀ ਵਾਲਾ ਮਾਸਟਰ ਸਾਨੂੰ ਸੋਸ਼ਲ ਸਟੱਡੀ ਵੀ ਪੜ੍ਹਾਉਂਦਾ, ਹਿੰਦੀ ਵਾਲਾ ਮਾਸਟਰ ਸਾਨੂੰ ਸੋਸ਼ਲ ਸਟੱਡੀ ਵੀ ਪੜ੍ਹਾਉਂਦਾ, ਸਫਾਈ ਵਾਲੀ ਆਂਟੀ ਪੰਜਾਬੀ ਤੇ 84 ਮੈਥ ਦਾ ਪੀਰੀਅਡ ਲਾਉਂਦਾ। ਜਿਹਨੇ ਸਾਇੰਸ ਵਾਲੇ ਮਾਸਟਰ ਨੂੰ ਇੱਕ ਵਾਰੀ ਸਾਗ ਜਾਂ ਲੱਸੀ ਨੂੰ ਜਵਾਬ ਦੇਤਾ ਉਹਦੇ ਸਾਇੰਸ ਚੋਂ ਫੱਟੇ ਚੱਕੇ ਸਮਝੋ, ਗਿਆਨੀ ਮਾਸਟਰ ਦੇ ਸਾਈਕਲ ਨੂੰ 4 ਵਾਰੀ ਪੈਂਚਰ ਲਵਾਉਣ ਵਾਲੇ ਦੇ 80% ਨੰਬਰ ਪੱਕੇ ਸਮਝੋ। ਇੱਕ ਹੋਰ ਗੱਲ ਮੇਰੇ ਸਕੂਲ ਦੀ ਮੈਨੂੰ ਸਭ ਤੋਂ ਵੱਧ ਭਾਉਂਦੀ ਹੈ, ਕਿਥੇ ਅੰਗਰੇਜ਼ੀ ਵਾਲੀ ਭੈਣ ਜੀ ਚਾਰ ਮਹੀਨੇ ਚ ਬਸ ਤਿੰਨ ਵਾਰੀ ਆਉਂਦੀ। ਸਾਡੇ ਸਕੂਲ ਚ ਚਾਕ ਟਾਟ ਤੇ ਫਰਨੀਚਰ ਦੀ ਹਮੇਸ਼ਾ ਘਾਟ ਹੁੰਦੀ ਹੈ। ਹਿੰਦੀ ਵਾਲੇ ਮਾਸਟਰ ਜੀ ਦੀ ਲੂਨਾ ਅੱਧਾ ਘੰਟਾ ਧੱਕਾ ਲਵਾ ਕੇ ਸਟਾਰਟ ਹੁੰਦੀ ਹੈ। ਤਿੰਨ ਦਿਨ ਸੱਤਵੀਂ ਕਲਾਸ ਨੇ ਧੱਕਾ ਲਾਉਣਾ ਹੁੰਦਾ ਤੇ ਤਿੰਨ ਦਿਨ ਛੇਵੀਂ ਕਲਾਸ ਨੇ। ਇਸ ਕਰਕੇ 31 ਮਾਰਚ ਨੂੰ ਛੇਵੀਂ ਤੇ ਸੱਤਵੀਂ ਦਾ ਰਿਜ਼ਲਟ ਸਿਰਫ ਇੰਨਾ ਕੀ ਨਿਕਲਦਾ।
1: ਕਿੰਨਾ?
2: ਹਾਂ ਬਈ, ਛੇਵੀਂ ਤੇ ਸੱਤਵੀਂ ਸਾਰੇ ਹੀ ਪਾਸ ਨੇ।
0: ਲੋਕ ਭਾਵੇਂ ਜੋ ਮਰਜ਼ੀ ਕਹਿਣ, ਸਾਡੇ ਪਾਦਾ ਸਾਰੇ ਹੀ ਮਾਸਟਰ ਚੰਗੇ ਨੇ, ਕਿਉਂਕਿ ਸਾਡੇ ਤਾਂ ਸਕੂਲ ਚ 7 ਸਾਲ ਹੁਣ ਤੱਕ ਤੀਆਂ ਵਾਂਗੂ ਲੰਘੇ ਨੇ।
1: ਜਿਹਨੂੰ ਇੰਨਾ ਸੱਚ ਬੋਲੇਗਾ ਕੁੱਟ ਤਾਂ ਪੈਣੀ ਪੈਣੀ ਹੈ।
0: ਉਹ ਚੱਲ ਮੈਂ ਤਾਂ ਸਕੂਲ ਚ ਪੜ੍ਹਦਾ ਸੀ, ਸਕੂਲ ਚ ਪੜ੍ਹਨ ਵਾਲੇ ਬੱਚਿਆਂ ਦੇ ਕੁੱਟ ਪੈਂਦੀ ਰਹਿੰਦੀ ਹੈ, ਕੋਈ ਖਾਸ ਗੱਲ ਨੀ। ਪਰ ਸਾਡੇ ਪਿੰਡ ਵਾਲਾ ਭਾਨਕਾ ਮੰਗਾ ਦੁਨੀਆਂ ਦਾ ਪਹਿਲਾ ਇਹੋ ਜਿਹਾ ਬੰਦਾ ਜਿਹੜਾ ਕਿਸੇ ਸਕੂਲ ਚ ਵੀ ਨੀ ਪੜਿਆ, ਫਿਰ ਵੀ ਉਹਨੇ ਮਾਸਟਰਾਂ ਤੋਂ ਕੁੱਟ ਖਾਧੀ ਹੋਈ ਹੈ।
1: ਉਹ ਬਈ ਮੰਗੇ ਨੂੰ ਮਾਸਟਰ ਨੇ ਕਦੇ ਕੁੱਟਿਆ?
0: ਮੰਗਾ ਤਾਂ ਯਾਰ ਆਪਣੀਆਂ ਮੱਝਾਂ ਚਾਰਦਾ ਫਿਰਦਾ ਸੀ।
1: ਅੱਛਾ,
0: ਉਹ ਇੱਕ ਮੱਝ ਦਿਮਾਗ ਚ ਪਤਾ ਨੀ ਕੀ ਗੱਲ ਆਈ, ਭੱਜ ਕੇ ਸਕੂਲ ਚ ਫੜ ਗਈ। ਉਹ ਸਕੂਲ ਚ ਮੱਝ ਨੇ ਪਾਤਾ ਭਰਥੂ, ਮਾਸਟਰਾਂ ਨੇ ਸਾਈਕਲ ਡੇਗ ਤੇ ਥਾਂ ਥਾਂ ਤੇ ਗੋਹਾ ਕਰਤਾ, ਤੇ ਮੰਗਾ ਮੱਝ ਨੂੰ ਲੱਭਦਾ ਲੱਭਦਾ ਜਦੋਂ ਸਕੂਲ ਚ ਵੜਿਆ ਤੇ ਮਾਸਟਰ ਨੇ ਫੜ ਲਿਆ। ਮਾਸਟਰ ਕਹਿੰਦਾ, ਹਾਂ ਓਏ ਮੱਝ ਤੇਰੀ ਹੈ? ਮੰਗਾ ਕਹਿੰਦਾ, ਹਾਂ ਜੀ ਮੇਰੀ ਹੈ। ਤੂੰ ਕਿਹੜੀ ਕਲਾਸ ਚ ਪੜ੍ਹਦਾ ਓਏ? ਮੰਗਾ ਕਹਿੰਦਾ, ਮੈਂ ਤਾਂ ਸਕੂਲ ਚ ਪੜ੍ਹਦਾ ਨੀ ਜੀ, ਮੇਰੇ ਭਾਰ ਤਾਂ ਕਾਲਾ ਅੱਖਰ ਮੱਝ ਬਰਾਬਰ ਹੈ। ਇਹ ਮਾਸਟਰ ਜੀ ਦਾ ਮਾਸਟਰ ਪੁਣਾ ਜਾਗ ਗਿਆ ਤੇ ਮੰਗੇ ਦਾ ਕਟਾਪਾ ਸ਼ੁਰੂ ਹੋ ਗਿਆ। ਸਕੂਲ ਚ ਪੜ੍ਹਦਾ ਨੀ ਤੂੰ, ਤੇਰੀ ਮੱਝ ਹੈ, ਸਕੂਲ ਚ ਵੀ ਨੀ ਪੜ੍ਹਦਾ ਹੈ? ਤੇ ਲਓ ਜੀ, ਪਹਿਲਾਂ ਮੰਗੇ ਦਾ ਕਟਾਪਾ ਹੋਇਆ ਤੇ ਫੇਰ ਮੱਝ ਦਾ ਕਟਾਪਾ ਕੀਤਾ ਮਾਸਟਰ ਜੀ ਨੇ।
1: ਅੱਛਾ
0: ਬਈ, ਮੰਗੇ ਨੇ ਉਸ ਦਿਨ ਕੁੱਟ ਖਾ ਕੇ ਉਸੇ ਵੇਲੇ ਹੀ ਸਹੁੰ ਖਾ ਲਈ ਕਿ ਅੱਜ ਤੋਂ ਬਾਅਦ ਜੋ ਮਰਜ਼ੀ ਹੋ ਜੇ
1: ਪੜ੍ਹਾਈ ਕਰਨੀ ਹੈ।
0: ਨਹੀਂ, ਮੱਝ ਦੀ ਬੇਇੱਜ਼ਤੀ ਨਹੀਂ ਹੋਣ ਦੇਣੀ, ਮੱਝ ਨੀ ਸਕੂਲ ਚ ਵੜਨ ਦੇ।
1: ਜਗਰੂ ਯਾਰ, ਤੇਰੀਆਂ ਗੱਲਾਂ ਵੀ ਕਮਾਲ ਹੀ ਹੁੰਦੀਆਂ ਨੇ। ਚੱਲ ਮੰਗੇ ਦੀ ਪੜ੍ਹਾਈ ਦੀ ਗੱਲ ਛੱਡੋ, ਆਪ ਜੀ ਜਰਾ ਇਹ ਦੱਸਣ ਦਾ ਕਸ਼ਟ ਕਰੋਗੇ ਕਿ ਆਪ ਜੀ ਨੇ ਉੱਚ ਵਿਦਿਆ ਕਿੱਥੋਂ ਪ੍ਰਾਪਤ ਕੀਤੀ?
0: ਤੈਨੂੰ ਇਸ ਗੱਲ ਦਾ ਪਤਾ ਨਹੀਂ?
1: ਨਹੀਂ
0: ਤਾਂ ਬੱਚੇ ਨੂੰ ਪਤਾ ਯਾਰ ਮੇਰੀ ਐਜੂਕੇਸ਼ਨ ਬਾਰੇ?
1: ਸੌ ਲੱਗੇ ਯਾਰ, ਮੈਨੂੰ ਨੀ ਪਤਾ,
0: ਮੈਂ ਦੱਸ ਦਿੰਦਾ ਤੈਨੂੰ।
1: ਦੱਸ,
0: ਮੇਰੀ ਮੁੱਢਲੀ ਸਿੱਖਿਆ ਤਾਂ ਫਿਰ ਪਿੰਡ ਦੇ ਸਕੂਲ ਚ ਹੋਈ, ਉਸ ਤੋਂ ਬਾਅਦ ਆਪ ਜੀ ਉਚੇਰੀ ਸਿੱਖਿਆ ਲਈ ਚਲੇ ਗਏ
1: ਵਿਦੇਸ਼।
0: ਨਹੀਂ, ਨਾਨਕਿਆਂ ਦੇ ਪਿੰਡ।
1: ਉਹ ਕਿਉਂ ਬਈ?
0: ਉਹ ਮੇਰਾ ਮਾਮਾ ਸਰਪੰਚ ਸੀ, ਉਹਨੇ ਸਾਡੇ ਘਰਦਿਆਂ ਨੂੰ ਕਹਿ ਤਾ, ਕਹਿੰਦਾ ਇੱਥੇ ਨੀ ਪਾਸ ਹੁੰਦਾ, ਮੈਂ ਸਰਪੰਚ ਆ, ਮੈਂ ਆਪ ਹੀ ਪਾਸਪੋਰਟ ਕਰਾਈ ਜਾਊਂ, ਇੱਥੇ ਭੇਜ ਦੋ।
1: ਦੇਖ ਯਾਰ, ਜੋ ਮਰਜ਼ੀ ਆ ਗੱਲ ਨਾ ਟਾਲ, ਤੂੰ ਅੱਜ ਮੈਨੂੰ 3-4 ਗੱਲਾਂ ਦੱਸ ਕਿ ਤੂੰ ਕਦੋਂ ਜੰਮਿਆ, ਕਿੱਥੇ ਜੰਮਿਆ।
0: ਇਹ ਨਾ ਪੁੱਛੀ ਕਿ ਕਿਉਂ ਜੰਮਿਆ,
1: ਇਹ ਨੀ ਪੁੱਛਦਾ, ਇਹ ਦੱਸ ਦੇ ਤੇਰੀ ਪੜ੍ਹਾਈ ਕਿੱਥੇ ਹੋਈ।
0: ਉਹ ਤੂੰ ਛੱਡ, ਮੈਂ ਸਾਰੀ ਆਪਣੀ ਆਤਮ ਕਥਾ ਸੁਣਾ ਦੇਣਾ ਯਾਰ, ਮੇਰੀ ਆਟੋ ਬਾਇਓਗ੍ਰਾਫੀ ਸੁਣ ਕਿ ਅਸੀਂ ਕੌਣ ਆ ਤੇ ਕਦੋਂ ਜੰਮੇ ਸੀ, ਕਿੱਥੇ ਜੰਮੇ ਸੀ ਤੇ ਕੀ ਹਰਕਤਾਂ ਕਰਦੇ ਰਹੇ ਹਾਂ। ਘੋਗੇ ਦਾ ਮਾਸੜ ਕਹਿੰਦਾ, ਜੇ ਮੈਨੂੰ ਅੱਜ ਕੰਬਲਾਂ ਦੇ ਨਾਲ 2.5 ਤੋਲੇ ਦਾ ਸੋਨੇ ਦਾ ਕੜਾ ਨਾ ਪਾਇਆ ਆਨੰਦ ਮੈਂ ਵੀ ਨਹੀਂ ਹੋਣ ਦੇਣੇ। ਘੋਗੇ ਦਾ ਬਾਪੂ ਕਹਿੰਦਾ, ਜੇ ਅੱਜ ਮਿਲਣੀ ਵੇਲੇ ਕੰਬਲਾਂ ਦੇ ਨਾਲ ਮੈਨੂੰ ਵੱਡੇ ਮੋਟਰਸਾਈਕਲ ਦੀਆਂ ਚਾਬੀਆਂ ਨਾ ਦਿੱਤੀਆਂ, ਮੈਂ ਇਹਨਾਂ ਤੱਕ ਗੱਲ ਪਹੁੰਚਣੀ ਨਹੀਂ ਦੇਣੀ। ਝੰਡੇ ਅਮਲੀ ਦਾ ਦਿਮਾਗ ਕੰਮ ਕਰ ਗਿਆ।
1: ਉਹ ਕਿਵੇਂ?
0: ਝੰਡਾ ਅਮਲੀ ਬੱਸ ਦੇ ਡਰਾਈਵਰ ਨੂੰ ਕਹਿੰਦਾ, ਆਪਣਾ ਹੀ ਮਤਲਬ ਡਰਾਈਵਰ ਸਾਹਿਬ ਜੀ, ਬੱਸ ਰੋਕ ਲੋ ਜੀ, ਮਤਲਬ ਬੱਸ ਥੰਮ ਦੋ ਜੀ ਤੇ ਮੈਨੂੰ ਲਾ ਦੋ ਜੀ। ਜਿਹੋ ਜਿਹੀਆਂ ਗੱਲਾਂ ਚੱਲਦੀਆਂ ਬੱਸ ਚ, ਉਸ ਹਿਸਾਬ ਨਾਲ ਬਰਾਤ ਸੁੱਕੀ ਨੀ ਮੁੜਦੀ ਜੀ। ਮਤਲਬ ਝੰਡਾ ਅਮਲੀ ਬੱਸ ਚ ਉਤਰ ਗਿਆ ਤੇ ਉਹੀ ਗੱਲ ਹੋਈ ਢੱਕਣਾ, ਜਿਹੜੀ ਦਾ ਝੰਡੇ ਨੂੰ ਡਰ ਸੀ।
1: ਕਿਹੜੀ?
0: ਝੰਡਾ ਅਮਲੀ ਤੁਰ ਕੇ 12:30 ਪਿੰਡ ਵਾਪਸ ਪਹੁੰਚਿਆ
1: ਤੇ ਬਰਾਤ
0: 1:30 ਆ ਗਈ ਕੁੱਟ ਖਾ ਕੇ। ਪਿੰਡ ਚ ਰੌਲਾ ਪੈ ਗਿਆ, ਸਾਰਾ ਪਿੰਡ ਇਕੱਠਾ ਹੋ ਗਿਆ। ਜਿਹੜਾ ਵੀ ਬਰਾਤੀ ਬੱਸ ਚ ਉਤਰਿਆ ਕਰੇ, ਕਿਸੇ ਦੀ ਕੂਹਣੀ ਟੁੱਟੀ ਹੋਈ, ਕਿਸੇ ਦਾ ਗੁੱਟ ਉਤਰਿਆ ਹੋਇਆ, ਕਿਸੇ ਦੀਆਂ ਉਂਗਲਾਂ ਜਾਂ ਮੁੱਚੀਆਂ ਹੋਈਆਂ। ਪਿੰਡ ਵਾਲੇ ਕਹਿੰਦੇ, ਯਾਰ ਇਹ ਕੀ ਗੱਲ ਹੋ ਗਈ ਬਰਾਤ ਨੂੰ?
1: ਫੇਰ ਝੰਡਾ ਕੀ ਕਹਿੰਦਾ?
0: ਝੰਡਾ ਕਹਿੰਦਾ, ਕੀ ਦੱਸੀਏ ਜੀ, ਮਤਲਬ ਮੇਨੀ ਵਾਲੇ ਕੰਬਲੀ ਇੰਨੇ ਭਾਰੀ ਸੀ ਜੀ, ਮਤਲਬ ਸਾਰੀ ਬਰਾਤ ਦੀ ਬਾਹਾਂ ਤੋੜਤੀਆਂ ਜੀ। ਮਤਲਬ
1: ਇਹਦੇ ਨਾਲ ਤਾਂ ਪਿੰਡ ਦੇ ਵਿੱਚ ਝੰਡੇ ਦੀ ਪੂਰੀ ਟੌਰ ਬਣ ਗਈ ਹੋਣੀ ਹੈ।
0: ਉਹ ਟੌਰ ਦੀ ਗੱਲ ਜਦ, ਇੱਕ ਵਾਰੀ ਟੌਰ ਬਣਾਉਣ ਦੇ ਚੱਕਰਾਂ ਚ ਝੰਡੇ ਦੀ ਬਹੁਤ ਬੇਇੱਜ਼ਤੀ ਹੋਈ ਸੀ।
1: ਉਹ ਕਿਵੇਂ?
0: ਸਾਡੇ ਪਿੰਡ ਚ 3-4 ਕਹਿੰਦੇ ਕਹਾਉਂਦੇ ਸਰਦਾਰ ਨੇ, ਜਿਨ੍ਹਾਂ ਕੋਲ ਚੰਗੀਆਂ ਜ਼ਮੀਨਾਂ ਜਾਇਦਾਦਾਂ ਨੇ, ਤੇ ਉਹ ਚਿੱਟੇ ਕੁੜਤੇ ਚਾਦਰੇ ਪਾ ਕੇ ਰੱਖਦੇ ਨੇ।
1: ਮਤਲਬ ਟੌਰ ਸਕੀਨੀ ਲਾ ਕੇ ਰੱਖਦੇ ਆ,
0: ਪੂਰੀ ਠਾਠ ਵਾੜ ਨਾਲ ਰਹਿੰਦੇ ਨੇ। ਤੇ ਉਹਨਾਂ ਨੂੰ ਪਿੰਡ ਚ ਲੋਕ ਕਹਿੰਦੇ ਨੇ, ਆ ਗਿਆ ਬਈ ਕਰਨੈਲ ਸਿਉ, ਉਹ ਜਾਂਦਾ ਬਈ ਮੱਗਰ ਸਿਉ, ਉਹ ਜਾਂਦਾ ਬਈ ਤੇਜਾ ਸਿਉ। ਝੰਡੇ ਨੇ ਸੋਚਿਆ ਸ਼ਾਇਦ ਇਹਨਾਂ ਨੂੰ ਮੱਗਰ ਸਿਉ ਤੇਜਾ ਸਿਉ ਤਾਂ ਕਹਿੰਦੇ ਨੇ ਵੀ ਇਹ ਚਿੱਟੇ ਕੁੜਤੇ ਚਾਦਰੇ ਪਾਉਂਦੇ ਨੇ, ਤੇ ਮੈਂ ਵੀ ਚਿੱਟਾ ਕੁੜਤਾ ਚਾਦਰਾ ਸਵਾ ਕੇ ਪਾਉਣਾ, ਸ਼ਾਇਦ ਮੈਨੂੰ ਲੋਕ ਕਹਿਣਗੇ ਉਹ ਜਾਂਦਾ ਬਈ ਝੰਡਾ ਸਿਉ। ਤੇ ਝੰਡੇ ਨੇ ਵੀ ਚਿੱਟਾ ਕੁੜਤਾ ਚਾਦਰਾ ਸਵਾ ਲਿਆ।
1: ਫੇਰ
0: ਕੀ? ਝੰਡੇ ਨੂੰ ਸੱਚਾਈ ਦਾ ਪਤਾ ਲੱਗ ਗਿਆ। ਝੰਡਾ ਕਹਿੰਦਾ, ਹੁਣ ਪਤਾ ਲੱਗ ਗਿਆ ਜੀ, ਮਤਲਬ ਸੱਚ ਗੱਲ ਕੀ ਹੈ, ਇਹ ਲੋਕ ਜਿਹੜੇ ਨੇ ਜੀ ਮਤਲਬ ਇਹ ਪੈਸੇ ਨੂੰ ਸਿਉਂ ਕਹਿੰਦੇ ਨੇ ਜੀ ਮਤਲਬ ਜਿਸ ਦਿਨ ਮੈਂ ਚਿੱਟੇ ਕੱਪੜੇ ਪਾਲੇ ਮੈਨੂੰ ਕਹਿੰਦੇ ਝੰਡਾ ਸਿਉਂ ਦੀ ਗੱਲ ਛੱਡੋ ਝੰਡਾ ਵੀ ਨੀ ਕਿਹਾ ਜਿਹੜਾ ਮਿਲਿਆ ਕਰੇ ਇਹੀ ਗੱਲ ਕਿਹਾ ਕਰੇ
1: ਕਿ
0: ਉਹ ਮਲੰਗਾ ਦੋ ਕਿੱਥੇ ਤੇਰੇ ਕੋਲ ਜ਼ਮੀਨ ਨੀ ਤੂੰ ਚਿੱਟੇ ਕੱਪੜੇ ਕਿਉਂ ਫੜੀ ਫਿਰਦਾ ਓਏ
1: ਉਹ ਯਾਰ ਪਿੰਡਾਂ ਵਾਲੇ ਦਾ ਖੇਡਾਂ ਵਾਲਾ ਰੁਝਾਨ ਤਾਂ ਹੋਊ ਬਈ ਕ੍ਰਿਕਟ ਦਾ ਅੱਜ ਕੱਲ ਸਾਰੇ ਖੇਡਦੇ ਆ
0: ਉਹ ਕ੍ਰਿਕਟ ਨੂੰ ਨਵੇਂ ਮੁੰਡੇ ਦਾ ਚੱਲ ਜਾਣਦੇ ਨੇ ਸਾਰੇ ਪਰ ਸਾਡੇ ਪਿੰਡ ਚ ਕੁਝ ਇਹੋ ਜਿਹੇ ਲੋਕ ਵੀ ਰਹਿੰਦੇ
3: ਸੋ ਦੋਸਤੋ ਤੁਸੀਂ ਜਿਹੜੀ ਕਮੇਡੀ ਸੁਣ ਰਹੇ ਸੀ ਇਹ ਨੇ ਜੀ ਮਾਨ ਸਾਹਿਬ ਜਿਹੜੇ ਅੱਜ ਕੱਲ ਤੁਹਾਡੇ ਚੀਫ ਮਿਨਿਸਟਰ ਨੇ ਹਾਂਜੀ ਵੰਡਰਫੁਲ ਸਟਾਰਟਿੰਗ ਦੇ ਵਿਚ ਕਾਫੀ ਵਧੀਆ ਫਸਟ ਕਲਾਸ ਕਮੇਡੀਅਨ ਰਹੇ ਨੇ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਆਪਣੀ ਕਮੇਡੀ ਦੇ ਥਰੂ ਸਟੇਜ ਸ਼ੋਅ ਦੇ ਥਰੂ ਹੀ ਇੰਨੇ ਪਾਪੂਲਰ ਹੋਏ ਕਿ ਇਹ ਪਹਿਲਾਂ MP ਬਣੇ ਹੁਣ ਸਾਡੇ ਚੀਫ ਮਿਨਿਸਟਰ ਇਹ ਸੀ ਜੀ ਮੇਰਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਆਪ ਜੀ ਨੂੰ ਪਸੰਦ ਆਇਆ ਹੋਵੇਗਾ ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮੇਰਾ ਇੱਥੇ ਹੀ ਖਤਮ ਹੁੰਦਾ ਹੈ ਤੇ ਅਗਲੇ ਹਫ਼ਤੇ ਫੇਰ ਸੈਟਰਡੇ ਸੰਡੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵਾਂਗੇ ਤੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਦੋਸਤਾਨਾ ਲਹਿਜੇ ਵਿੱਚ ਹਵਾਵਾਂ ਅਤੇ ਫਿਜ਼ਾਵਾਂ ਵਿੱਚ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੀ ਸੋਚ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰ ਸੈਲਫ, ਹਾਉ ਡੂ ਯੂ ਸੀ, ਪ੍ਰਵਾਸ ਰੇਡੀਓ ਇਜ ਯੂਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰ ਸੈਲਫ, ਹਾਉ ਡੂ ਯੂ ਸੀ ਇਟ ਇਸ ਵੰਡਰਫੁਲ ਵਰਲਡ ਵਿਦ ਯੂਰ ਵਾਚਿੰਗ ਆਈਜ਼ ਐਂਡ ਐਕਸਪੀਰੀਅੰਸ। We respect you and your viewers. That's the beauty of your lovely radio station. Dosto, pehle hour vich aaj main gal baat karanga gwandiyan te, gwand. Te dusre hour vich Dr. Sophia Bhat te unna de husband ਡਾਕਟਰ ਸੁਰਵਿੰਦਰ ਬਾਠ ਜੀ ਹੁਣੀ ਆਉਣਗੇ, ਦੋਵੇਂ ਡੈਂਟਿਸਟ ਨੇ ਤੇ ਅਸੀਂ ਦੰਦਾਂ ਦੀ ਦੇਖ ਰੇਖ ਤੇ ਉਹਨਾਂ ਦੀਆਂ ਬਿਮਾਰੀਆਂ ਬਾਰੇ ਗੱਲਬਾਤ ਕਰਾਂਗੇ, ਉਹਨਾਂ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਾਂਗੇ। ਤੇ ਜਿਸ ਤਰ੍ਹਾਂ ਮੈਂ ਹਰ ਵਾਰੀ ਅਰਜ ਕਰਦਾ ਕਿ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਪਰ ਮੇ ਵੀ ਕਿਸੇ ਨੇ ਡਾਕਟਰ ਕੋਲੋਂ ਕੋਈ ਕੁਐਸਚਨ ਪੁੱਛਣਾ ਹੋਵੇ ਤੇ ਉਹ ਸਾਨੂੰ ਕਾਲ ਕਰ ਸਕਦਾ ਪ੍ਰੋਗਰਾਮ ਦੇ ਵਿੱਚ ਹੀ, ਸ਼ਾਰਟਕਟ ਲਫ਼ਜ਼ਾਂ ਦੇ ਵਿੱਚ, ਤੇ ਆਪਣਾ ਬਿਲਕੁਲ ਜਿਹੜਾ ਤੁਸੀਂ ਇੱਕ ਹੀ ਕੁਐਸਚਨ ਕਰ ਸਕਦੇ ਹੋ, ਜੇ ਤੁਸੀਂ ਮੈਕਸੀਮਮ ਦੋ ਕੁਐਸਚਨ ਕਰ ਲੈਣੇ ਨੇ ਉਹਨਾਂ ਨਾਲ, ਅਸੀਂ ਉਹਨਾਂ ਦਾ ਪ੍ਰਾਈਵੇਟ ਟੈਲੀਫੋਨ ਤੁਹਾਡੇ ਤੱਕ ਪਹੁੰਚਦਾ ਕਰ ਦਿਆਂਗੇ। ਜਿਹੜੀ ਤੁਸੀਂ ਡਿਟੇਲ ਚ ਉਹਨਾਂ ਨਾਲ ਗੱਲਬਾਤ ਕਰਨੀ ਹੋਏਗੀ ਉਹ ਤੁਸੀਂ ਉਹਨਾਂ ਨੂੰ ਬਾਅਦ ਵਿੱਚ ਵੀ ਕਰ ਸਕਦੇ ਹੋ, ਠੀਕ ਹੈ ਜੀ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਔਨ www.parvazradio.com। ਬਿਲਕੁਲ ਜੀ, www.parvazradio.com। ਦੋਸਤੋ, ਆਪ ਤੇ ਤੁਸੀਂ ਸੁਣਦੇ ਹੀ ਹੋ, ਆਪਣੇ ਪੰਜਾਂ ਸੱਤਾਂ ਦਸਾਂ ਸੱਜਣਾ ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ। ਵੀ ਸ਼ੈਲ ਬੀ ਵੈਰੀ ਗ੍ਰੇਟਫੁਲ ਟੂ ਯੂ, ਥੈਂਕ ਯੂ ਵੈਰੀ ਮਚ। ਬਿਨਾਂ ਤੀਲੀ ਤੋਂ ਜੀਭ ਲਾ ਅੱਗ ਦਿੰਦੀ ਤੇ ਅੱਗ ਲਾ ਕੇ ਬੁਝਾਉਣੀ ਬਹੁਤ ਔਖੀ, ਭਾਈ ਬਿਨਾਂ ਤੀਲੀ ਤੋਂ ਜੀਭ ਲਾ ਅੱਗ ਦਿੰਦੀ ਅੱਗ ਲਾ ਕੇ ਬੁਝਾਉਣੀ ਬਹੁਤ ਔਖੀ, ਕਲਾ ਕਲੇਸ਼ ਹੀ ਫੁੱਟ ਦਾ ਬੀਜ ਹੁੰਦੀ ਤੇ ਕਲਾ ਪਾ ਕੇ ਦਬਾਉਣੀ ਬਹੁਤ ਔਖੀ।
ਬਿਨਾਂ ਚੁਗਲੀ ਚੁਗਲਖੋਰ ਨੂੰ ਸੂਲ ਉੱਠੇ। ਗੱਲ ਮੂੰਹ ਤੇ ਸੁਣਾਉਣੀ ਬਹੁਤ ਔਖੀ, ਇਸ਼ਾਰਾ ਅਕਲ ਨੂੰ ਲਫ਼ਜ਼ ਬੇਕਾਰ ਹੁੰਦੇ, ਪਰ ਪੱਲੇ ਮੂਰਖ ਦੇ ਪਾਉਣੀ ਬਹੁਤ ਔਖੀ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਸੱਜਣੋ ਅੱਜ ਸੈਟਰਡੇ ਹੈ ਤੇ 17 ਜਨਵਰੀ ਹੋ ਗਈ ਹੈ, ਠੀਕ ਹੈ ਜੀ, ਤੇ ਅੱਜ ਧੁੱਪ ਬਹੁਤ ਸੋਹਣੀ ਲੱਗੀ, ਮਜ਼ਾ ਆ ਗਿਆ। ਪਿਛਲਿਆਂ ਕਈ ਦਿਨਾਂ ਤੋਂ ਧੁੱਪ ਨਹੀਂ ਸੀ ਲੱਗੀ, ਬਹੁਤ ਸੋਹਣੀ ਧੁੱਪ ਲੱਗੀ ਅੱਜ, ਤੇ ਲੋਹੜੀ ਤੋਂ ਬਾਅਦ ਦਿਨ ਬੈਟਰ ਹੁੰਦੇ ਜਾਂਦੇ ਨੇ ਤਕਰੀਬਨ ਹੌਲੀ ਹੌਲੀ ਹੌਲੀ ਹੌਲੀ, ਤੇ ਟੈਂਪਰੇਚਰ ਦੋਸਤੋ ਅੱਜ ਸੀ ਜੀ 12, ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 7:46 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਨੋਟ ਕਰ ਲਓ ਪਲੀਜ਼, 0049-1714869-514, 0071-4-48-69-514। ਜਿਸ ਤਰ੍ਹਾਂ ਮੈਂ ਅੱਜ ਕੀਤੀ ਹੈ, ਵੈਸੇ ਅਸੀਂ ਕਾਲਾਂ ਤੇ ਨਹੀਂ ਲੈਂਦੇ ਸੈਟਰਡੇ, ਪਰ ਅੱਜ ਤੁਸੀਂ ਜਦੋਂ ਡਾਕਟਰ ਸੋਫੀਆ ਬਾਠ ਜੀ ਹੁਣੀ ਆਉਣਗੇ, ਉਹਨਾਂ ਨੂੰ ਸ਼ਾਰਟਕਟ ਲਫ਼ਜ਼ਾਂ ਚ ਅਗਰ ਕੋਈ ਕੁਐਸਚਨ ਪੁੱਛਣਾ ਚਾਹੋ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਸੋ ਆਪਾਂ ਤੁਹਾਨੂੰ ਇੱਕ ਨਾ ਪਿਆਰਾ ਜਿਹਾ ਗਾਣਾ ਸੁਣਾਉਣ ਤੋਂ ਪਹਿਲਾਂ ਇੱਕ ਨਾ ਵਪਾਰਕ ਸੁਨੇਹਾ ਦੇ ਦਈਏ ਕਿ ਫਰਗੈਸਨ ਜੀ ਨਿਕਸ ਆਊਟੋ ਐਪਸੀਲੋਨ ਆਊਟੋ ਰਾਈਫਲ ਐਪਸੀਲੋਨ, ਠੀਕ ਹੈ ਜੀ, ਅਫਰੀਕਨ ਸਟਰਾਸ ਹੈ 106 6 6 5 ਮਿਲਾਈਨ ਰੈਪਰਾਤੂਰਨ ਆਲਾ ਫਬਰੀਕਾਟ ਰਾਈਫਲ ਉਂਦ ਰੇਡ ਆਕਸਫਰਮੈਸੂ ਕਲੀਮਾ ਸਰਵੇਸ ਅਸਰ ਸਟਾਈਲ ਟੋਫ ਉਂਦ ਆਰ ਊ ਅਸੋ ਬੈਸਟ ਸਰਵੇਸ ਗੁਨਸਟਿਕ ਪ੍ਰਾਈਸ। ਸੋ ਦੋਸਤੋ, ਸਾਡੇ ਸ਼ਹਿਰ ਵਿਚ ਇਕ ਬਹੁਤ ਪੁਰਾਣੀ ਆਟੋ ਵਰਕ ਸਟਾਡਾ ਹੈ ਆਟੋ ਰਾਈਫਲ ਆ ਐਪਸੀਲੋਨ, ਤੇ ਉਹ ਹੈਗੀ ਹੈ ਜੀ ਫਰੀਡਨ ਸਟਰਾਸੇ 146 ਦੇ ਵਿਚ, ਰੇਟ 165 ਮਿਲ ਲਾਈਨ ਦੇ ਵਿਚ। ਤੁਸੀਂ ਕਿਸੇ ਕਿਸਮ ਦੀ ਵੀ ਰਿਪੇਅਰ ਕਰਾਉਣੀ ਹੋਏ, ਕੋਈ ਪਾਰਟ ਤੁਹਾਨੂੰ ਚਾਹੀਦਾ ਹੋਏ, ਜਿਹੜੇ ਰਾਈਫਲ ਸਮਰ ਤੇ ਵਿੰਟਰ ਵਾਲੇ ਵੀ ਤੇ ਰੇਡੇ ਜਿਹੜੇ ਨੇ ਉਹਨਾਂ ਦੇ ਰਿਮ ਬੜੇ ਬੜੇ ਸਟਾਈਲਿਸ਼ ਨੇ ਉਹਨਾਂ ਦੇ ਕੋਲ, ਅਕਸਫਰ ਬੈਸੂ ਕਲੀਮਾ ਸਰਵਿਸ ਅਸਲ ਸਟਾਈਲ ਟੁਫ ਉਂਦ ਆਲ, ਬਹੁਤ ਵਧੀਆ ਸਰਵਿਸ ਉਹਨਾਂ ਦੀ, ਤੇ ਪ੍ਰਵਾਸ ਰੇਡੀਓ ਦਾ ਨਾਂ ਲੈਣ ਤੇ ਦੋਸਤੋ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਸੋ ਭੁੱਲਣਾ ਨਹੀਂ ਜੀ ਆਟੋ ਰਾਈਫਲ ਆ ਐਪਸੀਲੋਨ ਫਰੀਡਮ ਸਟਰਾਸੇ 146 ਦੇ ਵਿਚ। ਸੋ ਦੋਸਤੋ, ਮੈਂ ਇੱਕ ਪਿਆਰਾ ਜਿਹਾ ਗਾਣਾ ਪੇਸ਼ ਕਰਨ ਜਾ ਰਿਹਾ, ਤੇ ਉਹ ਗਾਣਾ ਜੀ ਪੁਰਾਣਾ ਜਿਹਾ ਗਾਣਾ ਬੜਾ ਸੋਹਣਾ, ਸੁਰਿੰਦਰ ਕੌਰ ਤੇ ਬੀਬੀ ਪ੍ਰਕਾਸ਼ ਕੌਰ ਦੋਨਾਂ ਦੀਆਂ ਆਵਾਜ਼ਾਂ ਦੇ ਵਿਚ। ਲਓ ਜੀ ਗਾਣਾ ਹਾਜ਼ਰ ਹੈ, ਤੇ ਘੁੰਮਣ ਸਾਹਿਬ ਇਹ ਗਾਣਾ ਅਸੀਂ ਕਰਦੇ ਹਾਂ ਜੀ ਤੁਹਾਡੇ ਨਾਲ।

0: ਵਾਰੀ ਵਾਹ ਵੰਡਰਫੁਲ ਸੌਂਗ। ਦੋਸਤੋ ਮੈਂ ਆਵਾਜ਼ ਹੀ ਆਨ ਕਰਨੀ ਭੁੱਲ ਗਿਆ ਸਾਂ, ਇਸ ਕਰਕੇ ਥੋੜਾ ਜ਼ਿਆਦਾ ਦੇਰ ਲੱਗਿਆ, ਮੈਂ ਬੋਲੀ ਜਾਣ ਡਿਆ ਸਾਂ ਤੇ ਮੈਨੂੰ ਬਾਅਦ ਚ ਲਾ।
1: ਆ ਲੋ ਜੀ ਕੋਈ ਅਗਲਾ ਗਾਣਾ ਸ਼ੁਰੂ ਹੋ ਗਿਆ ਜੇ, ਮੈਨੂੰ ਗਾਣਾ ਬੰਦ ਕਰ ਲੈਂਦੇ ਹੋ। ਹੋਏ ਹੋਏ ਕੀ ਯਾਦਾਂ ਤੇਰੀਆਂ ਬਾਬਾ, ਇਹ ਕਿੱਦਾਂ ਆ ਗਿਆ ਜੀ ਗਾਣਾ, ਇਹ ਕੋਈ ਮਿਸਪਲੇਸ ਹੋ ਗਿਆ ਸੀ ਮੇਰੇ ਕੋਲੋਂ, ਮੈਂ ਜੱਟੀ ਪੰਜਾਬ ਦੀ ਹਾਂ।
0: ਸੋ ਦੋਸਤੋ ਉਹ ਗਾਣੇ ਤੋਂ ਅਗਲਾ ਗਾਣਾ ਸ਼ੁਰੂ ਹੋ ਗਿਆ ਤੇ ਲਓ ਸਾਡੀ ਤੁਹਾਡੀ ਗੱਲਬਾਤ ਜਿਹੜੀ ਹੈ ਨਾ ਉਹ ਹੁਣ ਸ਼ੁਰੂ ਹੋ ਜਾਂਦੀ ਹੈ। ਥੋੜੀ ਜੀ ਈਕੋ ਆ ਰਹੀ ਸੀ, ਮੈਂ ਉਹ ਚੈੱਕ ਕਰ ਰਿਹਾ ਵੀ ਈਕੋ ਕਿਧਰੋਂ ਕਿਉਂ ਆ ਰਿਹਾ, ਮੇਰਾ ਖਿਆਲ ਹਟ ਗਈ ਆ, ਨਹੀਂ ਹਟ ਜੇ ਹਟ ਜੀ ਨਹੀਂ ਭਾਈ। ਮੈਂ ਗੱਲ ਕਰਨ ਲੱਗਾ ਦੋਸਤੋ ਗੁਆਂਢੀਆਂ ਤੇ, ਗੁਆਂਢੀ ਕਿੰਨਾ ਪਿਆਰਾ ਲਫ਼ਜ਼ ਹੈ, ਠੀਕ ਹੈ ਜੀ, ਕਿੰਨਾ ਪਿਆਰ ਤੇ ਮਿੱਤਰਤਾ ਭਰਿਆ ਲਫ਼ਜ਼ ਹੈ, ਤੇ ਗੁਆਂਢਣ ਇਹਦੇ ਤੋਂ ਵੀ ਸੋਹਣਾ ਲਫ਼ਜ਼ ਹੈ ਜਿਹਦੇ ਚੋਂ ਪਿਆਰ ਮਿਠਾਸ ਸ਼ੇਅਰ ਕਈ ਕਵਿਤਾਵਾਂ ਤੇ ਅਨੇਕ ਰਿਸ਼ਤੇ ਨਿਕਲਦੇ ਨੇ। ਕਿੰਨਾ ਦੋਸਤੀ ਤੇ ਮੁਹੱਬਤ ਨਾਲ ਭਰਿਆ, ਗੁਆਂਢ ਲਫ਼ਜ਼ ਹੈ ਇਹ, ਸਾਡਾ ਗੁਆਂਢੀ ਹੈ ਜਾਂ ਇਹ ਲੜਕੀ ਸਾਡੇ ਗੁਆਂਢੀ ਦੀ ਧੀ ਹੈ, ਫਲਾਣਾ ਸਾਡੇ ਗੁਆਂਢੀ ਮਹੱਲੇ ਚ ਰਹਿੰਦਾ, ਇਹ ਮੁੰਡਾ ਸਾਡਾ ਗੁਆਂਢੀ ਪਿੰਡ ਦਾ, ਜਾਂ ਫਿਰ ਸਾਨੂੰ ਕੋਈ ਗੁਆਂਢੀ ਮੁਲਕ ਦਾ ਮਿਲ ਪਵੇ ਤੇ ਅਸੀਂ ਉਹਨੂੰ ਵੱਧ ਤੋਂ ਵੱਧ ਲਿਫਟ ਕਰਾਵਾਂਗੇ। ਜਿਵੇਂ ਦੋਸਤੋ ਪਾਕਿਸਤਾਨ ਤੇ ਹਿੰਦੁਸਤਾਨ ਦਾ ਆਪਣਾ ਇੱਟ ਕੁੱਤੇ ਦਾ ਵੈਰ ਹੈ, ਬਿਲਕੁਲ ਠੀਕ ਹੈ ਨਾ, ਪਰ ਵਿਦੇਸ਼ਾਂ ਵਿੱਚ ਰਹਿੰਦੇ ਹਿੰਦੁਸਤਾਨੀਆਂ ਦੀਆਂ ਤੇ ਪਾਕਿਸਤਾਨੀਆਂ ਦੀਆਂ ਆਪਸ ਵਿੱਚ ਗੂੜੀਆਂ ਯਾਰੀਆਂ ਨੇ, ਕਦੀ ਵੀ ਤੂੰ ਤੂੰ ਮੈਂ ਨਹੀਂ ਹੋਈ, ਭਾਵੇਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਲੱਗੀ ਹੋਵੇ, ਕਿਉਂਕਿ ਵਿਦੇਸ਼ੀ ਵਸਦੇ ਲੋਕਾਂ ਨੂੰ ਪਤਾ ਕਿ ਸਾਨੂੰ ਆਪਸ ਵਿੱਚ ਵਪਾਰ ਕਰਨਾ ਚਾਹੀਦਾ, ਲੜਨਾ ਨਹੀਂ ਚਾਹੀਦਾ, ਅਸੀਂ ਸਾਰੇ ਮਸਲੇ ਟੇਬਲ ਤੇ ਵੀ ਹੱਲ ਕਰ ਸਕਦੇ ਹਾਂ। ਲੋਕ ਆਪਸ ਵਿੱਚ ਪਿਆਰ ਕਰਦੇ ਨੇ, ਇੰਡੀਆ ਤੇ ਪਾਕਿਸਤਾਨ ਦੀ ਪਬਲਿਕ ਜਿਹੜੀ ਆ ਉਹ ਆਪਸ ਵਿੱਚ ਪਿਆਰ ਹੈ ਉਹਨਾਂ ਦਾ ਕਾਫੀ, ਸਾਡੇ ਲੀਡਰ ਸਾਡੇ ਤੇ ਲੜਾਈਆਂ ਠੋਸਦੇ ਨੇ। ਜਦੋਂ ਭਾਰਤੀ ਧਾਰਮਿਕ ਜਥੇ ਨਨਕਾਣਾ ਸਾਹਿਬ ਜਾਂਦੇ ਨੇ, ਪਾਕਿਸਤਾਨੀ ਭਰਾਵਾਂ ਵੱਲੋਂ ਭਾਰਤੀ ਲੋਕਾਂ ਦੀ ਵੱਧ ਤੋਂ ਵੱਧ ਹਮਦਰਦੀ ਇੱਜ਼ਤ ਤੇ ਸੇਵਾ ਕੀਤੀ ਜਾਂਦੀ ਹੈ, ਨੋ ਡਾਊਟ ਯਾਰ, ਬੜਾ ਪਿਆਰ ਕਰਦੇ ਨੇ ਜਦੋਂ ਸਾਡੇ ਜਥੇ ਉਧਰ ਜਾਂਦੇ ਨੇ, ਸਾਰੇ ਦੇ ਸਾਰੇ ਕਾਫੀ ਪਿਆਰ ਕਰਦੇ ਨੇ ਉਹ ਲੋਕ। ਖਰੀਦੋ ਫਰੋਖਤ ਦੇ ਸਮੇਂ ਦੁਕਾਨਾਂ ਵਾਲੇ ਉਹਨਾਂ ਤੋਂ ਪੈਸੇ ਨਹੀਂ ਲੈਂਦੇ ਤੇ ਜਾਂ ਫਿਰ ਲੱਗੀ ਕੀਮਤ ਤੇ ਸੌਦਾ ਦੇ ਦਿੰਦੇ ਨੇ, ਜੂਸ ਤੇ ਚਾਹਾਂ ਵਾਲੇ ਵਾਜਾਂ ਮਾਰ ਮਾਰ ਕੇ ਮੁਫ਼ਤ ਚਾਹ ਪਿਉਂਦੇ ਨੇ। ਯਾਰ ਇਨ੍ਹਾਂ ਇਨ੍ਹਾਂ ਪਿਆਰੇ ਲੋਕਾਂ ਦਾ ਅਹਿਸਾਨ ਅਸੀਂ ਕਿਸ ਤਰ੍ਹਾਂ ਚੁਕਾ ਪਾਵਾਂਗੇ, ਹੱਦ ਦਰਜੇ ਦਾ ਪਿਆਰ ਹੈ। ਪਰ ਬਾਰਡਰਾਂ ਤੇ ਅਸੀਂ ਗੋਲੀ ਨਾਲ ਗੱਲ ਕਰਦੇ ਹਾਂ, ਕਿਉਂਕਿ ਇਹ ਸਰਕਾਰਾਂ ਦਾ ਡਿਪਾਰਟਮੈਂਟ ਜੀ ਹੋਇਆ, ਆਮ ਪਬਲਿਕ ਦਾ ਨਹੀਂ ਨਾ ਬਾਰਡਰਾਂ ਦਾ ਡਿਪਾਰਟਮੈਂਟ, ਸਰਕਾਰਾਂ ਦਾ ਪਬਲਿਕ ਵਿੱਚ ਅਸੀਂ ਕਿਸ ਤਰ੍ਹਾਂ ਪਿਆਰ ਯਾਰੀ ਦੋਸਤੀ ਤੇ ਜਖੀਆਂ ਪੈਂਦੀਆਂ ਨੇ, ਪਰ ਬਾਰਡਰਾਂ ਤੇ ਅਸੀਂ ਗੋਲੀ ਨਾਲ ਗੱਲ ਕਰਦੇ ਹਾਂ। ਖਾਸ ਕਰਕੇ ਵਾਹਗਾ ਬਾਰਡਰ ਦੀ ਉਹ ਪਰੇਡ, ਭਾਈ ਹਰ ਬੰਦੇ ਦਾ ਆਪੋ ਆਪਣਾ ਜਾਇਜ਼ਾ ਜਾਂ ਮਨ ਪਸੰਦ ਜਾਂ ਨਾ ਪਸੰਦ ਹੁੰਦੀ ਹੈ, ਪਰ ਉਹ ਪਰੇਡ ਮੈਨੂੰ ਤੇ ਪਸੰਦ ਨਹੀਂ। ਅਸੀਂ ਇੱਕ ਦੂਜੇ ਨੂੰ ਨਫ਼ਰਤ ਦਾ ਸੰਦੇਸ਼ ਦਿੰਦੇ ਹਾਂ, ਕੁੱਕੜਾਂ ਵਾਂਗੂ ਖੰਭ ਖਲਾਰਦੇ ਹੋਏ। ਆ ਕੁੱਤਿਆਂ ਵਾਲੀ ਲੜਾਈ ਯਾਰ ਉੱਥੇ ਬਿਲਕੁਲ ਉਸੇ ਤਰ੍ਹਾਂ ਹੈ ਨਾ, ਪੂਰਾ ਜ਼ੋਰ ਲਾ ਦਿੰਦੇ ਹਾਂ। ਕਿ ਮੈਂ ਤੇਰੇ ਨਾਲ ਲੱਤ ਉੱਚੀ ਚੁੱਕ ਸਕਦਾ ਤੇ ਦੂਸਰਾ ਪਾਕਿਸਤਾਨੀ ਕਹੇਗਾ ਮੈਂ ਤੇਰੇ ਤੋਂ ਵੀ ਲੱਤਾਂ ਉੱਚੀਆਂ ਕਰ ਸਕਦਾ ਵਾਂ। ਦੱਸੋ ਦੁਨੀਆਂ ਕਿੱਥੇ ਪਹੁੰਚ ਗਈ, ਸਾਡਾ ਲੱਤਾਂ ਚੁੱਕਣ ਦਾ ਹੀ ਮੁਕਾਬਲਾ ਅਜੇ ਬਾਰਡਰ ਤੇ ਨਹੀਂ ਮੁੱਕਣ ਡਿਆ ਹੈਗਾ। ਕਦੀ ਬਾਹਾਂ ਤਾਂ ਕਰ, ਕਦੀ ਠਾਂ ਕਰ, ਕਦੀ ਮੁੱਛਾਂ ਤੇ ਵੱਟ ਚਾੜ, ਕਦੀ ਅੱਡੀਆਂ ਮਾਰੋ ਜ਼ਮੀਨ ਦੇ ਉੱਤੇ। ਦੁਨੀਆਂ ਕਿੱਥੇ ਪਹੁੰਚ ਗਈ ਹੈ, ਸਾਡੇ ਵਿੱਚ ਅੱਜ ਤੱਕ ਸਿਰਫ ਲੱਤਾਂ ਉੱਚੀਆਂ ਕਰਨ ਦਾ ਹੀ ਮੁਕਾਬਲਾ ਚੱਲਣ ਡਿਆ। ਉਧਰ ਨਾਰੇ ਲੱਗਣਗੇ ਇੰਡੀਆ ਮੁਰਦਾਬਾਦ, ਇਧਰ ਨਾਰੇ ਲੱਗਣਗੇ ਪਾਕਿਸਤਾਨ ਮੁਰਦਾਬਾਦ। ਦੋਵੇਂ ਮੁਲਕ ਨਫ਼ਰਤ ਨੂੰ ਬੜਾਵਾ ਦੇ ਰਹੇ ਨੇ ਇਸ ਪਰੇਡ ਵਿਚ। ਇਹ ਨਫ਼ਰਤ ਦਾ ਬਾਂਦਰ ਡਾਂਸ ਬੰਦ ਹੋਣਾ ਚਾਹੀਦਾ। ਇਹ ਪਰੇਡ ਪਿਆਰ, ਇੱਜ਼ਤ ਤੇ ਸੁਭ ਇਛਾਵਾਂ ਵਾਲੀ ਵੀ ਹੋਣੀ ਚਾਹੀਦੀ ਹੈ ਯਾਰ। ਹੈ ਇਹ ਕੀ ਹੋਇਆ ਚੰਗਾ ਰੋਜ਼ ਸ਼ਾਮ ਨੂੰ ਮਤਲਬ ਕਿ ਜਾ ਕੇ ਉੱਥੇ ਕਦੀ ਮੋਢੇ ਚੁੱਕ, ਕਦੀ ਅੱਖਾਂ ਕੱਢ, ਕਦੀ ਮੁੱਛਾਂ ਖਿੱਚ ਤੇ ਕਦੀ ਕੁਛ ਨਾ ਕੁਛ। ਉਤੋਂ ਸਾਡੀਆਂ ਕੌਮਾਂ ਯੂਰਪ ਵਾਂਗੂ ਵਿਕਸਿਤ ਵੀ ਤੇ ਨਹੀਂ ਨਾ। ਅਨਪੜ੍ਹਤਾ ਤੇ ਧਰਮ ਦਾ ਖਰਾਬ ਤਲੋਕਾਤਾਂ ਵਿਚ ਵੱਡਾ ਰੋਲ ਹੈ, ਅਨਪੜ੍ਹਤਾ ਤੇ ਧਰਮ ਦਾ। ਗੱਲ ਕੀ ਜੀ, ਜਿਸ ਜਗ੍ਹਾ ਨਾਲ ਵੀ ਗੁਆਂਢ ਲੱਗ ਜਾਏ ਹੈ ਉਥੋਂ ਕੋਈ ਦੋਸਤੀ ਤੇ ਉਹਦੇ ਉਸ ਜਗ੍ਹਾ ਨਾਲ ਕੋਈ ਦੋਸਤੀ ਤੇ ਰਿਸ਼ਤਾ ਜਿਹਾ ਪੈਦਾ ਹੋ ਜਾਂਦਾ ਤੇ ਉਹ ਜਗ੍ਹਾ ਪਿਆਰੀ ਲੱਗਣ ਵੀ ਲੱਗ ਜਾਂਦੀ ਆ। ਪਾਕਿਸਤਾਨੀ ਭਰਾਓ, ਭਾਰਤੀ ਜਨਤਾ ਖਾਸ ਕਰਕੇ ਪੰਜਾਬੀ ਤੁਹਾਨੂੰ ਬਹੁਤ ਪਿਆਰ ਕਰਦੇ ਤੇ ਤੁਹਾਡਾ ਵੀ ਪਿਆਰ ਜਿਹੜਾ ਮੈਂ ਬਿਆਨ ਕਰ ਚੁੱਕਾ। ਸਿਆਣੇ ਕਹਿੰਦੇ ਨੇ ਕਿ ਤੁਹਾਡਾ ਗੁਆਂਢੀ ਤੁਹਾਡੇ ਭਰਾਵਾਂ ਤੇ ਰਿਸ਼ਤੇਦਾਰਾਂ ਤੋਂ ਵੀ ਨੇੜੇ ਹੁੰਦਾ। ਦੂਰ ਦੇ ਰਿਸ਼ਤੇਦਾਰ ਤੇ ਟਾਈਮ ਸਿਰ ਪਹੁੰਚ ਕੇ ਤੁਹਾਡੀ ਮਦਦ ਹੀ ਨਹੀਂ ਕਰ ਸਕਦੇ ਜੇ ਤੁਸੀਂ ਮੁਸੀਬਤ ਚ ਪੈ ਜਾਂਦੇ ਹੋ। ਇਸੇ ਤਰ੍ਹਾਂ ਤੁਹਾਡੇ ਭਰਾ ਭਾਈ ਵੀ ਅੰਦਰ ਬਾਹਰ ਸਰਵਿਸਾਂ ਕਰਦੇ ਨੇ, ਪਰ ਮੁਸੀਬਤ ਪੈ ਜਾਣ ਤੇ, ਐਨ ਮੌਕੇ ਤੇ ਛਾਲ ਮਾਰ ਕੇ ਮੈਦਾਨ ਚ ਤੁਹਾਡਾ ਗੁਆਂਢੀ ਆਉਂਦਾ। ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿਹਦੇ ਵਿਚ ਗੁਆਂਢੀ ਤੇ ਮੁਹੱਲੇ ਵਾਲੇ ਹੀ ਬਚਾਉਂਦੇ ਨੇ ਤੁਹਾਨੂੰ ਅਚਾਨਕ ਮੁਸੀਬਤ ਪੈ ਜਾਣ ਤੇ। ਚੰਗੇ ਗੁਆਂਢੀ ਉਹ ਸਾਰੇ ਕੰਮ ਕਰਦੇ ਨੇ ਜੋ ਤੁਹਾਡੇ ਸਕੇ ਭੈਣ ਭਰਾ ਕਰਦੇ ਨੇ। ਸ਼ਹਿਰ ਪਿੰਡਾਂ ਵਿਚ ਦੋਸਤੋ ਤੁਹਾਡੀ ਕਿਸੇ ਨਾਲ ਵੀ ਦੁਸ਼ਮਣੀ ਹੋ ਸਕਦੀ ਹੈ, ਪਰ ਆਪਣੇ ਗੁਆਂਢ ਤੇ ਮੁਹੱਲੇ ਨਾਲ ਬਣਾ ਕੇ ਰੱਖੋ। ਗੁਆਂਢੀਆਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦੇਣਾ ਤੁਹਾਡਾ ਫਰਜ਼, ਤੁਹਾਡਾ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਬੁਨਿਆਦੀ ਫਰਜ਼ ਹੈ ਯਾਰ ਸਾਡਾ। ਸਾਡੇ ਸਮਾਜ ਤੇ ਇੱਕ ਕਹਾਵਤ ਵੀ ਹੈ ਕਿ ਚੰਦਰਾ ਗੁਆਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ। ਉਹ ਗੱਲ ਏਦਾਂ ਇਹ ਵੀ ਹੋ ਸਕਦਾ ਕਿ ਚੰਦਰੇ ਗੁਆਂਢ ਤੁਸੀਂ ਹੋਵੋ ਤੇ ਕਹਿ ਕਹਿਣ ਦੂਜਿਆਂ ਨੂੰ ਗਏ ਹੋ ਤੁਸੀਂ। ਚੰਗੇ ਗੁਆਂਢੀ ਕੁਦਰਤ ਵੱਲੋਂ ਤੋਹਫ਼ਾ ਹੁੰਦੇ ਨੇ, ਨੋ ਡਾਊਟ। ਹਮਸਾਇਆ ਮਾਂ ਪਿਓ ਜਾਇਆ, ਪਰ ਪਵਿੱਤਰ ਕੁਰਾਨ ਸ਼ਰੀਫ ਵਿਚ ਵੀ ਲਿਖਿਆ ਕਿ ਜਦੋਂ ਤੁਸੀਂ ਰੱਜ ਕੇ ਖਾ ਪੀ ਕੇ ਸੌਣ ਲੱਗਦੇ ਹੋ ਤੇ ਗੁਆਂਢੀ ਦਾ ਵੀ ਫਿਰ ਖਿਆਲ ਰੱਖੋ, ਕਿਤੇ ਉਹ ਵਿਚਾਰਾ ਭੁੱਖਾ ਤੇ ਨਹੀਂ ਸੌ ਰਿਹਾ। ਜੇ ਉਹ ਭੁੱਖੇ ਨੇ ਤੇ ਤੁਹਾਡਾ ਰੱਜ ਕੇ ਡਕਾਰ ਮਾਰਨੇ, ਘਰਾੜੇ ਮਾਰਨੇ ਹਰਾਮ ਹੈ, ਤਾਂ ਤੁਹਾਡਾ ਗੁਆਂਢੀ ਤੇ ਭੁੱਖਾ ਸੁੱਤਾ ਹੈ ਯਾਰ। ਤੁਸੀਂ ਕੁਛ ਥੋੜਾ ਬਹੁਤਾ ਉਹਦਾ ਕਹਿਣ ਦਾ ਮਤਲਬ ਹੈ ਕਿ ਉਹਦੀ ਹੈਲਪ ਕਰ ਸਕਦੇ ਹੋ ਥੋੜੀ ਬਹੁਤੀ। ਤੁਸੀਂ ਉਹਦੇ ਗੁਆਂਢੀ ਹੋ ਤੇ ਦੂਜੇ ਪਾਸੇ ਹੋਰ ਵੀ ਉਹਦਾ ਕੋਈ ਗੁਆਂਢੀ ਹੈਗਾ। ਕਿੱਡੀ ਸੋਹਣੀ ਗੱਲ ਹੈ ਯਾਰ, ਅਗਰ ਏਦਾਂ ਹੀ ਹੈ ਗੁਆਂਢੀ ਗੁਆਂਢੀ ਦਾ ਖਿਆਲ ਰੱਖੇ, ਠੀਕ ਹੈ ਜੀ, ਪਿੰਡ ਗਲੀ ਗਲੀ ਦਾ ਖਿਆਲ ਰੱਖੇ, ਪਿੰਡ ਪਿੰਡ ਦਾ ਖਿਆਲ ਰੱਖੇ, ਸ਼ਹਿਰ ਸ਼ਹਿਰ ਦਾ ਤੇ ਮੁਲਕ ਮੁਲਕ ਦਾ, ਫਿਰ ਮਰ ਕੇ ਜੰਨਤ ਜਾਣ ਦੀ ਕੋਈ ਜ਼ਰੂਰਤ ਨਹੀਂ, ਜਿਉਂਦਿਆਂ ਹੀ ਜੰਨਤ ਹੈ
1: ਯਾਰ। ਜਦੋਂ ਸਾਰੇ ਇੱਕ ਦੂਜੇ ਨਾਲ ਹਮਦਰਦੀ ਪਿਆਰ ਨਾਲ ਤੇ ਰਿਸਪੈਕਟ ਨਾਲ ਬੋਲਣਗੇ
0: ਤੇ ਜਿਉਂਦੇ ਹੀ ਜੰਨਤ ਹੈ। ਆ ਜਿਹੜੀ ਜੰਨਤ ਦੀਆਂ ਤੁਸੀਂ ਗੱਲਾਂ ਕਰਦੇ ਹੋ ਨਾ, ਇਹ ਤੇ ਨਾ ਅੱਜ ਤੱਕ ਕਿਸੇ ਨੇ ਵੇਖੀ ਹੈ ਤੇ ਨਾ ਹੀ ਕਿਸੇ ਨੇ ਉਧਰੋਂ ਆ ਕੇ ਜੰਨਤ ਵੱਲੋਂ ਆ ਕੇ ਦੱਸਿਆ। ਪਰ ਨਰਕ ਸਵਰਗ ਦਾ ਰੌਲਾ ਅਸਾਂ ਸਭ ਤੋਂ ਜ਼ਿਆਦਾ ਪਾ ਕੇ ਨਾ ਆਪਣੀ ਜ਼ਿੰਦਗੀ ਅਸਾਂ ਇੱਥੇ ਹੀ ਨਰਕ ਬਣਾਈ ਹੈ। ਇੰਨਾ ਕੁ ਰੌਲਾ ਨਰਕ ਸਵਰਗ ਦਾ ਸਵੇਰ ਤੋਂ ਸ਼ੁਰੂ ਹੋ ਜਾਂਦੇ ਨੇ ਸਾਡੇ ਠਾਕਰ ਦੁਆਰੇ, ਸਾਰੇ ਜਿੰਨੇ ਦੁਆਰੇ ਨੇ ਸਾਰਾ ਦਿਨ ਇਹੋ ਹੀ ਗੱਲਾਂ ਹੁੰਦੀਆਂ ਨੇ। ਯੂਟਿਊਬ ਖੋਲੋ, ਬੜੇ ਬੜੇ ਲੈਕਚਰ ਦੇਣ ਵਾਲੇ ਬੈਠੇ ਹੋਣਗੇ। ਹਾਂਜੀ, ਚਲੋ ਉਹਨਾਂ ਦਾ ਛੱਡੋ ਗੱਲਾਂ, ਉਹਨਾਂ ਨੇ ਜ਼ਿੰਦਗੀ ਨਰਕ ਬਣਾ ਛੱਡੀ ਹੈ ਲੋਕਾਂ ਦੀ। ਇਸੇ ਕਰਕੇ ਦੋਸਤੋ ਹੁਣ ਸਾਨੂੰ ਨਰਕ ਵੇਖਣ ਵਾਸਤੇ ਨਰਕ ਚ ਜਾਣ ਦੀ ਜ਼ਰੂਰਤ ਨਹੀਂ ਗੀ, ਜਦੋਂ ਅਸੀਂ ਆਪੇ ਧਰਤੀ ਨਰਕ ਬਣਾ ਛੱਡੀ ਹੈ। ਬਾਕੀ ਰਹਿ ਗਈਆਂ 72 ਹੂਰਾਂ, ਸਾਡੀ ਸੋਹਣੀ ਧਰਤੀ ਹੂਰਾਂ ਨਾਲ ਭਰੀ ਪਈ ਹੈ। ਇਹਨਾਂ ਹੂਰਾਂ ਦਾ ਸਾਥ ਮੰਨਣ ਵਾਸਤੇ ਯਾਰ ਤੁਹਾਡੇ ਕੋਲ ਅਕਲ ਦੀਆਂ ਡਿਗਰੀਆਂ ਵੀ ਤੇ ਹੋਣੀਆਂ ਚਾਹੀਦੀਆਂ, ਤੁਸੀਂ ਬੰਦੇ ਵੀ ਤੇ ਹੋਣੇ ਚਾਹੀਦੇ ਹੋ। ਪੂਜਾ ਪਾਠਾਂ ਨਮਾਜ਼ਾਂ ਨਾਲ ਨਹੀਂ ਹੂਰਾਂ ਮਿਲਦੀਆਂ, ਪਰ ਚਲੋ ਤੁਹਾਨੂੰ ਤੁਹਾਡੀ ਰਾਏ ਮੁਬਾਰਕ। ਤੁਸੀਂ ਅਕਸਰ ਸਮਾਜ ਚ ਵਹਿੰਦੇ ਹੋ, ਪੜਿਆ ਲਿਖਿਆ ਮੁੰਡਾ ਜੋ ਚੰਗੀ ਪੋਸਟ ਤੇ ਲੱਗਾ ਹੋਵੇ, ਭਾਵੇਂ ਕੱਦ 5 ਫੁੱਟ 2 ਇੰਚ ਹੀ ਹੋਵੇ, ਕਾਲਾ ਰੰਗ ਉੱਤੋਂ ਮੂੰਹ ਤੇ ਮਾਤਾ ਦੇ ਦਾਗ ਹੋਣ, ਪਰ ਵਿਆਹਿਆ ਉਹ ਹੂਰ ਨਾਲ ਹੋਵੇਗਾ ਕਿਉਂਕਿ ਸਰਕਾਰੀ ਨੌਕਰੀ, ਹਾਂਜੀ ਚੰਗੀ ਤਨਖਾਹ। ਮੈਂ ਗੁਆਂਢੀਆਂ ਦੀਆਂ ਗੱਲਾਂ ਕਰਦਾ ਕਰਦਾ ਪਤਾ ਨਹੀਂ ਹੂਰਾਲ ਕਿਉਂ ਧਿਆਨ ਚਲਾ ਗਿਆ। ਐਨੀ ਹੋ ਗੱਲ ਮੁੱਕੀ ਜੀ, ਜਿਵੇਂ ਰੱਬ ਹਰ ਥਾਂ ਹਾਜ਼ਰ ਨਹੀਂ ਤੇ ਉਹਨੇ ਘਰ ਘਰ ਮਾਂ ਭੇਜ ਦਿੱਤੀ, ਮਾਂ ਧਰਤੀ ਤੇ ਰੱਬ ਦੀ ਅੰਬੈਸਡਰ ਹੁੰਦੀ ਹੈ। ਇਸੇ ਤਰ੍ਹਾਂ ਤੁਹਾਡੇ ਭੈਣ ਭਰਾ ਤੁਹਾਥੋਂ ਦੂਰ ਤੇ ਸੱਜੇ ਖੱਬੇ ਨੇ, ਵਿਧਾਤਾ ਨੇ ਕੋਈ ਸੋਹਣਾ ਪਿਆਰਾ ਹਮਦਰਦ ਗੁਆਂਢੀ ਇਹ ਭੂਮਿਕਾ ਨਿਭਾਉਣ ਵਾਸਤੇ ਤੁਹਾਡੇ ਗੁਆਂਢ ਭੇਜ ਦਿੱਤਾ, ਤੇ ਤੁਹਾਡਾ ਵੀ ਤੇ ਉਹ ਹੀ ਫਰਜ਼ ਬਣਦਾ, ਤੁਸੀਂ ਵੀ ਤੇ ਉਨੇ ਹੀ ਹਮਦਰਦ ਬਣੋ ਜਿੰਨਾ ਉਹ ਹੈਗਾ ਤੁਹਾਡਾ। ਪਰ ਉਹਨਾਂ ਤੋਂ ਪਹਿਲਾਂ ਇੱਕ ਚੰਗੀ ਭੂਮਿਕਾ ਤੁਸੀਂ ਨਿਭਾਉਣੀ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਗਲੀ ਮੁਹੱਲੇ ਵਾਲੇ ਤੁਹਾਨੂੰ ਆਉਂਦਿਆਂ ਜਾਂਦਿਆਂ ਸਤਿ ਸ੍ਰੀ ਅਕਾਲ ਸਲਾਮ ਕਹਿਣ, ਤਾਂ ਪਹਿਲਾਂ ਬਾਦਸ਼ਾਹ ਤੁਸੀਂ ਸਲਾਮ ਕਹਿਣੀ, ਫਤਿਹ ਬੁਲਾਉਣੀ ਸ਼ੁਰੂ ਤੁਹਾਨੂੰ ਕਰਨੀ ਪਏਗੀ, ਹੈ ਨਾ। ਪਰ ਸਾਡੀ ਸੋਚ ਹੈ, ਅਸੀਂ ਕਿਸ ਤਰ੍ਹਾਂ ਦੇ ਹਾਂ, ਸਾਡੀ ਮੈਂਟੈਲਿਟੀ ਹੈ, ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਤੇ ਨਾਸਾਂ ਉੱਚੀਆਂ ਹੀ ਰਹਿਣ, ਪਰ ਹਰ ਆਉਂਦਾ ਜਾਂਦਾ ਮੈਨੂੰ ਸਤਿ ਸ੍ਰੀ ਅਕਾਲ ਬੁਲਾਏ। ਉਹ ਬੰਦਾ ਪੁੱਛੇ ਹਰ ਆਉਂਦਾ ਜਾਂਦਾ ਤੈਨੂੰ ਕਿਉਂ ਨਮਸਕਾਰ ਕਰੇ ਬਈ, ਤੇਰੇ ਕੋਲੋਂ ਲੋਕਾਂ ਨੇ ਫੀਸ ਮਾਫ਼ ਕਰਵਾਉਣੀ ਹੈ ਜਾਂ ਲੋਕੀ ਤੇਰੇ ਕੋਲੋਂ ਲੈ ਕੇ ਖਾਂਦੇ ਨੇ? ਇਹ ਤੇ ਰਿਸਪੈਕਟ ਨੂੰ ਰਿਸਪੈਕਟ ਹੈ, ਪਿਆਰ ਨੂੰ ਪਿਆਰ ਹੈ। ਜਦੋਂ ਜ਼ਿੰਦਗੀ ਦੇ ਨਾਲ ਵਾਹ ਪਵੇ ਫਿਰ ਅਸਲੀਅਤ ਦਾ ਪਤਾ ਲੱਗਦਾ ਕਿ ਸਮੇਂ ਸਮੇਂ ਅਨੁਸਾਰ ਹਰ ਚੀਜ਼ ਆਪਣਾ ਬੁਨਿਆਦੀ ਕਿਰਦਾਰ ਬਦਲਦੀ ਹੈ। ਭਾਈ ਗੁਆਂਢੀ ਭੈਣ ਭਰਾਵਾਂ ਦਾ ਰੋਲ ਵੀ ਨਿਭਾਉਂਦੇ ਨੇ ਤੇ ਸੱਕੇ ਭੈਣ ਭਰਾਵਾਂ ਵਿਚ ਸ਼ਰੀਕਾਚਾਰੀ ਵੀ ਪੈਦਾ ਹੋ ਜਾਂਦੀ ਹੈ, ਤੁਸੀਂ ਆਮ ਵਹਿੰਦੇ ਹੋ। ਇਹ ਸਭ ਕੁਝ ਹਾਲਾਤਾਂ ਤੇ ਡਿਪੈਂਡ ਕਰਦਾ। ਜਿਹੜਾ ਵੀ ਤੁਹਾਡੇ ਨਜ਼ਦੀਕ ਬਹੁਤੀ ਦੇਰ ਰਹੇਗਾ ਹੌਲੀ ਹੌਲੀ ਉਹਦਾ ਪਿਆਰ ਜਾਂ ਦੋਸਤੀ ਘਟਦੀ ਜਾਂਦੀ ਹੈ, ਨਫ਼ਰਤ ਈਰਖਾ ਸਾੜਾ ਹੌਲੀ ਹੌਲੀ ਹੌਲੀ ਹੌਲੀ ਵੱਧਦਾ ਜਾਏਗਾ, ਉਹਦੀ ਹੀ ਇੱਜ਼ਤ ਵੀ ਕਰਨੋਂ ਹਟ ਜਾਂਗੇ। ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਪਤਾ ਕੀ ਹੈ? ਜਿਸ ਤਰ੍ਹਾਂ ਹਸਬੈਂਡ ਵਾਈਫ ਨਵੇਂ ਨਵੇਂ ਵਿਆਹ ਚ ਉਹ ਇੱਕ ਦੂਜੇ ਦੇ ਮੂੰਹ ਵਿਚ ਬੁਰਕੀਆਂ ਪਾਉਂਦੇ ਨੇ, ਹੈ ਨਾ, ਤੇ ਵਿਆਹ ਤੋਂ ਪਹਿਲਾਂ ਜਿਹੜੀ ਗਰਲਫ੍ਰੈਂਡ ਹੁੰਦੀ ਹੈ ਉਹਨੂੰ ਕੌਫੀ ਪਿਆਉਣ ਡਏ ਹੋਣਗੇ, ਤੇ ਜੇ ਖੰਘ ਵੀ ਆਏਗੀ ਨਾ ਤੇ ਮੂੰਹ ਅੱਗੇ ਰੁਮਾਲ ਰੱਖ ਕੇ ਐਕਸਕਿਊਜ਼ ਮੀ ਦੱਸ ਬੱਲੇ, ਇੰਨਾ ਮਤਲਬ ਕਿ ਇਹਨਾਂ ਦੇ ਸਟਾਈਲਿਸ਼ ਲੋਕ ਨੇ। ਹਾਂਜੀ, ਮੈਂ ਨਾ ਕਿ ਖੰਘਣ ਲੱਗੇ ਵੀ ਐਕਸਕਿਊਜ਼ ਮੀ, ਤੇ 2-3 ਸਾਲ ਵਿਆਹ ਨੂੰ ਜਦੋਂ ਨਿਕਲ ਜਾਂਦੇ ਨੇ ਤੇ ਫਿਰ ਉਹ ਰੱਬ ਦਾ ਹੀ ਵਾਸਤਾ ਮੈਨੂੰ ਰੁਮਾਨ ਨਾਲ ਤੇ ਰੋਟੀ ਖਾ ਲੈਣ ਦੇ, ਤੇਰਾ ਤੇ ਲੈਕਚਰ ਮੁੱਕਣਾ ਹੀ ਨਹੀਂ। ਤੇ 5-7 ਸਾਲ ਬਾਅਦ ਜਦੋਂ ਦੋ ਕੁ ਬੱਚੇ ਵੀ ਹੋ ਜਾਂਦੇ ਨੇ ਤੇ ਬੌਸ ਦੀਆਂ ਝਿੜਕਾਂ ਖਾਂਦਾ ਬੰਦਾ ਗੰਦੀ ਟ੍ਰੈਫਿਕ ਚ ਵੀ ਗਾਲਾਂ ਕੱਢਦਾ ਤੇ ਆਉਂਦਾ ਹੈ, ਲੋਕਾਂ ਨਾਲ 2-4 ਹੁੰਦਿਆਂ ਘੱਟ ਤਨਖਾਹ ਜ਼ਿਆਦਾ ਖਰਚਿਆਂ ਬਾਰੇ ਵਿਚਾਰਾ ਸੋਚਦਾ ਆਉਂਦਾ, ਭਜਲ ਹੋਇਆ ਹੁੰਦਾ ਤੇ ਘਰ ਦਾ ਬੂਹਾ ਖੜਕਾਏਗਾ, ਬੂਹਾ ਖੋਲਦੀ ਵਾਈਫ ਕਹੇਗੀ ਆ ਗਏ ਹੋ ਜੀ, ਉਹ ਕਿਆ ਆਇਆ ਨਾ ਬਾਹਰੋਂ, ਕਹਿੰਦਾ ਨਹੀਂ ਮੇਰਾ ਭੂਤ ਆਇਆ, ਮੈਂ ਤੇ ਅਜੇ ਅੱਧਾ ਘੰਟਾ ਠਹਿਰ ਕੇ ਆਉਣਾ। ਵੇਖੋ ਗੁੱਸਾ ਬਾਹਰ ਦਾ, ਉਹ ਜਨਾਨੀ ਨੇ ਸਗੋਂ ਵੈਲਕਮ ਕੀਤਾ, ਕਹਿੰਦਾ ਮੈਂ ਮੇਰਾ ਤੇ ਭੂਤ ਆਇਆ, ਮੈਂ ਤੇ ਅਜੇ ਅੱਧਾ ਘੰਟਾ ਠਹਿਰ, ਤੈਨੂੰ ਨੀ ਰਹਿੰਦਾ ਮੈਂ ਆ ਗਿਆ। ਇਹ ਗੁੱਸਾ ਦੋਸਤੋ ਬਾਹਰ ਦਾ, ਬਾਹਰ ਦੀ ਮਾਰਕੀਟ ਚ ਛੱਡ ਕੇ ਆਇਆ ਕਰੋ, ਕਲੇਸ਼ ਤੁਸੀਂ ਵਧਾਉਂਦੇ ਹੋ ਤੇ ਦੋਸ਼ ਤੁਸੀਂ ਅਗਲੇ ਤੇ ਲਾਉਂਦੇ ਹੋ। ਜਿਉਂ ਜਿਉਂ ਉਮਰ ਵੱਧਦੀ ਜਾਵੇਗੀ ਤੇ ਲੜਾਈ ਹਸਬੈਂਡ ਵਿਦ ਵਾਈਫ ਦੀ ਵੀ ਸੀਰੀਅਸ ਹੁੰਦੀ ਜਾਵੇਗੀ, ਉਹ ਵੀ ਜ਼ਿਆਦਾ ਹੁੰਦਾ। ਇਹ ਵੀ ਜ਼ਿੰਦਗੀ ਦੀ ਇੱਕ ਹਕੀਕਤ ਹੈ ਦੋਸਤੋ, ਪਰ ਸਾਰੇ ਲੜਦੇ ਹੀ ਨਹੀਂ, ਲੋਕਾਂ ਦੀ ਬੜੀ ਬੜੀ ਅੰਡਰਸਟੈਂਡਿੰਗ ਵੀ ਹੈਗੀ ਹੈ ਪਰ ਬਹੁਤ ਘੱਟ। ਠੀਕ ਹੈ ਜੀ, ਇੱਕ ਵਾਰੀ ਨਾ ਕਿਸੇ ਦੀ ਆਪਣੀ ਵਾਈਫ ਨਾਲ ਨਹੀਂ ਸੀ ਬਣਦੀ, ਜਾਂ ਗੱਲ ਗੱਲ ਤੇ ਉਹਨੇ ਉਹਦੇ ਨੁਕਸ ਕੱਢੀ ਜਾਣੇ, ਉਹਨੇ ਉਹਦੇ ਨੁਕਸ ਕੱਢੀ ਜਾਣੇ, ਤੇ ਉਹ ਇੱਕ ਸਾਧਕੋ ਗਿਆ ਬੰਦਾ, ਕਹਿੰਦਾ ਬਾਬਾ ਜੀ ਤੁਸੀਂ ਬੜੇ ਪਹੁੰਚੇ ਹੋ ਤੇ ਇੱਕ ਮੇਰੀ ਤਕਲੀਫ ਤੇ ਦੂਰ ਕਰੋ। ਕਹਿੰਦਾ ਦੱਸੋ। ਕਹਿੰਦਾ ਜੀ ਮੈਂ ਆਪਣੀ ਵਾਈਫ ਵੱਸ ਚ ਕਰਨੀ ਹੈ, ਮੈਨੂੰ ਇੱਕ ਤਵੀਤ ਦਿਓ। ਬਾਬਾ ਤਵੀਤ ਜੀ ਵੰਡਦਾ ਸੀ ਤੇ ਬਾਬਾ ਕਹਿੰਦਾ ਵੇ ਪੁੱਤਰ ਗੱਲ ਸੁਣ, ਦੁਨੀਆਂ ਦਾ ਕਿਹੜਾ ਬੰਦਾ, ਕਿਹੜੀ ਜਨਾਨੀ ਤੂੰ ਵੱਸ ਚ ਕਰਨੀ ਹੈ ਨਾ ਉਹ ਹੋ ਜਾਏਗੀ, ਤੂੰ ਗੁਆਂਢਣ ਵੱਸ ਚ ਕਰਨੀ ਹੈ ਉਹ ਵੀ ਮਿੰਟਾਂ ਸਕਿੰਟਾਂ ਦਾ ਕੰਮ ਹੈ, ਹਾਂਜੀ ਤੂੰ ਕੋਈ ਕਿਸੇ ਨੂੰ ਵੀ ਵੱਸ ਚ ਕਰਨਾ, ਮੇਰੇ ਕੋਲ ਤਵੀਤ ਹੈਗੇ ਨੇ। ਪਰ ਵਾਈਫ ਵੱਸ ਚ ਕਰਨ ਵਾਲਾ ਤਵੀਤ ਅਜੇ ਤੱਕ ਬਣਿਆ ਹੀ ਨਹੀਂ। ਤੇ ਉਹ ਕਹਿੰਦਾ ਬਾਬਾ ਜੀ ਕੁਛ ਤੇ ਕਰੋ। ਕਹਿੰਦਾ ਕੁਛ ਮੈਂ ਕੀ ਕਰਾਂ, ਤਵੀਤ ਹੀ ਹੈ ਨਹੀਂ, ਜੇ ਤਵੀਤ ਬਣਿਆ ਹੁੰਦਾ ਵਾਈਫ ਵੱਸ ਚ ਕਰਨ ਦਾ ਤੇ ਮੈਂ ਇੰਨੇ ਤਵੀਤ ਵੰਡਦਾ ਤੇ ਮੈਂ ਆਪਣੀ ਵਾਈਫ ਨਾ ਵੱਸ ਚ ਕਰ ਲੈਂਦਾ, ਮੈਂ ਐਵੇਂ ਹੀ ਸਾਧ ਬਣਿਆ ਬੈਠਾ ਇੱਥੇ। ਕਹਿੰਦਾ ਬਾਬਾ ਜੀ ਫਿਰ ਕੋਈ ਕੋਈ ਉਪਾਅ ਦੱਸੋ। ਕਹਿੰਦਾ ਉਪਾਅ ਇਹ ਕਿ ਤੂੰ ਆਪਣੀ ਵਾਈਫ ਦੀ ਉਹ ਜਿਹੜਾ ਕੰਮ ਕਰੇ ਤਾਰੀਫ ਕਰਿਆ ਕਰ, ਤੇ ਜਦੋਂ ਕਿਤੇ ਖਾਣਾ ਖੁਣਾ ਬਣਾਏ ਨਾ ਭਾਵੇਂ ਲੰਘੇ ਨਾ, ਤੂੰ ਕਹਿਣਾ ਆਏ ਹਾਏ ਅੱਜ ਤੇ ਕਮਾਲ ਕਰਕੇ ਧਰ ਦਿੱਤੀ ਹੈ ਤੁਸੀਂ, ਬਾਹਰ ਤੁਸੀਂ ਦਾਲ ਬਣਾਈ ਹੈ ਕਿਤੇ, ਆ ਕਿਤੇ ਤੁਸੀਂ ਛੋਲੇ ਬਣਾਏ ਨੇ। ਲਓ ਜੀ ਕੋਈ ਤਿਉਹਾਰ ਦਾ ਦਿਨ ਸੀ, ਉਹ ਸਵੇਰੇ ਹੀ ਉੱਠਿਆ ਤੇ ਸਮੋਸੇ ਤੇ ਉਹ ਕੋਈ ਚਟਣੀ ਚੁਟਣੀ ਤੇ ਕੋਈ ਪੂਰੀ ਤੇ ਉਹ ਇੱਕ ਛੋਲੇ ਪਲੇਟ ਚ ਪਾ ਕੇ ਉਹਦੀ ਵਾਈਫ ਨੇ ਉਹਨੂੰ ਦਿੱਤੇ। ਉਹ ਇੱਕ ਸਮੋਸਾ ਖਾ ਕੇ ਤੇ ਕਹਿੰਦਾ ਹਾਏ ਹਾਏ ਹਾਏ ਤੂੰ ਤੇ ਕਮਾਲ ਕਰ ਦਿੱਤੀ ਹੈ, ਐਡਾ ਸੋਹਣਾ ਖਾਣਾ, ਐਡਾ ਵਧੀਆ ਖਾਣਾ, ਇਹੋ ਜਿਹੇ ਤੇ ਲਵਾਈ ਵੀ ਨਹੀਂ ਵਧੀਆ ਬਣਾਉਂਦੇ। ਜਨਾਨੀ ਨੇ ਚਕਲਾ ਚੁੱਕ ਕੇ ਲਿਆਂਦਾ ਆਪਣੇ ਕਿਚਨ ਵਿੱਚੋਂ, 3-4 ਧਰ ਦਿੱਤੇ ਉਹਦੇ ਤੇ ਕਹਿੰਦੀ ਹੈ ਸਾਰੀ ਉਮਰ ਤੂੰ ਮੇਰੇ ਖਾਣੇ ਚ ਨੁਕਸ ਕੱਢਦਾ ਰਿਹਾ, ਅੱਜ ਗੁਆਂਢਣ ਦੇ ਕੇ ਗਈ ਹੈ ਸਮੋਸੇ ਜੇ ਵੋ ਤੇ ਤੂੰ ਉੱਤਰੀ ਕੋਲ ਬੰਦੇ ਦਾ, ਉਹ ਵਿਚਾਰੇ ਨੇ ਕੁੱਟ ਖਾ ਲਈ। ਸੱਜਣੋ ਇਹੋ ਜਿਹੇ ਵੀ ਗੁਆਂਢੀ ਹੁੰਦੇ ਨੇ ਜਿਹੜੇ ਇੱਕ ਦੂਜੇ ਨੂੰ ਫੁੱਟੀ ਅੱਖ ਨਹੀਂ ਪਾਉਂਦੇ, ਉਹ ਆਪਣੇ ਲਾਭ ਦੀ ਇੰਨੀ ਪਰਵਾਹ ਨਹੀਂ ਕਰਦੇ ਜਿੰਨਾ ਫਿਕਰ ਉਹਨਾਂ ਨੂੰ ਗੁਆਂਢੀਆਂ ਦੇ ਨੁਕਸਾਨ ਕਰਨ ਦਾ। ਉਹਨਾਂ ਵੀ ਭਾਵੇਂ ਉਹਨਾਂ ਦੀ ਭਾਵੇਂ ਆਪਣੀ ਇੱਕ ਅੱਖ ਜਾਂਦੀ ਰਹੇ ਪਰ ਗੁਆਂਢੀ ਦੀਆਂ ਦੋਵੇਂ ਅੱਖਾਂ ਕੱਢ ਕੇ ਫਿਰ ਉਹਨਾਂ ਕੋਲੋਂ ਖੁਸ਼ੀ ਨਹੀਂ ਜੇ ਸਾਂਭੀ ਜਾਂਦੀ। ਤੇ ਇੱਕ ਵਾਰੀ ਏਦਾਂ ਹੀ ਹਾਂਜੀ ਇੱਕ ਬੰਦੇ ਦੇ ਉੱਤੇ ਦੇਵਤਾ ਖੁਸ਼ ਹੋ ਗਿਆ, ਉਹਨੂੰ ਕਹਿੰਦਾ ਮੰਗ ਜੋ ਕੁਝ ਮੰਗਣਾ ਪਰ ਜੋ ਤੂੰ ਮੰਗੇਗਾ ਉਹ ਤੂੰ ਡਬਲ ਤੇਰੇ ਗੁਆਂਢੀ ਨੂੰ ਮਿਲਣੇ। ਅੱਛਾ ਇਹਨੇ ਕੀ ਕੀਤਾ ਜੀ, ਕਾਰ ਮੰਗੀ, ਗੁਆਂਢੀ ਦੇ ਘਰ 2 ਕਾਰਾਂ ਖਲੋ ਗਈ, ਇਹਨੂੰ ਇਹਦੇ ਸੜ ਬਲ ਗਿਆ। ਇਹਨੇ ਕੀ ਕੀਤਾ ਵੀ ਉਹ ਇੱਕ ਬੜਾ ਸੋਹਣਾ ਮਹਿਲ ਕੋਠੀ, ਉਹ ਇਹਦੇ ਇੱਕ ਕੋਠੀ ਪਈ, ਗੁਆਂਢੀ ਦੇ 2 ਕੋਠੀਆਂ ਪੈ ਗਈਆਂ, ਇਹਦੇ ਕੋਲੋਂ ਬਰਦਾਸ਼ਤ ਨਾ ਹੋਏ। ਹੁਣ ਇਹਨੇ ਮੰਗਣਾ ਵੀ ਕਦੇ, ਇਹਨੇ ਫਿਰ ਨਾ ਉਹਨੂੰ ਗੁਆਂਢੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਉਣਾ ਸੀ ਤੇ ਦੇਵਤੇ ਨੂੰ ਕਹਿੰਦਾ ਮੇਰੀ ਇੱਕ ਅੱਖ ਜਾਂਦੀ ਕੱਢ ਲਓ ਜਾਂ ਖਰਾਬ ਹੋ ਜੇ। ਲਓ ਜੀ ਇਹਨੇ ਆਪਣੀ ਇੱਕ ਅੱਖ ਖਰਾਬ ਕਰਾ ਲਈ ਤੇ ਗੁਆਂਢੀ ਦੀਆਂ 2 ਕੀਤੀਆਂ। ਅਕਸਰ ਵੇਖਣ ਚ ਆਇਆ ਕਿ ਚੰਦਰੇ ਗੁਆਂਢੀ ਆਪਣੇ ਗੁਆਂਢੀ ਦੀਆਂ ਗਲਤ ਹਵਾਵਾਂ ਫਿਰਾਉਂਦੇ ਨੇ, ਆਪਣੇ ਘਰ ਨਾਲੋਂ ਉਹਨਾਂ ਨੂੰ ਗੁਆਂਢੀਆਂ ਦੇ ਘਰ ਦੀ ਜ਼ਿਆਦਾ ਖਬਰ ਹੁੰਦੀ ਜੇ। ਅਗਰ ਗੁਆਂਢੀਆਂ ਦੀ ਕਿਸੇ ਕੰਮ ਚ ਵੀ ਬਦਖੋਰੀ ਹੋਵੇ ਤਾਂ ਸਾੜੇ ਵਾਲੇ ਗੁਆਂਢੀਆਂ ਨੂੰ ਖੁਸ਼ੀ ਦੇ ਟੀਕੇ ਲੱਗ ਜਾਂਦੇ ਜੇ। ਇਕ ਵਾਰੀ ਨਾ ਦੋ ਪੇਂਡੂ ਜਨਾਨੀਆਂ ਪਤਕਣ ਚੋਂ ਪਾਥੀਆਂ ਲੈਣ ਵਾਸਤੇ ਟੋਕਰੀਆਂ ਜਿਹੀਆਂ ਲੈ ਕੇ ਗਈਆਂ, ਇਕ ਕਾਰ ਆਈ, ਕਾਰ ਵਾਲਿਆਂ ਬਰੇਕ ਮਾਰੀ, ਬਰੇਕ ਮਾਰੀ ਤੇ ਉਨ੍ਹਾਂ ਦੇ ਕੋਲ ਨਾ ਸ਼ਗਨ ਵਾਲਾ ਟੋਕਰਾ ਜਿਹਾ ਜਿਹਦੇ ਚ ਫਲ ਫਰੂਟ ਹੁੰਦਾ ਤੇ ਬੜਾ ਵਰਕਾ ਨਾਲ ਜਿਹੜਾ ਲਿਸ਼ਕਾਇਆ ਹੁੰਦਾ। ਤੇ ਇਹ ਉਹ ਕਹਿੰਦਾ ਬੀਬੀ ਜੀ ਸਵਰਨ ਸਿੰਘ ਦਾ ਘਰ ਕਿਹੜਾ? ਤੇ ਇਹ ਕਹਿੰਦੀ ਭਰਾ ਜੀ ਕਿਹੜਾ ਸਵਰਨ ਸਿੰਘ? ਸਵਰਨ ਸਿੰਘ ਤੇ ਇੱਥੇ ਦੋ ਤਿੰਨ ਨੇ। ਤੇ ਦੂਜੀ ਕਹਿੰਦੀ ਸ਼ੁਕਰ ਹੈ ਕਿਤੇ ਸਾਡੇ ਪਿੰਡ ਚ ਵੀ ਕਾਰ ਆਈ ਹੈ। ਤੇ ਉਹ ਕਹਿੰਦਾ ਜੀ ਸਵਰਨ ਸਿੰਘ ਮਾਸਟਰ ਸਵਰਨ ਸਿੰਘ। ਕਹਿੰਦੀ ਮਾਸਟਰ ਸਵਰਨ ਸਿੰਘ? ਉਹ ਦੂਜੀ ਕਹਿੰਦੀ ਹਾਂ ਜੀ ਉਹੀ ਮਾਸਟਰ ਸਵਰਨ ਸਿੰਘ ਜਿਹਦੀ ਛੋਟੀ ਕੁੜੀ ਦੀ ਸਰਪੰਚ ਦੇ ਜੱਸੇ ਨਾਲ ਗੱਲਬਾਤ। ਲਓ ਉਹ ਵਿਚਾਰੇ ਸਗਨ ਲੈ ਕੇ ਆਏ ਸੀ ਤੇ ਹੁਣ ਦੱਸੋ ਉਨ੍ਹਾਂ ਦਾ ਕੀ ਕਿਹੋ ਜਿਹਾ ਮੂਡ ਬਣਿਆ ਹੋਏਗਾ ਉਨ੍ਹਾਂ ਦਾ। ਆਪਣੀਆਂ ਗਵਾਂਢੀਆਂ ਬਾਰੇ ਚੁਗਲੀਆਂ, ਸ਼ਰਾਰਤਾਂ, ਕਾਨਾ ਫੁਸੀ, ਗਲਤ ਇਲਜ਼ਾਮ, ਸੂਹਾਂ ਦੇਣੀਆਂ, ਖੰਭਾਂ ਦੀਆਂ ਡਾਰਾਂ ਬਣਾਉਣੀਆਂ, ਕੋਲੋਂ ਹੀ ਗੱਲਾਂ ਬਣਾ ਕੇ ਕਹਿਣਾ ਵੇਖੋ ਭਾਜੀ ਲੋਕਾਂ ਦਾ ਮੂੰਹ ਤੇ ਨਹੀਂ ਨਾ ਫੜਿਆ ਜਾਂਦਾ, ਮੂੰਹ ਤੇ ਤੇਰੇ ਤੇ ਵੀ ਜਿੱਪ ਲੱਗਣੀ ਚਾਹੀਦੀ ਹੈ ਜਿਹੜਾ ਕੰਨਾਂ ਤੱਕ ਪੱਟ ਹੈ। ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਕੇ ਪੇਸ਼, ਇਹ ਚੰਦਰੇ ਲੋਕਾਂ ਦਾ ਮਨ ਭਾਉਂਦਾ ਸ਼ੁਗਲ ਜੇ। ਵੈਸੇ ਇਨ੍ਹਾਂ ਨੂੰ ਮਿਲਿਆ ਕੁਝ ਨਹੀਂ, ਕੋਈ ਲਾਭ ਵੀ ਨਹੀਂ ਹੋਇਆ, ਪਰ ਅਗਲੇ ਦੀ ਖੀਰ ਚ ਮਾਚਾਂ ਪਾ ਕੇ ਹੈ ਇਨ੍ਹਾਂ ਦੀਆਂ ਗੱਲਾਂ ਲਾਲ ਖੁਸ਼ੀ ਚ ਹੋਣ ਰਹੀਆਂ ਜੇ। ਯਾਰ ਖੁਸ਼ੀ ਦੀਆਂ ਕਿੰਨੀਆਂ ਕਿਸਮਾਂ ਨੇ, ਵਾਹ ਵਾਹ ਪਤਾ ਨੀ ਕਿਹੜੀਆਂ ਕਿਹੜੀਆਂ ਗੱਲਾਂ ਚ ਖੁਸ਼ੀ। ਇਕ ਵਾਰੀ ਨਾ ਇਕ ਬੁਰਕੇ ਵਾਲੀ ਔਰਤ ਪਾਨ ਖਾਣ ਕੇ ਤੁਰੀ ਜਾਣ ਰਹੀ ਸੀ ਤੇ ਇਕ ਮਤਲਬ ਕਿ ਬੰਦਾ ਅਧਕੜ ਜੀ ਉਮਰ ਦਾ, ਉਹ ਕਾਲੀ ਕਾਲੀ ਲੇਟ ਹੋਣ ਡਿਆ ਹੋਏਗਾ, ਉਹਨੂੰ ਕ੍ਰੋਸ ਕਰਨ ਲੱਗਾ ਤੇ ਉਹ ਅਚਾਨਕ ਬੁਰਕੇ ਵਾਲੀ ਔਰਤ ਨੇ ਕੰਧ ਵੱਲ ਨੂੰ ਮੂੰਹ ਕਰਕੇ ਤੇ ਪਛਕਾਰੀ ਮਾਰ ਦਿੱਤੀ ਤੇ ਉਹ ਉਸ ਬੰਦੇ ਦੇ ਮੂੰਹ ਤੇ ਪਈ ਤੇ ਨਾਲ ਹੀ ਔਰਤ ਕਹਿੰਦੀ ਅਰੇ ਭਈਆ ਮਾਫ਼ ਕਰ ਦੇਣਾ, ਮੈਂ ਆਪਕੋ ਦੇਖਾ ਨੀ, ਆਮ ਸੋ ਸੋਰੀ। ਉਹ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਤੁਸੀਂ ਇਕ ਵਾਰੀ ਫੇਰ ਥੁੱਕੋ ਮੇਰੇ ਮੂੰਹ ਦੇ ਉੱਤੇ, ਫਿਰ ਇਧਰ ਵੀ ਥੁੱਕੋ। ਕਹਿੰਦੀ ਤੁਹਾਨੂੰ ਕਿਹਾ ਨਾ ਭਾਈ ਜਾਨ, ਮੈਂ ਕੋਈ ਜਾਣ ਬੁੱਝ ਕੇ ਨੀ, ਮਤਲਬ ਮੈਂ ਰੀਅਲੀ ਸ਼ਰਮਿੰਦਾ ਵਾ ਮੈਨੂੰ ਪਹਿਲਾਂ ਵੇਖਣਾ। ਉਹ ਕਹਿੰਦਾ ਗੱਲ ਹੀ ਕੋਈ ਨੀ, ਤੁਸੀਂ ਮੇਰੇ ਦੂਜੇ ਪਾਸੇ ਵੀ ਥੁੱਕੋ ਥੁੱਕੋ। ਤੇ ਉਹ ਕਹਿੰਦੀ ਹੈ ਵੀ ਕੀ ਗੱਲ ਕੀ ਹੈ? ਕਹਿੰਦਾ ਗੱਲ ਇਹ ਹੈ ਮੈਂ ਚੱਲਿਆ ਹਾਂ ਕੰਮ ਤੇ, ਹੁਣੇ ਘਰੋਂ ਆਇਆ ਤੇ ਮੇਰੀ ਵਾਈਫ ਨਾਲ ਲੜਾਈ ਹੋ ਗਈ ਸੀ ਤੇ ਉਹ ਮੈਨੂੰ ਕਹਿੰਦੀ ਜਾ ਵੇ ਆ ਜਿੱਦਾਂ ਦਾ ਤੇਰਾ ਮੂੰਹ ਹੈ ਇਹਦੇ ਤੇ ਕੋਈ ਥੁੱਕੇ ਨਾ, ਤੇ ਤੂੰ ਹੁਣ ਦੂਜੇ ਪਾਸੇ ਥੁੱਕ ਦੇ, ਮੈਂ ਵਿਖਾਲਣ ਜਾਣਾ ਕਿ ਆ ਵੇਖ ਲੈ ਇੱਕ ਪਾਸੇ ਵੀ ਦੂਜੇ ਪਾਸੇ ਵੀ ਥੁੱਕਿਆ ਹੀ ਅਗਲੇ ਨੇ। ਗੁਆਂਢੀ ਅਗਰ ਨਵੀਂ ਕਾਰ ਲੈ ਆਏ ਜਾਂ ਕੋਠੀ ਪਾ ਲੈ ਪਾਉਣੀ ਸ਼ੁਰੂ ਕਰ ਦੇ ਜਾਂ ਕੋਈ ਨਵੀਂ ਜਾਇਦਾਦ ਜ਼ਮੀਨ ਖਰੀਦ ਲਏ, ਉਹਦੇ ਗੁਆਂਢੀਆਂ ਨੂੰ ਸੱਤੀ ਕੱਪੜੀ ਕਿਉਂ ਅੱਗ ਲੱਗ ਜਾਂਦੀ ਹੈ? ਉਹ ਰਾਤ ਉਹਨਾਂ ਦੇ ਹੱਥ ਚੋਂ ਦੀ ਰੋਟੀ ਥੱਲੇ ਨਹੀਂ ਲੰਘਦੀ। ਬੰਦਾ ਪੁੱਛੇ ਬਾਈ ਤੁਸੀਂ ਵੀ ਮਿਹਨਤ ਕਰੋ ਤੇ ਕਾਰਾਂ ਕੋਠੀਆਂ ਲੈ ਲਓ, ਪਰ ਇੰਨੀ ਸਾਡੇ ਕੋਲ ਮੱਤ ਕਿੱਥੇ? ਉਹਦੇ ਅੰਦਰ ਗੁੱਸੇ ਦੇ ਈਰਖਾ ਦੇ ਉਬਾਲੇ ਆਉਣਗੇ, ਲਾਵਾ ਨਾਸਾਂ ਸਾਣੀ ਨਿਕਲੇਗਾ। ਜੇ ਤੁਸੀਂ ਆਲੀਸ਼ਾਨ ਕੋਠੀ ਬਣਾ ਲਓ ਤੇ ਗਵਾਂਢੀਆਂ ਦੀ ਕੋਠੀ ਛੋਟੀ ਤੇ ਪੁਰਾਣੀ ਲੱਗਣ ਲੱਗ ਪੈਂਦੀ ਹੈ ਨਾ, ਬਸ ਹੋ ਗਈ ਖੈ ਬਾਜੀ ਕੇ। ਹਾਂਜੀ ਪਹਿਲਾਂ ਤੇ ਤੁਹਾਡਾ ਗਵਾਂਢੀ ਸੋਚ ਸੋਚ ਕੇ ਪਰੇਸ਼ਾਨ ਹੋ ਜਾਏਗਾ ਕਿ ਇੰਨਾ ਪੈਸਾ ਇਹਨਾਂ ਕੋਲ ਆ ਕਿੱਥੋਂ ਗਿਆ। ਇਹੋ ਜਿਹੀ ਕੋਠੀ ਤੇ ਤੁਸੀਂ ਭਾਵੇਂ ਦੋ ਨਜ਼ਰ ਪੱਟੂ ਲਾ ਦਿਓ, ਜਿੰਨੇ ਮਰਜ਼ੀ ਪਾਠ ਪੂਜਾ ਤੇ ਜਗਰਾਤੇ ਕਰਵਾਓ, ਭਾਵੇਂ ਪੰਡਿਤ ਹਮਨ ਦੀ ਅੱਗ ਮਚਾ ਮਚਾ ਕੇ ਓਮ ਭੂਰ ਭਇਓ ਸਵਾਹ ਜਿੰਨੀ ਵਾਰੀ ਮਰਜ਼ੀ ਕਹਿਣ, ਗੁਆਂਢੀਆਂ ਦੀਆਂ ਨਜ਼ਰਾਂ ਸਵਾਲੀਆਂ ਨੇ ਜੇ ਹੋਣੀਆਂ। ਉਹ ਵੀ ਕਿਸੇ ਲਫੰਗੇ ਸਾਹਿਬ ਕੋਲੋਂ ਨਾ ਸੇਹ ਦੇ ਤਕੜੇ ਲੈ ਕੇ ਲਿਆਉਣਗੇ, ਜਿਹੜੇ ਅੱਖ ਬਚਾ ਕੇ ਨਾ ਉਹਨਾਂ ਨੇ ਤੁਹਾਡੇ ਗਾਰਡਨ ਚ ਰਾਤ ਬਰਾਤੇ ਕਿਤੇ ਗੱਡ ਜਿਹੜੇ ਨੇ, ਜਿੰਨੀ ਦੇਰ ਤੁਹਾਡਾ ਜਾਂ ਤੁਹਾਡੀ ਕੋਠੀ ਦਾ ਨੁਕਸਾਨ ਹੀ ਨਾ ਹੁੰਦਾ, ਉਹਨਾਂ ਦੇ ਢਿੱਡ ਚ ਸੂਰ ਉੱਠਦੇ ਰਹਿਣੇ ਜੀ। ਜਦੋਂ ਇਹ ਕੋਠੀ ਕੋਲੋਂ ਦੀ ਲੰਘਣਗੇ ਨਾ ਤੁਹਾਡੀ ਕੋਠੀ, ਉਹਨਾਂ ਨੂੰ ਐਵੇਂ ਲੱਗੇਗਾ ਕਿ ਕੋਠੀ ਸਾਨੂੰ ਗਾਲਾਂ ਕੱਢਣ ਡਈ ਹੈ ਜਾਂ ਸਾਡਾ ਮੂੰਹ ਚੜਾ ਰਹੀ ਹੈ। ਸਭ ਤੋਂ ਭੈੜਾ ਉਹਨੂੰ ਤੁਹਾਡੀ ਕੋਠੀ ਦਾ ਨਜ਼ਰ ਬੱਟੂ ਲੱਗਣਾ, ਉਹਦਾ ਜੀ ਕਰਦਾ ਯਾਰ ਮੈਂ ਪਹਿਲੀ ਇੱਟ ਨਾ ਨਜ਼ਰ ਬੱਟੂ ਤੇ ਮਾਰਾਂ। ਕਦੀ ਕਦੀ ਤੇ ਉਹਨੂੰ ਇਉਂ ਹੀ ਲੱਗਦਾ ਓਏ ਇਹਨਾਂ ਨੇ ਨਜ਼ਰ ਬੱਟੂ ਲਾਇਆ ਹੀ ਮੈਨੂੰ ਚੜਾਉਣ ਵਾਸਤੇ ਹੈ, ਤਾਂ ਹੀ ਤੇ ਇਹ ਨਜ਼ਰ ਬੱਟੂ ਸਿੱਧਾ ਮੇਰੇ ਵੱਲ ਵੇਂਦਾ। ਦੱਸੋ ਦੋਸਤੋ ਇਹ ਨਜ਼ਰ ਬੱਟੂ ਤੇ ਤਾਂਤਰਿਕਾਂ ਨੂੰ ਪੁੱਛ ਪੁੱਛ ਕੇ ਵਾਸਤੂ ਸ਼ਾਸਤਰ ਅਨੁਸਾਰ ਕੋਠੀ ਛੱਕਣੀ ਸਾਡਾ ਕਿਚਨ ਕਿੱਧਰ ਹੋਵੇ, ਬਾਰੀਆਂ ਕਿੱਧਰ ਹੋਣ, ਸੌਣ ਵਾਲਾ ਕਮਰਾ ਕਿੱਧਰ ਹੋਵੇ, ਸਭ ਕੁਛ ਬਕਵਾਸ ਤੇ ਵਹਿਮ ਜੇ। ਭਾਰਤੀ ਸਮਾਜ ਰੂੜੀਵਾਦੀ ਤੇ ਦੁਨੀਆਂ ਨਾਲੋਂ 100-200 ਸਾਲ ਪਿੱਛੇ ਜੇ। ਵੈਸੇ ਮੈਂ ਇੱਕ ਮਾੜਾ ਜਿਹਾ ਹਿੰਟ ਦੇ ਦਿੰਦਾ, ਪੁਰਾਣੇ ਜ਼ਮਾਨੇ ਵਿੱਚ ਜਦੋਂ ਆਮ ਬੰਦਾ ਡਿਵੈਲਪ ਨਹੀਂ ਹੁੰਦਾ, ਉਹਦੇ ਵਿੱਚ ਸਿਆਣੇ ਨਾ ਦੱਸਦੇ ਹੁੰਦੇ ਕਿ ਤੁਹਾਡਾ ਕਿਚਨ ਇੱਧਰ ਹੋਣਾ ਚਾਹੀਦਾ, ਬਾਥਰੂਮ ਇੱਧਰ ਹੋਣਾ ਚਾਹੀਦਾ, ਤਾਂ ਕਿ ਉਹਨਾਂ ਨੂੰ ਨੌਲੇਜ ਹੁੰਦਾ ਕਿ ਹਵਾ ਕਿੱਧਰੋਂ ਕਿੱਧਰ ਨੂੰ ਜ਼ਿਆਦਾ ਵਗਦੀ ਹੈ, ਧੁੱਪ ਕਿੱਧਰੋਂ ਕਿੱਧਰ ਨੂੰ ਚੜ੍ਹਦੀ ਹੈ। ਹਾਂਜੀ, ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਹਵਾਦਾਰ ਘਰ ਬਣਾ। ਪਰ ਅੱਗੋਂ ਇਹ ਆ ਗਏ ਤਾਂਤਰਿਕਾਂ ਦੇ ਹੱਥ ਚ, ਉਹਨਾਂ ਨੇ ਫਿਰ ਆਪਣੀ ਵਿਦਿਆ ਦੇ ਆਸਾਨ ਚਾੜ ਕੇ, ਤੇ ਪਤਾ ਹੀ ਹੈ ਤੁਹਾਨੂੰ, ਤੁਹਾਡੇ ਘਰ ਚਾਹੇ ਕਲੇਸ਼ ਰਹੇਗਾ ਜੇ ਤੁਹਾਡੀ ਬਾਰੀ ਇੱਧਰ ਹੋਏਗੀ ਤੇ ਬੂਹਾ ਇੱਧਰ ਹੋਏਗਾ, ਤੇ ਉਹ ਕਦੀ ਬਾਰੀਆਂ ਬੂਹੇ ਵੀ ਲੜੇ ਨੇ, ਲੜਦੇ ਤੇ ਤੁਸੀਂ ਹੋ। ਇਹ ਸਭ ਝੂਠ ਜੇ ਤੁਸੀਂ ਨਾ ਵਾਸਤੂ ਸ਼ਾਸਤਰ ਕੀ ਹੁੰਦਾ ਨੈਟ ਚੋਂ ਕੱਢਿਓ, ਦੇਖਿਓ ਕਿੰਨੀ ਇੰਟਰਸਟਿੰਗ ਗੱਲ ਉਹਦੇ ਚ ਲਿਖੀ ਹੈ ਜੀ। ਉਹ ਫਾਈਟਰ ਜਹਾਜ਼ਾਂ ਦੇ ਟਾਇਰਾਂ ਥੱਲੇ ਨਿੰਬੂ ਤੇ ਨਾਰੀਅਲ ਰੱਖਣ ਵਾਲੇ ਹੋ, ਮੈਂ ਲੌਜਿਕ ਤੇ ਸੋਚ ਵਿੱਚ ਪਿੱਛੇ ਦੱਸ ਰਿਹਾ ਵੀ ਤੁਸੀਂ 200 ਸਾਲ ਪਿੱਛੇ ਜੇ ਹਿੰਦੁਸਤਾਨ ਵਿੱਚ, ਹਿੰਦੁਸਤਾਨ ਚ ਨਹੀਂ ਆਪਣਾ ਪੰਜਾਬ ਵਿੱਚ ਜਿੰਨੇ ਪਿੰਡ ਨੇ ਨਾ ਕੋਈ 1200 ਦੇ, ਉਹਦੇ ਨਾਲ 3-4 ਗੁਣਾ 5 ਗੁਣਾ ਸਾਧਾਂ ਦੀ ਗਿਣਤੀ ਜ਼ਿਆਦਾ ਵਾ। ਹਾਂਜੀ, ਹੁਣ ਮੈਂ ਤੁਹਾਨੂੰ ਕਿੰਨੀ ਗੁਣਾ ਨਾਲ ਕਰਕੇ, ਕਿਉਂਕਿ ਸਾਡੇ ਜਿਹੜੀ ਪਤਾ ਨੀ ਮਾਈਨਸ ਪਲੱਸ ਦਾ ਵੀ ਕੋਈ ਸਿਸਟਮ ਬਦਲਦਾ ਹੀ ਜਾਣ ਡਿਆ। ਮੈਂ ਨਾ ਪਿੱਛੇ ਜੇ ਰਾਜਾ ਵੜਿੰਗ ਕਹਿਣ ਡਿਆ ਸੀ, ਉਹ 12-5 ਇਧਰ ਉਧਰ ਉਹਨੇ ਵੇਖਿਆ, ਉਹ 12-5 ਤੇ ਉਹ ਇੱਕ ਪਿੱਛੋਂ ਕਿਸੇ ਨੇ 28 ਕਹਿਤਾ, ਉਹ ਵੀ ਕਹਿੰਦਾ 12-5 ਅਠਤਾਲ। ਤੇ ਆ ਫੇਰ ਇੱਕ ਦਿਨ ਮੈਂ ਅਕਾਲੀ ਸੁੱਕੀ ਆ ਜਿਹੜਾ ਸੁੱਖੇ ਜੀ ਸੁੱਖਾ ਜੀ ਹੋਣੀ ਨੇ, ਉਹ ਕਹਿੰਦੇ 10,000 ਉਹ ਪਤਾ ਨੀ ਕੀ ਗੱਲ ਕਰਨ ਦਿਆ, ਕਹਿੰਦੇ 5,000 ਦੋ ਸਾਲ ਬਾਅਦ ਇਹ ਹੋ ਗਿਆ 25,000। ਤੇ ਮੈਂ ਹੁਣ ਤਾਂ ਨੀ ਤੁਹਾਨੂੰ ਦੱਸਿਆ ਵੀ ਇਹ 3 ਗੁਣਾ ਕਿੰਨੀ ਹੈ, ਕਿ ਪਤਾ ਭਾਈ ਮਾਪਦੰਡ ਬਦਲ ਗਏ ਨੇ, ਇਹਨਾਂ ਦੀਆਂ ਮਾਈਨਸ ਪਲੱਸ ਕਿੱਦਾਂ ਦੀਆਂ ਹੋ ਗਈਆਂ ਨੇ। ਇਹ ਸਾਡੇ ਚੀਫ ਮਿਨਿਸਟਰ ਜੇ, ਇਹਨਾਂ ਨੇ ਸਾਡੀ ਅਗਵਾਈ ਕਰਨੀ ਜੇ। ਇਹ ਤੇ ਦੋ ਚਲੋ ਬੋਲੇ ਨੇ, ਦੂਜੇ ਕਿਹੜੇ ਇਹਨਾਂ ਤੋਂ ਕਿਹੜੀ ਅਟਾਵਾ ਯੂਨੀਵਰਸਿਟੀ ਦੇ ਪੜ੍ਹੇ ਨੇ। ਹੁਣ ਤੁਹਾਡਾ ਗੁਆਂਢੀ ਹਰ ਸਾਹ ਨਾਲ ਤੁਹਾਨੂੰ ਕੋਸ ਰਿਹਾ ਜੇ, ਗਲੀ ਚ ਗੱਲਾਂ ਕਰਦਾ ਫਿਰੇਗਾ, ਸਾਡੇ ਗੁਆਂਢੀ ਜ਼ਰੂਰ ਕੋਈ ਕਾਲਾ ਧੰਦਾ ਜਾਂ ਤਸਕਰੀ ਕਰਦੇ ਨੇ, ਲਾਟਰੀ ਵੀ ਇਹਨਾਂ ਦੀ ਨਹੀਂ ਨਿਕਲੀ, ਤੇ ਹੁਣ ਵੇਖੋ ਨਾ ਤੁਸੀਂ ਵੀ ਸਿਆਣੇ ਹੋ, ਦੂਜਿਆਂ ਨੂੰ ਕਹੇਗਾ, ਮਿਹਨਤ ਕਮਾਈ ਨਾਲ ਇਹੋ ਜਿਹੀਆਂ ਕੋਠੀਆਂ ਤਾਂ ਨਹੀਂ ਬਣਦੀਆਂ, ਉਤੋਂ ਇੰਨੀ ਮਹਿੰਗਾਈ ਹੈ। ਅਸੀਂ ਸਾਰਾ ਟੱਬਰ ਇੱਕੋ ਹੀ ਕਾਰ ਚ 10 ਸਾਲ ਪਹਿਲਾਂ ਦੀ ਜਿਹੜੀ ਲਈ ਹੈ ਭਜਾਈ ਫਿਰਨੇ ਆ, ਵੇਖ ਲਓ ਉਹਨਾਂ ਨੇ ਬੂਹੇ ਅੱਗੇ ਕਾਰ ਵੀ ਨਵੀਂ ਖਿਲਾਰ ਲਈ ਹੈ, ਅਸੀਂ 10 ਸਾਲ ਤੋਂ ਸਾਰਾ ਟੱਬਰ ਇੱਕੋ ਹੀ ਟੁੱਟੀ ਜਿਹੀ ਕਾਰ ਭਜਾਈ ਜਾਂਦੇ ਹਾਂ। ਇਹਦੀ ਕੋਠੀ ਦੀਆਂ ਟਾਈਲਾਂ ਵੀ ਦੱਸਦੇ ਨੇ ਇਟਲੀ ਚੋਂ ਆਈਆਂ ਨੇ, ਤੇ ਪੱਥਰ ਵੀ ਬੱਲੇ ਬੱਲੇ ਬੱਲੇ, ਇਹਨਾਂ ਨੇ ਤਾਂ ਪਤਾ ਨਹੀਂ ਕਿ ਕਿੱਥੋਂ ਇੰਨਾ ਪੈਸਾ ਕਿੱਥੋਂ ਆ ਗਿਆ। ਇੱਕ ਵਾਰੀ ਇੱਕ ਗਵਾਂਢੀ ਦੀ ਮੱਝ ਬਿਮਾਰ ਹੋ ਗਈ ਜੀ, ਤੇ ਜਿਹੜਾ ਗਵਾਂਢੀ ਸੀ ਨਾ ਉਹ ਪੌੜੀ ਲਾ ਕੇ ਆਪਣੇ ਵਾਲੇ ਪਾਸਿਓਂ ਤੇ ਸਿਰ ਕੱਢ ਕੇ ਨਾ ਕੰਧ ਤੋਂ ਤੇ ਕਹਿੰਦਾ, ਮਾਸਟਰ ਜੀ ਇਹ ਕਿਸੇ ਡਾਕਟਰ ਨੂੰ ਲਿਆਓ, ਤੇ ਆਫਰ ਗਈ ਹੈ ਤੇ ਡੇਲੇ ਬਾਹਰ ਨੂੰ ਆਉਣ ਡੇ ਨੇ। ਉਹ ਕਹਿੰਦਾ ਜੀ ਆਇਆ ਸੀ ਡੰਗਰਾਂ ਵਾਲਾ ਡਾਕਟਰ, ਉਹ ਨਾ ਇਹਨੂੰ ਟੀਕਾ ਟਾਕਾ ਲਾ ਗਿਆ ਤੇ ਕੁਛ ਖਵਾਇਆ ਵੀ ਹੈ ਉਹਨੇ ਇਹਨੂੰ, ਤੇ ਉਹ ਕਹਿੰਦਾ ਜੀ ਹੁਣ ਘੰਟਾ ਪੌਣਾ ਘੰਟਾ ਤੇ ਲੱਗੇਗਾ ਹੀ ਠੀਕ ਹੁੰਦੀ ਨੂੰ। ਉਹ ਜੀ 40 ਮਿੰਟਾਂ ਪਿੱਛੋਂ ਫੇਰ ਧੌਣ ਕੱਢੀ ਉਹਨੇ ਕੰਧ ਤੋਂ ਬਾਹਰ, ਮਾਸਟਰ ਜੀ ਕਿੱਦਾਂ ਕੀ ਹਾਲ ਹੈ ਤੁਹਾਡੀ ਮੱਝ ਦਾ, ਅੱਗੇ ਨਾਲੋਂ ਵੀ ਔਖੀ ਹੋਣ ਔਖੀ ਦੇ ਸਾਹ ਕਿੱਦਾਂ ਲੈਣ ਡਈ ਹੈ ਖਿੱਚ ਖਿੱਚ ਕੇ। ਉਹ ਕਹਿੰਦਾ ਕੋਈ ਨੀ ਜੀ ਅਸੀਂ ਦਏ ਆ ਓੜ ਪੋੜ ਕਰਨ। ਫੇਰ ਉਹਨੇ 30 ਮਿੰਟ ਅੱਧੇ ਕੁ ਘੰਟੇ ਬਾਅਦ ਕਹਿੰਦਾ ਜੀ ਮਾਸਟਰ ਜੀ ਕੁਛ ਕਰੋ ਨੀ ਤੇ ਤੁਹਾਡੀ ਮੱਝ ਗਈ ਕੇ ਗਈ। ਮਾਸਟਰ ਤੇ ਵਿਚਾਰਾ ਸ਼ਰੀਫ ਜਿਹਾ ਸੀ, ਉਹ ਚੁੱਪ ਘਾ ਰਿਹਾ ਤੇ ਉਹਦੀ ਵਾਈਫ ਅੰਦਰੋਂ ਨਿਕਲ ਕੇ ਨਾ ਤੇ ਕਹਿੰਦੀ ਹੈ, ਤੁਹਾਨੂੰ ਇੰਨੀ ਵਾਰੀ ਪੌੜੀ ਤੇ ਚੜ ਕੇ ਕੰਧ ਤੋਂ ਵੇਖਣ ਦੀ ਲੋੜ ਨਹੀਂ, ਜਦੋਂ ਸਾਡੀ ਮੱਝ ਮਰ ਗਈ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਾਂਗੇ। ਇਹੋ ਜਿਹੇ ਗੁਆਂਢੀ ਵੀ ਹੁੰਦੇ ਨੇ ਬਈ। ਅੰਗਰੇਜ਼ੀ ਹਕੂਮਤ ਵੇਲੇ ਭਾਰਤੀ ਰਾਜੇ ਜਿਨ੍ਹਾਂ ਦੀ ਗਿਣਤੀ 556 ਦੇ ਕਰੀਬ ਸੀ, ਉਹਨਾਂ ਆਪੋ ਆਪਣੇ ਗੁਆਂਢੀ ਰਾਜਿਆਂ ਨਾਲ ਇੱਟ ਕੁੱਤੇ ਦਾ ਵੈਰ ਸੀ ਉਹਨਾਂ ਸਾਰਿਆਂ ਦਾ। ਉਹ ਇੱਕ ਦੂਜੇ ਨੂੰ ਨਿੰਦਣ ਤੇ ਥੱਲੇ ਲਾਉਣ ਦੀਆਂ ਸਕੀਮਾਂ ਹੀ ਲਾਉਂਦੇ ਰਹਿੰਦੇ ਹਨ ਭਾਰਤੀ ਰਾਜੇ। ਉਹਨਾਂ ਨੂੰ ਹੋਰ ਕੰਮ ਵੀ ਕੀ ਸੀ, ਦੋ ਹੀ ਕੰਮ ਸਨ, ਇੱਕ ਤੇ ਮੈਂ ਦੱਸ ਦਿੱਤਾ ਤੇ ਦੂਜੇ ਦਾ ਤੁਹਾਨੂੰ ਪਤਾ ਯਾਸ਼ੀ। ਮਹਾਰਾਜੇ ਪਟਿਆਲੇ ਨੇ ਇੱਕ ਵਾਰ ਨਾ ਦਾਵਤ ਦਿੱਤੀ, ਬਹੁਤ ਸਾਰੇ ਰਾਜੇ ਮਹਾਰਾਜੇ ਆਏ। ਉਦੋਂ ਕਿਸੇ ਕਿਸੇ ਕੋਲ ਘੜੀ ਹੁੰਦੀ ਸੀ। ਉਸ ਦਾਵਤ ਵਿੱਚ ਸੱਜਣੋ ਇੱਕ ਰਾਜੇ ਨੇ ਘੜੀ ਆਪਣੀ ਪੱਗ ਚ ਫਿੱਟ ਕਰਾਈ ਸੀ, ਠੀਕ, ਤੇ ਉਹ ਸਾਰਿਆਂ ਦੀ ਖਿੱਚ ਦਾ ਕਾਰਨ ਬਣਿਆ ਸੀ। 6 ਮਹੀਨਿਆਂ ਬਾਅਦ ਦਾਵਤ ਫੇਰ ਹੋਈ ਤੇ ਐਤਕੀ ਬਿਲਕੁਲ ਉਹੋ ਜਿਹੀ ਘੜੀ ਉਸ ਰਾਜੇ ਦੇ ਗਵਾਂਢੀ ਸ਼ਰੀਕ ਨੇ ਆਪਣੀ ਜੁੱਤੀ ਚ ਫਿੱਟ ਕਰਵਾਈ ਸੀ ਤਾਂ ਕਿ ਉਹਨੂੰ ਨੀਵਾਂ ਵਿਖਾ ਸਕੇ ਵੀ ਤੂੰ ਤੇ ਪੱਗ ਚ ਫਿੱਟ ਕਰਾ ਕੇ ਆਇਆ, ਇਹੋ ਜਿਹੀਆਂ ਘੜੀਆਂ ਤੁਸੀਂ ਜੁੱਤੀ ਚ ਫਿੱਟ ਕੀਤੀਆਂ ਨੇ। ਇਹਦਾ ਜਿਗਰ ਦੀ ਮਹਾਰਾਜਾ ਕਿਤਾਬ ਜਿਹੜੀ ਹੈ ਨਾ ਉਹਦੇ ਵਿੱਚ ਵੀ ਹੈਗਾ, ਜੋ ਉਹਦੇ ਮਨਿਸਟਰ ਦੀਵਾਨ ਜਰਮਨੀ ਦਾਸ ਦੀ ਲਿਖੀ ਹੋਈ ਹੈ। ਦੋਸਤੋ ਬਹੁਤ ਲੋਕਾਂ ਨੇ ਇਹ ਕਿਤਾਬ ਪੜ੍ਹੀ ਹੈ, ਅਗਰ ਤੁਸੀਂ ਇਹ ਕਿਤਾਬ ਨਹੀਂ ਪੜ੍ਹੀ ਤੇ ਮੈਂ ਰਿਕੁਐਸਟ ਕਰਾਂਗਾ ਕਿ ਦੀ ਮਹਾਰਾਜਾ ਦੀਵਾਨ ਜਰਮਨੀ ਦਾਸ ਦੀ ਲਿਖੀ ਕਿਤਾਬ ਪੜ੍ਹੋ, ਬੜੀ ਨੌਲੇਜ ਵਾਲੀ ਤੇ ਇਹ ਕਿੰਨੇ ਵਾਹੀਆਤ ਹਨ, 556 ਲਾ ਲਓ ਜਾਂ ਜਿੰਨੇ ਵੀ ਇਹ ਹੈਗੇ ਹਨ, ਹਾਂਜੀ, ਇਹਨਾਂ ਦੀਆਂ ਕਰਤੂਤਾਂ ਤੇ ਕਾਰਸਤਾਨੀਆਂ ਵੇਖੋ, ਮਤਲਬ ਕਿ ਹੱਦ ਦਰਜੇ ਦੇ ਯਾਸ਼ ਤੇ ਭੈੜੇ ਲੋਕ ਸਨ। ਪੰਜਾਬੀ ਚ ਵੀ ਇਹ ਕਿਤਾਬ ਹੈਗੀ ਹੈ, ਇੰਗਲਿਸ਼ ਚ ਵੀ ਹੈਗੀ ਹੈ, ਮੇਰਾ ਖਿਆਲ ਹਿੰਦੀ ਦੇ ਵਿੱਚ ਵੀ ਹੈਗੀ ਹੈ, ਹਾਂਜੀ। ਇੱਥੋਂ ਸਾਬਤ ਹੁੰਦਾ ਕਿ ਇਹ ਰਾਜੇ ਬੜੇ ਯਾਸ਼, ਮੂਰਖ ਤੇ ਦੇਸ਼ ਧਰੋਹੀ ਵੀ ਬਣੇ ਸਨ, ਨੋ ਡਾਊਟ। ਗਵਾਂਢੀ ਰਾਜਿਆਂ ਵਿੱਚ ਵੀ ਬਹੁਤ ਈਰਖਾ ਸੀ, ਜਿਵੇਂ ਪੋਰਸ ਦੀ ਆਬੀ ਨਾਲ ਜਾਂ ਜਿਵੇਂ ਪ੍ਰਿਥਵੀ ਰਾਜ ਚੌਹਾਨ ਤੇ ਜੈਚੰਦ ਦੀ। ਫਰੰਗੀਆਂ ਦੇ ਆਉਣ ਤੋਂ ਪਹਿਲਾਂ ਵੀ ਸਾਡੇ ਰਾਜੇ ਇੱਕ ਦੂਜੇ ਨੂੰ ਫੁੱਟੀ ਅੱਖ ਨਹੀਂ ਸਨ ਪਾਉਂਦੇ ਹੁੰਦੇ, ਜਿਵੇਂ ਕੁੱਤੇ ਦਾ ਕੁੱਤਾ ਵੈਰੀ ਨਹੀਂ ਹੁੰਦਾ, ਮਜਾਲ ਹੈ ਉਹ ਬਗਾਨੇ ਕੁੱਤੇ ਨੂੰ ਕਿਤੇ ਆਪਣੀ ਗਲੀ ਚ ਵੜਨ ਦੇਵੇ। ਅਗਰ ਕੋਈ ਬਗਾਨਾ ਕੁੱਤਾ ਭੁਲੇਖੇ ਨਾਲ ਗਲੀ ਚ ਵੜੇ ਤੇ ਗਲੀ ਵਾਲਾ ਕੁੱਤਾ ਉਹਦੀਆਂ ਪੰਦੀੜਾਂ ਪਾਉਂਦਾ ਹੋਇਆ ਉਹਨੂੰ ਪਿੰਡੋਂ ਬਾਹਰ ਕੱਢ ਕੇ ਆਵੇਗਾ, ਬਲਕਿ ਟੇਸ਼ਨ ਤੇ ਛੱਡ ਕੇ ਆਵੇਗਾ। ਯਾਰ ਇੱਕ ਕੁੱਤੇ ਦਾ ਦੂਜੇ ਕੁੱਤੇ ਨਾਲ ਇੰਨਾ ਵੈਰ ਕਿਉਂ ਹੁੰਦਾ, ਤੁਸੀਂ ਕਦੀ ਸੋਚਿਆ? ਇੱਕ ਵਾਰੀ ਨਾ ਪਸ਼ੂ ਮੇਲਾ ਲੱਗਾ, ਠੀਕ ਹੈ ਜੀ, ਪਸ਼ੂ ਮੇਲਾ ਲੱਗਾ ਤੇ ਸੋਹਣੀਆਂ ਮੱਝਾਂ ਗਾਵਾਂ ਬੱਕਰੇ ਤੇ ਹਰ ਤਰ੍ਹਾਂ ਦੇ ਪਸ਼ੂ ਮੇਲੇ ਦੇ ਵਿੱਚ ਆਏ, ਜਿਹੜੇ ਕੁੱਤੇ ਵੀ ਆਏ, ਬੜੇ ਬੜੇ ਸੋਹਣੇ ਸ਼ਿਕਾਰੀ ਕੁੱਤੇ ਤੇ ਕਈ ਤਰ੍ਹਾਂ ਦੇ ਕੁੱਤੇ ਤੇ ਕਮਾਲ ਦੇ ਜਾਨਵਰ ਆਏ ਮੇਲੇ ਦੇ ਵਿੱਚ। ਤੇ ਜਿਹੜਾ ਮੇਲੇ ਦਾ ਚੀਫ ਗੈਸਟ ਸੀ ਨਾ ਉਹਨੇ ਇੱਕ ਜਾਨਵਰ ਨੂੰ ਬੈਸਟ ਕੱਢਣਾ ਸੀ ਤੇ ਸੈਕਿੰਡ ਥਰਡ ਤੇ ਇੱਕ ਨੂੰ ਵੈਸੇ ਹੀ ਮਤਲਬ ਕਿ ਕੋਈ ਇਨਾਮ ਵਗੈਰਾ ਵੀ ਫਸਟ ਸੈਕਿੰਡ ਤੇ ਨਹੀਂ, ਵੈਸੇ ਹੀ ਉਹਨੇ ਕੋਈ ਇੱਕ ਦਾ ਹੋਰ ਉਹਨਾਂ ਨੇ ਜੀ ਕੋਈ 2-3 ਜਾਨਵਰਾਂ ਨੂੰ ਫਸਟ ਸੈਕਿੰਡ ਕੱਢਿਆ ਤੇ ਉਹਦੇ ਦਿਮਾਗ ਚ ਆਇਆ ਇੱਕ ਜਿਹੜੀ ਕੈਬਨਿਟ ਜੀ ਨੀ ਹੁੰਦੀ ਜਿਨ੍ਹਾਂ ਨੇ ਮੈਨੇਜਮੈਂਟ ਨੇ ਕਰਾਇਆ ਸੀ, ਉਹ ਜਾ ਕੇ ਉਹਨੂੰ ਚੀਫ ਗੈਸਟ ਨੂੰ ਕਹਿੰਦੇ ਨੇ ਕਿ ਸਾਰ ਗੱਲ ਸੁਣੋ, ਜਿਹੜੇ ਤੁਸੀਂ ਇਨਾਮ ਦੇਣੇ ਨੇ ਤੇ ਉਹ ਤੇ ਦੇਤੇ ਨੇ, ਅੱਜ ਕੁੱਤੇ ਨੂੰ ਵੀ ਸਨਮਾਨਿਤ ਕੀਤਾ ਜਾਵੇ, ਕਿਉਂਕਿ ਜਿਹੜਾ ਕੁੱਤਾ ਹੈ ਸਭ ਤੋਂ ਵਫ਼ਾਦਾਰ ਜਾਨਵਰ ਹੈ, ਸਭ ਤੋਂ ਵਫ਼ਾਦਾਰ ਜਾਨਵਰ ਹੈ, ਤੇ ਅੱਜ ਇਹਦਾ ਵੀ ਸਟੇਜ ਤੇ ਬਿਠਾ ਕੇ ਸਨਮਾਨ ਕੀਤਾ ਜਾਵੇ। ਉਹ ਚੁੱਪ ਰਿਹਾ, ਉਹ ਖੂੰਡੀ ਸੀ ਉਹਦੇ ਕੋਲ ਤੇ ਉਹ ਬੈਠਾ ਸੀ ਕੁਰਸੀ ਦੇ ਉੱਤੇ, ਮਤਲਬ ਕਿ ਬੁਢਾਪੇ ਚ ਹੀ ਸੀ ਉਹ। ਇਹ ਜੀ ਇੱਕ ਕੁੱਤਾ ਲੈ ਕੇ ਆਏ ਤੇ ਲੋਕਾਂ ਨੇ ਤਾੜੀਆਂ ਮਾਰੀਆਂ ਸਨਮਾਨ ਕਰਨ ਵਾਸਤੇ, ਜਦੋਂ ਮਤਲਬ ਕਿ ਉਹਨੂੰ ਉਹਦੇ ਕੋਲ ਲੈ ਕੇ ਗਏ ਚੀਫ ਗੈਸਟ ਕੋਲ, ਚੀਫ ਗੈਸਟ ਨੇ ਲਵੇੜ ਕੇ ਕੁੱਤੇ ਦੇ ਲੱਕ ਚ ਖੁੰਡੀ ਮਾਰੀ, ਕੁੱਤਾ ਚੌ ਚੌ ਕਰਦਾ, ਜਿਹੜੇ ਪਤਵੰਤੇ ਸੱਜਣ ਨਹੀਂ ਬੈਠੇ ਉਹਨਾਂ ਦੇ ਸਿਰਾਂ ਦੇ ਪੈਰ ਧਰਦਾ ਨਿਕਲ ਗਿਆ ਟੀ ਟੀ ਕਰਦਾ। ਸਾਰੇ ਲੋਕ ਹੈਰਾਨ, ਉਹ ਚੀਫ ਗੈਸਟ ਨੂੰ ਪੁੱਛਣ ਲੱਗ ਗਏ ਭਾਈ ਸਾਹਿਬ, ਅਸੀਂ ਤਾਂ ਤੁਹਾਨੂੰ ਇਹਨੂੰ ਸਨਮਾਨਿਤ ਕਰਨ ਵਾਸਤੇ ਕਿਹਾ ਸੀ ਤੇ ਤੁਸੀਂ ਕੁੱਤੇ ਦੇ ਲੱਕ ਚ ਖੁੰਡੀ ਮਾਰ ਦਿੱਤੀ ਹੈ ਤੇ ਵਿਚਾਰਾ ਚੌ ਚੌ ਕਰਦਾ ਤੇ ਪਿੰਡ ਵੀ ਛੱਡ ਗਿਆ। ਤੇ ਕੁੱਤਾ ਕਿੰਨਾ ਵਫ਼ਾਦਾਰ ਹੁੰਦਾ ਤੇ ਉਹ ਚੀਫ ਗੈਸਟ ਕਹਿੰਦਾ ਕਿ ਨੋ ਡਾਊਟ ਕੁੱਤਾ ਵਫ਼ਾਦਾਰ ਹੁੰਦਾ ਪਰ ਸਭ ਤੋਂ ਜ਼ਿਆਦਾ ਦੁਸ਼ਮਣ ਇਹ ਆਪਣੀ ਕੌਮ ਦਾ। ਇੱਕ ਕੁੱਤਾ ਦੂਜੇ ਨੂੰ ਵੇਖਦੀ ਵਫ਼ਾਦਾਰ ਹੈ ਸਾਡਾ, ਪਰ ਆਪਣੀ ਕੌਮ ਨਾਲ ਇੰਨੀ ਗਦਾਰੀ ਕਰਦਾ ਦੂਜੇ ਕੁੱਤੇ ਨੂੰ ਕਿਤੇ ਅੰਦਰ ਵੀ ਨਹੀਂ ਆਉਣ ਦਿੰਦਾ। ਸੋ ਇਸ ਕਰਕੇ ਮਤਲਬ ਕਿ ਇਹ ਸਨਮਾਨ ਕਰਨ ਦੇ ਯੋਗ ਹੀ ਨਹੀਂ। ਤੇ ਉਹ ਸਾਰੇ ਹੈਰਾਨ ਹੋਏ ਭਈ ਕਹਿੰਦਾ ਜਿਹੜਾ ਆਪਣੀ ਕੌਮ ਦੇ ਨਾਲ ਨਹੀਂ, ਮਤਲਬ ਕਿ ਆਪਣੀ ਕੌਮ ਦਾ ਨਹੀਂ ਬਣਿਆ, ਉਹ ਦੂਸਰੀਆਂ ਕੌਮਾਂ ਨਾਲ ਵਫ਼ਾਦਾਰੀ ਕਰ ਵੀ ਰਿਹਾ ਹੋਵੇਗਾ ਤੇ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਵੇਖ ਲਓ ਦੋਸਤੋ, 1947 ਤੋਂ ਲੈ ਕੇ ਅੱਜ ਤੱਕ ਇੰਡੀਆ ਤੇ ਪਾਕਿਸਤਾਨ ਨੇ ਦੋਵਾਂ ਦੇ ਮੱਥੇ ਤੇ ਤਿਊੜੀਆਂ ਪਾਈਆਂ ਹਨ। ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕਰ ਚੁੱਕਾ ਸੀ ਕਿ ਇਹ ਲੋਕ ਟੇਬਲ ਤੇ ਬਹਿ ਕੇ ਵੀ ਆਪਣੀਆਂ ਸਮੱਸਿਆਵਾਂ ਸਾਰੀਆਂ ਹੱਲ ਕਰ ਸਕਦੇ ਨੇ, ਪਰ ਇਹਨਾਂ ਜਾਇਦਾਦ ਦੀ ਦਲਾਲੀ ਵਰਗੀਆਂ ਨਾਸਾਂ ਫਲਾਈਆਂ ਹੁੰਦੀਆਂ ਨੇ ਜਦੋਂ ਟੇਬਲ ਤੇ ਵੀ ਬੈਠੇ ਹੁੰਦੇ ਨੇ ਇਹ ਲੋਕ। ਹੈ ਅਸੀਂ ਗੱਲ ਗੱਲ ਤੇ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਹਾਂ, ਜੂਡੋ ਕਰਾਟੇ ਖੇਡਦੇ ਹਾਂ, ਪੈਂਕੜੇ ਲੈ ਕੇ ਜੂਡੋ ਕਰਾਟੇ ਦੇ ਰੱਖਦੇ ਹਾਂ। ਅਸੀਂ ਦੋਵੇਂ ਮੁਲਕ ਇੱਕ ਦੂਜੇ ਨਾਲ ਵਾਰਤਾਲਾਪ ਕਰਦੇ ਹੋਏ ਨਾਸਾਂ ਆਇਆ ਉਹ ਚੜਾ ਕੇ ਗੱਲ ਕਰਾਂਗੇ ਜਿਵੇਂ ਝੂਠੇ ਦੀ ਨੱਥ ਖਿੱਚੀ ਵੀ ਹੁੰਦੀ ਹੈ। ਕੀ ਗੱਲ ਸਾਡੇ ਚ ਹਲੀਮੀ ਜਾਂ ਪਿਆਰ ਨਾਲ ਜਾਂ ਦਲੀਲ ਨਾਲ ਹੀ ਅਸੀਂ ਗੱਲਬਾਤ ਕਰ ਸਕਦੇ? ਅਸੀਂ ਅੱਜ ਤੱਕ ਆਪਸ ਵਿਚ ਕਈ ਗੈਰ ਜ਼ਰੂਰੀ ਲੜਾਈਆਂ ਲੜ ਚੁੱਕੇ ਹਾਂ, ਇਸੇ ਕਰਕੇ ਸ਼ਰੀਕਪੁਣਾ ਸਾਡਾ ਸਿਖਰਾਂ ਦੇ ਉੱਤੇ ਹੈ, ਸਾਡੀ ਫੋਕੀ ਹੈਂਕੜ। ਸਗੋਂ ਸਾਨੂੰ ਹੋਰ ਗਰੀਬੀ ਵੱਲ ਧੱਕਿਆ ਸਾਡੀ ਫੋਕੀ ਹੈਂਕੜ ਨੇ। ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤ ਮੰਦੀ ਹੈ, ਵੈਸੇ ਜਿੰਨੀ ਪਾਕਿਸਤਾਨ ਦੀ ਆਬਾਦੀ ਹੈ ਨਾ ਉਹਦੇ ਨਾਲੋਂ ਦੂਣੇ ਤੇ ਸਾਡੇ ਕੋਲ ਭਿਖਾਰੀ ਨੇ। ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲ ਮਾਣ ਵਾਲੀ ਮੈਂ ਕਹਿਣ ਡਿਆ ਵਾਂ ਕਿ ਜਾਂ ਮਤਲਬ ਕਿ ਸ਼ਰਮ ਵਾਲੀ ਹੈ। ਇੱਕ ਵਾਰੀ ਨਾ ਦੋ ਸਨ ਜ਼ਿਮੀਂਦਾਰ ਤੇ ਇੱਕ ਜ਼ਿਮੀਂਦਾਰ ਜਿਹੜਾ ਸੀ ਉਹ ਰਿਸ਼ਤਾ ਲੈ ਕੇ ਦੂਜੇ ਜ਼ਿਮੀਂਦਾਰ ਦੇ ਘਰ ਗਿਆ ਤੇ ਕੁੜੀ ਤੇ ਉਹਨਾਂ ਨੂੰ ਪਸੰਦ ਆ ਗਈ ਤੇ ਉਹ ਨਾ ਦੋਵੇਂ ਕਾਰੋਬਾਰੀ ਸਨ, ਕਾਫੀ ਜ਼ਮੀਨ ਸੀ ਉਹਨਾਂ ਦੀ। ਤੇ ਉਹ ਕੁੜੀ ਵਾਲੇ ਜਿਹੜੇ ਸੀ ਉਹ ਕਹਿੰਦੇ ਨੇ ਬਈ ਸਾਡੇ 40 ਕਿੱਲੇ ਆਲੂ ਸਨ, ਆਹਾਂ ਆਪਣਾ ਹੀ ਕੋਲਡ ਸਟੋਰ ਖੋਲ ਲਿਆ, ਉੱਥੇ ਵੀ ਲੱਲੇ ਨੇ ਅਸੀਂ ਆਪਣਾ ਪਲਾਟ, ਇੱਧਰ ਵੀ ਲੱਲੇ ਨੇ, ਕਰੋੜਾਂ ਦੀ ਜਾਇਦਾਦ ਸਾਡੀ ਇੱਧਰ ਹੈ, ਕਰੋੜਾਂ ਦੀ ਉੱਧਰ ਹੈ, ਤੇ ਅਸੀਂ ਉਹ ਵੀ ਕੰਮ ਸ਼ੁਰੂ ਕਰ ਲਿਆ, ਉਹ ਵੀ ਕੰਮ ਸ਼ੁਰੂ ਕਰ ਲਿਆ, ਤੇ ਹੁਣ ਅਸੀਂ ਸੋਚ ਰਹੇ ਹਾਂ ਵੀ ਕੋਈ ਆਪਣਾ ਪੈਸੇ ਝੇਲੇ ਦਾ ਕੰਮ ਵੀ ਸ਼ੁਰੂ ਕਰ ਦਈਏ। ਉਹ ਮੁੰਡੇ ਦਾ ਪਿਓ ਸੁਣਦਾ ਰਿਹਾ, ਉਹਨੇ ਮਹਿਸੂਸ ਕੀਤਾ ਕਿ ਇਹ ਕੁਝ ਜ਼ਿਆਦਾ ਹੀ ਦੱਸ ਰਹੇ ਨੇ ਮੈਨੂੰ ਵੀ ਇਹ ਕੋਈ ਖਾਸ ਚੀਜ਼ਾਂ ਨੇ। ਕਹਿੰਦਾ ਸਰਦਾਰ ਜੀ ਵੈਸੇ ਤੁਹਾਡੀ ਜਿਹੜੀ ਹੈਗੀ ਹੈ ਜ਼ਿਮੀਂਦਾਰੀ, ਤੁਸੀਂ ਬੜੇ ਅਮੀਰ ਹੋ, ਤੁਹਾਡੇ ਕੋਲ ਕਾਫੀ ਪੈਸਾ ਧੇਲਾ, ਤੇ ਮੈਂ ਜਿੰਨਾ ਤੁਸੀਂ 10 ਮਿੰਟ ਗੱਲਬਾਤ ਕੀਤੀ ਹੈ ਓਨੀ ਮੈਂ ਤੇ ਨਹੀਂ ਕਰਾਂਗਾ, ਪਰ ਇੱਕ ਗੱਲ ਕਰਾਂਗਾ, ਜਿੰਨੀ ਤੁਹਾਡੀ ਸਾਰੀ ਜਾਇਦਾਦ ਹੈ ਓਨਾ ਸਾਡੇ ਸਿਰ ਕਰਜ਼ਾ ਹੀ ਹੈ, ਤੇ ਵੇਖ ਲਓ ਸਰਦਾਰ ਕਿਤੇ ਵੱਡੇ ਹੋਵਾਂਗੇ। ਸੋ ਇਹੋ ਉਹੀ ਗੱਲ ਮੈਂ ਕੀਤੀ ਹੈ ਵੀ ਜਿੰਨੀ ਤੁਹਾਡੀ ਆਬਾਦੀ ਹੈ ਪਾਕਿਸਤਾਨੀ ਭਰਾਓ ਉਹਦੇ ਨਾਲ ਜ਼ਿਆਦਾ ਤੇ ਸਾਡੇ ਕੋਲ ਭਿਖਾਰੀ ਨੇ ਡਬਲ। ਬਹੁਤ ਸਾਰੇ ਭਾਰਤ ਦੇ ਲੋਕ ਭੁੱਖੇ ਸੜਕਾਂ ਟੱਪਰੀਆਂ ਪੁਲਾਂ ਥੱਲੇ ਵੀ ਸੌਂਦੇ ਨੇ। ਅਸੀਂ ਦੋਵੇਂ ਮੁਲਕ ਐਟਮੀ ਤਾਕਤਾਂ ਦੇ ਮਾਲਕ, ਠੀਕ ਹੈ ਨਾ, ਕਿਉਂਕਿ ਸਾਨੂੰ ਇੱਕ ਦੂਜੇ ਕੋਲੋਂ ਖਤਰਾ ਹੈ। ਪਤਾ ਨਹੀਂ ਇਹ ਗੱਲ ਗੌਰਵ ਵਾਲੀ ਹੈ ਕਿ ਮੂਰਖਤਾ ਵਾਲੀ ਹੈ ਸਾਡੇ ਦੋਵਾਂ ਮੁਲਕਾਂ ਵਾਸਤੇ। ਸਾਨੂੰ ਬਹੁਤ ਬਹੁਤ ਵਾਰ ਗਵਾਂਢੀ ਦੁਸ਼ਮਣੀ ਕਿਉਂ ਨਜ਼ਰ ਆਉਂਦਾ? ਅਸੀਂ ਬੰਦਿਆਂ ਵਾਂਗੂ ਯੂਰਪ ਵਾਂਗੂ ਕਿਉਂ ਨਹੀਂ ਗੱਲ ਕਰ ਸਕਦੇ ਇੱਕ ਦੂਜੇ ਦੇ ਨਾਲ ਦਲੀਲ ਨਾਲ, ਔਰ ਉਹ ਕੰਮ ਕਰੀਏ ਜਿਹਦੇ ਵਿੱਚ ਆਉਣ ਵਾਲਾ ਫਿਊਚਰ ਸਾਡਾ ਸੇਫ ਹੋਵੇ, ਸਾਡੀ ਇਕਾਨਮੀ ਉੱਪਰ ਆਵੇ। ਜਦੋਂ ਵੀ ਭਾਰਤ ਤੇ ਪਾਕਿਸਤਾਨ ਦਰਮਿਆਨ ਹਾਕੀ ਜਾਂ ਕ੍ਰਿਕਟ ਦਾ ਮੈਚ ਹੁੰਦਾ, ਇਹ ਗੇਮ ਹੈ, ਇਹ ਦੋਵਾਂ ਪਾਸਿਆਂ ਦੀ ਗਰਮੀ ਵੇਖ ਕੇ ਇਉਂ ਲੱਗਦਾ ਮੈਚ ਨਹੀਂ ਸਾਡੀ ਲੜਾਈ ਲੱਗੀ ਹੈ ਲੱਗਣ ਆਪਸ ਵਿੱਚ। ਜਦੋਂ ਇੱਕ ਹਾਰ ਜਾਂਦਾ ਜਾਂ ਫਰਜ਼ ਕਰ ਲਓ ਇੰਡੀਆ ਹਾਰ ਗਿਆ, ਅਸਤਬਾਜੀ ਪਾਕਿਸਤਾਨ ਚ ਵੰਡੀ ਜਾਏਗੀ, ਲੱਡੂ ਵੰਡੇ ਜਾਣਗੇ ਕੋਠੇ ਤੇ ਚੜ ਚੜ ਕੇ 47 ਦੇ ਫੈਰ ਕੀਤੇ ਜਾਣਗੇ, ਤੇ ਜਦੋਂ ਇਹ ਹਾਰ ਜਾਂਦੇ ਨੇ ਆਪਣੇ ਟੀਵੀ ਭਾਂ ਭਾਂ ਕੇ ਗਲੀਆਂ ਚ ਸੁੱਟਦੇ ਨੇ। ਉਹ ਕਿੱਧਰ ਦਾ ਲੌਜਿਕ ਹੈ ਤੁਹਾਡੇ ਕੋਲ? ਗੇਮ ਵਿੱਚ ਹਾਂਜੀ ਇੱਕ ਨੇ ਹਾਰਨਾ ਇੱਕ ਨੇ ਜਿੱਤਣਾ ਹੁੰਦਾ। ਜਿਹੜੀ ਟੀਮ ਹਾਰ ਜਾਵੇ, ਹਾਰਨ ਵਾਲੀ ਟੀਮ ਨਾ ਏਅਰਪੋਰਟ ਤੋਂ ਸਿੱਧੀ ਘਰ ਨੂੰ ਨਹੀਂ ਆਉਂਦੀ, ਉਹ ਲੋਕ ਲੁਕ ਕੇ ਵਿਚਾਰੇ ਕੱਲਾ ਕੱਲਾ ਹੋ ਕੇ ਘਰ ਆਉਂਦੇ ਨੇ। ਕਈ ਪਲੇਅਰ ਦੋ ਦੋ ਹਫ਼ਤੇ ਪਿੰਡ ਹੀ ਨਹੀਂ ਵੜਦੇ। ਇੱਕ ਵਾਰੀ ਏਦਾਂ ਵੀ ਹੋਇਆ ਸੀ ਕਿ ਸਾਡੀ ਟੀਮ ਹਾਰੀ, ਉਹ ਟੀਮ ਦੇ ਮੈਂਬਰ ਦੀ ਕੋਠੀ ਨੂੰ ਅੱਗ ਲਾ ਦਿੱਤੀ। ਹਾਉ ਸਟੂਪਿਡ! ਲੋਕਾਂ ਨੇ ਹਾਰੇ ਹੋਏ ਪਲੇਅਰਾਂ ਦੀਆਂ ਜਾਇਦਾਦਾਂ ਨੂੰ ਅੱਗਾਂ ਲਾਈਆਂ। ਦੱਸੋ ਕਿਹੜੀ ਟੀਮ ਚਾਹੇਗੀ ਕਿ ਅਸੀਂ ਹਾਰ ਜਾਈਏ? ਮੁਕਾਬਲਾ ਫਸਵਾ ਹੁੰਦਾ, ਅਗਲਿਆਂ ਨੇ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੁੰਦੀਆਂ, ਪਰ ਸਾਨੂੰ ਮੂਰਖਾਂ ਨੂੰ ਸਮਝ ਕਦੋਂ ਆਵੇਗੀ ਕਿ ਗੇਮ ਵਿਚ ਇਕ ਦੀ ਜਿੱਤ ਦੂਜੇ ਦੀ ਹਾਰ ਹੋਣੀ ਹੈ। ਗੁਆਂਢੀਆਂ ਨਾਲ ਭੈੜਾ ਵਤੀਰਾ ਦੱਸਦਾ ਕਿ ਮਨੁੱਖ ਜਾਨਵਰਾਂ ਤੋਂ ਹੀ ਡਿਵੈਲਪ ਹੋਇਆ, ਇਹਦੇ ਚ ਝੂਠ ਵੀ ਕੋਈ ਨੀ। ਜੰਗਲ ਵਿਚ ਵੀ ਗੁਆਂਢ ਪੁਣਾ ਨਹੀਂ ਜੇ ਚੱਲਦਾ, ਵੱਡਾ ਜਾਨਵਰ ਛੋਟੇ ਨੂੰ ਖਾਂਦਾ ਤੇ ਜਾਨਵਰਾਂ ਦੇ ਆਪੋ ਆਪਣੇ ਇਲਾਕੇ ਹੁੰਦੇ ਨੇ, ਜਿੱਦਾਂ ਸ਼ੇਰ ਦਾ ਵੱਖਰਾ, ਚੀਤੇ ਦਾ ਵੱਖਰਾ, ਰਿੱਛ ਦਾ ਵੱਖਰਾ। ਇਹ ਬਹੁਤ ਸਾਰੇ ਜਾਨਵਰ ਆਪੋ ਆਪਣੇ ਇਲਾਕੇ ਚ ਦੂਜੇ ਨੂੰ ਪੈਰ ਨਹੀਂ ਧਰਨ ਦਿੰਦੇ। ਉਹ ਤੇ ਜਾਨਵਰ ਨੇ, ਤੁਸੀਂ ਤੇ ਬੰਦੇ ਹੋ। ਫਿਰ ਜੰਗਲੀ ਕੁੱਤਿਆਂ, ਲੱਕੜ ਬੰਗਿਆਂ, ਬਾਂਦਰਾਂ ਦੇ ਸਭ ਵੱਖ ਵੱਖ ਗਰੁੱਪ ਨੇ। ਇਕ ਬਾਂਦਰ ਕਿਤੇ ਦੂਸਰੇ ਦੇ ਗਰੁੱਪ ਚ ਵੜ ਜਾਏ, ਜਿਉਂਦਾ ਬਾਹਰ ਨਿਕਲ ਆਏ ਤੇ ਉਹਦੀ ਕਿਸਮਤ ਹੀ ਆ ਮੇਰੇ ਖਿਆਲ ਵਿਚ। ਤੇ ਮਨੁੱਖ ਵੀ ਦੋਸਤੋ ਬਾਂਦਰ ਤੋਂ ਹੀ ਬੰਦਾ ਬਣੇ ਨੇ। ਇਹ ਬੰਦਾ ਤੇ ਬਣ ਗਿਆ ਮਨੁੱਖ, ਪਰ ਅਜੇ ਬੰਦੇ ਦਾ ਪੁੱਤ ਨਹੀਂ ਬਣਿਆ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਦ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੱਜਣੋ, ਇਹ ਤੇ ਸੀ ਮੇਰੀ ਗੱਲਬਾਤ, ਤੇ ਹੁਣ ਭਾਈ ਸਾਡੇ ਸਟੂਡੀਓ ਵਿਚ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੇ ਸਟਾਰਟ ਦਾ ਵੱਖਰਾ, ਰਿਸ਼ ਦਾ ਵੱਖਰਾ,

0: ਪਰ ਅਜੇ ਬੰਦੇ ਦਾ ਪੁੱਤ ਨਹੀਂ ਬਣਿਆ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੱਜਣੋ, ਇਹ ਤੇ ਸੀ ਮੇਰੀ ਗੱਲਬਾਤ, ਤੇ ਹੁਣ ਭਾਈ ਸਾਡੇ ਸਟੂਡੀਓ ਵਿਚ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੇ ਸਟਾਰਟ ਚ ਅੱਜ ਕੀਤੀ ਸੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੋਫੀਆ ਬਾਠ ਜੀ ਤੇ ਉਨ੍ਹਾਂ ਦੇ ਹਸਬੈਂਡ ਸੁਰਵਿੰਦਰ ਸਿੰਘ ਬਾਠ ਜੀ ਹੋਣੀ ਦੋਵੇਂ ਬਿਰਾਜਮਾਨ ਨੇ ਇਸ ਵੇਲੇ ਸਟੂਡੀਓ ਦੇ ਵਿਚ। ਅਸਲ ਚ ਮੈਂ ਹੀ ਉਨ੍ਹਾਂ ਨੂੰ ਰਿਕੁਐਸਟ ਕੀਤੀ ਸੀ, ਇਨਵਾਈਟ ਕੀਤਾ ਸੀ ਕਿ ਤੁਸੀਂ ਆਓ ਤੇ ਦੰਦਾਂ ਬਾਰੇ ਜਿਸ ਤਰ੍ਹਾਂ ਦੀ ਵੀ ਜਾਣਕਾਰੀ ਹੈ ਉਹ ਜ਼ਰੂਰੀ ਹੈ, ਕੀ ਜ਼ਰੂਰੀ ਹੁੰਦਾ, ਕਦੋਂ ਜ਼ਰੂਰੀ ਹੁੰਦਾ, ਤੇ ਉਹ ਆਪਣੀ ਤਸ਼ਰੀਫ ਲੈ ਕੇ ਆ ਗਏ ਨੇ। ਤੇ ਮੈਂ ਜੀ ਡਾਕਟਰ ਸੋਫੀਆ ਬਾਠ ਜੀ ਤੇ ਡਾਕਟਰ ਸੁਰਵਿੰਦਰ ਬਾਠ ਜੀ ਤੁਹਾਡੇ ਦੋਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਵੈਲਕਮ, ਬਹੁਤ ਬਹੁਤ ਸਵਾਗਤ ਹੈ ਪ੍ਰਭਾਤ ਰੇਡੀਓ ਦੇ ਵਿਹੜੇ ਵਿਚ। ਹਾਂਜੀ ਮੈਡਮ ਜੀ, ਸਤਿ ਸ੍ਰੀ ਅਕਾਲ,
1: ਥੈਂਕ ਯੂ ਸੋ ਮਚ ਤੁਸੀਂ ਸਾਨੂੰ ਓਪਰਚੁਨਿਟੀ ਦਿੱਤੀ।
0: ਯੂ ਵੈਲਕਮ ਵੈਲਕਮ, ਤੁਸੀਂ ਡਿਜ਼ਰਵ ਕਰਦੇ ਹੋ।
1: ਥੈਂਕ ਯੂ ਥੈਂਕ ਯੂ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੁਸੀਂ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਵੀਕਾਰ ਕਰੋ
0: ਜੀ। ਦੇਸ਼ਾਂ ਵਿਦੇਸ਼ਾਂ ਦੇ ਵਿਚ ਮਤਲਬ ਕਿ ਪ੍ਰਭਾਤ ਰੇਡੀਓ ਸੁਣ ਰਹੇ ਦੋਸਤੋ, ਉਹਨਾਂ ਸਾਰਿਆਂ ਵੱਲੋਂ ਮੈਡਮ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਥੈਂਕ ਯੂ ਥੈਂਕ ਯੂ। ਹਾਂ,
0: ਤੇ ਇਹ ਦੱਸੋ ਤੁਸੀਂ ਕੀ ਹਾਲ ਚਾਲ ਹੈ ਤੁਹਾਡਾ? ਠੀਕ, ਆਉਣ ਚ ਕੋਈ ਤਕਲੀਫ਼ ਤੇ ਨਹੀਂ ਹੋਈ ਰਸਤੇ ਦਾ? ਇਧਰ ਉਧਰ ਸਭ ਬੜੀਆ ਸੀ। ਅੱਛਾ, ਤੁਸੀਂ ਅਗਰ ਹਿੰਦੀ ਚ ਈਜ਼ੀ ਹੋ ਤੁਸੀਂ ਹਿੰਦੀ ਚ ਗੱਲਬਾਤ ਕਰੋ, ਮੈਂ ਪੰਜਾਬੀ ਚ ਗੱਲਬਾਤ ਕਰਾਂਗਾ, ਪੰਜਾਬੀ ਚ ਈਜ਼ੀ ਹੋ, ਦੋਵਾਂ ਭਾਸ਼ਾ ਚ ਗੱਲਬਾਤ ਨਹੀਂ ਕਰਨੀ ਹੈ, ਨੋ ਪ੍ਰੋਬਲਮ, ਜਿਸ ਤਰ੍ਹਾਂ ਮਿਕਸ ਕਰ ਲਓ ਤੁਸੀਂ। ਅੱਛਾ, ਗੱਲ ਇਸ ਤਰ੍ਹਾਂ ਬਈ, ਡਾਕਟਰ ਸੋਫੀਆ ਜੀ, ਤੁਸੀਂ ਬਚਪਨ ਵਿਚ ਹੀ ਡੈਂਟਿਸਟ ਬਣਨਾ ਚਾਹੁੰਦੇ ਸੀ ਕਿ ਜਾਂ ਆਪਣੇ ਮਾਂ ਬਾਪ ਵੱਲੋਂ ਤੁਹਾਡੇ ਵੱਲੋਂ ਕੋਈ ਤੁਹਾਨੂੰ ਇਧਰ ਨੂੰ ਕਿਹਾ ਗਿਆ ਕਿ ਬੇਟਾ ਤੂੰ ਡੈਂਟਿਸਟ ਬਣਨਾ ਹੈ, ਜਾਂ ਤੁਹਾਡਾ ਆਪਣਾ ਸ਼ੌਂਕ ਸੀ?
1: ਸਰ, ਮੇਰੇ ਕੋ ਨਾ ਛੋਟੇ ਹੁੰਦੇ ਸੇ ਹੀ ਕੰਪਲੀਮੈਂਟਸ ਮਿਲਣੇ ਲਗੇ ਕਿ ਤੇਰੀ ਸਮਾਈਲ ਬਹੁਤ ਅੱਛੀ ਹੈ। ਮੇਰੇ ਕੋ ਥਾ ਕਿ ਚਲੋ ਲੋਕੀ ਦੀ ਸਮਾਈਲ
0: ਡਿਜ਼ਾਈਨ ਕਰਦੇ, ਸੁਣੇ ਨੇ ਨਾ, ਤੇ ਸਮਾਈਲ ਦੰਦਾਂ ਨਹੀਂ ਬਣਦੀ ਹੈ,
1: ਮੈਂ ਕਿਹਾ ਕਿ ਸਮਾਈਲ ਡਿਜ਼ਾਈਨ ਕਰਦੇ ਫਿਰ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੀ, ਤੇ ਤੁਸੀਂ ਫਿਰ ਮਾਇੰਡ ਬਣਾ ਲਿਆ ਬਚਪਨ ਤੋਂ ਹੀ ਜਦੋਂ ਤੁਸੀਂ?
1: ਹਾਂਜੀ ਹਾਂਜੀ।
0: ਤੁਸੀਂ ਕਿੱਥੇ ਆਪਣੀ ਸਟੱਡੀ ਕੀਤੀ?
1: ਮੈਨੇ ਲੁਧਿਆਣਾ ਸੇ ਕੀ ਹੈ, ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ ਲੁਧਿਆਣਾ।
0: ਵਾਹ ਵਾਹ, ਤੇ ਮਤਲਬ ਕਿ ਤੁਸੀਂ ਫਿਰ ਕਦੋਂ ਕੰਪਲੀਟ ਕੀਤੀ ਆਪਣੀ? ਮੈਨੇ
1: 2017 ਮੈਂ ਜੁਆਇਨ ਕੀਆ ਥਾ BDS
0: ਜੀ,
1: ਔਰ 22 ਮੈਂ ਮੇਰੀ ਕੰਪਲੀਟ ਹੋ ਗਈ ਥੀ।
0: ਅੱਛਾ ਜੀ ਅੱਛਾ, ਤੇ ਆਪਣਾ ਤੁਹਾਡੀ ਮੁਲਾਕਾਤ ਡਾਕਟਰ ਸੁਰਵਿੰਦਰ ਸਿੰਘ ਜੀ ਹੋਣਾ ਨਾਲ ਕਦੋਂ ਹੋਈ?
1: ਮੇਰੀ ਡਿਊਰਿੰਗ ਪ੍ਰੈਕਟਿਸ ਆਫਟਰ 1 ਈਅਰ ਆਫ ਪਾਸ ਆਊਟ 2023 ਮੈਂ ਹੋਈ ਥੀ।
0: 2023 ਅੱਛਾ, ਤੇ ਤੁਹਾਡੀ ਮਤਲਬ ਕਿ ਜਿਹੜੀ ਇਕੱਠਾ ਕੰਮ ਕਰਨਾ ਸੀ ਉਹ ਪਿਆਰ ਚ ਬਦਲ ਗਿਆ, ਫਿਰ ਤੁਸੀਂ ਸ਼ਾਦੀ ਕਰ ਲਈ?
1: ਵੈਸੇ ਅਰੇਂਜ ਮੈਰਿਜ।
0: ਅੱਛਾ ਅਰੇਂਜ ਮੈਰਿਜ, ਅੱਛਾ ਅੱਛਾ, ਚਲੋ ਫਿਰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ, ਗੁੱਡ ਵਿਸ਼ਿਸ, ਤੁਹਾਡਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਪੂਰ ਹੋਵੇ।
1: ਤੇ
0: ਹਾਂ, ਤੇ ਤੁਸੀਂ ਮਤਲਬ ਕਿ ਤਰੱਕੀ ਤੇ ਤਰੱਕੀ ਤੇ ਤਰੱਕੀ ਕਰੋ। ਲਓ ਜੀ, ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਹੁਣ।
1: ਹਾਂਜੀ
0: ਮੈਡਮ ਜੀ, ਇਹ ਦੱਸੋ ਕਿ ਇੱਕ ਬੱਚਾ ਜਦੋਂ ਦੁਨੀਆ ਚ ਆਉਂਦਾ ਤੇ ਕਿੰਨੀ ਦੇਰ ਬਾਅਦ ਉਹਦੇ ਦੰਦ ਨਿਕਲਦੇ ਨੇ, ਕਿ ਅੱਗੋਂ ਪਿੱਛੋਂ ਵੀ ਨਿਕਲਦੇ ਹੋਣਗੇ, ਲੇਕਿਨ ਐਵਰੇਜ ਟਾਈਮ ਕੀ ਹੁੰਦਾ ਉਹਦੇ ਦੰਦ ਨਿਕਲ?
1: ਸਰ, ਨਾਰਮਲੀ ਬੇਬੀਸ ਕੇ 6 ਮੰਥ ਟੂ 8 ਮੰਥ ਪਹਿਲਾ ਦੰਦ ਆ ਜਾਤਾ ਹੈ।
0: ਪਹਿਲਾ ਦੰਦ? ਅੱਛਾ,
1: ਹਾਂਜੀ। ਪਰ ਕਈ ਬੱਚੇ ਛੋਟੇ ਛੋਟੇ ਬੋਨ ਕੇ ਸਾਥ ਹੀ ਜੈਸੇ ਜਨਮ ਲੇਤੇ ਉਨਕੇ ਮੂੰਹ ਮੇ ਇੱਕ ਆਧਾ ਦੰਦ ਹੋਤਾ ਹੈ।
0: ਅੱਛਾ, ਜੰਮਣ ਵੇਲੇ ਹੀ ਉਹਨਾਂ ਦਾ ਦੰਦ ਹੁੰਦਾ?
1: ਹਾਂਜੀ ਹਾਂਜੀ ਸਰ,
0: 6 ਮਹੀਨੇ ਚੋਂ 8 ਮਹੀਨੇ ਦੇ ਵਿਚ
1: ਨਾਰਮਲੀ ਬੱਚੋਂ ਕੇ ਆਤੇ ਹੈ। ਉਸਕੋ ਹਮ ਨਿਊ ਨੇਟਲ ਕਹਤੇ ਹੈ, ਜੋ ਜਨਮ ਕੇ ਸਾਥ ਹੀ ਆਤੇ ਹੈ। ਬੜੀ ਕੰਫਿਊਜ਼ਨ ਹੈ,
0: ਦੰਦ ਜਨਮ ਤੋਂ ਆਉਂਦੇ ਨੇ?
1: ਹਾਂਜੀ,
0: ਉਹਨਾਂ ਨੇ
1: ਨਿਓਨੇਟਲ ਸੀ
0: ਜੀ।
1: ਹਾਂਜੀ, ਜਬ ਪੇਰੈਂਟਸ ਦੇਖਤੇ ਕਿ ਹਾਂ ਹਮਾਰਾ ਬੱਚਾ ਅਭੀ 2 ਦਿਨ ਕਾ ਮੈਂ ਨਹੀਂ ਹੋ ਔਰ ਮੂੰਹ ਮੇਂ ਦਾਂਤ ਹੈ, ਉਹ ਘਬਰਾ ਜਾਤੇ,
0: ਥੋੜੇ ਜਿਹੇ ਅਜੀਬ ਲੱਗਦਾ।
1: ਹਾਂਜੀ, ਕਿਉਂਕਿ ਇਹ ਨਾਰਮਲ ਨਹੀਂ ਹੈ। ਫਿਰ ਉਹ ਸੋਚਤੇ ਹੈ ਕਿ ਅਗਰ ਹਮ ਇਸਕੋ ਨਿਕਾਲ ਦੇਂਗੇ ਤੋ ਇਹ ਦੁਬਾਰਾ ਨਹੀਂ ਆਏਗਾ। ਉਨਕੋ ਇਹ ਸਮਝਾਉਣਾ ਚਾਹਤੀ ਹੂੰ ਕਿ ਵੋ ਇੱਕ

0: एक्स्ट्रा दांत है
1: जी,
0: जो बच्चे को भी तकलीफ देगा और मदर को भी दी। हाँ जी,
1: मामा को भी तकलीफ
0: ड्यूरिंग ब्रेस्ट फीडिंग।
1: हाँ जी,
0: हाँ जी, हाँ जी, तो उसको निकलवाना ही बेटर ऑप्शन है। नॉर्मल दांत आ जाएंगे 6 महीने के बाद।
1: अच्छा, तुहाडी राय मुताबिक वो जेड़ा जमदे ही दांत हुंदा है,
0: हाँ जी,
1: उन्हें कट दिता जाए तो कोई फर्क नहीं पैंदा।
0: हाँ जी, नॉर्मल दांत 6 महीने के बाद आना शुरू हो जाएंगे।
1: अच्छा अच्छा,
0: हाँ जी,
1: तो फिर नॉर्मल दांत 6 महीने के बाद आने शुरू हो जाते हैं। तो गल इस तरह जदों छोटे बच्चों के भी कई दांत जेड़े ने ना, मेरा ख्याल है तुहाडी आवाज जेड़ी हैगी सी घट जा रही होगी क्योंकि मैं बटन करना भूल गया इथे, पर फिर भी तुहाडी आवाज जा रही सी ते ओ तुहानू जेड़ी ऑन करना भूल गया। फिर मैं दोबारा एक बारी फिर डॉक्टर सोफिया जी तुहाडा बहुत बहुत स्वागत। दोस्तो, मैं अपने मिक्सर का बटन ऑन करना भूल गया सी, मेरा ख्याल इन्हां दी आवाज सुन रहे सन कि ऑन एयर नहीं सी जा रही। ते मैं एक बार फिर मैडम जी तुहाडा बहुत बहुत धन्यवाद, ते तुहाडे हसबैंड डॉक्टर सुरविंदर सिंह जी हुणां दा भी बहुत बहुत धन्यवाद, ते साडे वल्लों प्यार भरी सत श्री अकाल तुहानू जी, वेलकम है तुहाडा।
0: थैंक यू सो मच सर। सारे श्रोतिया नूं भी मेरे वल्लों ते मेरे हसबैंड वल्लों प्यार भरी सत श्री अकाल
1: जी। उन्हां सारिआं वल्लों वी आप जी आप दोनों नूं सत श्री अकाल, ते साडे वल्लों गुड विशेस ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ, ਤੰਦਰੁਸਤੀ ਤੇ ਖੁਸ਼ੀਆਂ ਦੀ ਅਰਦਾਸ। ਅੱਛਾ, ਲਓ ਜੀ ਅਸੀਂ ਦੁਬਾਰਾ ਫਿਰ ਸਟਾਰਟ ਕਰਦੇ ਹਾਂ। ਮੈਡਮ ਜੀ, ਇੱਕ ਬੱਚੇ ਨੂੰ ਕਿੰਨੀ ਦੇਰ ਬਾਅਦ ਦੰਦ ਜਿਹੜੇ ਨੇ ਉਹ ਨਿਕਲਣੇ ਸ਼ੁਰੂ ਹੁੰਦੇ ਨੇ ਤਕਰੀਬਨ?
0: ਸਰ, ਨਾਰਮਲੀ ਤੋਂ 6 ਮਹੀਨੇ ਸੇ 8 ਮਹੀਨੇ ਮੇ ਪਹਿਲਾ ਦੰਦ ਆ ਜਾਤਾ ਹੈ ਬੱਚੇ ਕੇ ਮੂੰਹ ਮੇ, ਬਟ ਕੁਛ ਕੇਸਿਸ ਮੇ ਬੱਚੇ ਕੇ ਬੋਰਨ ਕੇ ਸਾਥ ਹੀ ਜੈਸੇ ਵੋ ਜਨਮ ਲੇਤਾ ਹੈ ਉਸਕੇ ਮੂੰਹ ਮੇ 1 ਜਾਂ 2 ਦੰਦ ਪਹਿਲੇ ਸੇ ਹੀ ਪ੍ਰੈਜੈਂਟ ਹੋਤੇ ਹੈ।
1: ਅੱਛਾ ਅੱਛਾ ਅੱਛਾ,
0: ਹਾਂਜੀ, ਉਸਕੋ ਹਮ ਨਿਓਨੇਟਲ ਟੀਥ ਕਹਤੇ ਹੈ
1: ਜੀ,
0: ਤੋ ਉਸਕੋ ਹਮ ਰਿਮੂਵ ਕਰਾਨਾ ਚਾਹੀਏ। ਮੈਂ ਪੇਰੈਂਟਸ ਕਈ ਵਾਰ ਦੇਖ ਕੇ ਘਬਰਾ ਜਾਤਾ ਹੈ ਕਿ ਹਮਾਰੇ ਬੱਚੇ ਕੇ ਅਗਰ ਦੰਦ ਨਿਕਾਲ ਦੀਏ ਤੋ ਦੁਬਾਰਾ ਨਹੀਂ ਆਏਗੇ, तो वो उनको ये बताना चाहती वो एक्स्ट्रा टीथ है
1: जी, जी।
0: उसको निकालना बहुत जरूरी है क्योंकि वो नॉर्मली हिल रहे होते हैं, ज्यादा स्ट्रांग नहीं होते।
1: अच्छा, अच्छा।
0: वो बच्चे को भी पेन दे रहे होंगे कहीं ना कहीं क्योंकि हिलकर, और मम्मियों को भी ब्रेस्ट फीडिंग के साथ।
1: हाँ ठीक है, मैंने मैसेज आया जी, पहला खेड़ा साहब थैंक यू वेरी मच, पहला भी आवाज इन्हों की आ रही थी, मैं घबरा गया बटन ऑन नहीं सी।
0: ठीक है, और एक और चीज मैं ऐड करना चाहूंगी कि जब छोटे बच्चे जन्म लेते हैं तो कई बच्चों के लिप्स और पैलेट जिसको हम कहते हैं तालू,
1: अच्छा,
0: वो बना नहीं होता, उनमें स्पेस होती है।
1: तुसी बुल दी गल कर
0: ले, हां जी,
1: तालू ते अंदर हुंदा,
0: तालू ते बुल,
1: तालू ते
0: बुल दोनों,
1: हां जी,
0: उसनू आपां कहंदे क्लेफ्ट लिप ते क्लेफ्ट पैलेट। ठीक है, ओ भी घबराण दी गल नहीं हैगी।
1: तुसी दोबारा दस्सो कि एक बुल दे विच कट गया हुंदा,
0: मतलब पूरी तरह जुड़े नहीं
1: हुंदे, जुड़िया नहीं हुंदा,
0: हां जी,
1: ते तालू नू की होया,
0: तालू भी पूरी तरह बनिया नहीं हुंदा, नाक ते तालू खुला हैगा, मुंह ते तालू दे विच कोई तालू पूरी तरह नहीं बनिया हुंदा।
1: अच्छा।
0: एक छेद कह लो, एक छोटा या पार्ट मिसिंग हुंदा,
1: अच्छा,
0: वो डेवलपमेंट दे कारण हुंदा
1: जी।
0: उसको लेके पेरेंट्स घबरा जाते हैं,
1: ठीक,
0: पेरेंट्स सोचते हैं कि हमारे बच्चे के साथ ये क्यों हो गया, है ना, छोटा सा बच्चा है वो कैसे सहेगा
1: जी, जी।
0: मैं ये बताना चाहती हूँ, सबसे पहले तो हमें पेरेंट्स की काउंसलिंग करनी चाहिए कि इसका ट्रीटमेंट है, मल्टीपल छोटी छोटी सर्जरीज होंगी टिल द एज ऑफ 18, 18 साल से पहले पहले छोटी छोटी सर्जरीज, पूरी डॉक्टर्स की टीम इसमें लगी होती है, प्रोस्थोडोंटिस्ट, ऑर्थोडोंटिस्ट, पीडोडोंटिस्ट, ये सारे मिलके ट्रीटमेंट प्लान करते हैं, मतलब हर एज के अकॉर्डिंग सर्जरीज प्लान करते हैं
1: जी।
0: तो उसके साथ ये सक्सेसफुली नॉर्मल लाइफ जी सकता है बेबी,
1: वो सारा कुछ ठीक हो जाएगा, बाद मतलब घबराने वाली कोई गल नहीं,
0: बिल्कुल नहीं। और इंडिया में तो यहाँ पे स्माइल ट्रेन नाम से एक वो कैंपेन लगा हुआ है
1: जी,
0: जिसमें फ्री ट्रीटमेंट होता है,
1: अच्छा,
0: लिटरली जीरो कॉस्ट,
1: लिटरली जीरो। अच्छा, प्रभात रेडियो सुन रहे दोस्तों, अगर तुसी ਸੋਫੀਆ ਬਾਠ ਜੀ ਹੁਣਾਂ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਪਲੀਜ਼ ਵੈਰੀ ਸ਼ਾਰਟ ਇੱਕ ਦਾ ਕੁਐਸਚਨ ਤੁਸੀਂ ਕਰ ਸਕਦੇ ਹੋ, ਡਿਟੇਲ ਵਿੱਚ ਨਹੀਂ ਜਾਣਾ ਪਲੀਜ਼, ਕਿਉਂਕਿ ਅਸੀਂ ਇਹਨਾਂ ਕੋਲ ਬਹੁਤ ਸਾਰੀਆਂ ਗੱਲਾਂ ਪੁੱਛਣੀਆਂ ਨੇ। ਡਿਟੇਲ ਇਹਨਾਂ ਨੇ ਆਪਣਾ ਟੈਲੀਫੋਨ ਛੱਡ ਦੇਣਾ, ਤੁਸੀਂ ਡਿਟੇਲ ਵਿੱਚ ਇਹਨਾਂ ਨੂੰ ਕੱਲ ਪਰਸੋਂ ਇਹਨਾਂ ਦੀ ਪ੍ਰਾਈਵੇਟ ਆਪਣਾ ਟੈਲੀਫੋਨ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਉਹਦੇ ਨਾਲ। ਤੇ ਮੈਡਮ ਜੀ ਦੂਸਰੀ ਗੱਲਬਾਤ ਇਹ ਹੈ ਕਿ ਕਦੀ ਬੱਚਿਆਂ ਦੇ ਛੋਟਿਆਂ ਦੇ ਦੰਦ ਜਿਹੜੇ ਅਜੇ ਨਿਕਲੇ ਹੀ ਹੁੰਦੇ ਨੇ ਉਹ ਖਰਾਬ ਹੋ ਜਾਂਦੇ ਨੇ, ਹੋ ਜਾਂਦੇ ਨੇ ਨਾ, ਤੇ ਕੀ ਉਹ ਪਟਾਉਣੇ ਚਾਹੀਦੇ ਨੇ ਨਹੀਂ ਪਟਾਉਣੇ ਚਾਹੀਦੇ, ਜਾਂ ਕੋਈ ਉਹਨਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਹੁੰਦਾ?
0: ਸਰ ਪਹਿਲੇ ਤਾਂ ਹਮੇ ਦੇਖਣਾ ਚਾਹੀਏ ਕਿ ਖਰਾਬ ਕਿਉਂ ਹੋਏ,
1: ਠੀਕ ਹੈ,
0: ਰੀਜ਼ਨ ਕਿਆ ਹੈ, ਬੱਚੇ ਕੀ ਡਾਇਟ ਸਟਿੱਕੀ ਫੂਡ ਨਹੀਂ ਹੋਣਾ ਚਾਹੀਏ।
1: ਸਟਿੱਕੀ ਫੂਡ ਤੋਂ ਕੀ ਮਤਲਬ?
0: ਸਟਿੱਕੀ ਫੂਡ ਜੈਸੇ ਚਾਕਲੇਟ, ਟੋਫੀਜ, ਪੀਜ਼ਾ, ਬਰਗਰ, ਜੋ ਦਾਂਤੋਂ ਕੇ ਸਾਥ ਚਿਪਕ ਜਾਤਾ ਹੈ, ਆਸਾਨੀ ਸੇ ਰਿਮੂਵ ਨਹੀਂ ਹੋਤਾ,
1: ਠੀਕ ਠੀਕ
0: ਠੀਕ ਹੈ। ਉਸਕੇ ਬਾਅਦ ਸੈਕੰਡ ਨਰਸਿੰਗ ਬੋਟਲ ਕੇਰੀਜ ਕਰਕੇ ਇੱਕ ਟਰਮ ਹੈ ਹਮਾਰੇ ਡੈਂਟਿਸਟਰੀ ਮੇ,
1: ਅੱਛਾ ਜੀ।
0: ਉਸਸੇ ਕਿਆ ਹੋਤਾ ਹੈ, ਜਬ ਬੇਬੀ ਰਾਤ ਕੋ ਬ੍ਰੈਸਟ ਫੀਡਿੰਗ ਯਾ ਬੋਟਲ ਫੀਡਿੰਗ ਕਰਤਾ ਹੈ ਤੋ ਉਸਕੇ ਮੂੰਹ ਮੇ ਦੂਧ ਰਹਿ ਜਾਤਾ ਹੈ, ਦਾਂਤੋਂ ਪੇ ਦੂਧ ਕੀ ਕੋਟਿੰਗ ਹੋ ਜਾਤੀ ਹੈ, ਤੋ ਉਸਕੇ ਕਾਰਨ ਰਾਤ ਭਰ ਕੀੜੇ ਉਸਕੇ ਉਪਰ ਅਟੈਕ ਕਰਤੇ
1: ਹੋਏਗੇ
0: ਔਰ ਕੇਰੀਜ ਪੂਰੇ ਮੂੰਹ ਮੇ ਹੋ ਜਾਤੀ ਹੈ। ਇਸ ਲਈ ਹਮੇ ਟ੍ਰੀਟਮੈਂਟ ਕਰਵਾਨਾ ਚਾਹੀਏ, ਦੂਸਰਾ ਕੁਸ਼ਚਨ ਆਪਕਾ ਯੇ ਥਾ ਕਿ ਹਮੇ ਟ੍ਰੀਟਮੈਂਟ ਕਰਵਾਨਾ ਚਾਹੀਏ ਕਿ ਨਹੀਂ?
1: ਖੇੜਾ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ, ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ, ਮੈਂ ਤੁਹਾਡੇ ਮੈਸੇਜ ਪੜਾਂ ਕਿਉਂਕਿ ਮੈਂ ਗੱਲਬਾਤ ਜੀ ਕਰ ਰਿਹਾ ਉਹਨਾਂ ਨਾਲ, ਫਿਰ ਮੈਨੂੰ ਪਾਜ਼ ਕਰਨਾ ਪੈਂਦਾ। ਸ਼ਾਰਟਕਟ ਅਗਰ ਗੱਲ ਕਰਨੀ ਚਾਹੋ, ਯੂ ਮੋਸਟ ਵੈਲਕਮ ਅਮੈਰੀਕਾ ਤੋਂ। ਹਾਂਜੀ, ਤੇ ਆਪਣਾ ਜਿਹੜੇ ਫਿਰ ਉਹ ਦੰਦ ਕਢਾ ਲਏ ਜਾਣਗੇ
0: ਤੇ ਉਸਕੋ ਨਿਕਾਲਣਾ ਨਹੀਂ ਹੈ, ਟ੍ਰੀਟਮੈਂਟ ਕਰਵਾਨਾ ਹੈ, ਉਸਕੋ ਬਚਾਨਾ ਹੈ,
1: ਟ੍ਰੀਟਮੈਂਟ ਕਰਨਾ ਹੈ। ਅੱਛਾ ਅੱਛਾ,
0: ਕਿਉਂਕਿ ਅਗਰ ਹਮ ਨਿਕਾਲ ਦੇਂਗੇ ਦਾਂਤੋਂ ਕੋ ਤੋ ਆਗੇ ਪਿੱਛੇ ਆਨੇ ਲਗੇਂਗੇ ਦਾਂਤ, ਜੈਸੇ ਬਸ ਕੀ ਸੀਟ ਹੈ, ਇੱਕ ਅਗਰ ਉੱਠ ਗਿਆ ਤਾਂ ਦੂਸਰਾ ਤਾਂ ਬੈਠੇਗਾ ਨਾ, ਤੋ ਵੈਸੇ ਦਾਂਤੋਂ ਕੇ ਬੀਚ ਮੇ ਰੇਸ ਲੱਗ ਜਾਤੀ ਹੈ, ਜੋ ਪਰਮਾਨੈਂਟ ਆਨੇ ਹੋਤੇ ਹੈ ਉਨਕੋ ਲਗਤਾ ਕਿ ਦੂਧ ਕੇ ਝੜ ਗਏ ਹਮਾਰੀ ਟਰਨ, ਤੋ ਟੇਢੇ ਮੇਢੇ ਆ ਜਾਤੇ
1: ਹੈ, ਟੇਢੇ ਮੇਢੇ ਆ ਜਾਂਦੇ ਨੇ,
0: ਤੋ ਇਨ ਫਿਊਚਰ ਫਿਰ ਉਹ ਬ੍ਰੇਸਿਸ ਲਗਤੇ।
1: ਮੈਡਮ ਜੀ ਬ੍ਰੇਸਿਸ ਕੀ ਹੁੰਦਾ?
0: ਬ੍ਰੇਸਿਸ ਆਰਥੋਡੋਂਟਿਕ ਟ੍ਰੀਟਮੈਂਟ ਹੈ,
1: ਜੀ। ਖੇੜਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਨੈਚੁਰਲੀ ਤੁਸੀਂ ਮੈਡਮ ਜੀ ਹੁਣਾਂ ਨਾਲ ਗੱਲਬਾਤ ਕਰਨੀ ਪਸੰਦ ਕਰੋਗੇ?
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਰ।
1: ਖੇੜਾ ਜੀ ਥੋੜੀ ਜੀ ਵੇਟ ਕਰਿਓ, ਅਕਲਦਾੜ ਅਸੀਂ ਬਾਅਦ ਚ ਤੁਹਾਨੂੰ ਦੱਸਾਂਗੇ। ਦੂਸਰਾ ਕੁਐਸਚਨ ਦੱਸੋ। ਅੱਛਾ ਠੀਕ ਹੈ ਠੀਕ ਹੈ, ਫਿਰ ਅਸੀਂ ਠੀਕ ਹੈ ਜੀ। ਅਕਲਦਾੜ ਕੀ ਹੁੰਦੀ ਹੈ, ਦੂਸਰਾ ਕੀ ਹੈ?
0: ਹਾਂਜੀ

0: ਤੁਹਾਡੇ ਦੂਸਰੇ ਸਵਾਲ ਦਾ ਜਵਾਬ ਤੇ ਮੈਡਮ ਜੀ ਹੁਣੇ ਹੀ ਦੇ ਦਿੰਦੇ ਨੇ। ਅਕਲਦਾਰ ਦਾ ਬਾਅਦ ਚ ਗੱਲ ਕਰਾਂਗੇ ਅਸੀਂ। ਮੈਡਮ ਜੀ ਦੱਸੋ, ਕੱਟ ਲਓ ਮੈਡਮ ਜੀ, ਸਭ ਤੋਂ ਪਹਿਲਾਂ ਤੁਹਾਡੇ ਉਸ ਗੱਲ ਦਾ ਜਵਾਬ ਜੀ। ਸਤਿ ਸ੍ਰੀ ਅਕਾਲ, ਥੈਂਕ ਯੂ ਵੈਰੀ ਮਚ।
1: ਸਰ, ਆਪਕਾ ਕੁਸ਼ਚਨ ਹੈ ਕਿ ਆਰਸੀਟੀ ਕਰਵਾਨੇ ਕੇ ਬਾਅਦ, ਰੂਟ ਕੈਨਾਲ ਟ੍ਰੀਟਮੈਂਟ ਕਰਵਾਨੇ ਕੇ ਬਾਅਦ, ਜਬ ਹਮ ਬ੍ਰਿਜ ਲਗਵਾਤੇ ਹੈ ਤੋ ਉਸਕੀ ਉਮਰ ਕਿਤਨੀ ਹੈ, ਔਰ ਉਸਕੇ ਬਾਅਦ ਕਿ ਰੂਟ ਕੈਨਾਲ ਕੇ 10 ਸਾਲ ਬਾਅਦ ਵੀ ਨੀਚੇ ਪੇਨ ਸਟਾਰਟ ਹੋ ਜਾਤੀ ਹੈ, ਉਸਕਾ ਰੀਜ਼ਨ ਕਿਆ ਹੈ, ਹੈ ਨਾ? ਤੋ ਹਮ ਇਸਕੋ ਕਲੈਰੀਫਾਈ ਕਰਤੇ ਹੈ। ਸਰ, ਰੂਟ ਕੈਨਾਲ ਟ੍ਰੀਟਮੈਂਟ ਹੋਤਾ ਹੈ ਦਾਂਤ ਕੋ ਡਿਗ ਕਰਨਾ, ਜਿਸਕੋ ਹਮ ਨਾਰਮਲ ਭਾਸ਼ਾ ਮੇ ਕਹਤੇ ਹੈ ਸਮਝਾਨੇ ਕੇ ਲਿਏ। ਉਸਮੇ ਹਮ ਜੋ ਤੀਸਰੀ ਲੇਅਰ ਹੈ ਪਲਪ, ਉਸਕੋ ਕਲੀਨ ਕਰਤੇ ਹੈ, ਇਨਫੈਕਟਿਡ ਪਲਪ, ਠੀਕ ਹੈ, ਉਸਕੋ ਕਲੀਨ ਕਰਕੇ ਉਸਕੇ ਅੰਦਰ ਪ੍ਰੋਪਰ ਫਿਲਿੰਗਸ ਕਰਤੇ ਹੈ, ਔਰ ਬ੍ਰਿਜ ਬਣਾਤੇ ਹੈ ਜਬ ਮਿਸਿੰਗ ਟੂਥ ਹੋ। ਵੋ ਆਪਸ਼ਨ ਹਮ ਹਮੇਸ਼ਾ ਪੇਸ਼ੈਂਟ ਕੋ ਦੇਤੇ ਹੈ, ਬਟ ਅਬ ਐਡਵਾਂਸ ਟੈਕਨੋਲੋਜੀ ਕੇ ਕਾਰਨ ਅਬ ਹਮ ਇਮਪਲਾਂਟਸ ਕਰਤੇ ਹੈ, ਬ੍ਰਿਜਸ ਕਮ ਕਰਤੇ ਹੈ। ਆਪ ਕਹਿ ਰਹੇ ਹੋ ਕਿ ਉਸਕੀ ਗਾਰੰਟੀ ਕਿਤਨੀ ਹੈ। ਸਰ, ਵੀ ਕਾਂਟ ਯੂਜ਼ ਦਾ ਵਰਡ ਗਾਰੰਟੀ ਇਨ ਮੈਡੀਕਲ ਟਰਮਸ, ਕਿਉਂਕਿ ਹਰ ਇੱਕ ਹੱਡੀ ਅਲੱਗ ਹੈ, ਹਰ ਇੱਕ ਦਾਂਤ ਅਲੱਗ ਹੈ, ਹਰ ਇੱਕ ਆਦਤ ਅਲੱਗ ਹੈ। ਅਬ ਹਮੇ ਨਹੀਂ ਪਤਾ ਕਿ ਆਪਕਾ ਜੌ ਕਿਤਨਾ ਸਟਰਾਂਗ ਹੈ, ਹਮੇ ਨਹੀਂ ਪਤਾ ਆਪ ਕਿਤਨੀ ਫੋਰਸ ਸੇ ਖਾਣਾ ਖਾਤੇ ਹੈ, ਔਰ ਹਮੇ ਨਹੀਂ ਪਤਾ ਆਪਕੀ ਚੂਇੰਗ ਹੈਬਿਟਸ ਕੈਸੀ ਹੈ, ਇਸ ਲਈ ਗਾਰੰਟੀ ਵਰਡ ਵੀ ਕਾਂਟ ਯੂਜ਼। ਔਰ ਦੂਸਰਾ ਕੁਸ਼ਚਨ ਥਾ ਕਿ ਅਗਰ 7-8 ਸਾਲ ਬਾਅਦ ਵੀ ਆਪਕੇ ਪੇਨ ਸਟਾਰਟ ਹੋ ਜਾਤੀ ਹੈ, ਇਟਸ ਲਾਈਕ ਕਿ ਹੋ ਸਕਦਾ ਉਹਦਾ ਰੀ ਇਨਫੈਕਸ਼ਨ ਸਟਾਰਟ ਹੋ ਰਹੀ ਹੋ ਸਕਦਾ ਸਿਰਫ ਗਮਸ ਮੇ ਪ੍ਰੋਬਲਮ ਹੋ, ਆਪਕੋ ਹਰ 6 ਮੰਥ ਬਾਅਦ ਆਪਣੇ ਡੈਂਟਿਸਟ ਪੇ ਵਿਜ਼ਿਟ ਕਰਨਾ ਚਾਹੀਏ, ਐਟਲੀਸਟ ਰੈਗੂਲਰ ਚੈੱਕਅਪਸ ਕਰਵਾਉਣਾ ਚਾਹੀਏ, ਔਰ ਵੋ ਤੋ ਸਪੈਸੀਫਿਕਲੀ ਚੈੱਕ ਕਰਨਾ ਚਾਹੀਏ ਜਹਾਂ ਆਪਣੇ ਟ੍ਰੀਟਮੈਂਟ ਕਰਵਾਇਆ, ਤਾਂ ਕਿ ਅਗਰ ਛੋਟਾ ਸਾ ਕੁਛ ਸਟਾਰਟ ਹੋ ਜਾਏ ਡੈਂਟਿਸਟ ਉਸੀ ਟਾਈਮ ਉਸਕੋ ਪਕੜ ਲੇ, ਔਰ ਉਸਕੇ ਬਾਅਦ ਪੇਨ ਤੱਕ ਨੌਬਤ ਹੀ ਨਾ ਆਏ।
0: ਜਰਮਨ ਵਿਚ ਸੁਣ ਰਹੇ ਦੋਸਤੋ, ਬ੍ਰੈਸਿਸ ਜਿਹੜਾ ਤੁਸੀਂ ਸ਼ਪਾਂਗਲ ਨਹੀਂ ਪਾਉਂਦੇ, ਬ੍ਰੈਸਿਸ ਬਹੁਤ ਲੋਕਾਂ ਨੂੰ ਤਾਂ ਪਤਾ ਹੋਏਗਾ, ਲੇਕਿਨ ਜਿਹੜੇ ਕੋਈ ਜਰਮਨ ਦੇ ਜਿਆਦਾ ਬੱਚੇ ਨੇ ਇਥੋਂ ਦੇ, ਉਹਨਾਂ ਨੂੰ ਸ਼ਪਾਂਗਲ ਨੂੰ ਬ੍ਰੈਸਿਸ ਕਿਹਾ ਜਾਂਦਾ, ਤੇ ਇਹ ਸ਼ਪਾਂਗਲ ਜਿਹੜਾ ਹੁੰਦਾ ਜੀ, ਇਹ ਵਿੰਗੇ ਟੇਢੇ ਜਿਨ੍ਹਾਂ ਦੇ ਦੰਦ ਉਗਦੇ ਨੇ,
1: ਹਾਂਜੀ ਸਰ,
0: ਹਾਂਜੀ, ਬ੍ਰੈਸਿਸ ਜਿਹਨੂੰ ਤੁਸੀਂ ਬੋਲਦੇ,
1: ਹਾਂਜੀ,
0: ਇਹ ਮਤਲਬ ਕਿ ਜਦੋਂ ਲਾ ਦਿੱਤਾ, ਫਿੱਟ ਕਰ ਦਿੱਤਾ ਜਾਂਦਾ,
1: ਹਾਂਜੀ,
0: ਤੇ ਕਿੰਨੀ ਕੁ ਦੇਰ ਵਿੱਚ ਉਹ ਦੰਦ ਸਿੱਧੇ ਹੋ ਜਾਂਦੇ ਨੇ ਬੰਦੇ ਦੇ?
1: ਸਰ, ਇਹ ਹਰ ਇੱਕ ਕੇਸ ਤੇ ਡਿਪੈਂਡ ਕਰਦਾ।
0: ਅੱਛਾ, ਡਿਫਰੈਂਟ,
1: ਹਾਂਜੀ
0: ਜੀ।
1: ਹਮਾਰੇ ਅਗਰ ਇਸਕੋ ਦੇਖਾ ਜਾਏ ਤੋ ਅਗਰ ਹਮ ਆਰਥੋਡੋਂਟਿਸਟ ਕੋ ਦੋ ਹਿੱਸੋ ਮੇ ਬਾਂਟ ਲੇਤੇ ਹੈ, ਠੀਕ ਹੈ, ਇੱਕ ਹੈ 11 ਸੇ 13 ਸਾਲ ਕੀ ਉਮਰ, ਠੀਕ ਹੈ,
0: ਬਚਪਨ ਕੀ।
1: ਅਗਰ ਹਮਾਰੇ ਕਈ ਵਾਰ ਜੌ ਮੇ ਡਿਫੈਕਟ ਹੋਤਾ ਹੈ, ਹਮੇ ਲਗਤਾ ਕਿ ਕਿਸੀ ਕਾ ਮੂੰਹ ਆਗੇ ਹੈ ਉਪਰ ਵਾਲਾ, ਕਿਸੀ ਕਾ ਨੀਚੇ ਵਾਲਾ ਆਗੇ, ਜੌ ਮੇ ਡਿਫੈਕਟ ਆਗੇ ਪਿੱਛੇ, ਉਸਕੋ ਹਮ ਉਸ ਏਜ ਮੇ ਬਿਲਕੁਲ ਹੀ ਠੀਕ ਕਰ ਸਕਤੇ
0: ਜੀ,
1: ਮਾਇਓ ਫੰਕਸ਼ਨਲ ਅਪਲਾਇੰਸਿਸ ਕੇ ਸਾਥ ਯੂਜ਼ ਕਰਕੇ, ਠੀਕ ਹੈ, ਬਟ ਵੋ ਏਜ ਲਿਮਿਟ ਇਜ 11-13 ਈਅਰਸ
0: ਬੱਚੇ ਦੀ।
1: ਬੱਚੇ,
0: ਵੈਸੇ ਮੈਂ ਵੀ ਪੁੱਛਣ ਹੀ ਵਾਲਾ ਸੀ ਕਿ ਇਹਦੀ ਉਮਰ ਜਦੋਂ ਬੱਚੇ ਤੋਂ ਹੀ ਇਸ ਤਰ੍ਹਾਂ
1: ਦੰਦ,
0: ਠੀਕ
1: ਹੈ। ਫਿਰ ਉਸਕੇ ਬਾਅਦ ਜੋ ਬ੍ਰੇਸਿਸ ਹੈ, ਵੋ ਹਮ ਚਾਹੇ ਹਮ 60s ਹੋ, 70s ਹੋ, 80s ਹੋ, ਕਭੀ ਵੀ ਕਰ ਸਕਤੇ, ਉਸਕੀ ਕੋਈ ਲਿਮਿਟ ਨਹੀਂ ਹੈ।
0: ਅੱਛਾ, ਜਦੋਂ ਮਰਜ਼ੀ ਚਾਹੋ ਤੁਸੀਂ ਬ੍ਰੇਸਿਸ ਲਾ ਸਕਦੇ ਹੋ।
1: ਇਹ ਹੈ ਕਿ 11-13 ਮੇ ਆਪਕੇ ਸਕੈਲੇਟਲ ਚੇਂਜਸ ਹੋ ਸਕਤੇ ਹੈ, ਆਪਕੇ ਜੌ ਹੱਡੀ ਕੇ ਚੇਂਜਸ ਲਾ ਸਕਤੇ ਹੈ ਹਮ, ਬਟ ਉਸਕੇ ਬਾਅਦ ਸਿਰਫ ਡੈਂਟਲ ਚੇਂਜਸ, ਕੈਮੋਫਲਾਜ ਕਰ ਸਕਤੇ ਹੈ ਆਪਕੀ ਪ੍ਰੋਫਾਈਲਸ ਕੋ, ਉਸਕੋ ਇੰਪਰੂਵ ਕਰਨੇ ਕੇ ਲਈ ਸਿਰਫ ਇੱਕ ਕੈਮੋਫਲਾਜ ਟ੍ਰੀਟਮੈਂਟ ਦੇਂਗੇ, ਵੋ ਦਾ ਡੈਂਟਲ ਕੇ ਉਪਰ ਸਿਰਫ,
0: ਅੱਛਾ,
1: ਸਿਰਫ ਦਾਂਤੋ ਕੇ ਉਪਰ ਹੀ, ਹਾਂਜੀ,
0: ਅੱਛਾ ਜੀ, ਅੱਛਾ। ਤੇ ਇਹ ਜਿਸ ਤਰ੍ਹਾਂ ਹੁਣ ਦੇਖੋ ਵਿੰਗੇ ਟੇਢੇ ਦੰਦ ਨੇ, ਉਹ ਬ੍ਰੇਸਿਸ ਤੇ ਤੁਸੀਂ ਫਿੱਟ ਕਰਤਾ ਇੱਕ ਥਾਂ ਤੇ, ਜਦੋਂ ਮੈਂ ਰਹਿਣਾ ਉਹ ਸਿੱਧੇ ਕਦੋਂ ਕਰਦਾ ਦਿੰਦਾ?
1: ਸਲੋ ਪ੍ਰੋਸੈਸ,
0: ਅੱਛਾ, ਵੈਰੀ ਵੈਰੀ ਸਲੋ,
1: ਕਿਉਂਕਿ ਮਿਨੀਮਮ ਹਮ 1-1.5 ਸਾਲ ਲੈ ਕੇ ਚਲਤੇ, ਬਟ ਕੈਨ ਵੈਰੀ ਕੇਸ ਟੂ ਕੇਸ, कईयों के कई सालों तक होता है, क्योंकि मूवमेंट माइक्रो मूवमेंट होते हैं, एमएम्स में होती है, वन एमएम शायद पर मंथ या दो महीने में एक एमएम,
0: बहुत स्लो
1: क्योंकि हम अचानक फोर्स लगाएंगे तो इट विल बी पेनफुल
0: हो सकता है, प्रॉपर तरीके
1: इतने
0: फोर्स लग भी नहीं सकते,
1: इससे बहुत ही लिमिटेड चाहिए।
0: अच्छा,
1: बहुत प्रिसाइज फोर्स।
0: अच्छा, ये थोड़ा डिस्टर्ब भी करता है जिन्होंने ब्रेसेस लगा हुए?
1: सर स्टार्टिंग के कुछ दिन जरूर,
0: बाद बंदा
1: यूज टू सिर्फ कुछ दिन, दो से तीन दिन मैक्सिमम।
0: तो जेडे ब्रेसेज फिर लग जाते ने उत्ते फिट रहे होंगे ने तो उत्थे बुरशते हुंदा नहीं, वो जिहड़ियां जगह ने उहदे के दंद खराब नहीं हो जाते?
1: नहीं सर, उसके लिए स्पेशल ऑर्थोडोंटिक ब्रश होते
0: हैं। अच्छा, ठीक है जी।
1: और उसके लिए स्पेशल केयर दी जाती है, इंस्ट्रक्शंस दी जाते हैं पेशेंट्स को कि आपने ऐसे ओरल हेल्थ मेंटेन करनी है।
0: हां जी, ओरल हेल्थ, ठीक है जी। तो साडे दे उधर यूरोप विच सोफिया जी जेड़ा कोई तीन महीने बाद या मैक्सिमम छह महीनों के चेकअप करवाना हुंदा दंदां दा,
1: ये बहुत अच्छी बात है सर, क्योंकि हमारे यहाँ इंडिया में, पंजाब में या पठानकोट में कह लो, हमारे पास लोग आते हैं कि सिर्फ जब दर्द है,
0: बिल्कुल जब दर्द ही शुरू,
1: जब दर्द आ गई तो हमारे पास रूट केनाल के अलावा कोई ऑप्शन नहीं बचता। वो भी डिपेंड करता है कि कितना बचा है दांत, क्योंकि हमारी कोशिश यही रहती है कि दांत को बचाया जाए, खुद का दांत, एज कम्पेयर टू एक्सट्रैक्शन, निकालने से बेटर है बचाना,
0: पहले दांत नहीं बचाया जाए।
1: पर लोग हमारे पास आके कहते हैं निकाल दो,
0: ठीक है,
1: निकालना ऑप्शन नहीं है।
0: अच्छा,
1: क्योंकि निकालने के बहुत नुकसान है। अगर हम एक दांत निकालते हैं, समझो आपने नीचे की बड़ी दांत निकाल दी, ठीक है, उसके आगे वाला और उसके पीछे वाला दांत उसकी जगह लेने को आएंगे।
0: अच्छा,
1: और ऊपर वाला दांत नीचे को आएगा तो वो भी ढीले हो गए,
0: ठीक है, क्योंकि उन्होंने स्पेस मिल गई,
1: उनको स्पेस मिल गई। दांतों की यही एक वो है कि नेचर है कि उन्होंने बढ़ना है, उनको जहां जगह मिल जाएगी उन्होंने बढ़ जाना है,
0: डेवलप होना।
1: हाँ जी, हाँ जी, हाँ जी।
0: तो जो फर्ज कर लो गए कोई बंदा दांत एक दाड़ पीड़ कर दी है, कटा देती है,
1: हाँ जी,
0: तो किन्नी देर दे विच विच उनु लवा लेनी चाहिदी है ताकि दूसरे दांत स्पेस वाल ना जाने?
1: मिनिमम थ्री मंथ्स तक हम कहते हैं कि, मैंने कहा ना कि दांतों की मूवमेंट्स बहुत एमएम्स में होती है,
0: जी एमएम्स में होती है
1: ना, तीन महीने के बीच में वो डिसाइड कर ले उसने क्या करवाना है, क्योंकि अगर इम्प्लांट करवाना है तो वी हैव टू वेट फॉर थ्री मंथ्स,
0: जी,
1: ठीक है, तो थ्री मंथ्स और हो गए तो सिक्स मंथ्स हो गए, तो कुछ एमएम तो वो बड़ा होगा दांत।
0: हाँ, कुछ एमएम तो फिर
1: कई तो कई कई सालों तक नहीं रिप्लेस करवा,
0: बिल्कुल नहीं, तो
1: उससे नेचुरल टूथ इफेक्ट हो जाते हैं।
0: हाँ, कुछ ना मतलब कि चलो एनी हो, ट्रीटमेंट भी थोड़ा जा महंगा है, शायद आम लोग चुप कर रहे ने, ये ठीक है जी। तो ते छे मतलब की सानू तीन महीने बाद जरूर चेक कराने चाहिए ने, छे महीने बाद जा डिपेंड करता है कि तुहाडे दंद किस तरह दे ने, की प्रॉब्लम्स ने?
1: नहीं सर, सिक्स मंथ्स के बीच में हमें रेगुलर चेकअप्स करवाने चाहिए।
0: अच्छा,
1: वो क्यों? क्योंकि जैसे हाथों की रेखाएं सबकी अलग है, वैसे दांतों की भी रेखाएं होती है बाजरा जी।
0: अच्छा,
1: हाँ जी, दांतों पे भी रेखाएं हैं जिसको हम पिट ऑफ फिशर्स कहते हैं।
0: रेखावान की कहते हो
1: ग्रूव फिशर्स?
0: ग्रूव फिशर्स,
1: हाँ जी।
0: अच्छा अच्छा अच्छा,
1: तो अगर हमारे ग्रूव्स में खाना, कईयों की रेखाएं अगर ज्यादा डीप है तो वहाँ ज्यादा खाना अटकेगा,
0: अटकेगा, हाँ।
1: वहाँ ज्यादा कैविटी के चांसेस हैं, केरीज के चांसेस।
0: केरीज की होता है?
1: केरीज जिसको हम कहते हैं दांत पे कीड़ा लगे।
0: हाँ, ठीक है ठीक है। वैसे कीड़ा होता है कि बैक्टीरिया होते हैं?
1: छोटे छोटे माइक्रो बैक्टीरिया,
0: माइक्रो बैक्टीरिया। वो भी असि जो छोटे होंगे सा ना, मतलब नहीं कॉलेज विच या स्कूल विच, वो तमाशा करने वाले नहीं आते, आले दुआले अं कठे हुए होंगे सा, तो उन्हें एक दे मुंह दे विच कोई दवाई जी पा के दो मिनट वेट की, तो उन्हें कहा थुक पत्ते दे उत्ते, उन्हें पत्ते से थुकिया, उन्हें तीलां वाली डब्बी लई, ओदी एक तीर दे उते कीड़ा चढ़ा के सानू सारिया नू विखाया, ओदिया लत्तां भी दिस रही ने, भला एडा वड्डा कीड़ा जिहड़ा है ओ दंद च हो सकदा है?
1: नहीं नहीं नहीं सर, वो सिर्फ ट्रिक थी,
0: ओने अपनी वेचनी सी ना, उन्हें अपनी दवाई, ते असीं अखां नू अड अड के वेखी भी एडे एडे मुंह च कीड़े हुंदे
1: ने। नहीं नहीं, वो तो सिर्फ माइक्रोस्कोपिक लेवल
0: पे। अच्छा, ठीक है, ना लगदा बैक्टीरिया ते हर थां ने, हर जगह ते,
1: बिल्कुल बिल्कुल,
0: ते एवें कीड़ा जिहड़ा कह दिंदे ने, बंदे का जरा कीड़ा सुनदा ਹੁੰਦਾ ਓਹਦਾ ਧਿਆਨ ਕਿਸੇ ਥੋੜੀ ਜਿਹੀ ਵੱਡੀ ਚੀਜ਼ ਚੱਲ ਜਾਂਦਾ।
1: ਹਾਂਜੀ ਹਾਂਜੀ।
0: ਅੱਛਾ ਅੱਛਾ ਅੱਛਾ। ਇਹ ਖੇੜਾ ਸਾਹਿਬ ਉਹਨਾਂ ਨੇ ਅਮਰੀਕਾ ਤੋਂ ਆਰ ਸੀ ਟੀ ਬਾਰੇ ਪੁੱਛਿਆ ਸੀ ਤੁਹਾਨੂੰ, ਮੈਂ ਕਿਹਾ ਇਹ ਹੁੰਦੀ ਕੀ ਸਾਰੇ ਕਰਵਾ ਸਕਦੇ ਨੇ ਜਾਂ ਨਹੀਂ, ਇਹਨਾਂ ਦੇ ਪੋਸੀਬਲ ਹੈ ਕਿ ਸਾਰੇ ਕਰਵਾ ਸਕਣਗੇ ਆਰ ਸੀ ਟੀ?
1: ਰੂਟ ਕੈਨਾਲ ਟ੍ਰੀਟਮੈਂਟ ਹੈ ਇਸਕੀ ਫੁੱਲ
0: ਫਾਰਮ। ਰੂਟ ਕੈਨਾਲ ਟ੍ਰੀਟਮੈਂਟ ਕਿਹੜਾ ਨਾ?
1: ਮੈਨੇ ਕਹਾ ਨਾ ਕਿ ਜੈਸੇ ਇਨਫੈਕਟਿਡ ਦਾਂਤ ਹੋ, ਠੀਕ ਹੈ, ਉਸਕੋ ਕੋਸ਼ਿਸ਼ ਲਾਸਟ ਯਹੀ ਹੈ ਕਿ ਹਮ ਰੂਟ ਕੈਨਾਲ ਟ੍ਰੀਟਮੈਂਟ ਕਰਵਾਏ। ਅਗਰ ਪੇਨ ਔਰ ਇਨਫੈਕਸ਼ਨ ਆ ਗਈ ਹੈ, ਇਸਕੇ ਬਾਅਦ ਹਮੇ ਉਸਕੇ ਉਪਰ ਕਰਾਊਨਸ ਲਗਵਾਨੇ ਹੋਤੇ ਹੈ ਤਾਕਿ ਉਸਕੋ ਸਟਰੈਂਥ ਮਿਲੇ, ਠੀਕ ਹੈ। ਬਟ ਇਹ ਸਭੀ ਇੱਕ ਡਾਈਸੀ ਹੈ ਕਿਉਂਕਿ ਪ੍ਰੈਗਨੈਂਸੀ ਮੇ ਕੁਛ ਟ੍ਰਾਈਮੈਸਟਰ ਮੇ ਹਮ ਇਹ ਨਹੀਂ ਕਰਵਾ ਸਕਤੇ, ਫਸਟ ਔਰ ਥਰਡ ਟ੍ਰਾਈਮੈਸਟਰ। ਸੈਕਿੰਡ ਟ੍ਰਾਈਮੈਸਟਰ ਮੇ ਇਟਸ ਸੇਫ ਅੰਟਿਲ ਆਪਕੀ ਪ੍ਰੈਗਨੈਂਸੀ ਕੰਪਲੀਕੇਟਿਡ ਨਹੀਂ ਹੈ।
0: ਜੀ
1: ਹਾਂਜੀ।
0: ਤੇ ਪ੍ਰੈਗਨੈਂਸੀ ਦਾ ਇਹਦੇ ਨਾਲ ਕੀ ਅਸਰ ਹੁੰਦਾ?
1: ਪ੍ਰੈਗਨੈਂਸੀ ਔਰ ਡੈਂਟਿਸਟਰੀ ਥੋੜੀ ਜੁੜੀ ਹੋਈ ਹੈ।
0: ਅੱਛਾ।
1: ਨਾਰਮਲੀ ਪ੍ਰੈਗਨੈਂਸੀ ਮੇ ਆਪਕੇ ਗੰਸ ਮਸੂੜੇ ਫੁੱਲ ਜਾਤੇ।
0: ਵੈਸੇ ਜਨਾਨੀ ਦਾ ਵੈਸੇ ਵੀ ਵੇਟ ਥੋੜਾ ਜਿਹਾ ਵੱਧ ਹੁੰਦੀ ਹੈ।
1: ਹਾਂਜੀ ਸਰ, ਵੋ
0: ਹਾਰਮੋਨਲ
1: ਕੇ ਪੀਕ ਪੇ ਹੋਤੇ ਹੈ, ਸੋ ਉਸਕੇ ਕਾਰਨ ਹਮਾਰੇ ਜੋ ਗੰਸ ਪੇ ਇਫੈਕਟ ਹੋਤਾ ਹੈ ਵੋ ਸੂਜ ਜਾਤੇ ਹੈ,
0: ਠੀਕ ਹੈ,
1: ਰੈਡਿਸ਼ ਹੋ ਜਾਤੇ ਹੈ।
0: ਅੱਛਾ।
1: ਔਰ ਜਬ ਹਮ ਆਇਰਨ ਸਪਲੀਮੈਂਟਸ ਲੇਤੇ ਹੈ ਪ੍ਰੈਗਨੈਂਸੀ ਮੇ, ਤੋ ਉਸਕੇ ਕਾਰਨ ਦਾਂਤੋ ਪੇ ਸਟੇਨਸ ਆ ਜਾਤੇ ਹੈ, ਬਲੈਕ ਸਟੇਨਸ।
0: ਹਾਂਜੀ ਹਾਂਜੀ।
1: ਤੋ ਵਿਦ ਟਾਈਮ ਇਸਮੇ ਘਬਰਾਨਾ ਨਹੀਂ ਹੈ,
0: ਠੀਕ
1: ਹੈ, ਵਿਦ ਟਾਈਮ ਪ੍ਰੈਗਨੈਂਸੀ ਕੇ ਬਾਅਦ ਵੋ ਆਪਣੇ ਆਪ ਜਬ ਹਾਰਮੋਨਸ ਡ੍ਰੌਪ ਹੋਣਗੇ,
0: ਡ੍ਰੌਪ ਹੋ ਜਾਣਗੇ,
1: ਵੋ ਆਪਣੇ ਆਪ ਸਭ ਇਨਫਾਰਮੇਸ਼ਨ ਜੋ ਹੈ ਵੋ ਸਭ ਸੈਟਲ ਹੋ ਜਾਏਗੀ,
0: ਬਾਅਦ ਚ ਸੈਟਲ ਹੋ ਸਕਦਾ।
1: ਹਾਂਜੀ
0: ਠੀਕ।
1: ਬਸ ਜੋ ਸਟੇਨਸ ਆ ਗਏ ਉਸਕੋ ਡੈਂਟਲ ਕਲੀਨਿਕ ਜਿਸਕੋ ਹਮ ਕਹਤੇ ਹੈ ਸਕੇਲਿੰਗ।
0: ਅੱਛਾ।
1: ਕਲੀਨਿੰਗ ਕਰਵਾਉਣੀ ਪੜਤੀ ਹੈ,
0: ਠੀਕ ਹੈ ਜੀ। ਤੇ ਮਸੂੜਿਆਂ ਦੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ?
1: ਸਬਸੇ ਜ਼ਿਆਦਾ ਜਬ ਹਮਾਰਾ ਖਾਣਾ ਅਟਕਤਾ ਹੈ, ਵੋ ਹਮਾਰਾ ਪੋਕ ਕਰਤਾ ਹੈ, ਮਤਲਬ ਬਾਰ ਬਾਰ ਉਸਕੋ ਤੰਗ ਕਰਤਾ ਹੈ ਮਸੂੜੇ ਕੋ।
0: ਮਸੂੜੇ? ਅੱਛਾ, ਅਟਕਿਆ ਜਿਹੜਾ ਰਾਤ ਨੂੰ ਖਾਣਾ ਅਸੀਂ ਖਾਂਦੇ ਹਾਂ।
1: ਹਾਂਜੀ, ਵੋ ਬਾਰ ਬਾਰ ਮਸੂੜੇ ਕੋ ਤੰਗ ਕਰਤਾ ਹੈ,
0: ਠੀਕ ਹੈ,
1: ਤੋ ਉਧਰ ਵੋ ਰੈਡਿਸ਼ਨੈਸ ਆਣੀ ਸਟਾਰਟ ਹੋ ਸਕਦੀ ਹੈ।
0: ਜੀ।
1: ਹਮ ਜੋ ਸਿਰਫ ਸੋਚਦੇ ਹੈ ਕਿ ਬਲੀਡਿੰਗ ਗੰਸ ਹੋ ਰਹੇ ਹਮਾਰੇ,
0: ਬਿਲਕੁਲ ਬਲੀਡਿੰਗ ਗੰਸ, ਮੈਂ ਪੁੱਛਣ ਹੀ ਲੱਗਾ ਸੀ ਤੁਹਾਨੂੰ, ਖੂਨ ਵਗਦਾ ਦੇਖਿਆ ਗਿਆ ਨਾ,
1: ਵੋ ਹਮਾਰਾ ਹਮ ਸੋਚਦੇ ਕਿ ਚਲੋ ਨਾਰਮਲ ਹੈ, ਬ੍ਰਸ਼ ਕਰਤੇ ਖੂਨ ਨਿਕਲ ਆਇਆ, ਕੋਈ ਬਾਤ ਨਹੀਂ, ਦਿਸ ਇਜ਼ ਨਾਟ ਨਾਰਮਲ। ਬਲੀਡਿੰਗ ਗੰਸ ਇਜ਼ ਅ ਸਾਈਨ ਕਿ ਆਪਕੇ ਦਾਂਤੋ ਕੋ ਇੱਕ ਡੈਂਟਿਸਟ ਕੀ ਜ਼ਰੂਰਤ ਹੈ।
0: ਜੀ ਜੀ।
1: ਦਿਸ ਇਜ਼ ਦਾ ਫਸਟ ਸਾਈਨ ਹਮ ਕੰਸੀਡਰ ਕਰਤੇ।
0: ਅੱਛਾ, ਜਦੋਂ ਬਲੀਡਿੰਗ ਗੰਸ ਦਾ ਅਗਲੇ ਨੂੰ ਸਿਗਨਲ ਹੀ ਮਿਲੇ, ਉਹਨੂੰ ਬਿਲਕੁਲ ਫੌਰਨ ਡਾਕਟਰ ਨਾਲ ਕੰਸਲਟ ਕਰਨਾ ਚਾਹੀਦਾ,
1: ਕਿਉਂਕਿ ਇਹ ਫਸਟ ਇੱਕ ਸਾਈਨ ਕਹਿ ਲੋ ਕਿ ਦਾਂਤੋ ਕੋ ਆਪਕੋ ਮਤਲਬ ਦਾਂਤੋ ਕੋ ਪਰ ਧਿਆਨ ਦੇ,
0: ਸ਼ੁਰੂਆਤ ਹੋ ਗਈ।
1: ਹਾਂਜੀ ਹਾਂਜੀ,
0: ਠੀਕ ਠੀਕ ਠੀਕ। ਤੇ ਆਮ ਪਬਲਿਕ ਜਿਹੜੀ ਆ ਉਹ ਸਵੇਰੇ ਤੇ ਬੁਰਸ਼ ਕਰਦੀ ਕਰਦੀ ਹੈ, ਤੇ ਮੈਡਮ ਜੀ ਇਹ ਦੱਸੋ ਕਿ ਰਾਤ ਨੂੰ ਬੁਰਸ਼ ਕਰਕੇ ਸੌਣਾ ਜ਼ਰੂਰੀ ਹੈ ਜਾਂ ਤੰਦਰੁਸਤੀ ਵੱਲ ਇੱਕ ਕਦਮ ਹੈ ਤੇ ਜ਼ਰੂਰ ਕਰਨਾ ਚਾਹੀਦਾ ਬੁਰਸ਼ ਰਾਤ ਨੂੰ ਕਿ ਨਾ ਵੀ ਕਰੋ? ਤੇ
1: ਇੱਕ ਨਾਰਮਲ ਡੇਲੀ ਰੂਟੀਨ ਕਰ ਲੈਤੇ ਹੈ, ਠੀਕ ਹੈ, ਸੁਬਹ ਔਰ ਰਾਤ ਕੋ ਬ੍ਰਸ਼ ਕਰਨਾ ਹੈ, ਇਹ ਕੰਪਲਸ਼ਨ ਹੈ,
0: ਕੰਪਲਸ਼ਨ ਹੈ,
1: ਕਿਉਂਕਿ ਹਮਾਰੀ ਜੋ ਟੁੱਥਪੇਸਟ ਹੈ ਵੋ 12 ਘੰਟੇ ਤੱਕ ਹਮਾਰੇ ਟੀਥ ਪ੍ਰੋਟੈਕਟ ਕਰ ਸਕਤੀ
0: ਹੈ।
1: ਅਗਲੇ 12 ਘੰਟੇ ਕੇ ਲਿਏ ਅਗਰ ਆਪ ਚਾਹਤੇ ਹੋ ਕਿ ਆਪਕੇ ਵੋ ਜੋ ਮਾਈਕਰੋ ਬੈਕਟੀਰੀਆਜ਼ ਹੈ ਵੋ ਆਪਕੇ ਦਾਂਤੋ ਪੇ ਪਾਰਟੀ ਨਾ ਕਰੇ, ਤੋ ਇਸ ਲਈ ਆਪਕੋ ਉਸਕੋ ਪ੍ਰੋਟੈਕਟ ਕਰਨੇ ਕੇ ਲਿਏ ਟੁੱਥਬ੍ਰਸ਼ ਕਰਨਾ ਹੈ।
0: ਹਾਂਜੀ।
1: ਟੁੱਥਪੇਸਟ ਕਾ ਸਾਈਜ਼ ਛੋਟੇ ਸੇ ਛੋਟਾ ਇੱਕ ਮਟਰ ਕੇ ਦਾਣੇ ਜਿਤਨਾ ਰੱਖਣਾ ਹੈ।
0: ਅੱਛਾ।
1: ਆਪਕੋ ਪੂਰਾ ਟੁੱਥਪੇਸਟ ਨਹੀਂ ਭਰਨਾ, ਟੁੱਥਬ੍ਰਸ਼ ਨਹੀਂ ਭਰਨਾ।
0: ਆਲਮੋਸਟ ਲੋਕੀ ਕਾਫੀ ਸਾਰੀ ਲਾਉਂਦੇ ਨੇ
1: ਨਹੀਂ, ਔਰ ਇੱਕ ਛੋਟਾ ਬੱਚਾ ਜਿਸਕੇ 6 ਸਾਲ ਸੇ ਕਮ ਉਮਰ ਹੈ ਉਸਕੋ ਇੱਕ ਚਾਵਲ ਕੇ ਦਾਣੇ ਜਿਤਨੇ।
0: ਅੱਛਾ।
1: ਉਸਕੋ ਜ਼ਿਆਦਾ ਟੁੱਥਪੇਸਟ ਕੀ ਜ਼ਰੂਰਤ ਨਹੀਂ ਹੈ।
0: ਅੱਛਾ, ਜਿਹੜਾ ਇੱਕ ਆਦਮੀ ਹੈ ਜਾਂ ਔਰਤ ਹੈ ਜਿਹੜੇ 30 ਸਾਲ 20 ਸਾਲ ਜਿਨ੍ਹਾਂ ਦੀ ਉਮਰ ਉੱਪਰ ਹੈ ਉਹ ਇੱਕ ਮਟਰ ਦੇ ਦਾਣੇ
1: ਜਿੰਨੇ
0: ਫਿਰ ਅਸੀਂ ਤੇ ਬਹੁਤ ਯੂਜ਼ ਕਰਦੇ ਹਾਂ।
1: ਨਹੀਂ, ਉਹ ਸਿਰਫ ਇੱਕ ਕੰਪਨੀਜ਼ ਆਪਣੇ ਬ੍ਰਾਂਡ ਕੋ ਦਿਖਾਣੇ ਕੇ ਲਈ ਕਿ ਜ਼ਿਆਦਾ ਸੇ ਜ਼ਿਆਦਾ ਯੂਜ਼ ਕਰੋ
0: ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਵਿੱਚ।
1: ਹਾਂਜੀ, ਇੱਕ ਫਲੋਸਿੰਗ ਹਮੇ ਐਡ ਕਰਨੀ ਚਾਹੀਏ।
0: ਅੱਛਾ।
1: ਆਪਣੇ ਡੇਲੀ ਰੂਟੀਨ ਮੇ ਟੁੱਥਪਿਕਸ ਬਿਗ ਨੋ, ਟੁੱਥਪਿਕਸ ਤੋਂ ਬਿਲਕੁਲ ਵੀ ਨਹੀਂ, ਕਿਉਂਕਿ ਵੋ ਹਮਾਰੇ ਮਸੂੜੋ ਕੇ ਜ਼ਿਆਦਾ ਇਰੀਟੇਟ ਕਰਤੀ ਹੈ। ਹਾਂਜੀ। ਔਰ ਹਮੇ ਬਹੁਤ ਹੀ ਸੋਫਟ ਜੈਂਟਲੀ ਬ੍ਰਸ਼ ਕਰਨਾ ਚਾਹੀਏ,
0: ਜ਼ੋਰ ਲਗਾ ਕੇ ਨਹੀਂ,
1: ਜ਼ੋਰ ਲਗਾ ਕੇ। ਐਲਬੋ ਕਾ ਤਾਂ ਬਿਲਕੁਲ ਯੂਜ਼ ਨਹੀਂ ਕਰਨਾ, ਕੋਨੇ ਦਾ ਯੂਜ਼ ਨਹੀਂ ਕਰਨਾ, ਆਪਣੀ ਕਲਾਈ ਦਾ ਯੂਜ਼ ਕਰਨਾ। ਇੰਨੇ ਆਰਾਮ ਨਾਲ ਕਿ ਪੇਂਟ ਬ੍ਰਸ਼ ਚੱਲ ਕਰ ਰਹੇ ਹੋ।
0: ਮੈਨੂੰ ਵੈਸੇ ਡਾਕਟਰਾਂ ਨੇ 2-3 ਵਾਰੀ ਕਿਹਾ ਕਿ ਤੂੰ ਬਹੁਤ ਜ਼ੋਰ ਲਾ ਕੇ ਬੁਰਸ਼ ਕਰਨਾ, ਗਮਸ ਜਿਹੜੇ ਨੇ ਨਾ ਉਹ ਤਕਰੀਬਨ ਮੈਂ ਘਸਾ ਛੱਡੇ ਨੇ ਸਾਰੇ ਦੇ ਸਾਰੇ।
1: ਇਸ ਤੋਂ ਜ਼ਿਆਦਾ ਸਟਰੋਂਗ ਬ੍ਰਸ਼ਿੰਗ ਕੇ ਸਾਥ ਆਪਕੀ ਉੱਪਰ ਕੀ ਸਟਰੋਂਗੈਸਟ ਲੇਅਰ ਦਾਂਤੋਂ ਕੀ ਵੋ ਘਿਸ ਜਾਤੀ ਹੈ।
0: ਅੱਛਾ,
1: ਵੋ ਬੋਨ ਸੇ ਜ਼ਿਆਦਾ ਸਟਰੋਂਗ ਹੈ
0: ਜੀ,
1: ਬਟ ਵੋ ਇਤਨੀ ਸਟਰੋਂਗ ਨਹੀਂ ਹੈ ਕਿ ਆਪਕਾ ਫੋਰਸ ਝੇਲ ਸਕੇ, ਇਸ ਲਈ ਆਪਨੇ ਫੋਰਸਫੁਲੀ ਬ੍ਰਸ਼ ਕਦੇ ਨਹੀਂ ਕਰਨਾ।
0: ਤੇ ਬਰਸ਼ ਜਿਹੜਾ ਉਹਨੂੰ ਸਿੱਧਾ ਹੀ ਸੱਜੇ ਖੱਬੇ ਕੇ ਜਾਂ ਉੱਪਰ ਨੀਚੇ ਘੁਮਾ ਕੇ ਕਰਨਾ ਚਾਹੀਦਾ?
1: ਗੋਲ ਗੋਲ ਸਰਕੂਲਰ ਮੋਸ਼ਨ,
0: ਸਰਕੂਲਰ
1: ਮੋਸ਼ਨ ਇੱਕ ਟਾਈਮ ਤੇ ਤਿੰਨ ਦਾਂਤ,
0: ਠੀਕ
1: ਹੈ, ਅੰਦਰ ਬਾਹਰ।
0: ਠੀਕ,
1: ਲੋਕ ਅੰਦਰ ਸਾਈਡ ਕਰਨਾ ਭੁੱਲ ਜਾਤੇ, ਉਨਕੋ ਲਗਤਾ ਬਾਹਰ ਬਾਹਰ ਅੰਦਰ ਵਾਲੀ ਸਾਈਡ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਬਸੇ ਜ਼ਿਆਦਾ ਕਰੇਰਾ ਜਿਸਕੋ ਹਮ ਕਹਤੇ ਕੈਲਕੂਲਸ,
0: ਵੋ ਅੰਦਰ ਹੀ ਲਗਤਾ,
1: ਵੋ ਅੰਦਰ ਹੀ ਲਗਤਾ ਹੈ, ਔਰ ਵਹੀਂ ਸੇ ਗਮ ਪ੍ਰੋਬਲਮ ਸਟਾਰਟ ਹੋਤੀ ਹੈ।
0: ਸਾਡੇ ਮੈਡਮ ਜੀ ਉੱਥੇ ਜਰਮਨ ਚ ਇੱਕ ਸਾਡੇ ਜਾਣਨ ਪਹਿਚਾਣਨ ਵਾਲਾ ਸੀ, ਉਹਦੇ ਦੰਦ ਘਰੇੜੇ ਵਾਲੇ ਸਨ, ਤੇ ਉਹ ਜਦੋਂ ਇੰਡੀਆ ਆਉਂਦਾ ਹੁੰਦਾ ਸੀ ਤੇ ਡਾਕਟਰ ਕੋਲ ਸਾਫ ਕਰਵਾ ਲੈਣੇ ਤੇ ਮੋਤੀਆਂ ਵਰਗੇ ਚਮਕਣ ਲੱਗ ਜਾਣੇ, ਫੇਰ ਉਹ 2-4 ਮਹੀਨੇ ਬਾਅਦ ਮਤਲਬ ਕਿ ਉਹ ਸ਼ੁਰੂ ਹੋ ਜਾਣਾ, ਇਹ ਕੀ ਬਿਮਾਰੀ ਹੁੰਦੀ ਹੈ?
1: ਸਰ ਇਹ ਬਿਮਾਰੀ ਨਹੀਂ, ਇਹ ਓਰਲ ਹਾਈਜੀਨ ਮੇਨਟੇਨ ਨਹੀਂ ਹੋ ਰਹਾ ਸਰ।
0: ਓਰਲ
1: ਹਾਂ, ਉਹ ਬ੍ਰਸ਼ ਕੋ ਸਕਿਪ ਕਰਤੇ ਹੋਗੇ, ਇਹ 100% ਹੈ, ਕਿਉਂਕਿ ਕੈਲਕੂਲਸ ਕਹੀਂ ਨਹੀਂ ਜਮਤਾ, ਬਸ ਵਹੀ ਜਮਤਾ ਜਹਾਂ ਬ੍ਰਸ਼ ਨਹੀਂ ਪਹੁੰਚ ਰਹਾ, ਇਸ ਲਈ ਹਮੇ ਆਧਾ ਟਾਈਮ ਆਪਣੇ ਗੰਸ ਪੇ, ਆਧਾ ਬ੍ਰਸ਼ ਆਪਣੇ ਗੰਸ ਪੇ, ਔਰ ਆਧਾ ਆਪਣੇ ਦਾਂਤ ਪੇ, ਦੋਨੋ ਪੇ ਬ੍ਰਸ਼ ਕਰਨਾ ਹੈ, ਗੰਸ ਪੇ ਵੀ ਬ੍ਰਸ਼ ਕਰਨਾ
0: ਹੈ,
1: ਔਰ ਫਲੋਸਿੰਗ ਵੀ।
0: ਉਹਦੇ ਵਾਸਤੇ ਜਿਹੜੀ ਉਹ ਇਸਤੇਮਾਲ ਕਰਦੇ ਆ ਕਦੀ ਕਦੀ, ਉਹ ਸਟੀਲ ਦਾ ਹੁੰਦਾ, ਪਲਾਸਟਿਕ
1: ਟੰਗ ਕਲੀਨਰ ਹੈ,
0: ਮੈਂ ਵਹੀ। ਅੱਛਾ, ਨਹੀਂ ਫਿਰ ਜੀਭ ਦੇ ਤੁਸੀਂ ਕੀ ਫਲੋਸਿੰਗ?
1: ਫਲੋਸਿੰਗ ਇਸ ਇੱਕ ਧਾਗੇ ਜੈਸਾ,
0: ਹਾਂਜੀ,
1: ਉਸਕੋ ਦੋ ਦਾਂਤ ਕੇ ਬੀਚ ਮੇ ਅਟਕਾ ਹੁਆ, ਜਹਾਂ ਹਮ ਟੂਥਪਿਕ ਯੂਜ਼ ਕਰਤੇ ਹੈ, ਟੂਥਪਿਕ ਯੂਜ਼ ਨਹੀਂ ਕਰਨੀ, ਉਸਕੀ ਜਗ੍ਹਾ ਇੱਕ ਧਾਗੇ ਜੈਸਾ ਫਲੋਸ ਆਤਾ ਹੈ, ਉਸਕੋ ਕਲੀਨ ਕਰਨਾ ਹੈ ਉੱਪਰ ਨੀਚੇ।
0: ਅੱਛਾ, ਉਹ ਫਲੋਸ ਨਾਲ?
1: ਹਾਂਜੀ,
0: ਸਾਡੇ ਨਾ ਉਧਰ ਇੱਕ ਟੂਥਪੇਸਟ ਵੀ ਹੁੰਦਾ, ਸੋਰੀ ਟੂਥਪਿਕ ਅਪਸ ਵੀ ਹੈਗੇ ਨੇ, ਇੱਕ ਸਪੈਸ਼ਲ ਮੈਂ ਤੁਹਾਨੂੰ ਬਾਅਦ ਚ ਵਿਖਾਵਾਂਗਾ, ਮੇਰੇ ਕੋਲ ਪਏ ਨੇ ਦੰਦਾਂ ਦੇ ਵਿਚ ਸਾਫ਼ ਕਰਨ ਵਾਲੇ, ਜਿਸ ਤਰ੍ਹਾਂ
1: ਸਿੰਗਲ ਫਲੋਸ ਵੀ ਆਤਾ, ਯੂਨੀ ਫਲੋਸ, ਉਹ ਵਿਦ ਸਟ੍ਰੈਂਡ ਕੋਮ ਸ਼ੇਪ,
0: ਬਿਲਕੁਲ ਫਲੋਸ ਹੀ ਹੈ,
1: ਫਲੋਸ
0: ਮੈਂ ਲੈ ਕੇ ਆਇਆ,
1: ਥਰੈਡਸ ਲੱਗੇ,
0: ਹਾਂਜੀ ਥਰੈਡਸ ਲੱਗੇ ਨੇ, ਬਹੁਤ ਵਧੀਆ ਚੀਜ਼ ਹੈ।
1: ਹਾਂਜੀ ਹਾਂਜੀ ਸਰ।
0: ਅੱਛਾ ਅੱਛਾ, ਤੇ ਇਹਦੇ ਨਾਲ ਸੰਬੰਧਿਤ ਤੁਹਾਨੂੰ ਕੋਈ ਮਤਲਬ ਕਿ ਜਿਸ ਤਰ੍ਹਾਂ ਰਾਤ ਨੂੰ ਖਾਸ ਕਰਕੇ ਸਾਨੂੰ ਜ਼ਰੂਰ ਕਰਨਾ ਚਾਹੀਦਾ ਤੇ ਟੰਗ ਕਲੀਨਰ ਵੀ ਇਸਤੇਮਾਲ ਕਰਨਾ ਚਾਹੀਦਾ?
1: ਹਾਂਜੀ
0: ਹਾਂਜੀ,
1: ਕਿਉਂਕਿ ਹਮਾਰੇ ਬੈਕਟੀਰੀਆ ਟੰਗ ਤੇ ਜ਼ਿਆਦਾ ਰੈਸਟ ਕਰਦੇ, ਸਪੈਸ਼ਲੀ ਰਾਤ ਕੋ।
0: ਠੀਕ,
1: ਆਪ ਮਾਰਨਿੰਗ ਮੇ ਉੱਠ ਕੇ ਦੇਖਣਾ, ਆਪਕੀ ਟੰਗ ਵਾਈਟ ਹੈ,
0: ਬਿਲਕੁਲ ਬਿਲਕੁਲ,
1: ਸਾਰੇ ਬੈਕਟੀਰੀਆ
0: ਉੱਥੇ ਜਮਾ ਹੋਏ,
1: ਉੱਧਰ ਜਮਾ ਹੋ ਗਏ, ਉਹ ਟੰਗ ਪ੍ਰੋਬਲਮਸ ਕਰ ਦੇਣਗੇ।
0: ਮੈਡਮ, ਜਦੋਂ ਅਸੀਂ ਕਈਆਂ ਲੋਕਾਂ ਦੇ ਨਜ਼ਦੀਕ ਹੋ ਕੇ ਗੱਲ ਕਰਦੇ ਹਾਂ, ਲਾਗੇ ਬਹਿੰਦੇ ਹਾਂ, ਤੇ ਕਈਆਂ ਲੋਕਾਂ ਦੇ ਮੂੰਹ ਚੋਂ ਮੁਸ਼ਕ ਆਉਂਦੀ ਹੁੰਦੀ ਹੈ, ਉਹ ਮੁਸ਼ਕ ਮੂੰਹ ਦੀ ਹੈ ਜਾਂ ਪੇਟ ਚੋਂ, ਮਤਲਬ ਕਿ ਉਹ ਸਾਹ ਚੋਂ ਆਉਂਦੀ ਹੁੰਦੀ?
1: ਮੈਕਸੀਮਮ ਇਟਸ ਮੂੰਹ ਸੇ,
0: ਮੂੰਹ ਸੇ
1: ਹਮ ਕਹਤੇ ਹੈਲੀਟੋਸਿਸ,
0: ਹੈਲੀਟੋਸਿਸ,
1: ਬੈਡ ਬ੍ਰੈਥ।
0: ਅੱਛਾ, ਤੇ ਉਹ ਕਿਉਂ ਕ੍ਰੀਏਟ ਹੁੰਦੀ ਹੈ?
1: ਜਬ ਓਰਲ ਹਾਈਜੀਨ ਮੇਨਟੇਨ ਨਹੀਂ ਕੀਆ, ਜਬ ਸਮੋਕਿੰਗ ਕਰਤਾ ਹੈ, ਠੀਕ ਹੈ
0: ਜੀ,
1: ਜਾਂ ਅਲਕੋਹਲ ਲੇ ਰਹੇ,
0: ਹਾਂ, ਅਲਕੋਹਲ ਪੀਤੀ ਹੈ, ਉਦੋਂ ਤੇ ਆਏਗੀ ਅਲਕੋਹਲ ਦੀ ਆਏਗੀ।
1: ਮੈਂ ਬਤਾ ਰਹੀ ਹਾਂ ਨਾ ਕਿ ਅਲਕੋਹਲ, ਓਰਲ ਸਮੋਕਿੰਗ ਔਰ ਓਰਲ ਹਾਈਜੀਨ ਮੇਨਟੇਨ ਨਹੀਂ ਕੀਆ, ਉਸਕੇ ਕਾਰਨ ਉਹ ਕਰੇੜਾ ਜਮਨੇ ਸ਼ੁਰੂ ਹੋ ਜਾਤਾ
0: ਜੀ,
1: ਉਸ ਕਰੇੜੇ ਕੀ ਹੀ ਸਮੈਲ ਹੋਤੀ ਹੈ ਵੋ।
0: ਅੱਛਾ,
1: ਕੈਲਕੂਲਸ ਕੀ ਸਮੈਲ,
0: ਇਹਦਾ ਮਤਲਬ ਆਪਣਾ ਜਿਹੜਾ ਮੂੰਹ ਹੈ, ਜਿਹੜੇ ਦੰਦ ਵਗੈਰਾ ਨੇ, ਜੀਭ ਹੈ, ਉਹ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੇ ਤੇ ਤਾਂ ਹੀ ਉਹਨਾਂ ਦੇ ਆਉਂਦੀ ਹੈ।
1: ਹਾਂਜੀ,
0: ਅੱਛਾ ਅੱਛਾ ਅੱਛਾ, ਠੀਕ ਹੈ ਜੀ। ਸੋ ਮੈਡਮ ਜੀ, ਅੱਗੇ ਚੱਲਦੇ ਹਾਂ ਕਿ ਜਿਸ ਤਰ੍ਹਾਂ ਅਮਰੀਕਾ ਤੋਂ ਖੇੜਾ ਸਾਹਿਬ ਉਹਨਾਂ ਨੇ ਤੁਹਾਨੂੰ ਪੁੱਛਿਆ ਸੀ, ਅਕਲਦਾਰ ਕੀ ਹੁੰਦੀ ਹੈ, ਇਹਦਾ ਕੋਈ ਅਕਲ ਨਾਲ ਸੰਬੰਧ ਹੁੰਦਾ ਕਿ ਕੀ ਚੀਜ਼ ਕੀ ਹੈ? ਇਹਨੂੰ ਅਕਲਦਾਰ ਅਕਲਦਾਰ ਸਾਰੇ ਕਹਿੰਦੇ ਨੇ,
1: ਇਸ ਕੋ ਹਮ ਕਹਤੇ ਥਰਡ ਮੋਲਰ,
0: ਥਰਡ ਮੋਲਰ
1: ਵਿਜ਼ਡਮ ਟੂਥ।
0: ਅੱਛਾ,
1: ਯੇ ਹਮ ਇਸ ਲਈ ਅਕਲਦਾਰ ਨਾਮ ਪੜਾ ਹੈ ਕਿਉਂਕਿ ਇਹ ਉਸ ਉਮਰ ਮੇ ਆਤੀ ਹੈ ਜਬ ਅਕਲ ਆ ਰਹੀ ਹੋਤੀ ਹੈ, 18-25 ਸਾਲ ਕੇ ਬੀਚ ਮੇ, ਇਸ ਕਾ ਅਕਲ ਸੇ ਕੋਈ ਲੈਣਾ ਦੇਣਾ ਨਹੀਂ ਹੈ।
0: ਮੈਂ ਸੋਚਿਆ ਕਿ ਥੋੜੀ ਇਹੋ ਹੀ ਇਹਦੇ ਕੀ ਅਕਲ ਹੁੰਦੀ
1: ਹੈ? ਨਹੀਂ ਨਹੀਂ, ਇਹ ਉਸ ਉਮਰ ਮੇ ਆਤੀ ਹੈ, ਇਸ ਲਈ ਇਸ ਕਾ ਨਾਮ ਡਲਾ ਹੈ ਅਕਲਦਾਰ।
0: ਅੱਛਾ,
1: ਅਕਲਦਾਰ ਕੇ ਬਾਰੇ ਮੇ ਮੈਂ ਆਪਕੋ ਬਤਾਨਾ ਚਾਹਤੀ ਹੂੰ, ਜੈਸੇ ਹਮਾਰੇ ਜੋ ਪੂਰਵਜ ਥੇ ਨਾ
0: ਜੀ,
1: उनके जबड़े होते थे बड़े बड़े, वो लंबे चौड़े हट्टे कट्टे, है ना, 16-16 फुट के पहले तो, है ना। अब तो हमारी हाइट छोटी होगी, जैसे ही हमारे जॉज अब छोटे हो गए, पहले होती थी 4 दाड़े, फिर हुई 3,
0: अच्छा,
1: अब है मुंह में 2, अच्छा। और तीसरी अकल दाड़ वो अटकने शुरू हो गई,
0: अच्छा।
1: तो लोगों के वो पेन बहुत होने लगी है क्योंकि वो सही डायरेक्शन में नहीं निकल रही,
0: अच्छा।
1: हाँ जी, तो उसको पेनफुल इसलिए है क्योंकि उसको जगह नहीं मिल रही निकलने के लिए, तो उसकी एक्सट्रैक्शन करवानी पड़ रही है,
0: अच्छा।
1: और आने वाले टाइम पे तो शायद एक ही रह जाए हमारे पास दाड़,
0: अच्छा।
1: इसलिए टाइम के साथ ये कम होती जा रही है दाड़े,
0: अच्छा जी। पहले ज्यादा होती है सर, जो जो इंसान डेवलप हुआ है
1: सर, पहले जैसे हमारे फूड में तो वैसे थे ना, रॉ फूड थे,
0: तो उससे जोर भी ज्यादा
1: लगता है, ज्यादा जोर लगना, नेचुरल जिम था वो हमारे मुंह का,
0: नेचुरल बिल्कुल।
1: अब सब कुछ प्रोसेस्ड फूड है,
0: जिस तरह हम जानवर भी तो देखो ना, उन्होंने शेर दे जो मीट खाने वाले,
1: हाँ जी हाँ जी,
0: जबड़ा कितना स्ट्रांग
1: स्ट्रांग है।
0: इसे तरह बंदा भी तो जानवर तो डिवेलप होया,
1: हाँ जी हाँ जी,
0: तो उस समय से जो बंदा डिवेलप ही हो रहा है तो ओदा भी जबड़ा बहुत स्ट्रांग होगा, घर का दे भी शिकार ही सी,
1: वही ना, सब कुछ तो रॉ खा रहा था,
0: रॉ खा रहा था।
1: आप हमारे से 2-3 जनरेशन पहले ले लो, उनके मुंह में भी थे क्योंकि वो भी कच्ची मूली खा लेनी, गन्ना खा लेना, दातुन से करना,
0: हाँ जी,
1: वो सब कुछ एक रॉ था। और आजकल सब कुछ पैक्ड फूड, प्रोसेस्ड फूड, उतना ही सिंपल सॉफ्ट सी डाइट। आप नॉर्मल बच्चे को दे दो कि कच्चा तुम कैरेट खा के दिखाओ, वो कहेगा नहीं मम्मा मैं नहीं खाऊंगा,
0: बिल्कुल बिल्कुल,
1: इट्स लाइक इतना सॉफ्ट हो गया।
0: ते ओ जेड़े मतलब कि जिस तरह पुराने जमाने दे विच अखरोट वगैरा जा लोग दंदा नाल ही तोड़ लेंदे हुंदे सन, उते गन्ना चुपण ते भी किन्ना जोर लगता हुंदा
1: सी, अब वो दांत रिटेन रह रहे हमारे अंदर,
0: अच्छा,
1: वो बाहर निकल ही नहीं पा रहे क्योंकि उसकी इतनी एक्सरसाइज नहीं हो रही,
0: नहीं यार,
1: हमारे जॉज ही छोटे हो गए वेज साइज,
0: अच्छा,
1: नेचुरली।
0: हाँ, तो वाकई हुण ही लाइट फूड खाना शुरू कर दिता, अपना मनपसंद जिदे उत्ते बहुता जोर ना लगे। असि बड़े पहला तो बड़ा सू मेहनत करनी पी हर चीज वास्ते, ते हुण
1: जैसे अब आप कह रहे हो कि हम प्रोसेस्ड फूड खा रहे हैं,
0: हाँ जी,
1: उससे एक और नुकसान है सर
0: की?
1: बच्चों का जो पुराने दूध के दांत है जो नॉर्मली झड़ जाते थे खेलते खेलते, अब वो भी नहीं झड़ रहे,
0: जो जोर ही नहीं लाते,
1: बिल्कुल
0: स्ट्रांग चीज खाते ही नहीं,
1: बिल्कुल,
0: तो मां प्यो देंदे भी नहीं उन्होंने कोई स्ट्रांग चीज,
1: सर बच्चे मानते ही नहीं ना, वो अगर एप्पल भी कहे ना कि एप्पल खा लो तो वो काट के देंगे,
0: काट के देंगे।
1: आप बोलो पेरेंट्स कि बच्चों बाइट करके खाओ, रॉ खाओ, क्योंकि जो रिटेन्ड रह रहे दांत वो हमारे परमानेंट दांत आने नहीं देते, क्योंकि मुंह में तो ऑलरेडी दांत है दूध के
0: हाँ,
1: है ना, तो उन परमानेंट को तो जगह चाहिए आने के लिए,
0: जी जी,
1: तो अब वो झड़ेंगे तभी वो आएंगे, तो कईयों के तो 25-26 साल तक भी दूध के दांत नहीं झड़ते,
0: अच्छा।
1: फिर उनको इंटेंशनली निकालना पड़ता है, और अंदर जो धसा हुआ दांत है परमानेंट, उनको ब्रेसिस के साथ उसको निकाल के स्माइल के अंदर लेके आना पड़ता है,
0: अच्छा। जेड़ा बिल्कुल विंगा जिहा वो भी ब्रेसिस दे नाल सीधा हो सकता है,
1: बिल्कुल,
0: चलो टाइम लगता है लेकिन हो जाता।
1: आजकल तो सर अडल्ट ऑर्थोडोंटिक्स भी चल रही है,
0: अडल्ट ऑर्थोडोंटिक की हुंदा है?
1: जब सर लोगों को लगता है कि मेरी एक साइड की स्माइल में थोड़े चेंजेस चाहिए
0: जी,
1: मेरा एक दांत टेढ़ा है या 2 दांत टेढ़े हैं,
0: हाँ,
1: मेरे को सिर्फ उतना ही ठीक करवाना है, तो हम सिलेक्टिवली उसको अडल्ट ऑर्थोडोंटिक्स करवाते हैं
0: जी,
1: ठीक है, तो उसको 1-1.5 साल नहीं लगता, उसका टाइम पीरियड शॉर्ट है,
0: हाँ जी।
1: तो ऐसा कुछ नहीं है कि ऑर्थो सिर्फ छोटे बच्चे करवाते हैं, ब्रेसिस सिर्फ छोटे बच्चे करवाते हैं, ऐसा सिर्फ एक मिथ है, हाँ जी।
0: बड़े भी जब किसी समय भी आप करवा सकते हैं, ऐसी कोई बात,
1: हाँ जी हाँ जी।
0: अच्छा,
1: हमारा लास्ट पेशेंट जो मतलब विद एज
0: जी,
1: वो 52 ईयर्स की ओल्ड लेडी थी
0: जी,
1: जिसने अपना ऑर्थो ट्रीटमेंट करवाया था हमसे
0: जी, जी जी,
1: तो अभी तक हमने 52 तक का तो ऑर्थो की है,
0: ठीक है,
1: हाँ जी।
0: मैडम जी, इस तो पहला के मैं तो अगला क्वेश्चन करा,
1: हाँ जी,
0: तुसी अपना टेलीफोन नंबर क्लीनिक का ते एड्रेस दसो।
1: हमारा क्लीनिक का नाम है स्माइल स्मिथ डेंटल क्लिनिक,
0: स्माइल स्मिथ डेंटल क्लिनिक। मैडम जी स्मिथ तो इंग्लिश नाम है, ये किस तरह आया तो स्माइल
1: स्मिथ है कारीगर, हम स्माइल के कारीगर
0: हैं। अच्छा, स्माइल स्मिथ।
1: हाँ जी,
0: जिस तरह गोल्ड स्मिथ।
1: हाँ जी,
0: वो जो गहने बनाता है वही तो कारीगर ही होंगे, तो तुम स्माइल के कारीगर। अच्छा अच्छा, ता ही स्माइल एडी सोहनी है।
1: थैंक यू।
0: अच्छा, ते तुसी किथे हो पठानकोट दे विच, किथे गए?
1: हमारा क्लिनिक है अशोका मेडिकल स्टोर के बिल्कुल पास, डलहौजी रोड पठानकोट।
0: डलहौजी रोड पठानकोट, जेड़ा चौक है ना, जिथे चौक दे लागे गांधी चौक दे भी लागे,
1: गांधी चौक के पास है। हाँ जी
0: जी, बिल्कुल बिल्कुल बिल्कुल। ते टेलीफोन नंबर अपना बोलियो,
1: 9898।
0: दोस्तों नोट कर लो प्लीज, 9877 9696 9595 9522। एक बारी फिर रिपीट कर दे,
1: 9877 9696 9595 9522।
0: सो दोस्तों तुसी नोट कर ही लिया होगा इन्होंने टेलीफोन नंबर, अगर मिस हो गया नो प्रॉब्लम, तुसी यू कैन डायरेक्टली कॉल मी एनी टाइम। ते मैं, मेरे को इन्हां दा टेलीफोन नंबर है, दरअसल मैं अपने दंदां दा ट्रीटमेंट करवाउण इन्हां कोल गया वा, मैनू इन्हां दी नेचर बहुत चंगी लगी, काफी फ्रेंडली और दूसरे डाक्टरां नालों सस्ते, ते इस करके तुसी आउंदे हो जदों ते इन्हां नाल कॉन्टेक्ट कर सकते हो। पर तुसी एह कहो, आण के कहोगे ना भई असीं प्रभात रेडियो ते मैडम दी तकरीर सुनी सी, ते तुहानू थोड़ा बहुता लैस भी कर दिता जाएगा। ते मैं भी इन्हां कोलों ही अपने दंदां दा ट्रीटमेंट करवा रहा, ते वेरी वंडरफुल एंड फ्रेंडली पीपल। इन्हां दा टेलीफोन नंबर है जी 9877 9695 22। सो दोस्तों अगर कदी तुहाडे कोलों ये टेलीफोन मिस हो जाए ते तुसी मैनू कॉल कर सकते हो जी। मैडम तुहाडा अगला क्वेश्चन है कि जदों कोई बंदा दंद कढ़ाउंदा उपरले जां थले, की ओहदा अखां ते कोई असर पै सकदा?
1: ये बहुत लोगों के क्वेश्चन है सर
0: जी।
1: उनको लगता है कि जैसे वो दांत निकालेंगे हम तो उनकी आंखों पे इफेक्ट होगा, उनकी आंखों की रोशनी कम हो जाएगी
0: जी।
1: ऐसा सिर्फ एक वहम है, एक मिथ है।
0: अच्छा, बिल्कुल कोई नहीं,
1: बिल्कुल नहीं। एक्चुअली होता क्या था, ये बहुत पुरानी कहावत है
0: जी।
1: जब हमारे बुजुर्ग, मैंने आपको कहा कि वो खाते ही हेल्दी थे
0: जी,
1: है ना, तो जब वो दांतों से रॉ रॉ सब कुछ खाना, विद एज के साथ हमारे दांत ढीले होने लगते हैं।
0: हाँ जी, हुंदे
1: है ना
0: जी।
1: तो तब वो जाके निकलवाते थे दांत, तब ट्रीटमेंट नहीं होते थे
0: जी,
1: रूट किनाल्स नहीं होते थे
0: जी।
1: तो वो जाके दांत निकलवा लेने, और उस एज तक पहुंचते पहुंचते वैसी आंखें हमारी कमजोर होने लगती थी
0: जी।
1: ठीक है, तो जैसे दांत निकालना, ऊपर से उनकी डाइट वॉज रॉ, सारी डाइट हमारी रॉ होती थी
0: जी।
1: तो कॉम्प्रोमाइज्ड डाइट भी हो गई अब, तो सारा न्यूट्रिशन भी नहीं पहुंच रहा अब। तो जो आंखों को अफेक्ट हो रहा था वो उनको लग रहा था कि शायद
0: दांतों के कारण हो रहा,
1: दांत निकालने के बाद हमारी रोशनी चलेगी।
0: अच्छा अच्छा,
1: उन्होंने ये नहीं बताया कि हम खा नहीं पाए इसलिए रोशनी जा रही है।
0: तो उन्होंने हिसाब ला रहे थे अगो गल चलती चलती, जिस तरह भी होगी
1: कुछ बन,
0: मैं अंदाजा ये ला रहा कि शायद उपरले दंद कढ़ण नाल कोई असर पैंदा होगा कोई, क्योंकि तुसी स्पेशलिस्ट हो इस चीज के, अभी तो अंदाजा ही ला सकते हो ना भी ऐ हो सकता है, हर बंदा किसी न किसी चीज का स्पेशलिस्ट।
1: नहीं सर, ऐसा कुछ नहीं है,
0: ऐसा कुछ नहीं।
1: आपने थोड़ी देर पहले अक्कलदार की बात की
0: जी।
1: मेरी खुद की चारों अक्कलदार अटकी हुई है।
0: अच्छा,
1: उसमें से दो मैंने निकलवा ली है, एक ऊपर की एक नीचे की, मेरी आंखें अभी तक ठीक है।
0: नहीं, अक्कलदार निकलियां भी नहीं, तो तुसी मतलब कि बगैर अकल तो अपना डॉक्टर किदां बन गए?
1: नाम दिया हुआ है।
0: अच्छा अच्छा अच्छा, ते जी गल इस तरह है कि जदों दंद जां दाड़ कढ दित्ती जांदी है, हां जी
1: हां जी सर,
0: ते ओनू ਰੀਪਲੇਸ ਕਰਾਉਣਾ ਜ਼ਰੂਰੀ ਹੈ ਕਿ ਜਾਂ ਰਹਿਣ ਵੀ ਦਿੱਤਾ ਜਾਏ ਤੇ ਕੋਈ ਅਸਰ ਨਹੀਂ ਹੈ?
1: ਥੋੜੀ ਦੇਰ
0: ਪਹਿਲਾਂ ਤੁਸੀਂ ਜਵਾਬ ਦਿੱਤਾ ਮੈਨੂੰ ਕਿ ਉਹ ਉਹਨਾਂ ਨੂੰ ਪਲੇਸ ਮਿਲ ਜਾਂਦੀ ਹੈ, ਸਪੇਸ ਮਿਲਦੀ
1: ਹੈ, ਸਪੇਸ ਮਿਲ ਜਾਂਦੀ
0: ਹੈ, ਤੇ ਉਹ ਥੋੜੇ ਬਹੁਤ ਅੱਗੇ ਪਿੱਛੇ ਚੱਲ ਜਾਣਗੇ, ਬਹੁਤ ਸਾਰੇ ਤੇ ਉਹ ਜਾ ਨਹੀਂ ਸਕਦੇ।
1: ਸਰ ਦੇਖੋ, ਨੈਚੁਰਲ ਟੂਥ ਹਮੇਸ਼ਾ ਨੈਚੁਰਲ ਹੈ।
0: ਅੱਛਾ,
1: ਠੀਕ ਹੈ। ਹਮ ਜਿੰਨਾ ਮਰਜ਼ੀ ਆਰਟੀਫਿਸ਼ਲ ਡਾਲ ਲੈ, ਹਮ ਕਾਪੀ ਨਹੀਂ ਕਰ ਸਕਦੇ
0: ਨੈਚੁਰਲ ਕੀ। ਹਾਂਜੀ,
1: ਠੀਕ ਹੈ। ਤੋ ਜਬ ਹਮਨੇ ਨੈਚੁਰਲ ਟੂਥ ਕੋ ਨਿਕਾਲਾ ਤੋ ਹਮ ਏਕ ਨਹੀਂ ਨਿਕਾਲ ਰਹੇ, ਹਮ ਉਸਕੇ ਆਸ ਪਾਸ ਕੇ ਤੀਨ ਔਰ ਖਰਾਬ ਕਰ ਰਹੇ, ਆਗੇ ਕਾ, ਪੀਛੇ ਕਾ ਔਰ ਉਪਰ ਕਾ, ਉਹ ਸਾਰੇ ਢੀਲੇ ਹੋ ਜਾਏਗੇ।
0: ਬਿਲਕੁਲ ਬਿਲਕੁਲ,
1: ਵੋ ਆਪਣੀ ਜਗ੍ਹਾ ਛੋੜ ਦੇਂਗੇ, ਆਪਕੋ ਠੰਡਾ ਗਰਮ ਲੱਗਣੇ ਲੱਗੇਗਾ, ਵਹਾਂ ਖਾਣਾ ਅਟਕਨੇ ਲੱਗੇਗਾ। ਇਨ ਫਿਊਚਰ ਕੇਰੀਜ, ਇਨ ਫਿਊਚਰ ਆਰਸੀਟੀ, ਅਗਰ ਧਿਆਨ ਨਹੀਂ ਰੱਖਾ ਗਿਆ, ਇਸ ਲਈ ਹਮੇ ਰਿਪਲੇਸ ਕਰਵਾਉਣਾ ਬਹੁਤ ਬਹੁਤ ਜ਼ਰੂਰੀ ਹੈ। ਲੋਕ ਇਸ ਕੋ ਨੈਗੇਟਿਵ ਵੇ ਮੇ ਲੈ ਲੇਤੇ ਹੈ ਕਿ ਹਮ ਸ਼ਾਇਦ ਆਪਣੇ ਪੈਸੇ ਬਣਾ ਰਹੇ ਹੈ, ਇਸ ਲਈ ਹਮ ਕਹਿ ਰਹੇ ਹੈ। ਵੋ ਨੌਲੇਜ ਲੈਣਾ ਹੀ ਨਹੀਂ ਚਾਹਤੇ, ਵੋ ਸਾਇੰਸ ਨਹੀਂ ਸਮਝਣਾ ਚਾਹਤੇ ਹਰ
0: ਇੱਕ ਬੰਦੇ, ਆਮ ਬੰਦਾ ਜਿਹੜਾ,
1: ਹਾਂਜੀ,
0: ਉਹਦੇ ਵੱਸ ਦੀ ਗੱਲ ਵੀ ਨਹੀਂ ਕਿ ਦੰਦਾਂ ਬਾਰੇ ਇੰਨੀ ਡਿਟੇਲ ਚ ਉਹਦਾ ਨੌਲੇਜ ਹੋਵੇ। ਹਾਂਜੀ, ਉਹਦਾ ਇੱਕ ਲਿਮਿਟਿਡ ਨੌਲੇਜ ਹੁੰਦਾ।
1: ਐਕਚੁਅਲੀ ਸਰ, ਹਮਾਰਾ ਮੋਟਿਵ ਹੈ ਅਭੀ ਤੱਕ ਤੋ, ਹਮ ਆਪਣੇ ਸ਼ਹਿਰ ਮੇ ਕਾਫੀ ਜਗ੍ਹਾ ਕੈਂਪਸ ਲਗਾਤੇ ਹੈ ਡੈਂਟਲ ਅਵੇਅਰਨੈਸ ਕੇ, ਜਹਾਂ ਉਨਕੇ ਕੁਸ਼ਚਨਸ ਔਰ ਹਮਾਰੇ ਆਨਸਰਸ ਤਿਆਰ ਹੋਤੇ
0: ਹੈ, ਲੋਕਾਂ ਦੀ ਜਾਗ੍ਰਿਤੀ ਪੈਦਾ ਹੋ ਰਹੀ
1: ਹੈ। ਲੋਕ ਡੈਂਟਲ ਕੋ ਬਹੁਤ ਕਮ ਲੈ ਕੇ ਚਲਤੇ ਹੈ ਕਿ ਦਾਂਤ ਹੀ ਹੈ, ਪਰ ਉਨਕੋ ਯੇ ਨਹੀਂ ਪਤਾ ਕਿ ਓਰਲ ਹਾਈਜੀਨ ਮੇਨਟੇਨ ਹੋਗੀ ਤੋ ਬਾਡੀ ਪੂਰੀ ਮੇਨਟੇਨ ਹੋਗੀ। ਅਗਰ ਪ੍ਰੋਬਲਮਸ ਮੂੰਹ ਮੇ ਹੀ ਸ਼ੁਰੂ ਹੋ ਗਈ ਹੈ ਤੋ ਆਪਕਾ ਡਾਈਜੈਸ਼ਨ ਤੱਕ ਨਹੀਂ ਠੀਕ ਹੋਗਾ, ਆਪ ਰੋਟੀ ਕਹਾਂ ਸੇ ਖਾਓਗੇ?
0: ਬਿਲਕੁਲ,
1: ਆਪਕੋ ਸਾਰੀ ਡੈਫੀਸ਼ੀਐਂਸੀ ਸਟਾਰਟ ਹੋ ਜਾਏਗੀ ਸਿਰਫ ਇੱਕ ਮੂੰਹ ਸੇ।
0: ਹਾਂ, ਮਤਲਬ ਕਿ ਦੰਦ ਟੁੱਟੇ ਹੁਣ ਪਿੱਛੋਂ ਦੋ ਤਿੰਨ, ਤੇ ਅਸੀਂ ਰੋਟੀ ਨੂੰ ਜਿਹੜਾ ਖਾਣਾ ਅਸੀਂ ਖਾ ਰਹੇ ਹੋਵਾਂਗੇ ਚੰਗੀ ਤਰ੍ਹਾਂ ਚਿੱਥ ਨਹੀਂ ਸਕਦੇ, ਤੇ ਉਹਦੇ ਵਿੱਚ ਲਾਰਵਾ ਵੀ ਨਹੀਂ ਮਿਲਦਾ ਹੋਏਗਾ ਫਿਰ।
1: ਬਿਲਕੁਲ ਬਿਲਕੁਲ ਸਰ, ਬਿਲਕੁਲ। ਲੋਕਾਂ ਕੋ ਲਗਤਾ ਹੈ ਕਿ
0: ਡਾਈਜੈਸਟ ਹੋਣ ਚ ਵੀ ਮਤਲਬ
1: ਟਾਈਮ ਲੇਗਾ,
0: ਠੀਕ,
1: ਉਹ ਡਾਈਜੈਸ਼ਨ ਉਨਕੋ ਨਿਊਟ੍ਰੀਸ਼ਨ ਪੂਰਾ ਨਹੀਂ ਪਹੁੰਚੇਗਾ,
0: ਪਹੁੰਚੇਗਾ
1: ਉਪਰ ਸੇ। ਅਗਰ ਆਪਕੇ ਮੂੰਹ ਮੇ ਹੀ ਬੈਡ ਬੈਕਟੀਰੀਆ ਹੈ, ਵੋ ਆਪਕੇ ਗਟ ਤੱਕ ਜਾਏਂਗੇ ਹੀ ਜਾਏਂਗੇ। ਹਮਾਰੇ ਰੂਟ ਇਨਫੈਕਸ਼ਨ, ਇੱਕ ਸਾਇੰਟਿਫਿਕ ਪ੍ਰੂਵਨ ਹੈ ਕਿ ਰੂਟ ਕੀ ਇਨਫੈਕਸ਼ਨ ਹਾਰਟ ਡਿਜ਼ੀਜ਼ ਤੱਕ ਕਰ ਸਕਤੀ ਹੈ, ਇਸ ਲਈ ਉਨਕੋ ਟ੍ਰੀਟ ਕਰਨਾ ਹੈ। ਰੂਟ ਇਨਫੈਕਸ਼ਨ ਆਰ, ਦਾਂਤ ਕੋ ਦੋ ਹਿੱਸੋ ਮੇ ਡਿਵਾਈਡ ਕੀਆ ਜਾਤਾ ਹੈ, ਇੱਕ ਕਰਾਊਨ ਜੋ ਹਮੇ ਵਾਈਟ ਦਿਖਤੇ ਹੈ, ਇੱਕ ਉਸਕੀ ਰੂਟਸ ਜਿਸਕੋ ਹਮ ਜੜੇ ਕਹਤੇ ਜੋ ਹੱਡੀ ਕੇ ਅੰਦਰ ਧਸੀ ਹੋਈ ਹੈ। ਅਗਰ ਰੂਟ ਇਨਫੈਕਸ਼ਨ ਹੋ ਗਈ ਹੈ ਤੋ ਹਾਰਟ ਡਿਜ਼ੀਜ਼ ਤੱਕ ਕਰ ਸਕਤੀ ਹੈ।
0: ਅੱਛਾ, ਹਾਰਟ ਡਿਜ਼ੀਜ਼ ਤੱਕ?
1: ਹਾਂਜੀ ਸਰ,
0: ਰੂਟ ਜਿਹੜੀਆਂ,
1: ਹਾਂਜੀ,
0: ਹਾਰਟ ਨਾਲ ਉਹਨਾਂ ਦਾ ਮੈਡਮ ਜੀ ਕੀ ਸੰਬੰਧ ਹੋਇਆ?
1: ਸਰ, ਬੈਕਟੀਰੀਆਜ ਵੋ ਤੋ ਬਲੱਡ ਸਟ੍ਰੀਮ ਮੇ ਜਾ ਰਹੇ ਔਰ ਯਹਾਂ ਹਮਾਰੇ ਪੇਸ਼ੀ ਹੋਤੇ।
0: ਮੈਨੂੰ ਸਮਝ ਆ ਗਈ ਕਿ ਬੈਕਟੀਰੀਆ ਤੇ ਜਾ ਰਹੇ ਨੇ ਬਲੱਡ ਦੇ ਥਰੂ,
1: ਹਾਂਜੀ,
0: ਉਹ ਤੇ ਹਾਥਾਂ ਪਹੁੰਚ ਸਕਦੇ।
1: ਹਾਂਜੀ,
0: ਠੀਕ ਹੈ, ਠੀਕ ਹੈ।
1: ਔਰ ਲੋਕੋ ਕੋ ਇੱਕ ਔਰ ਚੀਜ਼ ਮੈਂ ਬੋਲਣਾ ਚਾਹੂੰਗੀ ਹਮਾਰੇ ਸੁਣਨੇ ਵਾਲੋ ਕੋ,
0: ਜੀ,
1: ਕਿ ਅਗਰ ਆਪਕੇ ਦਾਂਤ ਮੇ ਦਰਦ ਹੋ ਰਹੀ ਹੈ,
0: ਜੀ,
1: ਪਲੀਜ਼ ਓਵਰ ਦਾ ਕਾਊਂਟਰ ਮੈਡੀਸਿਨ ਨਾ ਲੇ ਵਿਦਆਊਟ ਪ੍ਰਿਸਕ੍ਰਿਪਸ਼ਨ।
0: ਜੀ,
1: ਲੋਕ ਕਿਆ ਕਰਤੇ ਹੈ, ਜਬ ਦਾਂਤ ਮੇ ਦਰਦ ਨਿਕਲੇ, ਆਜ ਰਾਤ ਕੋ ਨਿਕਲੀ ਹੈ, ਉਹਨਾਂ ਨੇ ਜਾਣਾ ਹੈ ਸਪੈਸ਼ਲੀ ਇੰਡੀਆ ਜਾਂ ਪਠਾਨਕੋਟ ਕੇ ਲੋਕ ਕਹਿ ਲੋ, ਕਿ ਉਹਨਾਂ ਨੇ ਸਪੈਸ਼ਲੀ ਜਾਣਾ ਹੈ ਮੈਡੀਕਲ ਸਟੋਰ, ਉਹਨਾਂ ਨੇ ਕਹਿਣਾ ਹਮਾਰੇ ਦਾਂਤ ਮੇ ਦਰਦ ਦਾ ਦਵਾਈ ਦੇ ਦੋ, ਉਹਨਾਂ ਨੇ ਦਵਾਈ ਦੇ ਦੇਣੀ ਹੈ, ਉਨਕੇ ਚਾਰ ਦਿਨ ਦਰਦ ਨਹੀਂ ਆਨੇ, ਫਿਰ ਇੱਕ ਟਾਈਮ ਆਏਗਾ ਜਬ ਦਰਦ ਸਟਾਰਟ ਹੋਗੀ, ਉਹਨਾਂ ਨੇ ਫਿਰ ਜਾਣਾ ਹੈ।
0: ਤੇ ਇਹ ਡਾਕਟਰਾਂ ਨੇ ਉਹਨੂੰ ਕੋਈ ਪੇਨ ਕਿਲਰ ਦਿੱਤੀ ਹੈ ਜਾਂ ਕੋਈ?
1: ਉਹਨਾਂ ਨੇ ਬਿਨਾਂ ਪ੍ਰਿਸਕ੍ਰਿਪਸ਼ਨ ਕੇ ਓਵਰ ਦਾ ਕਾਊਂਟਰ ਮੈਡੀਕਲ ਸਟੋਰ ਮੇ ਜਾ ਕੇ ਸਿਰਫ ਦਵਾਈ ਲੈ ਲਈ। ਇੱਕ ਟਾਈਮ ਆਤਾ ਹੈ ਜਬ ਪੇਨ ਕਿਲਰ, ਇੱਕ ਟਾਈਮ ਆਏਗਾ ਜਬ ਪੇਨ ਕਿਲਰ ਵੀ ਅਫੈਕਟ ਨਹੀਂ ਕਰੇਂਗੇ, ਆਪਕੇ ਪੇਨ ਬਹੁਤ ਹੀ ਐਕਸਟ੍ਰੀਮ ਲੈਵਲ ਪੇ ਹੋਗੀ। ਹਮਾਰੇ ਪਾਸ ਇੱਕ ਪੇਸ਼ੈਂਟ ਆਏ ਥੇ, ਵੋ ਬਹੁਤ ਬਿਜ਼ੀ ਥੇ ਆਪਣੇ ਸਕੇਡਿਊਲ ਮੇ, ਵੋ ਵੀ ਮੈਡੀਕਲ ਫੀਲਡ ਸੇ ਵਾਸਤਾ ਰੱਖਤੇ ਹੈ, ਉਨਕੇ ਪਾਸ ਇਤਨਾ ਟਾਈਮ ਨਹੀਂ ਥਾ ਕਿ ਵੋ ਇੱਕ ਡੈਂਟਲ ਕੇ ਪਾਸ ਜਾਏ, ਸ਼ੀ ਵਾਸ ਵੈਰੀ ਹਾਈ ਪੋਸਟ ਇਨ ਮੈਡੀਕਲ, ਉਹਨਾਂ ਨੇ ਆਪਣੀ ਡੈਂਟਲ ਪੇਨ ਕੋ ਇਗਨੋਰ ਕਰਕੇ ਪੇਨ ਕਿਲਰਸ ਖੁਦ ਹੀ ਖਾ ਰਹੇ ਥੇ, ਕਿਉਂਕਿ ਵੋ ਵੀ ਮੈਡੀਕਲ ਫੀਲਡ ਸੇ ਥੇ। ਇੱਕ ਟਾਈਮ ਆਇਆ ਉਹਨਾਂ ਨੇ ਰਾਤ ਕੋ ਜਾ ਕੇ ਕਿਸੀ ਹਾਸਪਿਟਲ ਮੇ ਪੇਨ ਕਿਲਰ ਇੰਜੈਕਸ਼ਨ ਲਗਵਾਏ, ਉਨਕੋ ਫਿਰ ਵੀ ਆਰਾਮ ਨਹੀਂ ਆਇਆ। ਉਨਕਾ ਏਕ ਵਜੇ ਹਮੇ ਕਾਲ ਆਇਆ ਕਿ ਹਮਾਰੇ ਪੇਨ ਹੋ ਰਹੀ ਹੈ, ਹਮ ਕਿਆ ਕਰੇ? ਉਨਕਾ ਦੇਖਾ, ਫਿਰ ਹਮਨੇ ਸੁਬਹਾ ਚਾਰ ਵਜੇ ਸ਼ਟਰ ਖੋਲਾ ਆਪਣੇ ਕਲੀਨਿਕ ਕਾ, ਉਨਕੋ ਲੈ ਕੇ ਆਏ, ਉਨਕੋ ਕਹਾ ਕਿ ਆਪ ਇਧਰ ਪਹੁੰਚੋ। ਫਿਰ ਉਨਕਾ ਦੇਖਾ ਤੋ ਅਕਲਦਾਰ ਔਰ ਰੂਟ ਕੇ ਨਾਲ ਦੋਨੋ ਸਾਥ ਮੇ ਹੋਣੀ ਥੀ, ਇੱਕ ਅਕਲਦਾਰ ਅਟਕੀ ਹੋਈ ਥੀ, ਸਾਥ ਹੀ ਉਸਕੋ ਰੂਟ ਕੇ ਨਾਲ ਹੋਣਾ ਥਾ, ਕਿਉਂਕਿ ਵੋ ਅਕਲਦਾਰ ਕੀ ਪੇਨ अक्लदार इतनी टेढ़ी थी कि वो आगे वाले दांत को धक्का मार रही थी।
0: बिल्कुल खा रही थी अड़ी।
1: हाँ जी, तो वो आगे वाले दांत को भी खराब कर चुकी थी
0: जी।
1: तो उनके इकट्ठी दो पेन हो रही थी। उन्होंने कहा कि इसको अभी सॉल्व करो
0: जी।
1: सुबह तक उनका ट्रीटमेंट चला तो उनको आराम आया। उन्होंने हमें इतना थैंक यू कहा कि मैं सो नहीं पा रही थी दो दिन से
0: जी। जी,
1: तो इतनी इम्पोर्टेंस है।
0: वैसे जी दंद पीड़ होंगी है मैडम जी, वेरी इचिंग, हां जी, वो एक अजीब किस्म की तकलीफ होंगी है।
1: ये सही नहीं जाती।
0: नहीं सही जाती। मेरे जो दी सी ना, तो सीधी तू अख वाल जाती होंगी सी उपर भी जो कि। एक नॉर्मल जहा क्वेश्चन, फर्ज करो कि रात अचानक दंद पीड़ शुरू हो गई है, डॉक्टर को नहीं जाया जा सकता।
1: हाँ,
0: तो तुसी की सुझाव दोगे कि की करना चाहिए? कम से कम रात ते कटनी है।
1: फिर एक पेन किलर खा सकते हैं।
0: अच्छा, फिर एक पेन किलर। हाँ। ते पेन किलर घर जरूर रखनी चाहिए।
1: पेन किलर एक एक्स्ट्रा रखनी।
0: हाँ,
1: चाहिए।
0: ठीक है, रात ते लंघेगी ना।
1: हाँ जी।
0: ते दिने डॉक्टर दे कोल
1: जाना है।
0: ठीक है,
1: सिर्फ पेन किलर की। हाँ, रात निकाल ली है तो नेक्स्ट डे कोई नहीं, परसों चल जाऊंगा, ऐसा नहीं।
0: ठीक,
1: क्योंकि ज्यादा पेन किलर खाना भी हमारी किडनीज ही इफेक्ट करेगा।
0: हाँ जी, बिल्कुल बिल्कुल। तो मैडम जी, एक क्वेश्चन इस तरह है कि जेडी डेंटिस्ट्री है,
1: हाँ जी,
0: दंदा का इलाज जेड़ा तुहाडा है, ये एडा महंगा क्यों दूसरे इलाजों नालों? ये नहीं बल्कि हर एक दूसरे इलाज नालों नहीं महंगा, लेकिन ये महंगा है।
1: सर, डेंटिस्ट्री नहीं महंगी, इग्नोरेंस महंगी है।
0: अच्छा, वो किस तरह?
1: मैंने आपको कहा ना कि आप गए, अगर ब्लीडिंग गम्स भी है,
0: ठीक है, फर्ज कर लो कि मैं इग्नोर किया।
1: हाँ,
0: आ गया उतों तक,
1: ठीक है,
0: अगला जरा स्टेप है वो तो काफी महंगा है ना। फिर
1: मेरी बात सुनो।
0: हाँ।
1: अगर तो ब्लीडिंग गम्स तक के बाद,
0: अच्छा,
1: तो डॉक्टर आपको डायग्नोस करेगा
0: जी,
1: उसके अकॉर्डिंग ट्रीटमेंट प्लान
0: जी।
1: फर्ज कीजिए अगर वो एक्स ट्रीटमेंट लेता है, मतलब एक्स लेता है पैसे, ठीक है, तो हम अगर उसको इग्नोर करें, खाना फंसने शुरू हो जाए, वो कैविटी बन जाए, ठीक है, समझो वो 2x तक पहुंच गया ट्रीटमेंट अपने आप, क्योंकि आपने इग्नोर किया
0: जी।
1: फिर आप कहते हो कि कोई नहीं, खाना ही अटक रहा है, दर्द थोड़ी है, फिर उसको इग्नोर किया, इग्नोर किया, फिर पेन स्टार्ट होगी, इन्फेक्शन होगी, स्वेलिंग होगी, वे वो गया रूट केनाल की तरफ
0: जी।
1: रूट केनाल हुआ, ऑब्वियसली वो एक्स से 4x हो गया।
0: अच्छा,
1: 4x के बाद जब हम रूट किनार कर देते हैं, अब हमें क्राउन भी चाहिए, क्योंकि वो इतना टूटा हुआ था, हम उसको ऐसे नहीं बचा सकते, उसके ऊपर कैप लगवाना जरूरी है,
0: जिसको
1: हम कहते हैं कैप
0: जी,
1: कैप लगवाना जरूरी है। तो वो ऑब्वियसली 6x हो गया।
0: अच्छा,
1: ठीक है, अगर फिर भी आपने इग्नोर किया कि कोई बात नहीं, सड़ने दो, गलने दो, उसको निकाल दिया, निकालने के बाद रिप्लेसमेंट इम्प्लांट्स
0: जी,
1: तो वो तो 10x अपने आप हो गया ना।
0: हाँ।
1: अगर आप हर 6 महीने में विजिट लो,
0: बिल्कुल जी, रेगुलर
1: विजिट लो,
0: फिर इतना महंगा,
1: इतना महंगे नहीं है, इग्नोरेंस महंगी है, डेंटिस्ट्री का भी महंगी नहीं है सर।
0: मगर साडे लोकी ते जदों ना ही पेश जाए उदों ही डॉक्टर को जाने।
1: यही तो बात है ना सर। हाँ। कि लोगों को लगता है कि हाँ अब दर्द हुई है तो डेंटल के पास जाते हैं, उनको लगता है खाना फंसना नॉर्मल है, खून निकलना नॉर्मल है, अगर थोड़ा बहुत काला दिख रहा है दांत वो भी नॉर्मल है
0: जी,
1: ऐसा नहीं है।
0: अच्छा,
1: हाँ जी,
0: सानू फॉरन डॉक्टर तो, वैसे ये तो ताड़ी गल ठीक है, क्योंकि इनकी बिगिनिंग प्रॉब्लम एड्डी वड्डी नहीं होंगी, तो साढ़े इन्ने पैसे भी नहीं लगते।
1: हाँ जी, बिल्कुल।
0: हाँ जी, जदों असी अत करवा एंड करके जावांगे तो फिर एंड वाले ते पैसे लगने,
1: बिल्कुल।
0: हाँ, तो मैडम जी गल इस तरह है कि फर्ज करो मैं तुहानू कोई क्वेश्चन करना भुल गया।
1: हाँ जी सर
0: जी, तुसी की कहना चाहोगे, किस तरह की गलबात? क्योंकि मैं तो कोई स्पेशलिस्ट नहीं, मैं बहुत सारे क्वेश्चन भूल सकता, मैं तो जेडे कॉमन क्वेश्चन ने उही पुछांगा तुहानू, ठीक है ना जी। तुसी अपने तरफों की एडवाइस करना, जां किस तरह असी दंदां दा बचाव कर सकते हैं, जां तुसी की सानू राय दे सकते हो दंदां बारे?
1: सर, पहले तो मैं सबको कहूंगी जो सुन रहे हैं कि जो आपने सुना है आप आगे लोगों को बताओ
0: जी,
1: ताकि ये अवेयरनेस और फैले
0: जी।
1: दांतों को थोड़ा मत लेके चलिए, ये बहुत काम की चीजें हैं
0: जी।
1: रिप्लेस करवाना ऑप्शन है, बट अपने संभालना इज अ जेम
0: जी,
1: ठीक है, वो मोती है, उसको संभाल के रखो। अगर आपको कोई भी प्रॉब्लम है आप कल ही जाइए और उसको ट्रीट करवाइए।
0: जी जी,
1: आप इग्नोर मत करिए एटलीस्ट ये सुनने के बाद। हमें एक प्रॉपर नॉलेज मिलने चाहिए।
0: अच्छा,
1: हम चाहते हैं कि छोटे छोटे बच्चों को ही नॉलेज स्टार्ट कर देनी चाहिए स्कूल्स में।
0: जी बिल्कुल,
1: कि डेंटल कितना जरूरी है, इसमें भी फ्यूचर है।
0: जी,
1: इनको एज अ ऑप्शनल तुम करियर ले सकते हो। और एक डेंटिस्ट के पास जाना इज ऑप्शन नहीं है।
0: जी,
1: है ना, हर बार सफाई करवानी है। हमें हर 6 महीने में भी सफाई करवानी चाहिए सर।
0: जी, अच्छा जी।
1: क्योंकि हमारी ब्रशिंग टेक्निक, जब हम ब्रश करते हैं हमारा ब्रश हर जगह नहीं पहुंच सकता।
0: जी बिल्कुल नहीं पहुंचता।
1: ठीक है,
0: नो डाउट।
1: तो उसके लिए स्पेशलाइज्ड क्लीनिंग बहुत जरूरी है।
0: अच्छा, एक तुसी फिर कोई स्पेशल तरीके दे नाल अंदरों बाहरों दंद
1: अल्ट्रासोनिक स्केलर।
0: अच्छा,
1: वो एक अल्ट्रासोनिक है,
0: उसके नाल कंप्लीट अंदरों
1: स्केलिंग हो जाती है।
0: अच्छा,
1: और लोग इसलिए भी नहीं करवाते, उनको लगता है कि इससे दांत ढीले हो जाएंगे।
0: पर ऐसी कोई
1: बात नहीं है, ये सिर्फ एक मिथ है।
0: मिथ है कि दांत।
1: हाँ जी,
0: हाँ जी, हाँ जी।
1: आपको शायद सुन के हैरानी होगी, हमारे डेंटिस्ट्री में 8 से 9 ब्रांचेस हैं स्पेशलाइज्ड। जैसे कहते तो लोग हमें सिर्फ डेंटिस्ट है।
0: जी,
1: बट हमारे यहाँ पीडोडोंटिस्ट है, बच्चों का स्पेशलिस्ट।
0: हाँ जी।
1: ओरल सर्जन है, सर्जरी के स्पेशलिस्ट। ऑर्थोडोंटिस्ट है, ब्रेसेस के स्पेशलिस्ट।
0: जी।
1: पेरियोडोंटिस्ट है, गम्स और बोन के स्पेशलिस्ट।
0: अच्छा।
1: प्रोस्थोडोंटिस्ट है, इम्प्लांट्स और डेंचर्स के स्पेशलिस्ट।
0: अच्छा।
1: और हमारे यहाँ पीएचडी, पीएचडी इज नॉट पीएचडी, पीएचडी पब्लिक हेल्थ डेंटिस्ट्री, कम्युनिटी डेंटिस्ट्री, वो लोगों को अवेयर करते हैं। ठीक है, फिर उसके बाद है हमारा ओरल रेडियोलॉजी एंड मेडिसिन, उसका अलग डिपार्टमेंट है। ओरल पैथोलॉजी, जो भी पैथोलॉजीज हैं उसकी अलग। ऐसे करके कंजर्वेटिव और एंडोडोंटिक्स। लोगों को लगता है कि डेंटिस्ट ही है, बट वी आर स्पेशलिस्ट इन स्पेशलाइज्ड टीथ।
0: दोबारा जेडे सारे हमने रिपीट किया ना, एक मिनट रिपीट करो।
1: ठीक है सर, मैं पहले से स्टार्ट करती हूँ।
0: पहला तो स्टार्ट
1: करो ओरल मेडिसिन एंड रेडियोलॉजी। ठीक है, रेडियोग्राफ्स के भी अलग स्पेशलिस्ट है।
0: जी,
1: ओरल सर्जरी।
0: अच्छा,
1: सर्जन्स हैं।
0: अच्छा,
1: जो फेस फ्रैक्चर हो गया, हेयर ट्रांसप्लांट, ये सब ओरल सर्जन कर सकता है।
0: जी,
1: पीडोडोंटिस्ट, जो बच्चों के डोंटिस्ट है, जो बच्चों के डेंटिस्ट है।
0: जी,
1: ठीक है। फिर उसके बाद प्रोस्थोडोंटिस्ट, जो बुजुर्गों के डेंचर्स, इम्प्लांट्स, ये प्रोस्थोडोंटिस्ट करते हैं। सर्जन भी इम्प्लांट्स करते हैं। ठीक है, फिर उसके बाद कंजर्वेटिव और एंडोडोंटिक्स, आरसीटी के स्पेशलिस्ट, फिलिंग्स के स्पेशलिस्ट, स्माइल डिजाइन, ऑर्थोडोंटिस्ट, ब्रेसिस, अलाइनर्स। उसके बाद हमारे आगे पीएचडी, पब्लिक हेल्थ डेंटिस्ट्री।
0: जी जी जी,
1: वो लोगों को अवेयर करते हैं अलग अलग छोटे छोटे क्लैंप्स लगवाकर कि हमारी डेंटिस्ट्री इज नॉट जस्ट डेंटिस्ट्री।
0: जी,
1: लोगों को सिर्फ अवेयर करना सर सबसे बड़ी मुश्किल बात है।
0: जी जी।
1: फिर आते हैं पेरियोडोंटिस्ट, गम्स और बोन के स्पेशलिस्ट,
0: गम्स एंड बोन्स, हाँ जी,
1: वो भी इम्प्लांट्स करते हैं।
0: जी जी,
1: ऐसे करके हमारी 9 ब्रांचेस हैं।
0: वाह जी वाह, बड़ा बहुत नॉलेजबल गलत दसियां ने। तो जो तुसी दंद साफ ही करते हो,
1: हाँ
0: सिर्फ,
1: हाँ
0: जी, किन्ने के पैसे लगते हैं दंद साफ करने?
1: इंडियन रूपीज,
0: हाँ जी,
1: 1500 to 2000।
0: ये तो कोई अमाउंट नहीं है
1: सर, लोग ये भी नहीं करवाते।
0: अच्छा। नहीं, बाकी तो चलो होया, पर 15-2000 तक दंद साफ हो जाते हैं।
1: सर लोग कंसल्टेशन फीस नहीं देने को तैयार। हमारी कंसल्टेशन फीस 200 है।
0: जी,
1: वो कहते हैं कि बात ही तो करनी है डॉक्टर से।
0: बात ही करनी है।
1: हम कहते हैं उसी बात के चार्जेस ले रहे हैं। लोगों को लगता है कि नहीं, डेंटल वाले हैं तो कोई भी नहीं।
0: सो देश विदेश विच प्रवास रेडियो सुन रहे दोस्तों, डॉक्टर सोफिया बाठ जी हुनी ते उन्हां दे हसबैंड डॉक्टर सुरविंदर बाठ जी हुनी। सजनों, इन्हां दे क्लीनिक का टेलीफोन नंबर है जी 9 8 7796 9522। ਕੋਈ ਗੱਲ ਨਹੀਂ, ਅਗਰ ਤੁਹਾਡੇ ਕੋਲ ਮਿਸ ਵੀ ਹੋ ਜਾਏ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰੋ, ਮੇਰੇ ਕੋਲ ਹਰ ਸਮੇਂ ਇਹਨਾਂ ਦਾ ਤੇ ਮੇਰਾ ਆਪਣਾ ਤਜਰਬਾ ਮੈਂ ਇਹਨਾਂ ਕੋਲੋਂ ਟਰੀਟਮੈਂਟ ਕਰਵਾ ਰਿਹਾ। ਦੇ ਆਰ ਵੰਡਰਫੁਲ ਪੀਪਲ ਤੇ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਵੀ ਜਦੋਂ ਆਓ, ਵੇਖੋ ਜਿੰਨੇ ਸਾਡੇ ਪੈਸੇ ਯੂਰਪ ਚ ਲੱਗਦੇ ਨੇ ਉਹਦੇ ਤੋਂ ਬਹੁਤ ਥੋੜੇ ਪੈਸੇ ਇੱਧਰ। ਹੁਣ ਸਪੋਜ਼ ਸਾਡਾ 1000 ਜਾਂ 1100 ਇੱਕ ਦੰਦ ਤੇ ਲੱਗਾ ਤੇ ਇੱਥੇ 110-120 ਯੂਰੋ ਚ ਦੰਦ ਹੀ ਲੱਗ ਜਾਂਦਾ। ਛੁੱਟੀਆਂ ਦੇ ਪੈਸੇ ਵੀ ਬਚ ਗਏ ਤੁਹਾਡੇ ਸਾਰੇ ਦੇ ਸਾਰੇ, ਇੰਜੋਏ ਕਰੋ ਬਾਕੀ ਪੈਸੇ ਇੱਥੇ, ਛੁੱਟੀਆਂ ਕਰੋ ਜੋ ਮਰਜ਼ੀ ਕਰੋ। ਦੇਖੋ 10 times 10 times ਸਸਤਾ ਹੈਗਾ ਇੱਧਰ, ਹੈਨੀ 11-10 times ਸਸਤਾ। ਤੇ ਤੁਸੀਂ ਆਪਣੇ ਘਰਦਿਆਂ ਨੂੰ ਵੀ ਮਿਲੋ, ਛੁੱਟੀਆਂ ਵੀ ਇੰਜੋਏ ਕਰੋ ਤੇ ਆਪਣੇ ਦੰਦਾਂ ਦਾ ਟਰੀਟਮੈਂਟ ਵੀ ਤੇ ਐਗਜੈਕਟਲੀ ਬਿਲਕੁਲ ਟਰੀਟਮੈਂਟ ਉਹ ਹੀ ਆ ਦੋਸਤੋ ਜਿਹੜਾ ਤੁਹਾਡਾ ਯੂਰਪ ਦੇ ਵਿੱਚ, ਨੋ ਡਾਊਟ ਜੀ। ਮੈਡਮ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
1: ਥੈਂਕ ਯੂ ਸੋ ਮਚ ਸਰ, ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਬਹੁਤ ਥੈਂਕ ਯੂ ਕਹਿੰਦੀ ਹਾਂ ਤੇ ਸਾਰਿਆਂ ਨੂੰ ਕਿ ਤੁਸੀਂ ਇੰਨਾ ਸਬਰ ਰੱਖ ਕੇ ਸਭ ਕੁਝ ਸੁਣਿਆ, ਡਾਊਟਸ ਪੁੱਛੇ ਆਪਣੇ। ਆਪ ਹਮਾਰੇ ਸਾਥ, ਅਗਰ ਆਪਕੋ ਕੋਈ ਵੀ ਡਾਊਟ ਹੋ ਔਰ ਹਮੇ ਕੰਟੈਕਟ ਕਰਨਾ ਹੋ, ਆਪ ਹਮਾਰੇ ਸਾਥ ਇੰਸਟਾ ਪੇ ਵੀ ਜੁੜ ਸਕਤੇ ਹੈਂ।
0: ਹਾਂਜੀ,
1: ਅਗਰ ਆਪ ਇੰਸਟਾ ਪਰ ਹੈ ਤੋ ਹਮਾਰਾ ਹੈਂਡਲ ਹੈ _THE_SMILE_SMITH_SMITH। तो आप हमारे साथ वहां भी अपनी क्वेरीज को पूछ सकते हैं, वहां हम आपको फ्री कंसल्टेशंस देते हैं। आपको कोई भी क्वेश्चन हो, अभी आपने मिस कर दिया हो, तो आप हमारे साथ वहां कॉन्टेक्ट कर सकते हैं। थैंक यू सो मच।
0: ये प्रोग्राम मैडम जी 2-3 बार रिपीट होना है, 2-3 हफ्ते चलेगा, ਤੇ ਇਹਦੇ ਵਿਚ ਜਿੰਨੇ ਐਤਕੀ ਨਹੀਂ ਸੁਣਿਆ ਅਗਲੀ ਵਾਰ ਸੁਣ ਲੈ, ਇਸ ਤਰ੍ਹਾਂ ਕਰਕੇ ਮਤਲਬ ਕਿ ਉਹ ਕਾਫੀ ਬਾਹਰ ਅੰਦਰ ਸੁਣਿਆ ਜਾਂਦਾ। ਤੇ ਦੂਸਰੀ ਗੱਲ ਇਹ ਕਿ ਮੈਂ ਵੀ ਤੁਹਾਡਾ ਰੀਲੀ ਗ੍ਰੇਟਫੁਲ ਹਾਂ ਤੁਸੀਂ ਆਏ ਔਰ ਇਹ ਇਨਫੋਰਮੇਸ਼ਨ ਆਮ ਪਬਲਿਕ ਤੱਕ ਪਹੁੰਚਾਈ ਹੈ। ਇਹ ਵੀ ਇੱਕ ਸੇਵਾ ਹੈ, ਸਰਵਿਸ ਹੈ, ਲੋਕਾਂ ਦਾ ਨੌਲੇਜ ਵਧੇ, ਉਨ੍ਹਾਂ ਨੂੰ ਪਤਾ ਤੇ ਲੱਗੇ ਕਿ ਦੰਦਾਂ ਦਾ ਦੇਖ ਰੇਖ ਕਿਸ ਤਰ੍ਹਾਂ ਕਰਨੀ ਕਿੰਨੀ ਜ਼ਰੂਰੀ ਹੈ। ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ ਕਿ ਜੇ ਤੁਸੀਂ ਸਟਾਰਚ ਹੀ ਦੰਦਾਂ ਵੱਲ ਧਿਆਨ ਦੇਣ ਲੱਗ ਪਾਓਗੇ ਤੇ ਤੁਹਾਨੂੰ ਹੈਵੀ ਅਮਾਊਂਟ ਨਹੀਂ, ਤੁਸੀਂ ਆਪ ਪਹੁੰਚਦੇ ਹੋ ਹੈਵੀ ਅਮਾਊਂਟ ਤੱਕ ਜਦੋਂ ਨਿਗਲੈਕਟ ਕਰਦੇ ਰਹਿੰਦੇ ਹੋ। ਹਾਂਜੀ, ਸਰਕਾਰ ਦਾ ਵੀ ਕੋਈ ਮਤਲਬ ਕਿ ਬਿੱਲ ਤੁਹਾਨੂੰ ਆਵੇ ਤੁਸੀਂ ਜਵਾਬ ਨਾ ਦਿਓ ਤੇ ਉਹ ਵੀ ਵੱਧਦਾ ਜਾਂਦਾ, ਉਹਦੇ ਤੇ ਜੁਰਮਾਨਾ ਪੈਂਦਾ ਜਾਏਗਾ, ਜੁਰਮਾਨਾ ਸਾਡੇ ਵੀ ਇਸ ਤਰ੍ਹਾਂ ਹੀ ਆ। ਤੇ ਹੁਣ ਜੇ ਤੁਸੀਂ ਆਪਣੇ ਦੰਦਾਂ ਦਾ ਖਿਆਲ ਰੱਖੋ, ਛੋਟੀ ਛੋਟੀ ਗੱਲ ਜਿਹੜੀ ਵੀ ਤੁਸੀਂ ਉਹ ਸਟਾਰਟਿੰਗ ਹੈ ਤੇ ਤੁਸੀਂ ਡਾਕਟਰ ਕੋਲ ਆਓ, ਉਹਦੇ ਨਾਲ ਕੰਸਲਟ ਕਰੋ ਤੇ ਇਹਦੇ ਵਿੱਚ ਜਿੰਨੇ ਐਤਕੀ ਨਹੀਂ

0: ਅਮਾਉਂਟ ਨਹੀਂ, ਤੁਸੀਂ ਆਪ ਪਹੁੰਚਦੇ ਹੋ ਹੈਵੀ ਅਮਾਉਂਟ ਤੱਕ ਜਦੋਂ ਨਿਗਲੈਕਟ ਕਰਦੇ ਰਹਿੰਦੇ ਹੋ, ਕਰਦੇ ਰਹਿੰਦੇ ਹੋ, ਕਰਦੇ ਰਹਿੰਦੇ ਹੋ. ਹਾਂਜੀ, ਸਰਕਾਰ ਦਾ ਵੀ ਕੋਈ ਮਤਲਬ ਕਿ ਬਿੱਲ ਤੁਹਾਨੂੰ ਆਵੇ, ਤੁਸੀਂ ਜਵਾਬ ਨਾ ਦਿਓ ਤੇ ਉਹ ਵੀ ਵੱਧਦਾ ਜਾਂਦਾ, ਉਹਦੇ ਤੇ ਜੁਰਮਾਨਾ ਪੈਂਦਾ ਜਾਏਗਾ. ਜੁਰਮਾਨਾ ਸਾਡੇ ਵੀ ਇਸ ਤਰ੍ਹਾਂ ਹੀ ਆ. ਤੇ ਹੁਣ ਜੇ ਤੁਸੀਂ ਆਪਣੇ ਦੰਦਾਂ ਦਾ ਖਿਆਲ ਰੱਖੋ, ਛੋਟੀ ਛੋਟੀ ਗੱਲ ਜਿਹੜੀ ਵੀ ਤੁਸੀਂ ਉਹ ਸਟਾਰਟਿੰਗ ਹੈ, ਤੇ ਤੁਸੀਂ ਡਾਕਟਰ ਕੋਲ ਆ, ਉਹਦੇ ਨਾਲ ਕੰਸਲਟ ਕਰੋ ਤੇ ਇਸ ਪ੍ਰੋਬਲਮ ਤੋਂ ਨਿਜਾਤ ਪਾਓ. ਐਂਡ ਦੇ ਵਿੱਚ ਸੁਫੀਆ ਜੀ, ਤੁਸੀਂ ਕੋਈ ਗੱਲਬਾਤ, ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕੋਈ ਇਹੋ ਜਿਹੀ ਗੱਲਬਾਤ ਜਿਹੜੀ ਰਹਿ ਗਈ ਹੋਵੇ ਤੁਹਾਡੇ ਕੋਲ?
1: ਐਸਾ ਤਾਂ ਕੁਛ ਨਹੀਂ ਹੈ, ਬਸ ਮੈਂ ਸਿਰਫ ਇਹ ਕਹਿਣਾ ਚਾਹਤੀ ਹੂੰ ਕਿ ਹਮ ਸਮਾਈਲਸ ਬਣਾਤੇ ਹੈ, ਆਪ ਸਮਾਈਲਸ ਅਵੇਅਰ ਕਰਤੇ ਹੋ, ਆਪ ਫੈਲਾਤੇ ਹੋ, ਮੁਸਕਰਾਤੇ ਚਿਹਰੇ ਸੋਹਣੇ ਲੱਗਦੇ ਹੈ.
0: ਬਹੁਤ ਬਿਲਕੁਲ, ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਕਲੀਨਿਕ ਵੀ ਪਤਾ ਨੀ ਗੱਲ ਕਰ ਰਿਹਾ ਸੀ ਕਿ ਜਦੋਂ ਅਸੀਂ ਕਿਸੇ ਮਰਦ ਜਾਂ ਔਰਤ ਨੂੰ ਮਿਲਦੇ ਹਾਂ, ਸਭ ਤੋਂ ਪਹਿਲਾਂ ਨਜ਼ਰ ਸਾਡੀ ਕਿੱਥੇ ਪੈਂਦੀ ਹੈ? ਦੰਦਾਂ ਵੱਲ, ਅੱਖਾਂ ਵੱਲ, ਨੱਕ ਵੱਲ. ਹਾਂਜੀ, ਤੇ ਉਹ ਉਥੋਂ ਹੀ ਅਸੀਂ ਕਿਸੇ ਨੂੰ ਪਸੰਦ ਆ ਨਾ ਪਸੰਦ. ਹੁਣ ਦੇਖੋ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਮੇਰੇ ਦੰਦਾਂ ਨੂੰ ਘਰੇੜਾ ਲੱਗਾ ਹੋਵੇ, ਹਾਂਜੀ, ਬਰਾਸ਼ਾਂ ਚ ਬਥੁੱਕ ਵਸਾਇਆ ਹੋਵੇ, ਤੇ ਤੁਸੀਂ ਪਤਾ ਨੀ ਨੁੱਕਰ ਵੱਲ ਵੇਖ ਕੇ ਮੇਰੇ ਨਾਲ ਗੱਲ ਕਰੋਗੇ ਵੀ ਇਹਦੇ ਮੂੰਹ ਵੱਲ ਕੀ ਵੇਖਣਾ?
1: ਬਿਲਕੁਲ ਸਰ.
0: ਹਾਂਜੀ, ਉਹ ਮੈਂ ਅਖੀਰ ਦੇ ਵਿਚ ਨਾ ਮਤਲਬ ਕਿ ਇੱਕ ਤੁਹਾਨੂੰ ਲਤੀਫਾ ਸੁਣਾਉਣਾ. ਸਾਡਾ ਟਾਈਮ ਤੇ ਹੋ ਗਿਆ, ਚਾਰ ਬੰਦੇ ਟੇਬਲ ਤੇ ਬੈਠੇ ਸਨ, ਠੀਕ ਹੈ ਜੀ, ਤੇ ਇੱਕ ਬੰਦੇ ਨੇ ਅਖਬਾਰ ਪੜ੍ਹ ਲਿਆ ਸੀ, ਇੱਕ ਚਾਹ ਪੀਣ ਲਿਆ ਸੀ, ਤੇ ਇੱਕ ਨੇ ਉਹਨਾਂ ਨੂੰ ਲਤੀਫਾ ਸੁਣਾਇਆ. ਤੇ ਇਹ ਜਿਹਦੇ ਸਭ ਤੋਂ ਖਰਾਬ ਦੰਦ ਸਨ ਨਾ, ਬਹੁਤ ਭੈੜੇ, ਉਹ ਢਿੱਡ ਚ ਮੁੱਕੀਆਂ ਮਾਰ ਮਾਰ ਕੇ ਹੱਸਿਆ ਤੇ ਉਹਨੇ ਥੁੱਕ ਤੁਹਾਡੇ ਮੂੰਹ ਤੱਕ ਭੇਜਿਆ, ਤੇ ਉਹਦੇ ਦੰਦ ਬਹੁਤ ਹੀ ਭੈੜੇ ਸਨ. ਤੇ ਜਿਹੜਾ ਸਾਹਮਣੇ ਬੰਦਾ ਬੈਠਾ ਸੀ ਨਾ, ਉਹਨੂੰ ਕਹਿੰਦਾ ਭਾਈ, ਲੋਕੀ ਠੀਕ ਹੀ ਕਹਿੰਦੇ ਨੇ ਕਿ ਬੰਦਾ ਬਾਂਦਰ ਤੋਂ ਬਣਿਆ. ਤੇ ਉਹ ਕਹਿੰਦਾ ਕੀ ਕਿਹਾ ਤੂੰ ਮੈਨੂੰ ਕਿਹਾ? ਕਹਿੰਦਾ ਨਹੀਂ ਨਹੀਂ ਜੀ, ਤੁਸੀਂ ਤੇ ਅਜੇ ਵੀ ਬਾਂਦਰ ਹੋ, ਤੁਹਾਨੂੰ ਤੇ ਅਜੇ ਬੰਦੇ ਬਣੇ. ਜਿਹੜੇ ਦੇਖੋ, ਸੋਹਣੇ ਦੰਦਾਂ ਵਾਲਾ, ਸੋਹਣੀਆਂ ਅੱਖੀਆਂ ਵਾਲਾ, ਸੋਹਣਾ ਨੱਕ ਵਾਲਾ, ਉਹਦੀ ਇੱਕ ਪਹਿਲਾਂ ਹੀ ਪ੍ਰਭਾਵ ਸਾਨੂੰ ਚੰਗਾ ਪੈ ਜਾਂਦਾ. ਹੁਣ ਤੁਸੀਂ ਅਗਲੇ ਦੇ ਦੰਦਾਂ ਤੋਂ ਹੀ ਹਿਸਾਬ ਲਾ ਲੋਗੇ ਕਿ ਇਹ ਬੰਦਾ ਸਾਫ ਸੁਥਰਾ ਹੈ ਹੀ ਨਹੀਂ, ਜਾਂ ਇਹ ਔਰਤ ਸਾਫ ਸੁਥਰੀ ਜਿਹੜੀ ਆਪਣੇ ਦੰਦਾਂ ਦਾ ਹੀ ਖਿਆਲ ਨਹੀਂ ਰੱਖਦੀ. ਹਾਂਜੀ, ਹੈ ਗੱਲ ਵੀ ਠੀਕ ਹੈ. ਸਭ ਤੋਂ ਪਹਿਲਾਂ ਜਿਹੜੀ ਚੀਜ਼ ਵੇਖੀ ਜਾਂਦੀ ਹੈ, ਦੰਦ ਕਿੱਡੇ ਸੋਹਣੇ ਸਾਫ ਸੁਥਰੇ ਮੋਤੀਆਂ ਵਰਗੇ ਲੱਗਦੇ ਨੇ, ਤੁਹਾਡੀ ਪਰਸਨੈਲਿਟੀ ਚ ਵਾਧਾ ਕਰਦੇ ਨੇ.
1: ਇੱਕ ਹੋਰ ਚੀਜ਼ ਐਡ ਕਰੂੰਗੀ, ਇੱਕ ਵਿਲ ਰੱਖ ਲੋ ਕਿ ਮੇਰੇ ਕੋ ਮਤਲਬ ਚੇਂਜ ਲਾਣਾ ਆਪਣੇ ਆਪ ਮੈਂ.
0: ਬਿਲਕੁਲ,
1: ਸਫਾਈ ਹਮ ਕਰ ਦੇਂਗੇ, ਆਪਕੇ ਸਮਾਈਲ ਹਮ ਬਣਾ ਦੇਂਗੇ.
0: ਬਿਲਕੁਲ,
1: ਬਸ ਆਪ ਇੱਕ ਹਿੰਮਤ ਰੱਖੋ ਕਿ ਹਾਂ ਮੈਂ ਕੋ ਵਿਜ਼ਿਟ ਕਰਨਾ ਆਪਣੇ ਡੈਂਟਿਸਟ ਕੇ ਪਾਸ. ਡੈਂਟਿਸਟ ਕੇ ਪਾਸ ਇਤਨਾ ਪੋਟੈਂਸ਼ੀਅਲ ਹੈ ਕਿ ਵੋ ਆਪਕੀ ਬੈਡ ਸਮਾਈਲ ਕੋ ਗੁੱਡ ਸਮਾਈਲ ਮੇ ਕਨਵਰਟ ਕਰ ਸਕਦੇ ਹੈ.
0: ਬਿਲਕੁਲ ਬਿਲਕੁਲ. ਤੇ ਦੋਸਤੋ, ਵਾਂਸ ਅਗੇਨ 9877969522 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ. ਸੋ ਮੈਡਮ ਜੀ ਤੇ ਸਰਦਾਰ ਗੁਰਵਿੰਦਰ ਸਿੰਘ ਜੀ, ਹਾਂਜੀ ਸੁਰਵਿੰਦਰ ਸਿੰਘ ਜੀ, ਆਪ ਦੋਨਾਂ ਦਾ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਨਾਈਸ ਟੂ ਹੈਵ ਯੂ ਹੇਅਰ. ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਉਮੀਦ ਆ ਸਾਡੇ ਸੁਣਨ ਵਾਲਿਆਂ ਨੇ ਵੀ ਇੰਜੋਏ ਕੀਤਾ ਹੋਵੇਗਾ, ਤੇ ਇੰਨਾ ਜਿਹੜਾ ਨੌਲੇਜ ਤੁਸੀਂ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ, ਇਹ ਇੱਕ ਫਿਰ ਮੈਂ ਦੁਬਾਰਾ ਕਹਾਂਗਾ ਕਿ ਇਹ ਵੀ ਇੱਕ ਸੇਵਾ ਹੈ, ਕਿਸੇ ਨੂੰ ਇਨਲਾਈਟਨਡ ਕਰਨਾ.
1: ਤੁਸੀਂ ਇਹ ਪਲੇਟਫਾਰਮ ਦਿੱਤਾ,
0: ਇਹ ਪਲੇਟਫਾਰਮ ਤੁਹਾਡਾ, ਅਸੀਂ ਵੀ ਤੁਹਾਡੇ ਤੇ ਪਲੇਟਫਾਰਮ ਵੀ ਤੁਹਾਡਾ, ਗੱਲ ਹੀ ਮੁੱਕੀ. ਤੇ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ. ਤੇ ਤੁਸੀਂ ਸਤਿ ਸ੍ਰੀ ਅਕਾਲ ਬੁਲਾਉਣਾ ਚਾਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸੱਜਣਾਂ ਨੂੰ ਤੇ ਬੁਲਾ ਦਿਓ.
1: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੁਬਾਰਾ. ਤੁਸੀਂ ਆਪਣਾ ਹੁਣ ਧਿਆਨ ਰੱਖੋ, ਤੇ ਤੁਸੀਂ ਹੁਣ ਆਪਣੀ ਸਮਾਈਲਸ ਨੂੰ ਔਰ ਬ੍ਰਾਈਟ ਕਰੋ.
0: ਵਾਹ ਜੀ ਵਾਹ. ਸੋ ਦੇਸ਼ਾਂ ਵਿਦੇਸ਼ਾਂ ਦੇ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਇਹਦੇ ਨਾਲ ਹੀ ਸਾਡਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ, ਤੇ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ.

0: ਵੈਰੀ ਗੁੱਡ ਈਵਨਿੰਗ ਦੋਸਤੋ, ਅੱਜ ਮਾਫੀ ਚਾਹੁੰਦੇ ਹਾਂ ਕਿ ਅੱਜ ਸਾਡਾ ਜਿਹੜਾ ਪ੍ਰੋਗਰਾਮ ਹੈ ਥੋੜੀ ਦੇਰ ਲੇਟ ਹੋ ਗਿਆ ਕਿਉਂਕਿ ਸਾਨੂੰ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀ। ਇਸ ਕਰਕੇ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਰੀਸਟਾਰਟ ਕੀਤਾ ਕਿ ਉਮੀਦ ਹੈ ਹੁਣ ਅਸੀਂ ਆਨ ਏਅਰ ਹੋਵਾਂਗੇ। ਖੇੜਾ ਜੀ ਜਰਾ ਮੈਸੇਜ ਭੇਜਿਓ ਨਾ ਕਿ ਮੈਂ ਆਨ ਏਅਰ, ਤੁਸੀਂ ਮੈਨੂੰ ਸੁਣ ਰਹੇ ਹੋ ਕਿ ਨਹੀਂ। ਤੇ ਸੱਜਣੋ, ਭਾਈ ਟੈਕਨੀਕਲ ਪ੍ਰੋਬਲਮ ਦੇ ਵਿਚ ਕੋਈ ਵੱਸ ਦੀ ਗੱਲ ਨਹੀਂ ਹੁੰਦੀ ਕਿ ਕਿਹੜੇ ਵੇਲੇ ਕੋਈ ਨਾ ਕੋਈ ਟੈਕਨੀਕਲ ਫਾਲਟ ਪੈ ਜਾਏ ਪ੍ਰੋਗਰਾਮ ਦੇ ਵਿਚ, ਪਰ ਤੁਸੀਂ ਮੈਨੂੰ ਹੁਣ ਸਮਝ ਨਹੀਂ ਆ ਰਹੀ ਕਿ ਤੁਸੀਂ ਮੈਨੂੰ ਸੁਣ ਰਹੇ ਹੋ ਕਿ ਨਹੀਂ ਸੁਣ ਰਹੇ। ਹਾਂਜੀ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹੁਣੇ ਕਿ ਸਾਡਾ ਜਿਹੜਾ ਮਤਲਬ ਕਿ ਸਿਸਟਮ ਹੈ ਓਕੇ ਨਾ ਹੋ। ਠੀਕ ਹੈ ਜੀ ਸੱਜਣੋ, ਅਸੀਂ ਆਪਣਾ ਪ੍ਰੋਗਰਾਮ ਹੁਣ ਸਟਾਰਟ ਕਰ ਦਿੰਦੇ ਹਾਂ ਕਿ ਆਹ ਲਓ ਜੀ ਮੇਰੀ ਸੈਟਿੰਗ ਹੋ ਗਈ ਹੈ। ਸੋ ਦੇਸ਼ਾਂ ਵਿਦੇਸ਼ਾਂ ਚ ਪ੍ਰਭਾਤ ਰੇਡੀਓ ਸੁਣ ਰਹੇ ਦੋਸਤੋ, ਇੱਕ ਵਾਰੀ ਫੇਰ ਸੋਰੀ ਕਿਉਂਕਿ ਥੋੜਾ ਜਿਹਾ ਅੱਗਾ ਪਿਛਾ ਹੋ ਗਿਆ ਅੱਜ, ਤੇ ਮੈਂ ਆਪਣਾ ਪ੍ਰੋਗਰਾਮ ਜਿਹੜਾ ਉਹ ਹੁਣ ਸਟਾਰਟ ਕਰ ਰਿਹਾ। ਆਵਾਜ਼ ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਦੋਸਤਾਨਾ ਲਹਿਜੇ ਵਿਚ ਬਾਈ ਹਵਾਵਾਂ ਤੇ ਫਿਜ਼ਾਵਾਂ ਵਿਚ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ ਲਵਾਂ ਤੇ ਹਾਸੇ ਲਿਆਉਣ ਵਾਲਾ, ਪਰ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਣ ਵਾਲੇ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਰ ਓਨ ਰੇਡੀਓ ਸਟੇਸ਼ਨ। Expose yourself, how do you see this wonderful world with your own watching eyes and experience, with respect to you and your views, that's the beauty of your lovely radio station. To listen us worldwide, log on www.parvazradio.com. Ji bilkul, www.parvazradio.com. ਦੋਸਤੋ, ਆਪ ਤੇ ਤੁਸੀਂ ਸੁਣਦੇ ਹੀ ਹੋ, ਆਪਣੇ ਪੰਜਾਂ ਸੱਤਾਂ ਦੋਸਤਾਂ ਮਿੱਤਰਾਂ ਨੂੰ ਵੀ ਸੁਣਾਓ ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹੋਵਾਂਗੇ। ਤਸਬੀਹ ਤੇਰੇ ਹੱਥ ਵਿਚ, ਕੂੜ ਵੀ ਰਿਹਾ ਫੋਲ, ਬਈ ਤਸਬੀਹ ਵੀ ਤੇਰੇ ਹੱਥ ਵਿਚ, ਕੂੜ ਵੀ ਰਿਹਾ ਫੋਲ, ਝੂਠੇ ਡਗੇ ਮਾਰ ਕੇ ਵਜਾਵੇ ਸੱਚ ਦਾ ਢੋਲ, ਓਏ ਪਾਸਕੂ ਤੇਰੀ ਤਕੜੀ, ਤੋਲ ਤੇਰੇ ਵਿਚ ਝੋਲ, ਸੱਚਾ ਸੌਦਾ ਆਖਣਾ ਓਏ ਝੂਠੇ ਤੇਰੇ ਬੋਲ, ਚਾਂਦੀ ਵਿਚ ਜੜਾਏ ਕੇ ਨਾਨਕ ਵੀ ਰੱਖੇ ਕੋਲ, ਪਈ ਚਾਂਦੀ ਵਿਚ ਜੜਾਏ ਕੇ ਨਾਨਕ ਵੀ ਰੱਖਿਆ ਈ ਕੋਲ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ ਮੈਂ ਤੁਹਾਨੂੰ ਇੱਕ ਆਪਣੀ ਰਚਨਾ ਸੁਣਾਉਣ ਲੱਗਾ ਤਾਂ ਕਿ ਤੁਹਾਡਾ ਵੀ ਮੂਡ ਬਣ ਜਾਏ, ਠੀਕ ਹੈ ਜੀ। ਤੇ ਬਾਅਦ ਤੁਸੀਂ ਮੈਨੂੰ 10 ਮਿੰਟ ਬਾਅਦ ਹੀ ਕਾਲ ਕਰ ਸਕਦੇ ਹੋ ਜਾਂ ਜਦੋਂ ਤੁਹਾਡਾ ਦਿਲ ਕਰੇ। ਹਰ ਵਾਰੀ ਦੀ ਤਰ੍ਹਾਂ ਇੱਕ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਤੁਹਾਨੂੰ ਟਰਨ ਬਾਈ ਟਰਨ ਕਾਲ ਬੈਕ ਕਰ ਲਾਂਗਾ। ਜਿਉਂਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ ਕਵਰੀ ਫੁੱਲ ਚੜਾਉਣਾ ਪਖੰਡ ਲੋਕੋ। ਬਾਈ ਜਿਉਂਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ ਕਵਰੀ ਫੁੱਲ ਚੜਾਉਣਾ ਪਖੰਡ ਲੋਕੋ। ਮਾਂ ਬਾਪ ਤੋਂ ਵੱਧ ਅਸੀਸ ਲੈ ਕੇ ਤੇ ਮੰਦਰੀ ਟੱਲ ਖੜਕਾਉਣਾ ਪਖੰਡ ਲੋਕੋ। ਪਹਿਲਾਂ ਗਰੀਬ ਦੇ ਮੂੰਹ ਚੋਂ ਅੰਨ ਖੋਣਾ ਓਏ ਫੇਰ ਲੰਗਰ ਲਵਾਉਣਾ ਪਖੰਡ ਲੋਕੋ। ਪਹਿਲਾਂ ਗਰੀਬ ਦੇ ਮੂੰਹ ਚੋਂ ਅੰਨ ਖੋਣਾ ਤੇ ਫੇਰ ਲੰਗਰ ਲਵਾਉਣਾ ਪਖੰਡ ਲੋਕੋ। ਓਏ ਜੇਬ ਆਪਣੀ ਕੌਮ ਦੀ ਕੱਟ ਲੈਣੀ ਤੇ ਨਾਰਾ ਵਤਨ ਦਾ ਲਾਉਣਾ ਪਖੰਡ ਲੋਕੋ। ਆਪਣੇ ਗੁਨਾਹਾਂ ਤੋਂ ਮਾਫੀ ਲੈਣ ਖਾਤਰ ਬਲੀ ਬੱਕਰਾ ਚੜਾਉਣਾ ਪਖੰਡ ਲੋਕੋ। ਜਾਣ ਬੁੱਝ ਕੇ ਅਕਲ ਤੇ ਪੈਰ ਧਰਨਾ ਤੇ ਮਰਿਆਂ ਨੂੰ ਭੋਜਨ ਛਕਾਉਣਾ ਪਖੰਡ ਲੋਕੋ। ਜਾਣ ਬੁੱਝ ਕੇ ਅਕਲ ਤੇ ਪੈਰ ਧਰਨਾ ਮਰਿਆਂ ਨੂੰ ਭੋਜਨ ਛਕਾਉਣਾ ਪਖੰਡ ਲੋਕੋ। ਆਤਮਾ ਮਾਰ ਕੇ ਮੁਰਦਾ ਬਣੇ ਰਹਿਣਾ। ਅਰਜ ਇਸ ਤਰ੍ਹਾਂ ਜੀ ਕਿ ਆਤਮਾ ਮਾਰ ਕੇ ਮੁਰਦਾ ਬਣੇ ਰਹਿਣਾ ਹਾਰ ਜ਼ੁਲਮ ਨੂੰ ਪਾਉਣਾ ਪਾਖੰਡ ਲੋਕੋ। ਅੱਖਾਂ ਮੱਥੇ ਤੇ ਲਫ਼ਜ਼ਾਂ ਦੇ ਫਾਇਰ ਕਰਨੇ ਹੱਥ ਤਸਬੀਹ ਘਬਾਉਣਾ ਪਾਖੰਡ ਲੋਕੋ। ਧਰਮ ਦੇ ਨਾਂ ਤੇ ਲੱਖਾਂ ਕਤਲ ਕਰਨੇ ਤੇ ਨਾਰਾ ਰੱਬ ਦਾ ਲਾਉਣਾ ਪਖੰਡ ਲੋਕੋ। ਮਾਸੂਮ ਲਾਚਾਰ ਗਰੀਬਾਂ ਤੇ ਜ਼ੁਲਮ ਕਰਨਾ ਦੁੱਧ ਸੱਪਾਂ ਨੂੰ ਪਾਉਣਾ ਪਖੰਡ ਲੋਕੋ। ਮਾਨ ਮੰਦਰ ਦੇ ਵਿੱਚ ਹੀ ਰੱਬ ਵਸੇ ਪਾਏ ਜੰਗਲਾ ਪਹਾੜਾਂ ਨੂੰ ਗਾਉਣਾ ਪਖੰਡ ਲੋਕੋ। ਵਹੀਰਾਂ ਘੱਤ ਕੇ ਮਿਰਜਾ ਮਾਰ ਦੇਣਾ ਫੇਰ ਸਹਿਬਾਂ ਨੂੰ ਗਾਉਣਾ ਪਖੰਡ ਲੋਕੋ। ਵਹੀਰਾਂ ਘੱਤ ਕੇ ਮਿਰਜਾ ਮਾਰ ਦੇਣਾ ਫੇਰ ਸਹਿਬਾਂ ਨੂੰ ਗਾਉਣਾ ਪਖੰਡ ਲੋਕੋ। ਪਲੇਟ ਬਾਪ ਦੇ ਟੇਬਲ ਤੋਂ ਚੁੱਕਣੀ ਨਹੀਂ ਓਏ ਭਾਂਡੇ ਲੰਗਰ ਚ ਧੋਣਾ ਪਖੰਡ ਲੋਕੋ। ਪਲੇਟ ਬਾਪ ਦੇ ਟੇਬਲ ਤੋਂ ਚੁੱਕਣੀ ਨਹੀਂ ਤੇ ਭਾਂਡੇ ਲੰਗਰ ਚ ਧੋਣਾ ਪਖੰਡ ਲੋਕੋ। ਕੁਕਰਮ ਕੋਈ ਜਮਾਨੇ ਦਾ ਛੱਡਣਾ ਨਾ ਫੇਰ ਗੰਗਾ ਚ ਨਹਾਉਣਾ ਪਖੰਡ ਲੋਕੋ। ਸਾਰੀ ਦੁਨੀਆ ਦੇ ਅਮਨ ਵਿੱਚ ਲਾ ਭਾਂਬੜ ਗੀਤ ਅਮਨ ਦੇ ਗਾਉਣਾ ਪਖੰਡ ਲੋਕੋ। ਪਏ ਸਾਰੀ ਦੁਨੀਆ ਦੇ ਅਮਨ ਵਿੱਚ ਲਾ ਭਾਂਬੜ ਤੇ ਗੀਤ ਅਮਨ ਦੇ ਗਾਉਣਾ ਪ੍ਰਖੰਡ ਲੋਕੋ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਆਫ ਕੋਰਸ ਯੂਅਰ ਓਨ ਰੇਡੀਓ ਸਟੇਸ਼ਨ। ਲਓ ਜੀ, ਪਹਿਲਾਂ ਅਸੀਂ ਕਾਲ ਵੱਲ ਚੱਲਦੇ ਹਾਂ ਤੇ ਆਪਣੇ ਕੈਪਟਨ ਸਾਹਿਬ ਹੁਣਾਂ ਦੇ ਵੱਲ ਨੂੰ ਰੁਖ ਕਰਨੇ ਆ। ਉਹ ਕੀ ਕਹਿਣਾ ਚਲਾਓ ਜੀ, ਕੈਪਟਨ ਸਾਹਿਬ ਅਸੀਂ ਆ ਰਹੇ ਹਾਂ ਤੁਹਾਡੇ ਵੱਲ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਪਲੀਜ਼ ਬੰਦ ਕਰ ਦਿਓ। ਤੇ ਹਾਂ, ਕਾਲ ਹੋ ਗਈ ਆ ਉਹਨਾਂ ਨੂੰ, ਪਹਿਲਾਂ ਇਹਨਾਂ ਨਾਲ ਗੱਲਬਾਤ ਕਰ ਲਈਏ ਜੀ। ਨਮਸਕਾਰ, ਨਮਸਕਾਰ, ਕੀ ਹਾਲ ਚਾਲ ਨੇ ਤੁਹਾਡੇ? ਜੀ ਸਾਡੀਆਂ ਤੇ ਗੁੱਡ ਵਿਸ਼ਿਜ਼ ਨੇ ਤੁਹਾਡੇ ਨਾਲ, ਸਦਾ ਸੁੱਖ ਸ਼ਾਂਤੀ ਰਹੇ ਤੇ ਤੁਸੀਂ ਮੌਜਾਂ ਲਵੋ। ਹਾਂਜੀ,
1: ਬਜ਼ੁਰਗ ਹੋ ਗਏ ਨੇ ਤੇ ਉਹ ਕਾਫੀ ਬਿਮਾਰ ਚੱਲ ਰਹੇ ਸੀ, ਵਿੱਚ ਸ਼੍ਰੀਮਤੀ ਜੀ ਬਿਮਾਰ ਹੋ ਗਏ।
0: ਅੱਛਾ,
1: ਇਸ ਕਰਕੇ ਭੱਜ ਦੌੜਾਂ ਪਈਆਂ ਸੀਗੀਆਂ।
0: ਤੇ ਹੁਣ ਸਾਰਾ ਕੁਛ ਠੀਕ ਠਾਕ ਹੈ ਨਾ?
1: ਹਾਂਜੀ ਹਾਂਜੀ, ਹੁਣ ਮਾਤਾ ਜੀ ਮਤਲਬ ਚੱਲ ਫਿਰ ਤਾਂ ਨਹੀਂ ਸਕਦੇ, ਉਹਨਾਂ ਨੂੰ ਫੜ ਕੇ ਵਾਸ਼ਰੂਮ ਮੇਰਾ ਵਗੈਰਾ ਲੈ ਕੇ ਚੱਲਦਾ।
0: ਅੱਛਾ,
1: ਤੇ ਫਿਰ ਅੱਜ ਭਾਜੀ ਕਿਸ਼ਨ ਚੰਦ ਦਾ ਮੈਨੂੰ ਫੋਨ ਆਇਆ ਸੀ।
0: ਜੀ ਜੀ,
1: ਕਹਿੰਦੇ ਮੈਂ ਕਿਹਾ ਬਾਜਵਾ ਸਾਹਿਬ ਮੇਰੇ ਨਾਲ ਪੈਸੇ ਨਾਰਾਜ਼ ਸੀਗੇ, ਮੈਂ ਮੈਸੇਜ ਪਾਏ ਉਦੋਂ ਮੈਂ ਪੋਡਕਾਸਟ ਦੇਖਿਆ ਸੀ ਤੇ ਸੋਰੀ ਮੈਂ ਉਹਦੇ ਵਾਸਤੇ
0: ਨਾਰਾਜ਼ ਨਹੀਂ ਹੁੰਦੇ। ਅਸੀਂ ਆਪਣੇ ਸੱਜਣਾ ਮਿੱਤਰਾਂ ਨੂੰ ਮਿਸ ਕਰੀਦਾ ਵੀ ਉਹ ਕਿੱਥੇ ਚਲੇ ਗਏ ਨੇ। ਹਾਂਜੀ,
1: ਨਹੀਂ ਫਿਰ ਉਹ ਚੱਕਰ ਉਹੀ ਹੁੰਦਾ ਨਾ ਕਿ ਜਿਹਨਾਂ ਨੂੰ ਲੱਗਦਾ ਹੈ ਕਿ ਯਾਰ ਇਹ ਬੰਦੇ ਸਾਡੇ ਕਲੋਜ਼ ਹੈਗੇ, ਕੋਈ ਬੰਦਾ ਨਾਰਾਜ਼ ਵੀ ਨਾ ਹੋ ਸਕਦਾ, ਦੁਸ਼ਮਣਾਂ ਨਾਲ ਥੋੜਾ ਹੋਣਾ।
0: ਇਹ ਗੱਲ ਠੀਕ ਹੈ ਤੁਹਾਡੀ, ਆਪਣਿਆਂ ਨਾਲ ਹੀ ਨਾਰਾਜ਼ਗੀ ਸ਼ੋ ਕਰੀਦੀ ਹੈ ਨਾ।
1: ਹਾਂਜੀ,
0: ਅਤੇ ਅੱਜ ਕੱਲ
1: ਮੈਂ ਕਿਹਾ ਕੋਈ ਨੀ, ਅੱਜ ਆਪਾਂ ਜ਼ਰੂਰ ਪੋਡਕਾਸਟ ਵਿੱਚ ਮੈਂ ਕਿਹਾ
0: ਮਿਹਰਬਾਨੀ
1: ਜ਼ਰੂਰ ਆਵਾਂਗੇ।
0: ਥੈਂਕ ਯੂ ਵੈਰੀ ਮਚ। ਦੱਸੋ ਅੱਜ ਕੱਲ ਤੁਸੀਂ ਕਿੱਥੇ ਹੋ, ਪੋਸਟ ਤੁਹਾਡੀ ਕਿੱਥੇ ਹੈ?
1: ਹੈਲੋ,
0: ਮੈਂ ਕਿਹਾ ਅੱਜ ਕੱਲ ਕਿੱਥੇ ਹੋ ਤੁਸੀਂ?
1: ਮੈਂ ਸਰ ਹੁਣ ਖਰੜੀ ਹੈਗਾ ਆ, ਮੈਂ ਮੋਸਟਲੀ ਜੋਬ ਮਤਲਬ 90% ਰਿਟਾਇਰ ਹੀ ਹੋਇਆ ਕਿਉਂਕਿ ਮਾਤਾ ਜੀ ਵੀ ਬਜ਼ੁਰਗ ਹੈਗੇ ਆ।
0: ਜੀ ਜੀ,
1: ਤੇ ਬੇਟਾ ਹੁਣੇ ਆਇਆ ਸਵੀਡਨ ਤੋਂ, ਉਹ ਆਇਆ ਘਰ ਹੋ ਗਿਆ ਡੇਢ ਕੁ ਮਹੀਨਾ, ਉਹ ਜੋਬ ਅਪਲਾਈ ਕਰ ਰਿਹਾ ਹੈਗਾ ਆ।
0: ਅੱਛਾ,
1: ਤੇ ਮੋਸਟਲੀ ਤਾਂ ਇਹ ਕਰੋ ਦਾ ਕੋਸ਼ਿਸ਼ ਹੋਈ ਹੈ ਕਿ ਯੂਰਪ ਵਿੱਚ ਮੈਨੂੰ ਮਿਲ ਜਾਵੇ, ਤੇ ਫਿਰ ਉਹ ਸ਼੍ਰੀਮਤੀ ਇਕੱਲੇ ਹੈਗੇ ਆ, ਫਿਰ ਇਸ ਕਰਕੇ ਮੈਂ ਸੋਚ ਰਿਹਾ ਕਿ ਹੁਣ ਕਾਫੀ ਦੇਰ ਹੋ ਗਈ ਹੈ
0: ਜੀ,
1: ਵਿੱਚ ਕੋਈ ਸ਼ੋਰਟ ਕੰਟਰੈਕਟ ਮਿਲੇਗਾ ਜਿੱਦਾਂ ਮਹੀਨੇ ਇੱਕ ਦਾ ਤਾਂ ਮੈਂ ਮਾਰ ਕੇ ਆ ਜਾਵਾਂਗਾ।
0: ਅੱਛਾ,
1: ਅਦਰਵਾਈਜ਼ ਇੱਕ ਕਿਸਮ ਦੀ ਰਿਟਾਇਰਮੈਂਟ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਵਿਹਲਾ ਨਹੀਂ ਬੈਠ ਸਕਦਾ।
0: ਨਾ ਜੀ, ਵੈਸੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਹੜੇ ਬੰਦੇ ਕੰਮ ਕਰਨ ਗਿੱਜੇ ਹੋਣ, ਕੰਮ ਦੇ ਆਦੀ ਹੋਣ, ਉਹ ਕਦੀ ਵਿਹਲਿਆ ਨਹੀਂ ਬੈਠ ਸਕਦੇ, ਉਹ ਟੈਨਸ਼ਨ ਚ ਆ ਜਾਂਦੇ ਨੇ ਜੇ ਹੱਥ ਤੇ ਹੱਥ ਧਰ ਕੇ ਅਸੀਂ ਸਾਰੀ ਦਿਹਾੜੀ ਬੈਠੇ ਰਹੀਏ।
1: ਉਹੀ ਨਾ, ਪੂਰਾ ਦਿਨ ਉਹ ਮੈਂ ਕੀਤਾ ਕਿ ਦੋ ਤਿੰਨ ਦਿਨ ਦੇਖਿਆ ਮੈਂ ਕਿਹਾ ਤੇ ਤਿੰਨ ਬੈਡਰੂਮ ਹੈ, ਤਿੰਨਾਂ ਵਿੱਚ ਹੀ ਟੈਲੀਵਿਜ਼ਨ ਲਵਾ ਤੇ, ਹੁਣ ਕਰਾਂਗੇ ਇੱਥੇ ਵਿਹਲਾ ਬੈਠੇ ਆ। ਦੋਵਾਂ ਵਿੱਚ ਪਹਿਲੇ ਹੀ ਕੱਲ ਪਰਸੋਂ ਇੱਕ ਮੈਂ ਕਿਹਾ ਬਈ ਦੇਖੋ ਭਾ, ਮੈਂ ਕਿਹਾ ਵੀ ਮੈਂ ਵੀ ਬੇਟਾ ਆਪਣੇ ਰੂਮ ਵਿੱਚ ਤੇ ਮਾਤਾ ਜੀ ਨੇ ਸਤਸੰਗ ਸੁਣਨਾ ਹੁੰਦਾ, ਮੈਂ ਕਿਹਾ ਵੀ ਮੈਨੂੰ ਤਾਂ ਕੋਈ ਖ਼ਬਰਾਂ ਮੈਨੂੰ ਮਿਲਦੀਆਂ, ਮੈਂ ਪਰਸੋਂ ਲੈ ਕੇ ਆ ਗਿਆ ਟੀਮ ਮੈਨੂੰ ਸਾਰੇ ਕਹਿਣ ਇਹ ਕੋਈ ਸਟੇਸ਼ਨ ਹੈਗਾ ਵੀ ਸਾਰੀ ਜਗ੍ਹਾ ਲਾਤੇ ਆ। ਮੈਂ ਕਿਹਾ ਹੁਣ ਮੈਂ ਵਿਹਲਾ ਕੀ ਕਰਾਂ, ਔਰ ਇੱਕ ਪੰਜਾਬ ਚ ਠੰਡ ਬੜੀ ਪੈ ਕਰਦੀ ਹੈ, ਦੋ ਦਿਨ ਤੋਂ ਧੁੱਪ ਚੱਲ ਰਹੀ ਹੈ ਹੁਣ, ਤੇ ਥੋੜਾ ਜਿਹਾ ਮੌਸਮ ਵਿੱਚ ਚੇਂਜ ਆਈ ਹੈ,
0: ਥੋੜਾ ਜਿਹਾ ਫਰਕ ਪਿਆ ਅੱਗੇ ਨਾਲੋਂ।
1: ਹਾਂਜੀ ਹਾਂਜੀ,
0: ਕਿਉਂਕਿ ਅੱਜ ਵੀ ਧੁੱਪ ਬੜੀ ਸੋਹਣੀ ਲੱਗੀ, ਕੱਲ ਵੀ ਬਹੁਤ
1: ਨਹੀਂ, ਅੱਜ ਤੋਂ ਬਹੁਤ ਵਧੀਆ ਸੀ। ਹਾਂਜੀ ਹਾਂਜੀ, ਤੁਸੀਂ ਆਏ ਨੀ ਪੰਜਾਬ? ਕਹਿੰਦੇ ਪਿੱਛੇ ਹੀ ਮੈਨੂੰ ਭਾਈ,
0: ਮੈਂ ਤਾਂ ਪੰਜਾਬ ਤੋਂ, ਮੈਂ ਪੰਜਾਬ ਤੋਂ ਹੀ ਪ੍ਰੋਗਰਾਮ ਕਰ ਰਿਹਾ ਆਪਣੇ ਪਠਾਨਕੋਟ ਤੋਂ
1: ਦੱਸਿਆ ਨੀ, ਮੈਂ ਨਹੀਂ ਚੱਕਰ ਹੀ ਮਾਰ ਦਿੰਦਾ ਉਧਰ।
0: ਕੋਈ ਨਹੀਂ, ਮੈਂ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਜਾਂ ਕੱਲ ਨੂੰ ਟੈਲੀਫੋਨ ਕਰਾਂਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਸੈਟਲਮੈਂਟ ਕਰਨ ਦੀ, ਅਗਰ ਹੋ ਜਾਵੇ ਕੋਈ ਤੇ।
1: ਚਲੋ ਜਰੂਰ ਜਰੂਰ, ਕਿਉਂਕਿ ਬੇਟੇ ਨੇ ਜਾਣਾ 24-25 ਨੂੰ ਉਧਰ ਨੂੰ ਪੰਜਾਬ ਵਾਲੇ ਪਾਸੇ ਨੂੰ।
0: ਅੱਛਾ ਜੀ,
1: ਫਿਰ ਮੈਨੂੰ ਤਾਂ ਘਰ ਰੁਕਣਾ ਪੈਣਾ ਕਿਉਂਕਿ ਜੇ ਬੇਟਾ ਜਾਏਗਾ ਤਾਂ ਫਿਰ ਮੈਂ ਨੀ ਜਾ ਸਕਦਾ ਨਾ, ਮਾਤਾ ਜੀ ਫਿਰ ਥੱਲੇ ਆ।
0: ਅੱਛਾ ਜੀ, ਅੱਛਾ, ਚਲੋ ਕੋਈ ਨੀ,
1: ਕਦੀ ਸਾਡੇ ਇੱਧਰ ਚੰਡੀਗੜ੍ਹ ਵਾਲੇ ਪਾਸੇ ਚੱਕਰ ਲੱਗੇ ਤਾਂ ਆਓ ਦਰਸ਼ਨ ਦਿਓ।
0: ਮੈਂ ਕਿਹਾ ਜੀ ਆ ਦਿਨ ਥੋੜੇ ਜਿਹੇ ਠੀਕ ਠਾਕ ਆ ਜਾਣ, ਆ ਜਰਾ ਠੰਡ ਜਿਹੀ ਚੋਂ ਨਿਕਲ ਜਾਈਏ, ਹੁਣ ਦਿਨੋ ਦਿਨ ਪਤਾ ਲੱਗਾ ਕਿ ਬੈਟਲ ਦੇਣ ਆਉਣੇ ਨੇ, ਤੇ ਫਿਰ ਮੈਂ ਤਕਰੀਬਨ 4 ਹਫ਼ਤੇ ਹੋਰ ਹੈਗਾ।
1: ਚਲੋ ਫਿਰ ਸ਼ਾਇਦ ਹੋ ਸਕਦਾ ਕਿ ਕਦੀ ਉਧਰ ਚੱਕਰ ਲੱਗ ਜਾਵੇ।
0: ਕੋਈ ਨੀ, ਜੇ ਮੇਰਾ ਲੱਗੇਗਾ ਤੇ ਮੈਂ ਵੀ ਮਤਲਬ ਕੋਸ਼ਿਸ਼ ਕਰਾਂਗਾ ਤੁਹਾਡੇ ਵੱਲ
1: ਜਰੂਰ। ਜਰੂਰ ਵੀਰ ਜੀ, ਮੋਸਟ ਵੈਲਕਮ, ਜਲੇ ਮਰਜ਼ੀ ਆਓ
0: ਜੀ,
1: ਠੀਕ ਹੈ। ਬਾਕੀ ਤਾਂ ਮਕੇਰੀਆਂ ਭੰਗਾਲੇ, ਸਾਡਾ ਨਾਂ ਹੀ ਭੰਗਾਲੇ ਦੇ ਪਿੰਡ ਹੈਗਾ।
0: ਹਾਂ, ਅੱਛਾ, ਮਕੇਰੀਆਂ ਦੇ ਲਾਗੇ,
1: ਮਕੇਰੀਆਂ ਤੋਂ ਅੱਗੇ ਭੰਗਾਲਾ ਪੈਂਦਾ।
0: ਹਾਂਜੀ,
1: ਭੰਗਾਲੇ ਤੋਂ ਸਟੇਸ਼ਨ ਤੋਂ ਓਪੋਜਿਟ ਸਾਈਡ ਤੋਂ ਹੋ ਜਾਓ, 4 ਕਿਲੋਮੀਟਰ ਹੈਗਾ ਪਿੰਡ ਖੁਸ਼ ਨਗਰ।
0: ਅੱਛਾ ਜੀ, ਅੱਛਾ, ਠੀਕ ਠੀਕ।
1: ਹਾਂਜੀ,
0: ਅੱਜ ਕੱਲ ਤਾਂ ਤੁਸੀਂ ਪਿੰਡ ਚ ਹੀ ਹੋ ਨਾ?
1: ਨਹੀਂ, ਮੈਂ ਬਾਈ ਹੁਣ ਇੱਥੇ ਹੈਗਾ, ਖਰੜ ਲਿਆ ਸੀ ਨਾ ਮੈਂ ਤੁਹਾਨੂੰ ਦੱਸਿਆ, 3 BHK ਇੱਥੇ ਲਿਆ ਸੀ।
0: ਅੱਛਾ ਅੱਛਾ,
1: ਹਾਂ, ਉਹ ਮੈਂ ਐਕਚੁਲੀ ਆਪਣੇ ਚੱਕਰ ਵਿੱਚ ਲਿਆ ਸੀ ਕਿ ਮੈਂ ਕਿਹਾ ਮੈਂ ਨਾ ਜਿੱਦਾਂ ਹੁਣ ਅੰਮ੍ਰਿਤਸਰ ਤੋਂ ਰਾਤ ਨੂੰ ਫਲਾਈਟ ਵਿੱਚ ਆਈਦਾ ਨਾ,
0: ਤੇ
1: ਥੋੜਾ ਜਿਹਾ ਘਰ ਵਾਲਿਆਂ ਨੂੰ ਵੀ ਆਉਣਾ ਉਹ ਹੋ ਜਾਂਦਾ ਸੀ, ਤਾਂ ਉਧਰ ਨਾ ਥੋੜੇ ਕੇਸ ਕੁਸ ਹੋਣ ਲੱਗ ਪਏ ਜੀ, ਜਿੱਦਾਂ ਬੰਦੇ ਬਾਹਰੋਂ ਆਏ ਆ ਤਾਂ ਕਈ ਜਗ੍ਹਾ ਦੇ ਉੱਤੇ ਅਟੈਕ ਹੋਏ ਸੀ।
0: ਹਾਂਜੀ ਹਾਂਜੀ, ਕੁਛ ਅਫਰਾ ਤਫਰੀ ਪੰਜਾਬ ਦੇ ਵਿੱਚ ਜ਼ਿਆਦਾ ਹੀ ਹੋ ਗਈ ਆ
1: ਸਰ ਜੀ। ਚੱਕਰ ਇਹ ਹੈਗਾ ਨਾ ਕਿ ਜਿਹੜੇ ਸਾਡੇ ਰਿਲੀਜੀਅਸ ਲੀਡਰ ਹੈਗੇ, ਜਦੋਂ ਉਹੀ ਲੋਕਾਂ ਨੂੰ ਭੜਕਾਉਂਦੇ ਆ, ਜਿਹੜੇ ਅੱਗੇ ਲੋਕੀ ਹੈਗੇ ਆ ਉਹਨਾਂ ਨੂੰ ਸਾਡੇ ਪਿੱਛੇ ਬੈਕਗਰਾਉਂਡ ਦਾ ਪਤਾ ਨੀ ਕਿ ਅਸੀਂ ਕਿਹੜੇ ਕਿਹੜੇ ਬੰਦੇ ਪੈਦਾ ਕੀਤੇ ਹੈਗੇ, ਕਿੱਦਾਂ ਕਿੱਦਾਂ ਹੈਗੇ। ਅੱਜ ਮੈਂ ਉਹਨਾਂ ਦੇ ਉੱਤੇ 2 ਬੰਦਿਆਂ ਦੇ ਉੱਤੇ ਗੱਲ ਕਰਨੀ ਹੈਗੀ।
0: ਕਰੋ ਜੀ, ਤੁਸੀਂ ਪਹਿਲਾਂ ਉਹਨਾਂ ਬੰਦਿਆਂ ਦੇ,
1: ਇੱਕ ਤਾਂ ਆਪਣੇ ਡਾਕਟਰ ਹਰਗੋਬਿੰਦ ਖੁਰਾਣਾ ਹੋਏ ਆ, ਉਹਨਾਂ ਬਾਰੇ ਵਿੱਚ ਗੱਲ ਕਰਨੀ ਹੈਗੀ ਆ, ਔਰ ਇੱਕ ਰੁਚੀ ਰਾਮ ਸਾਹਨੀ ਹੋਏ ਆ, ਸਭ ਤੋਂ ਜਾਣਦੇ ਹੋਣੇ ਉਹਨਾਂ ਨੂੰ,
0: ਮੈਂ ਖੁਰਾਣਾ ਸਾਹਿਬ ਨੂੰ ਤੇ ਜਾਣਨਾ ਬਹੁਤ ਚੰਗੀ ਤਰ੍ਹਾਂ।
1: ਹਾਂਜੀ,
0: ਬਲਕਿ ਉਹਨਾਂ ਬਾਰੇ
1: ਆਪਣੇ ਲੋਕਾਂ ਨੂੰ ਇਹੋ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਕਿ ਅਸੀਂ ਕਿੱਥੇ ਸੀ ਤਾਂ ਅਸੀਂ ਕਿੱਥੇ ਪੁੱਜ ਗਏ ਹੈਗੇ, ਥੋੜਾ ਬਹੁਤਾ ਇਹਨਾਂ ਨੂੰ ਵੀ ਦੇਖੋ
0: ਜੀ।
1: ਕੱਲੇ ਮਤਲਬ ਮੰਦਰਾਂ ਮਸਜਿਦਾਂ ਜਾਂ ਗੁਰਦੁਆਰੇ ਚ ਮੱਥਾ ਟੇਕਣ ਨਾਲ ਹੀ ਨੀ ਪੰਜਾਬ ਅੱਗੇ ਵਧਣਾ,
0: ਪੂਰੀ
1: ਐਜੂਕੇਸ਼ਨ ਵਾਲੇ ਪਾਸੇ ਵੀ ਚਲੋ।
0: ਬਿਲਕੁਲ ਨਹੀਂ, ਬਿਲਕੁਲ ਠੀਕ। ਸਾਡੇ ਵੇਖੋ ਜੀ, ਮਤਲਬ ਕਿ ਕੋਈ ਸਾਡੀ 2.5 ਕਰੋੜ ਆਬਾਦੀ ਹੈ ਨਾ।
1: ਹਾਂਜੀ,
0: ਤੇ ਉਹਦੇ ਵਿੱਚੋਂ ਤਕਰੀਬਨ ਤੀਸਰਾ ਹਿੱਸਾ ਅਨਪੜਾਂ ਦਾ ਗਵਰਨਮੈਂਟ ਦੇ ਰਿਕਾਰਡ ਮੁਤਾਬਕ, ਤੇ ਪੜਿਆ ਗਵਰਨਮੈਂਟ ਦੇ ਰਿਕਾਰਡ ਮੁਤਾਬਕ ਉਹ ਜਿਹੜਾ ਦਸਤਕ ਕਰ ਲਏ ਗੂਠਾ ਨਾ ਲਾਏ, ਉਹ ਦੋਨੋਂ ਪੜਿਆ ਚ ਲੈ ਲੈਂਦੇ ਨੇ ਵੀ ਇਹ ਸਾਈਨ ਕਰ ਸਕਦਾ। ਅਸਲ ਚ ਸਾਡੀ ਜਿਹੜੀ ਐਜੂਕੇਸ਼ਨ ਦੀ ਦਰ ਹੈ ਉਹ ਤੇ 75% ਹੈ, ਪਰ ਅੱਗੇ ਤੋਂ ਕਿਤੇ ਪਰ ਅਨਪੜ ਮੇਰਾ ਖਿਆਲ ਹੈ ਸਾਡੇ ਮਤਲਬ ਕਿ ਕਿੱਦਾਂ ਹੁਣ ਮੈਂ ਤੁਹਾਨੂੰ ਦੱਸਾਂਗਾ, 60 ਕਰੋੜ ਤੱਕ ਦੇ ਸਾਡੇ ਜ਼ਿਆਦਾ ਅਨਪੜ੍ਹ ਨੇ ਭਾਰਤ ਵਿੱਚ
1: ਭਾਜੀ।
0: ਅੱਜ ਦੀ ਡੇਟ
1: ਜਿਹੜੇ ਲਿਖੇ ਆ ਨਾ ਉਹ ਵੀ ਸਾਰੇ ਦਿਮਾਗੀ ਅਨਪੜ੍ਹ।
0: ਵੈਸੇ ਤਕਲੀਫ ਉਦੋਂ ਹੀ ਹੁੰਦੀ ਹੈ ਜਦੋਂ ਪੜ੍ਹੇ ਲਿਖੇ ਅਨਪੜ੍ਹਾਂ ਦੇ ਵਿੱਚ ਖਲੋ ਕੇ ਤੇ ਅਨਪੜ੍ਹਾਂ ਵਾਲੀਆਂ ਗੱਲਾਂ ਕਰਨ ਡੇ ਹੁੰਦੇ ਨੇ, ਅਨਪੜ੍ਹਾਂ ਵਾਲੇ ਐਕਸ਼ਨ ਕਰਦੇ ਨੇ।
1: ਹਾਂ, ਮੈਂ ਇੱਕ ਦਿਨ ਨਾ ਮਨੁ ਸਮ੍ਰਿਤੀ ਪੜ੍ਹੇ ਕਰਦਾ ਸੀ, ਮਤਲਬ ਜਿੱਦਾਂ ਹੁਣ ਅੱਜ ਕੱਲ ਬੜਾ ਪ੍ਰੋਗਰਾਮ ਕੀਤਾ ਨਾ, ਮਨੁ ਸਮ੍ਰਿਤੀ ਬਨੁ ਸਮ੍ਰਿਤੀ ਮਨੁ ਸਮ੍ਰਿਤੀ।
0: ਹਾਂਜੀ,
1: ਉਹਦੇ ਵਿੱਚ ਉਹਨਾਂ ਨੇ ਪਨਿਸ਼ਮੈਂਟ ਦਾ ਇੱਕ ਦਿੱਤਾ।
0: ਅੱਛਾ,
1: ਇਹ ਕਹਿੰਦੇ ਕਿ ਮਤਲਬ ਵਰਨ ਸਿਸਟਮ ਸੀਗਾ ਨਾ ਪਹਿਲੇ, ਕਿ ਮਤਲਬ ਜਿਹੜਾ ਵਰਨ ਦਾ ਮਤਲਬ ਵਰਲਿਆ ਜਿਹੜਾ ਕੰਮ ਆਪਾਂ ਕਰਨਾ ਹੈਗਾ, ਜਿੱਦਾਂ ਮੰਨ ਲਓ ਕਿ ਅਸੀਂ ਪਹਿਲੇ ਰਾਮਗੜੀ ਆਈ ਤਰਖਾਣ।
0: ਹਾਂਜੀ,
1: ਹੁਣ ਸਾਡੇ ਪਿੰਡ ਜਿਹੜੇ ਮਤਲਬ ਜਿਹੜੇ ਹਰੀਜਨ ਲੋਕ ਸੀਗੇ ਉਹਨਾਂ ਨੇ ਸਾਡਾ ਕੀਤਾ। ਜੇ ਹੁਣ ਪਿੰਡ ਕੋਈ ਕਹਿੰਦਾ ਨਾ ਮਿਸਤਰੀਆਂ ਦੇ ਘਰ ਜਾਣਾ ਤੇ ਲੋਕੀ ਸਾਡੇ ਘਰ ਨਹੀਂ ਆਉਂਦੇ, ਉਹਨਾਂ ਦੇ ਘਰ ਜਾਂਦੇ।
0: ਅੱਛਾ,
1: ਉਹ ਮਿਸਤਰੀ ਬਣ ਗਏ, ਠੀਕ ਹੈ ਨਾ। ਉਹ ਮੈਂ ਤਾਂ ਇੱਕ ਦੋ ਪੜ੍ਹੇ ਕਰਦਾ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਦਿੱਤਾ ਪਨਿਸ਼ਮੈਂਟ ਦਾ, ਕਹਿੰਦੇ ਕਿ ਅਗਰ ਇੱਕ ਜਿਹਨੂੰ ਆਪਾਂ ਸ਼ੂਦਰ ਕਹਿੰਦੇ, ਸ਼ੂਦਰ ਦਾ ਮਤਲਬ ਇਹ ਹੁੰਦਾ ਕਿ ਕੋਈ ਵੀ ਸਰਵਿਸ ਦਇਆ ਕਰਦਾ ਜਿਹੜਾ, ਮਤਲਬ ਸਮਾਜ ਦੇ ਵਿੱਚ, ਈਵਨ ਮੈਂ ਡਿਫੈਂਸ ਵਿੱਚ ਜਿਹੜਾ ਕੋਈ ਵੀ ਸਰਵਿਸ ਦੇ ਰਿਹਾ ਨੌਕਰੀ ਕਰਿਆ ਕਰਦਾ ਉਹ ਸ਼ੂਦਰ ਵਿੱਚ ਆ ਗਿਆ। ਜਿਹੜਾ ਵਪਾਰ ਕਰਿਆ ਕਰਦਾ ਆ ਉਹ ਆਪਣਾ ਕੀ ਉਹਨੂੰ ਕਹਿੰਦੇ ਆ ਵੈਸ਼ ਵਿੱਚ ਆ ਗਿਆ।
0: ਅੱਛਾ,
1: ਤੇ ਕਸ਼ਤਰੀ ਜਿਹੜਾ ਲੜੇ ਕਰਦਾ ਹੁਣ ਆਰਮੀ
0: ਵਾਲਿਆਂ ਨੂੰ ਕਸ਼ਤਰੀ ਕਹਿੰਦੇ।
1: ਬ੍ਰਾਹਮਣ ਉਹ ਹੈਗਾ ਕਿ ਜਿਹਨ ਮਤਲਬ ਜਿਹੜਾ ਸਿੱਖਿਆ ਵਿਦਕ ਆ, ਜੇ ਟੀਚਰ ਹੈ ਕੋਈ ਵੀ ਜਿਹੜਾ ਪੜ੍ਹਾਈ, ਜਿੱਦਾਂ ਹੁਣ ਤੁਸੀਂ ਵੀ ਇੰਨੀ ਸਿੱਖਿਆ ਦਿੰਦੇ ਹੈਗੇ ਹੋ, ਤੁਸੀਂ ਵੀ ਬ੍ਰਾਹਮਣ ਹੈਗੇ ਹੋ, ਤੇ ਮੈਂ ਉਹਦੇ ਵਿੱਚ ਉਹਨੂੰ ਕਿਹਾ ਕਿ ਜੇ ਅਗਰ ਸੂਦਰ ਕੋਈ ਕਰ ਦੇਵੇ ਗਲਤੀ ਕਰ ਦੇਵੇ ਤਾਂ ਉਹਨੂੰ ਪਨਿਸ਼ਮੈਂਟ ਨਹੀਂ ਦੇਣੀ।
0: ਅੱਛਾ,
1: ਉਹਨੂੰ ਸਮਝਾਉਣਾ। ਅੱਛਾ, ਜੇ ਬੈਸ਼ ਕਰ ਦੇਵੇ ਉਹਨੂੰ, ਜੇ ਮਤਲਬ 10 ਸਾਲ ਦੀ ਜੇਲ੍ਹ ਲੱਗੀ ਹੈ ਤਾਂ ਉਹਨੂੰ 1 ਸਾਲ ਦੇ ਦਿਓ, ਕਿਉਂਕਿ ਸ਼ੂਦਰ ਨੂੰ ਪਤਾ ਨਹੀਂ ਹੈਗਾ, ਕਿਉਂਕਿ ਉਹ ਸਰਵਿਸ ਕਰ ਰਿਹਾ, ਉਹ ਆਪਣੇ ਕੰਮ ਵਿੱਚ ਲੱਗਾ ਹੈਗਾ। ਲੇਕਿਨ ਜਿਹੜਾ ਐਜੂਕੇਟਡ ਬੰਦਾ ਹੈਗਾ, ਜਿਹੜਾ ਬ੍ਰਾਹਮਣ ਦੇ ਉੱਤੇ ਆ ਗਿਆ, ਕਸ਼ਤਰੀ ਨੂੰ ਵੀ ਘੱਟ, ਕਹਿੰਦੇ ਅਗਰ ਜਿਹੜਾ ਬ੍ਰਾਹਮਣ ਹੈ, ਜਿਹੜਾ ਸਿੱਖਿਆ ਦੇ ਕਰਦਾ, ਜਿਹੜਾ ਪੜ੍ਹਾਏ ਕਰਦਾ ਲੋਕਾਂ ਨੂੰ, ਅਗਰ ਉਹ ਕੋਈ ਅਪਰਾਧ ਕਰਦਾ ਤਾਂ ਉਹਨੂੰ ਸ਼ਰੇਆਮ ਫਾਂਸੀ ਦਾ ਢੰਗ ਦੇਣਾ
0: ਚਾਹੀਦਾ ਤੇ ਇੱਦਾਂ ਹੀ ਹੈ।
1: ਤੇ ਸਾਡੇ ਅੱਜ ਸਭ ਤੋਂ ਜ਼ਿਆਦਾ ਜਿੰਨੀਆਂ ਗਲਤੀਆਂ ਕਰੇ ਕਰਦੇ, ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕੀ ਕਰੇ ਕਰਦੇ।
0: ਜੀ ਬਿਲਕੁਲ ਬਿਲਕੁਲ,
1: ਠੀਕ ਹੈ ਨਾ। ਸਮਾਜ ਦੇ ਵਿੱਚ ਜਿੰਨਾ ਗੰਦ ਫੈਲਾਏ ਕਰਦੇ ਇਹ ਲੋਕੀ, ਉਸ ਐਜੂਕੇਸ਼ਨ ਦਾ ਇੰਨਾ ਮਤਲਬ ਮਿਸ ਯੂਜ ਕਰੇ ਕਰਦੇ।
0: ਬਿਲਕੁਲ,
1: ਜਿਹੜੇ ਐਕਚੁਅਲੀ ਵਿੱਚ ਪੜ੍ਹੇ ਲਿਖੇ ਹੈਗੇ ਆ ਉਹਨਾਂ ਨੂੰ ਤਾਂ ਕੋਈ ਮਤਲਬ ਨੀ। ਹੁਣ ਦੇਖੋ ਜਿੱਦਾਂ ਦਾ ਦੇਸ਼ ਓਦਾਂ ਦਾ ਬੇਸ, ਤੁਸੀਂ ਹੁਣ ਉੱਥੇ ਰਹਿੰਦੇ ਹੋ, ਤੁਸੀਂ ਦੇਖਿਆ ਕਿੱਦਾਂ ਦਾ ਦੇਸ਼ ਬਈ ਏਰੀਏ ਦੇ ਵਿਚ ਰਹਿਣਾ ਵਧੀਆ ਤਰੀਕੇ ਨਾਲ।
0: ਬਿਲਕੁਲ ਜੀ,
1: ਠੀਕ ਹੈ ਨਾ। ਮੈਂ ਇੱਥੇ ਦੇਖਣਾ ਕਿ ਸਾਡੇ ਜਿੰਨੇ ਪੜ੍ਹੇ ਲਿਖੇ ਚੰਡੀਗੜ੍ਹ ਵਿਚ ਆ, ਚੰਡੀਗੜ੍ਹ ਤੇ ਚਲੋ ਹੁਣ ਸੀਸੀਟੀਵੀ ਕੈਮਰੇ ਲੱਗ ਗਏ ਆ, ਮੋਹਾਲੀ ਦੇ ਵਿਚ ਸਿਗਨਲ ਤੋੜ ਕੇ ਲੋਕੀ ਜਿੰਨੇ ਖੁਸ਼ ਹੁੰਦੇ ਆ ਨਾ,
0: ਜਦੋਂ ਕਿ ਇਹ ਸ਼ਰਮ ਵਾਲੀ ਗੱਲ ਹੈ।
1: ਨਹੀਂ ਮਤਲਬ ਇਹ ਸ਼ਰਮ ਹੋਣੀ ਚਾਹੀਦੀ, ਪਰ ਸਾਡੇ ਇੱਥੇ ਪ੍ਰਾਊਡ ਹੈਗਾ, ਠੀਕ ਹੈ ਨਾ।
0: ਮੈਨੂੰ ਬਿਲਕੁਲ ਪਤਾ ਹੈ ਕੈਪਟਨ ਸਾਹਿਬ,
1: ਇਸੇ ਕਰਕੇ ਕਹਿ ਰਿਹਾ ਕਿ ਦਿਮਾਗੀ ਅਨਪੜਤਾ, ਦਿਮਾਗੀ ਵਿਕਲਾਂਗਤਾ ਇਹਨਾਂ ਲੋਕਾਂ ਵਿਚ ਜਦੋਂ ਨਹੀਂ ਖਤਮ ਹੋਣੀ
0: ਜੀ,
1: ਕੁਛ ਵੀ ਕਰ ਲੋ।
0: ਬਿਲਕੁਲ ਬਿਲਕੁਲ, ਸਾਡੀਆਂ
1: ਲੋਕੀ ਤਰੱਕੀ ਕਰਦੇ ਝੰਡੇ ਬੰਨ ਬੰਨ ਕੇ ਸਾਰੇ, ਕੋਈ ਕਿਸੇ ਪਾਸੇ ਨੂੰ ਤੁਰਿਆ, ਕੋਈ ਕਿਸੇ ਪਾਸੇ ਨੂੰ ਤੁਰਿਆ, ਸਾਡੀ ਇਹੀ ਉਪਲਬਧੀ ਹੈਗੀ ਆ। ਲੰਗਰ ਲਾ ਲੋ ਸੜਕਾਂ ਦੇ ਉੱਤੇ, ਗੰਦ ਪਾ ਲੋ ਉੱਥੇ, ਗਲਾਸ ਸੁੱਟ ਜਾਓ ਉੱਥੇ, ਪਲੇਟਾਂ ਸੁੱਟ ਜਾਓ, ਜੂਠੀਆਂ ਚੁੱਕਣੀਆਂ ਗਏ ਨੇ ਜੀ।
0: ਮੈਂ ਨਾ ਕਾਰ ਦੇ ਵਿੱਚੋਂ ਹੀ ਤੁਸੀਂ ਕੇਲੇ ਖਾ ਕੇ ਭਾਂ ਕੇ ਬਾਹਰ ਮਾਰਦੇ ਹੋ, ਸੰਤਰਿਆਂ ਦੇ ਸ਼ੇਰ, ਸੋਹਣੀਆਂ ਏਅਰ ਕੰਡੀਸ਼ਨ ਬੱਸਾਂ ਨੇ, ਉਹਨਾਂ ਦੇ ਵਿੱਚ ਮੂੰਗਫਲੀ ਚੱਬ ਚੱਬ ਕੇ ਨਾ ਤੇ ਢੇਰ ਲਾ ਦਿੰਦੇ ਨੇ ਲੋਕ ਥੱਲੇ ਉਹਨਾਂ ਬੱਸਾਂ ਦੇ।
1: ਮੈਂ ਉਹੀ ਕਹਿ ਕਰ ਰਿਹਾ,
0: ਜਿੱਥੇ ਮਰਜ਼ੀ ਥੁੱਕ ਦਿਓ,
1: ਕਿੰਨਾ ਕੁ ਗੰਦ ਪਿਆ,
0: ਥੁੱਕ ਦਿਓ ਜਿੱਧਰ ਨੂੰ ਮਰਜ਼ੀ, ਕੰਧ ਨਾ ਲਾ ਕੇ ਮੂੰਹ ਚ ਪਿਸ਼ਾਬ ਕਰ ਦਿਓ। ਵੇਖੋ ਆਪਣੀ ਟ੍ਰੈਫਿਕ, ਵੇਖੋ ਕਿਸ ਤਰ੍ਹਾਂ ਦੀ ਹੈ ਤੁਹਾਡੀ ਟ੍ਰੈਫਿਕ।
1: ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਅਸੀਂ ਮੁਕੇਰੀਆਂ ਨਾ ਥੀਏਟਰ ਵਿਚ ਫਿਲਮ ਦੇਖਣ ਜਾਂਦੇ ਹੁੰਦੇ ਸੀ, ਪਹਿਲੇ ਇੱਥੇ ਹੁੰਦਾ ਸੀ ਅਮਰ ਪੈਲਸ, ਤੁਸੀਂ ਵੀ ਦੇਖਿਆ ਹੋਣਾ ਅੱਡੇ ਦੇ ਲਾਗੇ ਮੁਕੇਰੀਆਂ।
0: ਨਹੀਂ ਮੈਂ ਨਹੀਂ ਗਿਆ।
1: ਅੱਛਾ, ਮੁਕੇਰੀਆਂ ਨਾ ਅੱਡੇ ਦੇ ਉੱਤੇ, ਮਤਲਬ ਅੱਛਾ ਪੈਲਸ ਹੈਗਾ
0: ਜੀ,
1: ਤੇ ਅੱਡੇ ਦੇ ਸਾਹਮਣੇ ਕੰਧ ਦੇ ਉੱਤੇ ਲਿਖਿਆ ਦੇਖੋ ਗਧਾ ਪਿਸ਼ਾਬ ਕਰ ਰਿਹਾ। ਅਸੀਂ ਕਹਿੰਦੇ ਸਾਰਾ ਦੇਖੋ ਕਿੱਦਾਂ ਦੇ ਮੂਰਖ ਲੋਕ, ਇੱਥੇ ਕਿਹੜਾ ਗਧਾ ਪਿਸ਼ਾਬ ਕਰਦਾ, ਇੱਥੇ ਤਾਂ ਅਸੀਂ ਕਰਦੇ। ਸਾਨੂੰ ਉਦੋਂ ਸਮਝ ਨਹੀਂ ਹੁੰਦੀ ਕਿ ਅਸੀਂ ਭੈਣੋ ਅਸੀਂ ਕਦੇ ਹੈਗੇ, ਸਾਨੂੰ ਲਿਖੇ ਆ।
0: ਇੱਕ ਵਾਰੀ ਨਾ ਕੈਪਟਨ ਸਾਹਿਬ ਤੁਹਾਡੀ ਗੱਲ ਤੋਂ ਮੈਨੂੰ ਗੱਲ ਚ ਇੱਥੇ ਆਈ ਜੀ ਇੱਕ ਚੁਟਕਲਾ। ਇੱਕ ਸ਼ਰਾਬੀ ਸੀ, ਮਾੜਾ ਕੋਈ ਦੋ ਚਾਰ ਬੀਰਾਂ ਪੀਤੀਆਂ ਤੇ ਉਹ ਨਾ ਉਹਨੂੰ ਪਿਸ਼ਾਬ ਆਇਆ। ਉਹ ਸ਼ਹਿਰਾਂ ਦੇ ਵਿਚ ਨਾ ਥੋੜੇ ਜਿਹੜੇ ਪਿੱਛੇ ਜੇ ਇੱਕ ਕੰਧ ਜੀ ਉਜਾੜ ਜਿਹੀ ਹੁੰਦੀ ਆ, ਉੱਥੇ ਵੀ ਲਿਖ ਕੇ ਲਾਇਆ ਸੀ ਕਿ ਦੇਖੋ ਗਧਾ ਪਿਸ਼ਾਬ ਕਰ ਰਿਹਾ। ਉਹ ਨਾ ਜਾ ਕੇ ਉਹਨੇ ਪਿਸ਼ਾਬ ਕੀਤਾ ਤੇ ਤਾਂ ਨੂੰ ਵੇਖਿਆ ਨਾ, ਉੱਤੇ ਲਿਖਿਆ ਕਿ ਵੇਖੋ ਗਧਾ ਪਿਸ਼ਾਬ ਕਰਨ ਡਿਆ, ਤੇ ਉਹ ਆਪਣੀ ਚਾਦਰ ਬੰਨ ਕੇ ਨਾ ਹੱਸਿਆ ਥੋੜਾ ਜਿਹਾ ਤੇ ਕਹਿੰਦਾ ਵੇਖ ਲੋ ਪਿਸ਼ਾਬ ਯਾਰਾਂ ਨੇ ਕੀਤਾ ਨਾ ਗਧੇ ਦਾ ਲੱਗ ਗਿਆ ਜੀ।
1: ਮੈਂ ਆਪਣੀ ਦੱਸਣ ਦੇ, ਸਾਨੂੰ ਉਦੋਂ ਅਕਲ ਨਹੀਂ। ਦੇਖੋ ਕਿ ਅਸੀਂ ਨੌਵੀਂ ਅੱਠਵੀਂ ਨੌਵੀਂ ਚ ਪੜ੍ਹਦੇ ਹੁੰਦੇ, ਜਿੱਦਾਂ ਦਾ ਦੇਖੇ ਆ, ਜਿੱਦਾਂ ਦਾ ਮਾਹੌਲ ਦੇਖੇ ਆ, ਕਿਉਂਕਿ ਪਿੰਡੋਂ ਤਾਂ ਕਦੀ ਨਿਕਲੇ ਨੀ, ਠੀਕ ਹੈ। ਜਦਕਿ ਸਾਡੇ ਪਾਪੇ ਹੋਣੀ ਬੜੇ ਘੁੰਮੇ ਫਿਰੇ ਸੀਗੇ, ਮਤਲਬ ਫੋਰਨ ਵਿਚ ਵੀ ਜੋਬ ਕਰਦੇ ਹੈਗੇ, ਪਰ ਸਾਨੂੰ ਮੈਂ ਨਹੀਂ ਨਿਕਲਿਆ। ਮੇਰਾ ਵੱਡਾ ਭਰਾ ਤਾਂ ਬਥੇਰਾ ਘੁੰਮਿਆ ਫਿਰਿਆ। ਮੈਂ ਹੁਣ ਜੇਲੇ ਬਾਹਰ ਵਿਚ ਦੇਖ ਲਾ, ਮੈਂ ਕਿਸੇ ਵੇਲੇ ਸੋਚਣਾ, ਮੈਂ ਕਿਹਾ ਦੇਖੋ ਕਿ ਚਲੋ ਠੀਕ ਹੈ, ਗਲਤੀਆਂ ਇਨਸਾਨ ਹੀ ਕਰਦਾ, ਲੇਕਿਨ ਜੇ ਉਸ ਤੋਂ ਬਾਅਦ ਵੀ ਨਾ ਸੁਧਰੇ, ਜਦੋਂ ਤੁਸੀਂ ਦੁਨੀਆਂ ਵਿਚ ਵਿਚਰਦੇ ਹੋ ਹਨਾ, ਤੇ ਜੇ ਉਸ ਤੋਂ ਬਾਅਦ ਵੀ ਨਾ ਬੰਦਾ ਸਿੱਖੇ, ਐਟਲੀਸਟ ਮਤਲਬ ਹੁਣ ਜਿੱਦਾਂ ਅੱਜ ਦੀ ਜਨਰੇਸ਼ਨ ਹੈ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਹਰ ਚੀਜ਼ ਨੂੰ ਦੇਖ ਸਕਦੇ ਹੋ, ਤੁਸੀਂ ਮਤਲਬ ਹਰ ਚੀਜ਼ ਦਾ ਪਤਾ ਤੁਹਾਨੂੰ ਲੱਗ ਸਕਦਾ, ਉਸ ਤੋਂ ਬਾਅਦ ਵੀ ਸਭ ਕੁਝ ਦੇਖਣ ਤੋਂ ਬਾਅਦ ਫਿਰ ਉਹ ਵੀ ਦੇਖੋ ਗਧਾ ਪਿਸ਼ਾਬ ਕਰ ਰਿਹਾ, ਤਾਂ ਅਸੀਂ ਕਹੀਏ ਵੀ ਸਾਡੇ ਗਧੇ ਦਾ ਨਾਂ ਲਿਖੇ ਆ, ਫਿਰ ਦੱਸੋ ਉਹ ਤਾਂ ਗਧੇ ਨੂੰ ਗਾਲਾਂ ਕੱਢਣ ਦਾ ਹਿਸਾਬ ਹੋ ਗਿਆ।
0: ਬਿਲਕੁਲ ਬਿਲਕੁਲ, ਉਹਨੇ ਵੀ ਇਹ ਸੋਚਿਆ ਵੀ ਪਿਸ਼ਾਬ ਮੈਂ ਕੀਤਾ ਨਾ ਗਧੇ ਦਾ ਲੱਗ ਗਿਆ। ਕੈਪਟਨ ਸਾਹਿਬ ਸਾਡੇ ਅੰਧ ਵਿਸ਼ਵਾਸ, ਰੂੜੀਵਾਦ ਲੋਕ ਵੇਖ ਲੋ ਸਾਧਾਂ ਦੀ ਚਾਂਦੀ ਹੈ। ਲਫੰਗੇ ਲੀਡਰ ਜਿਹੜੇ ਦਸ ਦਸ ਜਮਾਤਾਂ ਨੀ ਪੜ੍ਹੇ, ਉੱਚ ਪਦਵੀਆਂ ਤੇ ਪਹੁੰਚੇ ਨੇ, ਹਾਂਜੀ। ਤੇ ਸਾਡੀ ਜਿਹੜੀ ਪੁਲਿਸ ਦਾ ਕਿਰਦਾਰ ਵੇਖ ਲੋ, ਰੋਜ਼ ਚਾਈਨਾ ਡੋਰ ਨਾਲ ਬੰਦੇ ਮਰਨ ਡਏ ਨੇ, ਇੱਕ ਦਿਨ ਨਹੀਂ ਖਾਲੀ ਜਾ ਰਿਹਾ ਹੈਗਾ। ਕਿੰਨਾ ਕੁ ਔਖਾ ਕੰਮ ਹੈ ਚਾਈਨਾ ਡੋਰ ਤੇ ਕੰਟਰੋਲ ਕਰਨਾ।
1: ਸਰ ਜੀ ਪ੍ਰੋਬਲਮ ਪਤਾ ਕੀ ਹੈਗੀ ਵੀਰ ਜੀ, ਇੱਕ MLA ਦੀ ਡਿਊਟੀ ਪਤਾ ਕੀ ਹੈਗੀ ਆ,
0: ਹਾਂਜੀ,
1: ਕਿ ਮੇਰੇ ਵਰਗੇ ਇੱਕ ਟੁੱਚੇ ਬੰਦੇ ਨੇ ਫੋਨ ਕਰ ਦਿੱਤਾ, ਆ ਦੇਖ ਯਾਰ ਸਾਡੇ ਬੰਦਾ ਨਾ ਮਤਲਬ ਹੈਲਮਟ ਨਹੀਂ ਲਾਇਆ ਤੇ ਕੋਈ ਪੇਪਰ ਹੈ ਨਹੀਂ, ਗੱਡੀ ਮਤਲਬ ਮੋਟਰਸਾਈਕਲ ਤੇ ਨੰਬਰ ਨੀ ਲਿਖਾਇਆ, ਇਹਦਾ ਚਲਾਨ ਕਟੋਲ ਲਗਾ, ਉਹਨੂੰ ਫੋਨ ਕਰ ਦਿਓ। ਫਿਰ ਉਹਨੂੰ ਕਰਦਾ ਫੋਨ ਇੰਸਪੈਕਟਰ ਨੂੰ, ਉਹ ਆਪਣਾ ਬੰਦਾ ਜਾਣ ਦਿਓ ਇਹਨੂੰ।
0: ਬਿਲਕੁਲ ਬਿਲਕੁਲ ਇੱਦਾਂ ਹੀ ਹੈ, ਇੱਦਾਂ ਹੀ
1: ਠੀਕ ਹੈ ਨਾ। ਅਸੀਂ ਜਿੰਨੇ ਵੀ ਲੀਡਰਾਂ ਨੂੰ ਇਲੈਕਟ ਕਰਨੇ ਹੈਗੇ ਆ, ਉਹਦੇ ਵਿਚ ਉਹਨਾਂ ਦਾ ਵੀ ਕਸੂਰ ਨੀ ਹੈਗਾ। ਜਦੋਂ ਪਬਲਿਕ ਹੀ ਮੂਰਖ ਹੋਵੇ
0: ਜੀ, ਬਿਲਕੁਲ,
1: ਉਹਨਾਂ ਨੂੰ
0: ਇਹ ਲੱਖ ਵਾਰ ਗਧੇ ਜਿੱਤਦੇ ਹੀ ਮੂਰਖ ਵੋਟਾਂ ਦੇ ਨੇ,
1: ਠੀਕ ਹੈ।
0: ਮੂਰਖਾਂ ਦੀ ਸਾਡੇ ਸਮਾਜ ਵਿਚ ਪਰਿਵਾਰ ਹੈ,
1: ਇੱਕ 100 ਰੁਪਇਆ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਆਪਣਾ ਜਿਸ ਕੰਮ ਵਾਸਤੇ ਉਹਨੂੰ ਚੁੜਿਆ ਉਸ ਬੰਦੇ ਤੋਂ ਉਹ ਕੰਮ ਨਾ ਲੈ ਕੇ 100 ਰੁਪਇਆ ਬਚਾਉਣ ਦੇ ਚੱਕਰ ਦੇ ਵਿੱਚ ਉਹਨੂੰ ਤੁਸੀਂ ਕਾਲ ਕਰਦੇ ਹੋ ਤੇ ਜਿਹੜਾ ਉਹ ਜਿਹੜਾ ਪੁਲਿਸ ਇੰਸਪੈਕਟਰ ਹੈ ਉਹ ਵੀ ਲੋਕਲ ਹੈਗਾ ਉਹਨੂੰ ਵੀ ਪਤਾ ਮੈਂ ਰਹਿਣਾ ਇੱਥੇ ਹੀ ਹੈ ਮਿਲਣਾ ਮੈਨੂੰ ਇਹਨਾਂ ਲੋਕਾਂ ਨੇ ਹੀ ਘੁੰਮ ਫਿਰ ਕੇ ਕੱਲ ਨੂੰ ਰਿਟਾਇਰ ਵੀ ਹੋ ਜਾਣਾ ਇਹਨਾਂ ਲੋਕਾਂ ਵਿੱਚ ਹੀ ਵਿਚਰਨਾ
0: ਜੀ ਬਿਲਕੁਲ
1: ਉਹ ਵੀ ਕਹਿੰਦਾ ਜਾਣ ਦੇ ਛੱਡ ਪਰੇ ਯਾਰ ਮੈਨੂੰ ਕੀ ਫਾਈ ਪੈਦੀ ਜਦ ਜਿਹਨੂੰ ਇਹਨਾਂ ਨੇ ਲਿਆਂਦਾ ਕਿ ਸਰਕਾਰ ਚ ਲਾਇਆ ਜਦ ਉਹ ਹੀ ਕਦਾ ਮੈਨੂੰ ਵੀ ਫਾਈ ਪੈਦੀ ਹੈਗੀ
0: ਬਿਲਕੁਲ ਬਿਲਕੁਲ ਵੇਖੋ
1: ਇਸ ਦੇ ਪ੍ਰਤੀ ਉਹਦੀ ਵੀ ਕੋਈ ਵਫ਼ਾਦਾਰੀ ਨੀ ਨਾ
0: ਜੀ ਜੀ
1: ਜਿਹੜੀ ਕਰਵਾਉਣੀ ਉਹ ਹੀ ਨੀ ਕਰਵਾਏਗਾ
0: ਹਾਂ ਜਿਹੜੀਆਂ ਇੱਥੇ ਕਰਤੂਤਾਂ ਕੈਪਟਨ ਸਾਹਿਬ ਹੁੰਦੀਆਂ ਨੇ ਨਾ ਅਸੀਂ ਜਾਂ ਉਧਰ ਜਿਹਨੂੰ ਯੂਰਪ ਚ ਬਹਿੰਦੇ ਖਲੋਨੇ ਆ ਆਪਣੇ ਯਾਰਾਂ ਦੋਸਤਾਂ ਅੰਗਰੇਜ਼ਾਂ ਦੇ ਨਾਲ
1: ਹਾਂਜੀ
0: ਉਹ ਸਾਨੂੰ ਕੁਐਸਚਨ ਕਰਦੇ ਨੇ ਕਿ ਤੁਸੀਂ ਇੰਨੇ ਮੂਰਖ ਹੋ ਸਦੀ ਕਿਹੜੀ ਜਾਣ ਦੇਈ ਹੈ ਕਿਹੜੇ ਲੱਛਣ ਫੜੇ ਨੇ ਤੁਸੀਂ ਇਹ ਹਿਸਾਬ ਨਾਲ ਤੁਸੀਂ ਤਰੱਕੀ ਕਰ ਹੀ ਨਹੀਂ ਸਕਦੇ ਪਰ ਜਦੋਂ ਇੱਧਰ ਦੀਆਂ ਗੱਲਾਂ ਸੁਣਦੇ ਆ ਇਹ ਆਪਣੇ ਆਪ ਨੂੰ ਜਗਤ ਗੁਰੂ ਦੱਸਦੇ ਨੇ
1: ਪਰ ਇੱਕ ਚੀਜ਼ ਮੈਂ ਦੇਖੀ ਭਾਜੀ ਕਿ ਮਤਲਬ ਇੱਕ ਨਾ ਥੋੜਾ ਸੁਧਾਰ ਤਾਂ ਹੋਣਾ ਚਾਲੂ ਹੋਇਆ ਪਰ ਮੇਰੇ ਹਿਸਾਬ ਨਾਲ ਇਹਨੂੰ ਟਾਈਮ ਬਹੁਤ ਲੱਗਣਾ
0: ਜਿਹੜੇ ਹਿਸਾਬ ਨਾਲ ਸੁਧਾਰ ਹੋਣ ਡਿਆ ਏਦਾਂ ਸਦੀਆਂ ਲੱਗ ਤੁਸੀਂ ਦੁਨੀਆ ਦੇ ਉੱਤੇ ਕੋਈ ਕੰਟਰੀ ਵੇਖਿਆ ਜਿਹੜਾ ਇੰਨਾ 1100 ਸਾਲ ਗੁਲਾਮ ਰਿਹਾ ਹੋਵੇ ਅੱਜ ਤੱਕ
1: ਹੁਣ ਐਕਚੁਲੀ ਪਤਾ ਕੀ ਹੁੰਦਾ ਹੁਣ ਜਿੱਦਾਂ ਕਿ ਸਾਨੂੰ ਪੜਾਇਆ ਇਹ ਹੋ ਗਿਆ ਕਿ ਮੁਗਲ ਬੜੇ ਮਹਾਨ ਸਿੰਘ ਸੀ ਹਨਾ ਸਾਡੀ ਹਿਸਟਰੀ ਪੂਰੀ ਸਾਰੀ ਖਤਮ ਕਰ ਦਿੱਤੀ
0: ਬਿਲਕੁਲ ਬਿਲਕੁਲ ਅਸੀਂ ਮੁਗਲਾਂ ਦੀ ਹਿਸਟਰੀ ਪੜ੍ਹਨੇ ਆ
1: ਹਾਂਜੀ ਮੈਂ ਉਹੀ ਤਾਂ ਕਹਿ ਕਰਨਾ ਕਿ ਜਿਹੜੇ ਬਦਮਾਸ਼ ਸੀ ਜਿਹਨੂੰ ਬਦਮਾਸ਼ਾਂ ਦੀ ਹਿਸਟਰੀ ਪੜਾਣੀ ਹੈ ਜਿਹਨਾਂ ਨੇ ਸਿੱਖਣੀ ਹੋਵੇ ਤਾਂ ਸਾਰੇ ਬਦਮਾਸ਼ ਹੀ ਨਿਕਲਣੇ
0: ਬਿਲਕੁਲ ਬਿਲਕੁਲ
1: ਠੀਕ ਹੈ ਨਾ ਇਹਨਾਂ ਨੇ ਚੋਲ ਵੰਸ਼ ਪੱਲਵ ਵੰਸ਼ ਜਿਹੜਾ ਨੇ ਮਤਲਬ ਇੰਡੋਨੇਸ਼ੀਆ ਦੇ ਉੱਤੇ ਰਾਜ ਕੀਤਾ ਜਿਹਨਾਂ ਨੇ ਸਿੰਗਾਪੁਰ ਮਲੇਸ਼ੀਆ ਸਾਰਿਆਂ ਨੂੰ ਕਵਰ ਕੀਤਾ ਉਹਨਾਂ ਬਾਰੇ ਸਿਵਾਜੀ ਨੂੰ ਔਰ ਗੁਰੂ ਗੋਬਿੰਦ ਸਿੰਘ ਨੂੰ
0: ਦੇਖੋ ਜੀ ਅੱਧੀ ਦੁਨੀਆ ਦੇ ਵਿੱਚ ਸਾਡੀ ਸਭਿਅਤਾ ਸੀ ਉਹ ਇੰਡੋਨੇਸ਼ੀਆ ਤੱਕ ਤੇ ਜਿੱਦਾਂ ਦੇ ਤੁਸੀਂ ਨਾਂ ਲਏ ਨੇ ਸਾਰੇ ਕੰਟਰੀਆਂ ਦੇ ਵਿੱਚ ਹਾਂਜੀ ਕਦੀ ਨਲੰਦਾ ਤੇ ਟੈਕਸਲਾ ਵਰਗੀਆਂ ਸਾਡੇ ਕੋਲ ਯੂਨੀਵਰਸਿਟੀਆਂ ਸਨ ਨੋ ਡਾਊਟ
1: ਯੂਨੀਵਰਸਿਟੀ ਪਹਿਲੇ ਮਤਲਬ ਕਿੱਥੇ ਸੀ ਸਾਡੇ ਕੋਲ
0: ਜੀ
1: ਠੀਕ ਹੈ ਨਾ ਤੇ ਜੇ ਮਤਲਬ ਇੰਨਾ ਗਿਆਨ ਸੀ ਹਿਊਨ ਸਾਂਗ ਨੇ ਲਿਖਿਆ ਸਭ ਨੇ ਲਿਖਿਆ
0: ਜੀ ਬਿਲਕੁਲ ਜਿਹੜਾ ਚਾਈਨਾ ਦਾ ਰਾਈਟਰ ਆਇਆ ਸੀ
1: ਠੀਕ ਹੈ ਨਾ ਤੇ ਅੱਜ ਜੇ ਅਸੀਂ ਉਸ ਲੈਵਲ ਤੇ ਨਹੀਂ ਪੁੱਜ ਪਾ ਰਹੇ ਹੈਗੇ ਤਾਂ ਸਾਡੀਆਂ ਕਮੀਆਂ ਚਲੋ ਪੈਸੇ ਮੈਨੂੰ ਲੱਗਦਾ ਐਕਚੁਲੀ ਬੇੜਾ ਤਾਂ ਗਰਕ ਕੀਤਾ ਕਾਂਗਰਸ ਦੇ ਕਿਉਂਕਿ ਗਾਂਧੀ ਨਹਿਰੂ ਇਹ ਸੀਗੇ ਸਾਰੇ ਏਜੰਟ ਅੰਗਰੇਜ਼ਾਂ ਦੇ ਕਿਉਂਕਿ ਇਹ ਉਹੀ ਉਹਨੇ ਕਾਂਗਰਸ ਬਣਾਈ ਸੀ ਕਾਂਗਰਸ ਇਸ ਕਰਕੇ ਬਣਾਈ
0: ਅੰਗਰੇਜ਼ਾਂ ਨੇ ਕਾਂਗਰਸ
1: ਮਿਲਦੀ ਰਹੇ ਹਾਂਜੀ
0: ਅੰਗਰੇਜ਼ਾਂ ਨੇ ਕਾਂਗਰਸ ਪਾਰਟੀ ਬਣਾਈ ਸੀ
1: ਹਾਂ ਬਿਲਕੁਲ ਇਹ ਉਹੀ ਉਹਨੇ ਬਣਾਈ ਸੀਗੀ ਠੀਕ ਹੈ ਔਰ ਉਹ ਦੇਸ਼ ਭਗਤ ਹੋ ਗਏ ਔਰ ਜਿਹੜੇ ਦੇਸ਼ ਭਗਤ ਸੀਗੇ ਉਹ ਗਦਾਰ ਹੋ ਗਏ
0: ਕੈਪਟਨ ਸਾਹਿਬ ਗੱਲ ਇਸ ਤਰ੍ਹਾਂ ਕਿ ਨਹਿਰੂ ਜੀ ਹੁਣਾਂ ਨੇ ਤੇ ਇੱਥੋਂ ਤੱਕ ਵੀ ਕਿਹਾ ਸੀ ਆਪਣੇ ਕੁਲੀਗਸ ਨੂੰ ਕਿ ਸਾਨੂੰ ਆਜ਼ਾਦੀ ਦੇ ਦੇਣ ਤੇ ਅਸੀਂ ਗੌਰਮੈਂਟ ਕੋਲੈਬੋਰੇਸ਼ਨ ਨਾਲ ਹੀ ਚਲਾਵਾਂਗੇ ਅੰਗਰੇਜ਼ਾਂ ਦੇ ਨਾਲ ਹੀ ਤੇ ਪਟੇਲ ਵਰਗਿਆਂ ਨੇ ਕਿਹਾ ਫਿਰ ਤੇ ਅਸੀਂ ਗੁਲਾਮ ਦੇ ਗੁਲਾਮ ਹੀ ਰਹੇ ਜੇ ਅੰਗਰੇਜ਼ਾਂ ਨਾਲ ਰਲ ਕੇ ਰਾਜ ਕਰਨਾ ਤੇ ਜਰਾ ਅੰਦਾਜ਼ਾ ਲਾਓ ਨਹਿਰੂ ਸਾਹਿਬ ਨਾਲ ਖੂਬੀਆਂ ਵੀ ਹੋਣਗੀਆਂ ਬਹੁਤ ਸਾਰੀਆਂ
1: ਇੱਕ ਮਦਰਸਾ ਸਾਹਿਬ ਮੌਲਾਨਾ ਅਬਦੁਲ ਕਲਾਮ ਜਿਹੜਾ ਨਾਂ ਤਾਂ ਸਾਰਾ ਇੱਥੇ ਜੰਮਿਆ ਨਾ ਉਹ ਪੜਿਆ ਮਦਰਸਾ ਸਾਹਿਬ ਬੰਦੇ ਨੂੰ ਫਸਟ ਐਜੂਕੇਸ਼ਨ ਮਿਨਿਸਟਰ ਬਣਾ ਦਿੱਤਾ ਉਹ ਕਿਹੜੀ ਹਿਸਟਰੀ ਲਿਖੇਗਾ ਮੈਨੂੰ ਇਹ ਦੱਸੋ
0: ਠੀਕ ਬਿਲਕੁਲ ਠੀਕ ਬਿਲਕੁਲ
1: ਠੀਕ ਹੈ ਨਾ ਮਤਲਬ ਇੰਨੀ ਘਟੀਆ ਸੋਚ ਠੀਕ ਹੈ ਉਹ ਕਹਿੰਦਾ ਮੈਂ ਐਕਸੀਡੈਂਟਲ ਹਿੰਦੂ ਹੈਗਾ ਪਰ ਮੈਂ ਨਾ ਚਲੋ ਕਿਸੇ ਵੇਲੇ ਤੁਹਾਡਾ ਬੈਠਾ ਕੇ ਲੰਬੀ ਡਿਸਕਸ਼ਨ ਹੈਗੀ ਆ ਇਹਨੇ ਲਿਖਿਆ ਜਿਹੜੀ ਡਿਸਕਵਰੀ ਆਫ ਇੰਡੀਆ ਹੈਗੀ ਆ ਨਾ ਇਹਦੀ
0: ਕਿਤਾਬ
1: ਪਹਿਲੇ ਤਾਂ ਬੜਾ ਸ਼ੌਕ ਸੀਗਾ ਹੁਣ ਥੋੜੀ ਜਿਹੀ ਮਤਲਬ ਹੁਣ ਥੋੜਾ ਜਿਹਾ ਮਤਲਬ ਟਾਈਮ ਨੀ ਮਿਲ ਪਾਉਂਦਾ ਉਹਦੇ ਵਿਚ ਇਹਨੇ ਲਿਖਿਆ ਕਿ ਜਿਹੜੇ ਮੇਰੇ ਪੂਰਵਜ ਸੀਗੇ ਨਾ 1857 ਦੇ ਜਿਹੜਾ ਮਤਲਬ ਕ੍ਰਾਂਤੀ ਦਾ ਹੋਇਆ ਉਸ ਵੇਲੇ ਕੋਤਵਾਲ ਸੀਗੇ ਦਿੱਲੀ ਦੇ ਬਹਾਦਰ ਸ਼ਾਹ ਜਫ਼ਰ ਦੇ ਟਾਈਮ ਦੇ ਉੱਤੇ ਜਦੋਂ ਸਰ ਜੀ ਉਹ ਪੜਿਆ ਗਿਆ ਤਾਂ ਉੱਥੇ ਉਹ ਮੈਂ ਹੁਣ ਨਾਂ ਨੀ ਚੇਤਾ ਉਹ ਮੁਸਲਮਾਨ ਸੀਗੇ ਦੋ ਉਹ ਸੀਗੇ ਲੈੜੂ
0: ਕੀ ਸਨ ਉਹ ਲੈੜੂ
1: ਲੈੜੂ ਉਹਨਾਂ ਦਾ ਗਿਆਸੂਦੀਨ ਲੈੜੂ ਜਾਂ ਇੱਦਾਂ ਕਰ
0: ਬਿਲਕੁਲ ਮੈਨੂੰ ਵੀ ਨਾਂ ਭੁੱਲ ਗਿਆ ਮੈਨੂੰ
1: ਚੇਤਾ ਨੀ ਹੈਗਾ ਕਿਉਂਕਿ ਮੈਨੂੰ ਮੈਂ ਹਿਸਟਰੀ ਦਾ ਇੱਕ ਬਹੁਤ ਅੱਛਾ ਸਟੂਡੈਂਟ ਹੈਗਾ ਹੁਣ ਤਾਂ ਥੋੜਾ ਚਲੋ
2: ਕਿ ਉਹਨਾਂ ਧਿਆਨ ਉਹ ਸਾਲੇ ਇੱਥੋਂ ਦੌੜ ਕੇ ਜਦੋਂ ਅੰਗਰੇਜ਼ਾਂ ਨੇ ਬਹਾਦਰ ਸਿੰਘ ਜ਼ਫਰ ਨੂੰ ਫੜ ਕੇ ਰੰਗੂਨ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ, ਇਹ ਦੌੜੇ, ਇਹ ਜਾ ਕੇ ਲੁਕ ਗਏ ਉੱਥੇ ਕਸ਼ਮੀਰ ਵਿੱਚ।
0: ਅੱਛਾ।
2: ਉਹ ਜਦੋਂ ਹੁਣ ਪਿੱਛੇ ਜਿਹੀ ਇੱਕ ਸਮੀਤ ਜੈਨ ਕਰਕੇ ਤੁਸੀਂ ਯੂਟਿਊਬ ਦੇ ਉੱਤੇ ਦੇਖਿਓ, ਉਹ ਬੰਦਾ ਚਾਈਨਾ ਵਿੱਚ ਰਹਿੰਦਾ ਹੈਗਾ, ਹੈ ਇੱਥੇ ਆਪਣੇ ਪੰਜਾਬ ਦਾ, ਜਲੰਧਰ ਦਾ, ਬੜਾ ਮਤਲਬ ਖੁੱਲ ਕੇ ਬੋਲਦਾ ਹੈਗਾ। ਮੈਂ ਇੱਕ ਦਿਨ ਉਹਦਾ ਦੇਖੇ ਕਰਦਾ ਸੀ ਤੇ ਉਹਨਾਂ ਨਾ ਮਤਲਬ ਇੰਨੇ ਸਰਜੀ ਵਿਸਤਾਰ ਦੇ ਨਾਲ ਕੱਢ ਕੇ ਇੱਕ ਇੱਕ ਚੀਜ਼ ਨੂੰ, ਇੱਕ ਇੱਕ ਪੁਆਇੰਟ ਨੂੰ ਦੱਸਿਆ ਕਿ ਮਤਲਬ ਇਹ ਨਹਿਰੂ ਉਹਨਾਂ ਤੋਂ ਅੰਗਰੇਜ਼ਾਂ ਤੋਂ ਬਚਣ ਦੇ ਚੱਕਰ ਦੇ ਵਿੱਚ ਖਾਲੇ ਨਹਿਰੂ ਵੜ ਗਏ।
0: ਬਿਲਕੁਲ ਕੈਪਟਨ ਸਾਹਿਬ, ਜਿਹੜੀ ਤੁਹਾਡੀ ਡਿਸਕਸ਼ਨ ਆ ਨਾ, ਮੈਂ ਚਾਹਾਂਗਾ ਸੈਚਰਡੇ ਇੱਕ ਘੰਟਾ ਟਾਈਮ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ, ਤੇ ਜਦੋਂ ਕਿਤੇ ਤੁਹਾਡੇ ਕੋਲ ਟਾਈਮ ਹੋਵੇ ਸੈਚਰਡੇ ਆਇਓ, ਮੈਂ ਤੁਹਾਡੇ ਨਾਲ ਤੁਹਾਨੂੰ ਸਾਰਾ ਸਿਸਟਮ ਸਮਝਾ ਦਿਆਂਗਾ, ਕੱਲ ਪਰਸੋਂ ਤੁਹਾਡੇ ਨਾਲ ਗੱਲ ਕਰਾਂਗਾ, ਕਿਉਂਕਿ ਅੱਜ ਹੁੰਦਾ ਕਵਿਤਾਵਾਂ ਦਾ ਤੇ ਉਹ ਦੋ ਤਿੰਨ ਚਾਰ ਪੰਜ ਕਾਲਾਂ ਆ ਗਈਆਂ ਨੇ।
2: ਸਰ ਅੱਜ ਥੋੜਾ ਹੀ ਬੋਲਿਆ, ਅੱਜ ਤਾਂ ਮੇਰਾ ਗਲਾ ਖਰਾਬ ਹੈ, ਮੈਂ ਗੀਤ ਵੀ ਨਹੀਂ ਗਾ ਪਾਵਾਂਗਾ, ਵੈਸੇ ਉਦਾਂ ਤੁਹਾਡੇ ਨਾਲ ਫਿਰ
0: ਨਹੀਂ। ਮੈਨੂੰ ਬਹੁਤ ਚੰਗਾ ਲੱਗਾ, ਪਰ ਮੈਂ ਹਿਸਾਬ ਲਾਇਆ ਕਿ ਹਾਂ ਜਿਹੜੀ ਡਿਸਕਸ਼ਨ ਤੁਸੀਂ, ਇਹ ਬੜੀ ਇੰਟਰਸਟਿੰਗ ਚੀਜ਼ ਹੈ, ਤੇ ਕਿਉਂ ਨਾ ਇਹਨੂੰ ਅਸੀਂ ਉਹ ਸੈਚਰਡੇ ਮੈਂ ਡਿਸਕਸ਼ਨ ਕਰਦਾ, ਤੇ ਕਿਸੇ ਨਾ ਕਿਸੇ ਭਗਵੰਤ ਸੱਜਣ ਨੂੰ ਨਾਲ ਲਿਆ ਹੁੰਦਾ, ਇੱਕ ਦਿਨ ਮੈਂ ਤੁਹਾਨੂੰ ਲੈ ਲਾਂਗਾ ਜਦੋਂ ਤੁਹਾਡੇ ਕੋਲ ਟਾਈਮ ਹੋਵੇਗਾ।
2: ਮੈਂ ਨਾ ਤੁਹਾਨੂੰ ਇਹ ਵੀਡੀਓ ਵੀ ਭੇਜਾਂਗਾ, ਤੁਸੀਂ ਨਾ ਇੱਕ ਦਿਨ ਉਹਦੇ ਉੱਤੇ ਥੋੜੀ ਜਿਹੀ ਰਿਸਰਚ ਕਰ ਲਿਓ।
0: ਠੀਕ ਹੈ ਜੀ।
2: ਮੈਂ ਤੁਹਾਨੂੰ ਨਾ ਵਟਸਐਪ ਦੇ ਉੱਤੇ ਉਹ ਵੀਡੀਓ ਸ਼ੇਅਰ ਕਰਾਂਗਾ। ਠੀਕ ਹੈ। ਉਹਨੇ ਜਿਹੜਾ ਮਤਲਬ ਅੱਜ ਕਢਾਇਆ ਨਾ, ਉਹਦੇ ਮਤਲਬ ਉਹਨੇ RTI ਪਾਈ ਸੀਗੀ
0: ਜੀ,
2: ਕਿ ਮੈਨੂੰ ਆਹ ਚਾਹੀਦਾ ਪੁਲਿਸ ਰਿਕਾਰਡ ਦੇ ਵਿੱਚੋਂ।
0: ਅੱਛਾ।
2: ਕਿ ਇਹ ਕੋਤਵਾਲ ਸੀਗੇ ਜਾਂ ਨਹੀਂ ਸੀਗੇ, ਉਹ ਸਾਰੇ ਮੁਸਲਮਾਨ ਦੇ।
0: ਹਾਂਜੀ ਹਾਂਜੀ, ਮੈਂ ਵੀ ਪੜਿਆ ਸਾਰਾ।
2: ਠੀਕ ਹੈ। ਔਰ ਮੈਂ ਸਾਡੇ ਘਰ ਦੇ ਸਾਰੇ ਕਾਂਗਰਸੀ ਮਤਲਬ ਉਹਨੂੰ ਕਹਿੰਦੇ ਨੇ ਮਤਲਬ ਉਹਨੂੰ ਹੁਣ ਪੰਜਾਬੀ ਚ ਮੈਂ ਕਹਿ ਨੀ ਸਕਦਾ, ਉਹ ਤਾਂ ਬਗਾਲੀ ਹੁੰਦੀ ਹੈ।
0: ਚਲੋ ਨਹੀਂ, ਅਸੀਂ ਭਾਸ਼ਾ ਨਹੀਂ ਨਾ ਉਹ ਯੂਜ਼ ਕਰ ਸਕਦੇ ਮੀਡੀਆ।
2: ਉਹੀ ਨਾ ਮਤਲਬ ਇੰਦਾ ਦਾ ਇਹਨਾਂ ਨੇ ਇਕੋ ਸਿਸਟਮ ਤਿਆਰ ਕੀਤਾ ਕਿ ਮਤਲਬ ਤੁਹਾਡੇ ਜਿਹੜੇ ਵਿਚਾਰੇ ਅੱਛੇ ਅੱਛੇ ਜਿਹੜੇ ਮਤਲਬ ਸੀਗੇ, ਬਸ ਕ੍ਰਾਂਤੀਕਾਰੀ ਕੌਣ ਰਹਿ ਗਿਆ? ਨਹਿਰੂ, ਗਾਂਧੀ, ਸਰਦਾਰ ਪਟੇਲ ਵੀ ਵਿਚਾਰਾ ਪਿੱਛੇ ਪਾਤਾ, ਉਹ ਤਾਂ ਮੋਦੀ ਨੇ ਆ ਕੇ ਥੋੜਾ ਜਿਹਾ ਤਾਂ ਕੀਤਾ ਕਿ ਉਹਦੇ
0: ਬਿਲਕੁਲ ਬਿਲਕੁਲ ਸਰਦਾਰ ਪਟੇਲ ਨੂੰ ਇਹਨਾਂ ਨੇ ਪਿੱਛੇ ਪਾਉਣ ਦੀ ਪੂਰੀ ਕੋਸ਼ਿਸ਼।
2: ਸਰਦਾਰ ਪਟੇਲ ਨਾ ਹੁੰਦਾ ਇਹ ਦੇਸ਼ ਮਤਲਬ ਹੋ ਹੀ ਨਹੀਂ ਲੱਗਦਾ।
0: ਬਿਲਕੁਲ ਬਿਲਕੁਲ, ਤੁਸੀਂ ਸਹੀ ਫਰਮਾ ਰਹੇ ਹੋ, ਉਹ ਸਰਦਾਰ ਪਟੇਲ ਦੀ ਬੜੀ ਕੋਸ਼ਿਸ਼ ਸੀ ਕੈਪਟਨ ਸਾਹਿਬ। ਬਹੁਤ
2: ਅੱਛਾ। ਦੂਸਰਾ ਸਰ ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਫਿਰ ਆਪਾਂ ਬੰਦ ਕਰਨਾ, ਮੈਂ ਤੁਹਾਨੂੰ ਵੀ ਬਿਜੀ ਕੀਤਾ ਹੈਗਾ।
0: ਕੋਈ ਨਾ,
2: ਮੈਂ ਨੇਵੀ ਵਿਚ ਸੀ ਤੇ ਮੈਂ ਨਾ 89 ਤੋਂ ਅੰਡੇਮਾਨ ਨਿਕੋਬਾਰ ਜਾਏ ਕਰਨਾ
0: ਜੀ। ਵੰਡਰਫੁਲ।
2: ਉਹਨਾਂ ਪਿੱਛੇ ਹੀ ਫੈਮਿਲੀ ਨਾਲ ਵੀ ਗਏ, ਪਰਿਵਾਰ ਨਾਲ ਵੀ ਗਏ। ਤੇ ਉੱਥੇ ਇਹ ਹੁਣ ਜਿੱਦਾਂ ਮਤਲਬ ਸਾਡੇ ਕਹਿੰਦੇ ਨੇ ਕਿ ਸਾਰੀਆਂ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ, ਮੈਂ ਇਹਦੇ ਵਿਚ ਬਿਲਕੁਲ ਐਗਰੀ ਹੈਗਾ, ਲੇਕਿਨ ਉਹਦੇ ਵਿਚ ਲਿਖੇ ਹੈਗਾ ਸੰਯੁਕਤ ਪੰਜਾਬ।
0: ਅੱਛਾ। ਹਾਂ, ਸੰਯੁਕਤ ਪੰਜਾਬ।
2: ਸੰਯੁਕਤ ਪੰਜਾਬ ਦੇ ਵਿਚ
0: ਜੀ।
2: ਅੱਛਾ, ਪੰਜਾਬੀ ਔਰ ਬੰਗਾਲੀ ਦੋ ਹੀ ਬੰਦੇ ਹੈਗੇ, ਔਰ ਵੀਰ ਸਾਵਰਕਰ ਨੂੰ ਜਿਸ ਉਹਦੇ ਵਿਚ ਰੱਖਿਆ, ਤੁਸੀਂ ਇੱਕ ਵਾਰੀ ਕਦੀ ਨਾ ਉੱਥੇ ਜਾਓਗੇ ਨਾ ਕਿਤੇ, ਕਦੀ ਟਾਈਮ ਮਿਲੇ
0: ਜੀ,
2: ਅੰਡੇਮਾਨ ਨਿਕੋਬਾਰ ਸਰ ਜੀ, ਉਹ ਜੇਲਾਂ ਦੇਖ ਕੇ ਆਇਓ। ਅਸੀਂ ਤਾਂ ਜਦੋਂ ਪਹਿਲੇ ਜਾਂਦੇ ਹੁੰਦੇ ਸੀ ਨਾ, ਉਦੋਂ ਉੱਥੇ ਕੋਈ ਹਜੇ ਨੀ ਮਿਊਜ਼ੀਅਮ ਨਹੀਂ ਬਣਿਆ, ਕਿਉਂਕਿ ਨੇਵੀ ਜੈਂਡਰ ਹੁੰਦੀ ਸੀਗੀ, ਮੈਂ ਨੇਵੀ ਵਿਚ ਸੀਗਾ। ਅਸੀਂ ਉਹ ਤਖ਼ਤੇ ਦੇ ਉੱਤੇ ਖੜੇ ਹੋ ਕੇ ਗਲ ਵਿਚ ਫਾਂਸੀ ਦਾ ਫੰਦਾ ਪਾ ਕੇ ਫੋਟੋ ਖਿਚਾਣੀ ਆ, ਇੱਦਾਂ ਦਾ ਬਣਾਇਆ ਹੈ ਕਿ ਉੱਥੋਂ ਲਾਸ਼ ਸਿੱਧੀ ਸਮੁੰਦਰ ਵਿਚ ਜਾਂਦੀ।
0: ਬੜਾ ਤਸ਼ੱਦਦ ਉੱਥੇ ਹੁੰਦਾ ਰਿਹਾ, ਬਹੁਤ ਦੇਸ਼ ਭਗਤ।
2: ਤੁਸੀਂ ਜਾਓਗੇ, ਜਾ ਕੇ ਦੇਖੋਗੇ, ਇਹ ਸਾਲੇ ਫਰੀ ਦੇ ਗਾਂਧੀ ਜਿਹੜੇ ਹੈਗੇ ਆ, ਇਹ ਦੇਸ਼ ਭਗਤ ਬਣੇ ਦੇ, ਜਿਹੜੇ ਮਹਿਲਾਂ ਵਿਚ ਰਹਿ ਕੇ ਕਿਤਾਬਾਂ ਲਿਖਦੇ, ਸਿਲਟਾਂ ਇੰਗਲੈਂਡ ਤੋਂ ਆਉਂਦੀਆਂ, ਇਹ ਦੇਸ਼ ਭਗਤ ਹੋ ਗਏ। ਔਰ ਜਿਹੜਾ ਵੀਰ ਸਾਵਰਕਰ ਜਿਹਨੂੰ ਦੋ ਜਨਮਾਂ ਦੀ ਕੈਦ ਦਿੱਤੀ ਸੀ, ਉਹ ਗਦਾਰ ਹੋ ਗਿਆ
0: ਜੀ। ਬੜਾ ਕੁਛ ਸਾਹਮਣੇ ਨਹੀਂ ਆ ਰਿਹਾ, ਬਹੁਤ ਕੁਛ ਸਾਹਮਣੇ ਰਿਹਾ। ਇਹ ਕਿਸੇ ਟੂਰਿਸਟ ਨੇ ਨਾ ਵੀਡੀਓ ਬਣਾਈ ਸੀ ਉਸ ਜੇਲ ਦੀ, ਠੀਕ ਹੈ ਜੀ, ਤੇ ਉਹਨੇ ਨੈਟ ਚ ਪਾਈ ਸੀ ਤੇ ਮੈਂ ਉਹਦੀ ਵੀਡੀਓ ਵੇਖੀ। ਬੜੀ ਖਤਰਨਾਕ ਜੇਲ ਹੈ ਉਹ ਵੀ, ਬਹੁਤ ਖਤਰਨਾਕ
2: ਜੀ। ਮੈਂ ਤੁਹਾਨੂੰ, ਮੈਂ ਗਿਆ ਸੀ ਪਿੱਛੇ ਜੀ ਬੇਟੇ ਨਾਲ, ਸ੍ਰੀਮਤੀ ਨਾਲ, ਮੈਂ ਤੁਹਾਨੂੰ ਉਹਦੀਆਂ ਫੋਟੋ ਪਾ ਦੇਵਾਂਗਾ, ਤੁਸੀਂ ਕਹੋਗੇ ਕਿ ਇੰਨਾ ਮਤਲਬ ਇੱਦਾਂ ਦਾ ਮਤਲਬ ਬੰਦਾ। ਦੇਖੋ ਹੁਣ ਮੈਨੂੰ ਰਾਤ ਨੂੰ ਮੰਨ ਲਓ ਕਿ ਜਿੱਦਾਂ ਆਪਾਂ ਨੂੰ ਨੀਂਦ ਨਹੀਂ ਆਉਂਦੀ, ਹੁਣ ਤਾਂ ਸਾਡੇ ਕੋਲ ਇੰਨਾ ਸਿਸਟਮ ਹੈਗਾ, ਟੀਵੀ ਹੈਗਾ,
0: ਰਾਤ
2: ਨੂੰ ਕੰਨਾਂ ਵਿਚ ਲਾ ਕੇ ਬਲੂਟੁੱਥ ਇਕੱਲੇ ਸੁਣਦੇ ਰਹਿੰਦੇ। ਉਹ ਦੇਖੋ ਕਿ ਬੰਦਾ ਉਸ ਜੇਲ੍ਹ ਦੇ ਵਿਚ 11 ਸਾਲ, ਉਹਨੂੰ ਇਹ ਨੀ ਪਤਾ ਕਿ ਮੇਰਾ ਭਰਾ ਵੀ ਇੱਥੇ ਕੈਦ ਹੈਗਾ।
0: ਮੱਥੇ ਨੀ ਲੱਗਣ ਦਿੱਤਾ ਜਾਂਦਾ ਕਿਸੇ ਦੇ?
2: ਲਾਈਟ ਐਂਡ ਸਾਊਂਡ ਪ੍ਰੋਗਰਾਮ ਉਹਨਾਂ ਦਾ ਦੇਖੋਗੇ ਨਾ ਤੇ ਮਤਲਬ ਬੰਦਾ ਮਤਲਬ ਰੋ ਰੋ ਕੇ ਮਰ ਜਾਏ ਕਿ ਮਾਂ ਇਹ ਹੋਇਆ।
0: ਬਹੁਤ ਤਸ਼ੱਦਦ ਹੋਇਆ ਦੇਸ਼ ਭਗਤਾਂ ਦੇ ਹੱਥੇ, ਬਹੁਤ
2: ਠੀਕ ਹੈ ਨਾ।
0: ਹਾਂਜੀ
2: ਮੈਂ ਤਾਂ ਘੱਟੋ ਘੱਟ 50 ਵਾਰੀ ਜਾ ਚੁੱਕਾ ਅੰਡੇਮਾਨ ਨਿਕੋਬਾਰ।
0: ਅੱਛਾ ਜੀ।
2: ਤੇ ਮਤਲਬ ਇਹਨਾਂ ਨੂੰ ਵੀ ਦੱਸਿਆ ਮੈਂ ਕਿਹਾ ਚਲੋ ਤੁਹਾਨੂੰ ਇੱਕ ਵਾਰੀ ਹਿਸਟਰੀ ਦੱਸ ਕੇ ਲਿਆਈ ਹੈ ਕਿ ਸਾਡੇ ਮਤਲਬ ਦੇਸ਼ ਭਗਤਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈਗਾ, ਉਸ ਤੋਂ ਬਾਅਦ ਬੰਗਾਲੀਆਂ ਦਾ, ਕਿਉਂਕਿ ਇਹ ਦੋ ਹੀ ਸਟੇਟਾਂ ਪੜੀਆਂ ਲਿਖੀਆਂ ਸੀ।
0: ਪਰ ਮੈਂ ਇੱਕ ਵਾਰੀ ਨਿਊਜ਼ ਸੁਣਦਿਆਂ ਹੋਇਆ ਜਾਂ ਕਿਸੇ ਦੀ ਲਿਖਤ ਸੁਣਦਿਆਂ ਹੋਇਆ, ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸਾਵਰਕਰ ਸਾਹਿਬ ਸਨ, ਇਹਨਾਂ ਨੇ ਘੱਟ ਤੋਂ ਘੱਟ ਵੀ 7-8 ਵਾਰੀ ਜਾਂ 10 ਵਾਰੀ ਮਾਫ਼ੀ ਮੰਗੀ ਹੈ ਅੰਗਰੇਜ਼ਾਂ ਕੋਲੋਂ।
2: ਨਹੀਂ ਨਹੀਂ
0: ਅਜੇ ਵੀ ਇਹਨਾਂ ਦੇ ਮਾਫ਼ੀਨਾਮੇ ਕੋਈ ਜਗ੍ਹਾ ਦੱਸੀ ਹੈ, ਆਫਿਸ ਹੈ ਜਾਂ ਕੋਈ ਰਿਕਾਰਡ ਹੋਲ ਉੱਥੇ ਪਏ। ਮੈਂ ਇਹ ਨਹੀਂ ਕਹਿੰਦਾ ਕੈਪਟਨ ਸਾਹਿਬ ਕਿ ਇਹਨਾਂ ਨੇ ਮਾਫ਼ੀ ਮੰਗੀ ਹੈ ਕਿ ਨਹੀਂ, ਮੈਂ ਸੁਣਿਆ ਸੀ, ਮੈਂ ਸੋਚਿਆ ਕਿ ਸ਼ਾਇਦ ਤੁਹਾਨੂੰ ਵੀ ਇਹਦੇ ਬਾਰੇ ਕੋਈ ਨੌਲੇਜ ਹੋਵੇ।
2: ਨਹੀਂ ਮੈਨੂੰ ਨੌਲੇਜ ਹੈਗੀ ਸਰ ਇਹਦੇ ਬਾਰੇ ਵਿੱਚ। ਦੇਖੋ ਉਹਨੂੰ ਮਾਫ਼ੀ ਨਹੀਂ ਸੀ ਮੰਗੀ, ਉਹਨੇ ਜਿਹੜਾ ਲੈਟਰ ਲਿਖਿਆ ਸੀਗਾ ਉਹਦੇ ਵਿੱਚ ਲਿਖਿਆ ਹੈ ਯੂ ਆਰ ਓਬੇਡੀਐਂਟ।
0: ਅੱਛਾ ਅੱਛਾ।
2: ਤੁਸੀਂ ਗਾਂਧੀ ਦੇ ਤੇ ਨਹਿਰੂ ਦੇ, ਜਦੋਂ ਨਹਿਰੂ ਨਾਭਾ ਜੇਲ੍ਹ ਵਿਚ ਬੰਦ ਕੀਤਾ ਔਰ ਇਹਦੇ ਪਿਓ ਮੋਤੀ ਲਾਲ ਨਹਿਰੂ ਨੇ ਮਤਲਬ ਜਿਹੜਾ ਤਥਾ ਕਥਿਤ ਮਤਲਬ ਹਿੰਦੂ ਸੀਗਾ, ਉਹਨੇ ਕਿੰਨੀ ਵਾਰੀ ਲਿਖਿਆ ਕਿ ਤੁਹਾਡਾ ਮਤਲਬ ਯੂ ਆਰ ਓਬੀਡੀਐਂਟ। ਠੀਕ ਹੈ, ਗਾਂਧੀ ਨੇ ਇੰਨੇ ਲੈਟਰ ਜਿੰਨੇ ਵੀ ਲਿਖੇ ਦੇ ਉਹਦੇ ਵਿਚ ਲਿਖਿਆ ਤੁਹਾਡਾ ਸੇਵਕ।
0: ਅੱਛਾ।
2: ਉਹ ਸਾਰੇ ਦੇਸ਼ ਭਗਤ ਬਣ ਗਏ ਔਰ ਸਾਂਬਾਕਰ ਜਿਹੜਾ ਸੀਗਾ ਉਹ ਪੈਦ ਗਦਾਰ ਬਣਾ ਤਾ।
0: ਠੀਕ
2: ਹੈ ਨਾ।
0: ਠੀਕ,
2: ਕਿਉਂਕਿ ਮੈਂ ਫੌਜੀ ਬੰਦਾ ਹੈਗਾ, ਮੈਨੂੰ ਪਤਾ ਹੈਗਾ ਕਿ ਦੇਖੋ ਜਦੋਂ ਕਿਤੇ ਲੜਨਾ ਹੋਵੇ ਨਾ ਹਮੇਸ਼ਾ ਨਹੀਂ ਹੁੰਦਾ ਕਿ ਤੁਸੀਂ ਡਾਂਗੀ ਲੈ ਕੇ ਅਗਲੇ ਸਿਰ ਵਿਚ ਮਾਰੋ
0: ਜੀ।
2: ਇੱਕ ਵਾਰੀ ਤੁਸੀਂ ਮਾਫ਼ੀ ਮੰਗ ਕੇ ਘਰ ਵਿਚ ਬੈਠੋ, ਉਸ ਤੋਂ ਬਾਅਦ ਆਪਣੀ ਸਟ੍ਰੈਟਜੀ ਤਿਆਰ ਕਰੋ ਕਿ ਬਈ ਇਹ ਦੁਸ਼ਮਣ ਨਾਲ ਲੜਨਾ ਕਿੱਦਾਂ।
0: ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਫੌਜਾਂ ਵੀ ਜਦੋਂ ਬਾਰਡਰ ਤੇ ਲੜਦੀਆਂ ਨੇ ਜਿਹੜੀ ਜਗ੍ਹਾ ਸੇਫ ਨਹੀਂ ਹੁੰਦੀ ਉਥੋਂ ਆਰਮੀ ਥੋੜੀ ਜਿਹੀ ਪਿੱਛੇ ਆ ਜਾਂਦੀ ਹੈ।
2: ਬਿਲਕੁਲ,
0: ਫਿਰ ਸਟ੍ਰੈਟਜੀ ਬਣਾ ਕੇ ਫਿਰ ਹਤਾਵਾ ਕਰਕੇ ਸੱਜੇ ਖੱਬੇ ਦੀ ਐਡਵਾਂਸ ਕੀਤਾ ਜਾਂਦਾ।
2: ਸਰ ਜੀ ਅਮਰੀਕਾ ਵਰਗਾ ਸਟਰੋਂਗ ਦੇਸ਼ ਕਿਤੇ ਹੋਣਾ ਜੀ? ਅਫਗਾਨਿਸਤਾਨ ਛੱਡ ਕੇ ਜਿਹੜੇ ਸਾਰੇ ਕਹਿੰਦੇ ਹਾਰ ਗਿਆ ਹਾਰ ਗਿਆ, ਹਾਰਿਆ ਨਹੀਂ ਹੋ।
0: ਅੱਛਾ,
2: ਠੀਕ ਹੈ ਨਾ। ਇਹ ਮਤਲਬ ਰਣਨੀਤੀ ਹੁੰਦੀ ਹੈ ਬਈ ਮੈਨੂੰ ਇੱਥੇ ਨੁਕਸਾਨ ਹੋਇਆ ਕਰਦਾ, ਜੇ ਮੈਂ ਸੇਫ ਰਿਹਾ ਤਾਂ ਮੈਂ ਉਸ ਤੋਂ ਬਾਅਦ ਹੋ ਸਕਦਾ ਕਿ ਡਬਲ ਧਮਾਕੇ ਨਾਲ ਇਹਨਾਂ ਦੇ ਉਹ ਕਰਾਂ। ਹੁਣ ਇਰਾਨ ਦੇ ਮਾਮਲੇ ਵਿਚ ਉਹ ਫਿਰ ਰੁਕ ਗਿਆ।
0: ਠੀਕ ਠੀਕ
2: ਠੀਕ ਹੈ ਨਾ। ਇੰਨੇ ਲੋਕੀ ਮਰ ਗਏ ਆ, ਉਹਨਾਂ ਕਿਹਾ ਕੋਈ ਗੱਲ ਨੀ ਦੇਖਦੇ ਆ, ਅਟੈਕ ਨੀ ਕੀਤਾ ਅਜੇ ਤੱਕ।
0: ਜੀ ਜੀ,
2: ਨਫਾ ਨੁਕਸਾਨ ਜਿੱਥੇ ਮੈਂ ਸਟ੍ਰੈਟਜੀ ਤਿਆਰ ਕਰਕੇ ਦੁਸ਼ਮਣ ਨਾਲ ਫਾਈਟ ਕਰਾਂ, ਮੈਨੂੰ ਫੌਜ ਵੀ ਤਾਂ ਤਿਆਰ ਕਰਨਾ ਚਾਹੀਦਾ।
0: ਬਿਲਕੁਲ ਬਿਲਕੁਲ ਬਿਲਕੁਲ,
2: ਠੀਕ ਹੈ ਨਾ।
0: ਹਾਂਜੀ,
2: ਤੇ ਜਾਂ ਫਿਰ ਪੂਛ ਹਿਲਾਉਂਦੇ ਫਿਰ ਉਹ ਕੁੱਤੇ ਲਿਖਾ ਜਿੱਦਾਂ ਇਹ ਗਾਂਧੀ ਨੇ ਤੇ ਨਹਿਰੂ ਨੇ ਹਿਲਾਈ।
0: ਕੈਪਟਨ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੁਸੀਂ ਰੈਡੀ ਰਹੋ, ਮੈਂ ਤੁਹਾਨੂੰ ਸੱਚ ਦੇ ਨਾਲ ਲੈਣਾ ਹੈ, ਉਹ ਸੱਚ ਦੇ ਜਿਹੜਾ ਤੁਹਾਨੂੰ ਸੂਟ ਕਰਦਾ ਹੋਵੇ।
2: ਸਰ ਇੰਡੀਆ ਚ ਮੇਰੇ ਤੇ ਕੇਸ ਕਰਦਾ ਨੇ ਲੋਕਾਂ ਦੇ।
0: ਨਹੀਂ ਨਹੀਂ, ਵੇਖੋ ਜੀ, ਸਾਨੂੰ ਤੁਹਾਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਹਾਂਜੀ,
2: ਤੁਹਾਨੂੰ ਪਤਾ ਕੱਲ ਪੰਜਾਬ ਕੇਸਰੀ ਦੇ ਉੱਤੇ ਪਰਸੋਂ ਆਪ ਆਇਆ ਨੇ ਸਾਫਾ ਪਵਾਤਾ।
0: ਉਹ ਜੀ, ਉਹ ਤੇ ਇਹ ਤੇ ਰਾਜਨੀਤਿਕ ਇਹਨਾਂ ਦੀਆਂ ਚਾਲਾਂ, ਇਹ ਤੇ ਰਹਿੰਦਾ ਰਹਿਣਾ ਹੀ ਰਹਿਣਾ ਹੈਗਾ। ਹਾਂਜੀ, ਤੇ ਕੋਈ
2: ਨੀ, ਗਾਂਧੀ ਨਹਿਰੂ ਟੱਬਰ ਜਿਹੜਾ ਹੈਗਾ, ਜਿਹੜੇ ਗਦਾਰ ਸੀਗੇ ਉਹ ਸਾਰੇ ਸਭ ਤੋਂ ਜਿਆਦਾ ਦੇਸ਼ ਭਗਤ ਹੋਗੇ।
0: ਬਿਲਕੁਲ,
2: ਅਜੀਤ ਸਿੰਘ ਦਾ ਕੋਈ ਨਾਂ ਨੀ ਲੈਂਦਾ, ਮਦਨ ਲਾਲ ਢੀਂਗਰਾ ਦਾ ਕੋਈ ਨਾਂ ਨੀ ਲੈਂਦਾ, ਕਰਤਾਰ ਸਿੰਘ ਸਰਾਭਾ ਦਾ ਕੋਈ ਨਾਂ ਨੀ ਲੈਂਦਾ।
0: ਅਜੀਤ ਸਿੰਘ ਦੀ ਜਿੰਨੀ ਕੁਰਬਾਨੀ ਸੀ ਨਾ, ਮੈਂ ਤੁਹਾਨੂੰ ਲਫ਼ਜ਼ਾਂ ਚ ਨਹੀਂ ਦੱਸ ਸਕਦਾ। 40 ਸਾਲ ਉਹ ਬਾਹਰ ਰਹੇ ਨੇ, ਦੇਸ਼ਾਂ ਵਿਦੇਸ਼ਾਂ ਦੇ ਵਿਚ ਕਿੱਦਾਂ ਭਟਕਦੇ ਰਹੇ ਨੇ। ਵਾਹ ਯਾਰ, ਭਗਤ ਸਿੰਘ ਤੋਂ ਮਾਸਾ ਵੀ ਘੱਟ ਨਹੀਂ ਸੀ ਉਹਨਾਂ ਦੇ
2: ਦੇਸ਼ਾਂ ਵਿਚ। ਗਦਰੀ ਬਾਬਿਆਂ ਦਾ ਕੀ ਹਾਲ ਹੋਇਆ ਕੋਈ ਕੰਜਰ ਦੱਸਦਾ? ਕੋਈ ਨੀ ਦੱਸਦਾ।
0: ਸੋ ਕੈਪਟਨ ਸਾਹਿਬ, ਕਾਲਾਂ ਬੜੀਆਂ ਇਕੱਠੀਆਂ ਹੋ ਗਈਆਂ, ਜੇ ਤੁਸੀਂ ਇਹ ਦੱਸੋ ਸੁਣ ਰਹੇ ਹੋ,
2: ਮਿਲਦੇ ਹਾਂ ਥੋੜੀ ਦੇਰ ਬਾਅਦ ਤੁਹਾਨੂੰ।
0: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ।
2: ਓਕੇ ਸਰ, ਓਕੇ,
0: ਥੈਂਕ ਯੂ, ਧੰਨਵਾਦ ਆਪ ਜੀ ਦਾ ਬਹੁਤ ਬਹੁਤ।
2: ਓਕੇ ਸਰ,
0: ਜੀ ਪ੍ਰਵਾਦ ਰੇਡੀਓ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ? ਹੈਲੋ,
3: ਸਤਿ ਸ੍ਰੀ ਅਕਾਲ ਜੀ, ਬਾਜਵਾ ਸਾਹਿਬ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਆਪਣਾ ਮਾਲ ਜੀ?
3: ਹਾਂਜੀ ਹਾਂਜੀ।
0: ਮੈਨੂੰ ਦਸ ਮੈਨੂੰ ਕੋਈ 20 ਮਿੰਟ ਟਾਈਮ ਦਿਓ ਪਲੀਜ਼।
3: ਠੀਕ ਹੈ,
0: ਤੇ ਮੈਂ ਤੁਹਾਨੂੰ ਸਲਾਹ ਦੇਣ ਵਾਸਤੇ ਤੁਹਾਡੀ ਕਾਲ ਪਿਕਅਪ ਕੀਤੀ ਹੈ, ਤੇ ਮੈਂ ਮਾੜਾ ਜਿਹਾ ਨਾ, ਤੁਸੀਂ ਤਾਂ ਘਰ ਹੀ ਹੋ, ਕਿਤੇ ਜਾਣਾ ਤੇ ਨਹੀਂ ਨਾ?
3: ਇਹ ਘਰੇ ਆ ਜੀ ਹੁਣ।
0: ਮਿਹਰਬਾਨੀ, ਮੈਂ ਤੁਹਾਡੇ ਨਾਲ ਕੰਟੈਕਟ ਕਰਦਾ ਵੀ ਹਾਂ ਮਿੰਟਾਂ ਦੇ ਵਿੱਚ। ਸਤਿ ਸ੍ਰੀ ਅਕਾਲ। ਲਓ ਬਈ ਦੋਸਤੋ, ਅਸੀਂ ਤੁਹਾਨੂੰ ਪਾਕਿਸਤਾਨ ਲੈ ਕੇ ਚਾਹੁੰਦੇ ਹਾਂ ਤੇ ਕਿਸ਼ਨ ਚੰਦ ਜੀ ਥੋੜੀ ਜੀ ਵੇਟ ਕਰਿਓ, ਕਾਲਾਂ ਜ਼ਿਆਦਾ ਇਕੱਠੀਆਂ ਹੋ ਗਈਆਂ ਨੇ ਤੇ ਮੈਂ ਹਾਜ਼ਰ ਹੁੰਦਾ ਤੁਹਾਡੇ ਨਾਲ। ਮੈਂ ਕਾਲ ਤੇ ਪਾਕਿਸਤਾਨ ਨੋ ਆਨਸਰ, ਠੀਕ ਹੈ ਜੀ, ਉਹਨਾਂ ਨੂੰ ਬਾਅਦ ਚ ਉਹਨਾਂ ਨਾਲ ਟਰਾਈ ਕਰ ਲੈਂਦੇ ਹਾਂ। ਬੜੀ ਦੇਰ ਕੋਸ਼ਿਸ਼ ਕਰਦੇ ਰਹੇ ਨੇ ਕਾਲ ਦੀ, ਹਾਂ, ਪਰ ਮੈਂ ਉਹਨਾਂ ਦੀ ਕਾਲ ਨਹੀਂ ਲੈ ਸਕਦਾ। ਚਲੋ ਕਿਸ਼ਨ ਚੰਦ ਜੀ ਮੈਂ ਤੁਹਾਡੇ ਵੱਲ ਆ ਰਿਹਾ ਤੇ ਉਹਨਾਂ ਦੀ ਕਾਲ ਜਿਹੜੀ ਹੈਗੀ ਆ ਉਹ ਪਾਕਿਸਤਾਨ ਫੇਰ ਟਰਾਈ ਕਰ ਲੈਂਦੇ ਹਾਂ ਇੱਕ ਵਾਰੀ ਫੇਰ। ਇਹ ਕਿਸ਼ਨ ਚੰਦ ਜੀ ਤੁਸੀਂ ਕਿੱਥੇ ਗਏ ਹੋ? ਆਸਿਫ ਅਵਿਨਾਸ਼ ਸ਼ਰਮਾ ਦੀ ਵੀ ਮਿਸ ਕਾਲ ਆ ਗਈ ਹੈ ਤੇ ਆ ਜੀ।

0: ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵੇੜੇ। ਆ ਜਾਓ
1: ਆਪ ਜੀ ਨੂੰ ਵੀ ਔਰ ਸਭ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਵਾਹ ਜੀ ਵਾਹ, ਥੈਂਕ ਯੂ ਉਹਨਾਂ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਹੈ ਤੁਹਾਡਾ?
1: ਬਸ ਵਧੀਆ ਜੀ।
0: ਤੁਸੀਂ ਘੁੰਮਣ ਫਿਰਨ ਗਏ ਸੀ ਬੜੀ ਦੂਰ ਨੇੜੇ, ਹਾਂਜੀ, ਕਿਸ ਤਰ੍ਹਾਂ ਦਾ ਮਾਹੌਲ ਰਿਹਾ?
1: ਬਹੁਤ ਵਧੀਆ ਰਿਹਾ।
0: ਵਾਹ,
1: ਮੈਂ ਇੱਥੋਂ, ਮੇਰਾ ਬ੍ਰਦਰ ਫਾਇਰ ਅਫਸਰ ਹੈਗਾ ਤ੍ਰਿਚੀ ਏਅਰਪੋਰਟ ਤੇ।
0: ਅੱਛਾ ਜੀ, ਇਹ ਕਿਹੜਾ ਕੀ ਨਾਂ ਲਿਆ ਤੁਸੀਂ ਏਅਰਪੋਰਟ ਦਾ?
1: ਤ੍ਰਿਚੀ ਜਾਂ ਤ੍ਰਿਚਨਾ ਪੱਲੀ।
0: ਅੱਛਾ, ਤ੍ਰਿਚਨਾ ਪੱਲੀ ਜਾਂ ਤ੍ਰਿਚੀ,
1: ਤ੍ਰਿਚੀ, ਦੋਨੋਂ ਇੱਕੋ ਹੀ ਨਾਂ ਆ।
0: ਤ੍ਰਿਚਨਾ
1: ਪੱਲੀ ਹੁਣ ਨਾਂ ਜਿਹੜਾ ਓਰਿਜਿਨਲ ਰੱਖਿਆ ਗਿਆ ਵਿੱਚ, ਅੰਗਰੇਜ਼ਾਂ ਦੇ ਟਾਈਮ ਤੇ ਤ੍ਰਿਚੀ ਬੋਲਿਆ ਗਿਆ।
0: ਅੱਛਾ ਜੀ, ਅੱਛਾ।
1: ਤੇ ਮੇਰਾ ਬ੍ਰਦਰ ਉੱਥੇ ਅਸਿਸਟੈਂਟ ਜਨਰਲ ਮੈਨੇਜਰ ਆ ਫਾਇਰ ਸਰਵਿਸਿਸ ਦੇ ਵਿੱਚ। ਮੈਂ ਇੱਥੋਂ, ਫਿਰ ਅੱਜ ਕੱਲ ਅਸੀਂ ਬੰਗਲੌਰ ਰਹਿੰਦੇ ਹਾਂ
0: ਜੀ,
1: ਤੇ ਬੰਗਲੌਰ ਤੋਂ ਫਿਰ ਮੈਂ ਉਹਨਾਂ ਕੋਲ ਗਿਆ ਤੇ ਉਥੋਂ ਅਸੀਂ ਕੋਇੰਬਟੂਰ ਗਏ।
0: ਅੱਛਾ ਜੀ,
1: ਕੋਇੰਬਟੂਰ ਦੇ ਵਿੱਚ ਜੱਗੀ ਮਹਾਰਾਜ ਜੀ ਹੈਗੇ ਆ ਜਿਹੜੇ ਕਿ ਬਹੁਤ ਕੁਛ ਮਤਲਬ ਲੋਕਾਂ ਨੂੰ ਸਿਖਾਉਂਦੇ ਆ ਜੀਵਨ ਦੇ ਬਾਰੇ ਚ।
0: ਅੱਛਾ,
1: ਉਹ ਆਪਣਾ ਇੰਸਟੀਚਿਊਸ਼ਨ ਵਗੈਰਾ ਚਲਾਉਂਦੇ ਨੇ
0: ਜੀ,
1: ਉਹਨਾਂ ਕੋਲ ਬਾਹਰ ਤੋਂ ਸਟੂਡੈਂਟ ਆਉਂਦੇ ਨੇ ਮਤਲਬ ਯੋਗਾ ਸਿੱਖਣ ਵਾਸਤੇ, ਯੋਗਾ ਕਲਾਸਿਸ, ਹੋਰ ਵੀ ਜਿਹੜਾ ਆਪਣੇ ਹਿੰਦੁਸਤਾਨ ਦਾ ਜਿਹੜਾ ਪੁਰਾਣਾ ਇਤਿਹਾਸ ਰਿਹਾ ਉਹਦੇ ਮੁਤਾਬਕ, ਜਿੱਦਾਂ ਸਾਡੀ ਸੰਸਕ੍ਰਿਤੀ ਸੀਗੀ ਉਹਦੇ ਮੁਤਾਬਕ ਉੱਥੇ ਲੋਕਾਂ ਨੂੰ ਹਵਨ ਵਗੈਰਾ ਕਰਨਾ ਔਰ ਧਾਰਮਿਕ ਅਨੁਸ਼ਠਾਨ ਜਿਹੜੇ ਕਰਨੇ ਉਹ ਸਿਖਾਉਂਦੇ ਨੇ। ਉਥੇ ਸਾਡੀ ਇਕ ਸੱਜਣ ਨਾਲ ਮੁਲਾਕਾਤ ਹੋਈ, ਮਿਸਟਰ ਗਿਲਬਰਟ ਕਾਸਟਰੋ। ਇਹ ਅਮੈਰੀਕਨ ਸੱਜਣ ਨੇ ਕੋਈ 30 ਸਾਲ ਦੇ, ਤੇ ਉਸ ਵਿਚਾਰੇ ਨੇ ਬਹੁਤ ਹੈਲਪ ਕੀਤੀ ਸਾਨੂੰ, ਰਿਸੀਵ ਕੀਤਾ ਉਥੇ ਫਾਊਂਡੇਸ਼ਨ ਤੇ, ਈਸ਼ਾ ਫਾਊਂਡੇਸ਼ਨ ਤੇ ਸਾਨੂੰ ਅੰਦਰ ਸਾਰੇ ਘੁਮਾਇਆ। ਬਹੁਤ ਅੱਛਾ ਸੰਸਥਾਨ ਬਣਿਆ ਹੋਇਆ, ਕਦੀ ਮੌਕਾ ਮਿਲੇ ਤੇ ਜ਼ਰੂਰ ਜਾਇਓ ਜੇ।
0: ਜੀ ਜ਼ਰੂਰ ਜ਼ਰੂਰ, ਮੌਸਮ ਸੋਹਣਾ ਆ ਲੈਂਦੇ ਹੋ ਵੇਖ ਕੇ। ਮੈਂ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਦੱਸ ਕੇ ਗਏ, ਮੈਂ ਉਹ ਜੇਲ੍ਹ ਵੇਖਣੀ ਹੈ, ਉਹ ਮੇਰੇ ਮਨ ਚ ਤਮੰਨਾ।
1: ਹਾਂ ਜ਼ਰੂਰ ਦੇਖ ਕੇ ਆਓ ਸਰ, ਮੈਂ 3 ਵਾਰੀ ਜਾ ਆਇਆ ਉੱਥੇ।
0: ਅੱਛਾ ਅੱਛਾ,
1: ਅੰਡੇਮਾਨ ਨਿਕੋਬਾਰ ਆਪਣੀ ਫੈਮਿਲੀ ਦੇ ਨਾਲ ਆਰਾਮ ਉੱਥੇ ਖੜੇ ਹੋ ਜਾਂਦੇ ਆ।
0: ਬਹੁਤ ਖੂਬ ਖੂਬ ਵਾਲੀ ਜਗ੍ਹਾ, ਵਾਕਈ ਬਹੁਤ ਸੋਹਣੀ ਜਗ੍ਹਾ ਹੈਗੀ।
1: ਤੁਹਾਡਾ ਲੈਕਚਰ ਜਿਹੜਾ ਸਾਰਾ ਹੀ ਸਾਹਿਬ ਮੈਂ ਸੁਣਿਆ, ਜੋ ਵੀ ਤੁਸੀਂ ਡਿਸਕਸ਼ਨ ਕੀਤੀ ਕੈਪਟਨ ਸਾਹਿਬ ਨਾਲ,
0: ਹਾਂਜੀ
1: ਠੀਕ ਹੈ, ਕੁਮਾਰੀ ਜੀ ਇੱਕ ਸੈਂਟੈਂਸ ਦੀ ਗੱਲ ਕਹਿਣਾ ਚਾਹੁੰਦਾ
0: ਜੀ,
1: ਕਿ ਮੈਂ ਦੇਸ਼ ਦੀ ਰਾਜਨੀਤੀ ਲੈ ਕੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਮੈਂ ਕਦੀ ਕਦੀ ਇੱਕ ਸਿੱਧੀ ਜੀ ਗੱਲ ਲਿਖ ਦਿੰਦਾ ਹੁੰਦਾ ਤੇ ਉਹ ਕਈ ਲੋਕਾਂ ਨੂੰ ਨਹੀਂ ਪਸੰਦ ਆਉਂਦੀ
0: ਜੀ, ਬਿਲਕੁਲ,
1: ਪਰ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨੀ ਚਾਹਾਂਗਾ।
0: ਬਿਲਕੁਲ, ਤੁਸੀਂ ਆਪਣੇ ਵਿਚਾਰ ਦਿਓ।
1: ਤੁਸੀਂ ਦੋ ਚੀਜ਼ਾਂ ਕੀਤੀਆਂ, ਇੱਕ ਚਾਈਨੀਜ਼ ਮਾਂਜੇ ਦੀ ਗੱਲ ਕੀਤੀ।
0: ਅੱਛਾ,
1: ਮੈਂ ਉਹਦੇ ਬਾਰੇ ਬਹੁਤ ਜ਼ਿਆਦਾ ਕੰਸਰਨ ਹੈਗਾ। ਕੀ ਗੱਲ ਯਾਰ, ਹਿੰਦੁਸਤਾਨ ਦੀ ਜਿਹੜੀ ਗੌਰਮੈਂਟ ਆ, ਮੈਂ ਗੌਰਮੈਂਟ ਨੂੰ ਹੀ ਕਹਾਂਗਾ ਕਿ ਤੁਸੀਂ ਇੰਨੇ ਡਿਪੈਂਸਿਕ ਹੋ ਗਏ ਹੋ ਕਿ ਤੁਸੀਂ ਇੱਕ ਚਾਈਨੀਜ਼ ਮਾਂਜਾ ਨਹੀਂ ਇੱਥੇ ਵਿਕਣਾ ਬੰਦ ਕਰ ਸਕਦੇ।
0: ਸਾਰਾ ਮਾਲ
1: ਅਰੇ ਯਾਰ, ਤੁਸੀਂ ਇੰਨੇ ਨੌਜਵਾਨ ਮਰਵਾ ਲਏ, ਤੁਸੀਂ ਰਾਤੀ ਜਿਹੜਾ ਸੁਪਰੀਮ ਕੋਰਟ ਹੈ ਉਹਨੂੰ ਖੋਲ ਲੈਂਦੇ ਹੋ ਤੁਸੀਂ, ਹੈ
0: ਬਿਲਕੁਲ,
1: ਫਾਂਸੀ ਤੇ,
0: ਹਾਂਜੀ
1: ਫਾਂਸੀ ਤੇ ਚਾਰ ਬੰਦਿਆਂ ਨੂੰ ਲਟਕਾ ਦਿਓ, ਸਮਝ ਆ ਜਾਏਗੀ। ਪਰ ਸਾਡਾ ਕਾਨੂੰਨ, ਸਾਡਾ ਐਡਾ ਲੱਚਰ ਹੈਗਾ ਹਿੰਦੁਸਤਾਨ ਦਾ ਕਾਨੂੰਨ, ਇਹ ਕਿਸੇ ਪਾਸੇ ਬੰਦੇ ਨੂੰ ਲੱਗਣ ਨਹੀਂ ਦਿੰਦਾ। ਉਥੇ ਐਮਨੈਸਟੀ ਇੰਟਰਨੈਸ਼ਨਲ ਵਾਲੇ ਆ ਜਾਣਗੇ, ਅਰੇ ਚਾਈਨਾ ਵਾਲੇ ਮੰਨਦੇ ਆ ਕਿਸੇ ਨੂੰ? ਕਿਸੇ ਨੂੰ ਨਹੀਂ ਮੰਨਦੇ ਹੋ, ਕੋਈ ਐਮਨੈਸਟੀ ਇੰਟਰਨੈਸ਼ਨਲ ਨਹੀਂ, ਕੋਈ ਕੁਛ ਨਹੀਂ ਹੈਗਾ। ਇੱਥੇ ਲੋਕੀ ਜਵਾਨ ਮੁੰਡੇ ਘਰਾਂ ਦੇ ਘਰ ਬਰਬਾਦ ਹੋ ਗਏ ਚਾਈਨੀਜ਼ ਮਾਂਜੇ ਦੇ ਨਾਲ। ਐਡੀ ਕੰਮੀ ਗੌਰਮੈਂਟ, ਕਿਸੇ ਗੌਰਮੈਂਟ ਨੇ ਅੱਜ ਤੱਕ ਕੋਈ ਸਾਧਨ ਨਹੀਂ ਕੱਢਿਆ ਉਹਦਾ। ਅਰੇ ਤੂੰ ਜਿਹੜਾ ਬੰਦਾ ਸਟੋਰ ਕਰਦਾ ਉਹਨੂੰ ਸਾਨੂੰ ਲਟਕਾਓ ਸਭ ਤੋਂ ਪਹਿਲਾਂ।
0: ਜੀ ਜੀ ਜੀ, ਵੈਸੇ ਕੋਈ ਇੱਡੀ ਵੱਡੀ ਮੁਸ਼ਕਲ ਵੀ ਨਹੀਂ ਅਗਰ ਸਾਡੀ ਪੁਲਿਸ ਚਾਹੇ ਤੇ। ਮੈਂ ਕਹਿੰਦਾ, ਮੈਂ ਗੱਲ ਇਸ ਤਰ੍ਹਾਂ, ਕਿਸ਼ਨ ਚੰਦ ਜੀ, ਮੈਨੂੰ ਇਸ ਸ਼ਹਿਰ ਦਾ ਅਖਤਿਆਰ ਦੇ ਦਿੱਤਾ ਜਾਏ ਜੇ ਮੈਂ 12 ਘੰਟੇ ਚ ਫਿਨਿਸ਼ ਨਾ ਕਰ ਲਿਆ।
1: ਤੁਸੀਂ ਆਪਣੇ ਬੱਚੇ ਮਰਵਾ ਲਓ, ਲੇਕਿਨ ਤੁਸੀਂ ਬਾਜ ਨਹੀਂ ਆਉਣਾ। ਤੁਸੀਂ ਉਹ ਚਾਈਨੀ ਮਾਂਜੇ ਨੂੰ ਬੰਦ ਨਹੀਂ ਕਰਨਾ ਤੁਸੀਂ,
0: ਸਭ ਕੁਛ ਹੋ ਸਕਦਾ। ਹੁਣ ਮੈਂ ਤੁਹਾਨੂੰ ਦੱਸਦਾ
2: ਜੀ, ਉਹ ਫਲਾਣਾ ਦੁਕਾਨਦਾਰ ਜੀ ਸਾਡੀ ਆਪਣੀ ਪਾਰਟੀ ਦਾ ਜੀ ਛੱਡ ਦਿਓ ਜੀ।
0: ਜੀ ਬਿਲਕੁਲ ਬਿਲਕੁਲ, ਸਾਡੀ ਪੁਲਿਸ ਬਿਲਕੁਲ ਪੁਲਿਸ ਜਿਹੜੀ ਆ ਇੱਥੋਂ ਡੋਰ ਜ਼ਬਤ ਕਰੇਗੀ, ਅੱਧੇ ਮੁੱਲ ਤੇ ਉਹਨਾਂ ਨੂੰ ਡੋਰ ਦੇ ਦੇਗੀ ਜਿਹੜੇ ਮਹੀਨਾ ਦਿੰਦੇ ਨੇ। ਦੀਵਾਲੀ ਤੇ ਪਟਾਕੇ ਜਿਹੜੇ ਨੇ
2: ਮੈਨੂੰ ਬਾਹਰ ਕੱਢ ਦੇਣੇ ਚਾਹੀਦੇ ਆ, ਇਹਨਾਂ ਕੋਲ ਤੇ ਹਿੱਲਿਆ ਤੇ ਜਾਂਦਾ ਨੀ, ਏਡੇ ਏਡੇ ਵੱਡੇ ਢਿੱਡ ਹੋ ਗਏ।
0: ਦੀਵਾਲੀ ਦੇ ਉੱਤੇ ਕਿਸ਼ਨ ਚੰਦ ਜੀ ਇਹਨਾਂ ਨੇ ਨਾ ਦੋ ਰੇਹੜੀਆਂ ਤੋਂ ਪਟਾਕਿਆਂ ਦੀ ਪੰਡ ਭਰੀ, ਦੋ ਪੰਡਾਂ ਭਰੀਆਂ, ਤਿੰਨ ਪੰਡਾਂ ਭਰੀਆਂ, ਤੇ ਉਹਨਾਂ ਦੁਕਾਨਾਂ ਤੇ ਅੱਧੀ ਕੀਮਤ ਤੇ ਦੇ ਦਿੱਤੇ ਜਾਂਦੇ ਨੇ ਜਿਹੜੇ ਇਹਨਾਂ ਨੂੰ ਹਫ਼ਤਾ ਦਿੰਦੇ ਨੇ ਜਾਂ ਮਹੀਨਾ ਦਿੰਦੇ ਨੇ। ਕਿਸ ਤਰ੍ਹਾਂ ਤੁਸੀਂ ਬਣ, ਕਿੰਨੀ ਸ਼ਰਮ ਵਾਲੀ ਗੱਲ ਹੈ। ਰੋਜ਼ ਇੱਕ ਮੌਤ ਹੋ ਰਹੀ ਹੈ, ਕਦੀ ਬੱਚੇ ਦੀ, ਪ੍ਰੋਫੈਸਰ ਦੀ, ਡਾਕਟਰ ਦੀ, ਇੰਜੀਨੀਅਰ ਦੀ।
2: ਜੀ ਜੀ ਜੀ,
0: ਇੰਨੀ ਕਮਜ਼ੋਰ ਹਕੂਮਤ,
2: ਬਹੁਤ ਕਮਜ਼ੋਰ ਹਕੂਮਤ। ਅਰੇ ਥਰੂ ਆਊਟ ਇੰਡੀਆ ਕਮਜ਼ੋਰ ਹੈਗੀ ਆ, ਸੈਂਟਰ ਗੌਰਮੈਂਟ ਵੀ ਕਮਜ਼ੋਰ ਹੈਗੀ ਆ, ਸਟੇਟ ਗੌਰਮੈਂਟ ਵੀ ਕਮਜ਼ੋਰ ਹੈ, ਸਭ ਪੰਗੂ ਰਹੇ ਇਹਨਾਂ ਲੋਕਾਂ ਦੇ ਸਾਹਮਣੇ। ਤੁਸੀਂ ਬੱਚੇ ਮਰਵਾ ਲਓ ਆਪਣੇ, ਲੇਕਿਨ ਤੁਸੀਂ ਕਾਨੂੰਨ ਨੂੰ ਤਰੀਕੇ ਨਾਲ ਲਾਗੂ ਨਹੀਂ ਕਰਨਾ ਤੁਸੀਂ, ਸਜ਼ਾ ਨਹੀਂ
0: ਦੇਣੀ।
2: ਸਜ਼ਾ ਉਹਨਾਂ ਨੂੰ ਜਿਹੜੇ ਅਨਪੜ੍ਹ ਗਰੀਬ ਵਿਚਾਰਾ ਸਕੂਟਰ ਤੇ ਜਾਣੇ, ਆਪਣੀ ਰੋਜੀ ਰੋਟੀ ਕਮਾਣ ਲਿਆ, ਗਰਦਨ ਵੱਢੀ ਗਈ, ਹੈ
0: ਬਿਲਕੁਲ,
2: ਸਜ਼ਾ ਉਹਨਾਂ ਫੈਮਲੀਆਂ ਨੂੰ।
0: ਛੋਟੇ ਛੋਟੇ ਮਾਸੂਮ ਬੱਚੇ ਵੇਖੋ ਜੀ, ਹਸਬੈਂਡ ਆਪਣਾ ਕਿਸ਼ਨ ਚੰਦ ਜੀ, ਹਸਬੈਂਡ, ਵਾਈਫ ਤੇ ਉਹਨਾਂ ਦਾ ਬੱਚਾ ਫਲਾਈ ਓਵਰ ਦੇ ਉੱਤੋਂ ਦੀ ਜਾਣ ਡਏ ਸਨ, ਪਿਓ ਦੇ ਗਲੇ ਦੇ ਵਿਚ ਫਸ ਗਈ ਡੋਰ ਤੇ ਆਊਟ ਆਫ ਕੰਟਰੋਲ ਹੋ ਗਿਆ ਸਕੂਟਰ ਤੇ, ਉਹ ਪੁਲ ਤੋਂ ਥੱਲੇ ਡਿੱਗੇ, ਉਹਦੀ ਤੇ ਪਿਓ ਦੀ ਤੇ ਮੌਤ ਹੋ ਗਈ।
2: ਤਦ ਵੀ ਇਹ ਸੁੱਤੀ ਹੋਈ ਗੌਰਮੈਂਟ ਨਹੀਂ ਜਾਗੀ
0: ਨਾ, ਕਿੰਨੇ ਅਫਸੋਸ ਦੀ ਗੱਲ ਹੈ, ਕਿੰਨੀ ਸ਼ਰਮ ਵਾਲੀ ਗੱਲ ਹੈ। ਇਹ ਕੋਈ ਮੁਹਿੰਮ ਮੈਂ ਕੋਈ ਬਹੁਤ ਵੱਡੀ ਕਹਿੰਦੇ, ਅਸੀਂ ਡੋਰ ਨਹੀਂ ਡੱਕ ਸਕਦੇ।
2: ਪੁਲਿਸ ਵਾਲਿਆਂ ਨੇ ਜਾ ਕੇ ਕੱਫਣ ਦੇ ਵੀ ਪੈਸੇ ਲੈ ਲਏ ਹੋਣਗੇ ਉਹਨਾਂ ਕੋਲ,
0: ਲੈਂਦੇ ਨੇ ਕਿਉਂ ਨਹੀਂ ਲੈਂਦੇ
2: ਜੋ ਇਹਨਾਂ ਦਾ ਕਾਰਾ। ਅੱਛਾ ਚਲੋ, ਇਹ ਗੱਲ ਤਾਂ ਸਰ ਇੱਥੇ ਹੋ ਗਈ ਨੰਬਰ। ਦੂਸਰੀ ਗੱਲ ਗਵਰਨਮੈਂਟ ਦੀ ਐਫੀਸ਼ੀਐਂਸੀ ਦੀ ਜਾਂ ਕਰਪਸ਼ਨ ਦੀ ਗੱਲ, ਤੇ ਮੈਂ ਆਪਣੇ ਫੇਸਬੁੱਕ ਅਕਾਊਂਟ ਉੱਤੇ ਲਿਖਿਆ
0: ਜੀ,
2: ਮੈਂ ਕਿਹਾ ਹਿੰਦੁਸਤਾਨ ਦੇ ਵਿਚ ਕੋਈ ਡਵਾਲ, ਕੋਈ ਮੋਦੀ, ਕੋਈ ਜੋਗੀ
0: ਜੀ
2: ਹਿੰਦੁਸਤਾਨ ਦੇ ਵਿਚੋਂ ਕਰਪਸ਼ਨ ਨੂੰ ਖਤਮ ਨਹੀਂ ਕਰ ਸਕਦਾ,
0: ਅੱਗੇ ਨਾਲੋਂ ਵਧੀਆ ਸਗੋਂ ਕਿ
2: ਉਹਦੇ ਵਾਸਤੇ ਇੱਕੋ ਹੀ ਮੰਤਰ ਹੈ ਕਿ ਹਰ ਫੈਮਿਲੀ, ਹਰ ਬੰਦਾ ਇਹ ਕਸਮ ਖਾਏ ਕਿ ਮੈਂ ਨਾ ਰਿਸ਼ਵਤ ਲੈਣੀ ਹੈ ਨਾ ਦੇਣੀ ਹੈ।
0: ਬਿਲਕੁਲ,
2: ਤੇ ਜੇ ਆਪਣੇ ਪਿਓ ਦੇ ਹੈਗੇ ਹੋ ਤੇ ਨਾ ਲਓ ਤੇ ਨਾ ਦਿਓ ਤੇ ਕਰਪਸ਼ਨ ਸਵੇਰੇ ਖਤਮ ਹੋ ਜਾਏਗੀ
0: ਜੀ। ਬਿਲਕੁਲ ਬਿਲਕੁਲ, ਆਪਣਾ
2: ਅਸੀਂ ਆਪਣੇ ਸਿਟੀਜ਼ਨ ਨੂੰ ਉਸ ਚੀਜ਼ ਵਾਸਤੇ ਤਿਆਰ ਹੀ ਨਹੀਂ ਕੀਤਾ, ਉਹ ਐਜੂਕੇਸ਼ਨ ਹੀ ਨਹੀਂ ਦਿੱਤੀ।
0: ਬਿਲਕੁਲ ਬਿਲਕੁਲ, ਸਾਡੇ ਉਹੋ ਜਿਹਾ ਸਿਸਟਮ ਹੀ ਨਹੀਂ,
2: ਅਸੀਂ ਸਿਰਫ ਅੰਗਰੇਜ਼ਾਂ ਦੇ ਚੁੰਮਦੇ ਰਹੇ ਜਾਂ ਫਿਰ ਮੁਸਲਮਾਨਾਂ ਦੇ ਉਹ ਗੀਤ ਗਾਉਂਦੇ ਰਹੇ।
0: ਬਿਲਕੁਲ ਬਿਲਕੁਲ,
2: ਹਰ ਜਗ੍ਹਾ ਦੇ ਉੱਤੇ ਹਿੰਦੁਸਤਾਨ ਵਿੱਚ ਘੁੰਮਦੇ ਆ, ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਤੁਸੀਂ ਪਾਕਿਸਤਾਨ ਚ ਘੁੰਮਣ ਡੇ ਹੋ, ਮਾਈ ਮੁਸਲਮਾਨ ਕੰਟਰੀ ਦੇ ਵਿੱਚ ਘੁੰਮਣ ਡੇ।
0: ਬਿਲਕੁਲ,
2: ਲਾਣਾ ਪਿਆ ਯਾਰ ਤੁਹਾਡੇ ਉੱਤੇ ਲਾਣਾ ਪਿਆ, ਔਰ ਲੋਕੀ ਫਿਰ ਬੜੇ ਬੜੇ ਵੱਡੇ ਲੇਖ ਲਿਖਣ ਲੱਗ ਪੈਣਗੇ। ਅਰੇ ਯਾਰ, ਇਹ ਕੋਈ ਗੱਲ ਹੋਈ? ਕੋਈ ਗੱਲ ਨੀ ਹੈਗੀ, ਗਵਰਨਮੈਂਟ ਨੂੰ ਇਹਦੇ ਉੱਤੇ ਸੋਚਣਾ ਚਾਹੀਦਾ, ਸਖਤਾਈ ਨਾਲ ਇਹਨਾਂ ਚੀਜ਼ਾਂ ਨੂੰ ਲਾਗੂ ਕਰਨਾ ਚਾਹੀਦਾ। ਬਿਲਕੁਲ,
0: ਗਵਰਨਮੈਂਟ ਕੁਛ ਕਰਦੀ ਹੋਵੇ, ਗਵਰਨਮੈਂਟ ਕੁਛ ਕਰਦੀ ਹੋਵੇ ਤੇ ਤੁਹਾਡੇ ਸਾਡੇ ਵਰਗੇ ਕਲਪਣ ਹੀ ਕਿਉਂ?
2: ਬਿਲਕੁਲ, ਗਵਰਨਮੈਂਟ ਕੁਛ ਕਰਦੀ ਨੀ ਹੈਗੀ।
0: ਹਾਂਜੀ, ਕੀ ਕਰਨ ਕੀ ਰਹੀ ਹੈ ਗਵਰਨਮੈਂਟ? ਇਹਨਾਂ ਨੂੰ ਇਲੈਕਸ਼ਨ ਦਾ ਹੀ ਫਿਕਰ ਹੁੰਦਾ ਵਾ ਵੀ ਅਗਲੀ ਵਾਰੀ ਜੇ ਜਿੱਤ ਜਾਣ ਤੇ ਅਗਲੀ ਵਾਰੀ ਕਿੱਦਾਂ।
2: ਇਹ ਸਿਰਫ ਨੋਟਾਂ ਤੇ ਵੋਟਾਂ ਦੀ ਗੱਲ ਹੈਗੀ ਆ ਸਾਰੀ, ਬਸ ਬਾਕੀ ਕੁਛ ਨੀ ਹੈਗਾ ਇਹਨਾਂ। ਬਾਕੀ ਪੰਜ ਸਾਲ ਆ ਜਾਂਦੇ ਨੇ ਤੇ ਪੰਜ ਸਾਲ ਆਪਣੀ ਕੁਰਸੀ ਬਚਾਉਣ ਚ ਲਾਉਂਦੇ ਨੇ, ਪਬਲਿਕ ਦਾ ਕੁਛ ਨਹੀਂ ਕਰਦੇ।
0: ਅੱਛਾ, ਤੁਸੀਂ ਸਾਰੀਆਂ ਗੱਲਾਂ ਗੁੱਸੇ ਵਾਲੀਆਂ ਕਰਨ ਦੇ, ਕੋਈ ਪਿਆਰ ਦੀ ਗੱਲ ਵੀ ਸੁਣਾਓ।
2: ਅੱਛਾ, ਪਿਆਰ ਦੀ ਗੱਲ ਸੁਣਨੀ ਆ, ਗਾਣਾ ਸੁਣਾ ਦਿਆ
0: ਜੋ ਤੁਹਾਡਾ ਦਿਲ ਕਰਦਾ। ਅੱਜ ਸਾਰੇ ਗੁੱਸੇ ਵਾਲੇ ਹੀ ਆਉਣ ਦੇ।
2: ਗੱਲ ਇਸ ਤਰ੍ਹਾਂ ਹੈ ਕਿ ਉਹ ਇਨਸਾਨ, ਉਹ ਜੂੜੇ ਜਿਹਨਾਂ ਦੀ ਜ਼ਿੰਦਗੀ ਦੇ ਵਿਚ ਖਟਾਸ ਵੀ ਹੋਏ, ਮਿਠਾਸ ਵੀ ਹੋਏ, ਪਿਆਰ ਵੀ ਹੋਏ, ਈਰਖਾ ਵੀ ਹੋਏ, ਹਰ ਚੀਜ਼ ਹੋਏ, ਮਤਲਬ ਉਹਨਾਂ ਦੀ ਜ਼ਿੰਦਗੀ ਦੀ ਫੁਲਵਾੜੀ ਦੇ ਵਿਚ ਸਭ ਤਰ੍ਹਾਂ ਦੇ ਫੁੱਲ ਖਿਲੇ ਹੋਣ
0: ਜੀ,
2: ਤੇ ਉਸ ਤੋਂ ਫੇਰ ਵੀ ਉਸ ਦੇ ਬਾਵਜੂਦ ਵੀ ਉਹ ਬੰਦਾ ਸ਼ਾਂਤ ਹੋਏ
0: ਜੀ,
2: ਰੱਬ ਦੇ ਨਾਲ ਉਹਦੀ ਜੁੜੀ ਹੋਏ, ਲਾਈਨ ਜੁੜੀ ਹੋਏ ਉਹਦੀ
0: ਜੀ ਜੀ,
2: ਠੀਕ ਹੈ
0: ਹਾਂਜੀ,
2: ਤੇ ਇਸ ਤੋਂ ਜ਼ਿਆਦਾ ਵਧੀਆ ਗੱਲ ਹੋਰ ਕੋਈ ਹੋ ਨਹੀਂ ਸਕਦੀ ਜ਼ਿੰਦਗੀ ਦੇ ਵਿਚ।
0: ਬਿਲਕੁਲ ਬਿਲਕੁਲ,
2: ਠੀਕ ਹੈ
0: ਹਾਂਜੀ,
2: ਉਹ ਰੱਬ ਨੂੰ, ਰੱਬ ਨੂੰ ਕੀ ਆਪਣੇ ਆਪ ਨੂੰ ਪਛਾਣੇ, ਪਹਿਲੇ ਤੇ ਗੱਲ ਇਹ ਆ। ਰੱਬ ਕਿੱਥੇ ਆ? ਤੁਹਾਡੇ ਅੰਦਰ ਹੀ
0: ਅੰਦਰ, ਬਿਲਕੁਲ ਰੱਬ ਅੰਦਰ।
2: ਲੋਕੀ ਪਾਗਲ ਹੋਏ ਪਏ ਨੇ, ਉਹ ਕੋਈ ਕਹਿੰਦਾ ਮੰਦਰ ਜਾ ਲੋ, ਕੋਈ ਕਹਿੰਦਾ ਬੋਰਡ ਵਾਲੇ ਬਾਬੇ ਕੋਲੋਂ ਉਹ ਲੈਓ ਤਰੀਕ ਲੈਓ ਬਣਵਾ ਕੇ, ਹੈਂ ਆ ਫਲਾਣਾ ਇੱਥੇ ਕਰ ਲੋ, ਹੈਂ ਉਹ ਕਹਿੰਦਾ ਝੋਲ ਚੱਕ ਬਾਬੇ ਕੋਲ ਚੱਲ ਜਾ, ਤੂੰ ਬੋਰਡ ਵਾਲੇ ਕੋਲ ਨਾ ਜਾਈ, ਤੇ ਉਹਦੇ ਕੋਲ ਜਾ ਕੇ ਗੰਡਾ ਟਵੀਜ ਕਰਵਾ ਲਾ, ਮੰਤਰ ਲਾਇਆ ਉਹਦੇ ਕੋਲੋਂ, ਹੈਂ ਬੀਬੀਆਂ ਇੱਥੇ ਰੋਂਦੀਆਂ ਰਹਿੰਦੀਆਂ, ਲਾਇਆ ਉਹ ਫਲਾਣਾ ਉਹਨੇ ਫਲਾਣੀ ਦਾ ਮੰਤਰ ਲਾ ਲਿਆ, ਮੈਂ ਰਹਿ ਗਈ ਪਿੱਛੇ। ਸਰ ਏਦਾਂ ਦੀਆਂ ਹੈਗੀਆਂ। ਤੇ ਚਲੋ ਮੈਂ ਇਹਦੇ ਉੱਤੇ ਇੱਕ ਗੱਲ ਸੁਣਾ ਦਿੰਦਾ, ਆਪਣੀ ਲਾਈਫ ਦੀ ਗੱਲ ਸੁਣਾਉਣਾ। ਜੇ ਤੁਸੀਂ ਈਸ਼ਵਰ ਨਾਲ ਮਿਲਣਾ ਚਾਹੁੰਦੇ ਹੋ, ਮੈਂ ਇੱਕ ਦਿਨ ਵੀ ਤੁਹਾਡੇ ਪ੍ਰੋਗਰਾਮ ਦੇ ਉੱਤੇ ਇਹ ਅਨਾਉਂਸਮੈਂਟ ਕੀਤਾ ਸੀਗਾ ਕਿ ਜਿਸ ਬੰਦੇ ਨੂੰ ਜਿਹੜਾ ਕਹਿੰਦਾ ਮੈਂ ਰੱਬ ਵੇਖਣਾ, ਜਿਹਨੇ ਰੱਬ ਵੇਖਣਾ ਮੇਰੇ ਨਾਲ ਕੰਟੈਕਟ ਕਰ ਲਓ, ਮੈਨੂੰ ਕੰਟੈਕਟ ਕਰੋ, ਮੇਰੇ ਫੋਨ ਦੇ ਉੱਤੇ ਗੱਲ ਕਰੋ, ਔਰ ਮੇਰੇ ਕਹੇ ਮੁਤਾਬਕ ਤੂੰ 3 ਮਹੀਨੇ ਸਿਰਫ ਕੰਮ ਕਰ ਲੈ ਤੇ ਤੂੰ ਰੱਬ ਨੂੰ ਮਿਲ ਜਾਏਗਾ। ਮੈਂ ਕੋਈ ਬਾਬਾ ਨਹੀਂ ਹੈਗਾ, ਮੈਂ ਜ਼ਿੰਦਗੀ ਦੇ ਸਾਰੇ ਰੰਗ ਵੇਖੇ, ਬਾਬਿਆਂ ਨੂੰ ਵੀ ਵੇਖਿਆ, ਮੰਤਰੀ ਵੀ ਵੇਖੇ, ਸਾਰੀਆਂ ਚੀਜ਼ਾਂ ਵੇਖੀਆਂ। ਠੀਕ ਹੈ, ਮੈਂ ਤੁਹਾਡੇ ਅੱਜ ਵੀ ਰੇਡੀਓ ਸਟੇਸ਼ਨ ਤੋਂ ਇਹ ਮਤਲਬ ਕਿ ਅਨਾਉਂਸਮੈਂਟ ਕਰ ਰਿਹਾ। ਠੀਕ ਹੈ, ਜਿਹੜਾ ਸੱਜਣ ਕੋਈ ਵਾਕਿਆ ਹੀ ਚਾਹੁੰਦਾ ਕਿ ਮੈਂ ਰੱਬ ਨੂੰ ਮਿਲਣਾ, ਉਹ ਮੇਰੇ ਨਾਲ ਕੰਟੈਕਟ ਕਰੇ। ਠੀਕ ਹੈ, ਹੁਣ ਮੈਂ ਉਹਦੇ ਪਿੱਛੇ ਧਰਨਾ ਇੱਕ ਅੱਧੀ ਗੱਲ ਬੜੀ ਸੀਰੀਅਸਲੀ ਕਰਾਂ। ਮੈਂ ਇੱਕ ਦਿਨ ਰੇਲਵੇ ਸਟੇਸ਼ਨ ਤੇ ਖੜਿਆ ਸੀਗਾ। ਠੀਕ ਹੈ, ਤੇ ਉਦੋਂ ਮੈਂ ਯੰਗ ਹੀ ਸੀਗਾ, ਅੱਜ ਤੋਂ ਇਹ ਕਰੀਬ ਮੈਂ ਗੱਲ ਕਰਾਂਗਾ ਤੇ 35 ਸਾਲ ਪਹਿਲੇ ਦੀ ਗੱਲ ਕਰਾਂਗਾ। ਇੱਕ ਮੇਰੇ ਸਾਹਮਣੇ ਕਿਤਾਬ ਪਈ ਹੈ ਪ੍ਰੈਕਟੀਕਲ ਹਿਪਨੋਟਿਜ਼ਮ, ਰੇਲਵੇ ਸਟੇਸ਼ਨ ਦੀ ਬੁੱਕ ਸਟਾਲ ਦੇ ਉੱਤੇ। ਉਹਨਾਂ ਦੇ ਲੇਖਕ ਨੇ ਡਾਕਟਰ ਨਾਰਾਇਣ ਦੱਤ ਸ੍ਰੀ ਮਾਲੀ ਜੋਧਪੁਰ ਨੂੰ। ਉਹ ਸੱਜਣ ਨੂੰ ਮੈਂ ਕਦੀ ਮਿਲਿਆ ਨਹੀਂ, ਪਰ ਉਹ ਮੈਂ ਕਿਤਾਬ ਖਰੀਦ ਲਈ।
0: ਅੱਛਾ ਜੀ,
2: ਕਿਤਾਬ ਖਰੀਦਿਆ ਮੈਂ ਉਹਦੇ ਵੱਲ ਆਕਰਸ਼ਿਤ ਹੋ ਗਿਆ।
0: ਹਾਂਜੀ,
2: ਉਸ ਕਿਤਾਬ ਨੂੰ ਮੈਂ ਥਾਰੋਲੀ ਪੜਿਆ। ਮੇਰਾ ਕੋਈ ਗੁਰੂ ਨਹੀਂ ਦੁਨੀਆਂ ਦੇ ਵਿਚ। ਠੀਕ ਹੈ, ਤੇ ਉਹਦੇ ਵਿਚੋਂ ਮੈਂ ਇਹ ਪਾਇਆ, ਉਹਨੂੰ ਥਾਰੋਲੀ ਇੱਕ ਵਾਰੀ ਮੈਂ ਪੈਨਸਲ ਲੈ ਕੇ ਤੇ ਮਤਲਬ ਜਿਹੜਾ ਨਾਵਲ ਪੜ੍ਹਦੇ ਉਦਾਂ ਪੜਿਆ।
0: ਜੀ ਜੀ,
2: ਤੇ ਮੈਂ ਉਹਦੇ ਵਿਚ ਜਿਹੜੀਆਂ ਚੀਜ਼ਾਂ ਨੋਟ ਕਰਨੀਆਂ ਸੀ ਉੱਥੇ ਪੈਨਸਲ ਦਾ ਨਿਸ਼ਾਨ ਲਗਾਇਆ। ਮੈਂ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ।
0: ਜੀ,
2: ਮੈਂ 7 ਸਾਲ ਉਸ ਕਿਤਾਬ ਦੇ ਉੱਤੇ ਕੰਮ ਕੀਤਾ।
0: ਜੀ,
2: 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਲਗਾਤਾਰ ਮੈਡੀਟੇਸ਼ਨ ਕੀਤੀ। ਉਹਦੇ ਵਿਚ ਇਹ ਪਾਇਆ ਕਿ ਜਿਹੜੇ ਬਾਬੇ ਕਹਿੰਦੇ ਆ ਮੇਰਾ 2.5 ਅਕਸ਼ਰ ਦਾ ਮੰਤਰ ਆ ਤੇ ਮੇਰਾ 5 ਅਕਸ਼ਰ ਦਾ ਮੰਤਰ ਆ, ਇਹ ਠੀਕ ਆ, ਆਪਣਾ ਆਪਣਾ ਰਸਤਾ ਹੋਏਗਾ, ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ। ਠੀਕ ਹੈ, ਪਰ ਮੈਂ ਉਹਦੇ ਵਿਚ ਇਹ ਪਾਇਆ ਕਿ ਜੋ ਉਸ ਬੰਦੇ ਨੇ ਉਹਦੇ ਵਿਚ ਤਰਕੀਬ ਲਿਖੀ ਸੀਗੀ ਔਰ ਮੈਂ ਉਹਨੂੰ ਸੱਚ ਪਾਇਆ, ਔਰ ਮੈਂ ਸਿਰਫ ਇਹੀ ਕਹਿੰਦਾ ਕਿ ਤੁਸੀਂ ਜਿੰਨੀਆਂ ਮਰਜ਼ੀ ਅੱਖਾਂ ਮੀਚ ਲਓ, ਆ ਜੀ ਇੱਥੇ ਤੁਸੀਂ ਧਿਆਨ ਆਪਣਾ 3rd eye ਤੇ ਲਗਾਓ, ਨਹੀਂ ਲੱਗਦਾ, ਨਹੀਂ ਲੱਗਦਾ, ਪਹਿਲਾਂ ਤੁਹਾਨੂੰ ਤ੍ਰਾਟਕ ਕਰਨਾ ਪਏਗਾ। ਤ੍ਰਾਟਕ ਹੁੰਦਾ ਖੁੱਲੀਆਂ ਅੱਖਾਂ ਦੇ ਨਾਲ।
0: ਅੱਛਾ,
2: ਖੁੱਲੀਆਂ ਅੱਖਾਂ ਦੇ ਨਾਲ ਜਿੰਨੀ ਤੁਹਾਡੀ ਕੋਹਣੀ ਤੋਂ ਲੈ ਕੇ ਵੱਡੀ ਉਂਗਲ ਆ ਉਹਦੀ ਜਿਹੜੀ ਲੈਂਥ ਹੋਏ ਤੁਹਾਡੀ ਆਪਣੀ, ਉਹ 1.5 ਗੁਣਾ ਦੀਵਾਰ ਤੋਂ ਦੂਰ ਬੈਠੋ, ਦੀਵਾਰ ਦੇ ਸਾਹਮਣੇ ਉਨੀ ਜਗ੍ਹਾ ਦੇ ਉੱਤੇ ਇੱਕ ਚੀਜ਼ ਲਗਾਈ ਜਾਂਦੀ ਆ, ਅਲੱਗ ਅਲੱਗ ਚਿੰਨ ਲਗਾਏ ਜਾਂਦੇ ਨੇ ਤੇ ਉਹਨਾਂ ਉੱਤੇ ਪ੍ਰੈਕਟਿਸ ਕੀਤੀ ਜਾਂਦੀ।
0: ਅੱਛਾ,
2: ਕਮਰ ਸਿੱਧੀ ਕਰਕੇ ਗਰਦਨ ਸਿੱਧੀ ਕਰਕੇ ਉਹਨੂੰ ਇੱਕ ਟੱਕ ਨਾਲ ਵੇਖਿਆ ਜਾਂਦਾ, ਅੱਖ ਝਪਕਣੀ ਨਹੀਂ ਹੈ, ਵਿਚਾਰ ਕੋਈ ਆਉਣਾ ਨਹੀਂ ਚਾਹੀਦਾ। ਜਿਹੜਾ ਬੰਦਾ ਇਹ ਚੀਜ਼ ਕਰ ਲੇਗਾ ਨਾ, ਉਹ ਜੇ 3 ਮਹੀਨੇ ਵਿਚ ਨਾ ਆਪਣੇ ਮੱਥੇ ਦੇ ਉੱਤੇ ਲਾਈਟ ਵੇਖ ਲਏ ਤੇ ਮੇਰਾ ਨਾਂ ਕਿਸ਼ਨ ਚੰਦ ਨਹੀਂ ਹੈ।
0: ਠੀਕ
2: ਹੈ, ਬਾਕੀ ਇਹ ਸਭ ਬਕਵਾਸਬਾਜ਼ੀ ਆ, ਮੈਂ ਇਹਨਾਂ ਦੇ ਉੱਤੇ।
0: ਤੁਸੀਂ ਆਪਣਾ ਟੈਲੀਫੋਨ ਵੀ ਦੱਸੋ, ਹੋ ਸਕਦਾ ਕੋਈ ਬੰਦਾ ਇੰਟਰਸਟ ਰੱਖਦਾ ਹੋਵੇ।
2: ਹਾਂ ਸਰ, ਜਿਹੜਾ ਸੱਜਣ ਵੀ ਇੰਟਰਸਟ ਰੱਖੇਗਾ, ਮੈਂ ਉਹਨੂੰ ਬੜੇ ਪਿਆਰ ਨਾਲ ਇਹ ਚੀਜ਼ ਸਿਖਾਵਾਂਗਾ, ਉਹਨੂੰ ਮੈਂ ਹਰ ਤਰੀਕੇ ਨਾਲ ਗਾਈਡ ਕਰਾਂਗਾ, ਚਾਹੇ ਉਹ ਮੇਰੇ ਕੋਲ ਆਏ।
0: ਆਪਣਾ ਟੈਲੀਫੋਨ ਨੰਬਰ ਬੋਲੋ।
2: 98
0: ਹਾਂਜੀ 98
2: ਹਾਂਜੀ 68 21
0: 61
2: 62
0: ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਸਰ ਕਿਸ਼ਨ ਚੰਦ ਜੀ ਹੁਣਾਂ ਨੂੰ, ਜਿਹੜਾ ਉਹਨਾਂ ਨੇ ਮੈਸੇਜ ਦਿੱਤਾ, ਵੈਰੀ ਇੰਟਰਸਟਿੰਗ। ਅਗਰ ਤੁਹਾਡਾ ਕੋਈ ਇਹਦੇ ਵਿਚ ਇੰਟਰਸਟ ਹੈ ਤੇ ਆ ਇਹਨਾਂ ਦਾ ਨੰਬਰ ਤੁਹਾਨੂੰ ਨੋਟ ਅਗਰ ਨਹੀਂ ਕੀਤਾ ਤੇ ਹੁਣ ਕਰ ਲਓ, 9 8 6821 6162
2: ਬਕਵਾਸ ਵਾਲੀ ਆ ਮੈਂ ਇਹਨਾਂ ਦੇ ਉੱਤੇ
0: ਤੁਸੀਂ ਆਪਣਾ ਟੈਲੀਫੋਨ ਵੀ ਦੱਸੋ ਹੋ ਸਕਦਾ ਕੋਈ ਬੰਦਾ ਇੰਟਰਸਟ ਰੱਖਦਾ ਹੋਵੇ
2: ਹਾਂ ਸਰ ਜਿਹੜਾ ਸੱਜਣ ਵੀ ਇੰਟਰਸਟ ਰੱਖੇਗਾ ਮੈਂ ਉਹਨੂੰ ਬੜੇ ਪਿਆਰ ਨਾਲ ਇਹ ਚੀਜ਼ ਸਿਖਾਵਾਂਗਾ ਉਹਨੂੰ ਮੈਂ ਹਰ ਤਰੀਕੇ ਨਾਲ ਗਾਈਡ ਕਰਾਂਗਾ ਚਾਹੇ ਉਹ ਮੇਰੇ ਕੋਲ ਆਏ
0: ਆਪਣਾ ਟੈਲੀਫੋਨ ਨੰਬਰ ਬੋਲੋ ਜੀ
2: ਹਾਂਜੀ 98
0: ਹਾਂਜੀ 98 ਸੋਰੀ 98
2: ਹਾਂਜੀ 68
0: 61 61 61 62 62 ਸੋ ਦੋਸਤੋ ਤੁਸੀਂ ਸੁਣ ਰਹੇ ਹੋ ਆਪਣਾ ਸਰ ਕਿਸ਼ਨ ਚੰਦ ਜੀ ਹੁਣਾਂ ਨੂੰ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਵੈਰੀ ਇੰਟਰਸਟਿੰਗ ਅਗਰ ਤੁਹਾਡਾ ਕੋਈ ਇਹਦੇ ਵਿੱਚ ਇੰਟਰਸਟ ਹੈ ਤੇ ਆ ਇਹਨਾਂ ਦਾ ਨੰਬਰ ਤੁਹਾਨੂੰ ਨੋਟ ਅਗਰ ਨਹੀਂ ਕੀਤਾ ਤੇ ਹੁਣ ਕਰ ਲਓ 98 68 21 61 62 98 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62 91 61 62

0: ਆਪਣਾ ਸਰ ਕਿਸ਼ਨ ਚੰਦ ਜੀ ਹੁਣਾਂ ਨੂੰ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ, ਵੈਰੀ ਇੰਟਰਸਟਿੰਗ। ਅਗਰ ਤੁਹਾਡਾ ਕੋਈ ਇਹਦੇ ਵਿੱਚ ਇੰਟਰਸਟ ਹੈ ਤੇ ਆ ਇਹਨਾਂ ਦਾ ਨੰਬਰ ਤੁਸੀਂ ਨੋਟ ਅਗਰ ਨਹੀਂ ਕੀਤਾ ਤੇ ਹੁਣ ਕਰ ਲਓ, 9862161 62 98 61 62 ਪਰ ਜੇ ਤੁਸੀਂ ਅਜੇ ਵੀ ਮਿਸ ਕਰ ਗਏ ਹੋ, ਕਦੀ ਵੀ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਮੈਨੂੰ ਕਾਲ ਕਰਕੇ ਇਹਨਾਂ ਦਾ ਟੈਲੀਫੋਨ ਲੈ ਸਕਦੇ ਹੋ। ਜੀ ਕਿਸ਼ਨ ਚੰਦ ਜੀ,
1: ਸਰ ਮੈਂ ਇੱਕ ਦੋ ਚੀਜ਼ ਹੋਰ ਇਹਦੇ ਬਾਰੇ ਕਹਾਂਗਾ, ਜ਼ਿਆਦਾ ਲੰਬਾ ਬੋਲਾਂਗਾ ਨਹੀਂ।
0: ਬਸ ਥੋੜਾ ਟਾਈਮ ਹੀ ਲਿਓ ਜਰਾ, ਅੱਜ ਕੱਲਾਂ ਕੱਟੀਆਂ ਹੋਈਆਂ ਜੇ ਕਾਫੀ।
1: ਮੇਰਾ ਮਤਲਬ ਕਹਿੰਦਾ ਕਿ ਇਸ ਤਰ੍ਹਾਂ ਤੁਸੀਂ ਪ੍ਰੈਕਟਿਸ ਕਰੋਗੇ ਤੇ ਤੁਹਾਨੂੰ ਥਰਡ ਆਈ ਤੁਹਾਡੀ ਖੁੱਲ ਜਾਏਗੀ।
0: ਅੱਛਾ,
1: ਠੀਕ ਹੈ। ਔਰ ਤੁਹਾਨੂੰ ਇੱਥੇ ਪੂਰੀ ਲਾਈਟ ਦਿਖਾਈ ਦੇਣੀ ਸ਼ੁਰੂ ਹੋ ਜਾਏਗੀ। ਉਹਦੇ ਫਿਰ ਅਲੱਗ ਅਲੱਗ ਸਟੇਜਿਸ ਹੈਗੀਆਂ ਨੇ, ਠੀਕ ਹੈ, ਤ੍ਰਾਟਕ ਦੀਆਂ ਹੀ। ਬਾਅਦ ਦੇ ਵਿੱਚ ਫਿਰ ਇੱਕ ਇਹੋ ਜਿਹੀ ਸਟੇਜ ਆ ਜਾਏਗੀ, ਤੁਹਾਡੀਆਂ ਅੱਖਾਂ ਆਟੋਮੈਟਿਕਲੀ ਬੰਦ ਹੋ ਜਾਣਗੀਆਂ।
0: ਠੀਕ,
1: ਤੁਸੀਂ ਬੰਦ ਕਰਨ ਦੇ ਬਾਵਜੂਦ ਵੀ ਉਸ ਲਾਈਟ ਨੂੰ ਲਗਾਤਾਰ ਵੇਖ ਪਾਓਗੇ,
0: ਵੇਖ ਸਕਦੇ ਹੋ।
1: ਉਹ ਲਾਈਟ ਕੀ ਹੈਗੀ ਆ? ਉਸੇ ਲਾਈਟ ਦਾ ਨਾਂ ਰੱਬ ਹੈਗਾ।
0: ਅੱਛਾ,
1: ਉਹ ਤੁਹਾਡੀ ਆਪਣੀ ਲਾਈਟ ਆ ਜਿਹੜੀ ਈਸ਼ਵਰ ਦੀ ਲਾਈਟ ਤੁਹਾਡੇ ਅੰਦਰ ਹੈ, ਉਹਨੂੰ ਹੀ ਤੁਸੀਂ ਆਪਣੇ ਥਰਡ ਆਈ ਤੇ ਲੈ ਕੇ ਆਉਂਦੇ ਹੋ ਔਰ ਅੱਖਾਂ ਬੰਦ ਕਰਕੇ ਪੂਰੇ ਸੰਸਾਰ ਨੂੰ ਵੇਖ ਲੈਂਦੇ
0: ਹੋ। ਵਾਹ,
1: ਉਹਦੇ ਨਾਲ ਤੁਸੀਂ ਕੋਈ ਘਟਨਾ ਨੂੰ ਵੇਖ ਸਕਦੇ ਹੋ, ਤੁਸੀਂ ਕਈ ਚੀਜ਼ਾਂ ਨੂੰ ਐਡਵਾਂਸ ਵਿੱਚ ਜਾਣ ਸਕਦੇ ਹੋ।
0: ਮਿਹਰਬਾਨੀ ਜੀ,
1: ਠੀਕ ਹੈ ਜੀ। ਇਹ ਇੱਕ ਪ੍ਰੋਸੈਸ ਹੈਗਾ ਜਿਹਦੀਆਂ ਅਲੱਗ ਅਲੱਗ ਸਟੇਜਿਸ ਹੈਗੀਆਂ, ਇਹਦੇ ਵਿੱਚ ਇੱਕੋ ਹੀ ਚੀਜ਼ ਕਰਨੀ ਪਏਗੀ, ਬੰਦੇ ਨੂੰ ਇਮਾਨਦਾਰ ਹੋਣਾ ਪਏਗਾ, ਬੇਈਮਾਨੀ ਨਹੀਂ ਕਰਨੀ ਹੋਏਗੀ ਔਰ ਲੋਕਾਂ ਦੀ ਸੇਵਾ ਕਰਨੀ ਹੋਏਗੀ।
0: ਵਾਹ ਜੀ ਵਾਹ,
1: ਹੋ ਸਕੇ ਜਿੱਥੋਂ ਤੱਕ ਹੋ ਸਕੇ।
0: ਇਹਨੂੰ ਹੀ
1: ਕਰਮ ਯੋਗਾ ਕਿਹਾ ਗਿਆ, ਤੁਹਾਡਾ ਕਰਮ ਜਿਹੜਾ ਉਹ ਠੀਕ ਹੋਣਾ ਚਾਹੀਦਾ।
0: ਠੀਕ,
1: ਬਾਕੀ ਸਭ ਕੁਆਜ ਆ, ਤੁਸੀਂ ਗੁਰਦੁਆਰੇ ਜਾਓ, ਮੱਥਾ ਟੇਕੋ ਨਾ ਟੇਕੋ, ਕੋਈ ਫਰਕ ਨਹੀਂ ਪੈਂਦਾ।
0: ਠੀਕ,
1: ਤੁਸੀਂ ਆਪਣੇ ਘਰੇ ਬਹਿ ਕੇ ਬਾਬਾ ਨਾਨਕ ਜੀ ਜਿਹੜੇ ਸੀਗੇ ਗ੍ਰਸਥ ਆਸ਼ਰਮ ਵਿੱਚ ਰਹਿੰਦੇ ਆਉਣਾ, ਸਭ ਕੁਝ ਪਾ ਲਿਆ, ਇਹੀ ਚੀਜ਼ ਆ, ਉਹ ਇਹੀ ਚੀਜ਼ ਆ।
0: ਠੀਕ
1: ਜੀ ਸਰ,
0: ਠੀਕ ਹੈ। ਤੇ ਕਿਸ਼ਨ ਚੰਦ ਜੀ,
1: ਫਿਰ ਤੁਸੀਂ ਹੋਰਨਾਂ ਨੂੰ ਅਟੈਂਡ ਕਰ ਲਓ।
0: ਜ਼ਰੂਰ, ਮੈਂ ਤੁਹਾਡੇ ਨਾਲ, ਤੁਸੀਂ ਉਹ ਰੱਬ ਦੀਆਂ ਗੱਲਾਂ ਕੀਤੀਆਂ ਨੇ, ਇੱਕ ਰੱਬ ਦਾ ਸ਼ੇਰ ਸੁਣਾਵਾਂਗਾ ਤੁਹਾਨੂੰ, ਦੋ ਸ਼ੇਰ ਸੁਣਾਉਣ ਲੱਗਾ ਤੇ ਇੱਕ ਜਰਾ ਪਿਆਰ ਲਵ ਵਾਲਾ ਵੀ ਸੁਣਾ ਦਿਆਂ। ਅਰਜਿਆ ਜੀ ਕਿਸ਼ਨ ਚੰਦ ਜੀ, ਕਿ ਮੀਨਾਕਾਰੀ ਤਿਤਲੀਆਂ ਤੇ ਕੌਣ ਕਰਦਾ ਤੇ ਰੰਗ ਫੁੱਲਾਂ ਦੇ ਵਿੱਚ ਹੈ ਕੌਣ ਭਰਦਾ?
1: ਵਾਹ,
0: ਸਾਰੀ ਧਰਤੀ ਨੂੰ ਕੌਣ ਕਮਾਈ ਫਿਰਦਾ? ਐ ਫਿੱਟ ਗਗਨ ਚ ਤਾਰੇ ਕੌਣ ਕਰਦਾ? ਕਿਹਦੇ ਹੁਕਮ ਨਾਲ ਧੜਕਣ ਬੰਦ ਹੁੰਦੀ ਤੇ ਨਵੀਂ ਜ਼ਿੰਦਗੀ ਚ ਹਵਾ ਕੌਣ ਭਰਦਾ?
1: ਵੈਰੀ ਨਾਈਸ।
0: ਕਰੋੜਾਂ ਧਰਤੀਆਂ ਕੌਣ ਉਡਾਈ ਫਿਰਦਾ? ਟੱਕਰ ਹੁੰਦੀ ਨਹੀਂ, ਵਾਗਾਂ ਕੌਣ ਫੜਦਾ?
1: ਬਹੁਤ
0: ਕਰੋੜਾਂ ਧਰਤੀਆਂ ਕੌਣ ਉਡਾਈ ਫਿਰਦਾ? ਟੱਕਰ ਹੁੰਦੀ ਨਹੀਂ, ਵਾਗਾ ਕੌਣ ਫੜਦਾ? ਕਿਵੇਂ ਹਵਾ ਚ ਸਮੁੰਦਰ ਸਮੋ ਜਾਂਦਾ ਤੇ ਵਰਖਾ ਪਹਾੜੀ ਥੋਰਾਂ ਤੇ ਕੌਣ ਕਰਦਾ? ਜਿਸ ਮੁਸਵਰ ਨੇ ਸੋਹਣਾ ਸੰਸਾਰ ਰਚਿਆ, ਓਏ ਉਸ ਰੱਬ ਨੂੰ ਵੇਖਣ ਨੂੰ ਦਿਲ ਕਰਦਾ, ਉਸ ਰੱਬ ਨੂੰ ਵੇਖਣ ਨੂੰ ਦਿਲ। ਲਓ ਜੀ, ਇੱਕ ਤੁਹਾਡੇ ਮਨ ਪਸੰਦ ਦਾ ਲਵਲੀ ਗਾਣਾ, ਪਿਆਰ ਵਾਲਾ।
1: ਹਾਂਜੀ
0: ਕਿਸ਼ਨ ਚੰਦ ਜੀ, ਕੁੜੀ ਨਹੀਂ ਖੰਡ ਦੀ ਪੁੜੀ ਸੀ ਭਾਗੋ, ਉਹਨੇ ਸਾਰੇ ਪਿੰਡ ਦੇ ਭਾਗ ਚੁਕਾਏ। ਇਹੋ ਜਿਹੇ ਜੀਵ ਹੀ ਹੁੰਦੇ ਨੇ ਪਿੰਡਾਂ ਵਿੱਚ।
1: ਬਿਲਕੁਲ,
0: ਕੁੜੀ ਨਹੀਂ ਖੰਡ ਦੀ ਪੁੜੀ ਸੀ ਭਾਗੋ, ਉਹਨੇ ਸਾਰੇ ਪਿੰਡ ਦੇ ਭਾਗ ਜਗਾਏ। ਭਾਈ ਗਲੀਆਂ ਵਿੱਚ ਟ੍ਰੈਫਿਕ ਵੱਧ ਜਾਏ ਜਦ ਉਹ ਛੱਤ ਤੇ ਵਾਲ ਸੁਕਾਏ। ਕੱਦ ਸਰੂ ਦਾ ਬਲੌਰੀ ਅੱਖਾਂ ਹਰ ਦਿਲ ਨੂੰ ਤੜਕਾਉਂਦੀ ਜਾਏ, ਤੇ ਪਿੱਪਲ ਥੱਲੇ ਵੀ ਤੀਆਂ ਲੱਗ ਜਾਣ ਜਦ ਉਹ ਅੰਬਰੀ ਪੀਂਗ ਚੜਾਏ। ਤੇ ਪੀਂਗ ਉੱਤੋਂ ਭਾਗੋ ਡਿੱਗ ਪਈ, ਸਾਰੇ ਪਿੰਡ ਨੇ ਕੀਰਨੇ ਪਾਏ। ਪੀਂਗ ਉੱਤੋਂ ਭਾਗੋ ਡਿੱਗ ਪਈ, ਸਾਰੇ ਪਿੰਡ ਨੇ ਕੀਰਨੇ ਪਾਏ।
1: ਕਮਾਲ ਕਰਤਾ ਬਾਜਾ ਸਾਹਿਬ,
0: ਮਿਹਰਬਾਨੀ ਮਿਹਰਬਾਨੀ ਕਿਸ਼ਨ ਚੰਦ ਜੀ, ਥੈਂਕ ਯੂ ਵੈਰੀ ਮਚ। ਹੈਵ ਏ ਨਾਈਸ ਟਾਈਮ, ਬਹੁਤ ਰੌਣਕਾਂ ਲਾਉਣ ਵਾਸਤੇ ਮਿਹਰਬਾਨੀ।
1: ਥੈਂਕ ਯੂ ਸਰ।

0: ਵੈਲਕਮ ਵੈਲਕਮ। ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ ਜਿਹੜੇ ਹਰ ਵਾਰੀ ਆਣ ਕੇ ਰੌਣਕਾਂ ਲਾਉਂਦੇ ਨੇ। ਤੇ ਅੱਗੇ ਅਸੀਂ ਜਾਣਦੇ ਹਾਂ ਜੀ ਆਸਿਫ ਆਲਵੀ ਸਾਹਿਬ ਹੁਣਾਂ ਨੂੰ ਇੱਕ ਵਾਰੀ ਫੇਰ ਕਾਲ ਕਰ ਲਈਏ ਸ਼ਾਇਦ। ਹਾਂ ਚਲੇ ਗਈ ਆ ਕਾਲ। ਵਾਹ ਭਾਈ ਰਿੰਗ ਹੋ ਰਹੀ ਹੈ। ਪਹਿਲਾਂ ਇਨ੍ਹਾਂ ਦੀ ਕਾਲ ਆਈ ਸੀ ਮੈਂ ਪਿਕਅਪ ਨਹੀਂ ਕਰ ਸਕਿਆ ਤੇ ਇਹ ਹੋ ਸਕਦਾ ਇਹ ਬਿਜੀ ਹੋ ਗਏ ਹੁਣ ਹੁਣ। ਹਾਂਜੀ
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ ਆਸਫ ਆਲਵੀ ਸਾਹਿਬ ਕੀ ਹਾਲ ਚਾਲ ਨੇ
1: ਜੀ? ਅੱਲਾ ਦਾ ਸ਼ੁਕਰ।
0: ਵਾਹ ਜੀ ਵਾਹ ਭਾਈ ਸਾਡੀਆਂ ਸ਼ੋਭੇ ਸ਼ਾਵਾਂ ਅੱਲਾ ਮੀਆਂ ਦਾ ਹਮੇਸ਼ਾ ਹੀ ਤੁਹਾਡੇ ਉੱਤੇ ਮੇਹਰ ਭਰਿਆ ਹੱਥ ਰਵੇ।
1: ਆਮੀਨ ਆਮੀਨ।
0: ਤੇ ਸੁਖ ਸਾਂਦ ਹੈ। ਮੈਂ ਨਾ ਤੁਹਾਨੂੰ ਇੱਕ ਸਟੇਜ ਦਾ ਸਟੇਜ ਸ਼ੋ ਵੀ ਹੁੰਦਾ ਨਾ ਮੇਰਾ ਖਿਆਲ ਹੈ ਉਹਦਾ ਨਹੀਂ ਹੁਸ਼ਿਆਰੀਆਂ ਨਹੀਂ ਮੈਨੂੰ ਉਹਦੇ ਨਾਂ ਦਾ ਨਹੀਂ ਪਤਾ ਉਹਦੇ ਚ ਇੱਕ ਤੁਹਾਡੀ ਕਵਿਤਾ ਸੁਣੀ ਹੈ ਤੁਸੀਂ ਲਾਈਵ ਸੀ ਉੱਥੇ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ ਤੇ
1: ਹਾਂਜੀ ਤਕਰੀਬਨ ਸਾਰੇ ਚੈਨਲ ਦੇ ਉੱਤੇ ਹੀ ਆਇਆ ਮੈਂ।
0: ਵੰਡਰਫੁਲ ਯੂ ਆਰ ਵੰਡਰਫੁਲ ਰਾਈਟਰ। ਤੇ ਹੋਰ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ
1: ਜੀ? ਸੋਹਣੇ ਪਾਕਿਸਤਾਨ ਸਾਡੇ ਦਿਲਾਂ ਚ ਵੱਸਦਾ ਜਨਾਬ ਬਿਲਕੁਲ ਠੀਕ ਠਾਕ। ਸਰਦੀਆਂ ਜਿਹੜੀਆਂ ਨੇ ਉਹ ਜਰਾ ਥੋੜਾ ਜਿਹਾ ਗੁੱਛ ਮੁੱਛ ਕੀਤਾ ਬਾਕੀ ਠੀਕ।
0: ਆਪਣਾ ਆਲਵੀ ਸਾਹਿਬ ਸਾਡੇ ਨਾ ਕਾਫੀ ਠੰਡ ਪੈ ਰਹੀ ਸੀ ਕੱਲ ਤੇ ਅੱਜ ਧੁੱਪ ਲੱਗੀ ਜੇ ਬੜੀ ਸੋਹਣੀ।
1: ਹਾਂਜੀ ਹਾਂਜੀ ਅੱਜ ਇੱਥੇ ਵੀ ਬੜੀ ਸੋਹਣੀ ਧੁੱਪ।
0: ਮੈਂ ਕਿਹਾ ਅੱਜ ਜਿਹੜੀ ਧੁੱਪ ਲੱਗੀ ਸੀ ਨਾ ਆਲਵੀ ਸਾਹਿਬ ਉਹ ਸੀ ਜਿਸ ਤਰ੍ਹਾਂ ਕਿਸੇ ਖੂਬਸੂਰਤ ਮਟਿਆਰ ਦੇ ਕੋਕੇ ਦੀ ਲਿਸ਼ਕ ਵਰਗੀ ਧੁੱਪ ਲੱਗੀ ਸੀ ਉੱਥੇ।
1: ਬਾਈ ਕਿਆ ਬਾਤ ਹੈ ਬਾ ਕਿਆ ਬਾਤ ਕਿਆ ਤਸ਼ਬੀਹ ਹੈ ਜਨਾਬ।
0: ਉਹਦਾ ਲਿਸ਼ਕਾਰਾ ਨਹੀਂ ਵੱਜਦਾ ਹੁੰਦਾ ਕੋਕੇ ਦਾ ਉਦਾਂ ਦੀ ਲਿਸ਼ਕ ਸੀ। ਹਾਂਜੀ ਤੇ ਤੁਸੀਂ ਜਨਾਬ ਅੱਜ ਸਾਨੂੰ ਕੀ ਸੁਣਾਓਗੇ?
1: ਅੱਜ ਤੁਹਾਨੂੰ ਸੁਣਾ ਦਿੰਦੇ ਆ ਟਿਕ ਟਾਕਰ ਦੀ ਦੁਆ।
0: ਜੋ ਤੁਹਾਡਾ ਦਿਲ ਕਰਦਾ
1: ਟਿਕ ਟਾਕਰ ਦੀ ਦੁਆ। ਸੋਸ਼ਲ ਮੀਡੀਆ ਦਾ ਦੌਰ ਏ ਤੇ ਆਪਣਾ ਨਾ ਭਾਜੀ ਪਹਿਲਾਂ ਜਿਹੜੀਆਂ ਨਾ ਦੁਆਵਾਂ ਹੋਰ ਹੁੰਦੀਆਂ ਹਨ ਤੇ ਜਿਸ ਤਰ੍ਹਾਂ ਦਾ ਦੌਰ ਹੁੰਦਾ ਨਾ
0: ਉਦਾਂ ਦੀਆਂ ਦੁਆਵਾਂ ਹੋ ਗਈਆਂ। ਹਾਂਜੀ
1: ਉਹਦੀਆਂ ਦੁਆਵਾਂ ਹੁੰਦੀਆਂ ਨੇ
0: ਜੀ ਜੀ।
1: ਉਹ ਟਿਕ ਟਾਕਰ ਜਿਹੜਾ ਨਾ ਉਹ ਇੱਕ ਦੁਆ ਕਰਦਾ ਕਹਿੰਦਾ ਕਿ ਅੱਲਾ ਜੀ ਅੱਲਾ ਜੀ ਹੁਣ ਕਰਮ ਕਮਾ ਦੇ।
0: ਵਾਹ
1: ਅੱਲਾ ਜੀ ਹੁਣ ਕਰਮ ਕਮਾ ਦੇ ਫਾਲੋ ਲਾਈਕ ਤੇ ਸ਼ੇਅਰ ਵਧਾ ਦੇ।
0: ਵਾਹ ਜੀ ਵਾਹ ਫਾਲੋ ਲਾਈਕ ਤੇ ਸ਼ੇਅਰ ਵਧਾ ਦੇ।
1: ਹਾਂ ਅੱਲਾ ਜੀ ਹੁਣ ਕਰਮ ਕਮਾ ਦੇ ਫਾਲੋ ਲਾਈਕ ਤੇ ਸ਼ੇਅਰ ਵਧਾ ਦੇ ਫਾਰ ਯੂ ਤੇ ਵੀਡੀਓ ਜਾਵੇ ਟਿਕ ਟਾਕ ਤੋਂ ਇਨਕਮ ਆਵੇ।
0: ਵਾਹ
1: ਰੱਬਾ ਖਾਲੀ ਝੋਲੀ ਭਰ ਦੇ ਇੱਕ ਦੋ ਵੀਡੀਓ ਵਾਇਰਲ ਕਰ
0: ਦੇ ਇੱਕ ਦੋ ਵੀਡੀਓ ਵਾਇਰਲ ਕਰ ਦੇ। ਵਾਹ
1: ਤੇ ਕਹਿੰਦਾ ਕਿ ਸ਼ਾਮ ਸਵੇਰੇ ਕਰਾਂ ਦਵਾਵਾਂ ਮਿਲੀਅਨ ਵਿੱਚ ਵਿਊਜ਼ ਨਾ ਪਾਵਾਂ। ਸ਼ਾਮ ਸਵੇਰੇ ਕਰਾਂ ਦਵਾਵਾਂ ਮਿਲੀਅਨ ਵਿੱਚ ਵਿਊਜ਼ ਨਾ ਪਾਵਾਂ ਕਰਦੇ ਕਰਮ ਵਿਲਾਗਾਂ ਉੱਤੇ ਅਸੀਂ ਵੀ ਹੋਈਏ ਵਾਇਰਲ ਸੁੱਤੇ।
0: ਵਾਹ
1: ਤੇ ਤੂੰ ਜੇ ਚਾਹਵੇਂ ਡੁੱਬੇ ਤਰਦੇ ਇੱਕ ਦੋ ਵੀਡੀਓ ਵਾਇਰਲ ਕਰਦੇ।
0: ਵਾਹ
1: ਇੱਕ ਦੋ ਵੀਡੀਓ ਵਾਇਰਲ ਕਰਦੇ
0: ਕਿਆ ਬਾਤ ਹੈ।
1: ਤੇ ਕਹਿੰਦਾ ਕਿ ਰੱਬਾ ਆਈਫੋਨ ਤੇ ਹੋਵੇ ਰੱਬਾ ਆਈਫੋਨ ਤੇ ਹੋਵੇ ਦਿਲ ਨੂੰ ਜ਼ਰਾ ਸਕੂਨ ਤੇ ਹੋਵੇ।
0: ਵਾਹ ਵਾਹ
1: ਤੇ ਇੰਜ ਦੀ ਵੀਡੀਓ ਰੋਜ਼ ਬਣਾਵਾਂ ਜੰਗਲ ਦੇ ਵਿੱਚ ਅੱਗ ਮੈਂ ਲਾਵਾਂ
0: ਹਾਏ ਹਾਏ
1: ਤੇ ਭਾਵੇਂ ਰਿਸ਼ਤੇਦਾਰ ਨਹੀਂ ਜਰਦੇ ਇੱਕ ਦੋ ਵੀਡੀਓ ਵਾਇਰਲ ਕਰਦੇ।
0: ਵਾਹ
1: ਇੱਕ ਦੋ ਵੀਡੀਓ ਵਾਇਰਲ ਕਰ।
0: ਵਾਹ
1: ਤੇ ਕਹਿੰਦਾ ਕਿ ਫੇਸਬੁੱਕ ਸਟੋਰੀ ਲਾਵਾਂ ਮੈਂ ਜਿਹੜੀ ਵੀ ਰੀਲ ਚੜਾਵਾਂ ਫੇਸਬੁੱਕ ਸਟੋਰੀ ਲਾਵਾਂ ਮੈਂ ਜਿਹੜੀ ਵੀ ਰੀਲ ਚੜਾਵਾਂ ਮਿੰਟਾਂ ਦੇ ਵਿੱਚ ਹਿੱਟ ਹੋ ਜਾਵੇ ਹਰ ਬੰਦੇ ਤੇ ਫਿੱਟ ਹੋ ਜਾਵੇ।
0: ਵਾਹ
1: ਤੇ ਰੱਬਾ ਆਈ ਡੀ ਫੇਮ ਤੇ ਧਰ ਦੇ ਇੱਕ ਦੋ ਵੀਡੀਓ ਵਾਇਰਲ ਕਰ
0: ਇੱਕ ਦੋ ਵੀਡੀਓ ਵਾਇਰਲ ਕਰ ਦੇ। ਵਾਹ ਵਾਹ
1: ਤੇ ਕਹਿੰਦਾ ਯੂਟਿਊਬ ਤੇ ਧੁੰਮਾ ਮੱਚਣ ਨਿੱਕੇ ਵੱਡੇ ਵੇਖ ਕੇ ਨੱਚਣ ਤੇ ਕੁੜੀਆਂ ਮੁੰਡੇ ਕਰਨ ਡਰਾਮੇ ਬੱਚੇ ਬਾਬੇ ਮਾਜੇ ਗਾਨੇ ਤੇ ਰੱਬਾ ਸਾਰੇ ਰੌਲੇ ਜ਼ਰਦੇ ਇੱਕ ਦੋ ਵੀਡੀਓ ਵਾਇਰਲ
0: ਇੱਕ ਦੋ ਵੀਡੀਓ ਵਾਇਰਲ ਕਰਦੇ। ਵਾਹ ਵਾਹ
1: ਇੱਕ ਦੋ ਵੀਡੀਓ ਵਾਇਰਲ ਕਰਦੇ ਤੇ ਕਹਿੰਦਾ ਮੈਨੂੰ ਰੋਜ਼ ਰਿਪੋਰਟਾਂ ਵੱਜਣ ਉਹਨਾਂ ਦੇ ਮਸਲੇ ਵੀ ਹੁੰਦੇ ਨੇ ਨਾ ਜੀ
0: ਬਿਲਕੁਲ
1: ਕਹਿੰਦਾ ਕਿ ਮੈਨੂੰ ਰੋਜ਼ ਰਿਪੋਰਟਾਂ ਵੱਜਣ ਅੱਖੂ ਓਲੇ ਵੈਰੀ ਸੱਜਣ ਯਾਰ ਅਕਾਊਂਟ ਨੇ ਬੈਨ ਕਰਾਂਦੇ ਉੱਤੋਂ ਉਲਟ ਸਟੇਟਸ ਲਾਂਦੇ ਤੇ ਭੁੱਖੇ ਵੇਖ ਕੇ ਰੱਜੇ ਮਰਦੇ ਇੱਕ ਦੋ ਵੀਡੀਓ
0: ਵਾਇਰਲ ਕਰਦੇ। ਵਾਹ
1: ਤੇ ਬੰਦ ਦੇਖਣਾ ਜੀ ਕਿ ਕੋਈ ਨਾ ਹੋਵੇ ਪੈਂਡਿੰਗ ਵੀਡੀਓ ਕੋਈ ਨਾ ਹੋਵੇ ਪੈਂਡਿੰਗ ਵੀਡੀਓ ਸਾਰੇ ਹੀ ਹੋਣ ਟ੍ਰੈਂਡਿੰਗ ਵੀਡੀਓ ਤੇ ਮੋਨੋਟਾਈਜ਼ ਤੋਂ ਕਰਦੇ ਰੱਬਾ ਰਾਜ਼ੀ ਹੋਵਣ ਅੰਮਾ ਅੱਬਾ ਔਰ ਮੈਨੂੰ ਵੀ ਕੁਝ ਮੰਨਣ ਘਰ ਦੇ ਇੱਕ ਦੋ ਵੀਡੀਓ ਵਾਇਰਲ ਕਰਦੇ ਇੱਕ ਦੋ ਵੀਡੀਓ ਵਾਇਰਲ ਕਰਦੇ ਤੇ ਕਹਿੰਦਾ ਕੰਮ ਕੋਈ ਵੀ ਹੋਰ ਨੀ ਮੈਨੂੰ ਦੱਸਾਂ ਕੀ ਮਜਬੂਰੀ ਤੈਨੂੰ ਕੰਮ ਕੋਈ ਵੀ ਹੋਰ ਨੀ ਮੈਨੂੰ ਦੱਸਾਂ ਕੀ ਮਜਬੂਰੀ ਤੈਨੂੰ ਘਰ ਚੋਂ ਭੁੱਖ ਮਕਾਣਾ ਚਾਹਨਾ ਦੇਸ਼ ਦਾ ਕਰਜ਼ਾ ਲਾਣਾ
0: ਚਾਹੁੰਦਾ
1: ਤੇ ਆਸਫ ਨੂੰ ਸਰਖਾਬੀ ਭਰਦੇ ਇੱਕ ਦੋ ਵੀਡੀਓ ਵਾਇਰਲ ਕਰਦੇ ਇੱਕ ਦੋ ਵੀਡੀਓ
0: ਵਾਇਰਲ ਆਸਫ ਜੀ ਤੁਹਾਡੀਆਂ ਸਾਰੀਆਂ ਪੋਇਮਾਂ ਖਾਸ ਕਰਕੇ ਹਾਸ ਰਸ ਦੀਆਂ ਪੋਇਮਾਂ ਵੰਡਰਫੁਲ ਹੁੰਦੀਆਂ ਨੇ ਸਾਰੀਆਂ
1: ਹਾਂਜੀ ਮਿਹਰਬਾਨੀ
0: ਤੇ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਥੋੜਾ ਜਿਹਾ ਵੱਡਾ ਸ਼ੇਰ ਹੈ ਉਹ ਕਰਾਂਗਾ ਤੁਹਾਡੇ ਵਰਗੇ ਪਿਆਰੇ ਸੱਜਣਾ ਦੇ ਨਾਲ
1: ਬਿਸਮਿਲ੍ਲਾ
0: ਕੇ ਵੰਡ ਕੀ ਹੋਈ ਯਾਰ ਵੰਡੇ ਗਏ ਤੇ ਵੈਣ ਪਏ ਦੋਵੇਂ ਪਾਸੇ
1: ਹਾਏ ਹਾਏ ਹਾਏ ਹਾਏ
0: ਵੰਡ ਕੀ ਹੋਈ ਯਾਰ ਵੰਡੇ ਗਏ
1: ਵੰਡੇ ਗਏ ਦੋਵਾਂ ਪਾਸੇ
0: ਵੈਣ ਪਏ ਦੋਵੇਂ ਪਾਸੇ
1: ਦੋਵੇਂ ਪਾਸੇ
0: ਯਾਦਾਂ ਹੋ ਕੇ ਹਾਵੇ ਛੱਡ ਗਏ ਤੇ ਨਾਲ ਹੀ ਲੈ ਗਏ ਹਾਸੇ ਭਾਈਚਾਰਾ ਗਾਇਬ ਮਿੰਟ ਵਿਚ ਜਿਵੇਂ ਪਾਣੀ ਡਿੱਗਣ ਪਤਾਸੇ
1: ਵਾਹ ਬਹੁਤ ਅੱਛਾ ਵਾਹ ਵਾਹ ਵਾਹ
0: ਸੱਜਣਾ ਬਾਦ ਜੇ ਮੇਲੇ ਸਖਣੇ ਭਾਵੇਂ ਢੋਲ ਵੱਜਣ ਦੋਵੇਂ ਪਾਸੇ ਸੱਜਣਾ ਬਾਦ ਜੇ ਮੇਲੇ ਸਖਣੇ ਭਾਵੇਂ ਢੋਲ ਵੱਜਣ ਦੋਵੇਂ ਪਾਸੇ
1: ਦੋਵੇਂ ਪਾਸੇ
0: ਕਰੀਮ ਦੇਨਾ ਕਰੀਮ ਦੀਨਾ ਤੇਰਾ ਬੁਗਦਰ ਮੈਨੂੰ ਅੱਜ ਵੀ ਜੇਤੂ ਜਾਪੇ ਕਰੀਮ ਮੇਲਿਆਂ ਦੇ ਵਿਚ ਬੁਗਦਰ ਫੇਰਦੇ ਹੁੰਦੇ ਹਨ ਪਹਿਲਾਂ
1: ਸੰਤਾਨ
0: ਕਰੀਮ ਦੀਨਾ ਤੇਰਾ ਬੁਗਦਰ ਮੈਨੂੰ ਅੱਜ ਵੀ ਜੇਤੂ ਜਾਪੇ ਬੇ ਸਮਝ ਹਾਕਮੋ ਬਾਰਡਰ ਖੋਲੋ ਤਾਰਾਂ ਸੁੱਟੋ ਇੱਕ ਪਾਸੇ ਬੇ ਸਮਝ ਹਾਕਮੋ ਬਾਰਡਰ ਖੋਲੋ ਤਾਰਾਂ ਸੁੱਟੋ ਇੱਕ ਪਾਸੇ ਓਏ ਹਥਿਆਰ ਛੱਡ ਵਪਾਰ ਵਧਾਈਏ ਬਰਕਤ ਪਵੇ ਵਿਚ ਕਾਸੇ
1: ਬਰਕਤ ਪਵੇ ਵਿਚ ਕਾਟੇ ਬਾਈ ਕਿਆ ਬਾਤ ਹੈ
0: ਹਥਿਆਰ ਛੱਡ ਵਪਾਰ ਵਧਾਈਏ ਬਰਕਤ ਪਵੇ ਵਿਚ ਕਾਟੇ ਓ ਸੁੱਚਾ ਸਿਆ ਮੇਲੇ ਸਾਂਝੇ ਲੱਗਣ ਮੈਚ ਪੈਣ ਦੋਵੇਂ ਪਾਸੇ ਓਏ ਸਾਡੇ ਮੇਲੇ ਸਾਂਝੇ ਲੱਗਣ ਮੈਚ ਪੈਣ ਦੋਵੇਂ
1: ਪਾਸੇ
0: ਮਿਹਰਬਾਨੀ ਜਿਉਂਦੇ ਵਸਦੇ ਰਹੋ ਹਾਂਜੀ ਤੇ ਸਾਡੇ
1: ਮਿਹਰਬਾਨੀ ਜਨਾਬ
0: ਬਹੁਤ ਬਹੁਤ ਧੰਨਵਾਦ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਹਾਂਜੀ ਥੈਂਕ ਯੂ ਵੈਰੀ ਮਚ ਖੁਦਾ ਹਾਫਿਜ਼
1: ਬਹੁਤ ਮਿਹਰਬਾਨੀ
0: ਇਹ ਸਨ ਜੀ ਪਾਕਿਸਤਾਨ ਤੋਂ ਸਾਡੇ ਸੱਜਣ ਮਿੱਤਰ ਆਲਵੀ ਸਾਹਿਬ ਜੀ ਹੁਣੀ ਤੇ ਹੁਣ ਅਸੀਂ ਜਾਣੇ ਆ ਜੀ ਇਹ ਮਿਸ ਕਾਲ 66 ਨੰਬਰ ਦੀ ਤੇ ਇਹ ਹੈ 20 ਦੀ ਇਹ ਨੰਬਰ ਕਿਹਦਾ ਜੀ ਮਾੜਾ ਜਿਹਾ ਮੈਂ ਸੰਧੂ ਸਾਹਿਬ ਆ ਰਿਹਾ ਤੁਹਾਡੇ ਵੱਲ ਇਹ ਐਡ ਹੋਣ ਵਾਲਾ ਕੋਈ ਨੰਬਰ ਰਜਵਿੰਦਰ ਕੌਰ ਰਜਵੰਤ ਕੌਰ ਲਓ ਜੀ ਬੀਬੀ ਰਜਵੰਤ ਕੌਰ ਹੋਣੀ ਕੌਣ ਨੇ ਇਹਨਾਂ ਨਾਲ ਰਜਵੰਤ ਇਹਨਾਂ ਦੀ ਕਾਲ ਕਾਫੀ ਪਹਿਲਾਂ ਆਈ ਤੇ ਮੈਂ ਇਹਨਾਂ ਦਾ ਟੈਲੀਫੋਨ ਪਿਕਅਪ ਨਹੀਂ ਕਰ ਸਕਿਆ ਤੇ ਕੋਈ ਐਨੀ ਹੋ ਇਹਨਾਂ ਨੂੰ ਇੱਕ ਵਾਰੀ ਫੇਰ ਬਾਅਦ ਚ ਟਰਾਈ ਕਰ ਲਾਂਗੇ ਤੇ ਹਾਂਜੀ ਹਾਂਜੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ
2: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ
0: ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬੀਬੀ ਰਾਣੀ ਤੁਸੀਂ ਕਿੱਥੋਂ ਬੋਲ ਰਹੇ ਹੋ
2: ਮੈਂ ਪਠਾਨਕੋਟ ਤੋਂ ਬੋਲ ਰਹੀ ਹਾਂ ਜੀ ਡਾਕਟਰ ਸੁਵਿੰਦਰ ਸਿੰਘ ਬਾਠ ਦੀ ਮਦਰ
0: ਵਾਹ ਜੀ ਵਾਹ ਵਾਹ ਜੀ ਵਾਹ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਡਾ ਜਿਹੜਾ ਬੇਟਾ ਤੇ ਤੁਹਾਡੀ ਨੂੰ ਜਿਨ੍ਹਾਂ ਨੂੰ ਮੈਂ ਮਿਲਿਆ ਬੜੇ ਹੋਣਹਾਰ ਨੇ ਦੋਵੇਂ ਬਹੁਤ ਪਿਆਰੇ ਬੱਚੇ ਨੇ ਤੇ ਜਿਹੜੇ ਤੁਹਾਡੀ ਦੇਖ ਰੇਖ ਥੱਲੇ ਇੰਨਾ ਪਿਆਰ ਇੰਨੇ ਜਿੱਦਾਂ ਬੜੇ ਓਬੀਡੀਐਂਟ ਤੇ ਇੰਟੈਲੀਜੈਂਟ ਬੱਚੇ ਨੇ ਤੁਹਾਡੇ ਬਹੁਤ ਤੇ ਮੈਡਮ ਜੀ ਤੁਸੀਂ ਅੱਜ ਸਾਨੂੰ ਕੁਛ ਆਪਣੀ ਪੋਇਮ ਵਗੈਰਾ ਉਹਨਾਂ ਨੇ ਦੱਸਿਆ ਸੀ ਕਿ ਤੁਸੀਂ ਵੀ ਲਿਖਦੇ ਹੋ
2: ਹਾਂਜੀ ਹਾਂਜੀ ਜਰਾ ਨੂੰ ਵਧੀਆ ਜੀ।
0: ਅੱਛਾ ਅੱਛਾ ਤੇ ਆਓ ਆਓ ਫਿਰ ਸੁਣਾਓ ਸਾਨੂੰ ਤੁਸੀਂ ਕੋਈ ਆਪਣੀ ਪੋਇਮ।
2: ਠੀਕ ਹੈ ਸਰ, ਠੀਕ ਹੈ ਜੀ। ਹੋਰ ਤੁਹਾਡਾ ਕੀ ਹਾਲ ਚਾਲ ਜੀ?
0: ਜੀ ਮੈਂ ਬਿਲਕੁਲ ਠੀਕ ਠਾਕ। ਪਤਾ ਨੀ ਤੁਸੀਂ ਰੇਡੀਓ ਸੁਣ ਰਹੇ ਹੋ ਜਾਂ ਨਹੀਂ, ਰੌਣਕਾਂ ਲੱਗੀਆਂ।
2: ਮੈਂ ਮੈਨੂੰ ਜਿਹੜਾ ਇੱਕ ਐਪੀਸੋਡ ਦਿੱਤਾ ਸੀ ਬੱਚਿਆਂ ਨੇ,
0: ਹਾਂਜੀ,
2: ਉਹ ਮੈਂ ਸੁਣਿਆ ਸੀ ਪਰ ਪੂਰਾ ਨਹੀਂ ਹੋ ਪਾਇਆ।
0: ਕੋਈ ਗੱਲ ਨਹੀਂ, ਅੱਜ ਮੈਂ ਨਾ ਤੁਹਾਨੂੰ ਭੇਜ ਦਿਆਂਗਾ ਐਪ ਤੇ ਤੁਸੀਂ ਡਾਇਰੈਕਟ ਸੁਣ ਸਕਦੇ ਹੋ। ਅੱਜ ਫੇਰ ਓਦਾਂ ਹੀ ਰੌਣਕਾਂ ਲੱਗੀਆਂ ਨੇ, ਮਤਲਬ ਦੇਸ਼ਾਂ ਵਿਦੇਸ਼ਾਂ ਚੋਂ ਕਾਲਾਂ ਆ ਰਹੀਆਂ ਨੇ। ਬਹੁਤ ਸੋਹਣਾ ਖੂਬਸੂਰਤ ਲੋਕ ਕਲਾਮ ਸੁਣਾ ਰਹੇ ਨੇ, ਆਪਣੀਆਂ ਕਵਿਤਾਵਾਂ ਸ਼ਾਇਰੀ। ਤੇ ਮੈਡਮ ਜੀ ਤੁਸੀਂ ਵੀ ਸੁਣਾਓ, ਕੀ ਸੁਣਾਉਣਾ ਚਾਹੋਗੇ ਸਾਨੂੰ?
2: ਠੀਕ ਹੈ ਸਰ, ਠੀਕ ਹੈ ਜੀ। ਸਰ ਮੇਰੀ ਅੱਜ ਦੀ ਜਿਹੜੀ ਕਵਿਤਾ ਹੈ ਨਾ
0: ਜੀ,
2: ਉਹ ਕਲਯੁਗ ਦੇ ਉੱਤੇ।
0: ਬਸ ਆਉਣ ਦਿਓ ਜੀ, ਹੈ ਵੀ ਕਲਯੁਗ ਹੀ ਹੈ, ਸੱਚ ਬੋਲ ਰਹੇ ਹੋ।
2: ਤਾਂ ਹੀ ਕਿਹਾ ਮੈਂ ਕਿ ਕਲਯੁਗ ਨੂੰ ਹੀ ਥੋੜਾ ਆਧਾਰ ਬਣਾ ਕੇ ਲਿਖੀ ਹੋਈ ਹੈ ਉਹ। ਫਰਮਾਇਆ ਸਰ ਕਿ ਆਪਣੇ ਮਨ ਦੇ ਬਗੀਚੇ ਅੰਦਰ,
0: ਵਾਹ,
2: ਆਪਣੇ
0: ਮਨ
2: ਦੇ ਬਗੀਚੇ ਅੰਦਰ
0: ਜੀ
2: ਮੈਂ ਇੱਕ ਬੂਟਾ ਲਾਇਆ,
0: ਵਾਹ,
2: ਆਪਣੇ ਮਨ ਦੇ ਬਗੀਚੇ ਅੰਦਰ
0: ਮੈਂ
2: ਇੱਕ ਬੂਟਾ ਲਾਇਆ,
0: ਵਾਹ,
2: ਚੱਪਾਕੂ,
0: ਹਾਂਜੀ,
2: ਚੱਪਾਕੂ ਨਿੱਕੂ ਜਿਹਾ, ਚੱਪਾਕੂ ਨਿੱਕੂ ਜਿਹਾ ਕੱਦ ਸੀ ਉਸਦਾ,
0: ਵਾਹ,
2: ਪਾਣੀ ਦਿੱਤਾ ਉਸ ਨੂੰ ਮੈਂ ਵਾਂਗ ਫੁਹਾਰੇ,
0: ਵਾਹ,
2: ਪਾਣੀ ਦਿੱਤਾ ਉਸ ਨੂੰ ਮੈਂ ਵਾਂਗ ਫੁਹਾਰੇ,
0: ਹਾਂਜੀ,
2: ਚੰਗੀ ਨਾਲ ਖੁਰਾਕ ਵੀ ਦਿੱਤੀ, ਚੰਗੀ ਨਾਲ ਖੁਰਾਕ ਵੀ ਦਿੱਤੀ,
0: ਹਾਂਜੀ,
2: ਜਦੋਂ ਵਧਣ ਲਗਾ
0: ਜੀ,
2: ਜਦੋਂ ਵਧਣ ਲਗਾ ਖੁਸ਼ੀ ਬਾਹਲੀ ਸੀ ਮੈਨੂੰ ਹੋਈ,
0: ਵਾਹ,
2: ਚੱਪੇ ਨਾਲ ਚੱਪਾ ਜਾ ਮਿਲਿਆ ਪੂਰਾ ਗਿੱਠੋ ਬਣਿਆ,
0: ਚੱਪੇ ਨਾਲ ਚੱਪਾ ਜਦੋਂ ਮਿਲਿਆ
2: ਪੂਰਾ ਗਿੱਠੋ ਬਣਿਆ
0: ਜੀ,
2: ਹੋਇਆ ਗਿੱਠ ਗਿੱਠ ਕਰਕੇ ਉਹ ਵੱਡਾ ਮੇਰੇ ਮੋਢਿਆਂ ਨਾਲ ਆ ਰਲਿਆ,
0: ਵਾਹ,
2: ਹੋਇਆ ਗਿੱਠ ਗਿੱਠ ਕਰਕੇ ਉਹ ਵੱਡਾ ਮੇਰੇ ਮੋਢਿਆਂ ਨਾਲ ਆ ਰਲਿਆ, ਮੈਨੂੰ ਕਹਿੰਦਾ ਮੇਰੇ ਮਾਲੀ, ਮੈਨੂੰ ਕਹਿੰਦਾ ਮੇਰੇ ਮਾਲੀ ਤੇਰਾ ਹਾਣੀ ਮੈਂ ਬਣਿਆ, ਇੱਕ ਦਿਨ ਬੂਟੇ ਦੀ ਸਿਖਰ ਤੇ, ਇੱਕ ਦਿਨ ਬੂਟੇ ਦੀ ਸਿਖਰ ਤੇ
0: ਜੀ
2: ਤੱਕ ਕੇ ਮੈਂ ਡਾਢੀ ਖੁਸ਼ੀ ਮਨਾਈ,
0: ਵਾਹ,
2: ਨਿੱਕੀ ਜਿਹੀ ਡੋਡੀ ਝਾਕੇ
0: ਜੀ,
2: ਨਿੱਕੀ ਜਿਹੀ ਡੋਡੀ ਝਾਕੇ
0: ਜੀ
2: ਕਰੇ ਜਿਵੇਂ ਅਰਜੋਈ, ਉਹ ਵੀ ਖੁਸ਼ ਤੇ ਮੈਂ ਵੀ ਖੁਸ਼,
0: ਹਾਂਜੀ,
2: ਚੁੰਮ ਕੇ ਉਸ ਡੋਡੀ ਨੂੰ ਮੈਂ ਘੁੱਟ ਸੀਨੇ ਨਾਲ ਲਾਇਆ, ਇੱਕ ਦਿਨ ਮੈਨੂੰ ਕੱਲੀ ਵੇਖ ਕੇ ਡੋਡੀ ਪੈ ਗਈ ਮੇਰੇ ਨਾਲ ਗੱਲੀ,
0: ਵਾਹ,
2: ਇੱਕ ਦਿਨ ਮੈਨੂੰ ਕੱਲੀ ਵੇਖ ਕੇ ਡੋਡੀ ਪੈ ਗਈ ਮੇਰੇ ਨਾਲ ਗੱਲੀ, ਹੱਸ ਕੇ ਕਹਿੰਦੀ ਵੇਖੀ ਖਿੜ ਕੇ ਵੰਡੂ ਮੈਂ ਖੁਸ਼ਬੋਈ,
0: ਵਾਹ,
2: ਹੱਸ ਕੇ ਕਹਿੰਦੀ ਵੇਖੀ ਖਿੜ ਕੇ ਵੰਡੂ ਮੈਂ ਖੁਸ਼ਬੋਈ
0: ਜੀ,
2: ਸਭ ਚ ਵੰਡਦਿਆਂ ਖੁਸ਼ਬੋਈ ਭੇਦ ਨਾ ਕੋਈ ਪਾਉ
0: ਜੀ,
2: ਬਣੂ ਫੁੱਲ ਮੈਂ ਪਿਆਰਾ ਜਿਹਾ ਵੇਖੂ ਸਭ ਲੋਕਾਈ,
0: ਵਾਹ,
2: ਬਣੂ ਫੁੱਲ ਮੈਂ
0: ਪਿਆਰਾ ਜਿਹਾ
2: ਵੇਖੂ ਸਭ ਲੋਕਾਈ
0: ਜੀ,
2: ਨਿੱਕੀ ਜਾਨ ਤੇ ਵੱਡੇ ਸੁਪਨੇ,
0: ਨਿੱਕੀ ਜਾਨ ਤੇ ਵੱਡੇ ਸੁਪਨੇ, ਵਾਹ,
2: ਨਿੱਕੀ ਜਾਨ ਤੇ ਵੱਡੇ ਸੁਪਨੇ ਅੱਲੜੋ ਕੀ ਜਾਣੇ
0: ਜੀ,
2: ਕਿ ਉਹ ਆਇਆ ਇਸ ਜੱਗ ਚ ਪਰ ਆਇਆ ਵਿਚ ਕਲਯੁਗ ਦੇ
0: ਜੀ,
2: ਕਿ ਉਹ ਆਇਆ ਇਸ ਜੱਗ ਵਿਚ ਪਰ ਆਇਆ ਕਲਯੁਗ ਦੇ, ਇਸ ਸਮੇਂ ਚ ਪਿਆਰ ਦੀ ਕੋਈ ਕਦਰ ਨਾ ਕਰਦਾ, ਇਸ ਸਮੇਂ ਚ ਪਿਆਰ ਦੀ ਕੋਈ ਕਦਰ ਨਾ ਕਰਦਾ, ਹਰ ਥਾਂ ਨਫ਼ਰਤ ਜਾਲ ਵਿਛਾਇਆ, ਤੇ ਫੇਰ ਇੱਕ ਦਿਨ ਉਸ ਦਾ ਖਾਬ ਜਾ ਟੁੱਟਾ, ਤੇ ਫੇਰ ਇੱਕ ਦਿਨ ਉਸ ਦਾ ਖਾਬ ਜਾ ਟੁੱਟਾ ਜਦ ਜੁਮੇ ਸ਼ਾਹ ਆਇਆ
0: ਅੱਛਾ
2: ਪੱਤਾ ਪੱਤਾ ਹੋ ਕੇ ਡਿੱਗਿਆ
0: ਜੀ
2: ਅੱਖੀ ਹੜ ਹੰਝੂਆਂ ਦਾ ਆਇਆ ਪੱਤਾ ਪੱਤਾ ਹੋ ਕੇ ਡਿੱਗਿਆ ਅੱਖੀ ਹੜ ਹੰਝੂਆਂ ਦਾ ਆਇਆ
0: ਵਾਹ
2: ਤੇ ਤੱਕ ਕੇ ਹੋਣੀ ਨੂੰ ਜੱਗ ਨੇ ਵੀ ਸੀ ਡਾਢਾ ਹਾਸਾ ਪਾਇਆ ਤੱਕ ਕੇ ਹੋਣੀ ਨੂੰ ਜੱਗ ਨੇ ਵੀ ਸੀ
0: ਡਾਢਾ ਹਾਸਾ ਪਾਇਆ ਜੀ
2: ਨਿੰਮੋ ਝਾਣਾ ਸੋਚੀ ਡੁੱਬਿਆ ਨਿੰਮੋ ਝਾਣਾ ਸੋਚੀ ਡੁੱਬਿਆ ਕਹਿੰਦਾ ਵਿੱਚ ਉਦਾਸੀ ਕੀ ਮੈਂ ਵੰਡਾ ਜੱਗ ਨੂੰ ਖੁਸ਼ਬੋਈ ਕੀ ਮੈਂ ਵੰਡਾ ਜੱਗ ਨੂੰ ਖੁਸ਼ਬੋਈ ਪੈਰਾਂ ਹੇਠਾਂ ਦੇ ਲੋਕਾਂ ਨੇ ਮੇਰਾ ਅੰਗ ਅੰਗ ਤੜਪਾਇਆ ਪੈਰਾਂ ਹੇਠਾਂ ਦੇ ਲੋਕਾਂ ਨੇ ਮੇਰਾ ਅੰਗ ਅੰਗ ਤੜਪਾਇਆ ਸੱਚੀ ਕਲਯੁਗ ਆਇਆ ਹੁਣ ਤਾਂ ਸੱਚੀ ਕਲਯੁਗ
0: ਵਾਕਿਆ ਹੀ
2: ਸੱਚੀ ਕਲਯੁਗ ਆਇਆ
0: ਬਹੁਤ
2: ਹੁਣ ਤਾਂ ਸੱਚੀ ਕਲਯੁਗ ਆਇਆ
0: ਬਹੁਤ ਖੂਬ ਮੈਡਮ ਜੀ
2: ਬਹੁਤ
0: ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੇ ਮੈਂ ਤੁਹਾਡੇ ਨਾਲ ਕਲਯੁਗ ਵਾਲਾ ਹੀ ਇੱਕ ਸ਼ੇਰ ਤੁਹਾਡੇ ਨਾਂ ਕਰਾਂਗਾ
2: ਜੀ ਜੀ ਇਰਸ਼ਾਦ ਜੀ
0: ਕਿ ਕਾਜੀ ਕੂੜ ਕਮਾਮ ਦੇ ਤੇ ਪੰਡਿਤ ਬੋਲਣ ਝੂਠ
2: ਜੀ ਜੀ ਜੀ ਵਾਹ
0: ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ
2: ਵਾਹ
0: ਭਾਈ ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ ਲੀਡਰ ਦੋਸ਼ੀ ਕੌਮ ਦੇ ਤੇ ਪਾਰਲੀਮੈਂਟ ਚ ਭੂਤ
2: ਸਹੀ ਫਰਮਾਇਆ
0: ਲੀਡਰ ਦੋਸ਼ੀ ਕੌਮ ਦੇ ਪਾਰਲੀਮੈਂਟ ਚ ਭੂਤ ਬੇਈਮਾਨੀ ਨੂੰ ਕੁਰਸੀਆਂ ਇਮਾਨ ਦੇ ਸਿਰ ਵਿਚ ਜੂਤ
2: ਵਾਹ
0: ਮਜ਼ਦੂਰ ਰੋਟੀ ਨੂੰ ਤਰਸਦਾ ਹਰ ਚੋਰ ਦਾ ਸੂਤ
2: ਜੀ ਜੀ
0: ਓਏ ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਰਾਖੋ ਕਹਿੰਦੇ ਆ ਨੀ ਡਾਕਾ ਮਾਰਿਆ ਪੁਲਿਸ ਨੇ ਮਾਰਿਆ ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਤੇ ਮੌਲਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਛੂਤ ਮੌਲਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਛੂਤ ਝੂਠ ਕੋਲ ਮਹਿਲ ਮਾੜੀਆਂ ਸੱਚ ਦਾ ਆਵਾ ਊਤ
2: ਜੀ ਜੀ
0: ਸੱਚੇ ਸੱਚੇ ਝੂਰ ਦੇ ਹਰ ਠੱਗ ਦਾ ਸੂਤ ਸੱਚੇ ਸੱਚੇ ਝੂਰ ਦੇ ਹਰ ਠੱਗ ਦਾ ਸੂਤ ਮੈਡਮ ਜੀ ਹੈ ਹੀ ਬੇਈਮਾਨੀ ਆ ਦੌਰ ਹੀ ਬੇਈਮਾਨਾਂ ਦਾ ਸੱਚੇ ਜਿਹੜੇ ਲੋਕ ਨੇ ਉਹਨਾਂ ਦੀ ਕੋਈ ਇੱਜ਼ਤ ਕਿਤੇ ਵੀ ਨੀ ਈਵਨ ਉਹਨਾਂ ਦਾ ਆਲਾ ਦੁਆਲਾ ਜਿਹੜਾ ਬਹੁਤ ਸੱਚਾ ਸੱਚਾ ਉਹਦੀ ਤੇ ਉਹਦੇ ਘਰ ਦੇ ਬੱਚੇ ਇੱਜ਼ਤ ਨੀ ਕਰਦੇ ਅੱਗੋਂ ਮੈਂ ਇੱਕ DSP ਦੀ ਰਿਟਾਇਰਡ DSP ਦੀ ਜੋ ਕਾਫੀ ਇਮਾਨਦਾਰ DSP ਸੀ ਉਹਦੀ ਇੰਟਰਵਿਊ TV ਤੇ ਸੁਣ ਰਿਹਾ ਸੀ ਉਹਨੇ ਸਾਰੀ ਉਮਰ ਰਿਸ਼ਵਤ ਨਹੀਂ ਲਈ ਉਹਦਾ ਮੁੰਡਾ ਕਾਲਜ ਵਿਚ ਦਾਖਲ ਹੋਇਆ ਤੇ ਕਹਿੰਦਾ ਡੈਡੀ ਬੁਲੇਟ ਲੈਣਾ
2: ਜੀ ਜੀ
0: ਤੇ ਉਹ ਕਹਿੰਦਾ ਵਾ ਵੀ ਔਖਿਆ ਸੌਖਿਆ ਹੋ ਕੇ ਉਹਨੇ ਬੁਲੇਟ ਲੈ ਦਿੱਤਾ ਉਹਨੂੰ
2: ਅੱਛਾ
0: ਤੇ ਕੋਠੀ ਵੀ ਨਾਰਮਲ ਜੀ ਪਾਈ ਤੇ ਉਹ ਜੀ ਅਗਲੇ ਸਾਲ ਆਪਣੇ ਪਿਓ ਨੂੰ ਕਹਿੰਦਾ ਮੈਨੂੰ ਡੈਡੀ ਕਾਰ ਲੈ ਕੇ ਦੇ ਸਾਰੇ ਮੁੰਡੇ ਤੇ ਅਫਸਰਾਂ ਦੇ ਕਾਰਾਂ ਤੇ ਆਉਂਦੇ ਨੇ ਤੇ DSP ਕਹਿੰਦਾ ਪੁੱਤਰ ਅਸੀਂ ਆਪਣੇ ਘਰ ਦੇ ਹਿਸਾਬ ਨਾਲ ਚੱਲਣਾ ਵਾ ਕਾਰ ਅਸੀਂ ਫੋਰਡ ਨਹੀਂ ਕਰ ਤੂੰ ਨਹੀਂ ਫੋਰਡ ਰੋਜ਼ ਪੈਟਰੋਲ ਵੀ ਚਾਹੀਦਾ ਉਹਦੇ ਵਾਸਤੇ ਬੁਲੇਟ ਠੀਕ ਹੈ ਤੇਰੇ ਵਾਸਤੇ ਬੁਲੇਟ ਨਹੀਂ ਗੁਜ਼ਾਰਾ ਕਰ
2: ਠੀਕ ਹੈ ਜੀ
0: ਮੁੰਡਾ ਥੋੜਾ ਜਿਹਾ ਬੁਰਾ ਲੱਗਾ ਮੁੰਡੇ ਨੂੰ ਮੁੰਡਾ ਕਹਿੰਦਾ ਡੈਡੀ ਜੀ ਸਾਡਾ ਫੁੱਫੜ ਜਿਹੜਾ ਸਿਰਫ ਹੌਲਦਾਰ ਹੈ ਉਹਦੀਆਂ 3-4 ਸ਼ਹਿਰਾਂ ਚ ਕੋਠੀਆਂ ਨੇ 4-5 ਜੀਪਾਂ ਖਲੋਤੀਆਂ ਨੇ ਤੇ ਜਾਇਦਾਦ ਵੇਖੋ ਉਹਦੇ ਕੋਲ ਕਿੰਨੀ ਹੈ ਤੇ ਤੁਸੀਂ DSP ਜਾਂ ਪਤਾ ਨੀ SP ਰਿਟਾਇਰ ਹੋਏ ਹੋ ਤੁਸੀਂ ਜ਼ਿੰਦਗੀ ਚ ਕੀਤਾ ਹੀ ਕੀ ਹੈ ਆ ਜੇ ਸ਼ਰਾਫਤ ਦਾ ਰਿਵਾਰਡ ਪੁੱਤਰ ਕਹਿਣ ਡਿਆ ਪਿਓ ਨੂੰ ਡੈਡੀ ਜੀ ਤੁਸੀਂ ਕੀਤਾ ਹੀ ਕੀ ਹੈ ਸਾਰੀ ਜ਼ਿੰਦਗੀ ਚ ਆ ਜੇ ਇਮਾਨਦਾਰੀ ਦਾ ਤਗਮਾ
2: ਬਾਜਵਾ ਸਾਹਿਬ ਇਹ ਸਾਡੇ ਸੰਸਕਾਰ ਜਿਹੜੇ ਆ ਨਾ ਆਉਣ ਵਾਲੀਆਂ ਪੀੜ੍ਹੀਆਂ ਦੇ ਅੰਦਰੋਂ ਵੀ ਸਾਡੇ ਸੰਸਕਾਰ ਹੀ ਬੋਲਣਗੇ।
0: ਹੁਣ
2: ਇਹ ਸੰਸਕਾਰ ਅਸੀਂ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ, ਜਿਹੜੀ ਅਸੀਂ ਪਨੀਰੀ ਲਗਾ ਰਹੇ ਹਾਂ, ਆਪਣੀ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਕਿਹੜੇ ਰਸਤੇ ਤੇ ਚੱਲਦੀਆਂ ਨੇ, ਇਹ ਮਤਲਬ ਕਿ ਤੁਸੀਂ ਆਵਾ ਹੀ ਉੱਤਿਆ ਪਿਆ।
0: ਜੀ ਬਿਲਕੁਲ ਬਿਲਕੁਲ।
2: ਕੋਈ ਪਰਿਵਾਰ ਹੈ ਜਿਹੜੇ ਜਿਸ ਘਰ ਦੇ ਬੱਚੇ ਤੁਹਾਨੂੰ ਸੰਸਕਾਰੀ ਮਿਲ ਜਾਣਗੇ।
0: ਜੀ
2: ਦੇਖੋ ਇੱਕ ਗੱਲ ਹੁੰਦੀ ਹੈ ਕਿ ਇਨਸਾਨ, ਮੇਰੀ ਸੋਚ ਹੈ
0: ਜੀ
2: ਕਿ ਇਨਸਾਨ ਨੇ ਸਿਰਫ ਇੱਕ ਕਫਨ ਦੇ ਵਾਸਤੇ ਅਸੀਂ ਸਾਰੀ ਜ਼ਿੰਦਗੀ ਠੱਗੀਆਂ ਠੋਰੀਆਂ ਮਾਰਦੇ ਹਾਂ।
0: ਬਿਲਕੁਲ।
2: ਆਪਣਿਆਂ ਨੂੰ ਵੀ ਧੋਖੇ ਦਿੰਨੇ ਆ ਅਸੀਂ, ਆਪਣਿਆਂ ਦੇ ਹੱਕ ਵੀ ਖੋਨੇ ਆ, ਦੂਜਿਆਂ ਦੇ ਹੱਕ ਵੀ ਖੋਨੇ ਆ, ਪਰ ਉਹ ਕਫਨ ਜਿਹੜਾ ਖਰੀਦਣ ਵਾਸਤੇ ਅਸੀਂ ਇੰਨਾ ਕੁਛ ਕਰ ਜਾਂਦੇ ਹਾਂ ਜ਼ਿੰਦਗੀ ਦੇ ਵਿੱਚ, ਉਹ ਕਫਨ ਵੀ ਸਾਡੇ ਨਾਲ ਨਹੀਂ ਨਿਭਦਾ।
0: ਬਿਲਕੁਲ ਜੀ ਬਿਲਕੁਲ ਨਹੀਂ।
2: ਖਾਣੇ ਦੋ ਪ੍ਰਸ਼ਾਦੇ ਅਸੀਂ, ਦੋ ਸਵੇਰੇ ਖਾ ਲੇ, ਦੋ ਸ਼ਾਮ ਨੂੰ ਖਾ ਲੇ, ਪਰ ਉਹ ਸਾਡੀ ਆਪਣੀ ਖੁਆਇਸ਼ ਹੈ ਕਿ ਅਸੀਂ ਇੱਕ ਸਬਜ਼ੀ ਦੇ ਨਾਲ ਸਿਦਕ ਕਰਦੇ ਹਾਂ ਜਾਂ ਅਸੀਂ ਚਾਰ ਸਬਜ਼ੀਆਂ।
0: ਬਿਲਕੁਲ ਮੈਡਮ ਜੀ ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ। ਆ ਤੁਹਾਡੇ ਸਾਹਮਣੇ ਕੱਲ ਪਰਸੋਂ ਦੀਆਂ ਗੱਲਾਂ ਨੇ ਜਿਹੜੇ ਰਿਸ਼ਵਤ ਖੋਰ ਫੜੇ ਗਏ ਨੇ, ਜਿਸ ਤਰ੍ਹਾਂ ਭੁੱਲਰ ਸਾਹਿਬ ਹੋਣੀ ਮਿਲੀਅਨਾਂ ਦੀ 100, 200, 300 ਕਰੋੜ, ਪਤਾ ਨੀ 500 ਕਰੋੜ, ਇੰਨਾ ਪੈਸਾ ਤੇ ਇਹ ਵਰਤ ਵੀ ਨਹੀਂ ਸਕਦੇ। ਇਹ ਪਾਗਲ ਹੋ ਚੁੱਕੇ ਲੋਕ ਨੇ, ਦੇ ਸ਼ੁੱਡ ਬੀ ਬਿਹਾਇੰਡ ਬਾਰ।
2: ਸੋਖ ਦੀ ਘਾਟ ਹੈ ਜੀ ਸਾਡੇ ਅੰਦਰ, ਸੰਤੋਖ ਦੀ ਘਾਟ। ਮਤਲਬ ਸਾਨੂੰ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਨਾ, ਇਹ ਪੀਰਾਂ ਪੈਗੰਬਰਾਂ ਦੀ, ਸਾਧੂ ਸੰਤਾਂ ਦੀ,
0: ਹੁਣ ਤੇ ਚੋਰਾਂ ਦੀ, ਲਫੰਗਿਆਂ ਦੀ ਧਰਤੀ ਹੈ,
2: ਚੋਰਾਂ ਦੀ ਧਰਤੀ।
0: ਹੁਣ
2: ਨਸ਼ੇ ਨੇ ਐਸੇ ਮਤਲਬ ਪਸਾਰੇ ਕੀਤੇ ਹੋਏ ਨੇ ਸਾਰੇ ਪਾਸੇ ਕਿ ਮਤਲਬ ਜਵਾਨੀ ਰੁਲਦੀ ਜਾ ਰਹੀ ਹੈ।
0: ਨੰਬਰ 2 ਦੇ ਉੱਤੇ ਵੇਖੋ ਨਾ, ਜਦੋਂ ਭੁੱਖ ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਜਾਏ ਉਦੋਂ ਬੰਦਾ ਮੈਡ ਸ਼ਦਾਈ ਹੋ ਜਾਂਦਾ। ਇਹਨਾਂ ਲੋਕਾਂ ਨੂੰ ਸਵਾਦ ਵਿਚ ਨਹੀਂ ਰਹਿਣ ਦੇਣਾ ਚਾਹੀਦਾ, ਇੱਦਾਂ ਦੀਆਂ ਜੇਲਾਂ ਨੇ ਜਾਂ ਇਹੋ ਜਿਹਾ ਨੂੰ ਫਾਂਸੀਆਂ ਲੱਗਣੀਆਂ ਚਾਹੀਦੀਆਂ ਨੇ। ਮੈਡਮ ਜੀ ਬਹੁਤ ਬਹੁਤ ਮਿਹਰਬਾਨੀ, ਅੱਜ ਕਾਲਾਂ ਬਹੁਤ ਆਈਆਂ ਨੇ ਸਾਰਿਆਂ ਨਾਲ ਗੱਲਬਾਤ, ਤੇ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ।
2: ਤੁਸੀਂ ਮੈਨੂੰ ਮੌਕਾ ਦਿੱਤਾ ਬੋਲਣ ਦਾ, ਦਿਲ ਤੋਂ ਧੰਨਵਾਦ।
0: ਮਿਹਰਬਾਨੀ ਜੀ,
2: ਸਤਿ ਸ੍ਰੀ ਅਕਾਲ ਜੀ।
0: ਥੈਂਕ ਯੂ,
2: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਦੋਸਤੋ ਜਿੰਨੀਆਂ ਵੀ ਕਾਲਾਂ ਆਈਆਂ ਨੇ, ਮੈਂ ਹਰ ਇੱਕ ਨਾਲ ਗੱਲ ਕਰਕੇ ਜਾਵਾਂਗਾ, ਭਾਵੇਂ ਟਾਈਮ ਥੋੜਾ ਜਿਹਾ ਉੱਪਰ ਹੋ ਜਾਏ, ਪਲੀਜ਼ ਥੋੜਾ ਇੰਤਜ਼ਾਰ ਕਰਨਾ, ਅੱਜ ਕਾਲਾਂ ਥੋੜੀਆਂ ਜ਼ਿਆਦਾ ਆਈਆਂ। ਸੰਧੂ ਸਾਹਿਬ ਮੈਂ ਤੁਹਾਡੇ ਵੱਲ ਆ ਰਿਹਾ, ਤੇ ਫੇਰ ਮੈਂ ਅਵਿਨਾਸ਼ ਸ਼ਰਮਾ ਜੀ ਤੁਹਾਡੇ ਵੱਲ ਵੀ ਆਉਣਾ, ਤੇ ਉਹਦੇ ਬਾਅਦ ਮਲ ਜੀ ਤੁਹਾਡੇ ਵੱਲ, ਤੇ ਫਿਰ ਦਿੱਲੀ। ਇਹ ਸੰਧੂ ਸਾਹਿਬ ਨਾਲ ਆਨੰਦ ਕਰਦੇ ਜੇ ਉਹ ਟੱਕਰ ਗਏ। ਅੱਜ ਪਹਿਲਾਂ ਤੇ ਸਟਾਰਟ ਚ ਪ੍ਰੋਬਲਮ ਪਈ ਮੈਨੂੰ, ਉਹਦੇ ਬਾਅਦ ਸਾਡੇ ਅੱਧਾ ਘੰਟਾ ਵੈਸੇ ਵੀ ਬਰਬਾਦ ਹੋ ਗਿਆ, ਤੇ ਹੁਣ ਭਾਈ ਮੇਰੀ ਕੋਸ਼ਿਸ਼ ਆ ਮੈਂ ਭਾਵੇਂ ਥੋੜੀ ਬਹੁਤੀ ਥੋੜੀ ਥੋੜੀ ਗੱਲ ਕਰਾਂ, ਸਾਰਿਆਂ ਨਾਲ ਗੱਲ ਕਰਕੇ ਜਾਵਾਂਗਾ, ਟਾਈਮ ਜਿੰਨਾ ਮਰਜ਼ੀ ਹੋ ਜੇ। ਲਓ ਜੀ ਇਹ ਤੇ ਹੋ ਗਏ ਨੇ ਅੱਗੇ ਪਿੱਛੇ। ਦੋਸਤੋ ਜਿਸ ਵੇਲੇ ਤੁਸੀਂ ਕਾਲ ਕਰਦੇ ਹੋ ਉਸ ਵੇਲੇ ਮੈਂ ਤੁਹਾਡੀ ਕਾਲ ਨਹੀਂ ਪਿਕਅਪ ਕਰ ਸਕਦਾ ਹੁੰਦਾ, ਇਸ ਕਰਕੇ ਮੈਂ ਮਾਫ਼ੀ ਚਾਹੁੰਦਾ ਅੱਗੋਂ ਪਿੱਛੋਂ। ਤੁਸੀਂ ਵੀ ਕਈ ਕੰਮ ਧੰਦੇ ਹੁੰਦੇ ਨੇ ਅੱਗੇ ਪਿੱਛੇ ਜਾਣ ਦੇ। ਐਨੀ ਹੋ ਇੱਕ ਵਾਰੀ ਐਂਡ ਚ ਫੇਰ ਟਰਾਈ ਕਰ ਲਾਂਗੇ। ਲਓ ਜੀ ਨੰਬਰ 2 ਦੇ ਉੱਤੇ ਇਹਨਾਂ ਦੀ, ਤੇ ਇਹ ਕਿਹੜਾ ਨੰਬਰ ਸੀ, ਇਹ 920 ਵਾ। ਚਲ ਇਹਨਾਂ ਨੂੰ ਬਾਅਦ ਚ ਕਰਦੇ ਆ, ਹੁਣ ਕਰਦੇ ਆ ਜੀ ਅਸੀਂ ਅਵਿਨਾਸ਼ ਸ਼ਰਮਾ ਜੀ ਤੁਹਾਨੂੰ ਟੈਲੀਫੋਨ ਕਰਨ ਲੱਗਾ ਜੀ। ਮੈਂ ਤੁਸੀਂ ਸੁਣ ਰਹੇ ਹੋਗੇ ਮੇਰੇ ਖਿਆਲ ਦੇ ਵਿੱਚ। ਇਹਨਾਂ ਦੇ ਵੀ ਕਾਫੀ ਟੈਲੀਫੋਨ ਆਏ ਨੇ, ਤੇ
3: ਨਮਸਕਾਰ ਜੀ।
0: ਜੀ ਨਮਸਕਾਰ, ਨਮਸਕਾਰ ਸ਼ਰਮਾ ਜੀ, ਕੀ ਹਾਲ ਚਾਲ ਨੇ ਤੁਹਾਡੇ?
3: ਬਹੁਤ ਵਧੀਆ ਜੀ।
0: ਹਾਂ ਸਭ ਤੋਂ ਪਹਿਲਾਂ
3: ਨਮਸਕਾਰ।
0: ਨਮਸਕਾਰ, ਮੈਂ ਨਾ ਸਭ ਤੋਂ ਪਹਿਲਾਂ ਮਾਫ਼ੀ ਚਾਹਵਾਂਗਾ ਕਿ ਮੈਂ ਲੇਟ ਹੋ ਗਿਆ, ਅੱਜ ਕਾਲਾਂ ਬਹੁਤ ਆਈਆਂ ਸੀ, ਸਾਰਿਆਂ ਨਾਲ ਪਿਆਰ ਭਰੀ ਥੋੜੀ ਜੀ ਗੱਲਬਾਤ ਤੇ ਕਰਨੀ ਹੋਈ ਨਾ ਸਾਰਿਆਂ ਨਾਲ ਥੋੜੀ ਬਹੁਤੀ। ਹਾਂਜੀ ਤੁਸੀਂ ਰਾਜੀ ਖੁਸ਼ ਹੋ, ਠੀਕ ਠਾਕ ਹੈ ਸਭ?
3: ਬਹੁਤ ਵਧੀਆ ਜੀ, ਤੁਹਾਡੀ ਆਵਾਜ਼ ਸੁਣ ਕੇ ਮਨ ਖੁਸ਼ ਹੋ ਗਿਆ।
0: ਥੈਂਕ ਯੂ।
3: ਤੇ ਮੈਨੂੰ ਅੱਜ ਵੀ ਯਾਦ ਆ ਤੁਹਾਡਾ 30 ਸਾਲ ਪੁਰਾਣਾ ਗਾਇਆ ਹੋਇਆ ਗਾਣਾ।
0: ਅੱਛਾ।
3: ਤੁਹਾਡੀ ਆਪਣੀ ਆਵਾਜ਼ ਚ ਤੁਸੀਂ ਹਿਮਾਚਲ ਗਏ ਸੀ ਮੇਰੇ ਨਾਲ।
0: ਅੱਛਾ।
3: ਤੁਸੀਂ ਗਾਣਾ ਗਾਇਆ ਸੀ, ਮੈਨੂੰ ਬਹੁਤ ਪਸੰਦ ਆਇਆ ਸੀਗਾ।
0: ਅੱਛਾ ਅੱਛਾ।
3: ਤੇ ਉਹ ਮੈਨੂੰ ਜਿਹੜੀ ਤੁਹਾਡੀ ਆਵਾਜ਼ ਜਿਹੜੀ ਗੂੰਜ ਪਰ ਅੱਜ ਬਹੁਤ ਸੋਹਣੀ ਲੱਗਦੀ ਸੀ ਮੈਨੂੰ ਉਸ ਟਾਈਮ ਤੇ। 30 ਸਾਲ ਪੁਰਾਣੀ ਗੱਲ ਸੁਣਾ ਰਹੇ ਤੁਹਾਨੂੰ ਮੈਂ।
0: ਬਹੁਤ ਪੁਰਾਣੀ ਗੱਲ ਹੈ ਮੇਰਾ ਖਿਆਲ ਹੈ,
3: ਬਹੁਤ 30 ਸਾਲ ਪੁਰਾਣੀ ਗੱਲ ਸੁਣਾ ਰਹੇ।
0: ਹਾਂਜੀ ਹਾਂਜੀ।
3: ਤੁਹਾਡੀ ਆਪਣੀ ਆਵਾਜ਼ ਵੀ ਬਹੁਤ ਸੁੰਦਰ ਹੈ।
0: ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ ਮਿਹਰਬਾਨੀ।
3: ਤੇ ਮੈਂ ਅਰਜ ਕਰਨਾ ਥੋੜਾ ਜਿਹਾ ਕੋਈ ਸ਼ੇਅਰ ਸੁਣਾਉਣਾ ਚਾਹੁੰਦਾ।
0: ਆਓ ਜੀ ਆਓ, ਸਹੀ ਸੁਣਾਓ, ਮੋਸਟ ਵੈਲਕਮ, ਆ ਜਾਓ ਸੁਣਾਓ।
3: ਮੈਨੇ ਕਹਾ ਅਜਨਬੀ ਹੈ।
0: ਹਾਂਜੀ।
3: ਮੈਨੇ ਕਹਾ ਵੋ ਅਜਨਬੀ ਹੈ, ਦਿਲ ਨੇ ਕਹਾ ਯੇ ਦਿਲ ਲਗੀ ਹੈ।
0: ਅੱਛਾ।
3: ਮੈਨੇ ਕਹਾ ਵੋ ਸੁਪਨਾ ਹੈ, ਦਿਲ ਨੇ ਕਹਾ ਫਿਰ ਵੀ ਆਪਣਾ ਹੈ,
0: ਫਿਰ ਵੀ ਆਪਣਾ ਹੈ।
3: ਮੈਨੇ ਕਹਾ ਦੋ ਪਲ ਕੀ ਮੁਲਾਕਾਤ ਹੈ, ਮੈਨੇ ਕਹਾ ਦੋ ਪਲ ਕੀ ਮੁਲਾਕਾਤ ਹੈ, ਦਿਲ ਨੇ ਕਹਾ ਸਦੀਓ ਕਾ ਸਾਥ ਹੈ।
0: ਕਿਆ ਬਾਤ ਹੈ ਭਾਈ, ਕਿਆ ਬਾਤ।
3: ਮੈਨੇ ਕਹਾ ਉਹ ਮੇਰੀ ਹਾਰ ਹੈ, ਦਿਲ ਨੇ ਕਹਾ ਯਹੀ ਤੋ ਪਿਆਰ ਹੈ।
0: ਵਾਹ, ਬਹੁਤ ਖੂਬ, ਬਹੁਤ ਖੂਬ। ਰੌਣਕਾਂ ਲਾਤੀਆਂ ਭਾਈ ਤੁਸੀਂ ਤੇ।
3: ਨਹੀਂ ਸਾਜੀ, ਮੈਂ ਆਏ ਸਾਰੇ ਸ਼ੁਰੂ ਨੂੰ ਕਹਿੰਦਾ ਕਿ ਤੁਹਾਡੀ ਆਪਣੀ ਵਾਰ ਦੀ ਗਦੀ ਕੋਈ ਗਾਣਾ ਸੁਣਾਏ, ਗਜ਼ਲ ਸੁਣਾਓ, ਉਹ ਮੈਨੂੰ ਬਹੁਤ ਮਿੱਠੀ ਲੱਗਦੀ।
0: ਮੈਂ ਜਰੂਰ ਸੁਣਾਵਾਂਗਾ, ਪਰ ਅੱਜ ਮੈਂ ਸੁਣਨਾ ਹੀ ਹੈ ਜਿਹੜੀਆਂ ਕਾਲਾਂ ਆ ਰਹੀਆਂ ਨੇ ਨਾ ਉਹਨਾਂ ਸਾਰਿਆਂ ਨੂੰ, ਤੇ ਮੈਂ ਜਰੂਰ ਗਾਣਾ ਸੁਣਾਵਾਂਗਾ, ਬਲਕਿ ਕੰਨ ਦੇ ਹੱਥ ਧਰ ਕੇ ਸੁਣਾਵਾਂਗਾ ਤੁਹਾਨੂੰ ਗਾਣਾ। ਇਹ ਕਿਹੜੀ ਗੱਲ
3: ਨਹੀਂ, ਉਹ ਯਾਰ 30 ਸਾਲ ਪੁਰਾਣਾ ਗਾਣਾ ਨਾ, ਉਹ ਹਿਮਾਚਲ ਗਏ ਸੀ, ਬੜੀ ਭਾਣਾ ਦੀ ਗੂੰਜ ਆਉਂਦੀ ਆ ਵਾਪਸ।
0: ਅੱਛਾ
3: ਭਾਈ, ਕਿਆ ਬਾਤ ਹੈ, ਅੱਜ ਵੀ ਪੂਰਾ ਸੀਨ ਹੋਈ ਯਾਦ ਆਉਂਦਾ।
0: ਜਰੂਰ ਸੁਣਾਵਾਂਗੇ। ਤੇ ਮੈਂ ਨਾ ਤੁਹਾਨੂੰ ਇੱਕ ਸ਼ੇਅਰ ਸੁਣਾਉਂਦਾ, ਤੁਸੀਂ ਇਹ ਦੱਸੋ ਕੋਈ ਪਿਆਰ ਵਾਲਾ ਸ਼ੇਅਰ ਸੁਣਨਾ ਜੇ ਕਿ ਸੀਰੀਅਸ ਸੁਣਨਾ ਜੇ?
3: ਪਿਆਰ ਵਾਲਾ ਜੀ, ਪਿਆਰ ਦੇ ਬਜਾਰੇ।
0: ਲਓ ਜੀ, ਤੁਹਾਨੂੰ ਪਿਆਰ ਵਾਲਾ ਸ਼ੇਅਰ ਸੁਣਾ ਦਿੰਦੇ
3: ਹਾਂ।
0: ਸਿਰ ਧੜਦੀ ਬਾਜੀ ਲੱਗ ਗਈ ਏ,
3: ਕਿਆ ਬਾਤ ਹੈ,
0: ਤੇ ਮੈਦਾਨ ਮੈਂ ਵੀ ਛੱਡਣਾ ਨਹੀਂ। ਸਿਰ ਧੜਦੀ ਬਾਜੀ ਲੱਗ ਗਈ ਹੈ, ਮੈਦਾਨ ਮੈਂ ਵੀ ਛੱਡਣਾ ਨਹੀਂ, ਜੇ ਮਰਦਾ ਹਾਂ ਤੇ ਮਰ ਜਾਵਾਂ, ਤੈਨੂੰ ਦਿਲ ਚੋਂ ਕੱਢਣਾ ਨਹੀਂ।
3: ਕਿਆ ਬਾਤ ਹੈ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ ਜੀ।
0: ਜੇ ਮਰਦਾ ਹਾਂ ਤਾਂ ਮਰ ਜਾਵਾਂ, ਮੈਂ ਤੈਨੂੰ ਦਿਲ ਚੋਂ ਕੱਢਣਾ ਨਹੀਂ। ਤੇਰੇ ਭਰਾ ਵੀ ਨਾਕੇ ਲਾਉਂਦੇ ਨੇ, ਕਹਿੰਦੇ ਟੱਕਰ ਗਿਆ ਤੇ ਛੱਡਣਾ ਨਹੀਂ। ਤੇਰੇ ਭਰਾ ਵੀ ਡਾਕੇ ਲਾਉਂਦੇ ਨੇ, ਕਹਿੰਦੇ ਆ ਜੇ ਟੱਕਰ ਗਿਆ ਤੇ
3: ਛੱਡਣਾ ਨਹੀਂ।
0: ਬਹੁਤ ਬਹੁਤ ਸ਼ਰਮਾ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ।
3: ਤੇ ਕਦੀ ਗਾਣਾ ਇੱਕ ਰੁਕਿਆ ਸੀ ਜੀ, ਕਦੀ ਗਾਣਾ ਆਪਣਾ ਜ਼ਰੂਰ ਸੁਣਾਇਆ ਤੁਹਾਨੂੰ?
0: ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ।
3: ਠੀਕ ਹੈ ਜੀ,
0: ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਲਓ ਜੀ ਅਗਲੀ ਕਾਲ ਹੈ। ਹਾਂਜੀ ਇਟਲੀ ਤੋਂ ਕਾਲ ਹੈ ਦੋਸਤੋ। ਸ਼ਾਹ ਜੀ, ਆਪ ਜੀ ਨੂੰ ਪਿਆਰ ਭਰੀ ਸਲਾਮ।
4: ਵਾਲੇਕੁਮ ਸਲਾਮ ਜੀ, ਸੁਣਾਓ ਖੈਰੀਅਤ ਜੀ?
0: ਮੈਂ ਕਿਹਾ ਜੀ ਰੌਣਕਾਂ ਲੱਗੀਆਂ ਜੇ, ਬਸ ਅੱਜ ਸਟਾਰਟਿੰਗ ਵਿਚ ਥੋੜੀ ਜੀ ਪ੍ਰੋਬਲਮ ਪੈ ਗਈ ਸੀ ਟੈਕਨੀਕ ਦੀ, ਤੇ ਉਹ ਐਵੇਂ 20 ਮਿੰਟ ਲੇਟ ਹੋ ਗਏ ਫਿਰ ਪ੍ਰੋਗਰਾਮ ਸਟਾਰਟ ਕਰਨ ਚ। ਓਨੀ ਕਸਰ ਹੁਣ ਕੱਢ ਦਿਆਂਗੇ, ਨੋ ਪ੍ਰੋਬਲਮ। ਤੁਸੀਂ ਰਾਜੀ ਖੁਸ਼ ਹੋ
4: ਜੀ? ਬਿਲਕੁਲ ਠੀਕ ਠਾਕ।
0: ਲੋ ਜੀ, ਅੱਲਾ ਮੀਆਂ ਹਮੇਸ਼ਾ ਤੁਹਾਡੇ ਤੇ ਮਿਹਰ ਦਾ ਹੱਥ ਰੱਖੇ।
4: ਦਿਨ ਸਾਰਾ ਹੀ ਸਾਰਾ ਦਿਨ ਧੁੰਦ ਰਹੀ ਏ।
0: ਹਾਂਜੀ
4: ਜੀ ਜੀ,
0: ਮਤਲਬ ਕਿ ਅਜੇ ਕਾਫੀ ਠੰਡ ਪੈ ਰਹੀ ਹੈ ਤੁਸੀਂ ਵੈਸੇ ਟਾਈਮ ਤੇ, ਠੰਡ ਦਾ ਹੀ ਹੈ ਜੇ ਅਸੀਂ ਯੂਰਪ ਵਿਚ।
4: ਜੀ ਜੀ, ਬੜੀ ਠੰਡ ਹੈ ਔਰ ਫਿਰ ਇੱਥੇ ਹਨੇਰਾ ਜਲਦੀ ਹੋ ਜਾਂਦਾ, ਹੁਣ ਹਨੇਰਾ ਪੈ ਰਿਹਾ ਜੀ ਇੱਥੇ।
0: ਵੈਸੇ ਹਨੇਰਾ ਇੱਧਰ, ਇੱਥੇ ਨਾ ਦਿਨ ਛੋਟਾ ਜਿਹਾ, ਇੱਧਰ ਵੀ ਤੇ ਛੋਟਾ ਜਿਹਾ ਹੀ ਦਿਨ ਹੈ ਆਪਣਾ ਸ਼ਾਹ ਜੀ, ਕੋਈ ਏਡੇ ਲੰਮੇ ਲੰਮੇ ਦਿਨ ਤੇ ਹੈ ਨਹੀਂ
4: ਜੀ, ਬਿਲਕੁਲ
0: 4 ਘੰਟੇ ਬਾਅਦ ਦਿਨ ਢਲਣਾ ਸ਼ੁਰੂ ਹੋ ਜਾਂਦਾ
4: ਜੀ। ਬਿਲਕੁਲ ਬਿਲਕੁਲ, ਇਹਦੇ ਦੀ ਵਜ੍ਹਾ ਟ੍ਰੈਫਿਕ ਵੀ ਏ, ਸਮੋਕ ਵੀ ਏ, ਧੂਆਂ ਛੂਆਂ ਜਿਹੜਾ ਗੱਡੀਆਂ ਦਾ।
0: ਬਿਲਕੁਲ
4: ਜੀ ਜੀ।
0: ਤੇ ਸ਼ਾਹ ਜੀ, ਅੱਜ ਤੁਸੀਂ ਕੀ ਸੁਣਾਓਗੇ ਸਾਨੂੰ
4: ਜੀ? ਕੀ ਸੁਣਾਵਾਂ, ਕੋਈ ਇਨਕਲਾਬੀ ਨਜ਼ਮ ਸੁਣਾਵਾਂ, ਕੋਈ ਰੋਮਾਂਟਿਕ, ਕੋਈ
0: ਜੋ ਤੁਹਾਡਾ ਦਿਲ ਕਰਦਾ। ਤੁਹਾਡੀਆਂ ਸਾਰੀ ਤੁਹਾਡੀ ਜਿਹੜੀ ਹੈਗੀ ਆ ਸ਼ਾਇਰੀ ਖੂਬਸੂਰਤ ਹੁੰਦੀ ਆ, ਜੋ ਤੁਹਾਨੂੰ ਚੰਗਾ ਲੱਗਦਾ।
4: جی نظم پاکستانی عوام دے نا ایک اٹھو نظم دا نوان ہے
0: اٹھو
4: اٹھو
0: واہ اٹھنا چاہیے جی واقعی سانو بڑے ستے ہیں
4: مرکب
0: ادھر بھی سانو جاگنا چاہیے ہوں تو جڑا دور ہے عملی بھی جاگ گئے نے
4: جی بالکل بالکل جی سوشل میڈیا بڑی تبدیلی لے آندی ہے معاشرے وچ بہت جی جی
0: جی
4: نظم دا نواں ہے جی اٹھو کچہریاں دے لٹیو تھانیاں دے کٹیو کچہریاں دے لٹیو تھانیاں دے کٹیو پانڈیو تے ہاکرو ہاریو تے چاکرو ریڑیاں دے مالکو پانڈیاں دے خالکو گاریاں چ کھبیو بے کسو تے لگیو رامیو تے کامیو کارخانی کامیو پوک دے مریتیو ظلم دے کٹیتیو پکھی واس چنگڑو گلیلیو کلندرو واڈیو تے لاویو جاگ پو ساریو لین لئی حقوق نو راشکاں دے ہاتھ چوں کھولو بندوک لین لئی حقوق نو راشکاں دے ہاتھ چوں کھولو بندوک نو توڑ کے پنجاب نو غلامیاں دے جال نو توڑ کے پنجاب نو غلامیاں دے جال نو سیاستاں نو کھولو سیاستاں نو کھولو وراثتاں نو کھولو ریاستاں دے مالکو وراثتاں نو کھولو ریاستاں دے مالکو ریاستاں نو کھولو کچہریاں دے کٹیو تھانیاں دے لٹیو سیاستاں نو کھولو وراثتاں نو کھولو
0: بہت خوب جیوندے رہو شاہ جی
4: جی جی
0: اچھا
4: جی شکریہ
0: کوئی چھوٹی موٹی جی تسی کوئی سنا چاہتے ہو تو سنا دیو بے شک
4: بھاوے لمبی چھوٹی جی نظم ایک نظم دا نوان ہجر تے قاتل وقتاں دے ہجر تے قاتل وقتاں دے من زخم تکاندی رو پئی سی او ہجر تے قاتل وقتاں دے من زخم تکان دی رو پئی سی میں مدتاں باتوں ملے آساں او حال سنان دی رو پئی سی میں مدتاں باتوں ملے آساں او حال سنان دی رو پئی سی میں اونوں رسیا دسیا ساں میں اونوں رسیا دسیا ساں او من منانی وہ پئی سی میں دل دی حالت پچھی سی او دل وخاندی وہ پئی سی میں اونوں لاکت دتا سی او گل وچ پاندی وہ پئی سی او مینو گزرے وقتاں دے میرے خط پڑھاندی وہ پئی سی پھر مینو اپنی منگنی دی تصویر تکاندی رو پئی سی پھر مینو اپنی منگنی دی تصویر تکاندی رو پئی سی میں متاں باتوں ملیا ساں او حال سناندی رو پئی سی
0: بہت خوب شاہ جی میں تہاڈے نال ایک شیئر کراں گا سیریس جیا
4: جی جی ضرور ضرور
0: ماپے کہندے تھی پرائی تے سہرے کہندے باہروں آئی
4: جی واہ
0: ماپے کہندے تھی پرائی سہرے کہندے باہروں آئی جے دعا گھراں وچ ہے بیگانی تے عورت دا کیڑا گھر ہے پائی جس نے جگ دا کمبھ وسایا میلا اونوں کہے پرائی جس نے جگ دا کمبھ وسایا میلا اونوں کہے پرائی بین عورت جگ دوزخ دوزخ لگے اے ویکھو شرم جمانے لائی بین عورت جگ دوزخ لگے ویکھو شرم جمانے لائی شاہ جی
4: نعت دا ਜਗਦਾ ਹੁਸਨ ਹੀ ਔਰਤ ਨਾਲ
0: ਬਿਲਕੁਲ ਵੇਖੋ ਹੁਣ ਉਹ ਮਾਪੇ ਕਹਿੰਦੇ ਨੇ ਸ਼ੁਰੂ ਤੋਂ ਕਹਿਣਗੇ ਇਹ ਪਰਾਇਆ ਧਾਨਾ ਜੀ ਧੀਆਂ ਪਰਾਏ ਨੇ ਘਰ ਚਲੇ ਜਾਣਾ ਇਹਨੇ ਠੀਕ ਹੈ ਜਦੋਂ ਵਿਚਾਰੀ ਉਸ ਘਰ ਜਾਂਦੀ ਤੇ ਉਹ ਕਹਿੰਦੇ ਨੇ ਬਾਹਰੋਂ ਆਈ ਹੈ ਹਾਂਜੀ ਉਹ ਘਰ ਨਾ ਉਹਦਾ ਮਾਂ ਪਿਓ ਆਇਆ ਤੇ ਨਾ ਹੀ ਉਹ ਉਧਰ ਬਾਹਰ ਦੀ ਇਧਰ ਪਰਾਇਆ ਧਾਨਾ ਜਦੋਂ ਕਿ ਦੁਨੀਆਂ ਦਾ ਹੁਸਨ ਹੀ ਜਿੱਦਾਂ ਤੁਸੀਂ ਕਿਹਾ ਔਰਤ ਨਾਲ
4: ਖੂਬਸੂਰਤ ਕਾਇਨਾਤ ਦੀ ਚੀਜ਼ ਔਰਤ
0: ਹੈ ਦੁਨੀਆਂ ਦੇ ਉੱਤੇ ਕਿੰਨੀਆਂ ਲੇਖ ਤੇ ਕਿੰਨੀ ਸ਼ਾਇਰੀ ਹੈ ਸਾਰੀ ਔਰਤ ਤੇ ਹੀ ਹੋਈ ਹੈ ਨਾ
4: ਜੀ ਔਰਤ
0: ਤੇ ਉਹ ਅਜੇ ਪਰਾਈ ਹੈ ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਖੁਦਾ ਹਾਫਿਜ਼ ਖੁਦਾ ਹਾਫਿਜ਼ ਇਸ ਸਾਨੂੰ ਇਟਲੀ ਤੋਂ ਸ਼ਾਹ ਜੀ ਹੋਣੀ ਤੇ ਮੱਲ ਜੀ ਮੈਨੂੰ ਟੈਲੀਫੋਨ ਕਰਿਓ ਪਤਾ ਨੀ ਤੁਸੀਂ ਕਿੱਥੇ ਵੀ ਗਏ ਹੋ ਨਾ ਤੁਹਾਡਾ ਨਾਂ ਆ ਰਿਹਾ ਤੇ ਹਾਂਜੀ ਮੱਲ ਜੀ ਜੇ ਤੁਸੀਂ ਸੁਣ ਰਹੇ ਹੋ ਮੈਂ ਟਰਾਈ ਕਰਕੇ ਵੇਖ ਲੈਂਦਾ ਸ਼ਾਇਦ ਇਹੋ ਹੀ ਹੈ ਕਿਉਂਕਿ ਅੱਜ ਨਾ ਪਤਾ ਨੀ ਆਹ ਟੈਲੀਫੋਨ ਸੰਧੂ ਠੀਕ ਹੈ ਜੀ ਸੰਧੂ ਸਾਹਿਬ ਜੀ ਸੰਧੂ ਸਾਹਿਬ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
5: ਸਤਿ ਸ੍ਰੀ ਅਕਾਲ ਬਾਬਾ ਸਾਹਿਬ ਸਤਿ ਸ੍ਰੀ ਅਕਾਲ
0: ਕੀ ਹਾਲ ਹੈ ਮੇਰੇ ਵੀਰ ਦਾ
5: ਪ੍ਰੋਗਰਾਮ ਨੂੰ ਸੁਣ ਰਹੇ ਉਹਨਾਂ ਸਾਰਿਆਂ ਨੂੰ ਵਿਚਾਰ ਕਰੀ ਸਤਿ ਸ੍ਰੀ ਅਕਾਲ
0: ਜੀ ਉਹਨਾਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ ਪਹਿਲਾਂ ਇਹ ਦੱਸੋ ਤੁਸੀਂ ਤਾਂ ਪ੍ਰਾਹੁਣੇ ਹੀ ਹੋ ਗਏ ਕਿਤੇ
5: ਪਿੰਡ ਚ ਆ ਕੇ ਲੋਕ ਕਹਿੰਦੇ ਪਿੰਡ ਚ ਆ ਕੇ ਬੰਦਾ ਸਮਾਂ ਰੈਲਾ ਹੋ ਜਾਂਦਾ
0: ਅੱਛਾ
5: ਮੈਨੂੰ ਪਿੰਡ ਚ ਆ ਕੇ ਜਿਆਦਾ ਬਿਜੀ ਹੋ ਗਏ
0: ਹਾਂ ਵੇਖੋ ਕਿੱਡਾ ਸੋਹਣਾ ਲਫ਼ਜ਼ ਹੈ ਪੰਜਾਬੀ ਦਾ ਰੈਲਾ ਹੋ ਜਾਂਦਾ
5: ਹਾਂ ਬਸ ਚ ਆਵਾ ਮੁੰਡਾ ਬੈਠਾ ਕਨੈਕਟਰ ਕਹਿੰਦਾ ਕਾਕਾ ਚੌੜ ਨਾ ਕਰ ਲੋਟ ਹੋ ਕੇ ਬਹਿ ਜਾ ਲੋਟ ਕੀ ਹੁੰਦਾ ਮੈਂ ਤੈਨੂੰ ਕਹਿੰਦਾ ਸੂਤ ਹੋ ਕੇ ਸੂਤ ਦੱਸਦੇ
0: ਬਹੁਤ ਸਾਰੇ ਪੁਰਾਣੇ ਲਫ਼ਜ਼ ਜਿਹੜੇ ਬੜੇ ਬੜੇ ਪਿਆਰੇ ਲਫ਼ਜ਼ ਮੈਂ ਨਾ ਇੱਕ ਦਿਨ ਡਰਾਮਾ ਡਿਆ ਸਾ ਵੇਖਣ ਪਾਕਿਸਤਾਨੀ ਡਰਾਮਾ ਤੇ ਉਹ ਘਰ ਵਾਲਾ ਨਾ ਨਸ਼ਈ ਜਿਹਾ ਹੁੰਦਾ ਤੇ ਉਹਦੀ ਬੇਗਮ ਕਹਿੰਦੀ ਹੈ ਇਸ ਮਰ ਜਾਣੇ ਨੇ ਮੈਨੂੰ ਮਾਰ ਮਾਰ ਕੇ ਫਾਵੀ ਕਰ ਛੱਡਿਆ ਫਾਵੀ ਹੈ ਮਾਰ ਮਾਰ ਕੇ ਫਾਵੀ ਕਰ ਵੇਖੋ ਇਹ ਲਫ਼ਜ਼ ਗੁੰਮ ਹੁੰਦੇ ਜਾ ਰਹੇ ਨੇ ਅਜੇ ਸਾਰੇ ਲਫ਼ਜ਼
5: ਬਿਲਕੁਲ ਬਿਲਕੁਲ ਅਸਲ ਦੇ ਵਿੱਚ ਜਿਹੜੇ ਲਫ਼ਜ਼ ਪੰਜਾਬੀ ਦੇ ਹੁੰਦੇ ਆ ਨਾ ਬਹੁਤ ਲਫ਼ਜ਼ ਆ ਜਿਹੜੇ ਮਰ ਚੁੱਕੇ ਆ
0: ਬਹੁਤ ਬਿਲਕੁਲ
5: ਖਤਮ ਨੀ ਹੁੰਦੀ ਹੁੰਦੀ ਬੋਲੀ ਦੇ ਹਮੇਸ਼ਾ ਲਫ਼ਜ਼ ਮਰਦੇ ਹੁੰਦੇ
0: ਜੀ ਵਾਕਿਆ ਬੋਲੀ ਚੱਲਦੀ ਰਹਿੰਦੀ ਹੈ ਤੇ ਬੋਲੀ ਦੇ ਲਫ਼ਜ਼ ਮਰਦੇ ਰਹਿੰਦੇ
5: ਲਫ਼ਜ਼ ਆ ਜਿਹੜੇ ਹੁਣ ਤੁਸੀਂ ਨਾ ਮੈਂ ਚਲੋ ਕੈਦੇ ਵੀ ਜਦੋਂ ਆਪਾਂ ਪੜ੍ਹਦੇ ਆ ਕੈਦਿਆਂ ਦੇ ਉੱਤੇ ਅਕਸਰ ਤੁਸੀਂ ਲਿਖਿਆ ਹੋਊਗਾ ਬੱਬਾ ਬਰਤਨ ਮੈਂ ਉੱਥੇ ਵੀ ਬੜੇ ਵਾਲੀ ਰੌਲਾ ਪਾਇਆ ਮੈਂ ਵੀਰੇ ਪੰਜਾਬੀ ਚ ਬੱਬਾ ਭਾਂਡੇ ਹੁੰਦੇ ਆ ਯਾਰ ਬੱਬਾ ਬਰਤਨ ਨਹੀਂ ਹੁੰਦੇ
0: ਸਾਡੇ
5: ਬੱਬਾ ਭਾਂਡੇ ਬੱਬਾ ਬਰਤਨ ਨਹੀਂ ਹੈਗੇ ਪੰਜਾਬੀ ਦੇ ਬਰਤਨ ਤਾਂ ਹਿੰਦੀ ਦੇ ਸ਼ਬਦ ਹਾਂ ਤਾਂ ਤੁਹਾਡਾ ਭਲੋਸ਼ ਹੋ ਗਿਆ ਮੈਂ ਕਿਹਾ ਸਾਡਾ ਤਾਂ ਪਤਾ ਤੀਰ ਕਮਾਲ ਹੁੰਦਾ
0: ਬਿਲਕੁਲ ਬਿਲਕੁਲ ਇਹ ਭਾਸ਼ਾਵਾਂ ਆਪਸ ਚ ਮਿਕਸ ਹੋ ਰਹੀਆਂ ਨੇ ਤੇ ਜਾਣ ਬੁੱਝ ਕੇ ਵੀ ਲੋਕ ਕਰੀ ਜਾ ਰਹੇ ਨੇ ਤੁਸੀਂ ਦੇਖਿਓ ਅਫਸੋਸ ਕਿੰਨਾ ਹੁੰਦਾ ਜਦੋਂ ਤੁਸੀਂ ਕਿਤੇ ਬੋਰਡ ਲੱਗੇ ਰਹਿੰਦੇ ਹੋ ਨਾ ਕਿੰਨੀ ਪੰਜਾਬੀ ਗਲਤ ਲਿਖੀ ਹੈ ਬਹੁਤ ਗਲਤ ਲਿਖੀ
5: ਪੰਜਾਬੀ ਵਿਚਾਰੀ ਏਦਾਂ ਦੀ ਲਿਖੀ ਹੁੰਦੀ ਹੈ ਨਾ ਉੱਥੇ ਕਈਆਂ ਜਿਹੜੇ ਪਿੰਡਾਂ ਦੇ ਨਾਂ ਗਲਤ ਲਿਖੇ ਹੁੰਦੇ ਆ
0: ਬਿਲਕੁਲ ਗਲਤ ਲਿਖੇ ਨੇ ਨੋ ਡਾਊਟ ਪੜ੍ਹਦੇ ਆ ਨਾ ਸਿਹਾਰੀ ਦੇ ਥਾਂ ਬਿਹਾਰੀ ਤੇ ਅੱਧਕ ਤਾਂ ਪਤਾ ਨੀ ਥੱਲੇ ਲਾਵਾਂ ਦਲਾਵਾਂ ਕਿਤਰਾਂ ਪਾਈਆਂ ਹੁੰਦੀਆਂ ਨੇ ਆਦੀ ਹੋ ਗਈ
5: ਪੰਜਾਬੀਆਂ ਦੀ ਗਿਣਤੀ ਦੇ ਵਿੱਚ ਤੁਸੀਂ ਕਿਸੇ ਨੂੰ ਨਾ ਨੰਬਰ ਲਿਖਾਉਣ ਲੱਗ ਜਾਣਾ ਮੈਂ ਨਾਤ ਅੰਗਰੇਜ਼ੀ ਚ ਦੱਸੀ ਬਾਕੀ ਸਾਰਾ
0: ਸੰਧੂ ਸਾਹਿਬ ਯਕੀਨ ਮੰਨਿਓ 69 ਤੇ 79 ਮੈਨੂੰ ਵੀ ਪ੍ਰੋਬਲਮ ਆਉਂਦੀ ਸੀ ਇਹਦੇ ਵਿੱਚ ਪਤਾ ਨੀ ਅੱਛਾ ਸੰਧੂ ਸਾਹਿਬ ਅੱਜ ਕੀ ਸੁਣਾਓਗੇ ਸਾਨੂੰ ਤੁਸੀਂ
5: ਅੱਜ ਮੈਂ ਤੁਹਾਨੂੰ ਸੁਣਾਉਣਾ ਹੈਗਾ ਕਵਿਤਾ ਮੇਰੀ ਵੀ ਲਿਖੀ ਸੀ ਮੈਂ ਹੁਣ ਇੱਥੇ ਕੱਢੀ ਸੀ ਹਾਂ ਉਹ ਸੁਣਾਉਣਾ ਅਸੀਂ ਬੜੇ ਵਾਰ ਵੇਖੀ ਆ ਫੋਟੋ ਤੇਰੀ ਜੂਮ ਕਰਕੇ
0: ਹਾਏ ਹਾਏ ਅੱਛਾ
5: ਬੜੇ ਵਾਰ ਦੇਖੀਏ ਫੋਟੋ ਤੇਰੀ ਜੂਮ ਕਰਕੇ ਹੁਣ ਕਹਿੰਦਾ ਹੈ ਕਿ ਤਸਵੀਰ ਤੇਰੀ ਨੂੰ ਨਿਹਾਰਿਆ ਨਹੀਂ ਚਾਰ ਦਿਨ ਦੀ ਮੁਹੱਬਤ ਨੇ ਉਮਰ ਸਾਰੀ ਖਾ ਜਾਣੀ ਸੀ ਇਸੇ ਲਈ ਤੇਰੇ ਨਾਲ ਬਹੁਤਾ ਵਕਤ ਗੁਜ਼ਾਰਿਆ ਨਹੀਂ ਫੇਰ ਔਖੀ ਹੋ ਜਾਣੀ ਸੀ ਅੜੀਏ ਧੁੰਦਲੀ ਕਰਨੀ ਯਾਦ ਤੇਰੀ ਫਿਰ ਔਖੀ ਹੋ ਜਾਣੀ ਸੀ ਅੜੀਏ ਧੁੰਦਲੀ ਕਰਨੀ ਯਾਦ ਤੇਰੀ ਤਾਂ ਤੈਨੂੰ ਲਿਖਤਾਂ ਵਿਚ ਮੈਂ ਕਦੇ ਨਿਖਾਰਿਆ ਨਹੀਂ ਦਿਲ ਦੇ ਅੰਦਰ ਹੀ ਕਰਾ ਦਿੱਤਾ ਮੈਂ ਕਤਲ ਅਰਮਾਨਾਂ ਨੂੰ ਦਿਲ ਦੇ ਅੰਦਰ ਹੀ ਕਰਾ ਦਿੱਤਾ ਕਤਲ ਮੈਂ ਅਰਮਾਨਾਂ ਨੂੰ ਝੂਠ ਆ ਕੇ ਅੱਜ ਤੱਕ ਮੈਂ ਕੀੜੀ ਨੂੰ ਵੀ ਮਾਰਿਆ ਨੀ ਉਹ ਕਹਿੰਦਾ ਕੀੜੀ ਨੀ ਮਾਰੀ ਜਦੋਂ ਅਰਮਾਨ ਹੀ ਆਪਦੇ ਮਾਰ ਤੇ ਕੀੜੀ ਮਾਰਨੀ ਪਿੱਛੇ ਕੀ ਹੈ
0: ਬਿਲਕੁਲ
5: ਕਿਉਂਕਿ ਮੈਂ ਅੱਜ ਤੱਕ ਕੀੜੀ ਨੂੰ ਵੀ ਮਾਰਿਆ ਨਹੀਂ ਫੱਟ ਪਾ ਕੇ ਸੁੱਤਿਆਂ ਦੀ ਮੁਹੱਬਤ ਹੀ ਰਹਿਣ ਦੇ ਜ਼ਿੰਦਾ ਪਾ ਕੇ ਸੁੱਤਿਆਂ ਦੀ ਮੁਹੱਬਤ ਹੀ ਤੂੰ ਰਹਿਣ ਦੇ ਜ਼ਿੰਦਾ ਤੇਰੇ ਇਸ਼ਕ ਦਾ ਸਮੇਤ ਜਾਣਾ ਮੈਥੋਂ ਸਹਾਰਿਆ ਨਹੀਂ ਮੈਨੂੰ ਪਤਾ ਸੀ ਜਾਤ ਪਾਤ ਦੇ ਰੌਲੇ ਵਿਚ ਪੈ ਜਾਣਾ ਏ ਮੈਨੂੰ ਪਤਾ ਸੀ ਜਾਤ ਪਾਤ ਦੇ ਰੌਲੇ ਵਿਚ ਪੈ ਜਾਣਾ ਏ ਤਾਂ ਅੜੀਏ ਮੈਂ ਇਸ਼ਕ ਦਾ ਮਹਿਲ ਉਸਾਰਿਆ ਨਹੀਂ ਤਾਂ ਅੜੀਏ ਮੈਂ ਇਸ਼ਕ ਦਾ ਮਹਿਲ
0: ਕੋਈ ਛੋਟਾ ਜਿਹਾ ਏਦਾਂ ਦਾ ਕੋਈ ਇੱਕ ਅੱਧਾ ਹੋਰ ਸੁਣਾ ਦਿਓ ਤੁਸੀਂ ਬੜੀ ਦੇਰ ਬਾਅਦ ਆਏ
5: ਹਾਂਜੀ ਹਾਂਜੀ ਇਹ ਤੇ ਬੰਦਾ ਵੀ ਹਾਂ ਇਹ ਚੀਜ਼ ਖੁੱਲੀ ਕਵਿਤਾ ਸੀਗੀ ਉਹ
0: ਕੋਈ ਨੀ ਆਉਣ ਦਿਓ ਜੋ ਤੁਹਾਡਾ ਦਿਲ ਕਰਦਾ
5: ਕਹਿੰਦਾ ਕਹਿੰਦੀ ਬਹੁਤ ਦਰਦ ਦਿੰਦਾ ਹੈ ਕੰਬਖਤ ਇਸ਼ਕ ਕਹਿੰਦੀ ਬਹੁਤ ਦਰਦ ਦਿੰਦਾ ਹੈ ਕੰਬਖਤ
0: ਇਸ਼ਕ
5: ਮੈਂ ਵੀ ਪੁੱਛ ਲਿਆ ਕਿੰਨਾ ਕੋ ਕਹਿੰਦੀ ਜਿੰਨਾ ਤੇਰੇ ਕੰਨਾਂ ਤੋਂ ਸੋਨੀ ਹੋਣਾ ਜਿੰਨਾ ਤੇਰੀਆਂ ਅੱਖਾਂ ਤੋਂ ਵੇਖ ਨਹੀਂ ਹੋਣਾ ਜਿੰਨਾ ਤੇਰੇ ਬੁੱਲਾਂ ਤੋਂ ਬੋਲ ਕੇ ਦੱਸ ਨਹੀਂ ਹੋਣਾ ਮੈਂ ਕਿਹਾ ਕੰਬੜੀਏ ਫੇਰ ਤੂੰ ਕਦੇ ਮੇਰੇ ਨਾਲ ਪਿੰਡਾਂ ਚ ਚੱਲੀ ਤੂੰ ਸਿਰਫ ਗੀਤਾਂ ਚ ਵੱਜਦੇ ਜੱਟਾਂ ਦੇ ਲਲਕਾਰੇ ਸੁਣੇ ਹੋਣਗੇ ਆ ਤੈਨੂੰ ਮਾਵਾਂ ਦੇ ਸੱਥਰਾਂ ਤੇ ਪੈਂਦੇ ਵੈਨ ਸੁਣਾ ਸਹੁਰਿਆਂ ਵੱਲੋਂ ਛੱਡੀ ਕਿਸੀ ਕੋਈ ਭੈਣ ਜੋ ਪੇਕੇ ਘਰ ਬੈਠੀ ਆ ਤੇ ਮਸ਼ੀਨ ਤੇ ਕੱਪੜੇ ਸੌਂਕੇ ਪਾਲ ਰਹੀ ਆ ਬੱਚੇ ਉਹਦੀ ਭਾਬੀ ਵੱਲੋਂ ਮਿਲੇ ਮਿਹਣੇ ਤੋਂ ਬਾਅਦ ਉਹਦੇ ਦਿਲ ਚ ਦੱਬੀ ਪੌਕਿਆਂ ਦੀ ਹਲਕੀ ਹਲਕੀ ਆਉਂਦੀ ਆਵਾਜ਼ ਸੁਣਾ ਕੇ
0: ਲਿਆਉਂਦੇ
5: ਸਹੁਰਿਆਂ ਵੱਲੋਂ ਵਿਆਹ ਦੇ ਮੌਕੇ ਤੇ ਆ ਕੇ ਕਾਰ ਮੰਗਣ ਤੋਂ ਬਾਅਦ ਖੇਤ ਚ ਬੈਠ ਕੇ ਹੱਥ ਚ ਸਲਫਾਸ ਪੜੀ ਸਾਰੇ ਘਰਦਿਆਂ ਤੋਂ ਚੋਰੀ ਟਾਲੀ ਨੂੰ ਜੱਫੀ ਪਾ ਕੇ ਰੋਂਦੇ ਪਿਓ ਦੀਆਂ ਚੀਕਾਂ ਸੁਣਾ ਕੇ ਲਿਆਵਾ ਤੂੰ ਠੀਕਿਆ ਸੀ ਤੂੰ ਕਿ ਇਸ਼ਕ ਇੰਨਾ ਦਰਦ ਦਿੰਦਾ ਕਿ ਮੇਰੇ ਤੋਂ ਵੇਖ ਨਹੀਂ ਹੋਈ ਕਮੜੀਏ ਕਦੇ ਆਪਣੇ ਘਰ ਦੇ ਬੂਹੇ ਅੱਗੇ ਸਿਖਰ ਦੁਪਹਿਰੇ ਨੰਗੇ ਪੈਰੀ ਤਪਦੀ ਧਰਤੀ ਤੇ ਟਾਕੀਆਂ ਲੱਗੇ ਕੱਪੜਿਆਂ ਚ ਕੁੱਛੜ ਲੰਘ ਧੜੰਗਾ ਜਾਂ ਜਵਾਕ ਚੱਕ ਕੇ ਇੱਕ ਹੱਥ ਚ ਭਮੀਲੀਆਂ ਫੜੀ ਇਹ ਬੋਲਦੀ ਕਿ ਬੀਬੀ ਕੌਲੀ ਆਟੇ ਦੀ ਪਾ ਦੇ ਤੇਰੇ ਬੱਚੇ ਜੀ ਰੋਟੀ ਦੇ ਛੱਡ ਵਾਲੀ ਔਰਤ ਦੀਆਂ ਅੱਖਾਂ ਚ ਦਰਦ ਵੇਖੀ ਕਰੇ ਟ੍ਰੈਫਿਕ ਸਿਗਨਲ ਤੇ ਖੜੀ ਗੱਡੀ ਦੇ ਸ਼ੀਸ਼ੇ ਤੇ ਕੱਪੜਾ ਮਾਰਨ ਤੋਂ ਬਾਅਦ ਲਿਬੜੀ ਜੀ ਕੂੜੇ ਦੇ ਢੇਰ ਚੋਂ ਲੱਭ ਕੇ ਪਾਈ ਆਪਣੇ ਸਹਿਜ ਤੋਂ ਵੱਡੀ ਸ਼ਰਟ ਨਾਲ ਹੱਥ ਪੂੰਝਦੇ ਡਰਾਈਵਰ ਹੱਥ ਛੱਡ ਕੇ ਖੜੇ ਮਾਸੂਮ ਬੱਚੇ ਦੀਆਂ ਅੱਖਾਂ ਚ ਰੀਝ ਨਾਲ ਦੇਖੀ ਤੈਨੂੰ ਇਹ ਤੇਰੇ ਕੰਬਖਤ ਇਸ਼ਕ ਤੋਂ ਵੱਧ ਦਰਦ ਲੱਭਣਾ ਤੈਨੂੰ ਸਿਰਫ ਪੁੱਤਾਂ ਵੱਲੋਂ ਡਾਲਰ ਕਮਾ ਕੇ ਨਾ ਕੋਠੀਆਂ ਤੇ ਕੰਮ ਕੀਤੇ ਜਹਾਜ ਦਿਸਦੇ ਉਹਨਾਂ ਕੋਠੀਆਂ ਚ ਬੈਠੇ ਬਜ਼ੁਰਗਾਂ ਦੀਆਂ ਅੱਖਾਂ ਚ ਉਹਨਾਂ ਦੇ ਧੀਆਂ ਪੁੱਤਾਂ ਦੀ ਉਡੀਕ ਤੇ ਪੋਤਿਆਂ ਦੇ ਮੂੰਹ ਪੋਤਿਆਂ ਨੂੰ ਮੂੰਹ ਨਾਲ ਗੱਲ ਆਉਂਦੀ ਰੀਝ ਵਾਲਾ ਦਰਦ ਵੇਖੀ ਕਦੇ ਹਾਂ ਤੂੰ ਕਿਹਾ ਸੀ ਨਾ ਕੰਬਖਤ ਇਸ਼ਕ ਇੰਨਾ ਦਰਦ ਦਿੰਦਾ ਕਿ ਬੋਲ ਕੇ ਦੱਸ ਨੀ ਹੋਣਾ ਕਮਲੀਏ ਕੁੜੀਏ ਫੇਰ ਤੂੰ ਕਦੇ ਦਾਤੇ ਨਾਨੇ ਕੋਲੋਂ ਨਾ ਸੰਤਾਲੀ ਦੇ ਵੰਡ ਬਾਰੇ ਪੁੱਛੀ ਜਿਨ੍ਹਾਂ ਨੂੰ ਉੱਥੇ ਆਪਣੀਆਂ ਭੈਣਾਂ ਇਸ ਲਈ ਵੱਢ ਕੇ ਖੂਹਾਂ ਚ ਸੁੱਟਣੀਆਂ ਪੈ ਗਈਆਂ ਸੀ ਕਿਉਂਕਿ ਉਹ ਬਣ ਨਾ ਜਾਣ ਸੌ ਸੌ ਖਫਸ ਦੇ ਦਰਿੰਦਿਆਂ ਦਾ ਸ਼ਿਕਾਰ। ਕਿਤੇ ਬੇਤਨਾਮ ਦੀਆਂ ਔਰਤਾਂ ਦੀ ਕਹਾਣੀ ਸੁਣੀ ਕਿਸੇ ਪੁਰਾਣੇ ਫੌਜੀ ਕੋਲੋਂ, ਬਿਨਾਂ ਵਿਚਾਰੀ ਬੱਚੇਦਾਨੀਆਂ ਅਮੈਰੀਕਾ ਦੇ ਫੌਜੀਆਂ ਨੇ ਟੀਕੇ ਲਾ ਲਾ ਕੇ ਗਾਲ ਦਿੱਤੀਆਂ ਸੀ ਤਾਂ ਕਿ ਜਾਮਣਾ ਤਾਂ ਕੋਈ ਹੋਰ ਪੁੱਤ ਜੋ ਦੇਸ਼ ਖਾਤਰ ਲੜ ਸਕੇ, ਤੇ ਉਨ੍ਹਾਂ ਦੀ ਧਰਤੀ ਤੇ ਜਹਾਜ਼ਾਂ ਰਾਹੀਂ ਛਿੱਕ ਦਿੱਤੀ ਸੀ ਐਸੀ ਸਪਰੇ ਤੇ ਕਈ ਸਾਲ ਧਰਤੀ ਉਗਾ ਨਾ ਸਕੇ ਕੋਈ ਅੰਨ ਦਾ ਦਾਣਾ ਤੇ ਭੁੱਖ ਨਾਲ ਮਰ ਜਾਵੇ ਪੂਰਾ ਦੇਸ਼। ਉਨ੍ਹਾਂ ਦੇ ਸੁਣਾਉਣ ਵੇਲੇ ਬੋਲਾਂ ਚ ਕਦੇ ਦਰਦ ਨੂੰ ਮਾਪ ਕੇ ਵੇਖੋ, ਤੇਰੇ ਬੰਦਾ ਪਿਸ਼ਕ ਨਾਲੋਂ ਅਗਰ ਦਰਦ ਘੱਟ ਲੱਗਿਆ ਨਾ ਤੇ ਤੂੰ ਫੇਰ ਮੈਨੂੰ ਦੱਸ, ਅਗਰ ਉਨ੍ਹਾਂ ਦਾ ਦਰਦ ਤੈਨੂੰ ਕੰਬਖਤ ਇਸ਼ਕ ਤੋਂ ਘੱਟ ਲੱਗਿਆ ਨਾ ਫੇਰ ਦੱਸੋ।
0: ਬਹੁਤ ਬਹੁਤ ਸੋਹਣਾ ਲਿਖਦੇ ਹੋ ਸੰਧੂ ਸਾਹਿਬ, ਸਾਡੀਆਂ ਨਾ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਤੇ ਕਦੀ ਕਦੀ ਆਣ ਕੇ ਇਹ ਖੂਬਸੂਰਤ ਕਵਿਤਾਵਾਂ ਸੁਣਾਇਆ ਕਰੋ। ਤੁਹਾਡੇ ਨਾਂ ਮੈਂ ਨਾ ਇੱਕ ਸ਼ੇਅਰ ਕਰਦਾ।
5: ਹਾਂਜੀ ਹਾਂਜੀ ਬਾਈ,
0: ਦਸਵੀਂ ਚੋਂ ਭੱਜ ਕੇ ਐਮ ਏ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ।
5: ਬਿਲਕੁਲ ਜੀ,
0: ਦਸਵੀਂ ਚੋਂ ਭੱਜ ਕੇ ਐਮ ਏ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ। ਨੌਕਰੀ ਨਹੀਂ ਉਹ ਅੰਧ ਭਗਤਾਂ ਲਈ ਵੱਡੇ ਵੱਡੇ ਮੰਦਰ ਖੋਲਣਗੇ। ਹਰ ਬੇਈਮਾਨ ਜੋ ਪਾਰਟੀ ਚ ਆ ਜਾਏ ਸੋਨੇ ਦੇ ਨਾਲ ਤੋਲਣਗੇ। ਬਾਈ ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ। ਕਾਨੂੰਨ ਕੀ ਕਹਿੰਦਾ
5: ਬੰਦ ਪਈ ਫਾਈਲ ਦੇ ਵਾਇਰਲ ਹੋਈ ਆ ਤੁਹਾਡੇ ਕਟੜਾ ਦੇ ਵਿਚ ਪਿਛਲੇ ਹਫ਼ਤੇ ਇੱਕ ਯੂਨੀਵਰਸਿਟੀ ਇਹਨਾਂ ਨੇ ਕਾਲਜ ਬੰਦ ਕੀਤਾ ਉਹ ਸਾੜੀਆਂ ਦੇ ਅੱਗੇ ਤੇ ਉਹਦੇ ਤੇ ਮੈਂ ਅੱਜ ਵੀਡੀਓ ਬਣਾਈ ਸੀਗੀ। ਅਸਲ ਵਿਚ ਮਸਲਾ ਕੀ ਸੀ ਉਹ ਨਾ ਕਟੜਾ ਦੇ ਵਿਚ ਕਾਲਜ ਆ ਉਹ ਕਾਲਜ ਦਾ ਨਾ ਮਾਤਾ ਵੈਸ਼ਨੋ ਦੇਵੀ ਕਾਲਜ ਅਗਲੇ ਕਸ਼ਮੀਰ ਸਟੇਟ ਚ ਹੁਣ ਕਸ਼ਮੀਰ ਦੇ ਸਟੂਡੈਂਟ ਉਹਦੇ ਚ ਜਿਹੜੇ MBBS ਚ ਬਿਆਨੀ ਸੀਗੇ ਤੇ ਹਿੰਦੂਆਂ ਦੇ ਕਾਲਜ ਬੰਦ ਕਰਤਾ ਕਹਿੰਦੇ ਜੀ ਹਿੰਦੂਆਂ ਦੇ ਘੱਟ ਕਿਉਂ। ਉਹ ਇੱਕ ਇੱਥੇ ਵਿਚਾਰਾ ਯੂਪੀ ਚ ਬੰਦਾ ਇੱਥੇ ਮੱਧ ਪ੍ਰਦੇਸ਼ ਚ ਬੰਦੇ ਨੇ ਨਾ ਆਪਦੀ ਜਿੰਨੀ ਕਮਾਈ ਸੀ ਵੇਚ ਕੇ ਉਹ ਆਪਦੀ ਵਾਸੀ ਬੱਚਿਆਂ ਲਈ ਸਕੂਲ ਖੇਲਦਾ ਤੇ ਖੋਲਣ ਵਾਲਾ ਮੁਸਲਮਾਨ ਆ ਨਾਇਕਾਨ ਤੇ ਸਕੂਲ ਦੇ ਲੋਕ ਜਸ਼ਨ ਮਤਾ ਕਹਿੰਦੇ ਜੀ ਮੁਸਲਮਾਨ ਨੇ ਖੋਲਿਆ ਸੀ ਮਤਲਬ।
0: ਇਹਦੇ ਤੋਂ ਭੈੜੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਔਰ ਉਹ ਜਿਹੜੇ ਉਸ ਕਾਲਜ ਬੰਦ ਹੋਣ ਦੀ ਖੁਸ਼ੀ ਚ ਨੱਚਣ ਡਏ ਹਨ ਉਹ ਕੌਣ ਲੋਕ ਨੇ, ਕਿਹੜੇ ਪਲੈਨਟ ਦੇ ਵਾਸੀ ਨੇ?
5: ਉਹ ਪਲੈਨਟ ਦੇ ਵਾਸੀ ਉਹਦੇ ਤੇ ਆ ਕਿ ਜੇ ਉਹ ਪੜ੍ਹ ਲੱਗੇ ਨਾ ਸਰਕਾਰ ਨੂੰ ਸਵਾਲ ਪੁੱਛ ਸਕਦੇ ਆ ਤੇ ਸਰਕਾਰ ਨੂੰ ਉਹ ਚਾਹੀਦੇ ਜਿਹੜੇ ਕਹਿਣ ਉਹ ਵਿਚਾਰੇ ਪਤਾ ਨੀ ਕਿੱਥੋਂ ਵੀਡੀਓ ਸੁਣਦੇ ਆ। ਕਹਿੰਦੇ ਪਹਿਲਾਂ ਮੈਂ ਕਹਿੰਦੇ ਤੁਸੀਂ ਕਿਉਂ ਅਬ ਹਮ ਬੋਲਤੇ ਆ ਕਿ ਬਤਾ ਅਮੈਰੀਕਾ ਤੂੰ ਕਿਆ ਹੈ, ਪਤਾ ਨੀ ਕਿੱਥੋਂ ਖਬਰਾਂ ਸੁਣਦੇ ਹਮ ਪੁੱਛਦੇ ਕਿ ਅਮੈਰੀਕਾ ਬਤਾ ਤੂੰ
0: ਬਤਾ ਤੂੰ ਕਿਆ ਲੋ ਦੱਸੋ। ਐਨੀਹੋ ਸੰਜੂ ਸਾਹਿਬ ਬਹੁਤ ਬਹੁਤ ਮਿਹਰਬਾਨੀ, ਰੌਣਕਾਂ ਥੈਂਕ ਯੂ
5: ਵੈਰੀ ਮਚ
0: ਜੀ ਸੰਜੂ ਸਾਹਿਬ ਜੀ। ਤੇ ਮਾਲਕ ਜੀ ਅਗਰ ਤੁਸੀਂ ਸੁਣ ਰਹੇ ਹੋ ਤੇ ਫੋਨ ਕਰੋ, ਕਿਉਂਕਿ ਮੈਨੂੰ ਤੁਹਾਡਾ ਨਾਂ ਨਹੀਂ ਲਿਖਿਆ ਹੋਇਆ ਤੇ ਕਾਲਾਂ ਕਾਫੀ ਆਈਆਂ ਨੇ ਜਿਹੜੀਆਂ ਮੈਂ ਸਾਰੀਆਂ ਨਹੀਂ ਵੀ ਲੈ ਸਕਿਆ। ਤੇ ਜੇ ਮੈਂ ਵੀ ਤੁਹਾਡਾ ਮੈਂ ਵੇਟ ਕਰਦਾ ਥੋੜੀ ਦੇਰ, ਅਗਰ ਤੁਸੀਂ ਮੈਨੂੰ ਸੁਣ ਰਹੇ ਹੋ ਸਕਦਾ ਕਿ ਟਾਈਮ ਜ਼ਿਆਦਾ ਹੋ ਗਿਆ, ਤੁਸੀਂ ਅੱਗੇ ਪਿੱਛੇ ਵੀ ਹੋ ਗਏ ਹੋਵੋ। ਤੇ ਦੂਜਾ ਆਹ ਕਾਲ ਆਈ ਹੈ ਤੇ ਤੀਜੀ ਉਹ ਸੀ ਤੇ ਉਹਨਾਂ ਦਾ ਜਿਹੜਾ ਟੈਲੀਫੋਨ ਹੈ ਜੀ ਮਲ ਜੀ ਹੁਣੀ ਆ ਉਹ ਲੱਗਦਾ ਕਿ ਸੌ ਗਏ ਨੇ। ਲਓ ਜੀ ਅਰਾਧਨਾ ਜੀ, ਅਗਰ ਤੁਸੀਂ ਜਾਗ ਰਹੇ ਹੋ ਤੇ ਫਿਰ ਰੇਡੀਓ ਬੰਦ ਕਰ ਦਿਓ ਤੇ ਮੈਂ ਤੁਹਾਡੇ ਵੱਲ ਆ ਰਿਹਾ ਜੀ। ਇਹ ਆ ਲੋ ਜੀ ਅਰਾਧਨਾ ਜੀ, ਸ਼ਾਇਦ ਅਰਾਧਨਾ ਜੀ ਤੇ ਹੋਣਗੇ ਡਿਊਟੀ ਤੇ, ਏਡੀ ਨੀ ਕੋਈ ਗੱਲ।

0: ਹੈਲੋ ਸਰ
1: ਜੀ, ਰਾਧਨਾ ਜੀ ਨਮਸਕਾਰ।
0: ਨਮਸਕਾਰ, ਸਤਿ ਸ੍ਰੀ ਅਕਾਲ ਸਰ।
1: ਭੱਜੇ ਭੱਜੇ ਆਏ ਹੋ ਕਿਤੇ ਹੋ?
0: ਹਾਂਜੀ ਹਾਂਜੀ।
1: ਅੱਛਾ,
0: ਭੱਜੇ ਭੱਜੇ ਆਈ ਆ।
1: ਅੱਛਾ, ਮੈਂ ਮਾਫ਼ੀ ਚਾਹੁੰਦਾ, ਅੱਜ ਬੜੇ ਲੇਟ ਹੋ ਗਏ। ਸਟਾਰਟ ਚ ਪਹਿਲਾਂ ਪ੍ਰੋਬਲਮ ਆ ਗਈ ਥੋੜੀ ਜੀ ਟੈਕਨੀਕਲ।
0: ਅੱਛਾ, ਕੋਈ ਗੱਲ,
1: ਉਹ ਹੱਲ ਕਰਦਿਆਂ ਕਰਦਿਆਂ ਫਿਰ ਉਹ 20 ਮਿੰਟ ਤੇ ਉਹ ਜਾਇਆ ਹੋ ਗਏ ਤੇ ਅੱਜ ਫਿਰ ਸਾਰੇ ਸੱਜਣਾਂ ਦੀਆਂ ਕਾਲਾਂ ਇੱਕੋ ਵਾਰੀ ਆ ਗਈਆਂ ਕਾਫੀ।
0: ਜੀ ਜੀ ਜੀ।
1: ਤੇ
0: ਕੋਈ ਗੱਲ ਨੀ, ਅਗਲੇ ਵਾਰ ਸਹੀ।
1: ਨਹੀਂ ਨਹੀਂ, ਤੁਸੀਂ ਸੁਣਾਓ ਸਾਨੂੰ, ਤੁਹਾਡੇ ਕੋਲ ਕੋਈ 15 ਮਿੰਟ ਟਾਈਮ ਹੈ, ਠੀਕ ਹੈ
0: ਜੀ?
1: ਹਾਂਜੀ,
0: ਇੰਨਾ ਸਾਰਾ
1: ਇੱਦਾਂ ਹੀ ਹੈ ਨਾ ਫਿਰ? ਤੁਸੀਂ ਰੌਣਕਾਂ ਬੜੀਆਂ ਵਧੀਆ ਫਸਟ ਕਲਾਸ ਰੌਣਕਾਂ ਲਾਉਂਦੇ ਹੋ ਤੇ ਫਿਰ
0: ਫਿਰ
1: ਹਾਏ ਅੱਲਾ, ਤੁਹਾਡੇ ਨਾਲ ਸਾਡੀ ਖਾਸ ਤਰ੍ਹਾਂ ਦੀ ਦੋਸਤੀ ਵੀ ਤੇ ਹੈਗੀ ਹੈ ਨਾ। ਲਓ ਕਾਲ ਕੱਟੀ ਗਈ ਇੱਦਾਂ ਹੀ ਲੱਗਾ ਕਿ ਜਿਸ ਤਰ੍ਹਾਂ ਕਾਲ ਕੱਟੀ ਜਾਂਦੀ ਹੈ। ਮੈਂ ਇੱਕ ਵਾਰੀ ਫੇਰ ਉਹਨਾਂ ਨੂੰ ਕਹਿੰਦਾ ਕਿ ਮੇਰੇ ਵੱਲੋਂ ਕੱਟੀ ਗਈ ਹੈ, ਹੱਥ ਤੇ ਨੀ ਲੱਗ ਗਿਆ ਮੇਰਾ। ਅੱਛਾ, ਮੈਂ ਪਤਾ ਨੀ ਮੇਰੇ ਵੱਲੋਂ ਹੱਥ ਵੱਜਿਆ ਕਿ ਤੁਹਾਡੇ ਵੱਲੋਂ ਵੱਜਿਆ।
0: ਇਹ ਹੱਥ ਵੱਥ ਵੱਜਣੇ ਤੁਹਾਡੇ ਵੱਲੋਂ ਹੁੰਦੇ ਹੁੰਦੇ ਸਰ?
1: ਨਹੀਂ ਨਹੀਂ, ਮੈਂ ਤੇ ਹਾਏ ਅੱਲਾ ਕਰਕੇ ਤੁਹਾਡਾ ਸਵਾਗਤ ਕੀਤਾ, ਨਾਲ ਹੀ ਟੈਲੀਫੋਨ ਬੰਦ ਹੋ ਗਿਆ।
0: ਦੇਖੋ ਜੀ, ਏਦਾਂ ਕੁੜੀਆਂ ਨੀ ਹਾਏ ਅੱਲਾ ਕਰਦੀਆਂ ਹੁੰਦੀਆਂ, ਮੁੰਡੇ ਕਰਾਉਂਦੇ ਹੁੰਦੇ ਆ।
1: ਹਾਂਜੀ, ਸੁਣਾਓ ਤੁਸੀਂ।
0: ਇਹ ਮੁੰਡਾ ਸਾਡਾ ਜਿਹੜਾ ਬਾਜਵਾ ਸਾਹਿਬ ਆ ਨਾ, ਇਹ ਬੜਾ ਨੋਟੀ ਬੋਏ ਆ, ਹੋਣਾ ਚਾਹੀਦਾ।
1: ਦਿਲ ਤਾਂ ਖੁਸ਼ ਕਰਨਾ ਹੁੰਦਾ, ਜਿਹੜਾ ਸੀਰੀਅਸ ਬੰਦਾ ਉਹਦਾ ਵੀ, ਹਾਂਜੀ, ਜਿਹੜਾ ਘਰੋਂ ਲੜ ਕੇ ਬੈਠਾ ਅਸਾਂ ਉਹਦਾ ਵੀ ਦਿਲ ਖੁਸ਼ ਕਰਨਾ, ਜਿਹੜਾ ਪਹਿਲਾਂ ਹੀ ਖੁਸ਼ ਹੈ ਉਹਦੀ ਖੁਸ਼ੀ ਚ ਅਸਾਂ ਵਾਧਾ ਕਰਨਾ ਹੁੰਦਾ। ਇਸ ਕਰਕੇ ਅਸੀਂ ਉਹਦਾ ਤਰੀਕੇ ਸਾਰਿਆਂ ਨੂੰ ਇਸਤੇਮਾਲ ਕਰਨਾ ਜਿਹੜੇ ਸਾਨੂੰ ਸਾਰੇ ਸੁਣਨ ਵਾਲੇ ਖੁਸ਼ ਹੋਣ, ਠੀਕ ਹੈ ਜੀ?
0: ਬਿਲਕੁਲ ਜੀ, ਬਿਲਕੁਲ।
1: ਹਾਂਜੀ, ਤੇ ਤੁਸੀਂ ਫਿਰ ਸਾਨੂੰ ਕਿਹੋ ਜਿਹਾ ਕੀ ਸੁਣਾਉਣਾ ਚਾਹੁੰਦੇ ਹੋ ਤੇ ਕਿਉਂ ਸੁਣਾਉਣਾ?
0: ਮੇਰੇ ਕੋਲ ਤਾਂ ਬਹੁਤ ਸਾਰੇ ਗੀਤ ਨੇ, ਚਟਪਟੇ ਵੀ ਹਨ, ਸੀਰੀਅਸ ਵੀ ਹਨ।
1: ਆਪਣੀ ਮਰਜ਼ੀ ਦੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ, ਤੇ ਤੁਹਾਡੇ 15 ਮਿੰਟ ਸ਼ੁਰੂ।
0: ਓਕੇ ਜੀ, ਪਹਿਲੇ ਤੇ ਪ੍ਰਵਾਦ ਰੇਡੀਓ ਦੇ ਜਿੰਨੇ ਵੀ ਸ਼ਰੋਤਾ ਇਸ ਵੇਲੇ ਸੁਣ ਰਹੇ ਨੇ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ੀਜ਼ੀ ਨਾਲ ਸਤਿ ਸ੍ਰੀ ਅਕਾਲ ਔਰ ਵੈਰੀ ਵੈਰੀ ਸਾਡੇ ਇੰਡੀਆ ਟਾਈਮ ਦੇ ਮੁਤਾਬਿਕ ਵੈਰੀ ਵੈਰੀ ਗੁੱਡ ਈਵਨਿੰਗ।
1: ਗੱਲ ਇਸ ਤਰ੍ਹਾਂ ਜੀ, ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅਰਾਧਨਾ ਜੀ, ਯੂ ਆਰ ਵੰਡਰਫੁਲ ਗਰਲ।
0: ਥੈਂਕ ਯੂ ਸੋ ਮਚ ਸਰ।
1: ਆਹੋ,
0: ਪਿਆਓ, ਮੈਂ ਦੋ ਤੇ ਇੱਕ ਦੋ ਗੀਤ ਤੁਹਾਨੂੰ ਛੋਟੇ ਛੋਟੇ ਸੁਣਾਉਣੀ ਆ ਤੇ ਆਓ ਆਪਾਂ ਸਾਰੇ ਸੁਣਦੇ ਆ
1: ਜੀ।
0: ਅੱਜ ਮੈਂ ਤੁਹਾਨੂੰ ਕੁਛ 50-60 ਸਾਲ ਪਿੱਛਾ ਲੈ ਚੱਲਦੀ।
1: ਵਾਹ, ਫਿਰ ਤੇ ਹੋਰ ਯੰਗ ਹੋ ਜਾਂਗੇ
0: ਜੀ।
1: ਅੱਛਾ, ਆਉਣ ਦੇ

होने दे रे जो ये जुल्मी है पथ तेरे गो के पलकों से।

ਦੂਸਰਾ ਗੀਤ ਹਾਜ਼ਰ ਕਰ ਰਹੀ ਹਾਂ, ਪੇਸ਼ ਕਰ ਰਹੀ ਹਾਂ ਸਪੈਸ਼ਲ ਆਪ ਜੀ ਦੇ ਲਈ, ਸਾਰੇ ਸ਼ਰੋਤਾਵਾਂ ਲਈ ਜੀ।

0: ਰਾਧਨਾ ਜੀ
1: ਜੀ,
0: ਇਹ ਜਿਹੜੀ ਮੇਰਾ ਗਾਉ ਮੇਰਾ ਦੇਸ਼ ਪਿਕਚਰ ਹੈ ਨਾ, ਇਹ ਮੇਰੀ ਪਸੰਦੀਦਾ ਪਿਕਚਰਾਂ ਵਿੱਚੋਂ ਇੱਕ ਪਿਕਚਰ ਸੀ ਤੇ ਇਹਦੇ ਐਕਟਰ ਵੀ ਟਾਪ ਤੋਂ ਟਾਪ ਸਾਰੇ, ਸਟੋਰੀ ਵੀ ਬੜੀ ਸੋਹਣੀ ਹਾਂਜੀ, ਤੇ ਇਹਦੇ ਗਾਣੇ ਵੀ ਟਾਪੋ ਟਾਪ ਸਨ। ਹਾਂ ਜਿਹੜਾ ਗਾਣਾ ਹਾਏ ਸ਼ਰਮਾ ਕਿਆ, ਉਹ ਕੁੜੀ ਦਾ ਕੀ ਨਾਂ ਹੈ ਜਿਹੜੀ ਗਾਉਂਦੀ ਹੈ
1: ਜਿਹਦੇ ਉੱਤੇ ਫਿਲਮਾਇਆ ਸੀ, ਉਹ ਲਕਸ਼ਮੀ ਛਾਇਆ,
0: ਲਕਸ਼ਮੀ ਛਾਇਆ, ਉਹਨੇ ਵੀ ਕਮਾਲ ਕੀਤੀ ਹੈ, ਬਹੁਤ
1: ਸੋਹਣਾ
0: ਬੜੀ
1: ਖੋੜ ਕੇ ਉਹ ਗੱਲ ਕਰਦੀ ਸੀ ਨਾ ਨੱਕ ਤੇ, ਲੋਕੀ ਫਿਦਾ ਹੋ ਜਾਂਦੇ।
0: ਵਾਕਿਆ ਹੀ ਵੈ, ਮਤਲਬ ਕਿ ਕੋਈ ਇਹ ਨੀ ਕਿ ਉਹ ਬਹੁਤ ਅਟ੍ਰੈਕਟਿਵ ਹੈ, ਪਰ ਉਹਦੀਆਂ ਅਦਾਵਾਂ ਉਹਦੀ ਪੇਸ਼ਕਾਰੀ ਜ਼ਬਰਦਸਤ।
1: ਹਾਂਜੀ
0: ਹਾਂਜੀ ਹਾਂਜੀ, ਤੇ ਇੱਕ ਅੱਧਾ ਹੋਰ ਸੁਣਾ ਦਿਓ ਜੀ ਫਿਰ।
1: ਅੱਛਾ ਜੀ,

0: ਜੀ ਵਾਹ, ਜਿਉਂਦੇ ਰਹੋ, ਉੱਪਰ ਵਾਲਾ ਤੁਹਾਨੂੰ ਤੰਦਰੁਸਤ ਰੱਖੇ, ਚੜ੍ਹਦੀ ਕਲਾ ਚ ਰੱਖੇ। ਤੇ ਦਿੱਲੀ ਦਾ ਮੌਸਮ ਕਿੱਦਾਂ ਦਾ?
1: ਲਵਲੀ ਮੌਸਮ ਜੀ, ਮੌਸਮ ਲਵਲੀ ਮੌਸਮ।
0: ਵਾਹ।

0: ਸਾਨਾ ਜੀ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ ਬਿਲਕੁਲ ਆਉਣ ਦਿਓ
0: ਪਹਿਲਾਂ ਦਿਲ ਫਿਰ ਦਿਮਾਗ ਤੇ ਜਾਇਦਾਦ ਵੀ ਗਈ ਪਹਿਲਾਂ ਦਿਲ ਫਿਰ ਦਿਮਾਗ ਤੇ ਜਾਇਦਾਦ ਵੀ ਗਈ ਔਰ ਮੈਂ ਹਾਸਾ ਜਗਦਾ ਬਣ ਕੇ ਰਹਿ ਗਿਆ ਜੇ ਵਾਂਗ ਕਰੰਗ ਦੇ ਗਲੀਆਂ ਦੇ ਵਿਚ ਰੁਲਦਾ ਔਰ ਦਿਲ ਬੁੱਚੜਾਂ ਦੇ ਵਸ ਪੈ ਗਿਆ ਜੇ ਦਿਲ ਬੁੱਚੜਾਂ ਦੇ ਵਸ ਪੈ ਗਿਆ ਜੇ ਕਰੰਗ ਹੁੰਦਾ ਰਾਧਨਾ ਜੀ ਮਰਿਆ ਡੰਗਰ ਨਹੀਂ ਹੁੰਦਾ ਕੋਈ ਉਹਨੂੰ ਕਰੰਗ ਕਹੀਦਾ ਕਿ ਵਾਂਗ ਕਰੰਗ ਦੇ ਗਲੀਆਂ ਦੇ ਵਿਚ ਰੁਲਦਾ ਤੇ ਦਿਲ ਬੁੱਚੜਾਂ ਦੇ ਵਸ ਪੈ ਗਿਆ
1: ਕਿਆ ਕਹਿੰਦੇ ਸਰ ਕਿਆ ਕਹਿੰਦੇ ਵਾਹ ਜੀ
0: ਤੇ ਇੱਕ ਤੁਹਾਡੇ ਨਾਲ ਰੋਮਾਂਟਿਕ ਜਿਹਾ ਹੋਰ ਕਰ ਦਿੰਦੇ ਆ ਹਾਂਜੀ ਇਹ ਤੇ
1: ਜੀ
0: ਇਹਦਾ ਤੁਹਾਨੂੰ ਮਜ਼ਾ ਨਹੀਂ ਲੱਗਦਾ ਅੱਛਾ ਆਰੀ ਆਰੀ ਆਰੀ ਤੇ ਖੁਸ਼ੀਆਂ ਦਾ ਢੋਲ ਵੱਜਿਆ ਖੁੰਡੇ ਲੱਗ ਗਈ ਵਿਸਾਖੀ ਭਾਰੀ ਆਰੀ ਆਰੀ ਆਰੀ ਖੁਸ਼ੀਆਂ ਦਾ ਢੋਲ ਵੱਜਿਆ ਖੁੰਡੇ ਲੱਗ ਗਈ ਵਿਸਾਖੀ ਭਾਰੀ ਸੰਮਾ ਵਾਲੀ ਡਾਂਗ ਜੱਟ ਦੀ ਮੈਂ ਮਾਰ ਬਰਕ ਡਰਾਮੇ ਉੱਤੇ ਮਾਰੀ
1: ਵਾਹ
0: ਝੋਣ ਦੇ ਮਟਿਆਰਾਂ ਦਾ ਮੇਲਾ ਲੱਗਦਾ ਹੁੰਦਾ ਸੀ ਜੀ ਸਾਡਾ ਖੁੰਡੇ ਉੱਥੇ ਵਿਸਾਖੀ ਦਾ ਉਹ ਮੇਲਾ ਮੈਂ ਵੇਖਣ ਗਿਆ ਹਾਂ ਤੇ ਉਹਦੀ ਬਿਆਨ ਕਰਨ ਡਿਆ
1: ਅੱਛਾ ਜੀ
0: ਸੰਮਾ ਵਾਲੀ ਡਾਂਗ ਜੱਟ ਦੀ ਮਾਰ ਬਰਕ ਡਰਾਮੇ ਉੱਤੇ ਮਾਰੀ ਝੋਂਡ ਮਟਿਆਰਾਂ ਦਾ ਪਰ ਨਿੰਮੋ ਦੀ ਸਰਦਾਰੀ
1: ਵਾਹ ਵਾਹ
0: ਝੋਂਡ ਮਟਿਆਰਾਂ ਦਾ ਪਰ ਨਿੰਮੋ ਦੀ ਸਰਦਾਰੀ ਅੱਖਾਂ ਚ ਬਰੂਦ ਭਰਿਆ ਦਾਂਦ ਛੁੱਟ ਗਈ ਤੇ ਮੱਤ ਗਈ ਮਾਰੀ
1: ਵਾਹ ਵਾਹ
0: ਅੱਖਾਂ ਚ ਬਰੂਦ ਭਰਿਆ ਦਾਂਦ ਛੁੱਟ ਗਈ ਤੇ ਮੱਤ ਗਈ ਮਾਰੀ ਗਿੱਧੇ ਵਿਚ ਨੱਚਦੀ ਨੇ ਅੱਖ ਵੈਲੀ ਨੂੰ ਮਾਰੀ ਪੈ ਲੜ ਗਈ ਹਿੱਕ ਦੇ ਉੱਤੇ ਸੱਪ ਬਣ ਕੇ ਸੁਨਿਆਰੀ ਲੜ ਗਈ ਹਿੱਕ ਦੇ ਉੱਤੇ ਸੱਪ ਬਣ ਕੇ ਸੁਨਿਆਰੀ ਬਹੁਤ ਬਹੁਤ ਮਿਹਰਬਾਨੀ ਰਾਧਨਾ ਜੀ ਪਰਮਾਤਮਾ ਤੁਹਾਨੂੰ ਤੰਦਰੁਸਤ ਚੜ੍ਹਦੀਆਂ ਕਲਾ ਚ ਰੱਖੇ ਹਮੇਸ਼ਾ ਹੱਸਦੇ ਖੇਡਦੇ ਰਹੋ ਇਸੇ ਤਰ੍ਹਾਂ ਹੀ ਰਹੋ
1: ਥੈਂਕ ਯੂ ਸੋ ਮਚ ਸਰ
0: ਥੈਂਕ ਯੂ ਜੀ
1: ਔਰ ਸਾਡੇ ਸੁਣਨ ਵਾਲਿਆਂ ਨੂੰ ਨਵ ਵਰਸ਼ ਦੀਆਂ ਫੇਰ ਇੱਕ ਤੋਂ ਇੱਕ ਵਾਰੀ ਹਾਰਦਿਕ ਸ਼ੁਭਕਾਮਨਾਵਾਂ
0: ਜਿੰਨੇ
1: ਵੀ ਸਾਡੇ ਪ੍ਰਵਾਸ ਰੇਡੀਓ ਦੇ ਸ਼ਰੋਤਾ ਇਸ ਵੇਲੇ ਸੁਣ ਰਹੇ ਨੇ ਆਪ ਸਭ ਨੂੰ ਬਹੁਤ ਬਹੁਤ ਇਸ ਨਵੇਂ ਸਾਲ ਦੀ ਮੁਬਾਰਕਬਾਦ ਔਰ ਸਭ ਆਪਣੇ ਆਪਣੇ ਪਰਿਵਾਰਾਂ ਚ ਖੁਸ਼ ਰਹਿਣ ਹਮੇਸ਼ਾ ਖੁਸ਼ ਰਹਿਣ ਸਭ ਦੀਆਂ ਮਨੋਕਾਮਨਾ ਪੂਰਨ ਹੋਣ ਔਰ ਬਾਜਾ ਸਰ ਆਪ ਜੀ ਦਾ ਅਨਮੋਲ ਸਮੇਂ ਥੈਂਕ ਯੂ ਸੋ ਮਚ ਕਿ ਤੁਸੀਂ
0: ਮਿਹਰਬਾਨੀ ਥੈਂਕ ਯੂ
1: ਸੋ ਮਚ ਸਰ
0: ਓਕੇ ਜੀ ਨਮਸਕਾਰ ਰਾਧਨਾ ਜੀ
1: ਓਕੇ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਇਹ ਸਨ ਜੀ ਰਾਧਨਾ ਜੀ ਦਿੱਲੀ ਤੋਂ ਵੰਡਰਫੁਲ ਸਿੰਗਰ ਤੇ ਰੌਣਕਾਂ ਲਾ ਦਿੰਦੇ ਨੇ ਜਦੋਂ ਆਉਂਦੇ ਨੇ ਤੇ ਅਖੀਰਲਾ ਸ਼ੇਰ ਹੈ ਦੋਸਤੋ ਕਿ ਉੱਤਮ ਹੱਕ ਹਲਾਲ ਹੈ ਸਭ ਚੋਰ ਉਚੱਕੇ ਝੂਠ ਉੱਤਮ ਹੱਕ ਹਲਾਲ ਹੈ ਸਭ ਚੋਰ ਉਚੱਕੇ ਝੂਠ ਚਿੰਤਾ ਚਿਤਾ ਸਮਾਨ ਹੈ ਸਭ ਤੋਂ ਭੈੜਾ ਝੂਠ ਓਏ ਮਹਿੰਗਾ ਗਹਿਣਾ ਸ਼ਰਮ ਹੈ ਬੇਸ਼ਰਮ ਢੀਠ ਸਬੂਤ ਬਿਨਾ ਅਕਲ ਬੋਝ ਹੈ ਜ਼ਿੰਦਗੀ ਜਿਵੇਂ ਛੱਤ ਦੇ ਥੱਲੇ ਊਠ ਭਈ ਬਿਨਾ ਅਕਲ ਬੋਝ ਹੈ ਜ਼ਿੰਦਗੀ ਜਿਵੇਂ ਛੱਤ ਦੇ ਥੱਲੇ ਊਠ ਵੈਰੀ ਗੁਡ ਈਵਨਿੰਗ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਬਿਲਕੁਲ ਯੂਰ ਓਨ ਰੇਡੀਓ ਸਟੇਸ਼ਨ ਦੋਸਤੋ ਇਹ ਸੀ ਮੇਰਾ ਅੱਜ ਦਾ ਪ੍ਰੋਗਰਾਮ ਅਗਲੇ ਹਫਤੇ ਫੇਰ ਤੁਹਾਡੀ ਮਹਿਫਲ ਦੇ ਵਿਚ ਸ਼ਾਮਲ ਹੋਵਾਂਗੇ ਸੈਚਰਡੇ ਤੇ ਸੰਡੇ ਤੇ ਆਪ ਜੀ ਨੇ ਵੀ ਸਾਰਿਆਂ ਨੇ ਆਣ ਕੇ ਏਦਾਂ ਹੀ ਰੌਣਕਾਂ ਲਾਉਣੀਆਂ ਨੇ ਤੇ ਦੇਸ਼ਾਂ ਵਿਦੇਸ਼ਾਂ ਚ ਵਸਦੇ ਪ੍ਰਵਾਸ ਰੇਡੀਓ ਦੇ ਸੱਜਣਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ ਸਲਾਮ ਅਲੈਕਮ ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ
2: ਪੀ ਫੇ ਯੂ ਪੀ

की दुनिया के मेहरबान दोस्तों, ते प्रवास रेडियो फ्रैंकफर्ट के खूबसूरत श्रोतों, ए दोस्ताना लहजे में हवावां अते फिजावां विच मोहब्बत दा पैगाम देने वाला दोस्ती अते भ्रातरी भाव दियां खुशबूआं खिलारदा वाह वाह आप सब दी जिंदगी दे खेड़ियां च वाधा करदा खूबसूरत लबां ते हासे खिलारदा आप दी सोच दियां खिड़कियां खड़का के आ सजना दिलां ते दस्तक देण वाला तुहाडे दिलां दी धड़कन वधाउण वाला पाठ दे मसले लियाउण वाला पंजाब दी सैर करवाउण वाला हक सच दे ढोल वजाउण वाला कईयां मथिआं ते चूड़ियां लबां ते हासे लियाउण वाला तुहाडी सोच च भरसू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलां नाल लैस आप दे दिलां ते राज करन वाला ए है जी प्रवास रेडियो फ्रैंकफर्ट। जी हां, प्रवास रेडियो फ्रैंकफर्ट इज वन एंड ओनली वन पंजाबी रेडियो स्टेशन इन जर्मनी। ऑफ कोर्स प्रवास रेडियो बिल्कुल ईयर ऑन रेडियो स्टेशन। एक्सपोज योरसेल्फ, हाउ डू यू सी दिस वंडरफुल वर्ल्ड, लवली और फनी वर्ल्ड विद योर ओन वॉचिंग आईज एंड एक्सपीरियंस। फोन कॉल बिल्कुल दोस्तों, असी तुहाडे तों सिर्फ फोन कॉल अवे ही हां। ते सजनो, अज मैं तुहाडे नाल पहले आवर विच मैडम बेनजीर भुट्टो ते ओहदा कतल ਉਹਦੇ ਪਿੱਛੇ ਸਾਜਿਸ਼ਾਂ ਕਿਉਂ ਕੀ ਕਿੰਨਾ ਕਿੰਨਾ ਕੀਤੀਆਂ ਤੇ ਕੌਣ ਉਹ ਲੋਕ ਸਨ ਜਿਨ੍ਹਾਂ ਨੇ ਮਿਸਿਸ ਬੇਨਜੀਰ ਭੁੱਟੋ ਦਾ ਦਰਦਨਾਕ ਕਤਲ ਕੀਤਾ। ਤੇ ਅਗਲੇ ਆਵਰ ਵਿਚ ਅੱਜ ਮੇਰੇ ਨਾਲ ਜੀ ਡਾਕਟਰ ਸੰਜੀਵ ਸਲਾਰੀਆ ਫਿਜੀਓਥੈਰਾਪਿਸਟ ਉਹ ਹਾਜ਼ਰ ਹੋਣਗੇ ਸਟੂਡੀਓ ਦੇ ਵਿਚ ਤੇ ਅਗਲੇ ਆਵਰ ਵਿਚ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਦੋਸਤੋ, ਆਪਣਾ ਅੱਜ ਅਸੀਂ ਕਾਲਾਂ ਨਹੀਂ ਲੈਣੀਆਂ। ਪਲੀਜ਼ ਸਾਨੂੰ ਕੋਈ ਵੀ ਕਾਲ ਨਾ ਕਰੇ। ਤੇ ਕੱਲ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਹੈ ਜੀ ਸ਼ਾਇਰੋ ਸ਼ਾਇਰੀ ਦਾ, ਠੀਕ ਹੈ ਜੀ। ਤੇ ਕੱਲ ਨੂੰ ਸਾਨੂੰ ਉਡੀਕ ਰਹੇਗੀ ਤੁਹਾਡੀਆਂ ਕਾਲਾਂ ਦੀ, ਕਿਉਂਕਿ ਕੱਲ ਆਪ ਜੀ ਦਾ ਵੀ ਪ੍ਰੋਗਰਾਮ ਹੈ ਤੇ ਵੱਧ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ। ਤੇ ਪ੍ਰੋਗਰਾਮ ਵਿਚ ਰੌਣਕਾਂ ਲਾਉਣੀਆਂ, ਤੁਹਾਡੇ ਨਾਲ ਹੀ ਪ੍ਰੋਗਰਾਮ ਚ ਰੌਣਕਾਂ ਲੱਗਣੀਆਂ ਨੇ। ਸੋ ਦੋਸਤੋ, ਵੀ ਰਿਸਪੈਕਟ ਯੂ ਐਂਡ ਯੂਅਰ ਵਿਊਅਰਸ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ। ਲਾਗ ਔਨ www प्रवास रेडियो .com। जी प्रवास रेडियो PARWZRADIO, इट्स अ वन वर्ड, अगे फिर .com।
www.pravazradio.com. ਦੋਸਤੋ, ਅਗਰ ਤੁਸੀਂ ਸਾਡੀ ਗੱਲਬਾਤ ਨੂੰ ਪਸੰਦ ਕਰਦੇ ਹੋ, ਥੈਂਕ ਯੂ ਵੈਰੀ ਮੱਚ। ਤੁਹਾਡੇ ਪਿਆਰ ਸੁਨੇਹਿਆਂ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ, ਪਰ ਆਪਣੇ ਪੰਜਾਂ ਸੱਤਾਂ ਦੋਸਤਾਂ ਯਾਰਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ। ਵੀ ਸ਼ੈਲ ਬੀ ਰੀਲੀ ਰੀਲੀ ਐਂਡ ਰੀਲੀ ਗ੍ਰੇਟਫੁਲ ਟੂ ਯੂ। ਕਿਉਂ ਦੋਸ਼ ਦੂਜਿਆਂ ਸਿਰ ਮਰਨਾ ਹੈ, ਕਦ ਦੋਸ਼ੀ ਆਪਣੇ ਡੇਰੇ ਚੋਂ। ਭਾਈ ਕਿਉਂ ਦੋਸ਼ ਦੂਜਿਆਂ ਸਿਰ ਮਰਨਾ ਹੈ, ਕਦ ਦੋਸ਼ੀ ਆਪਣੇ ਡੇਰੇ ਚੋਂ। ਫਿਰ ਮੱਖੀ ਨਜ਼ਰ ਕੋਈ ਆਉਣੀ ਨਹੀਂ, ਆਏ ਜਦ ਗੰਦ ਪੂੰਝ ਲਿਆ ਵਿਹੜੇ ਚੋਂ। ਫਿਰ ਮੱਖੀ ਨਜ਼ਰ ਕੋਈ ਆਉਣੀ ਨਹੀਂ, ਜਦ ਗੰਦ ਪੂੰਝ ਲਿਆ ਵਿਹੜੇ ਚੋਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਅੱਜ ਗੱਲ ਇਸ ਤਰ੍ਹਾਂ ਜੀ, ਅੱਜ ਹੈ ਸੈਚਰਡੇ ਤੇ 20 ਦਸੰਬਰ, ਤੇ ਟੈਂਪਰੇਚਰ ਸੀ ਦੋਸਤੋ ਅੱਜ 14 ਡਿਗਰੀ, ਵਾਜ ਮੋਸਟਲੀ ਕਲਾਉਡੀ। ਸੂਰਜ ਦੇਵਤਾ ਦੇ ਅੱਜ ਦਰਸ਼ਨ ਨਹੀਂ ਹੋਏ, ਤੇ ਕੁਛ ਇਸ ਤਰ੍ਹਾਂ ਲੱਗਦਾ ਕਿ 2-3 ਦਿਨ ਤੱਕ ਹੋਰ ਵੀ ਨਹੀਂ ਹੋਣਗੇ। ਐਨੀ ਹਾਓ ਵੈਦਰ ਹੈ, ਸਾਨੂੰ ਸਾਰੇ ਵੈਦਰਾਂ ਨੂੰ ਇੰਜੋਏ ਕਰਨਾ ਚਾਹੀਦਾ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਦੇ ਉੱਤੇ ਇਸ ਵਕਤ ਦੋਸਤੋ ਇੰਡੀਆ ਦੇ ਹਾਂਜੀ ਕੋਈ 7:45 ਹੋਣ ਲੱਗੇ ਨੇ। ਗੱਲ ਇਸ ਤਰ੍ਹਾਂ ਹੈ ਭਾਈ, ਮੈਂ ਨਾ ਤੁਹਾਨੂੰ ਕੋਈ ਵਪਾਰਕ ਸੁਨੇਹੇ 2-4 ਸੁਣਾ ਦਿਆਂ, ਤੇ ਉਹਦੇ ਬਾਅਦ ਇੱਕ ਪਿਆਰਾ ਜਿਹਾ ਗਾਣਾ ਲਾ ਕੇ ਤੇ ਅਸੀਂ ਆਪਣੀ ਗੱਲਬਾਤ ਜਿਹੜੀ ਹੈ ਦੋਸਤੋ ਉਹ ਸ਼ੁਰੂ ਕਰ ਦਿਆਂਗੇ। ਵਨ ਕਮਸ ਆਊਟ ਹੋ ਗਏ ਦੈਨ ਫਰਗੈਸਨ ਜੀ ਮਿਕਸ ਆਊਟ ਹੋ ਗਿਆ ਸਟਾਰਟ ਆ ਐਪਸੀਲੋਨ ਫਰੀਡਮ ਸਟਾਰ ਸੇ 106 ਫੀਐਸ 6 ਐਂਡ 6 ਮਿਲੈਨ ਰੈਪਰਾਤੂਰਨ ਆਲਾ ਫਾਬਰੀਕਾਟ ਰਾਈਫਨ ਓਨ ਦ ਰੇਡੇ ਅਕਸਫਰ ਮੈਸੂ ਕਿਰਮਾ ਸਰਵਿਸ ਐ ਸਰ ਸਟਾਈਲ ਟੋਫ ਓਨ ਦ ਆ ਊ ਬੈਸਟ ਸਰਵਿਸ ਗੁਰਸਿੱਖ ਪ੍ਰਾਈਸ ਵੋ ਇਨ ਮਿਊ ਲਾਈਨ ਫਰੀਡਮ ਸਟਾਰ ਸੇ 106 ਫੀਐਸ 6 ਐਂਡ 6 ਫੁੰਫ। ਸੱਜਣੋ, ਸਾਡੇ ਸ਼ਹਿਰ ਵਿਚ ਨਵੀਂ ਤੇ ਨਹੀਂ ਪੁਰਾਣੀ ਹੈ ਆਟੋ ਵਰਕ ਸਟਾਰਟ ਜਿਹੜੀ ਫਰੀਡਮ ਸਟਾਰ ਸੇ 106 ਵਿਚ ਹੈ 63-165 ਮਿਊ ਲਾਈਨ ਚ ਵੰਡਰਫੁਲ ਬਹੁਤ ਗਿਸਟਿਕ ਪ੍ਰਾਈਸ ਦੇ ਉੱਤੇ ਤੇ ਤੁਹਾਡੀ ਕਿਸੇ ਵੀ ਕੰਪਨੀ ਦੀ ਕਾਰ ਹੈ ਤੇ ਉਹਨੂੰ ਕੋਈ ਵੀ ਟਰਬਲ ਹੈ ਉਹ ਦੂਰ ਕਰਦੇ ਨੇ ਭਾਈ। ਵਧੀਆ ਸਰਵਿਸ ਉਹਨਾਂ ਦੀ ਹੈ ਤੇ ਬਿਲਕੁਲ ਗੁਲਸਿਕ ਪ੍ਰਾਈਸ ਉਹਨਾਂ ਦੀ ਹੈਗੀ ਹੈ। ਪ੍ਰਵਾਜ ਰੇਡੀਓ ਦਾ ਫਰੈਂਕਫਰਟ ਦਾ ਨਾਮ ਲੈਣ ਤੇ ਉਹ 10% ਲੈਸ ਕਰ ਦੇਣਗੇ, ਠੀਕ ਹੈ ਜੀ। ਸੋ ਫਰਗੈਸਨ ਜੀ ਨੀਡਸ ਆਟੋ ਰਾਈਫਲ ਆ ਐਪਸੀਲੋਨ ਫਰੀਡਮ ਸਟਾਰ ਸੇ 106 ਫੀਐਸ 6 ਐਂਡ 6 ਫੁੰਫ ਮਿਲੈਨ। ਸੋ ਦੋਸਤੋ, ਮੈਂ ਨਾ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਜਿਹੜਾ ਨਾ ਉਹ ਸੁਣਾਉਣਾ, ਕਿੱਥੇ ਹੈ ਜੀ, ਇੱਥੇ ਗਈ ਸੀ ਆਲ ਤੇ ਉਹ ਗਾਣਾ ਹੈ, ਹਾਂ ਗਾਣਾ ਜੀ ਬੀਬੀ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ, ਤੇ ਬੀਬੀ ਸੁਰਿੰਦਰ ਕੌਰ ਜੀ ਉਹ ਕੋਈ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ। ਇਸ ਬੀਬੀ ਅਜੇ 13 ਸਾਲ ਦੀ ਸੀ ਜਦੋਂ ਇਹਨੇ ਲਾਹੌਰ ਰੇਡੀਓ ਸਟੇਸ਼ਨ ਤੋਂ ਧੁੰਮਾਂ ਪਾ ਦਿੱਤੀਆਂ ਸਨ ਜੀ। ਕਿਆ ਬਾਤਾਂ ਨੇ, ਦਿਨ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਤੱਕ ਧੁੰਮਾਂ ਪਾਉਂਦੇ ਰਹੇ। ਆ ਲਓ ਜੀ ਗਾਣਾ ਇੰਜੋਏ ਕਰੋ।

0: ਵਾਹ ਜੀ ਵਾਹ।
1: ਟਾਂਡੇ ਚੂਕ ਨੇ ਚਰੀ ਦੇ ਹਾਣੀਆਂ, ਵੇਖ ਘਰ ਚ ਸੰਧੂਰੀ ਅੰਬੀਆਂ। ਵੰਡਰਫੁਲ ਸੌਂਗ ਤੇ ਵੰਡਰਫੁਲ ਆਵਾਜ਼ ਸੁਰਿੰਦਰ ਕੌਰ ਜੀ ਹੋਣਾ। ਸੋ ਸੱਜਣੋ, ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ। ਮੈਡਮ ਬੇਨਜ਼ੀਰ ਭੁੱਟੋ, ਵੈਰੀ ਸੈਡ ਕਤਲ ਉਹਨਾਂ ਦਾ। ਹਾਂਜੀ, ਬੜਾ ਅਨਹਿਊਮਨ। ਉਹਦੇ ਤੇ ਹੀ ਮੈਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ। ਦੋਸਤੋ, ਮੈਂ ਹੁਣ ਗੱਲਬਾਤ ਜਿਹੜੀ ਸਟਾਰਟ ਕਰਨ ਲੱਗਾ ਵਾ ਉਹ ਸਰਹੱਦੋਂ ਪਾਰ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੀ। ਮੈਡਮ ਬੇਨਜ਼ੀਰ ਭੁੱਟੋ ਪੂਰਬ ਦੀ ਬੇਟੀ, ਇੱਕ ਖੂਬਸੂਰਤੀ ਨਾਲ ਭਰਿਆ ਹੋਇਆ ਰਾਜਨੀਤਿਕ ਚਿਹਰਾ, ਜਿਹੜਾ ਬੜੀ ਕੋਸ਼ਿਸ਼ ਨਾਲ ਪਾਕਿਸਤਾਨ ਦੇ ਸਰਵ ਉੱਚ ਅਹੁਦੇ ਤੇ ਪਹੁੰਚੀ ਔਰਤ। ਪਾਕਿਸਤਾਨ ਦੇ ਇਤਿਹਾਸ ਵਿੱਚ ਸੱਜਣੋ ਸਭ ਤੋਂ ਪਹਿਲੀ ਔਰਤ ਜਿਸ ਦਾ ਬੜੀ ਬੇਰਹਿਮੀ ਤੇ ਇੱਕ ਸਾਜਿਸ਼ ਅਧੀਨ ਜਾਰਮਾਨਾ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਉਹਦੀ ਮੌਤ ਤੋਂ ਬਾਅਦ ਬਹੁਤ ਸਾਰੇ ਸਵਾਲ, ਅਫਵਾਹਾਂ, ਸ਼ੱਕ ਸੁਣ ਸੁਣਾਉਣ ਨੂੰ ਮਿਲੇ। ਬਈ ਮਿਲਣੇ ਹੀ ਸੀ, ਜਿੰਨੇ ਮੂੰਹ ਉਨੀਆਂ ਹੀ ਗੱਲਾਂ ਸਾਡੇ ਮੁਲਕਾਂ ਦੇ ਵਿੱਚ ਹੁੰਦੀਆਂ ਨੇ। ਇਹ ਸਾਰੇ ਰੌਲੇ ਰੱਪੇ ਵਿੱਚ ਯੂਨਾਈਟਿਡ ਨੇਸ਼ਨ ਨੇ ਵੀ 3 ਮੈਂਬਰੀ ਕਮੇਟੀ ਪਾਕਿਸਤਾਨ ਭੇਜੀ। ਹਾਂਜੀ, ਤੇ ਸ਼ੱਕ ਦੇ ਘੇਰੇ ਦੇ ਵਿੱਚ ਉਸ ਵਕਤ ਦੇ ਤਾਨਾ ਸ਼ਾਹ ਮਿਸਟਰ ਪਰਵੇਜ਼ ਮੁਸ਼ਰਫ ਸਾਹਿਬ ਨੇ ਵੀ ਸਨ, ਤੇ ਸ਼ੱਕ ਦੇ ਘੇਰੇ ਚ ਉਹਨਾਂ ਦੇ ਪਤੀ ਮਿਸਟਰ ਜਰਦਾਰੀ, ਜਿਹਨੂੰ 10% ਵੀ ਕਿਹਾ ਜਾਂਦਾ ਪਾਕਿਸਤਾਨ ਦੇ ਵਿੱਚ। ਹਾਂਜੀ, ਉਹਨਾਂ ਤੇ ਵੀ ਸ਼ੱਕ ਸੀ, ਤੇ ਕੁਝ ਟੈਰੋਰਿਸਟ ਆਰਗੇਨਾਈਜੇਸ਼ਨ ਤੇ ਵੀ ਸ਼ੱਕ ਸੀ, ਜਿਵੇਂ ਤਾਲਿਬਾਨ ਤੇ ਅਲਕਾਇਦਾ। ਪਰ ਮੈਂ ਕੋਸ਼ਿਸ਼ ਕਰਾਂਗਾ ਸਾਰਿਆਂ ਦਾ ਰੋਲ ਤੁਹਾਡੇ ਸਾਹਮਣੇ ਟਰਨ ਬਾਏ ਟਰਨ ਪੇਸ਼ ਕਰ ਸਕਾਂ। ਬੇਨਜ਼ੀਰ ਦੇ ਫਾਦਰ ਸਾਹਿਬ ਮਿਸਟਰ ਜ਼ੁਲਫਕਾਰ ਅਲੀ ਭੁੱਟੋ ਪਾਕਿਸਤਾਨ ਦੇ ਡੈਮੋਕ੍ਰੇਟਿਕ ਤਰੀਕੇ ਨਾਲ ਚੁਣੇ ਹੋਏ ਪ੍ਰਾਈਮ ਮਿਨਿਸਟਰ ਸਨ, ਤੇ ਬਾਅਦ ਵਿਚ ਉਨ੍ਹਾਂ ਦੀ ਲੜਕੀ ਪਾਕਿਸਤਾਨ ਦੀ ਪਹਿਲੀ ਔਰਤ ਬੇਨਜ਼ੀਰ ਪ੍ਰਾਈਮ ਮਿਨਿਸਟਰ ਚੁਣੀ ਗਈ। ਜਦੋਂ ਡਿਕਟੇਟਰ ਜ਼ੀਆ ਨੇ ਮਿਸਟਰ ਭੁੱਟੋ ਨੂੰ ਝੂਠੇ ਸੱਚੇ ਕੇਸਾਂ ਚ ਫਾਂਸੀ ਦੇ ਤਖ਼ਤੇ ਤੇ ਚੜਾ ਦਿੱਤਾ ਤੇ ਕਾਫੀ ਅਪਹੀਵਲ ਹੋਈ। ਹਾਂਜੀ, ਪਾਕਿਸਤਾਨ ਦੇ ਵਿਚ ਮੈਂ ਉੱਥੇ ਇਹ ਅਰਜ ਕਰਦਿਆਂ, ਭਾਵੇਂ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਪਰ ਜ਼ਿਆਦਾਤਰ ਪਾਕਿਸਤਾਨ ਵਿਚ ਡਿਕਟੇਟਰਸ਼ਿਪ ਹੀ ਰਹੀ ਹੈ ਤੇ ਅੱਜ ਵੀ ਉੱਥੇ ਡਿਕਟੇਟਰਸ਼ਿਪ ਹੀ ਹੈ। ਇਹਦੇ ਬਾਰੇ ਡਿਟੇਲ ਚ ਜਾਣ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਪਾਕਿਸਤਾਨੀ ਵੀ ਜਾਣਦੇ ਨੇ ਤੇ ਆਂਢੀ ਗੁਆਂਢੀ ਮੁਲਕ ਵੀ ਜਾਣਦੇ ਨੇ। ਜਦੋਂ ਕਿ ਪਾਕਿਸਤਾਨ ਦੇ ਵਿਚ ਡੈਮੋਕ੍ਰੇਸੀ ਆਉਂਦੀ ਹੈ 2 ਜਾਂ 3 ਸਾਲ, 5 ਸਾਲ, 10 ਸਾਲ ਬਾਅਦ, ਤੇ ਸਾਲ ਡੇਢ ਸਾਲ ਦੇ ਵਿਚ ਹੀ ਸ਼ਰਮਾ ਕੇ ਡੈਮੋਕ੍ਰੇਸੀ ਪਾਕਿਸਤਾਨ ਚੋਂ ਦੌੜ ਜਾਂਦੀ ਹੈ ਕਿ ਇਹ ਜਿਹੜੀ ਧਰਤੀ ਹੈ ਇਹ ਮੇਰੇ ਵਾਸਤੇ ਨਹੀਂ, ਮੇਰਾ ਇੱਥੇ ਗੁਜ਼ਾਰਾ ਨਹੀਂ। ਹੁਣ ਫਿਰ ਫੌਜੀ ਜੁੰਗਲੀ ਜੱਲੀ ਪਾਉਂਦੀ ਹੈ ਉੱਥੇ। ਅੱਜ ਵੀ ਫੌਜ ਡੋਮੀਨੇਟ ਕਰਨ ਲਈ ਹੈ, ਕਿੱਧਰ ਫੌਜ ਨੇ ਡੋਮੀਨੇਟ ਨਹੀਂ ਕੀਤਾ। ਡੈਮੋਕ੍ਰੇਸੀ ਵਿਚ ਵੈਸੇ ਤੇ ਪ੍ਰਾਈਮ ਮਿਨਿਸਟਰ ਡਿਸਾਈਡ ਕਰਦਾ ਸੱਜਣੋ ਕਿ ਫੌਜੀ ਜਰਨੈਲ ਜਿਹੜਾ ਵੀ ਹੈ ਉਹਨੂੰ ਕਦੋਂ ਰਿਟਾਇਰ ਕਰਨਾ, ਪਰ ਅਸਲੀਅਤ ਕੀ ਹੈ, ਪਾਕਿਸਤਾਨ ਵਿਚ ਫੌਜੀ ਜਰਨੈਲ ਡਿਸਾਈਡ ਕਰਦਾ ਕਿ ਪ੍ਰਾਈਮ ਮਿਨਿਸਟਰ ਨੂੰ ਕਦੋਂ ਰਿਟਾਇਰ ਕਰਨਾ ਜਾਂ ਕਦੋਂ ਅੰਦਰ ਦੇਣਾ। ਉਲਟ ਹੈ। ਵੈਸੇ ਭਾਰਤ ਵਿਚ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਦੇ ਕਿਸੇ ਵੀ ਜਰਨਲ ਦੀ ਜ਼ਰੂਰਤ ਨਹੀਂ ਕਿ ਬਗੈਰ ਅਪੁਆਇੰਟਮੈਂਟ ਤੋਂ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੇ ਅੱਗੋਂ ਵੀ ਲੰਘ ਜਾਵੇ, ਅੰਦਰ ਆਉਣਾ ਤੇ ਕਿਤੇ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਭਾਰਤ ਵਿਚ ਖਾਮੀਆਂ ਨਹੀਂ, ਬਹੁਤ ਖਾਮੀਆਂ ਨੇ ਸਾਡੇ ਸਿਸਟਮਾਂ ਵਿਚ ਵੀ, ਪਰ ਆਹ ਜਿਹੜੀ ਗੱਲ ਹੈ 100% ਕਰੈਕਟ ਕਹਿ ਰਿਹਾ ਮੈਂ। ਖਾਮੀਆਂ ਬਥੇਰੀਆਂ ਨੇ, ਪਰ ਅਗਰ ਕੋਈ ਖੂਬੀ ਹੈ ਤੇ ਯਾਰ ਉਹਦਾ ਵੀ ਸਾਨੂੰ ਜ਼ਿਕਰ ਕਰਨਾ ਚਾਹੀਦਾ। ਖਾਮੀਆਂ ਸਾਡੇ ਸਮਾਜ ਵਿਚ ਗੌਰਮੈਂਟ ਚ ਕੀ ਨੇ ਅਸੀਂ ਰੋਜ਼ ਬਿਆਨ ਕਰਦੇ ਹਾਂ ਤੇ ਤੁਹਾਨੂੰ ਜਾਣੂ ਕਰਾਉਂਦੇ ਹਾਂ, ਪਰ ਜਿਹੜੀ ਕੁਆਲਿਟੀ ਹੈ ਉਹਦੀ ਵੀ ਗੱਲਬਾਤ ਕਰਨੀ ਚਾਹੀਦੀ। ਪਰ ਗੱਲ ਇੱਦਾਂ ਹੈ ਕਿ ਜਿਹੜੀ ਚੀਜ਼ ਦਾ ਜ਼ਿਕਰ ਕਰਨਾ ਬਣਦਾ ਨਾ, ਤੇ ਪਾਕਿਸਤਾਨ ਵਿਚ ਫੌਜੀਆਂ ਨੇ ਡੈਮੋਕਰੇਸੀ ਦਾ ਜਲੂਸ ਹੀ ਕੱਢ ਕੇ ਧਰ ਦਿੱਤਾ, ਪਰ ਇਹਦੇ ਜ਼ਿੰਮੇਵਾਰ ਪਾਕਿਸਤਾਨੀ ਨਲਾਇਕ ਲੀਡਰ ਨੇ। ਤੇ ਕਾਂਸਟੀਟਿਊਸ਼ਨ ਦਾ ਜਿੰਨਾ ਬੁਰਾ ਹਾਲ ਪਾਕਿਸਤਾਨ ਵਿਚ ਹੋਇਆ, ਸ਼ਾਇਦ ਹੀ ਉਹਦੀ ਇਗਜ਼ਾਮਪਲ ਕਿਤੇ ਹੋਰ ਮਿਲਦੀ ਹੋਵੇ। ਹਰ ਫੌਜੀ ਨੇ ਆਪਣਾ ਕਾਂਸਟੀਟਿਊਸ਼ਨ ਬਣਾਇਆ, ਹਾਂਜੀ, ਆ ਹੁਣ ਫੀਲਡ ਮਾਰਸ਼ਲ ਨੇ ਵੀ ਕੋਈ ਆਪਣਾ ਹੀ ਬਣਾਇਆ, ਆਪੇ ਹੀ ਫੀਲਡ ਮਾਰਸ਼ਲ ਬਣਿਆ ਇਹ। ਜਦੋਂ ਮਰਜ਼ੀ ਇਹ ਚਾਹੁਣ ਡਿਕਟੇਟਰਸ਼ਿਪ ਲਾ ਕੇ ਤੇ ਆਪੇ ਹੀ ਫੀਲਡ ਮਾਰਸ਼ਲ ਬਣ ਜਾਣ, ਆਪੇ ਹੀ ਜਿੰਨੇ ਸਟਾਰ ਚਾਹੁਣ ਮੁੜਦੇ ਤੇ ਲਾਈ ਜਾਣ, ਕੌਣ ਡੱਕਣ ਵਾਲਾ ਇਹਨਾਂ ਨੂੰ ਬਈ। ਪਾਕ ਫੌਜ ਨੇ ਪਾਕਿਸਤਾਨ ਦਾ ਜਲੂਸ ਕੱਢਿਆ ਤੇ ਉਹਨਾਂ ਦੇ ਨਲਾਇਕ ਲੀਡਰਾਂ ਨੇ ਕਢਵਾਇਆ। ਹੁਣ ਜਰਾ ਅੰਦਾਜ਼ਾ ਲਾਇਓ, 1979 ਵਿਚ ਭੁੱਟੋ ਸਾਹਿਬ ਨੂੰ ਫਾਂਸੀ ਤੇ ਚੜਾ ਦਿੱਤਾ ਗਿਆ ਸੀ। ਇਹਦੇ ਤੋਂ ਸਿਰਫ ਇਕ ਸਾਲ ਹੀ ਬਾਅਦ 80 ਵਿਚ ਬੇਨਜ਼ੀਰ ਦਾ ਬ੍ਰਦਰ ਜਿਹੜਾ ਸੀ ਨਾ ਸ਼ਾਹਨਵਾਜ਼, ਉਹ ਫਰਾਂਸ ਵਿਚ ਰਹਿੰਦਾ ਹੁੰਦਾ ਸੀ। ਉਥੇ ਇਕ ਦਿਨ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ ਤੇ ਉਹਦੀ ਜਿਹੜੀ ਮੌਤ ਸੀ ਨਾ ਬੜੀ ਭੇਦ ਭਰੀ ਹਾਲਤ ਵਿਚ ਹੋਈ। ਤੇ ਸੁਣ ਸੁਣਾਉਣ ਚ ਇਹ ਵੀ ਆਇਆ ਕਿ ਸ਼ਾਹਨਵਾਜ਼ ਸੀ ਉਹਦਾ ਭਰਾ ਜਿਹੜਾ ਫਰਾਂਸ ਚ ਰਹਿੰਦਾ ਸੀ, ਕਿ ਉਹਨੂੰ ਜ਼ਹਿਰ ਦਿੱਤਾ ਗਿਆ। ਇਹ ਵੀ ਪਤਾ ਲੱਗਾ ਕਿ ਸ਼ਾਹਨਵਾਜ਼ ਦੀ ਮੌਤ ਦੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ISI ਦਾ ਹੱਥ ਸੀ ਤੇ ਜਨਰਲ ਜ਼ਿਆ ਉਲ ਹੱਕ ਵੱਲੋਂ ਇਹ ਕਤਲ ਕਰਵਾਇਆ ਗਿਆ ਸੀ। ਹੁਣ ਦੋ ਬੱਚੇ, ਇਕ ਤੇ ਮੁਰਤਜ਼ਾ ਭੁੱਟੋ ਤੇ ਉਹਦੀ ਭੈਣ ਬੀਬੀ ਬੇਨਜ਼ੀਰ ਭੁੱਟੋ, ਤੀਜਾ ਤੇ ਉਹਨਾਂ ਬਾਪ ਨੂੰ ਫਾਂਸੀ ਹੋ ਗਈ, ਫਰਾਂਸ ਵਾਲਾ ਭਰਾ ਜਿਹੜਾ ਸੀ ਉਦੋਂ ਵੀ ਉਹਦਾ ਵੀ ਕਤਲ ਹੋ ਗਿਆ, ਤੇ ਉਹ ਦੋ ਜਣੇ ਹੁਣ ਭੈਣ ਭਰਾ ਬਚੇ ਇਹ। ਤੇ 1996 ਵਿਚ ਦੋਸਤੋ ਮੁਰਤਜ਼ਾ ਭੁੱਟੋ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ, ਤੇ ਗੋਲੀ ਵੀ ਉਦੋਂ ਮਾਰੀ ਜਦੋਂ ਪੁਲਿਸ ਵੱਲੋਂ ਗੋਲੀ ਮਾਰੀ ਗਈ ਨਾ, ਉਸ ਵਕਤ ਮੈਡਮ ਬੇਨਜ਼ੀਰ ਭੁੱਟੋ ਜੀ ਹੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸਨ। ਵੇਖ ਲਓ ਇਹਨਾਂ ਟੈਰੋਰਿਸਟ ਲੋਕਾਂ ਦੇ ਕਿੰਨੇ ਹੌਸਲੇ, ਕਿੰਨੇ ਸਬੰਧ ਨੇ ਇਹਨਾਂ ਦੇ, ਕਿੰਨੇ ਸ਼ਕਤੀਸ਼ਾਲੀ ਨੇ। ਬੇਨਜ਼ੀਰ ਦੀ ਮਾਂ ਜਿਹੜੀ ਨੁਸਰਤ ਭੁੱਟੋ ਸੀ ਨਾ, ਉਹਦਾ ਦਾਅਵਾ ਸੀ ਕਿ ਜ਼ੁਲਫਕਾਰ ਅਲੀ ਭੁੱਟੋ ਦਾ ਜਾਨਸ਼ੀਨ ਜਿਹੜਾ ਸੀ ਅਸਲ ਵਿਚ ਮੁਰਤਜ਼ਾ ਭੁੱਟੋ ਹੈ, ਬੇਨਜ਼ੀਰ ਨਹੀਂ। ਇਸ ਕਰਕੇ ਬੇਨਜ਼ੀਰ ਨੂੰ ਮੁਰਤਜ਼ਾ ਭੁੱਟੋ ਵਾਸਤੇ ਕੁਰਸੀ ਛੱਡ ਦੇਣੀ ਚਾਹੀਦੀ ਹੈ। ਵੈਸੇ ਭੈਣ ਭਰਾ ਦੇ ਰਿਸ਼ਤੇ ਹਮਦਰਦੀ ਵਾਲੇ ਨਹੀਂ ਸਨ, ਇਨ੍ਹਾਂ ਦੇ ਵਿਚ ਕੋਈ ਨਾ ਤਸਲ ਜਿਹੀ ਚੱਲਣ ਡਈ ਸੀ। ਹਾਂਜੀ, ਭੁੱਟੋ ਫੈਮਿਲੀ ਦੇ 3 ਮੈਂਬਰ ਤੇ ਜਾਂਦੇ ਰਹੇ, ਦੋਵੇਂ ਭਰਾ ਵੀ ਤੇ ਭੁੱਟੋ ਸਾਹਿਬ ਵੀ। ਠੀਕ ਹੈ, ਹੁਣ ਪਿੱਛੇ ਰਹਿ ਗਈ ਮਿਸਿਸ ਮੈਡਮ ਬੇਨਜ਼ੀਰ ਭੁੱਟੋ, ਤੇ ਉਹਦਾ ਵੀ 27 ਦਸੰਬਰ 2007 ਵਿਚ ਇਕ ਅੱਤਵਾਦੀ ਅਟੈਕ ਵਿਚ ਬੜਾ ਹੀ ਜਾਲਮਾਨਾ ਤੇ ਬਰੂਟਲ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ। ਜਦੋਂ ਪਹਿਲੀ ਵਾਰ ਇਲੈਕਸ਼ਨ ਬੇਨਜ਼ੀਰ ਦੀ ਜਦੋਂ ਪਹਿਲੀ ਵਾਰੀ ਇਲੈਕਸ਼ਨ ਜਿੱਤੇ, ਉਹ 1988 ਤੋਂ ਲੈ ਕੇ 1990 ਤੱਕ ਪ੍ਰਾਈਮ ਮਿਨਿਸਟਰ ਰਹੇ। ਮੇਰਾ ਖਿਆਲ ਹੈ ਦੋਸਤੋ, ਪਾਕਿਸਤਾਨ ਖਿਆਲ ਹੀ ਨਹੀਂ, ਸ਼ੋਰ ਹਾਂ, ਪਾਕਿਸਤਾਨ ਦਾ ਜਿੰਨਾ ਵੀ ਇਤਿਹਾਸ ਹੈ, ਅੱਜ ਤੱਕ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ 5 ਸਾਲ ਦੀ ਮਿਆਦ ਪੂਰੀ ਨਹੀਂ ਕੀਤੀ। ਐਵੇਂ ਕੋਈ 2 ਸਾਲ ਕੋਈ 3 ਸਾਲ ਇਹਨਾਂ ਦਾ ਰਿਕਾਰਡ ਵੇਖ ਕੇ ਕਿਹਾ ਜਾ ਸਕਦਾ ਕਿ ਪਾਕਿਸਤਾਨ ਡੈਮੋਕਰੇਸੀ ਦੇ ਅਨੁਕੂਲ ਹੀ ਨਹੀਂ। ਮੇਰੇ ਖਿਆਲ ਚ ਕਾਰਨ ਇਹ ਵੀ ਹੈ, ਸ਼ਾਇਦ ਅੰਦਾਜ਼ਾ ਜਿਹਾ, ਕਿ ਇੰਡੀਆ ਨੇ ਆਜ਼ਾਦ ਹੁੰਦਿਆਂ ਹੀ ਰਾਜੇ ਮਹਾਰਾਜਿਆਂ ਨੂੰ ਬੀਬੀ ਇੰਦਰਾ ਨੇ ਨਵਾਬਾਂ ਦੇ ਰਜਵਾੜਿਆਂ ਨੂੰ ਨੱਥ ਪਾ ਦਿੱਤੀ ਸੀ। ਹਾਂਜੀ, ਉੱਥੇ ਬਾਅਦ ਵਿਚ ਉਨ੍ਹਾਂ ਦੇ ਪ੍ਰੀਵੀ ਪਰਸ ਵੀ ਬੰਦ ਕਰ ਦਿੱਤੇ ਸੀ, ਜਿਹੜੇ ਇੰਨੀਆਂ ਜਾਇਦਾਦਾਂ ਦੇ ਮਾਲਕ ਸਨ। ਹੈਂ, ਜਦੋਂ ਪ੍ਰੀਵੀ ਪਰਸ ਵੀ ਬੰਦ ਹੋ ਗਏ, ਪਹਿਲਾਂ ਤਾਂ ਉਨ੍ਹਾਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਘਰ ਬੈਠਿਆਂ ਨੂੰ ਇੰਨੇ ਪੈਸੇ ਮਿਲਦੇ ਰਹਿਣਗੇ, ਪਹਿਲਾਂ ਜਾਇਦਾਦਾਂ ਖੁੱਲੀਆਂ ਇਨ੍ਹਾਂ ਦੀਆਂ, ਫਿਰ ਇਨ੍ਹਾਂ ਦੇ ਪ੍ਰੀਵੀ ਪਰਸ ਵੀ ਬੰਦ ਕਰ ਦਿੱਤੇ, ਤੇ ਹੁਣ ਕੰਮ ਕਰਨੇ ਗਿੱਝੇ ਨਹੀਂ ਸੀ। ਇਹ ਨਵਾਬ ਜਿਹੜੇ ਕਦੀ ਹਿੰਦੁਸਤਾਨ ਦੇ ਮਾਲਕ ਸਨ, 20-30 ਸਾਲ ਬਾਅਦ ਹੀ ਉਨ੍ਹਾਂ ਦੇ ਕਈਆਂ ਦੇ ਬੱਚੇ ਦਿੱਲੀ ਜਾਮਾ ਮਸਜਿਦ ਦੇ ਅੱਗੇ ਟਾਂਗਾ ਵਾਹੁੰਦੇ ਵੇਖੇ ਗਏ, ਇਹ ਨਵਾਬਾਂ ਦੇ। ਹਾਂਜੀ, ਇਹ ਰਜਵਾੜਿਆਂ ਨੂੰ 1947 ਚ ਹਿੰਦੁਸਤਾਨ ਨੇ ਕਾਬੂ ਕੀਤਾ ਸੀ ਤੇ ਅੱਜ ਵੀ ਕੀਤਾ, ਕੋਸ਼ਿਸ਼ ਹੈ। ਅੰਗਰੇਜ਼ਾਂ ਦੇ ਇਹ ਵਿਗੜੇ ਹੋਏ ਧਨਾੜ ਜਨਤਾ ਦੇ ਦੁਸ਼ਮਣ ਅੰਗਰੇਜ਼ਾਂ ਦੇ ਬੂਟ ਚੱਕ ਜਿਹੜੇ ਹੈਗੇ ਸਨ, ਇਹ ਡੈਮੋਕਰੇਸੀ ਦੇ ਵੈਰੀ ਨੇ। ਹੁਣ ਪਾਕਿਸਤਾਨ ਦੇ ਵਿਚ ਇਹਨਾਂ ਦੀ ਅਜੇ ਵੀ ਉਨੀਆਂ ਹੀ ਜਾਇਦਾਦਾਂ ਤੇ ਇਹਨਾਂ ਦੇ ਜ਼ਮੀਨਾਂ ਦੇ ਮੁਰੱਬਿਆਂ ਦੇ ਵਿਚ 4-4 ਰੇਲਵੇ ਸਟੇਸ਼ਨ ਆਉਂਦੇ ਨੇ, ਅਜੇ ਵੀ ਬਹੁਤ ਬਹੁਤ ਵੱਡੇ ਜਗੀਰਦਾਰ ਨੇ, ਤੇ ਉਹ ਕੋਈ 20-30 ਫੈਮਿਲੀਆਂ ਪਾਕਿਸਤਾਨ ਨੂੰ ਆਪਣਾ ਆਪਣਾ ਜੱਦੀ ਜਾਇਦਾਦ ਸਮਝਦੀਆਂ ਨੇ ਅਜੇ ਵੀ। ਹੁਣ ਦੁਬਾਰਾ ਮੈਡਮ ਬੇਨ ਜੀ ਸੱਤਾ ਚ ਆ ਗਈ ਜੀ 1993 ਵਿਚ, ਕਿਉਂਕਿ 5 ਸਾਲ ਤਾਂ ਪਾਕਿਸਤਾਨ ਚ ਕੋਈ ਪ੍ਰਾਈਮ ਮਿਨਿਸਟਰ ਕੱਢਦਾ ਹੀ ਨਹੀਂ। 93 ਚ ਆਈ ਤੇ 96 ਵਿਚ 3 ਸਾਲ ਬਾਅਦ ਹੀ ਫਿਰ ਸੱਤਾ ਤੋਂ ਲਾਂਬੇ ਹੋ ਗਈ, 1996 ਵਿਚ ਹਾਰ ਗਈ, ਪਰ ਲੀਡਰ ਆਫ ਅਪੋਜੀਸ਼ਨ ਬਣ ਗਈ। ਜਦੋਂ ਕਿ ਅਪੋਜੀਸ਼ਨ ਵਿਚ ਜਦੋਂ ਅਪੋਜੀਸ਼ਨ ਵਿਚ ਸੀ ਉਧਰ ਸਰਕਾਰ ਵੱਲੋਂ ਬਹੁਤ ਸਾਰੇ ਉਹਦੇ ਉੱਤੇ ਨਾ ਕਰਪਸ਼ਨ ਦੇ ਚਾਰਜ ਲਾ ਦਿੱਤੇ ਗਏ। ਇਹ ਰਿਵਾਜ ਹੈ ਉੱਥੇ, ਜਦੋਂ ਸੱਤਾ ਚ ਜਿਹੜਾ ਹੋਏ ਉਹਦੀਆਂ ਚਾਂਦੀ, ਤੇ ਜਦੋਂ ਲਾਂਭੇ ਹੋਏਗਾ ਸੱਤਾ ਤੋਂ, ਤੇ ਉਦੋਂ ਸਭ ਜਿਹੜੀ ਪਾਰਟੀ ਆਈ ਉਹਨੇ ਉਹਦੇ ਉੱਤੇ ਦੁਨੀਆਂ ਭਰ ਦੇ ਦੂਸ਼ਣ ਮਾਰ ਦੇਣੇ। ਹੁਣ ਉਹ ਗ੍ਰਿਫਤਾਰ ਹੋਣ ਤੋਂ ਡਰਨ ਲੱਗੀ ਹੈ ਤੇ ਮੈਂਬਰ ਆਫ ਹੈ ਤੇ ਅਪੋਜੀਸ਼ਨ ਦੀ ਲੀਡਰ ਸੀ, ਤੇ 1999 ਵਿਚ ਮੈਡਮ ਨੇ ਪਾਕਿਸਤਾਨ ਛੱਡ ਦਿੱਤਾ, ਕਿਉਂਕਿ ਉਹਨੂੰ ਕਦੀ ਵੀ ਅਰੈਸਟ ਕੀਤਾ ਜਾ ਸਕਦਾ ਸੀ, ਤੇ ਇੰਨੇ ਚਾਰਜਾਂ ਵਿਚ ਉਹ ਲੰਮੀ ਜੇਲ੍ਹ ਵੀ ਉਹਨੂੰ ਜਾਣਾ ਪੈਣਾ ਸੀ। ਪਾਕਿਸਤਾਨ ਛੱਡ ਗਈ ਜੀ, ਗੱਲ ਕੀ ਜੀ, ਉਹਨੂੰ ਦੇਸ਼ ਨਿਕਾਲਾ ਹੀ ਮਿਲ ਗਿਆ ਇੱਕ ਕਿਸਮ ਦਾ। ਪਾਕਿਸਤਾਨ ਛੱਡਣ ਤੋਂ ਬਾਅਦ ਜ਼ਿਆਦਾਤਰ ਉਹ ਬੀਬੀ ਦੁਬਈ ਰਹਿਣ ਲੱਗੀ ਤੇ ਲੰਡਨ ਵਿਚ ਵੀ ਰਹਿੰਦੀ ਪਈ, ਦੋਵਾਂ ਜਗ੍ਹਾ ਤੇ ਉਹਨਾਂ ਦੇ ਰਿਹਾਇਸ਼ਾਂ ਦੇ ਘਰ ਸਨ। ਪਰ ਜ਼ਿਆਦਾਤਰ ਬੇਨਜ਼ੀਰ ਭੁੱਟੋ ਜੀ ਵੀ ਦੁਬਈ ਰਹਿੰਦੇ ਰਹੇ। ਹਾਂਜੀ, ਇਸ ਦੌਰਾਨ ਜਨਰਲ ਪਰਵੇਜ਼ ਮੁਸ਼ਰਫ ਸਾਹਿਬ ਤਖਤਾ ਪਲਟ ਕੇ ਪਾਕਿਸਤਾਨ ਤੇ ਹਾਵੀ ਹੋ ਗਏ ਤੇ ਫੌਜੀ ਬੈਂਡ ਫਿਰ ਵੱਜਣ ਲੱਗਾ ਪਾਕਿਸਤਾਨ ਦੇ ਵਿਚ। ਬੇਨਜ਼ੀਰ ਭੁੱਟੋ ਤੇ ਬਾਹਰ ਸੀ, ਨਵਾਜ਼ ਸ਼ਰੀਫ ਦਾ ਮੁਸ਼ਰਫ ਨੇ ਤਖਤਾ ਉਠਾ ਦਿੱਤਾ, ਉਹਨੂੰ ਦੇਸ਼ ਨਿਕਾਲਾ ਮਤਲਬ ਕਿ ਮਿਲਿਆ ਹੋਇਆ ਸੀ, ਤੇ ਦੇਸ਼ ਵਿਦੇਸ਼ ਚ ਚਰਚਾ ਹੋਣ ਲੱਗੀ, ਫਿਰ ਇਲੈਕਸ਼ਨ ਹੋਣੀ ਹੈ ਤਾਂ ਕਿ ਪਾਕਿਸਤਾਨ ਚ ਡੈਮੋਕਰੇਸੀ ਆ ਸਕੇ। ਉਸ ਵਕਤ ਲੀਡਰ ਤੇ ਸਾਰੇ ਬਾਹਰ ਸਨ, ਨਵਾਜ਼ ਸ਼ਰੀਫ ਵੀ, ਇਹ ਵੀ ਬੀਬੀ ਵੀ, ਤੇ ਇਮਰਾਨ ਖਾਨ ਦੀ ਜਿਹੜੀ ਪਾਰਟੀ ਸੀ ਤਰੀਕੇ ਇਨਸਾਫ਼, ਤੇ ਨਵਾਜ਼ ਸ਼ਰੀਫ ਦੀ ਜਿਹੜੀ ਮੁਸਲਿਮ ਲੀਗ, ਬੇਨਜ਼ੀਰ ਬੀਬੀ ਦੀ ਪੀਪਲਸ ਪਾਰਟੀ। ਹੁਣ ਮੁਸ਼ਰਫ ਨੇ ਐਲਾਨ ਕਰ ਦਿੱਤਾ ਕਿ 2008 ਵਿਚ ਆਮ ਚੋਣਾਂ ਹੋਣਗੀਆਂ। ਮੁਸ਼ਰਫ ਸਾਹਿਬ ਨੇ ਨਵਾਜ਼ ਸ਼ਰੀਫ ਨੂੰ ਤੇ ਲਿਫਟ ਨਾ ਕਰਵਾਈ, ਪਰ ਬੇਨਜ਼ੀਰ ਨੂੰ ਸੁਨੇਹਾ ਭੇਜ ਦਿੱਤਾ ਕਿ ਅਗਰ ਉਹ ਪਾਕਿਸਤਾਨ ਆਵੇ ਤੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਵੈਸੇ ਡਿਕਟੇਟਰ ਮੁਸ਼ਰਫ ਨਵਾਜ਼ ਸ਼ਰੀਫ ਨੂੰ ਆਪਣੇ ਦੌਰ ਵਿਚ ਫਾਂਸੀ ਲਾਉਣ ਦੇ ਮੂਡ ਚ ਸੀ, ਤੇ ਉਹਨੇ ਭੁੱਟੋ ਨੂੰ ਫਾਂਸੀ ਚਾੜਨ ਦਾ ਮੂਡ ਬਣਾ ਲਿਆ ਸੀ, ਪਰ ਅਰਬਾਂ ਦੇ ਦਖਲ ਦੇਣ ਤੇ ਦਖਲ ਅੰਦਾਜ਼ੀ ਵਿਚ ਉਹਨੂੰ ਦੇਸ਼ ਨਿਕਾਲਾ ਨੂੰ ਦੇਣਾ ਪਿਆ, ਹਾਂਜੀ ਨਹੀਂ ਤੇ ਉਹ ਫਾਂਸੀ ਭੁੱਟੋ ਵਾਂਗੂ ਲੱਗਿਆ ਹੀ ਲੱਗਿਆ ਸੀ ਹੁਣ ਬੇਨਜ਼ੀਰ ਭੁੱਟੋ ਪਾਕਿਸਤਾਨ ਆਉਣ ਲਈ ਤਿਆਰ ਹੋ ਗਈ ਕਿਉਂਕਿ ਮੁਸ਼ਰਫ ਨੇ ਉਹਨੂੰ ਇਨਵਾਈਟ ਕੀਤਾ ਵੀ ਉਹ ਆਣ ਕੇ ਲੜ ਸਕਦੀ ਹੈ ਉਹਦੇ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਜਾਏਗਾ ਉਸ ਵਕਤ ਬੀਬੀ ਵਾਸ਼ਿੰਗਟਨ ਵਿਚ ਸੀ ਤੇ ਮੁਸ਼ਰਫ ਨੇ ਬੇਨਜ਼ੀਰ ਨੂੰ ਫੋਨ ਤੇ ਕਿਹਾ ਕਿ ਮੈਂ ਤੁਹਾਨੂੰ ਗ੍ਰਿਫ਼ਤਾਰ ਨਹੀਂ ਕਰਾਂਗਾ ਪਰ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ ਖਤਰਾ ਹੈ ਤੁਹਾਨੂੰ ਨਹੀਂ ਪਤਾ ਮੈਂ ਗਰੰਟੀ ਨਹੀਂ ਦੇ ਸਕਦਾ ਤੁਸੀਂ ਆਪਣੀ ਇਲੈਕਸ਼ਨ ਲੜਿਓ ਪਰ ਜੇ ਤੁਸੀਂ ਨਾ ਹੀ ਆਓ ਤੇ ਚੰਗਾ ਵਾ ਆਪਣੀ ਪਾਰਟੀ ਨੂੰ ਲੜਨ ਦਿਓ ਇਲੈਕਸ਼ਨ ਇਹ ਗੱਲ ਉਹਨਾਂ ਨੇ ਕਹੀ ਬੇਨਜ਼ੀਰ ਭੁੱਟੋ ਨੂੰ ਮੈਡਮ ਬੇਨਜ਼ੀਰ ਨੇ ਮੁਸ਼ਰਫ ਨੂੰ ਦੁਬਾਰਾ ਫੋਨ ਕਰਕੇ ਕਿਹਾ ਕਿ ਮੁਸ਼ਰਫ ਸਾਹਿਬ ਮਿਹਰਬਾਨੀ ਕਰਕੇ ਮੇਰੀ ਸਿਕਿਉਰਿਟੀ ਦਾ ਖਾਸ ਪ੍ਰਬੰਧ ਕੀਤਾ ਜਾਵੇ ਕਿਉਂਕਿ ਮੈਨੂੰ ਵੀ ਪਤਾ ਪਾਕਿਸਤਾਨ ਵਿਚ ਮੇਰੀ ਜਾਨ ਨੂੰ ਖਤਰਾ ਬੇਨਜ਼ੀਰ ਨੇ ਜੋ ਮੁਸ਼ਰਫ ਨੂੰ ਟੈਲੀਗ੍ਰਾਮ ਦਿੱਤੀ 16 ਅਕਤੂਬਰ 2007 ਨੂੰ ਉਸ ਵਿਚ ਸਾਫ ਸਾਫ ਲਿਖਿਆ ਕਿ ਮੈਨੂੰ ਇਹਨਾਂ ਚਾਰ ਆਦਮੀਆਂ ਤੋਂ ਖਤਰਾ ਬੇਨਜ਼ੀਰ ਨੇ ਲਿਖਿਆ ISI ਦੇ ਚੀਫ ਇਜਾਜ਼ ਸ਼ਾਹ ਇਕ ਨੰਬਰ ਤੇ ਦੋ ਨੰਬਰ ਤੇ ਚੌਧਰੀ ਪ੍ਰਵਾਜ ਇਲਾਹੀ ਤੀਜੇ ਤੇ ਸਿੰਧ ਦੇ ਗੁਲਾਮ ਰਹੀਮ ਤੇ ਚੌਥੇ ਤੇ ISI ਦੇ ਐਕਸ ਚੀਫ ਹਾਮਦ ਗੁਲ ਮੇਰਾ ਖਿਆਲ ਹੈ ਪਿੱਛੇ ਜੇ ਮੈਂ ਸੁਣ ਰਿਹਾ ਸੀ ਕੋਈ ਨਿਊਜ਼ ਜੇ ਮੈਨੂੰ ਮੈਂ ਸ਼ੋਰ ਨਹੀਂ ਮੈਨੂੰ ਭੁਲੇਖਾ ਵੀ ਲੱਗ ਸਕਦਾ ਹਾਮਦ ਗੁਲ ਨੂੰ 14 ਸਾਲ ਦੀ ਜੇਲ੍ਹ ਕੇ 17 ਸਾਲ ਦੀ ਜੇਲ੍ਹ ਹੋਈ ਹੈ ਹੁਣ ਵੈਸੇ ਕਿਹਾ ਜਾਂਦਾ ਕਿ ਪਰਵੇਜ਼ ਮੁਸ਼ਰਫ ਨੂੰ ਜਿੰਨੀ ਸਿਕਿਉਰਿਟੀ ਬੇਨਜ਼ੀਰ ਨੂੰ ਦੇਣੀ ਚਾਹੀਦੀ ਸੀ ਓਨੀ ਨਹੀਂ ਦਿੱਤੀ ਗਈ ਤਾਲਿਬਾਨ ਤੇ ਅਲਕਾਇਦਾ ਤੇ ਮੁਸ਼ਰਫ ਨੇ ਚੰਗੀ ਸਖਤੀ ਕੀਤੀ ਸੀ ਆਪਣੇ ਦੌਰ ਵਿਚ ਸਵਾਦ ਘਾਟੀ ਵਾਲੇ ਦੌੜ ਗਏ ਸਨ ਸਾਰੇ ਪਾਕ ਆਰਮੀ ਨੇ ਉਨ੍ਹਾਂ ਨੂੰ ਸਵਾਦ ਘਾਟੀ ਚ ਘੇਰ ਕੇ ਤੇ ਉਨ੍ਹਾਂ ਤੇ ਤਾਬੜ ਤੋੜ ਫਾਇਰਿੰਗ ਕੀਤੀ ਸੀ ਹੁਣ ਅੰਦਾਜ਼ਾ ਲਾਗੋ ਕਿ 1000 ਦੇ ਕਰੀਬ ਤੇ ਪਾਕਿਸਤਾਨ ਦੇ ਫੌਜੀ ਮਾਰੇ ਗਏ ਹਨ ਤੇ ਇਨ੍ਹਾਂ ਨੇ ਉਥੇ ਸਵਾਦ ਚ ਕਿੰਨੀ ਤਬਾਹੀ ਕੀਤੀ ਹੋਏਗੀ ਉਹ ਜਿਹੜਾ ਉਨ੍ਹਾਂ ਦਾ ਹੈੱਡ ਆਫ਼ ਦੀ ਡਿਪਾਰਟਮੈਂਟ ਸੀ ਮੈਨੂੰ ਉਨ੍ਹਾਂ ਦਾ ਉਹਦਾ ਨਾਂ ਭੁੱਲ ਗਿਆ ਬਜ਼ੁਰਗ ਸੀ ਜਿਹੜਾ ਉਹ ਉਥੋਂ ਦਾ ਚਲੋ ਉਹ ਵੀ ਬੰਬਾਰਡਮੈਂਟ ਦੇ ਮਤਲਬ ਕਿ ਉਹਦੇ ਉੱਤੇ ਕਰਕੇ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਤਕਰੀਬਨ ਖਾਨਦਾਨ ਹੀ ਖਤਮ ਕਰਤਾ ਤੇ ਜੋ ਜਿੱਥੇ ਵੀ ਉਹ ਲੁਕੇ ਸਨ ਉਹ ਸਾਰੀਆਂ ਜਗ੍ਹਾ ਉਡਾ ਦਿੱਤੀਆਂ ਗਈਆਂ ਤਾਲਿਬਾਨਾਂ ਤੇ ਅਲਕਾਇਦਾ ਨੂੰ ਭਾਜੜਾਂ ਪੈ ਗਈਆਂ ਹੁਣ ਤਾਲਿਬਾਨਾਂ ਤੇ ਅਲਕਾਇਦਾ ਵਾਲੇ ਸ਼ੋਰ ਸਨ ਕਿ ਬੇਨਜ਼ੀਰ ਆਉਣ ਡਈ ਹੈ ਬੇਨਜ਼ੀਰ ਅਗਰ ਜਿੱਤ ਗਈ ਤੇ ਉਹਨੇ ਵੀ ਸਾਡੇ ਅਗੇਂਸਟ ਏਦਾਂ ਦੀ ਕਾਰਵਾਈ ਕਰਨੀ ਹੈ ਇਹਨਾਂ ਦਾ ਉਸ ਵਕਤ ਲੀਡਰ ਸੀ ਬੈਤੁੱਲਾ ਮਸੂਦ ਜਿਹਨੇ ਬਹੁਤ ਸਾਰੀ ਇਸਲਾਮੀ ਸ਼ਰੀਅਤ ਲਾਗੂ ਕੀਤੀ ਸੀ ਜਿਸ ਤਰ੍ਹਾਂ ਔਰਤਾਂ ਪੜ੍ਹ ਨਾ ਜਾਣ ਪਰਦੇ ਚ ਰਹਿਣ ਜਾਂ ਦਿਸ ਦੈਟ ਚਲੋ ਮੈਨੂੰ ਐਕਸਪਲੇਨ ਕਰਨੀ ਇਹ ਨਹੀਂ ਟੀਵੀ ਤੇ ਪਾਬੰਦੀਆਂ ਤੇ ਯੇ ਤੇ ਵੋ ਕੱਲੀ ਬਾਜ਼ਾਰ ਨਹੀਂ ਕੋਈ ਚਲੋ ਛੱਡੋ ਇਹੋ ਜਿਹੀਆਂ ਹੋਰ ਵੀ ਊਤ ਪਟਾਂਗ ਪਾਬੰਦੀਆਂ ਤਾਲਿਬਾਨਾਂ ਤੇ ਅਲਕਾਇਦਾ ਦੇ ਲੋਕ ਜਿਹੜੇ ਨੇ ਨਾ ਇਹਨਾਂ ਨੇ ਲਾਈਆਂ ਸਨ ਬੇਨਜ਼ੀਰ ਪੜ੍ਹੀ ਲਿਖੀ ਇੰਟੈਲੀਜੈਂਟ ਔਰਤ ਸੀ ਉਹ ਸਾਨੂੰ ਪਾਕਿਸਤਾਨ ਚੋਂ ਬਾਹਰ ਕੱਢਣ ਵਿਚ ਰਹਿੰਦੀ ਖੁੰਦੀ ਕਸਰ ਵੀ ਕੱਢ ਦੇਵੇਗੀ ਉਹਨੂੰ ਇਹਨਾਂ ਨੂੰ ਬੜਾ ਖਤਰਾ ਉਹਦੇ ਤੋਂ ਪਿਆ ਵੀ ਮੁਸ਼ਰਫ ਨੇ ਜੇ ਜਿਸ ਤਰ੍ਹਾਂ ਸਾਡਾ ਪਿੱਛਾ ਕੀਤਾ ਤੇ ਛੱਡਣਾ ਸਾਨੂੰ ਬੇਨਜ਼ੀਰ ਨੇ ਵੀ ਨਹੀਂ ਹੈਗਾ ਤੇ ਆਰਮੀ ਐਕਸ਼ਨ ਸਾਡੇ ਤੇ ਬੇਨਜ਼ੀਰ ਨੇ ਵੀ ਚਾਲੂ ਰੱਖਣਾ ਇਹਨਾਂ ਮੁਸ਼ਰਫ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਇੰਸਟੀਚਿਊਸ਼ਨ ਜੋ ਵੀ ਹੈਗੀਆਂ ਨੇ ਇਹਨਾਂ ਨੇ ਤੇ ਆਰਮੀ ਐਕਸ਼ਨ ਮਤਲਬ ਕਿ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੀ ਨਾਂ ਸੀ ਮੁਸ਼ਰਫ ਨੂੰ ਹਾਂਜੀ ਤੇ ਮੁਸ਼ਰਫ ਨੇ ਉਹਨਾਂ ਨੂੰ ਫੜ ਕੇ ਫਾਂਸੀ ਤੇ ਟੰਗਿਆ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਮੁਸ਼ਰਫ ਬਚ ਗਿਆ ਸੀ ਉਸ ਅਟੈਕ ਦੇ ਵਿਚ ਆਖਿਰਕਾਰ ਬੇਨਜ਼ੀਰ 18 ਅਕਤੂਬਰ 2007 ਵਿਚ ਸੱਜਣੋ ਕਰਾਚੀ ਏਅਰਪੋਰਟ ਤੇ ਉਤਰੀ ਭਾਈ ਪੀਪਲਜ਼ ਪਾਰਟੀ ਦੇ ਹਜ਼ਾਰਾਂ ਹੀ ਪਤਾ ਨਹੀਂ ਕੋਈ ਲੱਖ ਦੇ ਕਰੀਬ ਹੋਣਗੇ ਜਾਂ ਇਹਦੇ ਇਰਦ ਗਿਰਦ ਹੋਣਗੇ ਉਹਦੇ ਸਵਾਗਤ ਵਾਸਤੇ ਕਰਾਚੀ ਏਅਰਪੋਰਟ ਪਹੁੰਚੇ ਤੇ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਦੁਨੀਆਂ ਹੀ ਦੁਨੀਆਂ ਇੰਨਾ ਵੈਲਕਮ ਕੀਤਾ ਗਿਆ ਕਿਉਂਕਿ ਬੀਬੀ ਦੇਵ ਜੀ 7-8 ਸਾਲ ਬਾਅਦ ਵਾਪਸ ਆ ਰਹੀ ਸੀ। ਪੀਪਲਸ ਪਾਰਟੀ ਦੇ ਹਜ਼ਾਰਾਂ ਪੈਰੋਕਾਰਾਂ ਨੇ ਨਾ ਉਹਦੇ ਦੁਆਲੇ ਨਾ ਆਲੇ ਦੁਆਲੇ ਇੱਕ ਹਿਊਮਨ ਚੇਨ ਬਣਾ ਲਈ ਤੇ ਹਿਊਮਨ ਚੇਨ ਬਣਾ ਕੇ ਚੱਲ ਰਹੇ ਸਨ ਵੀ ਕੋਈ ਵੀ ਖਤਰਾ ਬੀਬੀ ਤੱਕ ਨਾ ਪਹੁੰਚੇ, ਕਿਸੇ ਕਿਸਮ ਦੀ ਕੋਈ ਘਟਨਾ ਨਾ ਹੋ ਸਕੇ। ਪਰ ਦੋਸਤੋ ਫੇਰ ਵੀ ਦੋ ਵੱਡੇ ਵੱਡੇ ਬੰਬ ਧਮਾਕੇ ਹੋਏ। ਬੀਬੀ ਬੇਨ ਜੀ ਤੇ ਬਚ ਗਈ ਪਰ ਲਗਭਗ 165 ਲੋਕ ਉਨ੍ਹਾਂ ਦੋਨਾਂ ਧਮਾਕਿਆਂ ਚ ਮਾਰੇ ਗਏ ਸਨ। ਇਹ ਧਮਾਕਿਆਂ ਵਾਲੇ ਸੁਸਾਈਡ ਬੰਬਰ ਸਨ ਤੇ ਤੁਸੀਂ ਜਾਣਦੇ ਹੀ ਹੋ ਸਭ ਤੋਂ ਖਤਰਨਾਕ ਬੰਬ ਹੁੰਦਾ ਜਿਹੜਾ ਬੰਦਾ ਸੁਸਾਈਡ ਬੰਬਰ ਬਣ ਜਾਂਦਾ, ਉਹ ਉਥੇ ਵੀ ਪਹੁੰਚ ਸਕਦਾ ਜਿੱਥੇ ਬੰਬ ਨਹੀਂ ਪਹੁੰਚਾਇਆ ਜਾ ਸਕਦਾ। ਹਾਂਜੀ, ਸਭ ਤੋਂ ਖਤਰਨਾਕ ਬੰਬ ਹਿਊਮਨ ਬੰਬ। ਤੇ 450 ਲੋਕ ਜਿਹੜੇ ਹੈਗੇ ਸੀ ਨਾ ਉਹ ਫੱਟੜ, 165 ਤੇ ਮਰ ਗਏ ਤੇ 450 ਫੱਟੜ ਹੋਏ। ਬਹੁਤ ਸਾਰੇ ਪੁਲਿਸ ਵਾਲੇ ਵੀ ਮਰੇ ਇਹਦੇ ਵਿੱਚ, ਇਸ ਭਗਦੜ ਦੇ ਵਿੱਚ। ਹੁਣ ਬੇਨਜ਼ੀਰ ਨੇ ਫੇਰ ਰਿਕੁਐਸਟ ਕੀਤੀ ਮਸਰਵ ਸਾਹਿਬ ਨੂੰ ਕਿ ਮੇਰੀ ਜਿਹੜੀ ਹੈ ਨਾ ਮਤਲਬ ਕਿ ਆਪਣਾ ਸਿਕਿਉਰਿਟੀ ਉਹ ਵਧਾਈ ਜਾਏ ਤੇ ਬਾਹਰ ਦੇ ਮੁਲਕਾਂ ਨੂੰ ਵੀ ਕਿਹਾ। ਬੇਨਜ਼ੀਰ ਨੇ ਯੂਕੇ ਦੀਆਂ ਪ੍ਰਾਈਵੇਟ ਸਿਕਿਉਰਿਟੀ ਕੰਪਨੀਆਂ ਦੇ ਬੰਦਿਆਂ ਦਾ ਇੰਤਜ਼ਾਮ ਕਰ ਲਿਆ ਕਿ ਜੇ ਮੇਰਾ ਵੈਲਕਮ ਹੀ 165 ਬੰਦੇ ਮਾਰ ਕੇ ਇਨ੍ਹਾਂ ਨੇ ਕੀਤਾ ਆਪਣੇ ਬਲਬੂਤੇ ਤੇ। ਲੇਕਿਨ ਪਰਵੇਜ਼ ਮੁਸ਼ਰਫ ਦੀ ਸਰਕਾਰ ਨੇ ਉਨ੍ਹਾਂ ਬਾਹਰ ਦੀਆਂ ਸਿਕਿਉਰਿਟੀ ਦੇ ਬੰਦਿਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਜਿੰਨੀ ਕੁ ਸਿਕਿਉਰਿਟੀ ਬੇਨਜ਼ੀਰ ਨੂੰ ਮਿਲੀ ਸੀ ਉਹ ਬੀਬੀ ਉਨੀ ਕੁ ਸਿਕਿਉਰਿਟੀ ਨਾਲ ਹੀ ਗੁਜ਼ਾਰਾ ਕਰਨ ਲੱਗੀ। ਬੀਬੀ ਬੇਨਜ਼ੀਰ ਨੇ ਚੋਣ ਰੈਲੀਆਂ ਵਿਚ ਜ਼ੋਰ ਸ਼ੋਰ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ 208 ਵਿਚ ਚੋਣਾਂ ਸਨ। ਦਸੰਬਰ 2007 ਵਿਚ ਰਾਵਲਪਿੰਡੀ ਲਿਆਕਤ ਬਾਗ ਬੇਨਜ਼ੀਰ ਬੀਬੀ ਦੀ ਚੋਣ ਰੈਲੀ ਸੀ। ਉਸ ਰੈਲੀ ਵਿਚ ਬੇਨਜ਼ੀਰ ਨੇ ਪਹੁੰਚਣਾ ਸੀ ਤੇ ਲੋਕਾਂ ਨੂੰ ਅਰੈਸਟ ਕਰਨਾ ਸੀ। ਸੱਜਣੋ ਉਥੇ ਨਾ ਬੀਬੀ ਬੇਨਜ਼ੀਰ ਪਹੁੰਚਦੀ ਹੈ 5:30 ਤੇ ਸ਼ਾਮ ਦੇ ਤੇ ਉਹ ਟੋਯੋਟਾ ਲੈਂਡ ਕਰੂਜ਼ਰ ਵਿਚ ਸਵਾਰ ਸੀ ਤੇ ਸਿਕਿਉਰਿਟੀ ਵਾਲੇ ਵੀ ਆਲੇ ਦੁਆਲੇ ਚੱਲ ਰਹੇ ਸਨ ਭਾਈ ਉਹਦੇ ਨਾਲ ਨਾਲ। ਉਸ ਤੋਂ ਇਲਾਵਾ ਰਾਵਲਪਿੰਡੀ ਦੀ ਪੁਲਿਸ ਵੀ ਉਹਦੀ ਹਿਫਾਜ਼ਤ ਵਿਚ ਕਾਫੀ ਸੰਖਿਆ ਵਿਚ ਮੌਜੂਦ ਸੀ ਉਹਦੇ ਲਾਗੇ ਦੂਰ ਤੱਕ। ਹਾਂਜੀ, ਕੋਈ 40-50 ਮਿੰਟ ਬੀਬੀ ਨੇ ਭਾਸ਼ਣ ਕੀਤਾ ਤੇ 6:15 ਤੇ ਸਟੇਜ ਤੋਂ ਉਤਰੀ ਤੇ ਹੱਥ ਹਿਲਾਉਂਦੀ ਹੋਈ ਲੋਕਾਂ ਨੂੰ ਟਾਟਾ ਬਾਏ ਬਾਏ ਕਰਦੀ ਤੇ ਨਾਲੇ ਲੋਕਾਂ ਨੂੰ ਹੱਥ ਮਿਲਾਉਂਦੀ। ਹਾਂਜੀ, ਆਪਣੀ ਕਾਰ ਵੱਲ ਆਈ, ਫਿਰ ਕਾਰ ਵਿਚ ਬੈਠੀ ਕੋਈ 1-2 ਮਿੰਟ ਤੇ ਫਿਰ ਉਹਨੇ ਕੀ ਕੀਤਾ ਬਈ ਆਪਣੀ ਨਾ ਕਾਰ ਦਾ ਜਿਹੜਾ ਸਨਰੂਫ ਨਹੀਂ ਹੁੰਦਾ ਉੱਤੇ ਜਿਹਦੇ ਵਿਚ ਅਸੀਂ ਖੜੇ ਹੋ ਕੇ ਬਾਹਰ ਨਿਕਲ ਸਕਦੇ ਹਾਂ ਉਹਦੇ ਵਿਚ ਖਲੋ ਕੇ ਹੱਥ ਲਾਉਣਾ ਸ਼ੁਰੂ ਕਰ ਦਿੱਤਾ ਤੇ ਮੋਢਿਆਂ ਤੱਕ ਉਹ ਆਪਣੀ ਕਾਰ ਦੇ ਦਰਖ ਤੋਂ ਉੱਪਰ ਸੀ, ਸਨਰੂਫ ਤੋਂ ਉੱਪਰ ਸੀ ਤੇ ਸਨਰੂਫ ਚੋਂ ਮੋਢਿਆਂ ਮਤਲਬ ਕਿ ਜਿੱਥੋਂ ਬੰਦੇ ਦਾ ਮੋਢੇ ਬਾਹਰ ਆ ਜਾਂਦੇ ਨੇ ਉੱਥੋਂ ਤੱਕ ਉਹ ਸਨਰੂਫ ਚੋਂ ਬਾਹਰ ਸੀ। ਲੋਕਾਂ ਨੂੰ ਵੇਵ ਕਰ ਰਹੀ, ਹਾਂਜੀ, ਕੁਝ ਲੋਕ ਉਹਦੇ ਨਾਲ ਕੋਸ਼ਿਸ਼ ਕਰਕੇ ਘੁਲ ਕੇ ਹੱਥ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਔਰਤਾਂ ਤੇ ਬੱਚੇ ਵੀ ਕਾਰ ਦੇ ਆਲੇ ਦੁਆਲੇ ਸਨ, ਸਿਕਿਉਰਿਟੀ ਗਾਰਡ ਵੀ ਕਾਰ ਦੇ ਚਾਰ ਚੁਫੇਰੇ ਸਨ ਤੇ ਪਬਲਿਕ ਵੀ ਚਾਰ ਚੁਫੇਰੇ ਸੀ। ਭੀੜ ਦੇ ਕਾਰਨ ਹੌਲੀ ਹੌਲੀ ਕਾਰ ਚੱਲ ਰਹੀ ਸੀ, ਬਿਲਕੁਲ ਹੌਲੀ ਹੌਲੀ। ਬਹੁਤ ਸਾਰੇ ਪ੍ਰੈਸ ਰਿਪੋਰਟਰ ਤੇ ਲੋਕਾਂ ਦੇ ਕੈਮਰੇ ਲਗਾਤਾਰ ਕਲਿੱਕ ਕਲਿੱਕ ਕਲਿੱਕ ਕਰ ਰਹੇ ਸਨ। ਹਾਂਜੀ, ਭੀੜ ਜਿਹੀ ਦਾ ਰੌਲੇ ਜਿਹੇ ਦਾ ਮਾਹੌਲ ਸੀ, ਜਿਸ ਤਰ੍ਹਾਂ ਮੋਢੇ ਮਾਰ ਮਾਰ ਕੇ ਇੱਕ ਦੂਜੇ ਨੂੰ ਅੱਗੇ ਨਹੀਂ ਹੋਈਦਾ, ਇਸ ਤਰ੍ਹਾਂ ਦਾ ਹੀ। ਸੱਜਣਾ, ਇੱਕ 15 ਸਾਲ ਦਾ ਲੜਕਾ ਜਿਹਦਾ ਨਾਂ ਬਿਲਾਲ ਸੀ, ਇਸ ਨਾਂ ਦਾ ਬਾਅਦ ਚ ਪਤਾ ਲੱਗਾ ਨਾ ਜਦੋਂ ਕੈਮਰੇ ਅੱਗੇ ਪਿੱਛੇ ਕਰਕੇ ਫੋਕਸ ਕਰਕੇ ਉਸ ਮੁੰਡੇ ਦੀ ਫੋਟੋ ਵੇਖੀ ਗਈ ਤੇ ਉਹ ਲਗਾਤਾਰ ਗੱਡੀ ਦੇ ਅੱਗੇ ਪਿੱਛੇ ਦੇਖ ਰਿਹਾ, ਕਦੀ ਸੱਜੇ ਜਾਵੇ, ਕਦੀ ਖੱਬੇ ਜਾਵੇ, ਕਦੀ ਅੱਗੇ ਹੋਏ, ਕਦੀ ਪਿੱਛੇ। ਹਾਂਜੀ, ਦੂਸਰੇ ਲੋਕਾਂ ਵਾਂਗੂ ਉਹ 15 ਸਾਲ ਉਹਦੀ ਉਮਰ ਸੀ ਬਿਲਾਲ ਦੀ, ਤੇ ਬਹੁਤ ਵਾਰ ਕੈਮਰੇ ਵਿਚ ਆਇਆ ਅੱਗੇ ਪਿੱਛੇ ਆਉਂਦਾ ਜਾਂਦਾ। ਉਹ ਬੇਨਜ਼ੀਰ ਮੈਡਮ ਦੇ ਲਾਗੇ ਆਇਆ ਭੀੜ ਦਾ ਸਹਾਰਾ ਲੈ ਕੇ ਤੇ ਪਿਸਤਲ ਨਾਲ ਬੇਨਜ਼ੀਰ ਤੇ ਫਾਇਰ ਕੀਤੇ। ਅੱਜ ਇਹ ਲੋਕਾਂ ਗੋਲੀ ਦੀ ਠਾਹ ਸੁਣੀ ਸੀ ਤੇ ਸੱਜਣੋਂ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਹਦੇ ਵਿਚ ਉਹ ਬਿਲਾਲ ਵੀ ਮਾਰਿਆ ਗਿਆ। ਬੇਨਜ਼ੀਰ ਤੇ ਗੱਡੀ ਦੇ ਵਿਚ ਡਿੱਗ ਪਈ, ਚਾਰੇ ਪਾਸੇ ਹਫਰਾ ਤਫਰੀ, ਲੋਕੀ ਜਾਨਾਂ ਬਚਾਉਣ ਵਾਸਤੇ ਹਾਂਜੀ ਮਤਲਬ ਕਿ ਅੱਗ ਤੱਕ ਲੱਗ ਗਈ ਸੀ ਤੇ ਲੋਕੀ ਜਾਨਾਂ ਬਚਾਉਣ ਵਾਸਤੇ ਇਧਰ ਉਧਰ ਭੱਜਣ ਲੱਗੇ। ਠੀਕ ਹੈ ਜੀ, ਤਕਰੀਬਨ ਆਲੇ ਦੁਆਲੇ 24 ਲੋਕ ਮਾਰੇ ਗਏ ਬੀਬੀ ਬੇਨਜ਼ੀਰ ਤੇ ਜਦੋਂ ਬੰਬ ਦਾ ਬਲਾਸਟ ਹੋਇਆ ਤੇ ਕਾਫੀ ਫੱਟੜ ਵੀ ਹੋਏ ਲੋਕ। ਦੋਸਤੋ, ਸਿਕਿਉਰਿਟੀ ਵਾਲੇ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਭੱਜੇ ਜਾਂਦੇ ਵੇਖੇ ਗਏ, ਜਿਹੜੇ ਉਹਦੀ ਡਿਫੈਂਡ ਕਰਨ ਉਹਨੂੰ ਆਏ ਸਨ ਉਹ ਉਥੋਂ ਫੁਰਤੀ ਦੇ ਨਾਲ ਇਧਰ ਉਧਰ ਭੱਜੇ ਤੇ ਜਿਹੜਾ ਡਰਾਈਵਰ ਸੀ ਉਹਨੇ ਗੱਡੀ ਦਾ ਮਤਲਬ ਕਿ ਬੜੀ ਫੁਰਤੀ ਨਾਲ ਉਸ ਭੀੜ ਦੇ ਵਿਚੋਂ ਕੱਢੀ ਤੇ ਰਾਵਲ ਪਿੰਡੀ ਹਾਸਪਿਟਲ ਦੇ ਵਿਚ ਲੈ ਗਿਆ। ਆਖਾ ਸੁਣੀ ਸੀ ਤੇ ਸੱਜਣੋਂ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਹਦੇ ਵਿਚ ਉਹ ਬਿਲਾਲ ਵੀ ਮਾਰਿਆ ਗਿਆ। ਬੇਨਜ਼ੀਰ ਤੇ ਗੱਡੀ ਦੇ ਵਿਚ ਡਿੱਗ ਪਈ, ਚਾਰੇ ਪਾਸੇ ਹਫਰਾ ਤਫਰੀ, ਲੋਕੀ ਜਾਨਾਂ ਬਚਾਉਣ ਵਾਸਤੇ ਹਾਂਜੀ ਮਤਲਬ ਕਿ ਅੱਗ ਤੱਕ ਲੱਗ ਗਈ ਸੀ ਤੇ ਲੋਕੀ ਜਾਨਾਂ ਬਚਾਉਣ ਵਾਸਤੇ ਇਧਰ ਉਧਰ ਭੱਜਣ ਲੱਗੇ। ਠੀਕ ਹੈ ਜੀ, ਤਕਰੀਬਨ ਆਲੇ ਦੁਆਲੇ 24 ਲੋਕ ਮਾਰੇ ਗਏ ਬੀਬੀ ਬੇਨਜ਼ੀਰ ਤੇ ਜਦੋਂ ਬੰਬ ਦਾ ਬਲਾਸਟ ਹੋਇਆ ਤੇ ਕਾਫੀ ਫੱਟੜ ਵੀ ਹੋਏ ਲੋਕ। ਦੋਸਤੋ, ਸਿਕਿਉਰਿਟੀ ਵਾਲੇ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਭੱਜੇ ਜਾਂਦੇ ਵੇਖੇ ਗਏ, ਜਿਹੜੇ ਉਹਦੀ ਡਿਫੈਂਡ ਕਰਨ ਉਹਨੂੰ ਆਏ ਸਨ ਉਹ ਉਥੋਂ ਫੁਰਤੀ ਦੇ ਨਾਲ ਇਧਰ ਉਧਰ ਭੱਜੇ ਤੇ ਜਿਹੜਾ ਡਰਾਈਵਰ ਸੀ ਉਹਨੇ ਗੱਡੀ ਦਾ ਮਤਲਬ ਕਿ ਬੜੀ ਫੁਰਤੀ ਨਾਲ ਉਸ ਭੀੜ ਦੇ ਵਿਚੋਂ ਕੱਢੀ ਤੇ ਰਾਵਲ ਪਿੰਡੀ ਹਾਸਪਿਟਲ ਦੇ ਵਿਚ ਲੈ ਗਿਆ। ਡਾਕਟਰਾਂ ਨੇ ਕਿਹਾ ਕਿ ਬੇਨਜ਼ੀਰ ਦੀ ਮੌਤ ਜਿਹੜੀ ਹੈ ਨਾ

ਦੋਸਤੋ ਸਿਕਿਉਰਿਟੀ ਵਾਲੇ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਭੱਜੇ ਜਾਂਦੇ ਵੇਖੇ ਗਏ, ਜਿਹੜੇ ਉਹਦੀ ਡਿਫੈਂਡ ਕਰਨ ਉਹਨੂੰ ਆਏ ਸਨ ਉਹ ਉਥੋਂ ਫੁਰਤੀ ਦੇ ਨਾਲ ਇਧਰ ਉਧਰ ਭੱਜੇ, ਤੇ ਜਿਹੜਾ ਡਰਾਈਵਰ ਸੀ ਉਹਨੇ ਗੱਡੀ ਨਾਲ ਮਤਲਬ ਕਿ ਬੜੀ ਫੁਰਤੀ ਨਾਲ ਉਸ ਭੀੜ ਦੇ ਵਿਚੋਂ ਕੱਢੀ ਤੇ ਰਾਵਲ ਪਿੰਡੀ ਹਾਸਪਿਟਲ ਦੇ ਵਿਚ ਲੈ ਗਿਆ। ਡਾਕਟਰਾਂ ਨੇ ਕਿਹਾ ਕਿ ਬੇਨਜ਼ੀਰ ਦੀ ਮੌਤ ਜਿਹੜੀ ਹੈ ਨਾ ਉਹ ਅਸਲ ਵਿਚ ਹਾਸਪਿਟਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਹੈਂ ਖਾਵਲ ਜੰਗਲ ਦੀ ਅੱਗ ਵਾਲੂ ਇਧਰ ਉਧਰ ਫੈਲ ਗਈ। ਦੋਸਤੋ ਮਿਸਟਰ ਪਰਵੇਜ਼ ਮੁਸ਼ਰਫ ਜੀ ਹੁਣ ਟੀਵੀ ਤੇ ਆਏ ਤੇ ਲੋਕਾਂ ਨੂੰ ਜਿਸ ਤਰ੍ਹਾਂ ਲੀਡਰ ਗੱਲਾਂ ਕਰਦੇ ਹੁੰਦੇ ਨੇ, ਧੈਰਯ ਬਣਾਏ ਰੱਖੀਏ, ਹੈਂ ਅਫਵਾਹ ਮਤ ਫੈਲਾਏ, ਯੇ ਕਰੇਂਗੇ ਵੋ ਕਰੇਂਗੇ, ਆਪਣੇ ਭਾਸ਼ਣ ਉਹਨੇ ਦੇਣਾ ਸ਼ੁਰੂ ਕਰ ਦਿੱਤਾ। ਜੋ ਵੀ ਕਾਤਲ ਹੈ ਉਹਨੂੰ ਬਖਸ਼ਿਆ ਨਹੀਂ ਜਾਏਗਾ, ਜਿਸ ਤਰ੍ਹਾਂ ਯਾਰ ਆਮ ਲੀਡਰ ਗੱਲਾਂ ਕਰਦੇ ਨੇ। ਪਲੀਜ਼ ਜਿਹੜੇ ਸੱਜਣ ਸਾਨੂੰ ਕਾਲਾਂ ਕਰ ਰਹੇ ਨੇ ਅੱਜ ਕਾਲ ਨਾ ਕਰੋ, ਅਸੀਂ ਅੱਜ ਕਾਲ ਨਹੀਂ ਲੈਣੀ। ਹਾਂਜੀ ਨਵਾਜ਼ ਸ਼ਰੀਫ ਵੀ ਜਦੋਂ ਬੇਨਜ਼ੀਰ ਹਾਸਪਿਟਲ ਚ ਪਹੁੰਚ ਗਈ, ਨਵਾਜ਼ ਸ਼ਰੀਫ ਵੀ ਉੱਥੇ ਪਹੁੰਚੇ ਨੇ, ਇਮਰਾਨ ਖਾਨ ਜੀ ਹੁਣ ਵੀ ਉੱਥੇ ਪਹੁੰਚੇ ਨੇ, ਤੇ ਇਸ ਮੰਦਭਾਗੀ ਘਟਨਾ ਦੀ ਨਿੰਦਿਆ ਕੀਤੀ ਆ। ਸਾਰੀਆਂ ਪਾਰਟੀਆਂ ਨੇ ਬੜੀ ਨਿਖੇਧੀ ਕੀਤੀ ਤੇ ਨਾਲੇ ਸਰਕਾਰ ਦੀ ਨਾਕਾਮੀ ਹੈ। ਬੇਨਜ਼ੀਰ ਤੇ ਜੋ ਅਟੈਕ ਹੋਇਆ, ਬੇਨਜ਼ੀਰ ਦੀ ਪਹਿਲੀ ਰਿਪੋਰਟ ਜਿਹੜੀ ਸੀ ਨਾ ਉਹ ਬਿਆਨ ਕਰਦਿਆਂ ਹੋਇਆ, ਉਸ ਵਕਤ ਦੇ ਇੰਟੀਰੀਅਰ ਮਿਨਿਸਟਰ ਦਾ ਬਿਆਨ ਸੀ ਕਿ ਬੇਨਜ਼ੀਰ ਦੀ ਮੌਤ ਗੋਲੀ ਨਾਲ ਨਹੀਂ ਹੋਈ, ਬੰਬ ਫਟਿਆ, ਕਿਸੇ ਚੀਜ਼ ਦਾ ਹਿੱਸਾ ਉੱਡ ਕੇ ਬੇਨਜ਼ੀਰ ਦੇ ਸਿਰ ਵਿਚ ਵੱਜਿਆ ਤੇ ਇਸੇ ਕਾਰਨ ਮੌਤ ਮਤਲਬ ਕਿ ਗੋਲੀ ਨਾਲ ਨਹੀਂ ਸਿਰ ਵਿਚ ਸੱਟ ਲੱਗਣ ਨਾਲ ਮੌਤ ਹੋਈ ਹੈ। ਡਾਕਟਰਾਂ ਨੇ ਕਿਹਾ ਕਿ ਖੋਪਰੀ ਵਿਚ ਸੱਟ ਲੱਗਣ ਨਾਲ ਬੀਬੀ ਬੇਨਜ਼ੀਰ ਦੀ ਮੌਤ ਹੋਈ ਆ। ਵਾਰੇ ਸ਼ਾਹ ਵਸਾਹ ਕੀ ਜ਼ਿੰਦਗੀ ਦਾ, ਸਾਡੀ ਉਮਰ ਹੈ ਨਕਸ਼ ਪਤਾਸਿਆਂ ਦੇ। ਫਿਰ ਥੋੜੀ ਦੇਰ ਬਾਅਦ ਦੂਸਰਾ ਬਿਆਨ ਆਇਆ ਦੋਸਤੋ, ਠੀਕ ਹੈ, ਕਿ ਗਰਦਨ ਵਿਚ ਦੋ ਗੋਲੀਆਂ ਲੱਗੀਆਂ ਨੇ ਬੀਬੀ ਬੇਨਜ਼ੀਰ ਦੇ। ਹਾਂਜੀ ਇੱਕ ਤਬਕਾ ਇਹ ਵੀ ਚਾਹੁੰਦਾ ਸੀ ਤੇ ਕਹਿ ਰਿਹਾ ਸੀ ਕਿ ਬੇਨਜ਼ੀਰ ਬੰਬ ਜਾਂ ਗੋਲੀ ਨਾਲ ਨਹੀਂ ਮਰੀ, ਤਾਂ ਕਿ ਉਹਨੂੰ ਸ਼ਹੀਦਾਂ ਦੀ ਸ਼੍ਰੇਣੀ ਵਿਚ ਲਿਆਦਾ ਜਾਵੇ। ਉੱਤੋਂ ਇਲੈਕਸ਼ਨ ਆ ਰਹੀ ਹੈ, ਹਮਦਰਦੀ ਦੇ ਨਾਲ ਲੋਕੀ ਸਾਨੂੰ ਜ਼ਿਆਦਾ ਵੋਟਾਂ ਦੇਣਗੇ। ਹਾਂਜੀ ਇਸ ਕਰਕੇ ਉਹ ਬੰਬ ਫਟਿਆ, ਬੰਬ ਦਾ ਕੋਈ ਸ਼ੈਲ ਕੋਈ ਉਧਰੋਂ ਆਣ ਕੇ ਉਹਦੇ ਖੋਪਰੀ ਚ ਵੱਜਾ, ਘੁਮਾ ਘੁਮਾ ਕੇ ਗੱਲਾਂ, ਹਰ ਕੋਈ ਆਪੋ ਆਪਣੀ ਗੱਲ ਕਰ ਰਿਹਾ ਸੀ, ਇਹਨੂੰ ਹਾਦਸਾ ਦੱਸ ਰਹੇ ਸਨ ਉਹ ਲੋਕ। ਹੈਰਾਨੀ ਦੀ ਗੱਲ, ਦੋ ਵਾਰ ਪ੍ਰਾਈਮ ਮਿਨਿਸਟਰ ਰਹਿ ਚੁੱਕੀ ਬੇਨਜ਼ੀਰ ਦਾ ਪੋਸਟਮਾਰਟਮ ਕਿਉਂ ਨਹੀਂ ਕੀਤਾ ਗਿਆ ਬਈ, ਕਿਉਂ ਨਹੀਂ ਐਗਜੈਕਟਲੀ ਦੱਸਿਆ ਗਿਆ ਕਿ ਹੋਇਆ ਕੀ ਹੈ, ਐਗਜੈਕਟ ਰਿਪੋਰਟ ਕਿਉਂ ਨਹੀਂ ਲੋਕਾਂ ਨੂੰ ਦੱਸੀ ਗਈ, ਇਹ ਅੰਦਾਜ਼ੇ ਤੇ ਅਫਵਾਹਾਂ ਕਿਉਂ? ਦੋਸਤੋ ਜਿਹੜਾ ਯਾਦ ਕਰੋ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਹੋਣੀ ਤਾਸ਼ਕੰਦ ਵਿਚ ਉਨ੍ਹਾਂ ਦੀ ਵੀ ਸ਼ੱਕੀ ਮੌਤ ਹੋਈ ਸੀ ਨਾ, ਉਨ੍ਹਾਂ ਦਾ ਸਰੀਰ ਸਾਰਾ ਨੀਲਾ ਪੈ ਗਿਆ ਸੀ। ਹਾਂਜੀ ਤੇ ਜਦੋਂ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਉਨ੍ਹਾਂ ਦਾ ਵੀ ਭਾਰਤ ਸਰਕਾਰ ਨੇ ਪੋਸਟਮਾਰਟਮ ਨਹੀਂ ਸੀ ਕੀਤਾ। ਪਹਿਲਾਂ ਮੈਨੂੰ ਇਹ ਦੱਸੋ ਕਿਹੜੀਆਂ ਸ਼ਕਤੀਆਂ ਭਾਰਤ ਸਰਕਾਰ ਨੂੰ ਡੱਕ ਰਹੀਆਂ ਸਨ ਕਿ ਲਾਲ ਬਹਾਦਰ ਸ਼ਾਸਤਰੀ ਦਾ ਪੋਸਟਮਾਰਟਮ ਨਾ ਕੀਤਾ ਜਾਵੇ, ਪਰ ਨਹੀਂ ਸੀ ਕੀਤਾ ਗਿਆ। ਇਸੇ ਤਰ੍ਹਾਂ ਹੀ ਬੀਬੀ ਬੇਨਜ਼ੀਰ ਭੁੱਟੋ ਦਾ ਵੀ ਪੋਸਟਮਾਰਟਮ ਜਿਹੜਾ ਸੀ ਉਹ ਨਹੀਂ ਕੀਤਾ ਗਿਆ। ਬੇਨਜ਼ੀਰ ਦੀ ਮੌਤ ਗੋਲੀ ਨਾਲ ਹੋਈ, ਸਿਰ ਵਿਚ ਸੱਟ ਵੱਜਣ ਨਾਲ ਹੋਈ, ਜਾਂ ਬੰਬ ਦਾ ਸ਼ਰਾ ਵੱਜਣ ਨਾਲ ਹੋਈ, ਅੱਜ ਤੱਕ ਪਤਾ ਨਹੀਂ ਲੱਗਾ ਐਗਜੈਕਟ ਹੋਇਆ ਕੀ ਸੀ, ਜਦੋਂ ਕਿ ਡਾਕਟਰਾਂ ਨੂੰ ਸਭ ਪਤਾ ਸੀ। ਉਨ੍ਹਾਂ ਨੇ ਤੇ ਮਤਲਬ ਕਿ ਘੁਮਾ ਘੁਮਾ ਕੇ ਗੱਲਾਂ ਕੀਤੀਆਂ ਤੇ ਬੀਬੀ ਬੇਨਜ਼ੀਰ ਦੇ ਪਤੀ ਆਸਫ ਜਰਦਾਰੀ ਨੇ ਆਫੀਸ਼ੀਅਲੀ ਕੋਈ ਔਰ ਨਹੀਂ ਦਿੱਤਾ ਕਿ ਮੇਰੀ ਵਾਈਫ ਦਾ ਪੋਸਟਮਾਰਟਮ ਕੀਤਾ ਜਾਵੇ। ਮਾਮੂਲੀ ਤੋਂ ਮਾਮੂਲੀ ਬੰਦੇ ਦੀ ਸੱਜਣੋਂ ਡੈਥ ਹੋ ਜਾਏ ਤੇ ਉਹਦਾ ਪੋਸਟਮਾਰਟਮ ਕੀਤਾ ਜਾਂਦਾ, ਪਰ ਐਡੀ ਮਹਾਨ ਸ਼ਖਸੀਅਤ ਦਾ ਕਿਉਂ ਨਹੀਂ ਪੋਸਟਮਾਰਟਮ ਕੀਤਾ ਗਿਆ? ਸ਼ਾਸਤਰੀ ਤੇ ਬੇਨਜ਼ੀਰ ਭੁੱਟੋ ਦਾ ਕਿਉਂ ਪੋਸਟਮਾਰਟਮ ਨਹੀਂ ਹੋਇਆ ਗਿਆ? ਫਿਰ ਬੇਨਜ਼ੀਰ ਬੀਬੀ ਦੀ ਬਾਡੀ ਨੂੰ ਲਲਕਾਣਾ ਲਿਆਂਦਾ ਗਿਆ ਤੇ ਮੌਤ ਦੇ ਰਾਜ ਉੱਤੇ ਦੋਸਤੋ ਮਿੱਟੀ ਪਾ ਦਿੱਤੀ ਗਈ। ਲਓ ਜੀ ਹੁਣ ਇਲੈਕਸ਼ਨ ਆ ਗਿਆ, ਆਸਫ ਅਲੀ ਜਰਦਾਰੀ ਸਾਹਿਬ ਨੂੰ ਹਮਦਰਦੀ ਦੇ ਵੋਟ ਮਿਲੇ ਤੇ ਉਹ ਪਾਕਿਸਤਾਨ

0: ਪਾਕਿਸਤਾਨ ਦੇ ਪ੍ਰੈਜ਼ੀਡੈਂਟ ਬਣ ਗਏ, ਜਿਹੜੇ ਕਿ ਮਿਨਿਸਟਰ 10% ਹੁੰਦੇ ਹਨ। ਹੁਣ ਆਸਫ ਅਲੀ ਜ਼ਰਦਾਰੀ ਦੇ ਅੰਡਰ ਸਰਕਾਰੀ ਵਿਭਾਗ ਸਾਰੇ ਦੇ ਸਾਰੇ ਆ ਗਏ, ਪਰ ਉਨ੍ਹਾਂ ਨੇ ਫੇਰ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਬੇਨਜ਼ੀਰ ਦੇ ਕਤਲ ਪਿੱਛੇ ਕਿੰਨਾ ਲੋਕਾਂ ਦਾ ਹੱਥ ਸੀ। ਹੁਣ ਵੇਖ ਲਓ, ਉਹ ਹੋਲੀ ਸੋਲੀ ਨੇ, ਸਾਰੀ ਪਾਵਰ ਉਨ੍ਹਾਂ ਕੋਲ ਹੈ, ਪਰ ਉਨ੍ਹਾਂ ਨੇ ਨਾਂ ਤੱਕ ਨਹੀਂ ਲਿਆ ਕਿ ਮੈਂ ਇਨਕੁਆਇਰੀ ਕਰਾਵਾਂ ਮੌਤ ਕਿਵੇਂ ਤੇ ਕਿੱਦਾਂ ਹੋਈ। ਹੈ ਜਦੋਂ ਕਿ ਲੋਕਾਂ ਨੂੰ ਸ਼ੱਕ ਵੀ ਕਰ ਰਹੇ ਸੀ ਕਿ ਬੇਨਜ਼ੀਰ ਦੀ ਮੌਤ ਵਿਚ ਜ਼ਰਦਾਰੀ ਦਾ ਵੀ ਚੱਕਰ ਹੈ, ਕਿਉਂਕਿ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਸੀ? ਮਿਸਟਰ 10% ਨੂੰ, ਜ਼ਰਦਾਰੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਸੀ। ਹੁਣ ਜ਼ਰਦਾਰੀ ਬਣ ਗਿਆ ਪ੍ਰੈਜ਼ੀਡੈਂਟ ਤੇ ਉਹਦਾ ਮੁੰਡਾ PPP ਦਾ ਹੈੱਡ। ਅਗਰ ਬੀਬੀ ਬੇਨਜ਼ੀਰ ਜ਼ਿੰਦਾ ਹੁੰਦੀ ਤੇ ਇਨ੍ਹਾਂ ਦੀ ਕੀ ਯੁੱਤ ਸੀ? ਇਸ ਮੈਦਾਨ ਦੇ ਵਿਚ ਪੈਰ ਵੀ ਕਰ ਜਾਂਦੇ। ਹਾਂਜੀ, ਇਹ ਬਦਨਾਮ ਦੇਖੋ ਉਹਦੀ ਮੌਤ ਦਾ ਇਨ੍ਹਾਂ ਨੇ ਫਾਇਦਾ ਉਠਾਇਆ। ਹੁਣ ਦੋਸਤੋ, 2009 ਵਿਚ ਇੱਕ 3 ਮੈਂਬਰੀ ਟੀਮ ਭੇਜੀ ਗਈ UN ਨੇ, ਤੇ ਟੀਮ ਹੈਰਾਨ ਹੋਈ ਕਿ ਪੋਸਟਮਾਰਟਮ ਕਿਉਂ ਨਹੀਂ ਸੀ ਹੋਇਆ ਭਾਈ ਉਹ ਬੇਨਜ਼ੀਰ ਦਾ। ਫਿਰ ਇਸ 3 ਮੈਂਬਰੀ ਕਮੇਟੀ ਨੇ ਜਿਨ੍ਹਾਂ ਲੋਕਾਂ ਨਾਲ ਗੱਲਬਾਤ ਕਰਨੀ ਚਾਹੀ ਕਿ ਅਸੀਂ ਉਨ੍ਹਾਂ ਕੋਲੋਂ ਪੁੱਛਗਿੱਛ ਕਰਨੀ ਆ, ਜ਼ਰਦਾਰੀ ਦੇ ਮਿਨਿਸਟਰਾਂ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ UN ਦੀ ਟੀਮ ਨੂੰ। ਹਾਂਜੀ, ਇਹ ਸਾਰਾ ਕੁਝ ਸ਼ੱਕ ਦੇ ਘੇਰੇ ਚ ਆਉਂਦਾ। ਬੇਨਜ਼ੀਰ ਦੀ ਮੌਤ ਹੋਈ ਸੀ, ਉਸ ਜਗ੍ਹਾ ਨੂੰ ਫੌਰਨ ਧੋ ਦਿੱਤਾ ਗਿਆ, ਤੇ ਸ਼ੱਕ ਪਰਵੇਜ ਮੁਸ਼ਰਫ ਤੇ ਵੀ ਕੀਤਾ ਜਾਂਦਾ, ਤਰੀਕੇ ਤਾਲਿਬਾਨ ਤੇ ਵੀ ਸ਼ੱਕ ਸੀ, ਮਤਲਬ ਕਿ। ਪਰ ਇਹ ਵੀ ਪਤਾ ਲੱਗਾ ਕਿ ਮੌਤ ਦਾ ਫਤਵਾ ਤਾਲਿਬਾਨਾਂ ਦੇ ਸਰਗਨਾ ਨੇ ਦਿੱਤਾ ਸੀ। ਹੁਣ ਮੁਸਤਫਾ ਅਬੂ ਅਲੀ ਅਜੀਬ, ਜੋ ਅਲਕਾਇਦਾ ਦਾ ਕਮਾਂਡਰ ਸੀ, ਉਹਨੇ ਮੀਡੀਆ ਨੂੰ ਫੋਨ ਕਰਕੇ ਕਿਹਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ, ਆਹਾਂ ਕੁਛ ਨਹੀਂ ਕੀਤਾ। ਤੇ ਓਬਾਮਾ ਜਿਹੜਾ ਅਲ ਜਵਾਹਰੀ ਸੀ ਨਾ, ਇਹ ਸੈਕਿੰਡ ਸੀ ਅਲਬਾਮਾ ਦਾ ਜਿਹੜਾ ਹੈਗਾ ਸੀ, ਹੈ ਲਾਦਨ ਵੇਲੇ, ਤੇ ਉਹਨੇ ਕਿਹਾ ਕਿ ਇਹ ਨੰਬਰ 2 ਤੇ ਸੀ, ਤੇ ਇਹਨੇ ਮਤਲਬ ਕਿ ਆਰਡਰ ਦਿੱਤਾ ਉਹਦੇ ਕਤਲ ਦਾ। ਹੁਣ ਚਾਰੇ ਪਾਸੇ ਦਬਾਅ ਪਿਆ, ਰਾਵਲਪਿੰਡੀ ਪੁਲਿਸ ਤੇ ਪੁਲਿਸ ਵੀ ਕਟਹਿਰੇ ਵਿਚ ਖੜੀ ਕਰ ਦਿੱਤੀ ਗਈ। ਅਫਸਰਾਂ ਦੀ ਰਿਪੋਰਟ ਅਨੁਸਾਰ ਬੇਨਜ਼ੀਰ ਤੇ ਬਿਲਾਵਲ ਨੇ ਗੋਲੀ ਚਲਾਈ। ਬਿਲਾਵਲ ਜਿਹੜਾ ਮੈਂ ਪਹਿਲਾਂ ਦੱਸਿਆ ਨਾ, ਜਿਹੜਾ ਕਾਰ ਦੇ ਆਲੇ ਦੁਆਲੇ 15 ਸਾਲ ਦਾ ਲੜਕਾ ਸੀ ਦੋਸਤੋ, ਉਹਨੇ 2 ਗੋਲੀਆਂ ਚਲਾਈਆਂ, ਕੈਮਰੇ ਚ ਆਇਆ ਉਹ। ਤੇ ਜਦੋਂ ਗੋਲੀਆਂ ਦੀ ਆਵਾਜ਼ ਆਈ ਹੈ, ਸਾਰੀ ਦੁਨੀਆਂ ਇਧਰ ਉਧਰ ਭੱਜਦੀ ਨਜ਼ਰ ਆਈ, ਪੁਲਿਸ ਵਾਲੇ ਵੀ ਭੱਜੇ, ਜਿਹਦਾ ਸਬੂਤ ਹੋਏ ਵੀਡੀਓ ਕੈਮਰੇ ਵਿਚ ਹੈ। ਪੁਲਿਸ ਵਾਲੇ ਜਿਹੜੇ ਦੂਰ ਖੜੇ ਸਨ, ਉਹ ਆਏ ਹੀ ਨਹੀਂ ਘਟਨਾ ਵਾਲੀ ਜਗ੍ਹਾ ਦੇ ਉੱਤੇ। ਹੁਣ ਕੁਝ ਪੁਲਿਸ ਵਾਲਿਆਂ ਤੇ ਵੀ ਮੁਕਦਮਾ ਦਰਜ ਹੋਇਆ ਦੋਸਤੋ, 2013 ਵਿਚ ਮੁਸ਼ਰਫ ਖਿਲਾਫ ਵੀ ਮੁਕਦਮਾ ਦਰਜ ਹੋਇਆ, ਪਰਵੇਜ਼ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ, ਤੇ ਉਸ ਵਕਤ ਦੇ 2 ਸੀਨੀਅਰ ਪੁਲਿਸ ਅਫਸਰਾਂ ਨੂੰ 17-17 ਸਾਲ ਦੀ ਸਜ਼ਾ ਸੁਣਾਈ ਗਈ, ਜਿਹੜੇ ਜ਼ਿੰਮੇਵਾਰ ਸਨ। ਤਾਲਿਬਾਨਾਂ ਦੇ ਜੋ 5 ਬੰਦੇ ਅਰੈਸਟ ਕੀਤੇ ਸਨ ਨਾ ਪੁਲਿਸ ਨੇ, ਕੋਈ ਸਬੂਤ ਨਾ ਮਿਲਣ ਤੇ ਸਾਰੇ ਦੇ ਸਾਰੇ ਛੱਡ ਦਿੱਤੇ ਗਏ। ਹੁਣ ਇਸ ਕੇਸ ਦਾ ਵਕੀਲ ਸੀ ਇੱਕ ਚੌਧਰੀ ਜ਼ੁਲਫਕਾਰ, ਜਿਨ੍ਹਾਂ ਨੇ ਕਾਤਲਾਂ ਦੇ ਨਜ਼ਦੀਕ ਪਹੁੰਚਣ ਦਾ ਦਾਅਵਾ ਕੀਤਾ, ਤੇ ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਜਲਦੀ ਇਹ ਜਿਹੜੇ ਕਾਤਲ ਨੇ ਇਨ੍ਹਾਂ ਦੇ ਨਾਂ ਤੁਹਾਨੂੰ ਦੱਸਾਂਗਾ। ਪਰ ਕਿਸੇ ਨੇ ਉਸ ਵਕੀਲ ਨੂੰ ਗੋਲੀ ਮਾਰ ਦਿੱਤੀ ਤੇ ਸਦਾ ਵਾਸਤੇ ਹੀ ਫਾਈਲ ਹੀ ਬੰਦ ਕਰ ਦਿੱਤੀ ਗਈ। ਹਾਂਜੀ, 15 ਸਾਲਾਂ ਦਾ ਬਿਲਾਵਲ ਦਾ ਨਿਸ਼ਾਨਾ ਜੇ ਨਾ ਲੱਗਦਾ, ਫੜਿਆ ਜਾਂਦਾ, ਤੇ ਨੰਬਰ 2 ਤੇ ਸੀ ਇਕਰਾਮ ਉੱਲਾ, ਫਿਰ ਉਹਨੇ ਐਕਸ਼ਨ ਕਰਨਾ ਸੀ। ਤੇ ਜੇ ਨੰਬਰ 2 ਦਾ ਵੀ ਨਾ ਗੱਲ ਬਣਦੀ ਤੇ ਨੰਬਰ 3 ਤੇ ਸੀ ਸਾਈਦ। ਪਰ ਹੁਣ ਪਹਿਲੇ ਨਾਲ ਜਿਹੜਾ ਮਤਲਬ ਕਿ ਪਹਿਲੇ ਨੇ ਤੇ ਗੋਲੀਆਂ ਮਾਰੀਆਂ ਤੇ ਦੂਜੇ ਨੇ ਬੰਬ ਬਲਾਸਟ ਮਤਲਬ ਕਿ ਹਿਊਮਨ ਬੰਬ ਸੀ ਉਹ, ਤੇ ਇਹ 2 ਬੰਦੇ ਅਜੇ ਹੋਰ ਸਨ ਜਿਨ੍ਹਾਂ ਦੀ ਲੋੜ ਨਹੀਂ ਪਈ, ਉਹ ਤੇ ਬਸ ਭੱਜ ਕੇ ਗਾਇਬ ਹੋ ਗਏ ਉੱਥੋਂ। ਬੇਨਜ਼ੀਰ ਮਰ ਗਈ ਬਲਾਸਟ ਵਿਚ, ਬਿਲਾਲ ਵੀ ਮਰ ਗਿਆ, ਤੇ ਬਾਕੀਆਂ ਨੂੰ ਦੀ ਜ਼ਰੂਰਤ ਨਹੀਂ ਪਈ, ਉਹ ਖਿਸਕ ਗਏ। ਪੁਲਿਸ ਜਿਹੜੀ ਹੈ ਨਾ, ਉਹ ਜਾਂਚ ਵਿਚ ਇਕਰਾਮ ਉੱਲਾ ਦਾ ਵੀ ਨਾਂ ਆਇਆ, ਪਰ ਉਹ ਖੁਫੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਕਿਹਾ ਕਿ ਬੇਨਜ਼ੀਰ ਦੀ ਮੌਤ ਤੋਂ ਇਕ ਸਾਲ ਬਾਅਦ ਹੀ ਉਹਦਾ ਪੁਲਿਸ ਮੁਕਾਬਲਾ ਹੋ ਗਿਆ ਸੀ, ਇਸ ਕਰਕੇ ਉਹ ਤੇ ਮਰ ਚੁੱਕਿਆ। ਲੇਕਿਨ ਉਹ ਮਰਿਆ ਨਹੀਂ, ਜਿੰਦਾ ਤੇ ਈਸਟ ਪਾਕਿਸਤਾਨ ਵਿਚ ਰਹਿ ਰਿਹਾ ਸੀ। ਯੂਕੇ ਤੇ ਯੂਐਸ ਦੀਆਂ ਖੁਫੀਆ ਰਿਪੋਰਟਾਂ ਨੇ ਬੇਨਜ਼ੀਰ ਦੀ ਮੌਤ ਦੇ ਪਿੱਛੇ ISI ਦੇ ਕੁਝ ਅਫਸਰਾਂ ਦਾ ਹੱਥ ਸੀ, ਬਿਲਕੁਲ ਉਹਨਾਂ ਹੀ ਅਫਸਰਾਂ ਦਾ ਜਿਨ੍ਹਾਂ ਦਾ ਜ਼ਿਕਰ ਬੇਨਜ਼ੀਰ ਭੁੱਟੋ ਨੇ ਮਿਸਟਰ ਮੁਸ਼ਰਫ ਨਾਲ ਕੀਤਾ ਸੀ ਕਿ ਮੈਨੂੰ ਇਨ੍ਹਾਂ ਲੋਕਾਂ ਤੋਂ ਖਤਰਾ ਤੇ ਅਲਕਾਇਦਾ ਨੇ ਇਹ ਮਿਸ਼ਨ ਪੂਰਾ ਕੀਤਾ ਸੀ। ਮੁਸ਼ਰਫ ਨੇ ਜਦ ਜਾਣ ਬੁੱਝ ਕੇ ਇਹਨੂੰ ਚੰਗੀ ਸਿਕਿਉਰਿਟੀ ਨਹੀਂ ਦਿੱਤੀ, ਜਦੋਂ ਕਿ ਇਹਨੇ ਜਿਹੜੀ ਯੂਕੇ ਤੋਂ ਸਿਕਿਉਰਿਟੀ ਮੰਗਾਈ ਸੀ, ਉਹ ਮੁਸ਼ਰਫ ਨੇ ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੱਤਾ ਕਿ ਸਾਡੇ ਮੁਲਕ ਵਿਚ ਬਾਹਰ ਦੇ ਲੋਕ ਆਣ ਕੇ ਸਿਕਿਉਰਿਟੀ ਕਰਨ ਤੇ ਇਹਦੇ ਵਿਚ ਸਾਡੀ ਇਨਸਲਟ। ਆਪਣੀ ਪ੍ਰਾਈਵੇਟ ਸਿਕਿਉਰਿਟੀ ਦਾ ਪ੍ਰਬੰਧ ਕਰ ਲਿਆ ਤੇ ਮੁਸ਼ਰਫ ਨੇ ਪਰਮਿਸ਼ਨ ਨਾ ਦਿੱਤੀ ਜਿਹੜੀ ਕਿ ਬੇਨਜ਼ੀਰ ਨੇ ਕਰ ਲਿਆ ਸੀ ਨਾ ਪ੍ਰਬੰਧ। ਇਹ ਵੈਸਟਰਨ ਕੰਟਰੀ ਦੀ ਰਿਪੋਰਟ ਹੈ ਤੇ ਪ੍ਰੈਜੀਡੈਂਟ ਜਰਦਾਰੀ ਮਿਸਟਰ 10% ਨੇ ਕਿਉਂ ਪੋਸਟਮਾਰਟਮ ਨਹੀਂ ਸੀ ਕਰਵਾਇਆ? ਆਸਫ ਅਲੀ ਜਰਦਾਰੀ ਦੁਆਲੇ ਜਰਦਾਰੀ ਮਿਸਟਰ 10% ਨੇ ਬਿਲਕੁਲ ਹੀ ਕੋਈ ਤਵੱਜੋ ਹੀ ਨਹੀਂ ਦਿੱਤੀ। ਇਹਦੇ ਇਹ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਸੀ। ਪੁਲਿਸ ਨੇ ਇਕ ਵੀ ਸਬੂਤ ਪਰ ਇਹਨੂੰ ਨਹੀਂ ਮਿਲਿਆ। ਪੁਲਿਸ ਨੇ ਕੋਸ਼ਿਸ਼ ਕੀਤੀ ਪਰ ਉਹਨੂੰ ਇਕ ਵੀ ਸਬੂਤ ਨਹੀਂ ਮਿਲਿਆ। ਲੋਕ ਅੱਜ ਤੱਕ ਜਰਦਾਰੀ ਨੂੰ ਬਰਾਬਰ ਦਾ ਦੋਸ਼ੀ ਮੰਨਦੇ ਨੇ ਕਿ ਇਹਦਾ ਹਿੱਸਾ, ਇਹਦਾ 2 ਨੰਬਰ, ਇਹਦਾ ਵਿਚ ਕੋਈ ਨਾ ਕੋਈ ਮਤਲਬ ਕਿ ਜ਼ਰੂਰ ਹੱਥ ਸੀ। ਸਭ ਕੱਟੜਪੰਥੀ ਤਾਕਤਾਂ ਜਿਹੜੀਆਂ ਸਨ ਉਹ ਚਾਹੁੰਦੀਆਂ ਹੀ ਨਹੀਂ ਸਨ ਕਿ ਬੇਨਜ਼ੀਰ ਪ੍ਰਧਾਨ ਮੰਤਰੀ ਬਣੇ। ਇੱਕ ਤਾਂ ਉਹ ਪੜ੍ਹੀ ਲਿਖੀ ਸੀ, ਦੂਜੀ ਉਹ ਪਾਪੂਲਰ ਬਹੁਤ ਸੀ, ਤੇ ਤੀਸਰਾ ਮੁਸਲਮਾਨਾਂ ਚ ਕਿਹੜੀ ਹੈ ਨਾ ਕਿ ਔਰਤ ਸਾਡੇ ਤੇ ਰਾਜ ਕਰੇ। ਆਪ ਤੁਹਾਂ ਪੜ੍ਹਨਾ ਨਹੀਂ, ਪੜ੍ਹਿਆ ਲਿਖਿਆ ਨੂੰ ਤੁਸੀਂ ਰਾਜ ਨਹੀਂ ਕਰਨ ਦੇਣਾ, ਇਹ ਔਰਤ ਹੈ। ਕਿਉਂ ਨਹੀਂ? ਅਗਰ ਉਹ ਜੀਨੀਅਸ ਹੈ, ਤੁਸੀਂ ਵੀ ਪੜ੍ਹ ਲਿਖ ਕੇ ਜੀਨੀਅਸ ਬਣ ਜਾਓ, ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ। ਇਸ ਕਰਕੇ ਸਭ ਦਕੀਆ ਨੂੰ ਸੀ ਲੋਕਾਂ ਨੇ ਮਿਲ ਕੇ ਇਕ ਅਗਾਂਹ ਵਧੂ ਸੋਚ ਦੇ ਦਿਮਾਗ ਵਿਚ ਗੋਲੀਆਂ ਮਾਰ ਕੇ ਦੋਸਤੋ ਉਹਨੂੰ ਸਦਾ ਵਾਸਤੇ ਧਰਤੀ ਦੇ ਹੇਠ ਨੱਪ ਦਿੱਤਾ ਗਿਆ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਦੋਸਤੋ ਇਹ ਤੇ ਸੀ ਮੇਰੀ ਗੱਲਬਾਤ ਬੀਬੀ ਬੇਨਜ਼ੀਰ ਭੁੱਟੋ ਬਾਰੇ ਤੇ ਮੈਂ ਨਾ ਕੁਛ ਪਰਿਵਾਰਕ ਵਪਾਰਕ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦਾ ਤੇ ਉਹਦੇ ਬਾਅਦ ਆਪਣੇ ਮਹਿਮਾਨ ਨਾਲ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਤੇ ਪਰਿਵਾਰਕ ਸੁਨੇਹੇ ਨੇ ਜੀ ਸਾਡੇ ਹਾਂਜੀ ਵਨ ਰੂਮਸ ਆਟੋ ਗੇਟ ਦਨ ਫਰਗੈਸਨ ਯੂਨਿਟਸ ਰਾਈਫਨ ਆ ਐਪਸੀਲੋਨ ਰੈਪਰਾਟੂਰਨ ਆਲਾ ਫਾਬਰੀਕਾਟ ਰਾਈਫਨ ਉਨ ਰੇਡ ਅਕਸ ਫਰਮੈਸੁੰਗ ਕਿਲਨਾ ਸਰਵਿਸ ਅਸਰ ਸਟਾਈਲ ਟੋਫ ਉਂਦ ਆ ਊ ਬੈਸਟ ਸਰਵਿਸ ਗੁਨਸਟਿਕ ਪ੍ਰਾਈਸ ਆਸੋ ਫਰਗੈਸਨ ਯੂਨਿਟਸ ਰੀਜਨ ਸਟਾਸ 106 6 5 6 5 ਇਨ ਮਿਊਲਹਾਈਮ। ਦੋਸਤੋ ਸਾਡੇ ਸ਼ਹਿਰ ਵਿਚ ਵਰਕਸਟਾਂ ਹੈ ਤੇ ਪੁਰਾਣੀ ਹੈ ਲੇਕਿਨ ਬਹੁਤ ਹੀ ਗੁਨਸਟਿਕ ਪ੍ਰਾਈਸ ਦੇ ਉੱਤੇ ਉਹ ਕੰਮ ਧੰਦਾ ਕਰਦੇ ਨੇ ਤੇ ਤੁਹਾਡੀ ਕੋਈ ਕੰਪਨੀ ਦੀ ਕਾਰ ਹੋਵੇ, ਕੋਈ ਵੀ ਉਹਦੇ ਵਿਚ ਨੁਕਸ ਹੋਵੇ ਤੇ ਆਓ ਫਰੀਡਨ ਸਟਰਾਸੇ 146 ਵਿਚ 63 165 ਮਿਊਲਹਾਈਮ ਦੇ ਵਿਚ ਤੇ ਬਿਲਕੁਲ ਵਾਜਬ ਕੀਮਤ ਦੇ ਉੱਤੇ ਅਗਰ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਯੂਨਿਟਸ ਫਰੀਡਨ ਸਟਰਾਸੇ 106 6 5 6 5 ਮਿਊਲਹਾਈਮ ਆਟੋ ਵਰਕਸਟਾਟ ਆ ਐਪਸੀਲੋਨ। ਸੋ ਸੱਜਣੋ ਅੱਜ ਸਾਡੇ ਸਟੂਡੀਓ ਦੇ ਵਿਚ ਡਾਕਟਰ ਸੰਜੀਵ ਸਲਾਰੀਆ ਜੀ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਅੱਜ ਥੈਰਾਪਿਸਟ ਨੇ ਫਿਜ਼ੀਓਥੈਰਾਪਿਸਟ ਤੇ ਗੱਲ ਇਸ ਤਰ੍ਹਾਂ ਹੋਈ ਕਿ ਮੈਨੂੰ ਸਰਵਾਈਕਲ ਸੀ ਤੇ ਮੈਂ ਉਹਨਾਂ ਦੀ ਫਿਜ਼ੀਓਥੈਰਾਪੀ ਚ ਗਿਆ ਤੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੇ ਮੇਰਾ ਟ੍ਰੀਟਮੈਂਟ ਕੀਤਾ ਮੈਨੂੰ ਉਹ ਬੰਦੇ ਬਹੁਤ ਵਧੀਆ ਮਿਲਣਸਾਰ ਲੱਗੇ ਤੇ ਮੈਂ ਡਾਕਟਰ ਸਾਹਿਬ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਤੁਸੀਂ ਆਓ ਇੱਕ ਦਿਨ ਸਾਡੇ ਸਟੂਡੀਓ ਚ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਤੇ ਨਾਲੇ ਸਾਡੇ ਸਾਰੇ ਸੁਣਨ ਵਾਲੇ ਸੱਜਣਾਂ ਨੂੰ ਫਿਜ਼ੀਓਥੈਰੇਪੀ ਬਾਰੇ ਡਿਟੇਲ ਵਿੱਚ ਦੱਸੋ ਸੋ ਡਾਕਟਰ ਸੰਜੀਵ ਸਲਾਰੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਭਾਤ ਰੇਡੀਓ ਦੇ ਸਟੂਡੀਓ ਦੇ ਵਿੱਚ ਤੇ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਤੇ ਵੰਸ ਅਗੇਨ ਥੈਂਕ ਯੂ ਵੈਰੀ ਮੱਚ ਤੇ ਸਾਡਾ ਜਿਹੜਾ ਪਿਆਰ ਦੁਲਾਰ ਹੈ ਜਾਂ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੁਹਾਡੇ ਫਿਜ਼ੀਓਥੈਰੇਪੀ ਦੇ ਵਿੱਚ ਤੇ ਮੈਂ ਉਦੋਂ ਹੀ ਮੇਰਾ ਮੂਡ ਬਣਿਆ ਸੀ ਕਿ ਮੈਂ ਤੁਹਾਨੂੰ ਆਪਣੀ ਸਟੂਡੀਓ ਦੇ ਵਿੱਚ ਸੱਦਾਂ ਤੇ ਗੱਲਬਾਤ ਕਰਾਂ ਤੇ ਤੁਸੀਂ ਅੱਜ ਹੂਬਹੂ ਸਾਡੇ ਸਟੂਡੀਓ ਵਿੱਚ ਹੈ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ
1: ਧੰਨਵਾਦ ਜੀ ਮੇਰੇ ਵੱਲੋਂ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਚ ਪ੍ਰਵਾਸ ਰੇਡੀਓ ਸੁਣਨ ਵਾਲੇ ਸਾਰੇ ਸਰੋਤਾ ਤੇ ਸੁੱਚਾ ਸਿੰਘ ਬਾਜਵਾ ਜੀ ਜਿਹੜੇ ਕਿ ਇਹਨੂੰ ਹੋਸਟ ਕਰ ਰਹੇ ਹੋਣਾ ਉਹਨਾਂ ਨੂੰ ਤੇ ਉਹਨਾਂ ਦੀ ਟੀਮ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਮੈਨੂੰ ਦੇਸ਼ ਦੇ ਅਲੱਗ ਅਲੱਗ ਕੋਨੇ ਵਿਚ ਬੈਠੇ ਹੋਏ ਆਪਣੇ ਪੰਜਾਬੀ ਔਰ ਜਿਹੜੇ ਬਾਕੀ ਲੋਕ ਨੇ ਉਨ੍ਹਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ
0: ਡਾਕਟਰ ਸਾਹਿਬ ਦੇਸ਼ ਵਿਚ ਹੀ ਨਹੀਂ ਵਿਦੇਸ਼ ਵਿਚ ਵੀ ਸਾਰੀ ਦੁਨੀਆਂ ਦੇ ਵਿਚ ਜਿਹੜੇ ਬੈਠੇ ਨੇ ਤੁਹਾਡੀ ਆਵਾਜ਼ ਘਰ ਘਰ ਪਹੁੰਚ ਰਹੀ ਹੈ ਤੇ ਮਤਲਬ ਕਿ ਤੁਸੀਂ ਸਤਿ ਸ੍ਰੀ ਅਕਾਲ ਬੁਲਾਈ ਹੈ ਪ੍ਰਵਾਸ ਰੇਡੀਓ ਸੁਣ ਰਹੇ ਸਾਡੇ ਸਰੋਤਿਆਂ ਨੂੰ ਤੇ ਉਨ੍ਹਾਂ ਵੱਲੋਂ ਵੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਭ ਨੂੰ ਸਤਿ ਸ੍ਰੀ ਅਕਾਲ
0: ਹਾਂ ਤੇ ਸਾਰੇ ਦੱਸੋ ਕਿ ਤੁਸੀਂ ਤੁਹਾਡਾ ਰੁਝਾਨ ਜਿਹੜਾ ਸੀ ਉਹ ਕਿਸ ਤਰ੍ਹਾਂ ਫਿਜ਼ੀਓਥੈਰੇਪੀ ਜਦੋਂ ਤੁਸੀਂ ਯੰਗ ਸੀ ਕੋਈ ਬੜੀ ਤਰ੍ਹਾਂ ਦੇ ਕੋਰਸ ਹੁੰਦੇ ਨੇ ਤੇ ਤੁਸੀਂ ਇਹ ਕਿਸ ਤਰ੍ਹਾਂ ਚੁਣਿਆ ਤੁਹਾਨੂੰ ਕਿਸ ਤਰ੍ਹਾਂ ਚੰਗਾ ਲੱਗਾ ਜਾਂ ਤੁਹਾਡੇ ਮਾਤਾ ਪਿਤਾ ਵੱਲੋਂ ਤੁਹਾਨੂੰ ਇਸ ਲਾਈਨ ਵੱਲ ਖੜਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਬੇਟਾ ਤੂੰ ਇਹ ਕਰਕੇ ਜਾਂ ਤੁਸੀਂ ਡਿਸਾਈਡ ਕੀਤਾ ਸੀ
1: ਨਹੀਂ ਉਸ ਵੇਲੇ ਮੇਰੇ ਪੇਰੈਂਟਸ ਨੇ ਹੀ ਮੈਨੂੰ ਇਹਦੇ ਲਈ ਪ੍ਰੇਰਿਤ ਕੀਤਾ ਕਿ ਤੁਸੀਂ ਮੈਡੀਕਲ ਲਾਈਨ ਚ ਜਾ ਕੇ ਜਨਤਾ ਦੀ ਸੇਵਾ ਕਰੋ ਲੋਕਾਂ ਦੀ ਸੇਵਾ ਕਰੋ ਮਰੀਜ਼ਾਂ ਦਾ ਦੁੱਖ ਦੂਰ ਕਰੋ
0: ਅੱਛਾ
1: ਤੇ ਉਹਨਾਂ ਤੋਂ ਹੀ ਪ੍ਰੇਰਿਤ ਹੋ ਕੇ ਮੈਂ ਫਿਰ ਇਸ ਕੋਰਸ ਨੂੰ ਜੁਆਇਨ ਕੀਤਾ
0: ਤੇ ਕਿੱਥੇ ਤੁਸੀਂ ਕੋਰਸ ਕੀਤਾ ਸੀ
1: ਮੇਰਾ ਕੋਰਸ ਜੀ ਪੰਜਾਬ ਵਿਚ ਪਹਿਲੀ ਵਾਰੀ 92 ਦੇ ਵਿਚ ਫਿਜ਼ੀਓਥੈਰੇਪੀ ਲਾਂਚ ਹੋਈ ਸੀ
0: ਅੱਛਾ
1: ਇਸ ਤੋਂ ਪਹਿਲੇ ਮਤਲਬ ਕਿ ਸਾਊਥ ਦੇ ਵਿਚ ਇੰਡੀਆ ਦੇ ਵਿਚ ਸਿਰਫ ਸਾਊਥ ਵਿਚ ਹੀ ਇਹ ਜਿਹੜਾ ਫਿਜ਼ੀਓਥੈਰੇਪੀ ਦਾ ਕੋਰਸ ਹੁੰਦਾ ਸੀ
0: ਸਾਊਥ ਵਿਚ
1: ਹੀ ਸੀ ਪੰਜਾਬ ਦੇ ਵਿਚ ਇਹ ਕੋਰਸ ਦੀ ਅਵੇਲੇਬਿਲਟੀ ਨਹੀਂ ਸੀ
0: ਹਾਂਜੀ
1: ਤੇ ਮੈਂ ਬੜਾ ਲੱਕੀ ਹਾਂ ਕਿ 1992 ਦੇ ਵਿਚ DAV ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਜਲੰਧਰ ਨੇ ਇਹ ਕੋਰਸ ਲਾਂਚ ਕੀਤਾ ਸੀਗਾ ਪੂਰੇ ਪੰਜਾਬ ਚ
0: ਅੱਛਾ ਅੱਛਾ
1: ਤੇ ਅਸੀਂ ਉਸ ਕੋਰਸ ਦੇ ਫਸਟ ਬੈਚ ਦੇ ਆਪਾਂ ਸਟੂਡੈਂਟ ਹਾਂ ਹਾਂਜੀ
0: ਅੱਛਾ ਤੇ ਡਾਕਟਰ ਸਾਹਿਬ ਫਿਜ਼ੀਓਥੈਰੇਪੀ ਇਹ ਕਦੋਂ ਸ਼ੁਰੂ ਹੋਈ ਸੀ ਤਕਰੀਬਨ ਭਾਈ ਜਦੋਂ ਇਹਦੀ ਸਟਾਰਟ ਹੋਈ ਸੀ ਜਦੋਂ ਫਿਜ਼ੀਓਥੈਰੇਪੀ
1: ਫਿਜ਼ੀਓਥੈਰੇਪੀ ਜੀ 1952 ਦੇ ਵਿਚ ਜਦੋਂ ਪੂਰੇ ਦੇਸ਼ ਚ ਪੋਲੀਓ ਦੀ ਮਹਾਮਾਰੀ ਫੈਲੀ ਸੀ
0: ਹਾਂਜੀ
1: ਉਹਦੇ ਬਾਅਦ ਹੀ ਇਹਦਾ ਇੱਥੇ ਪੁਨਰ ਮਤਲਬ ਜਨਮ ਹੋਇਆ ਸੀ
0: ਵਧਣੀ ਫੈਲਣੀ ਲੋਕ ਇਲਾਜ ਕਰਨ ਲੱਗੇ ਇਹਦੀ ਸਟਾਰਟਿੰਗ ਹੋਈ
1: ਪੋਲੀਓ ਦੇ ਬਾਅਦ ਮਤਲਬ ਕਿ ਫਿਜ਼ੀਓਥੈਰੇਪੀ ਦਾ ਇੰਡੀਆ ਦੇ ਵਿਚ ਆਗਮਨ ਹੋਇਆ ਤੇ ਉਹਦੇ ਬਾਅਦ ਜਿਹੜੇ ਪੋਲੀਓ ਦੇ ਬੱਚੇ ਸੀ ਜਿਨ੍ਹਾਂ ਦੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਉਹਨਾਂ ਦੀ ਫਿਜ਼ੀਕਲ
0: ਐਕਸਰਸਾਈਜ਼
1: ਚਲਾਉਣ ਲਈ
0: ਫਿਜ਼ੀਓਥੈਰੇਪੀ
1: ਦੀ ਮਤਲਬ ਇੱਥੇ ਇੰਟਰੋਡਕਸ਼ਨ ਕੀਤੀ ਗਈ
0: ਵੈਸੇ ਤੇ ਜਿਹੜੇ ਹੁੰਦਾ ਮੈਡੀਕਲ ਸਾਇੰਸ ਜਿਹੜੀ ਹੈਗੀ ਆ ਉਹਦੇ ਵਿਚ ਜਿਹੜਾ ਗੋਲੀਆਂ ਟੀਕਿਆਂ ਨਾਲ ਇਲਾਜ ਕੀਤਾ ਜਾਂਦਾ
1: ਜੀ
0: ਪਰ ਇਹ ਉਹਦੇ ਤੋਂ ਬੈਟਰ ਹੁੰਦਾ ਤੇ ਸਲੋ ਹੈ ਤੇ ਪਰਫੈਕਟ ਹੁੰਦਾ ਜਦੋਂ ਫਿਜ਼ੀਓਥੈਰੇਪੀ ਅੱਛਾ ਫਿਜ਼ੀਓਥੈਰੇਪੀ ਹੁੰਦੀ ਨੀ ਕੀ ਹੈ
1: ਜੀ ਫਿਜ਼ੀਓਥੈਰੇਪੀ ਬੇਸਿਕਲੀ ਕੀ ਹੈਗਾ ਕਿ ਹੁਣ ਇਹ ਇੱਕ ਟੀਮ ਵਰਕ ਹੈ
0: ਅੱਛਾ
1: ਇਹਦੇ ਵਿਚ ਫਿਜ਼ੀਓਥੈਰੇਪੀ ਚ ਕਈ ਤਰ੍ਹਾਂ ਦੀਆਂ ਜਿਵੇਂ ਸੱਟਾਂ ਆ ਸਰੀਰ ਆਪਣੀ ਅਵਸਥਾ ਤੋਂ ਜਦੋਂ ਬੁਰੀ ਹਾਲਤ ਚ ਚਲਾ ਜਾਂਦਾ
0: ਹਾਂਜੀ
1: ਉਹਨੂੰ ਮੁੜ ਕੇ ਪੁਰਾਣੀ ਅਵਸਥਾ ਚ ਲਿਆਉਣ ਲਈ ਹੀ ਫਿਜ਼ੀਓਥੈਰੇਪੀ ਜਿਹੜਾ ਆਪਣਾ ਕੰਮ ਕਰਦੀ ਹੈ ਮੈਡੀਸਿਨ ਤੋਂ ਬਗੈਰ ਹੀ ਫਿਜ਼ੀਓਥੈਰੇਪੀ ਕੀਤੀ ਜਾਂਦੀ ਹੈ
0: ਮੈਡੀਸਿਨ ਤੋਂ ਬਿਨਾਂ ਮਤਲਬ ਕਿ ਐਕਸਰਸਾਈਜ਼ ਨਹੀਂ ਕਰਦੇ
1: ਇਹਦੇ ਵਿੱਚ ਮਤਲਬ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਇਲੈਕਟ੍ਰੋਨਿਕ ਮੋਡੈਲਿਟੀਜ਼ ਹੁਣ ਤਾਂ ਬਹੁਤ ਐਡਵਾਂਸ ਟੈਕਨੀਕਸ ਆ ਗਈਆਂ ਫਿਜ਼ੀਓਥੈਰੇਪੀ ਚ
0: ਹਾਂਜੀ
1: ਪਹਿਲੇ ਮੈਨੂਅਲ ਥੈਰੇਪੀ ਹੱਥਾਂ ਨਾਲ
0: ਹੱਥਾਂ ਨਾਲ ਜਿਹੜੇ ਮਾਰ ਮਾਰ ਕੇ ਚੜਾਉਂਦੇ ਹੁੰਦੇ ਸੀ ਉਹ ਵੀ ਤਕਰੀਬਨ ਫਿਜ਼ੀਓਥੈਰੇਪੀ ਦਾ ਹੀ ਇੱਕ
1: ਤੁਸੀਂ ਕਹਿ ਸਕਦੇ ਹੋ ਕਿ ਜਦੋਂ ਦੇਸ਼ ਵਿੱਚ ਫਿਜ਼ੀਓਥੈਰੇਪੀ ਇੱਕ ਮੈਡੀਕਲ ਸਾਇੰਸ ਦੇ ਰੂਪ ਚ ਜਦੋਂ ਤੱਕ ਨਹੀਂ ਆਈ ਸੀ ਜੋ ਸਾਡੀਆਂ ਪੁਰਾਣੀਆਂ ਆਯੁਰਵੈਦਿਕ ਪੱਧਤੀਆਂ ਸੀਗੀਆਂ ਕਿ ਜਿਵੇਂ ਮਸਾਜ ਕਰਕੇ ਗਰਮ ਸੇਕ ਦੇ ਕਰਕੇ ਤੇ ਉਹ ਮਰੀਜ਼ਾਂ ਨੂੰ ਠੀਕ ਕਰਦੇ ਸਨ
0: ਪੈਰਾਂ ਨੂੰ ਮੋਜ ਆ ਜਾਣੀ ਤੇ ਲੋਕ ਸਿਆਣਿਆਂ ਕੋਲ ਜਾਂਦੇ ਹੁੰਦੇ ਸਨ ਉਹ ਮਾਰ ਮਾਰ ਕੇ ਤੇ ਜਿਸ ਤਰ੍ਹਾਂ ਫਰਜ ਗੱਲ ਹੈ ਕਿ ਕੋਈ ਦਵਾਈ ਲੈਣੀ ਸ਼ੁਰੂ ਕਰ ਦਿੰਦਾ ਹੈ ਟੀਕੇ ਲਾਉਣੇ ਸ਼ੁਰੂ ਕਰਦਾ ਤੇ ਜਿਹੜੀ ਫਿਜ਼ੀਓਥੈਰੇਪੀ ਹੈ ਇਹਨੂੰ ਦੇਰ ਲੱਗਦੀ ਹੈ ਪਰ ਇਹ ਸਥਾਈ ਉਹਦਾ ਹੱਲ ਹੁੰਦਾ ਤੁਹਾਡੇ ਹਿਸਾਬ ਨਾਲ
1: ਫਿਜ਼ੀਓਥੈਰੇਪੀ ਇੱਕ ਮੈਡੀਕਲ ਸਾਇੰਸ ਹੈ ਜੀ ਹੁਣ ਇੱਕ ਪ੍ਰੋਪਰ ਮੈਡੀਕਲ ਸਾਇੰਸ ਹੈ ਜਿਹਦੇ ਵਿੱਚ ਇਹ 5 ਸਾਲ ਦਾ ਕੋਰਸ ਹੋ ਗਿਆ ਜੀ ਹੁਣ
0: ਜਦੋਂ ਤੁਸੀਂ ਕੀਤਾ ਸੀ ਉਦੋਂ ਕਿੰਨੀ ਦੇਰ ਦਾ
1: ਪਹਿਲੇ ਸਾਡਾ ਡਿਪਲੋਮਾ ਸੀ
0: ਅੱਛਾ
1: 3 ਈਅਰ ਡਿਪਲੋਮਾ ਸੀ
0: 3 ਈਅਰ
1: ਹਾਂਜੀ ਉਹਦੇ ਬਾਅਦ ਬੈਚਲਰ ਇਨ ਫਿਜ਼ੀਓਥੈਰੇਪੀ ਇੰਟਰੋਡਿਊਸ ਕੀਤੀ ਗਈ ਹੈ ਸਨ 2000 ਤੋਂ ਬਾਅਦ
0: ਅੱਛਾ
1: ਜਿਹੜੀ 4.5 ਸਾਲ ਦੀ ਹੈ ਉਹਦੇ ਬਾਅਦ ਅੱਗੇ ਮਾਸਟਰ ਡਿਗਰੀ ਹੈ ਤੁਸੀਂ ਮਾਸਟਰ ਵੀ 2 ਸਾਲ ਦੀ ਅੱਗੇ ਕਰ ਸਕਦੇ
0: ਅੱਛਾ ਮਾਸਟਰ ਡਿਗਰੀ
1: ਹੁਣ ਤਾਂ ਇੱਥੋਂ ਤੱਕ ਫਿਜ਼ੀਓਥੈਰੇਪੀ ਐਡਵਾਂਸ ਹੋ ਗਈ ਹੈ ਕਿ ਲਗਭਗ ਹਰ ਹਾਸਪਿਟਲ ਹਰ ਅਦਾਰੇ ਦੇ ਵਿੱਚ ਫਿਜ਼ੀਓਥੈਰੇਪੀ ਦਾ ਜਿਹੜਾ ਇੱਕ ਵਿੰਗ ਹੈ ਇਹ ਪੱਕਾ ਹੋ ਗਿਆ ਕਾਰਨ ਹੈ ਕਿ ਚਾਹੇ ਆਰਥੋਪੈਡਿਕ ਸਰਜਨ ਨੇ ਚਾਹੇ ਜਨਰਲ ਸਰਜਨ ਨੇ ਇਵਨ ਗਾਇਨਾਕੋਲੋਜਿਸਟ ਨੇ ਪੈਡਿਆਟ੍ਰਿਕ ਨੇ ਚਾਈਲਡ ਸਪੈਸ਼ਲਿਸਟ ਜਾਂ ਨਿਊਰੋ ਸਰਜਨ ਨੇ ਉਹਨਾਂ ਸਾਰਿਆਂ ਦੇ ਵਿੱਚ ਹੀ ਫਿਜ਼ੀਓਥੈਰੇਪੀ ਦਾ ਇੱਕ ਬੜਾ ਅਹਿਮ ਰੋਲ ਹੈ ਉਹ ਕਿਸੇ ਤਰ੍ਹਾਂ ਦੀ ਸਰਜਰੀ ਕਰਨ ਮੰਨ ਲਓ ਕਿਸੇ ਦੇ ਗੋਡੇ ਬਦਲੇ ਆ ਕਿਸੇ ਦਾ ਮੋਢਾ ਬਦਲਿਆ ਕਿਸੇ ਦੀ ਕਿਸੇ ਤਰ੍ਹਾਂ ਦੀ ਚੋਲੇ ਦੀ ਰਿਪਲੇਸਮੈਂਟ ਹੈ ਤੇ ਉਹ ਉਹਨਾਂ ਦਾ ਕੰਮ ਹੈ ਸਰਜਰੀ ਕਰਨਾ ਰਿਪਲੇਸਮੈਂਟ ਕਰਨ ਤੋਂ ਬਾਅਦ ਪੇਸ਼ੈਂਟ ਦਾ ਮੁੜ ਕੇ ਪੁਰਾਣੀ ਅਵਸਥਾ ਚ
0: ਲਿਆਉਣਾ
1: ਇਹ ਕੰਮ ਫਿਜ਼ੀਓਥੈਰੇਪੀ ਦਾ
0: ਅੱਛਾ ਉਹਨਾਂ ਨੇ ਆਪਣਾ ਆਪਰੇਸ਼ਨ ਕਰਕੇ ਕਰ ਦਿੱਤਾ ਕੰਮ
1: ਉਹਨਾਂ ਨੇ ਆਪਰੇਸ਼ਨ ਕਰਤਾ ਪੇਸ਼ੈਂਟ ਨੂੰ ਪਹਿਲੇ ਸੁਜੈਸਟ ਦਿੱਤਾ ਉਹਨਾਂ ਨੇ ਕਹਿਤਾ ਵੀ ਹੁਣ ਜਿਹੜਾ ਅਗਲਾ ਕੰਮ ਹੈ ਫਿਜ਼ੀਓਥੈਰੇਪਿਸਟ ਕਰ ਸੋ ਫਿਜ਼ੀਓਥੈਰੇਪੀ ਇੱਕ ਬੜਾ ਮਹੱਤਵਪੂਰਨ ਹਿੱਸਾ ਹੋ ਗਿਆ
0: ਅੱਛਾ
1: ਫਿਜ਼ੀਓਥੈਰੇਪੀ ਤੋਂ ਬਿਨਾਂ ਉਹ ਪੇਸ਼ੈਂਟ ਨੂੰ ਚਲਾਉਣਾ ਬੜਾ ਔਖਾ ਹੈ ਇਹ ਸਪੈਸ਼ਲ ਟੈਕਨੀਕਸ ਹੈ ਸਕਿੱਲ ਹੈ ਜਿਹਦੇ ਵਿੱਚ ਇੱਕ ਹਰ ਕੇਸ ਦੇ ਅਕੋਰਡਿੰਗਲੀ ਪ੍ਰੋਪਰ ਜਿਹੜੀ ਐਕਸਰਸਾਈਜ਼ ਹੈ ਕਿਹੜੇ ਮਸਲ ਵੀਕ ਨੇ ਕਿਸ ਤਰ੍ਹਾਂ ਦੀ ਉਹਦੀ ਜਕੜਨ ਹੈ ਮਾਸਪੇਸ਼ੀਆਂ ਕਿੰਨੀਆਂ ਟਾਈਟ ਨੇ ਕਿੰਨੀਆਂ ਜੇ ਲੂਜ਼ ਨੇ ਤੇ ਉਹਨਾਂ ਨੂੰ ਤਗੜੀਆਂ ਕਿਵੇਂ ਕਰਨਾ ਤੇ ਜੇ ਉਹ ਸਖ਼ਤ ਨੇ ਤੇ ਉਹਨਾਂ ਨੂੰ ਨਰਮ
0: ਕਿਵੇਂ ਕਰਨਾ
1: ਉਹਦੇ ਵਿੱਚ ਵੀ ਇਹ ਚੀਜ਼ਾਂ ਲਿਖੀਆਂ ਜਾਂਦੀਆਂ ਕਿੱਥੇ ਇੰਪਲਾਂਟ ਪੈ ਜਾਂਦੇ ਆ ਉਹਨਾਂ ਇੰਪਲਾਂਟਸ ਦੇ ਉੱਤੇ ਫਿਰ ਤੁਸੀਂ ਇਲੈਕਟ੍ਰੋਨਿਕ ਮੋਡੈਲਿਟੀਜ਼ ਨੂੰ ਯੂਜ਼ ਨਹੀਂ ਕਰ ਸਕਦੇ
0: ਅੱਛਾ
1: ਉਹ ਫਿਰ ਤੁਹਾਡੀ ਇਹ ਸਪੈਸ਼ਲ ਟੈਕਨੀਕ ਹੈ ਜਿਹਦੇ ਨਾਲ ਤੁਸੀਂ ਪੇਸ਼ੈਂਟ ਨੂੰ ਰਿਲੈਕਸ ਕਰਦੇ ਹੋ ਉਹਦੀ ਜਕੜਨ ਦੂਰ ਕਰਦੇ ਹੋ ਉਹਦੀ ਉਹਨੂੰ ਮੁੜ ਕੇ ਪੁਰਾਣੀ ਅਵਸਥਾ ਚ ਲਿਆਉਣ ਲਈ ਤੁਸੀਂ ਸਾਰੇ ਜਿਹੜੀ ਫਿਜ਼ੀਓਥੈਰੇਪੀ ਦੀ ਟੈਕਨੀਕਸ ਨੂੰ ਯੂਜ਼ ਕਰ
0: ਮੈਂ ਉਧਰ ਵੀ ਵੇਖਿਆ ਤਕਰੀਬਨ ਚਲੋ ਕਿਸੇ ਦੀ ਲੱਤ ਟੁੱਟ ਗਈ ਫਰਜ਼ ਕਰੋ ਉਹ ਬੜੀ ਦੇਰ ਹੱਡੀਆਂ ਟੁੱਟ ਗਈਆਂ ਮੋਟਰਸਾਈਕਲ ਦੇ ਐਕਸੀਡੈਂਟ ਉਹ ਜਦੋਂ ਬੰਦਾ ਠੀਕ ਹੋ ਜਾਂਦਾ ਨਾ ਤੇ ਉਹ ਇਕਦਮ ਨਹੀਂ ਤੁਰ ਸਕਦਾ ਪਹਿਲਾਂ ਉਹਨੂੰ ਵੀ ਫਿਜ਼ੀਓਥੈਰੇਪੀ ਵੱਲ ਜਾਣਾ ਪੈਂਦਾ ਉਹਨੂੰ ਤੁਰਨ ਦੀ ਜਾਂਚ ਸਿਖਾਉਂਦੇ ਨੇ
1: ਹਾਂਜੀ ਕਿਉਂਕਿ ਜਦੋਂ ਕਿਸੇ ਤਰ੍ਹਾਂ ਦਾ ਵੀ ਕੋਈ ਫ੍ਰੈਕਚਰ ਹੁੰਦਾ
0: ਫ੍ਰੈਕਚਰ
1: ਆਫਟਰ ਫ੍ਰੈਕਚਰ ਉਹਦੇ ਚ ਜਾਂ ਪਲਸਤਰ ਕੀਤਾ ਜਾਂਦਾ
0: ਹਾਂਜੀ
1: ਜਾਂ ਕੋਈ ਪਲੇਟ ਪਾਈ ਜਾਂਦੀ ਹੈ ਜਾਂ ਕੋਈ ਰਾਡ ਪਾਈ ਜਾਂਦੀ ਹੈ ਜਾਂ ਵਾਇਰਿੰਗ ਕੀਤੀ ਜਾਂਦੀ ਹੈ ਜਦੋਂ ਉਹਨੂੰ ਬੋਨ ਨੂੰ ਜੁੜਨ ਦਾ ਇੱਕ ਪ੍ਰੋਸੈਸ ਹੈ ਉਹ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਦੇ ਚ ਆਪਣੇ ਜਿਹੜੇ ਸਰਜਨਸ ਨੇ ਚਾਹੇ ਆਰਥੋਪੈਡਿਕ ਨੇ ਚਾਹੇ ਨਿਊਰੋ ਨੇ ਉਹ ਕੁਝ ਮੈਡੀਸਿਨ ਰਿਕਮੈਂਡ ਕਰਦੇ ਨੇ ਹੱਡੀ ਨੂੰ ਜਲਦੀ ਜੁੜਨ ਲਈ ਲੇਕਿਨ ਫਿਰ ਵੀ ਉਹ ਜੁੜਦੇ ਜੁੜਦੇ ਹੱਡੀ 20 ਦਿਨ ਤੋਂ ਮਹੀਨਾ ਡੇਢ ਮਹੀਨਾ ਲੈ ਜਾਂਦੀ ਹੈ ਉਨੀ ਦੇਰ ਫਿਰ ਉਸ ਜੁਆਇੰਟ ਨੂੰ ਰੈਸਟ ਦਿੱਤੀ ਜਾਂਦੀ ਹੈ ਕਿ ਬੋਨ ਆਪਣੀ ਜਗ੍ਹਾ ਤੋਂ ਹਿੱਲਣਾ
0: ਚਾਹੀਦਾ
1: ਜਦੋਂ ਉਸ ਟਾਈਮ ਤੋਂ ਬਾਅਦ ਮਹੀਨੇ ਬਾਅਦ ਜਦੋਂ ਪੇਸ਼ੈਂਟ ਨੂੰ ਕਹਿੰਦੇ ਹਿਲਾਓ ਉਹ ਉਨੀ ਦੇਰ ਤੱਕ ਇੰਨਾ ਸਟਿਫ ਹੋ ਚੁੱਕਾ ਹੁੰਦਾ ਔਰ ਇੰਨਾ ਪੇਨਫੁਲ ਹੁੰਦਾ ਕਿ ਪੇਸ਼ੈਂਟ ਉਹਨੂੰ ਆਪਣੇ ਆਪ ਰਿਲੀਜ਼ ਕਰਨਾ ਉਹਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਉਸ ਵੇਲੇ ਫਿਰ ਜਿਹੜੇ ਆਰਥੋਪੈਡਿਸ਼ੀਅਨਸ ਨੇ ਜਾਂ ਜਿਹੜੇ ਬਾਕੀ ਡਾਕਟਰ ਨੇ ਫਿਰ ਉਹਨਾਂ ਪੇਸ਼ੈਂਟਸ ਨੂੰ ਸਾਡੇ ਵੱਲ ਰੈਫਰ ਕਰਦੇ ਨੇ ਕਿ ਤੁਸੀਂ ਜਾ ਕੇ ਉੱਥੇ ਇੱਕ ਮਤਲਬ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਕੋਲੋਂ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਆਪਣੀਆਂ ਐਕਸਰਸਾਈਜ਼ ਕਰਾ ਕੇ ਆਪਣੀ ਜਿਹੜੀ ਜੁਆਇੰਟ ਦੀ ਮੂਵਮੈਂਟ ਹੈ ਉਹਨੂੰ ਰਿਲੀਜ਼ ਕਰਵਾਓ ਤੇ ਨਾਰਮਲ ਪੋਜੀਸ਼ਨ ਚ ਆਓ ਕਿਉਂਕਿ ਜੇ ਤੁਸੀਂ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਕੋਲ ਜਾਓਗੇ ਤਾਂ ਹੀ ਤੁਹਾਡਾ ਉੱਥੇ ਗੁਜ਼ਾਰਾ ਹੋਏਗਾ ਅਦਰਵਾਈਜ਼ ਕੀ ਹੈਗਾ ਕਿ ਕਿਤੇ ਗਲਤ ਬੰਦੇ ਕੋਲ ਚਲੇ ਗਏ ਉਹ ਜਿਹੜਾ ਗੋਡਾ ਪਾਇਆ ਜਾਂ ਜਿਹੜਾ ਮੋਢੇ ਚ ਇੰਪਲਾਂਟ ਪਾਇਆ ਗਿਆ ਉਹ ਉਹਨੂੰ ਹਿਲਾ ਸਕਦਾ ਜੁਆਇੰਟ ਨੂੰ ਡਿਸਲੋਕੇਟ ਕਰ ਸਕਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਨਵੀਂ ਇੰਜਰੀ ਕਰ ਸਕਦਾ। ਸੋ ਇਸ ਕਰਕੇ ਹੁਣ ਉਹ ਪਹਿਲੇ ਵਾਲੇ ਜਿਹੜੇ ਮਲਨ ਮਲਾਉਣ ਵਾਲੇ ਤੀਰ ਚੁੱਕਿਆ ਵਾਲੇ ਉਹ ਹੁਣ ਉਹਦੇ ਤੋਂ ਲਗਭਗ ਲੋਕ ਇੰਨੇ ਅਵੇਅਰ ਹੋ ਚੁੱਕੇ ਨੇ ਕਿ ਹੁਣ ਉਹ ਸਾਰੇ
0: ਜਿਸ ਤਰ੍ਹਾਂ ਐਕਸਰੇ ਕਰਕੇ ਤੁਹਾਨੂੰ ਟ੍ਰਬਲ ਦਾ ਪਤਾ ਲੱਗ ਜਾਂਦਾ
1: ਜੀ,
0: ਫਿਰ ਤੁਸੀਂ ਉਸ ਚੀਜ਼ ਦਾ ਇਲਾਜ
1: ਉਹਦਾ ਪੂਰਾ ਵਿਸ਼ਲੇਸ਼ਣ ਕਰਕੇ
0: ਕੀ
1: ਕਿਹਾ ਜਿਹੜੀ ਚੋਟ ਹੈ, ਜਿਵੇਂ ਅੱਜ ਕੱਲ ਸਰਵਾਈਕਲ ਪੇਨ, ਲੰਬਰ ਪੇਨ, ਲੱਕ ਦੀ ਦਰਦ ਹੈ, ਗਰਦਨ ਦੀ ਦਰਦ ਹੈ, ਗੋਡਿਆਂ ਦੀ ਦਰਦ ਹੈ, ਮੋਢੇ ਜਾਮ ਹੋ ਜਾਣਾ, ਇਹ ਹੁਣ ਕਾਮਨ ਕੇਸਿਸ ਨੇ।
0: ਤੇ ਮੋਢੇ ਕਿਉਂ ਜਾਮ ਹੁੰਦੇ ਨੇ ਸਰਵਾਈਕਲ ਦੇ, ਕੀ ਰੀਜ਼ਨ ਨੇ?
1: ਲੈਕ ਆਫ ਐਕਸਰਸਾਈਜ਼ ਹੈ ਜੀ, ਐਕਸਰਸਾਈਜ਼ ਦੀ ਕਮੀ ਹੈ, ਕਿਉਂਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿਚ ਲੋਕ ਬਹੁਤ ਘੱਟ ਲੋਕ ਨੇ ਕਿ ਜਿਹੜੇ ਆਪਣੇ ਸਰੀਰ ਵੱਲ ਧਿਆਨ ਦਿੰਦੇ ਨੇ। ਜਦੋਂ ਸਰੀਰ ਦੇ ਪਰਟੀਕੁਲਰ ਕੁਛ ਹਿੱਸਿਆਂ ਦੇ ਵਿਚ ਹਲਕੀ ਫੁਲਕੀ ਕੋਈ ਛੋਟੀ ਜੀ ਕੋਈ ਸੋਫਟ ਟਿਸ਼ੂ ਇੰਜਰੀ ਹੁੰਦੀ ਹੈ ਤੇ ਪੇਸ਼ੈਂਟ ਉਹਦੇ ਨਾਲ ਐਡਜਸਟਮੈਂਟ ਕਰਦਾ ਕਰਦਾ ਗਾਂਹ ਤੁਰਿਆ ਜਾਂਦਾ।
0: ਤੁਸੀਂ ਕਹਿਣੇ ਕਿ ਮਾਫ ਕਰਨਾ ਵਿੱਚੋਂ ਤੁਹਾਡੀ ਗੱਲ ਕਰ ਰਹੇ ਕਿ ਜਿਹੜੇ ਐਕਸਰਸਾਈਜ਼ਾਂ ਨਹੀਂ ਕਰਦੇ, ਜਾਂ ਮੈਂ 8ਵੀਂ ਤੋਂ ਅੱਜ ਤੱਕ ਐਕਸਰਸਾਈਜ਼ਾਂ ਕਰਦਾ ਰਿਹਾ
1: ਜੀ,
0: ਤੇ ਮੈਨੂੰ ਸਰਵਾਈਕਲ 2 ਵਾਰੀ ਹੋ ਚੁੱਕਾ ਹੈ, ਇਹਦਾ ਕੀ ਰੀਜ਼ਨ? ਮੈਂ ਸੱਚੀ ਸਵੇਰੇ ਵੀ ਘੰਟਾ ਡੇਢ ਘੰਟਾ ਐਕਸਰਸਾਈਜ਼ਾਂ ਕਰਦਾ ਔਰ ਐਕਟਿਵ ਰਹਿੰਦਾ, ਕੋਈ ਮੈਂ ਸੁਸਤ ਨਹੀਂ, ਲੇਜ਼ੀ ਨਹੀਂ।
1: ਹਾਂਜੀ, ਇਹਦੇ ਚ ਜਿਹੜੀ ਮੇਨ ਚੀਜ਼ ਹੈ ਜੀ ਉਹ ਹੈਗੀ ਹੈ ਜਿਹੜੇ ਸਾਡੇ ਰੁਝੇਵੇਂ ਨੇ,
0: ਹਾਂਜੀ,
1: ਉਹ ਕਿਸ ਤਰ੍ਹਾਂ ਦੇ ਨੇ ਔਰ ਉਹਨਾਂ ਰੁਝੇਵਿਆਂ ਨੂੰ ਕਰਦੇ ਹੋਏ ਸਾਡੀ ਬਾਡੀ ਦਾ ਪੋਸਚਰ ਕੀ ਹੁੰਦਾ।
0: ਅੱਛਾ,
1: ਅਸੀਂ ਜਦੋਂ ਰੋਂਗ ਪੋਸਚਰ ਚ ਰਹਿ ਕੇ ਕੰਟੀਨਿਊਸਲੀ ਸਪਾਈਨ ਤੇ ਪ੍ਰੈਸ਼ਰ ਦੇ ਕੇ ਰੱਖਾਂਗੇ ਤੇ ਉਸ ਵੇਲੇ ਜਿਹੜੀ ਤੁਹਾਡੀ ਸਪਾਈਨ ਦੇ ਮਸਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਣਗੇ, ਹੌਲੀ ਹੌਲੀ ਜਦੋਂ ਉਹਦੀ ਪਕੜ ਘਟੇਗੀ ਤੇ ਬੋਨਸ ਆਪਣੀ ਜਗ੍ਹਾ ਤੋਂ ਕਮਜ਼ੋਰ ਪੈਣਗੀਆਂ, ਕਿਤੇ ਨਾ ਕਿਤੇ ਫਿਰ ਉਹ ਕੋਈ ਡਿਸਕ ਉਹ ਕੰਪਰੈਸ ਹੋਏਗੀ, ਉਹ ਫਿਰ ਨਰਵ ਤੇ ਚੜੂਗੀ, ਉਹਦੇ ਕਰਕੇ ਫਿਰ ਜਿਹੜੀ ਪ੍ਰੋਪਰ ਸਟਰਕਚਰ ਹੈ ਜਿਹੜੇ ਸਟਰਕਚਰ ਦੇ ਵਿਚ ਜਿਵੇਂ ਕਿ ਬੋਨਸ ਦਾ ਤੇ ਹੋ ਗਿਆ ਢਾਂਚਾ, ਉਹ ਤਾਂ ਢਾਂਚਾ, ਲੇਕਿਨ ਬੋਨਸ ਨੂੰ ਪਕੜ ਦੇਣ ਲਈ ਮਸਲ ਆ ਗਏ, ਮਸਲ ਦੇ ਜਿੰਦੇ ਰਹਿਣ ਲਈ ਨਸਾਂ ਆ ਗਈਆਂ, ਅੱਗੇ ਨਸਾਂ ਦੇ ਵਿਚ ਖੂਨ ਲਈ ਸਾਡੀ ਖੁਰਾਕ ਹੈ, ਜਿਹੜੇ ਬਾਕੀ ਆਰਗਨ ਸਰੀਰ ਚ ਲੱਗੇ ਪਏ ਨੇ ਅੰਗ ਜਿਹੜੇ, ਉਹਨਾਂ ਦਾ ਕੰਮ ਹੈ ਖੂਨ ਨੂੰ ਬਣਾਉਣਾ ਤੇ ਅੱਗੇ ਹਾਰਟ ਦਾ ਕੰਮ ਹੈ ਸਪਲਾਈ ਦੇਣਾ। ਜਦੋਂ ਮਾਸਪੇਸ਼ੀਆਂ ਨੂੰ ਜਦੋਂ ਕਿਸੇ ਵੀ ਤਰ੍ਹਾਂ ਦਾ ਕੋਈ ਕੋਰਡ ਕੰਪਰੈਸ਼ਨ ਆ ਜਾਂਦਾ ਤੇ ਉਸ ਵੇਲੇ ਮਾਸਪੇਸ਼ੀਆਂ ਚ ਜਕੜਨ ਆਉਣਾ, ਮਾਸਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ, ਪਰ ਉਹਦੇ ਕਰਕੇ ਜਿਹੜੀ ਉਸ ਹਿੱਸੇ ਦੀ ਮੂਵਮੈਂਟ ਹੈ ਜਿਹੜੀ ਕਿ 100% ਹੋਣੀ ਚਾਹੀਦੀ ਹੈ ਉਹ ਹੌਲੀ ਹੌਲੀ ਘਟਣੀ ਸ਼ੁਰੂ
0: ਹੋ ਜਾਂਦੀ ਹੈ।
1: ਜਿਵੇਂ ਤੁਸੀਂ ਆਮ ਦੇਖਦੇ ਹੋਗੇ ਲੋਕਾਂ ਦੇ ਮੋਢੇ ਜਾਮ ਹੋ ਜਾਂਦੇ,
0: ਫ੍ਰੀਜ਼ਨ ਸ਼ੋਲਡਰ,
1: ਹਾਂਜੀ ਫ੍ਰੋਜ਼ਨ ਸ਼ੋਲਡਰ ਕਹਿੰਦੇ ਆ ਜਾਂ ਪੈਰੀ ਆਰਥਰਾਈਟਿਸ ਵੀ ਕਹਿ ਦਿੰਦੇ ਆ ਜੁਆਇੰਟ ਨੂੰ, ਤੇ ਉਹਦੇ ਵਿਚ ਕੀ ਹੁੰਦਾ ਕਿ ਪੇਸ਼ੈਂਟ ਕੀ ਕਰਦਾ ਕਿ ਜਿਹੜੀ ਬਾਂਹ ਚ ਤਕਲੀਫ ਹੈ ਬਾਂਹ ਉਤਰ ਨਹੀਂ ਜਾਂਦੀ, ਪਹਿਲੇ ਉਸ ਪਾਸੇ ਦੀ ਬਾਂਹ ਪਾਲੂਗਾ ਕੱਪੜੇ ਦੀ, ਮਤਲਬ ਬਜਾਏ ਉਹਨੂੰ ਠੀਕ ਕਰਨ ਦੇ ਥੋੜੀ ਦੇਰ ਪਹਿਲੇ, ਮਤਲਬ ਉਹਨੂੰ ਲੱਗੇਗਾ ਕਿ ਚੱਲ ਛੋਟੀ ਜਿਹੀ ਚੋਟ ਹੈਗੀ ਆਪੇ ਠੀਕ ਹੋ ਜਾਊਗੀ, ਲੇਕਿਨ ਉਹਨੂੰ ਜਿੰਨਾ ਡਿਲੇਅ ਕਰਦਾ ਉਹ ਫਿਰ ਉਨੀ ਉਹਦੀ ਸਟਿਫਨੈਸ ਵੱਧ ਜਾਂਦੀ ਹੈ, ਜਦੋਂ ਸਟਿਫਨੈਸ ਜ਼ਿਆਦਾ ਵੱਧਦੀ ਹੈ ਫਿਰ ਉਹ ਪੇਨਫੁਲ ਵੀ ਹੋ ਜਾਂਦਾ। ਔਰ ਮੋਸਟਲੀ ਜਿਹੜੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜੋ ਮੇਰੀ ਆਪਣੀ ਇਸ 30 ਸਾਲ ਦੀ
0: ਜੋ
1: ਮੇਰੀ 30 ਸਾਲ ਦਾ ਮੇਰਾ ਐਕਸਪੀਰੀਅੰਸ ਹੈ, ਮੇਰੀ ਪ੍ਰੈਕਟਿਸ ਹੈ, ਉਹਦੇ ਵਿੱਚ ਮੈਂ ਦੇਖਿਆ ਕਿ 100 ਦੇ ਵਿੱਚੋਂ ਸਿਰਫ 5% ਲੋਕ ਨੇ ਜਿਹੜੇ ਇਮੀਡੀਏਟ ਡਾਕਟਰ ਨੂੰ ਡਾਕਟਰ ਵੱਲ ਜਾਂਦੇ
0: ਨੇ। ਹਾਦੀ ਹੋ ਜਾਏ ਫਿਰ
1: ਮਤਲਬ ਕਿ ਜਦੋਂ
0: ਦੇਖਣਾ
1: ਜਦੋਂ ਰਾਤੀ ਉਹਨਾਂ ਨੂੰ ਨੀਂਦ ਨਾ ਉਸ ਕਹਿਣਗੇ ਤੇ ਨੀਂਦ ਖੁੱਲ ਜਾਊਗੀ ਦਰਦ ਨਾਲ, ਫਿਰ ਉਹ ਕਹਿੰਦੇ ਜੀ ਹੁਣ ਚਲੀਏ ਟ੍ਰੀਟਮੈਂਟ ਕਰਵਾਈ। ਸੋ ਇਹਦੇ ਵੀ ਅੱਗੇ ਬੜੇ ਤਰੀਕੇ ਨੇ ਜਿਹਦੇ ਚ ਆਰਥੋਪੈਡਿਸ਼ੀਅਨ ਕੋਲੋਂ ਪੇਸ਼ੈਂਟ ਜਾਂਦਾ, ਕੁਛ ਪਹਿਲੇ ਮੈਡੀਸਿਨ ਦਿੰਦਾ, ਹਲਕੀ ਫੁਲਕੀ ਕੋਈ ਤੁਹਾਨੂੰ ਇੰਜੈਕਸ਼ਨ ਦੇ ਦੇਗਾ, ਜਦੋਂ ਉਹਨੂੰ ਲੱਗੇਗਾ ਕਿ ਨਹੀਂ ਗੱਲ ਨਹੀਂ ਬਣੀ ਫਿਰ ਉਹ ਨਾਲ ਫਿਜ਼ੀਓਥਰੈਪੀ ਐਡ ਆਨ ਕਰ ਦਿੱਤੇ, ਨਾਲ ਫਿਜ਼ੀਓਥਰੈਪੀ ਕਰਾਓ। ਬਾਕੀ ਡਿਪੈਂਡ ਕਰਦਾ ਪਰਸਨ ਟੂ ਪਰਸਨ, ਇੰਡੀਵਿਜੁਅਲ ਦੇ ਉੱਪਰ ਕਿ ਉਹ ਦਵਾਈ ਖਾਣਾ ਪਸੰਦ ਕਰਦੇ ਨੇ ਕਿ ਜਾਂ ਕੱਲੀ ਫਿਜ਼ੀਓਥਰੈਪੀ ਨਾਲ ਹੀ ਠੀਕ ਹੋਣਾ ਚਾਹੁੰਦੇ ਨੇ।
0: ਅੱਛਾ, ਤੁਹਾਡੇ ਕੀ ਰਾਏ ਹੈ ਕਿ ਨਾਲ ਦਵਾਈ ਵੀ ਖਾਧੀ ਜਾਣੀ ਚਾਹੀਦੀ ਹੈ ਤੇ ਫਿਜ਼ੀਓਥੈਰੇਪੀ ਉਹਦੇ ਨਾਲ ਥੋੜੀ ਜਲਦੀ ਮਾਨ ਹੁੰਦਾ?
1: ਨਹੀਂ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਡਿਪੈਂਡ ਕਰਦਾ ਹੈ ਇੰਡੀਵਿਜੁਅਲ ਦੇ ਉੱਪਰ।
0: ਮੈਨੂੰ ਦਿੱਤੀ ਸੀ
1: ਹਾਂਜੀ ਕਿ ਪੇਸ਼ੈਂਟ ਹੈ ਜਿਵੇਂ ਜੇ ਉਹ ਬਹੁਤ ਅਨਕੰਫਰਟੇਬਲ ਹੈ ਉਹਦੇ ਨਾਲ ਨਾਲ ਜਿਵੇਂ ਉਹਦੇ ਰੁਝੇਵੇਂ ਹੈ, ਜਿਵੇਂ ਤੁਹਾਨੂੰ ਵੀ ਕਿਹਾ ਗਿਆ ਕਿ ਤੁਸੀਂ ਫਾਰਵਰਡ ਬੈਂਡਿੰਗ ਨਹੀਂ ਕਰਨੀ, ਲੇਕਿਨ ਤੁਸੀਂ ਆਪਣੀ ਰੀਡਿੰਗ ਵੀ ਕਰਦੇ ਹੋ, ਰਾਈਟਿੰਗ ਵੀ ਕਰਦੇ ਹੋ, ਫੋਨ ਵੀ ਚਲਾਉਂਦੇ ਹੋ, ਉਹਦੇ ਨਾਲ ਤੁਹਾਡੀ ਗਰਦਨ ਜਿਹੜੀ ਹੈ ਨਾ ਅੱਗੇ ਨੂੰ ਝੁਕੀ ਰਹਿੰਦੀ ਹੈ। ਸੋ ਇਸ ਪ੍ਰੋਬਲਮ ਦੇ ਵਿਚ ਸਭ ਤੋਂ ਪਹਿਲਾਂ ਹੀ ਪਰਹੇਜ਼ ਹੈਗਾ ਕਿ ਤੁਸੀਂ ਫਾਰਵਰਡ ਬੈਂਡਿੰਗ ਨਹੀਂ ਕਰਨੀ।
0: ਤੇ ਡਾਕਟਰ ਸਾਹਿਬ ਜਦੋਂ ਇੱਥੇ ਧੌਣ ਨਾ ਥੱਲੇ ਨੂੰ ਝੁਕਾਈਏ ਤੇ ਫਿਰ ਟੈਲੀਫੋਨ ਹੈ ਉਹ ਤਾਂ ਨੂੰ ਕਰਕੇ ਕਿੱਦਾਂ ਇਹ ਤਾਂ ਵੈਰੀ ਹਾਰਡ ਹੈ।
1: ਬਿਲਕੁਲ ਇਹ ਹਾਰਡ ਇਸ ਕਰਕੇ ਹੈ ਜੀ ਕਿ ਥੋੜੀ ਦੇਰ ਦਾ ਇੱਕ ਸੈਸ਼ਨ ਹੁੰਦਾ ਜਿਸ ਸੈਸ਼ਨ ਦੇ ਵਿਚ ਤੁਸੀਂ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਪਰਹੇਜ਼ ਕਰਨਾ, ਥੋੜਾ ਜਿਹਾ ਪਰਹੇਜ਼ ਕਰਨਾ, ਪਰਮਾਨੈਂਟ ਨਹੀਂ ਹੈ ਉਦੋਂ ਤੱਕ ਜਦੋਂ ਤੱਕ ਤੁਸੀਂ ਪੂਰੀ ਤਰ੍ਹਾਂ ਨਾਲ ਕਿਉਰ ਨਹੀਂ ਹੋ ਜਾਂਦੇ।
0: ਇੱਕ ਕੁਐਸਚਨ ਮੇਰਾ ਹੋਰ ਹੈ
1: ਜੀ,
0: ਸਰਾਇਣਾ ਵੀ ਰੋਲ ਪਲੇ ਕਰਦਾ ਵਾ?
1: ਜੀ ਹਾਂਜੀ, ਇਹਦੇ ਚ ਸਰਾਇਣ ਦਾ ਬੜਾ ਅਹਿਮ ਰੋਲ ਹੈ ਜੀ।
0: ਅੱਛਾ,
1: ਇਹਦੇ ਵਾਸਤੇ ਤਾਂ ਇੱਕ ਰੈਗੂਲਰ ਸਰਾਣਾ ਹੁੰਦਾ ਜਿਹਨੂੰ ਅਸੀਂ ਸਰਵਾਈਕਲ ਪਿੱਲੋ ਕਹਿੰਦੇ ਹਾਂ।
0: ਅੱਛਾ, ਉਹ ਕਿੱਦਾਂ?
1: ਉਹ ਪਿੱਲੋ ਹੁੰਦਾ ਜੀ, ਉਹਦੇ ਚ ਇੱਕ ਕੱਟ ਹੁੰਦਾ ਕਿ ਜਿਹੜਾ ਤੁਹਾਡਾ ਬੇਸਿਕਲੀ ਗਰਦਨ ਦੇ ਜਿਹੜਾ ਸਿਰ ਤੋਂ ਥੱਲੇ ਮੋਢਿਆਂ ਦੇ ਔਰ ਗਰਦਨ ਦੇ ਵਿਚ ਜਿਹੜਾ ਛੋਟਾ ਜਿਹਾ ਕਿਸੇ ਦਾ 4 to 5-6 ਇੰਚ ਦਾ ਹਿੱਸਾ ਜਿਹਨੂੰ ਅਸੀਂ ਨੈਕ ਕਹਿੰਦੇ ਹਾਂ ਜਾਂ ਧੌਣ ਕਹਿੰਦੇ
0: ਹਾਂ
1: ਜਾਂ ਗਰਦਨ ਕਹਿੰਦੇ ਹਾਂ, ਬੇਸਿਕਲੀ ਸਰਾਣਾ ਉੱਥੇ ਆਉਣਾ ਚਾਹੀਦਾ।
0: ਅੱਛਾ,
1: ਲੇਕਿਨ ਅਸੀਂ ਸਰਾਣਾ ਲੈਂਦੇ ਹਾਂ ਸਿਰ ਦੇ ਥੱਲੇ, ਉਹਦੇ ਨਾਲ ਕੀ ਹੁੰਦਾ ਕਿ ਲੇਟੇ ਹੋਏ ਤੁਹਾਡੀ ਨੈਕ ਜਿਹੜੀ ਹੈ ਨਾ ਉਹ ਅੱਗੇ ਨੂੰ ਆ ਜਾਂਦੀ
0: ਥੋੜੀ ਉੱਪਰ।
1: ਇਸੇ ਲਈ ਤੁਸੀਂ ਆਪ ਵੀ ਕਾਮਨਲੀ ਸੁਣਦੇ ਹੋਵੋਗੇ, ਬਹੁਤ ਸਾਰੇ ਜਿਹੜੇ ਤੁਹਾਨੂੰ ਸਰਵਾਈਕਲ ਦੇ ਪੇਸ਼ੈਂਟ ਮਿਲਦੇ ਹੋਣਗੇ ਉਹ ਕਹਿੰਦੇ ਹੋਣਗੇ ਸਭ ਤੋਂ ਪਹਿਲੇ ਸਰਾਣਾ ਛੱਡ ਦਿਓ ਜੀ।
0: ਮੈਨੂੰ ਵੀ ਕਿਹਾ
1: ਉਹ ਸਰਾਣਾ ਛੱਡਣ ਦਾ ਰੀਜ਼ਨ ਇਹ ਹੁੰਦਾ ਕਿ ਉਹ ਲੇਟਣਾ ਵੀ ਰੋਂਗ ਪੋਸਚਰ ਹੈ ਜਾਂ ਫਿਰ ਉਹਦੇ ਲਈ ਇੱਕ ਪ੍ਰੋਪਰ ਸਰਵਾਈਕਲ ਪਿੱਲੋ ਤੁਸੀਂ ਜਿਹੜਾ ਨਾ ਉਹ ਯੂਜ਼ ਕਰੋ। ਹਾਂਜੀ, ਕਿਸੇ ਵੀ ਸਰਜੀਕਲ ਸ਼ਾਪ ਤੋਂ ਮੈਡੀਕਲ ਸ਼ਾਪ ਤੋਂ ਮਿਲ ਜਾਂਦਾ, ਤੁਸੀਂ ਉਹ ਪਹਿਲੋਂ ਲੈ ਕੇ ਤੇ ਆਪਣਾ ਇਸ ਚੀਜ਼ ਦਾ ਸੁਧਾਰ ਆਟੋਮੈਟਿਕਲੀ।
0: ਵੈਸੇ ਤੁਸੀਂ ਜਿਸ ਤਰ੍ਹਾਂ ਕਿਹਾ ਨਾ ਕਿ ਹੁਣ ਹਰ ਹਾਸਪਿਟਲ ਦੇ ਵਿਚ ਵੀ ਇੱਕ ਪੋਰਸ਼ਨ ਹੈ
1: ਜੀ,
0: ਤੇ ਵਾਕਿਆ ਹੀ ਪਹਿਲਾਂ ਨਹੀਂ ਸੀ ਹੁੰਦਾ
1: ਜੀ,
0: ਤੇ ਪਿਛਲੇ ਸਮੇਂ ਵਿਚ ਡਾਕਟਰ ਸਾਹਿਬ ਬੜੀਆਂ ਫਿਜ਼ੀਓਥੈਰੇਪੀ ਖੁੱਲੀਆਂ
1: ਨੇ
0: ਜੀ। ਅਸੀਂ ਜਦੋਂ ਇੰਡੀਆ ਚੋਂ ਗਏ ਹਾਂ ਅਸੀਂ ਕਦੀ ਨਾਮ ਨਹੀਂ ਸੀ ਸੁਣਿਆ ਕਿ ਫਿਜ਼ੀਓਥੈਰੇਪੀ ਕੀ ਹੁੰਦੀ ਹੈ
1: ਜੀ।
0: ਪਿੰਡਾਂ ਚ ਰਹਿਣ ਵਾਲੇ ਹਾਂ ਜਾਂ ਸਾਨੂੰ ਇੱਥੋਂ ਤੱਕ ਅਪਰੋਚ ਹੀ ਨਹੀਂ ਸੀ ਸਾਡੀ।
1: ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਮੈਂ ਵੀ ਜਿਸ ਵੇਲੇ ਕੋਰਸ ਜੁਆਇਨ ਕਰਨਾ ਸੀ ਐਚਓ ਚ ਮੈਨੂੰ ਵੀ ਨਹੀਂ ਸੀ ਪਤਾ ਕਿ ਫਿਜ਼ੀਓਥੈਰੇਪੀ ਕੀ ਹੁੰਦੀ ਹੈ।
0: ਅੱਛਾ,
1: ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਕਿਹਾ ਕਿ ਮੇਰੇ ਪੇਰੈਂਟਸ ਔਰ ਮੇਰੇ ਅੰਕਲ ਨੇ ਜਿਹੜੇ ਮੇਰੇ ਪਾਪਾ ਦੇ ਪਾਰਟਨਰ ਸੀਗੇ ਉਹਨਾਂ ਨੇ ਜਦੋਂ ਇਹਦੇ ਲਈ ਗਾਈਡ ਕੀਤਾ ਮੇਰੇ ਪਾਪਾ ਮਾਮਾ ਨੂੰ ਦੱਸਿਆ ਫਿਰ ਆਪਾਂ ਉਹਨਾਂ ਨੇ ਮੈਨੂੰ ਇਕੱਠੇ ਕਿਹਾ ਤੇ ਮੈਨੂੰ ਵੀ ਨਹੀਂ ਸੀ ਪਤਾ ਕਿ ਇਹਦਾ ਮਤਲਬ ਕੀ ਹੈ, ਇਹਦਾ ਮੀਨਿੰਗ ਕੀ ਹੈ। ਤੇ ਉਹਦੇ ਵਿਚ ਆਇਆ ਕਿ ਇਹਦੇ ਚ ਜਿਹਦੇ ਉਹ ਕਿਹੜਾ ਡਾਕਟਰ ਹੈ ਜਿਹਦੇ ਚ ਕੋਈ ਦਵਾਈ ਵੀ ਨਹੀਂ ਦੇਣੀ, ਕੋਈ ਟੀਕਾ ਵੀ ਨਹੀਂ ਲਾਉਣਾ,
0: ਬਿਲਕੁਲ
1: ਇਹ ਕਿੱਦਾਂ ਦੀ ਡਾਕਟਰੀ ਹੋਈ? ਲੇਕਿਨ ਉਹਨਾਂ ਨੇ ਮੈਨੂੰ ਉਹਦੇ ਲਈ ਸਮਝਾਇਆ।
0: ਵੈਸੇ ਜਿਸ ਤਰ੍ਹਾਂ ਕਿੱਦਾਂ ਦੀ ਹੋਈ ਜੋ ਮੈਂ ਫੀਲ ਕਰਦਾ
1: ਜੀ,
0: ਮੈਨੂੰ ਇਹ ਨੈਚੁਰਲ ਲੱਗਦੀ ਹੈ
1: ਜੀ, ਨੈਚੁਰਲ ਪ੍ਰੋਸੈਸ ਹੈ,
0: ਨੈਚੁਰਲ
1: ਇਹ ਬਿਲਕੁਲ ਨੈਚੁਰਲ।
0: ਬੇਸ਼ੱਕ ਇਹਦੇ ਚ 4 ਦਿਨ ਵੱਧ ਲੱਗਦੇ ਨੇ
1: ਜੀ ਜੀ,
0: ਹਾਂਜੀ, ਪਰ ਹੈ ਤਾਂ ਨੈਚੁਰਲ ਪ੍ਰੋਸੈਸ ਹੈ ਨਾ।
1: ਦੇਖੋ ਜੀ, ਤੁਸੀਂ ਫਿਜ਼ੀਓਥੈਰੇਪੀ ਦਾ ਮਹੱਤਵ ਇਸ ਰੂਪ ਦੇ ਵਿਚ ਤੁਸੀਂ ਲੈ ਲਓ ਕਿ ਅੱਜ ਦੇ ਇਸ ਦੌਰ ਦੇ ਵਿਚ ਨਿਊਰੋ ਸਰਜਨਸ ਨੇ ਬ੍ਰੇਨ ਜਾਂ ਰੀੜ ਦੀ ਹੱਡੀ ਓਪਰੇਟ ਕਰਨੀ ਹੁੰਦੀ
0: ਹੈ,
1: ਦਿਮਾਗ ਜਾਂ ਰੀੜ ਦੀ ਹੱਡੀ।
0: ਅੱਛਾ,
1: ਔਰ ਜਿਹਦਾ ਦਿਮਾਗ ਜਦੋਂ ਓਪਰੇਟ ਹੋਣਾ ਉਹਦੇ ਵਿਚ ਬਹੁਤ ਸਾਰੇ ਕੇਸਿਸ ਦੇ ਵਿਚ ਪੈਰਾਲਾਈਜ਼ ਦੇ ਅਧਰੰਗ ਹੋਣ ਦੇ ਚਾਂਸਿਸ ਰਹਿੰਦੇ ਨੇ
0: ਜਦੋਂ ਦਿਮਾਗ ਓਪਰੇਟ ਹੋਣਾ।
1: ਹਾਂਜੀ, ਕਿਉਂਕਿ ਦਿਮਾਗ ਉਹੀ ਓਪਰੇਟ ਹੋਣਾ ਜਿਹਦੀ ਹੈਡ ਇੰਜਰੀ
0: ਹੋਏਗੀ ਜੀ ਜੀ ਜੀ,
1: ਦਿਮਾਗ
0: ਚ ਬੜੀ ਸੈਂਸੀਬਲ ਚੀਜ਼ ਹੈਗੀ, ਜਰਾ ਵੀ ਕੋਈ ਅੱਗਾ ਪਿਛਾ ਹੋ ਗਿਆ ਤੇ ਅਧਰੰਗ,
1: ਮਤਲਬ ਉਹ ਮੈਕਸੀਮਮ ਕੇਸਾਂ ਚ ਟਰਾਮਾ ਹੁੰਦਾ, ਐਕਸੀਡੈਂਟਲ ਕੇਸ ਹੁੰਦੇ ਆ, ਉਹਦੇ ਸਿਰ ਦੀ ਸੱਟ ਹੁੰਦੀ ਹੈ ਔਰ ਉਸ ਵੇਲੇ ਸਿਰ ਦੀ ਸੱਟ ਨੂੰ ਦੂਰ ਕਰਨ ਲਈ ਜਦੋਂ ਹੈਡ ਓਪਨ ਕੀਤਾ ਜਾਂਦਾ।
0: ਹਾਂਜੀ,
1: ਵੈਸੇ ਤਾਂ ਕਾਫੀ ਪੇਸ਼ੈਂਟ ਪਹਿਲੇ ਪੈਰਾਲਾਈਟਿਕ ਹੋ ਚੁੱਕੇ ਹੁੰਦੇ
0: ਜੀ ਜੀ,
1: ਲੇਕਿਨ ਮੈਕਸੀਮਮ ਜਿਹੜੇ ਕੁਝ ਕੇਸਾਂ ਦੇ ਵਿਚ ਪੇਸ਼ੈਂਟ ਬਾਅਦ ਵਿਚ ਵੀ ਪੈਰਾਲਾਈਸਿਸ ਉਹਨਾਂ ਨੂੰ ਹੋ ਜਾਂਦਾ।
0: ਅੱਛਾ,
1: ਉੱਥੇ ਫਿਰ ਡਾਕਟਰ ਨੇ ਤਾਂ ਆਪਣੀ ਸਰਜਰੀ ਕਰਤੀ, ਸਰਜਰੀ ਕਰਨ ਤੋਂ ਬਾਅਦ ਜਾਨ ਬਚ ਗਈ, ਪੇਸ਼ੈਂਟ ਆਪਣੇ ਘਰੇ ਆ ਗਿਆ, ਲੇਕਿਨ ਉਹਦਾ ਪਾਸਾ
0: ਮਰਿਆ,
1: ਚੱਲ ਨਹੀਂ ਰਿਹਾ। ਅੱਛਾ, ਕਿਸੇ ਕੋਲੋਂ ਟੈਕਨੀਕ ਨਹੀਂ ਹੈ ਕਿ ਇਹਨੂੰ ਚਲਾਉਣਾ ਕਿਵੇਂ,
0: ਚਲਾਉਣਾ ਕਿੱਦਾਂ, ਡਾਕਟਰ ਨੇ ਤਾਂ ਆਪਣਾ ਕੰਮ ਪੂਰਾ ਕਰਤਾ, ਆਪਰੇਸ਼ਨ
1: ਆਪਰੇਸ਼ਨ ਕਰਕੇ ਕਹਿਤਾ ਕਿ ਹੁਣ ਤੁਹਾਡਾ ਮਰੀਜ਼ ਖਤਰੇ ਤੋਂ
0: ਬਾਹਰ,
1: ਇਹਨਾਂ ਨੂੰ ਘਰ ਲੈ ਕੇ,
0: ਪਰ ਉਹਦਾ ਇੱਕ ਪਾਸਾ ਹੀ,
1: ਇਹਦੀ ਫਿਜ਼ੀਓਥੈਰੇਪੀ ਜਾ ਕੇ ਰੈਗੂਲਰ ਕਰਾਓ, ਇੱਕ ਫਿਜ਼ੀਓਥੈਰੇਪਿਸਟ ਹੀ ਹੁਣ ਇਹਨਾਂ ਨੂੰ ਚਲਾਏਗਾ ਕਿਉਂਕਿ ਉਹਦੀ ਇੱਕ ਸਪੈਸ਼ਲ ਟ੍ਰੇਨਿੰਗ ਹੈ, ਉਹਦੇ ਵਿਚ ਇਲੈਕਟ੍ਰਿਕ ਮੋਡੈਲਿਟੀਜ਼ ਵੀ ਯੂਜ਼ ਹੁੰਦੀਆਂ। ਤੁਸੀਂ ਸੁਣਦੇ ਹੋ ਕਿਸੇ ਦਾ ਮੂੰਹ ਵੀਂਗਾ ਹੋ ਗਿਆ,
0: ਹਾਂਜੀ ਹਾਂਜੀ, ਦੇਖਿਆ ਵੀ ਹੈ,
1: ਹਾਂਜੀ, ਮੂੰਹ ਦਾ ਪੈਰਲਾਈਜ਼ ਹੋ
0: ਗਿਆ, ਉਹ ਕਿਸ ਤਰ੍ਹਾਂ ਉਹ ਮਤਲਬ ਕਿ ਕਿਸ ਤਰ੍ਹਾਂ ਮੂੰਹ ਇੱਕ ਪਾਸੇ ਨੂੰ ਲੋਕਾਂ ਦਾ,
1: ਸਾਰੀਆਂ ਚੀਜ਼ਾਂ ਜੀ ਬ੍ਰੇਨ
0: ਦੇ ਖਿੱਚੀਆਂ ਜਾਂਦੀਆਂ,
1: ਬ੍ਰੇਨ ਦੇ ਨਾਲ ਰਿਲੇਟਡ ਹੈ, ਇਹਦੇ ਚ ਤੁਹਾਡਾ ਬੀਪੀ ਵੀ ਬੜਾ ਵੱਡਾ ਰੋਲ ਰੱਖਦਾ, ਬਲੱਡ ਪ੍ਰੈਸ਼ਰ ਦਾ ਜ਼ਰੂਰਤ ਤੋਂ ਜ਼ਿਆਦਾ ਵੱਧ ਜਾਣਾ ਮੈਕਸੀਮਮ ਕੇਸਾਂ ਦੇ ਵਿਚ ਜਿਹੜਾ ਅਧਰੰਗ ਹੁੰਦਾ ਉਹ ਬੀਪੀ ਦੇ ਵਧਣ ਕਰਕੇ ਸ਼ੂਟ ਅਪ ਕਰਕੇ ਹੀ ਹੁੰਦਾ, ਤੇ ਉਹਦੇ ਵਿਚ ਫਿਰ ਨਿਊਰੋਸਰਜਨ ਦੇ ਨਾਲ ਸਾਡਾ ਬੜਾ ਅਹਿਮ ਰੋਲ ਹੋ ਗਿਆ, ਉਹਨਾਂ ਨੇ ਆਪਣਾ ਆਪਰੇਟ ਕਰਤਾ, ਆਪਰੇਟ ਤੋਂ ਬਾਅਦ ਜੇ ਪੇਸ਼ੈਂਟ ਨਾ ਚੱਲੇ ਤਾਂ ਪੇਸ਼ੈਂਟ ਤਾਂ ਇਹੋ ਕਹੂਗਾ ਨਾ ਮੈਨੂੰ ਕੀ ਫਾਇਦਾ ਹੋਇਆ ਆਪਰੇਸ਼ਨ ਕਰਾਉਣ ਦੇ, ਮੈਂ ਚੱਲਣਾ ਹੀ ਨਹੀਂ ਸੀ,
0: ਚੱਲ ਹੀ ਨਹੀਂ ਸਕਦਾ।
1: ਸੋ ਇਸ ਕਰਕੇ
0: ਅਸੀਂ ਪਿੰਡਾਂ ਥਾਵਾਂ ਵਿੱਚ ਜਾਂ ਇਧਰ ਉਧਰ ਉਮਰ ਭਰ ਮੰਜੀਤੇ ਹੁੰਦੇ ਨੇ ਵਿਚਾਰੇ
1: ਜੀ। ਹਾਂਜੀ, ਇਸ ਕਰਕੇ ਫਿਰ ਉਹ ਫਿਜ਼ੀਓਥੈਰੇਪੀ ਦਾ,
0: ਮੈਂ ਪੁਰਾਣੀਆਂ ਗੱਲਾਂ ਕਰ ਰਿਹਾ
1: ਜੀ। ਹਾਂਜੀ ਹਾਂਜੀ, ਨਿਊਰੋਸਰਜਨ ਦੇ ਨਾਲ ਇਹ ਫਿਜ਼ੀਓਥੈਰੇਪੀ ਦਾ ਬੜਾ ਪੱਕਾ ਰੋਲ ਆ ਗਿਆ। ਇਹਦੇ ਬਾਅਦ ਦੂਸਰਾ ਆ ਗਿਆ ਜੀ ਆਰਥੋਪੇਡੀਸ਼ਨ। ਅੱਜ ਦੇ ਟਾਈਮ ਦੇ ਵਿੱਚ ਹੱਡੀਆਂ ਦਾ ਕੋਈ ਵੀ ਇਹੋ ਜਿਹਾ ਕੇਸ ਨਹੀਂ ਹੈ ਜਿੱਥੇ ਫਿਜ਼ੀਓਥੈਰੇਪੀ
0: ਜੀ ਜ਼ਰੂਰਤ ਨਾ ਪਵੇ। ਵਾਕਈ ਗੱਲ ਠੀਕ ਹੈ,
1: ਕਿਸੇ ਨੇ ਟੋਟਲ ਨੀ ਰਿਪਲੇਸਮੈਂਟ ਕਰਾਣੀ ਹੈ, ਗੋਡੇ ਬਦਲਾਣੇ ਹੈ, ਉਹਦੇ ਬਾਅਦ ਫਿਜ਼ੀਓਥੈਰੇਪੀ ਦੇ
0: ਸ਼ਾਇਦ। ਇਹ ਦੱਸੋ ਜਦੋਂ ਗੋਡੇ ਕੰਮ ਕਰਨ ਰਹਿ ਜਾਂਦੇ
1: ਜੀ,
0: ਫਰਜ਼ ਕਰ ਲਓ ਕਿ ਕੋਈ ਪੇਸ਼ੈਂਟ ਬਦਲਾਉਂਦਾ ਨਹੀਂ
1: ਜੀ,
0: ਤੁਸੀਂ ਉਹਦੀ ਵੀ ਕੋਈ ਮਦਦ ਕਰ ਸਕਦੇ ਹੋ ਸਹੀ ਪੋਜੀਸ਼ਨ ਚ ਆ ਸਕਦਾ।
1: ਜਿੰਨੇ ਵੀ ਗੋਡਿਆਂ ਦੀਆਂ ਸਰਜਰੀਆਂ ਹੁੰਦੀਆਂ ਰਿਪਲੇਸਮੈਂਟ ਦੀਆਂ, ਟੋਟਲ ਨੀ ਰਿਪਲੇਸਮੈਂਟ ਦੀਆਂ, ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਡਾਕਟਰ ਇਹ ਅਵੈਲੂਏਟ ਕਰਦਾ ਕਿ ਇਹਦੀ ਕਿਹੜੀ ਸਟੇਜ ਹੈ
0: ਜੀ
1: ਗੋਡੇ ਬਦਲਾਉਣ ਦੀ।
0: ਹਾਂਜੀ,
1: ਉਹਦੇ ਬਾਅਦ ਉਸ ਸਟੇਜ ਦੇ ਵਿੱਚ ਉਹਦੀ ਮਾਸਪੇਸ਼ੀਆਂ ਚ ਕਿੰਨਾ ਦਮ ਹੈ,
0: ਅੱਛਾ
1: ਕਿੰਨੀ ਜਾਨ ਹੈ,
0: ਅੱਛਾ
1: ਕਿੰਨੀ ਲਚਕ ਹੈ। ਕਿਉਂਕਿ ਤੁਸੀਂ ਤੁਹਾਨੂੰ ਮੈਂ ਉਦਾਹਰਣ ਦੇ ਤੌਰ ਤੇ ਦੱਸਦਾ
0: ਕਿ
1: ਜਦੋਂ ਸਾਡੇ ਅਟਲ ਬਿਹਾਰੀ ਵਾਜਪੇਈ ਸਾਹਿਬ ਦੀ ਸਰਜਰੀ
0: ਹੋਈ, ਉਹਨਾਂ
1: ਨੇ ਗੋਡੇ ਬਦਲਾਏ ਸੀ, ਲੇਕਿਨ ਗੋਡੇ ਪਾਉਣ ਤੋਂ ਬਾਅਦ ਵੀ ਉਹ ਪੂਰੀ ਤਰ੍ਹਾਂ ਨਾਲ ਚੱਲ ਨਹੀਂ ਸੀ ਪਾਏ, ਜਿਹਦੇ ਕਰਕੇ ਲੋਕਾਂ ਚ ਇੱਕ ਧਾਰਨਾ ਆ ਗਈ ਸੀ ਕਿ ਲੈ ਜੀ ਵਾਜਪੇਈ ਸਾਹਿਬ ਦੇ ਲੇਕਿਨ ਉਹ ਚੱਲੇ।
0: ਉਹਨਾਂ ਨੇ ਤਾਂ ਵੰਡਰਫੁਲ ਡਾਕਟਰਾਂ ਨੇ ਉਹਨੂੰ ਆਪਰੇਟ ਕੀਤਾ
1: ਅਮਰੀਕਾ ਤੋਂ ਆ ਕੇ, ਜਿਹੜੇ ਉਸ ਵੇਲੇ ਦੇ ਉੱਥੋਂ ਦੇ
0: ਡਾਕਟਰ ਉਹ ਨਹੀਂ ਚੱਲ ਸਕੇ ਤਾਂ ਸਾਡਾ
1: ਅਸੀਂ ਇਸ ਕਰਕੇ ਲੋਕਾਂ ਦੀ ਧਾਰਨਾ ਬਣ ਗਈ ਕਿ ਗੋਡੇ ਨਹੀਂ ਪਾਉਣੇ, ਗੋਡੇ ਪਾਉਣ ਤੋਂ ਬਾਅਦ ਅਸੀਂ ਬਿਲਕੁਲ ਹੀ ਰਹਿ ਜਾਵਾਂਗੇ
0: ਜੀ ਜੀ ਜੀ।
1: ਲੇਕਿਨ ਉਹਦੇ ਪਿੱਛੇ ਕਾਰਨ ਸੀ, ਉਹਦੇ ਪਿੱਛੇ ਵਾਜਪੇਈ ਸਾਹਿਬ ਦੀ ਹੈਲਥ, ਉਹਨਾਂ ਦੀ ਸਿਹਤ, ਉਹਨਾਂ ਦੀਆਂ ਹੱਡੀਆਂ ਦੀ ਪੱਕੜ ਮਤਲਬ ਮਜ਼ਬੂਤੀ,
0: ਹਾਂਜੀ
1: ਮਾਸਪੇਸ਼ੀਆਂ ਦੀ ਤਾਕਤ, ਉਹਦਾ ਲਚੀਲਾਪਨ, ਉਹ ਸਾਰੀਆਂ ਚੀਜ਼ਾਂ ਉਹਦੇ ਪਿੱਛੇ ਦੋਸ਼ੀ ਸੀਗੀਆਂ ਕਿ ਸਰਜਰੀ ਤੋਂ ਬਾਅਦ ਉਹ ਮੁੜ ਕੇ ਉਹਨਾਂ ਦੀਆਂ ਮਾਸਪੇਸ਼ੀਆਂ ਉਹਦੀ ਤਾਕਤ ਨਹੀਂ ਫੜ ਪਾਈ, ਜਿਹਦੇ ਕਰਕੇ ਉਹ ਪ੍ਰੋਪਰ ਤਰੀਕੇ ਨਾਲ ਠੀਕ ਨਹੀਂ ਹੋ।
0: ਮੈਨੂੰ ਤੁਹਾਡੀ ਗੱਲ ਸੁਣ ਕੇ ਗੱਲ ਯਾਦ ਆ ਰਹੀ ਹੈ, ਸਾਡੀ ਭਰਜਾਈ ਹੈ
1: ਜੀ,
0: ਉਹ ਮਤਲਬ ਕਿ ਅਜੇ ਯੰਗ ਹੈ
1: ਜੀ,
0: ਉਹਨੇ ਆਪਣੇ ਗੋਡੇ ਚੇਂਜ ਕੀਤੇ ਨੇ
1: ਜੀ ਜੀ,
0: ਉਹ ਚੰਗੀ ਭਲੀ ਫਸਟ ਕਲਾਸ, ਇਹ ਹੋਈ ਕਿ ਉਹਦੀਆਂ ਅਜੇ ਮਾਸਪੇਸ਼ੀਆਂ
1: ਬਿਲਕੁਲ
0: ਮੇਰਾ ਖਿਆਲ 40 ਸਾਲ ਦੀ ਨਹੀਂ, 40 ਤੋਂ ਥੋੜੀ ਜਿਹੀ ਉੱਪਰ ਹੋਏ
1: ਜੀ ਜੀ।
0: ਹਾਂ, ਤੇ ਉਹ ਫਸਟ ਕਲਾਸ ਮਤਲਬ
1: ਇਹਦੇ ਚ ਮੇਨ ਚੀਜ਼ ਇਹੀ ਹੈ ਜੀ ਕਿ ਤੁਸੀਂ ਜਿਹੜੀ ਸਰਜਰੀ ਕਰਵਾਉਣ ਚੱਲੇ ਹੋ ਉਹ ਕਿਹੜੀ ਸਟੇਜ ਚ ਕਰਵਾਉਣ ਚੱਲੇ
0: ਹੋ,
1: ਉਦੋਂ ਤੱਕ ਤੁਹਾਡੇ ਗੋਡੇ ਚ ਕਿੰਨੀ ਤਰ੍ਹਾਂ ਦੀਆਂ ਡਿਫਾਰਮਿਟੀਆਂ ਆ ਗਈਆਂ
0: ਜੀ ਜੀ,
1: ਜਦੋਂ ਡਿਫਾਰਮਿਟੀਆਂ ਜ਼ਰੂਰਤ ਤੋਂ ਜ਼ਿਆਦਾ ਹੋ ਗਈਆਂ, ਸਰਜਨ ਨੇ ਕੀ ਕਰਨਾ ਕਿ ਉਹਨੇ ਜਿਹੜਾ ਸਟਰਕਚਰ ਖਰਾਬ ਹੈ, ਖਰਾਬ ਸਟਰਕਚਰ ਨੂੰ ਰਿਪੇਅਰ ਕਰਕੇ ਉਹਦੀ ਜਗ੍ਹਾ ਤੇ ਨਵਾਂ ਇੰਪਲਾਂਟ ਪਾ ਦੇ, ਲੇਕਿਨ ਉਹਨੂੰ ਸਟਰਕਚਰ ਨੂੰ ਚਲਾਉਣਾ,
0: ਪਕੜ
1: ਬਣਾਉਣੀ, ਉਹ ਤਾਂ ਤੁਹਾਡੀ ਮਾਸਪੇਸ਼ੀਆਂ,
0: ਉਹਦੇ ਮਾਸਪੇਸ਼ੀਆਂ।
1: ਇਸ ਕਰਕੇ ਇਸ ਕੇਸ ਦੇ ਵਿੱਚ ਵੀ ਚਾਹੇ ਉਹ ਫ੍ਰੀ ਹੈ ਚਾਹੇ ਉਹ ਪੋਸਟ ਹੈ, ਫਿਜ਼ੀਓਥੈਰੇਪੀ ਦਾ ਬੜਾ ਅਹਿਮ ਰੋਲ ਹੈ, ਕਿਉਂਕਿ ਗੋਡੇ ਕਿਸੇ ਨੇ ਪਵਾਲੇ, ਡਾਕਟਰ ਨੇ ਸਰਜਰੀ ਕਰਕੇ ਭੇਜਤਾ, ਜਦੋਂ ਪੇਸ਼ੈਂਟ ਘਰੇ ਆਉਂਦਾ ਬਹੁਤ ਪੇਨ।
0: ਬਿਲਕੁਲ, ਤੁਸੀਂ ਸੁਣਾ ਰਹੇ ਸੀ ਗੱਲ ਤੇ ਮੈਨੂੰ ਆਪਣੀ ਭਰਜਾਈ ਚੇਤੇ ਆ
1: ਜੀ ਜੀ
0: ਜੀ, ਸਾਡੇ ਪ੍ਰਾਈਮ ਮਿਨਿਸਟਰ ਦੇ ਅਮਰੀਕਾ ਤੋਂ ਲੋਕਾਂ ਨੇ ਆਣ ਕੇ, ਤੇ ਉਹਦਾ ਰੀਜ਼ਨ ਇਹ ਸੀ ਕਿ ਉਹ ਬਜ਼ੁਰਗ ਸਨ,
1: ਉਹਨਾਂ ਦੀਆਂ ਹੱਡੀਆਂ ਬਹੁਤ ਕਮਜ਼ੋਰ ਸੀਗੀਆਂ, ਮਾਸਪੇਸ਼ੀਆਂ ਬਹੁਤ ਕਮਜ਼ੋਰ ਸੀਗੀਆਂ, ਜਿਹਦੇ ਕਰਕੇ ਉਹ ਮੁੜ ਕੇ ਪ੍ਰੋਪਰ ਤਰੀਕੇ ਨਾਲ ਰੀਹੈਬਿਲੀਟੇਟ ਨਹੀਂ
0: ਹੋ ਸਕੇ।
1: ਇੱਥੇ ਆਰਥੋਪੇਡੀਸ਼ਨ ਦੇ ਨਾਲ ਇਸ ਕਰਕੇ ਸਾਡਾ ਜ਼ਿਆਦਾ ਤਾਲਮੇਲ ਹੈ
0: ਕਿ
1: ਉਹਨਾਂ ਦੀ ਸਰਜਰੀ ਔਰ ਸਾਡੀ ਫਿਜ਼ੀਓਥੈਰੇਪੀ ਪੇਸ਼ੈਂਟ ਨੂੰ ਕਿੰਨਾ ਵਧੀਆ ਠੀਕ ਕਰਦੀ ਹੈ, ਉਹਦੇ ਨਾਲ ਹੀ ਦੋਨਾਂ ਦੀ ਜਿਹੜੀ ਹੈ ਸਾਡੀ ਉਹ ਅੱਗੇ ਐਡਵਰਟਾਈਜ਼ਮੈਂਟ ਹੁੰਦੀ ਹੈ।
0: ਠੀਕ ਹੈ, ਇਹਦਾ ਮਤਲਬ ਹੈ ਕਿ ਅਜੇ ਆਮ ਟ੍ਰੀਟਮੈਂਟ ਜਿਹੜਾ ਇੰਗਲਿਸ਼ ਹੈ
1: ਜੀ,
0: ਉਹਦੇ ਨਾਲੋਂ ਇਹ ਟਾਈਮ ਥੋੜਾ ਜ਼ਿਆਦਾ ਲੈਂਦੀ ਲੇਕਿਨ ਬੈਟਰ
1: ਜੀ। ਹਾਂਜੀ, ਨਹੀਂ ਬਹੁਤ ਸਾਰੇ, ਤੁਸੀਂ ਮੇਰੇ ਨਾਲ ਗੱਲ ਕੀਤੀ ਸੀ, ਮੈਂ ਤੁਹਾਨੂੰ ਇੱਕ ਹੋਰ ਵੀ ਐਗਜ਼ਾਮਪਲ ਦੇਣਾ ਚਾਹੁੰਦਾ।
0: ਅੱਛਾ,
1: ਹੁਣ ਬਹੁਤ ਸਾਰੇ ਕੇਸ ਨੇ, ਮੰਨ ਲਓ ਕਿ ਉਸ ਕੇਸ ਨੂੰ ਡਾਕਟਰ ਨੇ ਸਰਜਰੀ ਰਿਕਮੈਂਡ ਕਰਤੀ ਕਿ ਤੁਸੀਂ ਦੋਨੋਂ ਗੋਡੇ ਪਵਾਓ, ਤੁਹਾਡਾ ਗੁਜ਼ਾਰਾ ਨਹੀਂ ਹੈ, ਲੇਕਿਨ ਉਹ ਪੇਸ਼ੈਂਟ ਮੈਡੀਕਲੀ ਅਨਫਿਟ ਹੈ, ਉਹਦਾ ਹਾਰਟ ਘੱਟ ਕੰਮ ਕਰ ਰਿਹਾ ਜਾਂ ਬੀਪੀ ਬਹੁਤ ਜ਼ਿਆਦਾ ਵੱਧਦਾ ਜਾਂ ਸ਼ੂਗਰ ਦੀ ਬਹੁਤ ਸਾਰੀ ਦਿੱਕਤ ਹੈ ਕਿ ਜਿਹੜੀ ਕੰਟਰੋਲ ਨਹੀਂ ਹੁੰਦੀ, ਹੁਣ ਉਸ ਸਟੇਜ ਚ ਡਾਕਟਰ ਉਹਨੂੰ ਅਨਫਿਟ ਕਰਾਰ ਦੇ ਦਿੰਦਾ ਕਿ ਮੈਂ ਤਾਂ ਤੁਹਾਡੇ ਗੋਡੇ ਪਾਉਣ ਨੂੰ ਤਿਆਰ ਹਾਂ, ਲੇਕਿਨ ਤੁਸੀਂ ਮੈਡੀਕਲੀ ਇੰਨੇ ਅਨਫਿਟ ਹੋ ਕਿ ਤੁਹਾਨੂੰ ਐਨੈਸਥੀਸੀਆ ਨਹੀਂ ਦਿੱਤਾ ਜਾ ਸਕਦਾ, ਬੇਹੋਸ਼ ਕਰਨ ਵਾਲੀ ਦਵਾਈ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਨਾ ਕਿ ਆਪਾਂ ਤੁਹਾਨੂੰ ਦਵਾਈ ਦੀ ਤੁਸੀਂ ਬਾਅਦ ਚ ਹੋਸ਼ ਹੀ ਨਾ। ਹੁਣ ਉਸ ਕੇਸ ਦੇ ਵਿੱਚ
0: ਇਹ ਵੀ ਹੋ ਸਕਦਾ ਕਿ ਜਿਹੜਾ ਬੰਦਾ ਕਮਜ਼ੋਰ ਹੈ ਉਹਨੂੰ ਪ੍ਰਾਪਰ ਮਾਤਰਾ ਚ ਐਨੈਸਥੀਸੀਆ ਦਿੱਤਾ ਜਾਵੇ,
1: ਨਹੀਂ ਜੀ ਇਹ ਤਾਂ
0: ਨਹੀਂ, ਜਿੰਨਾ ਦਿੱਤਾ ਜਾਂਦਾ
1: ਜੀ ਜੀ,
0: ਤੇ ਕਿਉਂਕਿ ਉਹ ਹੈ ਹੀ ਕਮਜ਼ੋਰ ਹੈ, ਪਹਿਲਾਂ ਉਹਨੂੰ 20 ਬਿਮਾਰੀਆਂ ਨੇ, ਉਹ ਵੀ ਡੇਂਜਰਸ ਹੋ ਸਕਦਾ,
1: ਬਿਲਕੁਲ 100% ਡੇਂਜਰਸ ਹੈ ਜੀ। ਇਸੇ ਕਰਕੇ ਹੀ ਪਹਿਲੇ ਜਿਹੜੀ ਫਿਟਨੈਸ ਲਈ ਜਾਂਦੀ ਹੈ ਹਰ ਪੇਸ਼ੈਂਟ ਦੀ ਜਿਹੜੀ ਸਰਜਰੀ ਹੋਣੀ ਹੈ, ਕਿ ਉਹ ਫਿਟਨੈਸ ਪੱਖੋਂ ਕਿਆ
2: ਇਸ ਚੀਜ਼ ਲਈ ਫਿੱਟ ਹੈ, ਜੇ ਫਿੱਟ ਹੈ ਤਾਂ ਹੀ ਉਹਦਾ ਆਪਰੇਟ ਹੋਏਗਾ, ਨਹੀਂ ਤੇ ਨਹੀਂ ਹੋਏਗਾ. ਹੁਣ ਉਸ ਕੇਸ ਦੇ ਵਾਸਤੇ ਮੁਸੀਬਤ ਹੋ ਗਈ ਕਿ ਮੇਰਾ ਤਾਂ ਆਪਰੇਟ ਨਹੀਂ ਹੋਇਆ, ਲੇਕਿਨ ਹੁਣ ਮੈਂ ਤੁਰਾਂਗਾ ਕਿਵੇਂ? ਫਿਰ ਉਹਦੀ ਫਿਜ਼ੀਓਥੈਰੇਪੀ ਉਸ ਟੈਕਨੀਕ ਦੇ ਨਾਲ ਅਲੱਗ ਕੀਤੀ ਜਾਂਦੀ ਹੈ ਕਿ ਆਪਰੇਸ਼ਨ ਨਹੀਂ ਹੋਣਾ ਲੇਕਿਨ ਚਲਾਉਣਾ ਤਾਂ ਇਹਨਾਂ ਨੂੰ ਹੈਗਾ ਹੀ ਹੈ. ਫਿਰ ਉਸ ਤੇ ਸਪੈਸ਼ਲ ਜਿਹੜੀ ਹੈ ਫਿਜ਼ੀਓਥੈਰੇਪੀ ਟ੍ਰੇਨਿੰਗ ਹੁੰਦੀ ਹੈ ਤਾਂ ਕਿ ਆਪਾਂ ਆਪਰੇਟ ਤਾਂ ਨਹੀਂ ਕਰ ਸਕਦੇ ਲੇਕਿਨ ਪੇਸ਼ੈਂਟ ਨੂੰ ਇੰਡੀਪੈਂਡੈਂਟ ਕਰੀਏ.
0: ਕੋਈ ਪੰਜਾਂ ਸੱਤਾਂ ਬਿਮਾਰੀਆਂ ਦਾ ਮਤਲਬ ਕਿ ਨਾਂ ਲਾਓ ਜਿਹੜੀਆਂ ਫਿਜ਼ੀਓਥੈਰੇਪੀ ਨਾਲ ਸੋਲਿਡਿਟੀ ਨਾਲ ਠੀਕ ਹੁੰਦੀਆਂ ਨੇ?
2: ਇਹਦੇ ਚ ਸਰ ਪਹਿਲਾਂ ਤਾਂ ਇਹੀ ਹੈਗਾ ਕਿ ਬ੍ਰੇਨ ਨਾਲ ਰਿਲੇਟਡ ਜਿਹੜੇ
0: ਬ੍ਰੇਨ ਨਾਲ
2: ਇੰਜਰੀਜ ਨੇ ਪਹਿਲੀ ਤਾਂ ਉਹ ਆ ਗਈ. ਦੂਸਰੀ
0: ਸੋਰੀ ਜਿਹੜੀਆਂ ਬ੍ਰੇਨ ਚ ਇੰਜਰੀਜ ਨੇ
2: ਜੀ,
0: ਉਹ ਫਿਜ਼ੀਓਥੈਰੇਪੀ ਨਾਲ ਕਿੱਦਾਂ ਦੂਰ ਹੋਣਗੀਆਂ?
2: ਫਿਜ਼ੀਓਥੈਰੇਪੀ ਨਾਲ ਇਸ ਤਰ੍ਹਾਂ ਕਿ ਕਈ ਚੋਟਾਂ ਇਹੋ ਜਿਹੀਆਂ ਜਿਹ ਚ ਕਲੌਟ ਬਣ ਜਾਂਦਾ, ਉਹ ਵੇਟ ਨਹੀਂ ਹੁੰਦਾ,
0: ਕਲੌਟ ਬਣ ਜਾਂਦਾ,
2: ਕਲੌਟ ਬਣ ਗਿਆ.
0: ਹਾਂਜੀ,
2: ਡਾਕਟਰ ਉਹਦੀਆਂ ਤੁਹਾਨੂੰ ਮੈਡੀਸਿਨ ਦੇ ਰਹੇ ਨਿਊਰੋਲੋਜਿਸਟ ਜਾਂ ਨਿਊਰੋਸਰਜਨ,
0: ਠੀਕ ਹੈ,
2: ਉਹਨਾਂ ਨੇ ਦਵਾਈਆਂ ਦੇਤੀਆਂ, ਲੇਕਿਨ ਦਵਾਈਆਂ ਦੇਣ ਦੇ ਨਾਲ ਉਹਨੇ ਕਿਹਾ ਜੀ ਫਿਜ਼ੀਓਥੈਰੇਪੀ ਕੰਪਲਸਰੀ ਹੈ.
0: ਅੱਛਾ,
2: ਕਲੌਟ ਕਦੋਂ ਚੱਲਣਾ, ਕਦੋਂ ਵਿੱਚੋਂ ਨਿਕਲਣਾ, ਡਿਸੋਲਵ ਹੋਣਾ, ਉਹ ਬਾਅਦ ਦੀ ਗੱਲ ਹੈ.
0: ਅੱਛਾ,
2: ਲੇਕਿਨ ਤੁਸੀਂ ਫਿਜ਼ੀਓਥੈਰੇਪੀ ਜ਼ਰੂਰ ਕਰੋ. ਇਹ ਨਾ ਹੈ ਕਿ ਤੁਸੀਂ ਜਿੰਨੀ ਦੇਰ ਵੇਟ ਕਰੋ ਉਨੀ ਦੇਰ ਜੁਆਇੰਟ ਜਾਮ ਹੋ ਜਾਣ, ਜੋੜ ਜਾਮ ਹੋ ਜਾਣ, ਮਾਸਪੇਸ਼ੀਆਂ ਸੁਕੜ ਜਾਣ, ਕੱਲ ਨੂੰ ਉਪਰੋਂ ਦਾ ਸਿਗਨਲ ਆ ਜਾਏ ਲੇਕਿਨ ਥੱਲੇ ਜੋੜ ਜਾਮ ਹੋਏਗਾ, ਮਾਸਪੇਸ਼ੀ ਸੁਕੜ ਜਾ ਕੇ ਕਿਵੇਂ ਤੁਰੋਗੇ? ਇਸ ਕਰਕੇ ਫਿਜ਼ੀਓਥੈਰੇਪੀ ਦਾ ਉੱਥੇ ਬੜਾ ਇੱਕ ਅਹਿਮ ਰੋਲ
0: ਤੇ ਫਿਰ ਕਿਹੜੀਆਂ ਕਿਹੜੀਆਂ ਜਿਹੜੀਆਂ ਬਿਮਾਰੀਆਂ ਨੇ ਕੋਈ ਮਤਲਬ ਕਿ ਇਸ ਤੋਂ ਇਲਾਵਾ ਜਿਹੜੀਆਂ ਸਾਨੂੰ ਦੂਸਰੇ ਡਾਕਟਰਾਂ ਕੋਲ ਨਾਲੋਂ ਪਹਿਲਾਂ ਅਸੀਂ ਫਿਜ਼ੀਓਥੈਰੇਪੀ ਨੂੰ ਕੰਸਲਟ ਕਰੀਏ?
2: ਜੀ, ਇਹਦੇ ਵਿੱਚ ਜਿਵੇਂ ਤੁਹਾਡੇ ਆਮ ਤੌਰ ਤੇ ਸਰਵਾਈਕਲ ਦੀ ਪ੍ਰੋਬਲਮ, ਲੱਕ ਦੀ ਪ੍ਰੋਬਲਮ, ਗੋਡਿਆਂ ਦਰਦਾਂ ਦੀ ਪ੍ਰੋਬਲਮ, ਕਿਸੇ ਤਰੀਕੇ ਦੀ ਮੋਚ ਆ ਜਾਣਾ, ਸਰੀਰ ਦੇ ਕਿਸੇ ਹਿੱਸੇ ਚ ਖਿਚਾਵ ਆ ਜਾਣਾ, ਤੁਸੀਂ ਆਮ ਸੁਣਦੇ ਹੋ ਵੀ ਚੁੱਕ ਪੈ ਗਈ,
0: ਚੁੱਕ ਪੈ ਗਈ,
2: ਜੋ ਕਾਮਨ ਹੈ ਪ੍ਰੋਬਲਮ, ਯਾਨੀ ਕਿ ਹਰ ਜਗ੍ਹਾ ਤੇ ਹਰ ਕਿਸੇ ਨੂੰ ਹੋ
0: ਜਾਂਦਾ,
2: ਇਕਦਮ ਕੋਈ ਸਮਾਨ ਚੁੱਕਣ ਲੱਗੇ ਥੱਲੇ ਉੱਠ ਗਿਆ, ਉੱਠ ਕੇ ਕੁੰਬੇ ਬਣ ਗਏ, ਇਹ ਤਾਂ ਕਾਮਨ ਪ੍ਰੋਬਲਮ ਹੈ. ਇਸ ਤੋਂ ਇਲਾਵਾ ਇਹਦੇ ਚ ਤੁਸੀਂ ਦੇਖਿਆ ਨਾ ਕਿ ਛੋਟੇ ਬੱਚੇ ਜਿਹੜੇ ਪੈਡਰੈਟਿਕ ਜਿਹੜੇ ਡਾਕਟਰ ਨੇ, ਪੈਡੀਟੀਸ਼ੀਅਨ ਜਿਹੜੇ ਬੱਚਿਆਂ ਦੇ ਡਾਕਟਰ ਨੇ, ਉਹਨਾਂ ਦੇ ਕੋਲ ਕਈ ਇਹੋ ਜਿਹੇ ਬੱਚੇ ਆਉਂਦੇ ਨੇ ਜਿਹੜੇ ਮੈਂਟਲੀ ਰਿਟਾਰਡਿਡ ਹੁੰਦੇ ਨੇ, ਪ੍ਰੀਮੈਚੁਰ ਬੇਬੀ ਜਿਹੜੇ ਸਮੇਂ ਤੋਂ ਪਹਿਲਾਂ ਹੋ ਜਾਂਦੇ
0: ਨੇ,
2: ਔਟਿਜ਼ਮ ਹੈ ਜਾਂ ਸੈਰੀਬਲ ਪਾਲਸੀ, ਜਿਸ ਚ ਬ੍ਰੇਨ ਦਾ ਉਹ ਮੋਟਰ ਹਿੱਸਾ ਜਿਹਨੇ ਬਾਡੀ ਨੂੰ ਚਲਾਉਣਾ ਉਹ ਮੋਟਰ ਹਿੱਸਾ ਕੰਮ ਨਹੀਂ ਕਰਦਾ, ਫਿਰ ਉਹ ਬੱਚੇ ਜਿਹੜੇ ਨਾ ਡਿਪੈਂਡੈਂਟ ਹੀ ਰਹਿੰਦੇ ਆ. ਉਹਨਾਂ ਦਾ ਜਿਹੜਾ ਇਲਾਜ ਸਿਰਫ ਔਰ ਸਿਰਫ ਫਿਜ਼ੀਓਥੈਰੇਪੀ ਹੈ.
0: ਅੱਛਾ, ਉਹਨਾਂ ਦਾ ਇਲਾਜ ਫਿਜ਼ੀਓਥੈਰੇਪੀ?
2: ਹਾਂਜੀ ਹਾਂਜੀ ਬਿਲਕੁਲ, ਉਹਨਾਂ ਦਾ ਇਲਾਜ ਇਹੀ ਹੈ ਕਿ ਉਹਨਾਂ ਬੱਚਿਆਂ ਦੀਆਂ ਇੱਕ ਸਪੈਸ਼ਲ ਪ੍ਰੋਗਰਾਮ ਹੈ ਇਹਨਾਂ ਬੱਚਿਆਂ ਦੀ ਐਕਸਰਸਾਈਜ਼ ਦਾ, ਜਿਹੜਾ ਕਿ
0: ਜਿਹੜਾ ਮੈਂਟਲੀ ਡਿਸਟਰਬਡ ਹੈ
2: ਜੀ
0: ਬੱਚਾ
2: ਜੀ,
0: ਉਹਦੇ ਚ ਫਿਜ਼ੀਓਥੈਰੇਪੀ ਕਿਤਨਾ ਹੈਲਪ ਕਰ
2: ਸਰ? ਉਹਦੇ ਚ ਇਹ ਹੈ ਕਿ ਮਾਂ ਬਾਪ ਦੀ ਇੱਕੋ ਤਮੰਨਾ ਹੁੰਦੀ ਹੈ ਕਿ ਸਾਡੇ ਘਰ ਬੇਟਾ ਜਾਂ ਬੇਟੀ ਹੋਇਆ, ਛੋਟਾ ਨੌਜਵਾਨ ਬੱਚਾ ਹੋਇਆ,
0: ਹਾਂਜੀ
2: ਚਲੋ ਇਹ ਕੁਛ ਕਰੇ ਜਾਂ ਨਾ ਕਰੇ ਲੇਕਿਨ ਆਪ ਜੋਗਾ ਤੁਰਨਾ ਫਿਰਨਾ
0: ਹੋ ਜਾਏ. ਹਾਂਜੀ,
2: ਤੇ ਜਦੋਂ ਉਹਨੂੰ ਪਤਾ ਕਿ ਬੱਚਾ ਤਾਂ ਆਪਣੇ ਹਜੇ ਤੱਕ ਬੱਚੇ ਨੇ ਧੋ ਨਹੀਂ ਚੁੱਕੀ, ਹਜੇ ਤੱਕ ਬੱਚਾ ਆਪਣਾ ਲੱਕ ਨਹੀਂ ਚੁੱਕ ਰਿਹਾ, ਜਾਂ ਬੱਚਾ ਸਾਲ ਦਾ ਹੋ ਗਿਆ ਤੇ ਹਜੇ ਤੱਕ ਬਹਿੰਦਾ ਹੀ ਨਹੀਂ
0: ਪਿਆ,
2: ਠੀਕ ਹੈ, ਬੋਲਦਾ ਨਹੀਂ ਪਿਆ, ਉਸ ਵੇਲੇ ਜਿਹੜੀ ਫਿਰ ਸਾਡੀ ਫਿਜ਼ੀਓਥੈਰੇਪੀ ਉੱਥੇ ਪ੍ਰੋਪਰ ਆਪਣਾ ਇੱਕ ਜੋ ਟ੍ਰੀਟਮੈਂਟ ਚਾਰਟ ਬਣਾ ਕਰਕੇ ਉਹਦੀ ਟ੍ਰੇਨਿੰਗ ਸ਼ੁਰੂ ਕਰਦੀ ਹੈ, ਇੱਕ ਐਕਸਰਸਾਈਜ਼ ਸ਼ੈਡਿਊਲ ਹੈ, ਅਸੀਂ ਫਿਰ ਉਹਦੇ ਮੁਤਾਬਿਕ ਉਹ ਕਰਨਾ ਹੁੰਦਾ, ਕਿਉਂਕਿ ਨਵਜੰਮਾ ਬੱਚਾ ਬੜਾ ਕੋਮਲ ਹੁੰਦਾ, ਨਾਜ਼ੁਕ ਹੁੰਦਾ,
0: ਬਿਲਕੁਲ ਬਿਲਕੁਲ,
2: ਤੇ ਛੋਟਾ ਬੱਚਾ ਤੁਸੀਂ ਵੇਖੋ ਜਦੋਂ ਜਿਹੜਾ ਨਾਰਮਲ ਬੱਚਾ ਹੈ ਉਹ ਕਿੰਨੀਆਂ ਲੱਤਾਂ ਬਾਹਾਂ ਹਿਲਾਉਂਦਾ,
0: ਬਹੁਤ ਬੱਚੇ ਭੁੜਕਦਾ,
2: ਸਾਰਾ ਦਿਨ ਜਿਹੜੀਆਂ ਮੂਵਮੈਂਟ ਕਰਦਾ ਉਹਦੀ ਆਪਣੀ ਐਕਸਰਸਾਈਜ਼ ਹੈ ਜਿਹੜੀ ਉਹਨੂੰ ਗਾਂਹ ਤੋੜਦੀ ਹੈ,
0: ਇਹ ਕਰ ਨਹੀਂ ਰਿਹਾ
2: ਜੀ, ਔਰ ਜਦੋਂ ਇਹ ਬੱਚਾ ਕਰ ਹੀ ਕੁਛ ਨਹੀਂ ਰਿਹਾ ਫਿਰ ਜਿਵੇਂ ਹੈ ਉਵੇਂ ਰਹਿ ਜੂਗਾ,
0: ਬਿਲਕੁਲ,
2: ਇਸ ਕਰਕੇ ਉਹਨੂੰ ਫਿਰ ਜਿਹੜੀ ਸਾਡੀ ਸਪੈਸ਼ਲ
0: ਟ੍ਰੇਨਿੰਗ
2: ਲੈਣ ਤੇ ਲਿਆਉਣਾ, ਉਹਦੇ ਬੱਚੇ ਨੂੰ ਦਿਮਾਗ ਦੇ ਨਾਲ ਉਹਨਾਂ ਮਾਸਪੇਸ਼ੀਆਂ ਨੂੰ ਕੋਆਰਡੀਨੇਟ ਕਰਵਾਉਣਾ, ਗੇਮ ਤਾਂ ਸਾਰੀ ਕੋਆਰਡੀਨੇਸ਼ਨ ਦੀ ਹੈ ਕਿ ਮਾਸਪੇਸ਼ੀਆਂ ਦਾ ਦਿਮਾਗ ਦੇ ਨਾਲ ਸੰਤੁਲਨ ਬਣਾਉਣਾ, ਉਹਦੇ ਨਾਲ ਹੀ
0: ਮੁੰਡਾ ਬੱਚਿਆਂ ਨੂੰ ਜਿਆਦਾ ਟਾਈਮ ਲੱਗਦਾ
2: ਜੀ, ਇਹ ਬੱਚਿਆਂ ਦਾ ਜੀ ਕੋਈ ਟਾਈਮ ਨਹੀਂ ਹੁੰਦਾ, ਇਹ ਬੱਚੇ ਦਾ ਡਿਪੈਂਡ ਕਰਦਾ ਕਿ ਉਹਦਾ ਬ੍ਰੇਨ ਦੇ ਵਿੱਚ ਕੀ ਕੁਛ ਡੈਮੇਜ ਹੋਇਆ,
0: ਹੁਣ
2: ਕਈ ਬੱਚੇ ਆਉਂਦੇ ਨੇ ਉਹ ਉਹਨਾਂ ਦਾ ਸੁਣਨਾ ਚਲਾ ਜਾਂਦਾ, ਕਈਆਂ ਦਾ ਦੇਖਣਾ ਚਲਾ ਜਾਂਦਾ, ਕਈਆਂ ਦੀ ਬੋਲਣ ਦੀ ਜਿਹੜੀ ਸਪੀਚ ਹੈ ਉਹ ਚਲੀ ਜਾਂਦੀ ਹੈ, ਕਈਆਂ ਦਾ ਸੋਚਣਾ ਸਮਝਣਾ ਚਲਾ ਜਾਂਦਾ, ਔਰ ਸਾਡੇ ਕੋਲ ਜਿੰਨੇ ਬੱਚੇ ਆਉਂਦੇ ਨੇ ਉਹਨਾਂ ਦੀ ਇਹੀ ਇਵੈਲੂਏਸ਼ਨ ਹੁੰਦੀ ਹੈ ਕਿ ਉਹਨੂੰ ਕਿੰਨੀਆਂ ਕਿੰਨੀਆਂ ਪ੍ਰੋਬਲਮ ਨੇ, ਉਹਦੇ ਵਿੱਚ ਜਿਹੜੇ ਤਾਂ ਬਿਲਕੁਲ ਹੀ ਬ੍ਰੇਨ ਡੈਡ ਟਾਈਪ ਹੁੰਦਾ ਉਹਦੇ ਵਿੱਚ ਸਾਡੀ ਰਿਕਵਰੀ ਜਿਹੜੀ ਹੈ ਨਾ ਅਸੀਂ ਬਹੁਤ ਜ਼ਿਆਦਾ ਨਹੀਂ ਦੇ ਸਕਦੇ,
0: ਨਹੀਂ ਦੇ ਸਕਦੇ,
2: ਲੇਕਿਨ ਜਿਹੜੇ ਬੱਚੇ ਠੀਕ ਹੈ ਸੁਣ ਨਹੀਂ ਸਕਦੇ ਕੋਈ ਗੱਲ ਨਹੀਂ ਚੱਲ ਤਾਂ ਲੈਣਗੇ, ਬੋਲ ਨਹੀਂ ਸਕਦੇ ਕੋਈ ਗੱਲ ਨਹੀਂ ਚੱਲ ਲੈਣਗੇ,
0: ਚੱਲ ਲੈਣ,
2: ਸਮਝ ਸਕਦੇ ਨੇ ਸਮਝ ਵੀ
0: ਲੈਣਗੇ,
2: ਸੋ ਇਹੋ ਜਿਹੇ ਬੱਚਿਆਂ ਦੇ ਉੱਤੇ ਫਿਰ ਅਸੀਂ ਕੰਸਨਟ੍ਰੇਟ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਮਾਂ ਬਾਪ ਨੂੰ ਬੱਚਿਆਂ ਨੂੰ ਰਾਹਤ
0: ਮਿਲੇ,
2: ਬੱਚੇ ਆਪਣੇ ਚਲੋ ਇੰਡੀਪੈਂਡੈਂਟ ਹੋ ਜਾਣ, ਔਰ ਦੂਸਰੇ ਬੱਚਿਆਂ ਨਾਲੋਂ ਬੱਚੇ ਥੋੜਾ ਡਿਲੇਡ ਰਹਿੰਦੇ ਨੇ, ਇਹਨਾਂ ਦੇ ਜਿਹੜੇ ਮਾਈਲ ਸਟੋਨ ਹੈ ਉਹ ਥੋੜੇ ਡਿਲੇ ਪਿੱਛੇ ਹੀ ਰਹਿੰਦੇ ਨੇ, ਕਿਉਂਕਿ ਜੇ ਇਹ ਬੱਚਾ ਇਸ ਵੇਲੇ ਮੰਨ ਲਓ ਪਹਿਲੀ ਕਲਾਸ ਚ ਹੋਣਾ ਚਾਹੀਦਾ ਸੀ ਤੇ ਮੇ ਬੀ ਕਿ ਸ਼ਾਇਦ ਇਹ ਬੱਚਾ ਜਦੋਂ ਉਹਦੇ ਮਾਂ ਪਿਓ ਬੱਚਾ ਪੰਜਵੀਂ ਚ ਚਲਾ ਜਾਏਗਾ ਤੇ ਇਹ ਪਹਿਲੀ ਚ ਹੋਊਗਾ ਉਸ
0: ਵੇਲੇ,
2: ਇਹ ਸਾਰਾ ਨਿਰਭਰ ਕਰਦਾ। ਇਸ ਕਰਕੇ ਚਾਇਲਸਿਸ ਨਾਲ ਵੀ ਸਾਡਾ ਫਿਜ਼ੀਓਥੈਰੇਪੀ ਦਾ ਬੜਾ ਰੋਲ ਹੋ ਗਿਆ। ਹੁਣ ਇਹਦੇ ਚ ਆ ਕੇ ਗਾਇਨੀ, ਹੁਣ ਤੁਸੀਂ ਪੁੱਛੋਗੇ ਕਿ ਗਾਇਨਾਕੋਲੋਜਿਸਟ ਦਾ ਉਹਦੇ ਬੱਚਾ ਜੰਮਣਾ ਉਹਦੇ ਚ ਫਿਜ਼ੀਓਥੈਰੇਪੀ ਦਾ ਕੀ ਰੋਲ ਹੈ?
0: ਅੱਛਾ ਜੀ।
2: ਹੁਣ ਜਦੋਂ ਕੋਈ ਵੀ ਲੇਡੀ ਪ੍ਰੈਗਨੈਂਟ ਹੁੰਦੀ ਹੈ, ਗਰਭ ਧਾਰਨ ਕਰਦੀ ਹੈ, ਉਹਦੇ ਵਿੱਚ ਉਹਦੀਆਂ ਜਿਹੜੀਆਂ ਜਦੋਂ ਪੇਟ ਜਿਵੇਂ ਜਿਵੇਂ ਗਾਹ ਨੂੰ ਵੱਧਦਾ ਉਹਦੀਆਂ ਪਿੱਠ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ, ਬੱਚੇ ਦਾ ਵੇਟ ਆਉਂਦਾ, ਉਹਦੇ ਵਿੱਚ ਉਹਦੀ ਰੈਸਟ ਵੀ ਹੁੰਦੀ ਹੈ, ਸਭ ਕੁਛ ਹੁੰਦਾ, ਉਹਦੇ ਨਾਲ ਨਾ ਜਿਹੜੇ ਉਹਦੇ ਸਪਾਈਨ ਦੇ ਵਿੱਚ ਕੁਛ ਚੇਂਜਿਸ ਆਉਂਦੀਆਂ, ਈਵਨ ਜਿਹੜੇ ਪੈਲਵਿਕ ਫਲੋਰ ਦੇ ਮਸਲ ਹੈ ਉਹ ਵੀ ਕਮਜ਼ੋਰ ਪੈ ਜਾਂਦੇ ਨੇ,
0: ਪੈਲਵਿਕ ਫਲੋਰ ਠੀਕ
2: ਹੈ ਜੀ, ਜਿਹੜਾ ਹਿੱਸਾ ਉਹ ਵੀ ਕਮਜ਼ੋਰ ਪੈਂਦੇ। ਇਹਦੀ ਵੀ ਪ੍ਰੀ ਇਹਦਾ ਵਰਕਆਊਟ ਹੁੰਦਾ ਜਿਹੜਾ ਇੱਕ ਫਿਜ਼ੀਓਥੈਰੇਪਿਸਟ ਤੇ ਹੀ ਸੁਪਰਵਿਜ਼ਨ ਚ ਕੀਤਾ ਜਾਂਦਾ।
0: ਅੱਛਾ।
2: ਤੁਸੀਂ ਆਮ ਸੁਣਦੇ ਹੋਵੋਗੇ ਕਿ ਸ਼ਾਇਦ ਤੁਸੀਂ ਆਪਣੇ ਘਰਾਂ ਚ ਵੀ ਵੇਖਿਆ ਹੋਏਗਾ ਜਾਂ ਯਾਰਾਂ ਦੋਸਤਾਂ ਦੇ ਕਿ ਇੱਕ ਬੱਚਾ ਹੋਇਆ, ਦੋ ਬੱਚਾ, ਉਹਦੇ ਬਾਅਦ ਕੰਪਲੇਨ ਆਉਂਦੀ ਹੈ ਲੱਕ ਦਰਦ ਨਹੀਂ ਜਾਂਦਾ।
0: ਹਾਂਜੀ, ਲੱਕ ਦਰਦ,
2: ਜਦੋਂ ਦਾ ਬੇਟਾ ਹੋਇਆ ਸੀ ਉਦੋਂ ਦੀ ਮੇਰੀ ਲੱਕ ਦਰਦ ਲੱਗ ਗਈ ਹੈ, ਜਦੋਂ ਦੀ ਮੇਰੀ ਬੇਟੀ ਹੋਈ ਸੀ ਮੇਰੀ ਦਰਦ ਨਹੀਂ ਜਾਂਦੀ। ਸੋ ਇਹ ਸਾਰੀਆਂ ਇਹ ਉਹੀ ਪੇਸ਼ੈਂਟ ਨੇ ਜਿਨ੍ਹਾਂ ਨੇ ਉਸ ਵੇਲੇ ਫਿਜ਼ੀਓਥੈਰੇਪੀ ਜਾਂ ਐਕਸਰਸਾਈਜ਼ ਨੂੰ ਫਾਲੋ ਅਪ ਨਹੀਂ
0: ਕੀਤਾ ਹੈ।
2: ਜਿਹੜੀਆਂ ਲੇਡੀਜ਼ ਇਹਦਾ ਫਾਲੋ ਅਪ ਕਰ ਲੈਂਦੀਆਂ ਨੇ ਉਹ ਅੱਗੇ ਸਾਰੀ ਜ਼ਿੰਦਗੀ ਸੌਖੀਆਂ ਰਹਿੰਦੀਆਂ ਨੇ। ਔਰ ਸਪੈਸ਼ਲੀ ਇਹ ਤਾਂ ਨਾਰਮਲ ਡਿਲੀਵਰੀ ਦੀ ਮੈਂ ਗੱਲ ਕਰ ਰਿਹਾ, ਜਿਹੜੇ ਸਜੇਰੀਆਂ ਨੇ ਉਹਨਾਂ ਨੂੰ ਤਾਂ ਫਿਜ਼ੀਓਥੈਰੇਪੀ ਦੀ ਬਹੁਤ ਜ਼ਿਆਦਾ ਲੋੜ ਹੈ।
0: ਠੀਕ ਹੈ।
2: ਸੋ ਇਹ ਡਿਪੈਂਡ ਕਰਦਾ ਪੇਸ਼ੈਂਟਸ ਦੇ ਉੱਤੇ ਸੀ।
0: ਤੇ ਜਦੋਂ ਤੁਸੀਂ ਕਰਦੇ ਹੋ ਟਰੀਟਮੈਂਟ
2: ਜੀ,
0: ਕਿਸ ਕਾਹੇ ਦਾ ਵੀ
2: ਜੀ,
0: ਅੱਛਾ ਇੰਗਲਿਸ਼ ਦਵਾਈਆਂ ਜਿਹੜੀਆਂ ਨੇ
2: ਜੀ
0: ਉਹ ਇਲਾਜ ਸਾਨੂੰ ਤੰਦਰੁਸਤ ਕਰਦੀਆਂ ਨੇ
2: ਜੀ,
0: ਨੋ ਡਾਊਟ
2: ਜੀ,
0: ਪਰ ਉਹਨਾਂ ਦਾ ਸਾਈਡ ਇਫੈਕਟ ਵੀ ਤਾਂ ਹੁੰਦਾ ਥੋੜਾ ਬਹੁਤਾ, ਤੇ ਕੀ ਫਿਜ਼ੀਓਥੈਰੇਪੀ ਦਾ ਵੀ ਹੋ ਸਕਦਾ ਇਹੋ ਜਿਹਾ ਕੁਛ?
2: ਨਹੀਂ, ਫਿਜ਼ੀਓਥੈਰੇਪੀ ਦੇ ਕਿਸੇ ਤਰ੍ਹਾਂ ਦਾ ਕੋਈ ਸਾਈਡ
0: ਇਫੈਕਟ
2: ਨੈਚੁਰਲ ਪ੍ਰੋਸੈਸ ਹੈ ਸਾਰਾ। ਇਹਦੇ ਚ ਜਿਹੜੀ ਸਾਡੀ ਇਲੈਕਟ੍ਰੋਥੈਰੇਪੀ ਗੈਜਟਸ ਨੇ, ਜਿਹੜੀਆਂ ਮਸ਼ੀਨਾਂ ਨੇ ਇਲੈਕਟ੍ਰੋਥੈਰੇਪੀ ਦੀਆਂ, ਉਹ ਵੀ ਪੇਸ਼ੈਂਟ ਦੇ ਸਰੀਰ ਦੀ ਸੰਰਚਨਾ ਦੇ ਅਨੁਸਾਰ ਹੀ ਸੈੱਟ ਕੀਤੀਆਂ ਗਈਆਂ। ਤੇ ਬਾਕੀ ਠੰਡਾ ਆ ਜਾਂਦਾ, ਠੰਡੇ ਸੇਕ ਹੈ, ਗਰਮ ਸੇਕ ਹੈ, ਕੰਟਰਾਸਟ ਬਾਤ ਕਹਿੰਦੇ, ਇਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਬਾਕੀ ਕਸਰਤ ਆ ਜਿਹੜੀ ਮੇਨ ਚੀਜ਼ ਆ, ਕਸਰਤ ਆ ਤੁਹਾਡੇ ਲਾਈਫ ਸਟਾਈਲ ਦੇ ਵਿੱਚ, ਤੁਸੀਂ ਕਿਹੜੇ ਕਿਹੜੇ ਕੰਮਾਂ ਚੋ, ਕੋਈ ਬੈਂਕ ਜੋਬ ਚ ਹੈ, ਕੋਈ
0: ਸਾਰੀ ਦਿਹਾੜੀ
2: ਲੈਪਟਾਪ ਜਾਂ ਡੈਸਕਟਾਪ ਰੱਖ ਕੇ ਦਸ ਦਸ ਘੰਟੇ ਬੈਠੇ, ਫਿਰ ਉਹਨਾਂ ਨੂੰ ਬਾਅਦ ਜਦੋਂ ਰਾਤੀ ਉਠਾਉਣਾ ਕਹਿਣਾ ਮੇਰਾ ਲੱਕ ਨੀ ਚੱਲਦਾ, ਮੇਰੀ ਧੌਣ ਨੀ ਚੱਲਦੀ, ਮੇਰੀ ਬਾਹਾਂ ਨੀ ਚੱਲਦੀਆਂ। ਸੋ ਉਹ ਉਹਨਾਂ ਨੂੰ ਉਹਨਾਂ ਚੀਜ਼ਾਂ ਤੋਂ ਬਚਾਉਣ ਲਈ ਕਿਹੜੀ ਹਿੱਸੇ ਦੀ ਕਮਜ਼ੋਰੀ ਹੈ, ਉਸ ਹਿੱਸੇ ਦੀਆਂ ਐਕਸਰਸਾਈਜ਼, ਉੱਥੋਂ ਦੇ ਮਸਲ ਨੂੰ ਸਟਰੋਂਗ ਕਰਨ ਵਾਸਤੇ ਇਲੈਕਟ੍ਰੋਥੈਰੇਪੀ ਜਾਂ ਠੰਡੇ ਕੋਲ ਜਿਹੜੇ ਸਾਡੇ ਟ੍ਰੀਟਮੈਂਟ ਨੇ ਉਹ ਕੀਤੇ ਜਾਂਦੇ ਨੇ, ਤੇ ਪ੍ਰੋਪਰ ਉਹਨਾਂ ਨੂੰ ਜੀਵਨ ਸ਼ੈਲੀ ਸਿਖਾਈ ਜਾਂਦੀ ਹੈ ਕਿ ਇਸ ਜੀਵਨ ਸ਼ੈਲੀ ਦੇ ਨਾਲ ਤੁਸੀਂ ਜੀਵੋ, ਕਿਉਂਕਿ ਕੰਮ ਕਰਨਾ ਵੀ ਜ਼ਰੂਰੀ ਹੈ,
0: ਕੰਮ
2: ਕਰਨਾ ਪਰਿਵਾਰ
0: ਦੇਖੋ। ਡਾਕਟਰ ਸਾਹਿਬ ਜਿਹੜੇ ਕਲਰਕ ਹੁੰਦੇ ਸਨ, ਹੁੰਦੇ ਕੀ ਸਨ, ਉਹ ਰੋਜ਼ ਆਣ ਕੇ ਇੱਕ ਨੁੱਕਰ ਚ ਬਹਿ ਜਾਂਦੇ ਹੁੰਦੇ ਹਨ, ਤੇ ਐਨਕਾਂ ਇੱਥੇ ਕਰ ਲੈਣੀਆਂ ਨੱਕ ਦੇ ਉੱਤੇ, ਤੇ ਐਨਕਾਂ ਦੇ ਵਿੱਚੋਂ ਦੀ ਤੇ ਆਪਣਾ ਲੈਟਰ ਵੇਖਣਾ, ਤੇ ਐਨਕਾਂ ਦੇ ਉੱਤੋਂ ਦੀ ਬੰਦੇ
2: ਆ
0: ਸਾਰਾ ਸਾਰੀ ਉਮਰ ਹੀ ਇੱਦਾਂ ਕੱਢ ਛੱਡਦੇ ਹੁੰਦੇ ਹਾਂਜੀ, ਤੇ ਉਹਨਾਂ ਦੇ ਸਗੋਂ ਪੀੜਾਂ ਸਗੋਂ ਜ਼ਿਆਦਾ ਹੁੰਦੀਆਂ।
2: ਬਿਲਕੁਲ ਜੀ, ਜਿਹਨਾਂ ਦੀ ਸਿਟਿੰਗ ਜ਼ਿਆਦਾ, ਸਿਟਿੰਗ ਜਾਂ ਸਟੈਂਡਿੰਗ ਦੋਨੋਂ ਚੀਜ਼ਾਂ ਜ਼ਿਆਦਾ, ਉਹ ਇਹਨਾਂ ਚੀਜ਼ਾਂ ਨਾਲ ਅਫੈਕਟਿਡ ਹੋਣਗੇ।
0: ਮੈਂ ਉਹਨਾਂ ਨੂੰ ਹੁਣੇ ਚੇਤਾ ਆਇਆ ਵੀ ਰੋਜ਼ ਆਣ ਕੇ ਇੱਕ ਨੁੱਕਰੇ ਬਹਿ ਗਏ, ਇੱਧਰ ਫਾਈਲਾਂ ਦਾ ਢੇਰ ਪਿਆ, ਤੇ ਉਹ ਵਿਚਾਰੇ ਲੱਗੇ ਰਹਿੰਦੇ ਨੇ ਤੇ ਉਹ ਇੱਕੋ ਹੀ ਪੋਜੀਸ਼ਨ ਚ ਰਹਿੰਦੇ।
2: ਤੁਸੀਂ ਦੇਖੋ ਕੁਛ ਲੋਕ ਨੇ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਆਪਣੇ ਲਈ ਥੋੜਾ ਜਿਹਾ ਰੁਟੀਨ ਦੇ ਵਿੱਚ ਟਾਈਮ ਕੱਢਦੇ
0: ਨੇ,
2: ਸਵੇਰੇ ਉੱਠ ਕੇ ਵਰਜਿਸ਼ ਕਰ ਲਈ, ਕੋਈ ਰਨਿੰਗ ਕਰ ਲਈ, ਕੋਈ ਸਾਈਕਲ ਚਲਾ ਲਿਆ, ਕੋਈ ਸੈਰ ਕਰ ਲਈ, ਉਹ ਲੋਕ ਤਾਂ ਥੋੜੇ ਠੀਕ ਰਹਿੰਦੇ ਨੇ। ਲੇਕਿਨ ਬਹੁਤ ਸਾਰੇ ਜਿਹੜੇ ਸਿਰਫ ਕੰਮ ਔਰ ਉਹਦੇ ਬਾਅਦ ਖਾਣਾ ਪੀਣਾ ਤੇ ਸੋ ਜਾਣਾ, ਉਹਨਾਂ ਲਈ ਜ਼ਿਆਦਾ ਦਿੱਕਤਾਂ ਨੇ। ਤੁਸੀਂ ਵੈਸੇ ਕਦੀ ਨੋਟ ਕਰੋ, ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੇ ਇੱਕਦਮ ਤੁਹਾਨੂੰ ਸਟ੍ਰਾਈਕ ਕਰੇਗਾ ਕਿ ਪਹਿਲੇ ਜਦੋਂ ਦਰਜੀ ਹੁੰਦੇ ਸੀਗੇ,
0: ਹਾਂਜੀ,
2: ਉਹ ਸਾਰੀ ਦਿਹਾੜੀ ਭੁੰਜੇ ਬੈਠੇ
0: ਰਹੇ, ਚੌਂਕੜੀ ਮਾਰੀ,
2: ਉਹਨਾਂ ਦਾ ਦਿਨ ਰਾਤ ਉਹ ਫੱਟੇ ਦੇ ਉੱਤੇ ਲੰਘਦਾ।
0: ਬਿਲਕੁਲ,
2: ਤੁਸੀਂ ਨੋਟ ਕਰਨਾ ਕਿ ਉਹਦੀਆਂ ਲੱਤਾਂ ਹਮੇਸ਼ਾ ਪਤਲੀਆਂ ਹੁੰਦੀਆਂ,
0: ਉੱਤੋਂ ਬਦਲ ਭਾਰਾ
2: ਹੁੰਦਾ ਸੀ, ਉਹ ਕਿਉਂ ਸੀ? ਕਿਉਂਕਿ ਉਹਨਾਂ ਦੀ ਸਿਟਿੰਗ
0: ਸੀ
2: ਤੇ ਲੱਤਾਂ ਦੀ ਐਕਸਰਸਾਈਜ਼ ਕੋਈ ਨੀ ਸੀ, ਹੱਥ ਅੱਡ ਸੀਗੀ ਬਾਵਾਂ ਦੀ, ਲੇਕਿਨ ਲੱਤਾਂ ਦੀ ਕੋਈ ਨੀ ਸੀ, ਇਸ ਕਰਕੇ ਉਹਨਾਂ ਦੀ ਲੱਤਾਂ ਦਰਜੀਆਂ ਦੀ ਹਮੇਸ਼ਾ ਕਮਜ਼ੋਰ ਹੁੰਦੀਆਂ ਸੀ। ਹੁਣ ਚਲੋ ਸਟਾਈਲ ਚੇਂਜ ਹੋ ਗਿਆ, ਟ੍ਰੇਨਿੰਗ ਹੋ ਗਏ,
0: ਹੁਣ
2: ਮਸ਼ੀਨਾਂ ਦੂਜੀਆਂ
0: ਬਹਿ ਜਾਂਦੇ ਨੇ, ਟੇਬਲ ਕੁਰਸੀ ਤੇ
2: ਭੁੱਜੇ ਬੈਠਣ ਵਾਲਾ ਕੰਮ ਖਤਮ ਹੋ ਗਿਆ। ਸੋ ਇਹ ਜਿਹੜਾ ਭੁੱਜੇ ਜਿਹੜਾ ਪਹਿਲੇ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਜੋ ਸਿਸਟਮ ਬਣਾਏ ਸੀਗੇ ਕਿ ਅਸੀਂ ਚੌਂਕੜੀ ਮਾਰ ਕੇ ਬੈਠਣਾ, ਪੈਰਾਂ ਭਾਰ ਬੈਠਣਾ, ਇੰਡੀਅਨ ਸ਼ੀਟਾਂ ਸੀਗੀਆਂ ਜਿਹੜੀਆਂ ਜ਼ਮੀਨ ਵਾਲੀਆਂ, ਤੇ ਉਹਦੇ ਤੇ ਬੰਦੇ ਨੇ ਟੋਇਲਟ ਬਾਥਰੂਮ ਜਾਣਾ, ਉਹ ਬਹਾਨੇ ਨਾਲ ਗੋਡੇ ਮੋੜਦੇ ਸੀ, ਗੋਡੇ ਵੀ ਖਰਾਬ ਕਿਉਂ ਹੋ ਰਹੇ ਸਾਡਾ? ਤੁਸੀਂ ਵੈਸੇ ਨੋਟ ਕਰੋ, ਥੋੜੀ ਝਾਤੀ ਮਾਰਨਾ ਆਪਣੇ ਗਾਂਹ ਪਿਛਾਂ, ਤੁਸੀਂ ਦੇਖਣਾ ਕਿ ਆਪਾਂ ਪੂਰੇ ਦਿਨ ਦੇ ਵਿਚ ਉਹ ਜਿਹੜੇ ਗੋਡੇ ਵਾਲਾ ਕਬਜ਼ਾ ਆ ਉਹ ਪੈਰਾਂ ਦੇ ਭਾਰ ਆਪਾਂ ਕਦੋਂ ਜਾਂਦੇ ਹਾਂ?
0: ਸਟਾਰਟ ਵਿਚ ਨਾ ਡਾਕਟਰ ਸਾਹਿਬ, ਜਦੋਂ ਅਸੀਂ ਘਰ ਬਣਾਇਆ ਤੇ ਮੈਂ ਇਕ ਬਾਥਰੂਮ ਤੇ ਬਣਾਇਆ, ਮਤਲਬ ਕਿ ਇੰਗਲਿਸ਼ ਸੀਟ ਆ, ਤੇ ਦੂਜੇ ਆਪਣੇ ਮਾਤਾ ਜੀ ਉਹਨਾਂ ਵਾਸਤੇ ਨਾ ਉਧਰ ਬਣਾਉਣਾ ਦੂਜਾ, ਤੇ ਉਹ ਮੈਂ ਕਦੀ ਇਕ ਦਿਨ ਬਿਜੀ ਹੋਇਆ ਨਾ, ਤੇ ਜਿਹੜੇ ਪੈਰਾਂ ਭਾਰ ਬਹਿਣਾ ਸੀ ਨਾ, ਉਹਦੇ ਤੇ ਜ਼ੋਰ ਲੱਗਿਆ ਕਰੇ ਸਾਡਾ, ਉਹ ਬੈਲੈਂਸ ਨਾ ਬਣੇ ਤੇ ਤੇ ਐਂ ਲੱਗੇ ਜਿਵੇਂ ਇਸ ਤਰ੍ਹਾਂ ਬਹਿਣਾ ਬੜਾ
2: ਪ੍ਰੈਕਟਿਸ ਚਲੀ ਗਈ
0: ਬੜਾ,
2: ਔਰ ਦੂਸਰਾ ਉੱਠਣ ਵੇਲੇ ਚੱਕਰ ਵੀ ਆਇਆ, ਕਾਰਨ ਇਹੀ ਹੈ ਜਿਹੜਾ ਇਹ ਕਬਜ਼ਾ ਹੈ ਗੋਡੇ ਦਾ, ਗੋਡੇ ਖਰਾਬ ਹੋਣ ਦਾ ਕਾਰਨ ਕੀ ਹੈ ਕਿ ਜਿਹੜਾ ਇਹ ਕਬਜ਼ਾ ਹੈ ਜਿਹੜੀ ਇਹਦੀ ਇੱਕ ਰੇਂਜ ਆਫ ਮੋਸ਼ਨ ਜਿਹੜੀ ਇਹਦੀ ਇੱਕ ਡਿਗਰੀ ਹੈ ਕਿ ਇਹਨੇ ਇੱਥੋਂ ਲੈ ਕੇ ਤੇ ਇੱਥੋਂ ਤੱਕ ਜਾਣਾ
0: ਜੀ, ਉੱਥੋਂ ਤੱਕ
2: ਆਪਾਂ ਉਹਨੂੰ ਕਰਨਾ ਹੀ ਛੱਡਤਾ ਤੇ ਗੋਡੇ ਕਿਉਂ ਨਾ ਖਰਾਬ ਹੋਣਗੇ?
0: ਬਿਲਕੁਲ ਬਿਲਕੁਲ। ਤੇ ਇੱਕ ਹੋਰ ਕੁਐਸਚਨ ਡਾਕਟਰ ਸਾਹਿਬ, ਜਿਸ ਤਰ੍ਹਾਂ ਥੋੜਾ ਜਿਹਾ ਪਿੱਛੇ ਚੱਲ ਜਾਈਏ 40 ਸਾਲ, ਲੋਕ ਨੰਗੇ ਪੈਰ ਖੇਤਾਂ ਚ ਕੰਮ ਕਰਨਾ, ਤੁਰੇ ਫਿਰਨਾ ਇਧਰ ਉਧਰ, ਤੋਂ ਬਿਮਾਰ ਵੀ ਬਹੁਤ ਘੱਟ ਹੁੰਦੇ ਆ
2: ਜੀ।
0: ਕੀ ਪੈਰਾਂ ਵਿਚ ਕੋਈ ਪੁਆਇੰਟਸ ਹੁੰਦੇ ਨੇ ਜੇ ਨੰਗੇ ਪੈਰ ਤੁਰੇ ਜਾਏ ਬੰਦਾ, ਤੇ ਕੋਈ ਫਾਇਦਾ ਹੁੰਦਾ?
2: ਦੇਖੋ, ਤੁਸੀਂ ਸੁਣਿਆ ਹੋਏਗਾ ਇੱਕ ਆਕੂਪ੍ਰੈਸ਼ਰ ਪਦਤੀ,
0: ਆਕੂਪ੍ਰੈਸ਼ਰ ਸੁਣਿਆ
2: ਉਹ ਆਕੂਪ੍ਰੈਸ਼ਰ ਪਦਤੀ ਇਹੀ ਹੈਗੀ ਕਿ ਉਹਨਾਂ ਨੇ ਕੁਛ ਜਿਹੜੇ ਸਾਡੇ ਸਰੀਰ ਦੇ ਅੰਗਾਂ ਨੂੰ ਪੈਰਾਂ ਦੇ ਵਿਚ ਮਾਰਕ ਕੀਤਾ ਹੈ
0: ਹਾਂਜੀ,
2: ਕਿ ਆਹ ਕਿਡਨੀ ਦਾ ਪੁਆਇੰਟ ਹੈ, ਹਾਰਟ ਦਾ,
0: ਹਾਂ ਮੈਂ ਦੇਖਿਆ ਸਾਰਾ ਕੁਛ,
2: ਇਹ ਗਰਦਨ ਦਾ
0: ਹੈ, ਉਹ ਤੇ ਫਿਰ ਸਾਰੀ ਦੇ। ਮੈਂ ਉਹ ਵੀ ਬੰਦਿਆਂ ਨੂੰ ਪਿੰਡ ਚ ਜਾਣਨਾ ਜਿਹਨਾਂ ਉਮਰ ਭਰ ਜੁੱਤੀ ਨਹੀਂ ਸੀ ਪਾਈ,
2: ਸੋ ਉਹ ਆਟੋਮੈਟਿਕਲੀ ਜਦੋਂ ਤੁਹਾਡਾ ਆਪਣਾ ਬਾਡੀ ਵੇਟ ਪੈ ਰਿਹਾ ਪੈਰਾਂ ਦੇ
0: ਉੱਤੇ,
2: ਕਿਤੇ ਥੱਲੇ ਕੋਈ ਛੋਟਾ ਪੱਥਰ ਆ ਰਿਹਾ,
0: ਬਿਲਕੁਲ
2: ਵੱਡਾ ਆ ਰਿਹਾ, ਆਪਣੇ ਆਪ ਹੀ ਦੱਬੀ ਜਾ ਰਹੇ
0: ਦੱਬੀ ਜਾ ਰਹੇ,
2: ਤੇ ਤੁਹਾਨੂੰ ਕਿਤੇ ਨਾ ਕਿਤੇ ਰਿਲੈਕਸ ਲੱਗਦਾ ਪਿਆ। ਪਰ ਅੱਜ ਦੇ ਸਮੇਂ ਦੇ ਵਿੱਚ ਨੰਗੇ ਪੈਰ ਕੋਈ ਤੁਰਕੇ ਰਾਜੀ ਨਹੀਂ ਹੈ,
0: ਕੋਈ ਨਹੀਂ ਨੰਗੇ ਪੈਰ,
2: ਉਹ ਸੋ ਪ੍ਰੈਕਟਿਸ ਖਤਮ ਹੋ ਗਈ ਹੈ। ਇਹ ਜਿਹੜੀਆਂ ਪੁਰਾਣੀਆਂ ਪੁਰਾਤਨ ਚੀਜ਼ਾਂ ਸੀਗੀਆਂ
0: ਹਾਂਜੀ,
2: ਹੌਲੀ ਹੌਲੀ ਲੋਕ ਛੱਡੀ ਜਾ ਰਹੇ ਨੇ, ਇਸੇ ਕਰਕੇ ਜਿਹੜੀਆਂ ਮੈਡੀਕਲ ਸਾਇੰਸ ਦੇ ਵਿੱਚ ਬਿਮਾਰੀਆਂ ਵੀ ਬਹੁਤ ਵਧੀਆ ਨੇ, ਜੇ ਇਲਾਜ ਬਹੁਤ ਲੱਭੇ ਗਏ ਨੇ ਤੇ ਨਾਲ ਬਿਮਾਰੀਆਂ ਵੀ ਗਾਂਹ ਵੱਧ ਗਈਆਂ।
0: ਵਾਕਿਆ ਜੇ ਇਲਾਜ ਆ ਗਏ ਨੇ ਤੇ ਜਿਸ ਤਰ੍ਹਾਂ ਨਵੀਆਂ ਨਵੀਆਂ ਬਿਮਾਰੀਆਂ ਤੇ ਬਹੁਤ ਸਾਰੀਆਂ ਆਈਆਂ ਨੇ।
2: ਬਿਲਕੁਲ,
0: ਆ ਜਿਹੜਾ ਪਿੱਛੇ ਜੇ ਕੋਵਿਡ ਸੀ
2: ਜੀ, ਬਿਲਕੁਲ,
0: ਇਹ ਕਿਹੜਾ ਅੱਗੇ ਸਾਡਾ ਵਾਹ ਪਿਆ ਸੀ ਕੋਵਿਡ ਦੇ ਨਾਲ,
2: ਡੇਂਗੂ ਕੀਤਾ,
0: ਡੇਂਗੂ ਵੀ ਦੇ ਕੋਈ ਨਵੀਂ ਬਿਮਾਰੀ ਆ, ਹੋਰ ਕਈ ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ ਨੇ। ਸਾਡੇ ਨਾਲ ਜਿਹੜੀ ਬਿਮਾਰੀ ਆਉਣ ਵਾਲੀ ਹੁੰਦੀ ਆ
2: ਜੀ,
0: ਉਹਦੇ ਉੱਤੇ ਪਹਿਲਾਂ ਹੀ ਰਿਸਰਚ ਤੇ ਉਹਦਾ ਰੋਕਥਾਮ ਸ਼ੁਰੂ ਕਰ ਦਿੰਦੇ ਨੇ, ਕੋਈ 6 ਮਹੀਨੇ ਸਾਲ ਪਹਿਲਾਂ ਹੀ ਉਹਦੀ ਦਵਾਈ ਵਗੈਰਾ ਪਹਿਲਾਂ ਹੀ ਬਣਾ ਲਈ ਜਾਂਦੀ ਹੈ ਕਿ ਆ ਆ ਰਹੀ ਹੈ, ਕਿਉਂਕਿ ਆ ਆ ਹਾਲਾਤ ਨੇ ਇੱਥੋਂ ਆ ਬਿਮਾਰੀ ਪੈਦਾ ਹੋ ਸਕਦੀ
2: ਜੀ,
0: ਤੇ ਬੜਾ ਅਵਾਇਡ ਹੁੰਦਾ ਇਹਦੇ ਨਾਲ
2: ਜੀ,
0: ਜਿਸ ਤਰ੍ਹਾਂ ਆ ਜਿਹੜੇ ਜੁਕਾਮ ਵਰਗੀਆਂ ਚੀਜ਼ਾਂ ਨਿੱਕੀਆਂ ਮੋਟੀਆਂ ਜਿਹੜੀਆਂ ਹੈਗੀਆਂ ਨਾ, ਤੇ ਜਿਹੜੇ ਹਵਾ ਵਿੱਚ ਇਧਰ ਉਧਰ ਜਿਹੜੇ ਕੀਟਾਣੂ ਹੁੰਦੇ ਨੇ, ਉਹ ਕੀ ਡਿਫੈਕਟ ਜਾਂ ਕੀ ਬਿਮਾਰੀ ਲਿਆ ਸਕਦੇ ਨੇ, ਉਹਨਾਂ ਤੋਂ ਵੀ ਅੰਦਾਜ਼ਾ ਲੱਗ ਕੇ ਚੱਲ ਸਕਦਾ।
2: ਸਾਡੇ ਵੈਸੇ ਉਹਨਾਂ ਜੀ ਹਿੰਦੁਸਤਾਨ ਦੇ ਵਿੱਚ ਥੋੜਾ ਜਿਹਾ ਮੈਡੀਕਲ ਸਾਇੰਸ ਦੇ ਵਿੱਚ ਆਪਾਂ ਵੇਖੀਏ ਤੇ ਉਹਦੇ ਪਿੱਛੇ ਜੇ ਬਹੁਤ ਜ਼ਿਆਦਾ ਮਰੀਜ਼ ਵਧਿਆ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ, ਉਹਦੇ ਪਿੱਛੇ ਸਾਡੇ ਖਾਣੇ ਪੀਣੇ ਦਾ ਬੜਾ ਵੱਡਾ ਰੋਲ ਹੈ।
0: ਅੱਛਾ,
2: ਕਿਉਂਕਿ ਸਾਡੇ ਇੱਥੇ ਔਰਗੈਨਿਕ ਖੇਤੀ ਬਹੁਤ ਘੱਟ ਹੈ ਇੱਥੇ, ਹਾਂਜੀ, ਜ਼ਿਆਦਾਤਰ ਜਿਹੜਾ ਖਾਦਾਂ ਕਈ ਤਰ੍ਹਾਂ ਦੀਆਂ ਕੀੜੇ ਮਾਰ ਦਵਾਈਆਂ ਉਹਨਾਂ ਦੇ ਛਿੜਕਾਅ, ਚਾਹੇ ਉਹ ਸਬਜ਼ੀਆਂ ਚਾਹੇ ਉਹ ਫਲ ਹੈ, ਤੇ ਉਹ ਇੰਨਾ ਕੁਛ ਕੀਤਾ ਜਾ ਰਿਹਾ ਜਿਹਦੇ ਕਰਕੇ ਅਸੀਂ ਹੁਣ ਜ਼ਹਿਰੀ
0: ਖਾ ਰਹੇ ਹਾਂ। ਵਾਕਿਆ,
2: ਮੈਂ ਤੁਹਾਡੇ ਇਸ ਪ੍ਰਵਾਸ ਰੇਡੀਓ ਦੇ ਥਰੂ ਆਪਣੇ ਗਵਰਨਮੈਂਟ ਨੂੰ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਬੇਨਤੀ ਕਰਨਾ ਚਾਹਾਂਗਾ ਕਿ ਥੋੜਾ ਜਿਹਾ ਇਸ ਪਾਸੇ ਧਿਆਨ ਦਿੱਤਾ ਜਾਵੇ ਕਿ ਜਿਹੜੀਆਂ ਇਹ ਖਾਦਾਂ ਹੈ ਤੇ ਕੀਟਨਾਸ਼ਕ ਦਵਾਈਆਂ ਸਪਰੇਅ ਨੇ, ਇਹਨਾਂ ਦਾ ਥੋੜਾ ਪਰਹੇਜ਼ ਕਰਕੇ ਔਰਗੈਨਿਕ ਖੇਤੀ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਣ
0: ਤੇ ਡਾਕਟਰ ਸਾਹਿਬ ਤੁਹਾਡਾ ਕੀ ਖਿਆਲ ਹੈ? ਗਵਰਨਮੈਂਟ ਨੂੰ ਨਹੀਂ ਪਤਾ, ਆਲਰੇਡੀ ਸਾਰਾ ਪਤਾ, ਸਾਰੀਆਂ ਰਿਪੋਰਟਾਂ ਉਹਨਾਂ ਦੇ ਕੋਲ ਨੇ।
2: ਦੇਖੋ ਨਾ, ਸਾਡਾ ਸਰੀਰ ਵੀ ਤਾਂ ਮਸ਼ੀਨ
0: ਬਿਲਕੁਲ
2: ਜਿਹਨੇ ਸਾਰਾ ਦਿਨ ਚੱਲਣਾ
0: ਕਿਸੇ ਪਰ ਹੁਣ ਜਿੰਨੀ ਸਾਡੀ ਆਬਾਦੀ ਹੈ
2: ਜੀ
0: ਅਗਰ ਅਸੀਂ ਆਰਗੈਨਿਕ ਪੈਦਾ ਕਰਨਾ ਸ਼ੁਰੂ ਕਰ ਦਿੱਤਾ
2: ਜੀ
0: ਕਦੀ ਖੂਹਾਂ ਨਾਲ ਖੇਤੀ ਹੁੰਦੀ ਸੀ
2: ਜੀ
0: ਹਾਂਜੀ ਅੱਜ ਤੁਸੀਂ ਖੂਹ ਨਾਲ ਸਾਰੀ ਕਣਕ ਨੂੰ ਪਾਣੀ ਨਹੀਂ ਲਾ ਸਕਦੇ
2: ਜੀ
0: ਤੇ ਉਦੋਂ ਥੋੜਾ ਉਦੋਂ ਜਿੰਨੀ ਜ਼ਮੀਨ ਵੀ ਇੰਨੀ ਬਾਤ ਨਹੀਂ ਸੀ ਹੁੰਦੀ ਅੱਜ ਤੇ ਚਾਰ ਚਾਰ ਦੋ ਦੋ ਤਿੰਨ ਤਿੰਨ ਚਾਰ ਚਾਰ ਬੰਬੀਆਂ ਟਰੈਕਟਰ ਨੇ ਸਾਨੂੰ ਕਿੰਨੀ ਪ੍ਰੋਡਕਸ਼ਨ ਚਾਹੀਦੀ ਹੈ ਕਿੰਨੇ ਮੂੰਹ ਖਾਣ ਵਾਲੇ ਨੇ ਤੇ ਉਹ ਫਿਰ ਅਸੀਂ ਖਾਦਾਂ ਪਾ ਪਾ ਕੇ
2: ਮੈਂ ਆਪ ਹੀ ਕਿਸਾਨ ਹੈ ਜੀ ਮੈਂ ਆਪ ਹੀ ਮਤਲਬ ਜ਼ਿਮੀਦਾਰ ਹਾਂ ਜ਼ਿਮੀਦਾਰ ਫੈਮਿਲੀ ਨੂੰ ਬਿਲੋਂਗ ਕਰਦਾ ਮੈਂ ਜੋ ਆਪਣੀ ਹੋਸ਼ ਚ ਵੇਖਦਾ ਸੀ ਜਦ ਸਾਡੇ ਦਾਦਾ ਜੀ ਜਦੋਂ ਮੈਂ ਥੋੜਾ ਅੱਖਾਂ ਖੋਲੀ ਹੈ ਤੇ ਸਾਡੀ ਅੱਧੀ ਜ਼ਮੀਨ ਖਾਲੀ ਰਹਿੰਦੀ ਸੀ ਅੱਧੀ ਜ਼ਮੀਨ
0: ਬਿਲਕੁਲ ਸਾਡੀ ਵੀ ਏਦਾਂ ਹੀ ਸੀ
2: ਉਹਦਾ ਰੀਜ਼ਨ ਸੀ ਕਿ ਪਾਣੀ ਦਾ ਪ੍ਰਬੰਧ ਨਹੀਂ ਸੀ
0: ਟਿਊਬਲ
2: ਬਾਅਦ ਚ ਲੱਗੇ ਠੀਕ ਹੈ ਜੀ ਤੋ ਫਿਰ ਦੂਸਰਾ ਦੇਸੀ ਰੂੜੀ ਹੁੰਦੀ ਸੀ ਖਾਦਾਂ ਨਹੀਂ ਸੀ ਹੁੰਦੀ ਤੇ ਦੇਸੀ ਰੂੜੀ ਨਹੀਂ ਹੁੰਦਾ ਸੀਗਾ ਕਿ ਤੁਸੀਂ ਆਪਣੀ ਜ਼ਮੀਨ ਦੇ ਵਿੱਚ ਗੁੱਜਰਾਂ ਨੂੰ ਜਿਹੜੇ ਕੋਲ ਸਭ ਤੋਂ ਜ਼ਿਆਦਾ ਮੱਝਾਂ ਪਈਆਂ ਅਸੀਂ ਉਹਨੂੰ ਜਗ੍ਹਾ ਦਿੰਦੇ ਸੀ ਕਿ ਤੂੰ ਫ੍ਰੀ ਆਫ ਕਾਸਟ ਆ ਕੇ ਹੈ ਤੇ ਇੱਥੇ ਆਪਣੀ ਤੂੰ ਡੰਗਰ ਸਾਂਭ ਅਸੀਂ ਤੇਰੇ ਕੋਈ ਪੈਸਾ ਨਾ ਲਵਾਂਗੇ ਆਪਾਂ ਤੇਰੇ ਕੋਲ ਸਿਰਫ ਉਹਨਾਂ ਡੰਗਰਾਂ ਦਾ ਜੋ ਗੋਹਾ ਹੈ ਗੋਬਰ ਹੈ ਜਿਹੜੀ ਦੇਸੀ ਖਾਦ ਹੈ ਆਪਾਂ ਉਹ ਲਵਾਂਗੇ ਤੇ ਉਹ ਦੇਸੀ ਖਾਦ ਹੀ ਉਨੀ ਕੁ ਹੁੰਦੀ ਸੀ ਕਿ ਜ਼ਮੀਨ ਅੱਧੀ ਛੱਡਣੀ ਪੈਂਦੀ ਸੀ ਤੇ ਉਹਦੇ ਚ ਫਸਲ ਨਹੀਂ ਲੇਕਿਨ ਉਹ ਫਸਲ ਇੰਨੀ ਆਰਗੈਨਿਕ ਸੀਗੀ ਕਿ ਤੁਸੀਂ ਵੇਖੋ ਚੁੱਲਿਆਂ ਚ ਰੋਟੀ ਬਣਦੀ ਸੀ ਸਵਾਹ ਵੀ ਨਾਲ ਖਾ ਜਾਂਦਾ ਸੀ ਤੇ ਬੰਦਾ ਮੋਹਾਂ
0: ਬਿਲਕੁਲ ਬਿਲਕੁਲ ਅੱਜ ਕੱਲ ਹੁਣ ਜਿਸ ਤਰ੍ਹਾਂ ਡਾਕਟਰ ਸਾਹਿਬ ਫਰੂਟ ਬਾਗ ਨੇ ਇਹਨਾਂ ਤੇ ਜਿਹੜੀ ਸਪਰੇ ਹੁੰਦੀ ਹੈ
2: ਜੀ
0: ਉਹ ਉਹਦੇ ਚਿੱਕ ਜਾਂਦੀ ਹੈ ਇਹਨਾਂ ਦੇ ਛਿੱਲੜਾਂ ਦੇ ਨਾਲ
2: ਬਿਲਕੁਲ
0: ਠੀਕ ਹੈ ਜਿਸ ਤਰ੍ਹਾਂ ਸੇ ਹੈ ਹਾਂਜੀ ਤੇ ਉਹਦਾ ਕੁਛ ਪੋਰਸ਼ਨ ਤੇ ਫਿਰ ਸਾਡੇ ਵੀ ਅੰਦਰ
2: ਨਹੀਂ ਸਰ ਉਹਦੇ ਅੰਦਰ ਪੂਰੀ ਦਵਾਈ ਭਰੀ ਹੋਈ ਹੈ ਤੁਸੀਂ ਮੈਨੂੰ ਦੱਸੋ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਅਸੀਂ ਜਦੋਂ ਛੋਟੇ ਸੀ ਜਦੋਂ ਸਾਡੇ ਪੇਰੈਂਟਸ ਸਬਜ਼ੀ ਖਰੀਦਦੇ ਸੀਗੇ ਜਾਂ ਆਪਣੇ ਖੇਤਾਂ ਚ ਆਉਂਦੇ ਸੀ ਲਗਭਗ ਇੱਕ ਸਬਜ਼ੀ ਦੇ ਵਿੱਚ ਮਤਲਬ ਸਾਈਡ ਚ ਕਿਤੇ ਨਾ ਕਿਤੇ ਛੋਟਾ ਮੋਟਾ ਕੀੜਾ ਜਾਂ ਲੂੜੀ ਨਿਕਲ ਆਉਂਦੀ ਸੀਗੀ ਠੀਕ ਹੈ ਜੀ ਤੇ ਉਹਨਾਂ ਨੇ ਕੱਟਣਾ ਕੱਟ ਕੇ ਉਹਨਾਂ ਸੱਟ ਛੱਡ ਦੇਣਾ ਅੱਛੀ ਸਬਜ਼ੀ ਬਣਾ ਲੈਣੀ ਸਰ ਅੱਜ ਤੇ ਕੋਈ ਕੀੜਾ ਤੇ ਫਲ ਫਰੂਟ ਚ ਤਾਂ ਪੈਦਾ ਹੀ ਨਹੀਂ ਹੋ ਰਿਹਾ
0: ਕਿਸ ਤਰ੍ਹਾਂ
2: ਕਿਉਂਕਿ ਉਹਦੇ ਚ ਮਾਤਰਾ ਇੰਨੀ ਜ਼ਿਆਦਾ ਹੈ ਕਿ ਜਿਹੜਾ ਕੁਦਰਤ ਨੇ ਪ੍ਰੋਸੈਸ ਰੱਖਿਆ ਕਿ ਫਲ ਦੇ ਅੰਦਰ ਹੀ ਸਬਜ਼ੀ ਦੇ ਅੰਦਰ ਹੀ ਕੀੜੇ ਨੇ ਜੰਮਣਾ ਤੇ ਕੀੜਾ ਜੰਮੂ ਕਿੱਥੋਂ ਅੱਛਾ ਅਸੀਂ ਉਹੀ ਖਾ ਰਹੇ ਹਾਂ ਅਸੀਂ ਆਪਣੀਆਂ ਗਾਈਆਂ ਮੱਝਾਂ ਨੂੰ ਵੀ ਉਹੀ ਪੱਠੇ ਪਾ ਰਹੇ ਹਾਂ
0: ਨਾਲੇ ਬਿਲਕੁਲ
2: ਉਹਦਾ ਹੀ ਦੁੱਧ ਫਿਰ ਅਸੀਂ ਪੀ ਰਹੇ ਹਾਂ
0: ਮੈਂ ਇੱਕ ਵਾਰੀ ਇੱਕ ਨਿਊਜ਼ ਪੜ੍ਹੀ ਜੀ ਤੁਹਾਨੂੰ ਵੀ ਪਤਾ ਹੀ ਹੋਣਾ ਇੰਡੀਆ ਤੇ ਪਾਕਿਸਤਾਨ ਵਿਚ ਜਿੰਨਾ ਦੁੱਧ ਵਰਤਿਆ ਜਾਂਦਾ ਇੰਨਾ ਪ੍ਰੋਡਿਊਸ ਹੀ ਨਹੀਂ ਹੁੰਦਾ
2: ਬਿਲਕੁਲ ਉਹਦਾ ਚੌਥਾ ਹਿੱਸਾ ਵੀ ਨਹੀਂ ਹੈਗਾ ਕਿ ਜਿੰਨੀਆਂ ਤੁਹਾਡੇ ਕੋਲ ਗਾਈਆਂ ਮੱਝਾਂ ਹੋਣ ਫਿਰ ਦੁੱਧ ਕਿੱਥੋਂ ਆ ਰਿਹਾ
0: ਪ੍ਰੋਡਿਊਸ ਨਹੀਂ ਦੱਸੋ ਪਰ ਮੈਂ ਇੱਕ ਵੀਡੀਓ ਵੇਖਣ ਲਿਆ ਸਾ ਤੇ ਪੁਲਿਸ ਵਾਲਿਆਂ ਨੇ ਇੱਕ ਬੰਦਾ ਫੜਿਆ ਭਈਆ ਜਿਹਾ ਤੇ ਉਹਨੂੰ ਮੈਨੂੰ ਮਾਫ਼ ਕਰ ਦੋ ਜੀ ਜਿਸ ਤਰ੍ਹਾਂ ਕਰਦੇ ਨੇ ਠੰਡ ਕਹਿੰਦਾ ਚੱਲ ਚੱਲ ਉਹ ਬਣਾ ਕੇ ਦੱਸ ਦੁੱਧ ਕਿੱਦਾਂ ਬਣਾਉਂਦੇ ਹੋ ਤੁਸੀਂ ਉਹਨੇ ਉਹ ਜੋ ਵੀ ਪਾਊਡਰ ਸ਼ਾਊਡਰ ਜੋ ਵੀ ਉਹਨੇ ਤੇ ਫਸਟ ਕਲਾਸ ਦੁੱਧ ਵਰਗਾ ਉਸੇ ਤਰ੍ਹਾਂ ਝੱਗ ਤੇ ਟੇਸਟ ਵੀ ਤੇ ਕਦੋਂ ਦਾ ਬਣਾਉਣਾ ਤੂੰ ਦੁੱਧ ਕਹਿੰਦਾ ਜੀ ਮੈਂ ਨਹੀਂ ਬਣਾਉਂਦਾ ਉਹ ਮਾਲਕ ਅਸੀਂ ਤੇ ਕੰਮ ਉਹ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਦੇਖੋ ਜਿਹੜੇ ਨਾਕੇ ਲੱਗਦੇ ਨੇ ਦੁੱਧ ਚੈੱਕ ਕਰਨ ਵਾਲਿਆਂ ਦੇ ਤੇ ਉਹਨੇ ਬਾਹਰੋਂ ਆਇਆ ਤੇ ਲਾਉਂਦੇ ਨੇ ਜਿਹੜੇ ਸ਼ਹਿਰ ਚੋਂ ਹੀ ਸ਼ਹਿਰ ਚ ਵਿਕਣਦੇ ਆ ਹਾਂਜੀ
2: ਉੱਥੇ ਚੈੱਕ ਨਹੀਂ ਹੈ
0: ਉੱਥੇ ਚੈੱਕ ਅੱਛਾ ਅਸੀਂ ਫੇਰ ਆਉਂਦੇ ਹਾਂ ਆਪਣੇ ਡਿਪਾਰਟਮੈਂਟ ਵੱਲ ਤੇ ਸਰ ਤੁਸੀਂ ਇਹਦਾ ਭਵਿੱਖ ਕਿੱਦਾਂ ਵੀ ਇਹਦੀ ਹੋਰ ਜ਼ਰੂਰਤ ਪੈਣੀ ਹੈ ਫਿਜ਼ੀਓਥੈਰੇਪੀ ਜਿਉਂ ਜਿਉਂ ਸਮਾਂ ਬਦਲਦਾ ਜਾਏਗਾ ਇਹਦੀ ਉਨੀ ਵਿਸ਼ਾਲਤਾ ਫਿਜ਼ੀਓਥੈਰੇਪੀ ਦੀ ਹੁੰਦੀ ਜਾਏਗੀ
2: ਦੇਖੋ ਜੀ ਫਿਜ਼ੀਓਥੈਰੇਪੀ ਦੀ ਵਿਸ਼ਾਲਤਾ ਨੂੰ ਕੋਈ ਵੀ ਨਹੀਂ ਰੋਕ ਸਕਦਾ ਉਹਦਾ ਕਾਰਨ ਹੈ ਕਿ ਹਰ ਬੰਦਾ ਆਪਣੀ ਜ਼ਿੰਦਗੀ ਦੀ ਭੱਜ ਦੌੜ ਚ ਬੜੀਆਂ ਇੱਛਾਵਾਂ
0: ਹਾਂਜੀ
2: ਉਹਦੇ ਕੋਲੋਂ ਆਪਣੇ ਲਈ ਟਾਈਮ ਹੀ ਨਹੀਂ ਹੈਗਾ ਸਵੇਰੇ ਜਾਣਾ ਤੜਕੇ ਤੇ ਰਾਤੀ ਆਣਾ ਥੱਕੇ ਟੁੱਟੇ ਆਣਾ ਰੋਟੀ ਖਾਣੀ ਪਾ ਜਾਣਾ ਸੋ
0: ਤੇ
2: ਬਹੁਤ ਸਾਰੇ ਲੋਕ ਐਕਸਰਸਾਈਜ਼ ਨਹੀਂ ਕਰ ਪਾ ਰਹੇ ਆਪਣੇ ਪੋਸਚਰ ਦਾ ਧਿਆਨ ਨਹੀਂ ਰੱਖ ਪਾ ਰਹੇ
0: ਤੁਸੀਂ ਹਾਂਜੀ ਪਹਿਲਾਂ ਗੱਲ ਕਰ ਲਓ
2: ਜਦੋਂ ਤੱਕ ਸਰੀਰ ਉਹਨਾਂ ਦਾ ਖਿੱਚਦਾ ਪਿਆ ਉਹ ਖਿੱਚੀ ਜਾ ਰਹੇ ਨੇ ਉੱਥੇ ਲੋੜ ਹੈ ਤੁਸੀਂ ਦੇਖੋ ਬਹੁਤ ਸਾਰੇ ਯੋਗਾ ਐਕਸਪਰਟ ਇਸ ਵੇਲੇ ਐਕਟਿਵ ਹੋ ਗਏ ਨੇ ਪੂਰੀ ਦੁਨੀਆ ਚ ਜਿਹੜੇ ਸਵੇਰੇ ਤੜਕੇ ਉੱਠ ਕੇ ਲੋਕਾਂ ਨੂੰ ਆਨਲਾਈਨ ਆਫਲਾਈਨ ਕਲਾਸ ਦੇ ਰਹੇ ਉਹ ਕਿਉਂ ਦੇ ਰਹੇ ਨੇ ਉਹ ਲੋਕ ਜਿਹੜੇ ਜਿਹੜੇ ਇਹਨੂੰ ਲੈ ਕੇ ਜਾਗਰਿਤ ਨੇ ਕਿ ਨਹੀਂ ਯਾਰ ਮੇਰਾ ਲੱਕ ਦੁਖਣਾ ਸ਼ੁਰੂ ਹੋ ਗਿਆ ਮੇਰੇ ਮੋਢੇ ਦਰਦ ਕਰਨਾ ਸ਼ੁਰੂ ਹੋ ਗਿਆ ਉਹਨਾਂ ਲੋਕਾਂ ਨੇ ਉਹਨੂੰ ਅਪਣਾਉਣਾ ਸ਼ੁਰੂ ਕਰਤਾ ਉਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਨੈਚੁਰਲ ਤਰੀਕੇ ਨਾਲ ਹੀ ਸਵੇਰੇ ਤਾਜ਼ੀ ਹਵਾ ਆਬੋ ਹਵਾ ਲੈ ਕੇ ਐਕਸਰਸਾਈਜ਼ ਕਰਕੇ ਆਪਣੇ ਸਰੀਰ ਨੂੰ ਮਜ਼ਬੂਤ ਕਰੀਏ ਲਚਕਦਾਰ ਕਰੀਏ ਤਾਂ ਕਿ ਜਿਹੜੇ ਅੰਦਰੂਨੀ ਅੰਗ ਹੈ ਉਹ ਵੀ ਤਗੜੇ ਹੋਣ
0: ਤਗੜੇ ਹੋਣ
2: ਸਾਹ ਦੀ ਤੰਗੀ ਨਾ ਆਏ ਕਿਸੇ ਤਰੀਕੇ ਦੇ।
0: ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ ਜਿਹੜੇ ਯੰਗ ਮੁੰਡੇ ਨੇ ਫਰਜ਼ ਕਰ ਲਓ ਜਿਹੜੇ 20 ਸਾਲ 22-23-24 ਸਾਲ ਤੱਕ ਦੇ, ਉਹਨਾਂ ਦਾ ਸਰੀਰ ਅਜੇ ਰਿਸ਼ਟ ਪੁਸ਼ਟ ਭੱਜ ਨੱਠ, ਤੁਹਾਡੇ ਹਿਸਾਬ ਮੁਤਾਬਕ ਉਹਨਾਂ ਨੂੰ ਵੀ ਸਵੇਰੇ ਉੱਠ ਕੇ ਜਿਹੜਾ ਐਕਸਰਸਾਈਜ਼ ਜ਼ਰੂਰੀ ਹੈ ਉਹਨਾਂ ਵਾਸਤੇ?
2: ਪਿਛਲੇ 5-7 ਸਾਲ ਤੋਂ ਕੁਛ ਬਦਲਾਵ ਆਇਆ
0: ਕਿ
2: ਜਿਹੜੀ ਸਾਡੀ ਨਵੀਂ ਯੂਥ ਹੈ, ਹੁਣ ਯੂਥ ਨੇ ਥੋੜਾ ਜਿਹਾ ਜਿਮਾਂ ਵਾਲੇ ਪਾਸੇ ਰੁਝਾਨ ਕੀਤਾ।
0: ਹਾਂਜੀ,
2: ਮੇਰੇ ਕੋਲੋਂ ਕਾਫੀ ਜਿਮ ਇੰਜਰੀ ਦੇ ਕੇਸ ਆਉਂਦੇ ਨੇ ਜਿਹਦੇ ਚ
0: ਮੇਰੇ ਵੀ ਦਿਮਾਗ ਚ ਆਇਆ ਜਦੋਂ ਤੁਸੀਂ ਜਿਮ ਦਾ ਨਾਮ ਲਿਆ
2: ਜੀ।
0: ਹਾਂਜੀ,
2: ਤੇ ਹੁਣ ਬੱਚਿਆਂ ਦਾ ਹੌਲੀ ਹੌਲੀ ਜਿਮਾਂ ਵਾਲੇ ਪਾਸੇ ਰੁਝਾਨ ਬਣਨਾ ਸ਼ੁਰੂ ਹੋ ਗਿਆ।
0: ਅੱਛਾ,
2: ਆਉਣ ਵਾਲੇ ਸਮੇਂ ਚ ਸਰਕਾਰ ਨੇ ਜਿਵੇਂ ਖੇਡਾਂ ਵਾਲੇ ਪਾਸੇ ਬਹੁਤ ਜ਼ਿਆਦਾ ਫੈਸਿਲਿਟੀਆਂ ਦਿੱਤੀਆਂ, ਪ੍ਰੋਤਸਾਹਿਤ ਕੀਤਾ ਸਾਰਿਆਂ ਨੂੰ ਕਿ ਤੁਸੀਂ ਗੇਮ ਖੇਲੋ। ਦੇਖੋ ਹਰਿਆਣਾ ਕਿੰਨੀ ਅੱਗੇ ਨਿਕਲ ਗਿਆ, ਠੀਕ ਹੈ ਨਾ ਜੀ। ਉੱਥੇ ਲਗਭਗ ਹਰ ਘਰ ਦਾ ਬੱਚਾ ਕੋਈ ਨਾ ਕੋਈ ਫਿਜ਼ੀਕਲ
0: ਇਵੈਂਟ ਕਰ ਰਿਹਾ,
2: ਕੋਈ ਇਵੈਂਟ ਕਰ ਰਿਹਾ। ਸੋ ਹੁਣ ਪੰਜਾਬ ਦੇ
0: ਕੁੜੀਆਂ
2: ਬਹੁਤ ਅੱਗੇ ਨੇ ਜੀ। ਹੁਣ ਦੇਖੋ ਅਲਟੀਮੇਟਲੀ ਫਿਜ਼ੀਓਥੈਰੇਪੀ ਕੀ ਹੈ? ਫਿਜ਼ੀਓਥੈਰੇਪੀ ਇੱਕ ਬੰਦਾ ਨੈਚੁਰਲ ਐਕਸਰਸਾਈਜ਼ ਕਰ ਰਿਹਾ, ਉਹ ਬਿਮਾਰ ਹੋ ਹੀ ਨਹੀਂ ਰਿਹਾ, ਉਹਨੂੰ ਕੋਈ ਤੰਗੀ ਨਹੀਂ ਆ ਰਹੀ। ਫਿਜ਼ੀਓਥੈਰੇਪੀ ਉੱਥੇ ਕੰਮ ਕਰਦੀ ਹੈ ਜਿੱਥੇ ਬੰਦਾ ਇਹਨਾਂ ਚੀਜ਼ਾਂ ਦੀ ਕਮੀਆਂ ਕਰਕੇ ਕਿਸੇ ਨਾ ਕਿਸੇ ਪੱਖੋਂ ਰਹਿ ਜਾਂਦਾ। ਫਿਰ ਉਹਨੂੰ ਆਪਾਂ ਉਹਦੀ ਟ੍ਰੇਨਿੰਗ ਦੇ ਕੇ ਮੁੜ ਪੁਰਾਣੀ ਅਵਸਥਾ ਚ ਲਿਆਉਂਦੇ ਹਾਂ ਕਿ ਭਾਈ ਹੁਣ ਹੈ ਰੀਹੈਬਿਲੀਟੇਸ਼ਨ। ਬੇਸਿਕਲੀ ਫਿਜ਼ੀਓਥੈਰੇਪੀ ਫਿਜ਼ੀਕਲ ਥੈਰੇਪੀ ਵੀ ਕਹਿੰਦੇ ਨੇ, ਔਰ ਇਹਨੂੰ ਫਿਰ ਰੀਹੈਬਿਲੀਟੇਸ਼ਨ ਵੀ ਕਹਿੰਦੇ ਨੇ। ਹਾਂਜੀ, ਤੋ ਬਾਅਦ ਵਿੱਚ ਇਹਦਾ ਨਾਮ ਫਿਜ਼ੀਓਥੈਰੇਪੀ ਬਣ ਗਿਆ। ਸੋ ਇਹ ਰੀਹੈਬਿਲੀਟੇਸ਼ਨ ਕੀ ਮੁੜ ਕੇ ਆਪਣੀ ਪੁਰਾਣੀ ਅਵਸਥਾ ਚ
0: ਵਾਪਸ।
2: ਉਹਦੇ ਲਈ ਅਸੀਂ ਉਹੀ ਵਿਸ਼ਲੇਸ਼ਣ ਕਰਨਾ ਕਿ ਇਸ ਮਰੀਜ਼ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਥੋੜ ਹੈ, ਪੋਸਚਰ ਦੀ ਪ੍ਰੋਬਲਮ ਹੈ, ਇਹਦਾ ਰਹਿਣਾ ਸਹਿਣਾ ਗਲਤ ਹੈ, ਇਹ ਬੰਦਾ ਸੌਂਦਾ ਕਿੱਥੇ ਹੈ, ਕਿਵੇਂ ਸੌਂਦਾ, ਰੂਟੀਨ ਚ ਜੇ ਕੋਈ ਨੌਕਰੀ ਕਰਦਾ ਬਿਜ਼ਨਸ ਕਰਦਾ ਤੇ ਉੱਥੇ ਇਹਦੀ ਐਕਟੀਵਿਟੀ ਕੀ ਨੇ, ਇਹਦੀ ਕਿਹੜੀ ਕਿਹੜੀ ਮਾਸਪੇਸ਼ੀਆਂ ਕਮਜ਼ੋਰ ਹੈ, ਉਹ ਸਾਰੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਫਿਜ਼ੀਓਥੈਰੇਪੀ ਦਾ ਜਿਹੜਾ ਟ੍ਰੀਟਮੈਂਟ ਆ ਉਹ ਸ਼ੁਰੂ ਕੀਤਾ ਜਾਂਦਾ।
0: ਤੇ ਜਿਹੜੇ ਯੰਗ ਬੱਚੇ ਨੇ
2: ਜੀ,
0: ਉਹਨਾਂ ਨੂੰ ਵੀ ਥੋੜਾ ਬਹੁਤ ਨੈਸੈਸਰੀ ਹੈ ਸਵੇਰੇ ਉੱਠ ਕੇ ਥੋੜੀ ਜੀ
2: ਐਕਸਰਸਾਈਜ਼? ਤਾਂ ਦੇਖੋ ਯੰਗ ਬੱਚੇ ਸਰੀਰ ਬਣਾਉਣ ਦਾ ਇਹੀ ਤੇ ਟਾਈਮ ਹੈ।
0: ਨਹੀਂ, ਉਹ ਤੇ ਹੋ ਗਏ ਨਾ, ਬਾਡੀਆਂ ਬਿਲਡਰ ਜਾਈਏ, ਉਹ ਤੇ ਸ਼ੌਕ ਹੁੰਦਾ। ਤੇ ਜਿਹੜੀ ਆਮ ਰੂਟੀਨ ਦੀ ਲਾਈਫ ਹੈ ਜਿਹਦੇ ਵਿੱਚ ਬੱਚੇ ਮਤਲਬ ਕਿ ਤੰਦਰੁਸਤੀ ਨੂੰ ਮੇਨਟੇਨ ਕਰਨ ਵਾਸਤੇ, ਜਾਂ ਮਤਲਬ ਕਿ ਬਿਮਾਰੀ ਨਾ ਛੇਤੀ ਲੱਗ ਕੇ ਆਏ, ਤੇ ਸਾਨੂੰ ਜਵਾਨੀ ਵਿੱਚ ਹੀ, ਟੀਨ ਏਜ ਹੀ, ਜਾਂ 20 ਸਾਲ ਤੋਂ
2: ਬਿਲਕੁਲ
0: ਸ਼ੁਰੂ ਕਰ ਦੇਣਾ ਚਾਹੀਦਾ। ਤੇ ਨੰਬਰ 2 ਦੇ ਉੱਤੇ ਜਿਹੜਾ ਨਹੀਂ ਕਰਦਾ ਰਿਹਾ ਉਹਨੂੰ ਜ਼ਿੰਦਗੀ ਦੇ ਕਿਹੜੇ ਹਿੱਸੇ ਵਿੱਚ ਜ਼ਰੂਰ ਉੱਠ ਕੇ ਐਕਸਰਸਾਈਜ਼ ਕਰਨਾ?
2: ਦੇਖੋ ਜੀ, ਟੀਨ ਏਜ ਦਾ ਤੇ ਇਹ ਹੈਗਾ ਜੀ, ਟੀਨ ਏਜ ਤੇ ਜੋ ਮਰਜ਼ੀ ਕਰ ਲੈ,
0: ਹਾਂ
2: ਜੋ ਮਰਜ਼ੀ ਹੈ।

0: ਪੀਣ ਦੀ ਲਾਈਫ ਹੈ ਜਿਹਦੇ ਵਿਚ ਬੱਚੇ ਮਤਲਬ ਕਿ ਤੰਦਰੁਸਤੀ ਨੂੰ ਮੇਨਟੇਨ ਕਰਨ ਵਾਸਤੇ ਜਾਂ ਮਤਲਬ ਕਿ ਬਿਮਾਰੀ ਨਾ ਛੇਤੀ ਲੱਗ ਕੇ ਆਏ ਤੇ ਸਾਨੂੰ ਜਵਾਨੀ ਵਿਚ ਹੀ ਟੀਨ ਏਜ ਹੀ ਜਾਂ 20 ਸਾਲ ਤੋਂ
1: ਬਿਲਕੁਲ
0: ਸ਼ੁਰੂ ਕਰ ਦੇਣਾ ਚਾਹੀਦਾ ਤੇ ਨੰਬਰ 2 ਦੇ ਉੱਤੇ ਜਿਹੜਾ ਨਹੀਂ ਕਰਦਾ ਰਿਹਾ ਉਹਨੂੰ ਜ਼ਿੰਦਗੀ ਦੇ ਕਿਹੜੇ ਹਿੱਸੇ ਵਿਚ ਜ਼ਰੂਰ ਉੱਠ ਕੇ ਐਕਸਰਸਾਈਜ਼ ਕਰਨਾ।
1: ਦੇਖੋ ਜੀ ਟੀਨ ਏਜ ਦਾ ਤੇ ਹੈਗਾ ਜੀ ਟੀਨ ਏਜ ਤੇ ਜੋ ਮਰਜ਼ੀ ਕਰ ਲੈ,
0: ਹਾਂ ਜੋ ਵੀ ਖਾ ਲੈਣ ਉਹਨਾਂ ਨੂੰ ਪਾਚਣ
1: ਖਾ ਲੈਣਾ ਉਹ ਵੀ ਪਰ ਜਿੰਨਾ ਮਰਜ਼ੀ ਭੱਜ ਲੇ ਉਹਨੇ ਫੇਰ ਮੁੜ ਕੇ ਉੱਠ ਕੇ
0: ਤੁਰ ਪੈਣਾ ਠੀਕ।
1: ਸੋ ਇਹ ਉਹਦਾ ਸਮਾਂ ਹੈ, ਉਹਦਾ ਟਾਈਮ ਹੈ,
0: ਬਿਲਕੁਲ
1: ਆਪਣੇ ਆਪ ਨੂੰ ਜਿੰਨਾ ਐਕਟਿਵ ਰੱਖ ਸਕਦਾ।
0: ਹਾਂਜੀ,
1: ਕਿਉਂਕਿ ਜਿਹੜੀ ਐਕਸਰਸਾਈਜ਼ ਹੈ ਜਾਂ ਤੜਕੇ ਉੱਠਣ ਵਾਲੀ ਚੀਜ਼ਾਂ, ਇਹਨਾਂ ਨੇ ਤੁਹਾਨੂੰ ਸਰੀਰ ਦੀ ਅੰਦਰੂਨੀ ਤਾਕਤ ਦੇਣੀ, ਬਾਹਰੀ ਤਾਕਤ ਦੇ ਨਾਲ ਅੰਦਰੂਨੀ ਤਾਕਤ ਵੀ ਦੇਣੀ। ਬਾਕੀ ਪੜ੍ਹਾਈ ਲਿਖਾਈ ਹੈ ਉਹ ਤੁਹਾਡੀ ਬਾਅਦ ਆਪਣੀ ਅਲੱਗ ਕੰਸਟਰੇਸ਼ਨ ਸਪੀਡ ਚਲਾ, ਲੇਕਿਨ ਸਰੀਰ ਤੰਦਰੁਸਤ ਹੋਏਗਾ ਤੇ ਤੁਸੀਂ ਬਾਕੀ ਪਾਸੇ ਵੀ ਠੀਕ ਹੋਵੋਗੇ।
0: ਬਿਲਕੁਲ,
1: ਮੇਰੇ ਸਰੀਰ ਚ ਦਰਦਾਂ ਹੈਗੀਆਂ ਤੇ ਮੇਰਾ ਧਿਆਨ ਕਿੱਥੇ?
0: ਬਿਲਕੁਲ, ਪਰ ਸਾਨੂੰ ਕਿਹੜੀ ਉਮਰ ਵਿਚ ਜ਼ਰੂਰ ਸਵੇਰੇ ਉੱਠ ਕੇ ਥੋੜੀ ਐਕਸਰਸਾਈਜ਼ ਕਰਨੀ ਚਾਹੀਦੀ, 40 ਚ, 35 ਚ, 50 ਦੇ ਵਿਚ।
1: ਐਕਸਰਸਾਈਜ਼ ਦੀ ਕੋਈ ਉਮਰ ਨਹੀਂ ਹੈ ਜੀ।
0: ਅੱਛਾ,
1: ਐਕਸਰਸਾਈਜ਼ ਤੇ ਜਦੋਂ ਬੱਚਾ ਪਹਿਲਾ ਪੈਰ ਚੁੱਕ ਲੈਂਦਾ ਉੱਥੇ ਹੀ ਉਹਦੀ
0: ਐਕਸਰਸਾਈਜ਼ ਨਹੀਂ। ਇਸ ਤਰ੍ਹਾਂ ਨਾ ਜਿਹੜੇ ਨਹੀਂ ਇਹਦੇ ਜਿਹੜੇ ਕੰਮ ਧੰਦੇ ਦੇ ਵਿਚ ਜ਼ਿਆਦਾ ਵਿਅਸਤ ਨੇ ਲੋਕ, ਸਵੇਰੇ ਭੱਜ ਕੇ ਉਹਨਾਂ ਨੇ ਟਾਈਮ ਸਿਰ ਪਹੁੰਚਣਾ ਹੁੰਦਾ, ਇਹ ਉਹ ਫਿਰ ਵੀ ਮਤਲਬ ਕਿ ਆਪਣੀ ਤੰਦਰੁਸਤੀ ਬਰਕਰਾਰ ਰੱਖਣ ਵਾਸਤੇ 35 ਸਾਲ ਦੇ ਬਾਅਦ ਜਾਂ 40 ਸਾਲ ਬਾਅਦ ਜਾਂ 30 ਸਾਲ ਦੇ ਬਾਅਦ ਥੋੜੀ ਬਹੁਤੀ ਜ਼ਰੂਰ ਉਹ ਸਟਾਰਟ ਕਰ।
1: ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਐਕਸਰਸਾਈਜ਼ ਦਾ ਇਸ ਦੇ ਨਾਲ ਕੋਈ ਸੰਬੰਧ ਨਹੀਂ।
0: ਅੱਛਾ,
1: ਤੁਸੀਂ ਸਿਰਫ ਇਹ ਵੇਖਣਾ ਕਿ ਮੈਂ ਕਿਹੜੇ ਪੱਖੋਂ ਕਮਜ਼ੋਰ ਹੈ, ਮੈਨੂੰ ਕਿੱਥੇ ਲੱਗਦਾ ਪਿਆ ਕਿ ਮੇਰੀ ਪਾਚਨ ਕਿਰਿਆ ਠੀਕ ਨਹੀਂ ਹੈਗੀ, ਰਾਤੀ ਮੈਨੂੰ ਗੈਸ ਹੋ ਜਾਂਦੀ ਹੈ, ਮੈਂ ਸੌ ਨਹੀਂ ਪਾਉਂਦਾ, ਫਾਰਾ ਹੋ ਜਾਂਦਾ, ਮੈਨੂੰ ਗੱਟੇ ਡਗਾਰ ਆਉਂਦੇ ਨੇ, ਉਹਦਾ ਕਾਰਨ ਹੈ ਆਏ ਰੋਟੀ ਖਾਧੀ, ਬੈੱਡ ਤੇ ਖਾਧੀ, ਬੈੱਡ ਤੇ ਸੋ ਗਏ,
0: ਉਸੇ ਵੇਲੇ ਲੰਮੇ ਪੈ ਕੇ ਦੱਸੋਗੇ।
1: ਉਹਦਾ ਇੱਕ ਸਿੰਪਲ ਫੰਡਾ ਜੋ ਪੁਰਾਣੇ ਬਜ਼ੁਰਗਾਂ ਤੋਂ ਮੈਡੀਕਲ ਸਾਇੰਸ ਤੋਂ ਇਲਾਵਾ ਸੁਣਦੇ ਆ ਰਿਹਾ, ਦੱਸੋ ਭਾਈ ਰੋਟੀ ਖਾ ਕੇ ਦੋ ਚੱਕਰ ਲਾ ਲਓ।
0: ਬਿਲਕੁਲ
1: ਠੀਕ ਹੈ,
0: ਪਰ ਡਾਕਟਰ ਇਹ ਵੀ ਕਹਿੰਦੇ ਨੇ ਕਿ ਰੋਟੀ ਖਾ ਕੇ ਤੁਰਨਾ ਗਲਤ ਹੈ, ਕਿਉਂਕਿ ਸਾਡਾ ਜਿਹੜਾ ਬਾਡੀ ਹੈ ਉਹਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਰੋਟੀ ਨੂੰ ਪਚਾਉਣ ਦਾ, ਉਹਨੂੰ ਰੈਸਟ ਚਾਹੀਦੀ ਹੈ। ਪਰ ਜੇ ਤੁਸੀਂ ਐਕਸਰਸਾਈਜ਼ ਕਰਨ ਲੱਗ ਜਾਓ ਜਾਂ ਭੱਜਣ ਤੁਰਨ ਲੱਗ ਜਾਓ, ਉਹਦੇ ਬਾਡੀ ਦਾ ਉਧਰ ਵੀ ਜ਼ੋਰ ਲੱਗ ਰਿਹਾ, ਉਹਦੀ ਪੂਰੀ ਐਨਰਜੀ ਤੁਹਾਡੇ ਖਾਣ।
2: ਮੈਂ ਬਿਲਕੁਲ
1: ਨਹੀਂ ਸਰ, ਮੈਂ ਤੁਹਾਡੀ ਗੱਲ ਨੂੰ ਉੱਥੇ ਟੋਕਾਂਗਾ ਥੋੜਾ। ਇਹਦੇ ਚ ਕੀ ਹੈਗਾ ਕਿ ਰੋਟੀ ਖਾ ਕੇ ਜੰਪਿੰਗ ਕਰਨਾ, ਰਨਿੰਗ ਕਰਨਾ,
2: ਜੰਪਿੰਗ ਨਹੀਂ
1: ਜੀ,
2: ਉਹ ਕਹਿੰਦਾ ਕਾਹਲੀ ਕਾਹਲੀ ਤੁਰਦੇ
1: ਹੋਏ, ਜਿਹੜੀ ਇੱਕ ਜਨਰਲ ਵਾਕ ਹੈ ਉਹ ਤੁਸੀਂ ਆਰਾਮ ਨਾਲ ਕਰ ਸਕਦੇ।
2: ਅੱਛਾ,
1: ਜਿੱਦਾਂ ਬ੍ਰਿਸਕ ਵਾਕ ਹੈ ਉਹ ਥੋੜੀ ਤੇਜ਼ ਹੋ ਗਈ ਕਿ ਤੁਸੀਂ ਤੇਜ਼ ਕਦਮਾਂ ਨਾਲ ਚੱਲ ਰਹੇ ਹੋ, ਉਹਦੇ ਕੀ ਹੋਏਗਾ ਸਾਹ ਚੜੇਗਾ, ਤੁਹਾਡੀ ਰੋਟੀ ਜਿਹੜੀ ਹੈ ਬਾਹਰ ਆ ਜਾਏਗੀ, ਵਾਮਿਟ ਆ ਜਾਏਗੀ ਤੁਹਾਨੂੰ। ਜਿਹੜਾ ਇੱਕ ਨਾਰਮਲ ਵਾਕ ਹੈ ਜਿਹਦੇ ਚ ਤੁਸੀਂ ਹਲਕੀ ਫੁਲਕੀ ਤੁਹਾਡੇ ਸਾਥੀ ਦੇ ਨਾਲ ਕੋਈ ਦੋਸਤ ਹੈ, ਤੁਹਾਡੀ ਵਾਈਫ ਹੈ ਜਾਂ ਭੈਣ ਭਰਾ ਚੰਦੇ ਚੰਦੇ ਗੱਪ ਲਾ ਰਹੇ ਹੋ, ਰਿਲੈਕਸ ਹਾਂਜੀ, ਰਿਲੈਕਸ ਵਾਕ, ਜਨਰਲ ਵਾਕ ਤੁਸੀਂ ਕਰੋ
2: ਤੇ ਜਦੋਂ ਆਦਮੀ ਕੰਮ ਧੰਦੇ ਤੋਂ ਬਾਅਦ ਰਿਟਾਇਰ ਹੋ ਜਾਂਦਾ
1: ਜੀ,
2: ਠੀਕ ਹੈ
1: ਜੀ,
2: ਬੁਢਾਪੇ ਆ ਜਾਣਾ ਸ਼ੁਰੂ ਹੋ ਜਾਂਦਾ, ਤੇ ਉਹ ਫਿਰ ਸੋਫੇ ਤੇ ਬਹਿ ਜਾਂਦੇ ਨੇ, ਟੀਵੀ ਵੇਖੀ ਜਾਣਗੇ, ਰਾਜਨੀਤੀ ਵੈ ਯੇ ਹੈ ਵੋ ਹੈ, ਇੱਕ ਨੁਕਰੇ ਚ ਜਿਉਂ ਜਿਉਂ ਬੁੱਢੇ ਹੁੰਦੇ ਜਾਣਗੇ ਨੁਕਰੇ ਲੱਗਦੇ ਜਾਣਗੇ। ਤੁਸੀਂ ਉਹਨਾਂ ਨੂੰ ਕੀ ਰਾਏ ਦਿੰਦੇ ਹੋ ਕਿ ਉਹਨਾਂ ਨੂੰ ਐਕਟਿਵ ਰਹਿਣਾ ਚਾਹੀਦਾ?
1: ਮੈਂ ਉਹਨਾਂ ਨੂੰ ਇਹ ਰਾਏ ਦਿਆਂਗਾ ਜੀ, ਉਹ ਬਾਜਵਾ ਸਾਹਿਬ ਨੂੰ ਫਾਲੋ ਕਰਨ, ਉਹ ਤੁਹਾਨੂੰ ਫਾਲੋ ਕਰਨ, ਸੁੱਚਾ ਸਿੰਘ ਬਾਜਵਾ ਜੀ ਨੂੰ ਫਾਲੋ ਕਰੋ, ਕਿਉਂਕਿ ਮੈਨੂੰ ਲੱਗਦਾ ਨੀ ਕਿ ਮੈਂ ਸ਼ਰੋਤਾ ਨੂੰ ਦੱਸਾਂ ਕਿ ਤੁਹਾਡੀ ਏਜ ਕੀ ਹੈ, ਠੀਕ ਹੈ ਜੀ, ਤੁਹਾਡੀ ਏਜ ਤੁਸੀਂ ਆਪਣੇ ਆਪ ਚ ਇੱਕ ਇੰਸਪੀਰੇਸ਼ਨ ਹੋ, ਤੁਸੀਂ ਆਪਣੇ ਆਪ ਚ ਇੱਕ ਰੋਲ ਮਾਡਲ ਹੋ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਮੈਂ ਬੁੱਢਾ ਹੋ ਗਿਆ, ਪਹਿਲਾ ਬੱਚਾ ਹੋਇਆ ਤੇ ਬਸ ਯਾਰ ਨਿਆਣਾ ਹੋ ਗਿਆ, ਬੁੱਢਾ ਗਿਆ, ਦੂਜਾ ਹੋਇਆ ਤੇ ਨਹੀਂ ਜਮਾਂ ਯਾਰ ਰਹਿ ਗਿਆ, 50 ਟੱਪਿਆ, 50 ਟੱਪਿਆ, ਬਸ ਮੈਂ ਰਿਟਾਇਰ ਹਾਂ ਜੀ। ਤੁਸੀਂ ਇਸ ਟਾਈਮ ਦੇ ਵਿਚ ਵੀ ਮੈਨੂੰ ਇਨਵਾਈਟ ਕੀਤਾ ਆਪਣੇ ਇਸ ਸਟੂਡੀਓ ਚ, ਤੇ ਮੈਂ ਤੁਹਾਡੀ ਐਨਰਜੀ ਦੇਖ ਕੇ ਮੈਂ ਵੀ ਤੁਹਾਡੇ ਤੋਂ ਸਿੱਖਿਆ ਲੈ ਰਿਹਾ ਕਿ ਤੁਹਾਡੀ ਉਮਰ ਚ ਜਦੋਂ ਅਸੀਂ ਵੀ ਜਾਵਾਂਗੇ ਤੇ ਅਸੀਂ ਵੀ ਤੁਹਾਡੇ ਵਾਂਗੂ ਯੰਗ ਹੋਈਏ, ਨਾ ਕਿ ਬੁੱਢੇ ਹੋਈਏ। ਸੋ ਇਹ ਆਪਣੇ ਆਪ ਹੀ ਤੁਸੀਂ ਇੱਕ ਪ੍ਰੇਰਣਾ ਹੋ ਸਾਰਿਆਂ ਲਈ, ਤੇ ਮੈਂ ਤਾਂ ਸ਼ਰਧਾਲੂਆਂ ਨੂੰ ਰਿਕੁਐਸਟ ਕਰਾਂਗਾ ਜੀ, ਉਹ ਤੁਹਾਨੂੰ ਹੀ ਫਾਲੋ ਕਰਨ,
2: ਨਹੀਂ ਪਰ ਉਹਨਾਂ ਨੂੰ ਤੁਸੀਂ ਰਾਏ ਦਿਓ ਨਾ ਜੇ ਤੁਸੀਂ ਮੈਡੀਕਲ ਪੁਆਇੰਟ ਆਫ ਵਿਊ ਜੋ ਵੀ, ਪਰ ਬੇਸ਼ੱਕ ਤੁਸੀਂ ਕਮਜ਼ੋਰ ਹੋ, ਪਰ ਅਕਸਰ ਵਿਹਲੇ ਬਹਿ ਜਾਣਾ, ਐਕਸਰਸਾਈਜ਼ ਨਾ ਕਰਨੀ, ਸਿਰਫ ਰਾਮ ਰਾਮ ਕਰ ਲੈਣਾ ਤੇ ਫਿਰ ਲੰਮੇ ਪੈ ਜਾਣਾ, ਫਿਰ ਲੰਮੇ ਪੈ ਜਾਣਾ।
1: ਬਾਜਵਾ ਸਾਹਿਬ, ਇਹ ਤਾਂ ਸਾਰੀ ਮਾਇੰਡ ਗੇਮ ਹੈ, ਇਹ ਤਾਂ ਸਾਰੀ ਮਾਇੰਡ ਗੇਮ ਹੈ ਕਿ ਜੇ ਤੁਸੀਂ ਦਿਮਾਗੋ ਬੁੱਢੇ ਹੋ ਤੇ ਸਰੀਰ ਤੁਸੀਂ ਆਪਣੇ ਆਪ।
2: ਬਿਲਕੁਲ ਬਿਲਕੁਲ ਜੀ, ਉਹ ਮੈਂ ਕੋਈ ਕਿਤਾਬ ਪੜ੍ਹੀ ਉਹਦੇ ਵਿਚ ਸੀ, ਬੁੱਢੇ ਤੁਸੀਂ ਉਦੋਂ
1: ਜਦੋਂ ਤੁਸੀਂ ਸੋਚ ਲਿਆ,
2: ਜਦੋਂ ਤੁਸੀਂ ਸੋਚ ਲਿਆ ਤੇ ਸੋਚ ਮਹਿਸੂਸ ਕਰ ਲਿਆ ਕਿ ਮੈਂ ਹੁਣ ਬੁੱਢਾ।
1: ਜੀ ਬਿਲਕੁਲ,

0: ਇੰਨੀ ਦੇਰ ਤੁਸੀਂ ਐਕਸੈਪਟ ਨਹੀਂ ਕਰਦੇ, ਹਾਂਜੀ ਉੰਨੀ ਦੇਰ ਤੁਸੀਂ ਬੁੱਢੇ ਹੈ ਹੀ।
1: ਬਿਲਕੁਲ ਬਿਲਕੁਲ,
0: ਹਾਂ
1: ਸਾਡੇ ਤਾਂ ਇੱਕ ਧਾਰਨਾ ਹੋ ਜਾਂਦੀ ਹੈ ਇੱਥੇ ਕਿ ਜਿਵੇਂ
0: ਬੱਚੇ ਵਿਆਹੇ
1: ਗਏ, ਹੁਣ ਆਪਾਂ ਰਿਟਾਇਰ ਹੁਣ ਆਪਾਂ ਬੁੱਢੇ ਹੋ ਗਏ,
0: ਬਿਲਕੁਲ
1: ਫਿਰ ਉਹ ਸਾਰੀ ਚੀਜ਼ਾਂ
0: ਤੁਹਾਡੇ ਕਹਿਣ ਦੇ ਮੁਤਾਬਕ ਸਾਨੂੰ ਬੁਢਾਪੇ ਚ ਵੀ ਐਕਸਰਸਾਈਜ਼ਾਂ ਨਹੀਂ ਛੱਡਣੀਆਂ।
1: ਦੇਖੋ ਐਕਸਰਸਾਈਜ਼ ਤਾਂ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ, ਚਾਹੇ ਤੁਸੀਂ ਯੰਗ ਹੋ, ਚਾਹੇ ਤੁਸੀਂ ਬੱਚੇ ਹੋ, ਚਾਹੇ ਤੁਸੀਂ ਬੁੱਢੇ ਹੋ। ਐਕਸਰਸਾਈਜ਼ ਦਾ ਸਿੰਪਲ ਜਿਹਾ ਫੰਡਾ ਕਿ ਤੁਸੀਂ ਕਰੋਗੇ ਤੁਹਾਡੇ ਖੂਨ ਦਾ ਦੌਰਾ ਵਧੇਗਾ, ਤੁਹਾਡੇ ਜੋੜਾਂ ਦੀ ਹਰਕਤ ਹੋਏਗੀ, ਮਾਸਪੇਸ਼ੀਆਂ ਆਪਣੀ ਤਾਕਤ ਲੈਣਗੀਆਂ, ਲਚਕ ਲੈਣਗੀਆਂ। ਹੁਣ ਜਿਵੇਂ ਸਟ੍ਰੈਚਿੰਗ ਹੈ, ਹੁਣ ਸਟ੍ਰੈਚਿੰਗ ਬੜਾ ਅਹਿਮ ਹਿੱਸਾ। ਆਮ ਤੌਰ ਤੇ ਦੇਖੋ ਕਈ ਬੰਦੇ ਝੁਕਣਾ ਸ਼ੁਰੂ ਹੋ ਜਾਂਦੇ ਆ, ਕੁੱਬ ਪੈਣਾ ਸ਼ੁਰੂ ਹੋ ਜਾਂਦਾ ਆ, ਕਈਆਂ ਦੀਆਂ ਲੱਤਾਂ ਵੀਂਗੀਆਂ ਹੋ ਜਾਂਦੀਆਂ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਮੰਨ ਲਿਆ ਕਿ ਨਹੀਂ ਆਪਾਂ ਠੀਕ ਹੀ ਨਹੀਂ ਹੋਣਾ, ਆਪਾਂ ਕੁਛ ਕਰ ਹੀ ਨਹੀਂ ਸਕਦੇ, ਆਪਾਂ ਬੁੱਢੇ ਹੋ ਗਏ। ਸੋ ਮਾਇੰਡ ਗੇਮ ਹੈ, ਦਿਮਾਗ ਨੂੰ ਮਜ਼ਬੂਤ ਰੱਖੋ ਕਿ ਅਸੀਂ ਬੁੱਢੇ ਨਹੀਂ ਹੈ, ਜਦੋਂ ਤੱਕ ਜੀਣਾ ਇੰਡੀਪੈਂਡੈਂਟ ਜੀਣਾ। ਸੋ ਮੇਰੇ ਹਿਸਾਬ ਨਾਲ ਤਾਂ
2: ਜਿਸ ਤਰ੍ਹਾਂ ਤੁਸੀਂ ਪਹਿਲਾਂ ਐਕਸਪਲੇਨ ਵੀ ਕੀਤਾ ਕਿ ਇਹਦਾ ਭਵਿੱਖ ਬਹੁਤ ਵਧੀਆ, ਇਹ ਵਿਸਥਾਰ ਹੀ ਹੋਣਾ ਹੁਣ। ਤੇ ਜਿਸ ਤਰ੍ਹਾਂ 5 ਮਿੰਟ ਰਹਿ ਗਏ ਨੇ ਸਾਡੇ, ਜਿਸ ਤਰ੍ਹਾਂ ਸਰ ਸਾਡੇ ਬੱਚੇ ਬਹੁਤ ਲੋਕ ਮੈਡੀਕਲ ਲਾਈਨ ਚ ਜਾ ਰਹੇ ਨੇ, ਠੀਕ ਹੈ ਨਾ, ਤੇ ਵੈਸੇ ਬੱਚਿਆਂ ਦਾ ਇੰਟਰਸਟ ਹੈ ਥੈਰਾਪੀ ਵੱਲ ਵੀ ਜਾਣ ਦਾ, ਓਨਾ ਹੀ ਹੈ ਕਿ ਜਾਂ ਥੈਰਾਪੀ ਵੱਲ ਘੱਟ ਜਾਂਦੇ ਨੇ ਤਾਂ ਦੂਜੇ ਪਾਸੇ।
1: ਦੇਖੋ ਇਹ ਵੀ ਡਿਪੈਂਡ ਕਰਦਾ ਕਿ ਤੁਹਾਡਾ ਤੁਸੀਂ ਜੋ ਦੇਖਦੇ ਹੋ, ਜਿਵੇਂ ਅੱਜ ਦਾ ਯੁੱਗ ਹੈ, ਅੱਜ ਦੇ ਯੁੱਗ ਦੇ ਵਿੱਚ ਤੁਸੀਂ ਦੇਖੋ ਕਿ ਸਪੋਰਟਸ ਦੀ ਹਰ ਟੀਮ ਦੁਨੀਆਂ ਭਰ ਵਿੱਚ, ਦੇਸ਼ਾਂ ਵਿਦੇਸ਼ਾਂ ਚ ਹਰ ਟੀਮ ਦੇ ਵਿੱਚ ਫਿਜ਼ੀਓਥੈਰੇਪਿਸਟ ਪੱਕੇ ਨੇ।
2: ਇਹ ਤਾਂ ਠੀਕ, ਤੁਹਾਡੀ ਗੱਲ ਵਾਕਿਆ ਹੀ ਵੈਸੇ ਇਹ ਫਿਜ਼ੀਓਥੈਰੇਪੀ ਘੁੰਮ ਘੁਮਾ ਕੇ ਇਹ ਬੰਦੇ ਹਰ ਡਿਪਾਰਟਮੈਂਟ
1: ਦੇਖੋ ਤੁਸੀਂ, ਕ੍ਰਿਕਟ ਹੈ, ਫੁੱਟਬਾਲ ਹੈ, ਹਾਕੀ ਹੈ, ਵਾਲੀਬਾਲ ਹੈ, ਬੈਡਮਿੰਟਨ ਹੈ, ਜਿੰਨੀਆਂ ਮਰਜ਼ੀ ਟੀਮਾਂ ਚ ਉੱਥੇ ਫਿਜ਼ੀਓਥੈਰੇਪਿਸਟ ਤੁਹਾਨੂੰ ਨਾਲ ਹੀ ਮਿਲਣਗੇ ਟੀਮ ਦੇ। ਕਿਉਂ? ਕਿਉਂਕਿ ਜਿਹੜੀ ਮੌਕੇ ਤੇ ਸੱਟ ਲੱਗਦੀ ਹੈ, ਕੋਈ ਮੋਚ ਆ ਗਈ, ਕੋਈ ਖਿਚਾਵ ਆ ਗਿਆ, ਕੋਈ ਕਿਸੇ ਤਰੀਕੇ ਦੀ ਛੋਟੀ ਮੋਟੀ ਇੰਜਰੀ ਹੋ ਗਈ, ਉਹ ਫਿਜ਼ੀਓਥੈਰੇਪਿਸਟ ਉੱਥੇ ਮੌਕੇ ਤੇ ਹੀ ਉਹਨੂੰ ਮੈਨੇਜ ਕਰਦਾ। ਉਹਦੇ ਕੋਲੋਂ ਉਹਦੇ ਇੱਕ ਗੈਜੇਟਸ ਕੋਲ ਥੈਰੇਪੀ ਜਾਂ ਹਾਰਟ ਥੈਰੇਪੀ ਹੁੰਦੀ ਹੈ ਕਿ ਉੱਥੇ ਦਾ ਉੱਥੇ ਉਹਨੂੰ ਮੈਨੇਜ ਕਰਕੇ ਤੇ ਉਹਨੂੰ ਬਚਾ ਲੈਂਦੇ।
2: ਇਹਦਾ ਮਤਲਬ ਵਿਸਥਾਰ ਉਹਦਾ ਜ਼ਿਆਦਾ ਤੇ ਅੱਗੇ ਹੋਰ ਜ਼ਿਆਦਾ ਹੋਣਾ
1: ਵਧੇਗਾ ਜੀ।
2: ਇਹਦੀ ਡਿਮਾਂਡ ਹਰ ਥਾਂ ਮੈਂ ਦੇਖਿਆ ਨਾ, ਬਾਕਸਿੰਗ ਮੈਦਾਨ ਦੇ ਵਿੱਚ ਵੀ ਉਹ ਝੱਟ ਉਹਨਾਂ ਦੇ ਮਸਲਾਂ ਨੂੰ ਥੱਲੇ ਕਰਕੇ, ਕਬੱਡੀ ਚ ਕਿਸੇ ਨੂੰ ਸੱਟ ਲੱਗ ਗਈ ਹੈ, ਜੋ ਵੀ ਹੈ, ਜੋ ਫੁੱਟਬਾਲ ਦੇ ਵਿੱਚ
1: ਜਦੋਂ ਬਾਕਸਿੰਗ ਕਰਕੇ ਉਹਨੂੰ ਵਿੱਚ ਘੰਟੀ ਵੱਜਦੀ ਹੈ ਤੇ ਰੈਸਟ ਮਿਲਦੀ ਹੈ,
2: ਬਿਲਕੁਲ ਬਿਲਕੁਲ
1: ਠੰਡੀਆਂ
2: ਥੈਲੀਆਂ
1: ਫਿਜ਼ੀਓਥੈਰੇਪੀ ਬੜਾ ਅਹਿਮ ਹਿੱਸਾ ਹੋ ਗਿਆ ਜੀ ਦੁਨੀਆਂ ਭਰ ਦੇ ਹਰ ਤਰ੍ਹਾਂ ਦੀ ਸਪੋਰਟਸ ਐਕਟੀਵਿਟੀ ਵਿੱਚ, ਜਾਂ ਤੁਹਾਡੀਆਂ ਜਿਹੜੀਆਂ ਪਰਸਨਲ ਛੋਟੀਆਂ ਮੋਟੀਆਂ ਪ੍ਰੋਬਲਮਸ ਨੇ ਉਹਨਾਂ ਚ, ਤੇ ਜਿਹੜੀ ਮੇਜਰ ਆ ਉਹਦੀ ਤਾਂ ਹੈ ਹੀ ਹੈ।
2: ਤੇ ਜ਼ਿਆਦਾਤਰ ਲੇਡੀਜ਼ ਇਸ ਕੋਰਸ ਵਿੱਚ ਜਾ ਰਹੀ ਫਿਜ਼ੀਓਥੈਰੇਪੀ ਬਣ ਰਹੀਆਂ ਨੇ ਕਿ ਅਜੇ
1: ਸਾਰਿਆਂ ਦਾ ਰੁਝਾਨ ਹੈ ਜੀ,
2: ਸਾਡੇ ਤੋਂ ਉੱਧਰ ਲੇਡੀਜ਼ ਜਾ
1: ਜੀ। ਹੁਣ ਲੜਕੀਆਂ ਲੜਕੀਆਂ ਚ ਕੋਈ ਫਰਕ ਨਹੀਂ ਹੈ, ਲੜਕੀਆਂ ਹੁਣ ਮਤਲਬ ਇਹਦੇ ਚ ਦੇਖੋ ਨੀਟ ਵੀ ਹੁਣ ਹਿੰਦੁਸਤਾਨ ਚ ਤੇ ਇਸ ਸਾਲ ਤੋਂ 26 ਤੋਂ ਨੀਟ ਕੰਪਲਸਰੀ ਹੋ ਗਈ ਹੈ।
2: ਅੱਛਾ,
1: ਜਿਹੜਾ ਬੱਚਾ ਨੀਟ ਕਲੀਅਰ ਕਰੇਗਾ ਫਿਜ਼ੀਓਥੈਰੇਪੀ ਦੀ ਐਡਮਿਸ਼ਨ ਉਹਨੂੰ ਹੀ ਮੈਡੀਕਲ।
2: ਸਾਡੇ ਬਹੁਤੀਆਂ ਲੇਡੀਜ਼ ਹੀ ਨੇ ਇਹਨਾਂ ਡਿਪਾਰਟਮੈਂਟ
1: ਜੀ, ਉਹ ਇਸ ਕਰਕੇ ਹੈ ਨਾ ਜੀ, ਇਹਦੇ ਚ ਐਮਰਜੈਂਸੀ ਨਹੀਂ ਹੈ। ਕਈ ਦੇ ਉਹ ਥੋੜਾ ਜਿਵੇਂ ਮੇਰਾ ਵੀ ਸੀਗਾ ਕਿ ਅਸੀਂ ਸਵੇਰੇ ਜਾਵਾਂਗੇ, ਸ਼ਾਮ ਤੱਕ ਆਪਣੇ ਪੇਸ਼ੈਂਟ ਵੇਖਾਂਗੇ ਤੇ ਉਹਦੇ ਬਾਅਦ ਆਪਾਂ ਫ੍ਰੀ। ਜਿਹੜੇ ਬਾਕੀ ਜੋਬ ਨੇ MBBS ਹੈ, ਉਹਨਾਂ ਦੀ 24 ਘੰਟੇ ਦੀ ਡਿਊਟੀ ਹੈ, ਸੋ ਇਹ ਆਪਣੀ ਆਪਣੀ ਚੋਇਸ ਹੈ।
2: ਸਾਡੇ ਉਧਰ ਡਾਕਟਰ ਸਾਹਿਬ ਡਾਕਟਰਾਂ ਦੀ ਕਦੀ ਕਦੀ 2-2 ਦਿਨ ਲਗਾਤਾਰ
1: ਡਿਊਟੀ,
2: ਤੇ ਉਹ ਜਦੋਂ ਥੋੜੀ ਜਿਹੀ ਰੈਸਟ ਮਿਲਦੀ ਹੈ ਨਾ, ਉਹ ਇੱਕ ਕੈਬਨ ਚ ਜਾ ਕੇ ਸੌ ਸਕਦੇ ਨੇ ਥੋੜਾ ਜਿਹਾ, ਫਿਰ ਪਤਾ ਨੀ ਕਦੋਂ
1: ਨੈਪ ਲੈਣਾ ਥੋੜਾ ਜਿਹਾ ਫਰੈਸ਼,
2: ਬਿਲਕੁਲ ਬਿਲਕੁਲ, ਫਿਰ ਪਤਾ ਨੀ ਉਹਨਾਂ ਨੂੰ ਸਾਧ ਕੇ ਲੈ ਆਉਣਾ
1: ਜੀ ਜੀ।
2: ਬੜਾ ਹਾਰਡ
1: ਜੀ,
2: ਬੜਾ ਹਾਰਡ
1: ਟਫ ਜੋਬ ਹੈ ਜੀ
2: ਡਾਕਟਰ, ਮੰਨਿਓ। ਅਸੀਂ ਕੋਸ਼ਿਸ਼ ਸਾਡੀ ਸੀ ਕਿ ਸਾਡਾ ਵੱਡਾ ਮੁੰਡਾ ਇਹਨੂੰ ਡਾਕਟਰ, ਤੇ ਉਹ ਕਹਿੰਦਾ ਡਾਕਟਰ ਦੀ ਜਬ ਮੈਂ ਨਹੀਂ ਕੋਰਸ ਕਰਨਾ ਤੇ ਨਾ ਹੀ ਉਧਰ ਜਾਣਾ
1: ਜੀ,
2: ਬੇਸ਼ੱਕ ਉਹਦੇ ਚ ਪੈਸਾ ਬਹੁਤ
1: ਠੀਕ ਹੈ
2: ਪਰ ਕੋਈ ਲਾਈਫ। ਇਹ ਡਾਕਟਰਾਂ ਦੇ ਵੀ ਬਿਆਨ ਨੇ
1: ਜੀ ਜੀ,
2: ਕਿਉਂਕਿ ਜਿਨ੍ਹਾਂ ਜਿਹੜੇ ਡਾਕਟਰਾਂ ਨਾਲ ਸਾਡੀ ਵਾਕਫੀਅਤ ਸੀ ਜਾਂ ਜਿਨ੍ਹਾਂ ਨੂੰ ਅਸੀਂ ਵੇਹਨੇ ਆ, ਉਹ ਵੀ ਕਹਿੰਦੇ ਨੇ।
1: ਨਹੀਂ ਸਰ, ਮੈਂ ਵੀ ਦੱਸਣਾ ਚਾਹਾਂਗਾ ਤੁਹਾਨੂੰ ਕਿ ਜਦੋਂ ਮੈਂ 96 ਚ ਐਸਟੈਬਲਿਸ਼ ਕੀਤਾ ਆਪਣਾ ਫਿਜ਼ੀਓਥੈਰੇਪੀ ਸੈਂਟਰ,
2: ਹਾਂਜੀ,
1: ਤੇ ਮੇਰਾ ਵੀ ਜਿਹੜਾ ਉਤੋਂ ਮੈਂ ਇਕੱਲਾ ਸੀ ਫਿਜ਼ੀਓਥੈਰੇਪਿਸਟ, ਮਤਲਬ ਜਲੰਧਰ ਤੋਂ ਲੈ ਕੇ ਸ੍ਰੀਨਗਰ ਤੱਕ ਕੋਈ ਫਿਜ਼ੀਓਥੈਰੇਪਿਸਟ
2: ਜੀ।
1: ਅੱਛਾ, ਤੇ ਮੈਂ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 1:30 ਵਜੇ ਤੱਕ ਮੈਂ ਕੰਟੀਨਿਊਸਲੀ ਕੰਮ ਕਰਦਾ ਹੁੰਦਾ ਸੀ,
2: ਹਾਂਜੀ
1: ਕੰਟੀਨਿਊਸਲੀ ਕੰਮ ਕਰਦਾ ਹੁੰਦਾ ਸੀ, ਤੇ ਬਹੁਤ ਜ਼ਿਆਦਾ ਮਤਲਬ ਟਫ ਸੀ ਜੋਬ। ਕਿਉਂਕਿ ਹਰ ਮਰੀਜ਼ ਦੀ ਐਕਸਰਸਾਈਜ਼ ਆਪ ਕਰਵਾਉਣੀ, ਜਿੰਨੀ ਉਹਦੀ ਹੋਣੀ ਉਹਦੀ ਨਾਲ ਆਪਣੀ ਵੀ
2: ਹੋਣੀ ਵੀ ਨਾਲ,
1: ਉਹ ਬਹੁਤ ਅਸੀਂ ਮਿਹਨਤ ਕੀਤੀ ਤੇ ਉਸ ਵੇਲੇ ਆਪਣੇ ਆਪ ਨੂੰ.
2: ਅੱਛਾ, ਇਹਦਾ ਮਤਲਬ ਤੁਹਾਡੇ ਪਹਿਲਾਂ ਸੀ ਜਿਹੜਾ
1: ਤੁਸੀਂ?
2: ਅੱਛਾ, ਤੇ ਡਾਕਟਰ ਸਾਹਿਬ ਕੋਈ ਮੈਂ ਜਿਹੜੀ ਗੱਲ ਭੁੱਲ ਗਿਆ ਹੋਵਾਂ ਤੁਸੀਂ ਆਪਣੇ ਵੱਲੋਂ ਦੱਸਣੀ ਚਾਹੁੰਦੇ ਹੋਵੋ, ਕੋਈ ਖਾਸ ਗੱਲ ਜਿਹੜੀ ਰਹਿ ਗਈ ਹੋਵੇ?
1: ਦੇਖੋ ਜੀ, ਮੈਂ ਤਾਂ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਣੇ
2: ਜਿਹੜੇ, ਸੋਰੀ, ਪਹਿਲਾਂ ਤੇ ਆਪਣਾ ਐਡਰੈਸ ਤੇ ਟੈਲੀਫੋਨ ਨੰਬਰ ਬੋਲੋ ਪਠਾਨਕੋਟ ਦੇ ਵਿਚ.
1: ਜੀ, ਮੇਰਾ ਪਠਾਨਕੋਟ ਦੇ ਵਿਚ ਜੀ ਸਲਾਰੀਆ ਐਡਵਾਂਸ ਫਿਜ਼ੀਓਥੈਰੇਪੀ ਸੈਂਟਰ ਦੇ ਨਾਮ ਤੇ ਉਪਰ ਮੇਰਾ ਫਿਜ਼ੀਓਥੈਰੇਪੀ ਸੈਂਟਰ ਹੈ. ਡਾਕਟਰ ਸੰਜੀਵ ਸਲਾਰੀਆ ਮੇਰਾ ਨਾਮ ਹੈ. 9417033879.
2: ਇੱਕ ਵਾਰੀ ਫੇਰ ਬੋਲਿਓ ਹੌਲੀ ਹੌਲੀ.
1: 9 4 4 1 1 7 7 0 3 3 3 8 8 7 7 9.
2: ਦੋਸਤੋ, ਅਗਰ ਤੁਸੀਂ ਇਸ ਵੇਲੇ ਟੈਲੀਫੋਨ ਪਿਕਅਪ ਨਹੀਂ ਕਰ ਸਕੇ ਤੇ ਤੁਸੀਂ ਮੈਨੂੰ ਕਾਲ ਕਰਕੇ ਕਦੀ ਵੀ ਡਾਕਟਰ ਸਲਾਰੀਆ ਜੀ ਹੋਣਾ ਦਾ ਟੈਲੀਫੋਨ ਐਡਰੈਸ ਜਿਹੜਾ ਹੈਗਾ ਉਹ ਪਰਮਾਨੈਂਟ ਮੇਰੇ ਕੋਲ ਹੈ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਡਾਇਰੈਕਟ ਕੰਟੈਕਟ ਕਰ ਸਕਦੇ ਹੋ. ਤੇ ਜ਼ਰੂਰ ਜੇ ਤੁਸੀਂ ਸਾਡੇ ਲਾਗੇ ਜਾਗੇ ਹੋ ਤੇ ਇਹਨਾਂ ਦੀਆਂ ਸੇਵਾਵਾਂ ਲਓ. ਇਹ ਬੜੇ ਮਤਲਬ ਕਿ ਮਿਲਣਸਾਰ ਆਦਮੀ ਨੇ, ਬੜਾ ਫਰੈਂਡਲੀ ਮਾਹੌਲ ਹੈ ਉੱਥੇ ਤੇ ਦਿਲੋਂ ਆਪਣਾ ਪੂਰਾ ਟਿਲ ਲਾ ਦਿੰਦੇ ਨੇ ਕਿ ਜਿਹੜਾ ਮਰੀਜ਼ ਸਾਡੇ ਕੋਲ ਆਇਆ ਇਹ ਤੰਦਰੁਸਤ ਹੋ ਕੇ. ਵੈਸੇ ਡਾਕਟਰ ਸਾਹਿਬ ਹਰ ਤਮੰਨਾ ਹੁੰਦੀ ਹੈ ਹਰ ਡਾਕਟਰ ਦੀ, ਹਰ ਥੈਰਾਪਿਸਟ ਦੀ, ਕਿ ਕੋਈ ਵੀ ਆਇਆ ਇਹਦੇ ਨਾਲ ਤੁਹਾਡਾ ਰਿਕਾਰਡ ਵੀ ਤੇ ਹੈ ਨਾ, ਕਿ ਵੇਖੋ ਜੀ ਜਿਹੜਾ ਸਾਡੇ ਕੋਲ ਆਇਆ ਤਕਰੀਬਨ ਅਸੀਂ ਉਹਨੂੰ ਨਿਰਾਸ਼ ਵਾਪਸ ਨਹੀਂ ਕੀਤਾ.
1: ਜੀ, ਜੇ ਅਸੀਂ 30 ਸਾਲ ਤੋਂ ਇੱਥੇ ਟਿਕੇ ਹੋਏ ਹਾਂ, ਮੈਨੂੰ 29 ਸਾਲ ਤੇ ਹੋ ਗਿਆ ਜੀ, 30 ਹੋ ਜਾਣੇ ਜੁਲਾਈ ਜੇ ਟਿਕੇ ਹੋਏ, ਕਿਉਂਕਿ ਪਿੱਛੇ ਇਹੀ ਹੈ ਕਿ ਸਾਡਾ ਸਾਰੇ ਨਾਲ ਬੜਾ ਅੱਛਾ ਇੱਕ ਤਾਲਮੇਲ ਰਿਹਾ ਤੇ ਅਸੀਂ, ਸਾਡੀ ਇੱਕੋ ਕੋਸ਼ਿਸ਼ ਸੀ ਕਿ ਸਾਡੇ ਕੋਲ ਜਿਹੜਾ ਵੀ ਆਇਆ ਉਹ ਦੁਖੀ ਨਾ ਜਾਏ, ਦੁਖੀ ਤੇ ਸਾਡੇ ਕੋਲ ਪਹਿਲਾਂ ਆਇਆ ਸੀ, ਸਾਡੇ ਕੋਲ ਉਹ ਠੀਕ ਹੋ ਕੇ
2: ਜਾਏ.
1: ਫਿਰ ਜਿਹੜੀ ਇਹ ਐਡ ਹੈ, ਜਿਹੜੀ ਪੇਸ਼ੈਂਟ ਟੂ ਪੇਸ਼ੈਂਟ ਮੂੰਹ ਵਾਲੀ ਐਡ ਹੈ, ਉਹਨੇ ਸਾਨੂੰ ਲਗਾਤਾਰ ਇੱਥੋਂ ਤੱਕ ਜਿੰਦਾ,
2: ਬਿਲਕੁਲ ਪ੍ਰੋਪਗੈਂਡਾ ਫਲਾਣੇ ਥਾਂ,
1: ਅਸੀਂ ਕੋਈ ਐਡ ਨਹੀਂ ਕੀਤੀ ਜੀ, ਮੈਂ ਕਿਸੇ ਤਰੀਕੇ ਦੀ ਆਪਣੀ ਲਾਈਫ ਚ ਕੋਈ ਇੱਕ ਪੰਫਲੈਟ ਤੱਕ ਨਹੀਂ ਪਾਇਆ. ਤੋ ਇਹ ਸਾਰੀ ਜਿਹੜੀ ਹੁਣ ਤੱਕ ਦਾ ਜਿੰਨਾ ਵੀ ਕ੍ਰੈਡਿਟ ਜਾਂਦਾ ਹੈ, ਇਹ ਸਾਰਾ ਜਿਹੜੇ ਮੇਰੇ ਪੇਸ਼ੈਂਟ ਨੇ ਉਹਨਾਂ ਨੇ ਉੱਥੋਂ ਕੋਲ ਆਪਣੀ ਗੱਡੀ ਚ ਆਹ ਮਰੀਜ਼ ਦੂਜਾ ਚੱਕ ਕੇ ਲਿਆਂਦੇ ਕਿ ਚਲੋ ਉੱਥੇ
2: ਠੀਕ ਹੈ,
1: ਤੁਸੀਂ ਉੱਥੇ ਠੀਕ ਹੋ ਜਾਣਾ. ਮੈਨੂੰ ਇੰਨਾ ਕੋਨਫੀਡੈਂਸ ਹੋਵੇ ਨਾ ਹੋਵੇ, ਲੇਕਿਨ ਉਹਨਾਂ ਨੂੰ ਕੋਨਫੀਡੈਂਸ ਹੈ ਕਿ ਇੱਥੇ ਠੀਕ ਹੋ ਜਾਣਾ.
2: ਠੀਕ ਹੈ, ਤੇ ਸਲਾਰੀਆ ਸਾਹਿਬ ਜਿਸ ਤਰ੍ਹਾਂ ਮਤਲਬ ਕਿ ਪਿਆਰ ਨਾਲ ਪੇਸ਼ ਆਉਣਾ, ਤੁਹਾਡਾ ਅਗਰ ਮੂਡ ਨਾ ਵੀ ਠੀਕ ਹੋਏ ਤੇ ਤੁਸੀਂ ਉਹਨੂੰ ਲਾਂਭੇ ਕਰਕੇ ਹਰ ਪੇਸ਼ੈਂਟ ਨਾਲ ਬੜੀ ਬਾ ਦਲੀਲ ਤੇ ਸੋਹਣੀ ਗੱਲਬਾਤ ਕਰਕੇ ਹੈ ਨਾ, ਜਿਸ ਤਰ੍ਹਾਂ ਦਾ ਵਿਹਾਰ ਕਿਸੇ ਨਾਲ, ਕਿਉਂਕਿ ਉਹ ਪੇਸ਼ੈਂਟ ਹੈ, ਉਹਨੂੰ ਹਮਦਰਦੀ ਤੇ ਪਿਆਰ ਦੀ ਜ਼ਰੂਰਤ ਹੈ ਤੇ ਚੰਗੇ ਇਲਾਜ ਦੀ ਜ਼ਰੂਰਤ ਹੈ. ਬਿਲਕੁਲ, ਇਹ ਜ਼ਰੂਰੀ ਚੀਜ਼ਾਂ ਨੇ.
1: ਨਹੀਂ ਦੇਖੋ, ਇਲਾਜ ਦੇ ਨਾਲ ਨਾਲ ਅੱਧੀ ਜਿਹੜੀ ਪੇਸ਼ੈਂਟ ਦੀ ਬਿਮਾਰੀ
2: ਬਿਲਕੁਲ ਗੱਲਾਂ, ਜਦੋਂ ਤੁਸੀਂ ਮਿੱਠੀਆਂ ਮਿੱਠੀਆਂ ਪਿਆਰ ਭਰੀਆਂ ਗੱਲਾਂ
1: ਪੇਸ਼ੈਂਟ ਨੂੰ ਸੁਣਾਂਗੇ, ਉਹਦੀ ਬਿਮਾਰੀ ਦਾ ਇਲਾਜ ਲੱਭਾਂਗੇ ਤੇ ਤੁਹਾਨੂੰ ਹੌਸਲਾ ਦੇਵਾਂਗੇ, ਤੇ ਬਹੁਤ
2: ਅੱਧਾ ਉਹਨੂੰ ਮੈਂ ਕਹਿੰਦਾ ਉਹਦਾ ਬਹੁਤ ਸਾਰਾ ਉਹਦੀ ਸ਼ੁਰੂਆਤ ਹੋ ਜਾਂਦੀ ਹੈ.
1: ਪੇਸ਼ੈਂਟ ਨਾਲ ਕੌਂਸਲਿੰਗ ਹੀ ਨਹੀਂ ਹੋਏਗੀ ਤੇ ਪੇਸ਼ੈਂਟ ਛੇਤੀ ਛੱਡ ਕੇ ਚਲਾ ਜਾਊਗਾ.
2: ਬਿਲਕੁਲ,
1: ਕਿਉਂਕਿ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਉਹ ਤਾਂ ਅੱਗੇ ਦੁਖੀ ਹੈ ਵਿਚਾਰਾ, ਉਹ ਮੇਰੇ ਕੋਲ ਆਉਣ ਤੋਂ ਪਹਿਲਾਂ ਵੀ 10 ਡਾਕਟਰਾਂ ਨੂੰ ਮਿਲ ਆਇਆ ਤੇ ਕਿਸੇ ਨੇ ਉਹਨੂੰ ਤਰੀਕੇ ਨਾਲ ਕੌਂਸਲਿੰਗ ਨਹੀਂ ਕੀਤੀ, ਉਹ ਪਰੇਸ਼ਾਨ ਹੈ ਤੇ ਜੇ ਮੈਂ ਵੀ ਉਹੀ ਕਰਾਂਗਾ ਤਾਂ ਮੈਨੂੰ ਵੀ ਛੱਡ ਕੇ ਚਲਾ ਜਾਊਗਾ.
2: ਬਿਲਕੁਲ,
1: ਸੋ ਸਾਨੂੰ ਤਾਂ ਆਪਣੇ ਪੂਰੇ ਟਾਈਮ ਦੇ ਵਿਚ ਇਹੀ ਚੀਜ਼ ਹੈ ਕਿ ਪੇਸ਼ੈਂਟ ਨੂੰ ਪਹਿਲੇ ਕੌਂਸਲਿੰਗ ਕਰਕੇ ਉਹਨੂੰ ਉਹਦੀ ਬਿਮਾਰੀ ਬਾਰੇ ਦੱਸਿਆ ਜਾਏ, ਸਮਝਾਇਆ ਜਾਏ ਉਹਦੇ ਕੀ ਪਰਹੇਜ਼ ਨੇ, ਕੀ ਇਲਾਜ ਹੈ, ਕੀ ਕੀ ਉਹਨੂੰ ਕਰਨਾ ਚਾਹੀਦਾ, ਫਿਰ ਉਹਦੇ ਬਾਅਦ ਹੀ ਇਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ. ਨਹੀਂ ਤਾਂ ਮੈਂ ਤਾਂ ਜਿਹੜਾ ਪੇਸ਼ੈਂਟ ਲੱਗਦਾ ਮੈਨੂੰ ਕਿ ਨਹੀਂ ਇਹ ਟਰੱਸਟ ਨਹੀਂ ਕਰ ਰਿਹਾ ਜਾਂ ਕਾਹਲੀ ਚ ਹੈ, ਜਲਦ ਪਣੇ ਚ ਹੈ, ਤੇ ਅਸੀਂ ਉਹਨੂੰ ਆਪ ਹੀ ਮਨਾ ਕਰ ਦਿੰਦੇ ਹਾਂ ਕਿ ਜੇ ਤੁਸੀਂ ਤਰੀਕੇ ਨਾਲ ਆਪਣੇ ਆਪ ਨੂੰ ਠੀਕ ਕਰੋ, ਇਹਨਾਂ ਗੱਲਾਂ ਨੂੰ ਸਮਝੋ ਜਿਹੜੀਆਂ ਤੁਹਾਡੇ ਲਈ ਹੀ ਜ਼ਰੂਰੀ ਹੈ. ਠੀਕ, ਉਹਦੇ ਨਾਲ ਹੁੰਦਾ ਕਿ ਪੇਸ਼ੈਂਟ ਫਿਰ ਕੋਈ ਨਾਰਾਜ਼ ਨਹੀਂ ਹੁੰਦਾ ਕਿ ਡਾਕਟਰ ਨੇ ਕਮ ਸੇ ਕਮ ਗੱਲ ਤਾਂ ਕਲੀਅਰ ਕੀਤੀ ਹੈ.
2: ਬਿਲਕੁਲ, ਤੇ ਸਲਾਰੀਆ ਸਾਹਿਬ ਸਾਡਾ ਹੁਣ ਤਕਰੀਬਨ ਟਾਈਮ ਹੋ ਗਿਆ ਤੇ ਮੈਂ ਇੱਕ ਵਾਰੀ ਫਿਰ ਤੁਹਾਡਾ ਬਹੁਤ ਧੰਨਵਾਦੀ ਹਾਂ, ਤੁਸੀਂ ਮੇਰੀ ਰਿਕੁਐਸਟ ਤੇ ਆਏ ਤੇ ਆਣ ਕੇ ਫਿਜ਼ੀਓਥੈਰੇਪੀ ਬਾਰੇ ਸਾਡੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਚਾਨਣ ਪਾਇਆ, ਪ੍ਰਾਪਰਲੀ ਬੜੇ ਸੋਹਣੇ ਤਰੀਕੇ ਦੇ ਨਾਲ ਥਾਰੋ ਵਾਲੀ ਸਰਵ ਤਰੀਕੇ ਨਾਲ ਸਮਝਾਇਆ ਕਿ ਇਹ ਸਿਸਟਮ ਕੀ ਹੈ ਤੇ ਇਹ ਵਰਕ ਕਿੱਦਾਂ ਕਰਦਾ ਤੇ ਇਹਦੇ ਫਾਇਦੇ ਕੀ ਕੀ ਨੇ.
1: ਜੀ, ਬਹੁਤ ਬਹੁਤ ਤੁਹਾਡੀ ਵੀ ਬਹੁਤ ਮਿਹਰਬਾਨੀ ਪ੍ਰਵਾਸ ਰੇਡੀਓ ਔਰ ਤੁਹਾਡੀ ਔਰ ਸਾਰੇ ਸਰੋਤਾ ਜਿਹੜੇ ਸੁਣਦੇ ਨੇ, ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਨਮਸਕਾਰ, ਸਤਿ ਸ੍ਰੀ ਅਕਾਲ ਕਿ ਤੁਸੀਂ ਬੜੇ ਪਿਆਰ ਨਾਲ ਸਾਡੀ ਇਸ ਕਨਵਰਸੇਸ਼ਨ ਨੂੰ ਸੁਣਦੇ ਪਏ ਔਰ ਉਮੀਦ ਕਰਾਂਗਾ ਕਿ ਤੁਸੀਂ ਇਸ ਸਾਰੀਆਂ ਚੀਜ਼ਾਂ ਦਾ ਫਾਇਦਾ ਵੀ ਲਵੋਗੇ ਔਰ ਮੈਂ ਆਪਣੇ ਵਾਲਦਾ ਸਾਹਿਬ ਵੱਲੋਂ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਕਿਸੇ ਤਰੀਕੇ ਦੀ ਕਿਸੇ ਕਲਾਇੰਟ ਦੀ ਕਾਲ ਆਉਂਦੀ ਹੈ, ਕੋਈ ਕੰਸਲਟ ਕਰਨਾ ਚਾਹੁੰਦਾ ਆਪਣੀ ਕੋਈ ਕਿਸੇ ਤਰੀਕੇ ਦੀ ਗੱਲ ਮੇਰਾ ਕਰਨਾ ਚਾਹੁੰਦਾ ਉਹ ਮੈਨੂੰ ਡਾਇਰੈਕਟ ਕਾਲ ਕਰ ਸਕਦਾ ਜਾਂ ਵਾਲਦਾ ਸਾਹਿਬ ਦੇ ਥਰੂ ਮੇਰਾ
2: ਜੀ ਬਿਲਕੁਲ ਮੇਰੇ ਕੋਲ ਇਹਨਾਂ ਦਾ ਟੈਲੀਫੋਨ ਹੈ ਦੋਸਤੋ, ਤੁਸੀਂ ਇਨਫੋਰਮੇਸ਼ਨ ਮੇਰੇ ਕੋਲੋਂ ਵੀ ਲੈ ਸਕਦੇ ਹੋ ਤੇ ਇਹਨਾਂ ਦਾ ਟੈਲੀਫੋਨ ਤੁਹਾਡੇ ਕੋਲ ਆ ਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਨਜ਼ਦੀਕੀ ਹੈ ਪਠਾਨਕੋਟ ਦੇ ਲਾਗੇ ਛਾਗੇ ਰਹਿਣ ਵਾਲੇ ਲੋਕ ਨੇ, ਤੁਸੀਂ ਭਾਵੇਂ ਦੂਰ ਰਹਿੰਦੇ ਹੋ ਤੇ ਜ਼ਰੂਰ ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਉਠਾਓ। ਤੇ ਇੱਕ ਵਾਰੀ ਫਿਰ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੇ ਥੈਂਕ ਯੂ ਵੈਰੀ ਮਚ।
1: ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
2: ਦੇਸ਼ਾਂ ਵਿਦੇਸ਼ਾਂ ਵਿੱਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਠੀਕ ਹੈ ਜੀ। ਤੇ ਕੱਲ ਨੂੰ ਕਵਿਤਾਵਾਂ ਦਾ ਗੱਲਾਂ ਬਾਤਾਂ ਦਾ ਪ੍ਰੋਗਰਾਮ ਆ ਦੋਸਤੋ, ਬਿਲਕੁਲ ਇਸੇ ਟਾਈਮ 7:30 ਤੋਂ 9:30 ਤੇ ਤੁਸਾਂ ਆਣ ਕੇ ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਉਣੀਆਂ ਨੇ। ਤੇ ਇਹਦੇ ਨਾਲ ਹੀ ਸਾਰੇ ਸੁਣ ਰਹੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: ਅੱਜ ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਦੋਸਤਾਨਾ ਲਹਿਜੇ ਵਿੱਚ ਹਵਾਵਾਂ ਅਤੇ ਫਿਜ਼ਾਵਾਂ ਵਿੱਚ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਸਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤੀੜੀਆਂ ਲਵਾ ਤੇ ਹੱਥ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਣ ਵਾਲਾ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself. How do you see this wonderful, lovely or ugly world? The way you think, it depends with your own watching eyes and experience. We respect you and your viewers. Exactly. That's the beauty of your lovely radio station. ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਆਪਣੀ ਸਦੀ ਦੇ ਮਹਾਨ ਫਿਲਾਸਫਰ ਔਰ ਜਿਹਦੀ ਦਲੀਲ ਦਾ ਕੋਈ ਸਾਮੀ ਨਹੀਂ, ਓਸ਼ੋ ਜੀ ਰਜਨੀਸ਼ ਆਚਾਰੀਆ ਜੀ ਤੇ ਗੱਲਬਾਤ ਕਰਾਂਗਾ। ਸੈਕਿੰਡ ਆਵਰ ਵਿੱਚ ਕੈਪਟਨ ਅਵਤਾਰ ਸਿੰਘ ਜੀ, ਨੇਵੀ ਚ ਕੈਪਟਨ ਨੇ, ਉਹ ਸਾਡੇ ਸਮਾਜ ਸਮਾਜਿਕ ਵਿਸ਼ੇ ਤੇ ਰਾਜਨੀਤਿਕ ਵਿਸ਼ੇ ਤੇ ਗੱਲਬਾਤ ਕਰਨਗੇ। ਸੱਜਣੋ, ਅਗਰ ਤੁਸੀਂ ਕੋਈ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੁੰਦੇ ਹੋ ਕਿਸੇ ਵੀ ਵਿਸ਼ੇ ਤੇ, ਯੂ ਆਰ ਮੋਸਟ ਵੈਲਕਮ। ਤੁਸੀਂ ਸਾਨੂੰ ਕੰਟੈਕਟ ਅਮੈਰੀਕਾ ਚ ਕਰ ਲਓ, ਜਰਮਨੀ ਚ ਕਰ ਲਓ, ਇੰਡੀਆ ਚ ਕਰ ਲਓ, ਅਸੀਂ ਤੁਹਾਡਾ ਸਵਾਗਤ ਕਰਾਂਗੇ। ਪਰ ਨਿਊਟਰਲ ਗੱਲਬਾਤ ਰੇਡੀਓ ਦੇ ਫਰੇਮ ਵਿੱਚ ਰਹਿ ਕੇ ਆ ਤੇ ਗੱਲ ਹੋਈ ਨਾ, ਇਹ ਕੀ ਇੱਕ ਪਾਸੇ ਨੇ ਗੱਲ ਕਰੀ ਜਾਣੀ, ਕਿਸੇ ਨੂੰ ਤਾਂ ਚੁੱਕੀ ਜਾਣਾ, ਕਿਸੇ ਨੂੰ ਸਾਹ ਚੁੱਕੀ ਜਾਣਾ, ਇਹ ਫਿਰ ਕੋਈ ਮਤਲਬ ਕਹਿਣ ਦਾ ਮਤਲਬ ਗੱਲਬਾਤ ਤੇ ਨਾ। ਸੋ ਆਓ ਸੱਜਣੋ, ਆਪਣੇ ਮਨ ਦੇ ਵਿਚਾਰ ਪ੍ਰਗਟ ਕਰੋ, ਤੁਸੀਂ ਕਿਸ ਤਰ੍ਹਾਂ ਸੋਚਦੇ ਹੋ। ਸਕਦਾ ਤੁਹਾਡੇ ਵਿਚਾਰਾਂ ਵਿੱਚੋਂ ਹੀ ਸਮਾਜ ਨੂੰ ਕੋਈ ਸੇਧ ਮਿਲੇ। ਆਸਾ ਰਾਜ ਮੀਡੀਆ ਕਾਹਦੇ ਵਾਸਤੇ ਹੁੰਦਾ, ਰਾਜ ਮਿਲ ਕੇ ਸਮਾਜ ਤੇ ਸਮਾਜਿਕ ਸੋਚ ਦੇ ਪੱਧਰ ਨੂੰ ਆਸਾ ਉੱਚਾ ਚੁੱਕਣਾ ਹੁੰਦਾ, ਆਪਣੀ ਕੋਸ਼ਿਸ਼ ਕਰੀ ਜਾਣੀ ਹੈ ਅਸੀਂ। ਬਿਲਕੁਲ ਦੋਸਤੋ, ਅੱਗੋਂ ਤੁਹਾਡਾ ਕੋਈ ਅਸਰ ਹੋ ਰਿਹਾ ਕਿਸੇ ਤੇ ਨਹੀਂ ਹੋ ਰਿਹਾ, ਅਸੀਂ ਆਪਣੀ ਡਿਊਟੀ ਦੇਈ ਜਾਣੀ ਹੈ ਤੇ ਦੇ ਰਹੇ ਹਾਂ। ਉਹਨਾਂ ਸਾਰੇ ਮੀਡੀਆ ਨੂੰ ਸਲਿਊਟ ਹੈ ਜਿਹੜੀ ਹੱਕ ਸੱਚ ਦੀ ਗੱਲ ਕਰਦੇ ਨੇ।
1: Bilkul. That's the beauty of your lovely radio station. To listen us worldwide, log on www.parvazradio.com.
0: Bilkul ji, saadi app download karwao. Karo. Karwao nahi karo. Te apne panja, satta, dasa, sajna, mitra nu karwao. We shall be really grateful. ਜੋ ਤੇ ਐਪ ਹੈ ਜੀ www.parvazradio.com PARWAZ radio RADIO is a one word ਫਿਰ ਉਹ ਬਿੰਦੀ ਜਿਹੀ ਡੋਟ ਫਿਰ ਕੌਮ ਭੁੱਖ ਨੰਗ ਵਧੀ ਜਾਵੇ ਓਏ ਉੱਤੋਂ ਖੋਈ ਜਾਂਦੇ ਹੱਕ ਰੁਜ਼ਗਾਰ ਨਜ਼ਰ ਨਾ ਆਵੇ ਸਾਡੇ ਰੋਜ਼ ਕੱਖ ਹੁਣ ਬਾਹਰੋਂ ਵੀ ਰਿਪੋਰਟ ਹੋਣੇ ਸ਼ੁਰੂ ਹੋ ਗਏ ਹਾਂ ਅਸੀਂ ਰੁਜ਼ਗਾਰ ਨਜ਼ਰ ਨਾ ਆਵੇ ਸਾਡੇ ਰੋਜ਼ ਕੱਖ ਕੋਈ ਲੁੱਟ ਦਾ ਖਜ਼ਾਨਾ ਕੋਈ ਲੁੱਟੀ ਜਾਵੇ ਪੱਤ ਕੁਰਸੀ ਚ ਜੇ ਹੱਡੀ ਦੁਆਏ ਕੁੱਤਿਆਂ ਦੀ ਖੱਪ ਮੈਂ ਕਿਹਾ ਜੀ ਕੁਰਸੀ ਚ ਜੇ ਹੱਡੀ ਦੁਆਏ ਕੁੱਤਿਆਂ ਦੀ ਖੱਪ ਕਾਨੂੰਨ ਚੋਰਾਂ ਦੀ ਪਟਾਰੀ ਵਿੱਚ ਦੁੱਧ ਪੀਣਾ ਸੱਪ ਇੱਕ ਵਾਰੀ ਫੇਰ ਅੜ ਗਿਆ ਜੀ ਕਾਨੂੰਨ ਚੋਰਾਂ ਦੀ ਪਟਾਰੀ ਵਿੱਚ ਦੁੱਧ ਪੀਣਾ ਸੱਪ ਆਏ ਝੂਠਾ ਸੋਹਾ ਚੁੱਕੀ ਜਾਵੇ ਤੇ ਚਪੇੜਾਂ ਖਾਵੇ ਸੱਚ ਝੂਠਾ ਸੋਹਾ ਚੁੱਕੀ ਜਾਵੇ ਤੇ ਚਪੇੜਾਂ ਖਾਵੇ ਸੱਚ A very good afternoon. ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਹੋਸਟ ਦੇ ਦੋਸਤ ਸੁੱਚਾ ਸਿੰਘ ਬਾਲ ਭਾਈ ਸੱਜਣੋ ਅੱਜ ਹੈ ਜੀ ਸੈਟਰਡੇ 24 ਜਨਵਰੀ ਦਿਨ ਭੱਜੇ ਜਾ ਰਹੇ ਨੇ ਮਹੀਨੇ ਭੱਜੇ ਜਾ ਰਹੇ ਨੇ ਸਾਲ ਭੱਜੇ ਜਾ ਰਹੇ ਨੇ ਦੋਸਤੋ ਤੁਸੀਂ ਵੀ ਸਪੀਡ ਫੜੋ ਸਮੇਂ ਦੇ ਨਾਲ ਨਹੀਂ ਤਾਂ ਪਿੱਛੇ ਰਹਿ ਜਾਓਗੇ 18 ਜਨਵਰੀ ਹੈ ਜੀ ਤੇ ਟੈਂਪਰੇਚਰ ਹੈ ਜੀ ਅੱਜ 11 ਅੱਜ ਬਰਸਾਤ ਬਹੁਤ ਸੋਹਣੀ ਹੋਈ ਹੈ ਕਾਫੀ ਬਰਸਾਤ ਹੋਈ ਹੈ ਤੇ ਅੱਜ ਮਾੜੀ ਜਿਹੀ ਧੁੱਪ ਲੱਗੀ ਸੀ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਦੋਸਤੋ 7:46 ਹੋਣ ਲੱਗੇ ਨੇ 45 ਤੋਂ ਘੜੀ ਅੱਗੇ ਚਲੇ ਗਏ ਤੇ ਸਾਡਾ ਫੋਨ ਨੰਬਰ ਹੈ ਜੀ ਸਟੂਡੀਓ ਦਾ 0049 1714869514 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ ਇਹ ਟੈਲੀਫੋਨ ਮੈਂ ਤੁਹਾਨੂੰ ਕੱਲ ਵਾਸਤੇ ਦੱਸਿਆ ਹਾਂਜੀ ਇਹ

ਮਹੀਨੇ ਭੱਜੇ ਜਾ ਰਹੇ ਨੇ, ਸਾਲ ਭੱਜੇ ਜਾ ਰਹੇ ਨੇ। ਦੋਸਤੋ ਤੁਸੀਂ ਵੀ ਸਪੀਡ ਫੜੋ ਸਮੇਂ ਦੇ ਨਾਲ, ਨਹੀਂ ਤਾਂ ਪਿੱਛੇ ਰਹਿ ਜਾਓਗੇ। 18 ਜਨਵਰੀ ਹੈ ਜੀ ਤੇ ਟੈਂਪਰੇਚਰ ਹੈ ਜੀ ਅੱਜ 11। ਅੱਜ ਬਰਸਾਤ ਬਹੁਤ ਸੋਹਣੀ ਹੋਈ ਹੈ, ਕਾਫੀ ਬਰਸਾਤ ਹੋਈ ਹੈ ਤੇ ਅੱਜ ਮਾੜੀ ਜਿਹੀ ਧੁੱਪ ਲੱਗੀ ਸੀ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਦੋਸਤੋ 7:46 ਹੋਣ ਲੱਗੇ ਨੇ, 45 ਤੋਂ ਘੜੀ ਅੱਗੇ ਚਲੇ ਗਈ ਤੇ ਸਾਡਾ ਫੋਨ ਨੰਬਰ ਹੈ ਜੀ ਸਟੂਡੀਓ ਦਾ 0049 1714869514। ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਇਹ ਟੈਲੀਫੋਨ ਮੈਂ ਤੁਹਾਨੂੰ ਕੱਲ ਵਾਸਤੇ ਦੱਸਿਆ। ਹਾਂਜੀ, ਇਹ ਬੈਸਟ ਸਰਵਿਸ, ਵੈਕੇਸ਼ਨ ਬੈਸਟ ਸਰਵਿਸ, ਗੁਨਸਟਿਕ ਪ੍ਰਾਈਸ। ਸਾਡੇ ਸ਼ਹਿਰ ਵਿੱਚ ਦੋਸਤੋ ਨਿਊਜ਼ੀਲੈਂਡ ਦੇ ਵਿੱਚ ਫਰੀਡਮ ਸਟਰਾਸੇ 146 ਦੇ ਵਿੱਚ ਆਟੋ ਵਰਕ ਸਟੱਡ ਖੁੱਲੀ ਹੈ, ਖੁੱਲੀ ਨਹੀਂ ਜੀ ਬਹੁਤ ਪੁਰਾਣੀ ਹੈ, ਟ੍ਰੇਡ 165 ਦੇ ਵਿੱਚ। ਤੇ ਉੱਥੇ ਜੀ ਤੁਸੀਂ ਰਿਪੇਅਰ ਹਰ ਤਰ੍ਹਾਂ ਦੀ ਕਾਰ ਦੀ, ਕਿਸੇ ਤਰ੍ਹਾਂ ਦੀ ਕਿਸੇ ਵੀ ਕੰਪਨੀ ਦੀ ਕਾਰ ਹੈ ਤੁਸੀਂ ਉੱਥੇ ਉਹਦੀ ਮੁਰੰਮਤ ਕਰਵਾ ਸਕਦੇ ਹੋ। ਸਮਰ ਵਿੰਟਰ ਰਾਈਫਲ ਰੇਡੇ ਬੜੇ ਬੜੇ ਮਾਡਲ ਤੇ ਟੌਪ ਕਲਾਸ ਜਿਹੜਾ ਸਪੋਰਟਸ ਕਾਰਾਂ ਨੂੰ ਹੁੰਦੇ ਨੇ, ਬੜੇ ਹੀ ਜ਼ਬਰਦਸਤ। ਤੇ ਅਕਸਰ ਮੈਸੰਗ ਵਗੈਰਾ ਤੁਹਾਡਾ ਕੂਲਨ ਲਾ ਕੇ ਜਿਹੜਾ ਉਹਦੇ ਚ ਕੋਈ ਡਿਫੈਕਟ ਹੋਵੇ, ਕਿਸੇ ਕਿਸਮ ਦਾ ਸਸਤਾਈ ਤੁਹਾਨੂੰ ਚਾਹੀਦਾ ਹੋਵੇ ਤੇ ਟੋਫ ਗੱਡੀ ਉੱਥੇ ਖਿਲਾਰ ਦਿਓ, ਬਸ ਚਾਬੀਆਂ ਇਹਨਾਂ ਨੂੰ ਫੜਾ ਦਿਓ ਤੇ ਆਣ ਕੇ ਗੱਡੀ ਆਪਣੀ ਸਟਾਰਟ ਕਰੋ ਜਾਂ ਆਊ ਦਾ ਚੱਕਰ ਕੋਈ ਹੋਏ। ਬੈਸਟ ਸਰਵਿਸ ਹੈ ਜੀ ਉਹਨਾਂ ਦੀ ਤੇ ਬਿਲਕੁਲ ਵਾਜਬ ਕੀਮਤਾਂ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਮਿਲੇਗੀ ਤੁਹਾਨੂੰ। ਸੋ ਦੋਸਤੋ ਮੈਂ ਨਾ ਤੁਹਾਨੂੰ ਇਹ ਜੀ ਰੰਗੀਲਾ ਤੇ ਹਾਂਜੀ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾਉਂਦੇ ਹਾਂ, ਬੜਾ ਪੁਰਾਣਾ ਰੰਗੀਲਾ।

0: ਸੋਹਣੀ ਤਨ ਫੁੱਲ ਤੈਨੂੰ ਮੰਨਣਾ ਪਊਗਾ ਤੇਰਾ ਮੇਰਾ ਵੇ ਮੈਨਾਂ ਕਿਤੋਂ ਲਿਆਂਦੇ ਮੰਗ ਕੇ ਤਾਂ ਚੋਬਰਾ ਬੁਲਾਏ ਸਾਰਾ ਤੇਰਾ ਵੇ ਮੈਨਾਂ ਕਿਤੋਂ ਲਿਆਂਦੇ ਮੰਗ ਕੇ
1: ਵੰਡਰਫੁਲ ਸੌਂਗ ਇਹ ਤੇ ਚੋਬਰਾ ਗੁਨਾਹ ਹੈ ਸਾਰਾ ਤੇਰਾ ਵੇ ਮੈਂ ਨਾ ਕਿਤੇ ਲੈਂਦੇ ਮੰਗ ਕੇ ਕਹਿੰਦਾ ਛੜੇ ਹੁੰਦੇ ਸੀ ਤੇ ਲੈਂਦੇ ਸੀ ਬਾਹਰ ਠੀਕ ਹੈ ਬਈ ਸੱਜਣੋ ਅਗਰ ਤੁਸੀਂ ਵੀ ਆਪਣੇ ਵਪਾਰ ਦੀ ਆਪਣਾ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ ਸਾਡੇ ਨਾਲ ਇੰਡੀਆ ਵਿਚ ਜਰਮਨੀ ਵਿਚ ਤੇ ਅਮੈਰੀਕਾ ਚ ਕੰਟੈਕਟ ਕਰ ਸਕਦੇ ਹੋ ਬਿਲਕੁਲ ਵਾਜਬ ਤੁਹਾਡੇ ਕੋਲੋਂ ਮਤਲਬ ਕਿ ਜਿਹੜੇ ਅਸੀਂ ਪੈਸੇ ਲਾਂਗੇ ਤੇ ਇਹ 24 ਘੰਟਿਆਂ ਦੇ ਵਿਚ 70 ਵਾਰ ਦੇ ਕਰੀਬ ਤੁਹਾਡੀ ਐਡਵਰਟਾਈਜ਼ਮੈਂਟ ਕਰਾਂਗੇ ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਭਾਈ ਤੁਹਾਡਾ ਵਪਾਰ ਤੁਹਾਡਾ ਕਾਰੋਬਾਰ ਨੂੰ ਉੱਪਰ ਚੁੱਕਣ ਤੇ ਤੁਹਾਡੀ ਐਡਵਰਟਾਈਜ਼ਮੈਂਟ ਵੀ ਚੱਲੇਗੀ ਤੁਹਾਡੇ ਬਾਰੇ ਅਸੀਂ ਗੱਲਬਾਤ ਵੀ ਕਰਾਂਗੇ

ਨਹੀਂ ਕਰਾਂਗੇ ਔਰ ਤੁਹਾਨੂੰ ਰੇਡੀਓ ਤੇ ਵੀ ਲਾਵਾਂਗੇ। ਤੁਸੀਂ ਆਪਣੇ ਵਪਾਰ ਬਾਰੇ, ਆਪਣੇ ਪ੍ਰੋਫੈਸ਼ਨ ਬਾਰੇ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ, ਜਿਸ ਤਰ੍ਹਾਂ ਅਸੀਂ ਅਕਸਰ ਡਾਕਟਰਾਂ ਨੂੰ ਜਾਂ ਥੈਰਾਪਿਸਟਾਂ ਨੂੰ ਜਾਂ ਜੋ ਵੀ ਕੋਈ ਬੰਦਾ ਮਤਲਬ ਕਿ ਵਿਦਵਾਨ ਲੋਕ ਨੇ ਉਨ੍ਹਾਂ ਨੂੰ ਲੈਂਦੇ ਹਾਂ, ਜਿਨ੍ਹਾਂ ਦੇ ਕਾਰੋਬਾਰ ਦੀ ਅਸੀਂ ਐਡਵਰਟਾਈਜ਼ਮੈਂਟ ਕਰਾਂਗੇ, ਉਨ੍ਹਾਂ ਨੂੰ ਅਸੀਂ ਆਪਣੇ ਪ੍ਰੋਗਰਾਮਾਂ ਚ ਵੀ ਲਵਾਂਗੇ। ਭਾਈ ਤੁਹਾਡੇ ਘਰ ਕੋਈ ਖੁਸ਼ੀ ਹੈ, ਕੋਈ ਬਰਥਡੇ ਹੈ, ਕੋਈ ਮਤਲਬ ਕਿ ਮੰਗਣੀ ਹੋਈ ਹੈ ਕਿਸੇ ਦੀ, ਕਿਸੇ ਤਰ੍ਹਾਂ ਦੀ ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ, ਠੀਕ ਹੈ, ਸਾਡੇ ਨਾਲ ਸਾਂਝਿਆ ਕਰੋ ਔਰ ਅਸੀਂ ਤੁਹਾਡੀ ਖੁਸ਼ੀ ਨੂੰ ਸਾਰੀ ਦੁਨੀਆਂ ਨਾਲ ਸਾਂਝਾ ਕਰਾਂਗੇ। ਦੁੱਖ ਵੰਡਣ ਨਾਲ ਦੁੱਖ ਘਟਦਾ ਹੈ ਤੇ ਖੁਸ਼ੀਆਂ ਵੰਡਣ ਨਾਲ ਅੱਜ ਜਮਾਨੇ ਚ ਢੋਲ ਵੱਜ ਜਾਂਦੇ ਨੇ। ਹਾਂਜੀ, ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਲਓ ਜੀ, ਮੈਂ ਦੁਨੀਆਂ ਦੇ ਗ੍ਰੇਟ ਆਦਮੀ ਦੀ ਗੱਲਬਾਤ ਕਰਨ ਲੱਗਾ ਤੁਹਾਡੇ ਨਾਲ, ਓਸ਼ੋ ਜੀ ਮਹਾਰਾਜ ਦੀ, ਉਨ੍ਹਾਂ ਦੀ ਬਾਇਓਗ੍ਰਾਫੀ ਤਕਰੀਬਨ ਦੱਸਣ ਦੀ ਕੋਸ਼ਿਸ਼ ਕਰਾਂਗਾ। ਸੱਜਣਾ, ਅੱਜ ਮੈਂ ਬਹੁਤ ਹੀ ਚਰਚਾ ਵਿਚ ਰਹਿਣ ਵਾਲੇ ਬਾਬੇ ਭਾਈ ਬਾਬੇ ਓਸ਼ੋ ਦੀ ਗੱਲ ਬਾਤ ਕਰਾਂਗਾ, ਕਰਨ ਦੀ ਕੋਸ਼ਿਸ਼ ਕਰਾਂਗਾ। ਵੈਸੇ ਤੇ ਮੇਰੇ ਵਰਗੇ ਮਾਮੂਲੀ ਜਿਹੇ ਆਦਮੀ ਨੇ ਕੀ ਔਕਾਤ ਹੈ ਯਾਰ, ਐਡੇ ਮਹਾਨ ਆਦਮੀ, ਆਪਣੀ ਸਦੀ ਦੇ ਮਹਾਨ ਫਿਲਾਸਫਰ ਓਸ਼ੋ ਉਰਫ ਰਜਨੀਸ਼ ਆਚਾਰਿਆ ਜੀ ਤੇ ਗੱਲਬਾਤ ਕਰ ਸਕਾਂ। ਪਰ ਕੀ ਹੋਇਆ, ਮੈਂ ਕੋਸ਼ਿਸ਼ ਤੇ ਕਰ ਸਕਦਾ ਨਾ ਉਨ੍ਹਾਂ ਬਾਰੇ ਗੱਲਬਾਤ ਕਰਨ ਦੀ, ਮੈਂ ਜਿੰਨਾ ਜੋਸ਼ ਜਿੰਨੀ ਮਤਲਬ ਕਿ ਮੈਂ ਮੇਰੇ ਕੋਲ ਅਕਲ ਹੈ, ਜਿੰਨੀ ਕੁ ਮੈਂ ਗੱਲਬਾਤ ਕਰ ਸਕਦਾ ਉਹ ਤੇ ਯੋਗਦਾਨ ਪਾਵਾਂ ਨਾ। ਤੁਸੀਂ ਕਿਸੇ ਗੱਲ ਤੋਂ ਕਿਸੇ ਕੰਮ ਤੋਂ ਨਾ ਝਿਜਕਿਆ ਕਰੋ ਦੋਸਤੋ, ਜਿੰਨੀ ਯੋਗਤਾ ਜਿੰਨਾ ਯੋਗਦਾਨ ਹੈ ਸਾਡਾ ਕਿਸੇ ਚੰਗੇ ਨੂੰ ਪ੍ਰਮੋਟ ਕਰਨ ਵਾਸਤੇ, ਅਸੀਂ ਉਹਦੇ ਵਾਸਤੇ ਜ਼ਰੂਰ ਪਾਈਏ। ਇਸ ਬਾਬੇ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਦੋਸਤੋ, ਬਿਲਕੁਲ। ਉਹਦੇ ਬਹੁਤ ਸਾਰੇ ਸ਼ੇਰ ਵੀ ਨੇ, ਉਹਨਾਂ ਨੇ ਬਹੁਤ ਖੂਬਸੂਰਤ ਸ਼ੇਰ ਲਿਖੇ ਨੇ ਕਿ ਕਹਿੰਦਾ, ਕੋਈ ਬਣ ਗਿਆ ਮੁੱਲਾ, ਕੋਈ ਬਣ ਗਿਆ ਪੰਡਿਤ, ਕੋਈ ਬਣ ਗਿਆ ਮੁੱਲਾ, ਕੋਈ ਬਣ ਗਿਆ ਪੰਡਿਤ, ਹਰ ਸ਼ਖਸ ਆਦਮੀ ਥਾ ਤੇਰੀ ਬੰਦਗੀ ਸੇ ਪਹਿਲੇ। ਵਾਹ ਵਾਹ, ਹਾਉ ਵੰਡਰਫੁਲ, ਹਾਉ ਵੰਡਰਫੁਲ, ਹਰ ਸ਼ਖਸ ਆਦਮੀ ਥਾ ਤੇਰੀ ਬੰਦਗੀ ਸੇ ਪਹਿਲੇ। ਦੁਨੀਆ ਭਰ ਦੇ ਜੱਜ, ਵਕੀਲ, ਪ੍ਰੋਫੈਸਰ ਤੇ ਹਾਲੀਵੁੱਡ ਦੀਆਂ ਹਸਤੀਆਂ ਤੁਹਾਨੂੰ ਸਾਰਿਆਂ ਨੂੰ ਪਤਾ, ਪੜ੍ਹਿਆ ਲਿਖਿਆ ਨੂੰ। ਇਹ ਬਾਬਾ ਜਿਹੜਾ ਸੀ ਨਾ, ਅਨਪੜ੍ਹਾਂ ਦਾ ਬਾਬਾ ਨਹੀਂ ਸੀ, ਇਹ ਪੜ੍ਹਿਆ ਲਿਖਿਆ ਦੇ ਵੀ ਕਈ ਇਹ ਗੱਲਾਂ ਜਦੋਂ ਇਹਦੀਆਂ ਇਹਨਾਂ ਦੀਆਂ ਕਿਤਾਬਾਂ ਪੜ੍ਹਦੇ ਸਨ, ਸਿਰ ਤੋਂ ਵੀ ਲੰਘਦੀਆਂ ਨੇ ਇਹਨਾਂ ਦੀਆਂ ਗੱਲਾਂ ਬਾਤਾਂ। ਹਾਲੀਵੁੱਡ ਦੀਆਂ ਹਸਤੀਆਂ ਬਾਬੇ ਦੇ ਪੈਰੀ ਪੈਣ ਲੱਗੀਆਂ, ਕੱਲੀਆਂ ਹਾਲੀਵੁੱਡ ਦੀ ਨਹੀਂ, ਦੁਨੀਆਂ ਭਰ ਦੇ ਵਕੀਲ, ਐਕਟਰਸਾਂ, ਇੰਡਸਟਰੀਅਲਿਸਟ, ਮਿਲੀਅਨਰ ਮਤਲਬ ਕਿ ਬਾਬੇ ਦੇ ਫੈਨ ਬਣੇ ਸਨ। ਓਸ਼ੋ ਪੜ੍ਹਿਆ ਲਿਖਿਆ ਦਾ ਬਾਬਾ ਸੀ, ਰੀਲੀ ਪੜ੍ਹਿਆ ਲਿਖਿਆ ਦਾ ਬਾਬਾ ਸੀ। ਅਨਪੜ੍ਹ ਆਦਮੀ ਜਾਂ ਦਸਵੀਂ ਪਾਸ ਯਾਰ, ਓਸ਼ੋ ਨੂੰ ਕਿਸ ਤਰ੍ਹਾਂ ਸਮਝ ਸਕਣਗੇ ਉਹਦੀ ਫਿਲੋਸਫੀ ਨੂੰ। ਈਵਨ ਇੱਥੋਂ ਤੱਕ ਕਿ ਅਮਰੀਕਾ ਦਾ ਰਾਸ਼ਟਰਪਤੀ ਓਸ਼ੋ ਮਹਾਰਾਜ ਤੋਂ ਭੈ ਭੀਤ ਹੋ ਗਿਆ ਸੀ। ਹਾਂਜੀ, ਬਾਬੇ ਦੇ ਪ੍ਰਵਚਨ ਹੀ ਅਲਾਈ ਸਨ ਯਾਰ, ਸੱਚੀ ਮੁੱਚੀ ਅਲਾਈ ਸਨ, ਜਿਸ ਕਰਕੇ ਨਾ ਉਹਦੀ ਫੈਨ ਫਾਲੋਇੰਗ ਅੱਜ ਦੁਨੀਆਂ ਦੇ ਹਰ ਕੋਨੇ ਚ ਸੀ, ਹਰ ਕੋਨੇ ਦੇ ਵਿੱਚ ਸੀ। ਉਹਦੇ ਬਾਰੇ ਖੁਸ਼ਵੰਤ ਸਿੰਘ ਜੀ ਲਿਖਦੇ ਨੇ ਦੋਸਤੋ, ਖੁਸ਼ਵੰਤ ਸਿੰਘ ਮੇਰਾ ਮਨਪਸੰਦ ਰਾਈਟਰ, ਮੈਂ ਉਹਦੀਆਂ ਲਿਖਤਾਂ ਨੂੰ ਪਸੰਦ ਕਰਦਾ। ਉਹ ਲਿਖਦੇ ਨੇ ਕਿ ਓਸ਼ੋ ਭਾਰਤ ਵਿੱਚ ਪੈਦਾ ਹੋਏ ਲੋਕਾਂ ਤੋਂ ਸਭ ਤੋਂ ਵੱਧ ਮੌਲਿਕ ਸਨ, ਉਹ ਵਿਗਿਆਨਕ ਸੋਚ ਅਤੇ ਨਵੇਂ ਵਿਚਾਰਾਂ ਵਾਲੇ ਇਨਸਾਨ ਸਨ। ਓਸ਼ੋ 20 ਸਦੀ ਦਾ ਸਭ ਤੋਂ ਮਹਾਨ ਅਧਿਆਤਮਕ ਗੁਰੂ

ਨੋ ਡਾਊਟ, ਇਹਦੇ ਚ ਕੋਈ ਸ਼ੱਕ ਹੀ ਨਹੀਂ। ਸੱਜਣਾ ਜੋ ਇੱਕ ਵਾਰ ਬਾਬੇ ਨੂੰ ਪੜ੍ਹ ਲੈਂਦਾ ਜਾਂ ਸੁਣ ਲੈਂਦਾ, ਜ਼ਿੰਦਗੀ ਭਰ ਲਈ ਬਾਬੇ ਦਾ ਹੋ ਕੇ ਰਹਿ ਜਾਂਦਾ। ਕੁਝ ਇਹੋ ਜਿਹਾ ਹੀ ਸੀ ਜਿਸ ਤਰ੍ਹਾਂ ਨਾ ਸੁੰਘਿਆ ਸੀ ਫੁੱਲ ਕਰਕੇ, ਓਏ ਪਿਆਰ ਰੋ ਗਿਆ ਹੱਡਾਂ ਦੇ ਵਿੱਚ ਸਾਰੇ, ਬਸ ਏਦਾਂ ਦੀ ਗੱਲ ਸੀ। ਉਹਦੇ ਪਤਾ ਨੀ ਲਫ਼ਜ਼ ਦਿਲ ਨਾਲ ਖਹਿ ਕੇ ਲੰਘਦੇ ਸਨ, ਉਹਦੀਆਂ ਦਲੀਲਾਂ ਦਿਮਾਗ ਘੁਮਾਉਣ ਵਾਲੀਆਂ ਸਨ। ਦੋਸਤੋ, ਅੱਜ ਤੋਂ ਕੋਈ ਮੇਰਾ ਖਿਆਲ ਆ 35 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਤਕਰੀਬਨ। ਇੰਡੀਆ ਤੋਂ ਮੈਨੂੰ ਜਰਮਨੀ ਵਿੱਚ ਬਿਜ਼ਨਸਮੈਨ ਆਏ ਤੇ ਉਹ ਮੇਰੇ ਕੋਲ ਠਹਿਰੇ, ਕਿਸੇ ਦਾ ਹਵਾਲਾ ਦੇ ਕੇ ਆਏ ਤਿੰਨ ਜਣੇ। ਜਾਣ ਲੱਗੇ ਮੈਨੂੰ ਓਸ਼ੋ ਦੀ ਇੱਕ ਕਿਤਾਬ ਗਿਫਟ ਦੇ ਗਏ, ਮੈਨੂੰ ਉਸ ਕਿਤਾਬ ਦਾ ਹੀ ਨਾਮ ਭੁੱਲ ਗਿਆ, ਬਹੁਤ ਜ਼ਬਰਦਸਤ ਕਿਤਾਬ ਸੀ ਉਹ, ਮੇਰੀ ਪਹਿਲੀ ਕਿਤਾਬ ਸੀ ਓਸ਼ੋ ਜੀਵਨਾਂ ਦੀ। ਤੇ ਇੰਨਾ ਕੁ ਮਜ਼ਾ ਆਇਆ ਕਿ ਬਾਅਦ ਵਿੱਚ ਜਿੰਨੀਆਂ ਕਿਤਾਬਾਂ ਓਸ਼ੋ ਮਹਾਰਾਜ ਦੀਆਂ ਮੇਰੇ ਹੱਥ ਲੱਗੀਆਂ ਜਿੰਨੀਆਂ, ਮੈਂ ਸਾਰੀਆਂ ਪੜ੍ਹੀਆਂ। ਫਿਰ ਰਜਨੀਸ਼ ਆਚਾਰੀਆ ਜੀ ਮੈਨੂੰ ਬੰਦਾ ਨਹੀਂ ਇੱਕ ਇੰਸਟੀਟਿਊਸ਼ਨ ਲੱਗੇ, ਵੱਡੀ ਸਾਰੀ ਇੰਸਟੀਟਿਊਸ਼ਨ ਜਿਹੜੀ ਹੁੰਦੀ ਹੈ। ਤੇ ਮੇਰੇ ਮਨ ਦੀਆਂ ਜਿਹੜੀਆਂ ਦੇ ਗੁਫਾਵਾਂ ਦੇ ਵਿੱਚ ਨਾ ਕਈ ਤਰ੍ਹਾਂ ਦੀਆਂ ਲਾਈਟਾਂ ਜਿਹੜੀਆਂ ਦੋਸਤੋ, ਹੁਣ ਮਤਲਬ ਕਿ ਮੈਂ ਗੱਲ ਨੂੰ ਇੰਨੇ ਤਾਂ ਨਾ ਚੁੱਕਾਂ ਕਿ ਲਾਈਟਾਂ ਜਗੀਆਂ ਤੇ ਫਲਾਣ ਹੋਇਆ, ਗੱਲ ਮੁੱਕੀ ਜੀ ਮੇਰੀ। ਮੇਰੇ ਨਾਲ ਵਾਕਫੀ ਹੋਈ ਓਸ਼ੋ ਮਹਾਰਾਜ ਦੀਆਂ ਕਿਤਾਬਾਂ ਪੜ੍ਹ ਕੇ, ਉਹ ਕਿਤਾਬਾਂ ਤੁਹਾਡੀ ਦੋਸਤੀ ਤੁਹਾਡੇ ਨਾਲ ਪਾ ਦਿੰਦੀਆਂ, ਅਜੀਬ ਜਿਹੀ ਗੱਲ ਹੈ ਨਾ, ਮੇਰੀ ਮੇਰੇ ਨਾਲ ਵਾਕਫੀ ਹੋਈ। ਬਸ ਫਿਰ ਜਦੋਂ ਤੁਸੀਂ ਮਹਿਸੂਸ ਕਰੋਗੇ ਨਾ ਕਿ ਮੈਂ ਕੌਣ ਆ, ਉਦੋਂ ਸ਼ੁਰੂਆਤ ਹੋ ਗਈ ਹੈ ਆਪਣੇ ਨਾਲ ਤੁਸੀਂ ਇੰਟਰੋਡਕਸ਼ਨ ਕਰਨ ਦੀ ਤੁਹਾਡੀ। ਤੇ ਮੈਂ ਬਾਬੇ ਦੀ ਫੋਟੋ ਵੱਡੀ ਕਰਵਾ ਕੇ ਇੰਡੀਆ ਵਿੱਚ ਆਪਣੀ ਕੋਠੀ ਚ ਲਾਈ ਜਦੋਂ ਮੈਂ ਛੁੱਟੀਆਂ ਤੇ ਕੱਟਣ ਆਇਆ, ਜੋ ਅੱਜ ਵੀ ਲੱਗੀ ਹੈ। ਤੇ ਸਾਡੇ ਘਰ ਜੋ ਰਿਸ਼ਤੇਦਾਰ ਤੇ ਸੱਜਣ ਮਿੱਤਰ ਆਉਂਦੇ ਉਹ ਆਉਂਦਿਆਂ ਹੀ ਮੈਨੂੰ ਫੋਟੋ ਤੇ ਸਾਰੇ ਸਿੱਖ ਇਤਿਹਾਸ ਦੀਆਂ ਲੱਗੀਆਂ ਨੇ ਸਾਡੇ ਘਰ ਦੇ ਵਿੱਚ ਕੋਠੀ ਦੇ ਵਿੱਚ, ਤੇ ਉਹ ਇਸੇ ਫੋਟੋ ਤੇ ਉਹਨਾਂ ਦਾ ਧਿਆਨ ਜਾਂਦਾ ਤੇ ਮੈਨੂੰ ਪੁੱਛਦੇ ਉਹ ਤੂੰ ਇਹਦਾ ਚੇਲਾ ਬਣ ਗਿਆ। ਤੇ ਮੈਂ ਜਵਾਬ ਦਿੰਦਾ ਕਿ ਮਤਲਬ ਕਿ ਮੈਂ ਤੇ ਹਰ ਬੁੱਧੀਮਾਨ ਆਦਮੀ ਦਾ ਚੇਲਾ ਵਾਂ। ਉਹ ਓਸ਼ੋ ਨੂੰ ਨਹੀਂ ਸਨ ਜਾਣਦੇ ਇਸ ਬਾਬੇ ਬਾਰੇ, ਉਹਨਾਂ ਨੂੰ ਊਤ ਪਟਾਂਗ ਗੱਲਾਂ ਉਹਨਾਂ ਨੇ ਸੁਣੀਆਂ ਸਨ ਥੋੜੀਆਂ ਬਹੁਤੀਆਂ, ਉਹ ਇਸ ਬਾਬੇ ਨੂੰ ਕੋਈ ਸੈਕਸੀ ਬਾਬਾ ਜਿਹਾ ਹੀ ਸਮਝਦੇ ਸਨ। ਖੈਰ ਆਪੋ ਆਪਣੀ ਬਾਈ ਸਮਝ ਹੈ। ਤੇ ਉਹ ਮੈਨੂੰ ਕਿਆ ਕਰਨ ਵੀ ਸਾਡੇ ਗੁਰੂਆਂ ਦੇ ਵਿੱਚ ਕਿਹੜੀ ਘਾਟ ਸੀ। ਮੈਂ ਕਿਹਾ ਬਈ ਸਾਡੇ ਗੁਰੂਆਂ ਦੀ ਵੀ ਤੇ ਸਾਰੀਆਂ ਫੋਟੋ ਲੱਗੀਆਂ ਨੇ, ਇਹ ਵੀ ਬਾਬਾ ਮੈਨੂੰ ਚੰਗਾ ਲੱਗਾ। ਇਸ ਬਾਬੇ ਕੋਲ 100 ਰੋਜ਼ ਰਾਇਤ ਸਨ ਤੇ ਆਮ ਆਦਮੀ ਰੋਜ਼ ਰਾਇਤ ਦਾ ਸੁਪਨਾ ਵੀ ਨਹੀਂ ਲੈ ਸਕਦਾ। ਬਾਬਾ 365 ਰੋਜ਼ ਰਾਇਤ ਲੈਣੀਆਂ ਚਾਹੁੰਦਾ ਸੀ ਹਰ ਦਿਨ, ਤਾਂ ਕਿ ਮੈਂ ਨਵੀਂ ਰੋਜ਼ ਰਾਇਤ ਲੈ ਕੇ ਬਾਹਰ ਨਿਕਲਾਂ। ਪਰ ਬਾਬੇ ਨੂੰ ਇਹਦੇ ਚੋਂ ਲਈਆਂ ਤੇ ਪਤਾ ਨਹੀਂ, ਇਹਨੂੰ ਕੋਈ 2-4 ਹੋਣੀਆਂ, ਬਾਬੇ ਨੂੰ ਗਿਫਟ ਮਿਲੀਆਂ ਸਨ। ਹੁਣ ਜਰਾ ਹਿਸਾਬ ਲਾ ਲਓ ਕਿ ਬਾਬਾ ਕਿੱਦਾਂ ਦਾ ਹੋਏਗਾ, ਲੋਕੀ ਰੋਜ਼ ਰਾਇਤ ਘਰਾ ਜਾਂਦੇ ਸਨ ਆਣ ਕੇ, ਪੈਸੇ ਦੀ ਕੋਈ ਕਮੀ ਨਹੀਂ ਸੀ ਰਹਿ ਗਈ। ਕਿਉਂਕਿ ਕਈ ਅਰਬਾਪਤੀ ਲੋਕ ਬਾਬੇ ਦੇ ਚਰਨਾਂ ਚ ਝੁਕਦੇ ਸਨ। ਹੁਣ ਸੋਚਣ ਵਾਲੀ ਗੱਲ ਹੈ, ਉਹ ਬਾਬੇ ਕੋਲ ਕਿਹੜੀ ਮਿਕਨਾਤੀਸੀ ਸ਼ਕਤੀ ਸੀ ਜਾਂ ਬਾਬਾ ਮੁੰਡੇ ਵੰਡਦਾ ਸੀ। ਵੈਸੇ ਮੁੰਡੇ ਵੰਡਣ ਵਾਲੇ ਬਾਬੇ ਯਾਰ ਬਹੁਤ ਨੇ ਇੰਡੀਆ ਚ, ਕੁੜੀਆਂ ਵੰਡਣ ਵਾਲਾ ਬਾਬਾ ਅੱਜ ਤੱਕ ਇੱਕ ਹੈ ਨੀ ਕੋਈ। ਜੇ ਕੋਈ ਕੁੜੀਆਂ ਵੰਡਣ ਵਾਲਾ ਬਾਬਾ ਤੁਸੀਂ ਜਾਣਦੇ ਹੋਵੋਗੇ ਤੇ ਮਿਹਰਬਾਨੀ ਕਰਕੇ ਮੈਨੂੰ ਫੋਨ ਕਰਕੇ ਸਟੂਡੀਓ ਚ ਦੱਸੋ। ਮੇਰਾ ਕਹਿਣ ਦਾ ਮਤਲਬ ਹੈ ਕਈਆਂ ਦੇ ਘਰ ਕੁੜੀਆਂ ਵੀ ਤਾਂ ਨਹੀਂ ਨਾ ਹੁੰਦੀਆਂ। ਓਸ਼ੋ ਸਾਹਿਬ ਹੁਣਾਂ ਨੂੰ ਬੁੱਕ ਮੈਨ ਵੀ ਕਿਹਾ ਜਾਂਦਾ। ਭਾਈ ਇਸ ਇਨਸਾਨ ਨੇ 1,00,000 ਤੋਂ ਅੰਦਾਜ਼ੇ ਮੁਤਾਬਕ ਜ਼ਿਆਦਾ ਕਿਤਾਬਾਂ ਪੜ੍ਹੀਆਂ ਸਨ। ਓਸ਼ੋ ਜੀ ਹਰ ਰੋਜ਼ 3-4 ਕਿਤਾਬਾਂ ਪੜ੍ਹ ਲੈਂਦੇ ਹੁੰਦੇ ਸਨ। ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਸੀ ਕਿ ਕਦੀ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ, ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ।
ਅੰਦਾਜ਼ਾ ਲਾ ਲਓ ਫਿਰ ਅੱਗੋਂ ਹੁਣ ਘਰ ਲਾਇਬ੍ਰੇਰੀ ਚ ਹੈ। ਇਸੇ ਕਰਕੇ ਉਸ ਦਲੀਲ ਦੇਣ ਵਿਚ ਵਿਦਵਾਨਾਂ ਨੂੰ ਪਛਾੜ ਦਿੰਦਾ ਸੀ। ਗੱਲ ਏਦਾਂ ਵੀ ਉਸ਼ੋ ਜੀ ਦਾ ਕਹਿਣਾ ਕਿ ਧਰਮ ਤੇ ਰਾਜਨੀਤੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ। ਰਾਜਨੀਤੀ ਚ ਕੀ ਚੱਲਦਾ ਤੇ ਧਰਮ ਚ ਕੀ ਚੱਲਦਾ, ਇਹ ਮੈਨੂੰ ਵਿਆਖਿਆ ਕਰਨ ਦੀ ਜ਼ਰੂਰਤ ਨੇ। ਦੋਵਾਂ ਦਾ ਮਤਲਬ ਹੈ ਲੋਕਾਂ ਨੂੰ ਨਿਯੰਤਰਣ ਵਿਚ ਯਾਨੀ ਕਾਬੂ ਵਿਚ ਰੱਖਣਾ। ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਘੁਮਾ ਫਰਾ ਕੇ ਕਾਬੂ ਕੀਤਾ ਜਾਏ ਰਾਜਨੀਤਿਕ ਤੇ ਧਰਮ ਵੀ। ਭਾਰਤੀ ਪਾਰਲੀਮੈਂਟ ਵਿਚ ਓਸ਼ੋ ਤੇ ਪਾਬੰਦੀ ਲਾਉਣ ਦੀ ਚਰਚਾ ਵੀ ਹੋਈ ਸੀ ਜਦੋਂ ਉਹ ਬੰਬੇ ਹੁੰਦੇ ਸਨ। ਪੀਰ ਕਿਹਾ ਸਾਹਿਬ ਤੇ ਲਾਓ ਪਾਬੰਦੀ, ਇੱਡਿਆ ਜੇ ਪੁੱਠੇ ਭਾੜੇ ਭਰਾਉਣ ਲੋਕਾਂ ਨੂੰ। ਅੱਛਾ ਪਾਬੰਦੀ ਉਹਨਾਂ ਨੂੰ ਫਿਕਰ ਕਿਉਂ ਪਿਆ, ਉਨ੍ਹਾਂ ਨੇ ਅਨੈਲਿਸਿਸ ਦਾ ਕਿੱਦਾਂ ਕੀਤਾ, ਕਿਉਂਕਿ ਪਾਰਲੀਮੈਂਟ ਚ ਵੱਡੇ ਵੱਡੇ ਵਿਦਵਾਨ ਬੈਠੇ ਹੋਏ ਨੇ, ਹੈ ਓਸ਼ੋ ਤੋਂ ਵੀ ਜ਼ਿਆਦਾ ਪੜ੍ਹੇ ਲਿਖੇ। ਉਨ੍ਹਾਂ ਨੇ ਸੋਚਿਆ ਵੀ ਹੁਣ ਪਾਰਲੀਮੈਂਟ ਚ ਕੌਣ ਕੌਣ ਬੈਠਾ, ਇਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ। ਉਹ ਕਾਵਾਂ ਦੇ ਰਲ ਕੇ ਰੌਲੀ ਪਾਈ, ਇਹਦੇ ਤੇ ਪਾਬੰਦੀ ਲਾਓ, ਇਹਦੇ ਮੂੰਹ ਤੇ ਟੇਪ ਲਾਓ। ਦੂਜਾ ਕਹਿੰਦਾ ਟੇਪ ਨਹੀਂ, ਜਿੱਪ ਲਾਓ ਇਹਦੇ ਮੂੰਹ ਦੇ ਉੱਤੇ। ਓਸ਼ੋ ਨਵੇਂ ਜ਼ਮਾਨੇ ਦੀ ਥਿਊਰੀ ਮੁਤਾਬਕ ਮੋਕਸ਼ ਪ੍ਰਾਪਤ ਕਰਨ ਦੀਆਂ ਗੱਲਾਂ ਕਰਿਆ ਕਰਦਾ ਸੀ। ਠੀਕ ਹੈ ਜੀ। ਓਸ਼ੋ ਦਾ ਜਨਮ ਦੋਸਤੋ 11 ਦਸੰਬਰ 1931 ਮੱਧਿਆ ਪ੍ਰਦੇਸ਼ ਦੇ ਕੁਸ਼ਵਾਰਾ ਨਾਂ ਦੇ ਪਿੰਡ ਵਿਚ ਹੋਇਆ ਤੇ ਪਿਤਾ ਦਾ ਨਾਂ ਬਾਬੂ ਲਾਲ, ਮਾਤਾ ਜੀ ਦਾ ਸਰਸਵਤੀ ਜੈਨ। ਓਸ਼ੋ ਦਾ ਅਸਲੀ ਨਾਂ ਸੀ ਚੰਦਰ ਮੋਹਨ ਜੈਨ। ਓਸ਼ੋ ਦੀਆਂ ਸਾਰੀਆਂ ਹੀ ਕਿਤਾਬਾਂ ਪੜ੍ਹਨ ਵਾਲੀਆਂ ਨੇ, ਇੱਕ ਤੋਂ ਇੱਕ ਟੌਪ ਦੀ ਕਿਤਾਬ। ਪਰ ਦੋ ਕਿਤਾਬਾਂ ਦੇ ਮੈਂ ਨਾਂ ਲਾਂਗਾ, ਇੱਕ ਹੈ ਅਨੋਖਾ ਗੁਰੂ ਤੇ ਦੂਜਾ ਸੰਭੋਗ ਤੋਂ ਸਮਾਧੀ ਤੱਕ। ਦੋਸਤੋ ਘੱਟ ਤੋਂ ਘੱਟ ਇਹ ਦੋ ਕਿਤਾਬਾਂ ਤੇ ਜ਼ਰੂਰ ਪੜ੍ਹੋ। ਪਰ ਕੁਝ ਕਿਤਾਬਾਂ ਸਾਡੇ ਨਾ ਦਿਮਾਗ ਦੇ ਸਾਡੇ ਗੱਲ ਮੁੱਕੀ ਦੀ ਸਾਡੇ ਸਿਰ ਦੇ ਉੱਤੋਂ ਦੀ ਗੁਜ਼ਰ ਜਾਂਦੀਆਂ ਨੇ, ਦੋ ਤਿੰਨ ਵਾਰੀ ਪੜ੍ਹਨ ਨੂੰ ਸਮਝ ਹੀ ਨਹੀਂ ਆਉਂਦੀ ਕਿ ਓਸ਼ੋ ਜੀ ਕਹਿ ਕੀ ਰਹੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਉਨ੍ਹਾਂ ਦੀ ਇੰਨੀ ਉੱਚ ਬੁੱਧੀ ਹੈ, ਜਦੋਂ ਫਿਲੋਸਫੀ ਤੇ ਪਤਾ ਨੀ ਕਿਹੜੀਆਂ ਕਿਹੜੀਆਂ ਥਿਊਰੀਆਂ ਤੇ ਕਿਹੜੇ ਕਿਹੜੇ ਮਾਪਦੰਡ ਆ ਜਾਣ ਗੱਲਾਂ ਚ, ਤੇ ਅਸੀਂ ਉਹ ਕਿਸ ਤਰ੍ਹਾਂ ਅਨੈਲਿਸਿਸ ਉਨ੍ਹਾਂ ਦਾ ਕਰ ਸਕਦੇ ਹਾਂ। ਓਸ਼ੋ ਜੀ ਦੀ ਆਪਣੀ ਲਿਖੀ ਇੱਕ ਵੀ ਕਿਤਾਬ ਨਹੀਂ ਦੋਸਤੋ, ਉਨ੍ਹਾਂ ਦੇ ਪ੍ਰਵਚਨਾਂ ਨੂੰ ਹੀ ਕਾਪੀ ਕਰਕੇ ਸਭ ਕਿਤਾਬਾਂ ਲਿਖੀਆਂ ਗਈਆਂ ਜਿੰਨੀਆਂ ਅੱਜ ਕੱਲ ਮਾਰਕੀਟ ਦੇ ਵਿਚ ਆਈਆਂ। ਇਹ ਉਨ੍ਹਾਂ ਨੇ ਲੈਕਚਰ ਦਿੱਤੇ ਸਨ। ਜਰਾ ਹੁਣ ਅੰਦਾਜ਼ਾ ਲਾ ਲਓ ਕਿ ਲੈਕਚਰ ਹੀ ਕਿਤਾਬਾਂ ਬਣ ਗਏ ਹੈ। ਤੇ ਜਦੋਂ ਲੈਕਚਰ ਦੇਣਾ ਹੁੰਦਾ ਕਿਸੇ ਰਾਜਨੀਤਿਕ ਨੇ ਜਾਂ ਕਿਸੇ ਨੇ ਵੀ, ਯਾਰ ਰਾਜਨੀਤਿਕ ਕਿਉਂ ਘੜੀ ਬੁੜੀ ਮੇਰੇ ਸਾਹਮਣੇ ਆਈ ਜਾਂਦੇ ਨੇ, ਕਿਸੇ ਪ੍ਰੋਫੈਸਰ ਨੇ ਜਾਂ ਕਿਸੇ ਨੇ ਕਿਸੇ ਖਾਸ ਦਿਨ ਦੇ ਉੱਤੇ, ਉਹ ਪਹਿਲਾਂ ਤਿਆਰੀ ਕਰਦੇ ਨੇ ਘਰ ਦੇ ਵਿਚ। ਹਾਂਜੀ, ਤੇ ਕਿਤਾਬ ਲਿਖਣ ਲੱਗਿਆ ਕਿੰਨੀ ਤਿਆਰੀ ਹੁੰਦੀ ਹੋਵੇਗੀ, ਪਰ ਇਹਨਾਂ ਨੇ ਲੈਕਚਰ ਹੀ ਇਹੋ ਜਿਹੇ ਦਿੱਤੇ ਨੇ ਕਿ ਜਿਹਦੀਆਂ ਕਿਤਾਬਾਂ ਹੀ ਬਣ ਗਈਆਂ ਨੇ। ਓਸ਼ੋ ਜੀ ਨੇ ਆਪਣੇ ਮਾਤਾ ਪਿਤਾ ਇਹਦਾ ਜਿਹੜੇ ਓਸ਼ੋ ਜੀ ਸਨ, ਇਹ ਆਪਣੇ ਮਾਤਾ ਪਿਤਾ ਦੀ 11ਵੀਂ ਔਲਾਦ ਸਨ। ਬੱਲੇ ਬੱਲੇ, ਇਹਦਾ ਮਤਲਬ ਅੱਗੇ ਵੀ ਹੈ, ਹੋਏਗਾ ਕੋਈ 11ਵੀਂ ਜੀ ਹੋਈ, ਨਹੀਂ ਤੇ ਆਖਰੀ ਔਲਾਦ ਹੀ ਆਪਾਂ ਕਹਿ ਸਕਦੇ ਹਾਂ। ਉਦੋਂ ਇੰਨੇ ਇੰਨੇ ਬੱਚੇ ਹੁੰਦੇ ਹਨ ਲੋਕਾਂ ਦੇ। ਓਸ਼ੋ ਦਾ ਬਚਪਨ ਆਪਣੀ ਨਾਨੀ ਕੋਲ ਬੀਤਿਆ। ਉਥੇ ਇਕ ਪਿੱਪਲ ਦਾ ਦਰਖਤ ਸੀ ਤੇ ਓਸ਼ੋ ਜੀ ਕਾਫੀ ਦੇਰ ਉਹਦੇ ਥੱਲੇ ਬਹਿੰਦੇ ਤੇ ਟਿਕ ਟਿਕੀ ਲਾ ਕੇ ਤੇ ਪਿੱਪਾ ਵੱਲ ਵਹਿੰਦੇ ਰਹਿੰਦੇ। ਤੇ ਵੈਸੇ ਜੇ ਕੋਈ ਟਿਕ ਟਿਕੀ ਲਾ ਕੇ ਪਿੱਪਾ ਵੱਲ ਵਹਿੰਦੇ ਹਨ, ਆਉਂਦੇ ਜਾਂਦੇ ਲੋਕ ਤੇ ਇਹਨਾਂ ਨੂੰ ਉਹੀ ਸਮਝਦੇ ਹੋਣੇ ਨੇ ਵੀ ਇਹਦਾ ਹਿੱਲ ਗਿਆ ਸਾਰਾ ਕੁਛ, ਇਹ ਪਿੱਪਲ ਦੇ ਉੱਤੇ ਕੀ ਹੈ, ਇਹ ਪੱਤੇ ਤੇ ਡਹਿਣੇ ਅਸੀਂ ਸਾਲਾਂ ਤੋਂ ਵਹਿੰਦੇ ਆਏ ਹਾਂ, ਇਹ ਕੀ ਵੇਖੀ ਜਾਣ ਡਿਆ ਉਹਦੇ ਵੱਲ। ਜਿਵੇਂ ਓਸ਼ੋ ਨੂੰ ਦਰਖਤ ਨਾਲ ਤਿਆਰ ਹੋ ਗਿਆ ਹੋਵੇ। 21 ਸਾਲ ਤੱਕ ਐਜੂਕੇਸ਼ਨ ਲਈ ਇਹਨਾਂ ਨੇ,
ਓਸ਼ੋ ਦੀ ਸੋਚ ਸੀ ਕਿ ਨਵੇਂ ਯੁੱਗ ਵਿਚ ਨਵੇਂ ਤਰੀਕੇ ਨਾਲ ਅਸੀਂ ਕਿੱਦਾਂ ਸੰਨਿਆਸੀ ਬਣ ਸਕਦੇ ਹਾਂ। ਪੁਰਾਣੇ ਜ਼ਮਾਨੇ ਵਿਚ ਸੰਨਿਆਸੀ ਬਣਨ ਲਈ ਲੋਕ ਘਰ ਬਾਰ ਛੱਡ ਕੇ ਜੰਗਲਾਂ ਜਾਂ ਪਹਾੜਾਂ ਚ ਚਲੇ ਜਾਂਦੇ ਹੁੰਦੇ ਸੀ। ਉਹ ਤੁਸੀਂ ਘਰ ਬਾਰ ਛੱਡ ਕੇ ਜੰਗਲੀ ਪਹਾੜੀ ਚਲੇ ਗਏ, ਸਮਾਜ ਨੂੰ ਉਹਦਾ ਕੀ ਫਾਇਦਾ? ਸਮਾਜ ਦੀ ਤਰੱਕੀ ਚ ਤੁਸੀਂ ਕੀ ਯੋਗਦਾਨ ਪਾਇਆ? ਜੋ ਓਸ਼ੋ ਜੀ ਨੂੰ ਪਸੰਦ ਨਹੀਂ ਸੀ ਵੀ ਜੰਗਲਾਂ ਪਹਾੜਾਂ ਚ ਤੁਸੀਂ ਚਲੇ ਜਾਓ, ਹਾਂਜੀ, ਓਸ਼ੋ ਦੀ ਸੋਚ ਸੀ ਕਿ ਇਸ ਜ਼ਮਾਨੇ ਇਸ ਸੋਸਾਇਟੀ ਵਿਚ ਰਹਿ ਕੇ ਸਾਰਾ ਕੁਛ ਖਾ ਪੀ ਕੇ ਵੀ ਸੰਨਿਆਸੀ ਬਣਿਆ ਜਾ ਸਕਦਾ, ਪਖੰਡ ਕਰਨ ਦੀ ਕੋਈ ਲੋੜ ਨਹੀਂ। ਬਿਲਕੁਲ ਬਾਬੇ ਨਾਨਕ ਵਾਲੀ ਸੋਚ, ਗ੍ਰਿਸ਼ਤ ਚ ਰਹਿ ਕੇ ਵੀ ਤਾਂ ਤੁਸੀਂ ਸਾਰਾ ਕੁਛ ਕਰ ਸਕਦੇ ਹੋ। ਇਸੇ ਗੱਲ ਨੇ ਵੱਡੇ ਵੱਡੇ ਸਾਰੇ ਧਾਰਮਿਕ ਗੁਰੂ ਇਨ੍ਹਾਂ ਦੇ ਖਿਲਾਫ਼ ਕਰ ਦਿੱਤੇ ਜੀ, ਪਰ ਦੁਨੀਆਂ ਨੂੰ ਇਨ੍ਹਾਂ ਦਾ ਆਈਡੀਆ ਚੰਗਾ ਲੱਗਾ। ਓਸ਼ੋ ਨੇ ਇਸ ਵਿਸ਼ੇ ਤੇ ਬਹੁਤ ਪੜ੍ਹਾਈ ਤੇ ਰਿਸਰਚ ਕੀਤੀ, 15 ਸਾਲ ਕਿਤਾਬਾਂ ਨਾਲ ਮੱਥਾ ਮਾਰਦੇ ਰਹੇ। ਇਹ ਜਿੱਥੇ ਵੀ ਗੱਲਬਾਤ ਜਾਂ ਲੈਕਚਰ ਕਰਦੇ ਲੋਕਾਂ ਦੀਆਂ ਭੀੜਾਂ ਲੱਗ ਜਾਂਦੀਆਂ। ਇਨ੍ਹਾਂ ਨੇ ਸੰਭੋਗ ਨੂੰ ਵੀ ਮੋਕਸ਼ ਪ੍ਰਾਪਤ ਕਰਨ ਦਾ ਇੱਕ ਤਰੀਕਾ ਦੱਸਿਆ, ਸੰਭੋਗ ਨੂੰ ਵੀ ਮੋਕਸ਼ ਪ੍ਰਾਪਤ ਕਰਨ ਦਾ ਇੱਕ ਤਰੀਕਾ। ਬਾਬਾ ਜੀ ਉਹਨਾਂ ਦਾ ਕਹਿਣਾ ਸੀ ਜਦੋਂ ਤੁਸੀਂ ਇਕਾਗਰ ਚਿੱਤ ਹੋ ਕੇ ਸਮਾਧੀ ਲਾਈ ਹੁੰਦੀ ਹੈ ਤੇ ਪਰਮਾਤਮਾ ਨਾਲ ਇੱਕ ਮਿੱਕ ਹੋਏ ਹੁੰਦੇ ਹੋ, ਤੁਹਾਡਾ ਧਿਆਨ ਸਿਰਫ ਪਰਮਾਤਮਾ ਵੱਲ ਹੁੰਦਾ ਤੇ ਹੋਰ ਤੁਹਾਨੂੰ ਕੋਈ ਚੀਜ਼ ਚੇਤੇ ਆ ਹੀ ਨਹੀਂ ਸਕਦੀ। ਦੋਸਤੋ ਗੌਰ ਫਰਮਾਇਓ, ਵੈਸੇ ਜਦੋਂ ਤੁਸੀਂ ਲਿਵ ਲਾ ਕੇ ਉੱਪਰ ਵਾਲੇ ਨਾਲ ਜੁੜੇ ਹੋ ਅੱਖਾਂ ਮੀਟ ਕੇ ਤੇ ਬਸ ਤੁਹਾਨੂੰ ਤੁਹਾਡੇ ਵਿੱਚ ਹੋਰ ਤੀਜੀ ਗੱਲ ਨਹੀਂ ਕਿ ਮੈਨੂੰ ਫਲਾਣੇ ਵੱਲੋਂ ਪੈਸੇ ਆਏ ਨੇ ਕਿ ਨਹੀਂ, ਉਹ ਫਲਾਣੇ ਦੇ ਵਿਆਹ ਜਾਣਾ ਕਿ ਨਹੀਂ ਜਾਣਾ, ਇਹੋ ਜਿਹੀਆਂ ਦੁਨੀਆਦਾਰੀ ਲਾਂਭੇ ਨੰਬਰ ਇੱਕ। ਨੰਬਰ ਦੋ ਤੇ ਬਾਬਾ ਜੀ ਕਹਿੰਦੇ ਨੇ ਕਿ ਇਸੇ ਤਰ੍ਹਾਂ ਜਦੋਂ ਤੁਸੀਂ ਡਰ ਰਹਿਤ ਸੰਭੋਗ ਕਰ ਰਹੇ ਹੁੰਦੇ ਹੋ, ਠੀਕ ਹੈ ਜੀ, ਡਰ ਰਹਿਤ ਸੰਭੋਗ ਕਰ ਰਹੇ ਹੁੰਦੇ ਹੋ, ਤੁਹਾਡਾ ਧਿਆਨ ਸਿਰਫ ਸੰਭੋਗ ਚ ਹੀ ਹੁੰਦਾ, ਇੱਕ ਮਿੱਕ ਹੋਏ ਹੁੰਦੇ ਹੋ ਤੁਸੀਂ ਸੰਭੋਗ ਦੇ ਨਾਲ, ਤੇ ਤੁਸੀਂ ਨਹੀਂ ਸੋਚਦੇ ਵੀ ਕਿੱਧਰੋਂ ਪੈਸੇ ਆਏ ਨੇ ਕਿ ਨਹੀਂ, ਵਿਆਹ ਕਿਸੇ ਦੇ ਜਾਣਾ ਕਿ ਨਹੀਂ, ਕੌਣ ਮਰ ਗਿਆ, ਕਿਤੇ ਜੰਮਿਆ, ਕਿਤੇ ਦੀਵਾਲੀ ਕਦੋਂ ਹੈ, ਵਸਾ, ਇਹੋ ਜਿਹੀਆਂ ਗੱਲਾਂ ਦਿਮਾਗ ਚ ਨਹੀਂ ਆਉਂਦੀਆਂ ਉਦੋਂ ਵੀ, ਹਾਂਜੀ। ਇਸੇ ਕਰਕੇ ਸਮਾਧੀ ਤੇ ਸੰਭੋਗ ਹੀ ਇਕਾਗਰ ਚਿੱਤ ਹੋਣ ਦੀਆਂ ਦੋ ਮੁਦਰਾਵਾਂ ਨੇ, ਤੀਜੀ ਹੈ ਹੀ ਨਹੀਂ। ਸੱਚਾ ਪਿਆਰ ਹੀ ਭਗਤੀ ਹੈ। ਤੇ ਵੈਸੇ ਤੁਸੀਂ ਆਪਣੇ ਆਪਣੇ ਦਿਮਾਗ ਨਾਲ ਸੋਚ ਲਓ, ਇਹਦੇ ਚ ਝੂਠ ਹੈ ਕੁਛ? ਇੱਕ ਤੇ ਪਰਮਾਤਮਾ ਨਾਲ ਸਮਾਧੀ ਲਾਈ ਹੈ ਜਦੋਂ ਤੁਸੀਂ, ਤੀਸਰੀ ਗੱਲ ਕੋਈ ਨਜ਼ਰ ਚੇਤੇ ਹੀ ਨਹੀਂ ਆਉਂਦੀ, ਇੱਕ ਡਰ ਰਹਿਤ ਸੰਭੋਗ ਕਰ ਰਹੇ ਹੋ, ਤੁਹਾਨੂੰ ਤੀਜੀ ਚੀਜ਼ ਨਜ਼ਰ ਆਉਂਦੀ ਹੈ? ਕੋਈ ਨੀ। ਤੇ ਹੁਣ ਦੱਸੋ ਤੀਜੀ ਕਿਹੜੀ ਚੀਜ਼ ਚ ਤੁਸੀਂ ਇਕਾਗਰ ਚਿੱਤ ਹੁੰਦੇ ਹੋ? ਸੋਚੋ ਹਜ਼ਰ, ਤਾਂ ਤੁਸੀਂ ਮੈਨੂੰ ਫੋਨ ਕਰਕੇ ਦੱਸ ਵੀ ਸਕਦੇ ਹੋ ਕਿ ਮੈਂ ਤੀਜੀ ਇਸ ਚੀਜ਼ ਚ ਇਕਾਗਰ ਚਿੱਤ ਵੀ ਹੋ ਸਕਦਾ ਹਾਂ। ਓਸ਼ੋ ਨੇ ਤਕਰੀਬਨ ਸਾਰੇ ਧਰਮਾਂ ਦੀ ਸਟੱਡੀ ਕੀਤੀ ਸੱਜਣਾ, ਕੋਈ 18 ਸਾਲ ਤੱਕ ਹੀ ਇਨ੍ਹਾਂ ਨੇ ਕਈ ਹਜ਼ਾਰ ਕਿਤਾਬਾਂ ਪੜ੍ਹ ਲਈਆਂ ਸੀ। ਬਾਬਾ ਜੀ ਹੁਣਾਂ ਨੇ BA ਕੀਤੀ, ਫਿਰ MA ਕੀਤੀ, ਫਿਰ ਫਿਲਾਸਫੀ ਦੀ MA ਕੀਤੀ, ਤੇ ਓਸ਼ੋ ਜੀ ਹੁਣੀ ਗੋਲਡ ਮੈਡਲਿਸਟ ਸਨ ਜਦੋਂ ਇਨ੍ਹਾਂ ਨੇ MA ਕੀਤੀ। ਫਿਰ ਇਹ ਪ੍ਰੋਫੈਸਰ ਲੱਗੇ, ਪਰ ਉਥੇ ਵੀ ਜ਼ਿਆਦਾ ਦੇਰ ਨਾ ਟਿਕ ਸਕੇ, ਕਿਉਂਕਿ ਓਸ਼ੋ ਜੀ ਹਰ ਇੱਕ ਨੂੰ ਗੱਲਬਾਤ ਵਿਚ ਲਾਜਵਾਬ ਕਰ ਦਿੰਦੇ ਹੁੰਦੇ ਸਨ, ਤੇ ਜਿਹੜੇ ਪੁਰਾਣੇ ਤੇ ਸੀਨੀਅਰ ਝਿੜਨ ਲੱਗੇ ਇਨ੍ਹਾਂ ਤੋਂ, ਉਹ ਸਾਰੇ ਪੁਰਾਣੇ ਚਿੜਦੇ ਹੀ ਇਨ੍ਹਾਂ ਤੋਂ, ਹਾਂਜੀ, ਵੀ ਇਹ ਕਿੱਥੋਂ ਆ, ਅਸੀਂ ਸੀਨੀਅਰ, ਇਹ ਨਵਾਂ ਆਇਆ ਤੇ ਨਵਾਂ ਆਇਆ ਸਾਨੂੰ ਆ ਨਹੀਂ ਪਾਈ ਫਿਰਦਾ, ਇਹ ਨੈਚੁਰਲੀ ਲੋਕ ਇਹਨੂੰ ਲਾਈਕ ਨਹੀਂ ਕਰਦੇ। ਇੱਕ ਵਾਰੀ ਨਾ ਯੂਨੀਵਰਸਿਟੀ ਵਿਚ ਜਿੱਥੇ ਪੜ੍ਹਾਉਂਦੇ ਸੀ, ਕੋਈ ਹਾਇਰ ਆਫਿਸਰ ਕੋਈ ਹਾਇਰ ਆਫਿਸਰ ਇਹਨਾਂ ਨੂੰ
ਇਹਨਾਂ ਨੂੰ ਨਹੀਂ ਸੋਰੀ ਮੇਰਾ ਧਿਆਨ ਟੈਲੀਫੋਨ ਨਾਲ ਚਲਾ ਗਿਆ ਸੀ, ਇਹਨਾਂ ਦੀ ਉਹ ਕਾਲਜ ਦੀ ਚੈੱਕਅਪ ਕਰਨ ਵਾਸਤੇ ਆਇਆ, ਠੀਕ ਹੈ ਜੀ, ਮੈਨੇਜਮੈਂਟ ਦੇਖਣ ਆਇਆ ਹੋਏਗਾ, ਪ੍ਰੋਫੈਸਰਾਂ ਨਾਲ ਗੱਲਬਾਤ ਕਰਨ ਆਇਆ ਹੋਏਗਾ, ਤੇ ਪ੍ਰਿੰਸੀਪਲ ਨੇ ਓਸ਼ੋ ਜੀ ਉਹਨਾਂ ਨੂੰ ਕਿਹਾ ਉਹ ਗੱਲ ਸੁਣ, ਤੂੰ ਨਹੀਂ ਬੋਲਣਾ, ਚੁੱਪ ਕਰਕੇ ਖੜਾ ਰਹਿਣਾ, ਕਿਉਂਕਿ ਆਉਂਦਿਆਂ ਉਹਨਾਂ ਦਾ ਸਵਾਗਤ ਕਰਨਾ ਤੇ ਜਾਣ ਲੱਗਿਆ ਵੀ ਸਿੱਧੇ ਉਹਨਾਂ ਨਾਲ ਜਿਹੜੀ ਚਾਹ ਪੀਣੀ ਆ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਇਹ ਚੁੱਪ ਰਹਿ। ਉਹ ਇੰਟਰੋਡਕਸ਼ਨ ਪ੍ਰਿੰਸੀਪਲ ਦਵੇ ਪ੍ਰੋਫੈਸਰਾਂ ਦੀ ਵੀ, ਫਲਾਣਾ ਜੀ ਨੇ ਇਹਨਾਂ ਨੇ ਆਹ ਕੀਤਾ ਤੇ ਉਹ ਝੁੱਕ ਕੇ ਨਮਸਕਾਰ ਕਰਨ, ਇਸੇ ਤਰ੍ਹਾਂ ਓਸ਼ੋ ਜੀ ਉਹਨਾਂ ਦੀ ਇੰਟਰੋਡਕਸ਼ਨ ਦਿੱਤੀ ਗਈ ਤੇ ਓਸ਼ੋ ਜੀ ਉਹਨਾਂ ਨੇ ਦਾੜੀ ਵਧਾਈ ਸੀ, ਕੋਈ ਉਹ ਠੀਕ ਤਰੀਕੇ ਦੀ ਨੀ ਜਿਸ ਤਰ੍ਹਾਂ ਕੋਈ ਵਾਲ ਇਧਰ ਨੂੰ ਦਾੜੀ ਦਾ ਕੋਈ ਇਧਰ ਨੂੰ ਵਧਾਈ। ਉਹ ਇਹਨਾਂ ਕੋਲ ਆਣ ਕੇ ਹਾਲ ਚਾਲ ਪੁੱਛਣ ਤੋਂ ਬਾਅਦ ਕਹਿੰਦਾ ਆਪਨੇ ਦਾੜੀ ਕਿਉਂ ਬਣਾ ਰੱਖੀ ਹੈ, ਤੇ ਓਸ਼ੋ ਜੀ ਕਹਿੰਦੇ ਨੇ ਆਪਨੇ ਮੁੰਡਵਾ ਕਿਉਂ ਰੱਖੀ ਹੈ। ਲਓ ਜੀ, ਉਹ ਜਿੱਥੋਂ ਪ੍ਰਿੰਸੀਪਲ ਡਰਦਾ ਸੀ ਉਹ ਗੱਲ, ਅੱਗੋਂ ਉਹਨੂੰ ਕੋਈ ਜਵਾਬ ਨਾ ਆਇਆ ਤੇ ਤੁਸੀਂ ਅੱਗੋਂ ਅੰਦਾਜ਼ਾ ਲਾ ਨਹੀਂ ਸਕਦੇ, ਉਹ ਜਾਂਦਾ ਹੋਇਆ ਕਹਿ ਕੇ ਨਹੀਂ ਤਾਂ ਬੋਲਣ ਦੀ ਇਜਾਜ਼ਤ ਨਹੀਂ, ਤੇ ਤੁਸੀਂ ਕਿਹਨੂੰ ਰੱਖਿਆ ਇੱਥੇ। ਉਹ ਸਾਹਿਬ ਉਹਨਾਂ ਦੀਆਂ ਫਿਰ ਥਾਂ ਥਾਂ ਬਦਲੀਆਂ ਹੋਈਆਂ ਤੇ ਓਸ਼ੋ ਜੀ ਹੁਣਾਂ ਨੇ ਸੋਚਿਆ ਕਿ ਮੈਂ ਟੀਚਰ ਤਾਂ ਜ਼ਰੂਰ ਬਣਾਂਗਾ ਪਰ ਹੁਣ ਕਿਸੇ ਕਾਲਜ ਦਾ ਨਹੀਂ ਬਲਕਿ ਸਾਰੀ ਦੁਨੀਆ ਦਾ ਟੀਚਰ ਬਣਾਂਗਾ ਮੈਂ। 1960 ਤੋਂ ਲੈ ਕੇ 1966 ਤੱਕ ਬਾਬਾ ਜੀ ਹੁਣਾਂ ਨੇ ਵੱਖ ਵੱਖ ਥਾਂ ਲੈਕਚਰ ਦੇਣੇ ਸ਼ੁਰੂ ਕੀਤੇ ਤੇ ਲੋਕ ਇਹਨਾਂ ਨਾਲ ਜੁੜਦੇ ਗਏ, ਬਹੁਤ ਲੋਕ ਇਹਨਾਂ ਨਾਲ ਜੁੜਦੇ ਗਏ। ਹੁਣ ਓਸ਼ੋ ਆਚਾਰਿਆ ਜੀ ਰਜਨੀਸ਼ ਬਣ ਗਏ, ਓਸ਼ੋ ਜੀ ਬਹੁਤ ਮਸ਼ਹੂਰ ਹੋ ਗਏ, ਵੱਡੇ ਵੱਡੇ ਲੋਕ ਇਹਨਾਂ ਕੋਲ ਸਲਾਹ ਲੈਣ ਆਉਂਦੇ, ਬਹੁਤੇ ਸਾਰੇ ਧਾਰਮਿਕ ਗੁਰੂ ਇਹਨਾਂ ਤੋਂ ਜੈਲਸ ਹੋ ਗਏ ਤੇ ਇਹਨਾਂ ਨੂੰ ਵੱਧ ਘੱਟ ਬੋਲਦੇ ਤੇ ਬੜੀ ਗੰਦੀ ਭਾਸ਼ਾ ਇਹਨਾਂ ਵਾਸਤੇ ਵਰਤਣੀ ਉਹਨਾਂ ਨੇ ਸ਼ੁਰੂ ਕੀਤੀ ਜਿਹੜੇ ਦੂਸਰੇ ਧਰਮ ਦੇ ਠੇਕੇਦਾਰ ਸਨ। ਪਖੰਡੀ ਧਾਰਮਿਕ ਗੁਰੂਆਂ ਨੇ ਤੇ ਖਫਾ ਹੋਣਾ ਹੀ ਸੀ ਨੈਚੁਰਲੀ, ਉਹਨਾਂ ਕਿਉਂਕਿ ਉਹਨਾਂ ਦਾ ਧੋਰੀ ਫੁਲਕਾ ਵੀ ਚੱਲਦਾ ਸੀ ਲੋਕਾਂ ਨੂੰ ਗੁੰਮਰਾਹ ਕਰਕੇ, ਤੇ ਗਾਂਧੀ ਜੀ ਵੀ ਦੋਸਤੋ ਓਸ਼ੋ ਜੀ ਹੁਣਾਂ ਨਾਲ ਨਾਰਾਜ਼ ਹੋਏ ਪਰ ਓਸ਼ੋ ਗਾਂਧੀ ਵਰਗਿਆਂ ਨੂੰ ਵੈਸੇ ਵੀ ਟਿੱਚ ਸਮਝਦਾ ਸੀ। ਓਸ਼ੋ 20ਵੀਂ ਸਦੀ ਦਾ ਸਭ ਤੋਂ ਵੱਧ ਕਿਤਾਬਾਂ ਪੜ੍ਹਨ ਵਾਲਾ ਇਨਸਾਨ ਸੀ, ਇਹ ਵੀ ਇੱਕ ਦਲੀਲ ਅੱਗੇ ਕੌਣ ਟਿਕਦਾ, ਇਹੋ ਹੀ ਤੇ ਈਰਖਾ ਦੇ ਕਾਰਨ ਸਨ। ਇਹ ਲਾਜਵਾਬ ਕਰ ਦਿੰਦਾ ਸੀ ਜਿਹੜਾ ਬੰਦਾ ਇਹਨਾਂ ਨਾਲ ਆਣ ਕੇ ਬਹਿਸ ਵਧਾਈ ਕਰਦਾ ਸੀ। 1971 ਵਿਚ ਇਹ ਬੰਬੇ ਚਲੇ ਗਏ ਜਿੱਥੇ ਵੱਖ ਵੱਖ ਮੁਲਕਾਂ ਦੇ ਪੈਰੋਕਾਰਾਂ ਦਾ ਹਜੂਮ ਵੀ ਲੱਗ ਗਿਆ। ਹੁਣ ਇਹਨਾਂ ਨੂੰ ਆਸ਼ਰਮ ਦੀ ਲੋੜ ਪਈ, ਅਮੀਰ ਮੁਲਕਾਂ ਦੇ ਪੈਰੋਕਾਰ ਤੇ ਹੈ ਹੀ ਹੈ ਸਨ। ਇੱਕ ਮਾਂ ਜੋਗਾ ਲਕਸ਼ਮੀ ਜੋ ਚੰਗੇ ਬੈਕਗ੍ਰਾਉਂਡ ਚੋਂ ਸੀ ਉਹ ਇਹਨਾਂ ਦੀ ਸੈਕਟਰੀ ਬਣ ਗਈ, ਇਹਦੇ ਉਸ ਬੀਬੀ ਦੇ ਪੋਲੀਟੀਸ਼ੀਅਨਾਂ ਨਾਲ ਰਿਲੇਸ਼ਨ ਵੀ ਸਨ, ਇੰਦਰਾ ਗਾਂਧੀ, ਬੀਬੀ ਇੰਦਰਾ ਗਾਂਧੀ ਨਾਲ ਹੈ, ਉਹਨਾਂ ਨੇ ਬੀਬੀ ਇੰਦਰਾ ਨਾਲ ਵੀ ਗੱਲਬਾਤ ਕੀਤੀ, ਕਾਂਗਰਸ ਨੇ ਮਾਲੀ ਹੈਲਪ ਵੀ ਇਹਨਾਂ ਦੀ ਕੀਤੀ ਜਦੋਂ ਇਹ ਬੰਬੇ ਗਏ ਸਨ। ਫਿਰ ਰਜਨੀਸ਼ ਜੀ ਪੁਣੇ ਵਿਚ ਸ਼ਿਫਟ ਹੀ ਹੋ ਗਏ। 1974 ਤੋਂ ਲੈ ਕੇ 81 ਤੱਕ ਇਹ ਪੁਣੇ ਰਹੇ, ਪੂਨਾ ਕੰਟਰੋਵਰਸੀ ਸ਼ੁਰੂ ਹੋ ਗਈ ਜੀ। ਸਵੇਰੇ 6 ਵਜੇ ਮੈਡੀਟੇਸ਼ਨ ਹੁੰਦੀ, 8 ਵਜੇ ਓਸ਼ੋ ਜੀ ਹੁਣਾਂ ਦਾ ਲਾਜਵਾਬ ਲੈਕਚਰ ਹੁੰਦਾ ਲੋਕਾਂ ਦੇ ਖਾਨੇ ਖੋਲਣ ਵਾਲਾ, ਸਾਰਾ ਦਿਨ ਅਲੱਗ ਅਲੱਗ ਥੈਰਾਪੀਆਂ ਦਿੱਤੀਆਂ ਜਾਂਦੀਆਂ। ਓਸ਼ੋ ਸੈਕਸੁਅਲ ਐਨਰਜੀ ਤੇ ਫੋਕਸ ਕਰਦੇ ਹੁੰਦੇ ਹਨ ਆਪਣੇ ਲੈਕਚਰਾਂ ਦੇ ਵਿਚ। ਅੱਜ ਕੱਲ ਦੇ ਬਾਬੇ ਸੈਕਸ ਤੇ ਗੱਲਬਾਤ ਨਹੀਂ ਕਰਦੇ ਪਰ ਫੜੇ ਸੈਕਸ ਕਰਦੇ ਹੀ ਜਾਂਦੇ ਨੇ। ਮੈਂ ਕਦੀ ਫਿਰ ਦੁਹਰਾ ਦਿਆਂ ਕਿ ਅੱਜ ਕੱਲ ਦੇ ਬਾਬੇ ਅੱਖਾਂ ਮੀਟ ਮੀਟ ਕੇ ਲੈਕਚਰ ਦੇਣਗੇ, ਪਖੰਡ ਕਰ ਕਰਕੇ ਲੈਕਚਰ ਦੇਣਗੇ, ਫਫੜੇ ਕਰ ਕਰਕੇ ਲੈਕਚਰ ਦੇਣਗੇ, ਪਰ ਸੈਕਸ ਤੋਂ ਇਹਦੇ ਤੋਂ ਅਵਾਇਡ ਕਰਨਾ ਜੀ ਕਾਮ ਕ੍ਰੋਧ ਤੋਂ, ਤੇ ਆਪ ਜਦੋਂ ਫੜੇ ਜਾਂਦੇ ਨੇ ਉਹ ਫਿਰ ਉੱਥੋਂ ਹੀ ਫੜੇ ਜਾਂਦੇ ਨੇ। ਮੇਰੇ ਓਸ਼ੋ ਜੀ ਉਹਨਾਂ ਨੇ ਸੈਕਸ ਦੀ ਕਦੀ ਨਿੰਦਾ ਨਹੀਂ ਸੀ ਕੀਤੀ, ਇਸੇ ਕਰਕੇ ਵਿਰੋਧੀ ਰਜਨੀਸ਼ ਨੂੰ ਰਜਨੀਸ਼ ਜੇ ਉਹਨਾਂ ਦੇ ਆਸ਼ਰਮ ਨੂੰ ਨਾ ਸੈਕਸ ਦਾ ਅਖਾੜਾ ਵੀ ਦੱਸ ਦਿੰਦੇ ਸਨ, ਕਿਉਂਕਿ ਓਸ਼ੋ ਆਪਣੇ ਭਗਤਾਂ ਨੂੰ ਉਹਨਾਂ ਨੇ ਕਿਹਾ ਸੀ ਤੁਸੀਂ ਪੂਰੀ ਆਜ਼ਾਦੀ ਨਾਲ ਰਹੋ ਮੇਰੇ ਆਸ਼ਰਮ ਵਿਚ, ਨੱਚਣ ਗਾਉਣ ਦੀ ਇਜਾਜ਼ਤ ਹੈ ਤੁਹਾਨੂੰ।
ਇੱਥੇ ਓਸ਼ੋ ਨੇ ਇਹ ਵੀ ਪ੍ਰਵਚਨ ਦਿੱਤਾ ਸੀ ਬੰਦੇ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ, ਵਿਆਹ ਗੁਲਾਮੀ ਹੈ। ਇਹ ਕਿਹਾ ਉਹਨਾਂ ਨੇ ਆਪਣੇ ਲੈਕਚਰ ਵਿੱਚ। ਵਿਰੋਧੀਆਂ ਦੀ ਚੜ ਮੱਚ ਗਈ ਸੀ ਤੇ ਇਸ ਆਸ਼ਰਮ ਵਿਚ ਓਸ਼ੋ ਦੇ ਭਗਤਾਂ ਦੀ ਗਿਣਤੀ 1 ਲੱਖ ਦੇ ਕਰੀਬ ਹੋ ਗਈ ਸੀ। ਓਸ਼ੋ ਨੇ ਇਹ ਵੀ ਇਹਨਾਂ ਦੀ ਗਿਣਤੀ ਜਿਹੜੀ ਉਹ 1 ਲੱਖ ਤੋਂ ਵੀ ਜ਼ਿਆਦਾ ਸੀ ਤੇ ਓਸ਼ੋ ਦੀ ਉਹਨਾਂ ਨੇ ਇਹ ਵੀ ਪ੍ਰਵਚਨ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਜੋ ਲੋਕਾਂ ਨੂੰ ਅੱਗੇ ਨਹੀਂ ਵਧਣ ਦਿੰਦਾ। ਉਹ ਸੋਚਣ ਵਾਲਿਆਂ ਨੂੰ ਵੀ ਪਤਾ ਕਿ ਧਰਮ ਮੱਕੜ ਜਾਲ ਹੈ ਤੇ ਲੋਕਾਂ ਨੂੰ ਅੱਗੇ ਨਹੀਂ ਵਧਣ ਦਿੰਦਾ। ਜਿਨ੍ਹਾਂ ਦਾ ਹਲਵਾ ਮੰਡਾ ਸੱਜਣੋ ਧਰਮ ਤੋਂ ਹੀ ਚੱਲਦਾ ਸੀ, ਧਰਮ ਦੇ ਠੇਕੇਦਾਰਾਂ ਨੇ ਢੋਲ ਜਾ ਕੇ ਓਸ਼ੋ ਖਿਲਾਫ਼ ਬੋਲੀਆਂ ਪਾ ਪਾ ਕੇ ਡੰਮੀ ਪਿੱਟੀ। ਲਓ ਜੀ, ਇਹ ਆਸ਼ਰਮ ਵਿਚ ਵੀ ਸ਼ਰਧਾਲੂਆਂ ਦੀ ਗਿਣਤੀ ਹੋਰ ਜ਼ਿਆਦਾ ਹੋ ਗਈ। 1981 ਵਿਚ ਓਸ਼ੋ ਜੀ ਅਮਰੀਕਾ ਪਹੁੰਚ ਗਏ ਪਰ ਉਥੇ ਇਹ 3.5 ਸਾਲ ਵਾਸਤੇ ਮੌਨ ਵਰਤ ਤੇ ਰਹਿੰਦੇ ਨੇ ਤੇ ਇਹ ਆਪਣੇ ਪ੍ਰਵਚਨ ਲਿਖ ਕੇ ਦੇਣ ਲੱਗੇ। ਇਹਨਾਂ ਨੇ ਆਪਣੀ ਫੈਕਟਰੀ, ਉਹ ਜਿਹੜੀ ਯੋਗਾ ਲਕਸ਼ਮੀ ਸੀ, ਉਹਦਾ ਨਾਂ ਬਦਲ ਕੇ ਸ਼ੀਲਾ ਸਿਲਵਰਮੈਨ ਰੱਖ ਦਿੱਤਾ ਕਿਉਂਕਿ ਓਸ਼ੋ ਜੀ ਮੌਨ ਤੇ ਸਨ। ਸ਼ੀਲਾ ਨੇ ਕਪੜੇਬਾਜ਼ੀ ਆਪਣੇ ਹਸਬੈਂਡ ਨਾਲ ਰਲ ਕੇ ਤੇ ਕਪੜੇਬਾਜ਼ੀ ਸ਼ੁਰੂ ਕੀਤੀ। ਪਹਿਲਾਂ ਰਹਿਣ ਵਾਸਤੇ ਜਗ੍ਹਾ ਓਰੇਗਨ ਚ ਲਈ ਇਹਨਾਂ ਨੇ ਜੋ ਰੇਗਿਸਤਾਨ ਸੀ, ਬੇਕਾਰ ਇਲਾਕਾ ਸੀ। ਪਰ ਓਸ਼ੋ ਜੀ ਨੇ ਵੀਜ਼ਾ ਪਰਬਤ ਜਦੋਂ ਅਮਰੀਕਾ ਆਏ ਨੇ ਨਾ ਆਪਣਾ ਮੈਡੀਕਲ ਗਰਾਊਂਡ ਦੱਸੀ ਸੀ ਵੀ ਉਹ ਮੈਡੀਕਲ ਗਰਾਊਂਡ ਤੇ USA ਆ ਰਹੇ ਨੇ। ਪਰ ਅਸਲ ਚ ਗੱਲ ਹੋਰ ਸੀ। ਸ਼ੀਲਾ ਤੇ ਉਹਦੇ ਹਸਬੈਂਡ ਨੇ ਬਹੁਤ ਵੱਡੀ ਪ੍ਰਾਪਰਟੀ ਖਰੀਦੀ, ਪੈਸਾ ਅੰਨਾ ਆ ਰਿਹਾ ਸੀ, ਲੋਕੀ ਦਾਨ ਪੁੰਨ ਕਰ ਰਹੇ ਸਨ। ਹਾਂਜੀ, ਇਸ ਵਿਚ ਕਾਫੀ ਭਗਤਾਂ ਦਾ ਪੈਸਾ ਵੀ ਲੱਗਾ ਸੀ। ਇਹ ਪ੍ਰਾਪਰਟੀ 64,000 ਏਕੜ ਜ਼ਮੀਨ, ਬੱਲੇ ਬੱਲੇ ਬੱਲੇ ਇੱਕ ਇਲਾਕਾ, ਇੱਥੇ ਇਹਨਾਂ ਬਣਾਉਣਾ ਸੀ ਆਸ਼ਰਮ। ਪਰ ਇੰਨੀ ਵੱਡੀ ਜਗ੍ਹਾ ਵਿਚ ਤੇ ਪੂਰਾ ਸ਼ਹਿਰ ਵੱਸ ਸਕਦਾ ਸੀ, ਕਿਆ ਬਾਤਾਂ ਨੇ ਯਾਰ। ਲਾ ਜੀ, ਭਗਤਾਂ ਦਾ ਹਜੂਮ ਵੇਖ ਕੇ ਇੱਥੇ ਹੋਰ ਇਕੱਠ ਸ਼ੋਰਾ ਲੋਕੀ ਆਉਣੇ ਸ਼ੁਰੂ ਹੋ ਗਏ। ਦਿਨ ਬਦੇਨ ਇਹਦਾ ਦੇ ਪੈਰੋਕਾਰਾਂ ਚ ਵਾਧਾ ਹੁੰਦਾ ਗਿਆ। ਜਦੋਂ 20,000 ਤੋਂ ਉੱਪਰ ਹੋ ਗਏ ਫਿਰ ਬਿਲਡਿੰਗਾਂ ਬਣਨੀਆਂ ਸ਼ੁਰੂ ਹੋ ਗਈਆਂ। ਇਹਦੇ ਤੋਂ ਬਾਅਦ ਇੰਜੀਨੀਅਰ, ਪੋਲੀਟੀਕਲ ਪ੍ਰੋਫੈਸਰ, ਟੈਕਨੀਸ਼, ਹਰ ਕਿਸਮ ਦੇ ਸਪੈਸ਼ਲਿਸਟ ਲੋਕ ਸਾਰੇ ਉਸੋ ਨਾਲ ਜੁੜੇ। ਭਾਰਤੀਆਂ ਨਾਲੋਂ ਜ਼ਿਆਦਾ ਵੈਸਟਰਨ ਦੇ ਅਮੀਰ ਲੋਕ, ਹਾਂਜੀ, ਧੰਨ ਕਬੀਰ ਤੇ ਪੜ੍ਹੇ ਲਿਖੇ ਪਹੁੰਚਾਂ ਵਾਲੇ, ਉੱਚੀਆਂ ਪੋਸਟਾਂ ਵਾਲੇ, ਪਰ ਸਾਰੇ ਕੰਮ ਸ਼ੀਲਾ ਕਰਵਾ ਰਹੇ ਸੀ, ਇਹ ਤੇ ਮੋਹਨ ਤੇ ਸਨ। ਤੇ ਰੇਗਿਸਤਾਨ ਨੇ ਹੁਣ ਇੱਕ ਸ਼ਹਿਰ ਦਾ ਰੂਪ ਲੈ ਲਿਆ, ਹੁਣ ਉਹਨੂੰ ਰਜਨੀਸ਼ਪੁਰਮ ਕਿਹਾ ਜਾਣ ਲੱਗਾ। ਇੱਥੇ ਰੈਫਰੈਂਡਮ ਵੀ ਕਰਾਇਆ ਗਿਆ ਕਿ ਰਜਨੀਸ਼ਪੁਰਮ ਨੂੰ ਸ਼ਹਿਰ ਕਰਾਰ ਦੇ ਦਿੱਤਾ ਜਾਵੇ ਜਾਂ ਨਾ। ਲੋਕ ਆਲੇ ਦੁਆਲੇ ਰਹਿੰਦੇ ਜਿਹੜੇ ਅੰਗਰੇਜ਼ ਸਨ ਨਾ, ਉਹਨਾਂ ਨੇ ਇਤਰਾਜ਼ ਕੀਤਾ, ਹੈ ਉਹਨਾਂ ਨੇ ਨਹੀਂ ਪਸੰਦ ਕੀਤਾ। ਹੁਣ ਰੋਨਲਡ ਰੇਗਨ ਸਾਹਿਬ ਦਾ ਵੀ ਧਿਆਨ ਰਜਨੀਸ਼ ਵੱਲ ਗਿਆ। ਉਹ ਕੋਈ ਰਾਜਨੀਤਿਕ ਬਵਾਲ ਨਹੀਂ ਸਨ ਚਾਹੁੰਦੇ। ਇਹੋ ਜਿਹੇ 2 ਡਰਾਮੇ USA ਸਰਕਾਰ ਪਹਿਲਾਂ ਵੇਖ ਚੁੱਕੀ ਸੀ। ਜਿਮ ਜੌਨਸ ਦਾ ਨਾਂ ਤੁਸੀਂ ਸੁਣਿਆ ਹੋਇਆ ਦੋਸਤੋ, 1987 ਦੀ ਗੱਲ ਹੈ। ਇਸ ਬੰਦੇ ਦੇ ਕਾਰਨ ਇਸੇ ਤਰ੍ਹਾਂ ਦਾ ਇੱਕ ਆਸ਼ਰਮ ਬੰਦ ਕਰਵਾਉਣ ਲੱਗੇ ਹਨ ਤੇ 909 ਬੰਦਿਆਂ ਨੇ ਇੱਕੋ ਵਾਰੀ ਇਹ ਪੀ ਕੇ ਜਾਨ ਦੇ ਦਿੱਤੀ ਸੀ ਅਮਰੀਕਾ ਦੇ ਵਿੱਚ। ਬਹੁਤ ਲੋਕਾਂ ਨੂੰ ਇਸ ਘਟਨਾ ਦਾ ਪਤਾ ਵੀ ਹੈ। ਇੱਕ ਹੋਰ ਘਟਨਾ ਇੱਦਾਂ ਦੀ ਹੋਈ, ਉਨ੍ਹਾਂ ਨੇ ਅੱਗ ਹੀ ਲਾ ਲਈ ਸੀ। ਉਹ ਘਬਰਾ ਵੀ ਗਏ ਕਿ ਰਜਨੀਸ਼ਪੁਰਮ ਹੁਣ ਪੂਰਾ ਸ਼ਹਿਰ ਬਣ ਗਿਆ, ਲੱਖਾਂ ਪੈਰੋਕਾਰ ਦੇਸ਼ਾਂ ਵਿਦੇਸ਼ਾਂ ਚ ਧੜਾਧੜ ਲੋਕ ਵੀ ਆਉਣ ਡਏ ਨੇ। ਸੁਣ ਚਾਹ ਕੇ ਰਜਨੀਸ਼ਪੁਰਮ ਵਿਚ ਕਈ ਤਰ੍ਹਾਂ ਦੇ ਤਜਰਬੇ ਵੀ ਕੀਤੇ ਜਾਂਦੇ ਨੇ, ਜਿਵੇਂ ਬੈਕਟੀਰੀਆ ਨਾਲ ਕਿਹੜੇ ਬੈਕਟੀਰੀਆ ਨਾਲ ਆਪਣਾ ਟਾਈਫਾਇਡ ਹੁੰਦਾ, ਉਸ ਬੈਕਟੀਰੀਆ ਦੇ ਟੀਕੇ ਲੋਕਾਂ ਨੂੰ ਲਾਏ ਵੀ ਗਏ, ਜਿਸ ਤਰ੍ਹਾਂ ਕੋਈ ਤਜਰਬੇ ਨਹੀਂ ਕਰੀਦੇ। ਤੇ ਕਈ ਕਿਸਮ ਦੇ ਡਰੱਗ ਵੀ ਇੱਥੇ ਇਸਤੇਮਾਲ ਕੀਤੇ ਜਾਣ ਲੱਗੇ। ਜਦੋਂ ਉਸ ਨੂੰ ਪੁੱਛਗਿੱਛ ਹੋਈ
ਤੇ ਉਨ੍ਹਾਂ ਆਪਣਾ ਮੌਨ ਵਰਤਦੇ ਸਨ ਉਦੋਂ, ਪਰ ਉਨ੍ਹਾਂ ਨੇ ਆਪਣਾ ਮੌਨ ਵਰਤ ਤੋੜਿਆ ਤੇ ਕਿਹਾ ਕਿ ਮੈਨੂੰ ਤਾਂ ਇਹਦੇ ਬਾਰੇ ਕੋਈ ਪਤਾ ਨਹੀਂ। ਅਜਿਹਾ ਕੁਝ ਹੋਇਆ ਮਾਂ ਸ਼ੀਲਾ ਨੇ ਕੀਤਾ ਹੋਣਾ, ਪਰ ਜੇ ਕੁਝ ਹੋਇਆ ਤੇ ਮੈਨੂੰ ਸ਼ੀਲਾ ਨੇ ਮੈਨੂੰ ਧੋਖਾ ਦਿੱਤਾ। ਮੌਨ ਵਰਤ ਸਮੇਂ ਉਸ ਨੂੰ ਹੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਯਾਰ, ਜਿੱਥੇ ਪੈਸਾ ਆ ਜਾਏ। ਇਹਦਾ ਕਾਰਨ ਬੇਹਿਸਾਬ ਪੈਸਾ ਤੇ ਪ੍ਰਾਪਰਟੀ ਸੀ। ਸੌਕ ਤੇ ਰੋਲਸ ਰਾਇਸ ਸੀ, ਉੱਥੇ ਲਾਈਨ ਲੱਗੀ ਸੀ। ਉਸ ਜੀ ਬਹੁਤ ਵੱਡੇ ਫਿਲਾਸਫਰ, ਉੱਚ ਵਿਚਾਰਾਂ ਵਾਲੇ, ਭਾਵੇਂ ਮਹਾਨ ਪੁਰਸ਼ ਸਨ, ਪਰ ਉਨ੍ਹਾਂ ਦੇ ਆਲੇ ਦੁਆਲੇ ਲਾਲਚੀ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਦੀ ਅਕਲ ਤੇ ਪ੍ਰਾਪਰਟੀ ਦੇ ਪੈਸੇ ਦਾ ਪਰਦਾ ਪੈ ਚੁੱਕਾ ਸੀ। ਉਨ੍ਹਾਂ ਤੋਂ ਮਾਂ ਸ਼ੀਲਾ, ਲੇਡੀ ਸਿਲਵਰਮੈਨ ਜਿਹੜੀ ਸੀ, ਉਹ ਵੀ ਇੱਕ ਸੀ ਸਾਜਿਸ਼ ਕਰਤਾ। ਗੌਰਮੈਂਟ ਨੇ ਸੋਚਿਆ ਕਿ ਰਜਨੀਸ਼ਪੁਰਮ ਦੀ ਕੰਸਟਰਕਸ਼ਨ ਬਹੁਤ ਤੇਜ਼ੀ ਨਾਲ ਹੋ ਰਹੀ ਹੈ, ਇਨ੍ਹਾਂ ਕੋਲ ਇੰਨਾ ਪੈਸਾ ਆਇਆ ਕਿੱਥੋਂ, ਏਡਾ ਵੱਡਾ ਸ਼ਹਿਰ ਕਿੱਦਾਂ ਆਬਾਦ ਹੋਣ ਲੱਗ ਪਿਆ। ਵਿਵਾਦ ਚ ਫਸ ਗਏ ਤੇ ਉਹ ਕਹਿੰਦੇ ਨੇ ਇਸ ਤੋਂ ਪਹਿਲਾਂ ਕਿ ਕੋਈ ਪੰਗਾ ਖੜਾ ਹੋਵੇ, ਗੌਰਮੈਂਟ ਨੇ ਸੋਚਿਆ ਜਲਦੀ ਤੋਂ ਜਲਦੀ ਇਹਨੂੰ ਡੱਕਣਾ ਚਾਹੀਦਾ। ਇਸ ਕਰਕੇ ਉਹ ਜਿਹੜਾ ਕੇਸ ਸੀ ਉਹਨੂੰ ਕੋਰਟ ਚ ਲੈ ਗਏ, ਕਿਉਂਕਿ ਇਸ ਸ਼ਹਿਰ ਚ ਜਿਹੜਾ ਉਸ ਦੀ ਉਨ੍ਹਾਂ ਦਾ ਸ਼ਹਿਰ ਜਿਹੜਾ ਬਣਾ ਰਹੇ ਸਨ, ਨਿਊਕਲੀਅਰ ਬੇਸਮੈਂਟ ਬਣਾਏ ਜਾ ਰਹੇ ਸਨ ਜਿਹਦੇ ਤੇ ਨਿਊਕਲੀਅਰ ਬੰਬ ਵੀ ਅਸਰ ਨਾ ਕਰੇ, ਕਿਉਂਕਿ ਉਸ ਦੁਨੀਆ ਦੀ ਤੇਜ਼ੀ ਨਾਲ ਵੱਧ ਰਹੀ ਆਬਾਦੀ ਤੋਂ ਚਿੰਤਤ ਸਨ। ਉਹ ਸੋਚਦੇ ਸਨ ਕਿ ਜੇ ਇੱਦਾਂ ਹੀ ਆਬਾਦੀ ਵੱਧਦੀ ਗਈ ਤਾਂ ਤੀਜੀ ਵਰਲਡ ਵਾਰ ਜ਼ਰੂਰ ਲੱਗਣੀ ਹੈ। ਆ ਸਦੀ ਦੇ ਪਹਿਲਾਂ ਪਹਿਲਾਂ 1990 ਤੋਂ ਲੈ ਕੇ ਉਹ 10 ਸਾਲਾਂ ਦੇ ਵਿੱਚ ਲੱਗੇਗੀ, ਅੰਦਾਜ਼ਾ ਸੀ ਉਨ੍ਹਾਂ ਦਾ। ਜੇ ਵਰਲਡ ਵਾਰ ਲੱਗ ਗਈ ਤੇ ਲੜਾਈ ਵੇਲੇ ਇੱਥੇ ਰਹਿਣ ਵਾਲੇ ਸਭ ਲੋਕ ਮੇਰੇ ਆਸ਼ਰਮ ਚ ਸਭ ਨਿਊਕਲੀਅਰ ਬੇਸਮੈਂਟ ਵਿਚ ਵੜ ਜਾਣਗੇ ਤੇ ਉਹ ਬਚ ਜਾਣਗੇ ਸਾਰੇ। ਇਹ ਸਾਰਾ ਕੁਝ ਪੁਲਿਸ ਨੂੰ ਸ਼ੀਲਾ ਨੇ ਦੱਸਿਆ ਵੀ ਇਹ ਬਾਬੇ ਦੀਆਂ ਤੇ ਆਹ ਸਕੀਮਾਂ ਸਨ ਤੇ ਬਣ ਵੀ ਰਹੇ ਸਨ ਨਿਊਕਲੀਅਰ ਪਲਾਂਟ ਉੱਥੇ ਬੇਸਮੈਂਟ। ਉਸ ਨੇ ਸਾਨੂੰ ਹਦਾਇਤ ਦਿੱਤੀ ਸੀ, ਸ਼ੀਲਾ ਨੇ ਕਿਹਾ ਇਹ ਸਾਰਾ ਕੁਝ ਕਰਨ ਵਾਸਤੇ। ਪਰ ਲੈਕਚਰਾਂ ਵਿਚ ਵੀ ਓਸ਼ੋ ਨੇ ਕਿਹਾ ਹੋਇਆ ਸੀ ਕਿ ਸਾਰੀ ਦੁਨੀਆ ਚ ਇਕ ਸਰਕਾਰ ਹੋਣੀ ਚਾਹੀਦੀ ਹੈ, ਇਹ ਸਾਰੇ ਲੀਥਲ ਵੈਪਨ ਸਰੰਡਰ ਕਰ ਲੈਣੇ ਚਾਹੀਦੇ ਨੇ, ਬਾਰਡਰ ਨਹੀਂ ਹੋਣੇ ਚਾਹੀਦੇ ਤਾਂ ਕਿ ਲੜਾਈ ਨਾ ਹੋਵੇ। ਅਥਾਰਟੀ ਨੇ ਸੋਚਿਆ ਕਿ ਨਿਊਕਲੀਅਰ, ਅਮਰੀਕਨ ਗੌਰਮੈਂਟ ਨੇ ਨਿਊਕਲੀਅਰ ਬੇਸਮੈਂਟਾਂ ਬਣਾਉਣ ਡਏ ਨੇ, ਬਿਮਾਰੀਆਂ ਦੇ ਕੀਟਾਣੂਆਂ ਦੇ ਤਜਰਬੇ ਹੋ ਰਹੇ ਨੇ, ਕੱਲ ਨੂੰ ਇਹ ਹੋਰ ਪਾਵਰਫੁਲ ਹੋ ਗਏ ਤੇ ਇਨ੍ਹਾਂ ਤੇ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੋ ਜਾਏਗਾ। ਸ਼ਹਿਰ ਦੇ ਦੁਆਲੇ ਸੇਫਟੀ ਬਹੁਤ ਜ਼ਬਰਦਸਤ ਹੈ, ਓਸ਼ੋ ਜੀ ਮਹਾਰਾਜ ਦਾ ਜਿਹੜਾ ਸ਼ਹਿਰ ਨਾ ਉਹਦੇ ਦੁਆਲੇ। ਹੁਣ ਰਜਨੀਸ਼ਪੁਰਮ ਤੇ ਰੋਕ ਲਗਾ ਦਿੱਤੀ ਗਈ ਦੋਸਤੋ। ਸ਼ੀਲਾ ਸਿਲਵਰਮੈਨ ਜਿਹੜੀ ਸੀ, ਖਤਰੇ ਦੇ ਤਲੀਆਂ ਵੱਜ ਗਈਆਂ ਉਹਦੇ ਦਿਮਾਗ ਚ ਤੇ ਉਹ ਆਪਣੇ ਨਾਲਦਿਆਂ ਨੂੰ ਲੈ ਕੇ ਯੂਰਪ ਨਿਕਲ ਗਈ। ਪੈਸਾ ਤੇ ਉਨ੍ਹਾਂ ਨੇ ਪਹਿਲਾਂ ਵੀ ਬੜਾ ਬਾਹਰ ਕੱਢਿਆ ਸੀ, ਹੁਣ USA ਅਥਾਰਟੀ ਨੇ ਸਾਰਾ ਫੋਕਸ ਉਸ ਉਤੇ ਕਰਤਾ, ਪਰ ਉਹਨੇ ਆਪਣਾ ਪੂਰਾ ਗੁੱਸਾ ਫਿਰ ਸ਼ੀਲਾ ਤੇ ਕੱਢਿਆ, ਕਿਉਂਕਿ ਉਸ ਉਹ ਤੇ ਉਨ੍ਹਾਂ ਦਿਨਾਂ ਤੇ ਮੌਤ ਤੇ ਸੀ, ਸਭ ਕੁਝ ਸ਼ੀਲਾ ਹੀ ਕਰ ਰਹੀ ਹੈ। ਬਾਬਾ ਜੀ ਉਨ੍ਹਾਂ ਨੇ ਕਿਹਾ, ਉਸੇ ਨੇ ਕਿਹਾ ਸੀ ਕਿ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ। ਬਾਬੇ ਨੇ ਕਿਹਾ ਇਹ ਸਭ ਕੁਝ ਕੀਤਾ ਕਰਾਇਆ ਸ਼ੀਲਾ ਦਾ। ਇਹ ਸਾਰਾ ਕੁਝ ਦੱਸਣ ਵਾਸਤੇ ਰਜਨੀਸ਼ ਨੇ ਆਪਣਾ ਮੌਨ ਵਰਤ ਵੀ ਤੋੜਿਆ ਸੀ। ਉਸ ਨੇ USA ਅਥਾਰਟੀ ਸਾਹਮਣੇ ਘੜੀ ਬਾਰ ਬਾਰ ਕਿਹਾ ਕਿ ਸ਼ੀਲਾ ਨੂੰ ਟਾਰਗੇਟ ਕੀਤਾ, ਪਰ ਅਮੈਰੀਕਨ ਅਥਾਰਟੀ ਨਾ ਮੰਨੀ। ਸ਼ੀਲਾ ਮੈਨੂੰ ਟਾਰਗੇਟ ਕਰ ਰਹੀ ਹੈ, ਆਪ ਦੌੜ ਗਈ ਹੈ, ਅਥਾਰਿਟੀ ਮੰਨੀ ਨਾ। ਮੈਂ ਤੇ ਕਹਿੰਦਾ ਉਦੋਂ ਮੌਨ ਤੇ ਸੀ, ਪਰ ਇਹ ਸਾਰਾ ਕੁਛ ਅਥਾਰਿਟੀ ਨੇ ਕਿਹਾ ਕਿ ਤੇਰੀ ਦੇਖ ਰੇਖ ਥੱਲੇ ਹੀ ਹੋ ਰਿਹਾ ਸੀ। ਫਿਰ ਉਸ ਉਤੇ ਮੁਕਦਮਾ ਚੱਲਿਆ, ਕਿਹਾ ਗਿਆ ਕਿ ਹੁਣ ਤੁਸੀਂ ਸਾਨੂੰ ਅਮਰੀਕਾ ਚ ਨਜ਼ਰ ਨਹੀਂ ਆਉਣੇ ਚਾਹੀਦੇ, ਤੇ 5 ਸਾਲ ਵਾਸਤੇ ਅਮਰੀਕਾ ਚੋਂ ਬੈਨ ਕਰ ਦਿੱਤਾ ਗਿਆ। ਆਖਿਰਕਾਰ ਉਸ ਨੂੰ ਅਮਰੀਕਾ ਛੱਡਣਾ ਹੀ ਪਿਆ। ਅਮਰੀਕਨ ਗੌਰਮੈਂਟ ਨੇ ਇਹ ਵੀ ਸੋਚਿਆ ਸੀ ਕਿ ਜਦੋਂ ਅਸੀਂ ਓਸ਼ੋ ਨੂੰ ਅਰੈਸਟ ਕਰਨ ਜਾਵਾਂਗੇ, ਹੈ ਇਹਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਤੇ ਲੋਕ ਜ਼ਰੂਰ ਦੰਗਾ ਕਰਨਗੇ ਸਾਡੇ ਨਾਲ, ਕੁਲੇਟਾਂ ਪੱਥਰ ਤੇ ਲਾਲਾ ਲਾਲਾ ਪੁਲਿਸ ਦੇ ਪੁਲਿਸ ਉਧਰ ਨੂੰ ਤੇ ਪੁਲਿਸ ਮੁਕਾਬਲਾ ਤੇ ਹੋਣਾ ਹੀ ਹੋਣਾ।
ਅਸੀਂ ਰਜਨੀਸ਼ ਪੂਰਮ ਨੂੰ ਟੇਕ ਓਵਰ ਕਰ ਲਾਂਗੇ ਬਹਾਨਾ ਲਾ ਕੇ। ਪਰ ਹੋਇਆ ਗੌਰਮੈਂਟ ਦੀ ਸੋਚ ਦੇ ਬਿਲਕੁਲ ਉਲਟ। ਇਹੋ ਜਿਹਾ ਕੋਈ ਹੰਗਾਮਾ ਨਹੀਂ ਹੋਇਆ। ਲੋਕਾਂ ਇਹਦੇ ਰਾਹ ਵਿਚ ਫੁੱਲ ਵਿਛਾ ਕੇ ਤੇ ਸੜਕ ਦੇ ਦੋਵੇਂ ਪਾਸੇ ਖਲੋ ਕੇ ਗਿੱਧਾ ਬਾਬਾ ਗੀਤ ਗਾਏ ਮੁਹੱਬਤ ਦੇ ਪਿਆਰ ਦੇ। ਕੋਈ ਵੀ ਅੜਚਨ ਨਾ ਪਾਈ ਪੁਲਿਸ ਦੇ ਰਾਹ ਦੇ ਵਿਚ। ਓਸ਼ੋ ਨੂੰ ਫਿਰ ਬਿਮਾਰ ਕੈਦੀਆਂ ਨਾਲ ਰੱਖਿਆ ਗਿਆ 12 ਕੁ ਦਿਨ ਤਾਂ ਕਿ ਇਹ ਵੀ ਬਿਮਾਰ ਹੋ ਜਾਣ। ਜਦੋਂ ਇਹ ਸਾਰਾ ਕੁਝ ਨਾਕਾਮ ਰਿਹਾ ਤੇ ਫਿਰ ਅਥਾਰਿਟੀ ਨੇ ਦੇਸ਼ ਨਿਕਾਲਾ ਦੇਣਾ ਹੀ ਠੀਕ ਸਮਝਿਆ। ਰਸਤੇ ਵਿਚ ਬਹੁਤ ਦੇਸ਼ਾਂ ਨੇ ਓਸ਼ੋ ਨੂੰ ਹਵਾਈ ਜਹਾਜ਼ ਚ ਤੇਲ ਪਾਉਣ ਦੀ ਆਗਿਆ ਵੀ ਨਾ ਦਿੱਤੀ। ਕਈਆਂ ਮੁਲਕਾਂ ਨੇ ਆਪਣੇ ਦੇਸ਼ ਦੇ ਏਅਰਪੋਰਟ ਤੇ ਲੈਂਡ ਕਰਨ ਦੀ ਆਗਿਆ ਨਾ ਦਿੱਤੀ। ਹਾਂਜੀ, ਸਭ ਅਮਰੀਕਾ ਦੀਆਂ ਹਦਾਇਤਾਂ ਸਨ। ਔਰ ਇਸ ਦੁਨੀਆਂ ਦੇ ਵਿਚ ਮੇਰਾ ਖਿਆਲ ਹੈ ਕਿ ਕਿੰਨੇ ਮੁਲਕ ਸਨ, ਸ਼ਾਇਦ ਹਾਂ ਚਲੋ 31। ਅੱਛਾ ਜੀ, ਫਿਰ ਪੂਨੇ ਆ ਗਏ 58 ਸਾਲ ਦੀ ਉਮਰ ਵਿਚ ਇਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਹਨਾਂ ਦੀ ਮੌਤ ਤੇ ਵੀ ਬਹੁਤ ਵਾਦ ਵਿਵਾਦ ਹੈ ਦੋਸਤੋ। ਇਹ ਕੁਦਰਤੀ ਮੌਤ ਨਹੀਂ ਸਨ ਮਰੇ ਇੰਡੀਆ ਵਿਚ ਆਣ ਕੇ, ਇਹਨਾਂ ਨੂੰ ਯਾਦ ਦਿੱਤਾ ਗਿਆ ਸੀ। ਇਹ ਵੀ ਕਿਹਾ ਗਿਆ ਕਿ ਸਲੋ ਪੁਆਇਜ਼ਨ ਦਾ ਟੀਕਾ ਇਹਨਾਂ ਨੂੰ ਅਮਰੀਕਾ ਗੌਰਮੈਂਟ ਵੱਲੋਂ ਲਾਇਆ ਗਿਆ ਸੀ, ਜੋ ਕਿ ਅੰਦਾਜ਼ ਹੈ, ਉਹਦਾ ਕੋਈ ਸਬੂਤ ਨਹੀਂ ਮਿਲਦਾ। ਓਸ਼ੋ ਜੀ ਹੁਣੀ ਇੰਨੇ ਪ੍ਰਭਾਵਸ਼ਾਲੀ ਸਨ ਕਿ ਇਹਨਾਂ ਨੂੰ 31 ਦੇਸ਼ਾਂ ਨੇ ਬੈਨ ਕੀਤਾ ਹੋਇਆ ਸੀ। ਜਾਂ ਹੁਣ ਮੈਨੂੰ ਇਹਦੇ ਵਿਚ ਯਾਰ ਗਲਤੀ ਲੱਗ ਰਹੀ, ਪਤਾ ਨੀ 131 ਦੇਸ਼ਾਂ ਨੇ ਕਿ 31 ਦੇਸ਼ਾਂ ਨੇ ਇਹਨਾਂ ਨੂੰ ਬੈਨ ਕੀਤਾ ਸੀ। ਸਾਰਾ ਅਮਰੀਕਾ ਦੇ ਪ੍ਰਭਾਵ ਥੱਲੇ ਹੀ ਦੁਨੀਆ। ਦੋਸਤੋ, ਇਹ ਅੱਜ ਦੁਨੀਆ ਦੇ ਵਿਚ ਰਜਿਸਟਰਡ ਮੁਲਕ ਕੰਟਰੀ ਜਿਹੜੇ ਨੇ 195 ਨੇ। ਇਹਨਾਂ 195 ਚੋਂ 31 ਨੇ ਜਾਂ 131 ਨੇ, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ, ਇਹਨਾਂ ਨੂੰ ਬੈਨ ਕੀਤਾ ਸੀ, ਇੱਥੇ ਲੈਂਡ ਵੀ ਨਹੀਂ ਕਰ ਸਕਦਾ। ਓਸ਼ੋ ਕੋਲ ਜਾਇਦਾਦ ਬਹੁਤ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਓਸ਼ੋ ਇੰਡੀਆ ਆਏ ਸੀ ਤੇ ਉਨ੍ਹਾਂ ਦੇ ਨਜ਼ਦੀਕੀਆਂ ਨੇ ਉਹਦੀ ਮੌਤ ਦੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਪਰ ਉਨ੍ਹਾਂ ਦਾ ਕਿਉਂਕਿ ਪੈਸਾ ਹੀ ਇੰਨਾ ਸੀ, ਸਾਰੇ ਬੇਈਮਾਨ ਆਲੇ ਦੁਆਲੇ ਇਕੱਠੇ ਹੋਏ ਸਨ। ਓਸ਼ੋ ਦਾ ਅੰਤ ਜਿਹੜਾ ਸੀ ਨਾ ਬਾਬੇ ਦਾ, ਬਹੁਤ ਦੁਖਦਾਈ ਸੀ, ਬੜੀ ਉਨ੍ਹਾਂ ਨੇ ਪੇਨ ਤੇ ਦੁੱਖ ਚੱਲਿਆ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਯਾਰ ਓਸ਼ੋ ਇਕ ਵਾਰੀ ਪੜ ਜਾਂ ਸੁਣ, ਮਤਲਬ ਕਿ ਜੋ ਸੁਣ ਲੈਂਦਾ ਨਾ, ਪੜ ਲੈਂਦਾ ਉਹਨੂੰ, ਉਹ ਸਦਾ ਵਾਸਤੇ ਓਸ਼ੋ ਦਾ ਫੈਨ ਬਣ ਜਾਂਦਾ। ਦੋਸਤੋ, ਓਸ਼ੋ ਆਮ ਆਦਮੀ ਨਹੀਂ ਸੀ ਯਾਰ, ਨੋ, ਓਸ਼ੋ ਆਮ ਆਦਮੀ ਨਹੀਂ ਸੀ, ਇਨਸਾਨਾਂ ਤੋਂ ਉੱਪਰ ਸੀ। ਉਹ ਆਪਣੀ ਸਦੀ ਦਾ ਮਹਾਨ ਫਿਲਾਸਫਰ ਸੀ ਤੇ ਸਜਣੋ ਰਵੇਗਾ। ਦੋਸਤੋ, ਦੁਨੀਆਂ ਚ ਪਹਿਲੀ ਵਾਰ ਹੋਇਆ ਕਿ ਇਕ ਪਿਓ ਨੇ ਪੁੱਤਰ ਦੇ ਪੈਰੀਂ ਹੱਥ ਲਾ ਕੇ ਆਪਣੇ ਪੁੱਤਰ ਤੋਂ ਸੰਨਿਆਸ ਲਿਆ ਹੋਵੇ, ਆਗਿਆ ਮੰਗੀ ਹੋਵੇ। ਇਕ ਪਿਓ ਨੇ, ਐਕਸਕਿਊਜ਼ ਮੀ, ਮੈਂ ਯਾਰ ਦੁਨੀਆਂ ਚ ਪਹਿਲੀ ਵਾਰ ਕਿ ਇਕ ਪਿਓ ਨੇ ਪੁੱਤਰ ਦੇ ਪੈਰੀਂ ਹੱਥ ਲਾ ਕੇ ਮਤਲਬ ਕਿ ਸੰਨਿਆਸ ਲਿਆ ਹੋਵੇ। ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਦੇ ਪੈਰੀਂ ਹੱਥ ਲਾਇਆ ਤੇ ਆਪਣੇ ਪੁੱਤ ਨੂੰ ਗੁਰੂ ਮੰਨਿਆ ਸੀ ਉਹਨਾਂ। ਰਜਨੀਸ਼ ਆਚਾਰਿਆ ਜੀ ਇਨਸਾਨ ਨਹੀਂ, ਇਨਸਾਨ ਤੇ ਭਗਵਾਨ ਦੇ ਵਿਚ ਵਿਚੋਲੇ ਨਹੀਂ ਹੁੰਦੇ ਯਾਰ, ਉਹਦਾ ਸੰਬੰਧ ਉੱਤੇ ਵੀ ਥੱਲਿਆਂ ਨਾਲ ਵੀ ਸੀ ਪੂਰਾ। ਤਾਂ ਹੀ ਸਾਰੇ ਪਖੰਡੀ ਗੁਰੂ ਉਹਨਾਂ ਨੂੰ ਵੇਖ ਕੇ ਸੁਣ ਕੇ ਪੜ੍ਹ ਕੇ ਮੱਥੇ ਤੇ ਵੱਟ ਪਾਉਂਦੇ ਹਨ ਕਿ ਇਹ ਕਿੱਥੋਂ ਆ ਗਿਆ ਸਾਡੇ ਵਿਚ, ਸਾਡਾ ਤੇ ਚੰਗਾ ਭਲਾ ਧੰਦਾ ਚੱਲਿਆ ਹੈਗਾ। ਠੀਕ ਹੈ, ਸਾਰੇ ਧੰਦੇ ਵਾਲੇ ਨਹੀਂ ਹੋਣਗੇ, ਕੁਛ 2% 1% ਠੀਕ ਵੀ ਹੋਣਗੇ, ਪਰ ਦੋਸਤੋ ਜਿਹੜਾ ਝਾਤੀ ਮਾਰ ਲਓ ਆਪਣੇ ਸਮਾਜ ਵਿਚ, ਧਰਮ ਧੰਦਾ ਬਣ ਕੇ ਰਹਿ ਗਿਆ ਹੈਗਾ, ਬਿਜ਼ਨਸ ਹੈ ਬਿਜ਼ਨਸ। ਵੈਸੇ ਵੀ ਓਸ਼ੋ ਜੀ ਆਮ ਓਸ਼ੋ ਜੀ ਹੁਣਾਂ ਨੇ ਤਾਂ ਬੜੀ ਵਾਰੀ ਕਿਹਾ, ਵੈਸੇ ਵੀ ਪਰਮਾਤਮਾ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ। ਹੁਣ ਤੇ ਵਿਆਹ ਵਿਚ ਵੀ ਵਿਚੋਲੇ ਨਹੀਂ ਹੁੰਦੇ,
ਕੁੜੀ ਮੁੰਡੇ ਕੁੜੀ ਦੇ ਮੁੰਡਾ ਸਿੱਧੇ ਠਾਹ ਕਰਕੇ ਮਿਲਦੇ ਨੇ ਇੱਕ ਦੂਜੇ ਨੂੰ। ਹੁਣ ਤੇ ਤੁਸੀਂ ਪਰਮਾਤਮਾ ਜਿਹੜਾ ਉਹ ਤੇ ਤੁਹਾਡੇ ਅੰਗ ਸੰਗ ਹੈ, ਤੁਹਾਨੂੰ ਇਹਨਾਂ ਪਖੰਡੀਆਂ ਦੀ ਕੀ ਜ਼ਰੂਰਤ ਹੈ ਇਹ ਤੁਹਾਨੂੰ ਦੱਸਣ। ਉਹ